0: ਕਹਿੰਦੇ ਆ ਕਿ ਵਨ ਵੇ ਟ੍ਰੈਫਿਕ ਆ, ਵੀ ਇਹਦੇ ਵਿੱਚ ਜਿੰਨਾ ਗਾਰਬੇਜ ਆ ਗਿਆ ਉਹ ਵਾਪਸ ਅੰਗਾਂ ਦੇ ਵਿੱਚ ਗਾਰਬੇਜ ਨਹੀਂ ਜਾਂਦਾ, ਉਹ ਇੱਥੇ ਹੀ ਆ ਕੇ ਇੱਥੋਂ ਹੀ ਫਿਰ ਬਾਹਰ ਨਿਕਲ ਜਾਂਦਾ ਹੈ। ਲਿਵਰ ਵਿੱਚ ਗਿਆ ਤੇ ਫਿਰ ਲਿਵਰ ਚ ਵਾਪਸ ਆਏਗਾ, ਆਂਤੜੀਆਂ ਵਿੱਚ ਗਿਆ ਤੇ ਫਿਰ ਉਹ ਲਿਵਰ ਦੇ ਰਾਹੀਂ ਸਾਰੇ ਹਾਰਟ ਦੇ ਵਿੱਚ ਜਾ ਕੇ ਪਹੁੰਚੇਗਾ। ਤੋ ਮਤਲਬ ਇਸ ਤਰ੍ਹਾਂ ਕਰਕੇ ਹਰ ਅੰਗ ਦੇ ਗਾਰਬੇਜ ਦਾ ਆਪਣਾ ਆਪਣਾ ਇੱਕ ਸਿਸਟਮ ਹੈ, ਪਰ ਇਸ ਸਕਿਨ ਦਾ ਜਿਹੜਾ ਆ ਐਪੀਡਰਮਸ ਦੀ ਗੱਲ ਆਪਾਂ ਸ਼ੁਰੂ ਕੀਤੀ ਸੀ, ਐਪੀਡਰਮਸ ਦਾ ਜਿਹੜਾ ਨਿਕਾਸ ਹੈ ਉਹ ਵਾਪਸ ਨਹੀਂ ਹੈ। ਹੁਣ ਭਾਈ ਜੇ ਵਾਪਸ ਨਹੀਂ ਹੈ ਤੇ ਕਈ ਚੀਜ਼ਾਂ ਵੱਡੀਆਂ ਵੀ ਆ ਗਈਆਂ ਜਿਹੜੀਆਂ ਬਾਹਰ ਨਿਕਲ ਹੀ ਨਹੀਂ ਸਕਦੀਆਂ, ਕਿਉਂਕਿ ਸਕਿਨ ਦੇ ਮਸਾਮ ਇਸ ਟਾਈਪ ਦੇ ਨੇ। ਇਹਦੀ ਇੱਕ ਹੋਰ ਐਗਜ਼ਾਮਪਲ ਮੈਂ ਦਿਆਂ, ਮੰਨ ਲਿਆ ਜੇ ਤੁਹਾਨੂੰ ਪਿਆਸ ਲੱਗੀ ਹੋਵੇ, ਤੁਹਾਨੂੰ ਪਿਆਸ ਲੱਗੀ ਹੋਵੇ ਤੇ ਪਾਣੀ ਕਹੋ ਵੀ ਨਹੀਂ, ਪਾਣੀ ਨਹੀਂ ਤੁਹਾਨੂੰ ਦੇਣਾ, ਆ ਤਲਾਅ ਦੇ ਵਿੱਚ ਛਾਲ ਮਾਰੋ ਨਹਾਓ। ਨਹਾਉਣ ਦੇ ਨਾਲ ਤੁਹਾਡੀ ਪਿਆਸ ਅੰਦਰ ਦੀ ਨਹੀਂ ਬੁਝਦੀ, ਕਿਉਂਕਿ ਐਪੀਡਰਮਿਸ ਦੇ ਜਿਹੜੇ ਸੈੱਲ ਨੇ ਇਹ ਵਨ ਵੇ ਵਰਕ ਕਰਦੇ ਨੇ, ਵਨ ਵੇ ਟ੍ਰੈਫਿਕ ਦੇ ਤੌਰ ਤੇ ਵਰਕ ਕਰਦੇ ਨੇ। ਹਾਂ, ਜਿਹੜੇ ਰਿਸ਼ੀ ਮੁਨੀ ਨੇ, ਜਿਹੜੇ ਲੋਕ ਇਸ ਤਰ੍ਹਾਂ ਦੀ ਸਾਧਨਾ ਤਪੱਸਿਆ ਕਰਦੇ ਨੇ, ਅਲਟੀਮੇਟ ਉਹਨਾਂ ਦੀ ਇੱਕ ਸਟੇਜ ਆ ਜਾਂਦੀ ਹੈ ਕਿ ਇਹ ਕੁਦਰਤ ਦੇ ਬਾਕੀ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਚਲਾ ਕੇ ਕਿ ਬਾਹਰੀ ਸਕਿਨ ਦੇ ਨਾਲ ਹੀ ਤੁਹਾਡੀ ਖੁਰਾਕ ਲੈ ਲੈਣ, ਬਾਹਰੀ ਸਕਿਨ ਦੇ ਨਾਲੋਂ ਹੀ ਇਹ ਤੁਹਾਡੀ ਹਵਾ ਲੈ ਲੈਣ ਜਾਂ ਪਾਣੀ ਲੈ ਲੈਣ। ਇਹ ਇਸ ਤਰ੍ਹਾਂ ਆਮ ਤੌਰ ਤੇ ਸੰਨਿਆਸੀਆਂ ਦੇ ਯੋਗਾਂ ਦੇ ਵਿੱਚ ਇਹ ਗੱਲ ਸੰਭਵ ਹੈਗੀ ਹੈ, ਹੋ ਸਕਦੀ ਹੈ, ਪਰ ਆਮ ਮਨੁੱਖਾਂ ਵਾਸਤੇ ਸਕਿਨ ਦਾ ਐਪੀਡਰਮਸ ਲੇਅਰ ਜਿਹੜਾ ਆ ਉਹ ਵਨ ਵੇ ਟ੍ਰੈਫਿਕ ਆ। ਪਰ ਕਈ ਵਾਰ ਐਸੀਆਂ ਚੀਜ਼ਾਂ ਵੀ ਆ ਜਾਂਦੀਆਂ ਨੇ ਨਾ ਜਿਹੜੀਆਂ ਇਸ ਵਨ ਵੇ ਟ੍ਰੈਫਿਕ ਦੇ ਵਿੱਚੋਂ ਬਾਹਰ ਜਾ ਨਹੀਂ ਸਕਦੀਆਂ। ਵੱਡਾ ਕੋਈ ਦਰਖਤ ਕੱਟਿਆ ਤੁਸੀਂ, ਖੁੰਡ ਕੱਟਿਆ, ਕੋਈ ਐਸੀ ਚੀਜ਼ ਹੈਗੀ ਹੈ ਤੇ ਉਹ ਫਿਰ ਸਾਡੇ ਜਿਹੜੇ ਗਾਰਬੇਜ ਕੈਨਾਂ ਵਿੱਚ ਨਹੀਂ ਨਾ ਜਾ ਸਕਦਾ। ਫਿਰ ਉਹਦੇ ਵਾਸਤੇ ਕੁਦਰਤ ਨੇ ਇਸ ਐਪੀਡਰਮਸ ਵਾਲੇ ਏਰੀਏ ਦੇ ਵਿੱਚ ਕੁਝ ਟੋਕੇ ਲਗਾਏ ਹੋਏ ਆ, ਜਿਹਨੂੰ ਅਸੀਂ ਪੱਠੇ ਕੁਤਰਨ ਵਾਲਾ ਟੋਕਾ ਹੁੰਦਾ ਨਾ, ਉਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਇਹ ਜਿਹੜੇ ਐਪੋਕ੍ਰਾਈਨ ਗਲੈਂਡਸ ਨੇ ਐਪੀਡਰਮਸ ਦੇ ਹੇਠਾਂ ਵਾਲੀ ਸਤਹ ਦੇ ਵਿੱਚ ਜਿੱਥੇ ਡਰਮਸ ਸ਼ੁਰੂ ਹੁੰਦਾ ਹੈ ਉਸ ਥਾਂ ਤੇ ਹੁੰਦੇ ਨੇ। ਜਿਹੜਾ ਗਾਰਬੇਜ ਮੋਟਾ ਹੈਗਾ ਆ, ਜਿਹੜਾ ਗਾਰਬੇਜ ਸਕਿਨ ਦੇ ਮਸਾਮਾ ਰਾਹੀਂ ਆਮ ਬਾਹਰ ਨਹੀਂ ਨਿਕਲਦਾ ਹੈਗਾ। ਅੱਛਾ, ਮਸਾਮਾ ਦੀ ਵੀ ਗੱਲ ਇਹ ਹੈਗੀ ਆ ਕਿ ਇਹ ਅੰਦਰ ਦੀ ਗਰਮੀ ਦੇ ਨਾਲ ਤਾਂ ਫੈਲਦੇ ਨੇ, ਪਰ ਬਾਹਰ ਦੀ ਠੰਡ ਦੇ ਨਾਲ ਇਹ ਸੁੰਗੜਦੇ ਨੇ। ਲੇਕਿਨ ਐਸਾ ਨਹੀਂ ਹੈਗਾ ਕਿ ਬਾਹਰੋਂ ਕੋਈ ਚੀਜ਼ ਇਹਦੇ ਵਿੱਚ ਇਸ ਤਰ੍ਹਾਂ ਆਮ ਸਧਾਰਨ ਰੂਪ ਦੇ ਵਿੱਚ ਐਂਟਰ ਕਰ ਦੇਵੇ, ਉਹਦੇ ਨਾਲ ਸਾਧਨਾ ਕਰਨੀ ਪੈਂਦੀ ਹੈ। ਉਹਦੇ ਨਾਲ ਲੰਬੇ ਸਮੇਂ ਦੇ ਪ੍ਰੋਸੈਸ ਦੇ ਮੁਤਾਬਕ ਤੁਸੀਂ ਰਿਵਰਸ ਪ੍ਰੋਸੈਸ ਸਟਾਰਟ ਕਰ ਸਕਦੇ ਹੋ। ਪਿੱਛੇ ਵੀ ਮੇਰੇ ਖਿਆਲ ਇੱਕ ਸੱਜਣ ਨੇ ਤਜਰਬੇ ਕੀਤੇ ਸੀ ਕਿ ਕਾਫੀ ਸਾਲ ਉਸਨੇ ਨਾ ਰੋਟੀ ਨਾ ਪਾਣੀ ਕੁਛ ਨੀ ਬਾਹਰ ਦਾ ਲਿਆ ਔਰ ਇਸ ਹਵਾ ਦੇ ਵਿੱਚੋਂ ਸਾਰਾ ਕੁਛ ਲੈਂਦਾ ਰਿਹਾ, ਔਰ ਡਾਕਟਰਾਂ ਨੇ ਬੜੇ ਉਹਦੇ ਤੇ ਤਜਰਬੇ ਵੀ ਕੀਤੇ ਆ, ਮੈਨੂੰ ਉਹਦਾ ਨਾਂ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਐਸਾ ਹੋ ਸਕਦਾ ਹੈ, ਪਰ ਰੂਟੀਨ ਦੇ ਵਿੱਚ ਕੀ ਆ, ਇਹ ਵਨ ਵੇ ਟ੍ਰੈਫਿਕ ਆ। ਇਹਦੇ ਵਿੱਚ ਜਿਹੜਾ ਗਾਰਬੇਜ ਆ ਰਿਹਾ ਇਹਨੇ ਬਾਹਰ ਹੀ ਨਿਕਲਣਾ ਹੈ, ਇਹਨੇ ਵਾਪਸ ਉਹਦੇ ਵਿੱਚ ਨਹੀਂ ਜਾਣਾ, ਸਰੀਰ ਦੇ ਵਿੱਚ ਜਜ਼ਬ ਨਹੀਂ ਹੋਣਾ। ਤੇ ਜਦੋਂ ਕਿਸੇ ਹਾਲਾਤ ਦੇ ਵਿੱਚ ਸਰੀਰ ਵਿੱਚ ਜਜ਼ਬ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹ ਆਮ ਤੌਰ ਤੇ ਕੈਂਸਰ ਵਰਗੀਆਂ, ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ, ਇਹੋ ਜਿਹੇ ਹਾਲਾਤ ਬਣਾਉਣੇ ਸ਼ੁਰੂ ਕਰ ਦਿੰਦਾ। ਸੋ ਦੂਸਰੀ ਗੱਲ, ਇਸ ਐਪੀਡਰਮਸ ਦਾ ਲੇਅਰ ਜਿਹੜੇ ਨੇ ਉੱਪਰ ਵਾਲਾ, ਜਿਵੇਂ ਚਮੜੀ ਉਤਰਦੀ, ਜਿਵੇਂ ਸੱਪ ਦੀ ਚਮੜੀ ਸਾਡੀ ਉਤਰਦੀ ਹੈ, ਸਾਡੀ ਜਿਹੜੀ ਇੰਨੇ ਬਰੀਕ ਸ਼ੈਲਾਂ ਦੇ ਕਰਕੇ ਉਧਰਦੀ ਵੀ ਜਿਹੜੀ ਸਾਨੂੰ ਨਜ਼ਰ ਨਹੀਂ ਆਉਂਦੀ, ਉਧਰਦੀ ਸਾਡੀ ਵੀ ਹੈ, ਰੋਜ਼ਾਨਾ ਚਮੜੀ ਉਧਰਦੀ ਹੈ ਇਸ ਐਪੀਡਰਮਸ ਦੀ। ਇਸ ਐਪੀਡਰਮਸ ਦੇ ਵਿੱਚ ਨਰਵ ਇੰਡਿੰਗ ਵੀ ਹੁੰਦੇ ਨੇ ਤੇ ਨਰਵ ਇੰਡਿੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੇ ਫਾਈਬਰ ਹੁੰਦੇ ਨੇ, ਇੱਕ ਸੈਂਸਰੀ ਹੁੰਦੇ ਨੇ, ਇੱਕ ਲੋਕੋਮੋਟਰ ਹੁੰਦੇ ਨੇ। ਇੱਕ ਰਾਹੀਂ ਅਸੀਂ ਬਾਹਰੀ ਅਹਿਸਾਸ ਮਹਿਸੂਸ ਕਰਦੇ ਹਾਂ ਜਿਹਨੂੰ ਸੈਂਸਰੀ ਕਹਿੰਦੇ ਹਾਂ, ਇੱਕ ਦੇ ਰਾਹੀਂ ਸਾਡਾ ਲੋਕੋਮੋਟਰੀ ਫੰਕਸ਼ਨ ਹੁੰਦਾ ਆ ਵੀ ਜੇ ਪਾਣੀ ਚ ਹੱਥ ਰਹਿ ਗਏ ਤੇ ਹੱਥ ਹੋਰ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਬਾਹਰੋਂ, ਅਰ ਜੇ ਗਰਮੀ ਚ ਹੋਵੇ ਤੇ ਉਹ ਫੈਲਣਾ ਸ਼ੁਰੂ ਕਰ ਦਿੰਦੇ, ਹੀਟ ਦੇ ਵਿੱਚ ਫੈਲਣਾ ਸ਼ੁਰੂ ਕਰ ਦਿੰਦੇ, ਇਹਦੇ ਅੰਦਰ ਦਾ ਪਾਣੀ ਜਿਹੜਾ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਜਿਹਨੂੰ ਪਸੀਨਾ ਅਸੀਂ ਕਹਿੰਦੇ ਹਾਂ। ਸੋ ਇਹਦੀ ਕੁਆਲਿਟੀ ਹੈ ਇਸ ਐਪੀਡਰਮਸ ਦੀ। ਹੁਣ ਉਸ ਤੋਂ ਬਾਅਦ ਇਹਦੇ ਹੇਠਾਂ ਵਾਲਾ ਜਿਹੜਾ ਲੇਅਰ ਹੈ, ਜਿਹੜਾ ਅਸਲ ਸਕਿਨ ਦਾ ਲੇਅਰ ਆ ਜਿਹਨੂੰ ਅਸੀਂ ਕਹਿੰਦੇ ਹਾਂ ਡਰਮਿਸ, ਇਸ ਡਰਮਿਸ ਦੇ ਵਿੱਚ, ਕਿਉਂਕਿ ਮੇਨ ਲੇਅਰ ਆ ਤੇ ਮੇਨ ਕਾਰਵਾਈਆਂ ਇਹਦੇ ਵਿੱਚ ਹੋਣੀਆਂ ਨੇ। ਆ ਜਿਹੜੇ ਸਾਡੇ ਵਾਲ ਦਿਖਾਈ ਦਿੰਦੇ ਨੇ ਨਾ ਚਮੜੀ ਦੇ ਉੱਪਰ ਲੱਗੇ ਹੋਏ, ਇਹਨਾਂ ਦੀ ਰੂਟ ਇਸ ਡਰਮਿਸ ਦੇ ਵਿੱਚ ਹੁੰਦੀ ਹੈ, ਔਰ ਇਹਨਾਂ ਦੇ ਵਿੱਚ ਹੀ ਸਾਡੇ ਫੈਟ ਗਲੈਂਡਸ ਹੁੰਦੇ ਨੇ। ਇਹਨਾਂ ਦੇ ਵਿੱਚ ਹੀ ਸਾਡੇ ਸਵੈਟ ਗਲੈਂਡਸ ਹੁੰਦੇ ਨੇ। ਹੁਣ ਪਸੀਨਾ ਕਿਸੇ ਨੂੰ ਆਉਂਦਾ ਹੈਗਾ ਆ, ਸਵੈਟ ਗਲੈਂਡਸ ਬਹੁਤ ਜ਼ਿਆਦਾ ਐਕਟੀਵੇਟ ਹੋ ਗਏ, ਕਈਆਂ ਨੂੰ ਮੂੰਹ ਚ ਥੁੱਕ ਆਉਂਦੀ ਹੈ, ਕਈਆਂ ਨੂੰ ਇਹ ਵੀ ਰੋਟੀ ਵੀ ਖਾਂਦੇ ਨੇ ਤਾਂ ਸਲਾਈਵਾ ਨਹੀਂ ਪਾਂਦਾ, ਤੇ ਕਈਆਂ ਨੂੰ ਬਿਨਾਂ ਖਾਦੇ ਤੋਂ ਲਾਰਾਂ ਲੱਗਦੀਆਂ ਰਹਿੰਦੀਆਂ ਨੇ। ਸੋ ਉਹਨਾਂ ਜਿਹੜੇ ਸਾਡੇ ਬੱਕਲ ਕੈਵਿਟੀ ਦੇ ਗਲੈਂਡਸ ਨੇ ਨਾ, ਉਹਨਾਂ ਦੀ ਐਕਟੀਵਿਟੀ ਕਰਕੇ ਹੈਗੀ ਹੈ। ਕਿਹਦੇ ਕਰਕੇ ਹੈਗੀ ਹੈ ਉਹ ਐਕਟੀਵਿਟੀ, ਉਹਦੇ ਅਲੱਗ ਵੱਖਰੇ ਕੰਮ ਨੇ, ਉਹ ਆਪਾਂ ਬਾਅਦ ਚ ਦੱਸ ਦਾਂਗੇ। ਪਰ ਮੈਂ ਇਸ ਸਕਿਨ ਦੇ ਸੰਬੰਧ ਵਿੱਚ ਦੱਸਣਾ ਚਾਹੁੰਦਾ ਹਾਂ ਕਿ ਕਈਆਂ ਨੂੰ ਪਸੀਨਾ ਬੜਾ ਥਿੰਦਾ ਹੁੰਦਾ ਆ, ਆਇਲੀ ਪਰਸਪੀਰੇਸ਼ਨ ਅਸੀਂ ਨੂੰ ਕਹਿੰਦੇ ਹਾਂ, ਆਇਲੀ ਪਰਸਪੀਰੇਸ਼ਨ ਆਉਂਦਾ ਕਈਆਂ ਨੂੰ, ਪਰ ਕਈਆਂ ਨੂੰ ਜਿਹੜਾ ਹੈ ਪਸੀਨਾ ਆਉਂਦਾ ਹੀ ਨਹੀਂ ਹੈਗਾ, ਜਿਨ੍ਹਾਂ ਦੇ ਉਹ ਜਿਹੜੇ ਗਲੈਂਡ ਨੇ, ਸਕਿਨ ਗਲੈਂਡ ਨੇ, ਉਹ ਸਹੀ ਨਹੀਂ ਹੁੰਦੇ। ਔਰ ਇਸੇ ਤਰ੍ਹਾਂ ਹੀ ਇਹ ਉਹ ਲੇਅਰ ਆ ਜਿਹਦੇ ਵਿੱਚ ਸਾਰੇ ਸਰੀਰ ਦੇ ਖੂਨ ਵਿੱਚੋਂ ਆਏ ਹੋਏ ਮਿਨਰਲਸ, ਸਾਲਟਸ, ਵਿਟਾਮਿਨਸ, ਇਹ ਸਾਡੇ ਹੇਅਰ ਰੂਟਸ ਨੂੰ, ਕਿਉਂਕਿ ਹੇਅਰ ਰੂਟਸ ਜਿਹੜੀ ਹੈ ਉਹ ਡਰਮਸ ਦੇ ਏਰੀਏ ਵਿੱਚ ਹੁੰਦੀ ਹੈ, ਐਪੀਡਰਮਸ ਚ ਨਹੀਂ ਹੁੰਦੀ, ਡਰਮਸ ਦੇ ਏਰੀਏ ਵਿੱਚ ਹੁੰਦੀ ਹੈ। ਔਰ ਤੁਸੀਂ ਇਹ ਵੇਖੋ ਜੇ ਮਾੜਾ ਜਿਹਾ ਕਿਤੇ ਛਿੱਲਿਆ ਜਾਵੇ ਨਾ ਕਿਸੇ ਥਾਂ ਤੇ ਬਹੁਤਾ, ਉਹ ਦਰਦ ਬਹੁਤ ਕਰਦਾ ਹੈ। ਕਾਰਨ ਕੀ ਆ ਕਿ ਉਹ ਏਰੀਏ ਦੇ ਵਿੱਚ ਸਾਡੇ ਨਰਵ ਇੰਡਿੰਗਸ ਨੇ, ਸੈਂਸਰੀ ਫਾਈਬਰਸ ਨੇ, ਉਹ ਸੈਂਸਰੀ ਫਾਈਬਰ ਹੋਣ ਕਰਕੇ ਜੇ ਕੋਈ ਛਿੱਲਿਆ ਜਾਵੇ, ਝਰੀਟ ਆ ਜਾਏ ਤੇ ਉਹ ਦੁਖਦੀ ਆ। ਜਿਹੜਾ ਸਾਡਾ ਡਰਮਸ ਲੇਅਰ ਹੈਗਾ ਆ, ਇਹਦੇ ਵਿੱਚ ਫੈਟ ਗਲੈਂਡਸ ਨੇ, ਇਹਦੇ ਵਿੱਚ ਭਾਵੇਂ ਵੀ ਫੈਟ ਦੀ ਚਰਬੀ ਹੈਗੀ ਉਹਦੇ ਵਿੱਚ, ਇਹਦੇ ਵਿੱਚ ਸਾਡੇ ਸਵੈਟ ਗਲੈਂਡਸ ਨੇ, ਇਹਦੇ ਵਿੱਚ ਹੀ ਸਾਡੇ ਹੇਅਰ ਰੂਟਸ ਨੇ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੈਗੀਆਂ ਨੇ ਇਸ ਡਰਮਸ ਦੇ ਵਿੱਚ। ਔਰ ਡਰਮਸ ਦੇ ਹੇਠਾਂ ਵਾਲਾ ਜਿਹੜਾ ਲੇਅਰ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਹਾਈਪੋਡਰਮਿਸ। ਹਾਈਪੋ ਦਾ ਮਤਲਬ ਹੁੰਦਾ ਹੇਠਾਂ, ਹਾਈਪੋਡਰਮਿਸ ਇਸ ਤਿੰਨਾਂ ਲੇਅਰਾਂ ਤੋਂ ਹੇਠਲਾ ਲੇਅਰ ਆ ਜਿਹਦੇ ਵਿੱਚ ਫੈਟ ਚਰਬੀ ਤਹਿ ਬਣਾ ਕੇ ਰੱਖੀ ਹੁੰਦੀ ਹੈ, ਜਿਹਦਾ ਕੰਮ ਐਜ ਏ ਹੋਲ ਸਕਿਨ ਨੂੰ ਬੈਰੀਅਰ ਬਣਾਉਣਾ ਹੈਗਾ। ਸਕਿਨ ਦਾ ਬੈਰੀਅਰ ਬਣਦਾ ਹੈਗਾ ਬਾਹਰੋਂ ਸੱਟ ਲੱਗ ਜਾਏ, ਚੋਟ ਲੱਗ ਜਾਏ, ਬਾਹਰੋਂ ਟੈਂਪਰੇਚਰ ਵੱਧ ਜਾਵੇ, ਬਾਹਰੋਂ ਟੈਂਪਰੇਚਰ ਘੱਟ ਜਾਵੇ, ਉਹਦਾ ਅੰਗਾਂ ਦੇ ਉੱਪਰ ਜ਼ਿਆਦਾ ਅਸਰ ਨਾ ਹੋਵੇ, ਇਸ ਦੀ ਇਹ ਪ੍ਰੋਟੈਕਸ਼ਨ ਕਰਦੀ ਹੈ ਆਮ ਤੌਰ ਤੇ ਉਹ ਫੈਟ ਲੇਅਰ ਜਿਹੜਾ ਹੈਗਾ ਆ। ਔਰ ਇਸ ਕਰਕੇ ਇਹ ਜਿਹੜਾ ਹੇਠਾਂ ਵਾਲਾ ਲੇਅਰ ਹੈਗਾ ਆ, ਇਹਦੇ ਹੇਠਾਂ ਵਾਲੇ ਪਾਸੇ ਇੱਕ ਮੈਂਬਰੇਨ ਲੱਗਿਆ ਹੁੰਦਾ ਆ, ਜਿਵੇਂ ਤੁਸੀਂ ਬਾਜ਼ਾਰ ਚੋਂ ਲੈ ਕੇ ਆਓ ਨਾ ਘਿਓ ਬਣਾਉਣ ਵਾਸਤੇ ਜਿਹੜਾ ਫੈਟ ਜਿਹਾ ਲਿਆਉਂਦੇ ਆ, ਹਾਂਜੀ, ਔਰ ਉਹਨੂੰ ਤੁਸੀਂ ਵੇਖੋ ਕੱਪੜੇ ਚ ਇੱਕ ਕਾਗਜ਼ ਦੇ ਪਤਲੇ ਚ ਪਰਦੇ ਚ ਲਪੇਟਿਆ ਹੁੰਦਾ ਹੈ। ਇਸੇ ਤਰ੍ਹਾਂ ਕੁਦਰਤ ਨੇ ਵੀ ਇਸ ਫੈਟ ਨੂੰ ਹੇਠਾਂ ਵਾਲੇ ਪਾਸੇ ਕਿਸ ਤਰ੍ਹਾਂ ਦਾ ਇਲਾਸਟੀਜਨ ਟਾਈਪ ਦਾ ਫੈਟ ਹੈਗਾ ਆ, ਪਰਦਾ ਹੈਗਾ ਆ ਜਿਹਦੇ ਨਾਲ ਇਸ ਨੂੰ ਹੱਡੀਆਂ ਦੇ ਨਾਲ ਬੰਨਿਆ ਹੁੰਦਾ, ਔਰ ਉਹ ਹੱਡੀਆਂ ਦੇ ਨਾਲ ਚਿਪਕਿਆ ਹੁੰਦਾ, ਜਿਸ ਕਰਕੇ ਇਹ ਫੈਟ ਸਟੇਬਲ ਰਹਿੰਦਾ ਆਪਣੀ ਥਾਂ ਤੇ। ਔਰ ਜੇ ਬਾਹਰੋਂ ਕੋਈ ਸੱਟ ਲੱਗ ਜਾਵੇ ਜਾਂ ਕੁਝ ਐਸਾ ਹੋ ਜਾਵੇ ਤੇ ਫੇਰ ਇਸ ਨੂੰ ਇਹ ਬਚਾਉਂਦਾ ਹੈ, ਉਹਦਾ ਪਤਾ ਕਰਦਾ ਹੈਗਾ। ਹੁਣ ਇਹ ਤਿੰਨ ਲੇਅਰ ਆਪਾਂ ਗਿਣੇ ਆ ਇਸ ਸਕਿਨ ਦੇ, ਇਹਦਾ ਕੰਮ ਕੀ ਆ? ਫਸਟ ਗੱਲ ਤੇ ਆਪਾਂ ਇਹ ਕਹਿ ਦਿੱਤੀ ਵੀ ਇੱਕ ਬਹੁਤ ਵੱਡਾ ਤੰਬੂ ਹੈਗਾ ਆ ਜਿਹੜਾ ਸਾਰੇ ਅੰਗਾਂ ਨੂੰ ਹੀ ਬਾਹਰੋਂ ਕਵਰ ਕਰਦਾ ਹੈਗਾ। ਅਲੱਗ ਅਲੱਗ ਥਾਵਾਂ ਤੇ ਇਹਦੀ ਥਿਕਨੈਸ ਜਿਹੜੀ ਹੈ ਉਹ ਵੱਖਰੀ ਵੱਖਰੀ ਹੈਗੀ ਹੈ। ਬਹੁਤ ਸਾਰੇ ਜ਼ਰੂਰੀ ਅੰਗਾਂ ਦੇ ਵਿੱਚ ਇਹਦੀ ਥਿਕਨੈਸ ਜਿਹੜੀ ਹੈ ਜ਼ਿਆਦਾ ਹੁੰਦੀ ਹੈ। ਜਿਹੜੇ ਅੰਗ ਹੱਡੀਆਂ ਰਾਹੀਂ ਪ੍ਰੋਟੈਕਟ ਕੀਤੇ ਜਾਂਦੇ ਨੇ ਉਹਨਾਂ ਵਿੱਚ ਇਹਦੀ ਥਿਕਨੈਸ ਘੱਟ ਹੁੰਦੀ ਹੈ। ਬਹੁਤ ਰੇਅਰ ਕੰਡੀਸ਼ਨਾਂ ਦੇ ਵਿੱਚ ਜਿਵੇਂ ਛਾਤੀ ਹੈ, ਪਸਲੀਆਂ ਦੇ ਹੇਠਾਂ ਹੈ, ਪਸਲੀਆਂ ਨਾਲ ਪ੍ਰੋਟੈਕਟ ਆ, ਇਸ ਕਰਕੇ ਇੱਥੇ ਸਾਡਾ ਜਿਹੜਾ ਫੈਟ ਵਾਲਾ ਲੇਅਰ ਆ ਉਹ ਬਹੁਤ ਪਤਲਾ ਹੁੰਦਾ ਹੈ। ਜਿਹੜੇ ਸਾਡੇ ਹਿਪ ਜੁਆਇੰਟਸ ਹੈਗੀ ਹੈ ਇਹਦੇ ਵੀ ਬਾਹਰ ਵਾਲੇ ਪਾਸੇ ਜਿਹੜਾ ਫੈਟ ਬਹੁਤ ਜ਼ਿਆਦਾ ਹੁੰਦਾ, ਕਿਉਂਕਿ ਇਹਦੇ ਅੰਦਰ ਵਾਲੇ ਸਾਡੇ ਜਿਹੜੇ ਅੰਗ ਨੇ ਉਹ ਬੜੇ ਜ਼ਰੂਰੀ ਅੰਗ ਨੇ, ਔਰ ਉਹਨਾਂ ਨੂੰ ਸੱਟ ਚੋਟ ਨਾ ਲੱਗੇ ਉਹਦੇ ਬਚਾਅ ਕਰਕੇ ਇਹ ਐਸਾ ਕੁਦਰਤ ਨੇ ਨਿਯਮ ਬਣਾਇਆ। ਇਹ ਵਾਈਟਲ ਆਰਗਨ ਹੈ ਪ੍ਰੋਟੈਕਸ਼ਨ ਦਾ, ਇਸ ਕਰਕੇ ਕਿਉਂਕਿ ਵਾਈਟਲ ਅੰਗਾਂ ਦੀ ਰੱਖਿਆ ਕਰਨ ਵਾਸਤੇ, ਉਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਇਹ ਆਪਣਾ ਕੰਮ ਕਰਦਾ ਹੈਗਾ। ਉਸ ਤੋਂ ਬਾਅਦ ਇਹਦੇ ਵਿੱਚੋਂ ਇੱਕ ਇਸ ਤਰ੍ਹਾਂ ਦਾ ਐਨਜ਼ਾਈਮਸ ਵੀ ਪੈਦਾ ਹੁੰਦਾ। ਅਸੀਂ ਆਮ ਤੌਰ ਤੇ ਇੰਡੋਕ੍ਰਾਈਨ ਗਲੈਂਡਸ ਦੀ ਗੱਲ ਕਰਦੇ ਹਾਂ ਨਾ, ਇੰਡੋਕ੍ਰਾਈਨ ਗਲੈਂਡਸ ਅਸੀਂ ਗਿਣਦੇ ਹਾਂ ਉਹ ਗਲੈਂਡ ਜਿਹੜੇ ਸਰੀਰ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਹੈਗੇ ਨੇ, ਔਰ ਉਹਨਾਂ ਦਾ ਆਪਣਾ ਕੋਈ ਚੈਨਲ ਨਹੀਂ ਹੈਗਾ, ਆਪਣਾ ਕੋਈ ਅਲੱਗ ਰਸਤਾ ਨਹੀਂ ਹੈਗਾ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਵੀ ਡਾਇਜੈਸਟਿਵ ਸਿਸਟਮ ਹੈ, ਇਹਦਾ ਇੱਕ ਆਪਣਾ ਰਸਤਾ ਹੈਗਾ ਆ ਕਿ ਭਾਈ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ ਇੱਕ ਰਸਤਾ ਹੈਗਾ, ਸਾਰੇ ਰਸਤੇ ਨੂੰ ਅਸੀਂ ਕਹਿੰਦੇ ਹਾਂ ਡਾਇਜੈਸਟਿਵ ਕੈਨਾਲ ਜਾਂ ਡਾਇਜੈਸਟਿਵ ਸਿਸਟਮ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਸਾਹ ਕਿਰਿਆ ਹੈ, ਇਸੇ ਤਰ੍ਹਾਂ ਹੀ ਸਰਕੂਲੇਟਰੀ ਕਿਰਿਆ ਹੈਗੀ ਹੈ, ਉਹਨਾਂ ਦਾ ਇੱਕ ਆਪਣਾ ਰਸਤਾ ਹੈਗਾ। ਪਰ ਜੇ ਇੰਡੋਕ੍ਰਾਈਨ ਗਲੈਂਡਸ ਨੇ ਉਹਨਾਂ ਦਾ ਆਪਣਾ ਕੋਈ ਰਸਤਾ ਨਹੀਂ ਹੈਗਾ, ਜਿਹੜਾ ਖੂਨ ਉਹਦੇ ਕੋਲ ਆਉਂਦਾ ਆ ਖੁਰਾਕ ਦੇਣ ਵਾਸਤੇ, ਆਕਸੀਜਨ ਦੇਣ ਵਾਸਤੇ, ਉਹਦੇ ਰਾਹੀਂ ਹੀ ਇਹ ਆਪਣਾ ਬਣਿਆ ਹੋਇਆ ਸੀਕ੍ਰੀਸ਼ਨ, ਇਹਨੂੰ ਅਸੀਂ ਸੀਕ੍ਰੀਸ਼ਨ ਕਹਿੰਦੇ ਹਾਂ, ਔਰ ਦੂਸਰਾ ਇਹਦਾ ਨਾਂ ਹਾਰਮੋਨ ਦਿਆ, ਉਹਨਾਂ ਨੂੰ ਅਸੀਂ ਹਾਰਮੋਨਸ ਕਹਿੰਦੇ ਹਾਂ, ਇਹ ਬਾਕੀ ਸਾਰੇ ਸਰੀਰ ਦੇ ਵਿੱਚ ਭੇਜਦੇ ਰਹਿੰਦੇ ਨੇ। ਔਰ ਉਸੇ ਤਰ੍ਹਾਂ ਦਾ ਹੀ ਮੈਂ ਇਹ ਗੱਲ ਦੱਸ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ, ਕੈਰੋਟੋਸਾਈਟ ਨਾਂ ਦਾ ਇੱਕ ਹਾਰਮੋਨਸ ਇਹ ਸਕਿਨ ਪੈਦਾ ਕਰਦੀ ਹੈ, ਔਰ ਜਿਹੜੀ ਇਸ ਸਕਿਨ ਦੇ ਕਲਰ ਨੂੰ ਪ੍ਰੋਟੈਕਟ ਕਰਨ ਵਾਸਤੇ ਮਦਦ ਕਰਦੀ ਹੈ, ਤਾਂ ਕਿ ਸਕਿਨ ਦਾ, ਹੁਣ ਸਕਿਨ ਦੇ ਜਦੋਂ ਕਲਰ ਦੀ ਗੱਲ ਆਉਂਦੀ ਹੈ ਨਾ ਜੀਮਾ ਸਾਹਿਬ, ਸਾਡੇ ਸਾਹਮਣੇ ਬੜੀ ਤਰ੍ਹਾਂ ਦੇ ਆਮ, ਇੱਕ ਤਾਂ ਨੈਚੁਰਲ ਕਲਰ ਹੈਗੇ, ਅਫਰੀਕਨ ਕੰਟਰੀ ਹੋਣਗੇ ਤੇ ਉਹਨਾਂ ਦੇ ਕਾਲੇ ਲੋਕ ਹੋਣਗੇ, ਪੱਛਮੀ ਦੇਸ਼ਾਂ ਦੇ ਲੋਕ ਹੋਣਗੇ ਤੇ ਉਹ ਥੋੜੇ ਜੇ ਪੀਲੇ ਰੰਗ ਦੇ ਹੋਣਗੇ, ਅਸੀਂ ਜਿਹੜੇ ਵੀਟ ਕਲਰ ਦੇ ਹੈਗੇ ਆ।
1: ਹਾਂਜੀ,
0: ਇਹ ਸਾਰੀ ਗੱਲ ਇਸ ਹਾਰਮੋਨ ਦੇ ਉੱਪਰ ਡਿਪੈਂਡ ਕਰਦੀ ਹੈ, ਜਿਹੜਾ ਹਾਰਮੋਨ ਮੈਲਪੀਜੀਅਨ, ਉਸ ਨੂੰ ਕਹਿੰਦੇ ਆ ਮਾਲਪੀਜੀਅਨ ਲੇਅਰ, ਮਾਲਪੀਜੀਅਨ ਲੇਅਰ ਨੂੰ ਸਥਾਪਿਤ ਕਰਦਾ ਹੈ ਕਿ ਕਿੰਨਾ ਕਿੰਨਾ ਕਿਸੇ ਦੇ ਵਿੱਚ ਕਪੈਸਿਟੀ ਹੈਗੀ ਹੈ ਕਿ ਇਸ ਨੂੰ ਉੱਥੇ ਰੱਖ ਸਕੇ, ਕਿਹੜੇ ਲੇਅਰ ਨੂੰ, ਜਦੋਂ ਖੂਨ ਕਿਸੇ ਥਾਂ ਤੇ ਜਾਂਦਾ ਹੈ ਨਾ ਕਿਸੇ ਵੀ ਅੰਗ ਦੇ ਵਿੱਚ, ਕਿਸੇ ਵੀ ਸੈੱਲ ਦੇ ਵਿੱਚ, ਤੇ ਫਿਰ ਖੂਨ ਵਾਪਸ ਆਉਂਦਾ ਹੈ, ਜਾਂਦਾ ਹੈ ਆਕਸੀਜਨ ਤੇ ਖੁਰਾਕ ਲੈ ਕੇ, ਤੇ ਉਹ ਆਕਸੀਜਨ ਤੇ ਖੁਰਾਕ ਜਿਹੜੀ ਉਹ ਮੈਟਾਬੋਲਾਈਜ਼ ਹੋ ਜਾਂਦੀ ਹੈ, ਉਹ ਉੱਡ ਜਾਂਦੀ, ਹਜਮ ਹੋ ਗਿਆ ਕੰਮ। ਲੇਕਿਨ ਜਿਹੜਾ ਵਾਪਸੀ ਖੂਨ ਆਉਂਦਾ ਆ ਉਹਦੇ ਵਿੱਚ ਗਾਰਬੇਜ ਵਾਪਸ ਆਉਂਦਾ ਆ, ਪਰ ਕੁਝ ਰੈਜੀਜੁਅਲ ਪੋਰਸ਼ਨ ਸਾਡੇ ਇਸ ਖੂਨ ਦਾ ਉੱਥੇ ਰਹਿ ਜਾਂਦਾ ਹੈਗਾ।
1: ਜੀ,
0: ਸੱਟ ਲੱਗੀ, ਖੂਨ ਸਾਫ ਕਰ ਦਿੱਤਾ, ਪਰ ਜੇ ਤੁਸੀਂ ਕਿਸੇ ਐਸੇ ਲੈਂਸ ਦੇ ਨਾਲ ਵੇਖਣਾ ਸ਼ੁਰੂ ਕਰੋ ਤੇ ਉਸ ਥਾਂ ਤੇ ਤੁਹਾਨੂੰ ਖੂਨ ਦੇ ਸੈੱਲ ਫਿਰ ਵੀ ਮਿਲ ਜਾਣਗੇ। ਇਸ ਤਰ੍ਹਾਂ ਦੇ ਛੋਟੇ ਛੋਟੇ ਕਣ ਜੁੜ ਕੇ ਇੱਕ ਐਸਾ ਲੇਅਰ ਇਸ ਥਾਂ ਤੇ ਸਕਿਨ ਦੇ ਵਿੱਚ ਸਥਾਪਿਤ ਕਰਦੇ ਨੇ ਐਪੀਡਰਮਸ ਦੇ ਥੱਲੇ, ਜਿਹੜਾ ਇਸ ਸਾਡੀ ਚਮੜੀ ਨੂੰ ਰੰਗ ਦਿੰਦਾ ਹੈ, ਔਰ ਇਸ ਰੰਗ ਦੇ ਕਰਕੇ ਹੀ ਸਾਡਾ ਰੰਗ ਵੱਖਰਾ ਵੱਖਰਾ ਹੁੰਦਾ ਹੈ ਕਿ ਉਹ ਜਿਹੜਾ ਹਾਰਮੋਨ ਪੈਦਾ ਕੀਤਾ ਇਸ ਨੇ ਕੈਰੇਟੀਨੋਸਾਈਟ, ਕੈਰੇਟੀਨੋਸਾਈਟ ਹਾਰਮੋਨ ਨੇ ਇਹ ਸੰਭਵ ਬਣਾਉਣਾ ਆ ਕਿ ਇੱਥੇ ਕਿੰਨਾ ਰੈਜੀਡਿਊਲ ਰਹਿ ਸਕਦਾ। ਜਿਹੜੇ ਲੋਕ ਭੂਮਧ ਰੇਖਾ ਦੇ ਨੇੜੇ ਰਹਿੰਦੇ ਨੇ ਜਿੱਥੇ ਸਨ ਰੇਜ ਸਿੱਧੀਆਂ ਡਾਇਰੈਕਟ ਪੈਂਦੀਆਂ ਨੇ, ਉੱਥੇ ਰੈਜੀਡਿਊਲ ਪੋਰਸ਼ਨ ਜ਼ਿਆਦਾ ਛੇਤੀ ਸੁੱਕ ਕੇ ਜੰਮ ਕੇ ਤੇ ਕਾਲੇ ਰੰਗ ਦਾ ਹੋ ਜਾਂਦਾ, ਔਰ ਜਿਨ੍ਹਾਂ ਦੇ ਵਿੱਚ ਆਮ ਤੌਰ ਤੇ ਠੰਡੇ ਦੇਸ਼ਾਂ ਚ ਰਹਿੰਦੇ ਨੇ ਉਸ ਥਾਂ ਤੇ ਇਹ ਹਾਰਮੋਨ ਘੱਟ ਪੈਦਾ ਹੁੰਦਾ ਹੈ, ਰੈਜੀਡਿਊਲ ਉਹਨਾਂ ਦਾ ਘੱਟ ਰਹਿੰਦਾ, ਜਿਵੇਂ ਆਇਆ ਉਵੇਂ ਸਾਰਾ ਕੁਝ ਵਾਪਸ ਚਲਾ ਜਾਂਦਾ ਹੈ, ਔਰ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੁੰਦਾ ਹੈ, ਅਸੀਂ ਮਿਡਲ ਦੇ ਵਿੱਚ ਆ ਜਾਂਦੇ ਹਾਂ। ਸਾਡੀ ਚਮੜੀ ਦਾ ਰੰਗ ਜਿਹੜਾ ਹੈ ਉਹ ਇਹਨੂੰ ਅਸੀਂ ਕਣਕ ਵਰਨਾ ਕਹਿ ਦਿੰਦੇ ਹਾਂ ਜੀ। ਸੋ ਇਸ ਕਰਕੇ ਇਸ ਹਾਰਮੋਨ ਦੇ ਕਰਕੇ ਭਾਵ ਕੀ ਆ, ਇਹ ਸਾਰੀ ਗੱਲ ਕਹਿਣ ਤੋਂ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਵੀ ਇੱਕ ਤਾਂ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਵਿੱਚ ਛੇਵੀਂ ਇੰਦਰੀ ਸਕਿਨ ਆ
1: ਜੀ।
0: ਦੂਸਰਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਹਾਰਮੋਨਸ ਜਿੰਨੇ ਵੀ ਸਾਰੇ ਸਰੀਰ ਦੇ ਵਿੱਚ ਅਲੱਗ ਅਲੱਗ ਗਲੈਂਡ ਹੈਗੇ ਨੇ, ਉਹਨਾਂ ਹਾਰਮੋਨਸ ਵਾਲਾ ਕੰਮ ਵੀ ਸਾਡੀ ਇਹ ਸਕਿਨ ਕਰਦੀ ਹੈ
1: ਜੀ,
0: ਔਰ ਇਹ ਸਾਡੀ ਚਮੜੀ ਨੂੰ ਰੰਗ ਦਿੰਦੀ ਹੈ। ਪੀਲੇ ਰੰਗ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਵੀ ਖੂਨ ਅੰਤੜੀਆਂ ਨੂੰ ਜਾਂਦਾ ਹੈ ਇਹਦਾ ਵਾਪਸੀ ਦਾ ਉਹ ਰਸਤਾ ਨਹੀਂ ਹੈਗਾ। ਤੁਸੀਂ ਇੱਥੋਂ ਟਿਕਟ ਕਟਾਈ ਆ ਤੇ ਇੰਡੀਆ ਨੂੰ ਜਾਣਾ ਹੈ, ਜਹਾਜ਼ ਤੇ ਚੜੇ ਹੋ, ਕੋਈ ਸਿੰਗਾਪੁਰ ਵਾਲੇ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈ, ਕੋਈ ਕਿਸੇ ਹੋਰ ਪਾਸੋਂ ਜਾਂਦਾ ਹੈਗਾ, ਪਰ ਪਹੁੰਚਦੇ ਉੱਥੇ ਹੀ ਨੇ। ਅੰਤਰੀਆਂ ਦਾ ਜਿਹੜਾ ਖੂਨ ਹੈ ਇਹ ਸਿੱਧਾ ਦਿਲ ਨੂੰ ਵਾਪਸੀ ਵਿੱਚ ਨਹੀਂ ਆਉਂਦਾ, ਜਦੋਂ ਇੰਡੀਆ ਤੋਂ ਫਿਰ ਵਾਪਸ ਆਉਣਾ ਨਹੀਂ, ਇਹ ਵੀ ਟ੍ਰੈਫਿਕ ਹੋਰ ਰਸਤੇ ਜਾਏਗੀ, ਔਰ ਉਹ ਜਿਹੜਾ ਰਸਤਾ ਹੈ ਉਹ ਲਿਵਰ ਹੈਗਾ। ਲਿਵਰ ਦੇ ਰਸਤਿਓਂ ਜਿੰਨਾ ਵੀ ਅੰਤਰੀਆਂ ਦੇ ਵਿੱਚੋਂ ਖੂਨ ਇਕੱਠਾ ਹੋਇਆ, ਇਹ ਨਹੀਂ ਹੈ ਕਿ ਅੰਤਰੀਆਂ ਦੇ ਵਿੱਚ ਸਾਰੀ ਖੁਰਾਕ ਆਉਂਦੀ ਹੈ ਤੇ ਉਹ ਜਿੰਨੀ ਮਰਜ਼ੀ ਰੱਖ ਰਿਹਾ ਆਪਣੇ ਕੋਲ, ਐ ਨਹੀਂ ਹੁੰਦਾ। ਲਾਂਗਰੀ ਨੂੰ ਇਹ ਹੱਕ ਨਹੀਂ ਹੈਗਾ ਕਿ ਵੀ ਉਹ ਪਹਿਲਾਂ ਵਧੀਆ ਵਧੀਆ ਮਾਲ ਪ੍ਰਸ਼ਾਦ ਆਪਣੇ ਹੱਥ ਰੱਖ ਲਵੇ, ਉਹਨੂੰ ਮਿਲਣਾ ਉਸੇ ਤਰ੍ਹਾਂ ਹੀ ਹੈ, ਪੰਗਤ ਚ ਬੈਠ ਕੇ ਹੀ ਉਸਨੇ ਖਾਣਾ ਹੈਗਾ ਆ, ਭਾਵੇਂ ਉਹ ਹਾਰਟ ਹੋਵੇ ਉਹਦੇ ਵਿੱਚੋਂ ਸਾਰਾ ਖੂਨ ਲੰਘਣਾ, ਤੇ ਭਾਵੇਂ ਸਾਡੀਆਂ ਅੰਤਰੀਆਂ ਹੋਣ ਜਿਹਦੇ ਵਿੱਚੋਂ ਸਾਰੀ ਖੁਰਾਕ ਦੇ ਵਿੱਚੋਂ ਖੂਨ ਬਣਨਾ ਹੁੰਦਾ ਆ, ਇਹਨਾਂ ਨੂੰ ਮਿਲਣਾ ਉਸੇ ਪ੍ਰੋਸੈਸ ਦੇ ਮੁਤਾਬਕ ਹੀ ਹੈ। ਚੰਗਾ ਵੀ ਜਦੋਂ ਰਸਤਾ ਵਰਤਾਵਾ ਆਏਗਾ ਉਹ ਤੁਹਾਨੂੰ ਦੇਵੇਗਾ। ਅੰਤਲੀ ਨੂੰ ਵੀ ਇਸੇ ਤਰ੍ਹਾਂ ਹੀ ਖੂਨ ਮਿਲਦਾ ਆ ਤੇ ਇਸੇ ਤਰ੍ਹਾਂ ਹੀ ਵਾਪਸ ਜਾਂਦਾ ਜਿਵੇਂ ਦੂਜੇ ਅੰਗਾਂ ਤੋਂ ਜਾਂਦਾ, ਪਰ ਇਹਦੀ ਟ੍ਰੈਫਿਕ ਜਿਹੜੀ ਹੈ ਚੇਂਜ ਹੋ ਜਾਂਦੀ ਹੈ। ਆਉਂਦਾ ਸਿੱਧਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸੈਂਡਿੰਗ ਐਬਡੋਮੀਨਲ ਐਓਰਟਾ, ਡਿਸੈਂਡਿੰਗ ਦਾ ਮਤਲਬ ਹੋ ਗਿਆ ਹੇਠਾਂ ਉਤਰਨ ਵਾਲੀ
1: ਜੀ,
0: ਐਬਡੋਮੀਨਲ ਮਤਲਬ ਹੁੰਦਾ ਐਬਡੋਮਨ ਵਾਲੀ
1: ਜੀ,
0: ਐਓਰਟਾ ਉਹ ਨਾਲੀ ਜਿਹੜੀ ਹਾਰਟ ਚੋਂ ਨਿਕਲਦੀ ਹੈ ਤੇ ਸਾਰੇ ਬਾਕੀ ਸਰੀਰ ਦੇ ਅੰਗਾਂ ਨੂੰ ਖੂਨ ਦਿੰਦੀ ਹੈ। ਡਿਸੈਂਡਿੰਗ ਐਬਡੋਮੀਨਲ ਐਓਰਟਾ ਦੇ ਵਿੱਚੋਂ ਜਿਹੜੀ ਨਾੜੀ ਅੰਤਲੀਆਂ ਨੂੰ ਖੂਨ ਦਿੰਦੀ ਹੈ ਉਹ ਤਾਂ ਬਾਕੀ ਅੰਗਾਂ ਦੇ ਮੁਤਾਬਕ ਹੀ ਹੈਗਾ, ਲੇਕਿਨ ਇਹਨਾਂ ਅੰਤਲੀਆਂ ਤੋਂ ਜਿਹੜਾ ਖੂਨ ਵਾਪਸ ਜਾਣਾ ਹੈ ਨਾ ਉਹ ਸਿੱਧੇ ਰਸਤੇ ਵਾਪਸ ਨਹੀਂ ਜਾਣਾ ਜਿਵੇਂ ਦੂਜਿਆਂ ਦਾ ਜਾਈ ਜਾਂਦਾ, ਜਿਹਨੂੰ ਅਸੀਂ ਵੇਨਸ ਸਿਸਟਮ ਕਹਿੰਦੇ ਹਾਂ। ਇਹਨੂੰ ਅਸੀਂ ਵੇਨਸ ਸਿਸਟਮ ਨਹੀਂ ਕਹਿੰਦੇ, ਇਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ। ਔਰ ਇਹ ਮੈਂ ਰੰਗ ਦੀ ਗੱਲ ਕਰ ਰਿਹਾ, ਯਾਦ ਰੱਖਣਾ ਪਿਆ ਰੰਗ ਦੀ ਗੱਲ ਕਰ ਰਿਹਾ, ਮੈਂ ਪੁਆਇੰਟ ਤੋਂ ਭੁੱਲਣਾ ਨਹੀਂ ਚਾਹੁੰਦਾ ਵੀ ਮੈਂ ਪੁਆਇੰਟ ਕਿਹੜਾ ਡਿਸਕਸ ਕਰ ਰਿਹਾ। ਚਮੜੀ ਦੇ ਵੱਖਰੇ ਵੱਖਰੇ ਰੰਗਾਂ ਦੀ ਗੱਲ ਹੋ ਰਹੀ ਹੈ, ਜਿਹੜੇ ਮਾਲਪੀਜੀਅਨ ਲੇਅਰ ਜ਼ਿਆਦਾ ਬਣਦਾ ਹੈ ਅਫਰੀਕਨ ਕੰਟਰੀ ਦੇ ਵਿੱਚ ਜਾਂ ਭੂਮਧ ਰੇਖਾ ਦੇ ਨੇੜੇ ਲੋਕਾਂ ਦੇ ਰਹਿਣ ਕਰਕੇ, ਉਹ ਇਸ ਕੈਰੋਟਾਈਨਸ ਹਾਰਮੋਨਸ ਦੇ ਕਰਕੇ ਆ, ਉਹ ਰੰਗ ਕਾਲਾ ਹੁੰਦਾ ਹੈ। ਮੈਂ ਪੀਲੇ ਰੰਗ ਦੀ ਗੱਲ ਕਰ ਰਿਹਾ ਹਾਂ ਕਿ ਉਹ ਇਸ ਕਰਕੇ ਹੁੰਦਾ ਆ ਵੀ ਆਂਤਰੀਆਂ ਚੋਂ ਜਿੰਨਾ ਵੀ ਖੂਨ ਵਾਪਸੀ ਜਾਂਦਾ ਹੈ ਨਾ ਇਸ ਟ੍ਰੈਫਿਕ ਨੂੰ ਵੱਖਰੇ ਰਸਤੇ ਚੋਂ ਇਹਦੀ ਫਲਾਈਟ ਜਾਂਦੀ ਹੈ, ਔਰ ਇਸ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ
1: ਜੀ।
0: ਹੈ ਵੇਨਸ ਸਿਸਟਮ ਹੀ, ਲੇਕਿਨ ਇਹਦਾ ਨਾਂ ਕੀ ਹੈ? ਪੋਰਟਲ ਸਿਸਟਮ। ਔਰ ਇਹ ਜਿਹੜਾ ਪੋਰਟਲ ਸਿਸਟਮ, ਪੋਰਟ ਪੋਰਟ ਪੰਜਾਬੀ ਜੀ ਕਹਿੰਦੇ ਨਾ ਵੀ ਪੋਰਟ ਦੇ ਦਾਣੇ ਪੈ ਗਏ ਆ
1: ਜੀ,
0: ਇਹ ਸਾਰੇ ਖਾਦ ਖੁਰਾਕ ਦਾ ਜਿੰਨਾ ਵੀ ਸਿਸਟਮ ਦਾ ਖੂਨ ਵਾਪਸ ਜਾਣਾ ਆ ਉਹ ਇਹ ਪੋਰਟਲ ਸਿਸਟਮ ਦੇ ਰਾਹੀਂ ਲਿਵਰ ਵਿੱਚ ਜਾਂਦਾ ਆ। ਤੇ ਲਿਵਰ ਦੇ ਵਿੱਚ ਮੈਂ ਆਪਾਂ ਗੱਲ ਕਰੀਏ, ਤੁਹਾਨੂੰ ਯਾਦ ਹੀ ਹੋਣਾ ਆ ਵੀ ਲਿਵਰ ਸਾਡਾ ਕਬਾੜੀਏ ਦੀ ਦੁਕਾਨ ਆ
1: ਜੀ।
0: ਜਿਹੜੀ ਚੀਜ਼ ਇਹਦੇ ਕੋਲ ਚਲੀ ਗਈ ਇਹਨੇ ਸਾਰੇ ਐਂਡ ਪੁਰਜੇ ਖਿਲਾਰ ਦੇਣੇ ਆ, ਤੇ ਜਿਹੜਾ ਜਿਹੜਾ ਪੁਰਜਾ ਜਿੰਨਾ ਜਿੰਨਾ ਜਿਵੇਂ ਜਿਵੇਂ ਉਹਦੇ ਕੋਲ ਹੋਵੇ ਉਹਦੇ ਮੁਤਾਬਕ ਵੇਚ ਕੇ ਉਹਨੇ ਆਪਣੇ ਪੈਸੇ ਕਮਾਉਣੇ, ਆਪਣਾ ਧੰਦਾ ਉਹਦਾ ਇਸੇ ਤਰ੍ਹਾਂ ਹੀ ਚੱਲਦਾ। ਲਿਵਰ ਦਾ ਕੰਮ ਇਹ ਹੀ ਆ ਭਾਈ ਜਿਹੜਾ ਖੂਨ ਅੰਤਲੀਆਂ ਦੇ ਵਿੱਚੋਂ ਵਾਪਸ ਆਇਆ ਉਹਦੇ ਵਿੱਚ ਕਿੰਨੀ ਸ਼ੂਗਰ ਆ ਜਿਹੜਾ ਸਰਕੂਲੇਟ ਕਰ ਰਿਹਾ ਸਾਰੇ ਬਲੱਡ। ਇਹ ਨੀ ਵੀ ਅੰਤਲੀਆਂ ਦੇ ਅੰਦਰਲੇ ਪਾਸੇ ਕਿੰਨੀ ਸ਼ੂਗਰ ਖਾ ਲਈ, ਕਿੰਨੇ ਕਿੰਨੇ ਚੂਬਲੇ ਤੁਸੀਂ ਜਾਂ ਕਿੰਨੇ ਰਸਗੁੱਲੇ ਖਾ ਲਏ, ਜਿਹੜਾ ਖੂਨ ਸਾਰੇ ਸਰੀਰ ਨੂੰ ਸਪਲਾਈ ਕਰ ਰਿਹਾ ਆ ਉਹਦੇ ਵਿੱਚ ਕਿੰਨੀ ਸ਼ੂਗਰ ਸੀਗੀ, ਕਿੰਨਾ ਕੋਲੈਸਟ੍ਰੋਲ ਸੀਗਾ ਜਾਂ ਉਹਦੇ ਵਿੱਚ ਕਿੰਨਾ ਆਇਰਨ ਸੀਗਾ, ਇਹ ਸਾਰੀਆਂ ਚੀਜ਼ਾਂ ਜਦੋਂ ਖੂਨ ਦੇ ਰਾਹੀਂ ਵਾਪਸ ਇਹਦੇ ਵਿੱਚ ਪਹੁੰਚਦੀਆਂ ਨੇ ਲਿਵਰ ਦੇ ਵਿੱਚ, ਤੇ ਇਹਨਾਂ ਸਾਰੀਆਂ ਨੂੰ ਉਹ ਖਿਲਾਰ ਦਿੰਦਾ। ਔਰ ਲਿਵਰ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਲੈਸਟ੍ਰੋਲ ਹੈ, ਟੋਟਲ ਕੋਲੈਸਟ੍ਰੋਲ ਹੋ ਗਿਆ, ਤੇ ਐਲਡੀਐਚ ਹੋ ਗਿਆ, ਐਚਡੀਐਲ ਹੋ ਗਿਆ, ਔਰ ਵੈਰੀ ਲੋ ਲਿਪੋਪ੍ਰੋਟੀਨ ਜਿਹੜਾ ਹੈਗਾ ਉਹ ਵੀ ਹੋ ਗਿਆ। ਤੇ ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਜਿਵੇਂ ਖੰਡ ਜਿਹੜੀ ਹੁੰਦੀ ਹੈ ਉਹ ਮੋਟੀ ਖੰਡ ਹੁੰਦੀ ਹੈ, ਬਰੀਕ ਖੰਡ ਹੁੰਦੀ ਤੇ ਮੈਦਾ ਖੰਡ ਹੁੰਦੀ ਹੈ, ਇਸ ਤਰ੍ਹਾਂ ਕਰਕੇ ਉਹਦੀਆਂ ਅਲੱਗ ਅਲੱਗ ਕਿਸਮਾਂ ਦੇ ਤੌਰ ਤੇ ਇਹ ਲਿਵਰ ਜਿਹੜਾ ਉਹਨੂੰ ਖਿਲਾਰ ਦਿੰਦਾ। ਹੁਣ ਮੈਂ ਗੱਲ ਤੇ ਕਰਨੀ ਆ ਇਸ ਰੰਗ ਦੀ, ਰੰਗ ਦੇ ਮੁਤਾਬਕ ਜਿੰਨਾ ਆਇਰਨ ਅੰਤਲੀਆਂ ਦੇ ਵਿੱਚੋਂ ਆਉਂਦਾ ਹੈਗਾ ਆ ਲਿਵਰ ਦੇ ਵਿੱਚ, ਉਸ ਖੂਨ ਦੇ ਵਿੱਚ, ਉਸ ਲਿਵਰ ਦੇ ਵਿੱਚੋਂ ਆਏ ਹੋਏ ਖੂਨ ਨੂੰ ਆਇਰਨ, ਖਾਸ ਤੌਰ ਤੇ ਆਇਰਨ ਨੂੰ ਇਹ ਲਿਵਰ ਤੋੜ ਦਿੰਦਾ ਹੈ ਤੇ ਕੀ ਬਣਾ ਦਿੰਦਾ ਹੈ? ਬਿਲੀ ਰੂਬਨ ਬਿਲੀ ਬਰਡਨ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਬਾਇਲ ਪਿਗਮੈਂਟ ਤੇ ਬਾਇਲ ਸਾਲਟ। ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜਿਹੜੇ ਨੇ ਇਹ ਸਾਡੇ ਇਸ ਚਮੜੀ ਦੇ ਰੰਗ ਵਾਸਤੇ ਜਿੰਮੇਵਾਰ ਹੁੰਦੇ ਨੇ, ਔਰ ਜੇ ਇਹ ਜ਼ਿਆਦਾ ਹੋਣ ਉਹਦੇ ਕੋਲ ਤੇ ਸਾਡੇ ਕੋਲ, ਮੇਰੇ ਕੋਲ ਬਹੁਤਾ ਸਮਾਨ ਹੋ ਗਿਆ ਤੇ ਮੈਂ ਸਸਤੇ ਭਾਅ ਵੇਚ ਦੇਣਾ, ਜ਼ਿਆਦਾ ਹੀ ਕੱਢ ਦੇਣਾ ਬਾਹਰ। ਜੇ ਜ਼ਿਆਦਾ ਲਿਵਰ ਦੇ ਵਿੱਚ ਆਇਰਨ ਟੁੱਟਿਆ ਤੇ ਜ਼ਿਆਦਾ ਲਿਵਰ ਨੇ ਆਇਰਨ ਜਿਹੜਾ ਬਾਹਰ ਭੇਜ ਦਿੱਤਾ ਤੇ ਅਲਟੀਮੇਟ ਰੰਗ ਦਾ ਸਾਡਾ ਰੰਗ ਪੀਲਾ ਹੋ ਜਾਏਗਾ। ਜਿਹੜਾ ਲਿਮਿਟ ਤੋਂ ਵੱਧ ਜਾਏਗਾ ਉਸ ਨੂੰ ਅਸੀਂ ਕਹਿੰਦੇ ਇਹਨੂੰ ਪੀਲੀਆ ਹੋ ਗਿਆ। ਔਰ ਜੇ ਲਿਵਰ ਦੇ ਵਿੱਚ ਆਉਣ ਵਾਲਾ ਖੂਨ ਉਸ ਤੋਂ ਘੱਟ ਹੈ, ਕਿਉਂਕਿ ਰੈਜੀਜੂਅਲ ਬਹੁਤ ਰਹਿ ਗਿਆ ਸਕਿਨ ਦੇ ਵਿੱਚ, ਰੈਜੀਜੂਅਲ ਪੋਰਸ਼ਨ ਬਹੁਤ ਰਹਿ ਗਿਆ, ਅਲਟੀਮੇਟ ਸਰਕੂਲੇਟਿੰਗ ਕਰਨ ਵਾਲੇ ਹਾਲਾਤ ਦੇ ਵਿੱਚ ਸਾਡੇ ਕੋਲ ਇਹ ਆਇਰਨ ਬਹੁਤ ਘੱਟੋ ਘੱਟ ਕੁਆਂਟਿਟੀ ਦੇ ਵਿੱਚ ਰਹਿ ਗਿਆ, ਔਰ ਘੱਟੋ ਘੱਟ ਕੁਆਂਟਿਟੀ ਚ ਰਹਿਣ ਕਰਕੇ ਜਦ ਲਿਵਰ ਚ ਗਿਆ ਤੇ ਉਹ ਜਾਂਦਾ ਹੀ ਇੰਨੀ ਕੁ ਕੁਆਂਟਿਟੀ ਵਿੱਚ ਜਿੰਨਾ ਕੁ ਲੋੜ ਹੈਗੀ ਹੈ ਉਹਦੇ ਮੁਤਾਬਕ ਹੀ ਬਹੁਤ ਸਾਰੇ ਲੋਕਾਂ ਦਾ ਰੰਗ ਜਿਹੜਾ ਆ ਕਣਕ ਵਿੰਨਾ ਹੁੰਦਾ ਆ, ਜਾਂ ਬਹੁਤ ਸਾਰੇ ਲੋਕਾਂ ਦਾ ਰੰਗ ਪੀਲਾ ਪਲੱਤਨ ਵਿਚ ਹੁੰਦਾ ਹੈ, ਗੁਲਾਬੀ ਹੁੰਦਾ ਨਹੀਂ ਹੁੰਦਾ। ਔਰ ਇਹ ਸਾਨੂੰ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੈਗੀ, ਇਸੇ ਕਰਕੇ ਡਾਕਟਰਾਂ ਨੇ ਇਹਦਾ ਐਚ ਬੀ ਟੈਸਟ ਕਰਾਂਗੇ ਭਾਈ, ਹੈਮੋਗਲੋਬਿਨ ਟੈਸਟ ਕਰਾਂਗੇ, ਇਹਦੇ ਖੂਨ ਦੇ ਵਿਚ ਕਿੰਨੇ ਪਰਸੈਂਟ ਆਇਰਨ ਹੈਗਾ ਹੈਗਾ। ਸੋ ਇਹ ਸਾਰੀਆਂ ਗੱਲਾਂ ਕਰਕੇ ਇਹ ਜਿਹੜਾ ਫੰਕਸ਼ਨ ਹੈਗਾ ਆ, ਇਹ ਫੰਕਸ਼ਨ ਵੀ ਸਾਡੀ ਇਸ ਸਕਿਨ ਦਾ ਫੰਕਸ਼ਨ ਹੈਗਾ ਆ ਕਿ ਭਾਈ ਇਹ ਸਾਡੀ ਚਮੜੀ ਨੂੰ ਰੰਗ ਕਿੱਥੋਂ ਮਿਲਦਾ ਹੈਗਾ ਆ, ਔਰ ਇਹ ਰੰਗ ਵਾਸਤੇ ਕਿਹੜਾ ਇੱਕ ਹਾਰਮੋਨ ਹੈਗਾ ਆ ਜਿਹੜਾ ਇਸ ਗੱਲ ਨੂੰ ਐਕਟੀਵੇਟ ਕਰਦਾ ਆ, ਤੇ ਉਹ ਵੀ ਪੈਦਾ ਕਿੱਥੇ ਹੁੰਦਾ ਆ, ਸਕਿਨ ਦੇ ਵਿਚ। ਬੜੀ ਇੰਪੋਰਟੈਂਟ ਗੱਲ ਹੋਗੀ, ਕਵਰ ਤਾਂ ਕਰਦੀ ਹੀ ਕਰਦੀ ਹੈਗੀ ਏ ਸਾਰੇ ਸਰੀਰ ਨੂੰ, ਪ੍ਰੋਟੈਕਟ ਤਾਂ ਬਾਹਰ ਦੀਆਂ ਅਲਟਰਾਵਾਇਲਟ ਰੇਜ਼ ਤੋਂ, ਗਰਮੀ ਤੋਂ, ਸਰਦੀ ਤੋਂ ਪ੍ਰੋਟੈਕਟ ਕਰਦੀ ਕਰਦੀ ਹੈਗੀ, ਇਹਦਾ ਅਸਰ ਜਾਣ ਨਹੀਂ ਦਿੰਦੀ ਹੇਠਾਂ ਵਾਲੇ ਪਾਸੇ। ਔਰ ਇਸ ਤੋਂ ਇਲਾਵਾ ਇਹ ਹਾਰਮੋਨ ਦਾ ਕੰਮ ਵੀ ਕਰਦੀ ਹੈ, ਇਸ ਤੋਂ ਇਲਾਵਾ ਇਹ ਇਸ ਸਕਿਨ ਦੇ ਕਲਰ ਨੂੰ ਵੀ ਮੈਂਟੇਨ ਆਪਣੇ ਆਪ ਨੂੰ ਰੱਖਣ ਵਾਸਤੇ ਹੀ ਵੀ ਇਹ ਡਿਪੈਂਡ ਕਰਦਾ ਹੈ, ਇਹਦਾ ਜਿਹੜਾ ਇਹ ਹਾਰਮੋਨ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਗੱਲ ਕਰਦਾ। ਸੋ ਡਿਫੈਂਸਿਵ ਪਾਵਰ ਜਿਹੜਾ ਫੈਟ ਵਾਲਾ ਲੇਅਰ ਹੈ, ਜਿਹੜਾ ਜਿਹਨੂੰ ਅਸੀਂ ਹਾਈਪੋਡਰਮਸ ਕਿਹਾ ਹੈ ਨਾ, ਉਹ ਡਿਫੈਂਸਿਵ ਲੇਅਰ ਹੈ। ਬਾਹਰੋਂ ਸੱਟ ਚੋਟ ਲੱਗ ਜਾਵੇ ਤੇ ਉਹਦਾ ਜ਼ਿਆਦਾ ਅਸਰ ਹੱਡੀਆਂ ਤੱਕ ਬਹੁਤੀ ਲੱਗ ਜਾਵੇ ਤੇ ਫਿਰ ਹੱਡੀ ਟੁੱਟੀ ਜਾਂਦੀ ਹੈ ਨਾ, ਪਰ ਬਹੁਤਾ ਜ਼ਿਆਦਾ ਕਰਕੇ ਆਮ ਤੌਰ ਤੇ ਇਹ ਪ੍ਰੋਟੈਕਟਿਵ ਲੇਅਰ ਹੁੰਦਾ ਆ ਜਿਹਦੇ ਨਾਲ ਜ਼ਿਆਦਾਤਰ ਹੇਠਾਂ ਵਾਲੇ ਅੰਗਾਂ ਨੂੰ ਹੱਡੀਆਂ ਨੂੰ ਸੱਟ ਨਾ ਲੱਗੇ ਤੇ ਉਹ ਫੈਟ ਵਾਲੀ ਤਹਿ ਹੁੰਦੀ ਹੈ। ਭਾਵ ਇਹਨਾਂ ਤਿੰਨਾਂ ਲੇਅਰਾਂ ਵਿੱਚੋਂ ਐਪੀਡਰਮਸ ਦਾ ਕੰਮ ਹੋ ਗਿਆ ਸੈਂਸਰੀ, ਜਿਹੜਾ ਡਰਮਸ ਲੇਅਰ ਹੈਗਾ ਉਹਦਾ ਕੰਮ ਹੋ ਗਿਆ ਹੇਅਰ ਗਰੋ ਕਰਨੇ, ਫੈਟ ਜਿਹੜੇ ਜਿਹੜੇ ਸਵੈਟ ਗਲੈਂਡਸ ਨੇ ਉਹ ਪੈਦਾ ਕਰਨੇ, ਔਰ ਕਿੰਨਾ ਚਰਬੀ ਹੈ ਤੁਹਾਡੇ ਸਰੀਰ ਦੇ ਵਿੱਚ ਕਿੰਨੀ ਰਿਲੀਜ਼ ਕਰਨੀ ਹੈ ਉਹ ਵੀ ਉਸ ਹਾਰਮੋਨ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਕਈਆਂ ਨੂੰ ਪਸੀਨਾ ਬੜਾ ਆਉਂਦਾ, ਕਈਆਂ ਨੂੰ ਬਹੁਤ ਘੱਟ ਆਉਂਦਾ। ਉਹ ਫੈਟ ਜਿਹੜੇ ਸਵੈਟ ਗਲੈਂਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਕਟੀਵੇਟ ਕਰ ਦਿੰਦੇ ਨੇ, ਬਹੁਤਾ ਪਸੀਨਾ ਅੰਦਰ ਤੋਂ ਪਾਣੀ ਬਹੁਤ ਬਾਹਰ ਜ਼ਿਆਦਾ ਕਰ ਦਿੰਦੇ ਨੇ, ਔਰ ਕੁਛ ਜਿਹੜੇ ਨੇ ਉਹ ਬਿਲਕੁਲ ਹੀ ਨਹੀਂ, ਉਹਨਾਂ ਨੂੰ ਪਸੀਨਾ ਆਉਂਦਾ ਹੀ ਨਹੀਂ ਹੈਗਾ। ਇਸੇ ਤਰ੍ਹਾਂ ਦੀ ਇਹ ਸਾਰੀ ਕਿਰਿਆ ਜਿਹੜੀ ਹੈ ਇਹ ਇਸ ਹਾਲਾਤ ਦੇ ਉੱਪਰ ਨਿਰਭਰ ਕਰਦੀ ਹੈ ਕਿ ਬਾਹਰਲੇ ਟੈਂਪਰੇਚਰ ਤੋਂ ਤੁਹਾਨੂੰ ਕਿੰਨੀ ਪ੍ਰੋਟੈਕਸ਼ਨ ਚਾਹੀਦੀ ਹੈ, ਔਰ ਅੰਦਰ ਵਾਲੀ ਗਰਮੀ ਨੂੰ ਬਾਹਰ ਕੱਢਣ ਵਾਸਤੇ ਤੁਹਾਨੂੰ ਕਿੰਨਾ ਕੁ ਕੰਮ ਕਰਨਾ ਚਾਹੀਦਾ ਹੈਗਾ ਆ। ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੇ ਇਸ ਐਪੀਡਰਮਸ ਤੇ ਡਰਮਸ ਦੇ ਵਿਚਕਾਰਲਾ ਜਿਹੜਾ ਲੇਅਰ ਹੈ ਜਿਹਨੂੰ ਅਸੀਂ ਡਰਮਸ ਲੇਅਰ ਕਹਿੰਦੇ ਹਾਂ, ਇਹ ਉਹਦੀ ਪ੍ਰਾਪਰਟੀ ਹੈਗੀ ਹੈ। ਤੇ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਡਿਫੈਂਸਿਵ ਕੰਮ ਕਰਦੀ ਹੈ, ਚਮੜੀ ਸਾਡੀ ਸਾਡਾ ਡਿਫੈਂਸ ਦਾ ਕੰਮ ਵੀ ਕਰਦੀ, ਬਚਾਅ ਕਰਦੀ ਹੈ। ਦੂਸਰਾ, ਟੈਂਪਰੇਚਰ ਨੂੰ ਮੇਨਟੇਨ ਕਰਨਾ। ਤੁਸੀਂ ਇਹ ਵੇਖਿਓ ਵੀ ਇਹ ਨਹੀਂ ਹੈਗਾ ਵੀ ਆਪਾਂ ਗਰਮੀ ਦੇ ਦਿਨ ਆ ਗਏ ਨੇ ਤੇ ਬਾਹਰ ਟੈਂਪਰੇਚਰ ਬਹੁਤ ਹਾਈ ਹੈਗਾ ਆ ਤੇ ਉਹਦੇ ਮੁਤਾਬਕ ਤੁਹਾਡਾ ਅੰਦਰ ਦਾ ਟੈਂਪਰੇਚਰ ਵੀ ਵੱਧ ਜੂਗਾ। ਸਾਡਾ ਅੰਦਰ ਦਾ ਟੈਂਪਰੇਚਰ ਨਹੀਂ ਵੱਧਦਾ, ਬਲਕਿ ਉਸ ਨੂੰ ਓਸਮੋਟਿਕ ਪੋਟੈਸ਼ੀਅਮ ਦੇ ਤੌਰ ਤੇ ਸਾਡੇ ਸਰੀਰ ਦੇ ਵਿੱਚੋਂ ਗਰਮੀ ਨੂੰ ਬਾਹਰ ਕੱਢਣ ਵਾਸਤੇ ਜਿਹੜੇ ਮੁਸਾਮ ਇਹਦੇ ਨੇ ਬਾਹਰ ਦੇ ਐਪੀਡਰਮਸ ਲੇਅਰ ਦੇ, ਉਹ ਫੈਲ ਜਾਂਦੇ ਆ, ਔਰ ਉਹਨਾਂ ਦੇ ਫੈਲਣ ਦੇ ਨਾਲ ਅੰਦਰ ਦੀ ਗਰਮੀ ਜਿਹੜੀ ਬਾਹਰ ਜਾਂਦੀ, ਪਰ ਅੰਦਰ ਦਾ ਜਿਹੜਾ ਟੈਂਪਰੇਚਰ ਸਾਡਾ 98.4 ਡਿਗਰੀ ਜਿਹੜਾ ਹੈ ਫਾਰਨਹਾਈਟ ਟੈਂਪਰੇਚਰ ਅਸੀਂ ਮੇਨਟੇਨ ਕਰਦੇ ਹਾਂ, 37 ਸੈਂਟੀਗ੍ਰੇਡ ਅਸੀਂ ਉਹ ਜਿਹੜਾ ਮੇਨਟੇਨ ਕਰਦੇ ਹਾਂ, ਇਹ ਆਟੋਮੈਟਿਕਲੀ ਇਹ ਸਕਿਨ ਉਸ ਨੂੰ ਮੇਨਟੇਨ ਕਰਦੀ ਹੈ ਕਿ ਸਾਡਾ ਭਾਈ ਇਹ ਟੈਂਪਰੇਚਰ ਜਿਹੜਾ ਹੈ ਇੰਨਾ ਰਹਿਣਾ ਚਾਹੀਦਾ ਹੈ। ਔਰ ਇਹ ਰਹਿਣਾ ਕਿਸ ਤਰ੍ਹਾਂ ਚਾਹੀਦਾ ਆ, ਇੱਕ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵਾਟਰ ਬੇਸਡ ਬੈਲੈਂਸ, ਵਾਟਰ ਨੂੰ ਮੇਨਟੇਨ ਕਰਕੇ ਰੱਖਣ ਦੀ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਇਹ ਸਕਿਨ ਕਰਦੀ ਹੈਗੀ ਹੈ। ਔਰ ਅਲਟੀਮੇਟ ਜਦੋਂ ਸਕਿਨ ਦੇ ਵਿੱਚ ਵੀ ਘੱਟ ਜਾਂਦਾ ਹੈ ਪਾਣੀ, ਉਸ ਵੇਲੇ ਫਿਰ ਸਾਡੇ ਗੁੱਲ ਬੁੱਲ ਸਕਿਨ ਦੇ ਵਿੱਚ ਆਉਂਦੇ ਨੇ ਬਾਹਰ ਦੇ ਜਿਹੜਾ, ਉਸ ਵੇਲੇ ਸਾਨੂੰ ਬੁੱਲਾਂ ਤੋਂ ਪਤਾ ਲੱਗ ਜਾਂਦਾ ਆ ਬਈ ਹੁਣ ਪਾਣੀ ਦੀ ਸਰੀਰ ਚ ਕਮੀ ਆ ਗਈ ਹੈ, ਔਰ ਸਕਿਨ ਦੇ ਵਿੱਚ ਵੀ ਜਿੰਨਾ ਮਿਨੀਮਮ ਪਾਣੀ ਸੀਗਾ ਉਹ ਵੀ ਸੱਕ ਕਰ ਲਿਆ ਗਿਆ ਤਾਂ ਕਿ ਬੁੱਲ ਸਾਡੇ ਸੁੱਕ ਗਏ ਆ, ਔਰ ਫਿਰ ਅਸੀਂ ਸਾਡੇ ਬ੍ਰੇਨ ਨੂੰ ਸਿਗਨਲ ਜਾਂਦਾ ਆ ਵੀ ਭਾਈ ਪਾਣੀ ਦੀ ਲੋੜ ਹੈਗੀ ਅੰਦਰ ਤੇ ਪਾਣੀ ਦਿਓ। ਬਾਵਜੂਦ ਇਸ ਦੇ ਵੀ ਸਾਨੂੰ ਸਰਵਾਈਵਲ ਜਿੰਦਾ ਰੱਖਣ ਵਾਸਤੇ ਸਕਿਨ ਆਪਣਾ ਰੈਜੀਡੂਅਲ ਵਾਟਰ ਜਿਹੜਾ ਹੈ ਉਹ ਸਰਕੂਲੇਟ ਵਿੱਚ ਪਾਉਂਦੀ ਹੈ, ਜਿਹਦੇ ਕਰਕੇ ਇਹ ਇੱਕ ਪ੍ਰੋਟੈਕਟਿਵ ਪਾਵਰ ਵੀ ਸਾਡੀ ਬਣਦੀ ਹੈ। ਠੀਕ ਹੈ, ਬਾਹਰ ਦੀਆਂ ਬਹੁਤ ਤਰ੍ਹਾਂ ਦੀਆਂ ਰੇਜ਼ ਹੁੰਦੀਆਂ ਨੇ, ਅਲਟਰਾਵਾਇਲਟ ਰੇਜ਼ ਹੁੰਦੀਆਂ ਨੇ ਜਾਂ ਸੰਸ ਰੇਜ਼ ਹੁੰਦੀਆਂ ਨੇ, ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਵਾਸਤੇ ਪਹਿਲਾ ਇਫੈਕਟ ਸਕਿਨ ਦਾ ਇਹ ਆ ਕਿ ਜੇ ਬਾਹਰੋਂ ਇਸ ਤਰ੍ਹਾਂ ਦੀ ਕੋਈ ਰੇਜ਼ ਆਉਂਦੀ ਹੈਗੀ ਹੈ ਤੇ ਉਹ ਇਸ ਨੂੰ ਹੇਠਾਂ ਵਾਲੇ ਫੈਟ ਲੇਅਰ ਤੋਂ ਹੇਠਾਂ ਨਹੀਂ ਜਾਣ ਦਿੰਦੀ। ਜੇ ਅੰਦਰ ਕੋਈ ਬਹੁਤ ਚੀਜ਼ ਐਸੀ ਜ਼ਹਿਰੀਲੀ ਖਾਧੀ ਗਈ ਹੈ, ਸਰਕੂਲੇਟ ਕਰ ਰਹੀ ਖੂਨ ਦੇ ਵਿੱਚ ਤੇ ਓਹਨੂੰ ਬਾਹਰ ਕੱਢਣ ਦੇ ਵਿਚ ਇਹ ਸਕਿਨ ਮਦਦ ਕਰਦੀ ਹੈ। ਜੇ ਉਹ ਨਾ ਕੱਢਣ ਯੋਗ ਹੋਵੇ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਟੋਕਾ ਲੱਗਾ ਹੋਇਆ ਇੱਥੇ ਥਾਂ ਥਾਂ ਤੇ ਕੁਦਰਤ ਨੇ ਸਕਿਨ ਦੇ ਵਿਚ ਟੋਕੇ ਲਾਏ ਹੋਏ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡ ਔਰ ਉਹਨਾਂ ਐਪੋਕ੍ਰਾਈਨ ਗਲੈਂਡ ਦੇ ਰਾਹੀਂ ਇਹ ਸਾਰੇ ਦਾ ਸਾਰਾ ਉਹ ਜਿਹੜਾ ਗਾਰਬੇਜ ਹੈ ਨਾ ਇਹ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਹਦੀ ਥਿਕਨੈਸ ਬੜੀ ਇੰਪੋਰਟੈਂਟ ਹੈ ਜੀ, ਚਮੜੀ ਦੀ ਥਿਕਨੈਸ ਬਹੁਤ ਇੰਪੋਰਟੈਂਟ ਹੈਗੀ ਆ। ਜਿਵੇਂ ਜਿਵੇਂ ਤੁਸੀਂ ਐਕਸਰਸਾਈਜ਼ ਕਰਦੇ ਹੋ ਨਾ ਓਵੇਂ ਓਵੇਂ ਦੋ ਐਕਟੀਵਿਟੀਜ਼ ਇਹਦੇ ਵਿਚ ਹੁੰਦੀਆਂ ਨੇ। ਇੱਕ ਐਕਟੀਵਿਟੀ ਇਹ ਹੁੰਦੀ ਹੈ ਵੀ ਫੈਟ ਘਟਦਾ ਹੈ, ਦੂਜੀ ਐਕਟੀਵਿਟੀ ਇਹ ਹੁੰਦੀ ਹੈ ਕਿ ਜਿਹੜਾ ਇਹਦਾ ਮਸਲ ਲੇਅਰ ਹੈਗਾ ਆ ਜਿਹੜਾ ਡਰਮਸ ਦੇ ਵਿਚ ਹੈਗਾ ਆ ਉਹ ਹੋਰ ਜ਼ਿਆਦਾ ਇਲਾਸਟਿਕ ਤੇ ਸਖਤ ਹੋ ਜਾਂਦਾ ਹੈ, ਭਾਵ ਮਜ਼ਬੂਤੀ ਆ ਜਾਂਦੀ ਹੈ ਤੇ ਚਮੜੀ ਪਤਲੀ ਹੋ ਜਾਂਦੀ ਹੈ। ਅਗਰ ਤੁਸੀਂ ਐਸਾ ਐਕਸਰਸਾਈਜ਼ ਵਗੈਰਾ ਨਹੀਂ ਕਰਦੇ ਤੇ ਜਿਹੜਾ ਤੁਹਾਡਾ ਫੈਟ ਲੇਅਰ ਹੈ ਚਮੜੀ ਬਹੁਤ ਮੋਟੀ ਮੋਟੀ ਹੋ ਜਾਂਦੀ ਹੈ, ਹਾਲਾਂਕਿ ਉਹਦੇ ਵਿਚ ਇੰਨੀ ਪ੍ਰੋਟੈਕਟਿਵ ਪਾਵਰ ਜਿਹੜੀ ਹੈ ਉਹ ਨਹੀਂ ਰਹਿ ਜਾਂਦੀ। ਹੁਣ ਇਹ ਜਿਹੜੀ ਚਮੜੀ ਹੈਗੀ ਆ ਇਹਦਾ ਟੈਕਸਚਰ ਕੀ ਆ, ਨਾਰਮਲ ਹਾਲਾਤ ਦੇ ਮੁਤਾਬਕ ਸਾਡੀ ਚਮੜੀ ਦਾ ਟੈਕਸਚਰ ਬਦਲਦਾ ਰਹਿੰਦਾ ਹੈਗਾ। ਵੈਸੇ ਇਹ ਇਲਾਸਟਿਕ ਟਾਈਪ ਦਾ ਸਾਡਾ ਆਰਗਨ ਹੈ, ਹਰ ਥਾਂ ਤੇ ਇਲਾਸਟਿਸਿਟੀ ਇਹਦੇ ਵਿਚ ਹੈਗੀ ਹੈਗੀ ਹੈ ਔਰ ਇਹ ਇਲਾਸਟਿਸਿਟੀ ਨੂੰ ਉਸੇ ਵੇਲੇ ਫਿਰ ਮੈਂਟੇਨ ਕਰਦੀ ਰਹਿੰਦੀ ਹੈ। ਪਰ ਜਦੋਂ ਇਹ ਇਲਾਸਟਿਸਿਟੀ ਨੂੰ ਮੈਂਟੇਨ ਨਹੀਂ ਨਾ ਕਰਦੀ ਆ ਕਈਆਂ ਨੂੰ ਐਡੀਮਾ ਹੋ ਜਾਂਦਾ, ਸੋਜ ਪੈ ਜਾਂਦੀ ਹੈ, ਪੈਰਾਂ ਤੇ ਸੋਜ ਪੈ ਜਾਂਦੀ ਹੈ ਔਰ ਅਲੱਗ ਅਲੱਗ ਤਰ੍ਹਾਂ ਦੀ ਸੋਜ ਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਹਾਂ ਕਿ ਭਾਈ ਇਹਦੇ ਚ ਪ੍ਰੋਟੀਨ ਦੀ ਕਮੀ ਕਰਕੇ ਸੋਜ ਆ ਗਈ ਹੈ। ਜੇ ਉਹ ਸੋਜ ਆਈ ਹੋਵੇ ਔਰ ਇਲਾਸਟਿਸਿਟੀ ਜਿਹੜੀ ਸਰੀਰ ਦੀ ਚਮੜੀ ਦੀ ਘੱਟ ਗਈ ਉਹਨੂੰ ਤੁਸੀਂ ਪ੍ਰੈਸ ਕਰੋਗੇ ਨਾ ਜਦੋਂ ਨੱਪੋਗੇ ਕਿਸੇ ਹੱਡੀ ਵਾਲੇ ਥਾਂ ਤੇ ਉੱਥੇ ਟੋਇਆ ਜਾ ਪੈ ਜਾਏਗਾ, ਉਹ ਛੇਤੀ ਰਿਕਵਰ ਨਹੀਂ ਕਰੇਗੀ। ਲੇਕਿਨ ਜੇ ਚਮੜੀ ਨਾਰਮਲ ਹੈ ਭਾਵੇਂ ਪਤਲੀ ਹੀ ਹੋਵੇ, ਐਕਸਰਸਾਈਜ਼ ਕਰਦਾ ਜਵਾਨ ਸਾਰਾ ਕੁਝ ਠੀਕ ਹੈਗਾ ਆ ਔਰ ਉਹ ਜੇ ਤੁਸੀਂ ਦੱਬੋਗੇ ਨਾ ਉਸੇ ਵੇਲੇ ਵਾਪਸ ਆ ਜਾਏਗੀ। ਤੁਸੀਂ ਬਲੈਡਰ ਦਾ ਕਿਸੇ ਨੂੰ ਬਲੈਡਰ ਨੂੰ ਫਲਾ ਦਿਓ ਪਾਏ ਉਹਦੇ ਵਿਚ ਅੰਗੂਠਾ ਮਾਰੋ ਉਹਦੇ ਵਿਚ ਤੇ ਫਿਰ ਜਦੋਂ ਅੰਗੂਠਾ ਛੱਡੋਗੇ ਉਸੇ ਵੇਲੇ ਉਹ ਬਰਾਬਰ ਹੋ ਜਾਏਗੀ। ਹਾਂਜੀ, ਪਰ ਜੇ ਇਹ ਜਿਹੜੀ ਚਮੜੀ ਦੀ ਗੱਲ ਹੈਗੀ ਆ ਜੇ ਇਹਦੇ ਵਿਚ ਇਸ ਤਰ੍ਹਾਂ ਦਾ ਕੋਈ ਨੁਕਸ ਆ ਗਿਆ ਕਿ ਹੋਰ ਕੋਈ ਚੀਜ਼ ਦੀ ਕਮੀ ਹੈ, ਕਿਉਂਕਿ ਇਹਦੇ ਇਹਦੀ ਕੰਪੋਜੀਸ਼ਨ ਹੈਗੀ, ਇਹਦੀ ਕੰਪੋਜੀਸ਼ਨ ਦੇ ਵਿਚ ਵਾਟਰ ਹੈਗਾ ਆ, ਇਹਦੀ ਕੰਪੋਜੀਸ਼ਨ ਦੇ ਵਿਚ ਪ੍ਰੋਟੀਨ ਹੈਗਾ ਆ, ਇਹਦੀ ਕੰਪੋਜੀਸ਼ਨ ਚ ਫੈਟ ਹੈਗਾ ਆ, ਇਹਦੀ ਕੰਪੋਜੀਸ਼ਨ ਚ ਮਿਨਰਲ ਹੈਗਾ ਆ। ਹੁਣ ਆ ਚਾਰ ਪੰਜ ਚੀਜ਼ਾਂ ਮੈਂ ਗਿਣਤੀਆਂ ਨੇ, ਇਹਨਾਂ ਚਾਰਾਂ ਪੰਜਾਂ ਚੀਜ਼ਾਂ ਦੀ ਹੀ ਜਦੋਂ ਕਮੀ ਪੇਸ਼ੀ ਆਉਣੀ ਸ਼ੁਰੂ ਹੋ ਜਾਵੇ ਤੇ ਇਹ ਸਕਿਨ ਇੱਕ ਇੰਡੀਕੇਸ਼ਨ ਦਿੰਦੀ ਹੈ। ਹੁਣ ਪਾਣੀ ਦੀ ਤਾਂ ਆਪਾਂ ਗੱਲ ਕਰ ਚੁੱਕੇ ਹਾਂ, ਜੇ ਪਾਣੀ ਨਾ ਹੋਵੇ ਸਰੀਰ ਦੇ ਵਿਚ ਤੇ ਚਮੜੀ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਇਸੇ ਤਰ੍ਹਾਂ ਹੀ ਉਪਰੋਂ ਪੇਪੜੀ ਜਿਵੇਂ ਬੁੱਲਣਾ ਤੇ ਆਮ ਤੌਰ ਤੇ ਅਸੀਂ ਵੇਖ ਸਕਦੇ ਹਾਂ ਪੇਪੜੀ ਦੀ ਜਮਣੀ ਸ਼ੁਰੂ ਹੋ ਗਈ ਹੈ ਤੇ ਪਾਣੀ ਦੀ ਕਮੀ ਹੋ ਗਈ। ਹੁਣ ਜੇ ਪ੍ਰੋਟੀਨ ਦੀ ਸਰੀਰ ਵਿਚ ਕਮੀ ਹੋ ਗਈ, ਵੇਖੋ ਚਮੜੀ ਬਹੁਤ ਵੱਡਾ ਇੰਡੀਕੇਸ਼ਨ ਹੈ ਸਾਡੇ ਵਾਸਤੇ ਡਾਕਟਰਾਂ ਵਾਸਤੇ, ਪ੍ਰੋਟੀਨ ਦੀ ਕਮੀ ਹੋ ਜਾਏ ਤੇ ਆ ਜਿਵੇਂ ਮੈਂ ਹੁਣੇ ਤੁਹਾਨੂੰ ਦੱਸਿਆ ਨਾ ਵੀ ਪ੍ਰੋਟੀਨ ਦੀ ਕਮੀ ਹੋ ਜਾਵੇ ਤੇ ਹੱਡੀ ਕਿਸੇ ਵੀ ਥਾਂ ਤੇ, ਕਿਉਂਕਿ ਉਸ ਥਾਂ ਤੇ ਫੈਟ ਘੱਟ ਹੁੰਦਾ ਨਾ, ਹੱਡੀ ਕਿਸੇ ਵੀ ਥਾਂ ਤੇ ਹੋਵੇ, ਗਿੱਟਾ ਹੋਵੇ, ਲੱਤ ਦੀ ਹੱਡੀ ਹੋਵੇ, ਇਹਦੀ ਥਾਂ ਤੇ ਅਗਰ ਤੁਸੀਂ ਬਲੈਡਰ ਵਾਲੀ ਗੱਲ ਪ੍ਰੈਸ ਕਰਨ ਦੀ ਕੋਸ਼ਿਸ਼ ਕਰੋ ਨਾ ਤੇ ਉਹ ਪ੍ਰੈਸ ਕੀਤੇ ਦਾ ਕੀਤਾ ਹੀ ਰਹਿ ਜੂਗਾ, ਕਿਉਂਕਿ ਜਿਹੜੀ ਇਲਾਸਟਿਸਿਟੀ ਹੈ ਸਕਿਨ ਦੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ, ਫੈਟ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ, ਖਾਲੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਉਹਦੇ ਵਿਚ ਉਹ ਇਲਾਸਟਿਸਿਟੀ ਨਾ ਹੋਣ ਕਰਕੇ ਇਹਨੂੰ ਡਿਪਿੰਗ ਓਨ ਪ੍ਰੈਸ਼ਰ ਕਹਿੰਦੇ ਹਾਂ ਜਾਂ ਪਿਟਿੰਗ ਓਨ ਪ੍ਰੈਸ਼ਰ ਕਹਿੰਦੇ ਹਾਂ। ਉਹ ਪਿਟਿੰਗ ਓਨ ਪ੍ਰੈਸ਼ਰ ਜਿਹੜਾ ਹੈ ਉਸ ਥਾਂ ਤੇ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜੇ ਮਿਨਰਲ ਦੀ ਕਮੀ ਆ ਜਾਵੇ, ਹੁਣ ਆਇਰਨ ਵੀ ਇਹ ਮਿਨਰਲ ਹੈ ਸਾਡਾ, ਸੋਡੀਅਮ ਵੀ ਮਿਨਰਲ ਹੈ ਤੁਹਾਡਾ, ਆ ਤੁਸੀਂ ਵੇਖਿਆ ਹੋਣਾ ਨੋਹਾਂ ਤੇ ਕਈਆਂ ਦੇ ਛਿਲਤਰਾਂ ਦੀਆਂ ਉੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ।
1: ਹਾਂਜੀ,
0: ਨੋਹਾਂ ਦੇ ਉੱਪਰ ਨਾ ਚਮੜੀ ਜਿਹੜੀਆਂ ਤਰੇ ਦਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਸਾਬਤ ਕਰਦੀਆਂ ਨੇ ਕਿ ਸਾਡੇ ਸਰੀਰ ਦੇ ਵਿਚ ਸੋਡੀਅਮ ਦੀ ਕਮੀ ਆ। ਇਹੋ ਜੇ ਲੋਕਾਂ ਨੂੰ ਆਮ ਤੌਰ ਤੇ ਕਰੇਵਿੰਗ ਹੋਏਗੀ ਲੂਣ ਜ਼ਿਆਦਾ ਖਾਣ ਦੀ, ਕਿ ਲੂਣ ਕਿਉਂਕਿ ਕਿਸੇ ਵੀ ਤਰ੍ਹਾਂ ਚਾਹੇ ਪਿਸ਼ਾਬ ਚ ਜਾ ਰਿਹਾ ਚਾਹੇ ਪਸੀਨੇ ਚ ਜਾ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਸਰੀਰ ਚੋਂ ਜਾ ਰਿਹਾ ਹੈ। ਜੇ ਸਰੀਰ ਚੋਂ ਜਾ ਰਿਹਾ ਹੈ ਤੇ ਸਾਡਾ ਰਿਜ਼ਰਵ ਕੋਟਾ ਸਕਿਨ ਦੇ ਵਿਚੋਂ ਵੀ ਜਾ ਰਿਹਾ ਹੈ ਔਰ ਜੇ ਉਹ ਜਾ ਰਿਹਾ ਹੈਗਾ ਤੇ ਉਹਦੀਆਂ ਨਿਸ਼ਾਨੀਆਂ ਇਹ ਨੇ ਤੇ ਨੋਹਾਂ ਦੇ ਵਿਚ ਛਿਲਤਾ ਫੁੱਟਣੀਆਂ। ਹਾਂਜੀ, ਆਇਰਨ ਘੱਟ ਹੋ ਗਿਆ ਤੇ ਨੋਹਾਂ ਦੀ ਜਿਹੜਾ ਗੁਲਾਬੀ ਪਾਣ ਆ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਇਹ ਮਿਨਰਲ ਜਿਹੜੇ ਨੇ ਇਹਨਾਂ ਨੂੰ ਵੀ ਪ੍ਰੋਟੈਕਟ ਕਰਦੀ ਹੈਗੀ ਹੈ। ਔਰ ਹੁਣ ਇਸ ਤੋਂ ਬਾਅਦ ਆਪਣਾ ਲਾਸਟ ਗੱਲ ਇਸ ਗੱਲ ਦੀ ਆ ਗਈ ਵੀ ਬਿਮਾਰੀਆਂ, ਇਹ ਜਿਹੜੀ ਸਕਿਨ ਹੈ, ਸਕਿਨ ਆਮ ਤੌਰ ਤੇ ਸਭ ਤੋਂ ਵੱਡਾ ਗਾਰਬੇਜ ਸਟੋਰ ਆ ਔਰ ਜਿੰਨੇ ਵੀ ਸਰੀਰ ਦੇ ਅੰਗਾਂ ਦੇ ਵਿੱਚੋਂ ਗਾਰਬੇਜ ਨਿਕਲਣਾ ਹੁੰਦਾ ਆ ਉਹਦਾ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਕਿ ਅੰਤੜੀਆਂ ਦਾ ਗਾਰਬੇਜ ਜਿਹੜਾ ਟੱਟੀ ਦੇ ਰਸਤੇ ਨਿਕਲੂਗਾ ਬਲੱਡ ਦੇ ਵਿੱਚ ਸਰਕੂਲੇਟ ਕਰਦਾ ਹੋਇਆ ਜਿਹੜਾ ਖੂਨ ਆ ਉਹਦੇ ਵਿੱਚ ਰਲਿਆ ਹੋਇਆ ਗਾਰਬੇਜ ਪਿਸ਼ਾਬ ਦੇ ਰਸਤੇ ਮਿਲ ਕੇ ਨਿਕਲੇਗਾ ਜਿਹੜਾ ਗਾਰਬੇਜ ਪਿਸ਼ਾਬ ਦੇ ਟੱਟੀ ਤੋਂ ਬਚ ਗਿਆ ਉਹ ਸਰਕੂਲੇਟ ਕਰਦਿਆਂ ਹੋਇਆ ਸਕਿਨ ਵਿੱਚ ਜਦੋਂ ਜਾਏਗਾ ਤੇ ਉੱਥੇ ਫਿਰ ਉਸ ਟੋਕੇ ਵਿੱਚੋਂ ਟੋਕਰਾਂ ਚੋਂ ਲੰਘ ਕੇ ਪਸੀਨੇ ਰਾਹੀਂ ਬਾਹਰ ਨਿਕਲੇਗਾ ਜੇ ਫੇਰ ਵੀ ਹੋਰ ਬਚ ਗਿਆ ਵੀ ਨਹੀਂ ਹਜੇ ਵੀ ਪੂਰਾ ਨਹੀਂ ਨਿਕਲਿਆ ਤੇ ਉਸ ਹਿਸਾਬ ਦੇ ਵਿੱਚ ਸਾਡੇ ਸਾਹ ਦੇ ਵਿੱਚੋਂ ਆਮ ਤੌਰ ਤੇ ਤੁਸੀਂ ਦੇਖਿਆ ਨਾ ਕਈ ਲੋਕ ਕਹਿੰਦੇ ਯਾਰ ਤੇਰੇ ਸਾਹ ਚ ਬੋ ਬਹੁਤ ਆਉਂਦੀ ਹੈ ਹਾਂਜੀ ਸਾਹ ਦੇ ਵਿੱਚੋਂ ਸਮੈਲ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਕੁਦਰਤ ਬਚਿਆ ਹੋਇਆ ਗਾਰਬੇਜ ਜਿਹੜੀ ਹੈ ਉਹ ਇਸ ਰਸਤੇ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਤਰ੍ਹਾਂ ਕਰਕੇ ਸਾਡੇ ਗਾਰਬੇਜ ਨੂੰ ਕੱਢਣ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਵੀ ਸਕਿਨ ਸਾਡਾ ਇੱਕ ਪ੍ਰੋਟੈਕਟਿਵ ਮੇਜਰ ਹੈ ਜਿਹੜਾ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ ਉਸ ਤੋਂ ਬਾਅਦ ਆਮ ਤੌਰ ਤੇ ਬਿਮਾਰੀਆਂ ਵਾਸਤੇ ਇਹ ਇੱਕ ਇੰਡੀਕੇਸ਼ਨ ਹੈ ਸਾਡੇ ਵਾਸਤੇ ਜੇ ਪੀਲੀ ਚਮੜੀ ਜਿਨ ਪੀਲੀਆ ਹੋ ਗਿਆ ਇਹ ਕਿੱਥੇ ਹੋਊਗਾ ਜੀ ਲਿਵਰ ਚ ਨੁਕਸ ਹੋਊਗਾ ਜੇ ਫਿੰਸੀਆਂ ਦਾਣੇ ਨਿਕਲਣੇ ਸ਼ੁਰੂ ਹੋ ਗਏ ਤੇ ਇਹਦਾ ਮਤਲਬ ਹੈ ਵੀ ਗਾਰਬੇਜ ਸਕਿਨ ਦੇ ਵਿੱਚ ਵੀ ਆ ਕੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਗਿਆ ਔਰ ਸਕਿਨ ਦੇ ਵਿੱਚ ਗਾਰਬੇਜ ਜਿਹੜਾ ਆਇਆ ਆ ਉਹ ਇੰਨਾ ਸਖਤ ਆ ਕਿ ਸਕਿਨ ਦੇ ਮਸਾਮਾ ਰਾਹੀਂ ਬਾਹਰ ਨਹੀਂ ਨਿਕਲ ਰਿਹਾ ਤੇ ਅੰਦਰੋਂ ਪ੍ਰੈਸ਼ਰ ਦੇ ਨਾਲ ਉਹ ਬਾਹਰ ਨੂੰ ਸਕਿਨ ਨੂੰ ਫਲਾ ਰਿਹਾ ਜਿਹਨੂੰ ਅਸੀਂ ਕਹਿੰਦੇ ਫਿੰਸੀ ਹੋ ਗਈ ਹੈ ਜੀ
1: ਜੀ
0: ਔਰ ਫਿਰ ਉਸ ਫਿੰਸੀ ਨੂੰ ਰੈਜ਼ੋਲੂਸ਼ਨ ਕਰਨ ਵਾਸਤੇ ਕੁਦਰਤ ਦਾ ਆਪਣਾ ਇੱਕ ਨਿਯਮ ਆ ਕਿ ਕੋਈ ਵੀ ਇਸ ਤਰ੍ਹਾਂ ਦਾ ਗਾਰਬੇਜ ਚਾਹੇ ਸਰੀਰ ਦੇ ਅੰਦਰ ਹੋਵੇ ਤੇ ਚਾਹੇ ਸਰੀਰ ਦੇ ਬਾਹਰ ਹੋਵੇ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਉਸ ਦੇ ਉੱਪਰ ਕੁਦਰਤ ਆਪਣਾ ਇੱਕ ਕਵਰ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਕੈਲਸੀਫਿਕੇਸ਼ਨ ਔਰ ਅਲਟੀਮੇਟਲੀ ਜਦੋਂ ਉਹ ਅੰਦਰ ਵਾਲਾ ਗਾਰਬੇਜ ਇਕੱਠਾ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੂੰ ਅੰਦਰ ਤੋਂ ਉਹ ਕਹਿੰਦੇ ਨੇ ਫੈਗੋਸਾਈਟਿਕ ਫੰਕਸ਼ਨ ਖਾਣਾ ਸ਼ੁਰੂ ਕਰਦੀ ਹੈ ਨਾ ਖਾਇਆ ਜਾ ਸਕਦਾ ਹੋਵੇ ਤਾਂ ਫੇਰ ਉਸ ਨੂੰ ਕਿਸੇ ਥਾਂ ਤੋਂ ਚਮੜੀ ਨੂੰ ਗਾਲ ਕੇ ਉਹਦੇ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ ਇੱਕ ਨਾਰਮਲ ਪੈਥੋਲੋਜੀਕਲ ਪ੍ਰੋਸੈਸ ਹੈ ਸਾਡਾ ਜਿਹੜਾ ਕੁਦਰਤ ਦਾ ਹੈ ਜਿਹੜਾ ਡਾਕਟਰ ਅਸੀਂ ਲੋਕਾਂ ਨੇ ਪੜਿਆ ਕਿਉਂ ਫਿੰਸੀ ਕਿਉਂ ਨਿਕਲਦੀ ਹੈ ਭਾਈ ਫੋੜਾ ਕਿਉਂ ਹੁੰਦਾ ਹੈ ਭਾਈ ਜਾਂ ਫੋੜੇ ਚ ਪਸ ਕਿਉਂ ਪੈਣੀ ਸ਼ੁਰੂ ਹੋ ਜਾਂਦੀ ਹੈ ਭਾਈ ਹਾਂਜੀ ਇਹ ਸਾਰਾ ਉਸ ਪ੍ਰੋਸੈਸ ਦਾ ਐਕਸਪਲੇਨੇਸ਼ਨ ਹੈ ਜਿਹੜਾ ਸਾਡੀ ਇਸ ਸਕਿਨ ਦੇ ਰਾਹੀ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਸੋ ਇਹ ਚਮੜੀ ਦੀ ਗੱਲ ਹੋ ਗਈ ਆਮ ਰੂਟੀਨ ਫੋੜੇ ਫਿੰਸੀਆਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਬਿਮਾਰੀਆਂ ਦੀ ਇੰਡੀਕੇਸ਼ਨ ਹੈਗੀ ਹੈ ਆਇਰਨ ਦੀ ਮਿਨਰਲ ਦੀ ਕਮੀ ਹੋ ਗਈ ਜਾਂ ਪਾਣੀ ਦੀ ਕਮੀ ਹੋ ਗਈ ਸਾਲਟਾਂ ਦੀ ਕਮੀ ਹੋ ਗਈ ਇਹ ਸਾਨੂੰ ਚਮੜੀ ਆਮ ਤੌਰ ਤੇ ਦੱਸਣਾ ਸ਼ੁਰੂ ਕਰ ਦਿੰਦੀ ਹੈ ਵੀ ਭਾਈ ਇਹਦੀਆਂ ਨਿਸ਼ਾਨੀਆਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਪ੍ਰੋਟੈਕਟਿਵ ਪਾਵਰ ਇਹ ਸਾਡੀ ਹੈਗੀ ਹੈ ਸਾਨੂੰ ਪਤਾ ਵੀ ਸਾਡੇ ਸਰੀਰ ਨੂੰ ਪ੍ਰੋਟੈਕਟ ਕਰਦੀ ਹੈ ਬਹੁਤ ਸਾਰੀਆਂ ਗੱਲਾਂ ਤੋਂ ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਨ ਵਾਸਤੇ ਕਿ ਬਾਹਰ ਭਾਵੇਂ ਗਰਮੀ ਹੋਵੇ ਬਾਹਰ ਭਾਵੇਂ ਠੰਡ ਹੋਵੇ ਕੋਸ਼ਿਸ਼ ਇਹ ਕਰਨੀ ਕਿ ਅੰਦਰ ਦਾ ਟੈਂਪਰੇਚਰ ਸਾਡੇ ਨਾਰਮਲ ਲੈਵਲ ਦੇ ਮੁਤਾਬਕ ਰਹੇ ਔਰ ਇਹ ਸੰਭਵ ਬਣਾਉਂਦੀ ਹੈ ਸਾਡੀ ਇਹ ਜਿਹੜੀ ਚਮੜੀ ਹੈ ਇਸ ਨੂੰ ਸੰਭਵ ਬਣਾਉਂਦੀ ਹੈ ਉਸ ਤੋਂ ਇਲਾਵਾ ਇਹਦੀਆਂ ਹੋਰ ਬਹੁਤ ਸਾਰੀਆਂ ਐਸੀਆਂ ਬਿਮਾਰੀਆਂ ਨੇ ਜਿਹੜੀਆਂ ਸਿਰਫ ਗਾਰਬੇਜ ਦੇ ਨਾਲ ਸੰਬੰਧਿਤ ਨੇ ਗਾਰਬੇਜ ਨਾਰਮਲ ਹਾਲਾਤ ਵਿੱਚ ਡਿਸਚਾਰਜ ਹੁੰਦਾ ਰਹਿੰਦਾ ਆ ਤੇ ਉਹ ਪਸੀਨੇ ਦੇ ਰਾਹੀਂ ਹੁੰਦਾ ਆ ਗਾਰਬੇਜ ਟੌਕਸਿਕ ਸਟਾਈਪ ਦਾ ਹੋਣਾ ਸ਼ੁਰੂ ਹੋ ਜਾਵੇ ਤੇ ਫਿਰ ਉਹਨੂੰ ਅਸੀਂ ਕਹਿੰਦੇ ਉਹਦੇ ਸਾਲਟ ਵਗੈਰਾ ਨਿਕਲ ਰਹੇ ਨੇ ਜਦੋਂ ਵੀ ਸਾਲਟ ਨਿਕਲਣੇ ਸ਼ੁਰੂ ਹੋਣੇ ਹੁੰਦੇ ਨੇ ਤੇ ਉਹਨਾਂ ਥਾਵਾਂ ਤੇ ਲੂਣ ਲਾ ਦੂ ਕਿਸੇ ਥਾਂ ਤੇ ਚਮੜੀ ਦੇ ਉੱਪਰ ਨਾ ਤੇ ਤੁਹਾਨੂੰ ਇਰੀਟੇਸ਼ਨ ਹੋਣੀ ਸ਼ੁਰੂ ਹੋ ਜਾਏਗੀ ਖਾਰਿਸ਼ ਹੋਣੀ ਸ਼ੁਰੂ ਹੋ ਜਾਏਗੀ ਔਰ ਇਹੀ ਕੰਮ ਜਿਹੜਾ ਹੈਗਾ ਆ ਸਕਿਨ ਦੇ ਵਿੱਚ ਹੁੰਦਾ ਤੁਸੀਂ ਖਾਰਿਸ਼ ਕਰਦੇ ਹੋ ਅਲਟੀਮੇਟ ਜਿਹੜਾ ਉੱਪਰ ਵਾਲਾ ਲੇਅਰ ਹੈ ਐਪੀਡਰਮਸ ਦਾ ਉਹ ਪਤਲਾ ਲੇਅਰ ਹੁੰਦਾ ਉਹ ਛਿਲਿਆ ਜਾਂਦਾ ਫਿਰ ਉਹ ਫੋੜੀ ਫਿੰਸੀ ਪੀੜ ਵੀ ਬਹੁਤ ਕਰਦੀ ਕਿਉਂਕਿ ਉੱਪਰ ਵਾਲੇ ਲੇਅਰ ਦੇ ਵਿੱਚ ਹੁੰਦੀ ਹੈ ਇਸ ਕਰਕੇ ਉਹ ਦਰਦ ਬਹੁਤ ਕਰਦੀ ਹੈ ਫਿੰਸੀ ਫਿਰ ਉਹ ਛਿਲਿਆ ਜਾਂਦਾ ਹੈਗਾ ਪਰ ਗਾਰਬੇਜ ਤਾਂ ਹੋਰ ਨਿਕਲ ਰਿਹਾ ਹੈਗਾ ਫਿਰ ਉਹ ਉਸ ਥਾਂ ਤੇ ਜ਼ਖਮ ਬਣਾ ਦਿੰਦਾ ਉਹਨੂੰ ਅਸੀਂ ਐਗਜ਼ੀਮਾ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਫਿਰ ਕੋਸ਼ਿਸ਼ ਕੁਦਰਤ ਇਹ ਕਰਦੀ ਆ ਕਿ ਮੈਂ ਇਸ ਨੂੰ ਲੋਕਲਾਈਜ਼ਡ ਰੱਖਾਂ ਭਾਵ ਸਾਰੇ ਸਰੀਰ ਚ ਨਾ ਫੈਲੇ ਕਿਸੇ ਇੱਕ ਥਾਂ ਤੇ ਇਹ ਜਿਹੜਾ ਨਿਕਲਿਆ ਸੀ ਗਾਰਬੇਜ ਉੱਥੇ ਰਹਿ ਜਾਵੇ ਤੇ ਫਿਰ ਉਸ ਨੂੰ ਰੀਸੀਪੀਲੇਟਸ ਕਹਿੰਦੇ ਆ ਕੁਝ ਹਾਲਾਤਾਂ ਦੇ ਵਿੱਚ ਇਹ ਸਾਰੇ ਦਾ ਸਾਰਾ ਆਪਾਂ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ ਚਮੜੀ ਦੀਆਂ ਬਿਮਾਰੀਆਂ ਦੀ ਕੁਝ ਹਾਲਾਤਾਂ ਦੇ ਵਿੱਚ ਐਸਾ ਹੁੰਦਾ ਆ ਕਿ ਗਾਰਬੇਜ ਗੈਸੀਅਸ ਰੂਪ ਵਿੱਚ ਹੁੰਦਾ ਆ ਗਾਰਬੇਜ ਸੋਲਿਡ ਰੂਪ ਵਿੱਚ ਨਹੀਂ ਹੁੰਦਾ ਔਰ ਫੇਰ ਤੁਸੀਂ ਵੇਖੋ ਕਿ ਚਮੜੀ ਫੁੱਲੀ ਨੂੰ ਕਹਿੰਦੇ ਧੱਫੜ ਪੈ ਗਏ ਜੀ ਹੁਣ ਧੱਫੜ ਪੈ ਗਏ ਨੇ, ਕਦੀ ਦੇਖਿਆ ਧੱਫੜ ਦੇ ਵਿਚੋਂ ਕੋਈ ਸੀਰਮ ਨਹੀਂ ਨਿਕਲਦਾ, ਕੋਈ ਬਲੱਡ ਨਹੀਂ ਨਿਕਲਦਾ, ਉਹ ਇਸੇ ਤਰ੍ਹਾਂ ਦੀ ਚਮੜੀ ਫੁੱਲੀ ਹੋਈ ਦਿਖਾਈ ਦਿੰਦੀ ਹੈ ਕਿ ਗੈਸੀਅਸ ਫਾਰਮ ਦੇ ਵਿਚ ਅੰਦਰ ਦਾ ਗਰਭ ਵਿਚ ਆ ਗਿਆ ਤੇ ਉਹਦੇ ਤੇ ਧੱਫੜ ਪੈ ਗਏ ਸਰੀਰ ਤੇ। ਹਾਂਜੀ, ਸੋ ਜੁੜਪਤੀ ਕਹਿੰਦੇ ਨੇ ਹਿੰਦੀ ਦੇ ਵਿਚ ਉਸ ਨੂੰ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਨੇ, ਔਰ ਜਦੋਂ ਕੋਈ ਵੀ ਕੰਡੀਸ਼ਨ ਰਿਵਰਸੀਬਲ ਹੋ ਜੇ, ਹੁਣ ਇਨਫਲਾਮੇਸ਼ਨ ਦੇ ਸੰਬੰਧ ਵਿਚ ਆਪਾਂ ਕਿੰਨੀ ਵਾਰ ਗੱਲ ਕੀਤੀ, ਪਰ ਅੱਜ ਫਿਰ ਸਕਿਨ ਦੀਆਂ ਬਿਮਾਰੀਆਂ ਦੇ ਸੰਬੰਧ ਵਿਚ ਮੈਨੂੰ ਇਹ ਦੱਸਣਾ ਬੜਾ ਜ਼ਰੂਰੀ ਹੋ ਜਾਏਗਾ। ਇਕਦਮ ਆਪਾਂ ਇਹ ਨਹੀਂ ਕਹਿ ਸਕਦੇ ਹਾਂਜੀ ਕੈਂਸਰ ਵੀ ਹੋ ਜਾਂਦਾ। ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਸ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ, ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ, ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਕਿ ਕੁਦਰਤ ਇਹ ਚਾਹੁੰਦੀ ਹੈ ਬਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਅਸਰ ਵੀ ਹੋ ਜਾਂਦਾ। ਸਕਿਨ ਕੈਂਸਰ ਅੱਜ ਕੱਲ ਅਲਟਰਾ ਵਾਇਲਟ ਰੇਸ ਦੇ ਕਰਕੇ, ਅੱਜ ਕੱਲ ਮੌਸਮ ਦੇ ਵਿਚ ਸਾਡਾ ਜਿਹੜਾ ਇਨਵਾਇਰਮੈਂਟ ਚੇਂਜ ਹੋ ਰਿਹਾ ਹੈ ਉਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਕਿਨ ਕੈਂਸਰ ਹੋ ਰਿਹਾ ਹੈ। ਪਰ ਇਸ ਸਾਰੀ ਦੀ ਸਾਰੀ ਕੰਡੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਭਾਈ ਇਕਦਮ ਹੀ ਸਾਰਿਆਂ ਨੂੰ ਕੈਂਸਰ ਹੋ ਗਿਆ, ਇਕਦਮ ਹੀ ਸਾਰਿਆਂ ਨੂੰ ਐਸੀ ਕੋਈ ਕੰਡੀਸ਼ਨ ਹੋ ਜਾਵੇ। ਇਹਦੇ ਬਚਾਉਣ ਵਾਸਤੇ ਇਹਦਾ ਆਪਣਾ ਨਿਯਮ ਕੰਮ ਕਰਦਾ ਹੈ ਕੁਦਰਤ ਦਾ, ਕਿ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ, ਔਰ ਉਹਨਾਂ ਨਿਸ਼ਾਨੀਆਂ ਨੂੰ, ਪਹਿਲੀ ਨਿਸ਼ਾਨੀ ਨੂੰ ਅਸੀਂ ਕੀ ਕਹਿੰਦੇ ਹਾਂ, ਇਨਫਲਾਮੇਸ਼ਨ। ਇਨਫਲਾਮੇਸ਼ਨ ਕਿ ਉਸ ਥਾਂ ਤੇ ਸੋਜ ਪੈ ਗਈ, ਗਾਰਬੇਜ ਨੂੰ ਇਕੱਠਾ ਕਰ ਦੋ ਯਾਰ, ਸਾਰੇ ਸਰੀਰ ਤੇ ਨਾ ਪਹਿਲੇ ਇਹਨੂੰ ਇਕੱਠਾ ਕਰ ਦੋ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਕਿ ਕੁਦਰਤ ਇਹ ਚਾਹੁੰਦੀ ਹੈ ਬਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ੍ਹ ਦੇ ਵਿਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿਚ ਕੈਲਸੀਫਿਕੇਸ਼ਨ ਕਹਿੰਦੇ ਹਾਂ। ਆਪ ਉਹਦੇ ਮੁਤਾਬਿਕ

0: ਇਹਨੂੰ ਇਕੱਠਾ ਕਰ ਦਿਓ ਇੱਕ ਥਾਂ ਤੇ, ਔਰ ਇੱਕ ਥਾਂ ਤੇ ਕੋਈ ਫੋੜਾ ਜਾਂ ਫਿਣਸੀ ਨਿਕਲ ਕੇ ਆ ਗਿਆ, ਭਾਵ ਕੀ ਹੈ ਬਹੁਤਾ ਸਾਰਾ ਗਾਰਬੇਜ ਕੁਦਰਤ ਨੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਆ, ਬਈ ਇਹ ਫੈਲਣ ਤੋਂ ਬਚ ਜਾਵੇ। ਫੇਰ ਉਹਦਾ ਦੂਜਾ ਪ੍ਰੋਸੈਸ ਮੈਂ ਦੱਸਿਆ ਸੀਗਾ ਕਿ ਕੁਦਰਤ ਇਹ ਚਾਹੁੰਦੀ ਹੈ ਬਈ ਇਹ ਹੋਰ ਫੈਲੇ ਨਾ, ਫੈਲਣ ਵਾਸਤੇ ਜਿਵੇਂ ਜੇਲ ਦੇ ਵਿੱਚ ਉਹਨਾਂ ਲੋਕਾਂ ਨੂੰ ਰੱਖ ਦਿੰਦੇ ਨੇ ਜਿਹੜੇ ਸੋਸਾਇਟੀ ਚ ਨਹੀਂ ਰਹਿਣ ਯੋਗ ਹੁੰਦੇ, ਫਿਰ ਕੁਦਰਤ ਉਹਦੇ ਉੱਪਰ ਇੱਕ ਐਸਾ ਲੇਅਰ ਬਣਾਉਂਦੀ ਜਿਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕੈਲਸੀਫਿਕੇਸ਼ਨ ਕਹਿੰਦੇ ਹਾਂ। ਆਪ ਉਹਦੇ ਮੁਤਾਬਕ ਇਹ ਹੁੰਦਾ ਵੀ ਹੋਰ ਬਾਹਰ ਨਾ ਫੈਲ ਜਾਵੇ। ਤੁਸੀਂ ਵੇਖਿਆ ਹੋਣਾ ਫੋੜੀ ਫਿੰਸੀਆਂ ਨਿਕਲਦੇ ਨੇ, ਪਹਿਲਾਂ ਲਾਲ ਹੁੰਦੇ ਨੇ, ਉਹਨੂੰ ਕਹਿੰਦੇ ਨੇ ਵੈਸੀਕਲਰ ਅਪਸ਼ਨ, ਔਰ ਫਿਰ ਉਹ ਕਿਨਾਰੇ ਤੋਂ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਉਹਨੂੰ ਕਹਿੰਦੇ ਨੇ ਕੈਲਸੀਫਿਕੇਸ਼ਨ। ਉਸ ਤੋਂ ਬਾਅਦ ਉਹਦੇ ਪਸ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਭਾਵ ਅੰਦਰੋਂ ਉਸ ਨੂੰ ਫੈਗੋਸਾਈਟਿਕ ਫੰਕਸ਼ਨ ਦੇ ਮੁਤਾਬਕ ਕੁਦਰਤ ਖਾਣਾ ਚਾਹੁੰਦੀ ਹੈ, ਸਕਿਨ ਉਸ ਨੂੰ ਹਜ਼ਮ ਕਰਨਾ ਚਾਹੁੰਦੀ ਹੈ, ਔਰ ਉਸ ਦੇ ਮੁਤਾਬਕ ਅੰਦਰੋਂ ਅੰਦਰੋਂ ਸਕਿਨ ਨੂੰ ਵੀ ਗਲਣਾ ਪੈਂਦਾ ਹੈ ਕਿਸੇ ਨੂੰ ਮਾਰਨ ਵਾਸਤੇ। ਆਪ ਵੀ ਤਾਂ ਮਰਨਾ ਪੈਂਦਾ ਨੂੰ, ਇਰਾਨ ਇਰਾਕ ਦੀ ਗੱਲ ਤਾਂ ਤੁਸੀਂ ਕਰ ਹੀ ਰਹੇ ਸੀ ਨਾ, ਸਾਰਾ ਵੀ ਨੁਕਸਾਨ ਤਾਂ ਹੁੰਦਾ ਹੀ ਹੈ, ਤੋ ਅੰਦਰੋਂ ਅੰਦਰ ਉਹ ਨੁਕਸਾਨ ਹੁੰਦਾ ਹੈ ਤੇ ਇਹ ਕੀ ਹੋ ਜਾਂਦਾ ਹੈ ਡੀਜਨਰੇਸ਼ਨ। ਮੈਡੀਕਲ ਟਰਮ ਚ ਅਸੀਂ ਇਹਨੂੰ ਕਹਿੰਦੇ ਹਾਂ ਡੀਜਨਰੇਸ਼ਨ, ਕਿ ਪਹਿਲਾਂ ਫਿੰਸੀ ਸੀ, ਵੈਸੀਕੁਲਰ ਅਪਸ਼ਨ ਸੀ, ਫਿਰ ਉਹ ਪੈਪੂਲਰ ਹੋ ਗਈ ਕਿ ਉਹਦੇ ਚਾਰਜ ਫਿਰੇ ਚਿੱਟਾ ਚਿੱਟਾ ਕਿਨਾਰਾ ਹੋ ਗਿਆ, ਲੇਕਿਨ ਵਿੱਚ ਉਹ ਲਾਲ ਰਹਿ ਗਿਆ, ਫਿਰ ਉਹ ਵਿਚਕਾਰ ਤੋਂ ਚਿੱਟੀ ਹੋ ਗਈ ਜਿਹਨੂੰ ਅਸੀਂ ਡੀਜਨਰੇਸ਼ਨ ਕਹਿ ਦਿੱਤਾ, ਫਿਰ ਉਹ ਡੀਜਨਰੇਸ਼ਨ ਚਿੱਟੀ ਵਾਲੀ ਥਾਂ ਤੋਂ ਫਟ ਗਿਆ ਤੇ ਫਿਰ ਅਸੀਂ ਉਹਨੂੰ ਨਿਕਰੋਸਿਸ ਕਹਿ ਦਿੰਦੇ ਹਾਂ ਕਿ ਉਹਦੇ ਵਿੱਚੋਂ ਪਸ ਟੌਕਸਿਨ ਜਿਹੜਾ ਉਹ ਬਾਹਰ ਨਿਕਲਣਾ ਸ਼ੁਰੂ ਹੋ ਗਿਆ। ਔਰ ਅਗਰ ਇਹ ਕੰਡੀਸ਼ਨ ਲਿਮਿਟਡ ਏਰੀਏ ਵਿੱਚ ਨਾ ਰਹੇ, ਬਹੁਤੇ ਸਾਰੇ ਏਰੀਏ ਦੇ ਵਿੱਚ ਫੈਲ ਜਾਵੇ, ਔਰ ਉਹਦਾ ਤਰੀਕਾ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਉਹਦੀ ਨਿਸ਼ਾਨੀਆਂ ਕੀ ਨੇ, ਸਾਡੇ ਕੋਲ ਗਾਰਬੇਜ ਨੂੰ ਟਰਾਂਸਪੋਰਟ ਕਰਨ ਦਾ ਇੱਕ ਕੁਦਰਤ ਨੇ ਅਲੱਗ ਚੈਨਲ ਬਣਾਇਆ ਹੋਇਆ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿਮਫੈਟਿਕ ਚੈਨਲ। ਕਿਸੇ ਵੀ ਥਾਂ ਤੇ ਫੋੜਾ ਫਿੰਸੀ ਹੋ ਗਿਆ, ਚਾਹੇ ਸਧਾਰਨ ਹੈ ਚਾਹੇ ਕੈਂਸਰ ਕੁਛ ਵੀ ਹੈ, ਉਹਦੇ ਵਿੱਚੋਂ ਜਿਹੜਾ ਗਾਰਬੇਜ ਬਾਹਰਲੇ ਪਾਸੇ ਸਕਿਨ ਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ, ਉਹ ਫਿਰ ਸਰਕੂਲੇਸ਼ਨ ਚ ਆਉਂਦਾ ਆ, ਬਲੱਡ ਚ ਜਾਂਦਾ ਆ, ਕੁਦਰਤ ਉਸ ਸਰਕੂਲੇਸ਼ਨ ਦੇ ਵਿੱਚੋਂ ਬਲੱਡ ਦੇ ਵਿੱਚੋਂ ਉਹ ਟੌਕਸਿਨ ਉਹ ਜ਼ਹਿਰੀਲਾ ਮਾਦਾ ਜਿਹੜਾ ਉੱਥੇ ਕਿਸੇ ਥਾਂ ਤੇ ਬਣਿਆ ਸੀਗਾ ਉਸ ਨੂੰ ਫਿਲਟਰ ਕਰਦੀ ਹੈ ਤੇ ਉਹਦੀ ਇੱਕ ਅਲੱਗ ਚੈਨਲ ਬਣਾ ਦਿੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲਿੰਫ ਚੈਨਲ। ਔਰ ਲਿੰਫ ਦਾ ਮਤਲਬ ਸਭ ਤੋਂ ਵੱਡਾ ਕੰਮ ਕੀ ਹੈ, ਫੈਗੋਸਾਈਟਿਕ ਖਾਣਾ ਹਜ਼ਮ ਕਰਨਾ, ਜਿਵੇਂ ਬਲੈਕ ਹੋਲ ਹੈ ਨਾ, ਤੁਸੀਂ ਤਾਂ ਜਾਣਦੇ ਹੋ ਬਲੈਕ ਹੋਲ ਦੇ ਬਾਰੇ।
1: ਬਿਲਕੁਲ ਪੜਿਆਰੀ,
0: ਹਾਂ ਬਲੈਕ ਹੋਲ ਨੇ ਤਾਂ ਪਤਾ ਨੀ ਕਿੰਨੀਆਂ ਸਾਡੀਆਂ ਧਰਤੀਆਂ, ਸਾਡੀ ਧਰਤੀ ਵਰਗੇ ਕਿੰਨੇ ਪਲੈਨਟ ਜਿਹੜੇ ਨੇ ਰੋਜ਼ ਦੇ ਖਾਈ ਜਾ ਰਹੀ, ਕਿੰਨੇ ਨਵੇਂ ਬਣੀ ਜਾ ਰਹੇ। ਸੋ ਇਹ ਫੈਗੋਸਾਈਟਿਕ ਫੰਕਸ਼ਨ ਜਿਹੜਾ ਹੈ ਹੋਣਾ ਸ਼ੁਰੂ ਹੋ ਜਾਂਦਾ ਆ, ਜਿਹਦੇ ਰਾਹੀਂ ਇਹ ਸਾਰਾ ਕੁਝ ਖਾਇਆ ਜਾਂਦਾ ਹੈ। ਪਰ ਜੇ ਉਹ ਸਾਡਾ ਲਿੰਫ ਚੈਨਲ ਸਾਰਾ ਅਲੱਗ ਅਲੱਗ ਥਾਂ ਤੇ ਉਹਦੇ ਸੈਂਟਰ ਬਣੇ ਨੇ ਜਿਹਨੂੰ ਅਸੀਂ ਲਿੰਫ ਗਲੈਂਡ ਕਹਿੰਦੇ ਹਾਂ, ਉਹ ਵੀ ਭਰ ਜਾਣ, ਜੇਲਾਂ ਭਰ ਗਈਆਂ, ਸਾਡੇ ਚੈਨਲ ਵੀ ਭਰਨੇ ਸ਼ੁਰੂ ਹੋ ਗਏ, ਉਹ ਫਿਰ ਅਲੱਗ ਅਲੱਗ ਥਾਵਾਂ ਤੇ ਹੋਰ ਖਰਾਬੀਆਂ ਕਰਨਗੇ ਜਾਂ ਹੋਰ ਥਾਵਾਂ ਤੇ ਫੈਲਣਗੇ, ਤੇ ਫਿਰ ਅਸੀਂ ਇਹਨੂੰ ਕਹਿੰਦੇ ਹਾਂ ਵੀ ਇਹ ਫੈਲ ਗਈ ਕੰਡੀਸ਼ਨ ਹੈ ਔਰ ਇਹ ਠੀਕ ਨਹੀਂ ਹੋ ਰਹੀ, ਤੇ ਜਦੋਂ ਇਹ ਸਟੇਜ ਆਉਂਦੀ ਹੈ ਉਸ ਵੇਲੇ ਅਸੀਂ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ। ਹਾਂਜੀ, ਸੋ ਕੈਂਸਰ ਇੱਕ ਇਸ ਤਰ੍ਹਾਂ ਦੀ ਸਟੇਜ ਹੈਗੀ ਆ ਟਿਸ਼ੂ ਦੀ ਚੇਂਜਸ ਦੀ, ਜਿਹੜੀ ਸਾਨੂੰ ਲੱਗਦੀ ਆ ਵੀ ਜ਼ਿਆਦਾ ਫੈਲ ਗਈ ਹੈ ਤੇ ਇਰਰਿਵਰਸੀਬਲ ਹੈ, ਰਿਵਰਸ ਨਹੀਂ ਹੋ ਰਹੀ ਤੇ ਅਸੀਂ ਕਹਿੰਦੇ ਹਾਂ ਇਰਰਿਵਰਸੀਬਲ ਹੈ। ਪਰ ਦੂਸਰੇ ਪਾਸੇ ਮੈਡੀਕਲ ਸਾਇੰਸ ਦੇ ਹੁਣ ਤੱਕ ਦੇ ਰਿਜ਼ਲਟਸ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਆ ਕਿ ਸਾਡਾ ਮੈਟਾਬੋਲਿਕ ਰੇਟ ਸਰੀਰ ਦੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਆ, ਔਰ ਜੇ ਆਖਰੀ ਸਵਾਸ ਤੱਕ ਚੱਲਦਾ ਰਹਿੰਦਾ ਹੈ ਤੇ ਮੈਟਾਬੋਲਿਕ ਦਾ ਮਤਲਬ ਕੀ ਹੈ, ਐਨਾਬੋਲਿਕ ਰੇਟ ਤੇ ਕੈਟਾਬੋਲਿਕ ਰੇਟ, ਡਿਸਟ੍ਰੈਕਸ਼ਨ ਤੇ ਰਿਪੇਅਰ ਦਾ ਰੇਟ, ਇਹਦਾ ਮਤਲਬ ਕੀ ਆ ਕਿ ਕੈਟਾਬੋਲਿਕ ਰੇਟ ਇਸ ਹਾਲਾਤ ਦੇ ਵਿੱਚ ਜਿਹੜਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ, ਐਨਾਬੋਲਿਕ ਰੇਟ ਰਿਪੇਅਰ ਦਾ ਰੇਟ ਘੱਟ ਗਿਆ। ਜਦੋਂ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਫਿਰ ਉਦੋਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਕੈਂਸਰ ਹੋ ਗਿਆ, ਇਹ ਲਿਊਪਸ ਹੋ ਗਿਆ, ਜਾਂ ਇਸ ਤਰ੍ਹਾਂ ਦੀ ਬਿਮਾਰੀਆਂ ਤੇ ਅਸੀਂ ਨਾ ਲੈਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਸਮਝਦੇ ਹਾਂ ਵੀ ਸਾਡੀਆਂ ਜੇਲਾਂ ਇਹਨੂੰ ਹੁਣ ਸੰਭਾਲ ਨਹੀਂ ਸਕਦੀ, ਤੇ ਫਿਰ ਬਦਮਾਸ਼ ਜਿਹੜੇ ਨੇ ਬਾਹਰ ਕਾਰਵਾਈਆਂ ਵੀ ਕਰੀ ਜਾਂਦੇ ਨੇ, ਭਾਵੇਂ ਸਰਕਾਰ ਜੋ ਮਰਜ਼ੀ ਕਰਦੀ ਰਹੇ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਸਾਡਾ ਅੱਜ ਦਾ ਇਸ ਵਿਸ਼ਲੇਸ਼ਣ ਸੀ ਬਈ ਸਕਿਨ ਦੇ ਤਿੰਨ ਲੇਅਰ ਨੇ, ਤਿੰਨਾਂ ਲੇਅਰਾਂ ਦੀ ਹੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਹੈ, ਔਰ ਤਿੰਨਾਂ ਲੇਅਰਾਂ ਨੇ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਗਲੈਂਡਸ ਲੱਗੇ ਨੇ ਜਾਂ ਹੇਅਰ ਰੂਟਸ ਲੱਗੀਆਂ ਹੋਈਆਂ ਨੇ, ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦੇ ਸੰਬੰਧ ਵਿੱਚ ਵੀ ਦੱਸਦੇ ਰਹਿੰਦੇ ਨੇ। ਵਾਲ ਟੁੱਟਣੇ ਸ਼ੁਰੂ ਹੋ ਗਏ, ਵਾਲ ਸੁੱਕਣੇ ਸ਼ੁਰੂ ਹੋ ਗਏ, ਵਾਲ ਚਿੱਟੇ ਹੋਣੇ ਸ਼ੁਰੂ ਹੋ ਗਏ, ਇਹ ਸਾਰਾ ਕੁਝ ਸਾਨੂੰ ਦੱਸਦੇ ਆ ਕਿ ਇਸ ਸਕਿਨ ਦੇ ਵਿੱਚ ਜਿਹੜੀ ਸਪਲਾਈ ਆ ਰਹੀ ਹੈ ਉਹ ਪੂਰੀ ਨਹੀਂ ਆ ਰਹੀ, ਇਸੇ ਕਰਕੇ ਵਾਲ ਜਿਹੜੇ ਸਾਡੇ ਚਿੱਟੇ ਹੋ ਗਏ, ਭਾਵ ਕੀ ਹੈ ਕੈਟਾਬੋਲਿਕ ਰੇਟ ਇਹਨਾਂ ਦਾ ਇੱਥੇ ਵੱਧ ਗਿਆ ਹੈਗਾ। ਜ਼ਖਮਾਂ ਦੇ ਸੰਬੰਧ ਵਿੱਚ ਵੀ ਆਪਾਂ ਡਿਟੇਲ ਗੱਲ ਕਰ ਦਿੱਤੀ, ਕਿਉਂ ਫੋੜਾ ਫਿੰਸੀ ਜਿਹੜਾ ਜ਼ਖਮ ਬਣ ਜਾਂਦਾ, ਕਿਉਂ ਗੈਂਗਰੀਨ ਬਣ ਜਾਂਦਾ,

0: ਕਿਉਂ ਕੈਂਸਰ ਤੱਕ ਪਹੁੰਚਣਾ ਸ਼ੁਰੂ ਕਰ ਦਿੰਦਾ? ਇਸ ਦੀ ਗੱਲ ਬਾਰੇ ਵੀ ਆਪਾਂ ਸਾਰੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਪ੍ਰੋਟੈਕਟਿਵ ਪਾਵਰ ਕਿਸ ਤਰ੍ਹਾਂ ਦੀ ਇਹਦੀ ਹੈਗੀ ਹੈ, ਪਲੱਸ ਇੱਕ ਖਾਸ ਗੱਲ ਆਪਾਂ ਗੱਲ ਕਰੀ ਹੈ ਕਿ ਇਹ ਸਾਡੀ ਇੱਕ ਛੇਵੀਂ ਸੈਂਸ ਹੈ ਜਿਹੜੀ ਬਾਹਰੋਂ ਸਪਸ਼ਟ ਦੇ ਤੌਰ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਦਿੰਦੀ ਹੈਗੀ ਹੈ, ਔਰ ਇਹਦੇ ਨਾਲ ਅਸੀਂ ਬਹੁਤ ਸਾਰਾ ਹੋਰ ਅੰਦਰ ਧਿਆਨ ਤੱਕ ਗੱਲ ਪਹੁੰਚਾ ਦਿੰਦੇ ਹਾਂ ਵੀ ਯਾਰ ਬਾਹਰੋਂ ਠੰਡ ਲੱਗਦੀ ਵੀ ਮੇਰੀ ਬਾਂਹ ਨੂੰ ਏਸੀ ਲੱਗੀ ਹੋਵੇ ਨਾ ਕਿਸੇ ਪਾਸੇ ਤੇ ਬਾਂਹ ਉਸ ਪਾਸੇ ਹੋਵੇ ਕਾਰ ਦੀ ਤੇ ਲੱਗਦਾ ਯਾਰ ਬਾਂਹ ਠੰਡੀ ਹੋ ਗਈ ਹੈ ਜੀ, ਸੈਂਸੇਸ਼ਨ ਪਹੁੰਚ ਗਿਆ ਨਾ ਅੰਦਰ। ਸੋ ਇਹ ਸੈਂਸ ਦਾ ਆਰਗਨ ਵੀ ਸਾਡਾ ਇਸ ਤਰ੍ਹਾਂ ਹੈਗਾ, ਦਿਮਾਗ ਤੱਕ ਪਹੁੰਚ ਗਈ ਵੀ ਉੱਥੇ ਸਾਡੀ ਠੰਡ ਹੈਗੀ। ਸੋ ਅੱਜ ਦਾ ਆਪਾਂ ਸਮਾਂ ਸਮਾਪਤ ਕਰਦੇ ਹਾਂ, ਮੈਂ ਸਮਝਦਾ ਟਾਈਮ ਹੋ ਗਿਆ
1: ਜੀ।
0: ਸੋ ਕੋਈ ਠੀਕ ਹੈ, ਕੱਲ ਅਗਲੇ ਪ੍ਰੋਗਰਾਮ ਨੂੰ ਫਿਰ ਆਪਾਂ ਹੋਰ ਇਸੇ ਤਰ੍ਹਾਂ, ਕਿਉਂਕਿ ਜਿੰਨੀਆਂ ਵੀ ਚੀਜ਼ਾਂ ਦੇ ਮੈਂ ਨਾਂ ਲੈ ਰਿਹਾ ਹਾਂ ਨਾ, ਇਹ ਸਟਰਕਚਰ ਦੀਆਂ ਗੱਲਾਂ ਨੇ ਕਿ ਇਸ ਸਰੀਰ ਦਾ ਸਟਰਕਚਰ ਬਣਿਆ ਕਿਵੇਂ ਹੈਗਾ ਆ, ਫਿਰ ਇਸ ਸਟਰਕਚਰ ਦੇ ਵਿੱਚ ਕੀ ਕੀ ਹੈਗਾ ਆ, ਔਰ ਉਹਦਾ ਕੀ ਫੰਕਸ਼ਨ ਹੈਗਾ, ਕੀ ਦੇਣ ਹੈਗੀ ਸਾਡੇ ਇਸ ਜੀਵਨ ਦੇ ਵਿੱਚ, ਉਹਦੀ ਡਿਟੇਲ ਚੱਲੇਗੀ ਕਿ ਭਾਈ ਬ੍ਰੇਨ ਦੇ ਵਿੱਚ ਕੀ ਹੈਗਾ ਆ, ਉਹਦਾ ਕੰਮ ਕੀ ਹੈਗਾ, ਉਹਦੀ ਦੇਣ ਕੀ ਹੈਗੀ ਹੈ, ਛਾਤੀ ਚ ਕੀ ਹੈਗਾ, ਉਹਦਾ ਕੰਮ ਕੀ ਹੈਗਾ, ਦੇਣ ਕੀ ਹੈਗੀ ਹੈ, ਉਹ ਇਹ ਸਾਰੀਆਂ ਗੱਲਾਂ ਇੱਕ ਬਹੁਤ ਵੱਡਾ ਆਪਾਂ ਸਮੁੰਦਰ ਦੇ ਵਿੱਚ ਐਂਟਰ ਕਰ ਰਹੇ ਹਾਂ ਤੇ ਉਸ ਨੂੰ ਹੌਲੀ ਹੌਲੀ ਹੌਲੀ ਹੌਲੀ ਵੇਖਦੇ ਜਾਵਾਂਗੇ, ਕਿੱਥੇ ਕਿੱਥੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਡਿਸਕ੍ਰਾਈਬ ਕਰਕੇ ਤੇ ਸਾਰੇ ਸੱਜਣਾਂ ਨੂੰ ਦੱਸਦੇ ਜਾਵਾਂਗੇ ਵੀ ਇਹ ਸਰੀਰ ਦੀ ਬਣਤਰ ਦੇ ਵਿੱਚ ਕੀ ਹੈਗਾ। ਸੋ ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਬਾਰੇ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਥੱਕ ਗਏ ਹੋ ਤੇ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਹੋਮਿਓਪੈਥਿਕ ਦੇ ਸਾਇੰਟਿਫਿਕ ਅਪਰੋਚ ਦੇ ਤਰੀਕੇ ਮੁਤਾਬਕ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
2: ਨਮਸਕਾਰ ਜੀ ਡਾਕਟਰ ਸਾਹਿਬ, ਥੈਂਕ ਯੂ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਤੁਹਾਡਾ ਵੀ ਧੰਨਵਾਦ ਵੀਰੋ ਜਿੰਨੇ ਤੁਸੀਂ ਸੁਣਦੇ ਹੋ, ਸਾਹਿਬ ਤੁਹਾਡਾ ਵੀ ਥੈਂਕ ਯੂ। ਮਿਲਦੇ ਹਾਂ
2: ਜੀ, ਥੈਂਕ ਯੂ,
1: ਬਹੁਤ ਸ਼ੁਕਰੀਆ ਜੀ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਆ। ਨਿਊਯਾਰਕ ਨਿਊਜਰਸੀ ਦੇ ਏਰੀਏ ਤੋਂ USA ਤੋਂ ਤੁਹਾਡੇ ਨਾਲ ਰੂਬਰੂ ਕਰ ਰਹੇ ਜੀ। ਹਰ ਦੂਏ ਦਿਨ ਇਹ ਪ੍ਰੋਗਰਾਮ ਹੁੰਦਾ ਹੈ ਪ੍ਰਵਾਸ ਰੇਡੀਓ ਦਾ ਦਿਲ ਦੀ ਆਵਾਜ਼। ਸੋ ਤੁਹਾਡੀ ਲੈ ਕੇ ਸੇਵਾ ਵਿਚ ਹਾਜ਼ਰ ਹੋ ਗਏ ਜੀ, ਤੁਹਾਡੀ ਸੇਵਾ ਵਿਚ ਸੋਰੀ ਹਾਜ਼ਰ ਹੋ ਗਏ ਜੀ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇੱਕ ਬਹੁਤ ਹੀ ਪਿਆਰੇ ਗੀਤ ਨਾਲ, ਕਵਾਲੀ ਕਹਿ ਲੋ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਹਲਕਾ ਹਲਕਾ ਸਰੂਰ ਹੈ। ਬਹੁਤ ਪਿਆਰਾ, ਬਹੁਤ ਹੀ ਵਧੀਆ। ਲਓ ਜੀ,

ਦੋਸਤੋ ਅਗਲਾ ਗੀਤ ਸੁਣਦੇ ਹਾਂ ਜੀ ਚੂਰੀ ਲਖਵਿੰਦਰ ਵਡਾਲੀ ਹੋਣਾ ਦਾ ਬਹੁਤ ਪਿਆਰਾ ਗੀਤ ਹੈ ਚੂਰੀ ਆ ਲਓ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜੀ ਚੂਰੀ ਨੂੰ।

0: ਸਾਥੀਓ, ਪਿਆਰਿਓ, ਮਿੱਤਰੋ, ਭੈਣੋ ਤੇ ਭਰਾਵੋ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਗੇਨ। ਇਹ ਸਨ ਜੀ ਦਦਾਰ ਸਿੰਘ ਪਰਦੇਸੀ ਹੋਣਾ ਦਾ ਲਾਸਟ ਗੀਤ ਤੁਸੀਂ ਸੁਣ ਰਹੇ ਸੀ, ਔਰ ਗੀਤਾਂ ਦਾ ਪ੍ਰੋਗਰਾਮ ਆਪਣਾ ਹੋ ਗਿਆ ਬੰਦ। ਤੇ ਹੁਣ ਆਪਾਂ ਚੱਲਾਂਗੇ ਜੀ ਵਰਲਡ ਦੀਆਂ ਖਬਰਾਂ, ਦੁਨੀਆਂ ਦੀਆਂ ਖਬਰਾਂ, ਕਿੱਥੇ ਕਿੱਥੇ ਕੀ ਕੀ ਹੋ ਰਿਹਾ। ਜੰਗਾਂ ਵੰਗਾਂ ਲੱਗੀਆਂ ਜੀ, ਬਹੁਤ ਬੁਰਾ ਹਾਲ ਹੈ, ਲੋਕ ਮਰ ਰਹੇ ਆ, ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀ ਜਾਨ ਲਈ ਜਾ ਰਹੀ ਹੈ, ਇਹਦਾ ਇੱਕ ਬੜਾ ਵੱਡਾ ਅਫਸੋਸ ਵਾਲਾ ਕੰਮ ਹੋ ਗਿਆ ਜੀ ਦੁਨੀਆਂ ਦੇ ਉੱਪਰ। ਤੇ ਦੂਜਾ, ਅੱਜ ਇੱਕ ਖਬਰ ਕੈਨੇਡਾ ਤੋਂ ਆਈ ਹੈ ਕਿ ਨੈਂਸੀ ਗਰੇਵਾਲ ਜਿਹੜੀ ਬਹੁਤ ਬੋਲਦੀ ਹੁੰਦੀ ਸੀ, ਕਦੀ ਕਿਸੇ ਨੂੰ ਟਾਰਗੇਟ ਕਰਦੀ ਸੀ, ਰਾਜਸਵਾਮੀ ਵਾਲਿਆਂ ਨੂੰ ਟਾਰਗੇਟ ਕੀਤਾ, ਜਥੇਦਾਰ ਸਾਹਿਬ ਨੂੰ ਵੀ ਟਾਰਗੇਟ ਕੀਤਾ, ਹੋਰਾਂ ਵੀ ਕਈਆਂ ਨੂੰ ਉਹ ਕਰਦੀ ਸੀ। ਪਰ ਉਹਦੀ ਕੱਲ ਰਾਤ 9 ਵਜੇ, ਕੱਲ ਦੀ ਗੱਲ ਹੈ ਕਿ ਆਪਣੇ ਕੁਛ ਪਤਾ ਨਹੀਂ ਆਪਣੇ ਕੌਣ ਜਿਨ੍ਹਾਂ ਨੇ ਉਹਦਾ ਕਤਲ ਕਰ ਦਿੱਤਾ ਤੇ ਦੁਨੀਆਂ ਤੋਂ ਚਲੀ ਗਈ ਹੈ। ਸੋ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਜੋ ਕੁਛ ਵੀ ਨਾ ਲਿਖਦੇ ਆ ਜਾਂ ਊੜ ਤੂੜ ਬੋਲਦੇ ਰਹਿੰਦੇ ਆ ਬਿਨਾਂ ਕਿਸੇ ਰੀਜ਼ਨ ਤੋਂ, ਪਤਾ ਹੁੰਦਾ ਨਹੀਂ ਗਾ ਕਿ ਗੱਲ ਕਿਹੜੀ ਆ ਕਿਹੜੀ ਨਹੀਂ ਹੈਗੀ, ਔਰ ਬੇਫਜ਼ੂਲ ਦੀਆਂ ਗੱਲਾਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਫੈਲਾਉਂਦੇ ਰਹਿੰਦੇ ਹਾਂ। ਜਦੋਂ ਤੱਕ ਕਿਸੇ ਚੀਜ਼ ਦਾ ਸਿਰ ਪਤਾ ਨਹੀਂ ਹੁੰਦਾ ਨਾ, ਉਦੋਂ ਤੱਕ ਗੱਲ ਨਹੀਂ ਕਰਨੀ ਚਾਹੀਦੀ, ਲਿਖਣਾ ਵੀ ਨਹੀਂ ਚਾਹੀਦਾ। ਪਹਿਲਾਂ ਸੋਚੋ 1000 ਵਾਰੀ ਲਿਖਣ ਤੋਂ ਪਹਿਲਾਂ ਕਿ ਮੈਂ ਲਿਖ ਕੀ ਰਿਹਾ, ਮੈਂ ਕਰ ਕੀ ਰਿਹਾ, ਮੈਂ ਵੀਡੀਓ ਕਿਹੜੇ ਹਿਸਾਬ ਤੇ ਬਣਾ ਰਿਹਾ। ਸੋ ਇਹ ਚੀਜ਼ਾਂ ਨੂੰ ਆਪਾਂ ਨੂੰ ਹੁਣ ਅਨਪੜਤਾ ਤੋਂ ਬਾਹਰ ਆਉਣਾ ਪਏਗਾ। ਚੀਮਾ ਸਾਹਿਬ, ਸਹੀ ਗੱਲ ਹੈ ਜੀ?
1: ਬਿਲਕੁਲ ਜੀ, ਤੁਸੀਂ 16 ਦੀ ਬਜਾਏ 17-18 ਨੇ ਗੱਲ ਕਰ ਦਿੱਤੀ ਆ, ਬੋਲਣ ਤੋਂ ਪਹਿਲਾਂ ਸੋਚੋ, ਥਿੰਕ ਬਿਫੋਰ ਯੂ ਲੀਪ ਕਹਿੰਦੇ ਹੁੰਦੇ ਅੰਗਰੇਜ਼ੀ ਦੇ ਵਿੱਚ ਖੱਖ ਸਾਹਿਬ ਜੀ। ਉਹ ਐਵੇਂ ਨਹੀਂ ਸਿਆਣਿਆਂ ਨੇ ਗੱਲਾਂ ਬਣਾਈਆਂ, ਉਹ ਜਿਹੜੀ ਸਿਆਣੇ ਆਪਣੇ ਕਹਿੰਦੇ ਹੁੰਦੇ, ਜਿਹੜੀ ਗੱਲ ਤੁਹਾਡੇ ਇੱਕ ਵਾਰੀ ਬੁੱਲਾਂ ਤੋਂ ਬਾਹਰ ਹੋਵੇ ਨਾ, ਮੁੜ ਕੇ ਪੈਣੀ ਨਹੀਂ,
0: ਮੁੜ ਕੇ ਪੈਣੀ ਜੀ, ਬਿਲਕੁਲ
1: ਮੁੜ ਕੇ ਮੂੰਹ ਚ ਨਹੀਂ ਪੈਣੀ, ਬਿਲਕੁਲ। ਉਹਦਾ ਨੁਕਸਾਨ ਹੈ ਜਿਹੜੀ ਜਵਾਨ ਖੱਖ ਸਾਹਿਬ ਜਿਹੜੀ 2.5 ਇੰਚ ਦੀ ਹੈਗੀ ਆ, ਪਰ ਇਹ ਬਹੁਤ ਖਤਰਨਾਕ ਸਾਬਤ ਹੋ ਸਕਦੀ ਆ।
0: ਬਿਲਕੁਲ ਸਹੀ ਗੱਲ, ਇਹੀ ਹੋ ਰਿਹਾ ਜੀ ਚੀਮਾ ਸਾਹਿਬ, ਇਹੀ ਕੁਝ ਹੋ ਰਿਹਾ। ਤੁਸੀਂ ਦੇਖਿਆ ਕਿ ਅਸੀਂ ਬਹੁਤ, ਚਲੋ ਸੋਸ਼ਲ ਮੀਡੀਆ ਤੇ ਅਸੀਂ ਵੀ ਘੁੰਮਦੇ ਰਹੀਦਾ, ਕਿਉਂਕਿ ਅਸੀਂ ਕੁਛ ਨਾ ਕੁਛ ਚੈੱਕ ਕਰਦੇ ਰਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਫਿਰ ਸੋਚੀਦਾ ਕਿ ਇਹ ਗੱਲ ਸਹੀ ਹੈ ਜਾਂ ਗਲਤ ਆ। ਜਦੋਂ ਤੱਕ ਤੁਹਾਨੂੰ ਪੂਰੀ ਖਬਰ ਨਹੀਂ ਮਿਲਦੀ ਜਾਂ ਉਦੋਂ ਤੱਕ ਆਪਣਾ ਮੂੰਹ ਮਤ ਖੋਲੋ। ਹੁਣ ਕਈ ਲੋਕ ਜਿਹੜੇ ਨਾ ਉਹ ਉੱਪਰ ਮਿਜ਼ਾਈਲਾਂ ਦਿਖਾਈ ਜਾ ਰਹੇ ਆ, ਦੇਖੋ ਜੀ 15-20 ਮਿਜ਼ਾਈਲਾਂ ਜਾ ਰਹੀਆਂ, ਸਾਰੇ ਮਿਜ਼ਾਈਲਾਂ ਕਿਤੇ ਚੁੱਪ ਚਪੀਤੀਆਂ ਜਾਂਦੀਆਂ ਨੇ, ਪੁੱਛਣ ਵਾਲਾ ਹੋਵੇ ਕਰਕੇ ਚਲੇ ਜਾਂਦੀਆਂ। ਉਹਦੀ ਸਪੀਡ ਹੀ ਇੰਨੀ ਤੇਜ਼ ਹੁੰਦੀ ਹੈ ਕਿ ਪਤਾ ਨਹੀਂ ਲੱਗਦਾ ਮਿਜ਼ਾਇਲ ਕਿੱਥੇ ਹੈ।
1: ਬਿਲਕੁਲ ਬਿਲਕੁਲ ਬਿਲਕੁਲ,
0: ਚੀਜ਼ਾਂ ਪਾ ਪਾ ਕੇ ਤੁਸੀਂ ਕੀ ਪ੍ਰੂਫ ਕਰਨਾ ਚਾਹੁੰਦੇ ਹੋ? ਇਹ ਨਹੀਂ ਸਮਝ
1: ਪ੍ਰੂਫ ਕਾਕ ਸਾਹਿਬ ਜੀ, ਉਹ ਪਾ ਕੇ ਯੂਟਿਊਬ ਤੇ ਜਾਂ ਦੂਜਿਆਂ ਤੇ ਪੈਸੇ ਬਣਾਉਣ ਦਾ ਮਸਲਾ ਆ ਗਿਆ। ਲੋਕ ਜਿਹੜੇ ਪੰਜਾਬ ਦੇ ਉਹ ਹੱਥ ਲਾ ਕੇ ਰਾਜ਼ੀ ਨਹੀਂ, ਮੈਜੋਰਿਟੀ ਜਿਹੜੀ ਹੈ, ਮੈਜੋਰਿਟੀ ਦੀ ਗੱਲ ਕਰਦੇ ਆ ਸਾਰੇ। ਦੇਖੋ ਕਾਕ ਸਾਹਿਬ, ਜਿਹੜੀ ਵੀ ਆਪਾਂ ਗੱਲ, ਮੈਂ ਅੱਗੇ ਵੀ ਜਦੋਂ ਕੋਈ ਗੱਲ ਕਹਿੰਦਾ ਉਹਦੇ ਵਿੱਚ ਹਮੇਸ਼ਾ ਜਿਹੜੀ ਆ ਜਿਹਨੂੰ ਕਹਿੰਦੇ ਐਕਸੈਪਸ਼ਨ ਹੁੰਦੀਆਂ, ਜਦੋਂ ਆਪਾਂ ਕਹਿੰਦੇ ਜਾਂ ਬਈ ਯਾਰ ਪੰਜਾਬ ਦੇ ਲੋਕਾਂ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੁੰਦਾ ਮੈਂ ਇਕੱਲਾ ਨਹੀਂ, ਹੋਰ ਵੀ ਬਹੁਤ ਜਿਹੜੇ ਸੱਜਣ ਆ ਉਹ ਕਹਿੰਦੇ ਆ ਜਦੋਂ ਗੱਲ, ਉਹ ਆਪਾਂ ਕਹਿ ਦਿੰਦੇ ਆ ਭਈ ਸਾਰੇ ਪੰਜਾਬੀ ਨਹੀਂ, ਸਾਰਿਆਂ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਹਮੇਸ਼ਾ ਜਿਹੜੀ ਆ ਐਕਸੈਪਸ਼ਨ ਹੁੰਦੀਆਂ ਆ। ਸੋ ਹਮੇਸ਼ਾ ਇਸ ਤਰ੍ਹਾਂ ਸੋਚੋ ਕਿ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਭਈ ਸਾਡੇ ਤਾਂ ਯਾਰ ਪੰਜਾਬੀ ਆ, ਨਹੀਂ ਸਾਰੇ ਨਹੀਂ ਹੁੰਦੇ, ਉਹਦੇ ਵਿੱਚ ਹਮੇਸ਼ਾ ਵਾਸਤੇ ਉਹ ਕਹਿਣ ਦਾ ਤਰੀਕਾ ਹੁੰਦਾ।
0: ਬਿਲਕੁਲ ਬਿਲਕੁਲ ਸਹੀ ਗੱਲ
1: ਜੀ,
0: ਕੁਛ ਲੋਕ ਹੁੰਦੇ ਆ ਜਿਹੜੇ ਇਹਦਾ ਉੱਠੇ ਪੱਕਾ, ਉਹ ਪਤਾ ਪਤਾ ਕਿ ਨੌਲੇਜ ਹੈ ਨਹੀਂ ਗਾ। ਇਧਰੋਂ ਦੇਖਿਆ ਉਧਰੋਂ ਦੇਖਿਆ, ਚੁੱਕੇ ਤੇ ਉਹਨੂੰ ਸ਼ੇਅਰ ਕਰ ਦਿੱਤਾ ਪੋਸਟ ਨੂੰ, ਉਹ ਮਾਈ ਗਾਡ ਐ ਹੋ ਗਿਆ ਜੀ, ਇਹ ਦੇਖੋ ਕਿੰਨਾ ਹੋ ਗਿਆ, ਇੰਨਾ ਤੂੰ ਘਰੇ ਬੈਠੇ ਤੈਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੇ। ਦੂਜੀ ਗੱਲ ਇੱਕ ਚੀਮਾ ਸਾਹਿਬ ਹੋਰ ਵੀ ਆ, ਕਈ ਲੋਕ ਨਾ ਖਬਰਾਂ ਭੇਜਦੇ ਆ ਸਾਨੂੰ ਜਾਂ ਦੇਖਦੇ ਆ ਕਿ ਆਹ ਵੀਡੀਓ ਭੇਜੀ ਆ, ਉਹ ਭਾਈ ਅਸੀਂ ਵੀ ਦੇਖੀ ਆ, ਉਹ ਸਾਰਿਆਂ ਨੇ ਦੇਖ ਲਈ ਆ। ਤੂੰ ਕੁਝ ਲਿਖਣਾ ਤੇ ਆਪਣੇ ਵੱਲੋਂ ਕੋਈ ਵਧੀਆ ਚੀਜ਼ ਲਿਖ ਕੇ ਭੇਜੋ। ਸਾਡਾ ਇੱਕ ਪ੍ਰਵਾਸ ਰੇਡੀਓ ਗਰੁੱਪ ਆ, ਉਹਦੇ ਉੱਪਰ ਬੜੇ ਸਤਿਕਾਰਯੋਗ ਵੀਰ ਜੁੜੇ ਹੋਏ ਆ, ਭੈਣਾਂ ਜੁੜੀਆਂ ਹੋਈਆਂ, ਬਹੁਤ ਵਧੀਆ ਲਿਖਦੇ ਆ, ਕਵਿਤਾ ਲਿਖਦੇ ਆ, ਕੋਈ ਅੱਛੀ ਨੌਲੇਜ ਦੀਆਂ ਗੱਲਾਂ ਲਿਖਦੇ ਆ, ਇਹੋ ਜਿਹੀਆਂ ਚੀਜ਼ਾਂ ਵੱਲ ਧਿਆਨ ਦਿਓ ਜੀ। ਚੀਮਾ ਸਾਹਿਬ ਆਓ ਜੀ ਖਬਰਾਂ ਵੱਲ ਚਲੀਏ।
1: ਬਿਲਕੁਲ ਖੱਖ ਸਾਹਿਬ ਜੀ, ਆਪਣੇ ਕੋਲ ਖਬਰਾਂ ਸਾਰਾ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਵੀ ਲੜਾਈ ਆ ਜਿਹੜੀ ਖੱਖ ਸਾਹਿਬ ਜੀ ਉਹ ਚੱਲ ਰਹੀ ਆ, ਤੇ ਇਹਦੇ ਵਿੱਚ ਗੱਲਾਂ ਆਪਾਂ ਮੁੱਕੀ ਜੇ ਪਹਿਲਾਂ ਓਦਾਂ ਹੀ ਗੱਲ ਕਰ ਲੈਂਦੇ ਹਾਂ। ਦੇਖੋ ਕਾਕ ਸਾਹਿਬ, ਜਿਹੜੀ ਅਮਰੀਕਨ ਟੈਲੀਵਿਜ਼ਨ ਹੈ ਇਹਦੇ ਤੇ ਖਬਰਾਂ ਨਹੀਂ ਦਿੱਤੀਆਂ ਜਾ ਰਹੀਆਂ, ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਇਹਦੇ ਤੇ ਆ ਨਹੀਂ ਗਈਆਂ, ਪਰ ਜਿਹੜੀਆਂ ਦੂਸਰੇ ਦੇਸ਼ਾਂ ਦੇ ਵਿੱਚ ਦੀ ਖਬਰਾਂ ਆ ਰਹੀਆਂ ਉਹ ਕੁਝ ਹੋਰ ਦੱਸ ਰਹੀਆਂ, ਤੇ ਜਿਹੜੀਆਂ ਇੱਥੇ ਦੇ ਚੈਨਲਾਂ ਦੇ ਉੱਤੇ ਆ ਉਹ ਕੁਝ ਹੋਰ ਦੱਸ ਰਹੀਆਂ।
0: ਬਿਲਕੁਲ,
1: ਤੇ ਹੁਣ ਆਪਾਂ ਗੱਲਬਾਤ ਜਿਹੜੀ ਕਰਨੀ ਆ, ਪਹਿਲੀ ਖਬਰ ਆਪਣੇ ਕੋਲ ਹੈਗੀ ਆ ਕਾਕ ਸਾਹਿਬ ਜੀ, ਉਹ ਪਿਛਲੇ ਕੁਝ ਸਮੇਂ ਤੋਂ ਟਰੰਪ ਸਾਹਿਬ ਨੇ ਅਮਰੀਕਾ ਵਿੱਚ ਰਹਿ ਰਹੇ ਮਜ਼ਦੂਰ ਲੋਕ ਜਿਨ੍ਹਾਂ ਨੇ ਅਮਰੀਕਾ ਵਿਚ ਰਾਜਨੀਤਿਕ ਪਨਾਹ ਜਿਹਨੂੰ ਅੰਗਰੇਜ਼ੀ ਵਿਚ ਪੋਲੀਟੀਕਲ ਅਸਾਇਲਮ ਕਹਿੰਦੇ ਆ ਉਹ ਲਈਆਂ ਇੱਥੇ ਲੋਕਾਂ ਨੇ ਤੇ ਮਜ਼ਦੂਰਾਂ ਦੇ ਨਾਲ ਨਾਲ ਖੱਕ ਸਾਹਿਬ ਜੀ ਕਾਫੀ ਪੜ੍ਹੇ ਲਿਖੇ ਲੋਕ ਆ ਜਿਨ੍ਹਾਂ ਦੇ ਵਿਚ ਡਾਕਟਰ ਆ ਜਾਂਦੇ ਆ ਇੰਜੀਨੀਅਰ ਆ ਜਾਂਦੇ ਆ ਤੇ ਹੋਰ ਬਹੁਤ ਸਾਰੇ ਕਿੱਤਿਆਂ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਉਹ ਵੀ ਅਮਰੀਕਾ ਦੇ ਵਿਚ ਆ ਕੇ ਜਾਂ ਉਹ ਪੋਲੀਟੀਕਲ ਅਸਾਇਲਮ ਲੈ ਲੈਂਦੇ ਆ ਜਾਂ ਫਿਰ ਖੱਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਵੀ ਆਪਣੀ ਅਮਰੀਕਾ ਦੀ ਗਵਰਨਮੈਂਟ ਆ ਇਹ ਜੇ ਤੁਸੀਂ ਹਾਈਲੀ ਐਜੂਕੇਟਡ ਆ ਤਾਂ ਇਹ ਤੁਹਾਨੂੰ ਵੈਸੇ ਹੀ ਇੱਥੇ ਆ ਕੇ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਉਹ ਪਰਮਾਨੈਂਟ ਰੈਜੀਡੈਂਸੀ ਦੇ ਦਿੰਦੇ ਆ।
0: ਬਿਲਕੁਲ
1: ਹਾਂਜੀ ਤੇ ਕਿਉਂਕਿ ਇੱਥੇ ਛੋੜ ਰਹਿੰਦੀ ਹਮੇਸ਼ਾ ਵਾਸਤੇ ਘਾਟ ਰਹਿੰਦੀ ਆ ਨਰਸਾਂ ਕਦੇ ਨਰਸਾਂ ਦੀ ਘਾਟ ਪੈ ਗਈ ਕਦੇ ਇੰਜੀਨੀਅਰਾਂ ਦੀ ਪੈ ਗਈ ਕਦੇ ਕਿਸੇ ਦੀ ਪੈ ਗਈ ਉਹ ਇਸ ਤਰ੍ਹਾਂ ਦੀਆਂ ਲੋੜਾਂ ਜਿਹੀਆਂ ਰਹਿੰਦੀਆਂ ਆ ਸੋ ਉਹਨਾਂ ਨੂੰ ਇੱਥੇ ਜਿਹੜੀ ਇਸ ਤਰ੍ਹਾਂ ਦੀ ਜਾਂ ਪਨਾਹ ਦੇ ਦਿਓ ਤੇ ਜਾਂ ਫਿਰ ਉਹਨਾਂ ਨੂੰ ਪੱਕੇ ਉਦਾਂ ਹੀ ਰੈਜੀਡੈਂਸੀ ਜਿਹੜੀ ਆ ਉਹ ਦੇ ਦਿੰਦੇ ਆ। ਤੇ ਹੁਣ ਡਾਕਟਰ ਸਾਹਿਬ ਜੀ ਇੱਥੇ ਕੀ ਆ ਕਿ ਟਰੰਪ ਸਾਹਿਬ ਆ ਜਿਹੜੇ ਉਹ ਪਿੱਛੇ ਜਿਹਾ ਤੁਹਾਨੂੰ ਪਤਾ ਵੀ ਉਹਨਾਂ ਨੇ ਮੁਹਿੰਮ ਚਲਾਤੀ ਤੇ ਜਿਹਦੇ ਵਿਚ ਜਿਹੜਾ ਹੱਥ ਆਇਆ ਡਾਕਟਰ ਸਾਹਿਬ ਜੀ ਉਹਨੂੰ ਫੜ ਕੇ ਜਿਹੜੀ ਆਇਸ ਸੀਗੀ ਤੇ ਉਹਨਾਂ ਨੇ ਡਾਕਟਰ ਸਾਹਿਬ ਜੀ ਇਹ ਨੀ ਦੇਖਿਆ ਵੀ ਇਹ ਸਿਟੀਜ਼ਨ ਆ ਜਿਹਦੇ ਵਿਚ ਤੁਹਾਨੂੰ ਪਤਾ ਵੀ ਦੋ ਮੌਤਾਂ ਵੀ ਜਿਹੜੀਆਂ ਜਿਹੜੇ ਹਾਲਾਂਕਿ ਜਿਹੜੇ ਅਮਰੀਕਾ ਦੇ ਸਿਟੀਜ਼ਨ ਸੀਗੇ ਨਾਗਰਿਕ ਸੀਗੇ ਇੱਥੇ ਦੇ ਪੱਕੇ ਉਹਨਾਂ ਦੋ ਦੀਆਂ ਮੌਤਾਂ ਵੀ ਹੋ ਗਈਆਂ। ਤੇ ਫੇਰ ਖੱਕ ਸਾਹਿਬ ਜੀ ਇਹ ਜਿਹੜੀ ਕਹਾਣੀ ਸੀਗੀ ਇਸ ਤਰ੍ਹਾਂ ਦੀ ਮੈਂ ਆਪਣੀ ਜ਼ਿੰਦਗੀ ਦੇ ਵਿਚ ਖੱਕ ਸਾਹਿਬ ਜੀ ਮੈਂ ਕਈ ਦੇਸ਼ਾਂ ਤੋਂ ਰਿਪੋਰਟ ਹੋਇਆ ਆਸਟ੍ਰੇਲੀਆ ਤੋਂ ਹੋਇਆ ਇੱਥੋਂ ਹੋਇਆ ਉੱਥੋਂ ਹੋਇਆ ਕਦੇ ਇਹ ਹਾਲਾਤ ਨਹੀਂ ਦੇਖੇ ਜੋ ਕੁਛ ਇੱਥੇ ਅਮਰੀਕਾ ਦੇ ਵਿਚ ਹੋਇਆ ਉਹਨਾਂ ਲੋਕਾਂ ਨੂੰ ਫੜ ਕੇ ਕੜੀਆਂ ਤੇ ਜੰਜੀਰਾਂ ਨਾਲ ਨੂੜ ਕੇ ਮਿਲਟਰੀ ਦੇ ਜਿਹੜੇ ਸਮਾਨ ਢੋਣ ਵਾਲੇ ਜਹਾਜ਼ ਖੱਕ ਸਾਹਿਬ ਜੀ ਉਹਨਾਂ ਦੇ ਵਿਚ ਹਾਂਜੀ
0: ਉਹਨਾਂ ਦੇ ਵਿਚ ਹੱਥਕੜੀਆਂ ਲਾ ਕੇ ਜਹਾਜ਼ ਚ ਬਿਠਾਇਆ ਗਿਆ।
1: ਹਾਂਜੀ ਬੇੜੀਆਂ ਤੇ ਬੇੜੀਆਂ ਵੀ ਤੇ ਹੱਥਕੜੀਆਂ ਵੀ ਲਾ ਕੇ ਤੇ ਉਹਨਾਂ ਨੂੰ ਲੋੜੀਂਦਾ ਖਾਣਾ ਜਾਂ ਪੀਣ ਵਾਸਤੇ ਪਾਣੀ ਟਿਕਰ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਨੂੰ ਜਿਹਨੂੰ ਅੰਗਰੇਜ਼ੀ ਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ ਮਦਰ ਨੇਚਰ ਕੌਲ
0: ਬਿਲਕੁਲ
1: ਮਦਰ ਨੇਚਰ ਕੌਲ ਜਾਂ ਤੁਹਾਨੂੰ ਟੋਇਲਟ ਆਈ ਪਿਸ਼ਾਬ ਆਈ ਆ ਉਹਨੂੰ ਕਿਹਾ ਜਾਂਦਾ ਆਮ ਕਰਕੇ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਵੀ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਗਈ।
0: ਬਿਲਕੁਲ
1: ਸੋ ਇਸ ਤਰ੍ਹਾਂ ਕਦੇ ਦੁਨੀਆਂ ਚ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਹੋਇਆ
0: ਤੇ ਹੋਇਆ ਹੀ ਨਹੀਂ ਨਾ ਇੱਦਾਂ ਕਦੀ
1: ਹਾਂਜੀ ਕਦੇ ਨਹੀਂ ਹੋਇਆ ਹਾਂਜੀ ਤੇ ਇਹ ਯੋਜਨਾ ਜਿਹੜੀ ਸੀ ਹੱਕ ਸਾਹਿਬ ਜੀ ਅਮਰੀਕਾ ਦੇ ਪ੍ਰੈਜੀਡੈਂਟ ਨੇ ਆਈਸ ਜਿਸ ਨੂੰ ਯੂ ਐਸ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਕਿਹਾ ਜਾਂਦਾ ਆ ਤੇ ਇਹਦੇ ਨਾਲ ਹੱਕ ਸਾਹਿਬ ਜੀ ਜਿਹੜਾ ਇਹ ਹੈਗੀ ਆ ਨਾ ਜਿਹਨੂੰ ਆਈਸ ਆਪਾਂ ਕਹਿੰਦੇ ਆ ਇਹਦੇ ਉੱਪਰ ਦੀ ਇੱਕ ਹੋਰ ਵੱਡਾ ਮਹਿਕਮਾ ਆ ਜਿਹਦੀ ਇਹ ਇੱਕ ਬ੍ਰਾਂਚ ਆ।
0: ਹਾਂਜੀ ਹਾਂਜੀ ਬਿਲਕੁਲ
1: ਅੱਛਾ ਉਹ ਜਿਹੜਾ ਇਹਦੇ ਉੱਪਰ ਦੀ ਵੱਡਾ ਮਹਿਕਮਾ ਆ ਉਹਨੂੰ ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਛੋਟਾ ਨਾਂ ਉਹਦਾ DHS ਕਹਿ ਦਿੰਦੇ ਉਹਨੂੰ।
0: ਹਾਂਜੀ ਹਾਂਜੀ
1: ਤੇ ਇਹ ਜਿਹੜੀ ਹੈਗੀ ਆ ਹੋਮਲੈਂਡ ਸਿਕਿਉਰਿਟੀ ਆ ਜਿਹੜੀ ਖੱਕ ਸਾਹਿਬ ਜੀ ਇਹਦੇ ਵਿਚ ਕਿਹਾ ਜਾਂਦਾ ਕਿ ਇਹਦੀ 77 ਜਿਹੜੀ ਸੀਗੀ ਸੈਕਟਰੀ ਜਿਹੜੀ ਸੀਗੀ ਇਹਦੀ ਕ੍ਰਿਸਪੀ ਨੋਮ ਉਹਦਾ ਨਾਂ ਹੈਗਾ ਉਹ ਉਹਨੂੰ ਟਰੰਪ ਸਾਹਿਬ ਨੇ ਥਾਪਿਆ ਗਿਆ ਸੀ ਇਸ ਏਜੰਸੀ ਦਾ ਕਰਤਾ ਧਰਤਾ ਜਿਹੜਾ ਸੈਕਟਰੀ ਆਫ ਸੈਕਟਰੀ ਕਹਿ ਦੇ ਇਹ ਸੀਗੀ ਖੱਕ ਸਾਹਿਬ ਜੀ ਤੇ ਇਹਦੇ ਵਿਚ ਖੱਕ ਸਾਹਿਬ ਜੀ ਆਪਾਂ ਦੇਖੋ ਹੁਣ ਜਿਹੜੀਆਂ ਜਿਹੜਾ ਤਾਂ ਆਪਣਾ ਪੰਜਾਬੀ ਸਮਾਜ ਜਾਂ ਭਾਰਤੀ ਸਮਾਜ ਆ ਉਹਦੇ ਵਿਚ ਤਾਂ ਆਪਾਂ ਗੱਲ ਆ ਜਿਹੜੀ ਜੇ ਕੋਈ ਔਰਤ ਮਾੜੀ ਆ ਉਹ ਨਿਡਰ ਹੋ ਕੇ ਕਹਿ ਦੇਈ ਦੀ ਆ ਕਿਉਂਕਿ ਉੱਥੇ ਇੰਨਾ ਨਹੀਂ ਪਰ ਅਮਰੀਕਾ ਦਾ ਸਮਾਜ ਆ ਜਿਹੜਾ ਇੱਥੇ ਤੁਸੀਂ ਕਹਿ ਨਹੀਂ ਸਕਦੇ ਪਰ ਹੁਣ ਇਹ ਖਬਰ ਹੈਗੀ ਆ ਹੁਣ ਆਪਾਂ ਨੂੰ ਕੁਛ ਨਾ ਕੁਛ ਇੱਥੇ ਕਹਿਣਾ ਪਊਗਾ। ਇਹ ਜਿਹੜੀ ਔਰਤ ਸੀਗੀ ਖੱਕ ਸਾਹਿਬ ਜੀ ਇਹਨੂੰ ਫਿਰ ਨੌਕਰੀ ਮਿਲ ਗਈ ਤੇ ਇਹ ਥੋੜੀ ਜਿਹੀ ਚਾਵਲ ਗਈ ਜ਼ਿਆਦਾ
0: ਜ਼ਿਆਦਾ ਜ਼ਿਆਦਾ ਬਿਲਕੁਲ
1: ਹੁਣ ਜਦੋਂ ਇਹ ਚਾਵਲ ਗਈ ਤੇ ਫਿਰ ਤੁਹਾਨੂੰ ਪਤਾ ਖੱਕ ਸਾਹਿਬ ਜੀ ਜਿਹੜੇ ਰਾਜਨੀਤਿਕ ਆਗੂ ਹੁੰਦੇ ਆ ਟਰੰਪ ਸਾਹਿਬ ਨੂੰ ਵੀ ਫਿਰ ਗੁੱਸਾ ਆ ਗਿਆ ਇਹਦੇ ਤੇ ਤੇ ਇਹਦੀਆਂ ਫਿਰ ਗੱਲਾਂ ਉਹ ਸੁਣ ਸੁਣ ਕੇ ਦੁਖੀ ਹੋਇਆ ਸੀਗਾ ਤੇ ਅਖੀਰ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਉਹਨੂੰ ਕਹਿੰਦਾ ਵੀ ਜੰਗਾ ਜਾ ਤੂੰ ਘਰ ਨੂੰ ਤੇ ਤੇਰੇ ਵਾਸਤੇ ਆਪਣੇ ਘਰ ਜਾ ਕੇ ਬੈਠ ਇਹ ਤੇਰੇ ਵਾਸੀ ਦੀ ਗੱਲ ਜਿਹੜੀ ਉਹ ਨਹੀਂ ਹੈਗੀ ਤੇ ਹੁਣ ਖੱਕ ਸਾਹਿਬ ਜੀ ਇਸ ਔਰਤ ਨੇ ਕੀਤਾ ਕੀ ਆ ਜਿੱਥੋਂ ਟਰੰਪ ਸਾਹਿਬ ਨੂੰ ਜ਼ਿਆਦਾ ਗੁੱਸਾ ਆਇਆ ਉਹ ਕਹਾਣੀ ਕੀ ਸੀਗੀ ਉਹ ਕਹਾਣੀ ਇਹ ਸੀਗੀ ਕਿ ਦੇਖੋ ਔਰਤ ਦੀ ਸੋਚ ਹੈ ਜਿਹੜੀ ਮਰਦ ਨਾਲੋਂ ਵੱਖਰੀ ਹੁੰਦੀ ਆ ਇਹਦੇ ਵਿਚੋਂ $200 million ਜਿਹੜਾ ਸੀਗਾ ਉਹਨੇ ਕਿਉਂਕਿ ਉਹ ਹੁਣ ਉਹਦੀ ਸੈਕਟਰੀ ਸੀ ਉਹਨੇ ਆਪਣਾ ਇਮੇਜ ਬਣਾਉਣ ਵਾਸਤੇ ਕਿਉਂਕਿ ਜਿਹੜੇ ਇਸ ਆਗੂ ਹੁੰਦੇ ਖੱਕ ਸਾਹਿਬ ਜੀ ਇਹ ਇਸ ਦੇਖਦੇ ਫਿਊਚਰ ਬਾਰੇ ਪਏ ਹੋਣ ਮੈਨੂੰ ਆਹ ਜੋਬ ਤਾਂ ਮਿਲ ਗਈ ਆ ਹੁਣ ਮੈਂ ਗਾਹਾਂ ਪ੍ਰੈਜੀਡੈਂਟ ਜਾਂ ਮਤਲਬ ਗਾਹਾਂ ਕੀ ਬਣਨਾ ਆ ਉਹਦੇ ਵਾਸਤੇ ਆਪਣਾ ਪਰਜਾ ਦੇ ਵਿਚ ਜਿੱਦਾਂ ਆਪਣੇ ਇੰਡੀਆ ਦੇ ਜਿਹੜੇ ਭਾਰਤ ਦੇ ਹੈਗੇ ਆ ਪੰਜਾਬ ਦੇ ਹੈਗੇ ਰਾਜਨੀਤਿਕ ਆਗੂ ਉਹ ਵੀ ਏਦਾਂ ਹੀ ਕਰਦੇ ਆ ਉਹ ਆਪਣੇ ਇਮੇਜ ਬਣਾਉਣ ਵਾਸਤੇ ਉਹ ਪੈਸੇ ਉਹਨੇ ਜਿਹੜੇ ਸੀ ਉਹ ਖਰਚ ਲਏ ਐਡਵਰਟਾਈਜ਼ਮੈਂਟਾਂ ਦੇ ਜਿਨ੍ਹਾਂ ਦੇ ਵਿਚ ਉਹ ਟਰੰਪ ਸਾਹਿਬ ਨੂੰ ਏਦਾਂ ਲੱਗਿਆ ਵੀ ਇਹ ਜਿਹੜੇ $200 million ਇਹਨੇ ਖਰਚ ਲਿਆ ਇਹ ਆਪਣਾ ਇਮੇਜ ਬਣਾਉਣ ਵਾਸਤੇ ਖਰਚ ਲਿਆ ਤੇ ਫਿਰ ਉਹਨਾਂ ਨੇ ਉਹਨੂੰ ਜਵਾਬ ਦੇ ਕੇ ਘਰ ਨੂੰ ਤੋੜ ਦਿੱਤਾ ਇਹ ਸੀਗੀ ਜਿਹੜੀ ਰਾਜਨੀਤਿਕ ਆਗੂਆਂ ਦੀ ਕਿਉਂਕਿ ਉਸ ਤਰ੍ਹਾਂ
0: ਕੋਈ ਮਾੜੀ ਮੋਟੀ ਕੰਮ ਕਰਦਾ।
1: ਤੇ ਚਲੋ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਕਾਕ ਸਾਹਿਬ ਦੀ, ਉਹ ਇਸ ਤਰ੍ਹਾਂ ਹੈ ਕਿ US ਜਿਹੜਾ ਅਪੀਲ ਕੋਰਟ ਆ ਕਾਕ ਸਾਹਿਬ ਜੀ, ਉਹਨਾਂ ਨੇ ਪ੍ਰੈਜੀਡੈਂਟ ਦੇ ਹੱਕ, ਪ੍ਰੈਜੀਡੈਂਟ ਆਪਣੇ ਜਿਹੜੇ ਹੈਗੇ ਆ ਇਹਨਾਂ ਦੇ ਹੱਕ ਦੇ ਵਿੱਚ ਘੱਟੇ ਫੈਸਲੇ ਹੁੰਦੇ ਆ ਪਰ ਹੁੰਦੇ ਆ, ਤੇ ਪ੍ਰੈਜੀਡੈਂਟ ਦੇ ਹੱਕ ਵਿੱਚ ਫੈਸਲਾ ਸੁਣਾਇਆ ਕਿ ਉੱਚ ਅਦਾਲਤ ਨੇ ਹੁਕਮ ਦੇ ਦਿੱਤਾ ਕਿ ਟਰੰਪ ਸਾਹਿਬ ਅਣਮਿੱਥੇ ਸਮੇਂ ਵਾਸਤੇ ਦੂਸਰੇ ਦੇਸ਼ਾਂ ਤੋਂ ਆ ਰਹੇ ਲੋਕਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ। ਹੁਣ ਖਾਕ ਸਾਹਿਬ ਜੀ ਇੱਥੇ ਮਸਲਾ ਕੀ ਆ, ਕਿਹੜੇ ਲੋਕਾਂ ਨੂੰ ਰੋਕਣ ਦੀ ਆਪਾਂ ਗੱਲ ਕਰਦੇ ਆ?
0: ਉਹ ਇਸ ਤਰ੍ਹਾਂ ਆ ਤੇ ਬੰਦੇ ਆ ਰਹੇ ਆ ਜੀ, ਹਜੇ ਵੀ ਹੁਣ ਤਾਂ ਨਹੀਂ ਆਉਂਦੇ, ਹੁਣ ਕਿਤੇ ਹਜੇ ਵੀ ਕੋਈ
1: ਨਹੀਂ ਖਾਕ ਸਾਹਿਬ ਜੀ, ਵੱਡ ਟੱਪ ਕੇ ਆਉਣ ਵਾਲਿਆਂ ਦੀ ਗੱਲ ਨਹੀਂ, ਵੱਡ ਟੱਪ ਕੇ ਵੀ ਆਉਂਦੇ ਤਾਂ ਹੋਣਗੇ, ਇਹਦੇ ਬਾਰੇ ਆਪਣੇ ਕੋਈ ਖਬਰ ਹੈ ਨਹੀਂ ਐਵੇਂ ਕਹੀਏ, ਪਰ ਇਹ ਜਿਹੜੇ ਲੋਕ ਆ ਇਹਨਾਂ ਦਾ ਹੱਕ ਆ ਅਮਰੀਕਾ ਆਉਣ ਦਾ, ਉਹਦੇ ਬਾਰੇ ਆਪਾਂ ਗੱਲਬਾਤ ਅੱਗੇ ਜਾ ਕੇ ਕਰਦੇ ਆ ਕਿ ਇਹ ਹੈ ਕੌਣ ਆ ਇਹ ਲੋਕ। ਤੇ ਇਹਨਾਂ ਦੇ ਵਿੱਚ ਖੱਟ ਸਾਹਿਬ ਜੀ ਕੀ ਆ, ਅਦਾਲਤ ਨੇ ਜਿਹੜਾ ਹੁਕਮ ਸੁਣਾਇਆ ਉਹਨੇ ਟਰੰਪ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ, ਜਿਹਦੇ ਵਿੱਚ ਟਰੰਪ ਸਾਹਿਬ ਕਹਿੰਦੇ ਸੀਗੇ ਕਿ ਇਹ ਬੰਦਿਆਂ ਨੂੰ ਮੈਂ ਨਹੀਂ ਆਉਣ ਦੇਣਾ, ਤੇ ਉਹ ਫਿਰ ਕੋਰਟ ਦੇ ਵਿੱਚ ਕੇਸ ਚਲੇ ਗਿਆ ਤੇ ਫਿਰ ਉਹ ਜਿਹੜਾ ਸੀਗਾ ਉਹਦੇ ਫੈਸਲੇ ਦੀ ਆਪਾਂ ਗੱਲ ਕਰਦੇ ਆ। ਕੌਣ ਆ ਇਹ ਲੋਕ? ਤੇ ਇਹ ਲੋਕ ਉਹ ਆ ਖੱਟ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਘਰੇਲੂ ਲੜਾਈਆਂ ਸਮੇਂ ਅਮਰੀਕਾ ਦੀ ਮਦਦ ਕੀਤੀ ਸੀ, ਜਿਦਾਂ ਇਰਾਕ ਦੇ ਵਿੱਚ, ਦੂਸਰੇ ਕੰਟਰੀਆਂ ਦੇ ਵਿੱਚ, ਉੱਥੇ ਸੀਰੀਆ ਦੇ ਵਿੱਚ, ਉੱਥੇ ਜਿਹੜੇ ਜਾਂ ਅਫਗਾਨਿਸਤਾਨ ਦੇ ਵਿੱਚ ਲਾ ਲਓ, ਜਿਹੜੇ ਲੋਕ ਇਹਨਾਂ ਦੇ ਜਾਂ ਉਹ ਟ੍ਰਾਂਸਲੇਸ਼ਨ ਕਰਦੇ ਸੀਗੇ ਜਾਂ ਉਹ ਇਹਨਾਂ ਦੀਆਂ ਹੋਰ ਛੋਟੀਆਂ ਛੋਟੀਆਂ ਛੋਟੇ ਮੋਟੇ ਕੰਮ ਜਿਹੜੇ ਥੱਲੇ ਵਾਲੇ ਆ, ਇੱਧਰ ਉੱਧਰ ਸੁਨੇਹ ਲੈ ਕੇ ਜਾਣੇ ਜਾਂ ਉਹਨਾਂ ਦਾ ਪੇਪਰ, ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਸੀਗੇ ਲੋਕ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ।
0: ਅੱਛਾ,
1: ਹਾਂਜੀ। ਤੇ ਉਹ ਜਿਹੜੇ ਲੋਕ ਆ ਉਹਨਾਂ ਨੂੰ ਫਿਰ ਅਮਰੀਕਾ, ਆਪਾਂ ਖਬਰ ਤੋਂ ਬਾਅਦ ਥੋੜਾ ਜਿਹਾ ਜਾ ਕੇ ਗੱਲ ਕਰ ਲੈਂਦੇ ਆ, ਉਹ ਫਿਰ ਅਮਰੀਕਾ ਕੀ ਕਰਦਾ, ਉਹਨਾਂ ਨੂੰ ਜਦੋਂ ਲੜਾਈ ਬੰਦ ਹੋ ਕੇ ਆਪ ਅਮਰੀਕਾ ਉੱਥੋਂ ਨਿਕਲ ਕੇ ਆ ਜਾਂਦਾ, ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਦੇ ਹੁੰਦੇ ਨਾ ਅਫਸਰ ਹੁੰਦੇ, ਮਿਲਟਰੀ ਦੇ ਫੌਜੀ ਹੁੰਦੇ ਖਾਤਾ ਵੀ, ਉਹਨਾਂ ਦੇ ਕਨੈਕਸ਼ਨ ਬਣਾਏ ਹੁੰਦੇ ਆ ਗਾਹਾਂ ਲੋਕਾਂ ਦੇ ਨਾਲ, ਫਿਰ ਉਹਨਾਂ ਤੋਂ ਇਹ ਜਾਇਜ਼ਾ ਲੈਂਦੇ ਆ ਭਾਈ ਤੇਰੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਲੋਕ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਇੱਥੋਂ ਕੱਢ ਲਈਏ, ਜਿਹੜੇ ਆਪਣੇ ਨਿਕਲਣ ਤੋਂ ਬਾਅਦ ਇੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਆਪਣੀਆਂ ਜਿਹੜੀਆਂ ਸੀਕ੍ਰੇਸੀਆਂ ਉਹ ਨਾ ਦੇ ਦੇਣ ਇਹਨਾਂ ਨੂੰ, ਉਹਨਾਂ ਨੂੰ ਫਿਰ ਅਮਰੀਕਾ ਦੇ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ। ਆਪਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ ਇੱਥੇ। ਤੇ ਇਹਨਾਂ ਦੇ ਵਿੱਚ ਫਿਰ ਖੱਕ ਸਾਹਿਬ ਜੀ ਜਿਹੜਾ ਆਪਣੇ ਸੀਗਾ ਕੈਲੀਫੋਰਨੀਆ ਦਾ ਜਿਹੜਾ ਸੂਬਾ ਆ, ਇੱਥੋਂ ਦੇ ਜਿਹੜੇ ਸੀਗੇ ਉਹਨਾਂ ਨੇ ਫੈਸਲਾ ਇਹਨੂੰ ਸੁਣਾਇਆ ਕਿ ਇਹ ਲੋਕ ਆ ਜਿਹੜੇ ਇਹਨਾਂ ਨੂੰ ਟਰੰਪ ਆ ਜਿਹੜੇ ਟਰੰਪ ਸਾਹਿਬ ਇਹਨਾਂ ਨੂੰ ਰੋਕ ਸਕਦੇ ਆ ਔਰ ਅਣਮਿੱਥੇ ਸਮੇਂ ਤੱਕ ਰੋਕ ਸਕਦੇ ਆ, ਜਦੋਂ ਤੀਕਰ ਵੀ ਟਰੰਪ ਚਾਹੇ ਵੀ ਮੈਂ ਨਹੀਂ ਆਉਣ ਦੇਣੇ ਉਦੋਂ ਤੀਕਰ ਉਹ ਰੋਕ ਸਕਦੇ ਆ, ਰੋਕ ਸਕਦੇ ਆ ਉਹਨਾਂ
0: ਨੂੰ ਕੁੱਤੇ ਵਾਲੀ ਗੱਲ ਹੋ ਗਈ ਨਾ ਉਧਰ ਦਾ ਨਾ ਇਧਰ,
1: ਹਾਂਜੀ ਨਾ ਉਧਰ ਦੇ ਨਾ ਉਧਰ ਦੇ, ਕਿਉਂਕਿ ਇਹਨਾਂ ਨੂੰ ਡਰ ਹੁੰਦਾ ਨਾ ਵੀ ਉੱਥੇ ਦੇ ਲੋਕ ਆ ਜਿਹੜੇ ਉਹਨੂੰ ਪੁੱਛ ਲੈਣਗੇ, ਹਾਂ
0: ਸਾਡੀਆਂ ਸੀਕ੍ਰੇਟ ਨਾ ਦੱਸਦੇ, ਦੱਸਣਾ ਤੇ ਦੱਸੀ ਜਾਵੇ ਸਾਨੂੰ ਕੀ ਫਰਕ ਪੈਂਦਾ, ਇਹ ਵੀ ਚੀਜ਼ਾਂ ਹੁੰਦੀਆਂ ਨਾ।
1: ਬਸ ਬਸ ਬਸ ਬਿਲਕੁਲ ਬਿਲਕੁਲ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਉਹਨਾਂ ਲੋਕਾਂ ਦੀ ਖੱਕ ਸਾਹਿਬ ਜੀ ਗੱਲ ਕਰਦੇ ਸੀਗੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆ ਉਹ ਖੱਕ ਸਾਹਿਬ ਜੀ ਹੈਗੀ ਆ ਇਹ ਕਿ ਹਾਊਸ ਰਿਪਬਲਿਕਨ ਨੇ ਟਰੰਪ ਕੋਲੋਂ ਇਰਾਨ ਨਾਲ ਜੰਗ ਕਰਨ ਦੀ ਪਾਵਰ ਵਾਪਸ ਖੋਣ ਦੇ ਮਾਮਲੇ ਵਿਚ ਟਰੰਪ ਦੇ ਹੱਕ ਵਿਚ ਵੋਟਾਂ ਪਾਈਆਂ। ਖੱਕ ਸਾਹਿਬ ਜੀ ਤੁਹਾਨੂੰ ਪਤਾ ਵੀ ਇੱਥੇ ਜਿਹੜੀ ਆਪਣੇ ਲੋਅਰ ਹਾਊਸ ਆ ਨਾ ਜਿਹਨੂੰ ਇੰਡੀਆ ਦੇ ਵਿਚ ਉਹਨੂੰ ਕਹਿੰਦੇ ਲੋਅਰ ਹਾਊਸ ਜਾਂ ਲੋਕ ਸਭਾ, ਇੱਥੇ ਆਪਾਂ ਉਹਨੂੰ ਕਹਿੰਦੇ ਆ ਹਾਊਸ ਆਫ ਰੈਪ੍ਰੈਜੈਂਟੇਟਿਵ ਉਹਨੂੰ ਆਪਾਂ ਕਹਿੰਦੇ ਆ। ਸੋ ਇੱਥੇ ਵੋਟਾਂ ਪਈਆਂ ਤੇ ਇਹਨਾਂ ਵੋਟਾਂ ਦੇ ਵਿਚ ਖੱਕ ਸਾਹਿਬ ਜੀ ਜਿਹੜੇ ਸੀਗੇ ਆਮ ਕਰਕੇ ਤੁਹਾਨੂੰ ਪਤਾ ਵੀ ਪਾਰਟੀ ਲਾਈਨ ਤੇ ਜਿਹਨੂੰ ਕਹਿੰਦੇ ਆ ਵੋਟਾਂ ਪੈਂਦੀਆਂ ਹੁੰਦੀਆਂ, ਜਿੱਧਰ ਡੈਮੋਕਰੇਟ ਆ ਉਹ ਇੱਕ ਪਾਸੇ ਵੋਟਾਂ ਪਾਉਂਦੇ ਆ, ਸਾਰੇ ਤੇ ਰਿਪਬਲਿਕਨ ਆ ਇੱਕ ਪਾਸੇ ਪਾਉਂਦੇ ਆ, ਪਰ ਇਸ ਵਾਰੀ ਖੱਕ ਸਾਹਿਬ ਜੀ ਕੀ ਹੋਇਆ ਇਹ ਜਿਹੜੀ ਹੁਣ ਵੋਟ ਪਈ ਸੀ ਇਹਦੇ ਵਿਚ ਇੱਕ ਪਾਸੇ 212 ਮੈਂਬਰ ਸੀਗੇ ਤੇ ਦੂਸਰੇ ਪਾਸੇ ਸੀਗੇ 219 ਮੈਂਬਰ ਜਿਨ੍ਹਾਂ ਨੇ ਵੋਟਾਂ ਪਾ ਕੇ ਟਰੰਪ ਦੇ ਹੱਕ ਦੇ ਵਿਚ ਜਿਹੜਾ ਉਹ ਫੈਸਲਾ ਦੇ ਦਿੱਤਾ। ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੇ ਰਿਪਬਲਿਕਨ ਪਾਰਟੀ ਸੀਗੀ ਨਾ ਉਹਦੇ ਜਿਹੜੇ ਉਹ ਸੀਗੇ ਹਾਊਸ ਆਫ ਰੈਪ੍ਰੈਜੈਂਟੇਟਿਵ ਜਿਨ੍ਹਾਂ ਨੂੰ ਕਹਿੰਦੇ ਆ, ਛੋਟਾ ਸ਼ਬਦ ਉਹ ਰੈਪਸ ਵਰਤ ਲੈਂਦੇ ਇਹਨਾਂ ਵਾਸਤੇ, ਉਹਨਾਂ ਦੇ ਵਿਚੋਂ ਦੋ ਜਿਹੜੇ ਰਿਪਬਲਿਕਨ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਟਰੰਪ ਦੇ ਖਿਲਾਫ਼ ਵੋਟ ਪਾਈ ਆ।
0: ਅੱਛਾ ਜੀ।
1: ਤੇ ਦੂਸਰੇ ਪਾਸਿਓਂ ਜਿਹੜੇ ਚਾਰ ਡੈਮੋਕਰੇਟ ਸੀਗੇ ਉਹਨਾਂ ਨੇ ਟਰੰਪ ਦੇ ਹੱਕ ਵਿਚ ਵੋਟ ਪਾਤੀ। ਸੋ ਇਸ ਤਰ੍ਹਾਂ ਜਿਹੜੀ ਵੋਟ ਪੈਣ ਦੇ ਨਾਲ ਇੱਕ ਪਾਸੇ 212 ਤੇ ਦੂਸਰੇ ਪਾਸੇ 219 ਵੋਟਾਂ ਦੇ ਨਾਲ ਟਰੰਪ ਸਾਹਿਬ ਜਿਹੜੇ ਜਿੱਤ ਗਏ ਸੀਗੇ। ਤੇ ਇਹਨਾਂ ਦੇ ਵਿਚ ਜਿਹੜੇ ਨਾਂ ਆ ਖੱਕ ਸਾਹਿਬ ਜੀ ਉਹ ਇਸ ਤਰ੍ਹਾਂ ਆ ਕਿ ਜਿਹੜੇ ਟਰੰਪ ਦੇ ਵਿਰੁੱਧ ਵਿਰੋਧ ਕਰਨ ਵਾਲੇ ਜਿਹੜੀ ਪਾਰਟੀ ਆ ਉਹਦੇ ਦੋ ਮੈਂਬਰਾਂ ਦੇ ਨਾਂ ਆ, ਜਿਹੜੇ ਇੱਕ ਦਾ ਨਾਂ ਹੈਗਾ ਟੋਮਸ ਮੈਸੀ ਉਹ ਕੈਂਟਕੀ ਦਾ, ਤੇ ਦੂਸਰੇ ਦਾ ਨਾਂ ਹੈਗਾ, ਇਹ ਡੈਮੋਕਰੇਟਾਂ ਦੀ ਗੱਲ ਕਰਦੇ ਆਪਾਂ ਖਾਕ ਸਾਹਿਬ ਜੀ, ਤੇ ਦੂਸਰਾ ਜਿਹੜਾ ਉਹ ਹੈਗਾ ਵਾਰਨ ਡੇਵਿਡਸਨ ਓਹਾਈਓ ਸਟੇਟ ਆ ਜਿਹੜੀ ਉਥੋਂ ਦਾ। ਇਹ ਵੋਟਾਂ ਸੀਗੀਆਂ ਟਰੰਪ ਦੀਆਂ, ਜਿਹੜੀ ਟਰੰਪ ਦਾ ਸੀਗਾ ਕਾਹਦਾ ਸੀਗਾ ਇਹ ਆਪਾਂ ਪਿੱਛੇ ਜਾ ਕੇ ਹੁਣੇ ਦੇਖ ਲੈਂਦੇ ਆ, ਇਹ ਸੀਗਾ ਮਾਮਲਾ ਕਾਹਦਾ ਸੀ ਪਾਵਰ ਵਾਪਸ ਹੋਣ ਦਾ, ਹਾਂਜੀ ਜੰਗ ਦੀ ਪਾਵਰ ਵਾਪਸ ਹੋਣ ਦਾ, ਇਹ ਪਹਿਲਾਂ ਵੀ ਹੋ ਚੁੱਕਿਆ ਤੇ ਹੁਣ ਦੁਬਾਰਾ ਫਿਰ ਇਹਦੇ ਤੇ ਵੋਟਾਂ ਪਈਆਂ।
0: ਅੱਛਾ ਜੀ।
1: ਤੇ ਤਾਂ ਕਿ ਟਰੰਪ ਆਪਣੀ ਮਰਜ਼ੀ ਨਾਲ ਜਦੋਂ ਜੰਗ ਨਾ ਲਾ ਸਕੇ, ਮਤਲਬ ਉਹਦਾ ਸੀ ਮਸਲਾ ਇਹ ਕਿ ਇਹਨੇ ਬਿਨਾਂ ਜਿਹੜੀ ਆ ਕਾਂਗਰਸ ਤੋਂ ਉਹ ਜਾ ਕੇ ਇਰਾਨ ਦੇ ਉੱਤੇ ਅਟੈਕ ਕਰ ਦਿੱਤਾ, ਉਹਦੇ ਮਸਲੇ ਦੇ ਵਿੱਚ ਇਹ ਵੋਟਾਂ ਪਈਆਂ ਸੀਗੀਆਂ ਕਿ ਇਹ ਕਰ ਸਕਦਾ ਜਾਂ ਨਹੀਂ ਕਰ ਸਕਦਾ, ਪਰ ਉਹ ਇਹਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਹੋ ਗਿਆ। ਤੇ ਜਿਹੜੇ ਇਹਦੇ ਵਿੱਚ ਇਹ ਸੀਗੇ ਦੋ, ਤੇ ਜਿਹੜੇ ਟਰੰਪ ਦੇ ਹੱਕ ਵਿੱਚ ਪਾਉਣ ਵਾਲੇ ਡੈਮੋਕਰੇਟ ਸੀਗੇ ਉਹਨਾਂ ਦੇ ਵਿੱਚ ਜੈਰਡ ਗੋਲਡਨ ਉਹਦਾ ਨਾਂ ਆ, ਉਹ ਮੇਨ ਸੂਬੇ ਦਾ ਸੀ, ਹੈਨਰੀ ਕੋਇਲਰ ਇਹ ਸੀਗਾ ਟੈਕਸਾਸ ਦਾ, ਤੇ ਗ੍ਰੇਗ ਲੈਂਡਸਮੈਨ ਓਹਾਈਓ ਦਾ ਸੀਗਾ, ਤੇ ਚੌਥਾ ਜਿਹੜਾ ਸੀਗਾ ਖੁਆਨ ਵਾਰਗਸ ਉਹ ਕੈਲੀਫੋਰਨੀਆ ਦਾ। ਇਹਨਾਂ ਚਾਰ ਡੈਮੋਕਰੇਟਾਂ ਨੇ ਜਿਹੜੀਆਂ ਟਰੰਪ ਦੇ ਹੱਕ ਵਿੱਚ ਵੋਟਾਂ ਪਾਈਆਂ ਆ ਕਿ ਉਹ ਲੜਾਈ ਜਦੋਂ ਵੀ ਚਾਹੇ ਲਾ ਸਕਦਾ, ਜਦੋਂ ਚਾਹੇ ਹਟਾ ਸਕਦਾ। ਸੋ ਇਹ ਮਸਲਾ ਇਸ ਗੱਲ ਦਾ ਸੀ ਖਾਕਸਾ ਜੀ, ਤੇ ਆਪਣੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਕਲੀਅਰ ਹੋ ਗਿਆ ਹੋਣਾ। ਤੇ ਇਹਦੇ ਵਿੱਚ ਖਾਕਸਾ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਰਾਨ ਖਿਲਾਫ ਜੰਗ ਲੜ ਰਹੇ ਦੋ ਦੇਸ਼, ਜਿਨ੍ਹਾਂ ਵਿਚੋਂ ਇਕ ਬਹੁਤ ਵੱਡਾ ਅਤੇ ਸ਼ਕਤੀਸ਼ਾਲੀ ਦੇਸ਼ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਦੂਸਰਾ ਛੋਟਾ ਅਤੇ ਸ਼ਕਤੀਸ਼ਾਲੀ ਦੇਸ਼ ਜਿਹਨੂੰ ਆਪਾਂ ਇਜ਼ਰਾਈਲ ਕਹਿੰਦੇ ਹਾਂ। ਇਹਨਾਂ ਦੋਹਾਂ ਕੋਲ ਹਮੇਸ਼ਾ ਜ਼ਮੀਨ ਦੀ ਥੋੜ ਰਹਿੰਦੀ ਆ, ਇਜ਼ਰਾਈਲ ਕੋਲ ਵੀ ਜ਼ਮੀਨ ਦੱਬਣ ਦਾ ਮਸਲਾ ਹੁੰਦਾ ਹਰ ਵਾਰੀ, ਤੇ ਅਮਰੀਕਾ ਕੋਲ ਤਾਂ ਹੁੰਦਾ ਹੀ ਹੁੰਦਾ, ਉਹ ਤਾਂ ਸੈਂਕੜੇ ਸਾਲਾਂ ਤੋਂ ਚੱਲ ਰਿਹਾ।
0: ਗ੍ਰੀਨਲੈਂਡ ਦਾ ਕੀ ਬਣਿਆ ਜੀ ਮੁੜ ਕੇ ਮੁੱਦਾ?
1: ਗ੍ਰੀਨਲੈਂਡ ਦਾ ਉਹ ਕਿਸੇ ਦੱਬ ਦਊ ਗਿਆ, ਕਿਉਂਕਿ ਹੁਣ ਇਧਰ ਇਰਾਨ ਨਾਲ ਪੰਗਾ ਪੈ ਗਿਆ ਤੇ ਹੁਣ ਉਹ ਠੰਡਾ ਪੈ ਗਿਆ ਮਸਲਾ
0: ਜੀ ਲੱਗਦਾ।
1: ਹਾਂ, ਤੇ ਜ਼ਮੀਨ ਦੀ ਇਹਨਾਂ ਕੋਲ ਥੋੜ ਰਹਿੰਦੀ ਆ। ਇਜ਼ਰਾਈਲ ਪਾਲਸਤੀਨ ਲਿਬਨਾਨ ਤੇ ਸੀਰੀਆ ਵਰਗੇ ਦੇਸ਼ਾਂ ਦੀ ਧਰਤੀ ਦੱਬਣ ਲਈ ਤਿਆਰ ਹੀ ਰਹਿੰਦਾ।
0: ਬਿਲਕੁਲ
1: ਦੱਬੀ ਵੀ ਹੋਈ ਆ ਉਹਨੇ ਕਾਫੀ। ਤੇ ਟਰੰਪ ਸਾਹਿਬ ਆ ਜਿਹੜੇ ਉਹ ਵੀ ਜਿਹੜੇ ਆ, ਟਰੰਪ ਸਾਹਿਬ ਤਾਂ ਫਿਰ ਕਹਿੰਦੇ ਜਿਹੜਾ ਵੀ ਕਾਬੂ ਆ ਗਿਆ ਉਹੀ ਸਹੀ। ਅੱਜ ਦੇ ਦਿਨ ਇਜ਼ਰਾਈਲ ਆ ਲਿਬਨਾਨ ਉਪਰ ਬੰਬਾਰੀ ਕਰ ਰਿਹਾ ਅਤੇ ਅਮਰੀਕਾ ਇਰਾਨ ਉਪਰ। ਹੁਣ ਦੇਖੋ ਇਹਨਾਂ ਨੇ ਇਕੱਠਿਆਂ ਨੇ ਲੜਾਈ ਸ਼ੁਰੂ ਕੀਤੀ, ਤੇ ਫੇਰ ਉਧਰੋਂ ਜਦੋਂ ਹੈਜ਼ਬੁੱਲਾ ਨੇ ਪਤਾ ਨੀ ਅਟੈਕ ਕੀਤਾ ਵੀ ਆ ਕਿ ਨਹੀਂ ਕੀਤਾ ਉਹਨਾਂ ਦੇ ਉੱਤੇ, ਉਧਰੋਂ ਜਿਹੜਾ ਹੁਣ ਆਪਣੇ ਹੈਗਾ ਇਜ਼ਰਾਈਲ ਉਹਨੇ ਸ਼ੁਰੂ ਕਰ ਦਿੱਤਾ। ਤੇ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਅਮਰੀਕਾ ਉਧਰ ਇਰਾਨ ਨਾਲ ਫਸ ਗਿਆ ਤੇ ਇਹ ਇਧਰ ਫਸ ਗਿਆ ਲਿਬਨਾਨ ਦੇ ਨਾਲ। ਤੇ ਹੁਣ ਡਾਕਟਰ ਸਾਹਿਬ ਜੀ ਇਹ ਕੀ ਆ ਕਿ ਫਿਰ ਵੀ ਅਮਰੀਕਾ ਜਿਹੜਾ ਉਹ ਟੀਵੀ ਦੇ ਉੱਪਰ ਭਾਵੇਂ ਖਬਰਾਂ ਨੂੰ ਦੱਬੀਆਂ ਘੁੱਟੀਆਂ ਉਹ ਜਾ ਰਹੀਆਂ ਇਜ਼ਰਾਈਲ ਦੀਆਂ, ਤੇ ਦੱਸਿਆ ਜਾ ਰਿਹਾ ਟਰੰਪ ਦੇ ਚਿਹਰੇ ਪਰ ਜਿਹੜੇ ਖਾਕਸਾ ਵੀ ਦੇਖੋ ਉਹ ਟੀਵੀ ਤੇ ਰੌਲਾ ਪੈ ਰਿਹਾ ਵੀ ਹਾਂ ਅਸੀਂ ਆਹ ਕਰਤਾ ਉਹ ਕਰਤਾ ਉਹ ਚੱਕਤਾ ਉਹ ਚੱਕਤਾ, ਪਰ ਜਦੋਂ ਆਪਾਂ ਖਾਕਸਾ ਜੀ ਟਰੰਪ ਨੂੰ ਟੀਵੀ ਉੱਤੇ ਦੇਖਦੇ ਆ ਉਹਦਾ ਚਿਹਰਾ ਹੈ ਜਿਹੜਾ ਉਹ ਪਹਿਲਾਂ ਵਾਲਾ ਨਹੀਂ ਹੈ,
0: ਉਤਰਿਆ ਚਿਹਰਾ ਹੈਗਾ। ਉਹਦਾ ਰੀਜ਼ਨ ਇਹ ਹੈ ਕਿ ਚੀਮਾ ਸਾਹਿਬ ਕਈ ਵਾਰੀ ਬੰਦਾ ਪੰਗਾ ਤੇ ਲੈ ਲੈਂਦਾ ਵੱਡਾ ਮੁੜ ਕੇ ਉਹਨੂੰ ਝੱਲਣਾ, ਲੜਾਈ ਬੜੀ ਲੰਮੀ। ਦੇਖੋ ਇਰਾਨ ਨੂੰ ਉਹ ਸੀਜ਼ ਫਾਇਰ ਦੀ ਗੱਲਬਾਤ ਰਹੀ, ਉਹ ਕਹਿੰਦੇ ਅਸੀਂ ਨਹੀਂ ਕਰਦੇ ਸੀਜ਼ ਫਾਇਰ,
1: ਅਸੀਂ ਨਹੀਂ ਕਰਨਾ। ਬਿਲਕੁਲ ਖਾਕਸਾ ਜੀ ਹੁਣ
0: ਜੀ
1: ਜੀ
0: ਬੋਲੋ,
1: ਉਹ ਖਾਕਸਾ ਜੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਆ ਉਹ ਕਹਿੰਦੇ ਆ ਭਈ ਜਿਹੜੀਆਂ ਖਬਰਾਂ ਘੁੰਮ ਕੇ ਦੂਸਰੇ ਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਆ ਰਹੀਆਂ, ਉਹਨਾਂ ਖਬਰਾਂ ਦੇ ਵਿੱਚ ਜੋ ਕੁਛ ਆ ਰਿਹਾ ਉਥੇ ਉਹ ਕਹਿੰਦੇ ਆ ਭੀ ਜਿਹੜਾ ਇਜ਼ਰਾਈਲ ਆ ਉਹ ਕਹਿੰਦਾ ਮੈਂ 20 ਸਾਲ ਲਗਾਤਾਰ ਲੜਨ ਦਾ ਹਥਿਆਰ ਜਿਹੜੇ ਆ ਉਹ ਮੈਂ ਬਣਾਏ ਹੋਏ ਆ ਪਹਿਲਾਂ ਹੀ।
0: ਅੱਛਾ,
1: ਇਹ ਉਧਰੋਂ ਖਬਰਾਂ ਆ ਰਹੀਆਂ ਇੰਡੀਆ ਵੱਲੋਂ ਹੋ ਕੇ, ਹੁਣ ਉਹ ਪਤਾ ਨੀ ਕਿੰਨੀਆਂ ਸੱਚੀਆਂ ਜਾਂ ਝੂਠੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ, ਕਿਉਂਕਿ ਗੱਲਾਂ ਤੁਹਾਨੂੰ ਪਤਾ ਵੀ ਬਹੁਤ ਕੁਛ ਜਿਹੜੀਆਂ ਖਬਰਾਂ ਉਹ ਆਪਣੇ ਨੰਬਰ ਬਣਾਉਣ ਵਾਸਤੇ ਲੋਕ ਐਵੇਂ ਵਾਧੂ ਘੱਟ ਕੋਲ ਵੀ ਇੱਦਾਂ ਦੀਆਂ ਲਿਖ ਦਿੰਦੇ ਆ, ਪਰ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੋ ਕੁਛ ਆਪਾਂ ਦੇਖਦੇ ਆ ਖਬਰਾਂ ਦੇ ਉੱਤੇ, ਇਹ ਜ਼ਰੂਰੀ ਨਹੀਂ ਕਿ ਉਹ ਸੱਚ ਆ ਜਾਂ ਝੂਠ ਆ।
0: ਖਬਰਾਂ ਦੇ ਰਹੇ ਜੀ ਕੁਛ ਇੱਦਾਂ ਦੀਆਂ,
1: ਉਹ ਖਬਰ ਇੱਥੇ ਆਏ ਨਹੀਂ ਰਹੀ ਜੀ ਅੱਜ ਦੀ ਰਾਵਰ ਵੀ ਕੋਈ, ਉਹ ਜਿਹੜੀਆਂ ਖਬਰਾਂ ਸਾਰੀਆਂ ਉਹ ਆ ਰਹੀਆਂ ਉਹ ਅਮਰੀਕਾ ਤੇ ਇਜ਼ਰਾਈਲ ਦੇ ਪੱਖ ਦੀਆਂ ਖਬਰਾਂ ਆ ਰਹੀਆਂ, ਪਰ ਜਿਹੜੀਆਂ ਦੂਸਰੇ ਪਾਸਿਆਂ ਤੋਂ ਖਬਰਾਂ ਆ ਰਹੀਆਂ ਕਿ ਇਰਾਨ ਉਹਨਾਂ ਦੇ ਕੀ ਹਾਲਾਤ ਕੀਤੇ ਹੋਏ ਆ ਉਹ ਨਹੀਂ ਆ ਰਹੀਆਂ। ਹਾਂਜੀ ਤੇ ਸੋ ਇਹ ਜਿਹੜਾ ਆ ਆਪਣੇ ਹੋਰ ਵੀ ਸਰੋਤੇ ਵੀਰ ਆ ਜਿਹੜੇ ਉਹ ਆਸੇ ਪਾਸੇ ਉਹ ਵੀ ਸੁਣਦੇ ਹੋਣੇ ਆ ਖਾਸ ਕਰਕੇ ਜਿਹੜੇ ਦੂਸਰੇ ਕੰਟਰੀ ਇੰਗਲੈਂਡ ਵਰਗੇ ਜਾਂ ਹੋਰ ਜਰਮਨੀ ਵਗੈਰਾ ਜਾਂ ਇੰਡੀਆ ਦੇ ਲੋਕ ਆ ਉਹਨਾਂ ਕੋਲ ਤਾਂ ਉਹ ਖਬਰਾਂ ਦੂਜੀਆਂ ਜਾਂਦੀਆਂ ਹੋਣੀਆਂ ਨਾ ਇੱਥੇ ਖਤ ਸਾਹਿਬ ਜੀ ਇੱਕ ਦੇਖੋ ਜਦੋਂ ਆਪਾਂ ਨਾ ਖਬਰਾਂ ਦੇ ਬਾਰੇ ਦੇਖਦੇ ਹਾਂ ਜਿਹੜੀ ਟੀਵੀ ਦੇ ਉੱਤੇ ਖਬਰ ਦਿੱਤੀ ਜਾਂਦੀ ਹੈ ਖਤ ਸਾਹਿਬ ਜੀ ਉਹਨੂੰ ਕਹਿੰਦੇ ਸੈਨੇਟਾਈਜ਼ ਕਰਨਾ ਸੈਨੇਟਾਈਜ਼ ਖਬਰਾਂ ਜਿਹੜੀਆਂ ਉਹ ਆਉਂਦੀਆਂ ਆ ਹਰੇਕ ਕੰਟਰੀ ਕਰਦਾ ਇੰਡੀਆ ਦੀ ਵੀ ਜਦੋਂ ਇੰਡੀਆ ਦੀ ਖਬਰ ਹੋਊਗੀ ਉਹਨਾਂ ਨੇ ਵੀ ਉਹਨੂੰ ਹੋਰ ਢੰਗ ਨਾਲ ਸੈਨੇਟਾਈਜ਼ ਕਰਕੇ ਦੱਸਣਾ ਆ
0: ਇਸੇ ਤਰ੍ਹਾਂ ਅਮਰੀਕਾ ਟੀਵੀ ਜਿਹੜੇ ਆ ਉਹ ਤੇ ਟੋਟਲੀ ਜਿਹੜੇ ਨਿਊਜ਼ ਪੇਪਰ ਆ ਨਾ ਕੁਛ ਉਹ ਤੇ ਫਿਰ ਵੀ ਖਬਰਾਂ ਸਹੀ ਦਿੰਦੇ ਆ ਇੰਡੀਆ ਦੇ ਵਿੱਚ ਜਿਹੜੇ ਇਹਨਾਂ ਚੈਨਲਾਂ ਦੇ ਉੱਪਰ ਇਹ ਤੇ ਟੋਟਲੀ ਬਕਵਾਸ ਆ ਝੂਠ ਹੀ ਬੋਲੀ ਜਾਂਦੇ ਆ
1: ਹਾਂਜੀ ਇਹਦੇ ਚ ਕੋਈ ਸ਼ੱਕ ਨੀ ਬਿਲਕੁਲ ਤੁਹਾਡੀ ਗੱਲਬਾਤ ਜਿਹੜੀ ਇਹ ਸਹੀ ਆ ਇਹ ਇਸ ਤਰ੍ਹਾਂ ਨੀ ਆ ਕਿਉਂਕਿ ਉੱਥੇ ਕੋਈ ਇਹਨਾਂ ਤੇ ਕੰਟਰੋਲ ਕਰਨ ਵਾਲਾ ਨੀ ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੈਗਾ
0: ਕਰਜ਼ਾ ਜਿਹੜੀ ਸਰਕਾਰ ਬੈਠੀ ਨਾ ਉੱਪਰ ਉਹ ਕਰਾਰੀ ਨਾ ਜੋ ਕਹਿਣਾ ਉਹਨਾਂ ਨੂੰ ਫੰਡ ਜੋ ਮਿਲਦੇ ਤਨਖਾਹਾਂ ਜੋ ਉੱਥੋਂ ਮਿਲਦੀਆਂ
1: ਬਿਲਕੁਲ ਬਿਲਕੁਲ ਉਹਨੂੰ ਹਰ ਸਾਲ ਦੀ ਇਹ ਇੱਕ ਤਾਂ ਸ਼ਬਦ ਆਪਾਂ ਪਹਿਲਾਂ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਤਣਾ
0: ਹਾਂਜੀ
1: ਇਹ ਕੱਤਣਾ ਵੀ ਇਹਦਾ ਅਰਥ ਹੁੰਦਾ ਇੱਕ ਖਾਕਸਾ ਵੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖਾਕਸਾ ਵੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖਾਕਸਾ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਆ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜੀ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਸੀ ਜੀ ਸਿੱਕਾ ਉਹ ਖਾਕਸਾ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਕਹਿ ਕੇ ਗਏ ਆ ਕਿ ਨਿਊਜ਼ ਨੂੰ ਸੈਨੇਟਾਈਜ਼ ਕਰਨਾ ਇੱਕ ਹੋਰ ਸ਼ਬਦ ਵੀ ਵਰਤਿਆ ਜਾਂਦਾ ਉਹਨੂੰ ਕਹਿੰਦੇ ਆ ਨਿਊਜ਼ ਆ ਜਿਹੜੀ ਉਹਨੂੰ ਸਪਿਨ ਕਰਨਾ ਸਪਿਨ ਕਰਨ ਦਾ ਪੰਜਾਬੀ ਦੇ ਵਿੱਚ ਅਰਥ ਹੁੰਦਾ ਕੱਤਣਾ
0: ਹਾਂਜੀ
1: ਇਹ ਕੱਤਣਾ ਵੀ ਇਹਦਾ ਅਰਥ ਹੁੰਦਾ ਇੱਕ ਖਾਕਸਾ ਵੀ ਜਿਹੜੀ ਨਾ ਟੈਨਿਸ ਹੁੰਦੀ ਨਾ ਲਾਨ ਟੈਨਿਸ ਇੱਕ ਤਾਂ ਜਿਹੜੀ ਉਹ ਵੱਡਾ ਚਿੜੀ ਸਿੱਕਾ ਜਾ ਇਹਨੂੰ ਕਹਿ ਦਿੰਦੇ ਆ ਟੈਨਿਸ ਖੇਲਦੇ ਆ ਇੱਕ ਖਾਕਸਾ ਵੀ ਛੋਟੀ ਟੈਨਿਸ ਹੁੰਦੀ ਉਹਨੂੰ ਟੇਬਲ ਟੈਨਿਸ ਕਹਿੰਦੇ ਆ
0: ਉਹ ਟੇਬਲ ਟੈਨਿਸ ਹਾਂਜੀ ਬਿਲਕੁਲ
1: ਹਾਂ ਉਹ ਟੇਬਲ ਹੁੰਦਾ ਛੋਟਾ ਜਿਹਾ ਪਿਆ ਤੇ ਉਹਦੇ ਉੱਤੇ ਖੇਡੀ ਜਾਂਦੀ ਆ ਉਹ ਟੇਬਲ ਟੈਨਿਸ ਦੇ ਵਿੱਚ ਹੁੰਦਾ ਸੀ ਹੁੰਦਾ ਦੂਜੀ ਟੈਨਿਸ ਵਿੱਚ ਵੀ ਇਹ ਆ ਉਹ ਖਾਕਸਾ ਜੀ ਕੀ ਹੁੰਦਾ ਕਿ ਜਿਹੜਾ ਬਾਲ ਹੁੰਦਾ ਆ ਨਾ ਉਹ ਜਦੋਂ ਉਹ ਮਾਰਦੇ ਆ ਨਾ ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ ਜਿਹੜੀ ਉਹ ਚਪੇੜੀ ਮਾਰਨੇ ਵਾਲੀ ਸਿੱਕਾ ਜਿਹੜਾ ਸਿੱਕਾ ਕਹਿੰਦੇ ਸੀ ਜੀ ਸਿੱਕਾ ਉਹ ਖਾਕਸਾ ਜੀ ਕੀ ਕਰਦੇ ਉਹਦਾ ਇੱਕ ਤਰੀਕਾ ਹੁੰਦਾ ਆ ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ ਉਹ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜੱਜਮੈਂਟ ਨੀ ਹੁੰਦੀ ਕਿ ਹੁਣ ਜਾਣਾ ਕਿੱਧਰ ਨੂੰ ਆ

0: ਬਾਲ ਨੂੰ ਰੋਕ ਕੇ ਜਦੋਂ ਉਹਨੂੰ ਦੂਸਰੇ ਪਾਸੇ ਨੂੰ ਸਿੱਟਣਾ ਹੁੰਦਾ, ਉਹ ਜਿਹੜੀ ਉਹ ਹੁੰਦੀ ਹੈ ਨਾ ਉਹਨਾਂ ਕੋਲ ਜਿਹਨੂੰ ਕਹਿੰਦੇ ਆ ਸਿੱਕਾ, ਜਿਹੜੀ ਉਹ ਚਪੇੜੀ ਮਾਰਨ ਵਾਲੀ ਸਿੱਕਾ, ਜਿਹੜਾ ਸਿੱਕਾ ਕਹਿੰਦੇ ਸੀ ਜੀ ਸਿੱਕਾ, ਉਹ ਖਾਖ ਸਾਹਿਬ ਜੀ ਕੀ ਕਰਦੇ, ਉਹਦਾ ਇੱਕ ਤਰੀਕਾ ਹੁੰਦਾ ਆ, ਜੇ ਆਪਾਂ ਉਹਨੂੰ ਉਸ ਤਰੀਕੇ ਨਾਲ ਮਾਰਾਂਗੇ ਨਾ ਬਾਲ ਦੇ ਉੱਤੇ, ਤਾਂ ਬਾਲ ਆ ਜਿਹੜਾ ਉਹਨੇ ਘੁੰਮਦੇ ਨੇ ਜਾਣਾ, ਉਹ ਘੁੰਮਦਾ ਘੁੰਮਦਾ ਜਦੋਂ ਟੇਬਲ ਤੇ ਜਾ ਕੇ ਦੂਜੇ ਪਾਸੇ ਡਿੱਗੂਗਾ, ਜਿਹੜਾ ਮੂਹਰੇ ਪਲੇਅਰ ਆ ਉਹਨੂੰ ਜਜਮੈਂਟ ਨੀ ਹੁੰਦੀ ਕਿ ਹੁਣ ਜਾਣਾ ਕਿੱਧਰ ਨੂੰ ਆ,
1: ਜਾਣਾ ਕਿੱਧਰ ਨੂੰ, ਬਿਲਕੁਲ ਏਦਾਂ ਹੁੰਦੀ ਆ,
0: ਉਹਨੂੰ ਕਹਿੰਦੇ ਸਪਿਨ ਦੇਣੀ। ਸੋ ਇਹ ਜਿਹੜੀ ਨਿਊਜ਼ ਆ ਇਹਨੂੰ ਵੀ ਸਪਿਨ ਦਿੱਤੀ ਜਾਂਦੀ ਆ,
1: ਬਿਲਕੁਲ,
0: ਕਿਉਂਕਿ ਨਿਊਜ਼ ਹੋਣੀ ਹੋ ਰਿਹਾ ਉਹਨੂੰ ਘੁਮਾ ਫਰਾ ਕੇ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਹਾਂ, ਤੇ ਉਹਨੂੰ ਟੀਵੀ ਦੇ ਉੱਤੇ ਦਿਖਾ ਲੈਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਵੀ ਇਹਦੇ ਉੱਤੇ ਆਉਂਦੀਆਂ ਆ। ਤੇ ਪਰ ਹੁਣ ਇਹ ਜਿਹੜੀ ਆ ਇੱਥੇ ਤਾਂ ਜਿਹੜੀ ਆ ਅਮਰੀਕਾ ਦੇ ਟੀਵੀ ਉੱਪਰ ਭਾਵੇਂ ਖਬਰਾਂ ਨੂੰ ਜਿਹੜਾ ਉਹ ਦੱਬਿਆ ਘੁੱਟਿਆ ਜਾ ਰਿਹਾ ਅਤੇ ਦੱਸਿਆ ਜਾ ਰਿਹਾ ਕਿ ਪਰ ਟਰੰਪ ਦੇ ਚਿਹਰੇ ਦੇ ਜਿਹੜੇ ਹਾਵ ਭਾਵ ਆ ਉਹ ਥੋੜੇ ਜਿਹੇ ਉਦਾਸੀ ਪੂਰਵਕ ਲੱਗ ਰਹੇ ਆ,
1: ਲੱਗ ਰਹੇ ਜੀ ਬਿਲਕੁਲ।
0: ਤੇ ਕਈ ਦੂਸਰੇ ਦੇਸ਼ਾਂ ਵਿੱਚੋਂ ਆ ਰਹੀਆਂ ਖਬਰਾਂ ਆ ਜਿਹੜੀਆਂ ਉਹਨਾਂ ਦੇ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਕਿ ਅਮਰੀਕਨ ਪੈਟਰੀਓਟ ਮਿਸਲਾਂ ਆ ਜਿਹੜੀਆਂ ਕਾਕ ਸਾਹਿਬ ਜੀ ਜਿਹੜੀਆਂ ਉਹ ਹਥਿਆਰ ਰੋਕਣ ਵਾਸਤੇ ਬਣਾਈਆਂ ਆ, ਉਹ ਇਜ਼ਰਾਇਲ ਨੇ ਵੀ ਉਹ ਜਿਹੜੀ ਆਇਰਨ ਡੋਮ ਵਗੈਰਾ ਕਹਿੰਦੇ ਆ ਉਹਦੇ ਵਿੱਚ ਕਾਕ ਸਾਹਿਬ ਜੀ, ਹੁਣ ਮਸਲਾ ਕੀ ਆ ਇਹਨਾਂ ਚੀਜ਼ਾਂ ਦੀ ਅਮਰੀਕਾ ਦੇ ਕੋਲ ਥੋੜਾ ਆ ਚੁੱਕੀ ਆ, ਕਿਉਂਕਿ ਉਹਦੇ ਪਿੱਛੇ ਕਾਰਨ ਕੀ ਆ, ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਪੈਟਰੀਓਟ ਮਿਸਲਾਂ ਸੀਗੀਆਂ ਉਹ ਯੂਕਰੇਨ ਨੂੰ ਦਿੱਤੀਆਂ ਤੇ ਇਧਰ ਇਜ਼ਰਾਇਲ ਨੂੰ ਵੀ ਦਿੱਤੀਆਂ, ਉਹ ਵੀ ਵਰਤ ਹੋ ਗਈਆਂ ਤੇ ਹੋਰ ਵੀ ਇਹ ਇੱਕ ਦੋ ਦੇਸ਼ਾਂ ਨੂੰ ਇਹਨਾਂ ਨੇ ਦੇਤੀਆਂ ਆ ਤੇ ਉਹ ਹੁਣ ਮੁੱਕ ਗਈਆਂ ਆ, ਕਿਹਾ ਜਾਂਦਾ ਕਿ ਉਹ ਹੋਰ ਹੈ ਨੀ ਗੇ।
1: ਅੱਛਾ ਜੀ।
0: ਸੋ ਇਹਨਾਂ ਦੀ ਜਿਹੜੀ ਘਾਟ ਆ ਕਵੀ ਪਿਛੀ ਆ ਗਈ ਤੇ ਹੋਰ ਵੀ ਕਿੰਨੇ ਹਥਿਆਰ ਆ ਜਿਹੜੇ ਹੁਣ ਤੁਹਾਨੂੰ ਪਤਾ ਭਈ ਇਜ਼ਰਾਇਲ ਨੇ ਗਾਜ਼ਾ ਦੇ ਵਿੱਚ ਕੀ ਕੁਛ ਕੀਤਾ,
1: ਬਿਲਕੁਲ
0: ਉਹਦੇ ਉੱਤੇ ਜਿਹੜੇ ਬੰਬ ਸੀਗੇ ਖਾਕ ਸਾਹਿਬ ਜੀ, ਬਹੁਤ ਐਮੀਨੀਸ਼ਨ ਜਿਹੜਾ ਸੀਗਾ ਤੁਸੀਂ ਦੇਖੋ ਉਹ 14 ਮੀਲ ਤੇ 14 ਮੀਲ ਬਾਈ 10 ਮੀਲ ਦਾ ਏਰੀਆ ਆ ਉਹ ਸਾਰਾ 140 ਸਕੁਏਅਰ ਮਾਈਲ ਦਾ ਏਰੀਆ ਦੱਸਦੇ ਆ ਉਹ, ਤੇ ਉੱਥੇ ਖਾਕ ਸਾਹਿਬ ਜੀ ਕੋਈ ਜਗ੍ਹਾ ਤੁਹਾਨੂੰ ਦਿਸਦੀ ਆ ਜਿੱਥੇ ਬੰਬ ਜਾਂਦੀ ਤਾਂ ਨਹੀਂ ਵੱਜਿਆ,
1: ਬਿਲਕੁਲ ਕੋਈ ਜਗ੍ਹਾ ਛੱਡੀ ਨੀ ਇਹਨਾਂ ਨੇ, ਬਿਲਕੁਲ।
0: ਹਾਂ ਉੱਥੇ ਉਹਨੂੰ ਪਤਾ ਨੀ ਕਿੰਨੇ ਕੋ ਹਥਿਆਰ ਜਿਹੜੇ ਚੱਲੇ ਸੀ ਉਹ ਗਏ ਤਾਂ ਅਮਰੀਕਾ ਤੋਂ ਹੀ ਆ ਨਾ,
1: ਬਿਲਕੁਲ ਬਿਲਕੁਲ,
0: ਤੇ ਉਧਰ ਯੂਕਰੇਨ ਚ ਚਲੇ ਗਏ। ਹੁਣ ਅਮਰੀਕਾ ਕੋਲ ਜਿਹੜੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਹਥਿਆਰਾਂ ਦੀ ਕਮੀ ਆ ਚੁੱਕੀ ਆ, ਖਾਸ ਕਰਕੇ ਜਿਹੜੇ ਡਿਫੈਂਸਿਵ ਹਥਿਆਰ ਹੈਗੇ ਆ।
1: ਟੈਕਨੋਲੋਜੀ ਬੜੀ ਹੈ, ਉਹ ਤੇ ਲਗਾਤਾਰ ਬਣਦੇ ਰਹਿੰਦੇ ਹੋਣੇ ਨਾ, ਉਹ ਤਾਂ ਮੌਕਾ ਥੋੜਾ ਜਾਣਿਆ ਕਦੇ, ਉਹ ਲਗਾਤਾਰ ਬਣੀ ਜਾਂਦੇ ਆ, ਕੰਪਨੀਆਂ ਬਣਾਈ ਜਾਂਦੀਆਂ, ਗੌਰਮੈਂਟ ਨੂੰ ਵੇਚੀ ਜਾਂਦੀਆਂ।
0: ਖਾਕਸਾਹ ਜੀ ਜਿਹੜੇ ਇਸ ਤਰ੍ਹਾਂ ਦੇ ਬੜੇ ਹਥਿਆਰ ਆ ਨਾ ਉਹ ਬਹੁਤੇ ਨੀ ਬਣਾਉਂਦੇ, ਕਿਉਂਕਿ ਅਮਰੀਕਾ ਨੇ ਮਾਰ ਜਦੋਂ ਖਾਣੀ ਆ ਇੱਥੋਂ ਹੀ ਖਾਣੀ ਆ, ਤਕੜਾ ਬੰਦਾ ਜਿਹੜਾ ਹੁੰਦਾ ਉਹ ਇੱਥੋਂ ਹੀ ਮਾਰ ਖਾਂਦਾ ਜਦੋਂ ਵੀ ਖਾਂਦਾ ਆ, ਕਿਉਂਕਿ ਇਹਨਾਂ ਨੇ ਇਹ ਸੋਚਿਆ ਨੀ ਨਾ। ਉਹ ਪਿੱਛੇ ਦੇ ਇੱਥੇ ਖਬਰ ਚ ਵੀ ਆਇਆ ਸੀ ਇੱਕ ਵਾਰੀ, ਉਹ ਗੱਲ ਹੁੰਦੀ ਸੀ ਰੂਸ ਕੋ ਕਿੰਨੇ ਹਥਿਆਰ ਹੋ ਗਏ ਸੀ, ਉਹਨਾਂ ਦੇ ਮੁਕਾ ਦਿਆਂਗੇ, ਇਹ ਕਰ ਦਿਆਂਗੇ, ਵੋ ਕਰ ਦਿਆਂਗੇ, ਉੱਤੇ ਉਹ ਜਿਹੜੇ ਪੈਨਲ ਹੁੰਦੀਆਂ ਨਾ, ਪੈਨਲ ਡਿਸਕਸ਼ਨ ਹੁੰਦੀਆਂ ਚੈਨਲਾਂ ਦੇ ਉੱਤੇ, ਉਹ ਜਿਹੜਾ ਇੱਕ ਕਹਿੰਦਾ ਸੀ ਉਹ ਕਹਿੰਦਾ ਰਸ਼ੀਆ ਆਪਣੇ ਵਰਗਾ ਨੀ ਹੈਗਾ, ਇਹ ਬਣਾ ਕੇ ਰੱਖ ਲਈਆਂ ਤੇ ਮੁੜ ਕੇ ਬਣਾਉਣੀਆਂ, ਉਹ ਤਾਂ ਕਹਿੰਦਾ ਲਗਾਤਾਰ ਬਣਾ ਹੀ ਜਾਂਦਾ ਕਹਾਣੀ, ਗਾਂ ਉਹਦੇ ਕੋਲ ਨੀ ਮੁੱਕਣੀਆਂ,
1: ਜਿਦਾਂ ਨਾਰਥ ਕੋਰੀਆ ਵਾਲਾ ਉਹਦੋਂ ਕੰਮ ਹੀ ਕੋਈ ਨੀ ਵਿਹਲੇ ਬੰਦੇ।
0: ਹਾਂਜੀ ਬਸ ਬਿਲਕੁਲ ਬਿਲਕੁਲ ਉਹੀ ਗੱਲ ਆ, ਤੇ ਸੋ ਇਸ ਤਰ੍ਹਾਂ ਗੱਲਾਂ ਬਾਤਾਂ ਹੁੰਦੀਆਂ। ਹੁਣ ਇਹ ਜਿਹੜੀਆਂ
1: ਪੈਟੀਆਂ ਵੀ ਵਿੱਚ ਇਰਾਨ ਦੀ ਹੈਲਪ ਦੇ ਵਿੱਚ ਹਾਮੀ ਭਰ ਰਹੇ,
0: ਉਹ ਕਹਿੰਦਾ ਜੀ ਤੂੰ ਉਹ ਤਾਂ ਕਹਿੰਦਾ ਤੂੰ ਮੈਨੂੰ ਸੱਦਾ ਤਾਂ ਦੇ, ਉਹ ਕਹਿੰਦਾ ਤੂੰ ਮੈਨੂੰ ਸੱਦ ਤਾਂ ਦੇ ਇੱਕ ਵਾਰੀ। ਤੇ ਇਹ ਹੁਣ ਹਥਿਆਰਾਂ ਦੀ ਜਿਹੜੀ ਘਾਟ ਆ ਰਹੀ ਆ, ਤੇ ਕਿਉਂਕਿ ਉਹ ਕੁਛ ਯੂਕਰੇਨ ਚਲ ਗਈਆਂ, ਕੁਧਰ ਇਧਰ ਚਲ ਗਈਆਂ, ਕੁਛ ਉਧਰ ਚਲ ਗਈਆਂ, ਚਲੋ ਇਹ ਗੱਲ ਸੀਗੀ, ਇਹ ਹਥਿਆਰਾਂ ਦੀ ਕਮੀ ਪੇਸ਼ੀ ਆ ਜਿਹੜੀ ਉਹ ਆ ਗਈ ਆ। ਤੇ ਹੁਣ ਕੀ ਆ ਖਾਕ ਸਾਹਿਬ ਜੀ, 14-15 ਅਰਬ ਦੇਸ਼ ਆ ਜਿਹੜੇ ਉਹਨਾਂ ਦੇ ਵਿੱਚ ਫਸੇ ਲੱਖਾਂ, ਖਾਕ ਸਾਹਿਬ ਜੀ ਲੱਖਾਂ ਦੇ ਵਿੱਚ ਲੋਕ ਆ ਉੱਥੇ ਅਰਬ ਕੰਟਰੀਆਂ ਦੇ ਵਿੱਚ, ਜਿਹਦੇ 14-15 ਇਹ ਕੰਟਰੀ ਹੈਗੇ ਆ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਅਮਰੀਕਨ ਦੇ।
1: ਪਰ ਮੈਂ ਵੀ ਤੁਹਾਨੂੰ ਦੱਸਦਾ ਕਿ ਪਾਕਿਸਤਾਨੀ ਮੀਡੀਆ ਤੋਂ ਮੈਂ ਸੁਣੀ ਹੈ ਇਹ, ਉੱਥੇ ਦੁਬਈ ਦੇ ਵਿੱਚ ਉਹਨਾਂ ਨੂੰ ਜਿੰਨੇ ਪਾਕਿਸਤਾਨੀ ਕਹਿੰਦੇ ਸਾਡੇ ਪਾਕਿਸਤਾਨੀਆਂ ਨੂੰ ਏਅਰਪੋਰਟ ਤੇ ਬਿਠਾਇਆ,
0: ਹਾਂ,
1: ਤੇ ਜਿੰਨੇ ਇੰਡੀਅਨ ਹੈਗੇ ਆ ਉਹਨਾਂ ਸਾਰਿਆਂ ਨੂੰ ਹੋਟਲ ਦਿੱਤੇ ਹੋਏ ਆ, ਹੋਟਲ ਜਾ ਕੇ ਮਤਲਬ ਕਹਿੰਦੇ ਸਾਡਾ ਹਾਲਾਤ ਜਿਹੜੀ ਨਾ ਉਹ ਉੱਥੇ ਵੀ ਮਾੜੀ ਆ ਤੇ ਪਾਕਿਸਤਾਨ ਚ ਵੀ ਮਾੜੀ ਆ, ਕਿਉਂਕਿ ਚੱਕਰ ਇਹ ਆ ਕਿ ਜਦੋਂ ਕੰਟਰੀ ਚੀਮਾ ਸਾਹਿਬ ਜਦੋਂ ਫੌਜੀਆਂ ਦੇ ਹੱਥ ਆ ਜੇ ਨਾ,
0: ਹਾਂਜੀ,
1: ਤੇ ਉਹ ਫਿਰ ਫੌਜੀ ਕੀ ਕਰਦੇ ਆ ਕਿ ਦੇਖੋ ਪਾਕਿਸਤਾਨ ਦੇ ਵਿੱਚ ਜਿੰਨੀਆਂ ਫੈਕਟਰੀਆਂ ਜੋ ਕੁਝ ਸਮਾਨ ਬਣਦਾ ਉਹ ਸਾਰੇ ਫੌਜੀ ਬਣਾ ਰਹੇ ਆ,
0: ਸਾਰਾ ਉਹਨਾਂ ਦਾ ਆ, ਜਿਹੜੇ ਫੌਜੀਆਂ ਦੇ ਅਫਸਰ ਆ ਉਹਨਾਂ ਦਾ, ਸਰਕਾਰ
1: ਤੇ ਉਹਨਾਂ ਨੇ ਇੱਕ ਨਾਂ ਦੀ ਰੱਖੀ ਆ,
0: ਨਾਂ ਦੀ, ਬਿਲਕੁਲ ਬਿਲਕੁਲ,
1: ਮਾਰ ਲਿਆ ਉਹ ਬੰਦੇ ਦੇ ਪੁੱਤ ਬਣ ਗਿਆ, ਕਰੋ ਇਹ ਕਰੋ ਇਹ ਕਰੋ, ਜਾਂ ਉੱਥੇ ਭੱਜ ਜਾ ਉੱਥੋਂ ਜਾ ਕੇ ਪੈਸੇ ਲੈ ਕੇ ਆ, ਕੁਛ ਨੀ ਹੈਗੀ, ਸਰਕਾਰ ਦਾ ਕੋਈ ਇੱਥੇ ਰੋਲ ਨੀ ਹੈਗਾ,
0: ਬਿਲਕੁਲ ਸਹੀ ਆ,
1: ਅੱਜ ਤੱਕ ਨੀ ਹਿਸਟਰੀ ਰਹੀ ਹੈ।

0: ਦੇਸ਼ ਯਾਦ ਹੋਇਆ ਵਾ ਉਦੋਂ ਤੋਂ ਹੀ ਪਾਕਿਸਤਾਨ ਦੇ ਵਿਚ ਮਾਰਸ਼ਲ ਲਾ ਲੱਗ ਗਈ ਆ ਤੇ ਕਦੀ ਕੋਈ ਮਾੜਾ ਮੋਟਾ ਚੱਕ ਕੇ ਬਣਾਤਾ ਜਾ ਇਮਰਾਨ ਖਾਨ ਵਰਗੇ ਨੂੰ ਚੁੱਕ ਕੇ ਅੰਦਰ ਦੇਤਾ ਇੰਨੇ ਸਾਲ ਹੋ ਗਏ ਕੋਈ ਲੈਣਾ ਦੇਣਾ ਨਹੀਂ ਬਸ ਮਨ ਮਰਜ਼ੀਆਂ ਚੱਲਦੀਆਂ ਜੀ
1: ਬਿਲਕੁਲ ਬਿਲਕੁਲ ਇਹੀ ਜਿਹੜੀ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਹੁਣ ਡਾਕਟਰ ਸਾਹਿਬ ਜੀ ਅਗਲੀ ਜਿਹੜੀ ਖਬਰ ਆ 14-15 ਅਰਬ ਦੇਸ਼ਾਂ ਦੇ ਵਿਚ ਲੱਖਾਂ ਜਿਹੜੇ ਲੋਕ ਆ ਉਥੋਂ ਨਿਕਲਣ ਵਾਸਤੇ ਤਾਂ ਉਹਨਾਂ ਨੂੰ ਵਾਰਨਿੰਗ ਦਿੰਦੀ ਆ ਅਮਰੀਕਾ ਕਹਿ ਰਿਹਾ ਵੀ ਨਿਕਲ ਜਾਓ ਇਥੋਂ ਪਰ ਖਾਕਸ ਸਾਹਿਬ ਜੀ ਉਥੋਂ ਨਿਕਲ ਦਾ ਜ਼ਰੀਆ ਕੋਈ ਨੀ ਦੱਸ ਰਿਹਾ ਉੱਥੇ ਦੇ ਹਾਲਾਤ ਐਸੇ ਆ ਹਵਾਈ ਫਲਾਈਟਾਂ ਸਾਰੀਆਂ ਬੰਦ ਆ ਨਾ ਕੋਈ ਆਉਂਦੀ ਆ ਨਾ ਕੋਈ ਜਾਂਦੀ ਆ ਨਾ ਉਥੋਂ ਉੱਡਣ ਦਿੰਦੇ ਆ ਕਿਸੇ ਨੂੰ ਪਰ ਹੁਣ ਅੱਜ ਦੀ ਖ਼ਬਰ ਦੇ ਮੁਤਾਬਕ ਕੁਛ ਜਿਹੜੇ ਆ ਹਵਾਈ ਜਹਾਜ਼ ਉਹ ਇੰਗਲੈਂਡ ਵਗੈਰਾ ਤੋਂ ਗਏ ਆ ਜਿਹੜੇ ਆਪਣੇ ਨਾਗਰਿਕਾਂ ਨੂੰ ਬਾਹਰ ਲੈ ਕੇ ਆਏ ਆ ਪਰ ਉਹ ਬਹੁਤ ਲਿਮਿਟਿਡ ਆ ਅੱਜ ਦਾ ਔਰ ਉਹ ਜਿਹੜੀ ਜਗ੍ਹਾ ਆ ਖਾਸ ਕਰਕੇ ਜਿਹੜਾ ਕਟਰ ਤੇ ਉਹ ਹੈਗੀ ਆਪਣੀ ਦੁਬਈ ਆ ਉਹ ਖਾਕਸਾ ਜੀ ਜਿੰਨੇ ਯੂਰਪ ਤੋਂ ਲੋਕ ਜਾਂਦੇ ਆ ਏਸ਼ੀਆ ਨੂੰ ਸਾਰੇ ਜਹਾਜ਼ ਉੱਥੇ ਰੋਕ ਕੇ ਜਾਂਦੇ ਆ ਤੇ ਜਿੰਨੇ ਉੱਥੋਂ ਵਾਪਸ ਆਉਂਦੇ ਉਹ ਵੀ ਰੋਕ ਕੇ ਆਉਂਦੇ ਆ ਉਹ ਤਕਰੀਬਨ ਦੁਨੀਆਂ ਦੇ ਜਿਹੜੇ ਬਿਜ਼ੀਐਸਟ ਹੁੰਦੇ ਆ ਨਾ ਉਹਨਾਂ ਦੇ ਵਿੱਚੋਂ ਇੱਕ ਉਹ ਜਗ੍ਹਾ ਜਿਹੜੀ ਹੈਗੀ ਆ ਤੇ ਉੱਥੇ ਹੁਣ ਲੋਕ ਆ ਜਿਹੜੇ ਬਹੁਤ ਫਸ ਚੁੱਕੇ ਆ ਤੇ ਦੂਸਰਾ ਜਿਹੜੇ ਲੋਕ ਅਮਰੀਕਾ ਜਾਂ ਹੋਰ ਯੂਰਪੀਅਨ ਅਤੇ ਏਸ਼ੀਅਨ ਏਸ਼ੀਆ ਦੇ ਆ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਅੰਬੈਸੀਆਂ ਕੋਈ ਰਸਤਾ ਨਹੀਂ ਦਿਖਾ ਰਹੀਆਂ ਕਿ ਕੀ ਕਰੋ ਪਰ ਉਹਨਾਂ ਨੂੰ ਇਹ ਕਹਿ ਰਹੀਆਂ ਵੀ ਇੱਥੋਂ ਨਿਕਲ ਜਾਓ ਜਿੱਦਾਂ ਮਰਜ਼ੀ ਪਰ ਅਮਰੀਕਾ ਵੱਲੋਂ ਆਪਣੇ ਨਾਗਰਿਕ ਜਿਹੜੇ ਆ ਅਰਬ ਦੇਸ਼ਾਂ ਵਿਚ ਨਾ ਜਾਣ ਵਾਸਤੇ ਸਲਾਹਾਂ ਦਿੱਤੀਆਂ ਜਾ ਰਹੀਆਂ ਕਿ ਉੱਥੇ ਨਾ ਜਾਓ ਪਰ ਜਿਹੜੇ ਉੱਥੇ ਜਾ ਕੇ ਫਸੇ ਹੋਏ ਆ ਉਹਨਾਂ ਦਾ ਨਾ ਕੋਈ ਅੰਬੈਸੀ ਵਾਲਾ ਸੁਣਦਾ ਉਹ ਕਹਿ ਦਿੰਦੇ ਆ ਵੀ ਸਾਨੂੰ ਕਾਲ ਕਰੋ ਅੰਬੈਸੀ ਨੂੰ ਅਸੀਂ ਤੁਹਾਡੀ ਹੈਲਪ ਕਰਾਂਗੇ ਜਦੋਂ ਕਾਲ ਕਰਦੇ ਆ ਉਹ ਕਹਿੰਦੇ ਆ ਵੀ ਸੋਰੀ ਇਹ ਖਬਰਾਂ ਜਿਹੜੀਆਂ ਉਧਰੋਂ ਆ ਰਹੀਆਂ ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕਸਾ ਦੀ ਹੈਗੀ ਆ ਉਹ ਇਹ ਆ ਕਿ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਜਿਹੜੇ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਹੁਣ ਦੇਖੋ ਏਦਾਂ ਦੀਆਂ ਖਬਰਾਂ ਤੋਂ ਆਪਣੇ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਂਦਾ ਆ ਜਿੱਦਾਂ ਹੁਣ ਆਪਾਂ ਇੱਥੇ ਜਿਹੜੇ ਆਪਣੇ ਇੱਥੇ ਦੇ ਰਾਜਨੀਤਿਕ ਆਗੂ ਆ ਉਹ ਰੌਲਾ ਪਾਈ ਜਾਂਦੇ ਅਸੀਂ ਐਂ ਕਰ ਦਿਆਂਗੇ ਅਸੀਂ ਇਰਾਨ ਨੂੰ ਚੱਕਤਾ ਇਹ ਕਰਤਾ ਉਹ ਕਰਤਾ ਪਰ ਹੁਣ ਜਦੋਂ ਆਹ ਖਬਰ ਪੜ੍ਹਨੀ ਹੈ ਨਾ ਫਿਰ ਆਪਾਂ ਨੂੰ ਦੂਸਰੇ ਪਾਸੇ ਦਾ ਪਤਾ ਲੱਗ ਜਾਣਾ ਇਹ ਖਬਰ ਆ ਜਿਹੜੀ ਇਸ ਤਰ੍ਹਾਂ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਕਹਿ ਰਹੇ ਆ ਕਿ ਉਹ ਇਰਾਨੀ ਡਰੋਨਾਂ ਦਾ ਮੁਕਾਬਲਾ ਕਰਨ ਵਿਚ ਮਦਦ ਕਰ ਸਕਦੇ ਆ ਤੇ ਜੇ ਅਮਰੀਕਾ ਚਾਹਵੇ ਤਾਂ ਸਾਤੋਂ ਮੰਗੇ ਤਾਂ ਅੱਛਾ ਨਾਲ ਉਹਨਾਂ ਨੇ ਅੱਗੇ ਜਾ ਕੇ ਇਹ ਵੀ ਕਹਿਤਾ ਜਿਸ ਵਿਚ ਉਸ ਨੇ ਕਿਹਾ ਕਿ ਅਮਰੀਕਾ ਨੇ ਇਰਾਨ ਦੇ ਡਰੋਨਾਂ ਦਾ ਸਾਹਮਣਾ ਕਰਨ ਲਈ ਮਦਦ ਮੰਗ ਹੀ ਲਈ ਆ ਤਾਂ ਫਿਰ ਮੈਨੂੰ ਕਰਨੀ ਪੈਣੀ ਆ ਇਰਾਨ ਦੁਆਰਾ ਰੂਸ ਨੂੰ ਭੇਜੇ ਗਏ ਡਰੋਨ ਇਸ ਸਮੇਂ ਬਹੁਤ ਕਾਮਯਾਬ ਆ ਖਾਕਸਾ ਜੀ ਬਹੁਤ ਕਾਮਯਾਬ ਹਥਿਆਰ ਰਿਹਾ ਉਹ ਹਾਂਜੀ ਬਹੁਤ ਕਾਮਯਾਬ ਉਹ ਤਾਂ ਸਾਰੇ ਇੱਥੇ
0: ਬਹੁਤ ਕਾਮਯਾਬ ਸੀ ਜਿਹੜੇ ਡਰੋਨ ਉਥੋਂ ਆਏ ਸੀ ਬਿਲਕੁਲ
1: ਹਾਂਜੀ ਤੇ ਉਹ ਅਜੇ ਤੀਕਰ ਵੀ ਪੂਰਾ ਕਾਮਯਾਬ ਆ ਤੇ ਅੜੇ ਦੂਸਰੀ ਗੱਲ ਇਹ ਆ ਖਾਕਸਾ ਜੀ ਉਹ ਬਣਾਉਣੇ ਬੜੇ ਸੌਖੇ ਆ ਤੇ ਉਹ ਸਸਤੇ ਬਹੁਤ ਆ ਆਮ ਸਧਾਰਨ ਫੈਕਟਰੀ ਦੇ ਵਿਚ ਤੁਸੀਂ ਉਹ ਬਣਾ ਸਕਦੇ ਆ ਮਿਸਲਾਂ ਬਣਾਉਣ ਵਾਸਤੇ ਜਿੱਥੇ ਇੱਥੇ ਹੁਣ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਆ ਜਿੱਦਾਂ ਆਪਣੇ ਹੋ ਗਈ ਆ ਜਹਾਜ਼ ਬਣਾਉਣ ਦੀ ਕੰਪਨੀ ਜਿਹੜੀ ਕੀ ਇਹਦਾ ਨਾਂ ਆ ਬਾਕੀ ਜਿਹੜੀ ਉਹ ਨਾਸਾ ਵਗੈਰਾ ਆ ਜਿਹੜੇ ਉਹ ਬਣਾਉਂਦੇ ਆ ਉਹ ਬਹੁਤ ਮਹਿੰਗੇ ਹਥਿਆਰ ਆ ਤੇ ਹੁਣ ਇਹ ਜਿਹੜਾ ਇਰਾਨ ਦੁਆਰਾ ਜਿਹੜੇ ਰੂਸ ਨੂੰ ਭੇਜੇ ਗਏ ਡਰੋਨ ਸੀਗੇ ਇਸ ਸਮੇਂ ਬਹੁਤ ਕਾਮਯਾਬ ਹਥਿਆਰ ਹਨ ਸਸਤੇ ਅਤੇ ਬਹੁਤ ਮਾਰਖੋਰੇ ਵੀ ਆ ਜ਼ੇਲੈਂਸਕੀ ਨੇ ਇਹ ਕਹਿੰਦੇ ਹੋਏ ਕਿ US ਨੇ ਉਸ ਤੋਂ ਇਰਾਨੀਅਨ ਡਰੋਨਾਂ ਨਾਲ ਮਿਲਣ ਲਈ ਸਿੱਝਣ ਲਈ ਮਦਦ ਮੰਗੀ ਆ ਤੇ ਯੂਕਰੇਨ ਅਤੇ ਰੂਸ ਵਿਚ 4 ਸਾਲਾਂ ਤੋਂ ਚੱਲ ਰਹੀ ਜਿਹੜੀ ਜੰਗ ਆ ਉਹਦੇ ਵਿਚ ਜਿਹੜਾ ਹੈਗਾ ਆਪਣੇ ਵਰਤੇ ਜਾ ਰਹੇ ਡਰੋਨ ਆ ਖਾਕਸਾ ਉਹਨਾਂ ਦਾ ਸਾਹਮਣਾ ਕਰਨ ਲਈ ਯੂਕਰੇਨ ਨੇ ਵੀ ਕੁਛ ਵਧੀਆ ਵਧੀਆ ਤਰੀਕੇ ਆ ਜਿਹੜੇ ਲੱਭ ਲਿਆ ਕਿਉਂਕਿ ਉਹ 4 ਸਾਲਾਂ ਦੇ ਵਿਚ ਤਜਰਬਾ ਹੋ ਜਾਂਦਾ ਨਾ
0: ਬੰਦਾ ਬਹੁਤ ਕੁਝ ਸਿੱਖ ਲੈਂਦਾ
1: ਬਹੁਤ ਕੁਝ ਸਿੱਖ ਲੈਂਦਾ ਹਾਂ ਸੋ ਇੱਥੇ ਸਿਚੁਏਸ਼ਨ ਆ ਜਿਹੜੀ ਇਸ ਵੇਲੇ ਹੈਗੀ ਖਾਕਸਾ ਜੀ ਤੇ ਆਪਣੇ ਕੋਲ 5:03 ਹੋਏ ਡਾਕਟਰ ਸਾਹਿਬ ਨੀ ਆਏ ਜੀ
0: ਦੇਖਦਾ ਸੀ ਨਹੀਂ ਆਏ ਪਤਾ ਨੀ
1: ਉਹਨਾਂ ਨੇ ਉਹ ਮੈਸੇਜ ਨੀ ਭੇਜਿਆ ਫੋਨ ਨੂੰ ਕੀ ਕੋਈ ਭੇਜਿਆ
0: ਨਹੀਂ ਆਇਆ ਮੈਂ ਦੇਖ ਕੇ ਹਟਿਆ
1: ਹਾਂਜੀ ਮੈਂ ਦੇਖਾਂਗੇ ਭਈ ਜੇ ਮੈਸੇਜ ਨਹੀਂ ਆਇਆ ਉਹ ਆਮ ਕਰਕੇ ਕਰਦੇ ਨੀ ਹੁੰਦੇ ਦਾ ਪਹਿਲਾਂ ਦੱਸ ਦਿੰਦੇ ਹੁੰਦੇ ਮੈਂ ਤਾਂ ਹੀ ਦੇਖਦਾ ਵੀ ਮੈਸੇਜ ਉਹਨਾਂ ਦਾ ਮੈਸੇਜ ਨਹੀਂ ਡਾਕਟਰ ਗੁਰਦੀਪ ਸਿੰਘ
0: ਹੋਰ ਗੱਲਾਂ ਕਰ ਲੈਣੇ ਆ ਜੀ ਜਿਹੜਾ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਆ ਓਹਦੇ ਬਾਰੇ ਨੀ ਖਬਰ ਕੀਤੀ ਅਸੀਂ ਅਫਗਾਨਿਸਤਾਨ ਤੇ ਪਾਕਿਸਤਾਨ ਦੀ।
1: ਹਾਂਜੀ ਉੱਥੇ ਵੀ ਖਾਕ ਸਾਹਿਬ ਜੀ ਹੁਣ ਜਿਹੜੀ ਆ ਖਾਕ ਸਾਹਿਬ ਜੀ ਦੇਖੋ ਲੋਕ ਤਾਂ ਕਹਿੰਦੇ ਆ ਬਈ ਇਹ ਲੜਾਈ ਏਦਾਂ ਜੇ ਵਾ ਪਰ ਆਪਾਂ ਤਾਂ ਖਾਕ ਸਾਹਿਬ ਜੀ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਇਹ ਜਿਹੜੀ ਲੜਾਈ ਆ ਜਦੋਂ ਯੂਕਰੇਨ ਤੇ ਰੂਸ ਦੇ ਵਿਚ ਲੱਗੀ ਆ ਲੜਾਈ ਆਪਾਂ ਉਦੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਇਹ ਦੋ ਮੁਲਕਾਂ ਦੀ ਲੜਾਈ ਨੇ ਇਹ ਵਰਲਡ ਵਾਰ ਆ
0: ਬਿਲਕੁਲ
1: ਹੁਣ ਔਰ ਹੁਣ ਜਿਹੜੀ ਅੱਜ ਦੀ ਸਿਚੁਏਸ਼ਨ ਆ 15 ਕੰਟਰੀ ਤਾਂ 14 ਕੰਟਰੀ ਤਾਂ ਉਹ ਆ ਜਿਹੜੇ ਅਰਬੀ ਆ
0: ਬਿਲਕੁਲ
1: ਹਾਂ ਦੂਸਰੇ ਪਾਸੇ ਇਰਾਨ ਕੱਲਾ ਆ ਇਧਰ ਇਜ਼ਰਾਇਲ ਤੇ ਅਮਰੀਕਾ ਵੀ ਆ ਤੇ ਵਰਲਡ ਵਾਰ ਤਾਂ ਆਪੇ ਹੋ ਗਈ ਉਧਰ ਹੁਣ ਚਾਈਨਾ ਆ ਜਿਹੜਾ ਉਹਨੇ ਵੀ ਖਾਕ ਸਾਹਿਬ ਜੀ ਇਰਾਨ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਆ ਉਧਰ ਨਾਰਥ ਕੋਰੀਆ ਕਹਿੰਦਾ ਵੀ ਕੋਈ ਨਾ ਆ ਜਾਓ ਤੇ ਰੂਸ ਨੇ ਵੀ ਮਿਸਾਂ ਵਗੈਰਾ ਦਿੱਤੀਆਂ ਉਹ ਆਪਣੇ ਇਰਾਨ ਨੂੰ ਤੇ ਖਾਕ ਸਾਹਿਬ ਜੀ ਪਰ ਹੁਣ ਮਸਲਾ ਇਸ ਗੱਲ ਦਾ ਹੈ ਕਿ ਸਾਡੇ ਕੋਲ ਜਿਹੜਾ ਇਜ਼ਰਾਇਲ ਉੱਤੇ ਉਹ ਹਮਲੇ ਕਰਦਾ ਆ ਜਾਂ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੇ ਉੱਤੇ ਤਾਂ ਮਾੜਾ ਮੋਟਾ ਆਉਂਦਾ ਆ ਕਿ ਉਹਨੇ 14-15 ਦੇਸ਼ਾਂ ਦੇ ਵਿੱਚ ਜਿੱਥੇ ਵੀ ਅਮਰੀਕਾ ਦੇ ਜਿਹੜੇ ਆਪਣੇ ਦੇਸ਼ ਹੈਗੇ ਆ ਮਿਲਟਰੀ ਦੇ ਉੱਥੇ ਹਮਲੇ ਕੀਤੇ ਆ ਤੇ ਹੁਣ ਜਦੋਂ ਦੂਸਰੇ ਪਾਸੇ ਤੋਂ ਖਬਰਾਂ ਆਉਣੀਆਂ ਉਹ ਆਪਣੇ ਖਾਕਸਾ ਵੀ ਜਿਹੜਾ ਆਪਣੇ ਇੰਡੀਆ ਆ ਨਾ ਇੰਡੀਆ ਤੋਂ ਲੰਕਾ ਥੱਲੇ ਦੇ ਪਾਸੇ ਆ ਉੱਥੋਂ ਮੇਰਾ ਖਿਆਲ ਆ ਕੋਈ ਪੱਕਾ ਤਾਂ ਡੇਟਾ ਹੈ ਨੀ ਮੀਲਾਂ ਦਾ ਪਰ ਉਹ ਮੇਰਾ ਖਿਆਲ ਹੈ 14-1500-2000 ਕਿਲੋਮੀਟਰ ਦੇ ਕਰੀਬ ਜਗ੍ਹਾ ਆ ਲੰਕਾ ਤੋਂ ਥੱਲੇ ਨੂੰ ਜਾ ਕੇ ਸਿੱਧੀ ਉਹ ਖਾਕ ਸਾਹਿਬ ਜੀ ਉੱਥੇ ਜਿਹੜਾ ਹੈਗਾ ਇੱਕ ਮਿਲਟਰੀ ਦਾ ਬੇਸ ਆ ਉਹ ਸਭ ਤੋਂ ਪਹਿਲਾਂ ਮੇਰਾ ਖਿਆਲ ਆ ਉਹ ਸ਼ਾਇਦ ਜਿਹੜੇ ਸਪੈਨਿਸ਼ ਸੀਗੇ ਇਹਨਾਂ ਨੇ ਸ਼ਾਇਦ ਲੱਭਿਆ ਸੀ ਜਾਂ ਇੱਦਾਂ ਦੇ ਹੋਰ ਕਿਸੇ ਕੰਟਰੀ ਨੇ ਫੇਰ ਉਹਨਾਂ ਤੋਂ ਖਾਕ ਸਾਹਿਬ ਜੀ ਉਹ ਫਰਾਂਸ ਨੇ ਲੈ ਲਿਆ ਫਰਾਂਸ ਤੋਂ ਮਗਰੋਂ ਫਿਰ ਉਹ ਇੰਗਲੈਂਡ ਨੇ ਲੈ ਲਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਅੱਜ ਦੀ ਖ਼ਬਰ ਦੇ ਮੁਤਾਬਕ ਇੰਗਲੈਂਡ ਨੇ ਉਹਨੂੰ ਇਜਾਜ਼ਤ ਦੇਤੀ ਆ ਯੂ ਐਸ ਨੂੰ ਕਿ ਤੂੰ ਮੇਰਾ ਇਹ ਮਿਲਟਰੀ ਦਾ ਬੇਸ ਆ ਜਿਹੜਾ ਉਹ ਵਰਤ ਸਕਦਾ ਹੈ
0: ਨਹੀਂ ਉਹ ਮੁੜ ਕੇ ਖਰਾ ਫੇਰ ਉਹਨਾਂ ਨੇ ਮਨਾ ਕਰਤਾ ਜੀ ਮੈਂ ਇਹ ਵੀ ਸੁਣਿਆ ਸੀ ਪਹਿਲਾਂ ਕਿਹਾ ਸੀ ਯੈਸ ਤੁਸੀਂ ਕਰ ਲੋ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਫਿਰ ਇੰਗਲੈਂਡ ਨੇ ਕਹਿਤਾ ਕਿ ਨਹੀਂ ਜੀ ਅਸੀਂ ਨਹੀਂ ਦੇ ਰਹੇ
1: ਖਾਕ ਸਾਹਿਬ ਜੀ ਇਹ ਜਿਹੜੀਆਂ ਖਬਰਾਂ ਕਦੇ ਇੱਕ ਆ ਜਾਂਦੀ ਕਦੇ ਦੂਜੀ ਆ ਜਾਂਦੀ ਹੈ ਮੇਰਾ ਖਿਆਲ ਹੈ ਤੁਸੀਂ ਕਿਤੇ ਉਹਦੇ ਨਾਲ ਦੂਜੇ ਨਾਲ ਕਿ ਨਹੀਂ ਜਿਹੜੇ ਇੱਕ ਤਾਂ ਫਰਾਂਸ ਨੇ ਉਹਨੂੰ ਇਜਾਜ਼ਤ ਦਿੱਤੀ ਆ ਬੇਸ ਲਈ ਅਮਰੀਕਾ ਨੂੰ ਵਰਤਣ ਦੀ ਪਰ ਉਹਨੇ ਨਾਲ ਕੰਡੀਸ਼ਨ ਇਹ ਲਾਈ ਆ ਕਿ ਤੂੰ ਇੱਥੋਂ ਆਪਣੀ ਡਿਫੈਂਸ ਵਾਸਤੇ ਕਰ ਸਕਦਾ ਆ ਤੇ ਦੂਸਰਾ ਜਿਹੜਾ ਇੰਗਲੈਂਡ ਦਾ ਬੇਸ ਜਿਹੜਾ ਸਾਈਪ੍ਰਸ ਵਿਚ ਸੀਗਾ ਨਾ ਉਹ ਮੇਰਾ ਖਿਆਲ ਇੰਗਲੈਂਡ ਨੇ ਉਹ ਦਿੱਤੀ
0: ਸਾਈਪ੍ਰਸ ਵਾਲਾ ਸੀ ਯੂ ਰਾਈਟ
1: ਹਾਂਜੀ
0: ਮਨਾ ਕੀਤਾ ਬਿਲਕੁਲ ਅੱਛਾ ਇਹ ਨਾਮ ਪਹਿਲੀ ਵਾਰੀ ਨਾਂ ਸੁਣਿਆ ਜੀ ਇਹਦਾ
1: ਹਾਂਜੀ ਸਾਈਪ੍ਰਸ ਉਹ ਤੁਰਕੀ ਦੇ ਨਾਲ ਲੱਗਦਾ ਉਹ ਜਿਹੜਾ ਸਾਈਪ੍ਰਸ ਆ ਖਾਕ ਸਾਹਿਬ ਜੀ ਉੱਥੇ ਵੀ ਜਿਹੜਾ ਨਾ ਉਹਦਾ ਹਿੱਸਾ ਆ ਕੁਛ ਉਹ ਨੇੜੇ ਪਿੰਡ ਆ ਤੁਰਕੀ ਦੇ ਪਰ ਹੈਗਾ ਸੀਗਾ ਉਹ ਗਰੀਸ ਦਾ ਪਹਿਲਾਂ ਸਾਈਪ੍ਰਸ ਜਿਹੜਾ ਸੀਗਾ ਉਹ ਛੋਟਾ ਜਿਹਾ ਟਾਪੂ ਆ ਤੁਰਕੀ ਦੇ ਨਾਲ ਹੀ ਲੱਗਦਾ ਤੇ ਉਥੋਂ ਅੱਗੇ ਏਦਾਂ ਹੁੰਦੀ ਸੀ ਉੱਥੇ ਗਰੀਸ ਦਾ ਰਾਜ ਸੀਗਾ ਫਿਰ ਤੁਰਕੀ ਨੇ ਇਹਦੇ ਤੋਂ ਖੋਹ ਖਾ ਲਿਆ ਸੀਗਾ ਹੁਣ ਪਤਾ ਨੀ ਉੱਥੇ ਜਿਹੜੀ ਬ੍ਰਿਟਿਸ਼ ਆ ਇਹਨਾਂ ਦਾ ਵੀ ਕੁਛ ਹੈਗਾ ਹਿੱਸਾ ਉੱਥੇ ਮਿਲਟਰੀ ਦਾ ਬੇਸ ਵੀ ਆ ਜਿਹੜਾ ਇੰਗਲੈਂਡ ਯੂਕੇ ਦਾ ਮਿਲਟਰੀ ਦਾ ਬੇਸ ਆ ਉੱਥੇ ਬਣਾਇਆ ਹੋਇਆ ਤੇ ਉਥੋਂ ਜਦੋਂ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਆਪਾਂ ਚਲੋ ਬਾਰਡਰ ਬੁਰਡਰ ਟੱਪਦੇ ਫਿਰਦੇ ਸੀ ਜੇ ਹੋਰ ਕਿਸੇ ਪਾਸੇ ਨਾ ਸੂਤ ਲੱਗੇ ਤਾਂ ਉਥੋਂ ਰਾਤ ਰੂਤ ਨੂੰ ਬੋਟ ਚੜ ਕੇ ਤੇ ਉਹ ਸਾਈਪ੍ਰਸ ਜਾ ਕੇ ਤੇ ਉਹ ਸਾਈਪ੍ਰਸ ਦਾ ਫਿਰ ਵਿਚਾਲੇ ਕੁਛ ਹਿੱਸਾ ਜਿਹੜਾ ਮੇਰਾ ਖਿਆਲ ਉਹ ਗ੍ਰੀਸ ਦੇ ਥੱਲੇ ਵੀ ਸੀਗਾ ਕੁਛ ਤੁਰਕੀ ਦੇ ਥੱਲੇ ਸੀਗਾ ਉਹ ਤੁਰਕੀ ਦਾ ਪਾਰਟ ਕਰਕੇ ਉਧਰਲੇ ਪਾਸੇ ਪਹਿਲਾਂ ਐਂਟਰ ਹੋ ਕੇ ਰਾਤ ਬਾਅਦ ਉਹ ਬਾਰਡਰ ਟੱਪ ਕੇ ਗ੍ਰੀਸ ਵਾਲੇ ਪਾਸੇ ਜਾ ਕੇ ਤਾਂ ਫਿਰ ਉਥੋਂ ਅੱਗੇ ਜਿਹੜੇ ਆ ਉਹ ਬੋਟ ਜਿੱਦਾਂ ਅਮਰੀਕਾ ਦੇ ਵਿਚ ਹੁਣ ਕਹਿੰਦਾ ਵੀ ਤੁਹਾਨੂੰ ਪਤਾ ਵੀ ਜਿਹੜੇ ਕਹਿੰਦੇ ਹੁੰਦੇ ਆ ਜਦੋਂ ਭੁੱਖ ਪੈਂਦੀ ਆ ਤਾਂ ਬੰਦਾ ਰਾਹ ਲੱਭ ਲੈਂਦਾ ਪੇਟ ਭਰਨ ਦਾ
0: ਬੜੇ ਰਾਹ ਲੱਭਦੇ ਆ ਜੀ ਉਸ ਵੇਲੇ ਫਿਰ
1: ਬੜੇ ਰਾਹ ਲੱਭਦੇ ਆ ਤੇ ਉਹ ਹੁਣ ਏਦਾਂ ਹੁੰਦਾ ਭਈ ਉਹ ਜਦੋਂ ਹੁਣ ਜਿਹੜਾ ਫਰਜ਼ ਕਰ ਲਓ ਸਾਈਪ੍ਰਸ ਆ ਜਿਹੜਾ ਉਹਦੇ ਵਿਚਾਲੇ ਇੱਕ ਸਰਹੱਦ ਆ ਜਾਣੀ ਕਿ ਦੋ ਦੇਸ਼ਾਂ ਦੀ ਉਹ ਹੁਣ ਜਦੋਂ ਸਰਹੱਦ ਦੇ ਦੂਜੇ ਪਾਸੇ ਚਲ ਗਿਆ ਉਥੋਂ ਫਿਰ ਜਿਹੜੀਆਂ ਇੰਟਰਨਲ ਫਲਾਈਟਾਂ ਹੁੰਦੀਆਂ ਨਾ ਉੱਥੇ ਉਹ ਪਾਸਪੋਰਟ ਜਾਂ ਵੀਜ਼ਾ ਨਹੀਂ ਪੁੱਛਦੇ ਜਿੱਦਾਂ ਇੱਥੇ ਅਮਰੀਕਾ ਦੇ ਵਿੱਚ ਜੇ ਤੁਸੀਂ ਨਿਊਯਾਰਕ ਉੱਤਰ ਜਾਓ ਨਿਊਯਾਰਕ ਤੋਂ ਐਲਏ ਨੂੰ ਭਾਵੇਂ ਫਲਾਈਟ ਲੈ ਕੇ ਆਉਣਾ ਉਹ ਰਾਤ ਤੁਹਾਡਾ ਪਾਸਪੋਰਟ ਥੋੜੀ ਪੁੱਛਦੇ ਆ ਕਿਉਂਕਿ ਤੁਸੀਂ ਇੱਕ ਵਾਰੀ ਐਂਟਰੀ ਲੈ ਲਈ ਆ ਇਸ ਕਾਂਡੇ ਸੋ ਇਸ ਤਰ੍ਹਾਂ ਦੇ ਤਰੀਕੇ ਵਰਤ ਕੇ ਉੱਥੋਂ ਇੱਧਰ ਉੱਧਰ ਲੋਕ ਜਾਂਦੇ ਸੀਗੇ
0: ਬਿਲਕੁਲ ਬਿਲਕੁਲ ਇੱਦਾਂ ਹੀ ਸੀ
1: ਤੇ ਉੱਥੇ ਹੁਣ ਸਾਈਪ੍ਰਸ ਆ ਜਿਹੜਾ ਉੱਥੇ ਉਹਨਾਂ ਦਾ ਹੈਗਾ ਆਪਣੇ ਇਹਦਾ ਇੰਗਲੈਂਡ ਦਾ ਬੇਸ ਤੇ ਉਹਨੇ ਇਹਨੂੰ ਕਹਿ ਦਿੱਤਾ ਅਮਰੀਕਾ ਨੂੰ ਵੀ ਉਹ ਤੂੰ ਸਾਡਾ ਬਰਤਨਾ ਦਾ ਬਰਤਲਾ ਪਰ ਉਹ ਵੀ ਆ ਜਿਹੜੀ ਖ਼ਬਰ ਕਦੇ ਉਹ ਕਹਿੰਦੇ ਬਰਤਲਾ ਕਦੇ ਕਦੇ ਕਹਿੰਦੇ ਨਹੀਂ ਬਰਤਨ ਦੇਣਾ ਅਜੇ ਟਿੱਕਰ ਜਿਹੜਾ ਆ ਕਿਉਂਕਿ ਹੁਣ ਪਾਕਿਸਤਾਨ ਦੀ ਮਸਲਾ ਇਸ ਤਰ੍ਹਾਂ ਹੈ ਜੋ ਕੁਛ ਇਜ਼ਰਾਈਲ ਜਿਹੜਾ ਉਹ ਕਰ ਰਿਹਾ ਨਾ ਇਰਾਨ ਅਟੈਕ ਦੂਸਰੇ ਪਾਸੇ ਜਿਹੜੀਆਂ ਜਿੱਦਾਂ ਆਪਾਂ ਪਹਿਲਾਂ ਕਵਰ ਕਰਕੇ ਹਟੇ ਆ ਬਈ ਮੈਂ 20 ਸਾਲ ਵਾਸਤੇ ਲੜਦੇ ਰਹਿਣ ਦੀ ਤਿਆਰੀ ਹੈਗੀ ਆ ਮੇਰੇ ਕੋਲ ਇੰਨੇ ਹਥਿਆਰ ਹੈਗੇ
0: ਇਸਰਾਇਲ ਕਿੱਥੇ ਟਿਕ ਜੂਗਾ 20 ਸਾਲ ਉਹਦੇ ਮੋਰੇ ਜੀ ਤੁਸੀਂ ਦੇਖ ਲਿਓ ਟਰੰਪ ਸਾਹਿਬ ਨੇ ਵੀ ਜਵਾਬ ਦੇ ਦੇਣਾ ਥੋੜੇ ਚਿਰਾਂ ਬਾਅਦ ਬਈ ਆਪਣਾ ਆਪਣਾ ਆਪੇ ਸੰਭਾਲ ਫਿਰ ਉਹਨੂੰ
1: ਆਪੇ ਸੰਭਾਲ ਬਿਲਕੁਲ
0: ਫਿਰ ਉਹਨੂੰ ਦੂਜੇ ਕਿਸੇ ਨੇ ਪੁੱਛਣਾ ਵੀ ਨੀਗਾ ਇਸਰਾਇਲ ਨੂੰ ਨਾਲ ਲਾਉਣਾ ਵੀ ਨੀਗਾ
1: ਕਿਸੇ ਨੇ ਪੁੱਛਣਾ
0: ਨਾ ਪਿੱਛੇ ਜੂਸ਼ ਕਮਿਊਨਿਟੀ ਦਾ ਵੀ ਅਮਰੀਕਾ ਤੋਂ ਬੜਾ ਸਟਰੋਂਗਲੀ ਹੱਥ ਆ ਨਾ ਉਹ ਕਦੀ ਵੀ ਨੀ ਉਹਨੂੰ ਥੱਲੇ ਲੱਗਣ ਦਿੰਦੇ ਇਸਰਾਇਲ
1: ਹੱਤਾ ਜੀ ਇਹ ਜਿਹੜਾ ਟਰੰਪ ਸਾਹਿਬ ਨੇ ਅਟੈਕ ਕੀਤਾ ਉਹਦੇ ਪਿੱਛੇ ਕਾਰਨ ਹੀ ਇਹ ਆ ਕਿਉਂਕਿ ਜਿਹੜਾ ਟਰੰਪ ਆ ਉਹਦਾ ਜਿਹੜਾ ਜਵਾਈ ਆ ਉਹ ਵੀ ਉਹੀ ਆ ਤੇ ਫਿਰ ਉਹਦਾ ਕੁੜਮ ਤਾਂ ਆਪੇ ਉਹੀ ਹੋ ਗਿਆ ਸੋ ਜਿਹੜਾ ਟਰੰਪ ਦੇ ਜਵਾਈ ਦਾ ਬਾਪ ਆ ਉਹ ਫਿਰ ਟਰੰਪ ਦਾ ਕੁੜਮ ਵੀ ਹੋ ਗਿਆ ਨਾ ਸੋ ਜਵਾਈ ਵੀ ਤੇ ਕੁੜਮ ਵੀ ਉਹ ਤਾਂ ਉਹਨਾਂ ਚੋਂ ਹੀ ਆ ਨਾ
0: ਬਾਬਾ ਬਜੁਰਗ ਬੰਦਾ ਬੜੀ ਵਧੀਆ ਸਪੀਚ ਦੇ ਰਿਹਾ ਸੀ ਕਹਿੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਟਾਰਟਿੰਗ ਦੇ ਵਿਚ ਵੱਡੀ ਸਿੱਖਿਆ ਦਿੰਦੇ ਆ ਅਸੀਂ ਟੁੱਟੀਆਂ ਟੁੱਟੀਆਂ ਗੱਡੀਆਂ ਦੇ ਵਿਚ ਸਫ਼ਰ ਕਰਦੇ ਆ ਵੈਨਾਂ ਦੇ ਵਿਚ ਸਫ਼ਰ ਕਰਦੇ ਆ ਸਾਡੇ ਕੋਲ ਬਿਲੀਅਨ ਸਾਡੀ ਦੇਖੋ ਕਹਿੰਦਾ ਸੀ ਕਿ ਅਸੀਂ ਇਸ ਵੇਲੇ ਸਾਰੀ ਅਮਰੀਕਾ ਦੀ ਇਕਾਨਮੀ ਨੂੰ ਹੋਲਡ ਕਰਦੇ ਆ
1: ਹਾਂਜੀ ਸਾਰੀ ਦੁਨੀਆਂ ਨੂੰ ਕਰਦੇ ਆ ਜੀ
0: ਉਹ ਕਹਿੰਦੇ ਤਰੀਕਾ ਅਸੀਂ ਇਹ ਆ ਪਹਿਲਾਂ ਤੋਂ ਲੱਭਿਆ ਹੋਇਆ ਕਿ ਛੋਟੀਆਂ ਗੱਡੀਆਂ ਛੋਟੇ ਕਾਰ ਕਿਤੇ ਖਰਚਾ ਜ਼ਿਆਦਾ ਨਹੀਂ ਜਿਹੜੇ ਪੈਸੇ ਕਹਿੰਦੇ ਅਸੀਂ ਏਡੇ ਇੱਧਰ ਲਾਉਣੇ ਆ ਉਹ ਪੈਸੇ ਅਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣੇ ਆ ਔਰ ਛੋਟੇ ਘਰਾਂ ਦੇ ਵਿਚ ਰਹਿ ਕੇ ਨਿੱਕੇ ਭੈੜੀਆਂ ਗੱਡੀਆਂ ਵੈਨਾਂ ਦੇ ਵਿਚ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਘੁੰਮਦੇ ਫਿਰਦੇ ਕਹਿੰਦਾ ਜਿਹਦੇ ਕੋਈ ਇੱਥੇ ਲੱਖ ਡਾਲਰ ਹੋ ਜਾਏ ਨਾ ਤੇ ਉਹ ਪਹਿਲਾਂ ਜਾ ਕੇ ਮਰਸਰੀ ਚ ਲੈ ਆਉਂਦਾ ਪੰਜਾਹ ਹਜ਼ਾਰ ਡਾਲਰ ਦੀ ਤੇ ਬਾਅਦ ਦੇ ਵਿਚ ਕਹਿੰਦਾ ਮੁੜਕ ਕੋ 50 ਰਹਿ ਜਾਂਦਾ 50 ਉਹਦਾ ਤੇਲ ਤੂਲ ਤੇ ਖਰਚਿਆ ਜਾਂਦਾ ਤੇ ਮੁੜ ਕੇ ਫਿਰ ਨੰਗ ਹੋ ਜਾਂਦਾ ਕਹਿੰਦਾ
1: ਮੁੜ ਕੇ ਫਿਰ ਨੰਗ ਹੁੰਦੇ ਕੋਈ ਸ਼ੱਕ ਨਹੀਂ ਹੈ ਇਸੇ ਤਰ੍ਹਾਂ ਖਰਚਾ ਜੀ
0: ਹਾਂ ਉਹਦੀ ਮੈਂ ਪੂਰੀ ਗੱਲ ਸੁਣ ਰਿਹਾ ਸੀ ਹਾਂਜੀ
1: ਬਿਲਕੁਲ ਇਹ ਜਿਹੜੀ ਆ ਰਹਿਣ ਦਾ ਜੀਣ ਦਾ ਤਰੀਕਾ ਇਹ ਆਖਾ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਪਸਾਰਨਾ ਇਹਨੂੰ ਹੀ ਕਹਿੰਦੇ ਆ ਹੋਰ ਹੋ ਕੇ ਇਹਨੂੰ ਕਹਿਣਾ
0: ਤੇ ਮੈਸ਼ ਜਿਹੜੇ ਹੈਗੇ ਆ ਇੱਥੇ ਰਹਿੰਦੇ ਜਿਹਨਾਂ ਨੇ ਆਪਣੇ ਕੋਈ ਚੀਜ਼ ਯੂਜ਼ ਨਹੀਂ ਕਰਦੇ ਕੋਈ ਗੱਡੀ ਨਹੀਂ ਯੂਜ਼ ਕਰਦੇ ਆਪਣੇ
1: ਅਮੀਸ਼ ਹਾਂਜੀ ਅਮੀਸ਼ ਅਮੀਸ਼ ਪਰਿਵਾਰ ਹੈਗੇ ਹਾਂਜੀ ਬਿਲਕੁਲ
0: ਪੈਨਸਿਲਵੇਨੀਆ ਚ ਬਹੁਤ ਆ ਮੈਂ ਇੱਕ ਦੋ ਵਾਰੀ ਗਿਆ ਵੀ ਉਥੋਂ ਕੋਈ ਅਸੀਂ ਚਿਕਨ ਚੁਕਨ ਵੀ ਲਿਆਂਦਾ ਉਹਨਾਂ ਦੇ ਤੇ ਕੋਈ ਲਸਣ ਪੱਟ ਲਿਆ ਉਹ ਕਹਿੰਦੇ ਪੱਟ ਲੋ ਜਿੰਨਾ ਪੱਟਣਾ ਇੰਨੇ ਪੈਸੇ ਦੇ ਦਿਓ ਥੋੜੇ ਜਿਹੇ ਪੈਸਿਆਂ ਦੇ ਨਾਲ ਉਹ ਚੀਜ਼ ਦੇ ਦਿੰਦੇ ਆ
1: ਹਾਂਜੀ ਉਹਨਾਂ ਦੇ ਘੋੜੇ ਘਾੜੇ ਗੱਡੀਆਂ ਵੀ ਜਿਹੜੀਆਂ ਰੱਖ ਜਹੇ ਉਹ
0: ਜੀ ਰਹੇ ਨਾ ਚੀਮਾ ਸਾਹਿਬ ਉਹਨਾਂ ਦਾ ਇੱਕ ਹੋਰ ਵੀ ਹੈ ਕਿ ਉਹਨਾਂ ਦਾ ਵਿਆਹ ਕਿਤੇ ਬਾਹਰ ਉਹ ਕਰਦੇ ਹੀ ਨਹੀਂ ਆਪਣੇ ਵਿਚ ਹੀ ਕਰਦੇ ਆ
1: ਆਪਣੇ ਵਿਚ ਹੀ ਕਰਦੇ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ ਖਾਕਸਾ ਜੀ
0: ਉਹਨਾਂ ਦੀ ਜ਼ਿੰਦਗੀ ਕਿੱਡੀ ਖੂਬਸੂਰਤ ਆ ਬਹੁਤ ਪਿਆਰੀ ਜ਼ਿੰਦਗੀ ਆ ਚੀਮਾ ਸਾਹਿਬ ਉਹਨਾਂ ਦੇ ਉਹ ਉਸੇ ਤਰੀਕੇ ਨਾਲ ਹੀ ਰਹਿੰਦੇ ਆ ਬਿਜਲੀ ਉਹ ਨਹੀਂ ਯੂਜ਼ ਕਰਦੇ ਗੈਸ ਉਹ ਮਤਲਬ ਉਹ ਨਹੀਂ ਯੂਜ਼ ਕਰਦੇ ਉਹ ਆਪਣੇ ਤਰੀਕੇ ਨਾਲ ਜਿੱਦਾਂ ਅੱਜ ਤੋਂ 100 ਸਾਲ ਪਹਿਲਾਂ ਸਾਡੇ ਇੰਡੀਆ ਦੇ ਵਿਚ ਬਜੁਰਗ ਕਰਦੇ
1: ਬਜੁਰਗ ਜਿੱਦਾਂ ਕਰਦੇ ਸੀ ਹਾਂਜੀ
0: ਉਹੀ ਅੱਜ ਤੱਕ ਵੀ ਰੱਖਿਆ ਤੇ ਗਾਂ ਵੀ ਇਹੀ ਰਹਿਣਾ
1: ਇਹੀ ਅਕਸਰ ਜੀ ਮੈਂ ਤੁਹਾਨੂੰ ਇਹ ਤਾਂ ਬਹੁਤ ਦੂਰ ਦੀ ਗੱਲ ਹੈ ਆਪਾਂ ਦੂਸਰੇ ਸਾਡੀ ਕਮਿਊਨਿਟੀ ਦੇ ਵਿਚ ਮੈਂ ਤੁਹਾਨੂੰ ਦੱਸਦਾ ਦੇਖੋ ਅੱਗੇ ਕੀ ਹੁੰਦਾ ਸੀ ਮੈਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਕਈ ਵੱਡੇ ਪਿੰਡ ਆ ਜਿਹੜੇ ਉਹਨਾਂ ਦੇ ਵਿਚ ਥੋੜਾ ਜਿਹਾ ਹੋਰ ਕਿਉਂਕਿ ਉਹ ਕਿਸੇ ਦੇ ਸ਼ਹਿਰਾਂ ਦੇ ਸ਼ਹਿਰੀ ਬਣ ਜਾਂਦੇ ਨੇ ਵੱਡੇ ਪਿੰਡ ਆ ਜਿਹੜੇ ਉੱਥੇ ਥੋੜੀ ਜਿਹੀ ਲਾਈਫ ਬਦਲ ਜਾਂਦੀ ਆ ਪਰ ਜਿਹੜਾ ਸਾਡਾ ਪਿੰਡ ਆ 500 ਦੀ ਵਾਦੀ ਸਾਰੀ ਵਿਚੇ ਰਲਾ ਕੇ ਦੋਨੇ ਜਿਹੜੇ ਚਾਰ ਪੰਜ ਬਾਜੀਗਰਾਂ ਦੇ ਘਰ ਆ ਚਮੇਰਾਂ ਦੇ ਘਰ ਆ ਥੋੜੇ ਜਿਹੇ ਬਾਕੀ ਜੱਟਾਂ ਦੇ ਆ ਝੀਰਾਂ ਦੇ ਘਰ ਆ ਪੰਜ ਚਾਰ ਰਲਾ ਕੇ ਸਾਰੇ 40-45 ਘਰ ਹੈਗੇ ਆ ਉੱਥੇ ਦੇਖੋ ਸਾਡੇ ਬਾਬੇ ਕੀ ਕਰਦੇ ਸੀ ਹੱਕ ਸਾਹਿਬ ਜੀ ਉਹਨਾਂ ਨੇ ਸਵੇਰੇ ਉੱਠਣਾ ਜੇ ਤਾਂ ਹੈਗੀਆਂ ਗਰਮੀਆਂ ਉਹਨਾਂ ਨੇ ਸਵੇਰੇ ਉੱਠਦੇ ਸਾਰੇ ਉਹਨਾਂ ਨੇ ਇਹ ਨੀ ਡੀਕਣਾ ਵੀ ਚਾਹ ਬਣਦੀ ਕਿ ਨਹੀਂ ਬਣਦੀ ਔਰ ਉਹਨਾਂ ਉਸ ਤਰ੍ਹਾਂ ਦੇ ਲੋਕ ਅਜੇ ਵੀ ਹੈਗੇ ਆ ਪਿੰਡਾਂ ਦੇ ਵਿਚ ਵੇਲੇ ਉਹਨਾਂ ਨੇ ਸਵੇਰੇ ਉੱਠਣਾ ਪਹਿਲੀ ਗੱਲ ਉਹਨਾਂ ਨੇ ਜਾ ਕੇ ਪੱਠੇ ਵੱਢਣੇ ਸੂਰਜ ਚੜ੍ਹਨ ਤੋਂ ਪਹਿਲਾਂ ਤੇੜੇ ਤੇੜੇ ਗਰਮੀਆਂ ਨੂੰ ਉਹਨਾਂ ਨੇ ਕਹਿਣਾ ਫਿਰ ਧੁੱਪ ਹੋ ਜਾਣੀ ਹੈ ਉਹਨਾਂ ਨੇ ਪੱਠੇ ਵੱਢ ਕੇ ਸਾਰਾ ਕੁਝ ਕਰ ਲੈਣਾ ਮੁੜ ਕੇ ਆ ਕੇ ਸ਼ਾਹ ਵੇਲਾ ਖਾ ਕੇ ਚਾਹ ਨਾ ਖਾ ਜਾਣ ਜਿੱਦਾਂ ਵੀ ਹੋਇਆ ਸ਼ਾਹ ਵੇਲਾ ਖਾ ਕੇ ਤੇ ਉਹਨੇ ਆਪਣੇ ਪਸ਼ੂਆਂ ਨੂੰ ਪੱਠੇ ਵਗੈਰਾ ਪਾ ਕੇ ਤੇ ਉਹਨਾਂ ਨੂੰ ਕੁਤਰ ਕਤਰ ਕੇ ਤੇ ਸਾਰਾ ਕੁਝ ਰੱਖ ਕੇ ਤੇ ਵਿਹਲੇ ਪਾਣੀ ਪਿਲਾ ਦੇਣਾ ਤੇ ਉਹਨਾਂ ਨੇ ਵਿਹਲੇ ਫਿਰ ਉਹਨਾਂ ਨੇ ਦੁਪਹਿਰ ਨੂੰ ਆਰਾਮ ਨਾਲ ਦੁਪਹਿਰਾ ਮਾੜਾ ਜਿਹਾ ਖਾ ਲੈਣਾ ਇੱਕ ਅੱਧੀ ਰੋਟੀ ਖਾਂਦੇ ਸੀ ਬਹੁਤੇ ਨਹੀਂ ਸੀ ਖਾਂਦੇ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਇੰਨਾ ਮੈਂ ਅੱਜ ਕੰਮ ਨਹੀਂ ਕੀਤਾ ਤਾਂ ਮੈਂ ਅੱਜ ਖਾਣਾ ਵੀ ਥੋੜਾ ਆ ਸੋ ਦੁਪਹਿਰ ਨੂੰ ਨਹੀਂ ਸੁਣਾ, ਸ਼ਾਮ ਨੂੰ ਫਿਰ ਚਾਰ ਪੰਜ ਕੁ ਵਜੇ ਜੋ ਦੇਖਿਆ ਵੀ ਸੂਰਜ ਥੋੜੇ ਜਿਹਾ ਥੱਲੇ ਚਲੇ ਗਿਆ ਤੇ ਫਿਰ ਉਹਨਾਂ ਨੇ ਉੱਠ ਕੇ ਆਪਣੇ ਪੱਠੇ ਪੁੱਠੇ ਵੱਢ ਕੇ ਪਾ ਕੇ ਤੇ ਸਾਰਾ ਕੁਛ ਕਰਕੇ ਜਾਂ ਦੁਪਹਿਰਾਂ ਨੂੰ ਵੀ ਤਾਸ਼ ਖੇਲੀ ਜਾਣੀ ਜਾਂ ਹੋਰ ਕੋਈ ਇਸ ਤਰ੍ਹਾਂ ਦਾ। ਉਹ ਪਿੰਡਾਂ ਦੇ ਵਿੱਚ ਕਈ ਹੁੰਦੇ ਸੀ, ਉਹ ਗ੍ਰੰਥ ਲੈ ਆਉਂਦੇ ਸੀ, ਉਹ ਗ੍ਰੰਥ ਪੜ੍ਹਨੇ, ਇੱਕ ਜਣੇ ਨੇ ਬਹਿ ਜਾਣਾ ਤੇ ਬਾਕੀਆਂ ਨੇ ਉਹ ਸੁਣਨੇ, ਸਾਰਾ ਕੁਝ ਇਹ ਹੁੰਦਾ ਸੀਗਾ। ਹੁਣ ਕੀ ਆ, ਜਦੋਂ ਗਰਮੀਆਂ ਖਾਕ ਸਾਹਿਬ ਜੀ ਉਹ ਕੀ ਕਰਦੇ ਸੀ, ਉਹਨਾਂ ਦੇ ਏਸੀ ਤਾਂ ਹੁੰਦੇ ਨਹੀਂ ਸੀ, ਉਹਨਾਂ ਨੇ ਗਰਮੀਆਂ ਨੂੰ ਖੂਹਾਂ ਦੇ ਉੱਤੇ, ਮੈਂ ਬਹੁਤ ਖੂਹਾਂ ਦੇ ਉੱਤੇ ਦੇਖਿਆ, ਉਹਨਾਂ ਦੀ ਜਿਹੜੀ ਪੈਡ ਹੁੰਦੀ ਨਾ ਖੂਹ ਦੀ, ਉਹ ਹੱਟ ਜਿਹੜਾ ਚੱਲਦਾ ਹੁੰਦਾ ਆ, ਉਹਦੇ ਸਾਰੇ ਪਾਸੇ ਖਾਕ ਸਾਹਿਬ ਜੀ ਤੂਤਾਂ ਦੇ ਦਰਖਤ ਹੁੰਦੇ ਸੀ ਆਮ ਕਰਕੇ ਤੂਤਾਂ ਦੇ, ਔਰ ਉਹਨਾਂ ਤੂਤਾਂ ਦੀ ਛਾਂ ਇੰਨੀ ਠੰਡੀ ਹੁੰਦੀ ਸੀ ਨਾ ਤੇ ਸੰਘਣੀ ਹੁੰਦੀ ਆ, ਉਹਦੇ ਵਿਚ ਦੀ ਸੂਰਜ ਨੀ ਦਿਖਦਾ ਤੁਹਾਨੂੰ। ਸੋ ਉਹਨਾਂ ਨੇ ਦੁਪਹਿਰਾ ਜਿਹੜਾ ਆਰਾਮ ਨਾਲ ਆਪਣੇ ਦਰਖਤ ਥੱਲੇ ਪਸ਼ੂਆਂ ਨੂੰ ਪਾਣੀ ਪੂਣੀ ਪਿਲਾ ਕੇ ਸਾਰਾ ਕੁਛ ਕਰਕੇ ਉੱਥੇ ਪਸ਼ੂ ਬੰਨ ਦੇਣੇ, ਨਾਲੇ ਅੱਬਲ ਤਾਂ ਪਸ਼ੂ ਧੁੱਪ ਤੋਂ ਡਰਦੇ ਉੱਥੇ ਬੈਠੇ ਰਹਿੰਦੇ, ਹਿਲਦੇ ਨੀ ਸੀ, ਉਹਨਾਂ ਨੇ ਆਪਣਾ ਦੁਪਹਿਰਾ ਆਰਾਮ ਨਾਲ ਕੱਟਣਾ। ਅੱਛਾ, ਹੁਣ ਨਾ ਉਹਨਾਂ ਨੂੰ ਬਿਜਲੀ ਦੀ ਲੋੜ ਸੀ, ਨਾ ਉਹਨਾਂ ਨੂੰ ਏਸੀ ਦੀ ਲੋੜ ਸੀ, ਨਾ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਸੀ, ਠੀਕ ਹੈ ਕਿ ਨਹੀਂ। ਹੁਣ ਡਾਕਟਰ ਸਾਹਿਬ ਜੀ ਦੂਸਰੇ ਪਾਸੇ ਇਹ ਆ ਕਿ ਹੁਣ ਲੋਕਾਂ ਨੇ ਉਹ ਤਾਂ ਲਵਾ ਲਿਆ ਆ ਘਰਾਂ ਚ,
0: ਨਹੀਂ ਸੀ ਹੁੰਦੇ ਚੀਮਾ
1: ਸਾਹਿਬ, ਅੱਗੇ ਵੀ ਨਹੀਂ ਕੁਛ ਹੁੰਦਾ ਹੀ ਨਹੀਂ ਸੀ, ਹੁੰਦਾ ਹੀ ਨਹੀਂ ਸੀ,
0: ਬਹੁਤ ਘੱਟ ਘਰਾਂ ਦੇ ਵਿੱਚ ਹੁੰਦੀ ਸੀ,
1: ਹੁੰਦੀ ਨੀ ਸੀ, ਹੁੰਦੀ ਨੀ ਸੀ,
0: ਘੱਟ ਹੋਏਗੀ ਜੇ ਕਿਸੇ ਦੇ ਹੋਏਗੀ ਵੀ। ਪਹਿਲੇ ਗੱਲ ਪਿੰਡਾਂ ਦੇ ਵਿੱਚ ਲਾਈਨਾਂ ਹੈ ਨਹੀਂ ਸੀ ਬਿਜਲੀ ਦੀਆਂ,
1: ਲਾਈਨਾਂ ਹੈ ਨਹੀਂ ਸੀ ਸਾਡੇ ਪਿੰਡ 77 ਦੇ ਵਿੱਚ, ਮੈਂ ਆਸਟ੍ਰੇਲੀਆ ਤੋਂ ਗਿਆ ਮੁੜ ਕੇ ਤਾਂ ਮੈਂ ਆਪ ਜਾ ਕੇ ਬਿਜਲੀ ਦੀ ਫਿਟਿੰਗ ਕਰਕੇ ਤਾਂ ਬਿਜਲੀ ਲਵਾ ਕੇ ਆਇਆ ਸੀ। 77 ਦੀ ਗੱਲ ਹੈ, 77 ਦੀ ਵੀ ਨੀ, 78 ਦੀ ਹੋਣੀ ਹੈ, ਕਿਉਂਕਿ 77 ਦੀ ਦਸੰਬਰ 11 ਨੂੰ ਤਾਂ ਮੈਂ ਆਸਟ੍ਰੇਲੀਆ ਤੋਂ ਗਿਆ, ਉਸ ਵੇਲੇ ਹੈ ਨਹੀਂ ਸੀ, ਫਿਰ ਉਦੋਂ ਗਾਹ 78 ਦੀ ਜਨਵਰੀ ਫਰਵਰੀ ਮਾਰਚ ਦੇ ਵਿੱਚ ਬਿਜਲੀ ਮੈਂ ਮੇਰਾ ਖਿਆਲ ਆਈ ਸੀ,
0: ਉਦੋਂ ਜਿਆਦਾ ਵਧੀਆ ਨਹੀਂ ਸੀ, ਜਿੰਨਾ ਵੀ ਹੋਵੇ ਲੋਕੀ ਕੋਠਿਆਂ ਤੇ ਸੌਂਦੇ ਸੀ। ਸਵਾਲ ਆ ਕਿ ਹੁਣ ਕੋਈ ਕੋਠੇ ਤੇ ਸੌਂਦਾ ਹੋਵੇ, ਪਤਾ ਨੀ ਕਿਹਨੇ ਆ ਕੇ ਵਰਸ਼ਾ ਮਾਰ ਜਾਣਾ।
1: ਹਾਂਜੀ ਹਾਂਜੀ, ਚਾਦਰ ਗਿੱਲੀ ਕਰਕੇ ਬਹੁਤੀ ਗੱਲ ਹੈ, ਚਾਦਰ ਗਿੱਲੀ ਕਰਕੇ ਲੈ ਲੈਂਦੇ ਸੀ ਉੱਤੇ ਲੋਕ,
0: ਹਾਂ ਉੱਪਰ ਲੈ ਲੈਣੀ, ਮਤਲਬ ਬਹੁਤ ਵਧੀਆ ਹਰ ਵਧੀਆ। ਕਦੀ ਇਹ ਵੀ ਸੁਣਿਆ ਸੀ ਕੋਈ ਗਰਮੀ ਦੇ ਨਾਲ ਮਰ ਗਿਆ ਜਾਂ ਠੰਡ ਨਾਲ ਮਰ ਗਿਆ?
1: ਨਹੀਂ ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਗਰਮੀ ਆ, ਪਹਿਲਾਂ ਹੀ 70 ਦਾ ਸਰਬਤ ਪੀ ਕੇ ਤੁਰਦੇ ਸੀ ਗਲਾਸ ਭਰ ਕੇ।
0: ਬਿਲਕੁਲ ਬਿਲਕੁਲ, ਜ਼ਿੰਦਗੀ ਡਿਫਰੈਂਟ ਸੀ, ਲਾਈਫ।
1: ਹਾਂਜੀ, ਇਹ ਹੁਣ ਖਾਕਸਾ ਜੀ ਦੇਖੋ, ਸਰੀਰ ਤੇ ਦਿਮਾਗ ਆ ਜਿਹੜਾ, ਇਹ ਤੁਹਾਡਾ ਹੀ ਆ।
0: ਬਿਲਕੁਲ,
1: ਚਾਹੇ ਤੁਸੀਂ ਟੁੱਟ ਟੁੱਟ ਕੇ ਮਰ ਕੇ ਏਸੀ ਲਵਾ ਲਓ, ਤੇ ਚਾਹੇ ਤੁਸੀਂ ਕੰਮ ਘੱਟ ਕਰਕੇ ਆਰਾਮ ਨਾਲ ਗਰਮੀਆਂ ਨੂੰ ਵੱਡੀ ਵੱਡੀਆਂ ਬੋੜਾਂ ਹੁੰਦੀਆਂ ਜੋ ਉਦਾਂ ਕੱਟ ਲਓ, ਸਰੀਰ ਤੁਹਾਡਾ ਹੀ ਆ, ਦੁੱਖ ਇਹਨੂੰ ਦੇਣਾ ਹੀ ਪੈਣਾ।
0: ਬਿਲਕੁਲ,
1: ਚਾਹੇ ਉਧਰੋਂ ਥੋੜਾ ਜਿਹਾ ਦੁੱਖ ਝੱਲ ਲਓ, ਚਾਹੇ ਇਧਰੋਂ 8-10 ਘੰਟੇ ਮਾਰ ਕੇ ਆਪਣੇ ਆਪ ਨੂੰ ਕਿ ਪੈਸੇ ਬਿਜਲੀ ਵਾਲੇ ਮਹਿਕਮੇ ਨੂੰ ਦੇ ਜਾਓ, ਤੁਹਾਨੂੰ ਲੱਗਦਾ ਆਹ ਹਾ ਹਾ ਬਈ ਮੈਂ ਅੱਜ ਏਸੀ ਪਿਆ, ਹਾਲਾਂਕਿ ਉਹਦੇ ਨਾਲ ਬਿਮਾਰੀਆਂ ਵੀ ਲੱਗਦੀਆਂ,
0: ਵੱਡੀਆਂ ਬਿਮਾਰੀਆਂ ਜੀ, ਏਸੀ ਨਾਲ ਹੀਟ ਨਾਲ ਸਾਰਾ ਕੁਛ ਹੀ ਚੱਲਦਾ ਵਾ। ਪਰ ਅੱਗੇ ਲੋਕੀ ਸੌਂਦੇ ਸੀ ਨਾ, ਅਸੀਂ ਆਪ ਨਿੱਕੇ ਹੁੰਦੇ ਇਦਾਂ ਰਜਾਈਆਂ ਰਜੂਈਆਂ ਲੈ ਕੇ ਵਿੱਚ ਵੜ ਵੁੜ ਕੇ ਸੌ ਜਾਂਦੇ ਸੀ,
1: ਕੋਈ ਫਰਕ ਨਹੀਂ ਸੀ, ਕੁਦਰਤ ਦੇ ਨੇੜੇ ਸੀ।
0: ਹਾਂ ਹਾਂ, ਉਦੋਂ ਕਿਹੜਾ ਕੋਈ ਡਿਫਰੈਂਸ ਸੀ ਵੈਦਰ, ਇਹੋ ਵੈਦਰ ਹੁੰਦੇ ਸੀ ਜਿਹੜੇ ਅੱਜ ਕੱਲ।
1: ਹਾਂਜੀ, ਕੋਈ ਕਦੇ ਕਿਸੇ ਨੂੰ ਕੋਲੈਸਟ੍ਰੋਲ ਨਹੀਂ ਸੀ ਹੁੰਦੀ, ਕਦੇ ਕਿਸੇ ਨੂੰ ਸ਼ੂਗਰ ਡਾਇਬਿਟੀਜ਼ ਨਹੀਂ ਸੀ ਹੁੰਦੀ, ਬਿਮਾਰੀਆਂ ਹੁੰਦੀਆਂ ਹੀ ਨਹੀਂ ਸੀ।
0: ਲੋਕੀ ਕੰਮ ਹੁਣ ਕਰਨੋਂ ਹਟ ਗਏ ਨਾ, ਉਦੋਂ ਸਾਰੇ
1: ਲੋਕ ਬਿਲਕੁਲ ਐਗਜੈਕਟਲੀ।
0: ਹੁਣ ਅਸੀਂ, ਮੈਂ ਦੱਸਦਾ ਕਿ ਮੈਂ ਮੇਰੇ ਸਾਡੀਆਂ 4 ਮੱਝਾਂ ਹੁੰਦੀਆਂ, ਅਗਰ 5, ਇੱਕ ਗਾਈ ਹੁੰਦੀ ਸੀ ਬਲੈਤੀ।
1: ਹਾਂਜੀ,
0: ਮੇਰੇ ਤੋਂ ਵੱਡਾ ਤਾਂ ਮੇਰੇ, ਸਾਡੀ ਡਿਊਟੀ ਇਹ ਹੁੰਦੀ ਸੀ ਕਿ ਵੀ ਤੁਸੀਂ ਇਹਨਾਂ ਨੂੰ ਦੋ ਨੂੰ ਵੰਡ ਕੇ ਕਦੀ ਪੱਠੇ ਪਾਉਣੇ ਆ।
1: ਹਾਂਜੀ,
0: ਚੂਲਾ ਵੱਢ ਕੇ ਲਿਆਉਣਾ, ਰੇਹੜੀ ਤੇ ਲੱਦ ਕੇ ਲਿਆਉਣਾ, ਮੈਂ ਤਾਂ ਸਾਈਕਲ ਦੇ ਵਿੱਚ ਦੇ ਲੈਂਦਾ ਹੁੰਦਾ ਸੀ, ਉਹ ਚੱਕ ਲਿਆਉਣਾ ਤੇ ਕਤਰ ਕਤਰ ਕੇ ਪਾ ਕੇ ਤੇ ਫਿਰ ਅਸੀਂ ਗਰਾਊਂਡੇ ਚਲ ਜਾਣਾ ਵਾਲੀਬਾਲ ਖੇਲਣਾ ਜਾ ਕੇ, ਤੇ ਮਤਲਬ ਏਦਾਂ ਦੀ ਜ਼ਿੰਦਗੀ ਸੀ। ਅੱਜ ਕੱਲ ਤੇ ਫੁਕਰਾ ਪਾਉਂਦੇ ਵਿੱਚ ਮੁੰਡੇ ਮੋਟਰਸਾਈਕਲ ਚੱਕਦੇ ਗੇੜੀਆਂ ਲਾਉਂਦੇ ਆ, ਉਧਰ ਘੁੰਮ ਗਿਆ ਉਧਰ, ਉਹ ਕੰਮ ਹੀ ਖਤਮ ਹੋ ਗਿਆ ਚੀਮਾ ਸਾਹਿਬ। ਉਹ ਜ਼ਿੰਦਗੀ ਜਿਹੜੀ ਆ ਨਾ, ਹਰ ਲਾਈਫ ਹੀ ਡਿਫਰੈਂਟ ਹੋ ਗਈ ਆ ਲੋਕਾਂ ਦੀ।
1: ਬਿਲਕੁਲ ਬਿਲਕੁਲ ਬਿਲਕੁਲ ਖਕਸਾ ਜੀ, ਬਿਲਕੁਲ ਖਤਮ ਹੋ ਗਈ ਆ। ਤੇ ਇੱਕ ਖਕਸਾ ਜੀ,
0: ਜਿੰਨਾ ਮਰਜੀ ਲੈ ਲੋ, ਕੁਆਂਟਲ ਲੈਣਾ ਉਹਦੇ ਕੋਲੋਂ, ਉਹਨੇ ਘੋਲ ਕੇ ਬਣਾ ਕੇ ਤੁਹਾਨੂੰ ਦੋ ਘੰਟੇ ਦੁੱਧ ਦੇਣਾ ਵਾ।
1: ਹਾਂਜੀ, ਉਹ ਖਾਕ ਸਾਹਿਬ ਜੀ ਜਿਹੜਾ ਜੰਗਲਾ ਜੱਟ ਹੁੰਦਾ ਸੀ ਨਾ, ਜੰਗਲਾ ਜੱਟ,
0: ਹਾਂਜੀ ਹਾਂਜੀ,
1: ਉਹਦਾ ਇੱਕ ਗਾਣਾ ਸੀਗਾ, ਉਹਦੇ ਗਾਣੇ ਦੀ ਪੰਕਤੀ ਇੱਕ ਸੀਗੀ, ਉਹ ਮੈਨੂੰ ਯਾਦ ਹੈ, ਬਾਕੀ ਗਾਣਾ ਤਾਂ ਪਤਾ ਨੀ ਕਿੱਧਰ ਗੁਆਤ ਗੁਚ ਗਿਆ ਹੁਣ ਦਿਮਾਗ ਚੋਂ। ਉਹਦੇ ਵਿੱਚ ਹੁੰਦਾ ਸੀ ਹਰ ਚੀਜ਼ ਬਣੌਟੀ ਬਣ ਗਈ ਏ।
0: ਹਾਂਜੀ ਹਾਂਜੀ ਹਾਂਜੀ, ਬਿਲਕੁਲ।
1: ਹਾਂ, ਉਹ ਸ਼ਾਇਦ ਤੁਹਾਨੂੰ ਵੀ ਯਾਦ ਹੋਣਾ। ਸੋ ਉਹ ਜਿਹੜਾ ਆ, ਉਹ ਨੀ ਉਦੋਂ ਹੀ ਦੇਖੋ, ਮੇਰਾ ਖਿਆਲ ਹੈ ਇਹ 60-65 ਦੀ ਗੱਲ ਹੋਣੀ ਆ, ਉਹਨਾਂ ਸਮਿਆਂ ਦੇ ਵਿੱਚ ਉਹਨੂੰ ਪਤਾ ਸੀਗਾ ਕਿ ਸਭ ਕੁਛ ਬਣੌਟੀ ਹੋ ਗਿਆ, ਤੇ ਜਿਹੜੇ ਆਪਣੇ ਵਰਗੇ ਘੱਟ ਪੜੇ ਉਹ ਲੋਕ ਹੋ ਗਿਆ, ਉਹਨਾਂ ਨੂੰ ਅੱਜ ਵੀ ਨੀ ਪਤਾ, ਅਜੇ ਵੀ ਨੀ ਪਤਾ ਲੱਗਾ ਵੀ ਹਰੇਕ ਚੀਜ਼ ਬਣੌਟੀ ਬਣ ਗਈ ਆ।
0: ਲੋਕੀ ਮਰ ਰਹੇ ਜੀ, ਛੋਟੀ ਏਜ ਦੇ ਵਿੱਚ ਹਾਰਟ ਅਟੈਕ ਹੋ ਰਿਹਾ ਇੰਡੀਆ ਦੇ ਵਿੱਚ, ਛੋਟੀ ਏਜ ਦੇ ਵਿਚ ਤੁਸੀਂ ਬਿਮਾਰੀਆਂ ਦੇ ਹਸਪਤਾਲ ਤੁਸੀਂ ਜਾ ਕੇ ਚੈੱਕ ਕਰ ਲੋ, ਏਦਾਂ ਭਰੇ ਪਏ ਆ, ਬਾਹਰ ਲੋਕ ਉਹਨਾਂ ਦੇ ਰਿਸ਼ਤੇਦਾਰ ਬੈਠੇ ਆ। ਉਹ ਜਮਾਨਾ ਤੁਸੀਂ ਪਿਛਲਾ ਦੇਖ ਲੋ, ਪਿੰਡਾਂ ਦੇ ਲਾਗੇ ਪੰਜਾਂ ਸੱਤਾਂ ਪਿੰਡਾਂ ਦੇ ਲਾਗੇ ਇੱਕ ਹਕੀਮ ਹੁੰਦਾ ਸੀ, ਉਹਨੇ ਜਿਹੜੀ ਬੂਟੀ ਕਿਤੇ ਬਹੁਤਾ ਕੋਈ ਬਿਮਾਰ ਬੂਰ ਹੋਣਾ ਤੇ ਉਹਨੇ ਕੋਈ ਮਾੜੀ ਮੋਟੀ ਪੁੜੀਆਂ ਫੜਾ ਦੇਣੀਆਂ,
1: ਤੇ
0: ਪਹਿਲਾਂ ਕੋਈ ਜਾਂਦਾ ਹੀ ਨਹੀਂ ਸੀ, ਹੁੰਦਾ ਹੀ ਕੁਛ ਨਹੀਂ ਸੀ, ਸਿਰ ਸੁਰ ਦੁਖਦਾ ਸੀ, ਦੁਖੀ ਜਾਵੇ ਕਹਿੰਦੇ ਆਪੇ ਠੀਕ ਹੋ ਜਾਣਾ, ਸਿਰ ਨੂੰ ਕੀ ਹੋ ਗਿਆ। ਮਤਲਬ ਇਹ ਹੁਣ ਤੇ ਤੁਸੀਂ ਦੇਖੋ ਮਾੜਾ ਜਿਹਾ ਸਿਰ ਦੁਖਿਆ, ਚਾਰ ਗੋਲੀਆਂ ਖਾ ਲੀਆਂ, ਦਵਾ ਦਾਵੀ ਖਾ ਕੇ ਉੱਥੇ ਗਏ ਤੁਸੀਂ ਆਪਣਾ ਦੁਕਾਨ ਤੇ ਗਏ ਡਾਕਟਰ ਦੀ, ਡਾਕਟਰ ਕਾਹਦੇ ਆ, ਕੰਪਿਊਟਰ ਬੈਠੇ ਆ ਉਹ ਸਾਰੇ, ਉਹਨਾਂ ਦੇ ਕੋਲ ਹੈ ਹੀ ਕੁਛ ਨਹੀਂ, ਕੋਈ ਕਿਸੇ ਦੇ ਕੋਲ ਬਹੁਤ ਘੱਟ ਹੋਣਗੇ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਹੋਏਗਾ। ਨਹੀਂ ਤਾਂ ਦੁਕਾਨ ਵੇਚਣ ਦਾ ਫਾਰਮੂਲਾ ਉਹਨਾਂ ਨੂੰ ਪਤਾ ਕਿਆ, ਦਵਾਈ ਇਹਦੀ ਆ, ਇਹਦੀ ਇੱਕ ਖੁਰਾਕ ਤੁਹਾਨੂੰ ਫੜਾ ਦਿੱਤੀ, ਕੱਲ ਨੂੰ ਫਿਰ ਦੂਜੀ ਲੈ ਜੀ, ਦੋ ਦਿਨ ਖੁਰਾਕ ਦੇ ਕੇ ਤੀਜੇ ਦਿਨ ਫੇਰ ਲੈ ਜੀ, ਉਹਨੂੰ ਚਾਰ ਕੇ ਗੇੜੇ ਮਰਵਾ ਕੇ, ਉਹ ਸਿਰ ਤਾਂ ਆਪੇ ਹਟ ਜਾਂਦਾ, ਪਹਿਲੇ ਵਿੱਚ ਹੀ ਹਟ ਜਾਂਦਾ,
1: ਆਪੇ ਹਟ ਜਾਂਦਾ ਡਾਕਟਰ ਸਾਹਿਬ ਜੀ, ਸਿਰ ਆਪੇ ਹਟ ਜਾਂਦਾ। ਮੈਂ ਤੁਹਾਨੂੰ ਇਹ ਗੱਲ ਦੱਸਦਾ, ਇੱਥੇ ਮੈਂ ਤੁਹਾਨੂੰ ਪਤਾ ਮੇਰੇ ਇੱਥੇ ਕੰਪਨੀ ਚ ਮੈਂ ਕੰਮ ਕਰਦਾ, ਸੱਤ ਅੱਠ ਸਟੋਰ ਸੀਗੇ, ਕਦੇ ਵੇਚ ਤੇ ਕਦੇ ਲੈ ਲੈ, ਵੱਧ ਗਿਆ ਘੱਟ ਗਿਆ, ਰਹਿੰਦੀ ਸੀ। ਤੇ ਉਹ ਇੱਕ ਆਇਆ ਇੰਡੀਆ ਤੋਂ ਬੰਦਾ, ਉਹ ਸਾਡੇ ਕੋਲ ਮੇਰੇ ਕੋਲ ਉੱਥੇ ਜੋਬ ਲੈਣ ਆ ਗਿਆ, ਤੇ ਉਹ ਕੰਮ ਮੈਂ ਦੇ ਦਿੱਤਾ, ਤੇ ਚਲੋ ਹੌਲੀ ਹੌਲੀ ਪਤਾ ਲੱਗਿਆ, ਤੇ ਕਹਿੰਦਾ ਮੈਂ ਉੱਥੇ ਡਾਕਟਰ ਹੁੰਦਾ ਸੀ, ਮੈਂ ਕਿਹਾ ਡਾਕਟਰ ਦਾ ਹੀ, ਕਹਿੰਦਾ ਆਹੋ, ਤੇ ਮੈਂ ਕਿਹਾ ਵੀ ਪੜਿਆ ਪੜਿਆ ਫਿਰ ਤੂੰ, ਕਹਿੰਦਾ ਨਹੀਂ ਪੜ੍ਹਨ ਦੀ ਕੋਈ ਲੋੜ ਹੀ ਨਹੀਂ, ਕਹਿੰਦਾ ਮੈਂ ਉਹ ਡਾਕਟਰ ਦੇ ਨਾਲ ਥੋੜਾ ਚਿਰ ਰਿਹਾ ਸੀਗਾ, ਤੇ ਰਹਿ ਕੇ ਉਹਨੂੰ ਕਹਿੰਦਾ ਗੋਲੀਆਂ ਗਾਲੀਆਂ ਸਿੱਖ ਲਈਆਂ, ਤੇ ਫੇਰ ਕਹਿੰਦਾ ਭਾਈ ਉਹ ਸੌਖਾ ਤਰੀਕਾ ਕਹਿੰਦਾ ਇੱਕ ਹੈਗਾ ਡਾਕਟਰੀ ਦਾ, ਮੈਂ ਉਹ ਵੀ ਦੱਸ ਦੇ, ਕਹਿੰਦਾ ਭਾਈ ਉਹ ਆਮ ਕਰਕੇ ਬੁੜੀਆਂ ਕਹਿੰਦਾ ਉਹ ਧੁੱਪ ਧੱਪ ਹੁੰਦੀ ਆ ਗਰਮੀਆਂ ਨੂੰ, ਉਹ ਬਿਮਾਰ ਬਮੂਰ ਹੋ ਜਾਂਦੀਆਂ, ਪਾਣੀ ਪੂਣੀ ਵੇਲੇ ਸਿਰ ਪੀਤਾ ਨਾ, ਜਾਂ ਕਿਤੇ ਬਾਤ ਜਿਆਦਾ ਪੈ ਗਈ ਤਾਂ ਉਹ ਫਿਰ ਏਦਾਂ ਹੋ ਜਾਂਦਾ, ਕਹਿੰਦਾ ਕਹਿੰਦਾ ਉਹ ਜਦੋਂ ਆਉਂਦੀ ਹੁੰਦੀ ਦੇਖ ਕੇ ਉਹਨੂੰ ਕਹਿੰਦੇ ਤਾਂ ਦੇਖ ਲੈਦਾ ਸੀ ਇਹਦੇ ਨਾਲ ਭਾਈ ਇਹ ਯਾਰ ਮਾੜਾ ਜਿਹਾ ਵੇਦ, ਕਹਿੰਦਾ ਉਹਨੂੰ ਗੋਲੀਆਂ ਗੋਲੀਆਂ ਆਹ ਵਿਕਾਸੋਲ ਦੇ ਕੈਪਸੂਲ ਕੁਲਸਲ ਏਦਾਂ ਦੇ ਦੇਦੇ ਸੀਗੇ, ਤੇ ਨਾਲ ਕਹਿੰਦਾ ਉਹਨੂੰ ਕਹਿ ਰਹੇ ਦੱਸਦਾ ਭਾਈ ਜਿਹੜਾ ਫਲ ਜਾਂ ਸਬਜ਼ੀਆਂ ਦਾ ਪੂਰਾ ਭਾਰ ਸੀਜ਼ਨ ਹੋਵੇ, ਜਿਦਾਂ ਹੁਣ ਪਤਾ ਭਾਈ ਅੰਬ ਪੱਕੇ ਹੋ ਆ, ਉਹਨੂੰ ਉਹ ਗੋਲੀਆਂ ਦੇ ਦੇਣੀਆਂ, ਤੇ ਉਹ ਦੋ ਚਾਰ ਪੰਜ ਸੱਤ ਰੁਪਈਏ ਲੈ ਕੇ, ਤੇ ਉਹਨੂੰ ਕਹਿਣਾ ਭਾਈ ਤੂੰ ਅੰਬ ਨੀ ਖਾਣਾ, ਤੇ ਅੱਬਲ ਤਾਂ ਕਹਿੰਦਾ ਉਹ ਗੋਲੀਆਂ ਗਾਲੀਆਂ ਸਕੇਵਾਂ ਸਕੂਵਾਂ ਹੁੰਦਾ ਸੀ, ਵਿਕਾਸ ਹੋ ਤਾਕਤ ਦੇ ਦਿੰਦਾ ਸੀ, ਤੇ ਪਾਣੀ ਪੂਣੀ ਪੀ ਲੈਣੀਆਂ ਸੀ, ਕੈਮ ਹੋ ਜਾਂਦੀਆਂ, ਠੀਕ ਹੋ ਜਾਂਦੀਆਂ ਸੀ, ਜੇ ਕਹਿੰਦਾ ਦੇਖਿਆ ਨਾ ਭਾਈ ਇਹ ਮੁੜ ਕੇ ਆ ਗਿਆ ਪੇਸ਼ੈਂਟ ਜਿਹੜਾ ਆ, ਉਹਨੂੰ ਕਹਿੰਦਾ ਬਾਹਰੋਂ ਦੇਖ, ਪਹਿਲਾਂ ਦੂਰੋਂ ਦੇਖ ਕੇ ਕਹਿੰਦੇ ਦਾ ਸੀ, ਮੈਂ ਤੈਨੂੰ ਕਿਹਾ ਸੀ ਨਾ ਭਾਈ ਅੰਬ ਨੀ ਚੂਪਣਾ, ਤੂੰ ਚੂਪ ਲਿਆ ਹੋਣਾ, ਕਹਿੰਦਾ ਉਹ ਬੁੜੀਆਂ ਡਰਦੀਆਂ ਮੋਰੇ ਕਹਿੰਦੇ ਭਾਈ ਪੁੱਤ ਇੱਕੋ ਫਾੜੀ ਚੂਪੀ,
0: ਕਹਿੰਦੇ ਬਸ ਗੱਲ ਕੁਛ ਵੀ ਨੀ, ਉਹਦੀ ਬਿਮਾਰੀ ਦਾ ਦੱਸ ਦਿੱਤਾ ਗਿਆ, ਇਹਦਾ ਕਰਕੇ ਤੈਨੂੰ ਫੇਰ ਹੋਇਆ,
1: ਇਹਦਾ ਕਰਕੇ ਹੋਇਆ, ਤੇ ਗੋਲੀਆਂ ਦੁਬਾਰਾ ਫੇਰ ਦੇਣੀਆਂ, ਦਾਦੂ ਕਹਿੰਦਾ ਠੀਕ ਠੁਕ ਹੋ ਜਾਂਦੀਆਂ। ਸੋ ਏਦਾਂ ਦੀ ਉਹ ਤਾਂ ਡਾਕਟਰੀ ਸੀਗੀ ਇੰਡੀਆ ਦੇ ਵਿੱਚ, ਤੇ ਹੁਣ
0: ਸਾਡੇ ਸੱਤ ਅੱਠ ਵੱਡੇ ਹੋਸਪਿਟਲ ਹੈਗੇ ਆ ਡਾਕਟਰਾਂ ਦੇ, ਡੈਂਟਿਸਟ,
1: ਹਾਂਜੀ,
0: ਇੱਕ ਬੰਦਾ ਮੈਂ ਦੇਖਿਆ ਯਾਰ, ਮੈਂ ਕਿਹਾ ਬੈਠਾ ਰਹਿੰਦਾ ਹਜੇ ਛੋਟਾ ਜਿਹਾ, ਉਹਦੀ ਕੋਈ ਦੁਕਾਨ ਆ, ਦੀ ਕਰਦਾ ਕੀ ਆ, ਉਹ ਮੈਨੂੰ ਕਿਸੇ ਨੇ ਦੱਸਿਆ, ਕਹਿੰਦਾ ਇਹਦੇ ਕੋਈ ਉਦਾਂ ਹੀ ਨਕਲੀ ਨੁਕਲੀ ਜੇ ਦੰਦ ਲੈ ਕੇ ਨਾ, ਤੇ ਗਰੀਬ ਲੋਕ ਆ, ਲਵਾ ਲੂ ਲੈਂਦੇ ਉਹਦੇ ਕੋਲੋਂ, ਤੇ ਜਿੱਦਾਂ ਕੰਮ ਨਾ ਹੋਵੇ ਉਦਾਂ ਕਹਿੰਦੇ ਉਹ ਦਿਹਾੜੀ ਤੇ ਚੱਲ ਜਾਂਦਾ,
1: ਦਿਹਾੜੀ ਤੇ ਚੱਲ ਜਾਂਦਾ, ਬਿਲਕੁਲ
0: ਇਸ ਤਰ੍ਹਾਂ ਦੇ ਵੀ ਹੈਗੇ। ਇਹ ਹਾਲਾਤ ਆ ਜੀ ਚੀਮਾ ਸਾਹਿਬ, ਕੀ
1: ਹਾਂਜੀ ਖੱਟ ਸਾਹਿਬ ਜੀ, ਜਿਹੜੀ ਹੁਣ ਦੀ ਖਬਰ ਆ, ਤਾਜ਼ੀ ਖਬਰ ਆ, ਉਹਦੇ ਵਿਚ ਜਿਹੜੇ ਆਪਣੇ ਹੈਗੇ ਨਾ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਕਿਉਂਕਿ ਅੱਜ ਅਰਲੀਅਰ ਸਵੇਰੇ ਅੱਜ ਰੌਲਾ ਪੈ ਰਿਹਾ ਸੀਗਾ ਕਿ ਅਮਰੀਕਾ ਜਿਹੜਾ ਲੜਾਈ ਵਧਾ ਰਿਹਾ ਗਾਂਧੀ ਦਾ, ਤੇ ਹੁਣੇ ਜਿਹੜੀ ਤਾਜ਼ੀ ਖਬਰ ਆ ਉਹਦੇ ਵਿਚ ਜਿਹੜੇ US ਡਿਫੈਂਸ ਸੈਕਟਰੀ ਪੀਟ ਹੈਗਸਥ ਹੈਗੇ ਆ, ਉਹ ਕਹਿੰਦੇ ਆ ਕਿ ਅਸੀਂ ਲੜਾਈ ਆ ਜਿਹੜੀ ਉਹ ਵਧਾ ਨਹੀਂ ਰਹੇ, ਅਸੀਂ ਤਾਂ ਲੜਾਈ ਆ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ, ਤੇ ਅਸੀਂ ਤਾਂ ਸਿਰਫ ਜਿਹੜਾ ਆ ਉਹਨਾਂ ਨੂੰ ਇਰਾਨ ਨੂੰ ਕਹਿੰਦੇ ਆ ਵੀ ਤੂੰ ਇਹ ਹਥਿਆਰ ਨਾ ਬਣਾ, ਪਰ ਜਿਹੜਾ ਇਰਾਨ ਆ ਉਹਨੇ ਖੱਕ ਸਾਹਿਬ ਜੀ ਇਹਨਾਂ ਤੋਂ, ਉਹ ਵੱਖਰੀ ਗੱਲ ਹੈ ਕਿ ਕਿਉਂਕਿ ਇਹਨਾਂ ਕੋਲ ਹਥਿਆਰ ਹੈਗੇ ਬੜੇ ਬੜੇ, ਨਿਊਕਲੀਅਰ ਵਰਤ ਲੈਣਗੇ ਜਾਂ ਹੋਰ ਵਰਤ ਲੈਣਗੇ, ਉਹ ਗੱਲ ਵੱਖਰੀ ਆ, ਉਹਦੇ ਨਾਲ ਇਰਾਨ ਨੂੰ ਹਰਾ ਦੇਣਗੇ, ਪਰ ਉਹਨੇ ਮੰਨਣਾ ਨਹੀਂ, ਉਹਨੂੰ ਇਸ ਗੱਲ ਦਾ ਪਤਾ ਆ
0: ਜੀ, ਉਹਨੇ ਆਲਰੇਡੀ ਬਣਾ ਲਿਆ, ਇਹ ਵੀ ਖਬਰ ਆ,
1: ਇੱਕ ਵਾਰੀ ਮਾੜੀ ਜਿਹੀ ਕਨਸੋ ਆਈ ਸੀ ਖਬਰ ਦੇ ਵਿੱਚੋਂ ਕਿ ਉਹਨੇ ਬਣਾ ਲਿਆ ਆ, ਹਾਂਜੀ ਕਨਸੋ ਆਈ ਸੀਗੀ, ਪਰ ਜੇ ਉਹਨੇ ਬਣਾ ਲਿਆ ਤਾਂ ਉਹ ਫੇਰ ਉਹ ਇਹਨਾਂ ਤੋਂ ਗਿਆ, ਔਰ ਜਿੱਦਣ ਜੇ ਖੱਕ ਸਾਹਿਬ ਜੀ ਜਿੱਦਣ ਇਜ਼ਰਾਇਲ ਨੇ, ਕਿਉਂਕਿ ਮਿਸਲਾਂ ਤਾਂ ਉਹਨੇ ਬਣਾ ਲਈਆਂ, ਮਿਸਲਾਂ ਉਹਨੇ ਬਣਾ ਲਈਆਂ, ਬਹੁਤ ਕਾਫੀ ਗਿਣਤੀ ਚ ਉਹਨਾਂ ਕੋਲ, ਪਹਿਲਾਂ ਕਹਿ ਵੀ ਹਟੇ ਆਪਾਂ
0: ਪਾਵਰਫੁਲ ਮਿਸਲਾਂ ਹੈਗੀਆਂ ਜਿਹੜੀਆਂ,
1: ਹਾਂਜੀ, ਤੇ ਹੁਣ ਜੇ ਉਹਨੇ ਉਹ ਬਣਾ ਲਿਆ ਹੋਇਆ ਤੇ ਫੇਰ ਖੱਕ ਸਾਹਿਬ ਜੀ ਜਿਹੜੀ ਅਮਰੀਕਾ ਦੀ ਸਰਦਾਰੀ ਆ ਗਈ, ਕਿਉਂਕਿ ਜਿਹੜੇ ਇਹ 13-14 ਅਰਬ ਕੰਟਰੀ ਹੈਗੇ ਆ, ਆਹ ਜਿਹੜੇ ਕਟਰ ਕੁਟਰ ਨਿੱਕੇ ਮੋਟੇ ਹੈਗੇ ਆ, ਇਹਨਾਂ ਨੇ ਜਦੋਂ ਦੇਖਿਆ ਉਹਨੇ ਉਹ ਹਥਿਆਰ ਬਣਾ ਲਿਆ ਤਾਂ ਇਹਨਾਂ ਨੇ ਉਸੇ ਵੇਲੇ ਉਹਦੇ ਨਾਲ ਰਲ ਜਾਣਾ, ਤੁਸੀਂ ਦੇਖਦੇ ਜਾਓ, ਇਹਨਾਂ ਨੇ ਉਹਦੇ ਨਾਲ ਰਲ ਜਾਣਾ ਤੇ ਜਿਹੜਾ ਇਜ਼ਰਾਇਲ ਆ ਉਹ ਫੇਰ ਤੁਹਾਨੂੰ ਪਤਾ ਵੀ ਉਹਦਾ ਕੀ ਬਣਨਾ ਜੇ ਸਾਰੇ ਰਲ ਗਏ ਤਾਂ ਫੇਰ ਇਜ਼ਰਾਇਲ ਨੂੰ ਕਿਸੇ ਪਾਸੇ ਦੀ ਤੇਲ ਆਉਣ ਉਹਨੂੰ ਦੂਜਾ ਵੀ ਨੀ ਲੱਭਣਾ ਆਪਣੇ ਖਰਚਾ ਵੀ ਕਿਸੇ ਪਾਸੇ ਬਾਹਰੋਂ ਮਾਲ ਵੀ ਹੁਣ ਇਜ਼ਰਾਇਲ ਵਿਚ ਹੁੰਦਾ ਕੀ ਆ ਕੁਛ ਵੀ ਨੀ
0: ਨਹੀਂ ਚੀਮਾ ਸਾਹਿਬ ਹੁਣ ਜਿਹੜੇ ਕੰਟਰੀਆਂ ਵਾਲੇ ਓਦਾਂ ਤੇ ਬੜਾ ਕਹਿੰਦੇ ਕਿ ਅਸੀਂ ਕਲਮਾ ਪੜ੍ਹਦੇ ਹਾਂ ਕਲਮੇ ਚ ਬੜੀ ਤਾਕਤ ਆ ਤੇ ਫਿਰ ਜੇ ਤੁਸੀਂ ਕਲਮਾ ਪੜ੍ਹਦੇ ਹੋ ਤੇ ਫਿਰ ਇੱਕ ਦੂਜੇ ਦੀ ਮਦਦ ਕਿਉਂ ਨੀ ਕਰਦੇ ਵੀ ਫਿਰ ਤੁਸੀਂ ਆਪਣੇ ਮਫਾਦ ਕਿਉਂ ਮੋਹਰੇ ਰੱਖੇ ਆ ਕੁਛ ਜਿਹੜਾ ਨਾ ਇਹ ਚੀਮਾ ਸਾਹਿਬ ਅੱਜ ਕੱਲ ਪੈਸਾ ਹੈਗਾ ਜਿਧਰੋਂ ਪੈਸਾ ਮਿਲਦਾ ਜਿਧਰੋਂ ਤੇਲ ਵਿਕਦਾ ਜਿਧਰੋਂ ਕਿਹਨੂੰ ਵੇਚਣਾ ਅੱਜ ਕੱਲ ਬਿਜ਼ਨਸ ਆ ਅੱਜ ਕੱਲ ਕੋਈ ਨੀ ਹੈਗਾ ਅਸਰ ਪਾਕਿਸਤਾਨ ਦੇ ਕੁਛ ਮੋਹਰੇ ਉੱਠ ਕੇ ਅਸੀਂ ਤੇ ਕਰ ਦਾਂਗੇ ਇੰਡੀਆ ਨੂੰ ਅਸੀਂ ਇਹ ਕਰ ਦਾਂਗੇ ਉਹ ਸਦਾਈਓ ਤੁਸੀਂ ਵਧਾ ਰਹੇ ਹੋ ਘਟਾ ਨਹੀਂ ਰਹੇ ਕੋਸ਼ਿਸ਼ ਇਹ ਕਰੋ ਕਿ ਇੰਡੀਆ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਕੋਈ ਫਾਰਮੂਲਾ ਲਿਆਓ ਕਿ ਉਹਨਾਂ ਦੇ ਨਾਲ ਸੁਲਹ ਸਫਾਈ ਵੱਲ ਤੁਰ ਪੋ ਕਿ ਤੁਹਾਡੀ ਗਾਂ ਤੋਂ ਜਿਹੜਾ ਕੰਜਰਖਾਨਾ ਰੋਜ਼ ਦਾ ਨਾ ਮੁੱਕ ਜਾਏ
1: ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਸਾਨੂੰ ਹੋਰ ਜਿਹੜੀ ਖਬਰ ਆਈ ਆ ਕੱਲ ਮੈਂ ਉਹ ਪੜ੍ਹੀ ਸੀ ਉਹਦੇ ਵਿਚ ਸਤਿ ਸ੍ਰੀ ਅਕਾਲ ਜੀ ਇਸ ਤਰ੍ਹਾਂ ਹੈ ਕਿ ਜਿਹੜਾ ਚਾਈਨਾ ਹੈ ਨਾ ਉਹਨੇ ਜਿਹੜੀ ਆਹ ਆਪਣੀ GPS ਡਿਵਾਈਸ ਹੈਗੀਆਂ ਨਾ ਜਿੰਨੀਆਂ ਵੀ ਆਪਣੇ ਫੋਨ ਦੇ ਉੱਤੇ ਆਪਾਂ ਲੋਕੇਸ਼ਨ ਕੱਢਦੇ ਹਾਂ ਆਪਾਂ ਉਹ ਫੋਨ ਦੱਸੀ ਜਾਂਦਾ ਨਾਲ ਦੀ ਨਾਲ ਇਸੇ ਤਰ੍ਹਾਂ ਗੱਡੀਆਂ ਚ ਵੀ ਲਾ ਤੇ ਉਹਨਾਂ ਨੇ ਹਵਾਈ ਜਹਾਜ਼ਾਂ ਚ ਵੀ ਇਸ ਤਰ੍ਹਾਂ ਸਾਰੇ ਉਹ ਸਿਸਟਮ ਜਿਹੜਾ ਦੁਨੀਆਂ ਦੇ ਵਿਚ ਬਣਾਤਾ ਐਲਨ ਮਾਸਕ ਦਾ ਜਿਹੜਾ ਉਹ ਹੈਗਾ ਹੈਨਾ ਹੁਣ ਐਲਨ ਮਾਸਕ ਜੇ ਚਾਹੇ ਤਾਂ ਜਿਹਨੂੰ ਮਰਜ਼ੀ ਉਹਦੇ ਨਾਲ ਉਹ ਬੰਦ ਕਰ ਸਕਦਾ ਹੈ
0: ਉਹਨੇ ਆਪਣੇ ਬਣਾ ਲਿਆ
1: ਅੱਛਾ ਹੁਣ ਕੀ ਆ ਕਾਕ ਸਾਹਿਬ ਜੀ ਜਿਹੜੀ ਕੱਲ ਦੀ ਖਬਰ ਮੈਂ ਪੜ੍ਹੀ ਆ ਉਹਦੇ ਵਿਚ ਜਿਹੜਾ ਚਾਈਨਾ ਹੈ ਨਾ ਤੁਹਾਨੂੰ ਪਤਾ ਨਾ ਜਿਹੜੇ ਅਮਰੀਕਾ ਦੇ ਤਿੰਨ ਜੈਟ ਸੀ ਫਾਈਟਰ F-15 ਸੀਗੇ ਨਾ ਤਿੰਨ ਉਹ ਕਹਿੰਦੇ ਨਾ ਕੁਵੈਤ ਦੇ ਫ੍ਰੈਂਡਲੀ ਫਾਇਰ ਨੇ ਸਿੱਟਤੇ ਉਹ ਜਿਹੜੇ ਤਿੰਨ ਸ਼ੂਟ ਡਾਊਨ ਕੀਤੇ ਆ ਉਹ ਕਾਕ ਸਾਹਿਬ ਜੀ ਕਹਾਣੀ ਆ ਜਿਹੜੀ ਇਹ ਸੀਗੀ ਕਿ ਜਿਹੜਾ ਚਾਈਨਾ ਹੈਗਾ ਨਾ ਉਹਨੇ ਆਪਣਾ ਵੱਖਰਾ ਇੱਕ ਸਿਸਟਮ ਤਿਆਰ ਕਰ ਲਿਆ ਉਹ ਜਿਹੜਾ ਸਿਸਟਮ ਆ ਉਹ ਇੰਨਾ ਸਫਿਸਟੀਕੇਟਡ ਆ ਉਹ ਅਜੇ ਹੋਰ ਕਿਸੇ ਦੇਸ਼ ਤੋਂ ਨਹੀਂ ਬਣ ਸਕਿਆ ਨਾ ਅਮਰੀਕਾ ਤੋਂ ਨਾ
0: ਜੀ ਤੁਸੀਂ ਦੇਖ ਲਿਓ ਸਾਲ ਦੇ ਵਿਚ ਵਿਚ ਖਬਰ ਆ ਜਾਏਗੀ ਇੰਡੀਆ ਵੀ ਆਪਣਾ ਸਾਰਾ ਕੁਛ ਹੀ ਵੱਖਰਾ ਬਣਾ ਰਿਹਾ ਉਹ ਬਣ ਕਿਉਂਕਿ ਇੰਡੀਆ ਦੇ ਵਿਚ ਜਿਹੜੇ ਸਾਇੰਸਦਾਨ ਆ ਨਾ ਉਹ ਬਹੁਤ ਜਿਆਦਾ ਹੈਗੇ ਆ ਬਹੁਤ
1: ਇੰਡੀਆ ਦੇ ਵਿਚ ਬੜੇ ਡੂੰਘੇ ਲੋਕ ਵੀ ਹੈਗੇ ਆ ਰਾਕਸ਼ਾ ਜੀ ਕੱਲੇ ਹਾਂਜੀ ਤੇ ਹੁਣ ਕੀ ਆ ਉਹ ਜਿਹੜਾ ਸਿਸਟਮ ਚਾਈਨਾ ਨੇ ਬਣਾਇਆ ਇਰਾਨ ਨੂੰ ਉਹਨੇ ਉਹ ਦੇਤਾ ਵੀ ਆਹ ਤੂੰ ਵਰਤਣਾ ਸਾਡਾ ਅੱਛਾ ਉਹ ਜਿਹੜਾ ਸਿਸਟਮ ਆ ਉਹਨੇ ਕੀਤਾ ਕੀ ਆ ਕਿ ਜਿਹੜਾ ਕੁਵੈਤ ਆ ਨਾ ਉਹਨਾਂ ਦੀ ਜਿਹੜੇ ਉੱਥੇ ਅਮਰੀਕਾ ਦਾ ਬੇਸ ਆ ਤੇ ਉੱਥੇ ਡਿਫੈਂਸ ਵੀ ਆ ਉਹ ਜਿਹੜੇ ਜਹਾਜ਼ ਸੀਗੇ ਉਹਨੇ ਜਿਹੜੇ ਅਮਰੀਕਾ ਦੇ ਹੀ ਜਹਾਜ਼ ਕੁਵੈਤ ਚੋਂ ਉੱਡੇ ਸੀ ਉਹ ਮੁੜ ਕੇ ਆਉਂਦੇ ਸੀਗੇ ਤੇ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਇਰਾਨ ਨੇ ਉਹ ਵਰਤ ਕੇ ਜਿਹੜਾ ਕੁਵੈਤ ਦੇ ਵਿਚ ਏਅਰ ਬੇਸ ਆ ਨਾ ਮਿਲਟਰੀ ਦਾ ਉਹ ਜਦੋਂ ਜਹਾਜ਼ ਆਉਂਦਾ ਆ ਉਹ ਤੁਹਾਡੇ ਬੇਸ ਦੇ ਉੱਤੇ ਦੱਸਦਾ ਆ ਵੀ ਮੈਂ ਤੁਹਾਡਾ ਜਹਾਜ਼ ਆ ਕਿ ਦੁਸ਼ਮਣ ਦਾ ਆ ਪਰ ਉਹ ਜਿਹੜੀ ਚਾਈਨਾ ਦੀ ਟੈਕਨੋਲੋਜੀ ਆ ਉਹ ਇਸ ਤਰ੍ਹਾਂ ਆ ਕਿ ਉਹ ਜਿਹੜਾ ਜਹਾਜ਼ ਫਾਈਟਰ ਜੈਟ ਜਾਂਦਾ ਨਾ ਮੁੜ ਕੇ ਕੁਵੈਤ ਨੂੰ ਆਪਣੇ ਅੱਡੇ ਤੇ ਉਤਰਨ ਵਾਸਤੇ ਉਹ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਮੈਂ ਤੁਹਾਡਾ ਦੁਸ਼ਮਣ ਆ ਰਿਹਾ ਹਾਂਜੀ ਜਦੋਂ ਉਹ ਪਤਾ ਲੱਗਾ ਤਾਂ ਉਹਨਾਂ ਨੇ ਮੋਹਰੇ ਉਹਨਾਂ ਤੇ ਉਹ ਜਿੱਦਾਂ ਚਲਾਤੀਆਂ ਤੇ ਉਹਦੇ ਨਾਲ ਡਿੱਗ ਪਏ ਤਿੰਨੀ ਨਹੀਂ ਤਾਂ ਮੈਂ ਵੀ ਉਦਣ ਦਾ ਸੋਚਦਾ ਸੀਗਾ ਵੀ ਤਿੰਨ ਜਹਾਜ਼ ਇੱਕੋ ਵਾਰੀ ਕਿੱਦਾਂ ਡਿੱਗ ਪਏ ਪਰ ਉਹਨਾਂ ਦੇ ਵਿਚ ਇਹਦੀ ਟੈਕਨੋਲੋਜੀ ਵਰਤੀ ਗਈ ਆ ਚਾਈਨਾ ਦੀ ਉਹ ਚਾਈਨਾ ਦੀ ਡਿਵੈਲਪ ਹੋਈ ਟੈਕਨੋਲੋਜੀ ਆ ਜਿਹਦੇ ਨਾਲ ਉਹਨਾਂ ਨੇ ਉਹ ਜਹਾਜ਼ ਹਾਲਾਂਕਿ ਸੀਗੇ ਉਹ ਕੁਵੈਤ ਦੇ ਪਰ ਉਹਨਾਂ ਦੇ ਵਿਚ ਐਸਾ ਸਿਸਟਮ ਵੀ ਚਾਈਨਾ ਨੇ ਤਿਆਰ ਕੀਤਾ ਆ ਕਿ ਉਹ ਕੁਵੈਤ ਜਿਹੜਾ ਸੀਗਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਜਹਾਜ਼ ਆ ਜਿਹੜੇ ਸਾਡੇ ਦੁਸ਼ਮਣ ਇਰਾਨ ਦੇ ਆ ਰਹੇ ਆ ਤੇ ਉਹਨਾਂ ਨੇ ਉਹਨਾਂ ਤੇ ਬੋਰੇ ਥੱਲੇ ਉਹ ਚਲਾਤੀਆਂ ਤੇ ਉਹ ਤਿੰਨੇ ਸਿੱਟ ਲੈ
0: ਚੀਮਾ ਸਾਹਿਬ ਐਨਕਾਂ ਮਿਲ ਗਈਆਂ ਕਿ
1: ਨਹੀਂ ਹਜੇ ਨਹੀਂ ਮਿਲੀਆਂ
0: ਚਲੋ ਕੱਲ ਮਿਲ ਜਾਣਗੀਆਂ ਅੱਛਾ ਜੀ
1: ਤੇ ਸੋ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ ਜਿਹੜੀ ਅੱਗੇ ਦੀ ਅੱਗੇ ਡਿਵੈਲਪ ਆ ਹੁਣ ਜਿਹੜਾ ਆ ਮੈਨੂੰ ਲੱਗ ਰਿਹਾ ਵੀ ਇਜ਼ਰਾਇਲ ਦਾ ਨੁਕਸਾਨ ਕਾਫੀ ਹੋਇਆ ਪਰ ਇਜ਼ਰਾਇਲ ਹੈ ਜਿਹੜਾ ਉਹਦਾ ਨੁਕਸਾਨ ਬੜਾ ਕਰ ਰਿਹਾ ਆਪਣੇ ਲਬਨਾਨ ਦਾ
0: ਲਬਨਾਨ ਦੇ ਵਿਚ ਚੀਮਾ ਸਾਹਿਬ ਪਿਛਲੇ 40 ਸਾਲ ਤੋਂ ਮੈਂ ਤੇ ਦੇਖ ਰਿਹਾ ਵਾਂ ਜੰਗ ਲੱਗੀ ਮੈਂ ਉੱਥੇ ਰਿਹਾ ਵਾਂ ਥੋੜਾ ਚਿਰ ਪਰ ਉੱਥੇ ਉਦੋਂ ਵੀ ਇਹੀ ਹਾਲ ਸੀ ਅਸੀਂ ਭੱਜਦੇ ਸੀ ਉਦੋਂ ਰੌਲਾ ਪੈਂਦਾ ਸੀ ਭੱਜੋ ਭੱਜੋ ਭੱਜੋ ਬੇਸਮੈਂਟਾਂ ਜਾ ਕੇ ਲੁਕਦੇ ਸੀ
1: ਹਾਂਜੀ ਹਾਂਜੀ
0: ਇਹ ਇਸਰਾਇਲ ਹੀ ਕਰਦਾ ਸੀ ਉੱਥੇ ਉਹਨਾਂ ਦੇ ਬੰਬਾਰੀ ਹੈ ਨਾ ਤੇ
1: ਇਧਰ
0: ਅਸੀਂ ਏਰੀਆ ਚ ਰਹਿੰਦੇ ਸੀ ਨਾ ਉਹ ਕ੍ਰਿਸਚਨ ਏਰੀਆ ਸੀ ਪਰ ਦੂਜੇ ਕਰਦੇ ਸੀ ਤੇ ਇਸਰਾਇਲ ਦੇ ਵੀ ਪਤਾ ਥੋੜਾ ਲੱਗਦਾ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਠਾ ਬੰਬ
1: ਹਾਂਜੀ ਹਾਂਜੀ ਉੱਥੇ ਜਿਹੜਾ ਇਹ ਲਿਬਰਾਨ ਹੈਗਾ ਉਹਦੇ ਵਿਚ ਇੱਕ ਤਾਂ ਉਹਨਾਂ ਦਾ ਉਹਨਾਂ ਜਿਹੜਾ ਦੇਸ਼ ਵੰਡਿਆ ਹੈ, ਇੱਕ ਪਾਸੇ ਕ੍ਰਿਸਚੀਅਨ ਦੂਜੇ ਪਾਸੇ ਮੁਸਲਮਾਨ,
0: ਅੱਧਾ ਅੱਧਾ ਇੱਕ ਸਾਈਡ ਦੇ ਉੱਪਰ ਬਰੂਦ ਦੇ ਏਰੀਏ ਦੇ ਵਿੱਚ ਜਿਹੜਾ ਉਹ ਮੁਸਲਮਾਨ ਏਰੀਆ,
1: ਬਰੂਦ ਜਿਹੜਾ ਹੈ ਉਹ ਵੀ ਵੰਡਿਆ ਹੋਇਆ ਦੋਨਾਂ ਦਾ।
0: ਚੀਮਾ ਸਾਹਿਬ ਮੈਂ ਤੁਹਾਨੂੰ ਦੱਸਦਾ, ਮੁੰਡੇ ਜਾਂਦੇ ਹੁੰਦੇ ਸੀ ਪਰਲੇ ਬੰਨੇ, ਅਸੀਂ ਇੰਡੀਅਨ ਜਿਹੜੇ ਸੀ ਨਾ ਅਸੀਂ ਚਲੇ ਜਾਂਦੇ ਸੀ ਉਧਰਲੇ ਬੰਨੇ ਵੀ ਤੇ ਇਧਰਲੇ ਬੰਨੇ ਵੀ। ਪਾਕਿਸਤਾਨੀ ਜਿਹੜੇ ਸੀ ਮੁਸਲਮਾਨ ਸੀ ਉਹ ਇਧਰ ਕ੍ਰਿਸਚਨ ਏਰੀਏ ਚ ਨਹੀਂ ਸੀ ਆ ਸਕਦੇ, ਤੇ ਜਦੋਂ ਜਾਂਦੇ ਸੀ ਨਾ ਬਰੂਦ ਬੈਰੂਤ ਨੂੰ ਘੁੰਮਣ ਫਿਰਨ, ਉਹ ਉਥੇ ਜਿਹੜੀ ਉਹਨਾਂ ਦੀ ਪੁਲਿਸ ਬੈਠੀ ਆਰਮੀ ਬੈਠੀ ਹੁੰਦੀ ਨਾ ਉਹ ਸਾਡੇ ਬੰਦਿਆਂ ਦੇ ਮੋਢੇ ਦੇਖਦੀ ਹੁੰਦੀ ਸੀ ਕੱਪੜਾ ਲਵਾ ਕੇ, ਥੱਲੇ ਨੂੰ ਕਰਕੇ ਨਾ ਦੇਖਦੇ ਸੀ ਕਿ ਇਹ ਕਦੇ ਬੋਰੇ ਬਾਰੇ ਤੇ ਨੀ, ਉਹ ਕਦੇ ਉਧਰ ਕਦੇ ਕੰਨ ਪਏ ਨੀ ਹੁੰਦੇ ਜਿਦਾਂ, ਜੇ ਤਾਂ ਕੋਈ ਕੰਨ ਵਾਲਾ ਫੜਿਆ ਗਿਆ ਤੇ ਫੇਰ ਉਹਨੂੰ ਉੱਥੇ ਫੜ ਲੈਂਦੇ ਸੀ।
1: ਅੱਛਾ,
0: ਹਾਂਜੀ ਹਾਂਜੀ ਹਾਂਜੀ, ਉਹਨਾਂ ਕੋਲ
1: ਬੋਰੇ ਕਾਹਦੇ ਡੱਕਦੇ ਸੀ, ਬੋਰੇ ਕਾਹਦੇ
0: ਨਹੀਂ ਬੋਰੇ, ਜਿਦਾਂ ਤੁਸੀਂ ਇਧਰਲੇ ਬੰਨੇ ਚੀਮਾ ਸਾਹਿਬ ਤੁਹਾਨੂੰ ਹੁੰਦਾ ਕੀ ਸੀ ਕਿ ਇੱਕ ਹੈਗੀ ਸੀ ਕਤੈਬ ਜਿਹੜੀ ਇਹਨਾਂ ਦੀ ਆਰਮੀ ਸੀ ਉਹਨੂੰ ਕਤੈਬ ਕਹਿੰਦੇ ਸੀ ਕ੍ਰਿਸਚਨ ਏਰੀਏ ਦੇ ਵਿਚ, ਉਹ ਮੁੰਡਿਆਂ ਨੂੰ ਚੱਕ ਕੇ ਲੈ ਜਾਂਦੀ ਸੀ ਜਿਹੜੇ ਕੰਮ ਕੁਮ ਕਰਦੇ,
1: ਓਕੇ
0: ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ। ਉੱਥੇ ਜੰਗ ਲੱਗੀ ਸੀ ਇਸ ਤਰੀਕੇ ਦੀ ਕਿ ਘਰ ਤੋਂ ਘਰ ਇਹ ਘਰ ਦੇ ਵਿਚ ਵੜ ਗਏ ਤੇ ਉਥੋਂ ਫਿਰ ਮੁੰਡਿਆਂ ਨੂੰ ਚੱਕ ਕੇ ਲੈਣਾ ਤੇ ਬਜਰੀ ਦੇ ਬੋਰੇ, ਸੀਮੈਂਟ ਦੇ, ਰੇਤਾ ਦੇ ਬੋਰੇ, ਜਿਹੜੇ ਬੋਰੇ ਉਹ ਰੱਖਣੇ ਹੁੰਦੇ ਆ।
1: ਅੱਛਾ ਅੱਛਾ,
0: ਜਿਨ੍ਹਾਂ ਨਾਲ ਮੋਰਚੇ ਬਣਦੇ ਆ, ਤੇ ਉਹ ਫਿਰ ਇੱਦਾਂ ਨਾ ਚੱਕ ਕੇ ਲੈ ਜਾਂਦੇ ਸੀ ਤੇ ਬੰਦਿਆਂ ਨੂੰ ਹਫਤਾ ਹਫਤਾ ਉਥੇ ਉਹਨਾਂ ਕੋਲੋਂ ਕੰਮ ਕਰਾਉਣਾ ਤੇ ਉਹਨਾਂ ਨੂੰ ਮੁੜ ਕੇ ਫਿਰ ਛੱਡ ਦੇਣਾ, ਹੋਰ ਲੈ ਜਾਣੇ ਚੱਕ ਕੇ, ਇੱਦਾਂ ਦਾ ਕੰਮ ਉਥੇ ਚੱਲਦਾ ਹੁੰਦਾ ਸੀ। ਕੰਨ ਪੈ ਜਾਂਦੀ ਸੀ, ਹਾਂ ਉਹ ਤੁਹਾਡੇ ਕੰਨ ਦੇਖਦੇ ਹੁੰਦੇ ਸੀ ਕਿ ਇਹ ਬੰਦਾ ਉਧਰੋਂ ਆਇਆ, ਉਹਨਾਂ ਦਾ ਨਾ ਕਿਤੇ ਕਰਦਾ ਆਇਆ ਕੰਮ, ਇੱਦਾਂ ਦਾ ਹੁੰਦਾ ਸੀ ਜੀ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇੱਥੇ ਕਿਹੜੇ ਸਮ ਚ ਆਏ?
0: ਮੈਂ ਇੱਥੇ ਆਇਆ ਜੀ 85 ਦੇ ਵਿਚ।
1: ਅੱਛਾ, 85 ਦੇ ਵਿਚ ਉਹਨਾਂ ਸਮਿਆਂ ਦੇ ਵਿਚ ਜਿਹੜਾ ਬਰੂਕ ਸੀਗਾ ਉੱਥੇ ਇੱਕ ਬੰਬਿੰਗ ਹੋਈ ਸੀ ਬਹੁਤ ਵੱਡੀ।
0: ਕੀ ਹੋਈ ਸੀ?
1: ਬੰਬ ਉੱਥੇ ਅਮਰੀਕਾ ਦੀ ਮਿਲਟਰੀ ਦਾ ਬੇਸ ਸੀ ਉੱਥੇ,
0: ਅੱਛਾ
1: ਉਹਦੇ ਉੱਤੇ ਹਮਲਾ ਹੋਇਆ ਸੀ ਬਹੁਤ ਵੱਡਾ, ਮੇਰਾ ਖਿਆਲ 200 ਕਿੰਨੇ, ਮਤਲਬ ਤੁਸੀਂ 300 ਦੇ ਨੇੜੇ ਲਾ ਲਓ ਅਮਰੀਕਨ ਫੌਜੀ ਜਿਹੜੇ ਸੀ ਮਰੇ ਸੀਗੇ, ਤੇ ਜਿਹੜਾ ਪ੍ਰੈਜੀਡੈਂਟ ਰੇਗਨ ਦਾ ਸੀਗਾ ਉਦੋਂ ਉਹ ਸੀਗਾ,
0: ਠੀਕ ਹੈ,
1: ਉਹਨੇ ਫਿਰ ਉਸੇ ਵੇਲੇ ਉਦੋਂ ਬਾਅਦ ਚ ਆਪਣੀ ਮਿਲਟਰੀ ਉਥੋਂ ਕੱਢ ਲਈ ਸੀ। ਹੁਣ ਮੇਰਾ ਖਿਆਲ ਉੱਥੇ ਫਰਾਂਸ ਦੀ ਮਿਲਟਰੀ ਹੈ, ਜਿਹੜਾ ਕ੍ਰਿਸਚੀਅਨ ਪਾਸਾ ਹੈ ਨਾ ਉੱਥੇ, ਮੇਰਾ ਖਿਆਲ ਸ਼ਾਇਦ ਫਰਾਂਸ ਦੀ ਮਿਲਟਰੀ ਦਾ, ਪਰ ਆਪਾਂ ਉਹ ਤਾਂ ਗੂਗਲ
0: ਵੀ ਹੋ ਸਕਦੀ ਹੈ ਜੀ, ਕਿਉਂਕਿ
1: ਉਦੋਂ ਅਮਰੀਕਾ ਦੀ ਸੀਗੀ, ਹੁਣ ਨੀ ਪਤਾ, ਉਦੋਂ ਅਮਰੀਕਾ ਦੀ ਸੀਗੀ ਤੇ ਉਹ ਫਿਰ ਬੈਰਕ ਜਦੋਂ ਇਹਦੇ ਕਿਹਦੀਆਂ ਨਾ ਉਹਨੇ ਬੰਬ ਮਾਰਤੇ ਸੀਗੇ, ਬੈਰਕਾਂ ਜਿਹੜੀਆਂ ਸੀਗੀਆਂ ਅਮਰੀਕਨ ਫੌਜ ਦੀਆਂ, ਉੱਥੇ 300 ਦੇ ਨੇੜੇ 200 ਸਿੱਖ ਕਿੰਨੇ ਇੰਨੇ ਫੌਜੀ ਜਿਹੜੇ ਸੀ ਉਹ ਮਾਰੇ ਗਏ ਸੀਗੇ, ਫਿਰ ਉਹਨਾਂ ਨੇ ਕੱਢ ਲਿਆ ਉਥੋਂ, ਕੱਢ ਲਿਆ ਸੀ ਅਮਰੀਕਾ ਨੇ।
0: ਮੈਨੂੰ ਮੈਂ 84 ਦੇ ਵਿਚ ਸ਼ਾਇਦ ਆ ਗਿਆ ਸੀ ਜਰਮਨ, 84 ਚ ਫਰਾਂਸ ਆਇਆ ਸੀ, ਫਰਾਂਸ ਤੋਂ ਫਿਰ ਜਰਮਨ ਆ ਗਿਆ ਤੇ ਜਰਮਨ ਤੋਂ ਫਿਰ ਮੈਂ ਇਧਰ ਆ ਗਿਆ, ਤੇ 84 ਦੇ ਵਿਚ ਮੈਂ ਜਰਮਨ ਚ ਸੀ ਜਦੋਂ ਹੋਇਆ ਸਾਡੇ ਅਟੈਕ ਹੋਇਆ ਹਰਿਮੰਦਰ ਸਾਹਿਬ ਤੇ। ਇੱਦਾਂ ਦੀਆਂ ਗੱਲਾਂ ਚੀਮਾ ਸਾਹਿਬ, ਚਲੋ ਆਪਾਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਕੋਸ਼ਿਸ਼ ਕੀਤੀ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਦਈਏ, ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਆਮ ਤੁਹਾਨੂੰ ਨਹੀਂ ਮਿਲਦੀਆਂ ਦੋਸਤੋ, ਇਹ ਬੜੀਆਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਨੇ, ਲੱਭ ਕੇ ਲਿਆਉਂਦੇ ਨੇ, ਪੂਰਾ ਟਾਈਮ ਲੱਗ ਕੇ ਲੱਭਦੀਆਂ, ਔਰ ਕੋਸ਼ਿਸ਼ ਕਰੀਦੀ ਆ ਕਿ ਜੋ ਸੱਚਾਈ ਆ ਉਹ ਤੁਹਾਡੇ ਨਾਲ ਰੂਬਰੂ ਇਸੇ ਤਰ੍ਹਾਂ ਹੀ ਕਰਦੇ ਰਹੀਏ ਤੇ ਕਰਦੇ ਰਵਾਂਗੇ ਵੀ, ਕੋਈ ਮਫਾਦ ਨਹੀਂ ਸਾਡਾ, ਸੱਚ ਤੇ ਕਹਿਣ ਦੀ ਹਿੰਮਤ ਹੈ ਸਾਡੇ ਵਿਚ, ਚਾਹੇ ਅਮਰੀਕਾ ਚ ਬੈਠੀਏ ਚਾਹੇ ਇੰਡੀਆ ਚ ਬੈਠੀਏ। ਸੋ ਇਹ ਖਬਰਾਂ ਦੇ ਨਾਲ ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ। ਪ੍ਰੋਗਰਾਮ ਸਾਡੇ ਜਿਹੜੇ ਆ 24 ਆਵਰ ਰੇਡੀਓ ਚੱਲਦਾ, ਰਿਪੀਟ ਪ੍ਰੋਗਰਾਮ ਵੀ ਆਉਂਦੇ ਆ, ਜਿਹੜਾ ਕੋਈ ਮਿਸ ਕਰ ਗਿਆ ਤੁਸੀਂ ਰਿਪੀਟ ਪ੍ਰੋਗਰਾਮ ਵੀ ਸੁਣ ਸਕਦੇ ਹੋ, ਜਾਂ ਕਿਸੇ ਨੂੰ ਪ੍ਰੋਗਰਾਮ ਚਾਹੀਦਾ ਹੋਵੇ ਜਾਂ ਨਹੀਂ ਸੁਣ ਸਕਿਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 7328743259 7328743259, ਇਹ ਅਮਰੀਕਾ ਦਾ ਨੰਬਰ ਹੈ, ਤੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਉਹ ਪ੍ਰੋਗਰਾਮ ਭੇਜ ਵੀ ਸਕਦਾ ਜਿਹੜਾ ਤੁਸੀਂ ਮਿਸ ਕਰ ਗਏ ਹੋ। ਬੜੀ ਮਿਹਰਬਾਨੀ ਚੀਮਾ ਸਾਹਿਬ, ਸ਼ੁਕਰੀਆ, ਧੰਨਵਾਦ। ਆਪਣਾ ਫੋਨ ਨੰਬਰ ਵੀ ਦੱਸ ਦਿਓ ਚੀਮਾ ਸਾਹਿਬ
1: ਜੀ। ਦੋਸਤੋ, ਮੇਰਾ ਫੋਨ ਨੰਬਰ ਜੇ ਤੁਸੀਂ ਅਮਰੀਕਾ ਕੈਨੇਡਾ ਚੋਂ ਕਰਨਾ ਤਾਂ 5689903597 ਆ, ਅੰਗਰੇਜ਼ੀ ਦੇ ਵਿਚ ਦੱਸ ਦਿੰਦੇ ਆ 5599303597, ਤੇ ਜਿਹੜੇ ਭਾਰਤ ਤੋਂ ਜਾਂ ਜਰਮਨ ਤੋਂ ਹੋਰ ਕੰਟਰੀਆਂ ਤੋਂ ਕਰਨਾ
0: ਚੀਮਾ ਸਾਹਿਬ, ਉਹਨਾਂ ਨੂੰ ਪਤਾ ਅਮਰੀਕਾ ਦਾ ਕਰਨਾ, ਉਹਦੇ ਜੋ ਲਾ ਹੀ ਲੈਣਾ ਬੜੀ ਮਿਹਰਬਾਨੀ ਚੀਮਾ। ਹਾਂਜੀ ਬੋਲੋ।
1: ਮੈਂ ਉਹੀ ਕਹਿਣ ਲੱਗਾ ਸੀਗਾ ਕਿ ਤੁਹਾਨੂੰ ਕਿਸੇ ਵੀ ਦੇਖੋ ਡਾਕਟਰ ਸਾਹਿਬ, ਆਪਣੇ ਖਾਕ ਸਾਹਿਬ ਗੱਲ ਇਸ ਤਰ੍ਹਾਂ ਆ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਹੈਗੇ ਆਪਣੇ ਨਾਲ ਆਉਂਦੇ ਆ ਪ੍ਰੋਗਰਾਮ ਤੇ, ਬਹੁਤ ਹੀ ਵਧੀਆ ਇਨਸਾਨ ਆ, ਬਹੁਤ ਕੁਛ ਜਾਣਦੇ ਆ, ਬਹੁਤ ਕੁਛ ਜਾਣਦੇ ਆ, ਕੱਲਾ ਮੈਡੀਸਨ ਦੇ ਵਿਚ ਨੀ,
0: ਕੱਲੀ ਕੱਲੀ ਨਾੜੀ, ਕੱਲੀ ਕੱਲੀ ਨਰਵਸ, ਹਰ ਚੀਜ਼ ਦੇ ਉਹ ਕਾਰੀਗਰ ਆ। ਉਹਨਾਂ ਨੇ ਹੱਥੀ ਹੰਢਾਇਆ, ਉਹਨਾਂ ਨੇ ਸਾਰਾ ਕੁਛ ਕੀਤਾ, ਆਪਰੇਸ਼ਨ ਵੀ ਕੀਤੇ, ਹਰੇ ਕੰਮ ਕੀਤੇ ਆ।
1: ਉਹਨਾਂ
0: ਵਰਗਾ ਨੌਲੇਜ ਮੈਨੂੰ ਨੀ ਲੱਗਦਾ ਕਿ ਕਿਸੇ ਹੋਰ ਕੋ ਹੋਏਗਾ। ਉਹ ਵੰਡਦੇ ਫਿਰ ਉਹ ਨੀ ਵੰਡੀ ਦਾ ਹੁੰਦਾ, ਇਹ ਲੋ ਵੀ ਤੁਸੀਂ ਵੀ ਲੋ, ਤੁਸੀਂ ਵੀ ਲੋ। ਡਾਕਟਰ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦੱਸਦਾ? ਕੋਈ
1: ਨਹੀਂ ਦੱਸਦੇ, ਬਿਲਕੁਲ ਨੀ ਦੱਸਦੇ। ਹੁਣ ਖਾਕ ਸਾਹਿਬ ਜੀ, ਇੱਕ ਹੋਰ ਗੱਲ ਆ ਕਿ ਉਹ ਕੱਲੇ ਮੈਡੀਸਨ ਦੇ ਵਿਚ ਜਾਂ ਇਹ ਬੋਡੀ ਦੇ ਜਿਹੜੇ ਅੰਗ ਆ ਇਹਨਾਂ ਦੇ ਬਾਰੇ ਚ ਮਾਹਰ ਨਹੀਂ ਹੈਗੇ, ਉਹ ਬਾਣੀ ਦੇ ਵਿਚ ਵੀ ਬਹੁਤ ਕੁਝ ਹੋ ਜਾਂਦੇ।
0: ਕੀਰਤਨ ਕੀਤਾ, ਉਹ ਕਹਿੰਦੇ ਨਾ ਕਿ ਅਸੀਂ ਪਾਠ ਵੀ ਕਰਦੇ ਰਹੇ, ਕੀਰਤਨ ਵੀ ਕਰਦੇ ਰਹੇ, ਅਕਾਲੀ ਦਲ ਦੇ ਵੀ ਰਹੇ, ਜੇਲਾਂ ਵੀ ਕੱਟੀਆਂ। ਬਹੁਤ ਨੌਲੇਜ ਵਾਲੇ ਬੰਦੇ ਹੈਗੇ ਆ, ਉਹਨਾਂ ਦਾ ਪ੍ਰੋਗਰਾਮ ਪਲੀਜ਼ ਕਿਰਪਾ ਕਰਕੇ ਸੁਣਿਆ ਕਰੋ। ਫੇਸਬੁੱਕ ਤੇ ਵੀ ਮੈਂ ਵੀ ਸ਼ੇਅਰ ਕਰ ਦਿੰਦਾ ਹੁੰਦਾ, ਜੇ ਕਿਤੇ ਰਹਿ ਜਾਵੇ ਤੇ ਤੁਸੀਂ ਉਹਨਾਂ ਦੇ ਨਾਲ ਫਰੈਂਡਸ਼ਿਪ ਕਰ ਸਕਦੇ ਹੋ, ਗੁਰਦੀਪ ਸਿੰਘ, ਡਾਕਟਰ ਗੁਰਦੀਪ ਸਿੰਘ ਸੰਧੂ, ਤੇ ਉਹਨਾਂ ਦੇ ਨਾਲ ਤੁਸੀਂ ਫਰੈਂਡਸ਼ਿਪ ਜਿਹੜੀ ਹੈ ਆਪਣੀ ਲੈ ਸਕਦੇ ਹੋ, ਔਰ ਪ੍ਰੋਗਰਾਮ ਸੁਣੋ। ਇਹ ਦੇਖੋ ਬਾਕੀ ਨਿੱਕੀ ਨਿੱਕੀਆਂ ਚੀਜ਼ਾਂ ਆਪਾਂ ਬਹੁਤ ਦੇਖਦੇ ਆ, ਜੇ ਇਹ ਚੀਜ਼ ਅਸੀਂ ਘਰ ਚ ਬਹਿ ਕੇ ਬੱਚਿਆਂ ਤੱਕ ਸੁਣਾ ਦਈਏ ਨਾ, ਬਿਲਕੁਲ ਕਰੋ ਕਿ ਕੋਈ ਬਿਮਾਰ ਹੋਵੇ ਹੀ ਨਾ, ਔਰ ਤੁਹਾਨੂੰ ਹਰ ਚੀਜ਼ ਦਾ ਨੌਲੇਜ ਹੋ ਜਾਏ ਕਿ ਬਈ ਇਹ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਇਹ ਤੇ ਗੌਰ ਕਰੀਏ ਜੀ।
1: ਹਾਂਜੀ, ਹੁਣ ਖਾਕ ਸਾਹਿਬ ਜੀ, ਇੱਕ ਜਿਹੜੀ ਮੇਰੇ ਦਿਮਾਗ ਚ ਉਹ ਗੱਲ ਆ ਕਿ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਨੀ ਆਪਾਂ, ਤੇ ਤੁਸੀਂ ਵੀ ਇਹ ਬਹੁਤ ਵਾਰੀ ਸੁਣਿਆ ਹੋਣਾ, ਕਈ ਆਪਣੇ ਜਿਹੜੇ ਗੁਣੀ ਗਿਆਨੀ ਆ, ਗ੍ਰੰਥੀ ਸਾਹਿਬਾਨ ਹੈਗੇ ਆ, ਜਾਂ ਜਿਹੜੇ ਆਪਣੇ ਆਹ ਕਥਾਵਾਚਕ ਹੈਗੇ ਆ, ਉਹ ਕਹਿੰਦੇ ਆ ਜੀ ਪੱਥਰ ਦੇ ਵਿਚ ਵੀ ਕੀੜਾ ਹੁੰਦਾ ਆ। ਇਹ ਗੱਲ ਆਮ ਪ੍ਰਚਾਰ ਛੋਟੇ ਹੁੰਦੇ ਤੋਂ ਸੁਣਦੇ ਆਏ ਆ, ਪੱਥਰ ਦੇ ਵਿਚ ਵੀ ਕੀੜਾ ਹੁੰਦਾ ਤੇ ਉਹਨੂੰ ਵੀ ਰੱਬ ਆ ਜਿਹੜਾ ਉਹਦੇ ਵਿਚ ਰਿਜ਼ਕ ਦਿੰਦਾ ਆ। ਤੇ ਅਸਲ ਦੇ ਵਿਚ ਕੀ ਆ ਖਾਕ ਸਾਹਿਬ ਜੀ, ਉਹ ਪੱਥਰ ਦੇ ਵਿਚ ਕੀੜੇ ਦੀ ਗੱਲ ਨਹੀਂ ਕਰਦੇ। ਅੱਛਾ, ਉਹ ਪੰਕਤੀ ਆ ਜਿਹੜੀ ਉਹ ਹੈ ਕੀ ਆ? ਇਹ ਖਾਕ ਸਾਹਿਬ ਜੀ ਸਾਡੇ ਸਰੋਤੇ ਵੀ ਜਿਹੜੇ ਸੁਣਦੇ ਆ, ਧਿਆਨ ਨਾਲ ਸੁਣਿਓ ਤੇ ਇਹਨੂੰ ਮਨ ਦੇ ਵਿਚ ਵਸਾ ਲਓ। ਦੇਖੋ ਕਿੱਦਾਂ ਜਿਹੜਾ ਹੈ ਤੁਹਾਨੂੰ ਸੱਚ ਨਾਲ ਉਹ ਕਿੱਦਾਂ ਤੋੜ ਦਿੱਤਾ ਜਾਂਦਾ ਆ, ਜਾਂ ਤੁਹਾਡੀ ਆਪਣੀ ਜਿਹੜਾ ਗਿਆਨ ਦੇ ਵਿਚ, ਵਿਦਿਆ ਦੇ ਵਿਚ ਘਾਟ ਹੁੰਦੀ ਆ, ਤੇ ਜਾਂ ਫਿਰ ਜਿਹੜੇ ਸ਼ੈਤਾਨ ਲੋਕ ਆ ਉਹ ਤੁਹਾਨੂੰ ਅਸਲੀਅਤ ਦੱਸਦੇ ਨੀ। ਹੁਣ ਖਾਕ ਸਾਹਿਬ ਜੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉੱਥੇ ਪੰਕਤੀ ਜਿਹੜੀ ਆਉਂਦੀ ਆ, ਡਾਕਟਰ ਸਾਹਿਬ ਬਹੁਤ ਵਾਰੀ ਇਹਨੂੰ ਜਿਹੜੀ ਆ ਉਹ ਪੰਕਤੀ ਨੂੰ ਲੋਕਾਂ ਦੇ ਨਾਲ ਸਾਂਝੀ ਕਰਦੇ ਆ। ਉਹ ਪੰਕਤੀ ਹੈਗੀ ਆ, ਸੈਲ ਪੱਥਰ ਮੇ ਜੰਤ ਉਪਾਇਆ
0: ਜੀ,
1: ਸੈਲ ਪੱਥਰ ਮੇ ਜੰਤ ਉਪਾਇਆ, ਤੇ ਤਾਕਾ ਰਿਜਕ ਆਗੇ ਕਰ ਧਰਿਆ
0: ਜੀ।
1: ਅਗਲੀ ਪੰਕਤੀ ਹੈਗੀ ਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।
0: ਬਿਲਕੁਲ।
1: ਅੱਛਾ ਖਾਕ ਸਾਹਿਬ ਜੀ, ਜਿਹੜੇ ਆਪਾਂ ਹੁਣ ਆਹ ਅਰਥ ਸਾਡੇ ਸਰੋਤਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ, ਦੋਸਤੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ, ਇਹਦੇ ਅਸਲ ਦੇ ਵਿਚ ਅਰਥ ਕੀ ਆ? ਪੱਥਰ ਦੇ ਵਿਚ ਕੋਈ ਕੀੜਾ ਨੀ ਹੁੰਦਾ। ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ? ਗੁਰੂ ਨਾਨਕ ਦੇਵ ਜੀ ਮਹਾਰਾਜ ਸੀਗੇ, ਉਹ ਜਿਹੜੇ ਉਹਨਾਂ ਨੂੰ ਬ੍ਰਹਿਮੰਡ ਦਾ ਗਿਆਨ ਸੀ ਪੂਰੇ ਦਾ, ਇਹ ਬ੍ਰਹਿਮੰਡ ਆ ਜਿਹੜਾ ਇਹ ਬਣਿਆ ਕਿੱਦਾਂ ਤੇ ਇਹਨੇ ਖਤਮ ਕਿੱਦਾਂ ਹੋਣਾ, ਉਹਨਾਂ ਕੋਲ ਸਾਰਾ ਗਿਆਨ ਸੀਗਾ।
0: ਬਿਲਕੁਲ,
1: ਗੁਰੂ ਨਾਨਕ ਦੇਵ ਜੀ ਦੇ ਕੋਲ। ਜਿਹੜੇ ਅੱਜਕੱਲ ਦੇ ਸਾਇੰਸਦਾਨ ਆ, ਇਹ ਉੱਥੇ ਤਿੱਕਰ ਸੁਪਨਾ ਵੀ ਨਹੀਂ ਲੈ ਸਕਦੇ ਜਿੱਥੇ ਤਿੱਕਰ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸੀ ਬ੍ਰਹਮ ਦਾ।
0: ਬਿਲਕੁਲ।
1: ਅੱਛਾ, ਹੁਣ ਇੱਥੇ ਗੁਰੂ ਸਾਹਿਬ ਕਹਿ ਕੀ ਰਹੇ ਆ? ਉਹ ਕਹਿੰਦੇ ਆ ਭਾਈ ਸੈਲ ਪੱਥਰ, ਸੈਲ ਖਾਕ ਸਾਹਿਬ ਜਿਹੜਾ ਸ਼ਬਦ ਆ, ਉਹ ਜਿਹੜੀਆਂ ਆਪਣੇ ਸਕੂਲਾਂ ਦੇ ਵਿੱਚ ਸਲੇਟਾਂ ਹੁੰਦੀਆਂ ਸੀ ਨਾ, ਸਲੇਟਾਂ, ਸਲੇਟ ਦੇ ਉੱਤੇ ਸਲੇਟੀ ਨਾਲ ਲਿਖੀਦਾ ਸੀ।
0: ਬਿਲਕੁਲ।
1: ਅੱਛਾ, ਉਹ ਜਿਹੜੀ ਸਲੇਟ ਆ, ਉਹ ਬਹੁਤ ਵੱਡੇ ਵੱਡੇ ਪੱਥਰ ਹੁੰਦੇ, ਉਹਦੀਆਂ ਏਦਾਂ ਲਸਾਂ ਤਹਿਾਂ ਹੁੰਦੀਆਂ ਉਹਦੀਆਂ।
0: ਹਾਂਜੀ ਹਾਂਜੀ, ਪੱਥਰ
1: ਪਹਾੜਾਂ ਦੇ ਵਿਚ, ਕਈ ਵਾਰੀ ਆਪਾਂ ਕਈ ਜਗ੍ਹਾ ਦੇ ਪਹਾੜਾਂ ਦੇ ਵਿਚ ਉਹ ਹੁੰਦੀਆਂ, ਤੂੰ ਉੱਚੀ ਜਿਹੀ ਪਹਾੜੀ ਹੁੰਦੀ ਆ ਤੇ ਉਹਦੇ ਵਿਚ ਤੁਹਾਨੂੰ ਗੀਰੀਆਂ ਹੁੰਦੀਆਂ ਪੱਥਰ ਜਿਹਾ, ਉਹਨੂੰ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਸਲੇਟ, ਜਿਹੜੀਆਂ ਲਿਖਣ ਵਾਲੀਆਂ ਸਲੇਟਾਂ, ਇਹ ਉਹਦੇ ਤੋਂ ਕੱਟ ਕੱਟ ਕੇ ਪੀਸ ਬਣਾ ਕੇ ਬਣਾਈਆਂ ਹੁੰਦੀਆਂ
0: ਜੀ।
1: ਸੋ ਉਹਨੂੰ ਕਹਿੰਦੇ ਆ ਸਲੇਟ, ਅੰਗਰੇਜ਼ੀ ਦੇ ਵਿਚ SLATE ਸਲੇਟ, ਪੰਜਾਬੀ ਦੇ ਵਿਚ ਉਹਨੂੰ ਕਹਿੰਦੇ ਸੈਲ, ਪੰਜਾਬੀ ਭਾਸ਼ਾ ਦੇ ਵਿਚ ਉਹਨੂੰ ਸੈਲ ਕਹਿੰਦੇ ਆ
0: ਜੀ।
1: ਅੱਛਾ, ਜਦੋਂ ਗੁਰੂ ਸਾਹਿਬ ਕਹਿੰਦੇ, ਉਹ ਕਹਿੰਦੇ ਸੈਲ ਪੱਥਰ, ਕਹਿੰਦੇ ਭਾਈ ਜਿੱਥੇ ਜਿੱਥੇ ਇਸ ਧਰਤੀ ਉੱਤੇ ਉਹ ਸੈਲ ਹੈਗੀ ਨਾ, ਸਲੇਟਾਂ ਪਹਾੜੀਆਂ ਦੇ ਵਿਚ ਹੈਗੀਆਂ, ਤੇ ਜਿੱਥੇ ਪੱਥਰ ਪਏ ਆ, ਪਸੀਲੀਆਂ ਜਗ੍ਹਾ ਹੁੰਦੀ ਨਾ ਜਿੱਥੇ ਪੱਥਰੇ ਪੱਥਰ ਹੁੰਦੇ ਹੋਣੇ ਆਪਣੇ ਇੰਡੀਆ ਦੇ ਵਿਚ, ਉਹ ਦੇਖਿਆ ਲੋਕਾਂ ਨੇ ਉਹ ਕ੍ਰੈਸ਼ਰ ਲਵਾਏ ਹੋਏ ਆ ਜਿੱਥੋਂ ਬਜਰੀ ਬਣਾ ਕੇ ਉਹ ਕਰਦੇ
0: ਪੱਥਰ ਤੋੜ ਤੋੜ ਕੇ,
1: ਪੱਥਰ ਤੋੜ ਤੋੜ ਕੇ ਹਾਂਜੀ। ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਆ ਕਿ ਸੈਲ ਪੱਥਰ ਮੇ ਜੰਤ ਪਾਇਆ, ਉਹ ਕਹਿੰਦੇ ਭਾਈ ਜਿੱਥੇ ਉਹ ਸਲੇਟਾਂ ਆ ਧਰਤੀ ਦੇ ਵਿਚ ਦੱਬੀਆਂ ਹੋਈਆਂ, ਜਿੱਥੇ ਪਥਰੀਲੀ ਧਰਤੀ ਆ, ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਆ ਕੁਦਰਤ ਨੇ, ਸੈਲ ਪੱਥਰ ਮੇ ਜੰਤ ਪਾਇਆ, ਤਾਕਾ ਰਿਜਕ ਆਗੇ ਕਰਿਆ, ਉਹਨਾਂ ਦੇ ਖਾਣ ਵਾਸਤੇ ਉਦਾਂ ਦਾ ਜਿਹੜੇ ਕੁਦਰਤ ਨੇ ਉੱਥੇ ਬਨਸਪਤੀ ਵੀ ਪੈਦਾ ਕੀਤੀ ਉਹਨਾਂ ਦੀ ਖੁਰਾਕ ਵਾਸਤੇ। ਸੈਲ ਪੱਥਰ ਮੇ ਜੰਤ ਪਾਇਆ, ਕਹਿਣ ਦਾ ਮਤਲਬ ਜਿੱਥੇ ਪੱਥਰਾਂ ਦੇ ਪਥਰੀਲੀ ਧਰਤੀ ਦੇ ਵਿਚ ਤੇ ਜਿੱਥੇ ਸਰੇਟਾ ਆ ਉੱਥੇ ਜਿਹੜੇ ਜੀਵ ਜੰਤੂ ਪੈਦਾ ਕੀਤੇ ਆ ਕੁਦਰਤ ਨੇ, ਉਹਨਾਂ ਦੇ ਖਾਣ ਵਾਸਤੇ ਰਿਜ਼ਕ ਵੀ ਉੱਥੇ ਪੈਦਾ ਕੀਤਾ ਆ।
0: ਬਿਲਕੁਲ,
1: ਸੈਲ ਪੱਥਰ ਮੇ ਜੰਤ ਪਾਇਆ ਤਾਂ ਕਾ ਰਿਜ਼ਕ ਆਗੇ ਕਰ ਧਰਿਆ, ਉਹਨਾਂ ਦਾ ਰਿਜ਼ਕ ਹੈ ਜਿਹੜਾ ਉਹ ਵੀ ਉੱਥੇ ਪੈਦਾ ਕੀਤਾ ਹੋਇਆ। ਅਗਲੀ ਪੰਕਤੀ ਉਹ ਕਹਿੰਦੇ ਆ, ਸੈਲ ਪੱਥਰ ਮੇ ਜੰਤ ਪਾਇਆ ਤਾਂ ਕਾ ਰਿਜ਼ਕ ਆਗੇ ਕਰ ਧਰਿਆ ਮੇ ਮਾਧੋ ਜੀ। ਹੁਣ ਜਿਹੜਾ ਮਾਧੋ ਸ਼ਬਦ ਆ, ਮਾਧੋ ਸ਼ਬਦ ਆ ਜਿਹੜਾ ਅੰਗਰੇਜ਼ੀ ਦੇ ਵਿਚ ਇਹਨੂੰ ਕਹਿੰਦੇ ਆ ਸੇਜ, ਜਿਹੜੇ ਆਪਣੇ ਹੱਕ ਸਾਹਿਬ ਦੀ ਗਾਹਾਂ ਦੀ ਪੀੜੀ ਜਿਹੜੀ ਇੱਥੇ ਦੀ ਜੰਮੇ ਹੋ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਹੈ ਵੀ ਸੇਜ ਕੀ ਹੁੰਦਾ ਹੈ, ਸ਼ਬਦ ਐਸ ਏ ਜੀ ਈ ਹੁੰਦਾ ਸੇਜ। ਉਹਨੂੰ ਪੰਜਾਬੀ ਦੇ ਵਿਚ ਕਹਿੰਦੇ ਮਾਧੋ, ਉਹਨੂੰ ਇੱਕ ਕਿਸਮ ਦਾ ਜਿੱਦਾਂ ਸਾਧੂ ਵੀ ਕਹਿ ਦਿੰਦੇ ਆ, ਜਿੱਦਾਂ ਆਪਣੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਸੀਗੇ ਉਹਨਾਂ ਦਾ ਪਹਿਲਾ ਨਾਂ ਸੀ ਮਾਧੋ ਦਾਸ ਸੀਗਾ।
0: ਬਿਲਕੁਲ, ਮਾਧੋ ਦਾਸ
1: ਮਾਧੋ ਦਾਸ ਸੀਗਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਕਹਿ ਰਹੇ ਆ, ਉਸ ਬੰਦੇ ਨੂੰ ਜਿਹਦਾ ਨਾਂ ਮਾਧੋ ਸੀਗਾ, ਉਹਨੂੰ ਉਹ ਕਹਿ ਰਹੇ ਆ ਕਿ ਭਾਈ ਦੇਖੋ ਜਿਹੜਾ ਤੁਸੀਂ ਜਿਹੜੀ ਕੁਦਰਤ ਆ ਉਹਨੇ ਜਿਹੜੇ ਜਿੱਥੇ ਸਰੇਟਾ ਆ ਉੱਥੇ ਵੀ ਤੇ ਜਿੱਥੇ ਪਥਰੀਲੀ ਧਰਤੀ ਆ ਉੱਥੇ ਵੀ ਜਿਹੜੇ ਜੀਵ ਪੈਦਾ ਕੀਤੇ ਹੋ ਉਹਨਾਂ ਦਾ ਰਿਜ਼ਕ ਵੀ ਉੱਥੇ ਰੱਖਿਆ ਆ। ਮੇਰੇ ਮਾਧੋ ਜੀ ਸੈਲ ਪੱਥਰ ਮੇ ਜੰਤ ਪਾਇਆ ਤਾਂ ਕਾ ਰਿਜ਼ਕ ਅੱਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਲਿਆ। ਉਹ ਕਹਿੰਦੇ ਵੀ ਮੇਰੇ ਮਾਧੋ ਸੱਚੇ ਲੋਕਾਂ ਦੀ, ਜਿਹੜੇ ਲੋਕ ਸੱਚ ਦੇ ਮਗਰ ਤੁਰੇ ਹੋਏ ਆ, ਹਰੇਕ ਗੱਲ ਦੀ ਅਸਲੀਅਤ ਲੱਭਣੀ ਜਾਂ ਸੱਚ ਬੋਲਣਾ, ਸੱਚ ਕਹਿਣਾ, ਸੱਚ ਸੁਣਨਾ, ਉਹਨਾਂ ਲੋਕਾਂ ਦੀ ਸੰਗਤ ਕਰਨੇ ਨਾਲ ਤੁਸੀਂ ਧਰਨਾ ਆ।
0: ਬਿਲਕੁਲ,
1: ਮੇਰੇ ਮਾਧੋ ਜੀ ਸੱਤ ਸੰਗਤ ਜਿਹੜੇ ਸੱਚੇ ਲੋਕ ਆ ਉਹਨਾਂ ਦੀ ਸੰਗਤ ਕਰੋਗੇ, ਤੁਹਾਡਾ ਜਿਹੜਾ ਨਿਤਾਰਾ ਆ ਉਹ ਤਾਂ ਹੋਣਾ।
0: ਬਹੁਤ ਵਧੀਆ, ਤੁਸੀਂ ਤੇ ਗੁਣੀ ਗਿਆਨੀ ਹੋ ਤੇ ਬੜੀ ਮਿਹਨਤ ਕੀਤੀ ਹੈ ਤੁਸੀਂ, ਬੁੱਕਾਂ ਪੜ੍ਹੀਆਂ, ਬਹੁਤ ਕੁਛ ਕੀਤਾ, ਦੁਨੀਆਂ ਘੁੰਮੇ ਫਿਰੇ ਹੋ ਔਰ ਬਹੁਤ ਕੁਛ ਲਰਨ ਕੀਤਾ ਤੁਸੀਂ। ਪਰਮਾਤਮਾ ਮੇਹਰ ਰੱਖੇ ਤੁਹਾਡੇ ਤੇ ਇਸੇ ਤਰ੍ਹਾਂ ਪ੍ਰੋਗਰਾਮ ਵੀ ਅਸੀਂ ਕਰਦੇ ਰਹੀਏ ਤੇ ਸ਼ੁਕਰੀਆ ਦੋਸਤੋ, ਧੰਨਵਾਦ ਮੇਰੇ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਜਿਹੜੇ ਇਸ ਪ੍ਰੋਗਰਾਮ ਨਾਲ ਜੁੜੇ ਆ, ਤੇ ਪਰਸੋਂ ਨੂੰ ਫਿਰ ਤੁਹਾਡੇ ਨਾਲ ਇਸੇ ਤਰ੍ਹਾਂ ਗੁਫ਼ਤਗੂ ਕਰਾਂਗੇ, ਇਸੇ ਤਰ੍ਹਾਂ ਫਿਰ ਮਿਲਾਂਗੇ ਨਵੀਆਂ ਖ਼ਬਰਾਂ ਦੇ ਨਾਲ ਤੇ ਨਵੇਂ ਗੀਤਾਂ ਦੇ ਨਾਲ ਤੇ ਡਾਕਟਰ ਸਾਹਿਬ ਦੇ ਨਾਲ ਫਿਰ ਮਿਲਾਂਗੇ। ਦਿਓ ਇਜਾਜ਼ਤ ਮੇਰੇ ਵੱਲੋਂ ਚੀਮਾ ਸਾਹਿਬ ਵੱਲੋਂ ਸਾਰੇ ਸਤਿਕਾਰਯੋਗ ਸੋਤਿਆਂ ਨੂੰ ਬਹੁਤ ਪਿਆਰ ਭਰੀ
1: ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਚੀਮਾ ਸਾਹਿਬ ਥੈਂਕ ਯੂ। ਹੈਲੋ ਜੀ। ਦੋਸਤੋ ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ, ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖ਼ਬਰਾਂ ਵੱਲ। ਉਹ ਖ਼ਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਹਨਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉੱਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੀ ਪੁੱਜਣਗੇ ਜੀ, ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ, ਔਰ 2 ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ। ਦਿਲ ਦੀ ਆਵਾਜ਼ ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ, ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉੱਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉੱਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉੱਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravasradio.com ਦੇ ਉੱਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉੱਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਦਿੱਤਾ।

0: ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ ਹੈਲੋ
1: ਪ੍ਰੋਗਰਾਮ ਕਰ ਰਿਹਾ
2: ਜੀ।

ਦੋਸਤੋ ਅਗਲਾ ਗੀਤ ਸੁਣਦੇ ਆ ਜੀ ਹਰਜੀਤ ਹਰਮਨ ਹੋਣਾ ਦਾ ਮਿੱਤਰਾਂ ਦਾ ਨਾਂ ਚੱਲਦਾ ਬੜਾ ਵਧੀਆ ਗੀਤ ਹੈ ਉਹ ਬੜਾ ਚੱਲਿਆ ਵੀ ਹੈ ਲੋ ਜੀ

ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ ਰਾਣੀ ਰਣਦੀਪ ਹੋਣਾ ਦਾ ਬਹੁਤ ਪਿਆਰਾ ਇਸ਼ਕੇ ਦੀ ਮਾਰ ਲਓ ਜੀ।

0: ਦੋਸਤੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਟਾਈਮ ਹੋ ਗਿਆ ਆਪਣਾ ਨਿਊਜ਼ ਆਪਾਂ ਕਰਾਂਗੇ ਜੀ ਦੁਨੀਆ ਦੇ, ਤੇ ਇਹਦੇ ਵਿੱਚ ਆਪਾਂ ਕਾਫੀ ਕੁਛ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਸਾਂਝ ਕਰਨ ਦੀ, ਨਿਊਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ। ਦੋਸਤੋ ਆਹ ਜਿਹੜਾ ਗਾਣਾ ਚੱਲ ਰਿਹਾ ਸੀ ਨਾ ਕਿ ਸਫਾਰੀਆਂ, ਇਹ ਥੋੜਾ ਪੁਰਾਣਾ ਗਾਣਾ, ਉਦੋਂ ਸਫਾਰੀਆਂ ਦਾ ਆਉਂਦਾ, ਹੁਣ ਤਾਂ ਥਾਰ ਥੂਰ ਤੇ ਫਾਰਚੂਨਰ ਦਾ ਜ਼ਮਾਨਾ ਆ ਗਿਆ। ਇਹ ਜਿਹੜਾ ਗੱਲ ਵੀ ਵੈਸੇ ਸਹੀ ਹੈ, ਅਸੀਂ ਨਾ ਉਪਰਲੇ ਮਾਡਲ ਚ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਹੁੰਦਾ ਓਨੀ ਪਹੁੰਚ ਨਹੀਂ ਹੁੰਦੀ ਸਾਡੀ। ਸੋ ਇਹਦੇ ਲਈ ਪਹੁੰਚ ਬਣਾਉਣੀ ਪੈਂਦੀ ਆ, ਕਮਾਈਆਂ ਹੋਣ, ਜਿੱਦਾਂ ਜੂਸ਼ ਹੈਗੇ ਆ, ਬਿਲੀਅਨੇਅਰ ਆ ਸਾਰੇ। ਅੱਗੇ ਵੀ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਅਸੀਂ ਛੇ ਛੇ ਬੱਚੇ, ਸੱਤ ਸੱਤ ਅੱਠ ਅੱਠ ਬੱਚੇ ਲਈ ਵੱਡੀ ਵੈਨ ਜਿਹੜੀ ਆ ਉਹ ਕੈਸ਼ ਲੈਂਦੇ ਆ, ਕੋਈ ਤੇ ਨਹੀਂ ਲੈਂਦੇ, ਤੇ ਉਹਦੇ ਨਾਲ ਗੁਜ਼ਾਰਾ ਕਰਦੇ ਆ। ਤੇ ਪਰ ਇੱਕ ਗੱਲ ਹੋਰ ਕਰ ਰਿਹਾ ਸੀ ਉਹ ਜੂਸ਼ ਬੰਦਾ, ਕਹਿ ਰਿਹਾ ਕਿ ਅਸੀਂ ਜਿਆਦਾ ਕੰਮ ਕਰਦੇ ਆ, ਘਰ ਖਰੀਦ ਲਿਆ, ਇੱਕ ਘਰ ਖਰੀਦ ਲਿਆ, ਦੂਜਾ ਖਰੀਦ ਲਿਆ, ਤੀਜਾ ਖਰੀਦ ਲਿਆ, ਚੌਥਾ ਖਰੀਦ ਲਿਆ, ਬਾਕੀ ਤਿੰਨਾਂ ਦੇ ਵਿਚ ਅਸੀਂ ਜਿਹੜਾ ਹੈਗਾ ਉਹ ਉਹਦੇ ਚ ਬੰਦੇ ਵਾੜ ਦਿੰਦੇ ਆ, ਸਾਰੀ ਅਪਾਰਟਮੈਂਟ ਰੈਂਟ ਦੇ। ਨਿਊਯਾਰਕ ਦੇ ਵਿਚ ਤੇ ਰੈਂਟ ਦਾ ਕੋਈ ਮਸਲਾ ਇੰਨਾ, ਮਿੰਟ ਤੇ ਮਿੰਟ ਲੱਗਦਾ। ਉਹ ਉਸ ਤੋਂ ਬਾਅਦ ਕੀ ਹੁੰਦਾ ਕਿ ਉਹ ਫਿਰ ਉਹ ਕਹਿੰਦੇ ਕਿ ਅਸੀਂ ਉਹਨਾਂ ਦੇ ਕਿਰਾਇਆਂ ਚੋਂ ਆਪਣੇ ਘਰ ਦਾ ਗੁਜ਼ਾਰਾ ਵੀ ਕਰਦੇ ਆ ਤੇ ਮੌਰਗੇਜਾਂ ਵੀ ਸਾਰੀਆਂ ਪੇ ਕਰਦੇ ਆ। ਇਹ ਸਿਚੁਏਸ਼ਨ ਇਹਨਾਂ ਲੋਕਾਂ ਦੀ ਹੈਗੀ ਆ, ਸਾਡੀ ਪਹੁੰਚ ਬਹੁਤ ਦੂਰ ਆ। ਤੁਸੀਂ ਨਿਊਯਾਰਕ ਦੇ ਵਿਚ ਕਿਤੇ ਘੁੰਮੋ ਫਿਰੋ ਨਾ ਤੇ ਤੁਹਾਨੂੰ ਪਤਾ ਲੱਗੇਗਾ ਕਿੰਨੇ ਕੀਆਂ ਉਹਨਾਂ ਦੀਆਂ ਚਰਚਾਂ, ਜਿਹਨੂੰ ਉਹ ਚੀਮਾ ਸਾਹਿਬ ਕੀ ਕਹਿੰਦੇ ਉਹਨੂੰ, ਚਰਚਾਂ ਤੁਹਾਡੀ ਆਵਾਜ਼ ਨੀ ਸਾਫ਼ ਆ ਰਹੀ, ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ, ਕੋਈ ਕੋਈ ਸਪੀਕਰ ਜਿਆਦਾ ਤੁਹਾਡਾ ਬੋਲ ਰਿਹਾ,
1: ਸਪੀਕਰ ਜਿਆਦਾ ਬੋਲਣਾ ਨੀ ਚਾਹੀਦਾ, ਚੱਕਰ ਕੀ ਆ,
0: ਕਿਹੜ ਕਿਹੜ ਕਿਹੜ ਕਿਹੜ ਆਉਂਦੀ ਆ
1: ਮੇਰੇ ਕੋਲ
0: ਠੀਕ ਹੋ ਗਿਆ।
1: ਅੱਛਾ ਓਕੇ
0: ਠੀਕ ਆ। ਤੇ ਉਹ ਤੁਸੀਂ ਦੇਖੋਗੇ ਕਿਹੜੀਆਂ ਕਾਲਜ ਯੂਨੀਵਰਸਿਟੀਆਂ ਉਹਨਾਂ ਦੀਆਂ, ਕਿੰਨਾ ਕਿੰਨਾ ਸਮਾਨ, ਤੁਸੀਂ ਹੈਰਾਨ ਰਹਿ ਜਾਓਗੇ ਦੇਖ ਕੇ। ਨਿਊਯਾਰਕ ਦੇ ਵਿਚ ਕਿਹੜੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਜੂਸ਼ਾਂ ਦੀਆਂ, ਉਹ ਉਹਨਾਂ ਦੇ ਵਿਚ ਪ੍ਰੇ ਕਰਦੇ ਆ, ਜਾਂ ਉਹਨਾਂ ਦੇ ਕਾਲਜ ਆ, ਯੂਨੀਵਰਸਿਟੀਆਂ ਵਾ, ਬਹੁਤ ਕੁਛ ਆ। ਅਸੀਂ ਇੱਕ ਗੁਰਦੁਆਰੇ ਵਿਚ ਵੜ ਕੇ ਹੱਥੋਂ ਪਾਈ ਹੋ ਕੇ ਕਿਰਪਾਨਾਂ ਕੱਢ ਕੇ ਤੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ। ਜੇ ਅਸੀਂ ਉਹਦੇ ਤੇ ਕੋਈ ਕਮੇਟੀ ਬਹਿ ਜਾਂਦੀ ਉਹ ਕਹਿੰਦੀ ਹੁਣ ਮੇਰਾ ਪੱਕਾ ਕਬਜ਼ਾ, ਮੈਂ ਨਹੀਂ ਉਹ ਇੱਥੋਂ ਹਿਲਦਾ, ਆਪਣਾ ਉਹ ਵਿਧਾਨ ਦੇ ਹਿਸਾਬ ਨਾਲ ਕਰਦੇ ਕੀ ਹੈ ਕਿ ਪਹਿਲਾਂ ਆਪ ਪ੍ਰਧਾਨ ਬਣਿਆ ਰਿਹਾ 2 ਸਾਲ, ਉਹ ਤੋਂ ਬਾਅਦ ਇੱਕ ਕਜ਼ਨ ਨੂੰ ਬਣਾਤਾ, ਉਹ ਤੋਂ ਬਾਅਦ ਇੱਕ ਹੋਰ ਦੋਸਤ ਨੂੰ ਬਣਾਤਾ, ਜਿਹੜਾ ਉਹਨਾਂ ਦੇ ਇਹ ਕੁਛ ਹੋ ਰਿਹਾ ਸਾਡੇ ਗੁਰਦੁਆਰਿਆਂ ਦੇ ਵਿਚ।
1: ਬਿਲਕੁਲ ਜੀ, ਇਹੀ ਕੁਛ ਹੋ ਰਿਹਾ,
0: ਸੇਵਾ ਤਾਂ ਨਹੀਂ ਨਾ ਕਹਿ ਸਕਦੇ।
1: ਨਹੀਂ ਨਹੀਂ, ਸੇਵਾ ਕਿੱਥੇ ਆ ਸਾਹਿਬ ਜੀ, ਸੇਵਾ ਤਾਂ ਨਾ ਆ ਉਹਦਾ, ਤਾਂ ਸੇਵਾ ਦਾ ਨਾ ਆ।
0: ਅਸੀਂ ਦੇਖੋ ਏਡੇ ਵੱਡੇ ਸ਼ਹਿਰ ਦੇ ਵਿਚ ਲੱਖਾਂ ਦੇ ਹਿਸਾਬ ਨਾਲ ਇੱਥੇ ਇੰਡੀਅਨ ਪੰਜਾਬੀ ਰਹਿੰਦੇ ਆ, ਅੱਜ ਤੱਕ ਅਸੀਂ ਇੱਕ ਕਾਲਜ ਨਹੀਂ ਬਣਾ ਸਕੇ, ਇੱਕ ਹੋਸਪਿਟਲ ਨਹੀਂ ਬਣਾ ਸਕੇ, ਜਿੱਧਰ ਹੱਥ ਮਾਰੋ ਤੇ ਜੂਸ਼ਾਂ ਦੇ ਸਾਰੇ ਹੋਸਪਿਟਲ,
1: ਯੂਨੀਵਰਸਿਟੀਆਂ ਵੱਡੀਆਂ ਵੱਡੀਆਂ ਉਹਨਾਂ ਦੀਆਂ,
0: ਸਾਰਾ ਕੁਛ ਉਹਨਾਂ ਦਾ ਜੀ। ਆਓ ਜੀ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ
1: ਜੀ। ਕਾਕ ਸਾਹਿਬ ਜੀ, ਥੈਂਕ ਯੂ ਤੁਹਾਡਾ, ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਤੁਹਾਡੇ ਸਰੋਤੇ ਵੀਰਾਂ ਨੂੰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆਓ ਆਪਾਂ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਕਰਦੇ ਆ। ਤੁਹਾਨੂੰ ਪਤਾ ਪਈ ਜੋ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਵਿਚ ਤੇ ਆਪਣੇ ਇਰਾਨ ਦੇ ਵਿਚ ਤੇ ਅਮਰੀਕਾ ਤਾਂ ਖੈਰ ਉਹ ਬਾਕੀ ਦੇ ਦੇਸ਼ਾਂ ਦੇ ਵਿਚ ਬੇਸ ਹੈਗੇ ਆ ਮਿਲਟਰੀ ਦੇ, ਤੇ ਉੱਥੇ ਕਾਫੀ ਖਾਕ ਸਾਹਿਬ ਜੀ ਜਿਹੜਾ ਆ ਉਹ ਹਲਚਲ ਹੋ ਰਹੀ ਆ, ਤੇ ਦੁਨੀਆਂ ਜਿਹੜੀ ਉਹ ਇਸ ਵੇਲੇ ਤਕਰੀਬਨ ਬ੍ਰਿਟਿਸ਼ ਹੋਏ, ਫਰਾਂਸ ਵਾਲੇ ਹੋਏ, ਉਹ ਸਾਰੇ ਤਕਰੀਬਨ ਜਿਹੜੇ ਆ ਨਾ ਉਹ ਅਮਰੀਕਾ ਤੇ ਇਜ਼ਰਾਇਲ ਦੇ ਇਹ ਜਿਹੜਾ ਹੁਣ ਚੱਲ ਰਿਹਾ ਸਿਲਸਿਲਾ ਇਹਦੇ ਖਿਲਾਫ਼ ਆ ਸਾਰੇ। ਤੇ ਬਾਕੀ ਚਲੋ ਅੱਗੇ ਆਪਾਂ ਪਹਿਲਾਂ ਅਖਬਾਰ ਆ ਖਬਰਾਂ ਪੜ੍ਹ ਲਈਏ ਫਿਰ ਡਿਸਕਸ ਕਰਾਂਗੇ। ਖਾਕ ਸਾਹਿਬ ਜੀ ਦੇਖੋ, ਆਪਾਂ ਉਹੀ ਪਰਜਾ ਨੂੰ ਦੱਸ ਸਕਦੇ ਆ ਜੋ ਕੁਛ ਆਪਣੇ ਸਾਹਮਣੇ ਆ ਰਿਹਾ, ਜੋ ਕੁਛ ਅਖਬਾਰਾਂ ਦੇ ਵਿਚ ਛਾਪ ਰਿਹਾ ਆ, ਤੇ ਇਹਦੇ ਬਾਹਰ ਵੀ ਬਹੁਤ ਹੋਰ ਕੁਛ ਹੈ ਜਿਹੜਾ ਆਪਾਂ ਨੂੰ ਦੱਸਿਆ ਨਹੀਂ ਜਾ ਰਿਹਾ, ਜਿਹੜਾ ਆਪਾਂ ਨੂੰ ਲੁਕੋਇਆ, ਆਪਾਂ ਤੋਂ ਲੁਕੋਇਆ ਜਾ ਰਿਹਾ, ਜਿਹੜਾ ਹੌਲੀ ਹੌਲੀ ਬਾਹਰ ਆਊਗਾ ਬਾਅਦ ਦੇ ਵਿਚ। ਸੋ ਇਹ ਜਿਹੜੀ ਗੱਲਬਾਤ ਹੈ ਖਾਕ ਸਾਹਿਬ ਜੀ, ਇਹ ਦੇਖੋ ਗੁਰੂ ਨਾਨਕ ਦੇਵ ਜੀ ਦੇ ਨਾਲ ਇਹ ਕਿੱਦਾਂ ਜੁੜਦੀ ਆ ਗੱਲਬਾਤ ਜਿਹੜੀ ਹੁਣੇ ਮੈਂ ਕਹਿ ਕੇ ਹਟਿਆ। ਉਹਨਾਂ ਨੇ ਵੀ ਲਿਖਿਆ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਟੈਸੜਾ ਕਰੀ ਗਿਆਨ ਵੇ ਲਾਲੋ ਪਾਪ ਦੀ ਜੰਜ ਲੈ ਕਾਬਲੋਂ ਤਾਇਆ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਾਲੋ। ਸਾਡੇ ਗੁਰੂ ਸਾਹਿਬਾਂ ਨੇ ਖਾਕ ਸਾਹਿਬ ਜੀ ਉਹ ਜਿਹੜੀ ਸੀਗੀ ਉਹਨਾਂ ਦੀ ਬਾਣੀ ਦੁਆਰਾ ਉਹਨਾਂ ਨੇ ਜੋ ਕੁਛ ਸੱਚ ਸੀਗਾ ਉਹਦੇ ਨਾਲ ਸਾਨੂੰ ਜੋੜਿਆ ਕਿ ਭਾਈ ਤੁਸੀਂ ਝੂਠ ਤੋਂ ਹਟ ਕੇ ਸੱਚ ਵੱਲ ਨੂੰ ਤੁਰੋ, ਤਰੱਕੀ ਤੁਹਾਡੀ ਤਾਂ ਹੋਣੀ ਆ। ਤੇ ਉਸ ਸਮੇਂ ਖਾਕ ਸਾਹਿਬ ਜੀ ਮੁਗਲ ਬਾਦਸ਼ਾਹ ਜਿਹੜੇ ਸੀਗੇ ਉਹ ਤੁਹਾਨੂੰ ਪਤਾ ਵੀ ਕੀ ਕਰਦੇ ਸੀਗੇ, ਤੇ ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ ਜਿਹੜੀ ਆ ਅੱਜ ਦੀ ਕਹਾਣੀ ਆ ਉਹ ਨੇਤਾਨਯਾਹੂ ਤੇ ਟਰੰਪ ਸਾਹਿਬ ਵੀ ਇਸੇ ਹੀ ਤਰ੍ਹਾਂ ਕਰ ਰਹੇ ਆ।
0: ਬਿਲਕੁਲ ਸੱਚੀ ਗੱਲ
1: ਜੀ। ਤੇ ਪਰ ਆਪਣੇ ਕੋਲ ਜੋ ਕੁਛ ਉਤੋਂ ਆ ਰਿਹਾ ਬਾਣੀ ਮੈਨੇ ਭਾਸ਼ਾ ਹੁੰਦਾ ਖਾਕ ਸਾਹਿਬ ਜੀ ਬਾਣੀ ਦੇ ਸ਼ਬਦ ਆ ਜਿਹੜੇ ਬਾਣੀ ਦਾ ਅਰਥ ਹੁੰਦੇ ਭਾਸ਼ਾ ਬੋਲੀ। ਹੁਣ ਸਾਡੇ ਕੋਲ ਜਿਹੜੀ ਭਾਸ਼ਾ ਆ ਰਹੀ ਹੈ ਅਖਬਾਰਾਂ ਰਾਹੀਂ ਰੇਡੀਓ ਰਾਹੀਂ ਟੀਵੀ ਰਾਹੀਂ ਅਸੀਂ ਉਹੀ ਗਾਹਾਂ ਦੱਸ ਸਕਦੇ ਹਾਂ ਨਾ, ਜਿਹੜੀ ਕੋਈ ਗਈ ਆ ਉਹ ਤਾਂ ਆਪਾਂ ਨੂੰ ਪਤਾ ਨੀ ਨਾ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਵੇਲੇ ਇਹੀ ਕਹਿ ਰਹੇ ਸੀਗੇ ਵੀ ਭਾਈ ਜਿਹੜੀ ਉਥੋਂ ਖਬਰ ਆਉਂਦੀ ਆ ਉਤੋਂ ਬਾਬਰ ਦਿਓ ਇਹ ਹੈ ਵੀ ਬਾਬਰ ਬਾਣੀ ਆ ਖਾਕਸਾ ਵੀ ਜਿਹੜੀਆਂ ਪੰਚ ਪੜੀਆਂ ਇਹ ਬਾਬਰ ਬਾਣੀ ਦੇ ਵਿਚ ਆਉਣੀਆਂ ਜਿੱਥੇ ਬਾਬਰ ਦੇ ਨਾਲ ਸੰਬੰਧਿਤ ਬਾਣੀ ਆ ਜਿਹੜੀ ਲਿਖੀ ਗਈ ਆ। ਸੋ ਉਹਦੇ ਵਿਚ ਹੀ ਇਹ ਹੈਗੀਆਂ। ਤੇ ਇਸੇ ਤਰ੍ਹਾਂ ਖਾਕ ਸਾਹਿਬ ਜੀ ਹੁਣ ਜਿਹੜੀ ਅੱਜ ਦੀ ਗੱਲਬਾਤ ਆ ਇਹ ਵੀ ਇਸੇ ਤਰ੍ਹਾਂ ਹੈਗੀ ਆ। ਤੇ ਹੁਣ ਖਾਕ ਸਾਹਿਬ ਜੀ ਅੱਜ ਨੇਤਾਨਯਾਹੂ ਤੇ ਟਰੰਪ ਮਿਲ ਕੇ ਜੋ ਕੁਛ ਅੱਜ ਕੱਲ ਕਰ ਰਹੇ ਆ ਇਹ ਉਸ ਸਮੇ ਖਾਕ ਸਾਹਿਬ ਜਿਹੜਾ ਸਮਾਂ ਸੀਗਾ ਉਹ ਲੁੱਟ ਹੋ ਰਹੀ ਸੀ ਭਾਰਤ ਦੀ, ਜਿੱਥੋਂ ਸੋਨਾ ਚਾਂਦੀ ਹੀਰੇ ਜਵਾਹਰਾਤ ਕੰਨਿਆ ਆਪਣੀ ਕਾਮ ਵਾਸਨਾ ਦੀ ਪੂਰਤੀ ਲਈ ਤੇ ਲੜਕੇ ਆਪਣੇ ਗੁਲਾਮ ਬਣਾਉਣ ਵਾਸਤੇ ਅਤੇ ਵੇਚਣ ਵਾਸਤੇ ਲੁੱਟੇ ਜਾਂਦੇ ਸਨ।
0: ਇਹੀ ਕੁਛ ਉਦੋਂ ਹੋ ਰਿਹਾ ਸੀ ਜੋ ਅੱਜ ਹੋ ਰਿਹਾ ਜੀ, ਉਹ ਉਲਟਾ ਹੋ ਰਿਹਾ, ਪਹਿਲਾਂ ਹੋਰ ਹੋ ਰਿਹਾ ਸੀ ਹੁਣ ਉਲਟਾ ਹੋ ਰਿਹਾ।
1: ਬਿਲਕੁਲ। ਤੇ ਅੱਜ ਮਾਮਲਾ ਕਾਲੇ ਸੋਨੇ ਦਾ ਅਤੇ ਸਰਦਾਰੀ ਦਾ।
0: ਹਾਂਜੀ।
1: ਤੇ ਕਾਲਾ ਸੋਨਾ ਆਪਣੇ ਸੱਜਣਾਂ ਨੂੰ ਦੱਸ ਦਈਏ ਸਰੋਤਿਆਂ ਨੂੰ ਤੇਲ ਨੂੰ ਕਿਹਾ ਜਾਂਦਾ।
0: ਬਿਲਕੁਲ।
1: ਤੇ ਸੋ ਰੌਲਾ ਅੱਜ ਵੀ ਉਹੀ ਆ ਖਾਕ ਸਾਹਿਬ ਜੀ। ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਸੀ ਅਤੇ ਸਭ ਤੋਂ ਪਹਿਲਾਂ ਵਰਤਣ ਵਾਲਾ ਅਮਰੀਕਾ ਹੈ। ਇੱਥੇ ਖਾਕ ਸਾਹਿਬ ਜੀ ਇੱਥੇ ਆਪਾਂ ਹੋਰ ਇਹਦੇ ਵਿਚ ਥੋੜਾ ਜਿਹਾ ਜੋੜ ਦਈਏ ਜਿਹੜਾ ਇਸ ਖਬਰ ਦੇ ਵਿਚ ਨਹੀਂ ਹੈਗਾ। ਜਿਹੜਾ ਨਿਊਜ਼ ਮੀਡੀਆ ਹੈ ਖਾਕ ਸਾਹਿਬ ਜੀ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਕੀ ਹੋ ਰਿਹਾ।
0: ਪਤਾ ਜੀ, ਬਿਲਕੁਲ ਬੋਲ ਨਹੀਂ ਸਕਦੇ।
1: ਉਹਨਾਂ ਨੇ ਅੱਜ ਦੀ ਖਬਰ ਦੇ ਮੁਤਾਬਕ ਇਹ ਕਿਹਾ ਕਿ ਜਦੋਂ ਦੀ ਦੁਨੀਆ ਬਣੀ ਆ ਕਦੇ ਵੀ ਖਾਸ ਕਰਕੇ ਜਦੋਂ ਦੇ ਜਿਹੜੇ ਆਹ ਬੰਬ ਤੇ ਰਫਲਾਂ ਚੱਲੀਆਂ ਆ ਉਦੋਂ ਤੋਂ ਗੱਲ ਕਰਦੇ ਆ, ਕਿਉਂਕਿ ਦੇਖੋ ਖਾਕ ਸਾਹਿਬ ਜਿਹੜੀ ਦੁਨੀਆ ਕਿੱਦਾਂ ਬਦਲਦੀ, ਪਹਿਲਾਂ ਪਹਿਲੇ ਸਮਿਆਂ ਦੇ ਵਿਚ ਜਦੋਂ ਤੀਰ ਕਮਾਨ ਦੀ ਕਾਢ ਤੋਂ ਪਹਿਲਾਂ ਜਦੋਂ ਤੀਰ ਬਣਿਆ ਨਾ ਉਸ ਤੋਂ ਪਹਿਲਾਂ ਜਦੋਂ ਕਿਸੇ ਦੇਸ਼ ਦੀ ਦੂਸਰੇ ਦੇਸ਼ ਨਾਲ ਲੜਾਈ ਹੁੰਦੀ ਸੀ ਜਿਹਦੀਆਂ ਬਾਹਾਂ ਦੇ ਵਿਚ ਜ਼ਿਆਦਾ ਜ਼ੋਰ ਹੁੰਦਾ ਸੀ ਉਹ ਜਿੱਤਦਾ ਸੀ।
0: ਹਾਂਜੀ ਬਿਲਕੁਲ।
1: ਤੇ ਜਦੋਂ ਤੀਰ ਦੀ ਕਾਢ ਨਿਕਲੇ ਆਈ ਫੇਰ ਜਿਹੜਾ ਤੀਰ ਕਮਾਨ ਦੇ ਮਾਰਿਆ ਵਿਚ ਉਹਨੇ ਜਿੱਤਣਾ, ਕਿਉਂਕਿ ਤੀਰ ਜਿਹੜਾ ਉਹ ਦੂਰੋਂ ਚੱਲਣਾ ਤੇ ਵਰਸ਼ਾ ਤੁਸੀਂ 8-10-20 ਫੁੱਟ ਤੇ ਮਾਰ ਦਿਓਗੇ ਜੇ ਤੁਸੀਂ ਉਹ ਨੇਜਾ ਛੱਡ ਕੇ ਵੀ ਮਾਰੋਗੇ ਜਿਹਨੂੰ ਉਹ ਸਾਡੀ ਜੈਵਲਿਨ ਥਰੋ ਤਾਂ ਤੁਸੀਂ ਦੇਖੀ ਹੋਣੀ ਆ
0: ਉਹਨਾਂ ਦੇ ਚੀਮਾ ਸਾਹਿਬ ਇੱਕ ਬੰਦਾ ਨੇਜੇ ਦੇ ਨਾਲ ਤੇ ਇੱਕ ਬੰਦਾ ਹੀ ਮਰੂਗਾ ਨਾ ਕੱਢ ਕੇ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ।
0: ਤੀਰ ਜਿਹੜਾ ਉਹ ਅੱਜ ਕੱਲ ਦੀ ਰਫਲ ਦੇ ਬਰਾਬਰ ਰਾਕਟ ਦੇ।
1: ਹਾਂਜੀ ਬਿਲਕੁਲ, ਉਹ ਦੂਰੋਂ ਮਾਰ ਦਿੰਦਾ ਆਪਣੇ ਆਪ ਨੂੰ ਬਚਾ ਕੇ ਉਹ ਮੋਹਰੇ ਨੂੰ ਮਾਰਿਆ ਜਾਂਦਾ ਸੀਗਾ। ਹਮੇਸ਼ਾ ਲੜਾਈ ਆ ਜਿਹੜੀ ਹੁੰਦੀ ਇਹੀ ਆ ਆਪਣੇ ਆਪ ਨੂੰ ਬਚਾਉਣਾ ਤੇ ਦੂਸਰੇ ਨੂੰ ਮਾਰਨਾ।
0: ਹਾਂਜੀ।
1: ਤੇ ਸਾਡੇ ਇੱਕ ਜਿਹੜਾ ਸਿੱਖ ਸਮਾਜ ਦੇ ਵਿਚ ਖਾਕ ਸਾਹਿਬ ਜੀ ਖਾਸ ਗੱਲ ਹੈਗੀ ਆ, ਉਹ ਕਹਿੰਦੇ ਜਾਨ ਦੇ ਦਿਓ ਉਹ ਭਾਈ ਨਹੀਂ ਜਿਹੜੇ ਅਸਲੀ ਯੋਧੇ ਆ ਲੜਾ ਕੇ, ਉਹ ਕਹਿੰਦੇ ਨਹੀਂ ਜਾਨ ਦਿਓ ਨਾ ਜਾਨ ਲਓ।
0: ਬਿਲਕੁਲ।
1: ਇਹ ਕੁਛ ਅੱਜ ਹੋ ਰਿਹਾ ਨਾ, ਜਿਹਦੀ ਇਹੀ ਕੁਛ ਕਰ ਰਿਹਾ ਨਾ ਉਹ ਜਿਹੜਾ ਨੇਤਾ ਨਿਆ ਉਹ ਇਹੀ ਕਰ ਰਿਹਾ ਆਪਣੇ ਆਪ ਨੂੰ ਬਚਾ ਕੇ ਤੇ ਦੂਸਰਿਆਂ ਨੂੰ ਮਾਰੋ। ਅਸਲ ਦੇ ਵਿਚ ਇਹੀ ਆ, ਜਦੋਂ ਤੁਸੀਂ ਸੇਫਟੀ ਆਪਣੀ ਪਹਿਲਾਂ ਤੇ ਦੁਸ਼ਮਣ ਦੀ ਮੌਤ, ਇਹ ਨਹੀਂ ਭਾਈ ਤੁਸੀਂ ਜਾ ਕੇ ਤੁਹਾਡੇ ਕੋਲ ਕੱਖ ਨਹੀਂ ਤੇ ਜਾ ਕੇ ਮੁਰੇ ਲੜ ਕੇ ਮਰ ਜਾ ਮਗਰਵਾਣੀ ਉਹ ਕਰੀ ਜਾਓ ਕਿ ਮੈਂ ਆ ਸ਼ਹੀਦ ਹੋ ਗਿਆ ਰਾਣਾ ਹੋ ਗਿਆ, ਨਹੀਂ ਏਦਾਂ ਨਹੀਂ ਹੁੰਦੀ। ਲੜਕੇ ਜਿਹੜਾ ਆ ਉਹ ਜਿੱਤਣਾ, ਦੁਸ਼ਮਣ ਨੂੰ ਮਾਰਨਾ ਤੇ ਆਪਣੇ ਆਪ ਨੂੰ ਬਚਾਉਣਾ ਹੈ। ਜੇ ਤੁਸੀਂ ਭੱਜ ਕੇ ਵੀ ਬਚ ਸਕਦੇ ਹਾਂ ਬਚੋ, ਮੁੜ ਕੇ ਫੇਰ ਆ ਕੇ ਲੜ ਸਕਦੇ ਹਾਂ। ਨੰਗੇ ਤਾਂ ਨਹੀਂ ਲੜਨਾ ਚਾਹੀਦਾ ਕਦੇ ਵੀ, ਉਹ ਜਿਹੜੀ ਆ ਉਹ ਗੱਲ ਸਹੀ ਨਹੀਂ ਹੈਗੀ। ਉਹ ਆਪਣੇ ਸਮਾਜ ਦੇ ਵਿਚ ਇਹ ਜਿਹੜਾ ਫੈਲਾਇਆ ਗਿਆ ਇਹ ਫਲਸਫਾ ਇਹ ਗੁਰੂ ਸਾਹਿਬਾਂ ਦਾ ਫਲਸਫਾ ਨਹੀਂ ਹੈਗਾ, ਜਾਂ ਉਸ ਤੋਂ ਪਹਿਲਾਂ ਯੋਧਿਆਂ ਦਾ ਜਾਂ ਗੁਰੂ ਸਾਹਿਬਾਂ ਤੋਂ ਵੱਲੋਂ ਜਿਹੜੇ ਜੋੜੇ ਹੋਏ ਆ ਮਹਾਰਾਜਾ ਰਣਜੀਤ ਅਕਾਲੀ ਫੂਲਾ ਸਿੰਘ ਵਰਗੇ, ਉਹਨਾਂ ਦਾ ਵੀ ਇਹ ਫਲਸਫਾ ਨਹੀਂ ਹੁੰਦਾ। ਫਲਸਫਾ ਇਹ ਜਿਹੜਾ ਬਾਅਦ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜਿਹੜਾ ਸ਼ੋਸ਼ਾ ਛੱਡਿਆ ਗਿਆ ਤੇ ਜਾ ਕੇ ਜਾਨ ਦੇ ਦਿਓ, ਨਹੀਂ ਏਦਾਂ ਨਹੀਂ ਹੁੰਦੀ। ਜਿੱਤਣਾ ਆ ਜੇ ਤੁਸੀਂ ਜੀਣਾ ਹੈ ਆਪਣੀ ਕੌਮ ਲਈ ਜਾਂ ਆਪਣੇ ਪਰਿਵਾਰ ਲਈ ਜੀਣਾ ਆ ਤਾਂ ਆਪਣੇ ਆਪ ਨੂੰ ਬਚਾ ਕੇ ਦੂਸਰੇ ਦੁਸ਼ਮਣ ਨੂੰ ਮਾਰੋ।
0: ਏਦਾਂ ਹੀ ਬਿਲਕੁਲ ਸਹੀ ਕਹਿ ਰਹੇ।
1: ਹਾਂਜੀ, ਤੇ ਹੁਣ ਕੀ ਹੈ ਡਾਕਟਰ ਸਾਹਿਬ ਜੀ, ਹੁਣ ਜਿਹੜਾ ਰਿਵਾਜ ਸੀ ਉਹ ਤੁਹਾਨੂੰ ਪਤਾ ਵੀ ਸੋਨੇ ਦਾ, ਕਾਲੇ ਸੋਨੇ ਦਾ ਆ, ਤੇ ਪਿਛਲੇ ਸ਼ਨੀਵਾਰ ਤੋਂ ਪਹਿਲਾਂ 2025 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਨਿਊਕਲੀਅਰ ਬੰਬ ਬਣਾਉਣ ਦਾ ਦੋਸ਼ ਲਗਾਇਆ ਜਾ ਰਿਹਾ ਸੀ, ਜਦੋਂ ਕਿ ਅਮਰੀਕਾ ਨੇ ਸਭ ਤੋਂ ਪਹਿਲਾਂ ਐਟਮ ਬੰਬ ਬਣਾਇਆ ਅਤੇ ਸਭ ਤੋਂ ਪਹਿਲਾਂ ਵਰਤਿਆ ਵੀ ਆ, ਜਿਹੜਾ ਜਪਾਨ ਦੇ ਵਿਚ ਸਿੱਟਿਆ ਸੀ। ਡਾਕਟਰ ਸਾਹਿਬ ਜੀ, ਹੁਣ ਜਿਹੜੇ ਰਾਈਟ ਨੇ ਲਿਖਾਰੀ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਇਸ ਵੇਲੇ ਇਰਾਨ ਦੇ ਵਿਚ ਕਰ ਰਹੇ ਆ ਉਹ ਇੰਪੋਸੀਬਲ ਆ, ਉਹ ਹੋਣਾ ਨਹੀਂ ਹੈ, ਉਹ ਅਸੰਭਵ ਆ। ਉਹ ਕਹਿੰਦੇ ਆ ਕਿ ਕਦੇ ਵੀ ਇਸ ਦੁਨੀਆਂ ਜਦੋਂ ਬਣੀ ਆ ਉਪਰੋਂ ਬੰਬ ਸਿੱਟਣ ਨਾਲ ਕੋਈ ਦੇਸ਼ ਦੂਜੇ ਨੂੰ ਜਿੱਤ ਨਹੀਂ ਸਕਦਾ,
0: ਖਤਮ ਨਹੀਂ ਕਰ ਸਕਦਾ ਦੂਜੇ ਨੂੰ। ਉਹ ਇਹ ਹੈ ਕਿ ਕਹਿੰਦੇ ਨਾ ਕਿ ਜਨਰੇਸ਼ਨ ਹੀ ਖਤਮ ਕਰ ਦੇ, ਉਹ ਨਹੀਂ ਹੋ ਸਕਦੀ।
1: ਉਹ ਹੋਣੀ ਨਹੀਂ, ਰਾਜ ਵੀ ਨਹੀਂ ਖੋ ਹੋਣਾ ਜਿੰਨਾ ਚਿਰ ਤੁਸੀਂ ਆਪਣੀ ਪੈਦਲ ਫੌਜ ਨਹੀਂ ਭੇਜਦੇ, ਉਹਨਾਂ ਚਿਰ ਕੋਈ ਕੰਟਰੀ
0: ਫੌਜ ਭੇਜਣੀ ਤੇ ਫਿਰ ਵਿਤਨਾਮ।
1: ਹਾਂਜੀ ਬਿਲਕੁਲ ਬਿਲਕੁਲ,
0: ਕੰਬੋਡੀਆ ਵਾਲਾ, ਵਿਤਨਾਮ ਵਾਲਾ ਹਾਲ ਹੁੰਦਾ ਜੀ,
1: ਅਫਗਾਨਿਸਤਾਨ ਵਾਲਾ ਹੋਣਾ,
0: ਅਫਗਾਨਿਸਤਾਨ ਵਾਲਾ ਹਾਲ ਹੁੰਦਾ।
1: ਹਾਂਜੀ, ਹੁਣ ਜੋ ਕੁਛ ਇਜ਼ਰਾਇਲ ਤੇ ਅਮਰੀਕਾ ਕਰ ਰਹੇ ਆ ਉਹ ਉਪਰੋਂ ਕਹਿ ਰਹੇ ਆ ਅਸੀਂ ਬੰਬ ਸਿੱਟ ਕੇ ਉਹਨੂੰ ਪਤਾ ਨੀ, ਉਹ ਕਹਿੰਦੇ ਨਹੀਂ ਏਦਾਂ ਹੋਣੀ ਨੀ, ਪੋਸੀਬਲ ਨੀ ਹੈਗਾ ਇਹ, ਪਰ ਉਹ ਕਹਿੰਦੇ ਦੁਨੀਆਂ ਦੇ ਵਿਚ ਇੱਕੋ ਵਾਰੀ ਏਦਾਂ ਹੋਈ ਆ ਕਿ ਉਪਰੋਂ ਬੰਬ ਸਿੱਟ ਕੇ ਕਿਸੇ ਮੁਲਕ ਨੂੰ ਹਰਾ ਦੇਣਾ, ਉਹ ਜਦੋਂ ਅਮਰੀਕਾ ਨੇ ਐਟਮ ਬੰਬ ਜਪਾਨ ਤੇ ਸਿੱਟਿਆ ਸੀ, ਉਹੀ ਕਹਿੰਦੇ ਇੱਕੋ ਇੱਕ ਲੜਾਈ ਸੀ ਜਿਹਦੇ ਨਾਲ ਉਪਰੋਂ ਹੀ ਜਪਾਨ ਨੂੰ ਜਿੱਤ ਲਿਆ ਗਿਆ ਬੰਬਾਂ ਦੇ ਨਾਲ, ਤੇ ਹੁਣ ਕਹਿੰਦੇ ਆ ਉਹ ਗੱਲਾਂ ਨਹੀਂ ਹੋਣ ਵਾਲੀਆਂ।
0: ਹੁਣ ਹਰ ਕੋਈ ਚੱਕੀ ਫਿਰਦਾ ਜੀ, ਜਿਹੜੀਆਂ ਮਿਜ਼ਾਈਲਾਂ ਸੋਨਿਕ ਮਿਜ਼ਾਈਲਾਂ ਆ ਗਈਆਂ, ਪਤਾ ਨਹੀਂ ਆ ਨਿੱਕੇ ਨਿੱਕੇ ਡਰੋਨ, ਕਹਿੰਦੇ 5,000 ਦਾ ਸਾਰਾ ਡਰੋਨ ਬਣਦਾ ਹੈ।
1: ਹਾਂਜੀ ਬਿਲਕੁਲ, ਇੰਨੇ ਕਰਾ ਗਿਆ,
0: ਉਸ ਤੋਂ ਬਾਅਦ ਇੰਨੇ ਕਰਾ ਗਿਆ ਫੜ ਕੇ ਵੱਡੇ ਵੱਡੇ ਜਹਾਜ਼ਾਂ ਨੂੰ ਸਿੱਟ ਦਿੰਦਾ
1: ਵੱਡੇ ਵੱਡੇ, ਬਿਲਕੁਲ ਕਾਕ ਸਾਹਿਬ ਜੀ।
0: ਅੱਜ ਕੱਲ ਉਹ ਜਮਾਨਾ ਨਹੀਂ ਜੀ ਮਾਂ ਸਾਹਿਬ, ਰਹਿ ਗਿਆ ਜਿਹੜਾ ਹੁੰਦਾ,
1: ਉਹ ਜਮਾਨਾ ਨਹੀਂ ਰਹਿ ਗਿਆ,
0: ਟੈਕਨੋਲੋਜੀ ਆ ਗਈ ਹੈ ਬਹੁਤ ਜ਼ਿਆਦਾ ਜੀ।
1: ਅੱਛਾ, ਇੱਕ ਹੋਰ ਤੁਹਾਨੂੰ ਦੱਸਾਂ, ਦੇਖੋ ਕਾਕਾ ਸਾਹਿਬ ਜੀ, ਕਈ ਖਬਰਾਂ ਜਿਹੜੀਆਂ ਮੈਂ ਕੱਲ ਦੇਖਦਾ ਆ ਉਹ ਤਾਂ ਫਿਰ ਐਗਜੈਕਟਾਂ ਹੁੰਦੀਆਂ ਨੀ ਕਿਉਂਕਿ ਉਹ ਚਿੱਤਾ ਚੁੱਤਾ ਭੁੱਲ ਜਾਂਦਾ, ਪਰ ਕੱਲ ਦੀ ਖਬਰ ਦੇ ਵਿਚ ਕਾਕਾ ਸਾਹਿਬ ਜੀ ਜਿਹੜਾ ਜ਼ੇਲੈਂਸਕੀ ਆ ਉਹਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਦਾ ਹਾਂ।
0: ਹਾਂਜੀ, ਉਹਦੇ ਕੋਲ ਮਿਜ਼ਾਈਲਾਂ ਹੈਗੀਆਂ,
1: ਮਿਜ਼ਾਈਲਾਂ ਵੀ ਹੈਗੀਆਂ ਉਹਦੇ ਕੋਲ ਕਾਕਾ ਸਾਹਿਬ ਜੀ। ਉਹਨੇ ਉਹ ਕਹਿੰਦਾ ਮੈਂ ਟੈਕਨੋਲੋਜੀ ਆ ਜਿਹੜੀ ਇਹ ਡਰੋਨ ਆ ਇਰਾਨ ਦੇ ਰੂਸ ਨੂੰ ਦਿੱਤੇ ਹੋਏ, ਮੈਂ ਕਹਿੰਦਾ ਉਹਦੇ ਤੁਹਾਡੇ ਨਾਲ ਬਹੁਤ ਮੋਰੇ ਆ, ਉਹਨਾਂ ਤੋਂ ਬਚਣਾ ਕਿੱਦਾਂ, ਤੇ ਕਹਿੰਦਾ ਤੈਨੂੰ ਮਦਦ ਚਾਹੀਦੀ ਤਾਂ ਮੈਂ ਦੱਸ ਦਿੰਦਾ। ਅੱਛਾ, ਟਰੰਪ ਸਾਹਿਬ ਨੇ
0: ਪਹਿਲੀ ਗੱਲ ਤੇ ਚੀਮਾ ਸਾਹਿਬ ਇਹ ਆ ਕਿ ਤੂੰ ਆਪ ਪੰਗੇ ਚ ਫਸਿਆ, ਇਹਨਾਂ ਕੋਲੋਂ ਅਸਲੇ ਲੈਣਾ ਵਾ, ਯੂਰਪ ਕੋਲੋਂ ਲੈਣਾ, ਇਹਨਾਂ ਕੋਲ ਤੈਨੂੰ ਕੀ ਲੋੜ ਪੰਗੇ ਚ ਲੈਣ ਦੀ, ਤੂੰ ਇਹ ਕਹਿ ਕੇ ਭਾਈ ਮੈਨੂੰ ਕਿਸੇ ਤਰ੍ਹਾਂ ਮਾਫੀ ਦਵਾ ਦਿਓ, ਕਹਿਣਾ ਚਾਹੀਦਾ।
1: ਹਾਂਜੀ ਬਿਲਕੁਲ, ਤੇ ਹੁਣ ਖਾਕ ਸਾਹਿਬ ਜੀ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਤੁਸੀਂ ਵੀ ਤੇ ਮੈਂ ਵੀ ਕਹਿੰਦੇ ਆਏ ਆ ਭਾਈ ਟਰੰਪ ਸਾਹਿਬ ਤੇ ਨੇਤਾ ਜਾਹੂ ਆ ਜਿਹੜੇ ਉਹਨਾਂ ਦੇ ਚਿਹਰੇ ਆ ਜਿਹੜੇ ਉਹਨਾਂ ਦੇ ਹਾਵ ਭਾਵ ਹੋ ਰਿਹਾ ਤੇ ਉਹ ਟੀਵੀ ਤੇ ਬੜਕਾਂ ਜਦੋਂ ਮਾਰਦੇ ਆ ਉਹ ਹੋ ਰਿਹਾ। ਹੁਣ ਆਹ ਜਿਹੜੀ ਹੁਣ ਮੈਂ ਗੱਲ ਕਹਿਣ ਲੱਗਾ ਇਹ ਧਿਆਨ ਚ ਰੱਖਣ ਵਾਲੀ ਆ ਕਿ ਜਦੋਂ ਜ਼ੇਲੈਂਸਕੀ ਨੇ ਟਰੰਪ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰਨਾ ਇਹਨਾਂ ਡਰੋਨਾਂ ਤੋਂ ਬਚਣ ਵਾਸਤੇ ਕਿਉਂਕਿ ਸਾਡੇ ਤੇ ਇਹ 4 ਸਾਲਾਂ ਤੋਂ ਵਰਤ ਹੋ ਰਹੇ ਆ ਤੇ ਸਾਨੂੰ ਪਤਾ ਇਹਨਾਂ ਤੋਂ ਬਚਣਾ ਕਿੱਦਾਂ ਆ, ਤੇ ਟਰੰਪ ਦੇ ਫਿਰ ਮੂੰਹ ਚ ਉਸ ਵੇਲੇ ਇਕਦਮ ਉਹ ਗੱਲ ਨਿਕਲ ਗਈ, ਕਹਿੰਦਾ ਭਈ ਇਸ ਵੇਲੇ ਮੇਰੀ ਕੋਈ ਵੀ ਜਿਹੜਾ ਹੈਲਪ ਕਰੇ ਮੈਂ ਲੈਣ ਨੂੰ ਤਿਆਰ ਆ। ਸੋ ਇਹਨਾਂ ਸ਼ਬਦਾਂ ਤੋਂ ਇਹ ਪਤਾ ਲੱਗਦਾ ਕਿ ਅਮਰੀਕਾ ਤੇ ਇਜ਼ਰਾਈਲ ਆ ਜਿਹੜੇ ਇਹ ਦੱਸ ਨਹੀਂ ਰਹੇ, ਪਰ ਇਹਨਾਂ ਦੀਆਂ ਖਾਕ ਸਾਹਿਬ ਦੀ ਨਾਸੀ ਤੋਂ ਆਇਆ ਪਿਆ ਇਸ ਵੇਲੇ।
0: ਨਹੀਂ, ਇੱਕ ਰਿਪੋਰਟਰ ਜਿਹੜਾ ਇਸਰਾਇਲ ਦਾ ਵਾ ਉਹਨੇ ਚੋਰੀ ਛੁਪੇ ਕੋਈ ਗੱਲ ਕੀਤੀ ਕਿਸੇ ਇੱਥੇ ਅਮਰੀਕਾ ਦੇ ਵਿੱਚ, ਮੈਂ ਦੇਖ ਰਿਹਾ ਸੀ, ਉਹ ਦੱਸਿਆ ਕਿ ਬਹੁਤ ਜ਼ਿਆਦਾ ਤਬਾਹੀ ਜਿਹੜੀ ਆ ਉਹ ਕੀਵੀ ਦੇ ਵਿਚ ਇਸ ਏਰੀਏ ਦੇ ਵਿਚ ਬਹੁਤ ਜ਼ਿਆਦਾ ਹੋ ਗਈ ਆ, ਬਹੁਤ ਬੁਰਾ ਹਾਲ ਆ, ਲੋਕ ਭੱਜ ਭੱਜ ਕੇ ਜਿਹੜੇ ਉਹ ਵੜ ਗਏ ਆ ਉਹ ਥੱਲੇ ਬੇਸਮੈਂਟਾਂ ਦੇ ਵਿਚ ਤੇ ਬਹੁਤ ਖਰਾਬ, ਕਹਿੰਦਾ ਏਡਾ ਜਿੱਦਾਂ ਲੋਕੀ ਸਮਝਦੇ ਖੜਾ ਇਸਰਾਇਲ ਦੇ ਉੱਤੇ ਕੁਛ ਨਹੀਂ ਹੋਇਆ, ਬਹੁਤ ਕੁਛ ਹੋ ਗਿਆ
1: ਇਸਰਾਇਲ ਦੇ ਵਿਚ, ਬਹੁਤ ਨੁਕਸਾਨ ਹੋਇਆ ਜਿਹੜਾ ਦੱਸ ਨਹੀਂ ਰਹੇ ਕੋਈ ਵੀ, ਬਾਹਰ ਨਹੀਂ ਆ ਰਹੀ ਖਬਰ।
0: ਹਾਂਜੀ,
1: ਬਹੁਤ ਨੁਕਸਾਨ ਕਰ ਦਿੱਤਾ ਇਸਰਾਇਲ ਦੇ ਵਿਚ, ਕੱਲਾ ਇਸਰਾਇਲ ਦੇ ਵਿਚ ਨਹੀਂ ਜਿੰਨੇ ਉਹ 14 ਕੰਟਰੀ ਆ ਜਿੱਥੇ ਜਿੱਥੇ ਬੇਸ ਆ ਅਮਰੀਕਾ ਦੇ, ਉਹਨਾਂ ਦੇ ਵੀ ਖਾਕ ਸਾਹਿਬ ਜੀ ਬਹੁਤ ਤਬਾਹੀ ਮਚਾਈ ਆ ਉਹਨਾਂ ਦੀਆਂ ਜਿਹੜੀਆਂ।
0: ਮੁਸਲਮਾਨ ਮੁਲਕ ਵੀ ਜਿਹੜੇ ਆ ਥੋੜੇ ਜਿਹੇ ਕੰਨ ਭੰਨਣ ਲੱਗ ਪਏ ਅਮਰੀਕਾ ਤੋਂ, ਕਹਿ ਰਿਹਾ ਕਿ ਭਾਈ ਸਾਹਿਬ ਇੱਥੋਂ ਸਾਡੇ, ਸਾਊਦੀ ਅਰਬ ਨੇ ਵੀ ਕਿਹਾ ਕਿ ਸਾਡੇ ਤੋਂ ਕੋਈ ਵੀ ਜਹਾਜ਼ ਜਾਂ ਮਿਜ਼ਾਈਲ ਨਾ ਸਿੱਟੀ ਜਾਵੇ ਸਾਡੇ ਮੁਲਕ ਤੋਂ, ਹੈ ਨਾ। ਹੌਲੀ ਹੌਲੀ ਚਾਲੂ ਹੋ ਗਿਆ ਕਿਉਂਕਿ ਉਹ ਦੇਖੋ ਇਹ ਚੀਮਾ ਸਾਹਿਬ ਖੁਸ਼ਹਾਲ ਮੁਲਕ ਸੀ, ਪੈਸੇ ਦੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਨੇ ਲੜਾਈਆਂ ਕਿਹਨਾਂ ਦੇ ਨਾਲ ਲੜਨੀਆਂ ਉਹਨਾਂ ਨੇ, ਜਦੋਂ ਆਪਸ ਵਿਚ ਸਾਰੇ ਇਕ ਦੂਜੇ ਨੂੰ ਜਾਣ ਪਛਾਣ ਵਾਲੇ ਮੁਲਕ ਹੈਗੇ, ਡਬਈ ਹੋ ਗਿਆ, ਉਹ ਹੋ ਗਿਆ, ਕੁਵੈਤ ਹੋ ਗਿਆ, ਤੇ ਉਹਨਾਂ ਨੇ ਤੇ ਜਾਣ ਕੇ ਪੰਗਾ ਲਿਆ ਨਾ ਕਿ ਇੱਥੇ ਜਾ ਕੇ ਸਾਨੂੰ ਬਿਠਾਤਾ, ਤੇ ਅਸੀਂ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਆ ਜਿਹੜਾ ਸਾਨੂੰ ਦਿੱਤਾ ਗਿਆ।
1: ਬਿਲਕੁਲ ਬਿਲਕੁਲ, ਉਹ ਸਾਰਾ ਮਸਲਾ ਹੈ ਜਿਹੜਾ ਇਹੀ ਆ, ਤੇ ਉਹ ਜਿਹੜੇ ਕੰਟਰੀ ਆ ਉਹ ਵੀ ਆ ਜਿਹੜੇ ਟੁੱਟਣ ਨੂੰ। ਦੇਖੋ ਇੰਗਲੈਂਡ ਨੇ ਵੀ ਕਹਿਤਾ ਕਿ ਮੇਰਾ ਜਿਹੜਾ ਮੇਰੇ ਬੇਸ ਨੀ ਤੂੰ ਬਚ ਸਕਦਾ, ਉਹਨੇ ਵੀ ਜਵਾਬ ਦੇ ਦਿੱਤਾ ਅਮਰੀਕਾ ਨੂੰ, ਉਹ ਕਹਿੰਦਾ ਮੇਰੇ ਬੇਸ ਨੀ ਬਚ ਸਕਦਾ ਤੂੰ, ਸਿਰਫ ਤੂੰ ਮੇਰੇ ਜਿਹੜੇ ਬੇਸ ਆ ਉਹ ਸਿਰਫ ਤੂੰ ਆਪਣੀ ਡਿਫੈਂਸ ਵਾਸਤੇ ਬਚ ਸਕਦਾ, ਨਾ ਕਿ ਤੁਸੀਂ ਹਮਲਾ ਕਰਨ ਵਾਸਤੇ ਮੇਰੇ ਬੇਸ ਵੀ ਬਚ ਸਕਦੇ ਹੋ। ਇੰਗਲੈਂਡ ਨੇ ਵੀ ਜਵਾਬ ਦਿੱਤਾ, ਹੋਰ ਕਈ ਕੰਟਰੀਆਂ ਨੇ ਦਿੱਤਾ ਆ, ਤੇ ਫਰਾਂਸ ਨੇ ਵੀ ਪਹਿਲਾਂ ਹੀ ਕਹਿਤਾ ਆ ਕਿ ਤੁਸੀਂ ਨਹੀਂ, ਤੁਸੀਂ ਆਪਣੀ ਸੇਫਟੀ ਵਾਸਤੇ ਬਚਾਅ ਕਰਨ ਵਾਸਤੇ ਮੇਰੇ ਬੇਸ ਬਚ ਸਕਦੇ ਆ, ਅਦਰਵਾਈਜ਼ ਨਹੀਂ। ਤੇ ਹੁਣ ਜਿਹੜੀ ਆ ਉਹ ਦੇਖੋ ਅੱਗੇ ਜਾ ਕੇ ਕੀ ਹੁੰਦਾ, ਪਿਛਲੇ ਸ਼ਨੀਵਾਰ ਤੋਂ ਪਹਿਲਾਂ 20-25 ਦੇ ਜੂਨ ਮਹੀਨੇ ਵਿਚ ਵੀ ਅਮਰੀਕਾ ਵੱਲੋਂ ਇਰਾਨ ਉਪਰ ਜਿਹੜਾ ਨਿਊਕਲੀਅਰ ਬੰਬ ਬਣਾਉਣ ਦਾ ਜਿਹੜਾ ਦੋਸ਼ ਲਗਾਇਆ ਜਾ ਰਿਹਾ ਸੀ।
0: ਚੀਮਾ ਸਾਹਿਬ ਇੱਕ ਸੈਕਿੰਡ ਹੋਲਡ ਕਰਿਓ, ਇੱਕ ਸੈਕਿੰਡ
1: ਜੀ।
2: ਹੈਲੋ, ਹਾਂਜੀ ਆ ਜਾ, ਇਹ ਤੜੀ
0: ਹੈ,
2: ਇਹ ਤੜੀ ਨੂੰ ਆ ਜਾ
0: 8 ਵਜੇ,
2: ਨਾ 8:30
0: ਹੈ,
3: 8:30
0: 8:30 ਓਕੇ, ਨੋ ਪ੍ਰੋਬਲਮ, ਹਾਂ
3: ਠੀਕ
0: ਹੈ, ਓਕੇ ਬਾਏ, ਕੱਟ ਦੇ ਮੇਰਾ ਰੇਡੀਓ ਚੱਲਦਾ ਜੀ। ਚੀਮਾ ਸਾਹਿਬ ਜੀ, ਚੀਮਾ ਸਾਹਿਬ ਕਿੱਥੇ ਹੋਲਡ ਕਿੱਥੇ ਹੋ ਗਿਆ ਜੀ? ਚੀਮਾ ਸਾਹਿਬ
1: ਜੀ, ਅੱਛਾ ਉਹ ਬਣਾ ਲਿਆ ਗਿਆ, ਉਸ ਤੋਂ ਬਾਅਦ ਖਾਕ ਸਾਹਿਬ ਜੀ ਅਮਰੀਕਾ ਵਾਲਾ ਜਿਹੜਾ ਫੇਰ ਸੀਗਾ, ਫਿਰ ਰੂਸ, ਇੰਗਲੈਂਡ, ਫਰਾਂਸ, ਚੀਨ, ਭਾਰਤ, ਪਾਕਿਸਤਾਨ ਨੇ ਵੀ ਬਣਾ ਲਿਆ, ਤੇ ਹੋਰ ਕਈ ਕੰਟਰੀਆਂ ਨੇ, ਇਜ਼ਰਾਇਲ ਨੇ ਵੀ ਤੇ ਨਾਰਥ ਕੋਰੀਆ ਨੇ ਵੀ ਬਣਾ ਲਿਆ ਬੰਬ। ਹਾਲਾਂਕਿ ਇਜ਼ਰਾਇਲ ਹੈ ਜਿਹੜਾ ਉਹ ਮੰਨ ਨਹੀਂ ਰਿਹਾ ਕਿ ਮੇਰੇ ਕੋਲ ਐਟਮ ਬੰਬ ਹੈਗਾ ਆ, ਪਰ ਉਹਦੇ ਕੋਲ ਹੈਗਾ ਆ
0: ਹਾਂਜੀ
1: ਨਿਊਕਲੀਅਰ ਬੰਬ, ਇਹਦੇ ਕੋਲ ਵੀ, ਇਜ਼ਰਾਇਲ ਕੋਲ ਵੀ ਹੈਗੇ ਆ।
0: ਇਜ਼ਰਾਇਲ ਕੋ ਤਾਂ ਹੈਗਾ, ਉਹਨੇ ਕਦੀ ਡਿਕਲੇਅਰ ਨਹੀਂ ਕੀਤਾ, ਪਤਾ ਸਾਰਿਆਂ ਨੂੰ,
1: ਹਾਂ ਡਿਕਲੇਅਰ ਨਹੀਂ ਕੀਤਾ ਹੋਇਆ, ਉਹ ਦੱਸ ਵੀ ਰਿਹਾ ਬਿਲਕੁਲ। ਤੇ ਹੁਣ ਖਦਸ਼ਾ ਜੀ, ਪਰ ਇਰਾਨ ਨੂੰ ਰੋਕਣ ਦਾ ਮਾਮਲਾ ਜਿਹੜਾ ਉਹ ਚੇਤੋਂ ਚੱਲ ਰਿਹਾ, ਪਹਿਲਾਂ ਕਈ ਦੇਸ਼ਾਂ ਨੇ ਰਲ ਕੇ ਇਰਾਨ ਨਾਲ ਸਮਝੌਤਾ ਕੀਤਾ ਸੀ, ਜਿਸ ਵਿਚ ਅਮਰੀਕਾ, ਰੂਸ, ਚੀਨ, ਯੂਕੇ, ਫਰਾਂਸ, ਜਰਮਨੀ, ਇਹ 6 ਕੰਟਰੀ ਸੀਗੇ, ਜਿਹੜੇ 5 ਆ ਇਹਨਾਂ ਦੇ ਵਿਚੋਂ, ਜਰਮਨੀ ਨੂੰ ਛੱਡ ਕੇ ਜਿਹੜੇ 5 ਆ ਉਹ ਤਾਂ ਜਿਹੜੇ ਉਹਦੇ ਮੈਂਬਰ ਆ, ਯੂਐਨ ਦੇ ਪੱਕੇ ਪਰਮਾਨੈਂਟ ਮੈਂਬਰ ਆ ਉਹ ਆ, ਤੇ 6ਵਾਂ ਜਿਹੜਾ ਜਰਮਨੀ ਆ ਇਹ ਮੈਂਬਰ ਨਹੀਂ ਹੈਗਾ, ਪਰ ਇਹਨੇ ਵੀ ਫੈਸਲਾ, ਇਹਨੇ ਵੀ ਨਾਲ ਰਲ ਕੇ ਸਮਝੌਤਾ 2015 ਦੇ ਵਿਚ ਕੀਤਾ ਸੀਗਾ ਇਹਨਾਂ ਨੇ ਇਰਾਨ ਦੇ ਨਾਲ ਕਿ ਤੂੰ ਬੰਬ ਨਾ ਬਣਾ, ਉਹਨੇ ਕਿਹਾ ਕੋਈ ਗੱਲ ਨੀ। ਤੇ ਫੇਰ ਖਾਕ ਸਾਹਿਬ ਜੀ, ਉਸ ਸਮਝੌਤੇ ਦੇ ਵਿਚ ਇਹ ਵੀ ਲਿਖਿਆ ਗਿਆ ਆ ਕਿ ਤੂੰ ਜਿਹੜਾ ਨਿਊਕਲੀਅਰ ਟੈਕਨੋਲੋਜੀ ਆ ਉਹ ਤੂੰ ਤਿਆਰ ਕਰ ਸਕਦਾ ਆ, ਯੂਰੇਨੀਅਮ ਪੈਦਾ ਕਰ ਸਕਦਾ ਆ ਤੂੰ ਆਪਣੀ ਨਿਊਕਲੀਅਰ ਪਾਵਰ ਪਲਾਂਟ ਚਲਾਉਣ ਵਾਸਤੇ, ਜਿਹੜੀ ਬਿਜਲੀ ਬਣਾਉਣ ਵਾਸਤੇ ਪਾਵਰ ਪਲਾਂਟ ਚੱਲਦੇ ਆ
0: ਨਿਊਕਲੀਅਰ। ਇੰਡੀਆ ਨੂੰ ਵੀ ਆਫਰ ਆਈ ਸੀ ਜੀ ਇਹ ਉਦੋਂ ਅਮਰੀਕਾ ਤੋਂ, ਔਰ ਮਨਮੋਹਨ ਸਿੰਘ ਹੁੰਦੇ ਸੀ, ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਨਾ ਅਸੀਂ ਐਟਮ ਜਿਹੜੀ ਇਹ ਚੀਜ਼ ਦੀ ਅਸੀਂ ਨੀ ਬਣਦੇ ਨੀ, ਤੇ ਉਹ ਫਿਰ ਵਾਪਸ ਲੈ ਲਿਆ ਸੀ ਉਹਨਾਂ ਨੇ, ਨਹੀਂ ਤੇ ਬਿਜਲੀ ਦੇ ਬਿਜਲੀ ਹੋ ਜਾਣੀ ਸੀ ਜੀ ਉੱਥੇ ਵੀ ਸਾਡੇ ਹੁੰਦੇ।
1: ਹਾਂਜੀ ਆਪਣੀ ਹੈਗਾ ਇੰਡੀਆ ਦੇ ਵਿੱਚ,
0: ਨਹੀਂ ਹੈਗਾ ਜੀ, ਨਹੀਂ ਹੈਗਾ,
1: ਨਹੀਂ ਖਰਚਾ ਜੀ, ਤਾਰਾ ਪਰ ਪਾਵਰ ਪਲਾਂਟ ਉਹ ਲੱਗਿਆ ਉਹ ਤਾਂ ਬਹੁਤ ਚੰਗਾ।
0: ਅੱਛਾ, ਉਹ ਤਾਂ ਨਹੀਂ ਪਤਾ, ਆਏ ਸੀ ਉਦੋਂ ਆਫਰ ਆਈ ਸੀ ਮਨਮੋਹਨ ਸਿੰਘ ਦੇ ਵੇਲੇ, ਇਹ ਰੌਲਾ ਵੀ ਪਿਆ ਸੀ ਕਾਫੀ, ਪਰ ਬਾਅਦ ਦੇ ਵਿਚ ਪਤਾ ਨੀ ਉਹ ਫਿਰ ਵਾਪਸ ਲੈ ਲਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਹਰ ਜਗ੍ਹਾ ਤੇ ਹੋ ਸਕਦਾ ਇੱਕ ਪੁਰਾਣਾ ਲੱਗਾ ਹੋਵੇ, ਪਰ ਇਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਹੋਰ ਪੰਜਾਬ ਦੇ ਵਿਚ ਜਾਂ ਇਹਨਾਂ ਰਾਜਸਥਾਨ ਦੇ ਵਿਚ ਇੱਥੇ ਲਾਏ ਜਾਣ।
1: ਉਹ ਖਾਕ ਸਾਹਿਬ ਜੀ ਜਿਹੜਾ ਉਹ ਪਾਵਰ ਪਲਾਂਟ ਸੀਗਾ ਉਹਦੇ ਉਸੇ ਪਾਵਰ ਪਲਾਂਟ ਤੋਂ ਹੀ ਰੌਲਾ ਪਿਆ ਸੀ ਇੰਡੀਆ ਦਾ ਅਮਰੀਕਾ ਨਾਲ।
0: ਅੱਛਾ,
1: ਉਹ ਜਿਹੜਾ ਪਾਵਰ ਪਲਾਂਟ ਸੀਗਾ ਉਹ ਤਾਰਾਪੁਰ ਦੇ ਵਿਚ ਲੱਗਿਆ ਹੋਇਆ, ਮੈਂ ਹੁਣ ਕਦੇ ਦੇਖਿਆ ਤੇ ਨੀ ਤਾਰਾਪੁਰ ਹੈ ਕਿੱਥੇ, ਪਰ ਇੰਡੀਆ ਦੇ ਵਿਚ ਉਹ ਤਾਰਾਪੁਰ ਹੈਗਾ, ਉਥੋਂ ਰੌਲਾ ਖਾਕ ਸਾਹਿਬ ਜੀ ਇਸ ਗੱਲ ਦਾ ਪਿਆ ਸੀਗਾ, ਜਿਹੜਾ ਤਾਰਾਪੁਰ ਪਾਵਰ ਪਲਾਂਟ ਆ ਉਹ ਅਮਰੀਕਾ ਨੇ ਵੇਚਿਆ ਸੀ ਇੰਡੀਆ ਨੂੰ।
0: ਅੱਛਾ,
1: ਇੰਦਰਾ ਗਾਂਧੀ ਦੇ ਵੇਲੇ ਦੀ ਗੱਲ ਆ ਇਹ, ਉਹਨੇ ਵੇਚਿਆ ਸੀਗਾ ਇੰਡੀਆ ਨੂੰ, ਵੇਚਿਆ ਸ਼ਾਇਦ ਇੰਦਰਾ ਗਾਂਧੀ ਤੋਂ ਪਹਿਲਾਂ ਸੀਗਾ ਕਿ ਉਹਦੇ ਸਮੇਂ ਚ ਵੇਚਿਆ ਸੀ, ਇਹਦੇ ਬਾਰੇ ਮੈਨੂੰ ਪੱਕਾ ਨੀ ਪਤਾ, ਪਰ ਆਪਾਂ ਕਰ ਸਕਦੇ ਹਾਂ ਡੇਟਾ ਕੋਈ ਐਡੀ ਗੱਲ ਨੀ ਹੈਗੀ ਜੇ ਲੋੜ ਪਵੇ ਤਾਂ। ਉੱਥੇ ਰੌਲਾ ਇਸ ਗੱਲ ਦਾ ਪਿਆ ਸੀਗਾ, ਅਮਰੀਕਾ ਜਿਹੜਾ ਸੀਗਾ ਉਹ ਇੰਡੀਆ ਨੂੰ ਕਹਿੰਦਾ ਸੀਗਾ ਇੰਦਰਾ ਗਾਂਧੀ ਦੇ ਸਮੇਂ ਕਿ ਤੂੰ ਜਿਹੜਾ ਸਪੈਂਟ ਫਿਊਲ ਜਿਹਨੂੰ ਕਹਿੰਦੇ ਆ, ਜਿੱਦਾਂ ਆਪਾਂ ਹੁਣ ਲੱਕੜੀ ਬਾਲ ਲਏ ਤੇ ਉਹਦੀ ਜਿਹੜੀ ਸਵਾਹ ਹੁੰਦੀ ਆ ਨਾ, ਉਦਾਹਰਣ ਦੇ ਤੌਰ ਤੇ ਮੈਂ ਉਦਾਹਰਣ ਦੇ ਰਿਹਾ, ਹੁੰਦਾ ਤਾਂ ਥੋੜਾ ਡਿਫਰੈਂਟ ਆ, ਉਹ ਮੈਂ ਉਦਾਹਰਣ ਦੇ ਰਿਹਾ ਉਹਦੀ, ਜਿੱਦਾਂ ਹੁਣ ਆਪਣਾ ਲੱਕੜੀ ਦੇ ਦਿੱਤੀ ਤੇ ਆਪਾਂ ਬਾਲ ਲਈ ਤੇ ਉਹਦੀ ਸਵਾਹ ਆ, ਮੁੜ ਕੇ ਜਿੱਥੋਂ ਆਪਾਂ ਲੱਕੜੀ ਖਰੀਦੀ ਉਹ ਕਹੇ ਮੈਨੂੰ ਦੇ,
3: ਇਹ ਜਿਹੜਾ ਰੌਲਾ ਸੀ ਉਹ ਇੰਡੀਆ ਦੇ ਨਾਲ ਪਿਆ ਸੀ ਅਮਰੀਕਾ ਦਾ। ਇਹ ਕਹਿੰਦੇ ਸੀ ਜਿਹੜਾ ਯੂਰੇਨੀਅਮ ਦੇ ਵਿੱਚ ਉਹ ਰੋਡ ਹੁੰਦੇ ਛੋਟੇ ਛੋਟੇ ਯੂਰੇਨੀਅਮ ਦੇ 238 ਦੇ ਜਿਹੜੇ ਵਰਤੇ ਜਾਂਦੇ ਉਹਦੇ ਵਿੱਚ, ਤੇ ਇਹ ਕਹਿੰਦੇ ਸੀ ਵੀ ਜਦੋਂ ਇਹ ਖਤਮ ਹੋ ਗਏ, ਜਦੋਂ ਤੁਸੀਂ ਬਾਹਰ ਲਿਆ ਇਹਦੀ ਐਨਰਜੀ ਖਤਮ ਹੋ ਗਈ ਤਾਂ ਅਸੀਂ ਜਿਹੜੇ ਆ ਉਹ ਬਚੇ ਰੋਡ ਆ ਉਹ ਵਾਪਸ ਲੈਣੇ ਆ। ਤੇ ਇੰਦਰਾ ਗਾਂਧੀ ਜੀ ਮੈਂ ਉਹ ਕਹਿੰਦੇ ਮੈਂ ਤੁਹਾਨੂੰ ਪੈਸੇ ਦਿੰਦੀ ਵਾਪਸ ਤੁਸੀਂ ਕਿਉਂ ਲੈਣੇ ਆ? ਡਰ ਇਹਨਾਂ ਇਸ ਗੱਲ ਦਾ ਸੀਗਾ ਵੀ ਇਹਦੇ ਤੋਂ ਬਾਹਰ ਨਿਊਕਲੀਅਰ ਬੰਬ ਨਾ ਬਣਾ ਲੈਣੇ, ਇਹ ਟੈਕਨੋਲੋਜੀ ਨਾ ਬਣਾ ਲਾਂਗਾ, ਰੋਲਾ ਇਸ ਗੱਲ ਦਾ ਸੀ। ਫਿਰ ਗੱਪ ਸਾਹਿਬ ਜੀ ਜਦੋਂ ਅਮਰੀਕਾ ਨੇ ਜਵਾਬ ਦਿੱਤਾ, ਫਿਰ ਫਰਾਂਸ ਨੇ ਤੇ ਰੂਸ ਨੇ ਕਿਹਾ ਸੀ ਵੀ ਸਾਤੋਂ ਲੈ ਜਿੰਨਾ ਮਰਜ਼ੀ। ਉਸੇ ਗੱਲ ਤੋਂ ਫਿਰ ਇੰਡੀਆ ਨੇ ਰੂਸ ਦੇ ਨਾਲ ਜਿਹੜਾ 20 ਸਾਲ ਦਾ ਸਮਝੌਤਾ ਕੀਤਾ ਸੀ, ਫੌਜੀ ਸਮਝੌਤਾ।
0: ਅੱਛਾ ਜੀ।
3: ਹਾਂਜੀ, ਉਹ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹ ਤੁਹਾਨੂੰ ਪਤਾ ਵੀ ਉਹ ਐਕਸਪਾਇਰ ਹੋ ਗਿਆ 20 ਸਾਲ ਦਾ ਜਿਹੜਾ ਸਮਝੌਤਾ ਕੀਤਾ ਹੋਇਆ ਸੀ, ਤੇ ਹੁਣ ਅਜੇ ਵੀ ਰੂਸ ਦੇ ਨਾਲ ਇੰਡੀਆ ਕਾਫੀ ਨੇੜੇ ਹੈਗਾ ਆ, ਤੇ ਇਸ ਤਰ੍ਹਾਂ ਦੇ ਐਗਰੀਮੈਂਟ ਅਜੇ ਵੀ ਹੈਗੇ ਆ। ਉਹ ਰੌਲਾ ਇਸ ਗੱਲ ਦਾ ਸੀ ਉਦੋਂ। ਤੇ ਇੱਕ ਹੋਰ ਮੈਂ ਇੱਥੇ ਤੁਹਾਨੂੰ ਦੱਸਦਾ, ਜਿਹੜਾ ਜਦੋਂ ਲੜਾਈ ਹੋਈ ਨਾ ਇੰਡੀਆ ਤੇ ਚੀਨ ਦੀ 62 ਦੇ ਵਿੱਚ ਹੋਈ, ਮੇਰਾ ਖਿਆਲ
0: 62
3: ਹੋਈ ਕਿ 65 ਹੋਈ ਆ,
0: ਕਿੱਥੇ
3: 65 ਹੋਇਆ ਤਾਂ ਹਾਂ, ਫਿਰ ਉਹ ਪਾਕਿਸਤਾਨ ਵੀ ਹੋਈਆਂ 3-4 ਲੜਾਈਆਂ ਤੁਹਾਨੂੰ ਪਤਾ ਸੀ। ਤੇ ਉਸ ਲੜਾਈ ਉਹ ਜਿਹੜਾ ਉਸ ਵੇਲੇ ਲੜਾਈ ਦਾ ਮੁੱਦਾ ਬਣਿਆ ਸੀ ਉਹ ਇਹ ਸੀਗਾ ਕਿ ਅਮਰੀਕਾ ਨੇ, ਨਹਿਰੂ ਸੀ ਮੇਰਾ ਖਿਆਲ ਉਸ ਵੇਲੇ ਪ੍ਰਾਈਮ ਮਿਨਿਸਟਰ ਇੰਡੀਆ ਦਾ, ਇਹਨਾਂ ਨੇ ਕਿਹਾ ਸੀ ਕਿ ਮੈਨੂੰ ਤੋਂ ਹਿਮਾਲਿਆ ਪਰਬਤ ਦੇ ਉਧਰਲੇ ਪਾਸੇ ਉੱਤੇ ਰੇਡਾਰ ਲਾ ਲੈਣ ਦੇ, ਰੇਡਾਰ ਲਾ ਲੈਣ ਦੇ ਤਾਂ ਕਿ ਮੈਂ ਇਧਰੋਂ ਰੂਸ ਦਾ ਧਿਆਨ ਰੱਖ ਸਕਾਂ ਭਈ ਰੂਸ ਕੀ ਕਰ ਰਿਹਾ, ਉਹ ਰੇਡਾਰ ਦੇ ਨਾਲ ਮੈਂ ਦੇਖ ਸਕਾਂ ਇਹਨਾਂ ਦੀ ਐਕਟੀਵਿਟੀ। ਤੇ ਉਹ ਜਦੋਂ ਇਸ ਗੱਲ ਦਾ ਨਹਿਰੂ ਨੇ ਇਹਨਾਂ ਨੂੰ ਇਜਾਜ਼ਤ ਦੇ ਦਿੱਤੀ, ਤੇ ਜਿਹੜਾ ਚੀਨ ਸੀਗਾ ਉਹ ਕਹਿੰਦਾ ਨਾ ਨਾ ਨਾ ਇਹਨਾਂ ਨੂੰ ਲਾਉਣ ਨਾ ਦੇਈ, ਤੇ ਉਹ ਨਹਿਰੂ ਕਹਿੰਦਾ ਹੁਣ ਤਾਂ ਮੈਂ ਕਹਿਤਾ, ਉਹ ਕਹਿੰਦਾ ਚੰਗਾ ਫਿਰ ਆ ਜਾ। ਉਸ ਵੇਲੇ ਫਿਰ ਚੀਨ ਨੇ ਹਮਲਾ ਕਰਕੇ ਇੰਡੀਆ ਦੇ ਉੱਤੇ 4,000 ਸਕੁਏਅਰ ਮਾਈਲ ਏਰੀਆ ਜਿਹੜਾ ਆ ਉਹ ਇੰਡੀਆ ਦਾ ਖੋਇਆ ਹੋਇਆ,
0: ਜਿਹੜੀ ਉਹ ਜੰਗ ਲੱਗੀ ਸੀ ਚਾਈਨਾ ਦੇ ਨਾਲ।
3: ਹਾਂਜੀ, ਉਹ ਏਰੀਆ ਅਜੇ ਵੀ ਚਾਈਨਾ ਦੇ ਕੋਲ,
0: ਮਾੜਾ ਹਾਲ ਸੀ ਚਾਈਨਾ ਤੇ ਠੀਕ ਸੀ ਮਜ਼ਬੂਤ ਸੀ ਉਸ ਵੇਲੇ,
3: ਆਪਣੇ ਇੰਡੀਆ ਕੋਲ ਮਿਲਟਰੀ ਹੈ ਨਹੀਂ ਸੀ। ਨਹਿਰੂ ਤਾਂ ਕਹਿੰਦਾ ਸੀਗਾ ਨਹਿਰੂ ਨੂੰ ਇਹਨਾਂ ਦੇ ਫਸਾਇਆ, ਤੂੰ ਮਿਲਟਰੀ ਰਾਸਤੇ ਕੀ ਕਰਨੀ ਆ, ਉਹ ਤਾਂ ਕਹਿੰਦਾ ਸੀ ਨਹਿਰੂ ਦੀਆਂ ਜਦੋਂ ਗੱਲਾਂ ਹੁੰਦੀਆਂ ਉਹ ਕਹਿੰਦੇ ਹੁੰਦੇ ਸੀ ਵੀ ਕਹਿੰਦਾ ਸੀ ਜਿਹੜੇ ਫੌਜੀ ਆ ਇਹਨਾਂ ਨੂੰ ਸ਼ਨੀਚਰਵਾਰ ਦੀ ਐਤਵਾਰ ਦੀ ਤਨਖਾਹ ਦੇਣੀ ਬੰਦ ਕਰੋ ਤੇ ਇਹਨਾਂ ਨੂੰ ਕੋਈ ਛੁੱਟੀ ਆ ਤੁਹਾਨੂੰ,
0: ਜਮਾਨੇ ਚ ਪੰਗਾ ਲਓਗੇ। ਚੀਮਾ ਸਾਹਿਬ ਹੋ ਪਤਾ ਕੀ ਰਿਹਾ, ਗੱਲ ਉੱਥੇ ਹੀ ਆਉਂਦੀ ਹੈ ਕਿ ਅਮਰੀਕਾ ਯੂਰਪ ਦੀਆਂ ਕੰਟਰੀਆਂ ਹੈਗੀਆਂ ਇਹ ਹਰ ਜਗ੍ਹਾ ਤੇ ਇਹਨਾਂ ਨੇ ਸਵਾਦ ਦੇਖਿਆ ਪਹਿਲਾਂ ਤੇ ਵੀ ਇੱਥੋਂ ਵੀ ਫੜ ਲਿਆ ਇਹਨਾਂ ਨੂੰ ਵੀ ਕਾਬੂ ਕਰ ਲਿਆ, ਉਹ ਹੁਣ ਉਹ ਗੱਲਾਂ ਉਹ ਨਹੀਂ ਰਹਿ ਗਈਆਂ। ਹੁਣ ਦੇਖੋ ਇਰਾਨ ਚੁੱਪ ਕਰਕੇ ਬੈਠਾ, ਨਾ ਉਹਦੀ ਕੋਈ ਲੜਾਈ ਹੈ ਕਿਸੇ ਨਾਲ, ਨਾ ਕੋਈ ਪੰਗਾ ਹੈਗਾ। ਤੁਸੀਂ ਜਾ ਕੇ ਆਪਾਂ ਜਾ ਕੇ ਉੱਥੇ ਜਾ ਕੇ ਪੰਗਾ ਲੈਂਦੇ ਹਾਂ, ਜਿਹੜਾ ਕੋਈ ਲੈਣ ਦੇਣ ਹਜ਼ਾਰਾਂ ਲੋਕਾਂ ਨੂੰ ਤੁਸੀਂ ਮਾਰ ਦਿੱਤਾ, ਮਤਲਬ ਇਹਦੇ ਚੋਂ ਕੱਢਦੇ ਕੀ ਹੋ, ਇਹ ਚੋਂ ਮਿਲਣਾ ਕੀ ਆ? ਜੇ ਉਹਨੇ ਬਣਾਉਣਾ ਉਹਨੇ ਬਣਾ ਹੀ ਲੈਣਾ, ਉਹਨੇ ਸ਼ਾਇਦ ਬਣਾ ਹੀ ਲਿਆ ਹੋਵੇ,
3: ਸ਼ਾਇਦ ਬਣਾ ਵੀ ਲਿਆ ਹੋਵੇ, ਇਹਦੇ ਚ ਕੋਈ ਸ਼ੱਕ ਨਹੀਂ ਹੈ, ਸ਼ਾਇਦ ਬਣਾ ਵੀ ਲਿਆ ਹੋਵੇ। ਪਰ ਹੁਣ ਜਿਹੜਾ ਆ ਦੂਸਰੇ ਪਾਸੇ ਦੀ ਆਪਾਂ ਚਲੋ ਆ ਪਹਿਲਾਂ ਖਬਰ ਖਤਮ ਕਰ ਲਈ, ਫਿਰ ਆਪਾਂ ਦੂਸਰੇ ਪਾਸੇ ਚੱਲਾਂਗੇ। ਤੇ ਫੇਰ ਖੱਟ ਸਾਹਿਬ ਜੀ ਜਿਹੜਾ ਉਹ ਸਮਝੌਤਾ ਹੋਇਆ ਸੀ 20-15 ਦੇ ਵਿਚ, ਫੇਰ ਇਹ ਗਾਹਾਂ ਜਾ ਕੇ 20-18 ਦੇ ਵਿਚ ਟਰੰਪ ਸਾਹਿਬ ਜੀ ਜਦੋਂ ਪਹਿਲੀ ਟਰਮ ਆਈ ਆ ਉਸ ਵੇਲੇ ਇਹਨੇ ਉਹ ਸਮਝੌਤਾ ਤੋੜ ਲਿਆ ਟਰੰਪ ਸਾਹਿਬ ਨੇ, ਇਹ ਕਹਿੰਦੇ ਮੈਂ ਨੀ ਮੰਨਦਾ ਸਮਝੌਤੇ ਨੂੰ, ਉਹ ਮੈਂ ਪਾਲ ਕੇ ਕਾਗਜ਼ ਪਰੇ ਮਾਰਦਾ। ਤੇ ਉਸ ਤੋਂ ਬਾਅਦ ਫੇਰ ਗੱਕ ਸਾਹਿਬ ਜੀ ਹੌਲੀ ਹੌਲੀ ਉਹ ਸਮਝੌਤਾ ਜਿਹੜਾ ਤੋੜਿਆ ਹੀ ਤਾਂ ਸੀਗਾ, ਇਹ ਉਹਦੇ ਸਿਰ ਦੋਸ਼ ਲਾ ਰਹੇ ਸੀਗੇ ਵੀ ਇਹ ਬੰਬ ਬਣਾ ਰਿਹਾ ਆ, ਉਹ ਕਹਿੰਦੇ ਸੀ ਨਹੀਂ ਮੈਂ ਬਣਾ ਰਿਹਾ। ਹਾਲਾਂਕਿ ਉਦੋਂ ਗੱਕ ਸਾਹਿਬ ਜੀ ਜਿਹੜੇ ਇਹ 6 ਕੰਟਰੀ ਹੈਗੇ ਇਹਨਾਂ ਸਾਰਿਆਂ ਦੇ ਇੰਸਪੈਕਟਰ ਉੱਥੇ ਜਾਂਦੇ ਸੀ, ਇੰਸਪੈਕਟਰ ਜਿਹੜੇ ਉੱਥੇ ਨਿਊਕਲੀਅਰ
0: ਉਹਦਾ ਜਾਂਦੇ ਸੀ, ਬਿਲਕੁਲ
3: ਚੈੱਕ ਕਰਨ ਜਾਂਦੇ ਸੀਗੇ ਜਿੱਥੇ ਉਹ ਐਕਸਪੈਰੀਮੈਂਟ ਕਰਦਾ ਆ ਉਹ ਚੈੱਕ ਕਰਨ ਜਾਂਦੇ ਸੀਗੇ। ਤੇ ਪਰ ਇਹ ਟਰੰਪ ਨੇ ਫਿਰ ਉਹਦੇ ਵਿੱਚੋਂ ਸਮਝੌਤੇ ਜੋ ਕਹਿੰਦਾ ਮੈਂ ਇਹਨੂੰ ਮੰਨਦਾ ਸਮਝੌਤਾ ਤੋੜ ਕੇ ਤੇ ਮਗਰਵਾਣੀ ਫਿਰ ਅਫਵਾਹਾਂ ਖਿਲਾਫ ਲਾ ਕੇ ਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਸੀਗਾ।
0: ਚੀਮਾ ਸਾਹਿਬ ਇਹ ਦੱਸਿਓ ਕਿ ਜੇ ਅੱਜ ਦੇ ਟਾਈਮ ਦੇ ਵਿੱਚ ਟਰੰਪ ਸਾਹਿਬ ਪ੍ਰੈਜ਼ੀਡੈਂਟ ਨਾ ਹੁੰਦੇ, ਕੋਈ ਹੋਰ ਹੁੰਦਾ, ਡੈਮੋਕ੍ਰੇਟਿਡ ਹੁੰਦਾ ਚਾਹੇ ਰਿਪਬਲਿਕਨ ਹੁੰਦਾ, ਕੁਛ ਹੋਣਾ ਸੀ ਜਾਂ
3: ਨਹੀਂ ਹੋਣਾ ਸੀ?
0: ਬਿਲਕੁਲ
3: ਮੇਰਾ ਬੈਸਟ ਐਸਟੀਮੇਟ ਹੈ ਜਿਹੜਾ ਨਹੀਂ ਹੋਣਾ ਸੀ, ਕਿਉਂਕਿ ਜਿਹੜੇ ਟਰੰਪ ਸਾਹਿਬ ਖੱਕ ਸਾਹਿਬ ਜੀ ਇਹ ਬਹੁਤੀ ਡੂੰਘੀ ਸੋਚ ਦੇ ਮਾਲਕ ਨਹੀਂ ਹੈਗੇ। ਇਹਨਾਂ ਨੇ ਸਾਰੀ ਉਮਰ ਬਚਪਨ ਤੋਂ ਲੈ ਕੇ ਹੁਣ ਤੀਕਰ ਲੁੱਟਿਆ ਹੀ ਆ, ਕਿਸੇ ਮਸੀਕੇ ਤੋਂ ਘਾਟਾ ਲਿਆ ਪੈਸੇ ਨਹੀਂ ਦਿੱਤੇ, ਉਹਨੂੰ ਆਹ ਕਰਤਾ ਪੈਸੇ ਨਹੀਂ ਦਿੱਤੇ, ਉਹਨੂੰ ਆਹ ਕਰਤਾ ਪੈਸੇ ਨਹੀਂ ਦਿੱਤੇ, ਕਦੇ ਬੈਂਕਰਪਸੀਆਂ ਕਰਤੀਆਂ ਕੁਛ ਕਰਤੀਆਂ ਇਹਨੂੰ, ਹਾਂ ਇਹਨੂੰ ਇਹਦੀ ਸੋਚ ਡੂੰਗੀ ਨਹੀਂ ਹੈਗੀ ਆਪਣੇ ਪ੍ਰੈਜੀਡੈਂਟ ਦੀ। ਔਰ ਲੱਗ ਰਿਹਾ ਵੀ ਇਹ 5-4 ਸਾਲ ਜਿਹੜੇ 3 ਬਾਕੀ ਰਹਿੰਦੇ ਉਹ ਵੀ ਨਾ ਕੱਟੇ,
0: ਬਹੁਤ ਮੁਸ਼ਕਲ ਲੱਗ ਰਿਹਾ ਜਿਦਾਂ ਦੇ ਹਾਲਾਤ ਬਣੇ ਨਾ ਇਥੋਂ ਅੱਕੇ ਪਏ ਆ ਜੀ ਸਾਰੇ ਰਿਪਬਲਿਕਨ ਵੀ ਤੇ ਡੈਮੋਕ੍ਰੈਟ ਵੀ
3: ਬਿਲਕੁਲ ਅੱਕੇ ਪਏ ਆ।
0: ਅੱਛਾ ਚੀਮਾ ਸਾਹਿਬ ਜਿਹੜਾ ਇੰਪੀਚਮੈਂਟ ਹੁੰਦੀ ਆ ਤੁਹਾਨੂੰ ਪਤਾ ਹੋਣਾ ਇੰਪੀਚਮੈਂਟ ਕਰਕੇ ਸਾਰੇ ਕਾਂਗਰਸਮੈਨ ਤੇ ਸੈਨੇਟਰ ਫਰਕ ਕਰ ਸਕਦੇ ਜੀ
3: ਹਾਂਜੀ ਬਿਲਕੁਲ ਕਰ ਸਕਦੇ ਆ ਜੀ ਉਹ ਚਾਹੁਣ ਤਾਂ ਕਰ ਸਕਦੇ ਆ
0: ਉਹਦੀ ਵੋਟਿੰਗ ਜ਼ਿਆਦਾ ਚਾਹੀਦੀ ਹੈ ਨਾ
3: ਹਾਂਜੀ ਕਰ ਸਕਦੇ ਆ ਇਹਦੇ ਤੇ ਹੁਣ ਦੇਖੋ ਕਿੰਨੇ ਕੇਸ ਚੱਲਦੇ ਸੀ 93-94 ਕੇਸ ਚੱਲਦੇ ਸੀ ਜਿਨ੍ਹਾਂ ਦੇ ਵਿਚੋਂ 34-35 ਕੇਸਾਂ ਦੇ ਵਿੱਚ ਇਹਨੂੰ ਗਿਲਟੀ ਫਾਇੰਡ ਕੀਤਾ ਗਿਆ ਸੀਗਾ
0: ਬਿਲਕੁਲ
3: ਸਾਹਿਬ ਜੀ ਇਹਦਾ ਜਿੱਦਾਂ ਕਿਸੇ ਵੀ ਕੈਦੀ ਨੂੰ ਫੜ ਕੇ ਲਿਆਂਦੇ ਉੱਥੇ ਮਗ ਸ਼ਾਟ ਲੈਂਦੇ ਆ ਇਹਦਾ ਮਗ ਸ਼ਾਟ ਲਿਆ ਉਹਨਾਂ ਨੇ ਸਭ ਕੁਝ ਕੀਤਾ ਹੋਇਆ ਸੀਗਾ
0: ਹੁਣ ਤੇ ਉਹ ਜਿਹੜੀ ਫਾਈਲਾਂ ਹੋਰ ਨਿਕਲ ਆਈਆਂ ਉਹਦੇ ਵਿੱਚ ਤੇ ਕਲੀਅਰ ਹੋ ਗਿਆ ਜੀ
3: ਸਾਹਿਬ ਜੀ ਬਹੁਤ ਜ਼ਿਆਦਾ ਉਹ ਤਾਂ ਜੇ ਤੁਸੀਂ ਫਾਈਲਾਂ ਚ ਦੇਖੋ ਨਾ ਉੱਥੇ ਕੀ ਸੀਗਾ
0: ਮੈਨੂੰ ਲੱਗਦਾ ਕਿ ਫਾਈਲਾਂ ਲੁਕਾਉਣ ਦੀ ਵਜ੍ਹਾ ਨਾਲ ਹੀ ਸ਼ਾਇਦ ਇਹ ਹੋ ਸਕਦਾ ਇਰਾਨ ਤੇ ਵੀ ਅਟੈਕ ਕੀਤਾ ਲੋਕਾਂ ਦਾ ਦਿਮਾਗ ਦਮੋਗ ਇਧਰ ਆ ਜਾਏ ਲੋਕ ਇਧਰ ਹੀ ਟੱਪੀ ਜਾਣ ਹਾਂ ਵੀ ਉਹ
3: ਇਧਰ ਹੀ ਟੱਪੀ ਜਾਣ ਬਿਲਕੁਲ ਬਿਲਕੁਲ ਤੁਹਾਡੀ ਗੱਲ ਸੋਚ ਆ ਜਿਹੜੀ ਬਿਲਕੁਲ ਸਹੀ ਆ ਇਹ ਹੁਣ ਲੁਕਾਉਣ ਦਾ ਕਰ ਰਿਹਾ ਡਾਕਟਰ ਸਾਹਿਬ ਜੀ ਅੱਜ ਦੀ ਕਿ ਕੱਲ ਦੀ ਖਬਰ ਦੇ ਵਿੱਚ ਜੋ ਕੁਛ ਟਰੰਪ ਨੇ ਹੱਕ ਸਾਹਿਬ ਜੀ ਇੱਕ 13-14 ਸਾਲ ਦੀ ਲੜਕੀ ਦੇ ਨਾਲ ਕੀਤਾ ਉਹ ਮੈਂ ਪੜਿਆ 13-14 ਸਾਲ ਦੀ ਲੜਕੀ ਸੀਗੀ ਉਹ ਡਾਕਟਰ ਜੀ ਆਪਾਂ ਰੇਡੀਓ ਤੇ ਗੱਲ ਹੀ ਨਹੀਂ ਕਰ ਸਕਦੇ ਉਹ
0: ਬਿਲਕੁਲ ਗੱਲ ਹੋਣ ਵਾਲੀਆਂ ਨਹੀਂ ਜੋ ਕੁਛ ਹੋਇਆ ਜੋ ਕੁਛ
3: ਪਹਿਲਾਂ ਹੋਣ ਵਾਲੀਆਂ ਨੀ ਜੋ ਕੁਛ ਇਹਦੇ ਤੇ ਜਿਹੜੇ ਦੋਸ਼ ਲੱਗ ਰਹੇ ਨੇ ਕੀਤਾ ਕੀ ਆ ਉਹ ਲੜਕੀ ਨਾਲ 13 ਸਾਲ ਦੀ ਤੇ ਉਹਨੇ ਮੋਹਰਿਓਂ ਕੀ ਕੀਤਾ ਉਹ ਗੱਲਾਂ ਜਿਹੜੀਆਂ ਆਪਾਂ ਪਬਲਿਕਲੀ ਕਰ ਨਹੀਂ ਸਕਦੇ ਰੇਡੀਓ ਸਟੇਸ਼ਨ ਦੇ ਉੱਤੇ
0: ਪਤਾ ਉਹਨਾਂ ਟਰੰਪ ਸਾਹਿਬ ਨੂੰ ਵੀ ਪਤਾ ਕਿ ਮੇਰੇ ਹਾਲਾਤ ਇਹਨਾਂ ਨੇ ਖਰਾਬ ਕਰ ਦੇਣੇ ਆ ਹੋ ਰਹੇ ਆ ਥੋੜੇ ਦਿਨੋ ਦਿਨ ਹੋ ਰਹੇ ਆ ਕਦੀ ਕੱਢ ਰਿਹਾ ਹੁਣ ਉਹ ਕੱਢ ਦਿੱਤੀ ਆ ਜਿਹੜੀ
3: ਕ੍ਰਿਸ਼ੀ ਨੋਮ ਨੂੰ ਉਹਨੂੰ ਜਵਾਬ ਦਿੱਤਾ
0: ਉਹਨੂੰ ਕੱਢ ਦਿੱਤਾ ਹੌਲੀ ਹੌਲੀ ਹੋਰਾਂ ਨੂੰ ਕਿਉਂਕਿ ਲੋਕਾਂ ਦਾ ਦਿਮਾਗ ਜਿਹੜਾ ਨਾ ਦਿਨ ਬਾਈ ਦਿਨ ਹਫ਼ਤਾ ਕੇ ਦਿਨ ਜਿਹੜਾ ਹਫ਼ਤਾ ਕੇਂਦਰ ਨਿਕਲ ਜਾਵੇ ਫਿਰ ਸ਼ੋਸ਼ਾ ਫੇਰ ਛੱਡਾਂਗੇ
3: ਹਾਂਜੀ ਉਹ ਵੀ ਖੱਕ ਸਾਹਿਬ ਦੀ ਜਿਹੜੀ ਸੀਗੀ ਉਹ ਜਿਹਨੂੰ ਇਹਨੇ ਹੁਣ ਘਰ ਨੂੰ ਤੋਰਤਾ ਉਹ ਖੱਕ ਸਾਹਿਬ ਦੀ $220 million ਆ ਜਿਹੜਾ ਉਹਨੇ ਉਹ ਆ ਜਿਹੜੇ ਜਿੱਦਾਂ ਕਾਬੋਏ ਨੀ ਹੁੰਦੇ ਘੋੜਿਆਂ ਦੇ ਉੱਤੇ ਉਹ ਸਵਾਰ ਕਰਕੇ ਉਹ ਹੈਟ ਜਾਂ ਲੈ ਕੇ ਦੂਏ ਤੱਕ ਘੁੰਮਦੇ ਹੁੰਦੇ ਆ ਇਸ ਤਰ੍ਹਾਂ ਦੀਆਂ ਹਾਂ ਉਹਨੇ ਉਹ ਜਿਹੜੀ ਸੀਗੀ ਉਹਨੇ $220 million ਖਰਚ ਕੀਤੇ ਉਹ ਐਡਵਰਟਾਈਜ਼ਮੈਂਟ ਦੇ ਉੱਤੇ
0: ਬਿਲਕੁਲ
3: ਹਾਂ ਉਹਦੇ ਹੁਣ ਮਕਸਦ ਉਹਦਾ ਇਹ ਆ ਕਿ ਮੈਂ ਇਹ ਕਰਕੇ ਤੇ ਲੋਕ ਮੈਨੂੰ ਅਮਰੀਕਾ ਦੇ ਵਿੱਚ ਜਾਣਨ ਲੱਗ ਪੈਣ ਤੇ ਮੈਂ ਗਾਹਾਂ ਪੋਲੀਟੀਕਲ ਵੱਡੀ ਕਿਸੇ ਪੋਸਟ ਤੇ ਜਾਂ ਪ੍ਰੈਜ਼ੀਡੈਂਟ ਸੀਲੇ ਲੜ ਲੂੰ ਅਸਲ ਦੇ ਵਿੱਚ ਮਸਲਾ ਉਹ ਸੀਗਾ ਤੇ ਉਹ $220 million ਦੀ ਜਿਹੜੀ ਐਡਵਰਟਾਈਜ਼ਮੈਂਟ ਉਹਨੇ ਬਣਾਈ ਆ ਉਹਨੇ ਉਹਨੂੰ ਮਾਰਿਆ
0: ਉਹਨੇ ਉਹ ਵੀ ਮਾਰਿਆ ਤੇ ਦੂਜਾ ਉਹਦਾ ਕੇਸ ਹੋਰ ਵੀ ਨਿਕਲਿਆ ਨਾ ਕਿ ਉਹਦਾ ਕੋਈ ਸੀਨੀਅਰ ਸੀ ਜਿਹੜਾ ਉੱਥੇ ਹੀ ਕੰਮ ਕਰਦਾ ਉਹਦੇ ਨਾਲ ਵੀ ਉਹਦਾ ਰਿਲੇਸ਼ਨ ਸੀ ਕੋਈ ਸੈਕਸੁਅਲ ਰਿਲੇਸ਼ਨ
3: ਹਾਂਜੀ ਸੋ ਇਸ ਕਰਕੇ ਉਹ ਜਿਹੜੀ ਸੀਗੀ ਉਹਨੂੰ ਘਰ ਨੂੰ ਤੋਰਿਆ ਗਿਆ ਆ ਤੇ ਇਹ ਖਾਕਸਾ ਵੀ ਜਦੋਂ ਪਾਵਰ ਆਉਂਦੀ ਆ ਨਾ ਬੰਦੇ ਕੋ ਤੇ ਕੋਈ ਕੋਈ ਬੰਦਾ ਹੈਗਾ ਜਿਹੜਾ ਉਹਨੂੰ ਪਾਵਰ ਨੂੰ ਲਿਮਿਟ ਦੇ ਵਿੱਚ ਰੱਖਦਾ ਨਹੀਂ ਤਾਂ ਆਮ ਕਰਕੇ ਜਿਹੜੀ ਪਾਵਰ ਹੁੰਦੀ ਆ ਇਹ ਹਮੇਸ਼ਾ ਵਾਸਤੇ ਦੁਰਵਰਤੋਂ ਇਹਦੀ ਜਿਹੜੀ ਕੀਤੀ ਜਾਂਦੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਭਾਈ ਜਿਹੜੀ ਸ਼ਕਤੀ ਆ ਤੁਹਾਡੀ ਉਹਦੀ ਦੁਰਵਰਤੋਂ ਕਰਨ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਉਹ ਭੁਗਤਣੀ ਪੈਣੀ ਆ ਇੰਡੀਆ ਦੇ ਵਿੱਚ ਇਹੀ ਕੁਛ ਹੋ ਰਿਹਾ
0: ਨਜੀਮਾ ਸਾਹਿਬ ਇੱਥੇ ਦਾ ਇੱਕ ਸਿਸਟਮ ਬਹੁਤ ਤਕੜਾ ਮੈਂ ਦੇਖਿਆ ਤੇ ਸਾਡੇ ਤੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿ ਕੋਈ ਬੰਦਾ ਪ੍ਰਧਾਨ ਮੰਤਰੀ ਜਾਂ ਕਿਸੇ MP ਨੂੰ ਵੱਧ ਘੱਟ ਬੋਲ ਜਾਏ ਜਾਂ ਉਹਨੂੰ ਇਕੱਲੇ ਇਕੱਲੇ ਸੈਨੇਟਰ ਬਿਠਾ ਕੇ ਤੇ ਉਹ ਬੰਦੇ ਕੋਲੋਂ ਕੁਐਸਚਨ ਕਰਦੇ ਆ ਠੋਕ ਕੇ
3: ਬਿਲਕੁਲ
0: ਇਹ ਮਤਲਬ ਕੋਈ ਪਰਵਾਹ ਨਹੀਂ ਕਿ ਕੌਣ ਆ ਕੌਣ ਨਹੀਂ ਹੈਗਾ ਇਹ ਇੱਕ ਬਹੁਤ ਤਕੜੀ ਰੀਤ ਹੈਗੀ ਅਮਰੀਕਾ ਦੀ ਕਿ ਭਾਈ ਆਹ ਤੂੰ ਕੀਤਾ ਹੁਣ ਕੈਸ਼ ਪਟੇਲ ਨੂੰ ਕੁਛ ਹਰ ਟਾਈਮ ਦੇ ਉੱਪਰ ਉਹਨਾਂ ਨੇ ਘੇਰਿਆ ਹੁੰਦਾ ਉਹਨੂੰ ਸਾਹਮਣੇ ਬਿਠਾ ਲੈਂਦਾ ਕੋਈ ਸੈਨੇਟਰ ਬਹਿ ਜਾਂਦਾ ਮੋਰੇ ਹਾਂ ਵੀ ਤੂੰ ਇਹ ਕੀ ਕੀਤਾ ਉਹ ਕੀ ਕੀਤਾ ਇਹ ਕੀ ਕੀਤਾ
3: ਹਾਂਜੀ ਬਿਲਕੁਲ
0: ਬੰਦੇ ਦੀ
3: ਬਿਲਕੁਲ ਖਾਕਸਾ ਜੀ ਉਹ ਸੈਨੇਟਰ ਆ ਜਿਹੜੇ ਉਹ ਪੀੜ ਸਕਦੇ ਆ ਬੰਦੇ ਨੂੰ ਦਿਮਾਗੀ ਤੌਰ ਤੇ
0: ਬਿਲਕੁਲ ਬਿਲਕੁਲ ਮੈਂ ਦੇਖਦਾ ਉਹਨਾਂ ਡਿਬੇਟਾਂ ਸਾਰੀਆਂ ਉਹ
3: ਹਾਂ ਉਸ ਤਰ੍ਹਾਂ ਦਾ ਸਿਸਟਮ ਹੈ ਜਿੰਨਾ ਚਿਰ ਇੰਡੀਆ ਚ ਨਹੀਂ ਆਉਂਦਾ ਉਹਨੂੰ ਖਾਕਸਾ ਜੀ ਦੇਖੋ ਭਾਵੇਂ ਅਮਰੀਕਾ ਦੇ ਵਿੱਚ ਸੱਚ ਨਹੀਂ ਹੈਗਾ ਜਿਹੜੇ ਰਾਜਨੀਤਿਕ ਆਗੂ ਆ ਉਹ ਸੱਚ ਨਹੀਂ ਬੋਲਦੇ ਪਰ ਜਦੋਂ ਉਹ ਉੱਥੇ ਸੈਨੇਟ ਦੇ ਵਿੱਚ ਹੀਅਰਿੰਗ ਹੁੰਦੀ ਆ ਨਾ
0: ਸਾਹਿਬ ਆ ਗਏ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਮੈਂ ਨਾਲ ਜੋੜਦਾ ਜੀ ਚੀਮਾ
4: ਮਹਾਰਾਜ ਸਤਿ ਸ੍ਰੀ ਅਕਾਲ
0: ਚੀਮਾ ਸਾਹਿਬ ਤੁਸੀਂ ਆ ਜਾਓ ਜੀ ਚੀਮਾ
4: ਸਾਹਿਬ ਕਿੱਥੇ ਤੁਹਾਡੇ ਕੋਲ ਜਾਂਦੇ ਆ
0: ਆਪਾਂ ਕਰੀਏ ਗੱਲ ਜੀ ਡਾਕਟਰ ਸਾਹਿਬ
3: ਸਤਿ ਸ੍ਰੀ ਅਕਾਲ
4: ਹਾਂਜੀ ਸਤਿ ਸ੍ਰੀ ਅਕਾਲ ਚੀਮਾ ਸਾਹਿਬ ਤੁਸੀਂ ਉਸ ਦਿਨ ਅਗਰ ਮੈਨੂੰ ਕਾਲ ਕਰਦੇ ਤੇ ਮੈਂ ਬੇਸ਼ੱਕ ਥੱਕਿਆ ਸੀ ਪਰ ਮੈਂ ਘਰੇ ਬੈਠਾ ਸੀਗਾ ਤੇ ਮੇਰੇ ਦਿਮਾਗ ਚ ਵੀ ਸ਼ਾਇਦ ਤੁਹਾਡਾ ਅੱਜ ਪ੍ਰੋਗਰਾਮ ਨਹੀਂ ਹੈ
3: ਕੋਈ ਗੱਲ ਨੀ ਜੀ
0: ਕੋਈ ਗੱਲ ਨੀ ਹੋ ਜਾਂਦਾ
4: ਸੋ ਕਿਉਂਕਿ ਮੈਂ ਤੇ ਬੈਠੇ ਬੋਲਣਾ ਹੀ ਸੀ, ਮੈਂ ਬੋਲ ਦੇਣਾ ਸੀ, ਕੋਈ ਪ੍ਰੋਬਲਮ ਨਹੀਂ ਸੀ।
1: ਹਾਂਜੀ ਹਾਂਜੀ।
4: ਸੋ ਮੈਨੂੰ ਇਹ ਨਹੀਂ ਪਤਾ ਵੀ ਤੁਹਾਡੇ ਪ੍ਰੋਗਰਾਮ ਰੇਡੀਓ ਦੇ ਉੱਪਰ ਸਕਿਨ ਦੇ ਸੰਬੰਧੀ ਪ੍ਰੋਗਰਾਮ ਹੋ ਚੁੱਕਿਆ ਕਿ ਨਹੀਂ।
3: ਉਹ ਖਾਕ ਸਾਹਿਬ, ਡਾਕਟਰ ਸਾਹਿਬ, ਉਹ ਸਕਿਨ ਦੇ ਸੰਬੰਧੀ ਇੱਕ ਵਾਰੀ ਨਾ ਥੋੜੀ ਬੰਦੇ ਦਿਮਾਗ ਸਾਰੀ ਗੱਲ ਰਹਿ ਜਾਂਦੀ ਹੁੰਦੀ ਆ। ਹੁਣ ਜਦੋਂ ਤੁਸੀਂ ਸਕੂਲੇ ਪੜ੍ਹਾਉਂਦੇ ਸੀਗੇ, ਕਾਲਜਾਂ ਚ ਪੜ੍ਹਾਉਂਦੇ ਸੀਗੇ, ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਪੜ੍ਹਾਉਂਦੇ ਸੀ
0: ਹੱਡੀਆਂ ਦੇ ਕੀਤੇ ਆ, ਇਹ ਪਤਾ
3: ਨਹੀਂ। ਡਾਕਟਰ ਸਾਹਿਬ, ਪਹਿਲਾਂ ਤਾਂ ਤੁਸੀਂ ਪੜ੍ਹਾਉਂਦੇ ਹੁੰਦੇ ਸੀ, ਫਿਰ ਉਹ ਜਿਹੜੇ ਸਟੂਡੈਂਟ ਹੁੰਦੇ ਉਹ ਘਰੀ ਜਾ ਕੇ ਉਹ ਕਿਤਾਬਾਂ ਚ 10-10 ਵਾਰੀ ਫੇਰ ਪੜ੍ਹਦੇ ਸੀ, ਤਾਂ ਬੰਦੇ ਦੇ ਦਿਮਾਗ ਚ ਪੈਂਦੀ ਆ ਜੋ ਤੁਸੀਂ ਗੱਲ ਕਰਤੀ ਆ ਜਿਹੜੀ ਤੁਸੀਂ ਗੱਲ ਇੱਕ ਵਾਰੀ
4: ਉਹਨਾਂ ਨੂੰ ਜਦੋਂ ਮੈਂ ਪੜ੍ਹਾਉਂਦਾ ਸੀ ਉਸ ਵੇਲੇ ਬੜਾ ਟੈਕਨੀਕਲ ਜੇ ਪੁਆਇੰਟਸ ਹੁੰਦੇ ਸੀ ਤੇ ਫਿਰ ਉਹਨਾਂ ਨੇ ਜਾ ਕੇ ਘਰੇ ਜਾ ਕੇ ਵੇਖਣਾ ਹੁੰਦਾ ਸੀਗਾ। ਪੰਜਾਬੀ ਚ ਬੋਲਦੇ ਜਿਵੇਂ ਆਪਾਂ ਬੈਠੇ ਖੁੰਦਾ ਤੇ ਗੱਲਾਂ ਕਰਦੇ ਹੁੰਦੇ ਆ, ਰਿਕਾਰਡਿੰਗ ਸ਼ੁਰੂ ਮੈਂ ਆਪਣੇ ਬ੍ਰੇਨ ਦੀ ਰਿਕਾਰਡਿੰਗ ਉੱਥੋਂ ਹੀ ਸ਼ੁਰੂ ਕਰ ਦਿੰਦਾ। ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਅਸੀਂ ਲੜੀਵਾਰ ਜੀਵਨ ਪੈਦਾ ਕਿਵੇਂ ਹੋਇਆ, ਜੀਵਨ ਕਿਵੇਂ ਵਿਕਸਿਤ ਹੋਇਆ, ਕਿਵੇਂ ਕਿਵੇਂ ਕਿਹੜੀ ਕਿਹੜੀ ਪ੍ਰੋਬਲਮਸ ਉਹਦੇ ਰਸਤੇ ਵਿਚ ਆਈਆਂ, ਇੱਕ ਇੱਕ ਸਟੈਪ ਤੇ ਉਹਦੀ ਜਾਣਕਾਰੀ ਦਿੰਦਿਆਂ ਹੋਇਆ ਅਸੀਂ ਅਡਲਟ ਏਜ ਵਿਚ ਪਹੁੰਚੇ ਸੀ। ਤੇ ਅਡਲਟ ਏਜ ਤੋਂ ਬਾਅਦ ਫੇਰ ਆਪਾਂ ਇਹ ਵੇਰਵਾ ਕਰਿਆ ਸੀ ਵੀ ਇਹ ਜਿਹੜਾ ਅਡਲਟ ਏਜ ਏਡਾ ਵੱਡਾ ਸਰੀਰ ਬਣ ਗਿਆ ਆ, ਇਹਦਾ ਅਸਲ ਚ ਬੇਸਿਕ ਯੂਨਿਟ ਕੀ ਹੈ, ਜੇ ਇਹਦੇ ਚ ਕੋਈ ਖਰਾਬੀਆਂ ਹੋਣ ਜਾਂ ਕਿੱਥੇ ਕਿੱਥੇ ਵੇਖਣਾ ਪੈਣਾ ਆ, ਕੀ ਚੀਜ਼ ਵੇਖਣੀ ਪੈਣੀ ਹੈ, ਤੇ ਉਹਦੇ ਸਬੰਧ ਦੇ ਵਿਚ ਫਿਰ ਆਪਾਂ ਸੈੱਲ ਤੇ ਪਹੁੰਚੇ ਸੀ। ਤੇ ਉਸ ਸੈੱਲ ਦੀ ਡਿਸਕ੍ਰਿਪਸ਼ਨ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਵੀ ਐਕਚੁਲੀ ਸੈੱਲ ਹੈ ਕੀ ਆ
1: ਜੀ।
4: ਬੇਸ਼ਕ ਅਸੀਂ ਇਹਦੀ ਪਰਿਭਾਸ਼ਾ ਇੱਟ ਦੇ ਨਾਲ ਦਿੱਤੀ ਸੀ, ਔਰ ਇੱਟ ਵੀ ਜੇ ਵੇਖੀਏ ਤੇ ਇੱਟ ਦੇ ਵਿਚ ਵੀ ਤੇ ਬਹੁਤ ਸਾਰੇ ਮਿਨਰਲਸ ਹੈਗੇ ਨੇ ਜਿਹੜੇ ਧਰਤੀ ਦੇ ਵਿਚ ਹੈਗੇ ਨੇ, ਔਰ ਉਹਨਾਂ ਮਿਨਰਲਸ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਰੂਪ ਹੀ ਇੱਟ ਹੈ। ਪਰ ਇਹ ਜਿਹੜਾ ਲਿਵਿੰਗ ਸੈੱਲ ਤੇ ਨਾਨ ਲਿਵਿੰਗ ਸੈੱਲ ਅਸੀਂ ਆਮ ਆਪਣੇ ਜਾਣਕਾਰੀ ਦੇ ਮੁਤਾਬਕ ਡਿਵੀਜ਼ਨ ਕਰਦੇ ਆ ਨਾ, ਉਹਦੇ ਮੁਤਾਬਕ ਸੈੱਲ ਇੱਕ ਲਿਵਿੰਗ ਟਿਸ਼ੂ ਹੈਗਾ, ਇੱਕ ਲਿਵਿੰਗ ਪਾਰਟੀਕਲਸ ਹੈਗਾ ਆ, ਮਿਨੀਮਮ ਛੋਟੇ ਤੋਂ ਛੋਟਾ ਯੂਨਿਟ ਹੈਗਾ ਸਰੀਰ ਦਾ। ਔਰ ਉਹਦੇ ਬਾਰੇ ਡਿਟੇਲ ਵਿਆਖਿਆ ਆਪਾਂ ਕੀਤੀ ਸੀਗੀ ਭਈ ਇਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਹੈ, ਇਹਦੀ ਬਾਹਰਲੀ ਚਾਰ ਦੀਵਾਰੀ ਕਿਸ ਤਰ੍ਹਾਂ ਦੀ ਹੈਗੀ ਹੈ, ਇਹਦੇ ਅੰਦਰ ਕੀ ਚੀਜ਼ ਹੈਗੀ ਹੈ, ਔਰ ਜਿਹੜੀ ਅੰਦਰ ਚੀਜ਼ ਹੈਗੀ ਹੈ ਉਹ ਕੰਮ ਕੀ ਕਰਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਵੇਰਵਾ ਸੀਗਾ ਉਹ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀਗਾ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਅਗਰ ਸਾਹ ਦੀ ਬਿਮਾਰੀ ਬਾਹਰ ਹੋਈ ਹੈ ਕਿਸੇ ਬੰਦੇ ਨੂੰ ਤੇ ਅੰਦਰ ਨੁਕਸ ਕਿੱਥੇ ਹੋਏਗਾ, ਮਾਈਟੋਕੋਂਡਰੀਆ ਚ ਹੋਏਗਾ। ਇਸੇ ਤਰ੍ਹਾਂ ਅਲੱਗ ਅਲੱਗ ਅੰਗਾਂ ਦੀ ਜਾਣਕਾਰੀ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ। ਕੁਝ ਇੱਕ ਐਸੀਆਂ ਗੱਲਾਂ ਨੇ, ਮਾਂ ਪਰ ਧੀ, ਪਿਤਾ ਪਰ ਘੋੜਾ, ਬਹੁਤਾ ਨੀ ਤੇ ਥੋੜਾ ਥੋੜਾ, ਅਗਰ ਐਸਾ ਕੁਝ ਵਾਪਰਦਾ ਤੇ ਇਹਦਾ ਮਤਲਬ ਨੁਕਸ ਕਿੱਥੇ ਹੈਗਾ ਆ। ਨੁਕਸ ਹੈਗਾ ਸਾਡੇ ਉਹ ਨਿਊਕਲੀਅਸ ਦੇ ਵਿਚ, ਹਾਂਜੀ। ਔਰ ਇਸੇ ਤਰ੍ਹਾਂ ਹੀ ਅਲੱਗ ਅਲੱਗ ਜਿੰਨੇ ਵੀ ਪਾਰਟੀਕਲਸ ਅੰਗ ਇਸ ਸੈੱਲ ਦੇ ਵਿਚ ਕੰਮ ਕਰਦੇ ਨੇ, ਆਪਣੀ ਆਪਣੀ ਡਿਊਟੀ ਨਿਭਾਉਂਦੇ ਨੇ। ਜਿਹੜਾ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾ ਸਕਦਾ ਜਾਂ ਉਹਦੇ ਚ ਕੋਈ ਖਰਾਬੀ ਆ ਜਾਂਦੀ ਹੈ, ਉਹਦੇ ਮੁਤਾਬਕ ਸਰੀਰ ਦੇ ਉੱਪਰ ਵੱਡੇ ਪੈਮਾਨੇ ਤੇ ਸਾਡੇ ਸਾਹਮਣੇ ਇੱਕ ਬਿਮਾਰੀ ਪੈਦਾ ਹੁੰਦੀ ਹੈ, ਨਿਸ਼ਾਨੀਆਂ ਆਉਂਦੀਆਂ ਨੇ, ਤੇ ਅਸੀਂ ਉਹਦਾ ਕੋਈ ਨਾ ਕੋਈ ਨਾਂ ਰੱਖ ਦਿੰਦੇ ਹਾਂ। ਜਿਹੜੀ ਸਾਰੀ ਗੱਲ ਆਪਾਂ ਕੀਤੀ ਸੀ, ਉਸ ਤੋਂ ਬਾਅਦ ਆਪਾਂ ਇਸ ਸਟਰਕਚਰ ਦੀ ਗੱਲ ਕੀਤੀ ਸੀ ਵੀ ਇਹ ਜਿਹੜਾ ਸਟਰਕਚਰ ਸਾਰੇ ਸਰੀਰ ਦਾ ਬਣਿਆ ਹੋਇਆ ਹੈ ਨਾ, ਇਹ ਬਣਿਆ ਹੈ ਹੱਡੀਆਂ ਦਾ ਢਾਂਚਾ। ਮੁੱਢਲੀ ਗੱਲ ਤਾਂ ਇਹ ਆ ਵੀ ਅਸੀਂ ਪਹਿਲਾਂ ਪਿਲਰ ਖੜੇ ਕਰਦੇ ਹਾਂ
1: ਜੀ,
4: ਔਰ ਫਿਰ ਬੀਮ ਪਾਉਣੇ ਆ, ਤੇ ਫਿਰ ਦੀਵਾਰਾਂ ਤੇ ਬੂਰਾ ਕਰਕੇ ਤੇ ਹੋਰ ਅਲੱਗ ਅਲੱਗ ਕਮਰੇ ਬਣਾਉਣੇ ਆ।
1: ਹਾਂਜੀ,
4: ਉਸੇ ਤਰ੍ਹਾਂ ਦਾ ਹੀ ਕੁਦਰਤ ਦੀ ਰਚਨਾ ਹੋ ਸਕਦਾ, ਜਿਹੜੇ ਵਿਗਿਆਨਕ ਨੇ ਉਹਨਾਂ ਨੇ ਵੀ ਕੁਦਰਤ ਤੋਂ ਹੀ ਸਿੱਖਿਆ ਹੋਵੇ ਵੀ ਇਸ ਤਰ੍ਹਾਂ ਬਣਿਆ ਤੇ ਅਸੀਂ ਵੀ ਘਰ ਬਣਾਉਣੇ ਆ ਤੇ ਇਸੇ ਤਰ੍ਹਾਂ ਹੀ ਬਣਾਉਣੇ ਨੇ।
1: ਬਿਲਕੁਲ,
4: ਰੀੜ੍ਹ ਦੀ ਹੱਡੀ ਦੇ ਸੰਬੰਧ ਵਿਚ ਮੈਂ ਤੁਹਾਡੇ ਨਾਲ ਵਿਆਖਿਆ ਕੀਤੀ ਸੀ ਕਿ ਰੀੜ੍ਹ ਦੀ ਹੱਡੀ ਹੈ ਕੀ ਆ, ਕਿੱਥੋਂ ਤੁਰਦੀ ਤੇ ਕਿੱਥੇ ਜਾਂਦੀ ਹੈ, ਕਿੰਨੇ ਇਹਦੇ ਮਣਕੇ ਹੈਗੇ ਨੇ, ਸਟੈਪਸ ਹੈਗੇ ਨੇ ਪੌੜੀ ਵਰਗੇ ਜਿਹੜੇ ਆਮ ਚ ਜੁੜੇ ਹੋਏ ਨੇ, ਕਿੰਨੀ ਤਰ੍ਹਾਂ ਦੇ ਇਹਦੇ ਵਿਚ ਵਿਕਾਰ ਪੈਦਾ ਹੋ ਸਕਦੇ ਨੇ, ਉਹਨਾਂ ਸਾਰਿਆਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸਿਰ ਦੇ ਨਾਲ ਇਹ ਕਿਵੇਂ ਜੁੜਿਆ ਹੋਇਆ ਆ, ਅਖੀਰ ਤੇ ਜਾ ਕੇ ਕਿਸ ਤਰ੍ਹਾਂ ਹੈਗਾ ਆ ਔਰ ਉਹ ਸਾਰੀ ਡਿਟੇਲ ਰੀੜ ਦੀ ਹੱਡੀ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ 33 ਤੋਂ 26 ਤੋਂ 24 ਕਿਵੇਂ ਮਣਕੇ ਦੇ ਬਣ ਗਿਣੇ ਜਾਂਦੇ ਹਨ ਕਿਵੇਂ ਇਹਦੇ ਪਾਰਟ ਗਿਣੇ ਜਾਂਦੇ ਹਨ ਔਰ ਇਹਦੇ ਅੰਦਰ ਦੀ ਰਚਨਾ ਕੀ ਹੈਗੀ ਜਿਹਨੂੰ ਨਿਊਰਲ ਕੈਨਾਲ ਕਹਿੰਦੇ ਆ ਔਰ ਇਹਦੇ ਵਿੱਚੋਂ ਨਰਵਸ ਦਾ ਜਿਹੜਾ ਬਾਹਰ ਨਿਕਲਣਾ ਹੈਗਾ ਆ ਉਹਦਾ ਸਟਰਕਚਰ ਕੀ ਹੈ ਉਹਦੇ ਚ ਡਿਸਕ ਕਿਸ ਤਰ੍ਹਾਂ ਦੀ ਰੱਖੀ ਹੋਈ ਹੈ ਇਹ ਸਾਰੀ ਡਿਟੇਲ ਇੱਕ ਇੱਕ ਗੱਲ ਦੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਸ ਤੋਂ ਬਾਅਦ ਮੈਂ ਸਾਂਝਾ ਕੀਤਾ ਸੀ ਵੀ ਇਹ ਮੇਨ ਪਿੱਲਰ ਹੈ ਸਾਡਾ ਔਰ ਇਸ ਪਿੱਲਰ ਦੇ ਉੱਪਰ ਬੁਰਜ ਖਲੀਫਾ ਵਰਗਾ
3: ਜੀ
4: ਹਾਂਜੀ ਹਾਂਜੀ ਇਸ ਬੁਰਜ ਖਲੀਫਾ ਦੇ ਪਿੱਲਰ ਦੇ ਉੱਪਰ ਅਲੱਗ ਅਲੱਗ ਤਰ੍ਹਾਂ ਦੇ ਬੀਮ ਪਾਏ ਨੇ ਔਰ ਉਹ ਬੀਮ ਦੀ ਸੰਰਚਨਾ ਜਿਹੜੀ ਸੀ ਅਸੀਂ ਪਹਿਲਾਂ ਨੂੰ ਕਿਹਾ ਸੀਗਾ ਸ਼ੋਲਡਰ ਗਿਲਡਰ ਦੂਸਰੇ ਬੀਮ ਨੂੰ ਕਿਹਾ ਸੀਗਾ ਪੈਲਵਿਕ ਗਿਲਡਰ ਇਹ ਇੱਕ ਦੋ ਵੱਡੇ ਬੀਮ ਨੇ ਇਹਦੀਆਂ ਅਲੱਗ ਅਲੱਗ ਛੱਤਾਂ ਬਣਾਉਣ ਵਾਸਤੇ ਤੇ ਅਲੱਗ ਅਲੱਗ ਹਿੱਸੇ ਕਰਨ ਵਾਸਤੇ ਸਿਰ ਤੋਂ ਹੇਠਾਂ ਵਾਲੇ ਹਿੱਸੇ ਨੂੰ ਸਿਰ ਦੀ ਵਿਆਖਿਆ ਆਪਾਂ ਕਰੀ ਸੀ ਵੀ ਸਿਰ 7 ਹੱਡੀਆਂ ਦਾ ਬਣਿਆ ਹੋਇਆ ਫੇਸ 14 ਹੱਡੀਆਂ ਦਾ ਬਣਿਆ ਹੋਇਆ ਹੈ ਔਰ ਉਹਨਾਂ ਦੀ ਵਿਆਖਿਆ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਸੀ ਵੀ ਕਿਹੜੀ ਕਿਹੜੀ ਹੱਡੀ ਕਿੱਥੋਂ ਲੈ ਕੇ ਚੱਲਦੀ ਹੈ ਤੇ ਉਹਦਾ ਅਸਲ ਪਰਪਸ ਕੀ ਹੈ ਤੇ ਉਹਨੂੰ ਅਸੀਂ ਆਈਡੈਂਟੀਫਾਈ ਕਿਵੇਂ ਕਰਾਂਗੇ ਕਿਵੇਂ ਜਾਣਾਂਗੇ ਵੀ ਆਹ ਜਾਈਗੋਮੈਟਿਕ ਪ੍ਰੋਸੈਸ ਹੀ ਹੈ ਆਹ ਨੇਜ਼ਲ ਬੋਨ ਹੀ ਹੈ ਆਹ ਕੰਕਾਈ ਬੋਨ ਹੈ ਕਿਉਂਕਿ ਕਈ ਬੋਨ ਸਾਨੂੰ ਦਿਸਦੀਆਂ ਨਹੀਂ ਬਾਹਰੋਂ ਲੇਕਿਨ ਅੰਦਰ ਵਾਲੇ ਪਾਸੇ ਹੈਗੀਆਂ ਨੇ ਬਿਮਾਰ ਇੱਕ ਖਾਸ ਗੱਲ ਜਿਹੜੀ ਮੈਂ ਸਮਝਦਾ ਦੁਹਰਾਉਣਾ ਠੀਕ ਰਹੇਗਾ ਇਸ ਨੂੰ ਵੀ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਜੇ ਕਿਸੇ ਨੂੰ ਜੁਕਾਮ ਵਗੈਰਾ ਲੱਗਿਆ ਹੋਵੇ ਨਾ ਨਾਕੀ ਚੋਂ ਪਾਣੀ ਵਗਦਾ ਹੋਵੇ ਤੇ ਕਹਿੰਦਾ ਜੀ ਮੇਰਾ ਤਾਂ ਸਿਰ ਹੀ ਖੋਖਲਾ ਹੋ ਗਿਆ ਪਾਣੀ ਵਗ ਵਗ ਕੇ ਹਾਲਾਂਕਿ ਉਸ ਪਾਣੀ ਦਾ ਵਗਣ ਵਾਲੇ ਦਾ ਸਿਰ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ
3: ਜੀ
4: ਔਰ ਉਹ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਸ ਮਾਈਟ ਬੋਨ ਦੀ ਕੀਤੀ ਸੀਗੀ ਕੌਂਕਾਈ ਬੋਨ ਦੀ ਕੀਤੀ ਸੀਗੀ ਕਿ ਇੱਕ ਬੈਰੀਅਰ ਦੇ ਵਿਚਕਾਰ ਇੱਕ ਨੋ ਮੈਨਸ ਲੈਂਡ ਹੈਗੀ ਹੈ ਜਿਸ ਕਰਕੇ ਬ੍ਰੇਨ ਨਾਲ ਇਸ ਪਾਣੀ ਦਾ ਕੋਈ ਸੰਬੰਧ ਨਹੀਂ ਹੁੰਦਾ ਇਹਦਾ ਸੰਬੰਧ ਸਾਡੀ ਡਾਇਜੈਸਟਿਵ ਕੈਨਾਲ ਦੇ ਨਾਲ ਹੁੰਦਾ ਹੈ ਜਾਂ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਹੈਗਾ ਇਹਦੇ ਵਿੱਚ ਆ ਗਏ ਐਕਸੈਸਿਵ ਗੈਸਾਂ ਤੇ ਐਕਸੈਸਿਵ ਮੋਇਸਚਰ ਦੇ ਕਰਕੇ ਇਹ ਸਾਰਾ ਪਾਣੀ ਜਿਹੜਾ ਉਹ ਨੱਕ ਦੇ ਰਾਹੀਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਜੇ ਉਹ ਫੇਫੜਿਆਂ ਵਿੱਚ ਜਾਣਾ ਸ਼ੁਰੂ ਹੋ ਜਾਏ ਤੇ ਫਿਰ ਸਵੇਰੇ ਲੋਕ ਖੰਗਾਰ ਕੱਢਣੇ ਸ਼ੁਰੂ ਕਰ ਦਿੰਦੇ ਨੇ ਦਿਨੇ ਉਹਦਾ ਪਾਣੀ ਨੱਕ ਚੋਂ ਵਗਣਾ ਸ਼ੁਰੂ ਹੋ ਜਾਂਦਾ ਹੈ ਪਰ ਅਸਲ ਜਦ ਤੱਕ ਉਹ ਪਰਪਸ ਜਿਸ ਕਰਕੇ ਇਹ ਪਾਣੀ ਆ ਰਿਹਾ ਹੈ ਜਦ ਤੱਕ ਉਹ ਠੀਕ ਨਹੀਂ ਹੁੰਦਾ ਤੇ ਤਦ ਤੱਕ ਇਹ ਪਾਣੀ ਠੀਕ ਨਹੀਂ ਹੋ ਸਕਦਾ ਔਰ ਜੇ ਡਾਇਜੈਸਟਿਵ ਸਿਸਟਮ ਨਾਲ ਸੰਬੰਧਿਤ ਹੈ ਤੇ ਜਦ ਤੱਕ ਪੇਟ ਦੇ ਰੋਗ ਨਹੀਂ ਠੀਕ ਹੁੰਦੇ ਜਿਹਦੇ ਚੋਂ 80% ਰੋਗ ਆਮ ਤੌਰ ਤੇ ਪੇਟ ਦੇ ਰੋਗਾਂ ਕਰਕੇ ਲੋਕਾਂ ਨੂੰ ਨੱਕ 'ਚ ਪਾਣੀ ਆਉਣਾ ਸ਼ੁਰੂ ਹੁੰਦਾ ਆ ਔਰ ਦੂਸਰਾ ਹਿੱਸਾ ਜਿਹੜਾ ਆ ਉਹ ਸਾਡੇ ਰੈਸਪੀਰੇਟਰੀ ਸਿਸਟਮ ਦਾ ਹੈਗਾ ਆ ਉਹਦੇ ਕਰਕੇ ਆਉਣਾ ਸ਼ੁਰੂ ਹੁੰਦਾ ਆ ਤੇ ਜਦ ਤੱਕ ਅਸੀਂ ਉਹਨਾਂ ਰੋਗਾਂ ਨੂੰ ਠੀਕ ਨਹੀਂ ਕਰ ਲੈਂਦੇ ਜਾਂ ਕਿਸੇ ਵੀ ਤਰ੍ਹਾਂ ਸਪਰੈਸਿੰਗ ਅੱਜ ਕੱਲ੍ਹ ਦਾ ਜਿਹੜਾ ਟ੍ਰੀਟਮੈਂਟ ਸਪਰੈਸਿੰਗ ਵਾਲਾ ਚੱਲ ਰਿਹਾ ਹੈਗਾ ਆ ਉਹ ਨਹੀਂ ਹੁੰਦਾ ਤਦ ਤੱਕ ਉਹ ਨੱਕ 'ਚੋਂ ਪਾਣੀ ਵਗਦਾ ਹੀ ਰਹਿੰਦਾ ਹੈਗਾ ਆ ਸੋ ਇਹ ਸਾਰੀਆਂ ਗੱਲਾਂ ਆਪਾਂ ਕੀਤੀਆਂ ਸੀ ਕਿ ਭਾਈ ਨਹੀਂ ਇਹ ਬ੍ਰੇਨ 'ਚੋਂ ਨਹੀਂ ਵਗਦਾ ਬ੍ਰੇਨ ਦੇ ਵਿੱਚ ਤੇ ਨੱਕ ਦੇ ਇਸ ਹਿੱਸੇ ਦੇ ਵਿੱਚ ਇੱਕ ਨੋ ਮੈਨਸ ਲੈਂਡ ਹੈਗੀ ਹੈ ਦੋ ਹੱਡੀਆਂ ਦੇ ਹੋਣ ਕਰਕੇ ਵਿਚਕਾਰ ਦੀ ਥਾਂ ਆ ਇਸ ਕਰਕੇ ਬ੍ਰੇਨ ਦੇ ਪਾਣੀ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸ਼ੋਲਡਰ ਗਿਲਡਰ ਹੈ ਕਿਵੇਂ ਬਣਿਆ ਹੋਇਆ ਆ ਪਿਛਲੇ ਪਾਸੇ ਸਾਡੀਆਂ ਦੋ ਹੱਡੀਆਂ ਨੇ ਸਕੈਪੁਲਾ ਸੱਜੇ ਪਾਸੇ ਤੇ ਖੱਬੇ ਪਾਸੇ ਉਹਨਾਂ ਨੂੰ ਅਸੀਂ ਸਕੈਪੁਲਾ ਕਹਿੰਦੇ ਹਾਂ ਜਾਂ ਸ਼ੋਲਡਰ ਬਲੇਡ ਕਹਿ ਦਿੰਦੇ ਹਾਂ ਸਾਹਮਣੇ ਪਾਸੇ ਸਾਡੀ ਹੱਡੀ ਹੈਗੀ ਹੈ ਸਟਰਨਮ ਔਰ ਇਹ ਜਿਹੜੀ ਸਟਰਨਮ ਦੀ ਹੱਡੀ ਹੈਗੀ ਹੈ ਇਹਦੀ ਵਿਆਖਿਆ ਮੈਂ ਤੁਹਾਨੂੰ ਦੱਸੀ ਸੀ ਵੀ ਇਹਦੇ ਤਿੰਨ ਹਿੱਸੇ ਹੈਗੇ ਆ ਮੈਨੂੰ ਬੇਰੀਮ ਸਟਰਨ ਆਈ ਹੈ ਸ਼ੈਫਟ ਆਫ ਦੀ ਸਟਰਨਮ ਹੈਗੀ ਹੈ ਜ਼ੀਫਾਇਡ ਪ੍ਰੋਸੈਸ ਹੈਗਾ ਆ ਔਰ ਉਹਨਾਂ ਦੇ ਬਾਰੇ ਵੀ ਆਪਾਂ ਜਦੋਂ ਪ੍ਰੋਗਰਾਮ ਸੀ ਕਿਉਂਕਿ ਇਹਦੇ ਪੂਰੇ ਇੱਕ ਇੱਕ ਪ੍ਰੋਗਰਾਮ ਦੀ ਡਿਟੇਲ ਸੀਗੀ ਔਰ ਉਹ ਸਾਰੀ ਡਿਟੇਲ ਮੈਂ ਤੁਹਾਡੇ ਸਾਹਮਣੇ ਕਰੀ ਸੀ ਵੀ ਜ਼ੀਫਾਇਡ ਪ੍ਰੋਸੈਸ ਦੇ ਵਿੱਚ ਕਿਵੇਂ ਕਿਵੇਂ ਚੇਂਜਸ ਆਉਂਦੀਆਂ ਨੇ ਸਟਰਨਮ ਦੇ ਵਿੱਚ ਜਿਹੜੀਆਂ ਪਸਲੀਆਂ ਅੱਗੇ ਰਲਦੀਆਂ ਨੇ ਉਹਨਾਂ ਨੂੰ ਅਸੀਂ ਜਿਹੜੀਆਂ ਟਰੂ ਰਿਬਸ ਕਹਿੰਦੇ ਹਾਂ ਤੇ ਫਿਰ ਕੁਛ ਕਹਿੰਦੇ ਹਾਂ ਫਾਲਸ ਰਿਬਸ ਤੇ ਕੁਛ ਕਹਿੰਦੇ ਹਾਂ ਫਲੋਟਿੰਗ ਰਿਬਸ ਇਹ ਜਿਹੜੀਆਂ 12 ਇੱਕ ਪਾਸੇ ਤੇ 12 ਦੂਜੇ ਪਾਸੇ 24 ਪਸਲੀਆਂ ਨੇ ਇਹਨਾਂ ਦੀ ਡਿਸਕ੍ਰਿਪਸ਼ਨ ਆਪਾਂ ਪਹਿਲੀਆਂ 7 ਹੱਡੀਆਂ ਦੇ ਤੌਰ ਤੇ ਇਹ ਕਰ ਦਿੱਤੀ ਸੀ ਵੀ ਭਾਈ ਇਹ ਟਰੂ ਰਿਬਸ ਨੇ ਫੇਰ 3 ਹੱਡੀਆਂ ਦੀ ਕਰ ਦਿੱਤੀ ਸੀ ਵੀ ਇਹ ਫਾਲਸ ਰਿਬਸ ਨੇ ਜਿਹੜੀਆਂ ਇੱਕ ਦੂਸਰੇ ਨੂੰ ਹੱਟ ਕੇ ਤੇ ਪਿੱਛੇ ਹੱਡੀਆਂ ਜਾਂਦੀਆਂ ਨੇ ਤਾਂ ਕਿ ਪੇਟ ਨੂੰ ਬਹੁਤੀ ਜਗ੍ਹਾ ਬਣ ਸਕੇ ਔਰ 2 ਹੱਡੀਆਂ ਜਿਹੜੀਆਂ ਸੀਗੀਆਂ ਰਿਬਸ ਜਿਹੜੀਆਂ ਨੇ ਉਹ ਕੇਵਲ ਪਿਛਲੇ ਪਾਸੇ ਜੁੜੀਆਂ ਨੇ ਅੱਗੇ ਨਹੀਂ ਜੁੜੀਆਂ ਸੀਗੀਆਂ ਤੇ ਆਪਾਂ ਨੂੰ ਕਿਹਾ ਸੀਗਾ ਫਲੋਟਿੰਗ ਰਿਬਸ ਹੈ ਔਰ ਉੱਪਰ ਵਾਲੇ ਪਾਸੇ ਜਦੋਂ ਪੈਲਵਿਕ ਜਿਹੜੀ ਸ਼ੋਲਡਰ ਗਿਲਡਰ ਨੂੰ ਕੰਪਲੀਟ ਕਰਨ ਦੀ ਗੱਲ ਸੀਗੀ ਪਿਛਲੇ ਪਾਸੇ ਦੀਆਂ ਸਕੈਪੁਲਾ ਦੀਆਂ ਹੱਡੀਆਂ ਤੋਂ ਬਾਅਦ ਸਾਹਮਣੇ ਪਾਸੇ ਸਾਡੇ ਕਲੈਵੀਕਲ ਹਸਲੀ ਦੀ ਹੱਡੀ ਹੁੰਦੀ ਹੈ ਹਸਲੀ ਦੀ ਹੱਡੀ ਦੀ ਇੱਕ ਹੋਰ ਮਹਾਨਤਾ ਸ਼ਾਇਦ ਹੋ ਸਕਦਾ ਮੈਂ ਉਸ ਦਿਨ ਦੇ ਪ੍ਰੋਗਰਾਮ ਵਿੱਚ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਕਈ ਵਾਰ ਕਈ ਪੁਆਇੰਟਸ ਵਿੱਚੋਂ ਰਹਿ ਜਾਂਦੇ ਨੇ ਕਿ ਇਹ ਇੱਕ ਐਸੀ ਹੱਡੀ ਹੈ, ਦਿਲ ਸਾਡਾ ਫਿਫਥ ਵੀਕ ਦੇ ਵਿਚ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਂਦਾ ਆ, ਪਰ ਇਹ ਜਿਹੜੀ ਕਲੈਵੀਕਲ ਦੀ ਹੱਡੀ ਹੈ ਇਹ ਸਿਕਸਥ ਵੀਕ ਆਫ ਇੰਟਰਾਯੂਟਰਨ ਲਾਈਫ, ਜਦੋਂ ਸਪਰਮ ਤੇ ਓਵਮ ਮਿਲੇ ਉਸ ਦਿਨ ਤੋਂ ਲੈ ਕੇ ਸਿਕਸਥ ਵੀਕ ਛੇਵੇਂ ਹਫਤੇ ਦੇ ਵਿਚ ਇਹ ਸਾਡੀ ਕਲੈਵੀਕਲ ਦੀ ਜਿਹੜੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਔਰ ਇਹਦੀ ਵਿਲੱਖਣਤਾ ਇਹ ਆ ਕਿ ਬਾਕੀ ਤਾਂ ਹੱਡੀਆਂ ਦੇ ਵਿਚ ਬੋਨ ਮੈਰੋ ਹੁੰਦਾ ਹੈ, ਸੁਰਾਖ ਹੁੰਦਾ ਆ, ਲੇਕਿਨ ਇਹਦੇ ਵਿਚ ਕੋਈ ਸੁਰਾਖ ਨਹੀਂ ਹੁੰਦਾ। ਇਹਦੇ ਵਿਚ ਸੁਰਾਖ ਸਿਰਫ ਇੰਨਾ ਹੀ ਹੁੰਦਾ ਆ ਜਿਹਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਜਿਹਦੇ ਰਾਹੀਂ ਇਹਨੂੰ ਖੁਰਾਕ ਮਿਲਦੀ ਰਹਿੰਦੀ ਹੈ, ਤੇ ਜਿਵੇਂ ਜਿਵੇਂ ਸਰੀਰ ਵੱਧਦਾ ਆ ਉਸੇ ਬਨਿਸਬਤ ਉਸੇ ਰੇਸ਼ੋ ਦੇ ਵਿਚ ਇਹ ਵੀ ਵੱਧਦੀ ਰਹਿੰਦੀ ਹੈ। ਖੁਰਾਕ ਤਾਂ ਬਹੁਤ ਜ਼ਰੂਰੀ ਹੈ ਨਾ, ਸੋ ਸਿਰਫ ਖੁਰਾਕ ਦੀ ਆਵਾਜਾਈ ਵਾਲਾ ਤੇ ਗਾਰਬੇਜ ਬਾਹਰ ਨਿਕਲਣ ਵਾਲੇ ਉਹਨਾਂ ਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਛੋਟੇ ਛੋਟੇ ਸੁਰਾਖ ਹੁੰਦੇ ਆ, ਪਰ ਵੈਸੇ ਇਹਦੇ ਵਿਚ ਅੰਦਰ ਵੱਡਾ ਸੁਰਾਖ ਨਹੀਂ। ਹੋ ਸਕਦਾ ਮੈਂ ਉਸ ਦਿਨ ਦੇ ਪ੍ਰੋਗਰਾਮ

0: ਹੁੰਦਾ ਸੁਰਾਖ ਹੁੰਦਾ ਆ, ਲੇਕਿਨ ਇਹਦੇ ਵਿਚ ਕੋਈ ਸੁਰਾਖ ਨਹੀਂ ਹੁੰਦਾ। ਇਹਦੇ ਵਿਚ ਸੁਰਾਖ ਸਿਰਫ ਇੰਨਾ ਹੀ ਹੁੰਦਾ ਆ ਜਿਹਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਜਿਹਦੇ ਰਾਹੀਂ ਇਹਨੂੰ ਖੁਰਾਕ ਮਿਲਦੀ ਰਹਿੰਦੀ ਹੈ ਤੇ ਜਿਵੇਂ ਜਿਵੇਂ ਸਰੀਰ ਵੱਧਦਾ ਆ ਉਸੇ ਬਨਿਸਬਤ ਉਸੇ ਰੇਸ਼ੋ ਦੇ ਵਿਚ ਇਹ ਵੀ ਵੱਧਦੀ ਰਹਿੰਦੀ ਹੈ। ਖੁਰਾਕ ਤਾਂ ਬਹੁਤ ਜ਼ਰੂਰੀ ਹੈ ਨਾ, ਸੋ ਸਿਰਫ ਖੁਰਾਕ ਦੀ ਆਵਾਜਾਈ ਵਾਲਾ ਤੇ ਗਾਰਬੇਜ ਬਾਹਰ ਨਿਕਲਣ ਵਾਲੇ ਉਹਨਾਂ ਨੂੰ ਕਹਿੰਦੇ ਅਸੀਂ ਨਿਊਟ੍ਰੀਐਂਟ ਫੋਰਾਮਨ, ਛੋਟੇ ਛੋਟੇ ਸੁਰਾਖ ਹੁੰਦੇ ਆ, ਪਰ ਵੈਸੇ ਇਹਦੇ ਵਿਚ ਅੰਦਰ ਵੱਡਾ ਸੁਰਾਖ ਨਹੀਂ ਜਿਸ ਤਰ੍ਹਾਂ ਦਾ ਅਸੀਂ ਰੀੜ ਦੀ ਹੱਡੀ ਚ ਦੱਸਿਆ ਆ, ਜਿਸ ਤਰ੍ਹਾਂ ਅਸੀਂ ਫੀਮਰ ਤੇ ਹਿਊਮਰਸ ਦੇ ਵਿਚ ਦੱਸਿਆ ਹੈ, ਜਿਸ ਤਰ੍ਹਾਂ ਅਸੀਂ ਟਿਬੀਆ ਦੇ ਵਿਚ ਦੱਸਿਆ ਹੈ ਵੀ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਵੱਡੇ ਸੁਰਾਖ ਹੁੰਦੇ ਨੇ ਔਰ ਉਹ ਇੱਕ ਤਰ੍ਹਾਂ ਦੀ ਫੈਕਟਰੀ ਹੈ ਜਿੱਥੇ ਸਾਡੇ ਸੈੱਲ ਬਣਦੇ ਨੇ। ਇਹ ਸਾਰੀ ਡਿਸਕ੍ਰਿਪਸ਼ਨ ਆਪਾਂ ਇਹਨਾਂ ਦੇ ਪ੍ਰੋਗਰਾਮਾਂ ਦੇ ਨਾਲ ਸੰਬੰਧਿਤ ਪ੍ਰੋਗਰਾਮ ਚ ਮੈਂ ਦੇ ਚੁੱਕਿਆ ਤੁਹਾਡੇ ਸਾਹਮਣੇ। ਔਰ ਇਹ ਪੈਲਵਿਕ ਜਿਹੜਾ ਉੱਪਰ ਵਾਲਾ ਸ਼ੋਲਡਰ ਗਿਰਡਰ ਬਣ ਗਿਆ, ਪਿਛਲੀਆਂ ਦੋ ਹੱਡੀਆਂ ਸਾਹਮਣੇ ਦੀਆਂ ਕਲੈਰੀਕਲ ਦੋ ਹੱਡੀਆਂ ਜੁੜ ਕੇ ਔਰ ਸਾਈਡਾਂ ਤੇ ਜਾ ਕੇ ਇਹ ਸ਼ੋਲਡਰ ਜੁਆਇੰਟ ਬਣਾਉਂਦੀਆਂ ਨੇ ਔਰ ਸ਼ੋਲਡਰ ਜੁਆਇੰਟ ਨੂੰ ਬਣਾਉਣ ਦਾ ਤਰੀਕਾ ਵੀ ਮੈਂ ਦੱਸਿਆ ਸੀਗਾ ਕਿ ਜਿਹੜੀਆਂ ਮਾਸਪੇਸ਼ੀਆਂ ਪਿਛਲੇ ਪਾਸਿਓਂ ਇਸ ਸਕੈਪੁਲਾ ਦੇ ਹੇਠਾਂ ਤੋਂ ਆਉਂਦੀਆਂ ਨੇ ਔਰ ਜਿਹੜੀਆਂ ਮਾਸਪੇਸ਼ੀਆਂ ਸਾਡੀ ਛਾਤੀ ਦੇ ਵਿਚੋਂ ਸ਼ੁਰੂ ਹੁੰਦੀਆਂ ਨੇ, ਚਾਰ ਮਾਸਪੇਸ਼ੀਆਂ ਦਾ ਮੈਂ ਨਾਂ ਲਿਆ ਸੀਗਾ, ਪੈਕਟੋਰਸ ਮੇਜਰ, ਪੈਕਟੋਰਸ ਮਾਈਨਰ, ਸਰੈਟਸ ਇੰਟੀਰੀਅਰਸ, ਸਬ ਸਕੈਪੁਲਰਸ। ਇਹ ਚਾਰ ਮਾਸਪੇਸ਼ੀਆਂ ਜਿਹੜੀਆਂ ਨੇ ਇਹ ਜੁੜ ਕੇ ਜਿੱਥੋਂ ਸ਼ੁਰੂ ਹੁੰਦੀਆਂ ਨੇ ਤੰਦ ਸ਼ੁਰੂ ਹੁੰਦੀਆਂ ਨੇ, ਜਦੋਂ ਵਿਚਕਾਰ ਇਕੱਠੀਆਂ ਹੋ ਜਾਂਦੀਆਂ ਨੇ ਤੇ ਫਿਰ ਇੱਕ ਡੈਲਟਾ ਮਵ ਜਾਂਦੇ ਨੇ, ਜਿਵੇਂ ਛਾਤੀ ਸਾਡੀ ਪੂਰੀ ਭਰੀ ਹੁੰਦੀ ਹੈ, ਇਸੇ ਤਰ੍ਹਾਂ ਹੀ ਛਾਤੀ ਭਰੀ ਹੁੰਦੀ ਹੈ ਤੇ ਜਦੋਂ ਜਾ ਕੇ ਕਿਸੇ ਥਾਂ ਤੇ ਇਹਨੇ ਲੱਗਣਾ ਹੁੰਦਾ ਉਦੋਂ ਇਹ ਰੱਸੀ ਬਣ ਜਾਂਦੀ ਹੈ, ਇਹਨੂੰ ਅਸੀਂ ਲਿਗਾਮੈਂਟ ਕਹਿ ਦਿੰਦੇ ਹਾਂ। ਔਰ ਉਹ ਜਿਹੜਾ ਇਹਨਾਂ ਚਾਰ ਮਾਸਪੇਸ਼ੀਆਂ ਦਾ ਲਿਗਾਮੈਂਟ ਪਲੱਸ ਪਿਛਲੇ ਪਾਸੇ ਸਰੈਟਸ ਜਿਹੜਾ ਸਬ ਸਕੈਪੁਲਰਿਸ ਮਸਲ ਹੈ ਐਂਡ ਟੈਰਿਸ ਮੇਜਰ ਤੇ ਟੈਰਿਸ ਮਾਈਨਰ, ਇਹ ਦੋ ਛੋਟੇ ਛੋਟੇ ਮਾਸਪੇਸ਼ੀਆਂ ਨੇ ਜਿਹੜੇ ਸਾਡੇ ਬਾਹਰਲੇ ਪਾਸੇ ਜਿਹੜੀ ਸਕੈਪੁਲਾ ਦੀ ਹੱਡੀ ਹੈ ਨਾ ਉਹਦੇ ਬਾਹਰਲੇ ਪਾਸੇ ਜੁੜੇ ਆ ਤੇ ਸਾਡੀ ਕੱਚ ਤੱਕ ਆਉਂਦੇ, ਕੱਚ ਸਾਰੇ ਸਮਝਦੇ ਹੈ ਨਾ ਐਗਜ਼ੀਗਾ ਆਰਮਪੀ।
1: ਉਸ ਇੰਡੀਆ ਤੋਂ ਫੋਨ ਆਇਆ ਬਾਰ ਬਾਰ, ਤੁਸੀਂ ਕਰੋ ਜਾਰੀ ਰੱਖੋ ਪ੍ਰੋਗਰਾਮ ਤੇ ਮੈਂ ਉਧਰੋਂ ਫੋਨ ਲੈ ਲਵਾਂਗਾ।
0: ਇਸ ਤਰ੍ਹਾਂ ਇਹ ਸਾਡੀ ਇੱਕ ਗੁਲਾਈ ਬਣ ਜਾਂਦੀ ਹੈ ਗੋਲ, ਜਿਹਦੇ ਵਿਚ ਆ ਕੇ ਸਾਡੀ ਆ ਡੋਲੇ ਦੀ ਜਿਹੜੀ ਹੱਡੀ ਹੈ ਜਿਹਨੂੰ ਹਿਊਮਰਸ ਕਹਿੰਦੇ ਆ ਇਹ ਆ ਕੇ ਫਸਦੀ ਹੈ ਤੇ ਇੱਕ ਜੁਆਇੰਟ ਬਣ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਹੇਠਾਂ ਵਾਲੇ ਇੱਕ ਪੈਲਵਿਕ ਗਿਰਡਲ ਦੀ ਗੱਲ ਕੀਤੀ ਸੀ ਔਰ ਉਹ ਪੈਲਵਿਕ ਗਿਰਡਲ ਨੂੰ ਬਣਾਉਣ ਵਾਸਤੇ ਮੈਂ ਦੱਸਿਆ ਸੀ ਕਿ ਪਿਛਲੇ ਪਾਸੇ ਤਾਂ ਰੀੜ ਦੀ ਹੱਡੀ ਹੀ ਹੈ ਔਰ ਉਹਦੇ ਦੋਵੇਂ ਪਾਸੇ ਸੈਕਰਲ ਹੱਡੀ ਹੈਗੀ ਹੈ, ਕੋਕਸਿਕਸ ਹੱਡੀ ਹੈਗੀ ਹੈ ਔਰ ਉਹਨਾਂ ਦੇ ਸਾਈਡਾਂ ਤੇ ਉੱਪਰ ਵਾਲੇ ਪਾਸੇ ਈਡੀਅਮ ਹੈਗੀ ਹੈ, ਬਿਲਕੁਲ ਹੇਠਾਂ ਵਾਲੇ ਪਾਸੇ ਈਸੀਅਮ ਹੈਗੀ, ਜਿਵੇਂ ਮੈਂ ਬੈਠਿਆ ਹੋਇਆ ਕੁਰਸੀ ਤੇ ਜੋ ਹੇਠਾਂ ਲੱਗਦੀ ਹੈ ਉਹ ਈਸੀਅਮ ਹੈਗੀ ਹੈ ਔਰ ਜਿੱਥੇ ਅਸੀਂ ਬੈਲਟ ਬਣਦੇ ਹਾਂ ਸਭ ਤੋਂ ਉੱਪਰ ਦਿਖਾਈ ਦਿੰਦੀ ਹੈ ਉਹ ਈਡੀਅਮ ਹੈਗੀ ਹੈ ਔਰ ਸਾਹਮਣੇ ਜਿੱਥੇ ਅਸੀਂ ਬੈਲਟ ਦਾ ਬੱਕਲ ਆਉਂਦਾ ਸਾਡੇ ਉੱਥੇ ਹੱਡੀ ਹੈ ਜਿਹਨੂੰ ਅਸੀਂ ਪਿਊਬਿਕ ਹੱਡੀ ਕਹਿੰਦੇ ਹਾਂ ਔਰ ਇਹਨਾਂ ਦੇ ਜੁੜਨ ਕਰਕੇ ਫਿਰ ਇੱਕ ਪੂਰੀ ਤਰ੍ਹਾਂ ਜਿਹੜਾ ਹੈ ਉਹ ਪਿਲਰਾਂ ਦੇ ਉੱਪਰ ਬੀਮ ਬਣ ਜਾਂਦਾ ਆ ਔਰ ਇੱਕ ਤਰ੍ਹਾਂ ਘਰ ਪੂਰਾ ਇਕੱਠਾ ਹੋ ਜਾਂਦਾ। ਫਿਰ ਅਸੀਂ ਟਰੰਕ ਦੀ ਗੱਲ ਕੀਤੀ ਸੀਗੀ ਕਿ ਭਾਈ ਧੌਣ ਤੋਂ ਹੇਠਾਂ ਤੇ ਲੱਤਾਂ ਜਿੱਥੇ ਹੁੰਦੀਆਂ ਨੇ, ਜਿੱਥੇ ਲੱਤਾਂ ਧੜ ਦੇ ਨਾਲ ਜੁੜਦੀਆਂ ਨੇ, ਇਸ ਸਾਰੇ ਧੜ ਨੂੰ ਅਸੀਂ ਟਰੰਕ ਕਹਿੰਦੇ ਹਾਂ ਔਰ ਇਸ ਟਰੰਕ ਦੇ ਜਿਹੜੇ ਆ ਫਿਰ ਅਸੀਂ ਤਿੰਨ ਹਿੱਸੇ ਕਰ ਦਿੱਤੇ ਸੀ ਪਰ ਪਹਿਲਾ ਹਿੱਸਾ ਅਸੀਂ ਵੰਡਿਆ ਸੀਗਾ ਛਾਤੀ ਤੇ ਪੇਟ ਵਿਚ। ਛਾਤੀ ਦਾ ਹਿੱਸਾ ਉਹ ਹਿੱਸਾ ਸੀਗਾ ਜਿਹਦੇ ਚ ਬੜੇ ਜ਼ਰੂਰੀ ਅੰਗ ਕੁਦਰਤ ਨੇ ਸਾਂਭੇ ਹੋਏ ਨੇ ਔਰ ਉਹਦੇ ਵਾਸਤੇ ਉਹਨੇ ਚਾਰ ਚਫੇਰੇ ਹੱਡੀਆਂ ਦਾ ਪਿੰਜਰਾ ਬਣਾਇਆ ਹੋਇਆ ਤਾਂ ਕਿ ਇਹਨਾਂ ਨੂੰ ਕੋਈ ਸੱਟ ਫੇਟ ਛੇਤੀ ਨਾ ਲੱਗ ਸਕੇ, ਕੋਈ ਨੁਕਸਾਨ ਨਾ ਹੋ ਸਕੇ, ਇਸ ਕਰਕੇ ਹੱਡੀਆਂ ਦੇ ਪਿੰਜਰੇ ਵਿਚ ਰਹਿਣ ਵਾਲੇ ਤੇ ਉਥੋਂ ਤੱਕ ਦਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਚੈਸਟ ਕਿਹਾ ਸੀਗਾ ਔਰ ਚੈਸਟ ਦੇ ਹੇਠਾਂ ਪਾਸੇ ਐਬਡੋਮਨ ਵਾਲਾ ਹਿੱਸਾ ਸੀਗਾ। ਇਸ ਐਬਡੋਮਨ ਤੇ ਚੈਸਟ ਦੇ ਵਿਚ ਇੱਕ ਬਾਰਡਰ ਬਣਾ ਦਿੱਤਾ ਕੁਦਰਤ ਨੇ, ਲਿਆ ਬਈ ਆ ਤੇਰੀ ਵੰਡ ਆ ਮੇਰੀ ਵੰਡ ਆ ਔਰ ਉਸ ਦਾ ਨਾਂ ਸੀਗਾ ਡਾਇਫਰਾਮ। ਡਾਇਫਰਾਮ ਤੋਂ ਹੇਠਾਂ ਲੈ ਕੇ ਤੇ ਜਿੱਥੋਂ ਤੱਕ ਲੱਤਾਂ ਹਨ, ਜਿੱਥੇ ਲੱਤਾਂ ਜੁੜਦੀਆਂ ਨੇ ਇਸ ਧੜ ਦੇ ਨਾਲ ਆ ਕੇ, ਇਸ ਸਾਰੇ ਨੂੰ ਪਹਿਲਾਂ ਤਾਂ ਬਾਹਰੋਂ ਤਾਂ ਐਬਡੋਮਨ ਕਹਿੰਦੇ ਆ ਲੇਕਿਨ ਅੰਦਰ ਵਾਲੇ ਪਾਸਿਓਂ ਇਹ ਵੰਡਿਆ ਹੋਇਆ। ਅੰਦਰ ਵਾਲੇ ਪਾਸਿਓਂ ਜਿਵੇਂ ਡਾਇਫਰਾਮ ਨੇ ਵੰਡ ਕੀਤੀ ਸੀ ਉਸੇ ਤਰ੍ਹਾਂ ਹੀ ਇਸ ਥਾਂ ਤੇ ਵੀ ਵੰਡ ਕੀਤੀ ਹੋਈ ਹੈ ਪਰ ਉਹ ਇੰਟਰਨਲ ਵੰਡ ਹੈ, ਜਿਵੇਂ ਦੋ ਭਰਾ ਕਹਿੰਦੇ ਨੇ ਘਰ ਤਾਂ ਇੱਕ ਹੀ ਹੈ ਤੇ ਅਸੀਂ ਇਹਦੇ ਵਿੱਚ ਕਾਰ ਵਿਹੜੇ ਚ ਕੰਧ ਕਰ ਲੈਂਦੇ ਹਾਂ ਛੋਟੀ ਜੀ। ਹਾਂਜੀ ਤੇ ਉਹ ਕੰਧ ਕਰ ਲਈ ਛੋਟੀ ਔਰ ਉਸ ਕੰਧ ਨੂੰ ਅਸੀਂ ਕਹਿੰਦੇ ਹਾਂ ਪੇਰੀਟੋਨੀਅਮ ਔਰ ਇੱਕ ਵੱਡਾ ਪੇਰੀਟੋਨੀਅਮ ਇੱਕ ਛੋਟਾ ਪੇਰੀਟੋਨੀਅਮ, ਲੇਸਰ ਸੈਕ ਆਫ ਪੇਰੀਟੋਨੀਅਮ ਤੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ। ਇਹ ਪੇਟ ਦੇ ਦੋ ਹਿੱਸੇ ਅੰਦਰੋਂ ਅੰਦਰੋਂ ਕਰਦੇ ਨੇ, ਬਾਹਰੋਂ ਸਕਿਨ ਸਾਡੀ ਉਹੀ ਇੱਕੋ ਹੀ ਹੈ, ਦੋਹਾਂ ਦਾ ਘੇਰਾ ਜਿਹੜਾ ਉਹ ਬਾਉਂਡਰੀ ਇੱਕੋ ਹੀ ਹੈਗੀ ਹੈ। ਸੋ ਇਹਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਉਸ ਵੇਲੇ ਕੀਤੀ ਸੀਗੀ ਕਿ ਭਾਈ ਇਹ ਕਿਸ ਤਰ੍ਹਾਂ ਹੈਗਾ ਫਿਰ

0: ਇਸ ਅਬਡੋਮਨ ਵਾਲੇ ਏਰੀਏ ਦੇ ਵਿਚ ਕਿਹੜੇ ਕਿਹੜੇ ਅੰਗ ਨੇ ਜਿਹੜੇ ਗ੍ਰੇਟਰ ਸੈਕ ਆਫ ਪੇਰੀਟੋਨੀਅਮ ਚ ਲਪੇਟੇ ਆ, ਔਰ ਇਸੇ ਤਰ੍ਹਾਂ ਪਲਵਿਕ ਏਰੀਆ ਜਿਹੜਾ ਹੈ ਇਹਦੇ ਵਿਚ ਫੇਰ ਬਹੁਤ ਜਰੂਰੀ ਚੀਜ਼ਾਂ ਹਨ, ਬਹੁਤ ਜਰੂਰੀ ਸਾਡੇ ਜੀਵਨ ਨਾਲ ਸੰਬੰਧਿਤ ਕਿ ਜੀਵਨ ਨੂੰ ਜਿਨ੍ਹਾਂ ਨੇ ਅੱਗੇ ਤੋਰਨਾ ਹੈਗਾ ਆ। ਇਸ ਕਰਕੇ ਇਹਨੂੰ ਵੀ ਕੁਦਰਤ ਨੇ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਦਿੱਤੀ ਹੈਗੀ ਹੈ, ਔਰ ਉਹ ਹੱਡੀਆਂ ਦੀ ਪੂਰੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਹੈਗੀ ਹੈ ਉਹਦੀਆਂ ਤਿੰਨਾਂ ਹੱਡੀਆਂ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਹੈ, ਔਰ ਇਹ ਇੱਕ ਗੋਲ ਚੱਕਰ ਫਿਰ ਬਣਾ ਦਿੰਦੀਆਂ, ਪੂਰੀ ਤਰ੍ਹਾਂ ਦਾ ਬੀਮ ਬਣ ਜਾਂਦਾ ਹੈਗਾ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਸਪੋਰਟ ਕਰਦਾ ਹੈਗਾ। ਔਰ ਫਿਰ ਇਹਦੇ ਅੰਗਾਂ ਦੀ ਵਿਆਖਿਆ ਜਿਹੜੀ ਸੀ, ਜਾਂ ਬਾਹਰ ਦੀਆਂ ਜਿਹੜਾ ਸਾਡੀ ਚਮੜੀ ਹੈਗੀ ਹੈ ਜਾਂ ਮਾਸਪੇਸ਼ੀਆਂ ਹੈਗੀਆਂ ਨੇ, ਐਬਡੋਮਨ ਦੇ ਮਸਲਸ ਹੈਗੇ ਨੇ ਤਿੰਨ, ਅਬਲੀਕ, ਟ੍ਰਾਂਸਵਰਸ ਔਰ ਲੌਂਗੀਟਿਊਡੀਨਲ, ਤਿੰਨ ਤਰ੍ਹਾਂ ਦੇ ਮਸਲ ਹੈਗੇ ਨੇ ਜਿਹੜੇ ਉਪਰੋਂ ਹੇਠਾਂ ਨੂੰ ਜਾਂਦੇ ਨੇ, ਸਾਈਡ ਤੋਂ ਸਾਈਡ ਨੂੰ ਜਾਂਦੇ ਨੇ, ਔਰ ਅਬਲੀਕ ਟੇਢੇ ਜਾਂਦੇ ਨੇ। ਇਹ ਮਸਲ ਇਸ ਤਰ੍ਹਾਂ ਦੇ ਹਨ, ਇੰਟਰਨਲ ਵੀ ਐਕਸਟਰਨਲ ਵੀ, ਜਿਹੜੇ ਇਸ ਪੇਟ ਦੀ ਦੀਵਾਰ ਨੂੰ ਬਣਦੇ ਨੇ ਤੇ ਅੱਗੇ ਹੇਠਾਂ ਤੱਕ ਚਲੇ ਜਾਂਦੇ ਹਨ। ਔਰ ਫਿਰ ਉਹਦੀ ਵਿਆਖਿਆ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਦਮੀਆਂ ਦੇ ਵਾਸਤੇ ਜਣਨ ਇੰਦਰੀ ਬਾਹਰ ਹੈਗੀ ਹੈ, ਔਰਤਾਂ ਦੇ ਵਾਸਤੇ ਜਣਨ ਇੰਦਰੀ ਜਿਹੜੀ ਹੈ ਉਹ ਅੰਦਰ ਹੈਗੀ ਹੈ, ਤੇ ਉਹਦੇ ਨਿਕਾਸ ਦੇ ਰਸਤੇ ਵਾਸਤੇ ਕੁਦਰਤ ਨੇ ਇਹਦੇ ਵਿਚ ਸਿਊਚਰ ਪਾਈ ਹੈ, ਸਟਿਚਿੰਗ ਨਹੀਂ ਕੀਤੀ, ਖਾਲੀ ਰਹਿਣ ਦਿੱਤਾ ਹੈਗਾ, ਜਿਹਨੂੰ ਅਸੀਂ ਵਲਵਾ ਕਹਿੰਦੇ ਹਾਂ ਜਾਂ ਵਜਾਈਨਲ ਏਰੀਆ ਕਹਿੰਦੇ ਆ, ਉਹ ਇੱਕ ਤਰ੍ਹਾਂ ਦੀ ਸਿਊਚਰ ਤੋਂ ਬਿਨਾਂ ਆ। ਪਰ ਜੇ ਆਦਮੀ ਹੁੰਦਾ ਹੈ, ਮੇਲ ਹੁੰਦਾ ਹੈ, ਤੇ ਇਹ ਇੱਥੇ ਪੂਰੀ ਤਰ੍ਹਾਂ ਸਿਊਚਰ ਹੈ ਜਿਹੜੀ ਹੇਠਾਂ ਟੈਸਟਿਸ ਤੱਕ ਜਾਂਦੀ ਹੈ, ਤੇ ਤੁਸੀਂ ਉਹਨੂੰ ਵੇਖ ਵੀ ਸਕਦੇ ਹੋ ਵੀ ਟੈਸਟਿਸ ਜਿਹੜੀ ਦੋ ਹਿੱਸੇ ਦੋ ਪਾਸਿਓਂ ਸਕਿਨ ਆਈ, ਉਹਨੂੰ ਵਿਚਕਾਰ ਸਿਉਣ ਪਾ ਕੇ ਕੁਦਰਤ ਨੇ ਟੈਸਟਿਸ ਦਾ ਇੱਕ ਬੈਗ ਬਣਾ ਦਿੱਤਾ ਜਿਹਦੇ ਚ ਸਾਡੇ ਟੈਸਟਿਸ ਰਹਿੰਦੇ, ਉਹਨੂੰ ਅਸੀਂ ਸਕਰੋਟਮ ਕਹਿੰਦੇ ਹਾਂ, ਠੀਕ ਹੈ। ਸੋ ਇਹ ਸਾਰੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰੀ ਸੀਗੀ ਵੀ ਇਸ ਸਰੀਰ ਦੀ ਬਣਤਰ ਦੇ ਸੰਬੰਧ ਵਿਚ ਔਰ ਹੱਡੀਆਂ ਦੇ ਸੰਬੰਧ ਵਿਚ ਇਹਨਾਂ ਦੇ ਹੱਡੀਆਂ ਦਾ ਫੰਕਸ਼ਨ ਕੀ ਹੈਗਾ ਆ, ਔਰ ਉਹ ਸਾਰੇ ਫੰਕਸ਼ਨ ਨੂੰ ਵੀ ਜਿੰਨੇ ਵੀ ਸਾਡੇ ਸੈੱਲ ਹਨ ਇਮਿਊਨਿਟੀ ਦੇ, ਉਹ ਸਾਰੇ ਦੇ ਸਾਰੇ ਸੈੱਲ ਜਿਹੜੇ ਨੇ ਉਹ ਸਾਡੀਆਂ ਇਹਨਾਂ ਵੱਡੀਆਂ ਹੱਡੀਆਂ ਦੇ ਵਿਚ ਬਣਦੇ ਨੇ। ਜੇ ਹੱਡੀਆਂ ਵੀਕ ਹੋਣਗੀਆਂ ਤਾਂ ਆਟੋਮੈਟਿਕਲੀ ਸਾਡਾ ਇਹ ਜਿਹੜਾ ਸਾਰਾ ਸਿਸਟਮ ਹੈਗਾ ਆ ਇਹ ਵੀਕ ਹੋ ਜਾਏਗਾ, ਤੇ ਜੇ ਸਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਫਿਰ ਤੁਸੀਂ ਇਹ ਸਮਝੋ ਵੀ ਇਹਦੇ ਵਿਚ ਬਣਨ ਵਾਲੇ ਜਿੰਨਾ ਵੀ ਮਟੀਰੀਅਲ ਹੈ ਉਹ ਸਹੀ ਹੋਏਗਾ ਤੇ ਅੱਗੋਂ ਇਹ ਸਰੀਰ ਦੀ ਰਾਖੀ ਪੂਰੀ ਤਰ੍ਹਾਂ ਕਰ ਸਕੇਗਾ। ਸੋ ਆਮ ਤੌਰ ਤੇ ਇਹ ਸਾਰੀ ਵਿਆਖਿਆ ਬਹੁਤ ਵਾਰ ਕੀਤੀ ਹੈ, ਅੱਗੇ ਵੀ ਕੀਤੀ ਹੈ, ਪਰ ਇਹਨਾਂ ਪ੍ਰੋਗਰਾਮਾਂ ਦੇ ਵਿਚ ਲੜੀਵਾਰ ਚੱਲਦੇ ਸੀਰੀਅਲ ਦੇ ਵਿਚ ਵੀ ਮੈਂ ਤੁਹਾਡੇ ਸਾਹਮਣੇ ਦੱਸਿਆ ਸੀਗਾ ਕਿ ਬੋਨ ਮੈਰੋ ਦਾ ਫੰਕਸ਼ਨ ਕੀ ਹੈਗਾ ਆ, ਕੀ ਉੱਥੇ ਬਣਦਾ ਹੈਗਾ ਆ, ਇੱਕ ਸਾਡੇ ਬਲੱਡ ਦੇ ਸੈੱਲ ਜਿਹੜੇ ਨੇ ਕਿਹੜੇ ਕਿਹੜੇ ਹੈਗੇ ਨੇ, ਔਰ ਜਿਹੜਾ ਬਲੱਡ ਆਮ ਤੌਰ ਤੇ ਸਾਡੀਆਂ ਆਰਟਰੀਆਂ ਦੇ ਵਿਚ ਵਹਿ ਰਿਹਾ ਹੁੰਦਾ ਆ ਉਹਦੇ ਵਿਚ ਤਰਤੀਬ ਕੀ ਹੁੰਦੀ, ਬਾਹਰ ਵਾਲੇ ਪਾਸੇ ਪਲੇਟਲੈਟਸ ਹੁੰਦੇ ਨੇ, ਅੰਦਰ ਵਾਲੇ ਪਾਸੇ ਜਿਹੜਾ ਉਹ ਸੀਰਮ ਦੇ ਵਿਚ ਰਲੇ ਹੋਏ ਕਿਹੜੇ ਕਿਹੜੇ ਸੈੱਲ ਹੁੰਦੇ ਨੇ, ਆਮ ਤੌਰ ਤੇ ਇਨਫੈਂਟਰੀ ਬਾਹਰਲੇ ਪਾਸੇ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਨਿਊਟ੍ਰੋਫਿਲ, ਬੇਸੋਫਿਲ, ਈਸਨੋਫਿਲ ਸਾਰੇ ਸੈੱਲਾਂ ਦੀ ਵਿਆਖਿਆ ਮੈਂ ਤੁਹਾਡੇ ਨਾਲ ਸਾਹਮਣੇ ਕੀਤੀ ਸੀ ਵੀ ਇਹ ਸਾਰੇ ਸੈੱਲ ਜਿਹੜੇ ਨੇ ਉਸ ਖੂਨ ਦੇ ਵਿਚ ਤਰਦੇ ਰਹਿੰਦੇ ਨੇ ਤੇ ਇਹਨਾਂ ਦੀ ਬਣਤਰ ਸਾਰੀ ਹੱਡੀਆਂ ਦੇ ਵਿਚ ਬਣਦੀ ਹੈਗੀ ਹੈ। ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਦੇ ਉੱਪਰ, ਸਕਿਨ ਸਭ ਤੋਂ ਵੱਡਾ ਆਰਗਨ ਹੈ, ਬੜੇ ਅੰਗ ਆਪਾਂ ਗਿਣੇ ਆ ਇਹ ਸਰੀਰ ਦੇ ਵਿਚ, ਛਾਤੀ, ਬ੍ਰੇਨ ਚ ਅਲੱਗ, ਜਿਹੜੀ ਖੋਪੜੀ ਚ ਅਲੱਗ ਸਾਡੇ ਅੰਗ ਹੈਗੇ ਨੇ, ਉਸ ਤੋਂ ਬਾਅਦ ਧੌਣ ਦੇ ਵਿਚ ਸਾਡੇ ਇੱਕ ਅਲੱਗ ਅੰਗ ਹੈਗੇ ਨੇ, ਅਲੱਗ ਤਰ੍ਹਾਂ ਦੀਆਂ ਹੱਡੀਆਂ ਹੈਗੀਆਂ ਨੇ, ਇਸੇ ਤਰ੍ਹਾਂ ਛਾਤੀ ਦੇ ਵਿਚ ਅਲੱਗ ਅਲੱਗ ਮੇਨ ਅੰਗ ਜਿਹੜੇ ਸੀਗੇ ਅਸੀਂ ਉਹਨਾਂ ਦਾ ਵੇਰਵਾ ਹਾਰਟ ਜਾਂ ਲੰਗਸ ਜਾਂ ਮੀਡੀਆ ਸਟੈਨਿਅਮ ਦੇ ਤੌਰ ਤੇ ਕਰਦੇ ਹਾਂ। ਮੀਡੀਆ ਸਟੈਨਿਅਮ ਇੱਕ ਬਹੁਤ ਜ਼ਰੂਰੀ ਪਾਥਵੇ, ਰਸਤਾ ਹੈਗਾ ਆ ਵੀ ਭਾਈ ਠੀਕ ਆ ਤੇਰੀ ਖੇਤੀ ਆ ਮੇਰੀ ਖੇਤੀ ਆ, ਲੇਕਿਨ ਅੱਖ ਟਿਊਬਲ ਪਿਓ ਵਾਲਾ ਸਾਂਝਾ ਸੀਗਾ ਔਰ ਇਹਦੇ ਵਿਚ ਰਸਤਾ ਸਾਂਝਾ ਹੋ ਗਿਆ, ਮੇਰੇ ਖੇਤ ਨੂੰ ਵੀ ਜਾਊਗਾ ਤੇਰੇ ਨੂੰ ਵੀ ਜਾਊਗਾ। ਸੋ ਇਸ ਤਰ੍ਹਾਂ ਕਰਕੇ ਉਹਦੀ ਵਿਆਖਿਆ ਆਪਾਂ ਮੀਡੀਆ ਸਟੈਨਿਅਮ ਦੀ ਕੀਤੀ ਸੀ। ਅੱਗੇ ਫਿਰ ਚੱਲ ਕੇ ਜਦੋਂ ਸਮਾਂ ਆਏਗਾ ਫਿਰ ਇਸ ਮੀਡੀਆ ਸਟੈਨਿਅਮ ਦੀ ਡਿਟੇਲ ਵੀ ਆਪਾਂ ਤੁਹਾਡੇ ਸਾਹਮਣੇ ਕਰਾਂਗੇ। ਔਰ ਇਸੇ ਤਰ੍ਹਾਂ ਹੀ ਐਬਡੋਮਨ ਦੇ ਅੰਗਾਂ ਦੀ ਗੱਲ ਕਰੀ ਸੀਗੀ, ਇਸੇ ਤਰ੍ਹਾਂ ਹੀ ਪੈਲਵਿਕ ਦੇ ਅੰਗਾਂ ਦੀ ਗੱਲ ਕਰੀ ਸੀਗੀ। ਕਿਉਂ ਔਰਤ ਦੇ ਅੰਗ ਜਿਹੜੇ ਨੇ ਉਹ ਅੰਦਰ ਹੁੰਦੇ ਨੇ, ਕਿਉਂ ਆਦਮੀ ਦੇ ਜਿਹੜੇ ਅੰਗ ਨੇ ਟੈਸਟਿਸ ਵਗੈਰਾ ਉਹ ਬਾਹਰ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਹੀਟ ਚਾਹੀਦੀ ਹੁੰਦੀ ਹੈ। ਔਰਤ ਦੇ ਅੰਗਾਂ ਨੂੰ ਜਿਵੇਂ ਆਮ ਰੂਟੀਨ ਚ ਵੇਖਦੇ ਆ ਕਿ ਕੁਕੜੀਆਂ ਕੜੁੱਕ ਮਲਦੀਆਂ ਨੇ, ਕਾਂਡਿਆਂ ਉੱਪਰ ਬੈਠਦੀਆਂ ਨੇ, ਉਹਨਾਂ ਨੂੰ ਹੀਟ ਦਿੰਦੀਆਂ ਨੇ, ਅਸਲ ਵਿਚ ਫੁੱਟਦੇ ਆ। ਔਰ ਔਰਤ ਨੂੰ ਦੇ ਅੰਡੇ ਨੂੰ ਬਣਨ ਵਾਸਤੇ ਹੀਟ ਚਾਹੀਦੀ ਹੈ, ਜਿਸ ਕਰਕੇ ਕੁਦਰਤ ਨੇ ਇਸ ਨੂੰ ਪੇਟ ਦੇ ਅੰਦਰ ਹੀ ਰਹਿਣ ਦਿੱਤਾ। ਸਪਰਮ ਬਣਨ ਵਾਸਤੇ ਸਾਨੂੰ ਹੀਟ ਨਹੀਂ ਚਾਹੀਦੀ, ਠੰਡਾ ਏਰੀਆ ਸਾਨੂੰ ਚਾਹੀਦਾ, ਇਸ ਕਰਕੇ ਜਿਹੜਾ ਸਕਰੋਟਮ ਬਾਹਰਲੇ ਪਾਸੇ ਝੋਲਾ ਬਣਾ ਕੇ ਆਦਮੀ ਦਾ ਜਿਹੜਾ ਟੈਸਟਿਸ ਹੈ ਉਹ ਬਾਹਰਲੇ ਪਾਸੇ ਨਿਕਾਲ ਦਿੱਤਾ ਗਿਆ। ਸੋ ਇਹ ਸਾਰੀ ਵਿਆਖਿਆ ਆਪਾਂ ਕਰੀ, ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀਗੇ ਸਕਿਨ ਤੇ। ਸਕਿਨ ਦੀ ਗੱਲ ਕਰਦਿਆਂ ਹੋਇਆ ਮੈਂ ਤੁਹਾਡੇ ਸਾਹਮਣੇ ਉਹ ਵਿਆਖਿਆ ਕਰੀ ਸੀ ਬਈ ਅਸੀਂ ਹੁਣ ਤੱਕ ਸਾਰੇ ਲੋਕ ਇਹ ਸਮਝਦੇ ਹਾਂ ਕਿ ਪੰਜ ਗਿਆਨ ਇੰਦਰੀਆਂ ਹਨ ਔਰ ਪੰਜ ਗਿਆਨ ਇੰਦਰੀਆਂ ਦਾ ਗਿਆਨ ਸਾਡੇ ਸਰੀਰ ਦੇ ਅੰਦਰ ਮਨ ਦੀ ਸਥਿਤੀ ਤੇ ਪਹੁੰਚਦਾ ਹੈ ਜਿਹਨੂੰ ਅਸੀਂ ਧਿਆਨ ਕਹਿੰਦੇ ਹਾਂ ਔਰ ਉਸ ਮਨ ਦੀ ਸਥਿਤੀ ਤੇ ਪਹੁੰਚ ਕੇ ਇਹ ਫੈਸਲਾ ਹੁੰਦਾ ਹੈ ਕਿ ਜਿਸ ਜਿਸ ਵੀ ਗਿਆਨ ਇੰਦਰੀ ਨੇ ਬਾਹਰੋਂ ਜੋ ਵੀ ਗਿਆਨ ਇਕੱਠਾ ਕੀਤਾ ਹੈ ਉਹਦੇ ਵਿੱਚ ਰਿਐਲਿਟੀ ਕੀ ਹੈ ਤੇ ਉਹਦਾ ਅਸੀਂ ਬਾਅਦ ਵਿੱਚ ਜਵਾਬ ਕੀ ਦੇਣਾ ਹੈ। ਸੋ ਟੇਸਟ ਹੈ ਤਾਂ, ਸਮੈਲਿੰਗ ਹੈ ਤਾਂ, ਵਿਜ਼ਨ ਹੈ ਤਾਂ, ਹੀਅਰਿੰਗ ਹੈ ਤਾਂ, ਸੈਕਸ ਇੰਦਰੀ ਹੈ ਤਾਂ, ਇਹ ਸਾਰੇ ਸਾਡੇ ਜਿਹੜੇ ਗਿਆਨ ਇੰਦਰੀ ਬਾਹਰਲੇ ਪਾਸੇ ਫੈਲੇ ਹੈ, ਬਾਹਰ ਦਾ ਗਿਆਨ ਇਕੱਠਾ ਕਰਦੇ ਨੇ ਔਰ ਉਹਦੀ ਮੈਂ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਦੇ ਦਿੱਤੀ ਸੀ ਇੱਕ, ਤਾਂ ਕਿ ਤੁਸੀਂ ਯਾਦ ਰੱਖ ਸਕੋ ਕਿ ਮੰਨ ਲਿਆ ਜਾਏ ਕਿਸੇ ਪਾਰਟੀ ਚ ਗਏ ਹੋਏ ਹੋ, ਬੜੇ ਵਧੀਆ ਭੋਜਨ ਸਮੈਲ ਆ ਰਹੀ ਹੈ, ਬਹੁਤ ਵਧੀਆ ਜਿਹੜਾ ਸੰਗੀਤ ਚੱਲ ਰਿਹਾ ਹੈਗਾ, ਤੁਸੀਂ ਆਨੰਦ ਲੈ ਰਹੇ ਹੋ ਉਸ ਗੱਲ ਦਾ ਤੇ ਉਹ ਭੋਜਨ ਵੀ ਜਿਹੜਾ ਹੈਗਾ ਆ ਉਹਦੀਆਂ ਵੀ ਸਮੈਲਾਂ ਆ ਰਹੀਆਂ ਨੇ ਵੀ ਠੀਕ ਹੈ, ਇਸ ਤੋਂ ਬਾਅਦ ਇਹ ਪ੍ਰਸ਼ਾਦੇ ਭੋਜਨ ਅਸੀਂ ਛਕਣਾ ਹੈਗਾ, ਬੜੀ ਵਧੀਆ ਖੁਸ਼ਬੂ ਆ ਰਹੀ ਹੈਗੀ ਹੈ, ਬ੍ਰੇਨ ਉਸ ਨੂੰ ਅਕਸੈਪਟ ਕਰ ਰਿਹਾ, ਮਨ ਉਹਨੂੰ ਅਕਸੈਪਟ ਕਰ ਰਿਹਾ ਹੈ। ਭੇਜ ਕੌਣ ਰਿਹਾ ਹੈਗਾ? ਜੀਭ ਦਾ ਟੇਸਟ ਭੇਜੇਗਾ ਜੇ ਖਾਵਾਂਗੇ ਤਾਂ, ਨੱਕ ਦਾ ਸਮੈਲ ਭੇਜੇਗਾ ਜੇ ਅਸੀਂ ਉਹਨੂੰ ਉਹ ਭੇਜਾਂਗੇ ਤਾਂ, ਅੱਖਾਂ ਵੇਖ ਕੇ ਵੇਖਣਗੀਆਂ ਵੀ ਬਹੁਤ ਵਧੀਆ ਗਜਰੇਲਾ ਬਣਿਆ ਹੈ ਯਾਰ, ਬਹੁਤ ਵਧੀਆ ਰਸਗੁੱਲੇ ਬਣੇ ਆ, ਇਹ ਸਾਰੀਆਂ ਗੱਲਾਂ ਅੰਦਰ ਜਾਣਗੀਆਂ। ਪਰ ਮੈਂ ਇੱਥੇ ਆ ਕੇ ਐਗਜ਼ਾਮਪਲ ਤੁਹਾਨੂੰ ਇਹ ਦਿੱਤੀ ਸੀ, ਭਾਵੇਂ ਕਿ ਇਹ ਸਾਰੀਆਂ ਚੀਜ਼ਾਂ ਬਾਹਰ ਦੀਆਂ ਗਿਆਨ ਇੰਦਰੀਆਂ ਇਸੇ ਤਰ੍ਹਾਂ ਹੀ ਇਹ ਸਭ ਕੁਝ ਵੇਖ ਰਹੀਆਂ ਨੇ, ਇਸੇ ਤਰ੍ਹਾਂ ਹੀ ਮਹਿਸੂਸ ਕਰ ਰਹੀਆਂ ਨੇ, ਜਿਵੇਂ ਅੱਗੇ ਇਹਨਾਂ ਦਾ ਟਰਾਂਸਮਿਸ਼ਨ ਹੋ ਰਿਹਾ ਸੀ, ਹੁਣ ਵੀ ਇਵੇਂ ਹੀ ਟਰਾਂਸਮਿਸ਼ਨ ਹੋ ਰਿਹਾ ਹੈ। ਉਹ ਰੁਕਿਆ, ਨੋਟ ਬੰਦ ਨਹੀਂ ਹੋਈ, ਰੁਕਿਆ ਨਹੀਂ ਹੈ, ਪਰ ਹੋਇਆ ਕੀ, ਤੁਹਾਨੂੰ ਕਿਸੇ ਨੇ ਆ ਕੇ ਖਬਰ ਦੇ ਦਿੱਤੀ ਯਾਰ ਤੇਰੇ ਤਾਂ ਪਿੱਛੇ ਘਰ ਦੇ ਵਿੱਚ ਅੱਗ ਲੱਗ ਗਈ ਆ, ਜਾਂ ਤੇਰੇ ਘਰ ਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ, ਔਰ ਹੁਣ ਕੀ ਹੋਇਆ, ਤੁਹਾਡਾ ਧਿਆਨ ਉਸ ਕੰਸੈਂਟ੍ਰੇਸ਼ਨ ਵਾਲੇ ਪਾਸੇ ਚਲਾ ਗਿਆ, ਕੰਸੈਂਟ੍ਰੇਸ਼ਨ ਵਾਲੇ ਪਾਸੇ ਜਾਣ ਕਰਕੇ ਭਾਵੇਂ ਸਮੈਲ ਆਈ ਜਾਵੇ ਵਧੀਆ ਵਧੀਆ ਬਣਿਆ ਖਾਣਿਆਂ ਦੀ, ਭਾਵੇਂ ਸੰਗੀਤ ਕੰਨਾਂ ਰਾਹੀਂ ਸੁਣਿਆ ਜਾ ਰਿਹਾ ਕਿ ਬਹੁਤ ਵਧੀਆ ਗਾਣੇ ਲੱਗੇ ਹੋਏ ਨੇ ਔਰ ਲੋਕ ਸੁਣ ਰਹੇ ਨੇ, ਹਾਂਜੀ, ਪਰ ਤੁਹਾਨੂੰ ਉਹਦਾ ਆਨੰਦ ਨਹੀਂ ਆਉਣਾ, ਤੁਸੀਂ ਉਹਦਾ ਆਨੰਦ ਨਹੀਂ ਲੈ ਸਕਣਾ, ਕਿਉਂਕਿ ਧਿਆਨ ਉਹਦੇ ਉੱਤੇ ਵਿਚਾਰ ਕਰ ਹੀ ਨਹੀਂ ਰਿਹਾ। ਇੰਦਰੀਆਂ ਕਰ ਰਹੀਆਂ ਨੇ, ਲੇਕਿਨ ਇੰਦਰੀਆਂ ਦੀ ਗੱਲ ਦੀ ਬਹੁਤੀ ਵੈਲਿਊ ਨਹੀਂ ਹੈਗੀ ਜਦ ਤੱਕ ਧਿਆਨ ਦੇ ਕੇਂਦਰ ਤੇ ਜਾ ਕੇ ਇਹ ਸਾਰਾ ਫੈਸਲਾ ਨਹੀਂ ਹੋ ਜਾਂਦਾ, ਤਦ ਤੱਕ ਇਹਦਾ ਕੁਛ ਨਹੀਂ ਹੁੰਦਾ। ਸੋ ਇਹ ਅਸੀਂ ਇਸ ਸੰਬੰਧ ਦੇ ਵਿੱਚ ਵਿਆਖਿਆ ਕੀਤੀ ਸੀ, ਉਸ ਤੋਂ ਬਾਅਦ ਅਸੀਂ ਸਕਿਨ ਦੇ ਸੰਬੰਧ ਵਿੱਚ ਇਹ ਗੱਲ ਕਰੀ ਸੀ, ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਤੇ ਸਾਰੇ ਲੋਕ ਜਾਣਦੇ ਆ, ਪਰ ਜਿਹੜੀ ਸਾਡੀ ਸਕਿਨ ਦੀ ਗਿਆਨ ਇੰਦਰੀ ਹੈ ਨਾ, ਜਿਹੜੀ ਸਪਰਸ਼ ਰਾਹੀਂ ਸਭ ਤੋਂ ਜ਼ਿਆਦਾ ਗਿਆਨ ਸਾਡਾ ਅੰਦਰ ਪਹੁੰਚਾਉਂਦੀ ਹੈ, ਉਹਦੇ ਬਾਰੇ ਅਸੀਂ ਕਦੇ ਗੱਲ ਨਹੀਂ ਕੀਤੀ। ਸਾਡੀ ਇਹ ਜਿਹੜੀ ਹੈ ਪੰਜਾਂ ਵਿੱਚੋਂ ਪਲੱਸ ਛੇਵੀਂ ਗਿਆਨ ਇੰਦਰੀ ਹੈ ਔਰ ਸਭ ਤੋਂ ਵੱਡੀ ਗਿਆਨ ਇੰਦਰੀ ਹੈ। ਸਕਿਨ ਜਿਹੜੀ ਹੈ ਸਾਡੇ ਸਰੀਰ ਦਾ ਸਭ ਤੋਂ ਵੱਡਾ ਆਰਗਨ ਵੀ ਹੈ, ਸਭ ਤੋਂ ਵੱਡਾ ਸਿਸਟਮ ਵੀ ਹੈ, ਸਭ ਤੋਂ ਵੱਡੀ ਗਿਆਨ ਇੰਦਰੀ ਵੀ ਹੈ। ਹੁਣ ਤੁਸੀਂ ਵੇਖੋ ਵੀ ਸਭ ਤੋਂ ਵੱਡਾ ਕਵਰਿੰਗ ਸਾਰੀ ਬਾਡੀ ਨੂੰ ਕਵਰ ਕਰਦਾ, ਇਹਦੇ ਚ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹ ਸਭ ਤੋਂ ਵੱਡਾ ਅੰਗ ਹੈਗਾ ਆ। ਦੂਸਰਾ, ਇਹ ਸਭ ਤੋਂ ਵੱਡਾ ਸਪਰਸ਼ ਦਾ ਜਾਂ ਸੈਂਸੇਸ਼ਨ ਫੀਲ ਕਰਨ ਵਾਲਾ ਅੰਗ ਹੈ, ਕਿਉਂਕਿ ਜਿੰਨੀਆਂ ਵੀ ਨਰਵ ਇੰਡੈਕਸ ਨੇ ਸਾਡੀਆਂ, ਹੁਣ ਜਿੰਨੀਆਂ ਵੀ ਰੋਡ ਜਾਂਦੀਆਂ ਹੋਣਗੀਆਂ ਪੰਜਾਬ ਦੇ ਵਿੱਚੋਂ ਤੇ ਬਾਰਡਰ ਤੇ ਜਾ ਕੇ ਖਤਮ ਹੋ ਜਾਂਦੀਆਂ ਹੋਣਗੀਆਂ, ਠੀਕ ਹੈ ਸਾਡੀ ਰਾਏ ਚੰਗੀ ਹੋਵੇ ਪਾਕਿਸਤਾਨ ਨਾਲ ਤੇ ਉਧਰ ਵੀ ਜਾਈ ਜਾਣਗੀਆਂ, ਜਾਂ ਪਾਕਿਸਤਾਨ ਦੀ ਰੋਡ ਬਾਰਡਰ ਤੇ ਆ ਕੇ ਖਤਮ ਹੋ ਜਾਂਦੀਆਂ ਹੋਣਗੀਆਂ ਜੇ ਸਾਡੀ ਚੰਗੀ ਬਣਦੀ ਹੈ ਤੇ ਇਧਰ ਉਧਰ ਆਵਾਜਾਈ ਹੋ ਹੀ ਜਾਏਗੀ, ਅਦਰਵਾਈਜ਼ ਕੀ ਹੈ, ਸਾਡੀ ਸਾਰਾ ਕੁਝ ਉੱਥੇ ਆ ਕੇ ਰੁਕ ਜਾਂਦਾ ਹੈ, ਬਾਰਡਰ ਤੇ ਆ ਕੇ ਸਾਰੀਆਂ ਇਧਰ ਉਧਰ ਦੀ ਜਿਹੜੀ ਟ੍ਰੈਫਿਕ ਹੈ ਆਪੋ ਆਪਣੇ ਪਾਸੇ ਰੁਕ ਜਾਂਦੀ ਹੈ। ਸਕਿਨ ਜਿਹੜੀ ਹੈ ਇਹ ਉਹ ਲਾਸਟ ਸਰੀਰ ਦਾ ਹਿੱਸਾ ਹੈ ਜਿਹੜਾ ਬਾਹਰੀ ਸਪਰਸ਼ ਦੇ ਕੰਟੈਕਟ ਦੇ ਵਿੱਚ ਹੈਗਾ ਆ। ਇੱਥੇ ਆ ਕੇ ਜਿੰਨੀਆਂ ਵੀ ਨਰਵਸ ਹਨ, ਸੈਂਸਰੀ ਫਾਈਬਰ ਤੇ ਲੋਕੋਮੋਟਿਵ ਫਾਈਬਰ, ਤੁਸੀਂ ਸਾਰੇ ਜਾਣਦੇ ਹੋ, ਕਈ ਦਿਨ ਇਹਦੇ ਡਿਸਕਸ ਕਰੀ ਹੈ, ਇਹ ਸਾਰੇ ਦੇ ਸਾਰੇ ਆ ਕੇ ਇੱਥੇ ਐਂਡ ਕਰਦੇ ਆ। ਔਰ ਇਸ ਕਰਕੇ ਜਿਵੇਂ ਹੁਣ ਮੰਨ ਲਿਆ ਜਾਏ ਠੰਡ ਹੋਵੇ, ਭਾਵੇਂ ਤੁਹਾਨੂੰ ਕਿ ਪਤਾ ਲੱਗ ਗਿਆ ਕਿ ਯਾਰ ਤੁਹਾਡੇ ਘਰ ਦਾ ਅੱਗ ਲੱਗ ਗਈ ਜਾਂ ਤੁਹਾਡੇ ਘਰ ਕੋਈ ਨੁਕਸਾਨ ਹੋ ਗਿਆ, ਪਾਰਟੀ ਤੇ ਤੁਸੀਂ ਨਿਕਲ ਪਏ ਹੋ ਪਰ ਬਗੈਰ ਗਰਮ ਕੱਪੜਿਆਂ ਲਿਆ ਨਹੀਂ ਜਾ ਸਕਦੇ, ਤੁਹਾਨੂੰ ਸੈਂਸ ਹੋਏਗੀ, ਇਹ ਏਡਾ ਵੱਡਾ ਸੈਂਸ ਆਰਗਨ ਆ ਕਿ ਜਿਹਦੀ ਗੱਲ ਬ੍ਰੇਨ ਮੋੜ ਹੀ ਨਹੀਂ ਸਕਦਾ, ਬ੍ਰੇਨ ਨੂੰ ਉਹਦੀ ਗੱਲ ਮੰਨਣੀ ਪਏਗੀ ਕਿ ਭਾਈ ਠੰਡ ਹੈਗੀ ਆ, ਉਹਦੇ ਮੁਤਾਬਕ ਤੁਸੀਂ ਗਰਮ ਕੱਪੜੇ ਪਾ ਲਓ, ਠੀਕ ਹੈ, ਜਾਣਾ ਤਾਂ ਹੈਗਾ ਹੀ ਹੈ, ਖਾਣਾ ਤੁਸੀਂ ਖਾ ਰਹੇ ਹੋਵੋਗੇ, ਮੂੰਹ ਰਾਹੀਂ ਜਾ ਰਿਹਾ ਹੋਵੇਗਾ, لیکن او دا جو ٹیسٹ آنند یا سمیل پہلو آ رہی سی او تھانو نہیں رہنا. سنگیت پہلا بھی چل رہا سی تے ہن بھی چل رہا ہے گا, جیڑا آنند تسی پہلا لے رہے سی گے او ہن نہیں لے رہے, کیونکہ دھیان انہاں فائلاں نو پینڈنگ کر رہا. پینڈنگ کرنے واسطے پنچاکاں کو ایک دھیان تسی آپا بار بار دہرانے اس گل نو, سو جن بھی پاٹھک نے جڑے روز سننے والے نے سمجھتے ہیں انہاں گلاں نو. سو یہ جیڑی سپرش دی اندری ہے ساڈی, سکن جیڑی ساڈی ہیگی ہے, یہ دے بارے عام طور تے کسے تھاں تے اس طرح دی ویاکھیا نہیں ہیگی کہ اے ساڈا سب توں وڈا سینسری آرگن بھی ہے. دوسرا میں ایک گل کہی کہ سکن جیڑی ہے نا ساڈی, یہ سکن اسی سمجھتے ہاں بھی ایک سسٹم بھی ہے. سسٹم اسی اس نو کہنے ہاں, جی میں فار ایگزامپل ڈائجسٹو سسٹم اسی کہنے ہاں نا, کسے تھان تو یہ شروعات ہوئی ہے, کسے تھان تے یہ اینڈ ہونا ہے. ریسپیریٹری یا سرکولیٹری جن بھی سسٹم ہے یا یورینری سسٹم, جن بھی سسٹم کا اسی نام اس شریر دے وچ لینے ہاں, انہاں سسٹماں نو اسی سسٹم تا ہی کہنے ہاں کہ او ایک ایسی کارگزاری نو پورا کردے نے شروع تو لے کے انت تک, او دا ایک اپنا چینل ہے. اور اسی طرح ہی یہ جڑی سکن ہے اے سینسری دے طور دے بھی ایک کمپلیٹ سسٹم ہے گا, اور اے فنکشن دے طور دے بھی ایک کمپلیٹ سسٹم ہے گا. اور فنکشن دا مطلب کی ہے کہ تسی دیکھو جے ٹھنڈے پانی دے وچ ہاتھ پائے ہون تے ہاتھ چمڑی کیویں ہو جاندی, اکٹھی ہو جاندی ہے, او دا مطلب اے کہ نہیں باہرلا پانی اندر نہ جاوے باہر دا. اور نمبر دو ایک میں یہ بھی گل کہی سی کہ سکن ساڈی ون وے ٹریفک ہے, سسٹم دے طور تے سکن ساڈی ون وے ٹریفک ہے. تہانوں پیاس لگی ہوے تسی تلاد وچ چھال مار دیو پر منہ چ پانی نہ پین دیو, پیاس نہیں بجھنی, پیاس تھوڑی بجھے گی جدو تسی پانی پیو گے. ویسے اج کل بہت سارے سنیاسیاں نے اس گل نو کمنٹ کر سکتے ہیں کہ ڈاکٹر صاحب تسی غلط کر رہے ہو, انہوں نے اس طرح کے تجربے کرنے شروع کر دیتے ہیں کہ منہ رہی خوراک نہ جاوے, جو بھی کچھ جانا ہے گا سکن رہی ہی جاوے. سو اس طرح کے ایکسپیریمنٹ یوگیاں دے نے, پر میں عام لوکاں دی گل کر رہا ہوں, عام لوکاں دی گل کر رہا ہوں, عام پبلک دی گل کر رہا ہوں. میں کہہ رہا ہوں کہ یہ ایک ون وے ٹریفک ہے, سو اندر دی گرمی نو تے یہ باہر کڈ سکدی, جے باہر اندر گرمی زیادہ ہو جائے بخار ہو گیا نا تے پسینہ آؤ گا, اندر دی گرمی نو باہر کڈے گی قدرت آٹومیٹیکلی. یہ سکن دا کام ہے, سکن دا سسٹم ہے, اس نے اس نو کمپلیٹ کر دیتا. باہروں گرمی ہے, انہیں یہ نہیں کہنا کہ بھائی باہر تے گرمی جیڑی ہے 90 degrees تے پہنچی ہے, یا نارمل ساڈا ٹمپریچر 37 degrees ہوندا ہے سینٹیگریڈ دے حساب تے 98.4 degrees فارنہائٹ دے طور تے ہوندا ہے گا. لیکن اگر باہر گرمی زیادہ ہے تے ایسا نہیں ہے گا کہ تہاڈا دل سگڑ جائے گا باہر دی گرمی نال, یا پھیپھڑے جڑے نے پنگر جان گے تہاڈی باہر دی گرمی نال, یا کوئی انگ جڑا اندر دا پنگر, ایسا نہیں ہوندا کیونکہ ساڈی سکن جڑی ہے ون وے ٹریفک ہے. باہروں اس طرح دی کوئی بھی چیز ہے جلدی کیتیاں اے دے رہی اندر نہیں جاندی, اے اسنوں روک دی ہے. پر اندر والے پاسے اگر کوئی چیز لوڑ تو بڑھ گئی ہے اور وہ نقصان دائک ہے ہے تے اونوں کڈن دا ایک وسیلہ وی اے ضرور بندی ہے, پسینے راہی اس نوں کڈن دی کوشش کر دی ہے. باہر ہاتھ لا کے سکینر نوں ویکھ دے نا بخار ہو گیا, یہ دا مطلب کی ہے کہ اندر دی گرمی نوں اے باہر دے نکاس کر رہی ہے. دوسرا یہ گاربیج کڈن دا ایک بہت وڈا سورس ہے سادے شریر دے وچ. عام طور تے اسی یہ گندے ہاں پی جٹی دے رستے پیشاب دے رستے زیادہ گاربیج نکلتا ہے تو سارا دھیان ادھر والے پاسے ہی ہوندا ہے. بہتے لوگ اسی یہ نہیں جانتے ہوں کہ پسینے راہی ہی گاربیج نکلتا ہے, بہتے اسی نہیں جانتے کہ ساہ دے راہی ہی ساڈا گاربیج نکلتا ہے. جیڑا گاربیج نارمل روٹین دے رستیاں وچوں نہیں نکل سکیا, وہ گاربیج بلڈ دے وچ سرکولیٹ کردیا ہویا الٹیمیٹ سکن تے پہنچتا ہے. سکن بہت بڑا سٹور ہاؤس ہے, قدرت بھی یہ کردی ہے کہ جے کسی انگ دے وچ گاربیج زیادہ بننا شروع ہو جاوے, یا کوئی مین انگاں دے وچوں جو قبضی ہو گئی کسی نو پیشاب ہی روک گیا کسی دا, گاربیج تو رہے گا نا اندر جیڑا انہاں دا نکاس ہو رہا سی. اگر ایسا کچھ ہو جاوے تے اس حالات دے وچ وادو گاربیج ਆਮ ਤੌਰ ਤੇ ਬਹੁਤੀਆਂ ਬਿਮਾਰੀਆਂ ਦਾ ਸਧਾਰਨ ਗਾਰਬੇਜ ਵੀ ਅਗਰ ਟੱਟੀ ਰਸਤੇ ਪਿਸ਼ਾਬ ਦੇ ਰਸਤੇ ਨਹੀਂ ਨਿਕਲ ਸਕਿਆ ਤਾਂ ਸਿਸਟਮ ਉਸ ਨੂੰ ਅੰਗਾਂ ਨੂੰ ਨਾਰਮਲ ਚਲਾਉਣ ਵਾਸਤੇ, ਕਿਉਂਕਿ ਜੀਵਨ ਤੇ ਚੱਲਦਾ ਰਹਿਣਾ ਚਾਹੀਦਾ ਨਾ ਕਿਸੇ ਵੀ ਤਰ੍ਹਾਂ, ਜਿਵੇਂ ਹੁਣ ਅਸੀਂ ਕੀ ਕਰਦੇ ਹਾਂ, ਕੋਈ ਅੰਗ ਸਰਜਰੀ ਕਰਕੇ ਬਾਹਰ ਕੱਢ ਦਿੰਦੇ ਹਾਂ, ਕੋਈ ਜੀਰ ਫੜ ਕਰਦੇ ਹਾਂ, ਤਾਂ ਉਹਦਾ ਮਤਲਬ ਕੀ ਹੁੰਦਾ ਯਾਰ? ਜੀਵਨ ਚੱਲਣਾ ਚਾਹੀਦਾ, ਇਸ ਅੰਗ ਤੋਂ ਬਿਨਾਂ ਜੀਵਨ ਚੱਲ ਸਕਦਾ ਤੇ ਚਲਾਓ, ਇੱਕ ਕਿਡਨੀ ਨਾਲ ਚੱਲ ਸਕਦਾ ਤੇ ਚਲਾਓ, ਬੱਚੇਦਾਨੀ ਕੱਢ ਕੇ ਜੇ ਜੀਵਨ ਚੱਲ ਸਕਦਾ ਤੇ ਚਲਾਓ। ਅਸੀਂ ਇਸ ਤਰ੍ਹਾਂ ਦਾ ਤਰੀਕਾਕਾਰ ਅਪਣਾਉਣਾ ਸ਼ੁਰੂ ਕਰ ਦਿੱਤਾ ਆ ਵੀ ਜੇ ਚੱਲਦਾ ਤੇ ਚਲਾਓ ਯਾਰ, ਵਕਤੀ ਤੇ ਕੰਮ ਚਲਾਓ ਨਾ। ਸੋ ਅਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਪਾਲ ਕੇ ਬੈਠ ਗਏ ਹਾਂ, ਪਰ ਇਹ ਜਿਹੜੀ ਸਾਡੀ ਸਕਿਨ ਹੈਗੀ ਨਾ, ਇਹ ਸਕਿਨ ਬਹੁਤ ਵੱਡਾ ਗਾਰਬੇਜ ਦਾ ਸਟੋਰ ਹਾਊਸ ਹੈ। ਸਾਰੇ ਅੰਗਾਂ ਦੇ ਵਿੱਚ ਜੇ ਕਿਸੇ ਅੰਗ ਚ ਕੋਈ ਖਰਾਬੀ ਹੋ ਗਈ ਤੇ ਗਾਰਬੇਜ ਜ਼ਿਆਦਾ ਬਣਨ ਲੱਗ ਗਿਆ ਹੈਗਾ ਆ, ਤੇ ਉਸ ਗਾਰਬੇਜ ਨੂੰ ਬਾਹਰ ਕੱਢਣ ਵਾਸਤੇ ਸਾਰੇ ਬਲੱਡ ਦੇ ਵਿੱਚ ਸਰਕੂਲੇਟ ਹੁੰਦਾ ਰਹਿੰਦਾ ਆ, ਨਾਰਮਲ ਨਿਕਲਿਆ ਨਹੀਂ ਸੀ। ਇਹ ਬਲੱਡ ਦਾ ਜਿਹੜਾ ਪੋਰਸ਼ਨ ਚਮੜੀ ਦੇ ਵਿੱਚ ਪਹੁੰਚਦਾ ਹੈਗਾ ਆ, ਇਹ ਗਾਰਬੇਜ ਲੈ ਕੇ ਉੱਥੇ ਪਹੁੰਚ ਜਾਂਦਾ। ਹੁਣ ਕਈ ਵਾਰ ਐਸਾ ਹੁੰਦਾ ਆ ਵੀ ਇਹ ਗਾਰਬੇਜ ਬਲੱਡ ਦੇ ਵਿੱਚ ਸਰਕੂਲੇਟ ਕਰਦਿਆਂ ਹੋਇਆ ਵੀ ਇਹ ਇੰਨਾ ਜ਼ਿਆਦਾ ਸੰਘਣਾ ਹੈ, ਇੰਨਾ ਜ਼ਿਆਦਾ ਮੋਟਾ ਕਹਿ ਲਓ, ਵੈਸੇ ਮੋਟਾ ਨਹੀਂ ਬਣਦਾ, ਸੰਘਣਾ ਹੀ ਕਹਿ ਸਕਦੇ ਹਾਂ ਕਿ ਬਲੱਡ ਸੰਘਣਾ ਹੋ ਗਿਆ ਆ, ਇਹ ਵੀ ਸਕਿਨ ਦੇ ਪੋਰਸ ਰਾਹੀਂ, ਕਿਉਂਕਿ ਸਕਿਨ ਦੇ ਪੋਰਸ ਵਨ ਵੇ ਟ੍ਰੈਫਿਕ ਆ, ਸਕਿਨ ਦੇ ਪੋਰਸ ਰਾਹੀਂ ਅੰਦਰੋਂ ਬਾਹਰ ਤਾਂ ਨਿਕਲਣਾ ਚਾਹੀਦਾ ਪਰ ਨਹੀਂ ਨਿਕਲ ਰਿਹਾ ਕਿਉਂਕਿ ਇਹ ਬਹੁਤਾ ਜ਼ਿਆਦਾ ਸੰਘਣਾ ਹੈਗਾ। ਤਾਂ ਉਸ ਵਾਸਤੇ ਕੁਦਰਤ ਨੇ ਹੋਰ ਕਿਸੇ ਅੰਗ ਚ ਨਹੀਂ, ਸਕਿਨ ਦੇ ਵਿੱਚ ਟੋਕਾ ਲਾਇਆ ਹੋਇਆ, ਸਕਿਨ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਫਿੱਟ ਕੀਤਾ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੋਕ੍ਰਾਈਨ ਗਲੈਂਡਸ। ਐਪੋਕ੍ਰਾਈਨ ਗਲੈਂਡਸ ਇਸ ਤਰ੍ਹਾਂ ਦੇ ਟੋਕੇ ਹਨ ਜਿਹੜੇ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਹੈਗੇ ਨੇ, ਚਮੜੀ ਦੇ ਵਿੱਚ, ਜਿਹੜੇ ਬਲੱਡ ਰਾਹੀਂ ਇਹਦੇ ਵਿੱਚ ਆਇਆ ਹੋਇਆ ਗਾਰਬੇਜ ਜਿਹੜਾ ਨਾਰਮਲ ਮਸਾਮਾ ਦੇ ਰਾਹੀਂ ਨਹੀਂ ਨਿਕਲ ਸਕਦਾ, ਉਸ ਨੂੰ ਕੱਢਣ ਵਾਸਤੇ ਇਹ ਟੋਕੇ ਉਸ ਨੂੰ ਬਰੀਕ ਕੁਤਰਾ ਕਰ ਦਿੰਦੇ ਹੈ ਤਾਂ ਕਿ ਉਹ ਜਿੰਨਾ ਵੀ ਬਲੱਡ ਦੇ ਵਿੱਚ ਪਾਣੀ ਆ ਰਿਹਾ ਹੈਗਾ ਆ, 72% ਅਸੀਂ ਅਪਰੋਕਸੀਮੇਟਲੀ ਕਹਿੰਦੇ ਹਾਂ, ਉਸ ਸਾਰੇ ਦੇ ਵਿੱਚ ਮਿਕਸਅਪ ਹੋ ਕੇ ਤੇ ਬਾਹਰ ਨਿਕਲਣ ਯੋਗ ਹੋ ਜਾਏ, ਪਸੀਨਾ ਆ ਜਾਵੇ। ਕਈਆਂ ਨੂੰ ਪਸੀਨਾ ਨਹੀਂ ਆਉਂਦਾ, ਜੇ ਕਈਆਂ ਨੂੰ ਪਸੀਨਾ ਨਹੀਂ ਆਉਂਦਾ ਤਾਂ ਉਹਦਾ ਮਤਲਬ ਕੀ ਆ ਕਿ ਉਹਦਾ ਗਾਰਬੇਜ ਬਿਮਾਰ ਹੈ ਨੇ, ਪ੍ਰੋਬਲਮ ਉਹਨਾਂ ਦੀ ਹੈਗੀਆਂ ਨੇ, ਲੇਕਿਨ ਉਹਨਾਂ ਦਾ ਗਾਰਬੇਜ ਨਿਕਲ ਨਹੀਂ ਰਿਹਾ, ਇਸ ਕਰਕੇ ਕਿ ਉਹਨਾਂ ਦਾ ਜਿਹੜਾ ਉਹ ਐਪੋਕ੍ਰਾਈਨ ਸਿਸਟਮ, ਜਿਹੜਾ ਗਲੈਂਡੂਲਰ ਸਿਸਟਮ ਹੈਗਾ ਆ, ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਿਸ ਕਰਕੇ ਪਸੀਨਾ ਆਉਣਾ ਇੱਕ ਨਾਰਮਲ ਰੂਟੀਨ ਹੈ। ਅੰਦਰ ਦਾ ਗਰਮੀ, ਅੰਦਰ ਦੀ ਗਾਰਬੇਜ ਜਿਹੜੀ ਹੈ ਨਿਕਲਣੀ ਬਹੁਤ ਜ਼ਰੂਰੀ ਗੱਲ ਹੈਗੀ ਹੈ, ਔਰ ਉਹਦਾ ਸਕਿਨ ਦੇ ਰਾਹੀਂ ਨਿਕਾਸ ਕੇਵਲ ਪਸੀਨੇ ਰਾਹੀਂ ਹੁੰਦਾ ਹੈ। ਔਰ ਤੁਸੀਂ ਵੇਖਿਆ ਹੋਣਾ ਕਿ ਸਰਦੀਆਂ ਸਾਨੂੰ ਪਤਾ ਹੀ ਨਹੀਂ ਲੱਗਦਾ ਪਸੀਨਾ ਨਿਕਲਦਾ, ਪਰ ਸਰਦੀਆਂ ਦੇ ਵਿੱਚ ਵੀ ਐਸਾ ਹੁੰਦਾ ਹੈ, ਤੁਸੀਂ ਇੱਕ ਦਿਨ ਨਾ ਨਹਾਓ ਹਾਂ ਤੇ ਤੁਸੀਂ ਇਹ ਵੇਖੋ ਤੁਹਾਡੀ ਸਮੈਲ ਚ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਦੇ ਵਿੱਚੋਂ। ਕਿਉਂ ਸਮੈਲ ਆਣੀ ਸ਼ੁਰੂ ਹੋ ਜਾਂਦੀ ਹੈ? ਕਿਉਂਕਿ ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ ਹੈ ਨਾ, ਗਾਰਬੇਜ ਤਾਂ ਡਿਸਪੋਜ਼ ਆਫ ਹੋ ਹੀ ਰਿਹਾ, ਤੁਹਾਡੇ ਐਪੋਕ੍ਰਾਈਨ ਗਲੈਂਡਸ ਤਾਂ ਕੰਮ ਕਰ ਹੀ ਰਹੇ ਨੇ, ਪਰ ਬਾਹਰ ਦੇ ਹਾਲਾਤ ਦੇ ਕਰਕੇ, ਟੈਂਪਰੇਚਰ ਦੀ ਚੇਂਜ ਦੇ ਕਰਕੇ ਉਹ ਪਸੀਨਾ ਸਾਨੂੰ ਮਹਿਸੂਸ ਨਹੀਂ ਹੋ ਰਿਹਾ, ਡਰਾਈ ਅਪ ਹੋ ਰਿਹਾ। ਔਰ ਗਰਮੀਆਂ ਦੇ ਵਿੱਚ ਸਾਨੂੰ ਆਮ ਤੌਰ ਤੇ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਆ, ਔਰ ਜੇ ਗਰਮੀ ਅੰਦਰ ਦਾ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਥੋੜਾ ਬਹੁਤ ਵੀ, ਔਰ ਅੰਗਾਂ ਨੂੰ ਠੰਡਾ ਰੱਖਣ ਵਾਸਤੇ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਪਸੀਨਾ ਬਾਹਰ ਆਉਂਦਾ ਆ ਤਾਂ ਕਿ ਅੰਦਰ ਦੇ ਅੰਗ ਠੰਡੇ ਰਹਿ ਸਕਣ ਔਰ ਬਾਹਰ ਪਸੀਨੇ ਦੇ ਤੌਰ ਤੇ ਜਾ ਸਕਣ। ਸੋ ਸਕਿਨ ਦੇ ਸੰਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਕਿ ਭਾਈ ਸਕਿਨ ਇੱਕ ਤਾਂ ਵਨ ਵੇ ਟ੍ਰੈਫਿਕ ਹੈ, ਦੂਸਰਾ ਸਕਿਨ ਇੱਕ ਕੰਪਲੀਟ ਸਿਸਟਮ ਹੈ ਜਿਵੇਂ ਆਮ ਸਾਰੇ ਸਿਸਟਮ ਹੋਰ ਹੈਗੇ ਨੇ, ਤੀਸਰਾ ਸਕਿਨ ਇੱਕ ਬਹੁਤ ਵੱਡਾ ਸੈਂਸਰੀ ਆਰਗਨ ਹੈ ਜਿੰਨਾ ਹੋਰ ਹੈ ਨਹੀਂ ਕੋਈ, ਸਾਰਿਆਂ ਕੋਲ ਲਿਮਿਟਡ ਸੈਂਸ ਹੈਗੀ ਹੈ, ਇਹ ਚਾਰ ਚੁਫੇਰੇ ਬਾਡੀ ਦੇ ਚਾਰ ਚੁਫੇਰੇ ਦੇ ਸੈਂਸਰੀ ਸੈਲਸ ਲੱਗੇ ਹੋਏ ਨੇ, ਕਿਉਂਕਿ ਨਰਵ ਇੰਡਿੰਗ ਹਨ, ਉੱਥੇ ਆ ਕੇ ਸਾਰੀਆਂ ਨਰਵ ਖਤਮ ਹੋ ਜਾਂਦੀਆਂ ਨੇ, ਇੱਥੋਂ ਇਹਨਾਂ ਨੇ ਵਾਪਸ ਹੀ ਜਾਣਾ ਹੈਗਾ, ਇੱਥੋਂ ਦਾ ਮੈਸੇਜ ਲੈ ਕੇ ਬ੍ਰੇਨ ਤੱਕ, ਮਾਇੰਡ ਤੱਕ ਇਹਨਾਂ ਨੇ ਪਹੁੰਚਾਉਣਾ ਹੀ ਪਹੁੰਚਾਉਣਾ ਹੈਗਾ। ਤੋ ਇਸ ਕਰਕੇ ਸਭ ਤੋਂ ਵੱਡਾ ਸੈਂਸਰੀ ਅੰਗ ਵੀ ਸਾਡਾ ਇਹ ਹੈਗਾ ਆ, ਔਰ ਗਾਰਬੇਜ ਕੱਢਣ ਵਾਲਾ ਸਾਡਾ ਗਾਰਬੇਜ ਡਿਸਪੋਜ਼ਲ ਵੀ ਆਮ ਟੱਟੀ ਦੇ ਪਿਸ਼ਾਬ ਦੇ ਰਸਤੇ ਤੋਂ ਬਾਅਦ ਸਭ ਤੋਂ ਵੱਡਾ ਡਿਸਪੋਜ਼ਲ ਦਾ ਤਰੀਕਾਕਾਰ ਵੀ ਸਾਡਾ ਸਕਿਨ ਦਾ ਕੁਦਰਤ ਨੇ ਬਣਾਇਆ ਹੋਇਆ ਹੈ। ਹੁਣ ਕਈ ਵਾਰ ਐਸਾ ਹੁੰਦਾ ਆ ਕਿ ਗਾਰਬੇਜ ਬਹੁਤ ਜ਼ਿਆਦਾ ਬਣ ਜਾਂਦਾ ਆ, ਪਰ ਗਾਰਬੇਜ ਬਣੀ ਜਾ ਰਿਹਾ, ਕਿਸੇ ਅੰਗ ਦੇ ਵਿਚ ਕੁਝ ਐਸਾ ਹੋ ਰਿਹਾ ਆ ਕਿ ਉਹ ਗਾਰਬੇਜ ਲਗਾਤਾਰ ਬਣੀ ਜਾ ਰਿਹਾ ਹੈ, ਪਰ ਜਿੰਨੇ ਵੀ ਸਾਰੇ ਡਿਸਕਾਸ ਦੇ ਰਾਹ ਹਨ ਉਹ ਸਾਰੇ ਸਮਝ ਕਰ ਲੋ ਵੀ ਹੈਂਡਸ ਆਫ ਸਾਡੇ ਤੋਂ ਸਾਰਾ ਨਹੀਂ ਨਿਕਲਦਾ, ਕਿਉਂਕਿ ਕੁਦਰਤ ਨੇ ਹਰ ਅੰਗ ਦੇ ਵਿਚੋਂ, ਅੰਗ ਨਾ ਕਹੋ ਬਲਕਿ ਇੱਕ ਸੈੱਲ ਕਹੋ, ਹਰ ਸੈੱਲ ਦੇ ਵਿਚੋਂ ਗਾਰਬੇਜ ਵਾਪਸ ਲਿਆਉਣ ਵਾਸਤੇ ਜਿਹੜਾ ਚੈਨਲ ਤਿਆਰ ਕੀਤਾ ਹੈ ਉਹਨੂੰ ਅਸੀਂ ਵੇਨਸ ਚੈਨਲ ਕਹਿੰਦੇ ਹਾਂ, ਤੇ ਉਸ ਵੇਨਸ ਚੈਨਲ ਦੇ ਵਿਚ ਸਰਕੂਲੇਟ ਕਰਦਾ ਰਹੇ ਵੀ ਬਲੱਡ ਆਏ ਵੀ ਤੇ ਜਾਏ, ਬਲੱਡ ਆਇਆ ਟ੍ਰੈਫਿਕ ਜਾਮ ਨਾ ਹੋ ਜਾਵੇ ਕਿਸੇ ਥਾਂ ਤੇ, ਜੇ 10 ਗੱਡੀਆਂ ਕਿਸੇ ਪਾਸੇ ਜਾਂਦੀਆਂ ਨੇ ਤੇ 8 ਵਾਪਸ ਵੀ ਆਉਣ, ਤੇ ਜੇ ਅਗਰ ਐਸਾ ਸਿਸਟਮ ਨਹੀਂ ਹੁੰਦਾ ਤੇ ਫੇਰ ਬਲੱਡ ਰੁਕ ਜਾਏਗਾ ਨਾ, ਤੇ ਇਹ ਜੇ ਕੰਮ ਰੁਕ ਗਿਆ ਤੇ ਫੇਰ ਇਹ ਤਾਂ ਮੇਨ ਕੰਮ ਹੈਗਾ, ਇਹਦਾ ਮਤਲਬ ਡੈਥ ਨੇੜੇ ਆ ਜਾਏਗੀ। ਸੋ ਇਸ ਗੱਲ ਨੂੰ ਬਚਾਉਣ ਵਾਸਤੇ ਕੁਦਰਤ ਨੇ ਇੱਕ ਹੋਰ ਸਿਸਟਮ ਸਾਡੇ ਸਰੀਰ ਸ਼ੁਰੂ ਕੀਤਾ ਹੋਇਆ ਜਿਹਨੂੰ ਅਸੀਂ ਲਿੰਫ ਚੈਨਲ ਕਹਿੰਦੇ ਹਾਂ, ਕਿ ਵੇਨਸ ਬਲੱਡ ਦੇ ਵਿਚੋਂ ਜਿਹੜਾ ਵਾਪਸੀ ਸੈੱਲਾਂ ਦੇ ਵਿਚੋਂ ਆ ਰਿਹਾ ਗਾਰਬੇਜ ਇਕੱਠਾ ਕਰਕੇ ਔਰ ਵੇਸਟ ਪ੍ਰੋਡਕਟ ਲੈ ਕੇ, ਉਹਦੇ ਵਿਚ ਜੇ ਕੋਈ ਗਾਰਬੇਜ ਸੰਘਣਾ ਇਸ ਤਰ੍ਹਾਂ ਦਾ ਮਾਦਾ ਹੈਗਾ, ਟੌਕਸਿਕ ਮਾਦਾ ਹੈਗਾ ਜਿਹਨੂੰ ਅਸੀਂ ਗਾਰਬੇਜ ਕਹਿ ਰਹੇ ਹਾਂ, ਉਹਨੂੰ ਅਲੱਗ ਫਿਲਟਰ ਕਰਕੇ ਇੱਕ ਅਲੱਗ ਚੈਨਲ ਚ ਚਲਾਓ, ਔਰ ਫੇਰ ਜੇ ਉਹ ਚੈਨਲ ਵੀ ਭਰਦਾ ਜਾਂਦਾ ਆ ਤੇ ਨੇੜੇ ਨੇੜੇ ਉਹਦੇ ਟੈਂਕ ਬਣੇ ਨੇ ਜਿਵੇਂ ਜੇਲਾਂ ਬਣੀਆਂ ਹੁੰਦੀਆਂ ਨੇ, ਔਰ ਉਹਨਾਂ ਦੇ ਵਿਚ ਇਹਨੂੰ ਪਾਉਂਦੇ ਜਾਓ ਜਿਹਨੂੰ ਅਸੀਂ ਲਿੰਫ ਗਲੈਂਡਸ ਕਹਿੰਦੇ ਹਾਂ, ਸਭ ਤੋਂ ਪਹਿਲਾਂ ਉਹ ਭਰਦੇ ਨੇ, ਤੇ ਜੇ ਕਿਸੇ ਅੰਗ ਦੇ ਵਿਚ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਵੇ ਤੇ ਜੇ ਉਹਦੇ ਨੇੜੇ ਦੇ ਲਿੰਫ ਗਲੈਂਡਸ ਫੁੱਲਣੇ ਸ਼ੁਰੂ ਹੋ ਜਾਣ ਤੇ ਅਸੀਂ ਉਹਨੂੰ ਬੜਾ ਸੀਰੀਅਸ ਇੰਪੈਕਟ ਕਰਦੇ ਹਾਂ, ਬਹੁਤ ਸੀਰੀਅਸਲੀ ਲੈਣੇ ਇਸ ਗੱਲ ਵਾਸਤੇ ਬਈ ਭਾਈ ਲੱਤ ਤੇ ਸੱਟ ਲੱਗ ਗਈ ਸੀ ਪੈਰ ਤੇ ਔਰ ਮੇਰੇ ਜੰਗਾਂ ਦੇ ਵਿਚ ਸੁੰਡਾ, ਪੰਜਾਬੀ ਚ ਆਪਣੇ ਕਹਿੰਦੇ ਸੁੰਡਾ ਪੈ ਗਿਆ, ਹਾਂਜੀ ਇਸੇ ਤਰ੍ਹਾਂ ਹੀ ਹੱਥ ਤੇ ਸੱਟ ਲੱਗ ਗਈ ਸੀ, ਸਾਡੀ ਕੱਛ ਦੇ ਵਿਚ ਸੁੰਡਾ ਪੈ ਗਿਆ ਹੈਗਾ, ਭਾਵ ਕੀ ਉਹ ਲਿੰਫ ਚੈਨਲ ਦੇ ਵਿਚ ਉਸ ਸੱਟ ਵਾਲੀ ਥਾਂ ਤੋਂ ਚੱਲਦਾ ਹੋਇਆ ਗਾਰਬੇਜ ਜਿਹੜਾ ਹੈਗਾ ਆ ਉਹ ਇੱਥੇ ਆ ਕੇ ਕੁਦਰਤ ਨੇ ਇਕੱਠਾ ਕਰ ਲਿਆ ਵੀ ਨਾ ਬਈ ਇਸ ਤੋਂ ਅੱਗੇ ਨੀ ਤੈਨੂੰ ਜਾਣ ਦੇਣਾ, ਇਸ ਤੋਂ ਅੱਗੇ ਤੂੰ ਗਿਆ ਤੇ ਤੂੰ ਹਾਰਟ ਜਾਂ ਲੰਗ ਜਾਂ ਹੋਰ ਬੜੇ ਜ਼ਰੂਰੀ ਅੰਗਾਂ ਨੂੰ ਨੁਕਸਾਨ ਕਰੇਗਾ, ਇਸ ਕਰਕੇ ਉਹ ਸੁੰਡਾ ਖੁੱਲ ਜਾਂਦਾ। ਜਦ ਤੱਕ ਉਹ ਲੱਗੀ ਹੋਈ ਸੱਟ ਵਾਲਾ ਏਰੀਆ ਰਿਪੇਅਰ ਨਹੀਂ ਹੋ ਜਾਂਦਾ ਤਦ ਤੱਕ ਇਹ ਸੁੰਡਾ ਪਿਆ ਹੀ ਰਹਿੰਦਾ ਹੈਗਾ, ਔਰ ਹੌਲੀ ਹੌਲੀ ਜਿਵੇਂ ਉਹ ਅੰਗ ਠੀਕ ਹੁੰਦਾ ਆ ਉਸੇ ਤਰ੍ਹਾਂ ਹੀ ਇਹ ਸੁੰਡਾ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਪ੍ਰਾਪਰ ਤੌਰ ਤੇ। ਪਰ ਜਿਹੜੀਆਂ ਮਲੇਗਨੈਂਟ ਬਿਮਾਰੀਆਂ ਜਿਵੇਂ ਲਿਊਪਸ ਹੈ, ਜਿਵੇਂ ਈਵਨ ਰਿਊਮੇਟਿਜ਼ਮ ਦੇ ਵਿਚ ਵੀ, ਗਠੀਏ ਦੇ ਵਿਚ ਵੀ ਐਸਾ ਹੋ ਜਾਂਦਾ ਆ, ਜਾਂ ਜਿਵੇਂ ਕੈਂਸਰ ਦਾ ਖਾਸ ਤੌਰ ਤੇ ਤੁਸੀਂ ਸਾਰੇ ਲੋਕ ਜਾਣਦੇ ਹੀ ਹੋ, ਔਰ ਉਹਨਾਂ ਹਾਲਾਤਾਂ ਦੇ ਵਿਚ ਇਹ ਜਿਹੜੇ ਲਿੰਫ ਚੈਨਲ ਦੇ ਲਿੰਫ ਗਲੈਂਡਸ ਨੇ ਇਹ ਫੁੱਲਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕਿਸੇ ਅੰਗ ਦੇ ਵਿਚ ਕੈਂਸਰ ਹੈ ਔਰ ਉਹਦੇ ਲੋਕਲ ਲਿੰਫ ਗਲੈਂਡ ਸਵੈਲ ਅਪ ਹੋ ਗਏ ਨੇ, ਫੇਰ ਵੀ ਅਸੀਂ ਇਹ ਸਮਝਦੇ ਹਾਂ ਕਿ ਕੁਦਰਤ ਦੀ ਪ੍ਰੋਟੈਕਸ਼ਨ ਇਹਦੇ ਵਾਸਤੇ ਜਾਰੀ ਹੈ। ਪਰ ਜੇ ਇਹ ਇੱਕ ਥਾਂ ਦੇ ਲਿੰਫ ਗਲੈਂਡ ਅੱਗੇ ਹੋਰ ਥਾਵਾਂ ਤੇ ਵੀ ਲਿੰਫ ਗਲੈਂਡ ਉਸੇ ਚੈਨਲ ਚ ਫੁੱਲਣੇ ਸ਼ੁਰੂ ਹੋ ਜਾਂਦੇ ਨੇ, ਪਲੱਸ ਮੰਨ ਲਿਆ ਜਾਏ ਕਿਸੇ ਥਾਂ ਤੇ ਕਿਸੇ ਅੰਗ ਦੇ ਵਿਚ ਕੈਂਸਰ ਹੋ ਗਿਆ ਉਥੋਂ ਦੇ ਲਿੰਫ ਚੈਨਲ ਜਾਂ ਯੂਟਰਸ ਦੇ ਵਿਚ ਹੀ ਹੋ ਗਿਆ ਜਾਂ ਸਾਡੇ ਪੈਲਵਿਕ ਏਰੀਆ ਚ ਹੋ ਗਿਆ, ਇਥੋਂ ਦੇ ਲਿੰਫ ਚੈਨਲ ਗਲੈਂਡਸ ਅਸੀਂ ਵੇਖ ਲਿਆ ਕਿ ਸਵੈਲ ਅਪ ਹੋ ਗਏ, ਪਰ ਡਾਕਟਰ ਤੁਸੀਂ ਵੇਖਿਆ ਨਾ ਢਾਉਣ ਦੇ ਵਿਚ ਵੇਖਦੇ ਨੇ, ਗਰਦਨ ਦੇ ਵਿਚ ਵੇਖਦੇ ਨੇ, ਫੇਫੜਿਆਂ ਦੇ ਵਿਚ ਐਕਸਰੇ ਵਗੈਰਾ ਕਰਕੇ ਵੇਖਦੇ ਨੇ, ਕਿਤੇ ਉਹ ਲਿੰਫ ਚੈਨਲ ਜਿਹੜੇ ਨੇ ਲਿੰਫ ਗਲੈਂਡਸ ਨੇ ਇੱਥੇ ਤਾਂ ਨਹੀਂ ਆ ਗਏ। ਜਦੋਂ ਇੱਥੇ ਆ ਗਏ ਤੇ ਉਹਦਾ ਮਤਲਬ ਇਹ ਹੈ ਵੀ ਬਿਮਾਰੀ ਤਾਂ ਯੂਟਰਸ ਦੇ ਵਿਚ ਸੀ, ਬਿਮਾਰੀ ਤਾਂ ਪੈਲਵਿਕ ਏਰੀਆ ਦੇ ਵਿਚ ਸੀ, ਔਰ ਇਹਦਾ ਮਤਲਬ ਫੇਫੜਿਆਂ ਚ ਵੀ ਆ ਗਏ ਨੇ, ਤੇ ਅਸੀਂ ਮੈਡੀਕਲ ਟਰਮ ਦੇ ਵਿਚ ਇਹਨੂੰ ਕਹਿੰਦੇ ਮੈਟਾਸਟੇਸਿਸ, ਭਾਵ ਕੀ ਆ ਵੀ ਉਹ ਬਿਮਾਰੀ ਫੈਲ ਗਈ ਹੈ ਜੀ, ਬਿਮਾਰੀ ਫੈਲ ਗਈ ਆ, ਬਿਮਾਰੀ ਦਾ ਤਕਰਾਰ ਰੂਪ ਹੋ ਰਿਹਾ ਆ ਕਿ ਉਹ ਗਾਰਬੇਜ ਉੱਥੇ ਇਕੱਠਾ ਨਹੀਂ ਹੋ ਰਿਹਾ, ਅਗਾਂਹ ਵੀ ਜਾ ਰਿਹਾ ਹੈਗਾ, ਉੱਥੇ ਨਹੀਂ ਸੰਭਾਲਿਆ ਜਾ ਰਿਹਾ। ਲਿੰਫ ਚੈਨਲ ਦਾ ਮਤਲਬ ਵੀ ਹੁੰਦਾ ਲਿੰਫੈਟਿਕ ਸਿਸਟਮ ਜਿਹੜਾ ਸਾਡਾ, ਉਹ ਇੱਕ ਫੈਗੋਸਾਈਟਿਕ ਸਿਸਟਮ ਹੈ, ਸਵਾਲੋ ਕਰ ਜਾਣਾ, ਸਾਰੇ ਜ਼ਹਿਰ ਨੂੰ ਖਤਮ ਕਰਕੇ ਸਵਾਲੋ ਕਰ ਦੇਣਾ ਔਰ ਸੈੱਲਾਂ ਨੂੰ ਫ੍ਰੀ ਕਰ ਦੇਣਾ। ਜਿੰਨੇ ਵੀ ਸਾਡੇ WBCs ਨੇ ਇਹ ਸਾਡੀ ਪ੍ਰੋਟੈਕਟਿਵ ਪਾਵਰ ਹੈਗੀ ਹੈ, ਇਹਨਾਂ ਨੂੰ ਨਵੇਂ ਬਣਾਉਣਾ, ਇਹਨਾਂ ਦੀ ਰਿਪੇਅਰ ਕਰਨਾ, ਔਰ ਇਹ ਸਾਰਾ ਕੰਮ ਜਿਹੜਾ ਹੈ ਸਾਡੇ ਜਿੰਨੇ ਵੀ ਲਿੰਫ ਚੈਨਲ ਨੇ ਲਿੰਫ ਗਲੈਂਡਸ ਨੇ ਇਸ ਲਿੰਫ ਸਿਸਟਮ ਹੈਗਾ ਆ ਇਹ ਉਹਦਾ ਕੰਮ ਹੈਗਾ ਆ। ਪਰ ਜੇ ਉਹਦੇ ਤੋਂ ਬੇਕਾਬੂ ਹੋ ਗਿਆ ਤੇ ਫਿਰ ਇਹ ਸਾਰੇ ਸਰੀਰ ਦੇ ਵਿਚ ਵੀ ਖੂਨ ਦੇ ਰਾਹੀਂ ਸਰਕੂਲੇਟ ਕਰਦਾ ਆ ਔਰ ਅਲੱਗ ਅਲੱਗ ਥਾਵਾਂ ਤੇ ਸਾਨੂੰ ਗਿਲਟੀਆਂ ਦਿਖਾਈ ਦਿੰਦੀਆਂ ਨੇ। ਉਸ ਤੋਂ ਬਾਅਦ ਸਕਿਨ ਦਾ ਚੈਪਟਰ ਆਪਣਾ ਚੱਲ ਰਿਹਾ ਹੈਗਾ ਤੇ ਸਕਿਨ ਦੀ ਗੱਲ ਦੱਸਦਿਆਂ ਮੈਂ ਤੁਹਾਨੂੰ ਇਹ ਦੱਸਿਆ ਸੀ ਭਾਈ ਸਕਿਨ ਦੇ 3 ਲੇਅਰ ਹੈਗੇ ਆ। ਆ ਸਾਰਾ ਹੁਣ ਤੱਕ ਦਾ ਜਿੰਨਾ ਅਡੰਬਰ ਰਚਿਆ, ਜਿੰਨਾ ਮੈਂ ਲੈਕਚਰ ਤੁਹਾਡੇ ਸਾਹਮਣੇ ਕੀਤਾ, ਇਸ ਸਾਰੇ ਦਾ ਮਕਸਦ ਸੀਗਾ ਬਈ ਸਕਿਨ ਦੀ ਫੰਕਸ਼ਨਿੰਗ, ਸਕਿਨ ਦੀ ਇੰਪੋਰਟੈਂਸ, ਇਹਦੀ ਇੰਪੋਰਟੈਂਸ ਕੀ ਹੈਗੀ ਹੈ, ਵੀ ਇੰਨੇ ਇੰਨੇ ਵੱਡੇ ਇਹ ਕੰਮ ਕਰਦੀ ਹੈ। ਹਾਂਜੀ, ਅੱਜ ਤੱਕ ਅਸੀਂ ਇਹ ਸਮਝਦੇ ਨਹੀਂ ਸੀ ਵੀ ਸੈਂਸਰੀ ਆਰਗਨ ਹੈਗਾ, ਲੇਕਿਨ ਇਹ ਬਹੁਤ ਵੱਡਾ ਸੈਂਸਰੀ ਆਰਗਨ ਹੈਗਾ, ਇਹ ਵੀ ਆਪਾਂ ਅੱਜ ਜਾਣ ਲਿਆ ਆਮ ਤੌਰ ਤੇ। ਔਰ ਫਿਰ ਵਨ ਵੇ ਟ੍ਰੈਫਿਕ ਇਹ ਹੈਗੀ ਹੈ, ਇਹ ਵੀ ਆਪਾਂ ਜਾਣ ਲਿਆ ਅੱਜ ਕਰਕੇ ਹੈ ਜੀ। ਸੋ ਇਸੇ ਤਰ੍ਹਾਂ ਹੀ ਸਾਰੇ ਹੀ ਇਸ ਸਕਿਨ ਦੀ ਬਣਤਰ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਮੈਂ ਇਹ ਕਿਹਾ ਸੀਗਾ ਕਿ ਇਹਦੇ ਤਿੰਨ ਲੇਅਰ ਅਸੀਂ ਸਮਝਦੇ ਹਾਂ ਮੈਡੀਕਲ ਦੇ ਵਿੱਚ, ਕਿ ਇੱਕ ਨੂੰ ਐਪੀਡਰਮਸ ਕਹਿੰਦੇ ਹਾਂ, ਇੱਕ ਨੂੰ ਡਰਮਿਸ ਕਹਿੰਦੇ ਹਾਂ, ਇੱਕ ਨੂੰ ਹਾਈਪੋਡਰਮਿਸ ਕਹਿੰਦੇ ਹਾਂ। ਐਪੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾ, ਪਹਿਲਾ ਬਾਹਰੋਂ ਵੇਖਿਆ ਪਹਿਲਾ ਜਿਹੜਾ ਸਾਡਾ ਦਿਸਦਾ ਸਾਨੂੰ ਉਹਨੂੰ ਅਸੀਂ ਐਪੀਡਰਮਿਸ ਕਹਿੰਦੇ ਹਾਂ, ਔਰ ਵਿਚਕਾਰਲਾ ਜਿਹੜਾ ਲੇਅਰ ਹੈ ਉਹਨੂੰ ਅਸੀਂ ਅਸਲ ਦਰਮਸ ਅਸਲ ਸਕਿਨ ਦਾ ਲੇਅਰ ਕਹਿੰਦੇ ਹਾਂ, ਔਰ ਜਿਹੜਾ ਉਹਦੇ ਹੇਠਾਂ ਹੁੰਦਾ ਆ ਜਿਹੜਾ ਆਮ ਤੌਰ ਤੇ ਹੇਠਾਂ ਵਾਲੇ ਕਿਸੇ ਅੰਗ ਦੇ ਨਾਲ ਚੰਬੜਿਆ ਹੁੰਦਾ ਆ, ਖਾਸ ਤੌਰ ਤੇ ਬੋਨਸ ਹੁੰਦੀਆਂ ਨੇ, ਖਾਸ ਤੌਰ ਤੇ ਬੋਨਸ ਦੇ ਨਾਲ ਚੰਬੜ ਵਾਲਾ ਜਿਹੜਾ ਹਿੱਸਾ ਹੁੰਦਾ ਆ ਉਹ ਉਸ ਨੂੰ ਅਸੀਂ ਹਾਈਪੋਡਰਮਸ ਕਹਿੰਦੇ ਹਾਂ। ਐਪੀਡਰਮਸ ਦੇ ਵਿੱਚ ਆ ਕੇ ਆਮ ਤੌਰ ਤੇ ਨਰਵ ਇੰਡਿੰਗ ਜਿਨ੍ਹਾਂ ਦੀ ਹੁਣੇ ਆਪਾਂ ਗੱਲ ਕਰਕੇ ਹਟੇ ਹਾਂ, ਨਰਵ ਇੰਡਿੰਗ ਇੱਥੇ ਆ ਕੇ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੋਂ ਵਾਪਸੀ ਉਹਨਾਂ ਦੀ, ਇਹ ਬਾਰਡਰ ਆ ਗਿਆ ਉਹਨਾਂ ਦਾ। ਔਰ ਤੁਸੀਂ ਵੇਖਿਆ ਹੋਣਾ ਜੀ ਕਿਸੇ ਦੀ ਲੱਤ ਬਾਂਹ ਤੇ ਚਰੀਟ ਆ ਜਾਵੇ ਨਾ, ਉਹ ਬੜੀ ਪੇਨਫੁਲ ਹੁੰਦੀ ਹੈ, ਛਿੱਲਿਆ ਗਿਆ ਪੰਜਾਬੀ ਚ ਅਸੀਂ ਕਹਿ ਦਿੰਦੇ ਹਾਂ ਵੀ ਉਹ ਮੇਰੇ ਤਾਂ ਯਾਰ ਰਗੜ ਲੱਗ ਗਈ, ਛਿੱਲਿਆ ਗਿਆ। ਔਰ ਰਗੜਨ ਵਾਲੀਆਂ ਥਾਵਾਂ ਜਿਹੜੀਆਂ ਨੇ ਇਹਨਾਂ ਨੇ ਕਿੱਥੇ ਅਸਰ ਕੀਤਾ ਹੈਗਾ ਆ, ਐਪੀਡਰਮਸ ਤੇ। ਔਰ ਐਪੀਡਰਮਸ ਦੇ ਵਿੱਚ ਸਕਿਨ ਦੀਆਂ ਨਰਵਸ ਜਿਹੜੀਆਂ ਨੇ ਉਹ ਬੜੀਆਂ ਸੈਂਸਿਟਿਵ ਹੋ ਗਈਆਂ ਔਰ ਉਹ ਛਿੱਲੀਆਂ ਗਈਆਂ, ਇਸੇ ਕਰਕੇ ਜਿਹੜੀ ਛਿੱਲੀ ਹੋਈ ਚੀਜ਼ ਹੈ ਦਰਦ ਬੜੀ ਕਰਦੀ ਹੈ। ਉਸ ਤੋਂ ਬਾਅਦ ਹੇਠਾਂ ਵਾਲਾ ਲੇਅਰ, ਇਸ ਦੇ ਬਾਹਰ ਸਾਨੂੰ ਵਾਲ ਦੇਖਦੇ ਨੇ, ਤੁਸੀਂ ਸਾਰੇ ਵੇਖਦੇ ਹੋ, ਪਰ ਵਾਲ ਜਿਹੜੇ ਨੇ ਬੇਸਿਕਲੀ ਐਪੀਡਰਮਸ ਦਾ ਹਿੱਸਾ ਨਹੀਂ, ਐਪੀਡਰਮਸ ਵਿੱਚੋਂ ਪਾਰ ਕਰਕੇ ਤੇ ਇਹ ਬਾਹਰ ਜਾਂਦੇ ਹੈ। ਹਾਂਜੀ, ਇਹ ਸਕਿਨ ਤੋਂ ਬਾਹਰ ਜਾਂਦੇ ਨੇ, ਉਗਦੇ ਕਿੱਥੇ ਨੇ, ਡਰਮਸ ਦੇ ਵਿੱਚ। ਡਰਮਸ ਏਰੀਆ ਇੱਕ ਐਸਾ ਏਰੀਆ ਹੈਗਾ ਆ ਜਿਹਦੇ ਵਿੱਚ ਸਾਡੇ ਕੋਲ ਫੈਟ ਸਵੈਟ ਗਲੈਂਡਸ ਨੇ, ਮਿਊਕਸ ਬਣਾਉਣ ਵਾਲੇ ਗਲੈਂਡਸ ਨੇ, ਹੇਅਰ ਗਰੋ ਕਰਨ ਵਾਲੇ ਗਲੈਂਡਸ ਨੇ, ਇਹ ਸਾਰੇ ਦੇ ਸਾਰੇ ਇਸ ਮਿਡਲ ਵਾਲਾ ਏਰੀਆ ਜਿਹੜਾ ਹੈ ਜਿਹਨੂੰ ਅਸੀਂ ਡਰਮਸ ਕਿਹਾ ਹੈਗਾ ਆ, ਔਰ ਇਹ ਐਪੀਡਰਮਿਸ ਨਾਲੋਂ ਮੋਟਾ ਏਰੀਆ ਹੁੰਦਾ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਗਰੋ ਕਰਦੀਆਂ ਨੇ। ਔਰ ਇਹੀ ਉਹ ਏਰੀਆ ਹੈ ਜਿੱਥੇ ਆਮ ਤੌਰ ਤੇ ਬਲੱਡ ਵੈਸਲਸ ਆਉਂਦੇ ਨੇ ਔਰ ਇੱਥੋਂ ਵਾਪਸ ਜਾਂਦੇ ਨੇ, ਔਰ ਇਹਨਾਂ ਦੀਆਂ ਟੈਰੀਬਿਊਟਰੀਜ ਜਿਹੜੀਆਂ ਨੇ, ਇਹਨਾਂ ਦੇ ਹੋਰ ਅਗਲੇ ਨਾਲੇ ਜਾਂ ਬਰੀਕ ਜਿਹੜੀ ਖਾਰੇ ਹਨ ਉਹ ਅੱਗੇ ਤੱਕ ਐਪੀਡਰਮਸ ਨੂੰ ਵੀ ਹੇਠੋਂ ਮੁਆਸਰ ਦਿੰਦੇ ਰਹਿੰਦੇ ਨੇ ਤਾਂ ਕਿ ਇਹ ਵੀ ਚਮੜੀ ਦੇ ਮੁਤਾਬਕ ਹੀ ਵੱਧਦਾ ਰਹੇ ਔਰ ਇਹ ਵੀ ਉਸੇ ਤਰ੍ਹਾਂ ਹੀ ਸੈੱਟ ਹੋਣਾ ਸ਼ੁਰੂ ਹੋ ਜਾਵੇ ਤੇ ਆਪਣੀ ਕਾਰਵਾਈ ਪੂਰੀ ਕਰਦਾ ਰਹਿ ਸਕੇ। ਇਸ ਕਰਕੇ ਮੇਨ ਇੰਪੋਰਟੈਂਟ ਲੇਅਰ ਜਿਹੜਾ ਸਾਡੀ ਚਮੜੀ ਦਾ ਹੈਗਾ ਆ ਉਹ ਸਾਡਾ ਡਰਮਸ ਲੇਅਰ ਹੈਗਾ, ਔਰ ਇਸ ਡਰਮਸ ਦੀ ਇੰਪੋਰਟੈਂਸ ਇਸ ਕਰਕੇ ਕਿਉਂਕਿ ਸਾਰਾ ਫੰਕਸ਼ਨ ਜਿੰਨਾ ਵੀ ਸਕਿਨ ਦਾ ਹੁੰਦਾ ਆ, ਜੇ ਪਸੀਨਾ ਆਉਂਦਾ ਤਾਂ ਗਲੈਂਡ ਸਵੈਟ ਗਲੈਂਡ ਹੈਗੇ ਨੇ, ਜੇ ਕਈਆਂ ਨੇ ਤੁਸੀਂ ਵੇਖਿਆ ਨਾ ਪਸੀਨਾ ਬੜਾ ਸਿੰਧਾ ਆਉਂਦਾ ਆ, ਆਇਲੀ ਪਰਸਪਰੇਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਔਰ ਇਹ ਉਹ ਜਿਹੜੇ ਆਇਲ ਗਲੈਂਡ ਹਨ ਉਹ ਵੀ ਇੱਥੇ ਲੱਗੇ ਹੋਏ ਨੇ, ਔਰ ਉਹਨਾਂ ਨੂੰ ਵੀ ਭੰਗਾਰ ਕੇ ਹੀਟ ਦੇ ਕਰਕੇ ਜਾਂ ਕਿਸੇ ਹੋਰ ਕਿਸੇ ਬਿਮਾਰੀ ਕੰਟੀਨਿਊਡ ਬਿਮਾਰੀ ਅਗਰ ਲੱਗੀ ਰਹਿੰਦੀ ਹੈ ਨਾ ਤੇ ਉਹਦੇ ਕਰਕੇ ਆਮ ਮੈਂ ਤੁਹਾਨੂੰ ਐਗਜ਼ਾਮਪਲ ਇਹਦੀ ਦੇ ਸਕਦਾ ਹਾਂ, ਜਵਾਨੀ ਦੇ ਵਿੱਚ ਯੰਗ ਏਜ ਦੇ ਵਿੱਚ ਆ ਕੇ ਤੁਸੀਂ ਵੇਖਿਆ ਹੋਣਾ ਲੜਕਿਆਂ ਨੂੰ ਜਾਂ ਖਾਸ ਤੌਰ ਤੇ ਲੜਕੀਆਂ ਨੂੰ ਪਿੰਪਲਸ ਐਕਨੀਜ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਉਹਦਾ ਮਤਲਬ ਕੀ ਆ ਕਿ ਜਿਹੜਾ ਹਾਰਮੋਨਸ ਜਿਹਦੇ ਕਰਕੇ ਇਹ ਸਾਰੀਆਂ ਟੈਸਟੋਸਟੇਰੋਨ ਹਾਰਮੋਨ ਕਾਰਵਾਈ ਜਾਂ ਮਾਸਿਕ ਧਰਮ ਦੀ ਕਾਰਵਾਈ ਚਾਲੂ ਹੋਣੀ ਹੈ, ਜਿਹੜੀ ਉੱਥੇ ਚਾਲੂ ਹੋ ਗਈ ਹੈ, ਬਾਕੀ ਤਾਂ ਬਲੱਡ ਚ ਸਰਕੂਲੇਟ ਕਰ ਰਿਹਾ ਨਾ, ਥਰੋ ਆਊਟ ਸਰਕੂਲੇਟ ਕਰ ਰਿਹਾ ਹੈ ਉਹ, ਔਰ ਉਹਦੇ ਸਰਕੂਲੇਟ ਕਰਨ ਕਰਕੇ ਉਸ ਸਕਿਨ ਤੱਕ ਵੀ ਪਹੁੰਚ ਰਿਹਾ ਹੈ, ਔਰ ਉਹ ਲੋੜ ਤੋਂ ਜ਼ਿਆਦਾ ਹੈ, ਲੋੜ ਤੋਂ ਜ਼ਿਆਦਾ ਹੋਣ ਕਰਕੇ ਆਮ ਤੌਰ ਤੇ ਇਸ ਅਡਲਸੈਂਸ ਏਜ ਦੇ ਵਿੱਚ ਜਾ ਕੇ, ਅਡਲਸੈਂਸ ਤੋਂ ਅਡਲਟ ਹੋਣ ਤੱਕ ਦੀ ਜਿਹੜੀ ਏਜ ਹੈ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਵੇਖਿਆ ਹੋਣਾ ਐਕਨੀਜ਼ ਪਿੰਪਲਸ ਆਮ ਬੱਚਿਆਂ ਨੂੰ, ਲੜਕੇ ਹੋਣ ਚਾਹੇ ਲੜਕੀਆਂ ਹੋਣ, ਇਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਆਇਲੀ ਫੇਸ, ਮੇਰਾ ਚਿਹਰਾ ਬੜਾ ਸਿੰਧਾ ਰਹਿੰਦਾ ਜੀ, ਮੱਥੇ ਤੇ ਪਸੀਨਾ ਆਉਂਦਾ ਤੇ ਬੜਾ ਲੇਸਲਾ ਤੇ ਬੜਾ ਸਿੰਧਾ ਰਹਿੰਦਾ ਹੈਗਾ। ਆਮ ਤੌਰ ਤੇ ਜਿਹੜਾ ਅਸੀਂ ਵੇਖਦੇ ਕਈਆਂ ਨੂੰ ਬਾਹਾਂ ਤੇ ਵੀ ਬਹੁਤ ਸਿੰਧਾ ਪਸੀਨਾ ਆਉਂਦਾ, ਉਹਦਾ ਮਤਲਬ ਕੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਹਾਰਮੋਨਲ ਇਫੈਕਟ, ਹਾਰਮੋਨਲ ਘੋਲ ਇਸ ਬਲੱਡ ਦੇ ਵਿਚ ਸਕਿਨ ਤੱਕ ਪਹੁੰਚ ਰਿਹਾ ਹੈ, ਜਿਹੜਾ ਪਹਿਲਾਂ ਨਹੀਂ ਸੀ, ਹੁਣ ਐਕਸੈਸ ਹੋ ਗਿਆ ਹੈ। ਤੇ ਉਹ ਐਕਸੈਸ ਨਿਕਾਸ ਦੇ ਰਾਹੀਂ ਜਾਂ ਜੋ ਕੰਮ ਉਹਨੇ ਕਰਨਾ ਹੈਗਾ, ਉਹਨੇ ਓਵਰੀ ਚ ਕੰਮ ਕਰਨਾ ਜਾਂ ਉਹਨੇ ਟੈਸਟ ਚ ਕੰਮ ਕਰਨਾ ਹੈਗਾ, ਜੋ ਕੰਮ ਉਹਨੇ ਕਰਨਾ ਹੈ ਉਹਦੇ ਤੋਂ ਹੋਰ ਵਾਧੂ ਹੋ ਗਿਆ ਜਾਂ ਉੱਥੇ ਇਸਤੇਮਾਲ ਨਹੀਂ ਹੋਇਆ, ਸਰਕੂਲੇਟ ਕਰ ਰਿਹਾ ਹੈਗਾ। ਕਿਉਂਕਿ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਨਾ, ਕਈਆਂ ਨੂੰ ਬਾਵਜੂਦ ਇਸ ਦੇ ਵੀ ਜਿਹੜੇ ਟੈਸਟਿਸ ਤਾਂ ਬਣੇ ਹੋਏ ਨੇ ਲੇਕਿਨ ਸਪਰਮ ਨਹੀਂ ਬਣਦੇ ਉਹਦੇ ਚ, ਜਾਂ ਟੈਸਟਿਸ ਦੀ ਡਿਵੈਲਪਮੈਂਟ ਨਹੀਂ ਹੁੰਦੀ ਉਹਦੇ ਵਿਚ, ਜਾਂ ਬੱਚੀਆਂ ਨੂੰ ਕਈ ਵਾਰ ਐਸਾ ਹੁੰਦਾ ਕਿ ਓਵਰੀ ਤੇ ਹੈਗੀ ਹੈ ਲੇਕਿਨ ਉਹਦੇ ਚ ਬਾਵਜੂਦ ਇਸ ਦੇ ਵੀ ਉਹਨੂੰ ਦਿਮਾਗ ਤਾਂ ਨਹੀਂ ਪੈਦਾ ਹੋ ਰਿਹਾ, ਜਾਂ ਜਿਹੜੇ ਉਹਦੇ ਈਸਟ੍ਰੋਜਨ ਹਾਰਮੋਨ ਵਗੈਰਾ, ਐਲ ਐਚ ਹਾਰਮੋਨ ਵਗੈਰਾ, ਉਹ ਜਿਹੜੇ ਪੈਦਾ ਹੋਣੇ ਸੀ ਉਹ ਨਾਰਮਲ ਨਹੀਂ ਹੋ ਰਹੇ, ਪਰ ਸਰਕੂਲੇਟ ਕਰ ਰਹੇ ਨੇ ਜਿਹਦੇ ਕਰਕੇ, ਖਾਸ ਤੌਰ ਤੇ ਪ੍ਰੋਜੈਸਟ੍ਰੋਨ ਵਗੈਰਾ ਦੀ ਗੱਲ ਕਰਦੇ ਹਾਂ ਅਸੀਂ, ਇਹਦੇ ਕਰਕੇ ਐਕਸੈਸ ਸਰਕੂਲੇਸ਼ਨ ਜਦੋਂ ਬਲੱਡ ਦੇ ਵਿਚ ਹਾਰਮੋਨਸ ਦਾ ਹੁੰਦੇ ਆ, ਤੇਲ ਵਰਗੇ ਆ, ਮੱਛੀ ਦਾ ਤੇਲ ਜਿਵੇਂ ਹੁੰਦਾ ਨਾ, ਸੋ ਲਾਈਕ ਦੈਟ ਇਹ ਤੇਲ ਵਰਗੇ ਆ, ਤੇ ਇਹ ਸਰਕੂਲੇਟ ਕਰਦਿਆਂ ਹੋਇਆ ਜਦੋਂ ਸਕਿਨ ਚ ਜਾਂਦੇ ਨੇ ਤੇ ਇਸ ਸਕਿਨ ਦੇ ਪੋਰਸ ਦੇ ਵਿਚੋਂ ਜਿੰਨੇ ਬਾਹਰ ਨਿਕਲ ਸਕਦੇ ਹਨ ਉਹ ਸਿੰਧਾ ਪਸੀਨਾ ਪੈਦਾ ਕਰਦੇ ਨੇ। ਸਵੈਟ ਗਲੈਂਡ ਤਾਂ ਹੈਗੇ ਹੀ ਹੈਗੇ ਨੇ, ਪਰ ਇਹ ਸਿੰਧਾ ਪਸੀਨਾ ਵੀ ਪੈਦਾ ਕਰਦੇ ਨੇ। ਔਰ ਜਿਹੜੇ ਇਸ ਗੱਲ ਦੇ ਸੂਚਕ ਹਨ ਕਿ ਕੁਛ ਨਾ ਕੁਛ ਹਾਰਮੋਨ ਕੰਪੋਜੀਸ਼ਨ ਇਸ ਬਲੱਡ ਦੇ ਵਿਚ ਸਰਕੂਲੇਟ ਹੋ ਰਹੀ ਹੈ, ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਥਾਂ ਤੇ ਇਹਨਾਂ ਹਾਰਮੋਨ ਦਾ ਨਾਰਮਲ ਇਸਤੇਮਾਲ ਨਹੀਂ ਹੋ ਰਿਹਾ, ਜਿਸ ਕਰਕੇ ਇਹ ਪਸੀਨਾ ਥਿੰਦਾ ਆਉਣਾ ਸ਼ੁਰੂ ਹੋ ਗਿਆ, ਔਰ ਜਿਸ ਕਰਕੇ ਐਕਸੈਸ ਹਾਰਮੋਨ ਹੋਣ ਕਰਕੇ ਜਿੰਨੇ ਕੁ ਸਕਿਨ ਦੇ ਪੋਰ ਰਾਹੀਂ ਨਿਕਲ ਰਹੇ ਨੇ ਉਹਨਾਂ ਦੇ ਵਿਚ ਅਫਿੰਸੀਆਂ ਜਾਂ ਏਕਨੀਜ ਵਗੈਰਾ, ਉਹਦੇ ਕਰਕੇ ਵੀ ਇਹ ਪੈਦਾ ਹੋ ਰਹੀਆਂ ਹਨ। ਉਹਨਾਂ ਪੋਰਸ ਦੇ ਵਿਚੋਂ ਸੰਘਣੀ ਚੀਜ਼ ਨਹੀਂ ਨਿਕਲਦੀ ਨਾ, ਜਿਹੜੇ ਐਪੋਕ੍ਰਾਈਨ ਗਲੈਂਡਸ ਮੈਂ ਤੁਹਾਨੂੰ ਦੱਸਣ, ਇਹ ਵੀ ਹੋ ਸਕਦਾ ਕਿ ਉਹ ਸੰਘਣਾਪਣ ਜਿਹੜਾ ਉਹ ਐਪੋਕ੍ਰਾਈਨ ਗਲੈਂਡਸ ਬਰੀਕ ਨਾ ਕਰ ਸਕਦੇ ਹੋਣ, ਜਿਸ ਪਿੰਪਲ ਜਾਂ ਫਿੰਸੀ ਨਿਕਲਣ ਦੀ ਪੈਥੋਲੋਜੀ ਹੈ ਹੀ ਇਹ ਕਿ ਅੰਦਰ ਦਾ ਪ੍ਰੈਸ਼ਰ ਵਧਿਆ ਹੈਗਾ, ਅੰਦਰ ਦਾ ਗਾਰਬੇਜ ਇਕੱਠਾ ਹੋ ਕੇ ਆਇਆ ਹੈ, ਬਾਹਰ ਦੇ ਨਿਕਾਸ ਵਾਸਤੇ ਸਕਿਨ ਤੋਂ ਉਸਨੇ ਬਾਹਰ ਨਿਕਲਣਾ ਹੈਗਾ ਆ, ਲੇਕਿਨ ਸਕਿਨ ਦੀਆਂ ਪੋਰਸ ਇੰਨੀਆਂ ਨੀ ਹੈਗੀਆਂ ਕਿ ਚਾਹ ਪਾਉਣੀ ਵਾਂਗੂ ਉਹਦੇ ਵਿਚੋਂ ਸਾਰਾ ਕੁਛ ਨਿਕਲ ਕੇ ਪਸੀਨਾ ਇਕਦਮ ਬਾਹਰ ਆ ਜਾਏਗਾ, ਉਹ ਬਾਹਰ ਨਹੀਂ ਆ ਰਿਹਾ, ਜਿਸ ਕਰਕੇ ਉੱਪਰ ਵਾਲਾ ਜਿਹੜਾ ਲੇਅਰ ਹੈ ਸਾਡਾ ਐਪੀਡਰਮਸ ਵਾਲਾ, ਉਹ ਉੱਪਰ ਨੂੰ ਫੁੱਲ ਜਾਂਦਾ ਆ, ਅੰਦਰ ਉਹ ਗਾਰਬੇਜ ਇਕੱਠਾ ਹੋ ਗਿਆ ਔਰ ਉਹ ਬੜਾ ਪੇਨਫੁਲ ਹੁੰਦਾ। ਅਸੀਂ ਆਮ ਤੌਰ ਤੇ ਅਲੱਗ ਅਲੱਗ ਡਾਕਟਰ ਅਸੀਂ ਨਾਂ ਰੱਖੇ ਹੋਏ ਨੇ, ਵੈਸੀਕੁਲਰ ਇਰਪਸ਼ਨ, ਪੈਪੂਲਰ ਇਰਪਸ਼ਨ, ਪਸਚੂਲਰ ਇਰਪਸ਼ਨ, ਜੇ ਉਹ ਨਿਕਲਿਆ ਲਾਲ ਰੰਗ ਦੇ ਦਾਣੇ ਜਾਂ ਕੇਲ ਪਹਿਲਾਂ ਇਸ ਤਰ੍ਹਾਂ ਹੀ ਹੁੰਦੇ ਨੇ ਆਮ ਤੌਰ ਤੇ, ਔਰ ਉਹਨੂੰ ਅਸੀਂ ਪੈਪੂਲਰ ਕਹਿ ਦਿੰਦੇ ਹਾਂ, ਔਰ ਉਸ ਤੋਂ ਬਾਅਦ ਜਦੋਂ ਉਹਦੇ ਚ ਪਸ ਬਣੀ ਪਹਿਲਾਂ ਪਿੰਪਲਸ ਕਹਿੰਦੇ ਆ ਜਾਂ ਵੈਸੀਕੁਲਰ ਇਰਪਸ਼ਨ ਕਹਿੰਦੇ ਆ, ਤੇ ਫਿਰ ਜਦੋਂ ਉਹ ਸਖਤ ਹੋ ਜਾਂਦੇ ਨੇ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਸ ਬਣਨੀ ਸ਼ੁਰੂ ਹੋ ਜਾਂਦੀ ਹੈ, ਉਹ ਪਸਚੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਸੋ ਅਲੱਗ ਅਲੱਗ ਅਸੀਂ ਉਹਨਾਂ ਦੇ ਨਾਂ ਰੱਖ ਦਿੱਤੇ। ਪਰ ਅਸਲ ਗੱਲ ਇਹ ਆ ਕਿ ਜਿਹੜਾ ਅੰਦਰ ਬਲੱਡ ਦੇ ਵਿਚੋਂ ਆ ਕੇ ਸੰਘਣਾ ਮਾਦਾ ਸਕਿਨ ਦਾ ਹੀ ਬਾਹਰ ਨਿਕਲਣਾ ਸੀ, ਭਾਵੇਂ ਡਿਫੈਕਟ ਐਪੋਕ੍ਰਾਈਨ ਗਲੈਂਡ ਦਾ ਹੋਵੇ ਤੇ ਭਾਵੇਂ ਇਹ ਹੋਵੇ ਕਿ ਆਉਣ ਵਾਲਾ ਮਾਦਾ ਜ਼ਿਆਦਾ ਸੰਘਣਾ ਹੈਗਾ ਪਰ ਇਹ ਨਹੀਂ ਨਿਕਲ ਸਕਿਆ, ਅੰਦਰੋਂ ਪ੍ਰੈਸ਼ਰ ਪੈ ਰਿਹਾ ਇਸ ਨੂੰ ਬਾਹਰ ਕੱਢਣ ਵਾਸਤੇ, ਔਰ ਉਹੀ ਪੇਨਫੁਲ ਪਿੰਪਲਸ ਇੱਕ ਨਿਜ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਹਿਸਟਰੀ ਮੈਂ ਤੁਹਾਨੂੰ ਦੱਸ ਦਿੱਤੀ ਇਹਦੀ ਪਿਛਲੇ ਪਾਸੇ ਕਿ ਆਮ ਤੌਰ ਤੇ ਲੋਕਾਂ ਨੂੰ ਬੱਚੇ ਜਦੋਂ ਜਵਾਨ ਹੁੰਦੇ ਨੇ ਉਸ ਵੇਲੇ ਉਹਨਾਂ ਦੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਆ, ਔਰ ਸੈਕੰਡਰੀ ਸੈਕਸ ਕਰੈਕਟਰ ਨੂੰ ਡਿਵੈਲਪ ਕਰਨ ਵਾਸਤੇ ਜੋ ਮੇਨ ਚੀਜ਼ ਹੈਗੀ ਸਰੀਰ ਦਾ ਖਾਦ ਹੈਗੀ ਹੈ ਉਹ ਹਾਰਮੋਨਸ ਹੈਗੇ ਨੇ, ਔਰ ਉਹ ਹਾਰਮੋਨਸ ਜਿਹੜੇ ਨੇ ਜਿੰਨੇ ਪੈਦਾ ਹੋਣੇ ਸ਼ੁਰੂ ਹੋ ਗਏ ਉਹਨੇ ਇਸਤੇਮਾਲ ਹੋ ਨਹੀਂ ਰਹੇ, ਬਲੱਡ ਦੇ ਵਿਚ ਸਰਕੂਲੇਟ ਕਰ ਰਹੇ ਨੇ ਤੇ ਕੁਦਰਤ ਚਾਹੁੰਦੀ ਹੈ ਕਿ ਇਹਨੂੰ ਬਾਹਰ ਕੱਢਿਆ ਜਾਵੇ, ਔਰ ਇਹਨੂੰ ਬਾਹਰ ਕੱਢਿਆ ਜਾਵੇ ਤੇ ਫਿਰ ਉਹਦਾ ਇਹੀ ਤਰੀਕਾ ਹੈਗਾ ਆ ਵੀ ਉਹ ਏਕਨੀ ਦੇ ਰੂਪ ਚ ਬਾਹਰ ਨਿਕਲਦੀ ਹੈ, ਔਰ ਇਸੇ ਤਰ੍ਹਾਂ ਹੀ ਪਸੀਨਾ ਜਿਹੜਾ ਸਾਨੂੰ ਆਇਲੀ ਆਉਂਦਾ ਆ ਉਹ ਇਸ ਗੱਲ ਦਾ ਸੂਚਕ ਹੈ ਕਿ ਸਵੈਟ ਗਲੈਂਡ ਜਿਹੜੇ ਸਕਿਨ ਦੇ ਅੰਦਰ ਲੱਗੇ ਹੋਏ ਨੇ ਜਿਹਨੂੰ ਅਸੀਂ ਡਰਮਸ ਲੇਅਰ ਦੇ ਵਿਚ ਕਹਿੰਦੇ ਹਾਂ ਉਹ ਵੀ ਐਕਟੀਵੇਟਡ ਹੋ ਗਏ, ਇਸ ਕਰਕੇ ਜਿਹਦੇ ਕਰਕੇ ਪਸੀਨਾ ਜਿਹੜਾ ਹੈ ਆਇਲੀ ਆਉਣਾ ਸ਼ੁਰੂ ਹੋ ਗਿਆ ਹੈਗਾ। ਸੋ ਆਮ ਤੌਰ ਤੇ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੁੰਦੀ ਹੈ ਕਿ ਬਹੁਤ ਸਾਰੀਆਂ ਬੀਬੀਆਂ ਬੱਚੇ ਮੈਂ ਸਮਝਦਾ ਕਿ ਸੁਣ ਵੀ ਰਹੇ ਹੋਣਗੇ ਤੇ ਜਿਹੜੇ ਮੇਰੇ ਸੱਜਣ ਸੁਣ ਰਹੇ ਨੇ ਨਾ ਜਿਹੜੀਆਂ ਉਹਨਾਂ ਦੇ ਘਰੇ ਮਾਤਾਵਾਂ ਭੈਣਾਂ ਬੱਚੀਆਂ ਹਨ ਇਹ ਉਹਨਾਂ ਨੂੰ ਇਹ ਗੱਲ ਦੱਸੋ ਕਿ ਬਿਊਟੀ ਪਾਰਲਰ ਤੁਹਾਡਾ ਹੱਲ ਨਹੀਂ ਹੈ। ਬਿਊਟੀ ਪਾਰਲਰ ਚ ਤੁਸੀਂ ਇਸ ਕਰਕੇ ਜਾਓ ਕਿ ਮੇਰੀ ਸਕਿਨ ਗਲੋਇੰਗ ਹੋ ਜਾਵੇ, ਮੇਰੀ ਸਕਿਨ ਸਾਫ਼ ਹੋ ਜਾਵੇ, ਜਾਂ ਮੇਰੇ ਪਿੰਪਲ ਜਿਹੜੇ ਨੇ ਸਾਫ਼ ਹੋ ਜਾਣ। ਇਹ ਪਰਮਾਨੈਂਟ ਹੱਲ ਨਹੀਂ ਹੈ। ਤੁਸੀਂ ਬਹੁਤ ਸਾਰੇ ਪੈਸੇ ਇਸ ਗੱਲ ਦੇ ਉੱਪਰ ਲੁਟਾਉਂਦੇ ਹੋ, ਪਰ ਅਸਲ ਕੀ ਆ, ਤੁਹਾਡੇ ਕਿਸੇ ਡਾਕਟਰ ਜਾਣਕਾਰ ਦੇ ਰਾਹੀਂ ਇਸ ਦਾ ਟ੍ਰੀਟਮੈਂਟ ਹੋਣ ਦੀ ਲੋੜ ਹੈ ਕਿ ਉਹ ਜਿਹੜੇ ਹਾਰਮੋਨ ਜਿਹੜੇ ਨੇ ਉਹਨਾਂ ਦਾ ਨਾਰਮਲ ਯੂਟੀਲਾਈਜੇਸ਼ਨ, ਨਾਰਮਲ ਇਸਤੇਮਾਲ ਤੁਹਾਡੇ ਸਰੀਰ ਦੇ ਵਿੱਚ ਹੋਵੇ ਤੇ ਇਹ ਐਕਸੈਸ ਨਾ ਹੋਣ। ਹੁਣ ਕੁਦਰਤ ਦਾ ਆਪਣਾ ਇੱਕ ਨਿਯਮ ਹੈ ਨਾ, ਕੁਦਰਤ ਦਾ ਇੱਕ ਆਪਣਾ ਨਿਯਮ ਹੈ। ਕਦੀ ਤੁਸੀਂ ਦੇਖਿਆ ਕਿ ਵਿਆਹੇ ਹੋਏ ਬੰਦਿਆਂ ਨੂੰ ਵੀ ਪਿੰਪਲਸ ਨਿਕਲਦੇ ਹੋਣ, ਵਿਆਹੀਆਂ ਹੋਈਆਂ ਕੁੜੀਆਂ ਨੂੰ ਵੀ, ਜਾਂ ਜਿਨ੍ਹਾਂ ਨੇ ਇੱਕ ਅੱਧਾ ਬੱਚਾ ਵੀ ਜੰਮ ਲਿਆ ਹੈਗਾ ਉਹਨਾਂ ਨੂੰ ਕਦੀ ਪਿੰਪਲਸ ਨਿਕਲਦੇ ਹੋਣ? ਨਹੀਂ ਨਿਕਲਦੇ ਨਾ। ਹਾਂ, ਕੋਈ ਖਾਸ ਨੁਕਸ ਪੈ ਜਾਵੇ ਤੇ ਕਿਸੇ ਨੂੰ ਕੋਈ ਹੋ ਜਾਵੇ ਕਿਸੇ ਹੋਰ ਹਾਲਾਤ ਦੇ ਵਿੱਚ ਤੇ ਹੈ, ਪਰ ਜਿੰਨਾ ਜਵਾਨੀ ਦੇ ਵਿੱਚ ਆਮ ਤੌਰ ਤੇ ਕੁੜੀਆਂ ਮੁੰਡਿਆਂ ਨੂੰ ਪਿੰਪਲਸ ਨਿਕਲਦੇ ਨੇ, ਉਹਨੇ ਵਿਆਹਿਆ ਹੈ ਲੋਕਾਂ ਨੂੰ, ਕੁੜੀਆਂ ਜਾਂ ਮੁੰਡਿਆਂ ਨੂੰ ਪਿੰਪਲਸ ਨਹੀਂ ਨਿਕਲਦੇ। ਕਿਉਂ? ਕਿਉਂਕਿ ਉਹ ਇਸਤੇਮਾਲ ਹੋ ਰਿਹਾ ਹਾਰਮੋਨਸ, ਉਹਦਾ ਇਸਤੇਮਾਲ ਹੋ ਰਿਹਾ ਜਿਸ ਪਾਸੇ ਮੈਨੂੰ ਹੋਣਾ ਚਾਹੀਦਾ ਹੈਗਾ ਆ, ਇਸ ਕਰਕੇ ਉਹ ਨਹੀਂ ਨਿਕਲਦੇ। ਸੋ ਇਹ ਇੱਕ ਤਰ੍ਹਾਂ ਨਾਲ ਜੋ ਮੈਂ ਗੱਲ ਕਹਿ ਰਿਹਾ ਹਾਂ ਉੱਤਰ ਦੀ ਪੜਤਾਲ ਹੈ, ਜੋ ਮੈਂ ਕਹਿ ਰਿਹਾ ਹਾਂ ਇਸ ਦੇ ਉੱਤਰ ਦੀ ਪੜਤਾਲ ਹੈ ਕਿ ਅਡਲਸੈਂਸ ਏਜ ਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋ ਰਹੇ ਨੇ, ਉਹਨਾਂ ਨੂੰ ਡਿਵੈਲਪ ਕਰਨ ਵਾਸਤੇ ਕੁਦਰਤ ਨੇ ਵੱਖਰੇ ਵੱਖਰੇ ਹਾਰਮੋਨਸ ਪੈਦਾ ਕੀਤੇ ਹੋਏ ਨੇ। ਹਾਰਮੋਨ ਤੋਂ ਪਹਿਲਾਂ ਵੀ ਸੀ, ਜੇ ਲੜਕਾ ਬਣਿਆ ਹੈ ਤਾਂ ਜੰਮਣ ਸਮੇਂ, ਜੇ ਲੜਕੀ ਬਣੀ ਹੈ ਤਾਂ ਜੰਮਣ ਸਮੇਂ, ਅਸੀਂ ਜੋ ਵੀ ਸਾਡੇ ਸਾਹਮਣੇ ਆਇਆ ਹੈ ਆਖਿਰ ਤੇ ਫੇਮਾਈਨ ਹਾਰਮੋਨ ਜਾਂ ਮੇਲ ਹਾਰਮੋਨ ਹੈਗੇ ਸੀ, ਤਾਂ ਹੀ ਉਹਦੀ ਸ਼ਕਲ ਇਸ ਤਰ੍ਹਾਂ ਦੀ ਬਣ ਗਈ ਨਾ। ਔਰ ਉਸ ਤੋਂ ਬਾਅਦ ਇਹ ਇੱਕ ਨਾਰਮਲ ਵੇਗ ਚੱਲਦਾ ਰਹਿੰਦਾ ਆ। ਜਿਵੇਂ ਅਸੀਂ ਬੀਜ ਤਾਂ ਪਾ ਦਿੱਤਾ, ਬੀਜ ਤੇ ਪਾ ਦਿੱਤਾ, ਪਰ ਫਸਲ ਇੱਕ ਲਿਮਿਟਿਡ ਸਮੇਂ ਤੋਂ ਬਾਅਦ ਉੱਗਣੀ ਹੈ, ਸਮੇਂ ਤੋਂ ਬਾਅਦ ਉੱਗਣੀ ਹੈ। ਔਰ ਉਹਨੂੰ ਅਸੀਂ ਕਹਿੰਦੇ ਹਾਂ ਅਡਲਸੈਂਸ ਏਜ, ਜਿਹਦੇ ਵਿੱਚ ਸੈਕੰਡਰੀ ਸੈਕਸ ਕਰੈਕਟਰ ਜਿਹੜੇ ਨੇ ਉਹ ਡਿਵੈਲਪ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਜਿਹੜੇ ਸੈਕੰਡਰੀ ਸੈਕਸ ਕਰੈਕਟਰ ਡਿਵੈਲਪ ਹੋਣ ਲੱਗਦੇ ਨੇ, ਉਸ ਵੇਲੇ ਜ਼ਰੂਰੀ ਨਹੀਂ ਜਿਹੜੀ ਖਾਦ ਤੁਸੀਂ ਪਾਈ ਹੈ ਉਹ ਸਾਰੀ ਜੇ ਇਸਤੇਮਾਲ ਹੋ ਜਾਵੇ, ਉਹ ਸਾਰੀ ਪਲਾਂਟਸ ਵਿੱਚ ਇਸਤੇਮਾਲ ਹੋ ਜਾਵੇ, ਐਸਾ ਸੰਭਵ ਨਹੀਂ। ਅਗਰ ਉਹ ਐਕਸੈਸ ਹੋ ਗਈ ਜਾਂ ਅਗਰ ਉਹ ਉੱਥੇ ਇਸਤੇਮਾਲ ਨਹੀਂ ਹੋਈ ਜਾਂ ਪਾਣੀ ਰਾਹੀਂ ਬਾਹਰ ਵੀ ਵਹਿ ਜਾਊਗੀ ਨਾ। ਸੋ ਇਸ ਤਰ੍ਹਾਂ ਦਾ ਕੁਝ ਹਾਲਾਤ ਤੁਸੀਂ ਸਮਝ ਲਓ ਵੀ ਐਸਾ ਹੋ ਗਿਆ ਤੇ ਕੁਦਰਤ ਉਸ ਨੂੰ ਬਾਹਰ ਕੱਢਣਾ, ਕਹਿਣ ਦਾ ਕੰਮ ਹੀ ਮੇਰੇ ਕੋਲ ਜੋ ਆ ਗਿਆ ਵੀ ਭਾਈ ਮੈਂ ਤੇ ਉਸ ਨੂੰ ਬਾਹਰ ਕੱਢਣਾ ਹੈਗਾ ਆ। ਮੇਰੀ ਕੋਸ਼ਿਸ਼ ਇਹ ਆ ਬਈ ਇਹ ਸਾਰਾ ਅੰਦਰ ਇਸਤੇਮਾਲ ਨਹੀਂ ਹੋਇਆ, ਤਾਂ ਹੀ ਤੇ ਮੇਰੇ ਕੋਲ ਭੇਜਿਆ ਗਿਆ ਨਾ। ਜੇ ਠੀਕ ਹੋ ਜਾਂਦਾ ਤੇ ਫਿਰ ਮੇਰੇ ਕੋਲ ਕਾਹਨੂੰ ਆਉਣਾ ਸੀਗਾ, ਇਸਤੇਮਾਲ ਹੋ ਜਾਂਦਾ। ਮੇਰੇ ਕੋਲ ਆਇਆ ਤੇ ਇਹਦਾ ਮਤਲਬ ਹੈ ਵੀ ਫਾਲਤੂ ਹੋ ਗਿਆ, ਤੁਹਾਨੂੰ ਮੇਰਾ ਕੰਮ ਤਾਂ ਸਿਰਫ ਇਹ ਹੈ ਵੀ ਮੈਂ ਤੈਨੂੰ ਬਾਹਰ ਕੱਢੂੰਗਾ। ਔਰ ਉਹ ਬਾਹਰ ਕੱਢਣ ਦਾ ਤਰੀਕਾਕਾਰ ਐਸਾ ਹੈਗਾ ਆ ਕਿ ਸਖ਼ਤ ਚਮੜੀ ਦੇ ਵਿੱਚੋਂ ਆਮ ਤੌਰ ਤੇ ਇਹ ਨਹੀਂ ਨਿਕਲਦਾ, ਜਿਹਦੇ ਕਰਕੇ ਵੈਸੀਕੂਲਰ ਇਰਪਸ਼ਨ ਜਿਨ੍ਹਾਂ ਨੂੰ ਅਸੀਂ ਇਕਨੀ ਕਹਿੰਦੇ ਆ ਹੋ ਜਾਂਦੇ ਨੇ। ਔਰ ਫਿਰ ਉਹ ਵੱਡੇ ਹੋ ਜਾਂਦੇ ਨੇ, ਲਾਲ ਹੋ ਜਾਂਦੇ ਨੇ, ਔਰ ਪੈਪੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਫੇਰ ਉਹਦੇ ਚ ਪਸ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਹਨੂੰ ਪਸਟੂਲਰ ਕਹਿਣਾ ਸ਼ੁਰੂ ਕਰ ਦਿੰਦੇ ਆ, ਤੇ ਇਸੇ ਤਰ੍ਹਾਂ ਉਹਦਾ ਰੈਜੋਲੂਸ਼ਨ ਹੋਣਾ ਸ਼ੁਰੂ ਹੋ ਜਾਂਦਾ ਕਿ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਪਰ ਯਕੀਨ ਇਹ ਕਰਿਓ, ਜਾਣੇ ਹੋਏ ਅੱਗੇ ਤੋਂ ਜਾ ਕੇ, ਅੱਛਾ ਨੰਬਰ ਦੋ, ਜਦੋਂ ਵੀ ਇਹ ਸਾਰਾ ਸਿਸਟਮ ਚੱਲਦਾ ਹੈ ਅਗਰ ਤੁਸੀਂ ਉਹਨੂੰ ਜਬਰਦਸਤੀ ਬਾਹਰੋਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਤੁਹਾਡੀ ਚਮੜੀ ਦੇ ਉੱਪਰ ਦਾਗ ਵੀ ਪੈਣਗੇ, ਸਿਆਹੀਆਂ ਵੀ, ਬਲੈਮਿਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ। ਬੱਚੀਆਂ ਨੂੰ ਖਾਸ ਤੌਰ ਤੇ ਮੈਂ ਹਦਾਇਤ ਕਰਨੀ ਚਾਹੁੰਦਾ ਹਾਂ ਕਿ ਕੋਸ਼ਿਸ਼ ਇਹ ਕਰੋ ਕਿ ਕਿਸੇ ਡਾਕਟਰ ਕੋਲੇ ਜਾ ਕੇ ਇਸ ਚੀਜ਼ ਦਾ ਇਲਾਜ ਕਰਵਾਓ ਜਿਹੜਾ ਜਾਣਦਾ ਹੈ ਕਿ ਹਾਰਮੋਨਲ ਸਾਈਕਲ ਕੀ ਹੈ। ਔਰ ਤੁਹਾਡੀ ਏਜ ਦੇ ਵਿੱਚ ਹਾਰਮੋਨਲ ਸਾਈਕਲ ਅਜੇ ਨਾਰਮਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ, ਇਹਦਾ ਮਤਲਬ ਤੁਹਾਡੇ ਸਰੀਰ ਦੇ ਕੁਝ ਫੰਕਸ਼ਨ ਵੀ ਨਾਰਮਲ ਨਹੀਂ ਹੋਣਗੇ, ਤੁਹਾਡਾ ਮਾਸਿਕ ਧਰਮ ਨਾਰਮਲ ਨਹੀਂ ਹੋਏਗਾ, ਜਾਂ ਹੋਰ ਕਈ ਤਰ੍ਹਾਂ ਦੀਆਂ ਖਰਾਬੀਆਂ ਹੋਣਗੀਆਂ। ਔਰ ਉਸ ਤੋਂ ਬਾਅਦ ਇਸ ਨੂੰ ਦਰੁਸਤ ਕਰਾਉਣ ਦੀ ਕੋਸ਼ਿਸ਼ ਕਰੋ, ਤੁਹਾਡੇ ਚਿਹਰੇ ਦੇ ਕਿੱਲ, ਸਿਆਹੀਆਂ, ਬਲੈਮਿਸ਼ ਤਾਂ ਆਪਣੇ ਆਪ ਠੀਕ ਹੋ ਜਾਣਗੇ, ਪਰ ਜੇ ਤੁਸੀਂ ਬਾਹਰੋਂ ਲੇਪਣ ਪੋਚਾ ਕਰਕੇ, ਇਹ ਕੰਧ ਨਹੀਂ ਨਾ ਹੈਗੀ ਵੀ ਤੁਸੀਂ ਬਾਹਰੋਂ ਕਲੀ ਕਰ ਦਿੱਤੀ ਤੇ ਬਾਹਰੋਂ ਰੰਗ ਕਰ ਦਿੱਤਾ ਤੇ ਬਹੁਤ ਸੋਹਣੀ ਦਿਸੂਗੀ ਨਾ, ਹੈ ਨਾ, ਉਹ ਟੈਂਪਰੇਰੀ ਹੋਏਗਾ, ਅਲਟੀਮੇਟ ਮੀਂਹ ਪਊਗਾ, ਫਿਰ ਵੀ ਹੌਲੀ ਹੌਲੀ ਉਸਨੇ ਰੰਗ ਤੇ ਉਤਰਨਾ ਹੀ ਹੈ। ਤੁਹਾਡੇ ਮੇਕਅਪ ਨੇ ਜਾਂ ਤੁਹਾਡੇ ਬਿਊਟੀ ਪਾਰਲਰ ਨੇ ਤੁਹਾਡਾ ਪਰਮਾਨੈਂਟ ਹੱਲ ਨਹੀਂ ਕਰਨਾ। ਔਰ ਜੋ ਮੈਂ ਤੁਹਾਨੂੰ ਕਹਿ ਰਿਹਾ ਹਾਂ ਉਹ ਸਾਇੰਸ ਦੇ ਮੁਤਾਬਕ ਹੈ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ, ਜੋ ਸਾਇੰਸ ਦੇ ਮੁਤਾਬਕ ਇਸ ਸਰੀਰ ਦਾ ਚਲਣ ਹੈਗਾ ਮੈਂ ਤੁਹਾਨੂੰ ਉਹ ਸਮਝਾ ਰਿਹਾ ਹਾਂ। ਅਗਰ ਉਹਦੇ ਮੁਤਾਬਕ ਤੁਸੀਂ ਚੱਲੋਗੇ ਤੇ ਚਿਹਰਾ ਸਾਫ਼ ਵੀ ਰਹੇਗਾ, ਚਿਹਰੇ ਤੇ ਦਾਗ ਵੀ ਨਹੀਂ ਪੈਣਗੇ, ਚਿਹਰੇ ਦੇ ਉੱਪਰ ਬਲੈਮਿਸ਼ ਜਿਹੜੀਆਂ ਸਹੀਆਂ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਇਹ ਵੀ ਨਹੀਂ ਪੈਣਗੀਆਂ। ਔਰ ਇਹ ਤੁਹਾਡੇ ਹਾਰਮੋਨ ਜਿਸ ਕੰਮ ਵਾਸਤੇ ਬਣੇ ਨੇ ਜੋ ਉਹ ਕੰਮ ਕਰਨ ਵਾਲੇ ਪਾਸੇ ਲੱਗੇ ਰਹਿਣਗੇ, ਇਹਨਾਂ ਦਾ ਧਿਆਨ ਉਧਰਲੇ ਪਾਸੇ। ਕਿਸੇ ਕਹਿੰਦੇ ਨੇ ਜੇ ਮੁੰਡਿਆਂ ਨੂੰ ਨੌਕਰੀ ਨੀ ਮਿਲੀ ਤੇ ਵਿਹਲੇ ਸ਼ੈਤਾਨ, ਵਿਹਲਾ ਮਨ ਸ਼ੈਤਾਨ ਦਾ ਘਰ, ਕਿੰਨੀਆਂ ਖਰਾਬੀਆਂ, ਕਈ ਕੁਛ ਹੋ ਰਿਹਾ ਐਸਾ, ਇਸੇ ਕਰਕੇ ਹੀ ਹੋ ਰਹੇ ਨੇ ਵਿਹਲੇ ਨੇ ਵਿਚਾਰੇ, ਕੀ ਕਰਨ। ਤੇ ਜੇ ਬੰਦਾ ਕੰਮ ਤੇ ਲੱਗਾ ਹੋਇਆ ਤੇ ਉਹਦੇ ਕੋਲ ਵਿਹਲ ਹੀ ਕਿੱਥੇ ਹੈਗੇ ਜੇ ਉਲ ਪਟਾਂਗ ਗੱਲਾਂ ਕਰਨ ਦਾ। ਸੋ ਇਸ ਕਰਕੇ ਇਹ ਜਰੂਰੀ ਗੱਲ ਆ ਵੀ ਤੁਸੀਂ ਇਹਨਾਂ ਹਾਰਮੋਨਸ ਨੂੰ ਨਾਰਮਲ ਇਸਤੇਮਾਲ ਕਰਨ ਵਾਸਤੇ, ਜੇ ਆਪਣੇ ਆਪ ਸਰੀਰ ਨਾਰਮਲ ਨਹੀਂ ਕਰ ਸਕਿਆ ਤਾਂ ਹੀ ਤਾਂ ਕਲਸਿਆ ਨਿਕਲੇ ਨਾ, ਤਾਂ ਹੀ ਤਾਂ ਸਿੰਧਾ ਪਸੀਨਾ ਆ ਰਿਹਾ ਨਾ। ਇਹਦਾ ਮਤਲਬ ਇਹ ਆ ਕਿ ਇਹਦੇ ਵਾਸਤੇ ਕਿਸੇ ਯੋਗ ਡਾਕਟਰ ਦੀ ਸਲਾਹ ਲਓ। ਸਲਾਹ ਤਾਂ ਮੇਰੇ ਕੋਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ, ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਤੁਸੀਂ ਮੇਰੇ ਕੋਲ ਸਲਾਹ ਲੈ ਸਕਦੇ ਹੋ, ਸਲਾਹ ਲੈਣ ਦੀ ਫੀਸ ਵੀ ਕੋਈ ਨੀ ਹੈਗੀ। ਸੋ ਚੰਗੀ ਗੱਲ ਇਹ ਆ ਕਿ ਇਹਦਾ ਪ੍ਰੋਪਰ ਵੇ ਤੇ ਟ੍ਰੀਟਮੈਂਟ ਕਰਵਾਓ ਤਾਂ ਕਿ ਤੁਹਾਡੇ ਹਾਰਮੋਨ ਜਿਸ ਰਸਤੇ ਜਾਣੇ ਚਾਹੀਦੇ ਨੇ ਉਸ ਰਸਤੇ ਹੀ ਜਾਣ, ਔਰ ਆਪਣਾ ਕੰਮ ਪੂਰਾ ਕਰਨ। ਸਕਿਨ ਦੇ ਵਿੱਚ ਐਕਸਟਰਾ ਵਾਧੂ ਫਲੋ ਇਹਨਾਂ ਦਾ ਨਾ ਆਵੇ, ਜਿਹਦੇ ਕਰਕੇ ਤੁਹਾਡੀਆਂ ਸਾਰੀਆਂ ਕਿਲ ਸਿਆਹੀਆਂ ਫਿਣਸੀਆਂ ਹੁੰਦੀਆਂ ਨੇ। ਹੁਣ ਇਸ ਤੋਂ ਅਗਲੀ ਗੱਲ ਸਾਡੇ ਕੋਲ ਥੋੜੇ ਮਿੰਟ ਦੇ ਬਾਕੀ ਨੇ, ਮੈਂ ਇਸ ਗੱਲ ਨੂੰ ਅੱਜ ਕੰਪਲੀਟ ਕਰਦਿਆਂ ਤੇ ਫਿਰ ਅਸੀਂ ਅੱਗੇ ਬਹੁਤ ਇੰਪੋਰਟੈਂਟ ਚੈਪਟਰ ਮੈਂ ਤੁਹਾਡੇ ਸਾਹਮਣੇ ਰੱਖਣ ਵਾਲਾ ਹਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ, ਕਿ ਜਿਹੜਾ ਗਾਰਬੇਜ ਸਕਿਨ ਤੋਂ ਵੀ ਬਚ ਗਿਆ ਉਹ ਫੇਰ ਸਰਕੂਲੇਟ ਕਰ ਰਿਹਾ ਹੈ ਬਲੱਡ ਦੇ ਵਿੱਚ, ਉਹ ਫੇਰ ਸਰਕੂਲੇਟ ਕਰ ਰਿਹਾ ਹੈ ਸਿਸਟਮਾਂ ਦੇ ਵਿੱਚ ਜਾ ਰਿਹਾ ਹੈ, ਇਹੀ ਬਲੱਡ ਫੇਰ ਫੇਫੜਿਆਂ ਦੇ ਵਿੱਚ ਜਾ ਰਿਹਾ ਜਿੱਥੇ ਉਹਨੇ ਆਕਸੀਜਨ ਲੈਣੀ ਹੁੰਦੀ ਹੈ, ਤੇ ਕਾਰਬਨ ਡਾਈਆਕਸਾਈਡ ਤੇ ਯੇ ਵੋ ਤੇ ਸਾਰਾ ਕੁਝ ਆਪਣਾ ਉੱਥੇ ਉਸਨੇ ਛੱਡਣਾ ਹੁੰਦਾ ਹੈ, ਉਹੀ ਤੁਹਾਡੇ ਸਾਹ ਰਾਹੀਂ ਜਦੋਂ ਬਾਹਰ ਨਿਕਲਦਾ ਹੈ। ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏਗੀ ਤੁਸੀਂ ਵੇਖੋਗੇ ਉਹਨਾਂ ਨੇ, ਇੱਕ ਤਾਂ ਉਹਨਾਂ ਦੀ ਸਮੈਲ ਸਕਿਨ ਦੇ ਵਿੱਚੋਂ ਆਉਂਦੀ ਹੋਏਗੀ, ਦੂਸਰਾ ਉਹਨਾਂ ਦੇ ਸਾਹ ਦੇ ਵਿੱਚੋਂ ਸਕਿਨ ਜਿਹੜੀ ਆ ਉਹ ਸਮੈਲ ਆਉਂਦੀ ਹੋਏਗੀ, ਤੀਸਰਾ ਅਗਰ ਤੁਸੀਂ ਇਸ ਗੱਲ ਨੂੰ ਨਾ ਸੰਭਾਲਿਆ ਤੇ ਆਮ ਤੌਰ ਤੇ ਮੈਂ ਇਹ ਗੱਲ ਅੱਗੇ ਪ੍ਰੋਗਰਾਮਾਂ ਡਾਈਜੈਸਟਿਵ ਦੇ ਇਨਡਾਈਜੇਸ਼ਨ ਦੀ ਪ੍ਰੋਬਲਮ ਦੇ ਸੰਬੰਧ ਵਿੱਚ ਵੀ ਦੱਸ ਚੁੱਕਿਆ ਕਿ ਅਸੀਂ ਆਮ ਤੌਰ ਤੇ ਦੰਦਾਂ ਵਾਲੇ ਡਾਕਟਰਾਂ ਕੋਲ ਜਾਂਦੇ ਆ ਤੇ ਡਾਕਟਰ ਕਹਿੰਦੇ ਨੇ ਤੇਰੀ ਕਲੀਨਿੰਗ ਹੋਣ ਦੀ ਲੋੜ ਆ, ਤੇਰੀ ਡੀਪ ਕਲੀਨਿੰਗ ਹੋਣ ਦੀ ਲੋੜ ਆ। ਅਸਲ ਕੀ ਆ ਕਿ ਜਿਹੜੀ ਤੁਹਾਡੀ ਅੰਦਰ ਦੀ ਪੇਟ ਦੇ ਵਿੱਚੋਂ ਬਣੀ ਗੈਸ, ਗੈਸ ਨੂੰ ਰੋਕਣ ਦੇ ਬਹੁਤ ਸਾਰੇ ਖਾਨੇ ਬਣੇ ਆ, ਦਰਵਾਜ਼ੇ ਬਣੇ ਆ ਰੋਕ ਕੇ ਕਿ ਤਾਂ ਕਿ ਗੈਸ ਹੇਠਾਂ ਦੀ ਨਿਕਲੇ ਉੱਪਰ ਦੀ ਨਾ ਨਿਕਲੇ, ਪਰ ਜੇ ਨਿਕਲ ਜਾਂਦੀ ਹੈ ਜਦੋਂ ਵੀਕ ਹੋ ਜਾਂਦਾ ਸਿਸਟਮ ਜਾਂ ਪ੍ਰੈਸ਼ਰ ਜ਼ਿਆਦਾ ਹੋ ਜਾਂਦਾ ਤੇ ਉਹ ਫਿਰ ਮੂੰਹ ਚ ਆ ਜਾਂਦੀ ਹੈ, ਨੱਕ ਨਹੀਂ ਵੀ ਨਿਕਲਦੀ ਹੈ, ਨੱਕ ਵੀ ਕਈਆਂ ਦੇ ਲੋਕਾਂ ਬੰਦ ਹੋ ਜਾਂਦੇ ਨੇ, ਔਰ ਰਾਤ ਸੁੱਤੇ ਪਿਆਂ ਦੇ ਖਾਸ ਤੌਰ ਤੇ ਜਦੋਂ ਸਰੀਰ ਸੁਸਤ ਹੁੰਦਾ ਹੈ ਔਰ ਉਹੀ ਗੈਸ ਮੂੰਹ ਵਿੱਚ ਆਉਂਦੀ ਹੈ ਤੁਹਾਡੇ ਮਸੂੜਿਆਂ ਦੇ ਉੱਤੇ ਜੰਮਦੀ ਹੈ, ਗਮਸ ਦੇ ਉੱਪਰ ਜੰਮਦੀ ਹੈ, ਔਰ ਅਲਟੀਮੇਟਲੀ ਗਮਸ ਜਿਹੜੇ ਨੇ ਉਹ ਇਸੇ ਦੇ ਹੋਣ ਕਰਕੇ ਵੀਕ ਹੋ ਜਾਂਦੇ ਨੇ, ਗਲਣੇ ਸ਼ੁਰੂ ਹੋ ਜਾਂਦੇ ਨੇ, ਦੰਦਾਂ ਚ ਕੈਵਿਟੀਜ਼, ਕੇਰੀਜ਼, ਇਹ ਵਗੈਰਾ ਸਾਰਾ ਕੁਝ ਇਸੇ ਕਰਕੇ ਹੁੰਦਾ ਹੈਗਾ। ਅਸਲ ਇਹਦਾ ਪ੍ਰੋਪਰ ਤਰੀਕਾਕਾਰ ਕੀ ਹੈ ਕਿ ਕਲੀਨਿੰਗ, ਯਾਰ ਪੰਜਾਬੀ ਚ ਆਪਣੇ ਨੇ ਸ਼ੇਰਾਂ ਦੇ ਮੂੰਹ ਕਿਹਨੇ ਧੋਤੇ ਆ ਭਾਈ, ਇਹ ਆਮ ਪੰਜਾਬੀ ਦਾ ਖਾਣ ਹੈ, ਆਪਣੇ ਘਰਾਂ ਦੇ ਵਿੱਚ ਬੋਲਦੇ ਆ, ਹਾਂਜੀ ਤੇ ਭਾਵ ਕੀ ਆ ਬਈ ਸ਼ੇਰ ਤਾਂ ਵਿਚਾਰੇ ਕਦੇ ਬਰਸ਼ ਵੀ ਨੀ ਕਰਦੇ, ਹਾਂਜੀ ਸੋ ਮਤਲਬ ਕੀ ਆ ਕਿ ਉਹਦੀ ਦੌੜ ਭਾਜੀ ਇੰਨੀ ਹੁੰਦੀ ਹੈ ਜਿੰਨਾ ਕੁ ਖਾਂਦੇ ਆ ਪ੍ਰੋਟੀਨ ਵਗੈਰਾ ਮੀਟ ਦੇ ਤੌਰ ਤੇ ਜਿੰਨਾ ਖਾਂਦੇ ਆ ਉਦੋਂ ਵੱਧ ਉਹ ਹਜਮ ਕਰ ਲੈਂਦੇ, ਜਿਹਦੇ ਕਰਕੇ ਸ਼ੇਰ ਦੁਬਲੇ ਪਤਲੇ ਹੀ ਰਹਿੰਦੇ ਨੇ ਔਰ ਦੌੜ ਭੱਜ ਜ਼ਿਆਦਾ ਕਰਦੇ ਨੇ, ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀ ਗੈਸ ਬਣਨ ਵਰਗੀ ਗੱਲ ਹੁੰਦੀ ਹੀ ਨਹੀਂ, ਨਹੀਂ ਗੈਸ ਬਣਦੀ, ਨਹੀਂ ਮੂੰਹ ਚ ਆਉਂਦੀ, ਨਹੀਂ ਮਸੂੜੇ ਖਰਾਬ ਹੁੰਦੇ, ਨਹੀਂ ਬੁੱਟਾਂ ਚ ਖੂਨ ਨਿਕਲਦਾ, ਨਹੀਂ ਤੁਹਾਨੂੰ ਕਲੀਨਿੰਗ ਕਰਾਉਣੀ ਪੈਂਦੀ, ਇਸੇ ਕਰਕੇ ਅਖਾਣ ਬਣ ਗਿਆ ਵੀ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ। ਤੇ ਸ਼ੇਰ ਬਣੋ, ਐਕਸਰਸਾਈਜ਼ ਕਰੋ, ਡਾਈਜੇਸ਼ਨ ਨੂੰ ਠੀਕ ਕਰੋ, ਖੁਰਾਕ ਖਾਣ ਵਾਲੇ ਪਾਸੇ ਧਿਆਨ ਕਰੋ, ਤੁਹਾਡੇ ਇਹ ਜਿਹੜੇ ਬੁੱਟ ਨੇ ਉਹ ਨਾਰਮਲ ਰਹਿਣਗੇ ਔਰ ਇਹਨਾਂ ਬੁੱਟਾਂ ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਏਗੀ ਵੀ ਤੁਹਾਨੂੰ ਕਲੀਨਿੰਗ ਕਰਾਉਣੀ ਪਏ। ਪਰ ਜੇ ਐਸਾ ਹੁੰਦਾ ਹੈ ਤਾਂ ਫਿਰ ਉਹੀ ਗਾਰਬੇਜ ਸਰਕੂਲੇਟ ਕਰਦੇ ਆ ਤੁਹਾਡੇ ਇੱਥੇ ਆ ਰਿਹਾ ਫੇਫੜਿਆਂ ਵੱਲੋਂ ਵੀ, ਇਹ ਡਾਈਜੇਸ਼ਨ ਦੀ ਮੈਂ ਗੱਲ ਕੀਤੀ, ਪਰ ਇਹੀ ਗਾਰਬੇਜ ਸਰਕੂਲੇਟ ਕਰਦਿਆਂ ਹੋਇਆ ਫੇਫੜਿਆਂ ਵੱਲੋਂ ਵੀ ਤੋਂ ਆ ਰਿਹਾ ਨਾ, ਉਹ ਖੂਨ ਸਰਕੂਲੇਟ ਕਰਦਾ ਜਿੱਥੇ ਸਕਿਨ ਚੋਂ ਨਹੀਂ ਨਿਕਲਿਆ ਸੀਗਾ ਉਹ ਫਿਰ ਸਰਕੂਲੇਟ ਕਰਦਾ ਬਲੱਡ ਦਾ ਜਿਹੜਾ ਤੁਹਾਡੇ ਫੇਫੜਿਆਂ ਚ ਆ ਰਿਹਾ, ਨੇ ਫਿਰ ਆਕਸੀਜਨ ਲੈ ਕੇ ਵਾਪਸ ਜਾਣਾ ਤੇ ਇਹੋ ਜਿਹੇ ਸਾਰੇ ਗਾਰਬੇਜ ਜਿੰਨਾ ਕੋ ਨਹੀਂ ਨਿਕਲ ਸਕਿਆ ਉਹਨੇ ਆਖਿਆ ਚੰਗਾ ਭਾਈ ਹੁਣ ਤੂੰ ਸੰਭਾਲ ਲਾ, ਹੁਣ ਫੇਫੜੇ ਉਸ ਨੂੰ ਬਾਹਰ ਕੱਢਦੇ ਆ ਤੇ ਬਾਹਰ ਕੱਢਦੇ ਆ ਤੇ ਸਾਡਾ ਉਹੀ ਮੂੰਹ ਹੈ, ਸਾਡੇ ਉਸੇ ਰਸਤੇ ਨਿਕਲਣਾ ਹੈਗਾ ਤੇ ਅਲਟੀਮੇਟ ਸਾਡੇ ਬੁੱਤ ਜਿਹੜੇ ਨੇ ਉਹਦੇ ਨਾਲ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਯੰਗ ਏਜ ਦੇ ਵਿੱਚ, ਬਹੁਤ ਦੂਜਿਆਂ ਨੂੰ ਤਾਂ ਠੀਕ ਹੈ ਸਿਸਟਮ ਠੀਕ ਹੋ ਗਿਆ ਤੇ ਹੋਣਾ ਸ਼ੁਰੂ ਹੋ ਗਿਆ, ਯੰਗ ਏਜ ਦੇ ਵਿੱਚ ਅਗਰ ਕਿਸੇ ਨੂੰ ਮੂੰਹ ਚੋਂ ਸਮੈਲ ਆਉਂਦੀ ਹੈ ਤੇ ਉਹਦੇ ਪਿੱਛੇ ਕਹਾਣੀ ਇਹੀ ਹਾਰਮੋਨਸ ਦੀ ਹੈ ਕਿ ਉਹ ਜਿਹੜੇ ਹਾਰਮੋਨਸ ਨੇ ਉਹਨਾਂ ਦਾ ਨਾਰਮਲ ਸਹੀ ਇਸਤੇਮਾਲ ਨਹੀਂ ਹੋ ਰਿਹਾ ਜਿੱਥੇ ਹੋਣਾ ਚਾਹੀਦਾ ਸੀ ਜਾਂ ਓਵਰਫਲੋ ਹੋ ਰਿਹਾ ਜਿਹਦੇ ਕਰਕੇ ਉਹ ਬਲੱਡ ਚ ਸਰਕੂਲੇਟ ਕਰ ਰਹੇ ਨੇ, ਸਫਾਈ ਨਹੀਂ ਹੋ ਰਹੀ ਔਰ ਉਹੀ ਤੁਹਾਡੇ ਫੇਫੜਿਆਂ ਦੇ ਰਾਹੀਂ ਗਰਭ ਚ ਨਿਕਲ ਰਿਹਾ ਹੈ ਤੇ ਮੂੰਹ ਚ ਆ ਰਿਹਾ ਹੈਗਾ, ਉਹੀ ਤੁਹਾਡਾ ਡਾਇਜੈਸਟਿਵ ਸਿਸਟਮ ਦੇ ਵਿੱਚ ਗਰਭ ਚ ਨਿਕਲ ਰਿਹਾ ਹੈ ਤੇ ਗੈਸ ਦੇ ਰੂਪ ਚ ਮੂੰਹ ਚ ਆ ਰਿਹਾ ਹੈ, ਉਹ ਤੁਹਾਡੇ ਮੁੱਠ ਵੀ ਖਰਾਬ ਕਰ ਰਿਹਾ ਹੈ। ਔਰ ਇਹਦੇ ਕਰਕੇ ਹੀ ਆਮ ਤੌਰ ਪਿੰਪਲਸ ਦੀ ਗੱਲ ਮੈਂ ਤੁਹਾਡੇ ਨਾਲ ਕਰ ਹੀ ਚੁੱਕਿਆ ਹਾਂ, ਔਰ ਇਹ ਸਾਰੀਆਂ ਗੱਲਾਂ ਨੂੰ ਸਕਿਨ ਦੇ ਨਾਲ ਯਾਦ ਰੱਖਣਾ, ਜਿਹੜਾ ਸਕਿਨ ਦਾ ਏਸ਼ਾਂ ਵਾਲਾ ਲੈ ਰਿਹਾ ਉਹ ਇਲਾਸਟਿਕ ਲੈ ਰਿਹਾ, ਚਮੜੀ ਵਾਲਾ ਸਖਤ ਚਮੜੀ ਵਾਲਾ ਲੇਅਰ ਹੈਗਾ ਜਿਹੜਾ ਹੇਠਾਂ ਇਸ ਸਕਿਨ ਨੂੰ ਐਪੀਡਰਮਸ, ਡਰਮਸ ਔਰ ਹਾਈਪੋਡਰਮਸ, ਜਿਹੜਾ ਹਾਈਪੋਡਰਮਸ ਆ ਹੇਠਾਂ ਹੱਡੀ ਦੇ ਨਾਲ ਇਸ ਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈਗਾ। ਸੀਮੈਂਟ ਤੇ ਇੱਟ ਜਿਵੇਂ ਆਪਸ ਚ ਜੁੜਦੀ ਹੈ ਨਾ, ਕੋਈ ਕੰਪੋਨੈਂਟ ਐਸਾ ਹੈਗਾ ਨਾ ਉਹਨਾਂ ਦੇ ਵਿੱਚ ਜਿਹੜਾ ਇਹਨਾਂ ਦੋਹਾਂ ਨੂੰ ਆਪਸ ਚ ਜੋੜ ਸਕਦਾ ਹੈਗਾ। ਸੋ ਉਹ ਜੋੜਨ ਵਾਸਤੇ ਇਹ ਜਿਹੜਾ ਅੰਦਰ ਵਾਲਾ ਲੇਅਰ ਹੈ ਜਿਹਨੂੰ ਅਸੀਂ ਹਾਈਪੋ ਜਿਹੜਾ ਕਹਿੰਦੇ ਆ ਹਾਈਪੋਡਰਮਸ ਕਹਿੰਦੇ ਆ, ਇਹ ਹਾਈਪੋਡਰਮਸ ਦੀ ਇਹ ਕੁਆਲਿਟੀ ਹੈ ਵੀ ਇਹ ਸਟਿੱਕੀ ਲੈ ਰਿਹਾ, ਇਲਾਸਟਿਕ ਲੈ ਰਿਹਾ, ਸਖਤ ਲੈ ਰਿਹਾ, ਔਰ ਇਹਦਾ ਕੰਮ ਇਹ ਹੈ ਕਿ ਭਾਈ ਬਾਹਰ ਦੀ ਸੱਟ ਅੰਦਰ ਨਾ ਲੱਗੇ, ਫੈਟ ਵੀ ਹੈ ਇਹਦੇ ਵਿੱਚ ਔਰ ਸੱਟ ਬਾਹਰ ਨਾ ਲੱਗੇ, ਅੰਦਰ ਵਾਲੇ ਅੰਗ ਦੇ ਜੋ ਬਚੇ ਰਹਿਣ। ਤੋ ਇਹ ਸਾਰੇ ਫੰਕਸ਼ਨ ਸੀਗੇ ਸਾਡੀ ਇਸ ਸਕਿਨ ਦੇ। ਮੈਂ ਉਮੀਦ ਕਰਦਾ ਹਾਂ ਵੀ ਜਿਹਨਾਂ ਨੇ ਅੱਗੇ ਵੀ ਸੁਣਿਆ ਹੋਊਗਾ ਹੋਰ ਬੜੀਆਂ ਸਾਰੀਆਂ ਨਵੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ ਹੋਣ, ਕਿਉਂਕਿ ਮੈਂ ਬੜੀ ਦਿਨਾਂ ਦੀ ਬੇਨਤੀ ਕਰੀ ਹੈ ਕਿ ਜੋ ਮੇਰੇ ਦਿਮਾਗ ਚ ਮੈਂ ਉਹ ਬੋਲ ਰਿਹਾ ਹਾਂ, ਜੋ ਮੈਂ ਪਹਿਲਾਂ ਪੜਿਆ ਹੋਇਆ ਅੱਜ ਤੋਂ ਬੜੇ ਸਾਲ ਤੇ ਬਹੁਤ ਸਾਲ ਪਹਿਲਾਂ ਪੜਾਉਂਦਾ ਆ ਰਿਹਾ ਹਾਂ ਮੈਂ, ਉਹ ਜੋ ਮੇਰੇ ਦਿਮਾਗ ਸੈੱਟ ਕੀਤਾ ਕਈ ਵਾਰ ਮੌਕੇ ਗੱਲਾਂ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਕਈ ਵਾਰ ਇੰਨੇ ਸਮੇਂ ਦੇ ਵਿੱਚ ਕਈਆਂ ਨਹੀਂ ਜਾਂਦੀਆਂ, ਤੇ ਫੇਰ ਜਦੋਂ ਦੁਬਾਰਾ ਅਸੀਂ ਉਸ ਪ੍ਰੋਗਰਾਮ ਨੂੰ ਕਰਦੇ ਹਾਂ ਤੇ ਕੁਛ ਨਵੀਆਂ ਗੱਲਾਂ ਹੋਰ ਸਾਹਮਣੇ ਆ ਜਾਂਦੀਆਂ ਨੇ। ਤੇ ਦੂਸਰੀ ਗੱਲ ਇਹ ਹੁੰਦੀ ਹੈ ਭਈ ਇੱਥੇ ਮੈਂ ਟੈਕਨੀਕਲ ਤੌਰ ਤੇ ਨਹੀਂ ਬੋਲ ਰਿਹਾ ਹੁੰਦਾ, ਖਾਸ ਤੌਰ ਤੇ ਮੈਂ ਹਰ ਗੱਲ ਨੂੰ ਪੰਜਾਬੀ ਦੇ ਵਿੱਚ ਆਮ ਭਾਸ਼ਾ ਦੇ ਵਿੱਚ ਬੋਲ ਰਿਹਾ ਹੁੰਦਾ ਤਾਂ ਕਿ ਤੁਸੀਂ ਉਹਨੂੰ ਸਮਝ ਸਕੋ। ਤੁਸੀਂ ਮੈਡੀਕਲ ਟਰਮੀਨੋਲੋਜੀ ਨਹੀਂ ਜਾਣਦੇ, ਤੁਸੀਂ ਉਸ ਨੂੰ ਉਸ ਸਟਾਈਲ ਤੇ ਨਹੀਂ ਸਮਝ ਸਕਦੇ, ਤੁਸੀਂ ਇਸ ਸਟਾਈਲ ਤੇ ਸਮਝ ਸਕਦੇ ਹੋ ਵੀ ਜਿਵੇਂ ਬਾਹਰ ਬੈਠੇ ਅਸੀਂ ਖੁੰਡਾਂ ਤੇ ਗੱਲਾਂ ਕਰ ਰਹੇ ਹੋਣ, ਹੱਡੀਆਂ ਤੇ ਬੈਠੇ ਲੋਕ ਗੱਲਾਂ ਕਰ ਰਹੇ ਹੋਣ, ਇੱਕ ਦੂਜੇ ਦੀ ਗੱਲ ਸਾਨੂੰ ਬੜੀ ਅਪੀਲ ਕਰਦੀ ਹੈ। ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਕਰਾਂ ਉਹ ਤੁਹਾਡੇ ਮਨ ਤੱਕ ਪਹੁੰਚੇ, ਤੁਸੀਂ ਉਸ ਨੂੰ ਅੰਡਰਸਟੈਂਡ ਕਰੋ ਔਰ ਉਹਦੇ ਤੋਂ ਲਾਭ ਲੈ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਇੱਕ ਗੱਲ ਬੇਨਤੀ ਫਿਰ ਦੁਹਰਾ ਦਿਆਂ ਕਿ ਭਾਈ ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗਣ ਔਰ ਇਹਨਾਂ ਵਿੱਚੋਂ ਕੋਈ ਜਾਣਕਾਰੀ ਵਾਲੀ ਗੱਲ ਤੁਹਾਡੇ ਫਾਇਦੇ ਵਾਲੀ ਹੋ ਰਹੀ ਹੈ ਤੇ ਫਿਰ ਹੋਰ ਲੋਕਾਂ ਨੂੰ ਵੀ ਦੱਸੋ, ਲੋ ਹੋਰ ਲੋਕਾਂ ਦਾ ਵੀ ਫਾਇਦਾ ਹੋ ਜਾਵੇ। ਇੰਨਾ ਹੀ ਯੋਗਦਾਨ ਤੁਹਾਡਾ ਬਹੁਤ ਹੈ ਕਿ ਤੁਸੀਂ ਹੋਰ ਲੋਕਾਂ ਨੂੰ ਦੱਸ ਕੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੋੜੋ ਤਾਂ ਕਿ ਉਹ ਵੀ ਜਾਣਕਾਰ ਹੋ ਸਕਣ ਇਸ ਸਰੀਰ ਦੇ ਬਾਰੇ, ਸਰੀਰ ਦੀ ਕਿਰਿਆ ਦੇ ਬਾਰੇ, ਇਹ ਬਿਮਾਰ ਕਿਉਂ ਹੁੰਦਾ ਤੇ ਫਿਰ ਜੇ ਬਿਮਾਰ ਹੋ ਵੀ ਜਾਵੇ ਤੇ ਫਿਰ ਅਸੀਂ ਠੀਕ ਕਿਵੇਂ ਕਰਾਂਗੇ, ਇਹਦਾ ਸਹੀ ਤਰੀਕਾ ਘਰ ਕੀ ਹੈ, ਇਹ ਸਾਰੀਆਂ ਗੱਲਾਂ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਸਿੱਖੋਗੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ ਇਨਫੋਰਮੇਸ਼ਨ ਤੁਸੀਂ ਸਾਂਝ ਕੀਤੀ ਹੈ, ਬੜੀ ਮਿਹਰਬਾਨੀ। ਸਰੋਤਿਓ ਤੁਹਾਡਾ ਵੀ ਧੰਨਵਾਦ, ਚੀਮਾ ਸਾਹਿਬ ਵਿੱਚੋਂ ਚਲ ਗਏ ਸੀ ਉਹਨਾਂ ਦਾ ਵੀ ਧੰਨਵਾਦ, ਤੇ ਮਿਲਦੇ ਹਾਂ ਜੀ ਪਰਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ। ਸਤਿ ਸ੍ਰੀ ਅਕਾਲ।
0: ਬੜਾ ਇੰਪੋਰਟੈਂਟ ਡਾਕਟਰ ਸਾਹਿਬ, ਬਹੁਤ ਇੰਪੋਰਟੈਂਟ ਚੈਪਟਰ, ਇਹ ਬਹੁਤ ਸਾਰੀਆਂ ਗੱਲਾਂ ਅਸੀਂ ਬਾਹਰੋਂ ਵੇਖ ਕੇ ਅੰਦਰ ਦੀਆਂ ਬਿਮਾਰੀਆਂ ਬਾਰੇ ਜਾਣ ਸਕਦੇ ਹਾਂ ਜੀ। ਸੋ ਉਹ ਗੱਲਾਂ ਮੈਂ ਕੱਲ ਸ਼ੁਰੂ ਕਰਾਂਗਾ। ਸੋ ਇਸ ਕਰਕੇ ਸਾਰੇ ਸਰੋਤਿਆਂ ਨੂੰ ਜਿੰਨਿਆਂ ਨੂੰ ਵੀ ਕਹਿ ਸਕੋ ਇਹ ਗੱਲ ਰਿਪੀਟ ਕਰ ਸਕੋ ਆਪਣੇ ਰੇਡੀਓ ਤੇ ਕਰ ਦਿਓ ਤਾਂ ਕਿ ਭਾਈ ਅਗਲਾ ਪ੍ਰੋਗਰਾਮ ਸਾਰੇ ਮਿਸ ਨਾ ਕਰਿਓ। ਬਹੁਤ ਜ਼ਰੂਰੀ ਗੱਲਾਂ ਨੇ ਕਿ ਬਾਹਰੋਂ ਵੇਖ ਕੇ ਤੁਸੀਂ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਏ ਹੋ ਤੇ ਬਿਮਾਰ ਪੈ ਨੂੰ ਕਿ ਉਹਦਾ ਚਿਹਰਾ ਵੇਖ ਕੇ ਉਹਦੇ ਹੱਥ ਪੈਰ ਵੇਖ ਕੇ ਤੁਸੀਂ ਦੱਸ ਸਕੋ ਵੀ ਇਹਨੂੰ ਹੈ ਕੀ।
1: ਬਿਲਕੁਲ ਜੀ।
0: ਸੋ ਠੀਕ ਹੈ ਜੀ,
1: ਬਹੁਤ ਮਿਹਰਬਾਨੀ,
0: ਮਿਹਰਬਾਨੀ,
1: ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨੀ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖ਼ਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲਓ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕ ਸੁਣਦੇ ਆ ਜੀ ਆਪਣਾ ਇੱਕ ਲੋ

0: ਤਾਂ ਅਗਲਾ ਗੀਤ ਦਿਲ ਦਿਲ ਦਿਲ ਦਲਜੀਤ
1: ਦਾ ਤੂੰ ਵੇਖਦਾ ਗੋਰੀਆਂ ਤੂੰ ਵੇਖਦਾ ਗੋਰੀਆਂ।

0: ਤੋਂ ਆਪਾਂ ਕੀਰਤਨ ਦਾ ਪ੍ਰੋਗਰਾਮ ਤਾਂ ਆਪਣਾ ਹੋ ਗਿਆ ਪੂਰਾ ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ ਕਿੰਨੇ ਕੁ ਧਮਾਕੇ ਹੋ ਗਏ ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ ਦੇਖੋ ਆਰਮੀ ਲੜਦੀ ਹੈ ਆਰਮੀ ਦਾ ਕੰਮ ਲੜਨਾ ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ ਵੱਡੇ ਮਾਰੇ ਜਾਂਦੇ ਆ ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ ਸਕੂਲਾਂ ਤੇ ਬੰਬ ਚੱਲ ਪੈਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੀਆਂ ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ ਪਰ ਹੁਣ ਤੇ ਹੱਦ ਹੋ ਗਈ ਹੈ ਜੀ ਇਹ ਬਜ਼ਾਇਲਾਂ ਆਉਂਦੀਆਂ ਪਤਾ ਨਹੀਂ ਇਹ ਕਿੱਧਰ ਦੀ ਆਈ ਹੈ ਉਹ ਕਿੱਥੇ ਜਾ ਕੇ ਡਿੱਗ ਪੈਣੀ ਹੈ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਮਾਰ ਜਾਣਾ ਤੇ ਰੱਬ ਮਿਹਰ ਕਰੇ ਪਰਮਾਤਮਾ ਇਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਉਹ ਇਹਨਾਂ ਨੂੰ ਸਬੱਬ ਬਖਸ਼ੇ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਆਮ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੋਈ ਜੰਮਿਆ 10-12 ਸਾਲ ਮਾਂ ਬਾਪ ਨੇ ਪਾਲਿਆ ਤੇ ਇੱਕ ਨਿੱਕੇ ਜੇ ਸ਼ਰਲੇ ਨਾਲ ਉਹਦੀ ਮੌਤ ਹੋ ਗਈ ਦੁੱਖ ਕਿੰਨਾ ਹੁੰਦਾ ਸਦੀਆਂ ਤੱਕ ਨਹੀਂ ਭੁੱਲਦਾ ਸੋ ਇਹਨਾਂ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਿਰਫ ਤੇਲ ਦੀਆਂ ਲੜਾਈਆਂ ਕਿਉਂ ਚੀਮਾ ਸਾਹਿਬ ਤੇਲ ਦੀਆਂ ਲੜਾਈਆਂ ਜੀ
1: ਬਿਲਕੁਲ ਜੀ ਤੇਲ ਦੀਆਂ
0: ਕਾਲਾ ਸੋਨਾ ਦੀਆਂ ਲੜਾਈਆਂ ਤੇ ਇਹਨਾਂ ਦੀ ਵਜ੍ਹਾ ਦੇ ਨਾਲ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ ਜਿੱਥੇ ਵੀ ਚਲ ਜਾਓ ਆਮ ਬੰਬ ਡਿੱਗਦਾ ਠਾ ਤੇ ਉਹ ਕਿੰਨੇ ਲੋਕ ਵਿਚਾਰੇ ਮਾਰੇ ਜਾਂਦੇ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਰੇਡੀਓ ਨੂੰ ਸੁਣਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੇ ਖਾਕ ਸਾਹਿਬ ਜੀ ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਆ ਕਿ ਜਿਹੜੀ ਆ ਪਹਿਲੇ ਸਮਿਆਂ ਦੇ ਵਿੱਚ ਉਹ ਜਿਹੜੀ ਫੌਜ ਹੁੰਦੀ ਸੀ ਉਹ ਫਿਰ ਸਾਹਮਣੇ ਸਾਹਮਣੇ ਜਾ ਕੇ ਲੜਦੇ ਸੀ ਖਾਕ ਸਾਹਿਬ ਜੀ ਜਿਹੜੇ ਉਹ ਕਹਿੰਦੇ ਹੁੰਦੇ ਆ ਬਈ ਜਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਹੁਣ ਖਾਕ ਸਾਹਿਬ ਜੀ ਉਹ ਗੱਲਾਂ ਹੈ ਨੀ ਹੁਣ ਤਾਂ ਉਹ 2.5 ਕਿਲੋ ਦਾ ਬੰਦਾ ਵੀ ਹੈ ਜਿਹੜਾ ਉਹਨੂੰ ਗੋਲੀ ਘੋੜਾ ਦੱਬਣਾ ਆਉਣਾ ਚਾਹੀਦਾ ਤੇ ਲੋਕ ਮਾਰ ਦਿੰਦਾ ਜਾਂ ਫਿਰ ਉਹ ਸੈਂਕੜੇ ਮੀਲਾਂ ਦੂਰ ਬੈਠਾ ਹੀ ਉਹ ਬਟਨ ਉਥੋਂ ਦੱਬੀ ਜਾਂਦਾ ਤੇ ਡਰੋਨ ਉਹ ਜਾਈ ਜਾਂਦਾ ਤੇ ਉਹ ਫਿਰ ਉਹਦਾ ਜਿਹੜਾ ਨੁਕਸਾਨ ਅਗਲੀ ਘੰਟਾ ਕਰ ਦਿੰਦਾ ਖੈਰ ਖਾਕ ਸਾਹਿਬ ਜੀ ਇਹ ਦੋਨੇ ਧਿਰਾਂ ਜਿਹੜੀਆਂ ਉਹ ਤਰੱਕੀ ਕਰ ਰਹੀਆਂ ਬਰਾਬਰ ਦੀਆਂ ਤੇ ਪਰ ਜਿਹੜੀ ਜਿਆਦਾ ਵੱਡੀ ਧਿਰ ਹੁੰਦੀ ਉਹਦੇ ਕੋਲ ਸਰਮਾਇਆ ਜਿਆਦਾ ਹੁੰਦਾ ਖਾਕ ਸਾਹਿਬ ਜੀ ਕੀ ਜਿਤਨਾ ਉਹ ਹੁੰਦਾ ਤੇ ਆਪਾਂ ਖਾਕ ਸਾਹਿਬ ਜੀ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਉਹ ਹਜੇ ਮੈਂ ਲਿਖਦਾ ਹੀ ਸੀਗਾ ਪਰ ਆਪਾਂ ਪਹਿਲਾਂ ਉਹ ਹੀ ਕਰ ਲੈਣੀ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਯੂਨਾਈਟਿਡ ਸਟੇਟਸ ਨੇ ਜਿਹੜਾ ਹੈਗੇ ਆ ਨਵੇਂ ਇਰਾਨ ਦੇ ਲੀਡਰ ਚੁਣੇ ਗਏ ਆ ਮੁਸ਼ਤਾਫਾ ਖਮੀਨੀ ਉਹਨਾਂ ਦਾ ਨਾਂ ਹੈਗਾ ਆਇਤੁੱਲਾ ਵੀ ਨਾਲ ਉਹਨਾਂ ਦੇ ਲੱਗਦਾ ਉਹਨਾਂ ਦੀ ਜਿਹੜੇ ਆਇਤੁੱਲਾ ਲੱਗਦਾ ਇਹਦੀ ਇੱਕ ਖਾਸ ਮੀਨਿੰਗ ਹੁੰਦੇ ਆ ਤੇ ਜਿਹਦੇ ਨਾਂ ਦੇ ਨਾਲ ਇਹ ਲੱਗਦਾ ਆ ਤੇ ਹੁਣ ਖਾਕ ਸਾਹਿਬ ਜੀ ਉਹਦੇ ਉੱਤੇ ਅਮਰੀਕਾ ਨੇ ਪਹਿਲਾਂ ਤਾਂ ਉਹ ਕਹੀ ਗਏ ਕਿ ਜੀ ਇਹ ਹੈ ਹੀ ਨੀ ਉਹ ਮਰ ਚੁੱਕਿਆ ਆ ਤੇ ਫੇਰ ਕਹਿੰਦੇ ਨਹੀਂ ਉਹ ਜ਼ਖਮੀ ਹੋ ਗਿਆ ਸੀਗਾ ਤੇ ਹੁਣ ਫੇਰ ਉਹਨਾਂ ਨੇ ਅਮਰੀਕਨ ਗੌਰਮੈਂਟ ਨੇ ਇਹਦੇ ਉੱਤੇ $10 ਮਿਲੀਅਨ ਦਾ ਜਿਹੜਾ ਉਹ ਇਨਾਮ ਰੱਖ ਦਿੱਤਾ ਜਿਹੜਾ
0: ਚੀਮਾ ਸਾਹਿਬ ਨਾਮ ਕਿਸੇ ਦੇ ਰੱਖਣ ਵਾਲਾ ਨਾਮ ਰੱਖਣ ਵਾਲੇ ਇਹ ਕਿਹੜੀ ਗੱਲ ਹੈ ਕੱਲ ਨੂੰ ਤੁਹਾਡੇ ਤੇ ਵੀ ਕਿਤੇ ਰੱਖਿਆ ਜਾ ਰਿਹਾ ਤੁਸੀਂ ਵੀ ਤੇ ਸੇਮ ਥਿੰਗ ਹੀ ਕਰ ਰਹੇ ਹੋ ਨਾ
1: ਬਿਲਕੁਲ ਸਭ ਤੋਂ ਵੱਡੇ ਟੈਰੋਰਿਸਟ ਆਪਾਂ ਹੀ ਹਾਂ ਜਿਹਨੇ ਦੋ ਪਿੰਡਾਂ ਜਾ ਕੇ ਮਾਰ ਕੇ ਮਰਜ਼ੀ ਜੋ ਖੋਲਿਆ ਉਹਦੇ ਕੋਲ ਸੋ $10 ਮਿਲੀਅਨ ਇਹਨਾਂ ਨੇ ਐਲਾਨ ਕਰਤਾ ਵੀ ਜਿਹੜਾ ਸਾਨੂੰ ਦੱਸੂਗਾ ਉਹਦਾ ਸੈਂਟ ਕਾਣਾ ਕਿੱਥੇ ਆ ਤੇ ਉਹਨੂੰ ਅਸੀਂ $10 ਮਿਲੀਅਨ ਦੇਵਾਂਗੇ ਪਰ ਮੇਰਾ ਨੀ ਖਿਆਲ ਖਾਕ ਸਾਹਿਬ ਜੀ ਜਿਹੜੇ ਇੱਦਾਂ ਦੇ ਨਾਮ ਰੱਖਦੇ ਮੇਰਾ ਖਿਆਲ ਦਿੰਦੇ ਦੁੰਦੇ ਨੀ ਕਿਸੇ ਨੂੰ ਉਹ ਮਗਰੋਂ ਨੀ ਅਗਲੇ ਤੋਂ ਪੁੱਛ ਕੇ ਫੇਰ ਕਹਿਣਾ ਜਾ ਤੂੰ ਥੋੜੀ ਦੱਸਿਆ ਸਾਨੂੰ ਪਹਿਲਾਂ ਪਤਾ ਸੀ
0: ਤੇ ਇਹ ਕਿਹੜਾ ਬਚ ਜਾਣਾ ਉਹਨਾਂ ਅਗਲਿਆਂ ਨੇ ਪਹਿਲਾਂ ਉਹਨੂੰ ਵੀ ਮਾਰ ਦੇਣਾ ਨਾਲ
1: ਹਾਂਜੀ ਹਾਂਜੀ ਬਿਲਕੁਲ ਜੀ ਤੇ ਚਲੋ ਕੋਈ ਨੀ ਆਪਾਂ ਖਬਰਾਂ ਅਗਲੀਆਂ ਸਾਰਾ ਸ਼ੁਰੂ ਕਰਦੇ ਆ ਖਾਕ ਸਾਹਿਬ ਜੀ ਤੇ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਉਪਰੰਤ ਤੇ ਇਰਾਨ ਵੱਲੋਂ ਇਰਾਕ ਵਿਚਲੇ ਦੇਖੋ ਖਾਕ ਸਾਹਿਬ ਜੀ ਕਿੱਦਾਂ ਦੁਨੀਆਂ ਬਦਲਦੀ ਰਹਿੰਦੀ ਆ ਕਦੇ ਉਹ ਦੋਨੇ 8 ਸਾਲ ਖਾਕ ਸਾਹਿਬ ਜੀ ਲਗਾਤਾਰ ਇਰਾਨ ਦੀ ਤੇ ਇਰਾਕ ਦੀ ਲੜਾਈ ਲੱਗੀ ਆ 8 ਸਾਲ ਲੱਗੀ ਰਹੀ ਆ ਤੇ ਜਦੋਂ ਖਾਕ ਸਾਹਿਬ ਜੀ ਪਹਿਲੀ ਮਿਸਲ ਸਦਮ ਹੁਸੈਨ ਨੇ ਮਾਰੀ ਸੀ ਇਰਾਨ ਦੇ ਉਪਰ ਛੱਡੀ ਸੀ ਤੇ ਮੈਂ ਉਸ ਵੇਲੇ ਫੈਕਟਰੀ ਦੇ ਵਿਚੋਂ ਕੰਮ ਕਰਕੇ ਹਟ ਕੇ ਉੱਥੇ ਫੈਕਟਰੀ ਦੇ ਵਿਚ ਨਹਾਉਣ ਵਾਸਤੇ ਬਣਿਆ ਸੀਗਾ ਕਿ ਮਿੱਟੀ ਮੁੱਟੀ ਹੁੰਦੀ ਸੀ ਉੱਥੇ ਉੱਡਦਾ ਹੁੰਦਾ ਸੀ ਘੱਟਾ ਘੁੱਟਾ ਗਿਆ
0: ਤੇ
1: ਮੈਂ ਨਹਾਉਣ ਹਾਂਜੀ
0: ਤੁਸੀਂ ਕਿੱਥੇ ਹਾਂਜੀ ਤੁਸੀਂ ਕਿੱਥੇ ਸੀ ਉਸ ਵੇਲੇ
1: ਮੈਂ ਤਹਿਰਾਨ ਸੀਗਾ
0: ਹੈਰਾਨ ਸੀ
1: ਹਾਂਜੀ ਹਾਂਜੀ ਇਰਾਨ ਦਾ ਕੈਪੀਟਲ ਆ ਜਿਹੜੀ ਤਹਿਰਾਨ ਉੱਥੇ ਸੀ
0: ਉੱਥੇ ਸੀ ਤੁਸੀਂ ਠੀਕ ਹੈ
1: ਹਾਂਜੀ ਤੇ ਪਹਿਲੀ ਮਿਸਲ ਜਦੋਂ ਆਈ ਤੇ ਉਹ ਫਿਰ ਬਿਜਲੀ ਇਕਦਮ ਚਲੇ ਗਈ ਤੇ ਫਿਰ ਉਹ ਜਿਹੜੀ ਬਿਜਲੀ ਤਾਂ ਮੁੜ ਕੇ ਦੋ ਤਿੰਨ ਮਿੰਟਾਂ ਬਾਅਦ ਫਿਰ ਆ ਗਏ ਸੀ ਪਰ ਉਹ ਜਿਹੜਾ ਹਮਲਾ ਸੀਗਾ ਉਹ ਕੌਮ ਸ਼ਹਿਰ ਜਿੱਥੇ ਇਹ ਲੀਡਰ ਆ ਜਿਹੜੇ ਇਰਾਨ ਦੇ ਸਾਰੇ ਕੌਮ ਸ਼ਹਿਰ ਆ ਉਹ ਤਹਿਰਾਨ ਤੋਂ ਥੋੜਾ ਜਿਹਾ ਬਾਹਰ ਜਾ ਕੇ ਆ ਕੁਝ ਮੀਲਾਂ ਮੇਰਾ ਖਿਆਲ 20-50 ਮੀਲਾਂ ਇੰਨੇ ਕੁ ਦਾ ਹੈਗਾ ਆ ਉਹ ਮੇਰੇ ਹੁਣ ਦਿਮਾਗ ਚ ਨਹੀਂ ਨੰਬਰ ਤੇ ਉੱਥੇ ਉਹ ਮਿਸਲ ਜਾ ਕੇ ਫਿਰ 8 ਸਾਲ ਉਹਨਾਂ ਦੀ ਲੜਾਈ ਹੁੰਦੀ ਰਹੀ ਤੇ ਤੁਹਾਨੂੰ ਪਤਾ ਵੀ ਬਾਲਣ ਦੋਨੇ ਤਰ੍ਹਾਂ ਪਾਉਂਦੀਆਂ ਰਹੀਆਂ ਉਧਰੋਂ ਰੂਸ ਵੀ ਤੇ ਇਧਰੋਂ ਅਮਰੀਕਾ ਵੀ ਤੇ ਯੂਰੋਪੀਅਨ ਸਾਰੇ ਦੋਨੇ ਪਾਸੇ ਬਾਲਣ ਪਾ ਕੇ ਤੇ 8 ਸਾਲ ਇਹਨਾਂ ਨੇ ਲੜਾਈ ਲੱਗੀ ਪਰ ਖਾਲਸਾ ਵੀ ਦੁਨੀਆਂ ਸਮੇਂ ਬਦਲਦੇ ਰਹਿੰਦੇ ਆ ਤੇ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਵਿਚ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਦੇ ਉਪਰੰਤ ਅਤੇ ਇਰਾਨ ਵੱਲੋਂ ਇਰਾਕ ਵਿਚਲੇ ਅਮਰੀਕਾ ਦੀ ਜਿਹੜੀ ਐਮਬੈਸੀ ਸੀਗੀ ਉਹਦੇ ਤੇ ਅਤੇ ਫੌਜੀ ਅੱਡੇ ਆ ਜਿਹੜੇ ਸੀਗੇ ਉੱਥੇ ਅਮਰੀਕਾ ਦੇ ਮਿਲਟਰੀ ਦੇ ਬੇਸ ਸੀਗੇ ਉਹਨਾਂ ਦੇ ਉੱਤੇ ਜਦੋਂ ਇਰਾਨ ਨੇ ਫਿਰ ਇਸ ਵਾਰੀ ਹਮਲਾ ਕੀਤਾ ਕਿਉਂਕਿ ਹੁਣ ਇਰਾਨ ਤੇ ਇਰਾਕ ਇੱਕੋ ਗਏ ਨਾ ਉਹ ਤੇ ਫਿਰ ਰਖ ਸਾਹਿਬ ਜੀ ਅਮਰੀਕਾ ਨੇ ਉਥੋਂ ਇਕਦਮ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਅਮਰੀਕਨ ਸਿਟੀਜਨ ਹੈਗੇ ਆ ਉਹ ਭੱਜਿਆ ਜਿੰਨੀ ਵੀ ਛੇਤੀ ਉਥੋਂ ਨਿਕਲ ਹੁੰਦਾ ਉਹ ਸਾਰੇ ਨਿਕਲਿਆ ਤੇ ਫਿਰ ਉਹ ਸਾਰੇ ਆ ਗਏ ਤੇ ਹੁਣ ਉਹ ਦੋਨੇ ਦੇਸ਼ ਆ ਜਿਹੜੇ ਆਪਸ ਵਿਚ ਹੀ ਇਕੱਠੇ ਹੋ ਗਏ ਆ ਤੇ ਹੁਣ ਰਖ ਸਾਹਿਬ ਜੀ ਜਿਹੜੀ ਆ ਗੱਲਬਾਤ ਅਗਲੀ ਆ ਉਹ ਇਸ ਤਰ੍ਹਾਂ ਆ ਕਿ ਇਰਾਨ ਅਤੇ ਇਰਾਕ ਆ ਜਿਹੜਾ ਉਹਨਾਂ ਦਾ ਬਾਰਡਰ ਬੰਦ ਸੀਗਾ ਪਹਿਲਾਂ ਅਤੇ ਅੱਜ ਇਹ ਜਿਹੜਾ ਬਾਰਡਰ ਆ ਉਹ ਖੋਲ ਦਿੱਤਾ ਗਿਆ ਪਹਿਲਾਂ ਅਮਰੀਕਾ ਅਤੇ ਉਹਦੇ ਭਾਈਵਾਲਾਂ ਨੇ ਜਿਹੜਾ ਆ ਉਹ 1980 ਤੋਂ ਇਨ੍ਹਾਂ ਦੇਸ਼ਾਂ ਨੂੰ ਪਾਟੋ ਧਾੜ ਕਰਕੇ ਕੋਈ 8 ਸਾਲ ਦੋਹਾਂ ਦੇ ਆਪਸ ਵਿਚ ਸਿੰਘ ਪਸਾਈ ਰੱਖੇ ਅਤੇ ਦੋਹਾਂ ਨੂੰ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਰਹੇ ਫਿਰ ਅਮਰੀਕਾ ਨੇ ਇਰਾਕ ਉਪਰ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ ਉਥੋਂ ਦੇ ਪ੍ਰੈਜੀਡੈਂਟ ਸਾਦਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਆਪਣੀ ਮਰਜ਼ੀ ਦਾ ਆਗੂ ਚੁਣਾ ਕੇ ਉਥੇ ਜਿਹੜਾ ਤੇਲ ਆ ਉਹ ਲੁੱਟਿਆ ਗਿਆ ਅਤੇ ਉਹਨਾਂ ਦੇ ਅਜਾਇਬ ਘਰਾਂ ਦੇ ਵਿਚੋਂ ਖਾਕਸਾ ਵੀ ਜਦੋਂ ਇਹ ਦੇਸ਼ ਨਾ ਦੂਸਰੇ ਦੇਸ਼ਾਂ ਤੇ ਜਾ ਕੇ ਹਮਲਾ ਕਰਦੇ ਆ ਇਹ ਕੱਲੀ ਉਹਨਾਂ ਦੇ ਬਹੁਤ ਕੁਝ ਜਿਹੜੇ ਅਜਾਇਬ ਘਰ ਹੁੰਦੇ ਜਿੱਥੇ ਹਜ਼ਾਰਾਂ ਸਾਲਾਂ ਦੇ ਉਹ ਜਿਹਨੂੰ ਆਪਣੇ ਕਹਿੰਦੇ ਆ ਰੈਲਿਕਸ ਹੁੰਦੇ ਆ ਪਏ ਨਾ ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਫਿਰ ਇਹ ਲੁੱਟ ਕੇ ਲਿਆਉਂਦੇ ਆ ਤੇ ਉਹ ਜਦੋਂ ਲੜਾਈ ਲੱਗੀ ਸੀਗੀ ਬੰਬਾਰਡਮੈਂਟ ਇਰਾਕ ਦੇ ਉੱਤੇ ਜਿਹੜਾ ਉੱਥੇ ਦੀ ਰਾਜਧਾਨੀ ਆ ਬੈਗਦਾਦ ਉਹਦੇ ਤੇ ਹੋਈ ਸੀ ਤੇ ਫਿਰ ਜਿਹੜੇ ਅਮਰੀਕਨ ਫੌਜੀ ਵੀ ਸੀ ਖਾਲਸਾ ਜੀ ਉਹ ਵੀ ਹੱਥਾਂ ਦੇ ਵਿਚ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਮਿਊਜ਼ੀਅਮ ਦੇ ਵਿਚੋਂ ਚੱਕ ਚੱਕ ਕੇ ਉਹ ਲਿਆਉਂਦੇ ਦਿਸਦੇ ਸੀਗੇ ਖੈਰ ਉਹਨਾਂ ਚੋਂ ਬਹੁਤ ਸਾਰੀਆਂ ਖਾਲਸਾ ਜੀ ਫਿਰ ਇੰਟਰਨੈਸ਼ਨਲ ਉਹ ਦੂਜੇ ਦੇ ਵਿਚ ਕੇਸ ਹੋਇਆ ਤੇ ਬਹੁਤ ਸਾਰੀਆਂ ਇਹਨਾਂ ਨੂੰ ਮੋੜਦੀਆਂ ਪਈਆਂ ਸੀ ਉਹਨਾਂ ਦੀਆਂ ਤੇ ਫਿਰ ਕੀ ਹੋਇਆ ਖਾਕ ਸਾਹਿਬ ਜੀ ਇਹਦੇ ਵਿਚ ਹੁਣ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਨੇ ਇਕੱਠੇ ਹੋ ਕੇ ਇਰਾਨ ਦੇ ਉਪਰ ਹਮਲਾ ਕੀਤਾ ਫਿਰ ਇਰਾਨ ਨੇ ਇਰਾਕ ਵਿਚਲੇ ਅਮਰੀਕਨ ਮਿਲਟਰੀ ਬੇਸ ਅਤੇ ਐਮਬੈਸੀ ਉਪਰ ਮਿਸਲਾਂ ਦਾਗੀਆਂ ਅਤੇ ਅਮਰੀਕਨ ਨਾਗਰਿਕਾਂ ਸਭ ਕੁਝ ਛੱਡ ਕੇ ਦੌੜਨਾ ਪਿਆ ਫਿਰ ਇਰਾਕ ਅਤੇ ਇਰਾਨ ਇਕੱਠੇ ਹੋ ਗਏ ਅਤੇ ਆਪਣੀ ਸਰਹੱਦ ਖੋਲ ਦਿੱਤੀ ਅਤੇ ਹੁਣ ਇਹ ਜਿਹੜਾ ਬਾਰਡਰ ਖੋਲਿਆ ਖਾਕ ਸਾਹਿਬ ਜੀ ਉਹਦੇ ਇਰਾਨ ਦੇ ਲੋਕ ਆ ਜਿਹੜੇ ਇਹ ਨਵਾਂ ਬਾਰਡਰ ਖੁੱਲਣ ਕਰਕੇ ਇਰਾਨ ਦੇ ਵਿਚ ਤੁਹਾਨੂੰ ਪਤਾ ਪਈ ਸੈਂਕਸ਼ਨਾਂ ਲੱਗੀਆਂ ਬਹੁਤ ਚਿਰ ਦੀਆਂ ਉਦੋਂ ਨੀ ਗਈ 80 ਦੀਆਂ ਲੱਗੀਆਂ ਹੋਈਆਂ ਜਦੋਂ ਮੈਂ ਉੱਥੇ ਸੀਗਾ ਖਾਕ ਸਾਹਿਬ ਜੀ ਉੱਥੇ ਖੰਡ ਮਿਲਣੀ ਬੰਦ ਹੋ ਗਈ ਸੀ ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਬਹੁਤ ਕੁਝ ਮਿਲਣਾ ਜਿਹੜਾ ਬੰਦ ਹੋ ਗਿਆ ਸੀ ਕਿਉਂਕਿ ਉੱਥੇ ਸੈਂਕਸ਼ਨਾਂ ਲਾਤੀਆਂ ਸੀ ਸੋ ਉਦੋਂ ਦੀਆਂ ਹੀ ਸੈਂਕਸ਼ਨਾਂ ਜਿਹੜੀਆਂ ਦੇਖ ਲਓ ਭਾਈ 80 ਤੋਂ ਲੈ ਕੇ 20 ਸਾਲ ਉਹ ਹੋ ਗਏ ਤੇ 26-25 ਆ ਹੋ ਗਏ ਤੇ 45 ਸਾਲ ਤੋਂ ਇਹ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਆ ਤੇ ਉਹ ਲੋਕ ਫਿਰ ਜਿਹੜੇ ਸੀਗੇ ਜਦੋਂ ਖਾਕ ਸਾਹਿਬ ਜੀ ਇਰਾਕ ਦਾ ਬਾਰਡਰ ਖੁੱਲਿਆ ਨਾ ਫਿਰ ਉਹ ਲੋਕ ਜਿਹੜੇ ਸੀ ਬਾਰਡਰ ਤੋਂ ਟੱਪ ਕੇ ਦੌੜਨਾ ਸ਼ੁਰੂ ਕਰਤਾ ਦੂਜੇ ਪਾਸੇ ਉੱਥੇ ਗੈਸ ਵੀ ਸਸਤੀ ਉੱਥੇ ਗਰੋਸਰੀ ਵੀ ਸਸਤੀ ਤੇ ਕਈ ਲੋਕ ਆ ਜਿਹੜੇ ਉਹ ਉਦਾਂ ਹੀ ਪੱਕੇ ਜਾ ਕੇ ਉਧਰ ਨੌਕਰੀਆਂ ਲੱਭਣ ਵੀ ਲੱਗ ਪਏ ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਚੱਲਿਆ ਤੇ ਕੱਲੀ ਗੱਲ ਇੱਥੇ ਨੀ ਰੁਕ ਸਕਦੀ ਖਾਕ ਸਾਹਿਬ ਜੀ ਇੱਥੇ ਹੁਣ ਇਹ ਵੀ ਹੋ ਗਿਆ ਸ਼ੁਰੂ ਕਿ ਜਿਹੜੇ ਉਹ ਸਟ੍ਰੇਟ ਆਫ ਹਰਮੂਸ ਬੰਦ ਕਰ ਦਿੱਤੀ ਨਾ ਇਰਾਨ ਨੇ ਖੈਰ ਉਹਨਾਂ ਨੇ ਸਾਰੇ ਦੇਸ਼ਾਂ ਵਾਸਤੇ ਨੀ ਬੰਦ ਕੀਤੀ ਖਾਕ ਸਾਹਿਬ
0: ਕੁਝ ਦੇਸ਼ਾਂ ਦੀ ਬੰਦ ਕੀਤੀ
1: ਹਾਂ ਕੁਝ ਦੇਸ਼ਾਂ ਵਾਸਤੇ ਕੀਤੀ ਆ ਤੇ ਉਹਦੇ ਵਿਚ ਖਾਕ ਸਾਹਿਬ ਜੀ ਹੁਣ ਕੀ ਸੀਗਾ ਇੱਥੋਂ ਨਾਲ ਇਹ ਜਿੰਨੇ ਵੀ ਦੇਸ਼ ਹੈਗੇ ਆ ਨਾ ਛੋਟੇ ਛੋਟੇ ਉਹਦੇ ਉੱਤੇ ਪਰਸ਼ੀਅਨ ਗਲਫ ਦੇ ਕੰਢਿਆਂ ਤੇ ਆਹ ਆਪਣੇ ਕੀ ਹੈਗੇ ਆ ਕਟਰ ਵਗੈਰਾ UAE ਇਹ ਸਾਰੇ ਉੱਥੇ ਕੰਢਿਆਂ ਤੇ ਲੱਗਦੇ ਆ ਤੇ ਇਹਨਾਂ ਦੇ ਵਿਚ ਇਰਾਨ ਵੀ ਆ ਇਰਾਕ ਵੀ ਲੱਗਦਾ ਆ ਇੱਥੋਂ ਮਾਲ ਜਿਹੜਾ ਸ਼ਿਪਾਂ ਰਾਹੀਂ ਜਾਂਦਾ ਸੀ ਬਹੁਤ ਯੂਰਪ ਨੂੰ ਜਹਾਜ਼ਾਂ ਰਾਹੀਂ ਇਹ ਹੁਣ ਬੰਦ ਹੋਣ ਕਰਕੇ ਹੁਣ ਕਾਕ ਸਾਹਿਬ ਜੀ ਜਿਹੜਾ ਬਾਰਡਰ ਹੁਣ ਖੋਲਿਆ ਨਾ ਉੱਥੇ ਇਰਾਨ ਤੇ ਇਰਾਕ ਦੇ ਵਿਚਕਾਰ ਉੱਥੇ ਵੀ ਟਰੱਕਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਇਕਦਮ ਕਾਕ ਸਾਹਿਬ ਜੀ ਜਿਹੜੇ ਉਧਰ ਦੀ ਜਹਾਜ਼ਾਂ ਦੀ ਬਜਾਏ ਉਸ ਦੇ ਟਰੱਕਾਂ ਦੇ ਲੱਦ ਕੇ ਉਹ ਪਰੇ ਤੁਰਕੀ ਦੇ ਵਿੱਚ ਵੀ ਲਿਜਾ ਕੇ ਗਾਹਾਂ ਯੂਰਪ ਨੂੰ ਤੁਰਕੀ ਤੋਂ ਫਿਰ ਉਹ ਗਾਹਾਂ ਯੂਰਪ ਆ ਜਾਂਦਾ ਨਾ ਨਾਲੇ ਤੁਰਕੀ ਦੇ ਨਾਲ ਅੱਗੇ ਲੱਗ ਜਾਂਦਾ ਆਪਣੀ ਬਲਗਾਰੀਆ ਯੂਗੋਸਲਾਵੀਆ ਉਹ ਸਾਰੇ ਕੰਟਰੀ ਸੋ ਇਹ ਵੀ ਜਿਹੜਾ ਆ ਨਵਾਂ ਰਸਤਾ ਖੁੱਲ ਗਿਆ ਤੇ ਇਹਦੇ ਵਿੱਚ ਦੀ ਵੀ ਜਿਹੜਾ ਹੁਣ ਸਮਾਨ ਆ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਸ ਤੋਂ ਅਗਲੀ ਖ਼ਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਅਫਰੀਕਨ ਦੇਸ਼ਾਂ ਵਿਚੋਂ ਰੂਸ ਆ ਜਿਹੜਾ ਉਹਦੇ ਦੁਆਰਾ ਲੋਕਾਂ ਨੂੰ ਰਿਕਰੂਟਮੈਂਟ ਕੱਖ ਸਾਹਿਬ ਜਿਹੜੀ ਹੁੰਦੀ ਆ ਉਹ ਜਿਹੜੀ ਆ ਉਹਨੇ ਖੋਲੀ ਹੋਈ ਆ ਉੱਥੇ ਸੈਂਟਰ ਖੋਲੇ ਹੋਏ ਆ ਰੂਸ ਨੇ ਤੇ ਉੱਥੇ ਜਾ ਕੇ ਫਿਰ ਉਹ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕੱਖ ਸਾਹਿਬ ਜੀ ਪੈਸਾ ਜਿਹੜਾ ਹੈ ਨਾ ਪੈਸਾ ਆ ਇਹ ਬਹੁਤ ਕੁਛ ਤੁਹਾਨੂੰ ਕਰਾ ਦਿੰਦਾ ਤੇ ਉੱਥੇ ਫਿਰ ਇਹਨਾਂ ਨੇ ਸੈਂਟਰ ਖੋਲ ਕੇ ਉਹਨਾਂ ਨੂੰ ਭਰਤੀ ਕਰਦੇ ਆ ਤੇ ਕਈਆਂ ਨੂੰ ਲਾਰੇ ਲਾ ਦਿੰਦੇ ਆ ਵੀ ਤੁਸੀਂ ਸਿਵਲੀਅਨ ਉੱਥੇ ਜੋਬ ਜਾ ਕੇ ਕਰਨੀ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਦਿਆਂਗੇ ਤਨਖਾਹ ਇੰਨੀ ਦੇਵਾਂਗੇ ਤਨਖਾਹ ਉਹ ਬਹੁਤ ਦਿੰਦੇ ਕਾਕਾ ਜੀ ਰੂਸ ਵਾਲੇ ਆਪਣੀ ਜਿਹੜੀ ਉਹਨਾਂ ਦੀ ਫੌਜ ਆ ਉਹਨੂੰ ਵੀ ਬਹੁਤ ਤਨਖਾਹ ਦਿੰਦੇ ਆ ਤੇ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਬਾਅਦ ਚ ਵੀ ਬੈਨੀਫਿਟ ਕਾਫੀ ਮਤਲਬ ਵਧੀਆ ਉਹ ਦਿੰਦੇ ਹੈਗੇ ਇਸੇ ਤਰ੍ਹਾਂ ਹੁਣ ਇੱਥੇ ਜਿਹੜੇ ਅਫਰੀਕਾ ਦੇ ਵਿੱਚ ਆ ਇੱਥੇ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਸੈਂਟਰ ਜਿਹੜੇ ਖੋਲੇ ਹੋਇਆ ਤੇ ਫੇਰ ਖੱਕ ਸਾਹਿਬ ਜੀ ਹੁਣ ਅਫਰੀਕਾ ਦਾ ਜਿਹੜਾ ਕੰਟਰੀ ਹੈਗਾ ਕੇਨੀਆ ਉੱਥੇ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਉੱਥੋਂ ਦੀ ਗੌਰਮੈਂਟ ਨੇ ਉਹਦੇ ਤੇ ਦਬਾਅ ਪਾਇਆ ਭਾਈ ਯਾਰ ਤੂੰ ਜਾ ਉੱਥੇ ਰੂਸ ਨੂੰ ਨਾ ਭੇਜਦਾ ਨਾ ਕਰੇ ਉਹ ਭਾਈ ਸਾਡੇ ਲੋਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਨਾ ਲਿਜਾਵੇ ਪਰ ਖੱਕ ਸਾਹਿਬ ਜੀ ਉਹ ਕਾਹਨੂੰ ਹਟਦੇ ਆ ਲੋਕ ਆਪ ਹੀ ਨਹੀਂ ਹਟਦੇ ਤੇ ਪਰ ਫੇਰ ਹੁਣ ਕੀ ਆ ਪਰ ਨਾ ਕੀਨੀਆ ਤੇ ਨਾ ਹੀ ਹੋਰ ਅਫਰੀਕਨ ਦੇਸ਼ ਜਿਹੜੇ ਆ ਉਹ ਇਹਨੂੰ ਰੋਕ ਸਕਦੇ ਆ ਇਹਦੇ ਵਿੱਚ ਕਾਰਨ ਇਹ ਹੁੰਦੇ ਖੱਕ ਸਾਹਿਬ ਜੀ ਪਹਿਲਾ ਕਾਰਨ ਹੁੰਦਾ ਉਹਨਾਂ ਦਾ ਜਿਹੜਾ ਅੰਦਰ ਰੂਸ ਦਾ ਜਿਹੜਾ ਡਰ ਹੈਗਾ ਇਹਦੇ ਉੱਤੇ ਇਹਨਾਂ ਦੇਸ਼ਾਂ ਦੇ ਉੱਤੇ ਕਿ ਯਾਰ ਅਸੀਂ ਰੂਸ ਨੂੰ ਬਹੁਤਾ ਜੇ ਕਹਾਂਗੇ ਉਹ ਨਾਰਾਜ਼ ਨਾ ਹੋ ਜਾਵੇ ਕਿਤੇ ਇਹ ਵੀ ਡਰ ਤੁਹਾਨੂੰ ਪਤਾ ਵੀ ਹੁੰਦਾ ਆ ਸੋ ਇਸ ਕਰਕੇ ਉਹ ਬਹੁਤਾ ਉਹਨਾਂ ਨੇ ਜਾ ਕੇ ਜ਼ੋਰ ਤਾਂ ਨਹੀਂ ਪਾਇਆ ਪਰ ਉਹਨਾਂ ਨੇ ਕਿਹਾ ਫੋਰਨ ਮਿਨਿਸਟਰ ਨੇ ਉੱਥੋਂ ਦੇ ਨੇ ਕਿ ਯਾਰ ਤੂੰ ਇੱਦਾਂ ਨਾ ਕਰ ਤੇ ਦੂਸਰਾ ਜਿਹੜਾ ਹੈਗਾ ਖੱਕ ਸਾਹਿਬ ਜੀ ਉਹ ਹੈਗਾ ਪਰਜਾ ਦੇ ਵਿੱਚ ਜਿਹੜੀ ਗਰੀਬੀ ਆ ਜਿੱਥੇ ਗਰੀਬੀ ਹੋਊਗੀ ਖੱਕ ਸਾਹਿਬ ਜੀ ਗਰੀਬੀ ਹੋਏਗੀ ਉੱਥੇ ਲਾਲਚ ਦਾ ਹੋਣਾ ਜਿਹੜਾ ਉਹ ਕੁਦਰਤੀ ਹੈ
0: ਬਿਲਕੁਲ ਬਿਲਕੁਲ
1: ਹਾਂਜੀ ਤੇ ਉਹਦੇ ਕਰਕੇ ਫੇਰ ਖੱਕ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਕੱਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ ਸੋ ਉਹਦਾ ਖਾਕਸਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ ਕੌਣ ਉੱਥੇ ਕੰਟਰੋਲ ਕਰਦਾ ਕੋਈ ਨਹੀਂ ਕਰਦਾ ਕਿਸੇ ਨੂੰ ਨਹੀਂ ਪਤਾ ਖਾਕਸਾ ਵੀ ਆਪਾਂ ਹੁਣ ਇੰਡੀਆ ਚੋਂ ਆਈ ਜਾਂਦੇ ਆ ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ ਪਹਿਲਾਂ ਲੋਕਾਂ ਨੇ ਉਹ ਜਦੋਂ ਨਵੇਂ ਨਵੇਂ ਆਜ਼ਾਦ ਹੋਏ ਸੀਗੇ ਕੱਖ ਸਾਹਿਬ ਜੀ ਭਾਰਤ ਦੀ ਜਿਹੜੀ ਗੌਰਮੈਂਟ ਹੈ ਉਹ ਪਾਸਪੋਰਟ ਨਾ ਸੀ ਦਿੰਦੀ ਛੇਤੀ ਕੀਤੇ ਤੇ ਉਥੋਂ ਫਿਰ ਜਿਹੜੇ ਏਜੰਟ ਸੀਗੇ ਉਹਨਾਂ ਨੇ ਰਾਹ ਕੀ ਲੱਭਿਆ ਉਹਨਾਂ ਨੇ ਉਥੋਂ ਪੰਜਾਬ ਤੋਂ ਬਾਰਡਰ ਟਪਾ ਕੇ ਉਧਰ ਪਾਕਿਸਤਾਨ ਵੱਲ ਦੇ ਪਾਸੇ ਲੈ ਜਾਣਾ ਤੇ ਉਥੋਂ ਕਿਸੇ ਅਬਦੁੱਲੇ ਦਾ ਜਾਂ ਕਿਸੇ ਹੋਰ ਦਾ ਕਾਰਜਾਈ ਦਾ ਨਾਂ ਉਥੋਂ ਹੀ ਲੈ ਕੇ ਕਿਸੇ ਦਾ ਉਹਦੇ ਨਾਂ ਤੇ ਤੁਹਾਨੂੰ ਪਤਾ ਵੀ ਕਰਪਸ਼ਨ ਤਾਂ ਉਥੇ ਵੀ ਇੰਡੀਆ ਨੂੰ ਵੀ ਚੱਲਦੀ ਆ ਉਥੋਂ ਦੇ ਬੰਦੇ ਦਾ ਨਾਂ ਲੈ ਕੇ ਉਥੋਂ ਦਾ ਐਡਰੈਸ ਦੇ ਕੇ ਸਾਰਾ ਕੁਝ ਦੇ ਕੇ ਪਾਕਿਸਤਾਨੀ ਪਾਸਪੋਰਟ ਬਣਾ ਕੇ ਤੇ ਉਹਨਾਂ ਨੂੰ ਉਥੋਂ ਇੰਗਲੈਂਡ ਭੇਜ ਦਿੰਦੇ ਹੁੰਦੇ ਸੀਗੇ ਸੋ ਇਹ ਸਿਲਸਿਲਾ ਜਿਹੜਾ ਇਹ ਨਹੀਂ ਹਟਣਾ ਜਿੰਨਾ ਚਿਰ ਤੁਹਾਡੇ ਕੋਈ ਵੀ ਦੇਸ਼ ਹੈ ਜਿਹੜਾ ਜਿੰਨਾ ਚਿਰ ਉੱਥੇ ਖੱਕ ਸਾਹਿਬ ਜੀ ਤੁਹਾਨੂੰ ਸਹੂਲਤ ਨਹੀਂ ਮਿਲਦੀ ਨਾ ਨੌਕਰੀ ਹੈ ਨਹੀਂ ਗੀ ਤੁਹਾਡੇ ਕੋਲ ਉਹਨਾਂ ਚਿਰ ਇਹ ਨੂੰ ਤੁਸੀਂ ਖਤਮ ਕਰ ਨਹੀਂ ਸਕਦੇ ਇਸ ਸਿਲਸਿਲੇ ਨੂੰ ਬਿਲਕੁਲ ਬਿਲਕੁਲ ਬਿਲਕੁਲ ਸੇਮ ਥਿੰਗ ਆ ਬਿਲਕੁਲ ਸੇਮ ਗੱਲ ਆ ਜੀ ਤੇ ਚਲੋ ਬਾਕੀ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਉੱਤਰੀ ਇਲਾਕੇ ਵਿਚ ਇਕ ਹੋਰ ਬਰਫਾਨੀ ਤੂਫਾਨ ਆ ਰਿਹਾ ਖੱਕ ਸਾਹਿਬ ਜੀ ਸ਼ਾਇਦ ਤੁਹਾਡੇ ਵੱਲ ਵੀ ਆਵੇ हां जी ओदे विच बर्फ बुरफ काफी खाक साहब जी होनी है, लखां लोग तूफान तो जिहड़े उन्हां नूं सावधान किया जा रहा कि भाई तुसी अपने थैंग डर जाओ, अपना समान बैटरियां ये वो रापरा अपने सीमेंट के थेले थोड़े वाला भी पता ही नहीं लोग नहीं इतने तो साडे रेते दे थेले जे। अच्छा ਨੇਰੀ ਹਾਂਜੀ ਨੇਰੀ ਹੋਣੀ ਆ ਜਾਂ ਥੋੜੇ ਕੁਛ ਸੂਬਿਆਂ ਦੇ ਵਿਚ ਜਿਹੜੀ ਆ ਉਹ ਬਰਫ ਬਰਫੀ ਜਿਹੜੀ ਆ ਉਹ ਵੀ ਕਾਫੀ ਹੋਣੀ ਆ ਤੇ ਇਹਦੇ ਨਾਲ ਨਾਲ ਟੋਰਨੇਡੋ ਦੀ ਆ ਜਿਹੜੀ ਉਹ ਵੀ ਹੈਗੀ ਆ ਆਉਣ ਦੀ ਸੰਭਾਵਨਾ ਤੇ ਦੇਖੋ ਇੱਕ ਪਾਸੇ ਇਹ ਹੋ ਰਿਹਾ ਤੇ ਇਸੇ ਦੇਸ਼ ਦੇ ਦੂਸਰੇ ਪਾਸੇ ਖੱਕ ਸਾਹਿਬ ਜੀ ਉਹ ਕਹਿੰਦੇ ਆ ਵੀ ਟੈਂਪਰੇਚਰ ਬਹੁਤ ਹੋ ਜਾਣਾ ਗਰਮੀ ਬਹੁਤ ਹੋ ਜਾਣੀ ਆ ਕੁਛ ਸੂਬਿਆਂ ਦੇ ਵਿਚ ਮੇਰਾ ਕਹਿ ਰਿਹਾ ਉਹਨਾਂ ਦੇ ਵਿਚ ਸ਼ਾਇਦ ਕੈਲੀਫੋਰਨੀਆ ਦਾ ਨਾਂ ਵੀ ਹੋਣਾ ਤੇ ਇਹ ਹੁਣ ਖਾਕ ਸਾਹਿਬ ਜੀ ਟੈਂਪਰੇਚਰ ਵੀ ਤੇ ਦੂਸਰੇ ਪਾਸੇ ਇੰਨਾ ਇਹਦੇ ਵਿਚ ਹੁਣ ਜਿਹੜੇ ਅੰਕੜੇ ਆਪਣੇ ਕੋਲ ਉਹਨਾਂ ਦੇ ਮੁਤਾਬਕ 11.5 ਮਿਲੀਅਨ ਲੋਕ ਆ ਜਿਹੜੇ ਉਹ ਬਰਫਾਨੀ ਤੂਫਾਨ ਦੇ ਥੱਲੇ ਆ ਚੇਤਾਵਨੀ ਦੇ ਤੇ 4.3 ਮਿਲੀਅਨ ਲੋਕ ਆ ਜਿਹੜੀ ਜਾਣੀ ਕਿ 43 ਲੱਖ ਲੋਕ ਆ ਜਿਹੜੇ ਉਹ ਠੰਡੀਆਂ ਹਨੇਰੀਆਂ ਜਿਹੜੀਆਂ ਬਰਫਬਾਰੀਆਂ ਠੰਡੀਆਂ ਹਵਾ ਹੁੰਦੀ ਆ ਉਹਦੇ ਦੂਜੇ ਦੇ ਥੱਲੇ ਆ ਚੇਤਾਵਨੀ ਦੇ ਤੇ 20.6 ਜਿਹੜੇ ਮਿਲੀਅਨ ਲੋਕ ਆ ਜਾਣੀ ਕਿ 20 ਲੱਖ ਤੇ 60,000 ਲੋਕ ਆ ਜਿਹੜੇ ਉਹ ਜਿਹੜੇ ਗੰਭੀਰ ਗਰਮੀ ਦੀ ਚੇਤਾਵਨੀ ਦੇ ਥੱਲੇ ਸੋ ਦੇਖੋ ਕੁਦਰਤ ਦੇ ਰੰਗ ਖੱਕ ਸਾਹਿਬ ਜੀ ਉਸੇ ਦੇਸ਼ ਦੇ ਇੱਕ ਪਾਸੇ ਆ ਜਿਹੜਾ ਉਹ ਬਰਫਾਂ ਪੈਂਦੀਆਂ ਤੇ ਹਨੇਰੀਆਂ ਤੇ ਦੂਸਰੇ ਪਾਸੇ ਜਿਹੜੀ ਆ ਉਹ ਅੱਗ ਵਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ ਤੇ ਇਹ ਖੱਕ ਸਾਹਿਬ ਜੀ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਜ਼ਰਾਇਲ ਦੇ ਪ੍ਰੈਜੀਡੈਂਟ ਬੈਂਜਾਮਿਨ ਨੇਤਾਨਯਾਹੂ ਜਿਹੜੇ ਹੈਗੇ ਆ ਉਹਦੇ ਉਹਨਾਂ ਦੇ ਬਾਰੇ ਖੱਕ ਸਾਹਿਬ ਜੀ ਉੜਦੀਆਂ ਕਈ ਖਬਰਾਂ ਕਈ ਦਿਨਾਂ ਤੋਂ ਜਿਹੜੀਆਂ ਇਧਰ ਉਧਰ ਹੋ ਰਹੀਆਂ ਸੀ ਆ ਰਹੀਆਂ ਸੀਗੀਆਂ ਕਿ ਉਹ ਮਰ ਚੁੱਕਿਆ ਤੇ ਫੇਰ ਖੱਕ ਸਾਹਿਬ ਜੀ ਅੱਜ ਹੁਣ ਰੇਉਟਰਸ ਨਿਊਜ਼ ਮੀਡੀਆ ਜਿਹੜਾ ਹੈਗਾ ਇਹ ਵੀ ਕਾਫੀ ਮਤਲਬ ਇਹਦੀ ਅਹਿਮੀਅਤ ਹੈਗੀ ਆ ਰੇਉਟਰਸ ਦੀ ਦੁਨੀਆਂ ਦੇ ਵਿਚ ਤਕਰੀਬਨ ਇਹ ਵਧੀਆ ਖਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖਬਰਾਂ ਖੱਕ ਸਾਹਿਬ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖਬਰ ਦਿੰਦੇ ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖਬਰ 3-4-5 ਪੇਜ ਭਰੇ ਹੁੰਦੇ ਆ ਗੱਲ ਉਨੀ ਹੁੰਦੀ ਆ ਉਹ ਸੋ ਇਹਨਾਂ ਦੀ ਜਿਹੜੀ ਖਬਰ ਆ ਉਹ ਸ਼ੋਰਟ ਹੁੰਦੀ ਆ ਆਮ ਕਰਕੇ ਤੇ ਖਬਰ ਦੁਆਰਾ ਖੱਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਖੱਕ ਸਾਹਿਬ ਜੀ ਆਪਾਂ ਕੀ ਕਹਿੰਦੇ ਸੀਗੇ ਨਾ ਵੀ ਖਬਰ ਤਾਂ ਉੜਦੀ ਵਿਰਧ ਪਰ ਆਈ ਕਿੱਥੋਂ ਆ ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ ਉਹਨੇ ਖਬਰ ਇਹ ਦਿੱਤੀ ਸੀਗੀ ਉੱਥੋਂ ਇਰਾਨ ਦੇ ਵਿੱਚੋਂ ਉੱਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ ਤੇ ਇਰਾਨ ਵੱਲੋਂ ਉੱਥੋਂ ਦੇ ਸਟੇਟ ਮੀਡੀਏ ਦੁਆਰਾ ਖਬਰ ਦਿੱਤੀ ਗਈ ਸੀ ਕਿ ਨੇਤਾਨਯਾਹੂ ਜਾਂ ਮਰ ਚੁੱਕਾ ਆ ਤੇ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਆ ਕਿਉਂਕਿ ਉਹ ਨਜ਼ਰ ਨਹੀਂ ਆ ਰਿਹਾ ਔਰ ਆਇਆ ਵੀ ਨਹੀਂ ਨਜ਼ਰ ਕਈ ਦਿਨ ਕਿ ਨਹੀਂ ਤੁਹਾਨੂੰ ਇਧਰਲੇ ਪਾਸੇ ਦੇਖਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਇਹਦੇ ਚ ਵੀ ਸ਼ੱਕ ਆ ਹੁਣ ਏ ਆਈ ਦੀ ਤੁਸੀਂ ਗੱਲ ਖੱਕ ਸਾਹਿਬ ਜੀ ਕੀਤੀ ਆ ਇਹਦੇ ਤੋਂ ਹੁਣ ਇਹ ਵੀ ਹੁੰਦਾ ਕਿ ਏ ਆਈ ਮਤਲਬ ਇਹਦੇ ਸੱਚ ਕੀ ਆ ਅਜੇ ਵੀ ਜਿਹੜੀ ਉਹ ਸ਼ੱਕ ਜਿੱਦਾਂ ਪੈਦਾ ਹੋ ਗਈ ਆ ਕਿ ਏ ਆਈ ਦੁਆਰਾ ਉਹਨੂੰ ਕੌਫੀ ਪੀਂਦੇ ਨੂੰ ਦਿਖਾ ਦਿੱਤਾ ਕਿ ਜਾਂ ਉਹ ਮਰ ਚੁੱਕਿਆ ਉਹਦੀ ਵੀ ਹੁਣ ਜਿਹੜੀ ਆ ਦੋਨਾਂ ਪਾਸਿਆਂ ਤੋਂ ਏ ਆਈ ਦੋਹੀ ਪਾਸੇ ਕੰਮ ਕਰਦੀ ਆ ਨਾ ਸੋ ਇਹ ਵੀ ਅਜੇ 6-5 ਜਿਹੜੀ ਆ ਉਹ ਪਈ ਹੋਈ ਆ ਤੇ ਪਰ ਉਹਨੇ ਨੇਤਾਨਯਾਹੂ ਨੇ ਜਿਹੜੀ ਆ ਉਹ ਬਣਾ ਕੇ ਇੱਕ ਜਿਹੜਾ ਉਹ ਦੇਖੋ ਖੱਕ ਸਾਹਿਬ ਜੀ ਇੱਥੇ ਹੋਰ ਵੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਆ ਜਦੋਂ ਮੈਂ ਨਿਊਜ਼ ਪੜ੍ਹਦਾ ਸੀਗਾ ਲਿਖਦਾ ਸੀਗਾ ਕਿਉਂਕਿ ਨੇਤਾਨਯਾਹੂ ਆ ਜਿਹੜਾ ਉਹਦੀ ਰਾਜਧਾਨੀ ਤਾਂ ਹੈਗੀ ਤੈਲ ਅਵੀਵ ਇਜ਼ਰਾਇਲ ਦੀ ਤੇ ਇਹ ਜਿਹੜੀ ਵੀਡੀਓ ਪਾਈ ਆ ਇਹ ਉਹਨੇ ਜਾ ਕੇ ਯਰੂਸ਼ਲਮ ਜਿਹੜਾ ਸ਼ਹਿਰ ਆ ਉਹਦੇ ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਕੌਫੀ ਵਾਲੀ ਜਗ੍ਹਾ ਤੇ ਜਾ ਕੇ ਉਹਨੇ ਕੌਫੀ ਦਾ ਕੱਪ ਲਿਆ ਤੇ ਉਹਦੀ ਵੀਡੀਓ ਬਣਾਈ ਆ ਤੇ ਫੇਰ ਉਹ ਉੱਥੇ ਬੈਠਾ ਆਪਣੇ ਕਿਸੇ ਸਲਾਹਕਾਰ ਨਾਲ ਜਾਂ ਜੋ ਵੀ ਕੋਈ ਹੋਊਗਾ ਉਹਦੇ ਨੇੜੇ ਦਾ ਉਹਦੇ ਨਾਲ ਗੱਲਬਾਤ ਕਰ ਜਿਹੜੀ ਵੀਡੀਓ ਬਣਾ ਕੇ ਫਿਰ ਪਾਈ ਆ ਪਰ ਹੁਣ ਉਹ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਕਿਉਂ ਉਹ ਵੀ ਟਾਊਨ ਦੇ ਬਾਹਰ کیوں بیٹھ کے ہو تے کافی پیو گا تو سوال ہے خاکرا جی ہے نا یہ تو ہاں بالکل بالکل بالکل بالکل ہاں جی بالکل یہی ہو رہا کیونکہ انہوں نے پتا ہے جی اپنی جی پی ایس دس گئی جب آپ خاکسا کی گڈی کے جائے گا جی پی ایس وہ سنو کلا کلا فٹ دس دیا پہ ہوں این فٹ تو تم مڑنا اسی طرح جی مسلا نا انہوں نے بھی وہ ٹیکنالوجی پائی ہوں گی انہوں پتا پہ میں کتنے جا کے ڈگنا وہ کتنے جدو کوئی بندہ لوکیشن دسوں گا کوئی اس ویلے وہ جی ان خاکسا جی کوڈینےٹس کہ کوڈینےٹ ہے جی چلو آپ سروتیا بارے تھوڑی جی بارے بھی گل کر لینا کوڈینےٹس کی ہوں خاکسا جی کی دھرتی ہے نا یہ جہاں اکویٹر ہے انگریزی کے بھومت ریکھا جنوب آپ کہنے ہاں اتو ان کن کن دوری سے ادا لائن کھچیا ہوئی نارتھ پول تک ساؤتھ پول تک دوسرے پاس نو اچھا وہ لائن ہے نا جدو آپ کوڈینےٹ دس دیا وہ پہلے وہ ڈگری پائی ہوں پہ کن ڈگری ڈگری کا مطلب لائن کہڑی آ ادو اگے پھر پائے ہوں یارڈ ہوں فٹ ہوں انچ ہوں وہ سارے وہ دسے ہوں بھائی یہ بھومت ریکھا تو نارتھ ول یا ساؤتھ ول کن میل سوری کن کلو میٹر کن میٹر پھر ادو اگے کن انچا کن سارا کچھ وہ مطلب وہ ہوں جدو تھے کوڈینےٹ ہے گے آ پھر تھی جدو وہ مسل انفارمیشن پا دوں گے انہیں این اتنے جا کے ڈگنا ہے ایک انچ بھی ادھر ادھر ہونا نہیں گا سو انہوں کہ لوکیشن دسنی کوڈینےٹ جہے آ وہ اس چیز نو کہتے ہیں خاک صاحب جی پی جا میرے بھی گل دماغ یہ آ رہی سی پی جا یروشلم شہر دے وہ بھی باہرلے پاسے جا کے کلا بندہ کافی بھر کے اپنے نال دینا بیٹھ کے پیو گا یہ گل جہی ہے من نو لگتی نہیں سو یہ بھی لگ رہا بھی یہ کچھ کالا مالا تو نہیں کتنے چلو کوئی گل نہیں ایک دو دن وہ بھی جہی آ خبر سامنے آ جانی آ پر پوسٹ آ جی انہیں اپنے ٹیلیگرام چینل دے اتنے جی پوسٹ کی سی نیتا یا ڈیڈ دے جواب انہیں کہا جا یہ کہڑی پاگل پنچ تھی کر رہے ہیں وہ جیلایا جی انہیں اپنی مطلب اپنے آپ نو کرنے دے لئی یہ گل بھی کہی آ یہی کچھ ہونا جی یہی کچھ ہونا خاصا جی جہی بہت ہی خبر ہے زیادہ چو آ رہی آ باہر نہیں رہی تو کن نقصان میری لگتا کافی زیادہ ہو گیا ہاں جی اچھا اچھا ہاں جی ہاں جی بالکل جی بچہ بچہ جہاں سیکورٹی گارڈ ہے اتنے کا ہاں جی اگلی خبر جہی ہے خاک صاحب جی وہ اپنے کو ہے روس کے ودیش منترالے والوں روس کے بارڈر کے نیڑے شہر وہ نا ہے بریانسک شہر کا نا بریانسک آنے اوپر یوکرین والوں کیتے گئے حملے نو روس نے جڑا وہ ٹیرورسٹ اٹیک دسیا آ ادھے پیچھے کارن یہ آ کہ یہ جڑا حملہ کیتا گیا یہ برٹن آ جڑی اوہدی مسل آ جڑی وہ برتی گئی آ اتھے تے یہ حملے دے جڑے انتراشٹری نیتی دے روس نے دسیا پہ یہ خلاف آ تے ودیش منترالے والوں یہ بھی کہا گیا کہ یہ ایک شانتی نہ ہون دے کارن کیتا گیا تاکہ لڑائی کتے بند نہ ہو جائے لڑائی جہی آگا جو خاصا جی دونوں پاسوں کا لگا نا ادھر امریکہ کا بھی لگا ہوں ادھر نالے جا کے ادھر ایران ایران نہ پنگا لے لیا جو تھانو پتا بھائی روس کا بھی جدو خاک صاحب جی دو پاور لڑ دیا وہ ایویں تھوڑی لڑتے ہیں لڑتے خاک صاحب جی آم کر کے اہی دیش ہے جہے اپنے آپ دوسرے کے دشمن کے برابر کے سمجھتے ہیں جہاں ایک بالا مارا وہ نہیں کدے بھی دوجے نہ لڑتا تکڑے نہ وہ تو صحیح بالکل بالکل بالکل سو دونوں پاسیاں جہی آ وہ ایک جی طاقت ہوں اسی کر کے وہ لڑتے ہیں

ਬਿਲਕੁਲ ਤਿਆਰੀ ਇਹ ਕਰ ਰੱਖੀ ਸੀਗੀ ਬਿਲਕੁਲ। ਹਾਂ ਅਸੀਂ ਆ ਕਰਾਂਗੇ ਔਰ ਉਹ ਕਾਮਯਾਬ ਹੈ ਖਾਕ ਸਾਹਿਬ ਜੀ। ਇੱਕ ਨਾ ਇੱਥੇ ਫਿਲਮ ਬਣੀ ਸੀਗੀ, ਮੇਰਾ ਖਿਆਲ ਹੈ 85-86 ਦੇ ਵਿੱਚ ਸ਼ਾਇਦ ਬਣੀ ਸੀ ਉਹ ਫਿਲਮ। ਬੜੀ ਸੋਹਣੀ ਦੇਖਣ ਵਾਲੀ ਫਿਲਮ ਹੈ, ਤੁਸੀਂ ਦੇਖਿਓ ਕਿਤੇ, ਆਪਣੇ ਬੱਚਿਆਂ ਨੂੰ ਵੀ ਦਿਖਾ ਰਹੇ ਹੋ। ਉਹਦਾ ਨਾਂ ਹੈਗਾ 300। ਉਹ 300 ਫਿਲਮ ਹੈ ਜਿਹੜੀ, ਇਹਦੇ ਬਾਰੇ ਚਲੋ ਆਪਾਂ ਫੇਰ ਗੱਲ ਕਰਾਂਗੇ। ਆਪਾਂ ਅੱਜ ਇਹ ਖਬਰਾਂ ਸਾਰੀਆਂ ਪੜ੍ਹ ਲੈਂਦੇ ਹਾਂ ਤੇ ਜੇ ਆਪਣੇ ਕੋਲ ਸਮਾਂ ਬਚਿਆ ਤਾਂ ਇਹਦੇ ਬਾਰੇ ਕਰਾਂਗੇ। ਸੋ ਜਿਹੜਾ ਖਬਰ ਸੀਗੀ ਉਹ ਬ੍ਰਿਆਂਸ ਦੇ ਉੱਤੇ, ਉਹਨਾਂ ਨੇ ਕਿਹਾ ਵੀ ਇਹ ਲੜਾਈ ਨਾ ਬੰਦ ਹੋਣ ਦੇ ਕਾਰਨ ਇਹਨਾਂ ਨੇ ਇਹ ਕਰਾਇਆ ਤੇ ਯੂਕਰੇਨ ਨੇ ਇਸ ਜਗ੍ਹਾ ਨੂੰ ਇੱਕ ਮਿਸਲਾਂ ਦੇ ਪੁਰਜੇ ਬਣਾਉਣ ਵਾਲੀ ਜਿਹੜੀ ਜਗ੍ਹਾ ਦੱਸਿਆ। ਉਹਨਾਂ ਨੇ ਕਿਹਾ ਵੀ ਅਸੀਂ, ਸਾਨੂੰ ਤਾਂ ਇਹ ਪਤਾ ਲੱਗਿਆ ਵੀ ਇੱਥੇ ਮਿਸਲਾਂ ਦੇ ਜਿਹੜੇ ਆ ਪੁਰਜੇ ਬਣਦੇ, ਇਸ ਕਰਕੇ ਅਸੀਂ ਅਟੈਕ ਆ ਜਿਹੜਾ ਇਹਦੇ ਤੇ ਕੀਤਾ। ਪਰ ਰੂਸ ਕਹਿੰਦਾ ਨਹੀਂ, ਇਹ ਜਿਹੜਾ ਸਿਵਲੀਅਨ ਕਾਰਖਾਨਾ ਸੀਗਾ ਇਹ ਤੁਸੀਂ ਗਲਤ ਕੀਤਾ ਔਰ ਮਿਸਲਿਆ ਜਿਹੜੀ ਉਹ ਯੂਕੇ ਦੀ ਜਿਹੜੀ ਉਹ ਸੀਗੀ ਬ੍ਰਿਟਨ ਦੀ।

ਬਿਲਕੁਲ ਬਿਲਕੁਲ ਬਿਲਕੁਲ ਖਾਲਸਾ ਜੀ। ਹਾਂਜੀ ਹਾਂਜੀ, ਉਹ ਬ੍ਰਿਟਨ ਆ ਜਿਹੜਾ ਉਹ ਵੀ ਫਿਰ ਆਪਣੇ ਆਪ ਨੂੰ ਖਾਲਸਾ ਵੀ ਦੁਨੀਆਂ ਤੇ ਰਾਜ ਕੀਤਾ ਨਾ, ਹਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਤਾਂ ਹੈਗਾ ਹੀ ਆ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ, ਔਰ ਅਜੇ ਵੀ ਬਹੁਤ ਦੇਸ਼ਾਂ ਤੇ ਕਰਦੇ ਆ ਉਹ। ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੁਣ ਇਜ਼ਰਾਇਲ ਆ ਖਾਲਸਾ ਜਿਹੜਾ ਉਹ ਇਰਾਨ ਦੇ ਵਿੱਚ ਜਿਹੜੀਆਂ ਉਹ ਚੌਂਕੀਆਂ ਚੁੱਕੀਆਂ ਹੁੰਦੀਆਂ ਨਾ ਆਪਣੇ ਬਣਾਈਆਂ ਚੈੱਕ ਪੁਆਇੰਟ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹਨਾਂ ਨੇ ਉਹਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ, ਤੇ ਉਹ ਇਰਾਨ ਕਹਿੰਦਾ ਵੀ ਤੁਸੀਂ ਸਾਡੇ ਸਿਵਲੀਅਨ ਦੇ ਉੱਤੇ ਹਮਲੇ ਕਰਦੇ ਆ, ਤਾਂ ਇਹ ਕਹਿੰਦੇ ਆ ਨਹੀਂ ਇਹ ਤੁਹਾਡੀਆਂ ਫੌਜਾਂ ਹੀ ਆ, ਇਸ ਕਰਕੇ ਅਸੀਂ ਇਹਦੇ ਉੱਤੇ ਹਮਲੇ ਆ ਜਿਹੜੇ ਉਹ ਕਰਦੇ ਆ। ਤੇ ਅਗਲੀ ਖਬਰ ਖੱਟ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਚੀਫ ਜਿਹੜੇ ਹੈਗੇ ਆ ਸਾਹਿਬ ਆਪਣੇ ਖੱਟ ਸਾਹਿਬ ਜੀ, ਉਹਨਾਂ ਨੇ ਬਿਆਨ ਦਿੱਤਾ ਕਿ CNN ਨੇ ਜਿਹੜਾ ਨਾ ਉਹ ਲਾਈ ਦੀ ਖਬਰ ਆ ਜਿਹੜੀ ਉਹ ਸਹੀ ਨਹੀਂ ਦੇ ਰਿਹਾ। ਸਹੀ ਤਾਂ ਉਹ ਦੇ ਰਿਹਾ ਪਰ ਜਿਹੜੀ ਉਹ ਟਰੰਪ ਨੂੰ ਸਹੀ ਲੱਗਣੀ ਆ ਉਹ ਨਹੀਂ ਦੇ ਰਿਹਾ ਉਹ, ਐਸੀ ਅਸਲੀ ਗੱਲ ਹੈਗੀ ਹੈ। ਤੇ ਇਸ ਕਰਕੇ ਹੈਗਸੈਟ ਸਾਹਿਬ ਨੇ ਕਿਹਾ ਕਿ ਜਿਹੜੇ ਟਰੰਪ ਦੇ ਆੜੀ ਆ ਨਾ ਉਹਨਾਂ ਦਾ ਉਹ ਪੈਰਾਮਾਊਂਟ ਨਹੀਂ ਹੈਗਾ, ਇੱਥੇ ਇੱਕ ਪੈਰਾਮਾਊਂਟ ਫਿਲਮ ਦੀ ਬਣਾਉਂਦੀ ਸੀ ਨਾ ਕੰਪਨੀ, ਮੇਰਾ ਖਿਆਲ ਇਹ ਉਹੀ ਕੰਪਨੀ ਆ ਸ਼ਾਇਦ, ਪੈਰਾਮਾਊਂਟ ਕੀ ਡਾਂਸ ਉਹਦਾ ਨਾਂ ਆ ਜਿਹੜਾ ਉਹਦਾ ਜਿਹੜਾ CEO ਆ ਨਾ ਡੇਵਿਡ ਐਲੀਸਨ ਉਹ ਬੰਦੇ ਦਾ ਨਾਂ ਆ, ਤੇ ਉਹ ਮੇਰਾ ਖਿਆਲ ਹੈ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਹੋਣੀ ਆ CNN ਖਰੀਦਣ ਦੀ, ਤੇ ਜਾਂ ਫਿਰ ਹੁਣ ਉਹ ਉਹਨੇ ਕਿਹਾ ਹੋਊਗਾ ਵੀ ਉਹ ਖਰੀਦ ਲਵੇ ਜਾਂ ਇਹਨਾਂ ਦੀ ਪਹਿਲਾਂ ਗੱਲ ਕਰਨ, ਕਿਤੇ ਨਾ ਕਿਤੇ ਤਾਂ ਉਹਨੂੰ ਪਤਾ ਲੱਗਾ ਨਾ, ਇਸੇ ਕਰਕੇ ਉਹਨੇ ਕਿਹਾ। ਉਹ ਕਹਿੰਦਾ ਵੀ ਉਹੀ ਡੇਵਿਡ ਐਲੀਸਨ ਹੈ ਜਿਹੜਾ ਉਹ CNN ਖਰੀਦ ਲੈਣੀ ਉਹਨੂੰ ਚਾਹੀਦੀ ਆ, ਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਓਨੀ ਹੀ ਛੇਤੀ ਆ ਜਿਹੜੀ ਉਹਨੂੰ ਖਰੀਦੇ ਤਾਂ ਕਿ ਸਾਡੀਆਂ ਜਿਹੜੀਆਂ ਚਮੜੀਆਂ ਉਹ ਚੱਲਣ। ਨਹੀਂ ਨਹੀਂ ਏਦਾਂ ਥੋੜੀ ਹੋਣੀ ਆ, ਏਦਾਂ ਥੋੜੀ ਹੋਣੀ ਆ, ਬਹੁਤ ਬਿਲਕੁਲ ਇੰਟਰਨੈਸ਼ਨਲ ਬਹੁਤ ਵੱਡਾ ਹਾਂਜੀ ਬਿਲਕੁਲ ਬਿਲਕੁਲ। ਉਹ ਫਿਰ ਜਦੋਂ ਖੱਟ ਸਾਹਿਬ ਜੀ ਅਮਰੀਕਾ ਦੀ ਲੜਾਈ ਹੁੰਦੀ ਉਦੋਂ ਤਾਂ ਉਹ ਵੀ ਥੋੜਾ ਬਹੁਤ ਉਹ ਦਬਾਅ ਪੈਂਦਾ ਹੋਣਾ ਗੌਰਮੈਂਟ ਦਾ ਉੱਤੇ ਪਿਆ ਤੂੰ ਗੱਲ ਕੋਲਾ ਥੋੜੀ ਜਿਹੀ ਜਾਂ ਘੱਟ ਕਰ ਲਾ, ਤੇ ਪਰ ਜਦੋਂ ਦੂਸਰੇ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਫਿਰ ਉਹ ਐਕੂਰੇਟ ਖਬਰ ਆ ਜਿਹੜੀ ਉਹ ਦਿੰਦੇ ਆ, ਤੇ ਕਈ ਵਾਰੀ ਉਹਦੇ ਵਿੱਚ ਭੜਕਾਉਣ ਵਾਸਤੇ ਫਿਰ ਉਹ ਥੋੜਾ ਬਹੁਤ ਅਜੇ ਉਹਨੇ ਕਿਸੇ ਨੇ ਲੜਾਉਣਾ ਹੋਵੇ ਉਹ ਵੀ ਖੱਟ ਸਾਹਿਬ ਜੀ ਤੁਹਾਨੂੰ ਪਤਾ ਵੀ ਸਭ ਕੁਝ ਚੱਲਦਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਫੋਨ ਨਹੀਂ ਆਇਆ ਅੱਜ ਆਪਾਂ ਨੂੰ।

0: ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਤੇ ਉਹਨਾਂ ਦੀ ਜੋ ਵੀ ਉਹ ਦੱਸਦੇ ਆ ਉਹਨਾਂ ਲਈ ਮੇਰੀ ਇਹੀ ਬੇਨਤੀ ਆ ਕਿ ਪਿਆਰ ਮੁਹੱਬਤ ਨਾਲ ਇਕੱਠੇ ਹੋ ਕੇ ਭਾਵਾਂ ਇੱਕ ਫੋਨ ਦੇ ਉੱਪਰ ਰੇਡੀਓ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੋ, ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਅਸੀਂ ਸਿੱਧੇ ਸਬਜੈਕਟ ਤੇ ਆਈਏ, ਕਿਉਂਕਿ ਵਾਰ ਵਾਰ ਅਸੀਂ ਇਹ ਦੁਹਰਾਉਂਦੇ ਹਾਂ ਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿੰਦੇ ਹਾਂ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡੀਪ ਡੂੰਘੇ ਇਸ ਸਰੀਰ ਵਿਚ ਉਤਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੁਝ ਇਕ ਗੱਲਾਂ ਐਸੀਆਂ ਨੇ ਜਿਹੜੀਆਂ ਅਗਰ ਅਸੀਂ ਇੰਟਰਨਲੀ ਅੰਦਰ ਨਹੀਂ ਵੀ ਜਾਂਦੇ, ਅੰਦਰ ਜਾਣ ਦਾ ਮਤਲਬ ਵੀ ਲੈਬ ਟੈਸਟ ਜਾਂ ਬਾਕੀ ਕੋਈ ਹੋਰ ਇੰਸਟਰੂਮੈਂਟ ਇਸਤੇਮਾਲ ਵਕਤ ਕਰਨਾ, ਅੱਖਾਂ ਕੀ ਵੇਖਦੀਆਂ ਨੇ, ਸਾਡੇ ਹੱਥ ਕੀ ਮਹਿਸੂਸ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਵੀ ਸਾਡੇ ਕੋਈ ਨਾ ਕੋਈ ਪੈਮਾਨਾ ਹੈਗਾ ਆ ਜਿਹੜਾ ਹੁਣ ਤੱਕ ਬਣਿਆ ਹੋਇਆ। ਵੈਸੇ ਡਾਕਟਰਾਂ ਨੇ ਜਿਹੜਾ ਹੁਣ ਤੱਕ ਨਿਰਧਾਰਿਤ ਕੀਤਾ ਹੈ ਨਾ ਇੰਸਪੈਕਸ਼ਨ ਦਾ ਤਰੀਕਾਕਾਰ ਦੇਖਣਾ ਆ ਤੇ ਉਹਦੇ ਉਹਨਾਂ ਨੇ ਚਾਰ ਸਟੈਪ ਬਣਾ ਦਿੱਤੇ ਆ।
2: ਪਹਿਲਾਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਆ,
1: ਹਾਂਜੀ
2: ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ, ਪਹਿਲਾਂ ਜੋ ਤੁਸੀਂ ਆਪਾਂ ਮਰੀਜ਼ਾਂ ਦਾ ਡਾਕਟਰ ਰਿਪੋਰਟ,
1: ਹਾਂਜੀ ਉਸ ਇਨਵੈਸਟੀਗੇਸ਼ਨ ਦੇ ਚਾਰ ਸਟੈਪ ਬਣਾਏ ਨੇ ਜਿਹੜਾ ਇਨਵੈਸਟੀਗੇਸ਼ਨ ਡਾਕਟਰ ਨੇ ਕਰਨਾ ਹੈ ਨਾ ਜਿਹਦੇ ਨਤੀਜੇ ਤੇ ਪਹੁੰਚ ਕੇ ਤੁਹਾਨੂੰ ਆਖਣਾ ਵੀ ਤੁਹਾਨੂੰ ਆਹ ਬਿਮਾਰੀ ਹੈ ਤੇ ਆਹ ਲੋ ਜੀ ਆਹ ਦਵਾਈ ਹੈ।
2: ਬਿਲਕੁਲ
1: ਉਸ ਨਤੀਜੇ ਤੇ ਪਹੁੰਚਣ ਤੋਂ ਪਹਿਲਾਂ ਜੋ ਵੀ ਕੁਛ ਕਰਨਾ ਹੁੰਦਾ ਆ ਉਸ ਨੂੰ ਡਾਕਟਰਾਂ ਨੇ ਚਾਰ ਗਰੁੱਪਾਂ ਵਿਚ ਵੰਡਿਆ ਹੋਇਆ
2: ਜੀ।
1: ਪਹਿਲੇ ਗਰੁੱਪ ਨੂੰ ਅਸੀਂ ਕਹਿੰਦੇ ਆ ਇੰਸਪੈਕਸ਼ਨ
2: ਜੀ।
1: ਭਾਈ ਜਦੋਂ ਤੁਸੀਂ ਬਾਹਰੋਂ ਇੰਸਪੈਕਸ਼ਨ ਵੇਖੀ, ਕਿਸੇ ਚੀਜ਼ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਨਾ ਵੇਖੇ, ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਢਿੱਡ ਵਧਿਆ ਹੋਇਆ ਵੇਖ ਲਿਆ ਕਿਸੇ ਦਾ, ਹਾਂਜੀ ਕਿਸੇ ਦੀ ਚਰਬੀ ਫੈਟ ਚੜਿਆ ਹੋਇਆ ਵੇਖ ਲਿਆ, ਕਿਸੇ ਦਾ ਐ ਵੇਖ ਲਿਆ ਕਿ ਸਰੀਰ ਹੀ ਸਾਰਾ ਸੁੱਕਿਆ ਪਿਆ ਹੋਇਆ, ਕਿਸੇ ਦੀ ਦਾਗ ਵੇਖ ਲਿਆ, ਇਹ ਬਾਹਰ ਦੀਆਂ ਚੀਜ਼ਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਸਪੈਕਸ਼ਨ
2: ਜੀ।
1: ਆਊਟਵਾਰਡਲੀ ਜੋ ਵੀ ਕੁਛ ਐਕਸਪ੍ਰੈਸ਼ਨ ਹੈ ਕਿਸੇ ਬਿਮਾਰੀ ਦਾ ਤੇ ਉਸ ਨੂੰ ਅਸੀਂ ਇੰਸਪੈਕਸ਼ਨ ਕਹਿੰਦੇ ਹਾਂ ਤੇ ਉਹ ਇੰਸਪੈਕਸ਼ਨ ਵਾਲੀਆਂ ਗੱਲਾਂ ਦੀ ਵਿਆਖਿਆ ਅੱਜ ਕੱਲ ਅਸੀਂ ਆਮ ਕਰ ਰਹੇ ਹਾਂ
2: ਜੀ।
1: ਦੂਸਰਾ ਸਟੈਪ ਹੁੰਦਾ ਹੈ ਪੈਲਪੇਸ਼ਨ
2: ਜੀ।
1: ਟਰਮ ਦੇ ਵਿੱਚ ਪੈਲਪੇਸ਼ਨ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੁੰਦੀ ਆ ਤੇ ਅਸੀਂ ਉਸ ਨੂੰ ਹੱਥ ਲਾ ਕੇ ਵੇਖੀਏ ਵੀ ਇੱਥੇ ਕੀ ਕੋਈ ਸੋਜ, ਕੋਈ ਦਰਦ, ਕੋਈ ਗੱਲ, ਕੋਈ ਬਾਤ ਹੈਗੀ ਹੈ, ਮੰਨ ਲਿਆ ਜਾਏ ਇਹਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਹੱਥ ਲਾਓਗੇ ਤੇ ਮਹਿਸੂਸ ਹੋਵੇਗਾ, ਮੰਨ ਲਿਆ ਜਾਏ ਇਹਦੇ ਅੰਦਰ ਕੋਈ ਫੋੜਾ ਹੋ ਗਿਆ ਜਾਂ ਕੁਝ ਐਸਾ ਹੋ ਗਿਆ ਤੇ ਤੁਹਾਨੂੰ ਮਹਿਸੂਸ ਹੋਏਗਾ। ਜਦ ਤੱਕ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਅੰਦਰ ਕੋਈ ਪਾਣੀ ਭਰਿਆ ਹੋਇਆ ਹੈਗਾ, ਸਿਸਤੀ ਹੋ ਗਿਆ ਹੈਗਾ, ਹੱਥ ਲਾਓਗੇ ਤੇ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਕੀਲੋਇਡ ਹੋ ਗਿਆ ਹੈਗਾ ਆ ਤੇ ਸਕਿਨ ਦੀ ਇੱਕ ਡਿਵੈਲਪਮੈਂਟ ਸਟੇਜ ਹੈਗੀ ਆ ਤੇ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਨੂੰ ਛਾਤੀ ਦੇ ਹੱਥ ਰੱਖੋਗੇ, ਪੈਲਪੇਟ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਸਾਹ ਲੈਣ ਲੱਗਿਆ ਇਹਦੀ ਛਾਤੀ ਪੂਰੀ ਨਹੀਂ ਖੁੱਲਦੀ ਜਾਂ ਛਾਤੀ ਘੱਟ ਖੁੱਲਦੀ ਹੈ ਜਾਂ ਜ਼ਿਆਦਾ ਖੁੱਲਦੀ ਹੈ ਜਾਂ ਸੱਜੇ ਪਾਸੇ ਖੁੱਲਦੀ ਹੈ ਜਾਂ ਖੱਬੇ ਪਾਸੇ ਜ਼ਿਆਦਾ ਮੈਨੂੰ ਮਹਿਸੂਸ ਹੱਥ ਨੂੰ ਹੁੰਦਾ, ਹੱਥਾਂ ਨੂੰ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਪੈਲਪੇਸ਼ਨ
2: ਜੀ।
1: ਪਹਿਲੀ ਗੱਲ ਅਸੀਂ ਇੰਸਪੈਕਸ਼ਨ ਕਰਦੇ ਹਾਂ, ਦੂਸਰੀ ਗੱਲ ਅਸੀਂ ਪਲਪੇਸ਼ਨ ਕਰਦੇ ਹਾਂ ਤੇ ਤੀਸਰੀ ਗੱਲ ਅਸੀਂ ਆਸਕਲਟੇਸ਼ਨ ਕਰਦੇ ਹਾਂ, ਠੀਕ ਹੈ। ਆਸਕਲਟੇਸ਼ਨ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੇ ਕੋਲ ਆਮ ਟੇਬਲ ਤੇ ਪਏ ਹੋਏ ਕੁਝ ਇੱਕ ਸੰਦ ਹੁੰਦੇ ਆ, ਸਟੈਥੋਸਕੋਪ ਹੈ, ਥਰਮਾਮੀਟਰ ਹੈ, ਜੀਭ ਦੇ ਟੰਗ ਦੇ ਪ੍ਰੈਸ਼ਰ ਹੈ, ਜੀਭ ਅੰਦਰੋਂ ਵੇਖ ਲੀਜੀ, ਕੰਨ ਨੂੰ ਵੇਖਣ ਵਾਸਤੇ ਇੰਸਟਰੂਮੈਂਟ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਸਪੈਕਸ਼ਨ ਦਾ ਦੂਜਾ ਸਟੈਪ ਨੇ
2: ਜੀ।
1: ਉਹ ਇੰਸਪੈਕਸ਼ਨ ਦਾ ਦੂਜਾ ਸਟੈਪ ਸਾਡਾ ਆਸਕਲਟੇਸ਼ਨ ਹੈ ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਝ ਕਰਕੇ ਵੇਖਦੇ ਹਾਂ, ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤੇ ਹੈਗੀ ਹੈ ਨਾ,
2: ਬਿਲਕੁਲ
1: ਮਹਿਸੂਸ ਹੋਵੇ ਜਾਂ ਨਾ ਹੋਵੇ ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲਏ ਨੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼, ਕਿਵੇਂ ਸੁਣਨੀ ਹੈ ਹੁਣ ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, ਕਿਵੇਂ ਸੁਣਨੀ ਹੈ ਭਾਈ, ਹਾਂਜੀ ਅਸੀਂ ਸਟੈਥੋਸਕੋਪ ਲਾ ਲੈਂਦੇ ਹਾਂ, ਹਾਂਜੀ ਟੈਂਪਰੇਚਰ ਦਾ ਸਾਨੂੰ ਕਿਵੇਂ ਪਤਾ ਲੱਗੇ, ਹੱਥ ਲਾਇਆ ਯਾਰ ਚਮੜੀ ਗਰਮ ਸੀਗੀ ਇਹਦੀ, ਹਾਂਜੀ ਇਹਦੀ ਕੀ ਵੈਰੀਫਿਕੇਸ਼ਨ ਹੋਊਗੀ, ਇਹਨੂੰ ਬੁਖਾਰ ਹੈ ਥਰਮਾਮੀਟਰ ਲਾ ਕੇ ਦੇਖ ਲਾਂਗੇ। ਸੋ ਆਸਕਲਟੇਸ਼ਨ ਵੀ ਇੱਕ ਤਰ੍ਹਾਂ ਦਾ ਉੱਤਰ ਦੀ ਪੜਤਾਲ ਆ ਜੀ ਜੋ ਤੁਸੀਂ ਵੇਖ ਰਹੇ ਹੋ ਜੋ ਤੋਂ ਅਸੀਂ ਇੰਸਪੈਕਟ ਕੀਤਾ ਹੈ ਵੀ ਲਾਲ ਚਿਹਰਾ ਹੋਇਆ ਪਿਆ ਅਸੀਂ ਹੱਥ ਲਾ ਕੇ ਵੇਖਿਆ ਗਰਮ ਵੀ ਸੀ ਫਿਰ ਉਹਨੂੰ ਆਸਕਲਟੇਟ ਕਰ ਲਿਆ ਜਾਂ ਜਿਹੜੇ ਇੰਸਟਰੂਮੈਂਟ ਸੰਦ ਤੁਹਾਡੇ ਕੋਲ ਸੀਗੇ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਹਾਂ ਇਹ ਗੱਲ ਹੈਗੀ ਆ
2: ਜੀ
1: ਹੁਣ ਇਸ ਦਾ ਹੀ ਅਗਲਾ ਸਟੈਪ ਇਹ ਹੈਗਾ ਆ ਜਿਹਨੂੰ ਅਸੀਂ ਚੌਥਾ ਸਟੈਪ ਕਹਿ ਸਕਦੇ ਹਾਂ ਕਿ ਭਾਈ ਆਸਕਲਟੇਸ਼ਨ ਤੋਂ ਬਾਅਦ ਫਿਰ ਡਾਕਟਰ ਕਹਿੰਦਾ ਚੰਗਾ ਯਾਰ ਮੈਨੂੰ ਸ਼ੱਕ ਆ ਵੀ ਇਹਨੂੰ ਨਮੂਨੀਆ ਹੋ ਗਿਆ ਲੈਬ ਟੈਸਟ ਕਰਵਾਓ ਹਾਂਜੀ ਉਹਦਾ ਖੂਨ ਦਾ ਟੈਸਟ ਕਰਵਾਉਂਦੇ ਆ ਉਹਦਾ ਬਲਗਮ ਦਾ ਟੈਸਟ ਕਰਵਾਉਂਦੇ ਆ ਉਹਦੇ ਅਲੱਗ ਅਲੱਗ ਤਰ੍ਹਾਂ ਦੇ ਟੈਸਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਰਿਜ਼ਲਟ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਆਮ ਤੌਰ ਤੇ WBC ਦੀਆਂ ਅਲੱਗ ਅਲੱਗ ਕੰਡੀਸ਼ਨਾਂ ਨੂੰ ਚੈੱਕ ਕਰਦੇ ਨੇ ਕਿ ਕਿੰਨੇ ਪਰਸੈਂਟ ਹੈਗੀ ਕਿੰਨੇ ਪਰਸੈਂਟ ਕੀ ਹੈਗਾ ਉਹਦੇ ਤੋਂ ਫਿਰ ਉਹ ਅੰਦਾਜ਼ਾ ਲਗਾਉਂਦੇ ਆ ਜਾਂ ਐਕਸਰੇ ਮਸ਼ੀਨਾਂ ਰਾਹੀਂ ਜਾਂ CT ਸਕੈਨ ਅੱਜ ਕੱਲ ਆ ਗਿਆ ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ ਜਿਨ੍ਹਾਂ ਦੇ ਰਾਹੀਂ ਉਹ ਫਿਰ ਵੇਖਦੇ ਨੇ ਵੀ ਜੋ ਅਸੀਂ ਮਹਿਸੂਸ ਕਰਦੇ ਹਾਂ ਕਲੀਨਿਕਲੀ ਹੱਥ ਲਾ ਕੇ ਵੇਖਿਆ ਸੀ ਜਾਂ ਬਾਹਰੋਂ ਸਾਈਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ
2: ਬਿਲਕੁਲ
1: ਪੜਤਾਲ ਹੀ ਹੈ ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ ਠੀਕ ਹੈ
2: ਜੀ
1: ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਆ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
2: ਜੀ
1: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ ਸਭ ਤੋਂ ਜ਼ਿਆਦਾ ਗੱਲ ਇਹ ਆ ਕਹੋਗੇ ਇਸੇ ਕਰਕੇ ਤਾਂ ਹਸਪਤਾਲ ਚ ਗਿਆ ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਮੋਰ ਇੰਪੋਰਟੈਂਟ
2: ਜੀ
1: ਫੇਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ ਇਹ ਤਾਂ ਨਹੀਂ ਵੀ ਹੁਣੇ ਹੀ ਹੁੰਦਾ ਅੱਗੇ ਵੀ ਪਿੱਛੇ ਹੁੰਦਾ ਹੋਊਗਾ ਫਿਰ ਉਹਦੇ ਘਰ ਵਾਲੇ ਦੱਸਣਗੇ ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਅੱਗੇ ਵੇਖਿਆ ਸੀ ਜਾਂ ਬਾਹਰੋਂ ਸਾਈਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ
2: ਬਿਲਕੁਲ
1: ਪੜਤਾਲ ਹੀ ਹੈ ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ ਠੀਕ ਹੈ
2: ਜੀ
1: ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਆ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
2: ਜੀ
1: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ ਸਭ ਤੋਂ ਜ਼ਿਆਦਾ ਗੱਲ ਇਹ ਆ ਕਹੋਗੇ ਇਸੇ ਕਰਕੇ ਤਾਂ ਹਸਪਤਾਲ ਚ ਗਿਆ ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਮੋਰ ਇੰਪੋਰਟੈਂਟ
2: ਜੀ
1: ਫੇਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ ਇਹ ਤਾਂ ਨਹੀਂ ਵੀ ਹੁਣੇ ਹੀ ਹੁੰਦਾ ਅੱਗੇ ਵੀ ਪਿੱਛੇ ਹੁੰਦਾ ਹੋਊਗਾ ਫਿਰ ਉਹਦੇ ਘਰ ਵਾਲੇ ਦੱਸਣਗੇ ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ ਜਦੋਂ ਇਹਦੇ ਢਿੱਡ ਪੀੜ ਹੁੰਦੀ ਇਹ ਦੂਰਾ ਹੋ ਜਾਂਦਾ ਆ ਮਤਲਬ ਇਸ ਤਰ੍ਹਾਂ ਦੀਆਂ ਕੁਝ

0: ਕਿਤੇ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ। ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ। ਫੇਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ, ਇਹ ਤਾਂ ਨੀ ਵੀ ਹੁਣੇ ਨੀ ਹੁੰਦਾ, ਅੱਗੇ ਵੀ ਪਿੱਛੇ ਹੁੰਦਾ ਹੋਊਗਾ, ਫਿਰ ਉਹਦੇ ਘਰ ਵਾਲੇ ਦੱਸਣਗੇ। ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ, ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ। ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਹੈ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ। ਜਦੋਂ ਇਹਦੇ ਢਿੱਡ ਪੀੜ ਹੁੰਦੀ ਹੈ ਦੂਰਾ ਹੋ ਜਾਂਦਾ ਆ। ਮਤਲਬ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਉਹ ਦੱਸਣਗੇ ਜਿਹੜੇ ਅਟੈਂਡੈਂਸ ਹੋਣਗੇ, ਤੇ ਫੇਰ ਤੀਜੀ ਥਾਂ ਤੇ ਡਾਕਟਰ ਕੋਲੇ ਪਹੁੰਚਣਾ। ਸਾਡੇ ਆਮ ਤੌਰ ਤੇ ਕਿਸੇ ਵੀ ਮਰੀਜ਼ ਨੂੰ ਵੇਖਣ ਵਾਸਤੇ ਫੁੱਟ ਸਟੈਪਸ ਨੇ, ਇੱਕ ਇੱਕ ਕਰਕੇ ਅਸੀਂ ਇਹਦੇ ਮੁਤਾਬਕ ਕਿਸੇ ਵੀ ਮਰੀਜ਼ ਦੀ ਜਾਣਕਾਰੀ ਲੈਣੇ ਆ ਵੀ ਇਹ ਅਸਲ ਨਤੀਜੇ ਤੇ ਪਹੁੰਚਣ ਵਾਸਤੇ ਵੀ ਇਹਨੂੰ ਹੈ ਕੀ ਤੇ ਉਹਦੇ ਵਾਸਤੇ ਕੀ ਦਿੱਤਾ ਜਾਣਾ ਚਾਹੀਦਾ ਹੈ। ਇਹ ਸਾਰੇ ਸਟੈਪਸ ਨੇ ਔਰ ਉਹਨਾਂ ਸਟੈਪਸ ਦੇ ਵਿੱਚੋਂ ਹਜੇ ਮੈਂ ਜਿਸ ਸਟੈਪ ਨੂੰ ਲੈ ਕੇ ਚੱਲਿਆ ਹੋਇਆ ਹਾਂ ਉਹ ਹੈ ਫਸਟ ਇੰਸਪੈਕਸ਼ਨ ਦਾ ਸਟੈਪ
1: ਜੀ।
0: ਔਰ ਉਸ ਇੰਸਪੈਕਸ਼ਨ ਦੇ ਸਟੈਪ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਵੀ ਮਰੀਜ਼ ਦੱਸੇ ਨਾ ਦੱਸੇ ਉਸ ਤੋਂ ਪਹਿਲਾਂ ਤੁਸੀਂ ਕੀ ਵੇਖ ਸਕਦੇ ਹੋ ਤੇ ਕੀ ਜਾਣ ਸਕਦੇ। ਮਰੀਜ਼ ਜਦੋਂ ਦੱਸੇਗਾ ਉਹ ਸੈਕੰਡਰੀ ਗੱਲ ਹੋ ਗਈ, ਮੈਂ ਉਸ ਤੋਂ ਵੀ ਪਹਿਲੀ ਗੱਲ ਤੇ ਆ ਗਿਆ ਬਈ ਡਾਕਟਰ ਨੇ ਹੁਣ ਤੱਕ ਜਾਣਕਾਰੀ ਇਹ ਗੱਲ ਕਰ ਲਈ। ਇਹਨੂੰ ਅਸੀਂ ਕਹਿੰਦੇ ਹਾਂ ਓਬਜੈਕਟਿਵ ਸਿੰਪਟਮਸ। ਓਬਜੈਕਟਿਵ ਤੇ ਉਹ ਨੇ ਜਿਹੜੇ ਪੇਸ਼ੈਂਟ ਆਪ ਖੁਦ ਦੱਸਦਾ ਹੈ। ਓਬਜੈਕਟਿਵ ਉਹ ਨੇ ਆਮ ਤੌਰ ਤੇ ਬੱਚੇ ਹੁੰਦੇ ਨੇ ਜਾਂ ਆਮ ਤੌਰ ਤੇ ਐਨੀਮਲਸ ਹੁੰਦੇ ਨੇ। ਇਹਨਾਂ ਦਾ ਟ੍ਰੀਟਮੈਂਟ ਜਿਹੜਾ ਅੱਜ ਕੱਲ ਹੁੰਦਾ ਉਹ ਸਾਰਾ ਦਾ ਸਾਰਾ ਓਬਜੈਕਟਿਵ ਸਿੰਪਟਮ ਤੇ ਹੁੰਦਾ, ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁੰਦਾ, ਕਿਉਂਕਿ ਬੋਲ ਕੇ ਤਾਂ ਦੱਸਦੇ ਨੀ।
1: ਬਿਲਕੁਲ ਬਿਲਕੁਲ
0: ਡਾਕਟਰ
1: ਸਾਹਿਬ, ਇੱਕ ਮਿੰਟ ਕਿਤੇ ਉਹ ਤਾਂ ਗੱਲ ਤਾਂ ਹੱਸੇ ਵਾਲੀ ਆ, ਚਲ ਤੁਸੀਂ ਵੀ ਹੱਸ ਲਿਓ ਥੋੜਾ ਜਿਹਾ। ਅਜੇ ਤੀਕਰ ਡਾਕਟਰ ਸਾਹਿਬ ਨਾ ਤਾਂ ਹੋਮਿਓਪੈਥਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਆਯੁਰਵੈਦਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਹੁਣ ਮਾਡਰਨ ਮੈਡੀਸਨ ਆ, ਇਹ ਕਿਸੇ ਵੀ ਅਦਾਰੇ ਨੇ ਇਹਨਾਂ ਤਿੰਨਾਂ ਚੋਂ ਅੱਜ ਤੀਕਰ ਇਧਰ ਨੂੰ ਖੋਜ ਨਹੀਂ ਕੀਤੀ ਪਈ ਯਾਰ ਤੁਸੀਂ ਪਹਿਲਾਂ ਰੱਬ ਨੂੰ ਪੁੱਛ ਲਓ ਪਈ ਤੁਸੀਂ ਇਹਦੇ ਚ ਆਹ ਕੈਂਸਰ ਦੀ ਬਿਮਾਰੀ ਲਿਖੀ ਹੋਆ, ਅੱਜ ਇਹਦਾ ਢਿੱਡ ਦੁਖਣਾ ਸੀ, ਇਹਨੇ ਕਿੰਨੇ ਸਾਲ ਹੋਰ ਜੀਣਾ, ਕਦੋਂ ਕਹਿੰਦੇ ਇਧਰ ਨੂੰ ਨੀ ਤੁਰਿਆ ਅਜੇ ਵੀ ਮੈਡੀਕਲ ਸਿਸਟਮ ਕੋਈ ਵੀ
0: ਤੁਰਿਆ ਹੋਇਆ ਜੀ ਤੁਰਿਆ ਹੋਇਆ ਹਜੇ ਤੁਹਾਡੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰਿਸਰਚ ਹੋ ਰਹੀਆਂ ਨੇ ਤੁਹਾਨੂੰ ਬਿਫੋਰ ਹੈਂਡ। ਇੱਕ ਤਾਂ ਹੁੰਦੇ ਨੇ ਸਾਇੰਸ ਆਫ ਡੈਥ, ਸਾਇੰਸ ਆਫ ਡੈਥ ਅਜੇ ਡੈਥ ਹੋਈ ਨਹੀਂ, ਕਈ ਡਾਕਟਰ ਗੱਲ ਕਹਿ ਦਿੰਦੇ ਨੇ ਬਈ ਇਹ ਅਰਲੀ ਸਾਇੰਸ ਆਫ ਡੈਥ ਹੈਗੇ। ਵਾਪਰੀ ਹੋਈ ਗੱਲ ਦੱਸਦਾ, ਮੈਂ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀਗਾ, ਇੰਟਰਨਸ਼ਿਪ ਕਰਦਿਆਂ ਹੋਇਆ ਮੈਂ ਗਾਇਨੀ ਦੇ ਵਾਰਡ ਵਿਚ ਡਾਕਟਰ ਕੇ ਡੀ ਅਰੋੜਾ ਮੇਰੀ ਸੀਨੀਅਰ ਸੀ ਉਸ ਵੇਲੇ, ਮੇਰੀ ਪ੍ਰੋਫੈਸਰ ਹੀ ਸੀਗਾ, ਔਰ ਮੈਂ ਉਹਦੇ ਅੰਡਰ ਉਸ ਵੇਲੇ ਇੰਟਰਨਸ਼ਿਪ ਕਰ ਰਿਹਾ ਸੀ ਗਾਇਨਾਕਾਲੋਜੀ ਡਿਪਾਰਟਮੈਂਟ ਦੇ ਵਿਚ, ਤੇ ਉੱਥੇ ਇੱਕ ਬੀਬੀ ਨੂੰ ਡਿਲੀਵਰੀ ਹੋਈ ਤੇ ਉਸ ਤੋਂ ਬਾਅਦ ਉਹਨੂੰ ਸੈਪਟਿਕ ਹੋ ਗਈ। ਜਦੋਂ ਉਹਨੂੰ ਲੈ ਕੇ ਆਏ ਹਾਸਪਿਟਲ ਦੇ ਵਿਚ, ਉਹ ਸੈਪਟਿਕ ਦੀ ਕੰਡੀਸ਼ਨ ਦੇ ਵਿਚ ਸੀ। ਉਸ ਹਾਲਾਤ ਦੇ ਵਿਚ ਜੋ ਕੁਝ ਕੀਤਾ ਜਾਣਾ ਸੀ, ਮੈਂ ਮੇਰਾ ਨਵਾਂ ਐਕਸਪੀਰੀਅੰਸ ਸੀ, ਮੇਰੀ ਜ਼ਿੰਦਗੀ ਦੇ ਵਿਚ ਨਵਾਂ ਐਕਸਪੀਰੀਅੰਸ ਸੀ, ਪਰ ਉਹ ਡਾਕਟਰ ਅਰੋੜਾ ਇਹ ਕਹਿੰਦੀ ਆ ਬਈ ਇਹਨੇ ਹੁਣ ਬਚਣਾ ਨਹੀਂ। ਅਜੇ ਤਾਂ ਗੱਲਾਂ ਬਾਤਾਂ ਕਰਦੀ ਠੀਕ ਠਾਕ ਹੈਗੀ ਹੈ, ਔਰ ਜਦੋਂ ਤੁਸੀਂ ਉਦੋਂ ਉੱਥੇ ਇੱਕ ਬਸਕੋ ਪਿੰਡ ਦਾ ਇੰਜੈਕਸ਼ਨ ਹੁੰਦਾ ਸੀਗਾ, ਉਹ ਲਗਾਉਂਦੇ ਸੀ ਤੇ ਉਹ ਕਹਿੰਦੇ ਸੀ ਵੀ ਭਾਈ ਇਹ ਤਾਂ ਬੋਲਣ ਲੱਗ ਗਈ ਤਾਂ ਠੀਕ ਠਾਕ ਸੀ, ਹੁਣ ਤਾਂ ਬੇਹੋਸ਼ ਹੋਈ ਪਈ ਸੀ, ਹੁਣ ਤੇ ਅੱਗੇ ਗੱਲਾਂ ਕਰਨ ਲੱਗ ਗਈ। ਤੇ ਇਸ ਤਰ੍ਹਾਂ ਕਰਕੇ ਨਾ ਮੈਂ ਉਹਨੂੰ ਵਾਰ ਵਾਰ ਉਹਦੇ ਉਹ ਇੰਜੈਕਸ਼ਨ ਲਗਾਉਂਦਾ ਸੀ, ਤੇ ਜਿਹੜਾ ਕਿ ਉਹਦਾ ਰਿਸ਼ਤੇਦਾਰ ਆਉਂਦਾ ਸੀ ਉਹਦੇ ਨਾਲ ਗੱਲਾਂ ਬਾਤਾਂ ਕਰ ਲੈਂਦੀ ਸੀ। ਉਹ ਮੈਨੂੰ ਡਾਕਟਰ ਅਰੋੜਾ ਕਹਿੰਦੀ ਜਦੋਂ ਰਾਊਂਡ ਤੇ ਆਈ ਵੀ ਤੂੰ ਐਵੇਂ ਕਸ਼ਟ ਕਰੀ ਜਾ ਰਿਹਾ ਹੈ, ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਦਵਾਈ ਨਹੀਂ ਜਿਹੜੀ ਇਹਨੂੰ ਹੁਣ ਬਚਾ ਸਕੇ, ਜਿਹੜੀ ਸਟੇਜ ਦੇ ਵਿੱਚ ਹੈਗੀ ਉਹਦੀਆਂ ਅੱਖਾਂ ਵੇਖ ਰਹੀਆਂ ਸੀ। ਮੈਨੂੰ ਦੱਸਿਆ ਉਸਦੀਆਂ ਵੀ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਹੋਣ ਉਸ ਵੇਲੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਇਹਨੂੰ ਬਚਾ ਲਓਗੇ, ਜਾਂ ਇੰਜ ਕਹਿ ਲਓ ਵੀ ਸਾਡੀ ਮੈਡੀਕਲ ਸਾਇੰਸ ਦੀ ਇੱਕ ਲਿਮਿਟ ਹੈਗੀ ਹੈ, ਰੱਬ ਨਹੀਂ ਆ ਸੀ ਬੰਦੇ ਤੇ ਬੰਦੇ ਦੀ ਇੱਕ ਜਾਣਕਾਰੀ ਦੀ ਲਿਮਿਟ ਹੈਗੀ ਹੈ ਤੇ ਉਹ ਇਹ ਲਿਮਿਟ ਆ ਚੁੱਕੀ ਹੈ, ਸਾਡੀ ਜਾਣਕਾਰੀ ਦੇ ਮੁਤਾਬਕ ਇਹਨੇ ਹੁਣ ਬਹੁਤਾ ਦੇਰ ਨਹੀਂ ਕੱਟਣਾ ਤੇ ਇਹਨੂੰ ਵਾਰ ਵਾਰ ਹੋਰ ਚੀਜ਼ਾਂ ਦੇ ਕੇ ਤੇ ਜ਼ਬਰਦਸਤੀ ਇਹਨੂੰ ਜਗਾਏ ਰੱਖਣ ਦੀ ਲੋੜ ਹੈ। ਤੁਸੀਂ ਵੇਖੋ ਨਾ ਵੈਂਟੀਲੇਟਰ ਤੇ ਪਾ ਦਿੰਦੇ ਲੋਕਾਂ
1: ਨੂੰ,
0: ਸਾਰਾ ਕੁਝ ਕਰੀ ਜਾਂਦੇ ਆ, ਵੈਂਟੀਲੇਟਰ ਦੇ ਉਹ ਛਾਤੀ ਹਿਲਦੀ ਵਿਖਾ ਦਿੰਦੇ ਆ, ਛਾਤੀ ਹਿਲ ਚੱਲ ਰਹੀ ਉਹ ਤਾਂ ਜਿੰਦਾ ਹੈਗਾ ਆ। ਹਾਂਜੀ, ਇਸ ਤਰ੍ਹਾਂ ਕਰਕੇ ਪਲੱਸ ਕੁਛ ਕੁ ਹੋਰ ਇਸ ਤਰ੍ਹਾਂ ਦੇ ਸਾਇਨ ਮੈਂ ਕਈ ਇੱਕ ਸੱਜਣਾ ਐਸਿਆਂ ਨੂੰ ਮਿਲਿਆ ਜਿਹੜੇ ਪੁਰਾਣੇ ਵੈਦ ਸੀਗੇ, ਉਹ ਨਬਜ਼ ਦੇਖ

0: ਹੀ ਦੱਸ ਦਿੰਦੇ ਸੀ ਕਿ ਇਹ ਬੰਦਾ ਹੁਣ ਜ਼ਿਆਦਾ ਦੇਰ ਨਹੀਂ ਜੀਣਾ।
1: ਬਿਲਕੁਲ
0: ਜੀ। ਸੋ ਇਸ ਤਰ੍ਹਾਂ ਕਰਕੇ ਮੈਂ ਇੱਕ ਆਦਮੀ ਦੇ ਨਾਲ, ਮੈਂ ਜਦੋਂ ਚੀਫ ਮੈਡੀਕਲ ਅਫਸਰ ਸੀਗਾ ਲਾਰਡ ਮਹਾਂਵੀਰ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਚ, ਉਹਦੇ ਨੇੜੇ ਹੀ ਜਿਹੜਾ ਡੈਨਦ ਵਾਲਿਆਂ ਨੇ ਆਪਦਾ ਨਵਾਂ ਹਾਸਪਿਟਲ ਉਸ ਵੇਲੇ ਜੇ ਸ਼ੁਰੂ ਕੀਤਾ ਸੀਗਾ, ਪਰ ਉੱਥੇ ਇੱਕ ਸੱਜਣ ਨਾਲ ਮੇਰੀ ਗੱਲਬਾਤ ਹੋਈ। ਕਿਸੇ ਪੇਸ਼ੈਂਟ ਨੂੰ ਅਸੀਂ ਦੇਖਣ ਵਾਸਤੇ ਦੋਵੇਂ ਹੀ ਗਏ, ਉਹ ਡਾਕਟਰ ਸਾਹਿਬਾਨ ਦਿੱਲੀ ਤੋਂ ਆਏ ਸੀ ਜੀ। ਅਸੀਂ ਉਸਨੂੰ ਵੇਖਣ ਵਾਸਤੇ ਗਏ, ਘਰਦਿਆਂ ਨੇ ਕਿਹਾ ਵੀ ਭਾਈ ਅਸੀਂ ਫੀਸ ਤੁਹਾਡੀ ਦਿੰਦੇ ਹਾਂ, ਸਾਡਾ ਮਰੀਜ਼ ਦਇਆਨੰਦ ਚ ਪਿਆ, ਤੁਸੀਂ ਜਾ ਕੇ ਦੇਖੋ। ਉਹਨੇ ਦੇਖ ਕੇ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਨਹੀਂ, ਇਹ ਕੱਲ ਤੱਕ ਨਹੀਂ ਜਿੰਦਾ ਰਹਿ ਸਕਦਾ। ਬੜੀ ਯਾਰ, ਬੰਦਾ ਤੇ ਗੱਲਾਂ ਕਰਦਾ ਪਿਆ, ਤੁਸੀਂ ਕਹਿੰਦੇ ਪਿਓ ਰਹਿ ਨੀ ਸਕਦਾ, ਕਹਿੰਦਾ ਨੀ ਐਸਾ ਹੋਣਾ ਹੈ। ਸੋ ਮਤਲਬ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਐਸੀਆਂ ਨਿਸ਼ਾਨੀਆਂ ਅੱਜ ਕੱਲ ਅਸੀਂ ਉਸ ਤਰ੍ਹਾਂ ਦੀ ਸਾਇੰਸ ਜਿਹੜੀ ਹੈ ਉਹ ਪਿੱਛੇ ਛੱਡ ਚੁੱਕੇ ਹਾਂ। ਫਿਰ ਵੀ ਟੈਕਨੀਕਲੀ ਵੀ ਅੱਜ ਕੱਲ ਇਸ ਤਰ੍ਹਾਂ ਦੇ ਸਾਈਨ ਐਂਡ ਸਿਮਟਮਸ ਹੈਗੇ ਨੇ ਜਿਨ੍ਹਾਂ ਦੇ ਨਾਲ ਅਸੀਂ ਇਹ ਦੱਸ ਸਕਦੇ ਹਾਂ ਵੀ ਨਹੀਂ ਹੁਣ ਰੱਬ ਦਾ ਸੱਦਾ ਇਹਨੂੰ ਆਇਆ। ਇੰਝ ਕਹਿ ਲੋ ਕਿ ਰੱਬ ਦਾ ਸੱਦਾ ਇਹਨੂੰ ਆ ਗਿਆ, ਜਾਂ ਜੋ ਸਾਡੀ ਜਿਹੜੀ ਸਮਝ ਹੈਗੀ ਹੈ ਮੈਡੀਕਲ ਸਾਇੰਸ ਦੀ, ਇਹ ਉਸ ਤੋਂ ਲੰਘ ਚੁੱਕਿਆ ਹੈ। ਜਦੋਂ ਆਹ ਐਕਸਟ੍ਰੀਮ ਹੋ ਜਾਵੇ, ਮੈਂ ਤੁਹਾਨੂੰ ਕਈ ਦਿਨ ਅੱਗੇ ਆਪਾਂ ਗੱਲ ਕਰਦੇ ਹੋਏ ਦੱਸਿਆ ਵੀ ਸੀਗਾ ਕਿ ਸਾਡੀ ਇੱਕ ਰੇਸ਼ੋ ਹੈਗੀ ਹੈ, ਸਾਹ ਦੀ ਰੇਸ਼ੋ ਹੈਗੀ ਹੈ, ਇੱਕ ਟੈਂਪਰੇਚਰ ਦੀ ਰੇਸ਼ੋ ਹੈਗੀ ਹੈ, ਇੱਕ ਪਲਸ ਰੇਟ ਦੀ। ਪਰ ਬਹੁਤ ਸਾਰੇ ਹਾਲਾਤਾਂ ਦੇ ਵਿੱਚ, ਖਾਸ ਤੌਰ ਤੇ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਡਾਕਟਰ ਰੋੜਾ ਵਾਲੀ ਦੱਸੀ ਆ, ਉਹਨੂੰ ਇਸ ਗੱਲ ਦਾ ਪਤਾ ਸੀ ਜਦੋਂ ਇਹ ਸਾਰੀਆਂ ਰੇਸ਼ੋ ਆਪਸ ਵਿੱਚ ਬਦਲ ਜਾਣ। ਇੱਕ ਲਿਮਿਟ ਹੈ ਨਾ ਕਿ ਜੇ ਸਾਹ ਤੁਹਾਡਾ 14 ਤੋਂ 16 ਵਾਰ ਚੱਲਦਾ ਆ ਤੇ 2 ਡਿਗਰੀ ਸਾਹ ਵੱਧ ਜਾਵੇ ਤੇ ਟੈਂਪਰੇਚਰ 1 ਡਿਗਰੀ ਵੱਧ ਜਾਂਦਾ ਆ, ਪਲਸ ਰੇਟ ਤੁਹਾਡਾ 10 ਵੱਧ ਜਾਂਦਾ ਆ ਹਾਂਜੀ। ਸੋ ਉਹ ਇੱਕ ਰੇਸ਼ੋ ਹੈਗੀ ਹੈ ਸਾਡੀ ਨਾਰਮਲ ਹਾਲਾਤ ਦੇ ਵਿੱਚ, ਔਰ ਜਦੋਂ ਇਹ ਰੇਸ਼ੋ ਖਤਮ ਹੋ ਜਾਵੇ ਤਾਂ ਤੁਸੀਂ ਸਮਝੋ ਵੀ ਇਸ ਬੰਦੇ ਨੇ ਬਹੁਤੀ ਦੇਰ ਜੀਣਾ ਨਹੀਂ। ਮੈਂ ਸਮਝਦਾ ਤੁਹਾਡੇ ਸਵਾਲ ਦਾ ਹੱਲ ਇੱਥੇ ਹੋ ਗਿਆ ਹੋਏਗਾ
1: ਜੀ।
0: ਸੋ ਇਸ ਤਰ੍ਹਾਂ ਦੀ ਇਹ ਇੱਕ ਗੱਲ ਨਹੀਂ, ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਹੁਣ ਮੈਡੀਕਲ ਸਾਇੰਸ ਦੀ ਨਜ਼ਰ ਵਿੱਚ ਆ ਚੁੱਕੀਆਂ ਨੇ, ਔਰ ਠੀਕ ਹੈ ਜਿਹੜੇ ਲੋਕ ਗੌਰ ਕਰਦੇ ਨੇ ਇਹਨਾਂ ਦੇ ਉੱਪਰ, ਉਹਨਾਂ ਨੂੰ ਯਾਦ ਰੱਖਦੇ ਨੇ, ਉਹ ਉਹਨਾਂ ਦੇ ਮੁਤਾਬਕ ਫੋਰਕਾਸਟ ਕਰ ਸਕਦੇ ਨੇ। ਜੋਤਸ਼ੀ ਤਾਂ ਨਹੀਂ ਹੈ ਨਾ ਡਾਕਟਰ, ਡਾਕਟਰ ਤਾਂ ਟੈਕਨੀਕਲ ਬੰਦਾ ਹੈਗਾ ਤੇ ਟੈਕਨੀਕਲ ਹਾਲਾਤਾਂ ਦੇ ਮੁਤਾਬਕ ਦੱਸ ਸਕਦਾ ਵੀ ਜਦੋਂ ਆਹ ਕਾਲੇ ਬੱਦਲ ਆਏ ਨੇ, ਹਵਾ ਚੱਲਦੀ ਪਈ ਹੈ ਤੇ ਬਸ ਹੁਣ ਸਮਝੋ ਵੀ ਅੱਧੇ ਘੰਟੇ ਚ ਮੀਂਹ ਪੈਣ ਵਾਲਾ ਆ ਜੀ। ਸੋ ਇਸੇ ਤਰ੍ਹਾਂ ਹੀ ਇਹ ਮੈਡੀਕਲ ਸਾਇੰਸ ਦੀ ਸਮਝ ਇਸ ਪਾਸੇ ਤਰੱਕੀ ਕਰ ਰਹੀ ਹੈ ਕਿ ਉਹ ਇਹ ਦੱਸ ਸਕੇ। ਮੈਡੀਕਲ ਦੇ ਵਿੱਚ ਵੀ ਅਡਲਟਰੇਸ਼ਨ ਹੋ ਰਹੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੈਂਟੀਲੇਟਰ ਤੇ ਬੰਦਾ ਪਾ ਦਿਓ, ਛਾਤੀ ਫੁੱਲਦੀ ਪਈ ਹੈ, ਸਾਹ ਚੱਲਦਾ ਲੱਗਦਾ ਵੀ ਲੱਗਦਾ ਹੈਗਾ, ਪਰ ਬੰਦਾ ਤੇ ਜਿੰਦਾ ਨਹੀਂ ਹੁੰਦਾ ਨਾ ਉਸ ਵੇਲੇ ਹਾਂਜੀ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਲ ਪ੍ਰੈਕਟਿਸ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ, ਪਰ ਨਾ ਪਤਾ ਲੱਗਣਾ ਐਸਾ ਨਹੀਂ ਹੈ। ਹੁਣ ਸਾਡੀ ਸਿਰਫ ਸਮਝ ਦੀ ਗੱਲ ਹੈ ਕਿ ਅਸੀਂ ਉਸ ਪਾਸੇ ਤੁਰਦੇ ਹਾਂ ਕਿ ਨਹੀਂ ਤੁਰਦੇ। ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਚੀਮਾ ਸਾਹਿਬ, ਠੀਕ ਹੈ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੰਨੀਆਂ ਗੱਲਾਂ ਹੋਰ ਕਰਨੀਆਂ ਪਈਆਂ, ਇੱਕ ਪੁਰਾਣੀ ਯਾਦ ਡਾਕਟਰ ਅਰੋੜਾ ਦੀ ਵੀ ਮੈਨੂੰ ਆ ਗਈ ਕਿ ਬੜਾ ਸਮਾਂ ਉਹਦੇ ਨਾਲ ਮੇਰਾ ਬਹੁਤ ਲੰਬਾ ਸਮਾਂ 4 ਸਾਲ ਦੇ ਕਰੀਬ ਲਗਾਤਾਰ ਮੈਂ ਬੀਤਿਆ, ਜਦੋਂ ਮੈਂ ਸਟੂਡੈਂਟ ਲਾਈਫ ਸੀਗਾ, ਫਿਰ ਮੈਂ ਇੰਟਰਨਸ਼ਿਪ ਵੀ ਕੀਤੀ ਉਹਦੇ ਅੰਡਰ, ਔਰ ਉਸ ਸਮਾਂ ਮੈਨੂੰ ਯਾਦ ਆ ਗਿਆ ਦਰਭੰਗਾ ਦੇ ਵਿੱਚ ਰਹਿੰਦਿਆਂ ਹੋਇਆ
1: ਕੀ ਯਾਦ ਕਰਾਤਾ ਜੀ ਡਾਕਟਰ ਸਾਹਿਬ
0: ਹਾਂਜੀ। ਸੋ ਅਸੀਂ ਉਹ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਜਿਹੜੀਆਂ ਨਿਸ਼ਾਨੀਆਂ ਅੰਦਰ ਮਰੀਜ਼ ਦੇ ਕਿਸੇ ਵੀ ਅੰਗ ਦੇ ਵਿੱਚ ਜਦੋਂ ਕੋਈ ਨੁਕਸ ਪੈ ਜਾਂਦਾ ਆ ਤੇ ਉਸ ਨੁਕਸ ਦੇ ਕਰਕੇ ਬਾਹਰ ਕੀ ਸਾਹਮਣੇ ਦਿਸਦਾ ਸਾਨੂੰ, ਬਾਹਰ ਕੀ ਦਿਸਦਾ ਹੈ ਸਾਨੂੰ। ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਔਰ ਉਹਨਾਂ ਵਿੱਚ ਦੱਸਦਿਆਂ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਵੀ ਵਿੰਡੋ ਆ, ਖਿੜਕੀ ਆ, ਤੇ ਕਮਰੇ ਦੇ ਬਾਹਰ ਖਿੜਕੀ ਖੋਲ ਕੇ ਤੇ ਵੇਖੋ ਤੇ ਤੁਹਾਨੂੰ ਕੀ ਦਿਸਦਾ ਵੀ ਬੱਦਲ ਆਏ
1: ਜੀ।
0: ਤੇ ਉਹਦੇ ਮੁਤਾਬਕ ਤੁਸੀਂ ਪ੍ਰਜ਼ੂਮ ਕਰਨਾ ਵੀ ਐਸਾ ਐਸਾ ਕੁਛ ਹੋ ਸਕਦਾ ਹੈਗਾ ਆ, ਔਰ ਇਹਨਾਂ ਤਿੰਨਾਂ ਹੀ ਗੱਲਾਂ ਦੇ ਇਹ ਸਾਰਾ ਕੁਝ ਜਿਹੜਾ ਵਾਪਰਦਾ ਸਾਡੇ ਸਾਹਮਣੇ, ਇਹ ਵਾਪਰਦਾ ਕਿਉਂ ਹੈ, ਕਿਉਂ ਸਾਨੂੰ ਪਤਾ ਲੱਗਦਾ ਵੀ ਅੰਦਰ ਜੇ ਕੋਈ ਅੰਗ ਬਿਮਾਰ ਹੋ ਗਿਆ ਤੇ ਬਾਹਰ ਦੀਆਂ ਨਿਸ਼ਾਨੀਆਂ ਉਹਦੇ ਵਿੱਚ ਆ ਜਾਂਦੀਆਂ ਨੇ, ਇਹਦੇ ਪਿੱਛੇ ਅਸਲ ਕਹਾਣੀ ਕਿਹੜੀ ਹੈਗੀ ਆ, ਕਿਹੜੀ ਚੀਜ਼ ਸਰੀਰ ਦੇ ਵਿੱਚ ਬਦਲ ਜਾਂਦੀ ਹੈ ਜਿਹਦੇ ਕਰਕੇ ਅੰਦਰ ਦਾ ਕੋਈ ਅੰਗ ਜਿਹੜਾ ਆ ਬਿਮਾਰ ਹੁੰਦਾ ਆ, ਔਰ ਅੰਦਰ ਦੇ ਅੰਗ ਦੇ ਬਿਮਾਰ ਹੋਣ ਤੋਂ ਬਾਅਦ ਬਾਹਰੀ ਸਰੀਰ ਦੇ ਉੱਪਰ ਉਹਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇਹ ਗੱਲ ਆਪਾਂ ਕਿੰਨੀ ਵਾਰੀ ਕਰੀਏ ਵੀ ਸਾਡੀ ਬਿਜਲੀ ਦਾ ਸਵਿੱਚ ਕਿੱਥੇ ਲੱਗਿਆ ਹੁੰਦਾ ਤੇ ਲਾਈਟ ਕਿੱਥੇ ਜਗਦੀ ਆ। ਹਰ ਅੰਗ ਦਾ ਆਪਣਾ ਆਪਣਾ ਬਾਹਰ ਵਾਲੇ ਪਾਸੇ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈਗਾ। ਆ ਜਿਹੜੇ ਅਕੂਪ੍ਰੈਸ਼ਰ ਵਾਲੇ ਜਾਂ ਅਕੂਪੰਕਚਰ ਵਾਲੇ ਨੇ, ਇਹਨਾਂ ਨੇ ਇਸ ਟਾਈਪ ਦੀ ਰਿਸਰਚ ਕੀਤੀ ਔਰ ਮੈਂ ਉਸ ਗੱਲ ਦਾ ਕਾਇਲ ਆ। ਔਰ ਠੀਕ ਹੈ ਵੀ ਅਸੀਂ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਲੱਭ ਰਹੇ ਨੇ ਜਿਨ੍ਹਾਂ ਦਾ ਅੰਦਰ ਦੇ ਅੰਗਾਂ ਨਾਲ ਡਾਇਰੈਕਟ ਸੰਬੰਧ ਹੁੰਦਾ ਹੈ, ਪਰ ਜਿੱਥੋਂ ਤੱਕ ਕਲੀਨਿਕਲ ਮੈਡੀਸਿਨ ਦਾ ਸੰਬੰਧ ਹੈਗਾ ਹੈ, ਕਲੀਨਿਕਲ ਮੈਡੀਸਿਨ ਨੇ ਜਾਂ ਕਹਿ ਲਓ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਜਿਹੜੀ ਹੈ ਉਸ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਆ ਭਾਈ ਜੇ ਕਿਸੇ ਦੇ ਹਾਰਟ ਵਿਚ ਪ੍ਰੋਬਲਮ ਹੋਵੇ, ਹਾਰਟ ਦਾ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ ਤੇ ਅਲਟੀਮੇਟ ਕੀ ਹੋਇਆ, ਟ੍ਰੀਟਮੈਂਟ ਕੀ ਹੈ ਕਿ ਤੁਸੀਂ ਸਪਰੈਸ ਕਰ ਰਹੇ ਹੋ ਉਸਨੂੰ, ਉਹਨਾਂ ਸਿਮਟਮਸ ਨੂੰ ਖਤਮ ਕਰ ਰਹੇ ਹੋ। ਠੀਕ ਕਰਨ ਦਾ ਮਤਲਬ ਜਾਂ ਇਲਾਜ ਕਰਨ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਕਾਰਨਾਂ ਕਰਕੇ ਇਹ ਹੋਇਆ ਉਹਨਾਂ ਨੂੰ ਦੂਰ ਕਰਨਾ, ਕਾਰਨਾਂ ਨੂੰ ਲੱਭਣਾ। ਪਰ ਕਾਰਨਾਂ ਨੂੰ ਲੱਭਣ ਤੋਂ ਇਲਾਵਾ ਅਸੀਂ ਕੀ ਕਰ ਰਹੇ ਹਾਂ ਕਿ ਨਹੀਂ ਇਹਦੀ ਤਾਂ ਧੜਕਣ ਬੜੀ ਤੇਜ਼ ਹੈਗੀ ਹੈ, ਇਸ ਧੜਕਣ ਨੂੰ ਘੱਟ ਕਰਨ ਵਾਸਤੇ ਦਵਾਈ ਦਿੱਤੀ ਜਾਵੇ, ਇਹਦੀ ਤਾਂ ਧੜਕਣ ਬਹੁਤ ਘੱਟ ਹੈਗੀ ਹੈ ਇਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਵੇ, ਪਰ ਇਹ ਧੜਕਣ ਵੱਧ ਹੈ ਘੱਟ ਹੈ ਕਿਉਂ ਹੈ ਇਹਦੇ ਪਿੱਛੇ ਕੀ ਕਹਾਣੀ ਹੈ, ਅਸੀਂ ਉਸ ਪਾਸੇ ਨਹੀਂ ਜਾ ਰਹੇ ਹੁੰਦੇ। ਇਸੇ ਕਰਕੇ ਹੀ ਜਦੋਂ ਇਸ ਟਾਈਪ ਦੇ ਟ੍ਰੀਟਮੈਂਟ ਕੀਤੇ ਜਾਂਦੇ ਨੇ ਨਾ ਤੇ ਮੈਡੀਕਲ ਫਿਲਾਸਫੀ ਇਹ ਡਿਕਲੇਅਰ ਕਰਦੀ ਹੈ ਵੀ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਿਨਾਂ ਕਾਰਨਾਂ ਨੂੰ ਜਾਣਿਆ ਉਹਨਾਂ ਦਾ ਨਿਵਾਰਨ ਕੀਤਿਆਂ ਤੁਸੀਂ ਵੇਖੋਗੇ ਵੀ ਉਹਨਾਂ ਦੇ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਏਗਾ। ਪਹਿਲੀ ਗੱਲ ਕਿ ਸੈਂਕੜੇ ਹਜ਼ਾਰਾਂ ਵਾਰੀ ਵੈਰੀਫਾਈ ਹੋ ਚੁੱਕੀ ਹੈ। ਪਰ ਦੂਸਰੀ ਗੱਲ ਜਿਹੜੇ ਇਸ ਤਰ੍ਹਾਂ ਦੇ ਡਾਕਟਰ ਗੋਡਿਆਂ ਚ ਦਰਦ ਹੁੰਦਾ, ਅੱਜ ਕੱਲ ਦੇ ਗੋਡਿਆਂ ਦੀ ਬਿਮਾਰੀ ਬਹੁਤ ਜ਼ਿਆਦਾ ਨਾ, ਡਾਕਟਰ ਕਹਿੰਦਾ ਗੋਡੇ ਬਦਲੋ ਜੀ, ਗੋਡੇ ਬਦਲੋ
1: ਜੀ,
0: ਖਾਰੇ ਦੀ ਗੱਲ ਆਪਾਂ ਫਿਰ ਕਿਤੇ ਕਰਾਂਗੇ। ਮੈਂ ਹੁਣ ਇਹ ਕਹਿ ਰਿਹਾ ਵੀ ਜਦੋਂ ਗੋਡਿਆਂ ਦੀ ਦਰਦ ਹੋਵੇ ਤੇ ਗੋਡਿਆਂ ਦਾ ਤੁਸੀਂ ਇਲਾਜ ਕਰਵਾਉਣਾ ਸ਼ੁਰੂ ਕਰੋ ਕਿਸੇ ਇਸੇ ਹਾਲਾਤ ਦੇ ਉੱਪਰ, ਬਿਨਾਂ ਇਹ ਜਾਣੇ ਕਿ ਇਹ ਕਿਹੜੀ ਕਾਰਨ ਇਹਦੇ ਪਿੱਛੇ ਕੀ ਹੈ, ਇਹ ਹੋਇਆ ਕਿਉਂ ਹੈ ਗੋਡਿਆਂ ਨੂੰ, ਇਹਨੂੰ ਜਾਣੇ ਬਗੈਰ ਉਹਦਾ ਨਿਵਾਰਨ ਕਰੇ ਬਗੈਰ ਤੁਸੀਂ ਦਰਦ ਦਾ ਹੱਲ ਕਰ ਰਹੇ ਹੋ ਵੀ ਦਰਦ ਨਾ ਹੋਵੇ, ਇਹ ਸੋਜ ਪੈ ਗਈ ਤੇ ਸੋਜ ਨਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ, ਸਿਮਟਮਸ ਨੂੰ ਦਬਾਉਣ ਦੀ ਗੱਲ ਕਰਦੇ ਹੋ ਵੀ ਕਬੂਤਰ ਅੱਖਾਂ ਬੰਦ ਕਰ ਲੈ ਤੇ ਉਹਨੂੰ ਯਕੀਨ ਹੋ ਜਾਵੇ ਬਿੱਲੀ ਨਹੀਂ ਆ ਰਹੀ, ਬਿੱਲੀ ਤੇ ਆ ਰਹੀ ਹੈ, ਕੀ ਹੋਏਗਾ ਬਿੱਲੀ ਕੋਈ ਦੂਸਰੇ ਰਸਤੇ ਪਾਸਿਓ ਪਿਛਲੇ ਪਾਸਿਓ ਆ ਕੇ ਤੁਹਾਡੀ ਧੌਣ ਫੜੂਗੀ, ਤੇ ਕੀ ਹੋਏਗਾ ਜੇ ਗੋਡਿਆਂ ਦਾ ਇਸ ਤਰ੍ਹਾਂ ਦੇ ਦਰਦਾਂ ਦਾ ਤੁਸੀਂ ਇਲਾਜ ਕਰ ਦੋ। ਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਨੇ ਕਿ ਜਿੰਨਾ ਵੀ ਲੋਕਾਂ ਨੇ ਗੋਡਿਆਂ ਚ ਟੀਕੇ ਲਵਾਏ ਆ, ਗੋਡਿਆਂ ਦੀਆਂ ਦਵਾਈਆਂ ਖਾਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿਣਗੇ ਯਾਰ ਮੈਨੂੰ ਸਾਹ ਬੜਾ ਚੜ੍ਹਦਾ, ਦਿਲ ਬੜਾ ਧੜਕਦਾ ਮੇਰਾ, ਮੈਂ ਪੌੜੀਆਂ ਚੜ੍ਹਾਂ ਤੇ ਦਿਲ ਫਟ ਫਟ ਵੱਜਦਾ, ਅਯੋ ਉਹਨਾਂ ਦੀ ਬੋਲੀ ਹੁੰਦੀ ਹੈ। ਪਰ ਇਹ ਜ਼ਰੂਰ ਕਹਿਣਗੇ ਇਹ ਕੀ ਸਾਬਤ ਕਰਦਾ, ਇਹ ਸਾਬਤ ਕਰਦਾ ਆ ਕਿ ਹਾਰਟ ਦਾ ਜੋੜਾਂ ਦੇ ਨਾਲ ਕੋਈ ਸੰਬੰਧ ਹੈਗਾ। ਇਸੇ ਤਰ੍ਹਾਂ ਹੀ ਇੱਕ ਹੋਰ ਰਿਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ, ਇਸ ਤਰ੍ਹਾਂ ਦੇ ਬੜੇ ਹੀ ਨੇ, ਪਰ ਮੈਂ ਇੱਕ ਰਿਲੇਸ਼ਨ ਦੱਸ ਕੇ ਆਪਣੇ ਸਬਜੈਕਟ ਵਾਲੇ ਪਾਸੇ ਆਵਾਂਗਾ। ਭਾਈ ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ, ਆਮ ਤੌਰ ਤੇ ਤੁਸੀਂ ਵੇਖਦੇ ਹੋ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦੇ ਨੇ ਆਹ ਕਰੀਮ ਲਾ ਲਾ ਥੋੜਾ ਜਿਹਾ ਫਾਇਦਾ ਹੋ ਗਿਆ, ਫਿਰ ਨਹੀਂ ਨਹੀਂ ਇਹਦੇ ਨਾਲ ਫਿਰ ਦੁਬਾਰਾ ਹੋ ਗਈ ਹੈ ਜੀ, ਫਿਰ ਆਹ ਕਲਾ ਲਾ, ਵੱਧ ਤੋਂ ਵੱਧ ਸਟਰੋਂਗ ਤੋਂ ਸਟਰੋਂਗ ਹਾਈਡਰੋਕੋਰਟੀਸੋਨ ਸਟੀਰਾਇਡ ਜਿਹਨੂੰ ਅਸੀਂ ਕਹਿੰਦੇ ਹਾਂ, ਸਟੀਰਾਇਡ ਵਾਲੀਆਂ ਕਰੀਮਾਂ ਤੇ ਪਹੁੰਚ ਜਾਂਦੇ ਨੇ ਤੇ ਅਲਟੀਮੇਟ ਜਿਹੜਾ ਅੰਦਰ ਦਾ ਗਾਰਬੇਜ ਹੈ ਜਿਹਦੀ ਉਹ ਫਿਲਾਸਫੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਸਕਿਨ ਇੱਕ ਵੱਡਾ ਸਾਡਾ ਐਕਸਕ੍ਰੀਟਰ ਹੈ, ਸਰੀਰ ਦੇ ਵਿੱਚੋਂ ਗਾਰਬੇਜ ਕੱਢਣ ਵਾਲਾ ਸਭ ਤੋਂ ਵੱਡਾ ਅੰਗ ਹੈ, ਔਰ ਉਹਦੇ ਵਿੱਚ ਆ ਕੇ ਜਿਹੜਾ ਗਾਰਬੇਜ ਰੁਕ ਗਿਆ ਉਹ ਪਸੀਨੇ ਰਾਹੀਂ ਬਾਹਰ ਨਿਕਲ ਰਿਹਾ ਹੈ। ਜੇ ਉਹ ਟੌਕਸਿਕ ਹੈ ਤੇ ਤੁਹਾਨੂੰ ਖਾਰਿਸ਼ ਹੋਏਗੀ, ਜੇ ਤੁਸੀਂ ਛਿੱਲ ਲਿਆ ਤੇ ਐਗਜ਼ੀਮਾ ਹੋ ਜਾਏਗਾ। ਇਹ ਐਗਜ਼ੀਮਾ ਵਾਲੀਆਂ ਉਹਦੀਆਂ ਟਰਮਸ ਨੇ, ਹਰੀਸੀਪੀਲੇਟਸ ਹੁੰਦੇ ਨੇ ਜਾਂ ਧੱਦਰਾਂ ਧੱਫੜ ਨਿਕਲਦੇ ਨੇ ਜਾਂ ਇਹ ਉਹਨਾਂ ਦੀਆਂ ਟਰਮਸ ਨੇ ਇਸ ਗੱਲ ਦੀਆਂ। ਸੋ ਅਲਟੀਮੇਟਲੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਬਰਦਸਤੀ ਬਾਹਰੋਂ ਕਰੀਮਾਂ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲਗਾਤਾਰ ਕਰਦੇ ਹੋ, ਜਦੋਂ ਤੱਕ ਤੁਸੀਂ ਤੁਹਾਡੀ ਬਾਡੀ ਹੈਲਦੀ ਹੈ ਨਾ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਹੈ, ਤਦ ਤੱਕ ਤਾਂ ਨਹੀਂ, ਪਰ ਜਿਵੇਂ ਜਿਵੇਂ ਤੁਹਾਡੇ ਇਸ ਕਰਮ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਤੇ ਅਲਟੀਮੇਟ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਹੁਣ ਤੱਕ ਬਹੁਤ ਮੇਰੀ ਵੈਰੀਫਾਈ ਕੀਤਾ ਗਿਆ, ਮੇਰੇ ਕੋਲ ਮੇਰੇ 52 ਸਾਲ ਦੀ ਪ੍ਰੈਕਟਿਸ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ, ਮੰਨ ਲਾ ਜਾਂ ਦਮੇ ਦਾ ਕੋਈ ਪੇਸ਼ੈਂਟ ਆਇਆ ਤੇ ਮੈਂ ਉਸਨੂੰ ਪਹਿਲਾਂ ਦੱਸ ਦਿੰਦਾ ਵੀ ਮੈਂ ਤੁਹਾਡਾ ਜਿਹੜਾ ਟ੍ਰੀਟਮੈਂਟ ਕਰ ਰਿਹਾ ਨਾ, ਐਸਾ ਹੋ ਸਕਦਾ ਆ ਕਿ ਤੁਹਾਡੀ ਸਕਿਨ ਦੇ ਉੱਪਰ ਖਾਰਸ਼ ਫਿੰਸੀਆਂ ਦਾਣੇ ਹੋਏ ਹੋਣ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਇਸ ਤੋਂ ਪਹਿਲਾਂ ਤੁਹਾਨੂੰ ਐਸਾ ਕੁਝ ਹੋਇਆ ਜ਼ਰੂਰ ਹੋਵੇਗਾ ਜਿਹੜਾ ਕਿ ਦਬ ਗਿਆ ਹੈਗਾ, ਹੋ ਸਕਦਾ ਉਹਦਾ ਇਹ ਕਾਰਨ ਬਣਿਆ ਹੋਵੇ ਤੁਹਾਡੇ ਫੇਫੜਿਆਂ ਦੀ ਸਾਹ ਦੀ ਪ੍ਰੋਬਲਮ ਤੁਹਾਨੂੰ ਹੋਈ ਹੋਵੇ। ਸੋ ਮਤਲਬ ਇਸ ਤਰ੍ਹਾਂ ਦੇ ਬੜੇ ਸਾਰੇ ਐਕਸਪੀਰੀਅੰਸ ਹੋਏ ਜਿਹੜੇ ਕਿ ਉਸੇ ਤਰ੍ਹਾਂ ਹੀ ਹੋਏ, ਅਲਟੀਮੇਟ ਉਹ ਠੀਕ ਹੋਏ। ਅਲਟੀਮੇਟ ਇਹ ਸੀਗਾ ਕਿ ਸਕਿਨ ਤੇ ਰੀਅਪੀਅਰ ਹੋਵੇ, ਅਸੀਂ ਫੇਫੜਿਆਂ ਦਾ ਇਲਾਜ ਕੀਤਾ ਸੀ, ਅਸੀਂ ਦਮੇ ਦਾ ਇਲਾਜ ਕੀਤਾ ਸੀਗਾ, ਅਲਟੀਮੇਟ ਉਹ ਸਕਿਨ ਤੇ ਅਪੀਅਰ ਹੋਏ। ਸਕਿਨ ਕੀ ਸੀ, ਇਹਨੇ ਗਾਰਬੇਜ ਕੱਢਣਾ ਸੀਗਾ, ਤੁਸੀਂ ਉਹਦਾ ਗਾਰਬੇਜ ਦਬਾ ਦਿੱਤਾ, ਇੱਕ ਥਾਂ ਤੋਂ ਦਬਾਓਗੇ ਕੁਦਰਤ ਕਿਸੇ ਹੋਰ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ, ਤੁਸੀਂ ਇੱਕ ਥਾਂ ਤੇ ਦਬਾਓਗੇ, ਦੋ ਥਾਂ ਤੇ ਦਬਾਓਗੇ, ਕੁਦਰਤ ਕਿਸੇ ਤੀਸਰੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ। ਔਰ ਇਸੇ ਤਰ੍ਹਾਂ ਲੋਕ ਸਕਿਨ ਦੀ ਪ੍ਰੋਬਲਮ ਦੇ ਨਾਲ ਸਾਰਾ ਸਾਰਾ ਸਰੀਰ ਭਰਿਆ ਹੁੰਦਾ ਆ, ਔਰ ਇਹ ਸਾਰਾ ਅੱਧ ਵਿੱਚ ਵੀ ਡਾਕਟਰਾਂ ਕੋਲੇ ਜਾਂਦੇ ਨੇ ਕਿ ਹਰੇਕ ਦਵਾਈ ਹਰੇਕ ਸਟੀਰੋਇਡ ਸਟਰੋਂਗ ਤੋਂ ਸਟਰੋਂਗ ਮੈਡੀਸਨ ਜਿਹੜੀ ਹੈ ਉਹ ਵੀ ਫੇਲ ਹੋ ਜਾਂਦੀ ਹੈ, ਇਸ ਕਰਕੇ ਕਿਉਂਕਿ ਉਹ ਸਿਧਾਂਤ ਤੇ ਨਹੀਂ ਹੈ ਨਾ। ਸਿਧਾਂਤ ਇਹ ਹੈ ਕੁਦਰਤ ਦਾ ਵੀ ਗਰਭ ਚ ਨਿਕਲਣ ਦਿਓ ਭਾਈ, ਜਿੱਥੋਂ ਨਿਕਲਦੇ ਆਇਆ ਉਹਦੀ ਸ਼ਨਾਖਤ ਕਰੋ ਕਿ ਕਿਸ ਥਾਂ ਤੋਂ ਇਹ ਨਿਕਲ ਰਿਹਾ ਆ, ਉਸ ਅੰਗ ਨੂੰ ਤੰਦਰੁਸਤ ਕਰੋ ਤਾਂ ਕਿ ਇਹ ਗਾਰਬੇਜ ਇੰਨਾ ਜ਼ਿਆਦਾ ਨਿਕਲੇ ਨਾ। ਰੂਟੀਨ ਚ ਸਕਿਨ ਦਾ ਕੰਮ ਹੀ ਹੈ ਗਾਰਬੇਜ ਕੱਢਣਾ, ਤੇ ਉਹ ਕੱਢ ਰਹੀ ਹੈ, ਤੁਸੀਂ ਉਸ ਨੂੰ ਬੰਦ ਕਰ ਰਹੇ ਹੋ। ਸੋ ਅਲਟੀਮੇਟ ਇਹ ਸਾਨੂੰ ਜਦ ਤੱਕ ਅਸੀਂ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤਦ ਤੱਕ ਐਸਾ ਕੁਛ ਨਹੀਂ ਹੋ ਸਕਦਾ। ਕਿ ਸਿਧਾਂਤ ਕੀ ਹੈ, ਕੁਦਰਤ ਨੇ ਇਸ ਸਰੀਰ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ, ਕੁਦਰਤ ਨੇ ਇਸ ਸਰੀਰ ਦਾ ਚਲਨ ਜਿਸ ਤਰ੍ਹਾਂ ਦਾ ਬਣਾਇਆ ਹੈ, ਅਸੀਂ ਅਗਰ ਉਹਨੂੰ ਉਸੇ ਤਰ੍ਹਾਂ ਫਾਲੋ ਕਰਕੇ ਔਰ ਉਸੇ ਤਰ੍ਹਾਂ ਦਾ ਹੀ ਤਰੀਕਾ ਇਲਾਜ ਅਪਣਾਉਣੇ ਆ ਤੇ ਅਸੀਂ ਸਹੀ ਹੋਵਾਂਗੇ। ਪਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਇਸ ਨੂੰ ਆਪਣੇ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕਰਦੇ, ਮੈਂ ਇਹਦੀ ਐਗਜ਼ਾਮਪਲ ਆਪਾਂ ਕਈ ਵਾਰ ਦਿੱਤੀ ਯਾਰ, ਤਕਲੀਫ਼ ਤੇ ਕੋਈ ਹੋਈ ਹੁੰਦੀ ਹੈ ਪਰ ਪਤਾ ਹੁੰਦਾ ਯਾਰ ਸਵੇਰੇ ਕੰਮ ਤੇ ਵੀ ਜਾਣਾ, ਕੰਮ ਤੋਂ ਜਾਏ ਬਿਨਾਂ ਤਾਂ ਸਰਨਾ ਨੇ, ਚਲੋ ਯਾਰ ਟੈਲਨੋਲ ਦੀ ਗੋਲੀ ਖਾ ਲਓ ਔਰ ਕੰਮ ਤੇ ਜਾਓ। ਤੁਸੀਂ ਕੀ ਆ, ਸਰੀਰ ਨੂੰ ਦਬਾਇਆ ਹੈ, ਜਬਰਦਸਤੀ ਕੀਤਾ ਤੇ ਅਲਟੀਮੇਟ ਇੱਕ ਲਿਮਟ ਆਏਗੀ, ਤੁਹਾਡਾ ਸਰੀਰ ਇਹਨਾਂ ਗੱਲਾਂ ਨੂੰ ਨਹੀਂ ਸਹੇਗਾ, ਇਹਦਾ ਇੱਕ ਬਹੁਤ ਵੱਡਾ ਲੰਬਾ ਲੈਕਚਰ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਕਿ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ ਕਿਹੜੇ ਨੇ। ਐਕਸਾਈਟਿੰਗ ਫੈਕਟਰ ਹੈ, ਮੈਂਟੇਨਿੰਗ ਫੈਕਟਰ ਹੈ, ਫੰਡਾਮੈਂਟਲ ਫੈਕਟਰ ਹੈ, ਔਰ ਇਹਨਾਂ ਦੀ ਡਿਟੇਲ ਮੈਂ ਕਈ ਲੈਕਚਰਾਂ ਵਿੱਚ ਤੁਹਾਡੇ ਸਾਹਮਣੇ ਕਰ ਚੁੱਕਾ, ਕਦੇ ਸਮਾਂ ਆਏਗਾ ਤੇ ਮੈਂ ਫਿਰ ਉਸ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਅਸਲ ਫੈਕਟਰ ਬਿਮਾਰੀਆਂ ਕੋਈ ਵੀ ਬਿਮਾਰੀ, ਚਾਹੇ ਉਹ ਕੈਂਸਰ ਹੈ, ਚਾਹੇ ਸਿੰਪਲ ਸਿਰ ਦਰਦ ਹੈ, ਭਾਵੇਂ ਛਿੱਕਾ ਜ਼ੁਕਾਮ ਨੇ, ਉਹਦੇ ਪਿੱਛੇ ਕੋਈ ਐਕਸਾਈਟਿੰਗ ਫੈਕਟਰ ਹੋ ਸਕਦਾ ਆ, ਕੋਈ ਮੈਂਟੇਨਿੰਗ ਫੈਕਟਰ ਹੋ ਸਕਦਾ ਆ, ਕੋਈ ਫੰਡਾਮੈਂਟਲ ਫੈਕਟਰ ਹੋ ਸਕਦਾ, ਤੇ ਉਹ ਕਿਹੜੇ ਫੈਕਟਰ ਨੇ, ਕਿਵੇਂ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ, ਉਹਦੇ ਬਾਰੇ ਫਿਰ ਮੈਂ ਇੱਕ ਲੈਕਚਰ ਤੁਹਾਡੇ ਨਾਲ ਦੁਬਾਰਾ ਕਰ ਦਿਆਂਗਾ, ਕਿਉਂਕਿ ਮੇਰੇ ਤੇ ਸੈਂਕੜੇ ਹਜ਼ਾਰਾਂ ਦੇ ਤਦਾਦ ਦੇ ਲੈਕਚਰ ਪਏ ਆ ਯੂਟਿਊਬ ਦੇ ਉੱਪਰ, ਕਿਸੇ ਸੱਜਣ ਨੇ ਜੇ ਸੁਣੇ ਹੋਣ ਤੇ ਉਹਨਾਂ ਨੂੰ ਉੱਥੇ ਯੂਟਿਊਬ ਤੇ ਜਾ ਕੇ ਸੁਣ ਸਕਦਾ ਹੈ। ਪਰ ਮੇਰਾ ਕੰਮ ਇਹ ਆ ਕਿ ਜਦੋਂ ਮੈਂ ਕੋਈ ਸਵਾਲ ਪੈਦਾ ਹੋਵੇ ਮੈਂ ਉਸ ਸਵਾਲ ਨੂੰ ਹੱਲ ਕਰਦਾ ਤੁਰਿਆ ਜਾਵਾਂ। ਯਕੀਨ ਰਿਹਾ ਕਿ ਅੱਗੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਇਸ ਗੱਲ ਨੂੰ ਹੱਲ ਕਰਾਂਗਾ ਕਿ ਫੈਕਟਰ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਜਾਂ ਕਾਰਨ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਹਨ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਜੇ ਅਸੀਂ ਕਾਰਨ ਜਾਣਦੇ ਨੇ ਨਾ ਕਿਸੇ ਵੀ ਬਿਮਾਰੀ ਦੇ ਤੇ ਸਮਝੋ ਅੱਧੀ ਬਿਮਾਰੀ ਤੇ ਹੱਲ ਹੋ ਗਈ।
1: ਬਿਲਕੁਲ,
0: ਹੁਣ ਅਸੀਂ ਇਹ ਸੋਚਣਾ ਆ ਬਈ ਅਸੀਂ ਇਹਨਾਂ ਕਾਰਨਾਂ ਨੂੰ ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕਰੋਨਿਕ ਕਹਿੰਦੇ ਆ, ਨਹੀਂ ਜੀ ਇਹ ਨੀ ਕਿਉਂ ਬਲਨੇ, ਇਹ ਨੀ ਠੀਕ ਹੋ ਸਕਦੀ, ਕਿਉਂ ਨੀ ਹੋ ਸਕਦੀ, ਜਾਂ ਤਾਂ ਸਾਨੂੰ ਉਮਰ ਸਮਾਂ ਨਹੀਂ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਅਸੀਂ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਈ ਇੱਕ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ ਮੈਂ ਉਹਨਾਂ ਬਾਰੇ ਫੇਰ ਇੱਕ ਦੁਬਾਰਾ ਲੈਕਚਰ ਕਰਾਂਗਾ ਵੀ ਐਕਸਾਈਟਿੰਗ ਫੈਕਟਰ ਕੀ ਹੁੰਦੇ ਨੇ, ਮੈਂਟੇਨਿੰਗ ਫੈਕਟਰ ਕੀ ਹੁੰਦੇ ਨੇ, ਔਰ ਫੰਡਾਮੈਂਟਲ ਫੈਕਟਰ ਕੀ ਹੁੰਦੇ ਨੇ। ਕਿਉਂਕਿ ਕਈ ਵਾਰ ਹੁੰਦਾ ਬਈ ਮੈਂ ਤਾਂ ਜੀ ਐਕਸਾਈਟਿੰਗ ਫੈਕਟਰ ਵੀ ਸਾਰੇ ਠੀਕ ਕਰ ਲਿਆ ਜਿਵੇਂ ਡਾਕਟਰ ਨੇ ਕਿਹਾ ਸੀਗਾ, ਮੈਂ ਤਾਂ ਜੀ ਫੰਡਾਮੈਂਟਲ ਜਿਹੜੇ ਮੈਂਟੇਨਿੰਗ ਕਾਰਨ ਸੀਗੇ ਉਹ ਵੀ ਡਾਕਟਰ ਨੇ ਮੈਨੂੰ ਦੱਸਤਾ ਸੀ ਵੀ ਆਹ ਕਾਰਨ ਨੇ ਤੇ ਮੈਂ ਉਹ ਵੀ ਠੀਕ ਕਰ ਲਿਆ, ਬਾਵਜੂਦ ਇਸ ਦੇ ਵੀ ਮੈਂ ਠੀਕ ਨਹੀਂ ਹੋ ਰਿਹਾ। ਤੇ ਫੇਰ ਉਹਦੇ ਪਿੱਛੇ ਫੰਡਾਮੈਂਟਲ ਵਾਲੀ ਗੱਲ ਸੀ, ਉਹ ਵੀ ਇੱਕ ਡਿਟੇਲ ਗੱਲ ਸੀ, ਫਿਲਾਸਫੀ ਦੀ ਗੱਲ ਸੀ, ਕੁਦਰਤੀ ਚੈਲੰਜ ਦੇ ਨੂੰ ਸਮਝਣ ਦੀ ਗੱਲ ਸੀ, ਉਹਦੀ ਵੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਸ ਗੱਲ ਤੇ ਪਹੁੰਚੇ ਹੋਏ ਆ ਕਿ ਭਾਈ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਅੰਦਰ ਦੀ ਬਿਮਾਰੀ ਨੂੰ ਬਾਹਰ ਐਕਸਪ੍ਰੈਸ ਕਰਦੀਆਂ ਨੇ, ਹੁਣ ਕਿਸੇ ਦੇ ਮੱਥੇ ਤੇ ਵੱਟ ਪਏ ਹੋਣ, ਢਿੱਡ ਨੂੰ ਉਹ ਘੁੱਟਦਾ ਪਿਆ ਹੋਵੇ, ਤਾਂ ਤੁਸੀਂ ਕੀ ਸਮਝੋਗੇ ਵੀ ਇਹਦੇ ਯਾਰ ਢਿੱਡ ਚ ਪੀੜ ਹੋ ਰਹੀ। ਜੇ ਕਿਸੇ ਨੇ ਫੁਲਪੜੀਆਂ ਆਪਣੀਆਂ ਫੜੀਆਂ ਤੇ ਮੱਥੇ ਤੇ ਵੱਟ ਪਏ ਨੇ, ਬੁਰਾ ਹਾਲ ਹੈ, ਅੱਖਾਂ ਉਹਨੇ ਬੰਦ ਕੀਤਾ ਤੇ ਮਤਲਬ ਕੀ ਉਹਦੇ ਸਿਰ ਚ ਦਰਦ ਹੋ ਰਿਹਾ, ਇਹ ਤੇ ਆਮ ਸਧਾਰਨ ਲੋਕਾਂ ਦੇ ਜਾਣਨ ਵਾਲੀਆਂ ਗੱਲਾਂ ਨਾ, ਪਰ ਐਸੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਦੇ ਜਾਣਨ ਵਾਲੀਆਂ ਨੇ, ਤੇ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਤਾਂ ਕਿ ਤੁਸੀਂ ਸਾਰੇ ਵੀ ਇਹ ਜਾਣ ਜਾਓ, ਔਰ ਉਹਦੇ ਮੁਤਾਬਕ ਬਹੁਤੀਆਂ ਸਾਰੀਆਂ ਗੱਲਾਂ ਵਾਸਤੇ ਤੁਹਾਨੂੰ ਡਾਕਟਰ ਕੋਲੇ ਨਾ ਜਾਣਾ ਪਵੇ, ਤੁਸੀਂ ਖੁਦ ਜਾਣਕਾਰ ਹੋ ਵੀ ਇਹ ਗੱਲ ਹੋ ਰਹੀ ਹੈ ਔਰ ਇਹਦਾ ਫੈਕਟਰ ਐਕਸਾਈਟਿੰਗ ਫੈਕਟਰ ਹੈ, ਹੋ ਸਕਦਾ ਆ ਮੈਂ ਇਹਦਾ ਹੱਲ ਆ ਕਰਾਂ। ਹਾਂਜੀ, ਤੇ ਜਦੋਂ ਤੁਸੀਂ ਉਹ ਨਾਰਮਲ ਹੱਲ ਕਰਨ ਯੋਗ ਹੋ ਜਾਓਗੇ ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਤੁਸੀਂ ਆਪਣੇ ਆਪ ਕਰਨ ਯੋਗ ਹੋ ਜਾਓਗੇ। ਹੁਣ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਅੰਦਰ ਜਦੋਂ ਕੋਈ ਵੀ ਅੰਗ ਡੈਮੇਜ ਹੁੰਦਾ ਆ ਉਸ ਵੇਲੇ ਇਹਦਾ ਐਕਸਪ੍ਰੈਸ਼ਨ ਬਾਹਰ ਕਿਸੇ ਥਾਂ ਤੇ, ਬਾਹਰ ਨੂੰ ਬਹੁਤਾ ਵੱਡਾ ਅੰਗ ਤਾਂ ਕਹਿੰਦੇ ਆ ਪਰ ਅੱਖਾਂ ਵੀ ਸਾਨੂੰ ਦਿਸਦੀਆਂ ਨੇ, ਨੱਕ ਵੀ ਸਾਨੂੰ ਦਿਸਦਾ ਆ, ਬੁੱਲ ਵੀ ਸਾਨੂੰ ਦਿਸਦੇ ਹੈਗੇ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਐਕਸਪ੍ਰੈਸ ਕਰਦੀਆਂ ਨੇ ਕਿ ਅੰਦਰ ਕੀ ਹੋ ਰਿਹਾ ਹੈ। ਉਹਦੀਆਂ ਨਿਸ਼ਾਨੀਆਂ ਸਾਨੂੰ ਦਿਸਣ ਲੱਗ ਪੈਂਦੀਆਂ ਹਨ ਕਿ ਇਸ ਤਰ੍ਹਾਂ ਦਾ ਕੁਛ ਨਾ ਕੁਛ ਐਸਾ ਹੋ ਰਿਹਾ ਹੈ, ਔਰ ਖਾਸ ਤੌਰ ਤੇ ਕਿਸ ਕਿਸ ਅੰਗ ਵਿੱਚ ਕੁਝ ਹੋ ਰਿਹਾ ਹੈ ਉਹਦਾ ਵੀ ਇੱਕ ਵੱਖਰਾ ਗਰੁੱਪ ਹੈਗਾ ਆ ਕਿ ਜੇ ਲਿਵਰ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਡਨੀ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਸੇ ਹਾਰਟ ਚ ਹੋਊਗਾ ਤੇ ਇਹ ਕੁਛ ਹੋਊਗਾ, ਫੇਫੜਿਆਂ ਚ ਹੋਊਗਾ ਤੇ ਇਹ ਕੁਛ ਹੋਊਗਾ, ਤਾਂ ਕਿ ਤੁਸੀਂ ਜਾਣ ਸਕੋ। ਅੱਜ ਦਾ ਆਪਾਂ ਚੈਪਟਰ ਇਹ ਸ਼ੁਰੂ ਕਰਦੇ ਆ ਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਬਈ ਬਿਮਾਰੀਆਂ ਦੇ ਪੈਦਾ ਹੋਣ ਦੇ ਸਭ ਤੋਂ ਪਹਿਲਾਂ ਤਿੰਨ ਮੁੱਖ ਕਾਰਨ ਨੇ ਫਿਜ਼ੀਕਲ ਤੌਰ ਤੇ। ਜਿਹੜੇ ਮੈਂ ਐਕਸਾਈਟਿੰਗ ਕਾਰਨ ਤੇ ਮੇਨਟੇਨਿੰਗ ਕਾਰਨ, ਉਹ ਵੱਖਰੀ ਗੱਲ ਹੈਗੀ, ਉਹਦਾ ਬੇਸ ਹੈਗਾ, ਅਸਲ ਰਿਐਲਿਟੀ ਹੈਗੀ ਹੈ। ਪਰ ਆਮ ਤੌਰ ਤੇ ਸਰੀਰਕ ਤੌਰ ਤੇ ਜਾਂ ਇੰਜ ਕਹਿ ਲਓ ਫਿਜ਼ੀਓਲੋਜੀਕਲੀ ਕੋਈ ਵੀ ਸਰੀਰ ਅਗਰ ਬਿਮਾਰ ਹੁੰਦਾ ਆ ਤੇ ਉਹਦੇ ਪਿੱਛੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਬਈ ਯਾਰ ਇਹਨੂੰ ਸਰੀਰਕ ਕਮਜ਼ੋਰੀ। ਸਾਰੇ ਲੋਕਾਂ ਨੇ ਯਾਰ ਇਹਨੂੰ ਕੋਈ ਦੁੱਧ ਘਿਓ ਵਗੈਰਾ ਪਿਆਓ ਕਰੋ, ਇਹ ਆਮ ਤੌਰ ਤੇ ਆਪਣੇ ਪਿੰਡਾਂ ਦੀ ਗੱਲ ਹੁੰਦੀ ਸੀਗੀ, ਜੇ ਕੋਈ ਬਿਮਾਰ ਹੋ ਗਿਆ ਤਾਂ ਇਹਨੂੰ ਖੁਰਾਕ ਖੁਰਾਕ ਦਿਓ, ਕੋਈ ਦੁੱਧ ਦੱਧ ਦਿਓ ਇਹਨੂੰ। ਹਾਂਜੀ
1: ਹਾਂਜੀ,
0: ਭਾਵੇਂ ਕਿ ਇੱਕ ਵੇਗ ਤੌਰ ਤੇ ਗੱਲ ਕਹੀ ਜਾਂਦੀ ਸੀ, ਪਰ ਅਸਲ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਜਦੋਂ ਸਪਰਮ ਤੇ ਓਵਾ ਆਪਸ ਚ ਮਿਲੇ ਸੀ ਨਾ, ਸਪਰਮ ਆਪਣੇ ਪਿਓ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਓਵਮ ਆਪਣੀ ਮਾਂ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਫਿਰ ਦੋਹਾਂ ਦੀ ਇਮਿਊਨਿਟੀ ਇਕੱਠੀ ਹੋ ਗਈ ਤੇ ਉਹਨਾਂ ਨੇ ਸਾਂਝਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਮਿਊਨਿਟੀ ਜਿਹੜੀ ਨੈਚੁਰਲ ਇਮਿਊਨਿਟੀ ਸੀ ਉਹਨਾਂ ਦੇ ਕੋਲੇ, ਉਹਦੇ ਨਾਲ ਉਹ ਅੱਗੇ ਚੱਲਦੇ ਆਉਂਦੇ ਨੇ ਤੇ ਫਿਰ ਜਦੋਂ ਉਹਨੂੰ ਹੋਰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਮਿਊਨਿਟੀ ਹੋਰ ਵਧਣੀ ਸ਼ੁਰੂ ਹੋ ਗਈ, ਪ੍ਰੋਟੈਕਸ਼ਨ ਹੋਰ ਹੋਣੀ ਸ਼ੁਰੂ ਹੋ ਗਈ। ਇੰਨੀਆਂ ਸਾਰੀਆਂ ਬਿਮਾਰੀਆਂ ਆਪਾਂ ਗਿਣਤੀ ਕੀਤੀ ਹੈ, ਇੰਨੇ ਸਾਰੇ ਹਰਡਲ ਮਾਂ ਦੇ ਪੇਟ ਵਿੱਚ ਵੀ ਆਪਾਂ ਗਿਣਤੀ ਕੀਤੀ ਹੈ, ਉਦੋਂ ਬਾਅਦ ਵੀ ਗਿਣਤੀ ਕੀਤੀ ਹੈ, ਅਸੀਂ ਫਿਰ ਵੀ ਜਿੰਦਾ ਹੈਗੇ ਆ ਨਾ। ਇਹਦਾ ਮਤਲਬ ਪਹਿਲਾ ਕਾਰਨ ਇਹ ਆ ਕਿ ਸਾਡੀ ਇਮਿਊਨਿਟੀ ਜਿਹੜੀ ਸੀ ਉਹ ਸਟਰੋਂਗ ਹੈ, ਸਾਡੀ ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਪਾਵਰ ਹੈਗੀ ਹੈ ਨਾ ਉਹ ਸਟਰੋਂਗ ਸੀ, ਤਾਂ ਅਸੀਂ ਬਚ ਗਏ ਆ। ਇਹ ਬਹਾਦਰੀ ਵਾਲੀ ਗੱਲ ਆ, ਜਿੰਨੇ ਵੀ ਸੁਣ ਰਹੇ ਨੇ ਆਪਣੇ ਆਪ ਨੂੰ ਹੌਸਲਾ ਦੇ ਸਕਦੇ ਵੀ ਤੁਸੀਂ ਬੜੇ ਬਹਾਦਰ ਹੋ, ਹਾਂਜੀ, ਕਿ ਤੁਸੀਂ ਜਿੰਦਾ ਹੋ। ਬੜੀਆਂ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦਾ ਆਪਾਂ ਨਾਂ ਲੈਂਦੇ ਸਾਂ ਤੇ ਲੱਗਦਾ ਸੀ ਬੜਾ ਡ੍ਰੈਡ ਫੁੱਲ, ਯਾਰ ਬਚ ਕਿਵੇਂ ਗਏ ਹੈਂ। ਉਸ ਵੇਲੇ ਤਾਂ ਕੋਈ ਹੋਰ ਸਾਥੀ ਵੀ ਨਹੀਂ ਸੀ, ਅੱਜ ਤਾਂ ਡਾਕਟਰ ਹੈਗੇ ਆ ਬਾਹਰ ਵਾਲੇ ਪਾਸੇ, ਮਾਂ ਪਿਓ ਹੈਗਾ ਬਥੇਰੀ ਸਪੋਰਟ ਕਰਨ ਵਾਲੇ, ਪਰ ਜਿਸ ਵੇਲੇ ਕੋਈ ਵੀ ਸਾਥੀ ਨਹੀਂ ਸੀ ਹੈਂ, ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁੱਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਜਦੋਂ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀ ਤੈਨੂੰ ਉਹ ਕਿਵੇਂ ਭੁੱਲ ਗਿਆ, ਉਹ ਔਖਾ ਸਮਾਂ। ਹਾਂਜੀ, ਇਸ ਬੜੇ ਹਾਲਾਤਾਂ ਵਿੱਚ ਅਸੀਂ ਲੰਘ ਕੇ ਆਏ ਹੋਏ ਹਾਂ, ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ। ਹਾਂਜੀ, ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ, ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜਾਂ ਮਾਂ ਪਿਓ ਨੇ ਲਾਈਆਂ ਸੀ, ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ, ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ, ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨਹੀਂ, ਇਸਤੇਮਾਲ ਹੀ ਨਹੀਂ ਹੋਈ, ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ। ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ, ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ, ਤੇ ਉਹ ਕਰਦੇ ਕੀ। ਹਾਂਜੀ, ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਨੇ ਆ ਉਹਨੂੰ ਅਸੀਂ ਕਹਿੰਦੇ ਹਾਂ ਵੀਕਨੈਸ ਆਫ ਇਮਿਊਨਿਟੀ। ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ ਇਹਨੂੰ ਰੋਟੀ ਪਾਣੀ ਸਹੀ ਮਿਲਦਾ, ਖੁਰਾਕ ਸਹੀ ਮਿਲਦੀ ਹੈ, ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ। ਹਾਂਜੀ, ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨਹੀਂ ਮਿਲਦੀ ਪੂਰੀ, ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ ਤੇ ਅਲਟੀਮੇਟ ਉਹ ਬਿਮਾਰ ਹੋਇਆ, ਤੇ ਫਿਰ ਬਾਕੀ ਹੋਰ ਕੁਝ ਸੋਚਣ ਨਾਲੋਂ ਪਹਿਲਾਂ ਇਹ ਸੋਚੋ। ਉਹ ਕਿਸੇ ਕਾਮਰੇਡ ਦੀ ਮੈਂ ਚੀਮਾ ਸਾਹਿਬ ਗੱਲ ਸੁਣਾਉਂਦੇ ਆ ਨਾ।
1: ਹਾਂਜੀ ਹਾਂਜੀ ਹਾਂਜੀ, ਮੈਂ ਵੀ ਉਹੀ ਸੁਣਾਉਣ ਲੱਗਾ ਸੀ।
0: ਉਹ ਕੀ ਗੱਲ ਆ ਵੀ ਡਾਕਟਰ ਨੇ ਆਖਿਆ ਭਲਿਆ ਮਾਨਸਾ 2 ਰੁਪਈਏ ਲੈ ਤੇ 2 ਰੁਪਏ ਕੁਛ ਖਾ ਕੇ ਲਿਆ ਜਾ
1: ਗਿਆ।
0: ਹਾਂਜੀ, ਤੇਰੇ ਢਿੱਡ ਚ ਕੁਛ ਨਹੀਂ, ਢਿੱਡ ਪੀੜ ਤੇ ਤਾਂ ਹੱਡੂ ਵੀ ਕੁਛ ਜਾਊਗਾ। ਤਾਂ ਮਤਲਬ ਇਹ ਆ ਵੀ ਇਹ ਜਿਹੜੀ ਇਮਿਊਨਿਟੀ ਹੈਗੀ ਹੈ ਇਹ ਸਾਡਾ ਪਹਿਲਾ ਮੁੱਦਾ ਹੈ। ਦੂਸਰਾ ਮੁੱਦਾ ਇਹ ਹੈਗਾ ਆ ਕਿ ਅਸੀਂ ਹੁਣ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਦਿਆਂ, ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ, ਸਾਡੇ ਕੋਲ ਦਾਲ ਚੌਲ ਜੋ ਵੀ ਕੁਛ ਸੀ, ਆਟਾ ਸੀ, ਜੋ ਵੀ ਕੁਛ ਸੀ, ਅਸੀਂ ਰਸੋਈ ਚ ਲਿਆ ਕੇ ਰੱਖ ਲਿਆ, ਬਾਲਣ ਨੀ ਰੱਖ ਲਿਆ, ਚੁੱਲੇ ਚ ਬਾਲਣ ਨੀ ਡਾਹ ਦਿੱਤਾ। ਹੁਣ ਸਾਡੇ ਕੋਲ ਮਾਚਿਸ ਹੀ ਹੈ ਨੀ, ਮਾਚਿਸ ਹੀ ਹੈ ਨੀ, ਤੇ ਜੇ ਮਾਚਿਸ ਹੈ ਨੀ ਗੀ ਤੇ ਫਿਰ ਤੁਹਾਡਾ ਚੁੱਲਾ ਨੀ ਬਲਣਾ ਤੇ ਫਿਰ ਰੋਟੀ ਕਿੱਥੋਂ ਪਕੂਗੀ। ਹਾਂਜੀ, ਸਾਡੇ ਸਰੀਰ ਦੇ ਵਿੱਚ ਇੱਕ ਐਸਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ, ਔਰ ਇਸ ਇੰਡੋਕ੍ਰਾਈਨ ਸਿਸਟਮ ਦਾ ਕੰਮ ਇਹ ਆ ਜਿਵੇਂ ਮਾਚਿਸ ਦਾ ਕੰਮ ਹੈ ਨਾ, ਤੀਲੀ ਨੇ ਅੱਗ ਬਾਲਣੀ ਹੈ ਤੇ ਚੱਲਣਾ ਹੈ, ਜਿਹੜਾ ਤੁਹਾਡਾ ਸਾਰਾ ਮਟੀਰੀਅਲ ਜੋ ਹੀ ਜਿਹੜਾ ਤੁਸੀਂ ਖਾ ਰਹੇ ਹੋ, ਇਹਨੂੰ ਕਾਰ ਆਮਦ ਬਣਾਉਣਾ, ਇਸ ਬਾਲਣ ਨੂੰ ਬਾਲਣਾ ਹੈ, ਇਹਦੇ ਵਿੱਚੋਂ ਹੀਟ ਪੈਦਾ ਕਰਨੀ ਹੈ, ਰੋਟੀ ਪੱਕਣੀ ਹੈ ਜਾਂ ਚੌਲ ਬਣਨੇ ਨੇ ਜਾਂ ਦਾਲ ਬਣਨੀ ਹੈ, ਇਹਦੇ ਕਰਕੇ ਬਣਨੀ ਹੈ। ਔਰ ਉਹ ਦੂਸਰੀ ਗੱਲ ਇਹ ਹੋ ਸਕਦੀ ਕਿ ਨਹੀਂ ਯਾਰ ਖਾਂਦਾ ਪੀਂਦਾ ਤੇ ਚੰਗਾ ਯਾਰ, ਖੁਰਾਕ ਖੁਰੂਕ ਠੀਕ ਠਾਕ ਇਹਦੀ ਹੈਗੀ ਹੈ, ਪਰ ਫਿਰ ਵੀ ਨਿਕਲਦਾ ਹੀ ਜਾਂਦਾ ਯਾਰ, ਕੰਮ ਤਾਂ ਹੁੰਦਾ ਹੀ ਨਹੀਂ, ਉੱਥੇ ਜਾਂਦਾ ਬਹਿ ਜਾਂਦਾ, ਇੱਥੇ ਜਾਂਦਾ ਬਹਿ ਜਾਂਦਾ, ਕੰਮ ਹੀ ਨਹੀਂ ਕਰਦਾ ਹੈਗਾ, ਸਰੀਰ ਵੀ ਇਹਦਾ ਮੋਟਾ ਤਾਜ਼ਾ ਹੈਗਾ। ਮਤਲਬ ਕੀ ਹੈ ਦਇਆ, ਵੀ ਇਹਦੇ ਅੰਦਰ ਦੀ ਅੱਗ ਬੁੱਝੀ ਹੋਈ ਹੈ, ਔਰ ਉਸ ਅੱਗ ਨੂੰ, ਕਿਉਂਕਿ ਉਹਦੇ ਅੱਗ ਦੇ ਅਲੱਗ ਅਲੱਗ ਰੂਪ ਨੇ, ਅਲੱਗ ਅਲੱਗ ਕੰਮ ਨੇ। ਅਸੀਂ ਇੰਡੋਕ੍ਰਾਈਨ ਗਲੈਂਡ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੇ ਚੁੱਕੇ ਹਾਂ, ਔਰ ਹਰੇਕ ਇੰਡੋਕ੍ਰਾਈਨ ਗਲੈਂਡ ਦਾ ਇੱਕ ਦੂਸਰੇ ਇੰਡੋਕ੍ਰਾਈਨ ਗਲੈਂਡ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ, ਮੂੰਹ ਦਾ ਟੱਟੀ ਵਾਲੇ ਰਸਤੇ ਤੱਕ ਸੰਬੰਧ ਹੈ ਹੀ ਹੈ, ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸੰਬੰਧ ਹੈ ਹੀ ਹੈ। ਲੇਕਿਨ ਇਹ ਐਸਾ ਸਿਸਟਮ ਆ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ, ਸ਼ਰੀਕਾ ਹੈ ਜੀ, ਇੱਕ ਦੂਸਰੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਇੱਕ ਦੂਜੇ ਦੀ ਲੋੜ ਹਨ। ਜੇ ਇਹ ਨਹੀਂ ਹੈਗੇ ਯਾਰ, ਦੁਸ਼ਮਣੀ ਨਾ ਹੋਵੇ। 1962 ਦੇ ਵਿੱਚ ਜੀਮਾ ਸਾਹਿਬ, ਜੇ ਚੀਨ ਸਾਡੇ ਤੇ ਹਮਲਾ ਨਾ ਕਰਦਾ ਤੇ ਸਾਨੂੰ ਭਾਰਤ ਵਾਲਿਆਂ ਨੂੰ ਅਕਲ ਨਹੀਂ ਸੀ ਆਉਣੇ ਦੀ, ਮਿਲਟਰੀ ਵੀ ਰੱਖਣੀ ਹੈ।
1: ਬਿਲਕੁਲ, ਨਹੀਂ ਸੀ
0: ਕਰਨ ਦੀ ਲੋੜ ਹੈਗੀ, ਉਹਦੇ ਚ ਵੀ ਪੈਸੇ ਖਰਚਣ ਦੀ ਲੋੜ ਹੈਗੀ ਆ। ਜਦੋਂ ਇਸ ਤਰ੍ਹਾਂ ਦੀ ਕੋਈ ਸ਼ਰੀਕੇਬਾਜ਼ੀ ਹੋਵੇ ਤੇ ਫਿਰ ਬੰਦਾ ਆਪਣੇ ਆਪਦਾ ਤੇਲ ਮਾਲਿਸ਼ ਕਰਦਾ ਆ ਕਿ ਮੇਰਾ ਮੁਕਾਬਲਾ ਇਸ ਤਰ੍ਹਾਂ ਦਾ ਹੋਣਾ ਹੈ। ਤੋ ਇਸ ਹਾਲਾਤ ਦੇ ਵਿੱਚ ਦੂਜਾ ਸਟੈਪ ਜਿਹੜਾ ਅਸੀਂ ਲੈਣਾ ਹੁੰਦਾ, ਕਿਸੇ ਵੀ ਬਿਮਾਰੀ ਦੀ ਸ਼ਨਾਖਤ, ਕਿਸੇ ਵੀ ਬਿਮਾਰ ਦੀ ਸ਼ਨਾਖਤ ਕਰਨ ਵਾਸਤੇ, ਵੀ ਯਾਰ ਇਹਨੂੰ ਹੋਇਆ ਕੀ ਆ, ਚੰਗਾ ਭਲਾ ਤੇ ਹੈਗਾ, ਖਾਂਦਾ ਪੀਂਦਾ ਠੀਕ ਠਾਕ ਹੈਗਾ ਆ, ਪਰ ਇਹ ਕੰਮ ਕਿਉਂ ਨੀ ਕਰਦਾ, ਕੰਮ ਕਰਨ ਨੂੰ ਮਨ ਕਿਉਂ ਨੀ ਕਰਦਾ, ਸੁਸਤ ਕਿਉਂ ਬਣਿਆ ਪਿਆ ਹੈਗਾ। ਤਾਂ ਉਹਦਾ ਮਤਲਬ ਇਹ ਆ ਕਿ ਉਹ ਜਿਹੜੀ ਅੱਗ ਬਾਲਣ ਵਾਲੀ ਗੱਲ ਤੀਲੀ ਹੈ ਨਾ, ਉਹ ਇਹਦੇ ਅੰਦਰ ਹੈ ਨੀ, ਜਿਸ ਕਰਕੇ ਇਹਦੇ ਜਿਹੜੇ ਇੰਡੋਕ੍ਰਾਈਨ ਸਿਸਟਮ ਹੈ, ਅਲੱਗ ਅਲੱਗ ਥਾਵਾਂ ਤੋਂ ਜਿਹੜੇ ਹਾਰਮੋਨ ਪੈਦਾ ਕਰਦੇ ਨੇ, ਜਿਹੜੇ ਅੱਗ ਪੈਦਾ ਕਰਦੇ ਨੇ, ਔਰ ਇਹ ਜਿਹੜੀ ਦੂਜੇ ਹੋਰ ਅੰਗਾਂ ਨੂੰ ਕੰਮ ਕਰਨ ਵਾਸਤੇ ਪ੍ਰੇਰਦੀ ਹੈ, ਜਿਹਦੇ ਵਿੱਚ ਪ੍ਰੇਰਦੀ ਹੈ, ਕਿਸੇ ਤਰ੍ਹਾਂ ਵੀ ਪ੍ਰੇਰਦੀ, ਜੇ ਪਿਚੋਰਟੀ ਗਲੈਂਡ ਦੇ ਵਿੱਚੋਂ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਨਾ ਹੁੰਦਾ ਤੇ ਓਵਰੀ ਦੇ ਵਿੱਚ ਜਿਹੜੇ ਨੇ ਫੋਲੀਕਲਸ ਨਹੀਂ ਸੀ ਬਣਨੇ, ਓਵਮ ਨਹੀਂ ਸੀ ਬਣਨਾ। ਜੇ ਟੈਸਟ ਫੋਲੀ ਇਹ ਹਾਰਮੋਨ ਆਦਮੀਆਂ ਵਿੱਚ ਨਾ ਹੁੰਦਾ ਤੇ ਟੈਸਟੋਸਟੇਰੋਨ ਹਾਰਮੋਨ ਡਿਵੈਲਪ ਨਹੀਂ ਸੀ ਹੋਣਾ, ਨਾ ਬਣਦਾ ਤੇ ਸਪਰਮ ਨਹੀਂ ਸੀ ਬਣਨੇ। ਤੁਮਰ ਮੇਰੇ ਕਹਿਣ ਤੋਂ ਭਾਵੇਂ ਵੀ ਸਾਂਝ ਕੋਈ ਨਹੀਂ, ਪਰ ਸਾਂਝ ਹੈ ਕਿ ਇਸ ਜਿੱਦ ਦੇ ਵਿੱਚ ਅੱਗੇ ਕੁਛ ਹੋਰ ਹੋ ਰਿਹਾ, ਔਰ ਇਹਨੂੰ ਮੈਂ ਸਮਝਣਾ ਵੀ ਬਹੁਤ ਵਧੀਆ ਸੰਬੰਧ ਹੈ। ਸਗੋਂ ਅਸੀਂ ਨਾ ਯਾਦ ਰੱਖਦੇ ਹਾਂ ਜ਼ਿਆਦਾ ਜੋ ਦੁਸ਼ਮਣ ਨੂੰ ਯਾਦ ਰੱਖਦੇ ਹਾਂ, ਜਿਹੜਾ ਸਾਡਾ ਪਿਆਰ ਵਾਲਾ ਬੰਦਾ ਹੁੰਦਾ ਉਹਨੂੰ ਤਾਂ ਕਈ ਵਾਰ ਕੰਮਾਂ ਕਰਦੇ ਭੁੱਲ ਜਾਂਦੇ ਹਾਂ, ਪਰ ਦੁਸ਼ਮਣ ਨੂੰ ਨਹੀਂ ਅਸੀਂ ਭੁੱਲਦੇ। ਇਸ ਕਰਕੇ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿਸੇ ਵੀ ਬਿਮਾਰ ਨੂੰ ਵੇਖਣ ਤੋਂ ਬਾਅਦ, ਉਹ ਇਹ ਹੁੰਦੀ ਹੈ ਵੀ ਕੀ ਇਹਦਾ ਇਮਿਊਨ ਸਿਸਟਮ ਕੰਮ ਕਰਦਾ ਹੈ। ਔਰ ਜਦੋਂ ਕੋਈ ਵੀ ਇਮਿਊਨ ਸਿਸਟਮ ਕੰਮ ਨਾ ਕਰਦਾ ਹੋਵੇਗਾ, ਉਹਦੀਆਂ ਅਲੱਗ ਅਲੱਗ ਨਿਸ਼ਾਨੀਆਂ ਸਰੀਰ ਤੇ ਪੈਦਾ ਹੁੰਦੀਆਂ ਨੇ। ਜੇ ਪਿਚੋਰਟੀ ਗਲੈਂਡ ਕੰਮ ਨਹੀਂ ਕਰਦਾ ਤੇ ਫੇਰ ਉਹਦੇ ਕਿਹੜੇ ਕਿਹੜੇ ਕੰਮ ਨੇ ਉਹ ਪਿੱਛੇ ਪੈ ਜਾਣਗੇ, ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਦੱਸਾਂਗਾ ਕਿ ਭਾਈ ਜੇ ਇਹ ਅੰਗ ਨਹੀਂ ਕੰਮ ਕਰਦਾ ਤੇ ਇਹਦੇ ਪਿਛਲੇ ਪਾਸੇ ਆਹ ਕੰਮ ਜਿਹੜੇ ਨੇ ਉਹ ਰਹਿ ਜਾਣਗੇ, ਔਰ ਇਹ ਨਿਸ਼ਾਨੀਆਂ ਸਰੀਰ ਦੇ ਉੱਪਰ ਤੁਹਾਨੂੰ ਦਿਸਣਗੀਆਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੇ ਥਾਇਰਾਇਡ ਗਲੈਂਡ ਕੰਮ ਨਹੀਂ ਕਰਦਾ ਤੇ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਬੀਪੀ ਆ ਗਏ, ਮੇਰੇ ਤਾਂ ਜੀ ਵਾਲ ਹੀ ਬੜੇ ਝੜੀ ਜਾਂਦੇ ਨੇ, ਗੁੱਸਿਆਂ ਦੇ ਗੁੱਸੇ ਲਈ ਜਾਂਦੇ ਨੇ, ਮੇਰੇ ਤੇ ਜੀ ਵੇਖੋ ਚਮੜੀ ਨਾ ਸੁੱਕ ਗਈ ਹੈ। ਜੇ ਮੈਂ ਗੱਲਾਂ ਕਰਦੀ ਹਾਂ, ਮੈਂ ਫੋਨ ਤੇ ਆਪਦੀ ਭੈਣ ਨਾਲ ਵੀ ਗੱਲ ਕਰਦੀ ਹਾਂ ਤੇ ਮੇਰਾ 2 ਮਿੰਟ ਗੱਲਾਂ ਕਰਨ ਤੋਂ ਬਾਅਦ ਸੰਘ ਸੁੱਕ ਜਾਂਦਾ ਹੈਗਾ, ਇਹ ਆਮ ਸਧਾਰਨ ਜਿਹੀਆਂ ਗੱਲਾਂ ਨੇ, ਤੇ ਸਾਨੂੰ ਕੀ ਦੱਸੂਗੀ ਬਈ ਯਾਰ ਇਹਦਾ ਥਾਇਰਾਇਡ ਕੰਮ ਨਹੀਂ ਕਰਦਾ। ਕੋਈ ਬੀਬੀ ਕਹਿੰਦੀ ਨਾ ਰੋਟੀ ਤਾਂ ਮੈਂ ਇੱਕ ਹੀ ਖਾਣੀ ਹੈ, ਮੋਟੀ ਤਾਜ਼ੀ ਹੁੰਦੀ ਜਾਂਦੀ ਹੈ, ਪਤਾ ਨਹੀਂ ਸਰੀਰ ਖੁੱਲਿਆ ਹੀ ਜਾਂਦਾ, ਹਵਾ ਹੀ ਭਰੀ ਜਾਂਦੀ ਹੈ, ਸਾਨੂੰ ਪਤਾ ਹੋਏਗਾ ਇਹ ਹਾਈਪਰਥਾਇਰੋਇਡਿਜ਼ਮ ਦਾ ਕੇਸ ਹੈਗਾ। ਔਰ ਜੇ ਬੀਬੀ ਕਹੇ ਭਾਈ ਭਾਈ ਮੈਂ ਤਾਂ ਇੰਨੀਆਂ ਰੋਟੀਆਂ ਖਾਣੀਆਂ ਬਾਵਜੂਦ ਮੈਨੂੰ ਤਾਂ ਲੱਗਦੀਆਂ ਹੀ ਨਹੀਂ, ਪ੍ਰੈਕਟੀਕਲੀ ਉਸ ਦਾ ਰਿਵਰਸ ਕੰਡੀਸ਼ਨ ਆ ਜਾਏਗੀ। ਸੋ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਬਾਹਰੋਂ ਵੇਖਣੀਆਂ ਨੇ ਉਹਨਾਂ ਦੇ ਮੁਤਾਬਕ ਵੇਖ ਸਕਦੇ ਹਾਂ। ਔਰ ਇਹ ਸਾਰਾ ਕਾਰੋਬਾਰ, ਸਾਰਾ ਦਾਰੋਮਦਾਰ ਕਿਹਦੇ ਉੱਪਰ ਆ, ਹਾਰਮੋਨਸ ਦੇ ਉੱਪਰ। ਔਰ ਹਾਰਮੋਨਸ ਦਾ ਇੱਕ ਆਪਣਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ। ਇੰਡੋਕ੍ਰਾਈਨ ਸਿਸਟਮ ਦੇ ਵਿੱਚ ਬਹੁਤ ਸਾਰੇ ਹੋਰ ਗਲੈਂਡ ਨੇ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਵਿੱਚ ਲੱਗੇ ਹੋਏ, ਉਹ ਆਪੋ ਆਪਣੇ ਜਿਹੜਾ ਚੀਜ਼ ਪੈਦਾ ਕਰਦੇ ਨੇ, ਅਸੀਂ ਉਹਨੂੰ ਸੀਕ੍ਰੀਸ਼ਨ ਕਹਿੰਦੇ ਹਾਂ। ਮੈਂ ਸਕ੍ਰੀਸ਼ਨ ਤੇ ਐਕਸਕ੍ਰੀਸ਼ਨ ਦੀ ਗੱਲ ਬਹੁਤ ਵਾਰੀ ਦੱਸ ਚੁੱਕਿਆ, ਮੈਂ ਸਮਝਣਾ ਹੁਣ ਜਿਹੜੇ ਰੂਟੀਨ ਸੁਣਨ ਵਾਲੇ ਨੇ ਉਹਨਾਂ ਨੂੰ ਵੈਸੇ ਯਾਦ ਹੋ ਗਈ ਹੋਣੀ ਹੈ ਵੀ ਸਕ੍ਰੀਸ਼ਨ ਤੇ ਉਹ ਹੁੰਦੇ ਨੇ ਜਿਹੜੇ ਸਰੀਰ ਚੋਂ ਨਿਕਲ ਜਾਣ ਤੇ ਉਹਨਾਂ ਨੂੰ ਬਾਅਦ ਚ ਅਸੀਂ ਇਸਤੇਮਾਲ ਨਹੀਂ ਕਰਦੇ, ਚੀਖਾ ਪਸੀਨਾ ਸਾਹ ਇਹਨੂੰ ਅਸੀਂ ਦੁਬਾਰਾ ਇਸਤੇਮਾਲ ਨਹੀਂ ਕਰਦੇ। ਔਰ ਸਕ੍ਰੀਸ਼ਨ ਉਹ ਹੁੰਦੇ ਨੇ ਜਿਹੜੇ ਨਿਕਲਦੇ ਨੇ ਇਸੇ ਤਰ੍ਹਾਂ ਹੀ ਹੁੰਦਾ, ਗਾਰਬੇਜ ਹੀ ਨੇ, ਕਿਸੇ ਨਾ ਕਿਸੇ ਅੰਗ ਦਾ ਗਾਰਬੇਜ ਹੀ ਹੁੰਦਾ ਆ, ਲੇਕਿਨ ਉਹ ਗਾਰਬੇਜ ਜਿਹੜਾ ਹੈ ਅੰਦਰ ਕਿਸੇ ਹੋਰ ਅੰਗ ਦੀ ਕੀ ਲੋੜ ਦਾ ਹੁੰਦਾ ਹੈਗਾ। ਔਰ ਇਹ ਜਿਵੇਂ ਹਾਰਮੋਨ ਦੀ ਗੱਲ ਆਪਾਂ ਪਿਚੋਟਰੀ ਦੀ ਕੀਤੀ ਹੈ, ਥਾਇਰੋਇਡ ਦੀ ਕਰੀ ਹੈ, ਐਡਰੇਨਲਿਨ ਗਲੈਂਡ ਦੇ ਹਾਰਮੋਨ ਦੀ ਗੱਲ ਹੈਗੀ ਹੈ, ਇਸ ਤਰ੍ਹਾਂ ਬਹੁਤ ਸਾਰੇ ਹਾਰਮੋਨ ਨੇ ਜਿਹੜੇ ਆਪਣਾ ਆਪਣਾ ਸਿਕਰੀਸ਼ਨ ਪੈਦਾ ਕਰਦੇ ਨੇ, ਵੇਸਟ ਪ੍ਰੋਡਕਟ ਉਹਨਾਂ ਦਾ ਉਹ ਪੈਦਾ ਕਰਦੇ ਨੇ, ਪਰ ਉਹਦਾ ਵੇਸਟ ਪ੍ਰੋਡਕਟ ਕਿਸੇ ਹੋਰ ਦੀ ਬਹੁਤ ਲੋੜ ਹੁੰਦੀ ਹੈ ਉਹਨੂੰ ਚਲਾਉਣ ਵਾਸਤੇ ਹੁੰਦਾ। ਸੋ ਦੂਸਰੀ ਗੱਲ ਅਸੀਂ ਆਮ ਤੌਰ ਤੇ ਇਹ ਵੇਖਾਂਗੇ ਵੀ ਕੀ ਇਸ ਦੇ ਸਰੀਰ ਦੇ ਵਿੱਚ ਕੋਈ ਹਾਰਮੋਨਲ ਪ੍ਰੋਬਲਮ ਤਾਂ ਨਹੀਂ ਹੈਗੀ ਕਿ ਅੱਗ ਨਹੀਂ ਬਲ ਰਹੀ, ਤੇ ਉਹ ਕਿਸ ਤਰ੍ਹਾਂ ਦੀ ਅੱਗ ਨਹੀਂ ਬਲ ਰਹੀ, ਅਸੀਂ ਉਹਦੇ ਵਾਸਤੇ ਉਪਚਾਰ ਉਪਰਾਲਾ ਕਰਾਂਗੇ। ਸਾਨੂੰ ਇਹ ਪਤਾ ਹੁੰਦਾ ਵੀ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਉਹ ਹਾਰਮੋਨ ਪਿਚੁਰਟੀ ਤੇ ਪੈ ਸਕਦਾ ਆ, ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ, ਕਿਹੜੀ ਕਮੀ ਹੋ ਸਕਦੀ। ਹੁਣ ਐਗਜ਼ਾਮਪਲ ਦੇ ਦਿਆਂ ਬਈ ਥਾਇਰੋਇਡ ਗਲੈਂਡ ਹੈ ਨਾ, ਇਹਦੀ ਖੁਰਾਕ ਹੈ ਆਇਓਡੀਨ, ਆਇਓਡੀਨ ਤੁਹਾਨੂੰ ਸਾਗ ਚ ਮਿਲਦੀ ਹੈ, ਮੱਛੀ ਚ ਮਿਲਦੀ ਹੈ, ਤੇ ਤੁਸੀਂ ਕਹੋ ਮੈਂ ਤਾਂ ਵੈਸ਼ਨੂੰ ਮੱਛੀ ਮੁੱਛੀ ਤੇ ਮੈਂ ਖਾਂਦਾ ਨੀ ਗਾ, ਪਰ ਸਾਨੂੰ ਬਾਣੀ ਨੇ ਆਖਿਆ ਹੋਇਆ ਵੀ ਨਾ ਮੱਛੀ ਨੀ ਖਾਣੀ, ਹਾਂਜੀ। ਸੋ ਇਸ ਤਰ੍ਹਾਂ ਦੇ ਕਈ ਇੱਕ ਗੱਲਾਂ ਅਸੀਂ ਕਰਦੇ ਹਾਂ, ਖੈਰ ਹੋਰ ਵੀ ਬਹੁਤ ਸੋਰਸ ਹੁੰਦੇ ਨੇ ਜਿੱਥੋਂ ਸਾਨੂੰ ਮਿਲ ਸਕਦੀ। ਆਇਓਡੀਨ ਸਰੀਰ ਚ ਨਹੀਂ ਗਈ, ਥਾਇਰਾਇਡ ਨੇ ਕੰਮ ਹੀ ਨੀ ਕਰਨਾ। ਪਿਚੋਰਟੀ ਜਿੰਨਾ ਮਰਜ਼ੀ TSH ਪੈਦਾ ਕਰੀ ਜਾਵੇ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਪੈਦਾ ਕਰੀ ਜਾਵੇ, ਪਰ ਉਹ ਕਹਿੰਦਾ ਨਾ ਵੀ ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਜਦ ਤੱਕ ਮੈਨੂੰ ਫੀਮ ਦਿਓਗੇ ਤੇ ਤਾਂ ਹੀ ਮੈਂ ਉੱਠੂੰਗਾ। ਹਾਂਜੀ, ਆਇਓਡੀਨ ਜਾਊਗੀ ਤੇ ਤਾਂ ਹੀ ਉਹਦਾ ਕੰਮ ਚੱਲਣਾ ਹੈਗਾ। ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਮੈਡੀਕਲ ਸਬਜੈਕਟ ਜਿਹੜਾ ਨਾ, ਇੱਕ ਬਹੁਤ ਵੱਡਾ ਸਮੁੰਦਰ ਆ, ਔਰ ਜਿੰਨਾ ਜਿੰਨਾ ਤੁਸੀਂ ਇਹਦੇ ਅੰਦਰ ਰਹਿੰਦੇ ਜਾਓਗੇ ਤੇ ਤੁਹਾਨੂੰ ਪਤਾ ਲੱਗੂ ਯਾਰ ਨੀ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ। 50 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਵਿਚਰਦਿਆਂ ਹੋਇਆ ਨੂੰ, ਔਰ 52 ਸਾਲ ਹੀ ਹੋ ਗਏ ਜਾਣਦਿਆਂ ਹੋਇਆ ਨੀ ਯਾਰ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ, ਅਜੇ ਤੀ ਹੋਰ ਬਹੁਤ ਕੁਝ ਜਾਣਨ ਵਾਲਾ। ਸੋ ਤੀਸਰੀ ਗੱਲ ਤੇ ਮੈਂ ਪਹੁੰਚ ਰਿਹਾ, ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਤੀਆਂ ਨੇ, ਇੱਕ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੋ ਗਈ ਹੈ, ਖਾਦ ਖੁਰਾਕ ਲੱਗਦੀ ਨਹੀਂ ਜਾਂ ਖਾਦ ਖੁਰਾਕ ਮਿਲ ਨਹੀਂ ਰਹੀ, ਕੋਈ ਵੀ ਕਾਰਨ ਹੋ ਸਕਦਾ। ਦੂਸਰੀ ਇਹ ਆ ਕਿ ਉਸ ਖਾਦ ਖੁਰਾਕ ਨੂੰ ਅੱਗ ਬਾਲਣ ਵਾਲਾ ਕੰਮ ਨਹੀਂ ਹੋ ਰਿਹਾ, ਸਾਰਾ ਕੁਝ ਹੈਗਾ ਮਟੀਰੀਅਲ ਸਾਰਾ ਕੁਝ ਹੈਗਾ ਆ, ਲੇਕਿਨ ਅੱਗ ਨਹੀਂ ਬਾਲੀ, ਸਰੀਰ ਦੇ ਵਿੱਚ ਉਹ ਐਨਰਜੀ ਹੈ ਨੀ, ਔਰ ਉਹ ਐਨਰਜੀ ਹਾਰਮੋਨ ਪੈਦਾ ਕਰਦੇ ਨੇ, ਤੇ ਕਿਸ ਕਿਸ ਤਰ੍ਹਾਂ ਦੇ ਹਾਰਮੋਨ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਨੂੰ ਬਾਹਰ ਦਿਖਾਈ ਦਿੰਦੀਆਂ। ਹੁਣ ਜਿਵੇਂ ਟੈਸਟੋਸਟੇਰੋਨ ਹਾਰਮੋਨ ਨਹੀਂ ਹੈ ਨਾ ਕਿਸੇ ਦਾ ਪੈਦਾ ਹੁੰਦਾ, ਤੇ ਦਾੜੀ ਮੁੱਛਾਂ ਹੀ ਨਹੀਂ ਆਉਂਦੀਆਂ, ਤੇ ਹੁਣ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹਿਣੀ, ਇੱਕ ਬੰਦਾ ਹੋਵੇ 19-20 ਸਾਲ ਦਾ 25 ਸਾਲ ਦਾ ਤੇ ਉਹ ਕਹੇ ਯਾਰ ਖੋਦਾ ਤੇ ਦਾੜੀ ਨੀ ਹੈਗੀ ਇਹਦੀ, ਤੇ ਕੀ ਪਤਾ ਲੱਗੂਗਾ ਸਾਨੂੰ? ਇਹ ਪਤਾ ਲੱਗੂਗਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਆ ਇਹਦੇ ਸਰੀਰ ਵਿੱਚ ਨਹੀਂ ਬਣ ਰਿਹਾ ਜਿਹਦੀ ਇਹ ਕੁਆਲਿਟੀ ਹੈ। ਇੱਕ ਬੱਚੀ ਕਹਿੰਦੀ ਹੈ ਵੀ ਮੇਰੇ ਤੇ ਮਾਸਿਕ ਧਰਮ ਠੀਕ ਹੀ ਨਹੀਂ ਹੁੰਦੇ ਜੀ, ਆਉਂਦੇ ਨੀ ਕਦੀ, ਆਉਂਦੇ ਤੇ 15-15 ਦਿਨ ਆ ਹੀ ਜਾਂਦੇ ਆ, ਕਦੇ ਆਉਂਦੇ ਆ ਤੇ 2-2 ਮਹੀਨੇ ਆਉਂਦੇ ਹੀ ਨੀ ਹੈਗੇ, ਤੇ ਸਾਨੂੰ ਕੀ ਪਤਾ ਲੱਗੂਗਾ ਕਿ ਇਹਦੇ ਸਰੀਰ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੇਰੋਨ ਵਗੈਰਾ ਆ ਹੀ ਨਹੀਂ ਰਹੇ। ਤੇ ਜਾਂ ਜੇ ਕੋਈ ਬੱਚੀ ਕਹੇ ਵੀ ਮੈਨੂੰ, ਕਿਉਂਕਿ ਬੱਚੀਆਂ ਦੇ ਚਿਹਰੇ ਤੇ ਵਾਲ ਨਹੀਂ ਹੁੰਦੇ, ਇਹ ਨਾਰਮਲ ਫਿਜ਼ੀਓਲੋਜੀਕਲ ਕੁਦਰਤ ਦਾ ਕਰਮ ਹੈਗਾ, ਪਰ ਜੇ ਕਿਸੇ ਬੱਚੀ ਦੇ ਦਾੜੀ ਮੁੱਛਾਂ ਆਣੀਆਂ ਸ਼ੁਰੂ ਹੋ ਜਾਣ, ਉਹਦਾ ਮਤਲਬ ਕੀ ਹੋਇਆ ਕਿ ਇਹਦੇ ਵਿੱਚ ਸੈਕੰਡਰੀ ਹਾਰਮੋਨ ਜ਼ਿਆਦਾ ਐਕਟਿਵ ਹੈ, ਟੈਸਟੋਸਟੇਰੋਨ। ਔਰਤਾਂ ਵਿੱਚ ਵੀ ਟੈਸਟੋਸਟੇਰੋਨ ਹਾਰਮੋਨ ਪੈਦਾ ਹੁੰਦਾ ਹੈ, ਤੁਸੀਂ ਵੇਖਿਆ ਹੋਣਾ ਨਾ ਮੈਨੋਪੌਜ਼ ਦੇ ਸਮੇਂ, ਜਦੋਂ ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਹੁੰਦੀ ਹੈ, ਮਾਵਾਂ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੇਰੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਇਹ ਨਹੀਂ ਉਹਨੇ ਪੂਰੇ ਸਕ੍ਰੀਟ ਹੁੰਦੇ, ਤੇ ਉਹਦੇ ਨਾਲ ਸਰੀਰ ਵਿੱਚ ਹੋਰ ਵੀ ਜਨਨ ਅੰਗਾਂ ਦੇ ਵਿੱਚ ਵੀ ਬੜੀਆਂ ਤਬਦੀਲੀਆਂ ਆਉਂਦੀਆਂ ਨੇ, ਹੋਰ ਵੀ ਬਹੁਤ ਕੁਝ ਤਬਦੀਲੀਆਂ ਆਉਂਦੀਆਂ, ਪਰ ਸਾਹਮਣੇ ਚਿਹਰੇ ਤੇ ਕੀ ਹੁੰਦਾ ਆ, ਦਾੜੀ ਮੁਛਾਣੀਆਂ ਸ਼ੁਰੂ ਹੋ ਜਾਂਦੀਆਂ। ਬਹੁਤ ਸਾਰੀਆਂ ਬੀਬੀਆਂ ਨੂੰ ਇਸ ਤਰ੍ਹਾਂ ਦਾੜੀ ਮੁਛਾਣੀਆਂ ਸ਼ੁਰੂ ਹੋ ਜਾਂਦੀਆਂ ਨੇ, ਵਾਲ ਉੱਗਣੇ ਸ਼ੁਰੂ ਹੋ ਜਾਂਦੇ ਨੇ, ਔਰ ਇਹ ਇੰਡੀਕੇਟ ਕੀ ਕਰਦੇ ਨੇ ਕਿ ਇਸ ਬੱਚੀ ਦੇ ਵਿੱਚ, ਇਸ ਬੀਬੀ ਮਾਤਾ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਗਈ ਆ, ਈਸਟ੍ਰੋਜਨ ਪ੍ਰੋਜੈਸਟੇਰੋਨ ਹਾਰਮੋਨ ਜਿਹੜੇ ਇਸ ਦੀ ਬਾਡੀ ਦੇ ਹਾਰਮੋਨ ਸੀਗੇ ਉਹ ਨਹੀਂ ਹੋ ਰਹੇ, ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ, ਬੰਦਿਆਂ ਵਰਗੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਟਾਈਮ ਟੂ ਟਾਈਮ ਮੈਂ ਤੁਹਾਡੇ ਨਾਲ ਸਾਰੀਆਂ ਕਰਦੇ ਰਹਿਣਾ। ਤੇ ਦੂਸਰੀ ਗੱਲ ਹਾਰਮੋਨ ਤੋਂ ਬਾਅਦ ਮੈਂ ਤੀਸਰੀ ਗੱਲ, ਤੁਸੀਂ ਸਾਰਾ ਕੁਝ ਕਰਦੇ ਰਹੋ, ਘਰ ਦੇ ਵਿੱਚ ਸਾਰਾ ਕੁਝ ਰਾਸ਼ਨ ਪਾਣੀ ਹੈਗਾ, ਤੁਹਾਡਾ ਕਿਚਨ ਵੀ ਸਹੀ ਚੱਲ ਰਿਹਾ, ਕਾਰੋਬਾਰ ਵੀ ਸਾਰਾ ਕੁਝ ਸਹੀ ਚੱਲ ਰਿਹਾ, ਕਾਰ ਆਮ ਸਾਰੀਆਂ ਗੱਲਾਂ ਹੋ ਰਹੀਆਂ ਨੇ, ਪਰ ਜੇ ਤੁਹਾਡੇ ਘਰ ਦਾ ਗਾਰਬੇਜ ਹੀ ਨਾ ਨਿਕਲੇ ਜਾਂ ਤੁਹਾਡੇ ਘਰ ਦੀ ਕੱਪੜੇ ਧੋ ਤੁਸੀਂ ਕੱਪੜੇ ਹੀ ਧੋਦੇ, ਅਲਟੀਮੇਟ ਕਿੰਨੇ ਕੁ ਦਿਨ ਉਹ ਕੱਪੜੇ ਪਾਓਗੇ ਜਿਹੜੇ ਪਸੀਨੇ ਵਾਲੇ ਹੋਣਗੇ, ਨਹੀਂ ਪਾ ਸਕਦੇ ਨਾ, ਇਸੇ ਤਰ੍ਹਾਂ ਹੀ ਘਰ ਦਾ ਗਾਰਬੇਜ ਤੁਸੀਂ ਕਿੰਨੇ ਕੁ ਦਿਨ ਘਰ ਚ ਰੱਖ ਸਕਦੇ ਹੋ, ਅਲਟੀਮੇਟ ਤੁਹਾਨੂੰ ਰਿਲੀਵ ਕਰਨਾ ਪਏਗਾ ਨਾ। ਸੋ ਕੁਦਰਤ ਨੇ ਨਿਯਮ ਬਣਾਇਆ ਉਹਦੇ ਵਾਸਤੇ ਭਾਈ, ਬਈ ਇਸ ਸਰੀਰ ਦੇ ਵਿੱਚੋਂ ਗਾਰਬੇਜ ਜਿਹੜਾ ਆ ਉਹ ਨਿਕਲਣਾ ਹੀ ਚਾਹੀਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ ਨਿਕਲਣਾ ਚਾਹੀਦਾ ਹੈ, ਪਸੀਨੇ ਦੇ ਰਸਤੇ ਨਿਕਲਣਾ ਹੀ ਚਾਹੀਦਾ ਆ, ਔਰ ਸਾਹ ਦੇ ਰਸਤੇ ਵੀ ਗਾਰਬੇਜ ਨਿਕਲਦਾ ਹੈ ਜਿਹੜਾ ਆਮ ਲੋਕ ਸਭ ਨਹੀਂ ਜਾਣਦੇ ਹੁੰਦੇ। ਸੋ ਇਹ ਬਹੁਤ ਸਾਰੀਆਂ ਗੱਲਾਂ, ਤੁਸੀਂ ਉਹਨੇ ਸ਼ਰਾਬ ਪੀਤੀ ਹੁੰਦੀ, ਪੁਲਿਸ ਵਾਲੇ ਰੋਕ ਲੈਂਦੇ ਨੇ, ਕਹਿੰਦੇ ਕੂਕ ਮਾਰੇ ਥੇ, ਹਾਂਜੀ ਕੁਮਾਰ ਕੇ ਦੇਖਦੇ ਨੇ ਕਿ ਜਿਹੜਾ ਇਹਨੇ ਖਾਧਾ ਪੀਤਾ ਹੈ ਉਹਦਾ ਗਾਰਬੇਜ ਜਿਹੜਾ ਬਾਹਰ ਕਿਵੇਂ ਨਿਕਲਦਾ ਹੈਗਾ, ਉਹ ਦੱਸੇਗਾ ਉਸਨੂੰ ਵੀ ਇਹਨੇ ਇੰਨੀ ਸ਼ਰਾਬ ਪੀਤੀ ਹੋਈ ਹੈ। ਤੇ ਮੇਰੇ ਕਹਿਣ ਤੋਂ ਮਤਲਬ ਆ ਬਈ ਗਾਰਬੇਜ ਤੀਸਰਾ ਸਟੈਪ ਹੈ ਸਾਡਾ ਕਿ ਅਸੀਂ ਇਹ ਵੇਖੀਏ ਵੀ ਕਿਸੇ ਵੀ ਬੰਦੇ ਨੇ ਯਾਰ ਟੱਟੀ ਪਿਸ਼ਾਬ ਜੀ ਆਉਂਦਾ ਤੈਨੂੰ, ਹਾਂਜੀ ਔਰ ਇਹ ਗੱਲ ਨਾ ਜਾਣਨੀ ਹੈ, ਬਹੁਤ ਜ਼ਰੂਰੀ ਨੇ। ਜੇ ਅਸੀਂ ਨਿਕਾਸ ਦੇ ਰਾਹ ਸਾਰੇ ਖੋਲ ਦਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ, ਜਦੋਂ ਅੰਦਰ ਦੀ ਸਫਾਈ ਹੋ ਜਾਵੇ ਨਾ, ਗਾਰਬੇਜ ਦੀ ਸਫਾਈ ਹੋ ਜਾਵੇ, ਬਹੁਤ ਸਾਰੇ ਕੰਮ ਆਪਣੇ ਆਪ ਚੱਲਣ ਲੱਗ ਜਾਂਦੇ ਆ। ਕਾਰਬਨ ਡਾਈਆਕਸਾਈਡ ਤੁਸੀਂ ਚੀਮਾ ਸਾਹਿਬ ਉਹ ਵੇਖਿਆ ਹੋਣਾ ਆਪਣੇ ਪਿੰਡਾਂ ਦੇ ਵਿੱਚ, ਪਹਿਲਾਂ ਤਾਰਾਂ ਜਿਹੜੀਆਂ ਹੁੰਦੀਆਂ ਸੀ ਕੁੰਡੀਆਂ ਲੱਗਦੀਆਂ ਸੀ ਤੇ ਉਸ ਥਾਂ ਤੇ ਕਈ ਵਾਰ ਕਾਰਬਨ ਆ ਜਾਂਦੀ ਸੀ ਤੇ ਅਸੀਂ ਘਰੋਂ ਜਾ ਕੇ ਨਾ ਡਾਂਗ ਤੇ ਖੰਭੇ ਦੇ ਉੱਪਰ ਉਹ ਤਾਰ ਦੇ ਜੋੜ ਤੇ ਮਾਰਦੇ ਸਾਂ ਤੇ ਆ ਗਈ ਆ ਗਈ ਆ ਗਈ ਕਹਿਣਾ ਸ਼ੁਰੂ ਕਰਦੇ ਵੀ ਬਿਜਲੀ ਆ ਗਈ ਜੀ, ਕਾਰਬਨ ਇੱਕ ਪਾਸੇ ਹੋ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਚੀਜ਼ ਆ ਇਸ ਸਰੀਰ ਦੇ ਵਿੱਚ ਕਿ ਜਿੰਨਾ ਵੀ ਗਾਰਬੇਜ ਹੈ ਉਹ ਗਾਰਬੇਜ ਸਰੀਰ ਦੇ ਵਿੱਚੋਂ ਨਿਕਲਣ ਦਾ ਜਿਹੜਾ ਕੁਦਰਤ ਨੇ ਚਲਣ ਬਣਾਇਆ ਹੋਇਆ ਹੈ ਉਹਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ, ਤੇ ਜੇ ਉਹ ਇਸ ਤਰ੍ਹਾਂ ਦਾ ਗਾਰਬੇਜ ਨਹੀਂ ਨਿਕਲ ਰਿਹਾ ਤੇ ਫਿਰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ। ਜੇ ਕਬਜ਼ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਉਹਨੂੰ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ। ਕਬਜ਼ ਕਿਉਂ ਹੋ ਰਹੀ ਹੈ? ਇੱਕ ਬੰਦਾ ਪਾਣੀ ਹੀ ਨਹੀਂ ਪੀ ਰਿਹਾ ਹੈਗਾ, ਪਾਣੀ ਦਾ ਪੀਣਾ ਬਹੁਤ ਜ਼ਰੂਰੀ ਹੈਗਾ। ਉਹਦੀ ਆਪਾਂ ਕਿੰਨੀ ਜਗ੍ਹਾ ਗੱਲ ਕਰ ਚੁੱਕੇ ਹਾਂ ਕਿ 1500 ਮਿਲੀਲੀਟਰ ਹਰ ਇੱਕ ਐਵਰੇਜ ਬੰਦੇ ਦੇ ਸਰੀਰ ਦੇ ਵਿੱਚੋਂ ਪਾਣੀ ਇਵੈਪੋਰੇਟ ਹੁੰਦਾ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਪਾਣੀ ਸਾਡੇ ਸਰੀਰ ਦੇ ਵਿੱਚੋਂ 1500 ਮਿਲੀਲੀਟਰ ਭਾਵ ਕਹਿ ਲੋ 6 ਗਲਾਸ 8 ਔਂਸ ਦੇ ਨਿਕਲਦਾ ਹੀ ਹੈ ਐਜ਼ ਐਨ ਐਵਰੇਜ, ਹਾਂਜੀ। ਤੇ ਜੇ ਤੁਸੀਂ ਇੰਨਾ ਪਾਣੀ ਪੀਂਦੇ ਹੀ ਨਹੀਂ ਤੇ ਇਹਦਾ ਮਤਲਬ ਕੀ ਹੋਏਗਾ? ਤੁਹਾਡੇ ਸੈੱਲਾਂ ਦੇ ਵਿੱਚੋਂ, ਤੁਹਾਡੇ ਖੂਨ ਦੇ ਵਿੱਚ ਪਾਣੀ ਦੀ ਪਰਸੈਂਟੇਜ ਪੱਧਰ ਘੱਟ ਜਾਏਗੀ ਤੇ ਫਿਰ ਕੀ ਹੋਏਗਾ? ਖੂਨ ਸਲੋ ਹੋ ਜਾਏਗਾ ਚੱਲਣਾ, ਸਪਲਾਈ ਘੱਟ ਜਾਏਗੀ, ਆ ਪੋਟੇ ਤੁਹਾਡੇ ਉਂਗਲਾਂ ਦੇ ਸੁੱਕਣੇ ਸ਼ੁਰੂ ਹੋ ਜਾਣਗੇ, ਇਸੇ ਤਰ੍ਹਾਂ ਹੀ ਡਰਾਈਨੈਸ ਸਕਿਨ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ। ਇਹ ਬਹੁਤ ਸਾਰੀਆਂ ਗੱਲਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਨ੍ਹਾਂ ਦਾ ਹੱਲ ਅਸੀਂ ਸਧਾਰਨ ਹੀ ਇਸ ਗੱਲ ਤੋਂ, ਯਾਰ ਪਾਣੀ ਕਿੰਨਾ ਕੁ ਪੀਣਾ ਆ? ਨਹੀਂ ਜੀ ਪਾਣੀ ਤੇ ਮੈਨੂੰ ਪੁੱਛੋ ਕਿ ਰੋਟੀ ਨਾਲ ਹੀ ਭਾਵੇਂ ਥੋੜਾ ਬਹੁਤ ਪੀ ਦੀਏ, ਨਹੀਂ ਤਾਂ ਨਹੀਂ ਪੀਦਾ, ਹਾਂਜੀ। ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ, ਔਰ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡਾ ਸੈੱਲਾਂ ਦੇ ਵਿੱਚ ਰਿਜ਼ਰਵ ਕੋਟਾ ਹੈਗਾ ਪਤਾ ਹੀ ਨਹੀਂ ਲੱਗਦਾ, 5-5, 6-6 ਮਹੀਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ, ਪਰ ਜਦੋਂ ਲੰਬੇ ਸਮੇਂ ਵਾਸਤੇ ਕੰਡੀਸ਼ਨ ਬਣ ਜਾਂਦੀ ਵੀ ਆ ਗਏ ਤਾਂ ਪਾਣੀ ਪੀਂਦਾ ਹੀ ਨਹੀਂ ਗਾ, ਇਹਨੂੰ ਕਦੇ ਵੇਖਿਆ ਨਹੀਂ ਰੋਟੀ ਤੋਂ ਬਿਨਾਂ ਪਾਣੀ ਪੀਂਦਾ ਹੋਵੇ, ਹਾਂਜੀ। ਤਾਂ ਤੁਸੀਂ ਸਮਝੋ ਵੀ ਉਹਨਾਂ ਸਰੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਣੀਆਂ ਇਹ ਸ਼ੁਰੂ ਹੋ ਜਾਂਦੀਆਂ ਹਨ। ਸੋ ਉਸ ਤੋਂ ਬਾਅਦ ਇਹ ਤਿੰਨਾਂ ਸਿਸਟਮਾਂ ਦਾ ਇੱਕ ਯੋਗ ਫਲ ਅਗਰ ਸਾਡੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਫਿਰ ਇਹ ਦੱਸਣ ਯੋਗ ਹਾਂ ਕਿ ਇਹਦੀ ਬਿਮਾਰੀ ਦਾ ਕਾਰਨ ਕੀ ਆ ਤੇ ਇਸ ਨੂੰ ਤੁਸੀਂ ਦੂਰ ਕਰੋ, ਔਰ ਜੇ ਅਸੀਂ ਕਾਰਨ ਦੂਰ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਇਸੇ ਸਟੈਪ ਤੇ ਹੀ ਠੀਕ ਹੋ ਸਕਦੀਆਂ ਨੇ। ਹੁਣ ਜੇ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਸੰਤ ਪਤਾ ਨਹੀਂ ਲੱਗਿਆ ਇਹਦੇ ਬਾਰੇ, ਤਾਂ ਫਿਰ ਕੁਝ ਹੋਰ ਨਿਸ਼ਾਨੀਆਂ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਸਮਝਾ ਸਕਦੇ ਹਾਂ ਵੀ ਭਾਈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਤੇਰੇ ਸਰੀਰ ਦੇ ਅੰਦਰ ਗਾਰਬੇਜ ਇਕੱਠਾ ਹੋ ਗਿਆ, ਕਿਉਂਕਿ ਚਮੜੀ ਦਾ ਰੰਗ ਬਦਲ ਜਾਏਗਾ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਏਗੀ, ਔਰ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾਂ ਤੁਹਾਡੇ ਨਹੁੰ ਜਿਹੜੇ ਨਾ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਦੱਸਣਗੇ ਕਿ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੋ ਗਈ, ਗੁਲਾਬੀ ਹੋਣੇ ਚਾਹੀਦੇ ਨੇ ਨਾ, ਜੇ ਰੈੱਡ ਹੋਣੇ ਚਾਹੀਦੇ ਨੇ, ਯੰਗ ਬੱਚਾ ਹੋਵੇ ਤਾਂ, ਜੇ ਨਹੀਂ ਹੈਗੇ ਤਾਂ ਸਾਨੂੰ ਦੱਸੇਗਾ ਵੀ ਭਾਈ ਇਹਦੇ ਵਿੱਚ ਕਾਰਬਨ ਜ਼ਿਆਦਾ ਆ ਗਈ ਹੈ, ਭਾਵ ਆਕਸੀਜਨ ਪੂਰੀ ਜਾ ਹੀ ਨਹੀਂ ਰਹੀ, ਕਾਰਬਨ ਦਾ ਪੋਰਸ਼ਨ ਜ਼ਿਆਦਾ ਹੋ ਗਿਆ ਆ, ਔਰ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਪਾਣੀ ਨਹੀਂ ਗਏ, H2O ਤੁਹਾਡੇ ਅੰਦਰ ਘੱਟ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਆਮ ਤੌਰ ਤੇ ਨਾਰਮਲ ਜਾਣੀਆਂ ਨੇ ਸਕਿਨ ਦੇ ਵਿੱਚ, ਔਰ ਮੋਟੇ ਤੌਰ ਤੇ ਆਪਾਂ ਇਹ ਵੀ ਗੱਲ ਆਪਾਂ ਬੜੀ ਦੇਰਾਂ ਕਰ ਚੁੱਕੇ, ਕਿਉਂਕਿ ਉਹਨੇ ਪ੍ਰੋਗਰਾਮ ਕਰਦਿਆਂ ਇੰਨਾ ਹੋ ਗਿਆ, ਮੈਨੂੰ ਤਾਂ ਐਂ ਲੱਗਦਾ ਵੀ ਮੈਂ ਸ਼ਾਇਦ ਕਿਤੇ ਰਿਪੀਟ ਤਾਂ ਨਹੀਂ ਕਰ ਲਿਆ ਕਈ ਗੱਲਾਂ, ਜਿਵੇਂ ਹੁਣ ਪੀਲੀਆ ਹੋ ਜਾਂਦਾ। ਤੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਵੀ ਆਮ ਬੰਦਾ ਜਿਹੜਾ ਆ ਉਹ ਦੱਸ ਸਕਦਾ ਯਾਰ ਤੈਨੂੰ ਤੇ ਪੀਲੀਆ ਹੋਇਆ ਪਿਆ, ਭਾਵੇਂ ਉਹਨਾਂ ਨੂੰ ਇਹ ਪਤਾ ਹੋਵੇ ਕਿ ਨਾ ਹੋਵੇ ਵੀ ਅੰਦਰ ਕਿਹੜੇ ਅੰਗ ਨਾਲ ਇਹ ਸੰਬੰਧਿਤ ਹੈਗਾ ਹੈ, ਪਰ ਅਸੀਂ ਤੇ ਜਾਣਦੇ ਆ ਨਾ ਵੀ ਜੇ ਕਿਸੇ ਦੀ ਚਮੜੀ ਪੀਲੀ ਹੋ ਜਾਏ, ਜੇ ਕਿਸੇ ਦੀਆਂ ਅੱਖਾਂ ਵੀ ਪੀਲੀਆਂ ਦਿਸਣ ਲੱਗ ਜਾਣ, ਜੇ ਕਿਸੇ ਨੂੰ ਪਿਸ਼ਾਬ ਵੀ ਪੀਲੇ ਰੰਗ ਦਾ ਹੀ ਆਉਣਾ ਸ਼ੁਰੂ ਹੋ ਜਾਵੇ, ਜੇ ਕਿਸੇ ਨੂੰ ਚਿੱਟੀਆਂ ਟੱਟੀਆਂ ਲੱਗ ਜਾਣ, ਤੇ ਇਹ ਕੀ ਇੰਡੀਕੇਟ ਕਰਦੀਆਂ ਨੇ ਕਿ ਤੇਰੇ ਸਰੀਰ ਦੇ ਅੰਦਰ ਇੱਕ ਅੰਗ ਹੈ ਜਿਹਨੂੰ ਕਹਿੰਦੇ ਨੇ ਲਿਵਰ
1: ਜੀ,
0: ਔਰ ਲਿਵਰ ਵੀ ਇੱਕ ਗਾਰਬੇਜ ਬਾਹਰ ਕੱਢਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਇਰ, ਗਾਰਬੇਜ ਐਸਾ ਹੈਗਾ ਜਿਹੜਾ ਅਸੀਂ ਸਿੱਧੇ ਤੌਰ ਤੇ ਬਾਹਰ ਨਹੀਂ ਕੱਢਦੇ, ਅੰਤਲੀਆਂ ਚ ਭੇਜਦੇ ਹਾਂ, ਔਰ ਉਸ ਅੰਤਲੀਆਂ ਚ ਭੇਜਣ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਡਾਇਜੇਸਟ, ਜਿਵੇਂ ਫੈਟ ਹੈ, ਜਿਵੇਂ ਹੋਰ ਟੌਕਸਿਕ ਸਬਸਟਾਂਸਿਸ, ਬਹੁਤ ਚੀਜ਼ਾਂ ਜਿਹੜੀਆਂ ਸਰੀਰ ਨੂੰ ਸੈੱਟ ਨਹੀਂ ਬੈਠਦੀਆਂ ਤੇ ਉਹ ਅੰਦਰ ਚਲੇ ਜਾਂਦੀਆਂ ਨੇ, ਉਹਨਾਂ ਨੂੰ ਬਹੁਤ ਸਾਰੀਆਂ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ। ਉਹ ਜਦ ਐਸਿਡਿਟੀ ਵਾਲੀਆਂ ਚੀਜ਼ਾਂ ਤੁਸੀਂ ਖਾ ਪੀ ਲਈਆਂ ਹੈਗੀਆਂ ਨੇ, ਔਰ ਇਹ ਐਲਕਲਾਈਨ ਮੀਡੀਏਟ ਹੁੰਦਾ ਆ, ਅਲਟੀਮੇਟਲੀ ਇਹ ਉਸਨੂੰ ਨਸ਼ਟ ਕਰੇਗਾ, ਨਿਊਟਰਲਾਈਜ਼ ਕਰੇਗਾ। ਸੋ ਬਹੁਤ ਸਾਰੇ ਕੰਮ ਬਾਇਲ ਦੇ ਹੁੰਦੇ ਨੇ, ਤੇ ਜੇ ਬਾਇਲ ਉੱਥੇ ਹੀ ਰੁਕ ਜਾਵੇ ਜਾਂ ਬਾਇਲ ਖੁਦ ਹੀ ਖਰਾਬ ਹੋਵੇ, ਉਹਦੀ ਕੰਪੋਜੀਸ਼ਨ ਹੀ ਨਾਰਮਲ ਨਾ ਰਹੇ, ਤਾਂ ਅਲਟੀਮੇਟ ਕੀ ਹੋਏਗਾ? ਉਹਦੀਆਂ ਨਿਸ਼ਾਨੀਆਂ ਮੈਂ ਦੱਸਿਆ ਸੀਗਾ ਕਿ ਜਿੰਨਾ ਵੀ ਆਇਰਨ ਸਰੀਰ ਦੇ ਵਿੱਚੋਂ ਕਹਿ ਲਓ ਜਾਂ ਅੰਤੜੀਆਂ ਦੇ ਵਿੱਚੋਂ ਕਹਿ ਲਓ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਆ, ਉਹ ਸਾਰੇ ਦਾ ਸਾਰਾ ਉੱਥੇ ਤੋੜ ਦਿੱਤਾ ਜਾਂਦਾ, ਕਬਾੜੀਏ ਦੀ ਦੁਕਾਨ ਵਾਂਗੂ ਤੋੜ ਦਿੱਤਾ ਜਾਂਦਾ ਆ, ਅਲੱਗ ਅਲੱਗ ਉਹਦੇ ਪਾਰਟਸ ਜਿਹੜੇ ਖਿਲਾਰ ਦਿੱਤੇ ਜਾਂਦੇ ਨੇ, ਤੇ ਜਦੋਂ ਆਇਰਨ ਖਿਲਾਰਿਆ ਜਾਂਦਾ ਹੈ ਨਾ ਲਾਲ ਰੰਗਾ ਦੇ ਨਾਲ ਆਇਰਨ ਕਰਕੇ, ਤੇ ਜਦੋਂ ਆਇਰਨ ਅੰਦਰ ਲਿਵਰ ਦੇ ਗਿਆ ਸੀਗਾ ਉਹਨੇ ਉਹਨੂੰ ਖਿਲਾਰ ਦਿੱਤਾ, ਤੇ ਉਹਦੇ ਵਿੱਚੋਂ ਬਿਲੀ ਰੂਬਨ ਤੇ ਬਿਲੀ ਬਟਨ ਉਹਦੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣ ਗਏ। ਹੁਣ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜੇ ਮੇਰੇ ਕੋਲ ਵਾਧੂ ਪੈਣੇ ਤੇ ਮੈਂ ਕਹਿੰਦਾ ਯਾਰ ਲੈ ਲਓ ਸਸਤੇ ਪਾ ਲੈ ਜੋ, ਵਾਧੂ ਲੈ ਜੋ, ਹਾਂਜੀ। ਤੇ ਜੇ ਮੇਰੇ ਕੋਲ ਉਹ ਘੱਟ ਬਣ ਗਏ ਮੈਂ ਘੱਟ ਭੇਜੂਗਾ, ਰੰਗ ਮੇਰਾ ਲਾਲ ਹੋਊਗਾ। ਜੇ ਮੇਰੇ ਕੋਲ ਵਾਧੂ ਹੋਇਆ ਤੇ ਮੈਂ ਕਹਿੰਦਾ ਯਾਰ ਵਾਧੂ ਲੈ ਜੋ। ਇਹਦਾ ਮਤਲਬ ਕੀ ਹੋਇਆ ਕਿ ਆਇਰਨ ਆਇਆ ਪਰ ਟੁੱਟ ਗਿਆ, ਜ਼ਿਆਦਾ ਜ਼ਿਆਦਾ ਟੁੱਟ ਗਿਆ, ਔਰ ਉਹਦੇ ਵਿੱਚੋਂ ਜ਼ਿਆਦਾ ਬਿਲੀ ਰੂਬਨ ਤੇ ਬਿਲੀ ਬਟਨ ਬਣ ਗਏ, ਜਿਹਦੇ ਕਰਕੇ ਉਹੀ ਮੈਂ ਖੂਨ ਚ ਭੇਜ ਦਿੱਤੇ, ਔਰ ਦਿਲ ਨੇ ਉਹੀ ਜ਼ਿਆਦਾ ਬਿਲੀ ਰੂਬਨ ਬਿਲੀ ਬਟਨ ਸਾਰੇ ਸਰੀਰ ਨੂੰ ਸੈੱਲਾਂ ਨੂੰ ਸਪਲਾਈ ਕਰ ਦਿੱਤੇ, ਤੇ ਸਾਰੇ ਸੈੱਲਾਂ ਦੇ ਵਿੱਚ ਆਇਰਨ ਵਾਲਾ ਪੋਰਸ਼ਨ ਜਿਹੜਾ ਸੀ ਘੱਟ ਗਿਆ, ਹੈਮੋਗਲੋਬਿਨ ਦਾ ਪੋਰਸ਼ਨ ਘੱਟ ਗਿਆ, ਬਿਲੀ ਰੂਬਨ ਬਿਲੀ ਬਟਨ ਦਾ ਵੱਧ ਗਿਆ, ਤੇ ਉਹਦਾ ਰੰਗ ਕੀ ਹੋ ਗਿਆ? ਪੀਲਾ। ਜਿੱਥੇ ਜਿੱਥੇ ਜਾਊਗਾ ਆਪਣਾ ਉਹ ਖੇ ਖਿਲਾਰੂਗਾ, ਪੀਲੀਆ ਹੋਏਗਾ, ਔਰ ਸਾਰੀਆਂ ਚੀਜ਼ਾਂ ਪੀਲੀਆਂ ਪੀਲੀਆਂ ਹੋ ਜਾਣਗੀਆਂ। ਹਾਂਜੀ, ਬਸੰਤ ਦੇ ਸਰੋਂ ਫੁੱਲਾਂ ਹੋਣ ਤਰ੍ਹਾਂ ਸਾਰਾ ਕੁਝ ਸਰੋਂ ਫੁੱਲਾਂ ਹੋ ਜਾਊਗਾ। ਤੇ ਇਹ ਆਮ ਲੋਕ ਨੇ, ਇਹ ਰਿਸਕਲ ਦੇ ਡਾਕਟਰ ਨਹੀਂ, ਡਾਕਟਰਾਂ ਕੋਲ ਤਾਂ ਸਾਡੇ ਕੋਲ ਤੇ ਹੋਰ, ਅਸੀਂ ਇੱਕ ਇੰਡੈਕਸ ਵੇਖਦੇ ਹਾਂ, ਹਾਂਜੀ, ਅਸੀਂ ਅੱਖਾਂ ਦੇ ਆਈਲਿਡਸ ਵੇਖਦੇ ਹਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਆ ਕਿ ਭਾਈ ਇਸ ਬੰਦੇ ਨੂੰ ਪੀਲੀਆ ਹੋ ਗਿਆ ਹੈਗਾ। ਪਰ ਆਮ ਬੰਦਾ ਵੀ ਜੇ ਪੀਲੀ ਚਮੜੀ ਕਿਸੇ ਦੀ ਵੇਖਦਾ ਹੈ ਨਾ ਤਾਂ ਕਹਿੰਦਾ ਯਾਰ ਤੈਨੂੰ ਤਾਂ ਪੀਲੀਆ ਹੋ ਗਿਆ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਨੇ। ਹੁਣ ਜੇ ਜਿਹੜੀ ਚਮੜੀ ਦਾ ਰੰਗ ਹੁਣ ਤੁਸੀਂ ਵੇਖਦੇ ਹੋ ਨਾ, ਆ ਬੁੱਢ ਮੇਰੇ ਵੇਖਦੇ ਹੋ ਲਾਲ ਦੇਖਦੇ ਨੇ ਤੁਹਾਨੂੰ, ਹਾਂਜੀ, ਨੱਕ ਸਾਰਾ ਉਸੇ ਤਰ੍ਹਾਂ ਦਾ ਲਾਲ ਚਿਹਰੇ ਨਾਲ ਮਿਲਦਾ ਹੋਇਆ ਦਿਸਦਾ ਹੈਗਾ। ਪਰ ਜੇ ਤੁਹਾਨੂੰ ਇਹ ਲੱਗੇ ਭਾਈ ਨੱਕ ਤਾਂ ਯਾਰ ਕਿਵੇਂ ਸੁਆਹ ਵਰਗਾ ਹੋਇਆ ਪਿਆ, ਬੋਲ ਵੀ ਸੁਆਹ ਵਰਗੇ, ਪੰਜਾਬੀ ਦਾ ਲਫ਼ਜ਼ ਸੁਆਹ ਵਰਗੇ ਕਹਾਂਗੇ ਅਸੀਂ, ਅੰਗਰੇਜ਼ੀ ਜਿਹਨੂੰ ਕਹਿੰਦੇ ਆ ਸਾਇਨੋਸਿਸ। ਸਾਇਨੋਸਿਸ ਦਾ ਮਤਲਬ ਕੀ ਹੋਇਆ ਕਿ ਉਹਦੇ ਵਿੱਚ ਆਕਸੀਜਨ ਦੀ ਕਮੀ ਆ ਗਈ, ਹਾਂਜੀ। ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਸਾਨੂੰ ਦੱਸਣ, ਆਕਸੀਜਨ ਹੁਣ ਕੈਰੀ ਕੌਣ ਕਰਦਾ, ਇਹ ਬਹੁਤ ਡੀਪ ਗੱਲ ਹੈ, ਅੰਦਰ ਦੀ ਗੱਲ ਹੈ। ਆਕਸੀਜਨ ਕੈਰੀ ਕੌਣ ਕਰਦਾ? ਲਾਲ ਖੂਨ ਦੇ ਕਣ, ਲਾਲ ਖੂਨ ਦੇ ਕਣ ਜਿਹੜੇ ਨੇ ਨਾ ਸਾਡੇ ਸਰੀਰ ਦੇ ਵਿੱਚ, ਉਹ ਖਾਲੀ ਟ੍ਰੇਨ ਦੇ ਡੱਬੇ ਆ, ਸਮਝਣ ਵਾਸਤੇ ਸਮਝ ਲਓ ਵੀ ਟ੍ਰੇਨ ਦੇ ਖਾਲੀ ਡੱਬੇ ਆ, ਤੇ ਉਹਦੇ ਚ ਸਮਾਨ ਭਰ ਕੇ ਜਾਣਾ, ਤੇ ਸਮਾਨ ਕਿਹੜਾ ਭਰ ਕੇ ਜਾਂਦਾ? ਉਹਦੇ ਵਿੱਚ ਕੋਲਾ, ਕੋਲਾ ਨਹੀਂ, ਇਹਦੇ ਵਿੱਚ ਭਰ ਕੇ ਜਾਂਦੀ ਆ ਆਕਸੀਜਨ, ਹਾਂਜੀ। ਸੋ ਮਤਲਬ ਕੀ ਆ ਕਿ ਸਰੀਰ ਦੇ ਵਿੱਚ ਆਕਸੀਜਨ ਸਪਲਾਈ ਕਰਨ ਵਾਸਤੇ ਸਾਡਾ ਲਾਲ ਖੂਨ ਦੇ ਕਣ ਜਿਹੜੇ ਨੇ ਉਹ ਖਾਲੀ ਡੱਬੇ ਹਨ, ਨਿਊਕਲੀਅਸ ਨਹੀਂ ਹੁੰਦਾ ਉਹਦੇ, ਬਾਕੀ ਸੈੱਲਾਂ ਸਾਰਿਆਂ ਚ ਨਿਊਕਲੀਅਸ ਹੁੰਦਾ ਆ, ਲਾਲ ਖੂਨ ਦੇ ਕਣਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਖਾਲੀ ਡੱਬੇ ਆ ਜਿਹਦੇ ਚ ਆਕਸੀਜਨ ਭਰ ਕੇ ਜਾਂਦੀ ਹੈ। ਬਾਕੀ ਜਿਹੜੇ ਸੈੱਲ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਪਲਾਜ਼ਮਾ ਚ ਘੁਲੇ ਹੁੰਦੇ ਨੇ, ਜਿਹਦੇ ਚ ਜੋ ਅਸੀਂ ਫੈਟ ਖਾਧਾ, ਜੋ ਅਸੀਂ ਚਰਬੀ ਖਾਧੀ, ਜੋ ਅਸੀਂ ਪ੍ਰੋਟੀਨ ਖਾਧਾ, ਉਹ ਰਚ ਮਿਚ ਕੇ ਤੇ ਉਹ ਜਾ ਰਿਹਾ ਸੈੱਲਾਂ ਨੂੰ, ਨਾਲ ਆਕਸੀਜਨ ਦੇ ਡੱਬੇ ਜਾ ਰਹੇ ਨੇ, ਆਲੋ ਵੀ ਆਕਸੀਜਨ ਦੇ ਸਿਲੰਡਰ ਵੀ ਨਾਲ ਦੇ ਲਈ ਜੋ। ਪਰ ਜੇ ਆਇਰਨ ਵੈਸੇ ਹੀ ਜ਼ਿਆਦਾ ਟੁੱਟ ਗਿਆ, ਔਰ ਉਹ ਜੇ ਸਾਡੇ ਟ੍ਰੇਨ ਦੇ ਡੱਬੇ ਹੀ ਘੱਟ ਗਏ, ਤੇ ਸਮਾਨ ਪੂਰਾ ਜਾਣਾ ਨਹੀਂ ਗਾ। ਜੇ ਸਮਾਨ ਪੂਰਾ ਨਹੀਂ ਗਿਆ ਹਰੇਕ ਸੈੱਲ ਦੇ ਵਿੱਚ, ਇਹਦਾ ਮਤਲਬ ਆਕਸੀਜਨ ਘੱਟ ਗਈ। ਜੇ ਹੁਣ ਆਕਸੀਜਨ ਘੱਟ ਗਈ, ਇਹਦਾ ਮਤਲਬ ਕੀ ਹੋਏਗਾ? ਅੰਦਰੋਂ ਤਾਂ ਵੇਖਾਂਗੇ ਉਸ ਬੰਦੇ ਨੂੰ ਯਾਰ ਸਾਹ ਚੜ ਜਾਂਦਾ, ਮਾੜਾ ਜਿਹਾ ਪੌੜੀਆਂ ਚੜ੍ਹਦਾ ਨਾ ਤਾਂ ਸਾਹ ਚੜ੍ਹਨ ਲੱਗ ਜਾਂਦਾ, ਥੋੜਾ ਜਿਹਾ ਤੇਜ਼ ਤੁਰਦੇ ਹੋਗੇ ਨਾ ਤੁਹਾਡੇ ਨਾਲ ਤੁਰਦਾ ਹੋਊਗਾ, ਤੁਸੀਂ ਕਹੋਗੇ ਯਾਰ ਤੁਰ, ਤੂੰ ਤੁਰਦਾ ਨੀ ਗਾ, ਨੀ ਕਹਿੰਦੇ ਯਾਰ ਸਾਹ ਚੜਦਾ ਤੇਜ ਤੁਰਨਾ, ਹੌਲੀ ਤੁਰੋ ਤੁਸੀਂ। ਜੇ ਲੋਕ ਇਹ ਕਹਿਣ ਹੌਲੀ ਤੁਰੋ, ਤੁਸੀਂ ਇਹ ਸਮਝੋ ਕਿ ਉਹਦਾ ਆਇਰਨ ਜ਼ਿਆਦਾ ਟੁੱਟ ਰਿਹਾ, ਤੁਸੀਂ ਇਹ ਸਮਝੋ ਕਿ ਉਹਦੇ ਸੈੱਲਾਂ ਨੂੰ ਆਕਸੀਜਨ ਸਪਲਾਈ ਨਹੀਂ ਹੋ ਰਹੀ, ਪਰ ਤੁਸੀਂ ਜੇ ਵੇਖੋਗੇ ਬੁੱਲ ਉਹਦੇ ਨੀਲੇ, ਨੱਕ ਦੀ ਕਰੂਬਲੀ ਉਹਦੀ ਨੀਲੀ ਹੋ ਗਈ, ਹਾਂਜੀ ਨਹੁੰ ਅਗਰ ਵੇਖੋਗੇ ਬਹੁਤ ਲੰਬੇ ਸਮੇਂ ਤੱਕ ਕੋਈ ਐਸੀ ਗੱਲ ਹੋ ਜਾਵੇ ਤੇ ਫਿਰ ਉਹਦੇ ਨਹੁੰ ਜਿਹੜੇ ਨੇ ਅਗਲੇ ਪਾਸੇ ਉਹ ਟਿਪਸ ਜਿਹੜੇ ਨੇ ਉਹ ਵੀ ਨੀਲੇ ਹੋ ਜਾਣਗੇ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਤੁਸੀਂ ਲੱਭ ਸਕਦੇ ਹੋ, ਜਾਣ ਸਕਦੇ ਹੋ ਕਿ ਭਾਈ ਇਸ ਬੰਦੇ ਦੇ ਹੋਇਆ ਕਿ ਆਕਸੀਜਨ ਨਹੀਂ ਪੂਰੀ। ਆਕਸੀਜਨ ਨਹੀਂ ਪੂਰੀ ਕਿਉਂ ਨਹੀਂ ਪੂਰੀ? ਕਿਉਂਕਿ ਉਹਦੇ ਚ ਹੈਮੋਗਲੋਬਿਨ ਜਿਹੜਾ ਹੈ ਉਹ ਪੂਰਾ ਨਹੀਂ ਹੈਗਾ, ਆਇਰਨ ਜਿਹੜਾ ਜਿਆਦਾ ਟੁੱਟ ਗਿਆ ਹੈਗਾ ਆ, ਔਰ ਡੱਬੇ ਘੱਟ ਗਏ ਟ੍ਰੇਨ ਦੇ ਜਿਹਦੇ ਚ ਆਕਸੀਜਨ ਜਾਣੀ ਸੀ ਜਾ ਨਹੀਂ ਰਹੀ। ਹਾਂਜੀ, ਜਾਂ ਇੱਕ ਹੋਰ ਕਾਰਨ ਹੁੰਦਾ ਆ ਬਈ ਸੈੱਲ ਜਿਹੜੇ ਨੇ ਸਾਡੇ, ਹਰੇਕ ਸੈੱਲ ਦਾ ਇੱਕ ਡਾਇਮੈਂਸ਼ਨ ਆ। ਅਸੀਂ ਹੁਣ ਖੂਹ ਚ ਪਾਣੀ ਚ ਬਾਲਟੀ ਪਾਣੀ ਦੀ ਕੱਢਦੇ ਹਾਂ ਤੇ ਜੇ ਸਾਡੀ ਬਾਲਟੀ ਹੀ ਛੋਟੀ ਆ ਤੇ ਫਿਰ ਕਿੰਨਾ ਕੁ ਪਾਣੀ ਲੈ ਜਾਊਗੀ? ਸਿਕਲ ਸੈੱਲ ਅਨੀਮੀਆ, ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ, ਕੁਝ ਇਸ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਦੇ ਕਰਕੇ ਆਮ ਤੌਰ ਤੇ ਸਾਡਾ ਜਿਹੜਾ ਲਾਲ ਖੂਨ ਦੇ ਕਣ ਹਨ ਉਹਨਾਂ ਦਾ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ, ਸ਼ਕਲ ਜਿਹੜੀ ਹੈ ਉਹ ਡਿਫਰੈਂਟ ਕਾਇੰਡ ਦੀ ਹੋ ਜਾਂਦੀ ਹੈ। ਹਾਂਜੀ, ਔਰ ਇਹ ਇਸ ਟਾਈਪ ਦੇ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕੇਵ ਸੈੱਲਸ। ਲੈਂਸ ਦੇਖੇ ਹੋਣੇ ਤੁਸੀਂ, ਉਹ ਕਨਕੇਵ ਲੈਂਸ ਹੈ, ਕੋਈ ਕਨਵੈਕਸ ਲੈਂਸ ਹੈਗਾ ਆ, ਕੋਈ ਅੰਦਰ ਮੁੜਿਆ ਹੋਇਆ ਹੈ, ਕੋਈ ਬਾਹਰ ਨੂੰ ਉਭਰਿਆ ਹੋਇਆ ਹੈਗਾ। ਸੋ ਉਸੇ ਮੁਤਾਬਕ ਦੇ ਇਹ ਸੈੱਲ ਹੈਗੇ ਨੇ, ਇੱਕ ਨਾਰਮਲ ਫੀਚਰ ਹੈ ਇਹਨਾਂ ਦੀ। ਪਰ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਵੇ, ਹੈ ਨਾਰਮਲ ਉਸੇ ਤਰ੍ਹਾਂ ਹੀ ਨੇ, ਲੇਕਿਨ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਇਆ ਤੇ ਫਿਰ ਇਹਨਾਂ ਨੇ ਆਕਸੀਜਨ ਓਨੀ ਕੈਰੀ ਨਹੀਂ ਨਾ ਕਰ ਸਕਣੀ, ਆਕਸੀਜਨ ਕੈਰੀ ਨਹੀਂ ਕਰ ਸਕਦੀ ਤੇ ਅਲਟੀਮੇਟਲੀ ਸਾਰਾ ਵਜੂਦ ਹੀ ਇਹਦੇ ਉੱਪਰ ਡਿਪੈਂਡ ਕਰਦਾ। ਆਦਮੀ ਹਾਂ ਇਕਦਮ ਹੀ ਦਮ ਆਇਆ ਤੇ ਆਦਮੀ ਹਾਂ ਨਹੀਂ ਮੁਰਦਾ ਆ। ਹਾਂਜੀ, ਸੋ ਇਸ ਕਰਕੇ ਆਕਸੀਜਨ ਦੀ ਇਹ ਕਮੀ ਪੇਸ਼ੀ ਜਿਹੜੀ ਸਾਨੂੰ ਇਹਨਾਂ ਗੱਲਾਂ ਤੋਂ ਬਾਹਰੋਂ ਨਿਸ਼ਾਨੀਆਂ ਬੁੱਲਾਂ ਤੋਂ ਨੱਕ ਤੋਂ ਟਿਪਸ ਤੋਂ ਸਾਨੂੰ ਦਿਖਾਈ ਦਿੰਦੀ ਹੈ। ਤੁਰਦਾ ਬੰਦਾ ਜਿਹੜਾ ਆ ਉਹਨੂੰ ਸਾਹ ਚੜਦਾ ਆ, ਉਹ ਹੌਲੀ ਤੁਰਨਾ ਚਾਹੁੰਦਾ ਕਿ ਜਿੰਨੀ ਕੁ ਆਕਸੀਜਨ ਆਉਂਦੀ ਮੈਂ ਉਹਦੇ ਨਾਲ ਓਨਾ ਕੁ ਤੁਰਾਂ, ਤੇਜ ਨਹੀਂ ਤੁਰ ਸਕਦਾ। ਤੇ ਦੂਜੇ ਨੂੰ ਕਹੋਗੇ ਯਾਰ ਹੌਲੀ ਤੁਰੋ, ਮੈਂ ਇੰਨਾ ਨਹੀਂ ਤੁਰ ਸਕਦਾ। ਹਾਂਜੀ, ਸੋ ਇਹ ਆਮ ਨਿਸ਼ਾਨੀਆਂ ਹਨ। ਪੌੜੀਆਂ ਚੜ੍ਹਦੇ ਹੋ, ਸਾਹ ਚੜ੍ਹਦਾ ਹੈਗਾ, ਠੀਕ ਹੈ, ਬਜੁਰਗਾਂ ਨੂੰ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਕਿਉਂਕਿ ਉਹਦੀ ਜਿਹੜੀ ਲੰਗ ਕਪੈਸਿਟੀ ਹੈ ਨਾ, ਜਿਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ, ਟਾਈਡਲ ਵਾਲੀਅਮ ਉਹ ਹੁੰਦਾ ਆ ਜਿੰਨਾ ਸਾਹ ਲੈਣ ਨਾਲ ਬਾਹਰ ਜਾਂਦਾ, ਜਿੰਨਾ ਸਾਹ ਲੈਣ ਨਾਲ ਅੰਦਰ ਜਾਂਦਾ, ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਦੋ ਕਿਰਿਆਵਾਂ ਹੋ ਗਈਆਂ, ਉਹਦੇ ਉਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ। ਤੇ ਉਹ ਟਾਈਡਲ ਵਾਲੀਅਮ ਆਟੋਮੈਟਿਕਲੀ ਬਜੁਰਗਾਂ ਦਾ ਘੱਟ ਜਾਂਦਾ, ਉਹਨਾਂ ਨੂੰ ਸਾਹ ਚੜ੍ਹਨਾ ਇੱਕ ਨਾਰਮਲ ਜੀ ਗੱਲ ਹੈਗੀ। ਮਤਲਬ ਜਿਹੜੇ ਫੌਜਾ ਸਿੰਘ ਸੀਗੇ ਉਹਨਾਂ ਨੂੰ ਨਹੀਂ ਸੀ ਚੜ੍ਹਦਾ, ਉਹਨਾਂ ਨੂੰ ਨਹੀਂ ਸੀ ਚੜ੍ਹਦਾ। ਸੋ ਆਮ ਬੰਦਿਆਂ ਦੀ ਗੱਲ ਇਹ ਆ ਕਿ ਉਹਨਾਂ ਦਾ ਉਹ ਟਾਈਡਲ ਵਾਲੀਅਮ ਜਿਹੜਾ ਹੈ ਉਹ ਘੱਟ ਜਾਂਦਾ ਹੈਗਾ, ਜਿਸ ਕਰਕੇ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ। ਪਰ ਜੇ ਯੰਗ ਮੱਦੇ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਤੇ ਇਹਦਾ ਮਤਲਬ ਕੀ ਆ ਕਿ ਉਹਦੇ RBC ਰੈਡ ਬਲੱਡ ਕਾਰਪਸਲ ਖੂਨ ਦੇ ਨਾਲ ਕਣ ਉਹਨਾਂ ਦਾ ਸਾਈਜ਼ ਛੋਟਾ ਹੈਗਾ, ਔਰ ਉਹ ਨਾਰਮਲ ਨਹੀਂ ਹੈਗੇ, ਉਹ ਨਾਰਮਲ ਆਕਸੀਜਨ ਕੈਰੀ ਨਹੀਂ ਕਰ ਸਕਦੇ, ਜਿਹਦੇ ਕਰਕੇ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਅਸੀਂ ਗੱਲ ਕਿੱਥੇ ਪਹੁੰਚ ਜਾਵਾਂਗੇ ਭਾਈ? ਫਿਰ ਅਸੀਂ ਪਹੁੰਚ ਜਾਵਾਂਗੇ ਯਾਰ ਬਣਦੇ ਕਿੱਥੇ ਨੇ? ਉਹ ਫੈਕਟਰੀ ਦਾ ਪਤਾ ਕਰੋ, ਜਿਹੜਾ ਸਮਾਨ ਇਹ ਬਣਾਉਂਦੀ ਹੈ ਸਮਾਨ ਤੇ ਗਲਤ ਬਣਾਉਂਦੀ ਹੈ। ਤੇ ਫੈਕਟਰੀ ਕਿਹੜੀ ਹੈ ਭਾਈ? ਹੱਡੀਆਂ, ਸਾਡੀਆਂ ਲੰਬੀਆਂ ਹੱਡੀਆਂ ਜਿਹੜੀਆਂ ਨੇ ਉਹ ਇਸ ਨੂੰ ਬਣਾਉਂਦੀਆਂ ਨੇ। ਸਾਰੇ ਜਿੰਨੇ ਖੂਨ ਦੇ ਸੈੱਲ ਹੈਗੇ ਨੇ ਨਾ, ਉਹ ਸਾਡੀਆਂ ਲੰਬੀਆਂ ਹੱਡੀਆਂ ਦੇ ਵਿੱਚ ਬਣਦੇ ਨੇ, ਉਹ ਫੈਕਟਰੀ ਆ। ਔਰ ਉਸ ਫੈਕਟਰੀ ਦੀ ਕਮੀ ਕਮਜ਼ੋਰੀ ਹੋਊਗੀ ਤੇ ਸਮਾਨ ਜਿਹੜਾ ਉਹਦਾ ਪਾਸ ਨਹੀਂ ਹੋਣਾ, ਛੋਟਾ ਹੋਊਗਾ, ਇਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ। ਤੋ ਮਤਲਬ ਇਹ ਵੀ ਡਾਕਟਰ ਨੂੰ ਇੰਨੀ ਲੰਬੀ ਇੰਨੀ ਡੀਪ ਜਾਣਨ ਦੀ ਲੋੜ ਹੁੰਦੀ ਹੈ, ਪਰ ਉਹ ਜਾਣੂਗਾ ਜਦੋਂ ਤੁਸੀਂ ਹਸਪਤਾਲ ਜਾਓਗੇ। ਪਰ ਪਹਿਲਾਂ ਤੁਸੀਂ ਜਦੋਂ ਵੇਖਣਾ ਆਮ ਘਰ ਦੇ ਵਿੱਚ ਮਰੀਜ਼ ਪਿਆ ਹੈ ਜਾਂ ਘਰ ਦੇ ਵਿੱਚ ਯਾਰ ਨਾਲ ਤੁਰਦਾ ਫਿਰਦਾ ਬੰਦਾ ਆ, ਉਹ ਆਂਦਾ ਮੈਨੂੰ ਸਾਹ ਚੜ੍ਹਦਾ ਯਾਰ, ਉਹ ਕਹਿੰਦਾ ਮੇਰੇ ਬੁੱਲ ਨੀਲੇ ਹੋ ਗਏ ਆ ਜੀ। ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵੇਖੋਗੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਹੈਮੋਗਲੋਬਿਨ ਘੱਟ ਆ, ਇਹਦੀ ਸਰੀਰ ਚ ਆਕਸੀਜਨ ਪੂਰੀ ਨਹੀਂ। ਹੁਣ ਆਕਸੀਜਨ ਪੂਰੀ ਕਿਉਂ ਨਹੀਂ, ਇਹ ਹੁਣ ਫਿਰ ਡਾਕਟਰ ਤੇ ਛੱਡ ਦਿਓ, ਕਿਉਂਕਿ ਹੋਰ ਬਹੁਤ ਸਾਰੇ ਕਾਰਨ ਹੈਗੇ ਨੇ ਜਿਹੜੇ ਡਾਕਟਰ ਨੇ ਲੱਭਣੇ ਨੇ, ਬਈ ਇਹਦੀ ਆਕਸੀਜਨ ਕਿਉਂ ਪੂਰੀ ਨਹੀਂ ਹੁੰਦੀ, ਸੈੱਲ ਕਿਉਂ ਘੱਟ ਹੈਗੇ ਨੇ, ਜਾਂ ਸੈੱਲਾਂ ਦਾ ਸਾਈਜ਼ ਜਿਹੜਾ ਉਹਨੂੰ ਕਿਉਂ ਉਹਦੇ ਚ ਕਮੀ ਪੇਸ਼ੀ ਆ ਰਹੀ ਹੈ, ਕਿਉਂਕਿ ਬੋਨਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ, ਫਿਰ ਬੋਨ ਡੈਂਸਿਟੀ ਕਰਵਾਉਣ ਕੇ ਵੀ ਬੋਨ ਮੋਟੀ ਚ ਨਹੀਂ ਹੈਗੀ ਹੈ, ਵੱਡੀ ਮੋਟੀ ਤਕੜੀ ਬੋਨ ਹੋਏਗੀ ਤੇ ਆਟੋਮੈਟਿਕਲੀ ਉਹ ਨਾਰਮਲ ਸੈੱਲ ਬਣਾਏਗੀ, ਤੇ ਜੇ ਬੋਨ ਹੀ ਵਿਚਾਰੀ ਵੀਕ ਹੈਗੀ ਹੈ ਤੇ ਫਿਰ ਉਹਨੇ ਸੈੱਲ ਵੀ ਤੇ ਉਹੋ ਜਿਹੇ ਬਣਾਉਣੇ ਹਨ। ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਇਨੋਸਿਸ ਨੂੰ ਕਹਿ ਸਕਦੇ ਹਾਂ। ਹੋਰ ਬਹੁਤ ਸਾਰੀਆਂ ਇੰਡੀਕੇਸ਼ਨ ਨੇ, ਸਮੇਂ ਸਮੇਂ ਮੈਂ ਇਹਨਾਂ ਸਾਰੀਆਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹਾਂਗਾ ਔਰ ਮੈਂ ਯਾਦ ਰੱਖਾਂਗਾ ਕੀਮਾ ਸਾਹਿਬ ਤੁਸੀਂ ਵੀ ਮੈਨੂੰ ਯਾਦ ਕਰਵਾ ਦਿਓ ਜੇ ਵੀ ਉਹ ਜਿਹੜੇ ਕਾਰਨ ਨੇ ਨਾ ਐਕਸਾਈਟਿੰਗ ਫੈਕਟਰ ਮੇਨਟੇਨਿੰਗ ਫੈਕਟਰ ਫੰਡਾਮੈਂਟਲ ਫੈਕਟਰ ਜਿਹੜੇ ਅਸਲ ਬਿਮਾਰੀਆਂ ਦੇ ਪਿੱਛੇ ਕਾਰਨ ਹੁੰਦੇ ਨੇ ਉਹਨਾਂ ਦੇ ਉੱਪਰ ਮੈਂ ਲੈਕਚਰ ਨੈਕਸਟ ਵਾਰ ਕਰਾਂਗਾ ਕੱਲ ਦਾ ਲੈਕਚਰ ਮੇਰਾ ਨਹੀਂ ਹੋ ਸਕਦਾ ਮੈਂ ਔਨ ਰੋਡ ਹੋਵਾਂਗਾ ਇਸ ਸਮੇਂ ਔਰ ਪਰਸੋਂ ਵੀ ਨਹੀਂ ਹੋਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਫਿਰ ਪ੍ਰੋਗਰਾਮ ਜਦੋਂ ਹੋਏਗਾ ਉਮੀਦ ਕਰਦਾ ਵੀ ਸ਼ਾਇਦ ਮੈਂ ਬੁੱਧਵਾਰ ਪ੍ਰੋਗਰਾਮ ਕਰਾਂ ਠੀਕ ਹੈ ਸੋ ਦੋ ਤਿੰਨ ਦਿਨ ਮੈਨੂੰ ਛੁੱਟੀ ਚਾਹੀਦੀ ਹੈ ਮੈਂ ਬਾਹਰ ਜਾ ਰਿਹਾ ਪ੍ਰੋਗਰਾਮ ਨਹੀਂ ਕਰ ਸਕਾਂਗਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਹੋ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਆਪਣੀ ਬਿਮਾਰੀ ਬਾਰੇ ਜਾਂ ਇਲਾਜ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਲਾਜ ਤੁਹਾਡਾ ਸਹੀ ਲਾਈਨ ਤੇ ਚੱਲ ਰਿਹਾ ਹੈਗਾ ਕੁਦਰਤੀ ਨੇਚਰ ਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਹੈਗਾ ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਅਗਰ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ ਵੀ ਸੇਵਾ ਦਾ ਮੌਕਾ ਦੇ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
2: ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਬਹੁਤ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਲਦੇ ਆ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਬਹੁਤ ਸਤਿਕਾਰ ਸਤਿ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
1: ਜੀ

ਦੋਸਤੋ ਸਾਥੀਓ ਪਿਆਰਿਓ ਮਿੱਤਰੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਸੁਣਾਂਗੇ ਜੀ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਫਿਰ ਦੇਖਾਂਗੇ ਕੀ ਹੋ ਰਿਹਾ ਸ਼ਾਇਦ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਪਹੁੰਚਿਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਬਾਬਾ ਗੁਲਾਬ ਸਿੰਘ ਦੇ ਇੱਕ ਗੀਤ ਨਾਲ ਤੇ ਉਸ ਤੋਂ ਬਾਅਦ ਕੁਛ ਹੋਰ ਗੀਤ ਸੁਣਾਂਗੇ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਸਾਡੇ ਨਾਲ ਜੁੜਨਗੇ ਤੇ ਕੁਛ ਖਬਰਾਂ ਵੱਲ ਵੀ ਫਿਰ ਆਪਾਂ ਦੇਖਾਂਗੇ ਕਿਉਂਕਿ ਅੱਜ ਕੱਲ ਜੋ ਕੁਛ ਹੋ ਰਿਹਾ ਵਰਲਡ ਦੇ ਵਿਚ ਬਹੁਤ ਕੁਛ ਹੋ ਰਿਹਾ ਜੀ ਬਹੁਤ ਖਤਰਨਾਕ ਮੋੜ ਦੇ ਵਿਚ ਇਸ ਵੇਲੇ ਦੁਨੀਆ ਘੁੰਮ ਰਹੀ ਹੈ ਐਡਾ ਈਜ਼ੀ ਨਹੀਂ ਹੈਗਾ ਰੋਜ਼ ਰੋਜ਼ ਐਵਰੀ ਡੇ ਪਤਾ ਨਹੀਂ ਕਿੰਨੇ ਕਿੰਨੇ ਸੌ ਲੋਕ ਮਾਰੇ ਜਾ ਰਹੇ ਬੱਚੇ ਮਾਰੇ ਜਾ ਰਹੇ ਹੁਣ ਪਾਕਿਸਤਾਨ ਨੇ ਅਟੈਕ ਕਰਕੇ ਪਤਾ ਨਹੀਂ ਉੱਥੇ ਕਿੰਨੇ ਸੌ 200 ਬੱਚਾ ਜਿਹੜਾ ਉਹ ਮਾਰ ਦਿੱਤਾ ਜੰਗ ਵੱਧਦੀ ਜਾ ਰਹੀ ਇਹ ਨਹੀਂ ਕਿ ਇਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾਵੇ ਵੱਡੀਆਂ ਤਾਕਤਾਂ ਟਿਕਣ ਨਹੀਂ ਦਿੰਦੀਆਂ ਤੇ ਜਿਹੜੇ ਛੋਟੇ ਤਾਕਤਾਂ ਹੈਗੀਆਂ ਉਹ ਦਵਾ ਦਵ ਕਹਿੰਦੇ ਕਿ ਚਲਾਈਓ ਬੰਬ ਤੋਂ ਮਾਰੀਓ ਲੋਕਾਂ ਨੂੰ ਦਿਸ ਇਜ਼ ਰੋਂਗ ਬਹੁਤ ਗਲਤ ਹੋ ਰਿਹਾ ਇਹਨੂੰ ਰੁਕਣਾ ਚਾਹੀਦਾ ਜੰਗਾਂ ਦਾ ਕੋਈ ਮੁੜ ਕੇ ਵੀ ਜਾ ਕੇ ਕੁਛ ਚਿਰਾਂ ਬਾਅਦ ਵੀ ਫਿਰ ਟੇਬਲ ਤੇ ਬਹਿ ਕੇ ਫਿਰ ਦੂਜੇ ਲੋਕ ਵਿਚ ਪੈ ਕੇ ਤੇ ਸੁਲਾ ਸਫਾਈਆਂ ਕਰਾ ਦਿੰਦੇ ਆ ਉਹਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੰਨਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਦੇਖਿਆ ਹੋਣਾ ਆਪਾਂ ਰੋਜ਼ ਫਿਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਿੱਦਾਂ ਬਿਲਡਿੰਗਾਂ ਜਿਹੜੀਆਂ ਢਹਿ ਢੇਰੀ ਹੋ ਗਈਆਂ ਗੱਡੀਆਂ ਕਾਰਾਂ ਲੋਕ ਥੱਲੇ ਆ ਕੇ ਮਾਰੇ ਜਾ ਰਹੇ ਆ ਇਸਰਾਇਲ ਨੇ ਪਹਿਲਾਂ ਜੋ ਹਾਲ ਉੱਥੇ ਕੀਤਾ ਹੈ ਈਵਨ ਇਰਾਨ ਦੇ ਵਿਚ ਵੀ ਤੇ ਫਿਰ ਪਹਿਲਾਂ ਉਨ੍ਹਾਂ ਨੇ ਆਪਣੇ ਏਰੀਏ ਦੇ ਵਿਚ ਫਲਸਤੀਨ ਦੇ ਏਰੀਏ ਦੇ ਵਿਚ ਲੋਕਾਂ ਨੂੰ ਕਿੱਦਾਂ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਲੋਕੀ ਭੱਜ ਕੇ ਜਾਨਾਂ ਬਚਾਉਂਦੇ ਰਹੇ ਘਰਾਂ ਦੇ ਘਰ ਬਿਲਡਿੰਗਾਂ ਦੀਆਂ ਬਿਲਡਿੰਗਾਂ ਹਾਸਪਿਟਲ ਸਕੂਲ ਸਭ ਤਬਾਹ ਕਰ ਦਿੱਤੇ ਇਹ ਕਦੋਂ ਰੁਕਣਾ ਇਹ ਕੰਮ ਇਹਦੇ ਚੋਂ ਨਿਕਲਣਾ ਕੀ ਹੈ ਅਖੀਰ ਦੇ ਉੱਪਰ ਫਿਰ ਉੱਥੇ ਮੁੜ ਕੇ ਲੋਕ ਆਏ ਨੇ ਲੋ ਆਪਾਂ ਗੀਤ ਸੁਣਦੇ ਜੀ ਇੱਕ ਬਾਬਾ ਗੁਲਾਬ ਸਿੰਘ ਉਹਨਾਂ ਦਾ ਤੇ ਫਿਰ ਆਪਾਂ ਚਾਲੂ ਕਰਦੇ ਹਾਂ ਲੋ ਜੀ

ਬਹੁਤ ਵਧੀਆ, ਵੈਰੀ ਨਾਈਸ। ਸੋ ਆਪਾਂ ਚੱਲਦੇ ਹਾਂ ਜੀ ਕੁਛ ਗੀਤਾਂ ਵੱਲ। ਅਮਰਿੰਦਰ ਗਿੱਲ ਹੋਣਾ ਦਾ ਗੀਤ ਸਾਡੀ ਸੇਵਾ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ। ਹੈਲੋ ਜੀ।

ਰਿਜ਼ਲਟ ਮੈਨੂੰ ਇਹ ਨਿਕਲਿਆ, ਥੋੜ੍ਹਾ ਜਿਹਾ ਮਸਲਾ ਖਰਾਬ ਹੋ ਗਿਆ। ਚਲੋ ਆਪਾਂ ਹੋਰ ਗੀਤ ਸੁਣ ਲੈਂਦੇ ਜੀ। ਗਿੱਪੀ ਗਰੇਵਾਲ ਨੇ ਕਦੀ ਲਾਇਆ ਆਪਾਂ, ਚਲੋ ਗਿੱਪੀ।

0: ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਦੇ ਨਾਲ ਪਤਾ ਕਰਦੇ ਹਾਂ ਜੀ ਚੀਮਾ ਸਾਹਿਬ ਹੋਣਾ ਕੋਲੋਂ। ਫ੍ਰਿਜਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਡੇ ਸੀਨੀਅਰ ਪ੍ਰਵਾਸ ਰੇਡੀਓ ਦੇ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਜੀ, ਤੇ ਗੱਲਬਾਤ ਕਰਦੇ ਉਹਨਾਂ ਕੋਲੋਂ, ਪੁੱਛਦੇ ਆ ਇੰਨਾ ਕੁਛ ਕਿਉਂ ਹੋ ਰਿਹਾ, ਇਹ ਲੋਕਾਂ ਦਾ ਕਤਲੋਗਾਰ ਕਿਉਂ ਹੋ ਰਹੀ ਹੈ, ਕਿਉਂ ਲੋਕ ਮਾਰੇ ਜਾ ਰਹੇ ਆ, ਕੀ ਹਾਲਾਤ ਨੇ? ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਇਹਨੂੰ
1: ਜੀ। ਖਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਤੇ ਜਿਹੜੇ ਹੋਰ ਵੀ ਨਵੇਂ ਨਵੇਂ ਲੋਕ ਖਕ ਸਾਹਿਬ ਜੀ ਸਾਡੇ ਨਾਲ ਜੁੜਦੇ ਆ। ਤੇ ਕਈ ਤਾਂ ਉਹ ਇੰਨੇ ਡੂੰਘੀ ਸੋਚ ਵਾਲੇ ਲੋਕ ਹੈਗੇ ਆ ਜਿਹੜੇ ਸਾਡੇ ਨਾਲ ਜੁੜਦੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ, ਤੇ ਕਦੇ ਕਦੇ ਕੁਛ ਸ਼ਿਕਾਇਤਾਂ ਵੀ ਆਉਣੀਆਂ ਖਕ ਸਾਹਿਬ ਜੀ ਉਹਨਾਂ ਨੂੰ ਅਨਾਊਂਸ ਕਹਿੰਦੇ ਵੀ ਸਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਨਿਊਜ਼ ਕਿਹੜੇ ਵੇਲੇ ਦਿੰਦੇ ਆ, ਕਿੰਨੇ ਤੋਂ ਕਿੰਨੇ ਤੀਕਰ ਤੇ ਗਾਣੇ ਕਿੰਨੇ ਤੋਂ ਕਿੰਨੇ
0: ਇੱਕ ਤੋਂ ਅਸੀਂ 7 ਵਜੇ 7 o'clock ਅਮਰੀਕਾ ਦੇ ਨਿਊਯਾਰਕ ਦੇ ਟਾਈਮ ਤੇ 7:30 ਤੱਕ ਕੁਛ ਗੀਤਾਂ ਵੱਲ ਚੱਲਦੇ ਆ ਤੇ 7:30 ਫਿਰ ਅਸੀਂ ਜਿਹੜਾ ਹੈਗਾ ਉਹ ਖਬਰਾਂ, ਤੇ 7:30 ਤੋਂ 8 ਵਜੇ ਤੱਕ ਫਿਰ 8 ਵਜੇ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਂਦੇ ਆ ਜੀ। ਇੰਡੀਆ ਦਾ ਟਾਈਮ ਸਵੇਰੇ 5:30 ਹੁੰਦਾ ਸਟਾਰਟਿੰਗ ਦਾ, ਸੋ ਸਟਾਰਟਿੰਗ ਅਸੀਂ ਇੰਡੀਆ ਦੇ ਟਾਈਮ 5:30 ਮਾਰਨਿੰਗ ਏਅਰਲੀ ਕਰਦੇ ਆ ਜੀ। ਬੜੀ ਮਿਹਰਬਾਨੀ ਚੀਮਾ ਜੀ, ਆਓ
1: ਜੀ। ਖਕ ਸਾਹਿਬ ਜੀ, ਅੱਜ ਦੀ ਜਿਹੜੀ ਸਾਰਿਆਂ ਤੋਂ ਮਗਰੀ ਖਬਰ ਆ, ਪਰ ਇਹ ਕਾਰ ਆਪਾਂ ਪਹਿਲਾਂ ਹੀ ਦੇਣੀ ਆ। ਇਹ ਖਬਰ ਆ ਜਿਹੜੀ ਇਹ ਇਸ ਤਰ੍ਹਾਂ ਆ ਵੀ ਇਰਾਕ ਦੀ ਰਾਜਧਾਨੀ ਵਿਚ ਜਿਹੜਾ ਬਗਦਾਦ ਆ ਜਿਹਦਾ ਨਾਂ, ਉੱਥੇ ਖਕ ਸਾਹਿਬ ਜੀ ਤੁਹਾਨੂੰ ਪਤਾ ਵੀ ਪਿੱਛੇ ਜੇ ਇੱਕ ਹਮਲਾ ਹੋਇਆ ਸੀਗਾ ਉਹਦੇ ਉੱਤੇ, ਤੇ ਇਰਾਕ ਦੇ ਵਿੱਚੋਂ ਟਰੰਪ ਸਾਹਿਬ ਨੇ ਤਾਂ ਕਈ ਦਿਨ ਪਹਿਲਾਂ ਹੀ, ਮੇਰਾ ਖਿਆਲ 7-8-10 ਦਿਨ ਹੋ ਗਏ ਹੋਣੇ ਆ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਰਾਕ ਦੇ ਵਿੱਚੋਂ ਕੋਈ ਵੀ ਅਮਰੀਕਨ ਸਿਟੀਜ਼ਨ ਆ ਜਿਹੜਾ ਉਹ ਜਿੱਦਾਂ ਦੀ ਵੀ ਉਹਨਾਂ ਤੋਂ ਨਿਕਲ ਹੁੰਦਾ ਨਿਕਲ ਕੇ ਆ ਜਾਓ, ਭੱਜਿਆ ਦੌੜਿਆ ਹੋ ਗਿਆ ਇਹਨਾਂ ਦਾ ਮਤਲਬ ਛੱਡ ਕੇ ਜੋ ਕੁਛ ਵੀ ਹੈਗਾ। ਤੇ ਪਰ ਐਮਬੈਸੀ ਆ ਜਿਹੜੀ ਉਹ ਅਜੇ ਉੱਥੇ ਹੈਗੀ ਸੀਗੀ, ਤੇ ਐਮਬੈਸੀ ਦੇ ਉੱਤੇ ਉਦੋਂ ਵੀ ਹਮਲਾ ਹੋਇਆ ਸੀਗਾ, ਤੇ ਅੱਜ ਫੇਰ ਖਕ ਸਾਹਿਬ ਦੀ ਜਿਹੜੀ ਇਰਾਕ ਦੀ ਰਾਜਧਾਨੀ ਹੈਗੀ ਆ ਬਗਦਾਦ, ਉਹਦੇ ਵਿੱਚ ਦੀ ਜਿਹੜੀ ਅਮਰੀਕਨ ਐਮਬੈਸੀ ਆ ਨਾ ਉਹਦੇ ਉੱਤੇ ਦੁਬਾਰਾ ਫੇਰ ਤੋਂ ਹਮਲਾ ਹੋਇਆ, ਤੇ ਜਿਹਦੇ ਕਾਰਨ ਖਕ ਸਾਹਿਬ ਜੀ ਨੁਕਸਾਨ ਬਹੁਤ ਹੋਇਆ ਲੱਗਦਾ ਸੀ, ਕਿਉਂਕਿ ਅੱਗ ਦੇ ਬਹੁਤ ਵੱਡੇ ਵੱਡੇ ਭਰਾਂਬੜੇ ਆ ਜਿਹੜੇ ਨਾ ਉਹ ਜਿਹੜੇ ਉਹ ਨਜ਼ਰ ਆ ਰਹੇ ਆ। ਤੇ ਕਿਹਾ ਗਿਆ ਕਿ ਇਹਦੇ ਵਿੱਚ ਜਿਹੜੀ ਆ ਉਹ ਖੁਲਾਸਾ ਇਹ ਕੀਤਾ ਜਿਹੜਾ ਉਹ ਇੱਕ ਜਿਹੜਾ ਬੁਲਾਰਾ ਹੁੰਦਾ ਹੈ ਨਾ ਜਿਹੜਾ ਕਮਾਂਡਰ ਇਨ ਚੀਫ ਆਫ ਦੀ ਇਰਾਕੀ ਆਰਮੀ ਆ ਜਿਹੜੀ ਨਾ ਉਹਦਾ ਬੁਲਾਰਾ, ਉਹਨੇ ਦੱਸਿਆ ਇਹ ਉਹਦੇ ਬਾਰੇ ਇਹ ਖਬਰ ਜਿਹੜੀ ਦਿੱਤੀ ਗਈ ਆ। ਉਹ ਕਹਿੰਦਾ ਵੀ ਰਾਕਟ ਜਿਹੜੇ ਡਰੋਨ ਸੀਗੇ ਉਹ 3 ਡਰੋਨ ਉਹਨੇ ਦੱਸਿਆ ਕਿ ਆਏ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਆ ਜਿਹੜੇ ਉਹ ਐਮਬੈਸੀ ਦਾ ਜਿਹੜਾ ਆਪਣਾ। ਦੇਖੋ ਖਕ ਸਾਹਿਬ ਜੀ, ਆਹ ਗੱਲਾਂ ਤਾਂ ਇਹਨਾਂ ਗੱਲਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਜਿਹੜੀ ਐਮਬੈਸੀ ਹੁੰਦੀ ਆ ਉਹਦੀ ਆਪਣਾ ਵੀ ਡਿਫੈਂਸ ਸਿਸਟਮ ਹੁੰਦਾ ਆ ਇਹ, ਜਾਂ ਤਾਂ ਫਿਰ ਕਿਉਂਕਿ ਇਰਾਕ ਦੇ ਵਿੱਚ ਫਿਰ ਫੌਜੀ ਫੌਜ ਰਹੀ ਆ 2003 ਤੋਂ ਲੈ ਕੇ ਹੁਣ ਤੀਕਰ,
0: ਤੇ ਹਰ ਐਮਬੈਸੀ ਚ ਨਹੀਂ ਹੈਗਾ ਨਾ,
1: ਹਰ ਐਮਬੈਸੀ ਚ ਨਹੀਂ ਹੁੰਦਾ। ਹਾਂਜੀ ਹਾਂਜੀ, ਸੋ ਇਹੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਐਮਬੈਸੀ ਦੀ ਡਿਫੈਂਸ ਸਿਸਟਮ ਸੀਗਾ ਉਹਨੇ 2 ਡਰੋਨ ਜਿਹੜੇ ਰੋਕ ਲਿਆ ਸੀਗੇ ਤੇ 1 ਉਹਨਾਂ ਤੋਂ ਨਹੀਂ ਰੋਕਿਆ ਗਿਆ, ਤੇ ਉਹਨੇ ਆ ਕੇ ਫਿਰ ਅੱਗੇ ਆ ਜਿਹੜੀ ਉਹ ਲਾਟਾਂ ਬਹੁਤ ਬੁਰੀ ਤਰ੍ਹਾਂ ਨਿਕਲੀਆਂ ਉੱਥੇ ਅਜੇ ਤੀਕਰ ਇਹ ਜਿਹੜਾ ਤਾਂ ਸਾਹਮਣੇ।
0: ਛੋਟਾ ਜਿਹਾ ਡਰੋਨ ਹੁੰਦਾ ਹੈ ਏਡਾ ਕੁ, ਇਹਦੇ ਵਿੱਚ ਕਿੱਡਾ ਕੁ ਵੱਡਾ ਸਿਸਟਮ ਫਿੱਟ ਕਰ ਦਿੰਦੇ ਆ ਜਿਹੜਾ ਤਬਾਹ ਕਰੀ ਜਾਂਦਾ।
1: ਖਕ ਸਾਹਿਬ ਜਿਹੜੀ ਹੁਣ ਮਾਡਰਨ ਟੈਕਨੋਲੋਜੀ ਦੇ ਵਿੱਚ ਜਿਹੜੇ ਜਿਹਨੂੰ ਆਪਾਂ ਗਨ ਪਾਊਡਰ ਕਹਿੰਦੇ ਆ ਨਾ, ਬੇਸਿਕਲੀ ਹੁੰਦਾ ਤਾਂ ਗਨ ਪਾਊਡਰ ਹੀ ਆ ਉਹ ਸਾਰਾ, ਤੋਪਾਂ ਤਾਪਾਂ ਦੇ ਵਿੱਚ ਵੀ ਗਨ ਪਾਊਡਰ ਹੀ ਹੁੰਦਾ ਉਹਨੂੰ, ਚਾਹੇ ਤੁਸੀਂ ਉਹ, ਪਰ ਉਹ ਹੁੰਦਾ ਜਮਾਨਾ ਆ ਜਿਹੜਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਉਹ ਟਿਮਸੀ ਮਕਵੇ ਦਾ ਉਹ ਯਾਦ ਹੋਣਾ ਤੁਹਾਨੂੰ ਪਤਾ ਨਾ, ਉਹਨੇ ਉਹ ਨਾਂ ਨੂੰ ਤਾਂ ਭੁੱਲ ਗਿਆ, ਉਹ ਬੰਦੇ ਦਾ ਨਾਂ ਟਿਮਥੀ ਮਕਵੇ ਸੀਗਾ, ਉਹਨੇ ਇੱਕ ਵੱਡੀ ਸਾਰੀ ਬਿਲਡਿੰਗ ਕਿਹੜੇ ਕਿਸੇ ਸੂਬੇ ਦੇ ਵਿੱਚ, ਕਿਉਂਕਿ ਉਹ ਹੈ ਫੌਜੀ ਸੀਗਾ, ਉਹਦੇ ਨਾਲ ਇੱਥੇ ਆ ਕੇ ਅਮਰੀਕਨ ਗਵਰਨਮੈਂਟ ਨੇ ਚੰਗੀ ਤਰ੍ਹਾਂ ਬਿਹੇਵ ਨਹੀਂ ਕੀਤਾ, ਤੇ ਉਹਨੇ ਫਿਰ ਜਾ ਕੇ ਉਹ ਕੀ ਮੁਰੇ ਮੇਰਾ ਖਿਆਲ ਉਹਦੇ ਨਾਂ ਦਾ ਬਿਲਡਿੰਗ ਦਾ ਨਾਂ ਸੀਗਾ ਜਿੱਥੇ ਉਹਨੇ ਉਹ ਭਰ ਕੇ ਨਾ ਛੋਟਾ ਜਿਹਾ ਯੂ ਹਾਲ ਦਾ ਟਰੱਕ ਰੈਂਟ ਕਰਕੇ, ਤੇ ਉਹਦੇ ਵਿੱਚ ਉਹ ਰੱਖ ਕੇ ਨਾ ਜਿਹੜੀ ਆਹ ਫੈਟਰਲਾਈਜ਼ਰ ਬੰਬ ਹੁੰਦੇ ਆ ਜਾਂ ਇਸ ਤਰ੍ਹਾਂ ਦੇ, ਉਹ ਕਈ ਤਰ੍ਹਾਂ ਦੇ ਬੰਬ ਹੋਣ ਜਿਹੜੇ ਨਵੇਂ ਨਵੇਂ ਆ ਟੈਕਨੋਲੋਜੀ ਬਹੁਤ ਪਾਵਰਫੁਲ ਹੁੰਦੇ ਆ, ਤੇ ਉਹ ਹਾਂ ਉਸ ਵੇਲੇ ਮੇਰਾ ਖਿਆਲ ਆ ਕਿ ਬਹੁਤ ਬੰਦੇ 300-400 ਜਿਹੜਾ ਸੀ ਉਹ ਬੰਦਾ ਉਹਦੇ ਨਾਲ ਮਰਿਆ ਸੀਗਾ, ਸੋ ਇੱਕ ਛੋਟੇ ਟਰੱਕ ਦੇ ਨਾਲ। ਤੇ ਇਹ ਜਿਹੜੇ ਹੁਣ ਡਰੋਨਾਂ ਦੇ ਨਾਲ ਆ ਇਹ ਵੀ ਬਹੁਤ ਹਾਈਲੀ ਐਕਸਪਲੋਸਿਵ ਮਟੀਰੀਅਲ ਜਿਹੜਾ ਹੁੰਦਾ ਆ, ਜਿਹਦੇ ਨਾਲ ਇਹ ਤੇ ਬਾਕੀ ਉਹ ਪਤਾ ਨੀ ਹੁਣ ਵਿੱਚ ਕੀ ਕੀ ਪਾਉਂਦੇ ਆ, ਇਹ ਕਿਤੇ ਇੱਦਾਂ ਤੇ ਨੀ ਵਿੱਚ ਉਹਦੇ ਮਾੜਾ ਮੋਟਾ ਪੈਟਰੋਲ ਦਾ ਨਿੱਕਾ ਜਿਹਾ ਬੋਤਲ ਬਾਤਲ ਵੀ ਬੰਦ ਕਰ ਦਿੰਦੇ ਹੋਣਗੇ ਜੇ ਉਹ
0: ਕੋਈ
1: ਨਾ, ਬਿਲਕੁਲ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੈ ਜਿਹੜਾ ਹਲਕਾ ਮਟੀਰੀਅਲ ਹੁੰਦਾ ਤੇ ਉਹਦੇ ਨਾਲ ਜਿਹੜਾ ਉਹ ਜਾ ਕੇ ਫਿਰ ਜਦੋਂ ਉੱਥੇ ਵੱਜਦਾ ਤੇ ਉਹ ਬਹੁਤ ਨੁਕਸਾਨ ਕਰਦਾ ਆ। ਤੇ ਹੁਣ ਗੱਪ ਸਾਹਿਬ ਜੀ ਇਹਦੇ ਚਲੋ ਆਪਾਂ ਪਹਿਲਾਂ ਅਸੀਂ ਖਬਰਾਂ ਲਿਖੀਆਂ ਉਹ ਕਰ ਲੈਂਦੇ ਹਾਂ, ਬਾਕੀ ਦੀਆਂ ਬਾਅਦ ਕਰਾਂਗੇ। ਤੇ ਹੁਣ ਜਿਹੜੀਆਂ ਅਮਰੀਕਾ ਦੀਆਂ ਖਬਰਾਂ, ਪਹਿਲੀ ਖਬਰ ਤਾਂ ਆਪਣੇ ਕੋਲ ਇਹ ਹੈ ਗੱਪ ਸਾਹਿਬ ਜੀ ਕਿ ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਉੱਥੇ ਬਹੁਤ ਠੰਡ ਆ,
0: ਠੰਡ ਹੋਈ ਆ ਜੀ ਬਹੁਤ,
1: ਤੇ ਹਨੇਰੀ ਬਹੁਤ ਵੱਧ ਰਹੀ ਆ ਤੇ ਲੋਕ ਅੰਦਰ ਦੜੇ ਹੋਏ ਆ ਤੇ ਬਰਫ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਕੱਲ ਨੂੰ ਵੀ ਮੇਰਾ ਖਿਆਲ ਏਦਾਂ ਹੀ ਰਹਿਣਾ ਤੇ ਅਜੇ 2-3 ਦਿਨ ਜਿਹੜਾ ਮੌਸਮ ਆ ਉਹ ਏਦਾਂ ਹੀ ਖਰਾਬ ਠੰਡਾ ਰਹਿਣਾ। ਤੇ ਜਿਹੜੇ ਸਾਡੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਆ ਬਈ ਆਪਣਾ ਬਚਾਅ ਰੱਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੂਫਾਨ ਆਉਂਦੇ ਆ, ਜਦੋਂ ਹਨੇਰੀ ਵੀ ਕਹਿੰਦੇ ਵਗ ਰਹੀ ਸੀ ਕਾਫੀ ਜ਼ਿਆਦਾ। ਤੇ ਸਾਡੇ ਇਧਰ ਕੈਲੀਫੋਰਨੀਆ ਦੇ ਵਿੱਚ ਖੱਕ ਸਾਹਿਬ ਜੀ, ਕੱਲ ਮੈਂ ਉਹ ਆਮ ਕਰਕੇ ਇੱਥੇ ਆਪਾਂ ਸਬਜ਼ੀ ਸੁਬਜ਼ੀ ਲਾਈ ਦੀ ਆ ਤੇ ਕੱਲ ਮੈਂ ਕੁਛ ਪਨੀਰੀ ਲੈ ਕੇ ਆਇਆ ਸੀਗਾ, ਮਿਰਚਾਂ 3-4 ਤਰ੍ਹਾਂ ਦੀਆਂ ਤੇ ਆ ਬੈਂਗਣਾ ਬੂੰਗਣਾ ਦੇ ਬੂਟੇ, ਉਹ ਆਪਣੇ ਉਹ ਕਰੇਲਿਆਂ ਦੇ ਬੂਟੇ ਲਿਆਇਆ ਸੀਗਾ ਤੇ ਅੱਜ ਮੈਂ ਉਹ ਮੈਂ ਕਿਹਾ ਚਲੋ ਅੱਜ ਲਾ ਦਿੰਦੇ ਹਾਂ ਪਹਿਲਾਂ। ਤੇ ਗੱਪ ਸਾਹਿਬ ਜੀ ਉੱਥੇ ਬਾਹਰ ਇੰਨੀ ਗਰਮੀ ਸੀ ਜਿਹਦੇ ਵਿੱਚ ਸਾਹ ਹੁੱਟ ਹੁੰਦਾ ਸੀ, ਹਵਾ ਦਾ ਇੱਕ ਪੱਤਾ ਵੀ ਨੀ ਸੀ ਹਿੱਲ ਰਿਹਾ। ਤੇ ਫੇਰ ਮੈਂ ਤਾਂ ਉਹ ਵਿੱਚੇ ਛੱਡ ਛੁੱਕ ਕੇ ਮੈਂ ਕਿਹਾ ਕੱਲ ਨੂੰ ਲਾ ਲਾਂਗੇ, ਮੈਂ ਆ ਕੇ ਚੁੱਪ ਕਰਕੇ ਅੰਦਰ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਯਾਰ ਇਹਨੂੰ ਰਹਿਣ ਦਿਓ। ਸੋ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਠੰਡ,
0: ਦੇਖ ਲੋ ਸਿਸਟਮ ਦੇਖ ਲੋ ਦੁਨੀਆ ਦਾ। ਇੱਕ ਬੰਨੇ
1: ਹਾਂਜੀ
0: ਹਵਾ ਵਗੀ ਜਾਂਦੀ, ਹਜੇ ਵੀ ਹਵਾ ਬਹੁਤ ਤੇਜ਼ ਵਗਦੀ ਹੈ।
1: ਹਾਂਜੀ 28 ਡਿਗਰੀ ਕਹਿੰਦੇ ਸੀ ਟੈਂਪਰੇਚਰ ਸ਼ਾਇਦ ਚਲਾ ਜਾਣਾ
0: ਰਾਤ ਤੇ। ਜੀਵਨ ਸਾਹਿਬ ਬਹੁਤ ਵੱਡਾ ਤੂਫਾਨ ਵਾਂਗੂ ਮੀਂਹ ਪਿਆ।
1: ਹਾਂਜੀ
0: ਤਿੱਬਤ ਪੁੱਛੋ ਨਾ ਤਿੱਬਤ, ਇਹ ਆ ਕਿ ਇੱਕ ਸਾਡੇ ਵੱਲ ਫਿਰ ਵੀ ਨਾ ਇੰਨਾ ਜ਼ਿਆਦਾ ਨਹੀਂ ਹੈਗਾ ਬਚਾਅ ਹੀ ਆ ਇੱਥੇ ਤੇ ਕੁਛ ਕੁਛ ਕੁਛ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਜ਼ਿਆਦਾ ਹਾਲਤ ਖਰਾਬ ਆ।
1: ਹਾਂਜੀ ਤੁਹਾਡੇ ਉਹ ਜਿਹੜੀ ਜਿੱਥੇ ਕਰ ਸਕਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਜ਼ਿਆਦਾ ਗਿਣਤੀ ਦੇ ਵਿੱਚ ਹੁਣ ਉੱਥੇ ਘੱਟ ਹੁੰਦਾ ਕਿਉਂਕਿ ਹਵਾ ਫਿਰ ਉਹ ਨੀ, ਫਿਰ ਵੀ ਭਾਵੇਂ ਤੇਜ਼ ਵੀ ਵਗਦੀ ਪਰ ਉਨੀ ਤੇਜ਼ ਨੀ ਜਿੰਨੀ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਜੋੜਨਾ, ਇਹ ਵੀ ਹੋ ਜਾਂਦਾ। ਤੇ ਹੁਣ ਗੱਪ ਸਾਹਿਬ ਜੀ ਦੇਖੋ ਪਤਾ ਨੀ ਦੁਨੀਆਂ ਚ ਕੀ ਹੋ ਰਿਹਾ, ਤੁਹਾਡੇ ਵੱਲ ਦੇ ਪਾਸੇ ਅਮਰੀਕਾ ਦੇ ਸ਼ਾਇਦ ਇਹ ਜਿਹੜਾ ਬੰਦਾ ਆ ਮੈਂ ਜਿਹਦੀ ਗੱਲ ਕਰਨ ਲੱਗਾ ਸ਼ਾਇਦ ਇਹਦਾ ਬੋਲਬਾਲਾ ਨਾ ਹੋਵੇ, ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਬਹੁਤ ਵਿੱਚ ਬਹੁਤ ਆ। ਹਾਂਜੀ ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ, ਇਹਨੂੰ ਕਹਿੰਦੇ ਆ। ਉਹ ਸੋਰੀ ਇਹ ਤੋਂ ਪਹਿਲਾਂ ਖਬਰ ਖੱਕ ਸਾਹਿਬ ਦੀ ਆਪਾਂ ਦੂਜੀ ਸੀ, ਪਹਿਲਾਂ ਉਹੀ ਕਰ ਲੈਣੇ ਜਿਹੜੀ ਪਹਿਲਾਂ ਵਾਰੀ ਆ। ਐਮਾਜੋਨ ਆ ਜਿਹੜਾ ਉਹਨੇ ਖੱਕ ਸਾਹਿਬ ਜੀ ਆਪਣਾ ਸਮਾਨ, ਤੁਹਾਨੂੰ ਪਤਾ ਐਮਾਜੋਨ ਜੇ ਬਹੁਤ ਪੈਕੇਜ ਤੁਸੀਂ ਦੇਖ ਲਓ ਵੀ ਕਿੰਨੇ, ਮੇਰਾ ਖਿਆਲ ਹੈ ਮਿਲੀਅਨ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਪੈਕੇਜ ਰੋਜ਼ ਨਿਕਲੇ ਹੋਣੇ ਵੇਅਰ ਹਾਊਸ ਦੇ ਵਿੱਚੋਂ
0: ਜਿਹੜੇ ਸ਼ਿਫਟ ਸਟੇਟ ਦੇ ਵਿੱਚ ਨਿਕਲ ਜਾਂਦੇ ਹੋਣੇ ਆ। ਪੁੱਛੋ ਇਹਨਾਂ ਦੀਆਂ ਗੱਡੀਆਂ ਫਿਰਦੀਆਂ, ਉਹਨਾਂ ਦੀਆਂ ਪ੍ਰਾਈਵੇਟ ਲੋਕ ਚੱਕ ਕੇ ਘਰਾਂ ਚ ਪਹੁੰਚਾ ਰਹੇ ਆ, ਬਹੁਤ ਜ਼ਿਆਦਾ ਬਹੁਤ ਕੰਮ ਜੀ।
1: ਹਾਂਜੀ ਤੇ ਇਹ ਜਿਹੜੀ ਐਮਾਜ਼ਾਨ ਕੰਪਨੀ ਆ ਇਹਨੇ ਖਾਸ ਸਾਹਿਬ ਜੀ ਜਿਹੜਾ US ਪੋਸਟਲ ਸਰਵਿਸ ਦੀਆਂ ਇਹ ਸੇਵਾਵਾਂ ਲੈਂਦੇ ਸੀਗੇ ਨਾ ਪੈਕੇਜ ਭੇਜਣ ਵਾਸਤੇ, ਉਹ ਇਹਨਾਂ ਨੇ ਸਾਰੇ ਬੰਦ ਨਹੀਂ ਕੀਤੇ, ਬਹੁਤ ਸਾਰੇ ਜਾਂ ਤਾਂ ਸਾਈਜ਼ ਦੇ ਹਿਸਾਬ ਨਾਲ ਹੋਣਾ, ਅਜੇ ਉਹ ਪੂਰੀ ਖਬਰ ਬਾਹਰ ਨਹੀਂ ਆਈ ਪਈ ਉਹਦਾ ਕਾਰਨ ਕੀ ਆ, ਪਰ ਇਹਨਾਂ ਨੇ ਉਹ ਪੈਕੇਜ ਭੇਜਣੇ ਬੰਦ ਕਰ ਦਿੱਤੇ ਉਹਨਾਂ ਰਾਹੀਂ। US ਪੋਸਟਲ ਸਰਵਿਸ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੇ ਲੈਣ ਤੋਂ ਇਨਕਾਰ ਕਰਤਾ, ਕੁਛ ਅਜੇ ਵੀ ਚਾਲੂ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਹੁਣ ਉਹਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਫਿਰ US ਪੋਸਟਲ ਸਰਵਿਸ ਨੂੰ, ਕਿਉਂਕਿ ਪੈਕੇਜ ਜਿਹੜੇ ਆ ਤੁਹਾਨੂੰ ਪਤਾ ਪਿਆ ਹੋਣਾ ਜਿਹੜੀਆਂ ਅੱਗੇ ਚਿੱਠੀਆਂ ਜਾਂਦੀਆਂ ਸੀ ਉਹ ਤਾਂ ਹੁਣ ਈਮੇਲ ਰਾਹੀਂ ਜਾਣ ਲੱਗ ਪਈ, ਇਹ ਪੈਕੇਜ ਆ ਜਿਹੜੇ ਜਾਂਦੇ ਆ ਇਹਨਾਂ ਦਾ ਹੀ ਜਿਹੜਾ ਜ਼ਿਆਦਾ ਵਪਾਰ ਅੱਜ ਕੱਲ ਜਿਹੜਾ ਉਹ ਚੱਲ ਰਿਹਾ ਅਮਰੀਕਾ ਦੀ ਜਿਹੜੀ ਪੋਸਟਲ ਸਰਵਿਸ ਹੈਗੀ ਆ। ਸੋ ਇਹਦੇ ਨਾਲ
0: ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰ ਲਿਆ ਐਮਾਜ਼ਾਨ ਨੇ, ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਣੇ 10-20 ਪੈਕੇਜ ਲੱਦ ਕੇ ਤੇ ਇਧਰ ਉਧਰ ਪਾਰਟ ਟਾਈਮ ਲੋਕ ਕੰਮ ਕਰਦੇ ਆ
1: ਲੋਕ, ਬਿਲਕੁਲ ਬਿਲਕੁਲ ਹਾਂਜੀ ਹਾਂਜੀ
0: ਹਾਂਜੀ ਪੋਸਟ ਆਫਿਸ ਦੇ ਚਿੱਠੀਆਂ ਜੋਗੀ ਰਹਿ ਗਈ ਆ ਜੀ,
1: ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਜਿਹੜੀ ਆਪਾਂ ਗੱਲ ਕਰਨੀ ਉਸ ਬੰਦੇ ਦੀ ਖੱਕ ਸਕਦੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ। ਸੇਜ਼ਰ ਸ਼ਾਵੇਸ ਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਨਾਂ ਆ, ਖਾਸ ਕਰਕੇ ਆ ਜਿਹੜਾ ਸਾਡਾ ਇਲਾਕਾ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਖੱਕ ਸਾਹਿਬ ਜੀ ਇਹਨੇ ਜਿਹੜੀ ਹੁੰਦੀ ਆ ਆਪਣੀ ਯੂਨਾਈਟਿਡ ਫਾਰਮ ਵਰਕਰ ਐਸੋਸੀਏਸ਼ਨ ਹੈ ਕਿੱਥੇ ਹੈਗੀ ਆ, ਉਹਨੇ ਜਿਹੜੀ ਆ ਇਹ ਮੁਹਿੰਮ ਚੱਕੀ ਸੀਗੀ ਖੱਕ ਸਾਹਿਬ ਜੀ, ਜਿਹੜੇ ਇੱਥੇ ਫਾਰਮਰ ਹੈਗੇ ਆ ਨਾ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਤੋਂ ਸਵੇਰੇ 6 ਵਜੇ ਛੱਡ ਕੇ ਰਾਤ ਨੂੰ 8-9 ਵਜੇ ਤੇ ਲਵਾਈ ਰੱਖਦੇ ਸੀ ਕੰਮ, ਤੇ ਉਹਨਾਂ ਨੂੰ ਕੋਈ ਓਵਰ ਟਾਈਮ ਨੀ ਕੋਈ ਕੁਛ ਨੀ ਦਿੰਦੇ ਹੁੰਦੇ ਸੀਗੇ। ਤੇ ਫੇਰ ਇਹ ਜਿਹੜਾ ਸੇਜ਼ਰ ਸ਼ਾਵੇ ਸੀਗਾ ਖੱਕ ਸਾਹਿਬ ਜੀ ਇਹਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਤੇ ਇੱਥੇ ਹਿੰਦੀ ਕ੍ਰਾਂਤੀ ਲਿਆਂਦੀ ਤੇ ਉਹਨਾਂ ਦੇ ਹੱਕ ਦਵਾਏ ਸੀਗੇ। ਤੇ ਇਹਦਾ ਬੜਾ ਨਾਂ ਆ ਇੱਥੇ ਸਾਡੇ ਸਰਹਿੰਦ ਦੇ ਵਿੱਚ ਵੀ ਤੇ ਆਸੇ ਪਾਸੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹਦੇ ਨਾਂ ਤੇ ਕਈ ਸੜਕਾਂ ਦੇ ਨਾਂ ਰੱਖੇ ਹੋਏ ਆ ਤੇ ਸਕੂਲਾਂ ਦੇ ਨਾਂ ਰੱਖੇ ਹੋਏ ਆ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਆ ਜਿਹੜੇ ਉਹਨਾਂ ਦੇ ਨਾਂ ਸਿਦਰ ਸ਼ਾਵੇ ਦੇ ਨਾਂ ਤੇ ਰੱਖੇ ਹੋਏ ਆ। ਤੇ ਮਤਲਬ ਬੜਾ ਰਿਸਪੈਕਟਿਡ ਬੰਦਾ ਸੀਗਾ, ਪਰ ਅੱਜ ਦੀ ਖ਼ਬਰ ਆ ਜਿਹੜੀ ਇਹ ਖਾਕ ਸਾਹਿਬ ਜੀ, ਹੁਣ ਪਤਾ ਨਹੀਂ ਤਾਂ ਇਹ ਤੁਹਾਨੂੰ ਪਤਾ ਵੀ ਜਿਹੜੀ ਪੋਲੀਟਿਕਸ ਆ ਖਾਕ ਸਾਹਿਬ ਜੀ ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਢਾਉਣਾ ਹੁੰਦਾ ਪਤਾ ਨੀ ਕਿੱਥੋਂ ਕਿੱਥੋਂ ਕੀ ਕੀ ਕੱਢ ਕੇ ਕੋਲੋਂ ਬਣਾ ਕੇ ਵੀ ਲਾ ਦਿੰਦੇ ਆ, ਇਹਦੇ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ। ਹਾਂਜੀ ਉਹ ਸਾਰੀ ਚੱਲਦੀ ਆ, ਪਰ ਹੁਣ ਇਹ ਜਿਹੜਾ ਜਿਹੜੀ ਹੈਗੀ ਆ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ ਖਾਕ ਸਾਹਿਬ ਜੀ, ਇਹ ਵੀ ਉਹਦੇ ਨਾਂ ਤੇ ਹੀ ਬਣੀ ਹੋਈ ਆ, ਉਹਨੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀਗੀ, ਬੀੜਾ ਚੱਕਿਆ ਸੀਗਾ। ਤੇ ਫੇਰ ਕੀ ਆ ਕਿ ਹੁਣ ਕਹਿੰਦੇ ਆਹ ਜਿਹੜਾ ਸਾਲ ਆ, ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀ ਜਾਂ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗਤੀਵਿਧੀਆਂ ਕਹਿੰਦੇ ਹਾਂ, ਇਹਦੇ ਨਾਲ ਜੁੜੀਆਂ ਹੋਈਆਂ ਸਿਦਰ ਸ਼ਾਵੇ ਦੇ ਉਹ ਕ੍ਰਾਂਤੀ ਦੇ ਨਾਲ, ਉਹਨੂੰ ਆਹ ਜਿਹੜੀ ਯੂਨੀਅਨ ਹੈ ਨਾ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਹੈ ਜਿਹੜੀ, ਇਹ ਕਹਿੰਦੇ ਕਿ ਅਸੀਂ ਇਸ ਸਾਲ ਇਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਇਹਦੇ ਵਿੱਚ ਦੱਸਿਆ ਕਿ ਸੰਸਥਾ ਦੇ ਕਹਿਣ ਅਨੁਸਾਰ ਸਿਰਜੇ ਸ਼ਾਵੇ ਜਿਹੜਾ ਸੀਗਾ ਉਹਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਹਰਕਤਾਂ ਸਾਹਮਣੇ ਆ ਰਹੀਆਂ। ਉਹਨੂੰ ਤਾਂ ਮਰੇ ਨੂੰ ਵੀ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਹੋ ਗਏ। ਤੇ ਹੁਣ ਪਤਾ ਨੀ ਇਹਨਾਂ ਨੇ ਉਹ ਕਿੱਥੋਂ ਕੱਢ ਲਿਆ। ਤੇ ਉਹ ਕਹਿੰਦੇ ਆ ਐਸੋਸੀਏਸ਼ਨ ਆ ਜਿਹੜੀ, ਇਹਨੇ ਕਿਹਾ ਵੀ ਇਹ ਜੋ ਵੀ ਗੈਰ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਡੀਆਂ ਕਦਰਾਂ ਕੀਮਤਿਆਂ ਦਾ ਜਿਹੜਾ ਸਤਾ ਆ ਉਦੋਂ ਉਹ ਘਟਿਆ ਬੰਦਾ ਸੀਗਾ, ਇਸ ਕਰਕੇ ਅਸੀਂ ਉਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਇਸ ਸਾਲ ਨਾਂ ਨਹੀਂ ਲੈਣਾ। ਪਰ ਮੈਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਆ ਜਿਹੜਾ ਆਪਣੀ ਟਰੰਪ ਦੀ ਗਵਰਨਮੈਂਟ ਆ ਉਹਦੇ ਕਾਰੇ ਹੈਗੇ ਆ, ਕਿਉਂਕਿ ਉਹ
0: ਮਰਿਆ ਬੰਦਾ ਵੀ ਜਿਹੜਾ ਨਾ ਉਹ ਵੀ ਏਡੀ ਛੇਤੀ ਛੱਡਿਆ ਨੀ ਜਾਂਦਾ ਜਿੱਡੀ ਜਲਦੀ ਲੋਕ ਸਮਝਦੇ ਆ।
1: ਹਾਂਜੀ ਹਾਂਜੀ। ਤੇ ਫੇਰ ਹੁਣ ਸਿੱਧੂ ਸਾਹਿਬ ਦੀ ਜ਼ਿੰਦਗੀ ਆ ਜਿਹੜੀ ਬਹੁਤ ਸਾਰੀਆਂ ਕਹਿੰਦੇ ਪਰਿਵਾਰਕ ਫੋਟੋਆਂ, ਘਰ ਵਿੱਚ ਲੜਾਈਆਂ ਤਾਂ ਹੁੰਦੀਆਂ ਹੀ ਆ ਕਾਕਾ ਸਾਹਿਬ, ਜਿਹੜੇ ਬੰਦੇ ਨੇ ਕ੍ਰਾਂਤੀ ਸ਼ੁਰੂ ਕਰਨੀ ਆ ਉਹਦੇ ਘਰ ਦੇ ਹਮੇਸ਼ਾ ਉਹਦੇ ਨਾਲ ਲੜਦੇ ਹੀ ਹੁੰਦੇ ਆ।
0: ਬਿਲਕੁਲ ਏਦਾਂ ਹੀ ਆ,
1: ਹੈਨਾ, ਉਹ ਘਰ ਦੇ ਲੜਦੇ ਹੀ ਹੁੰਦੇ ਆ, ਜੋ ਘਰ ਦੇ ਲੜਦੇ ਹੁੰਦੇ ਆ ਫੇਰ ਉਹ ਮੋਹਰੇ ਦਬਕਾ ਝਟਕਾ ਤਾਂ ਮਾਰੂਗਾ ਹੀ ਨਾ।
0: ਬਿਲਕੁਲ ਬਿਲਕੁਲ।
1: ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਹੁਣ ਮੋਹਰੇ ਕੱਢ ਲਈਆਂ। ਤੇ ਇਹਦੇ ਨਾਲ ਇਹ ਵੀ ਉਹਦੇ ਸਿਰ ਤੋਂ ਗਲਾਤੀ ਆ ਕਿ ਇਹ ਅੰਡਰ ਏਜ ਵੁਮੈਨ ਦੇ ਨਾਲ ਜਿਹੜੇ ਆ ਇਹਦੇ ਨਾਤੇ ਸੀਗੇ, ਇਹ ਹੁਣ ਪਤਾ ਨੀ ਸੀਗੇ ਕਿ ਨਹੀਂ। ਇਹ ਤਾਂ
0: ਸਾਹਿਬ ਜਿਹੜਾ ਹੋਇਆ ਨਾ ਕਾਂਡ ਹੋਇਆ ਜਿਹੜਾ ਅਮਰੀਕਾ ਦੇ ਵਿੱਚ ਸਟੇਵਨ ਕੀ ਉਹਦਾ ਨਾਮ ਨਾ ਭੁੱਲ ਜਾਂਦਾ ਜਿਹਨੇ ਸਾਰਾ ਕੰਜਰਖਾਨਾ ਕੀਤਾ ਸੀ ਜਿਹਦੇ ਚ ਟਰੰਪ ਵੀ ਆਇਆ। ਇਹਨੂੰ ਦਬਾਉਣ ਲਈ ਬਹੁਤ ਕੁਛ ਹੋ ਰਿਹਾ। ਇਹ ਵੀ ਸਰਵੇ ਹੋਇਆ ਵਾ ਅਮਰੀਕਾ ਦੇ ਵਿਚ ਕਿ ਇਹ ਲੜਾਈ ਜਿਹੜੀ ਲੱਗੀ ਆ ਇਰਾਨ ਦੀ ਇਹਦਾ ਕਾਰਨ ਕੀ ਆ। ਉਹਦੇ ਵਿਚ ਲੋਕਾਂ ਨੇ ਜਿਆਦਾ ਇਹੋ ਕਿਹਾ ਕਿ ਇਹਦਾ ਰੀਜ਼ਨ ਇਹ ਆ ਕਿ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ,
1: ਲੁਕਾਉਣ ਦੀ ਕੋਸ਼ਿਸ਼ ਬਿਲਕੁਲ। ਹਾਂਜੀ, ਆਪਣਾ ਆਪ ਢਕਣ ਦੇ ਖਾਤਰ ਆ ਜਿਹੜਾ ਉਹ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚੀ ਰੱਖਣਾ, ਇਹ ਵੀ ਇਸ ਤਰ੍ਹਾਂ ਦੀ ਸਿਆਸਤਾਂ ਕਰਦੀਆਂ।
0: ਮੁਲਕ ਦੀ ਸਰਕਾਰ ਹੋਵੇ ਨਾ ਉਹ ਕਰਦੀ,
1: ਬਿਲਕੁਲ
0: ਇੱਕ ਚੀਜ਼ ਨੂੰ ਦਬਾ ਦਿਓ ਤੇ ਦੂਜੇ ਬੰਨੇ ਨਵੀਂ ਚੀਜ਼ ਛੇੜ ਦਿਓ ਤੇ ਲੋਕਾਂ ਦਾ ਦਿਮਾਗ ਜਿਹੜਾ ਉਧਰ ਤੁਰ ਪਵੇ ਤੇ ਇਹ ਠੱਲਿਆ ਜਾਵੇ, ਇਦਾਂ ਹੁੰਦਾ।
1: ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਤੇ ਇਹਦੇ ਵਿੱਚ ਇਸ ਗਰੁੱਪ ਨੇ ਖਾਕ ਸਾਹਿਬ ਜੀ ਇਹ ਵੀ ਕਿਹਾ ਕਿ ਉਹਨਾਂ ਦੀ ਕੋਈ ਡਾਇਰੈਕਟ ਜਿਹੜੀ ਆ ਉਹ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੀ, ਐਵੇਂ ਇਹਨਾਂ ਨੇ ਕੋਈ ਸਬੂਤ ਵੀ ਨੀ ਏਡਾ ਹੈਗਾ ਤੇ ਉਹਨਾਂ ਨੇ ਐਵੇਂ ਇਹ ਗੱਲ ਚੱਕ ਲਈ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੀਆਂ ਕਈ ਸੜਕਾਂ ਜਿਹੜੀਆਂ ਸਕੂਲਾਂ ਦੇ ਤੇ ਹੋਰ ਕਈ ਅਦਾਰਿਆਂ ਦੇ ਨਾਂ ਆ ਜਿਹੜੇ ਉਹਦੇ ਨਾਂ ਦੇ ਉੱਤੇ ਖਾਕ ਸਾਹਿਬ ਜੀ ਹੈਗੇ ਆ, ਸੋ ਇਹ ਸਿਦਰ ਸ਼ਾਵੇ ਦੀ ਕਹਾਣੀ ਆ। ਤੇ ਉਹ ਆਇਆ ਵੀ ਮੇਰਾ ਖਿਆਲ ਉਹ ਦੂਸਰੇ ਮੈਕਸੀਕੋ ਤੋਂ ਜਾਂ ਹੋਰ ਕਿਸੇ ਕੰਟਰੀ ਚੋਂ ਸੀਗਾ,
0: ਨਾਂ ਤੋਂ ਪਤਾ ਲੱਗਦਾ ਕਿ ਉਹ ਕੋਈ ਡਿਫਰੈਂਟ ਨਾਂ ਹੈਗਾ। ਹਾਂਜੀ
1: ਹਾਂਜੀ। ਤੇ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਇਹ ਕਿ ਕਾਫੀ ਸਮੇਂ ਤੋਂ ਖਾਕ ਸਾਹਿਬ ਜੀ ਮੇਰੀ ਨਿੱਜੀ ਸੋਚ ਆ ਜਿਹੜੀ ਤੇ ਕਈ ਹੋਰ ਸੱਜਣਾ ਮਿੱਤਰਾਂ ਦੀ ਸੋਚ ਅਨੁਸਾਰ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਉਹ 2028 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਸਮੇਂ ਅਮਰੀਕਾ ਦੇ ਪ੍ਰੈਜੀਡੈਂਟ ਬਣਨਗੇ। ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਮੈਂਸ਼ਨ ਕੀਤੀ ਆ, ਮੈਨੂੰ ਏਦਾਂ ਲੱਗ ਰਿਹਾ ਭਾਈ ਨਿਊਸਮ ਆ ਜਿਹੜਾ ਗੈਵਨ ਨਿਊਸਮ ਉਹਨੇ ਅਗਲਾ ਪ੍ਰੈਜੀਡੈਂਟ ਬਣਨਾ 2028 ਦੇ ਵਿੱਚ, ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਜਿੱਤਣਾ ਆ। ਪਰ ਖਾਕ ਸਾਹਿਬ ਜੀ ਅਜੇ 3 ਸਾਲ ਪਏ ਆ ਤੇ ਹੁਣ ਤੋਂ ਹੀ ਜਿਹੜੇ ਦੇਖੋ ਇਹ ਰਾਜਨੀਤਿਕ ਲੀਡਰ ਆ, ਇਹ ਕਿੱਦਾਂ ਇਹਨਾਂ ਦਾ ਜਿਹੜਾ ਬਾਕੀ ਦੁਨੀਆ ਮਰੇ ਗਲੇ ਇਹਨਾਂ ਨੂੰ ਆਪਣਾ ਹੀ ਹੁੰਦਾ ਵੀ ਯਾਰ 3 ਸਾਲਾਂ ਨੂੰ ਕਿਤੇ ਉਹ ਨਾ ਬਣ ਜਾਵੇ ਉਹ ਨਾ ਬਣ ਜਾਵੇ। ਤੇ ਹੁਣ ਕੀ ਹੋਇਆ ਅੱਜ ਦੀ ਜਿਹੜੀ ਖ਼ਬਰ ਆ ਡਾਕਟਰ ਸਾਹਿਬ ਜੀ ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ ਆਪਣੇ ਬੜੇ ਹਰਮਨ ਪਿਆਰੇ ਤੁਹਾਨੂੰ ਪਤਾ ਬਈ ਉਹ ਹੈਗੇ ਆ ਪ੍ਰੈਜੀਡੈਂਟ ਅਮਰੀਕਾ ਦੇ, ਤੇ ਉਹਨਾਂ ਨੇ ਡਾਕਟਰ ਸਾਹਿਬ ਜੀ ਕਿਹਾ ਕਿ ਜਿਹੜੇ ਇਹ ਹੈਗੇ ਆ ਆਪਣੇ ਗਵਰਨਰ ਸਾਹਿਬ ਗੈਵਨ ਨਿਊਸਮ, ਇਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੇ ਸ਼ੁਰੂ ਆਲਰੇਡੀ ਕਰ ਦਿੱਤਾ ਆ, ਜਿਹਦੇ ਵਿੱਚ ਹਾਂਜੀ ਜਿਹਦੇ ਵਿੱਚ ਟਰੰਪ ਸਾਹਿਬ ਨੇ ਕਿਹਾ ਕਿ ਗਵਰਨਰ ਨਿਊਸਮ ਨੂੰ ਇੱਕ ਇਹਨੂੰ ਖਕਸਾ ਜੀ ਡਿਸਲੈਕਸੀਆ ਕਹਿੰਦੇ ਆ, ਬਿਮਾਰੀ ਇਹ ਹੁੰਦੀ ਆ ਤੇ ਇਹ ਬਿਮਾਰੀ ਆ ਕਹਿੰਦੇ ਜਿਹੜੀ ਇਹਨੂੰ ਹੈਗੀ ਆ ਗਵਰਨਰ ਨਿਊਸਮ, ਇਸ ਕਰਕੇ ਉਹਨੇ ਪ੍ਰੈਜੀਡੈਂਟ ਨਹੀਂ ਬਣ ਸਕਣਾ ਕਿਉਂਕਿ ਉਹਨੂੰ ਸਿੱਖਣ ਤੋਂ ਉਹ ਅਸਮਰਥ ਆ ਤੇ ਇਹਨੂੰ ਪੜ੍ਹਨ ਵਿਚ ਤੇ ਲਿਖਣ ਵਿਚ ਤੇ ਸਪੈਲਿੰਗ ਸਹੀ ਮਤਲਬ ਉਹ ਲਿਖਦਾ ਜਦੋਂ ਸਪੈਲਿੰਗ ਗਲਤ ਕਰ ਦਿੰਦਾ ਵਿਚ ਇਹ ਪ੍ਰੋਬਲਮ ਹੈਗੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਆ ਉਹਨੂੰ ਹੈਗੀਆਂ, ਇਸ ਕਰਕੇ ਇਹਨੇ ਪ੍ਰੈਜੀਡੈਂਟ ਨਹੀਂ ਬਣਨਾ। ਸੋ ਇਹ ਟਰੰਪ ਸਾਹਿਬ ਨੇ ਅੱਜ ਹੀ ਸ਼ੋਸ਼ਾ ਛੱਡ ਦਿੱਤਾ ਆ ਤੇ ਹਾਲਾਂਕਿ ਜਿਹੜਾ ਯੇਲ ਸੈਂਟਰ ਫਾਰ ਡਾਇਲੈਕਸੀਆ ਦੀ ਜਿਹੜੀ ਸਟੱਡੀ ਆ ਖੱਕ ਸਾਹਿਬ ਜੀ ਉਹਦੇ ਅਨੁਸਾਰ ਜਿਹੜਾ ਆ ਇਹ ਨੁਕਸਿਆ ਜਿਹੜਾ ਇਹ ਕਹਿੰਦੇ ਕਿ ਅਮਰੀਕਾ ਦੇ 20% ਲੋਕ ਆ ਜਿਹੜੇ ਜਾਣੀ ਕਿ ਰੁਪਈਏ ਚੋਂ 20 ਪੈਸੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਆ। ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ, ਇਹ ਕਈ ਵਾਰੀ ਖੱਕ ਸਾਹਿਬ ਜੀ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਆ ਨਾ ਉਹ ਜਦੋਂ ਬਹੁਤ ਉਹਦੇ ਚ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਆ ਫਿਰ ਉਹਨੂੰ ਪਤਾ ਨਹੀਂ ਲੱਗਦਾ ਹੁਣ ਯਾਰ ਕਿਹੜੀ ਕਿੱਥੇ ਪਈ ਆ ਤੇ ਲੱਭਾਂ ਕਿੱਦਾਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਆ। ਤੇ ਹਾਲਾਂਕਿ ਇਹ ਜਿਹੜੀ ਆ ਯੂਨੀਵਰਸਿਟੀ ਆ ਜਿਹੜੀ ਆਹ ਜੇਲ ਹੈਗੀ ਆ ਉਥੋਂ ਜਿਹੜੀ ਇਹਦੀ ਉਹਦੇ ਵਿਚ ਆ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੈਗਾ ਆ ਅਦਾਰਾ, ਉਹਨੇ ਇਹ ਕਿਹਾ ਵੀ ਇਹ ਕੋਈ ਵੱਡੀ ਗੱਲ ਨਹੀਂ, ਇਹਦੇ ਨਾਲ ਨਾ ਕਿਸੇ ਦੇ ਇੰਟੈਲੀਜੈਂਸ ਆ ਜਿਹੜੀ ਉਹਦੇ ਤੇ ਕੋਈ ਫਰਕ ਨਹੀਂ ਪੈਂਦਾ, ਲਿਖਣ ਪੜ੍ਹਨ ਵਿਚ ਕੋਈ ਏਦਾਂ ਦੀ ਗੱਲ ਨਹੀਂ ਇਸ ਬਿਮਾਰੀ ਦੇ ਨਾਲ ਹੁੰਦੀ। ਪਰ ਟਰੰਪ ਸਾਹਿਬ ਨੇ ਆਪਣਾ ਸੋਸ਼ਾ ਛੱਡ ਦਿੱਤਾ ਖੱਕ ਸਾਹਿਬ ਜੀ, ਉਹ ਕਿਤੇ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਸ ਤਰ੍ਹਾਂ ਭਾਈ, ਜਿਹੜਾ ਇਜ਼ਰਾਇਲ ਨੇ ਇਰਾਨ ਦੇ 2 ਸੀਨੀਅਰ ਆਗੂਆਂ ਦੀ ਜਿਹੜੀ ਅਸੈਸੀਨੇਸ਼ਨ ਕੀਤੀ ਆ, ਜਿਨ੍ਹਾਂ ਦੇ ਵਿਚ ਇਕ ਸੁਲੇਮਾਨੀ ਹੈਗੇ ਆ ਜਿਹੜੇ ਪਹਿਲਾਂ ਆਪਾਂ ਨਾਂ ਹੋਰ ਲੈਣਾ ਸੀ, ਜਿਨ੍ਹਾਂ ਦੇ ਵਿਚ ਇਕ ਹੈਗੇ ਖਾਸ ਸਾਹਿਬ ਜਿਨ੍ਹਾਂ ਦਾ ਹੈਗਾ ਵਸੀ ਕਮਾਂਡਰ ਗੁਲਾਮ ਰੇਜ਼ਾ ਸੁਲੇਮਾਨੀ ਜਿਹੜਾ ਪੂਰਾ ਨਾਂ ਆ, ਅਤੇ ਇਰਾਨ ਦੇ ਟਾਪ ਸਿਕਿਉਰਿਟੀ ਅਫਸਰ ਸੀਗੇ ਦੂਸਰੇ ਜਿਨ੍ਹਾਂ ਦਾ ਨਾਂ ਸੀਗਾ ਅਲੀ ਲਾਰੀਸਾਨੀ, ਤੇ ਇਹਨਾਂ ਦੋਹਾਂ ਨੂੰ ਜਿਹੜਾ ਆ ਇਜ਼ਰਾਇਲ ਨੇ ਉਹ ਮਾਰਿਆ ਬੰਬ ਤੇ ਇਹਨਾਂ ਦੋਨਾਂ ਦੀ ਆ ਜਿਹੜੀ ਉਹ ਅਸੈਸੀਨੇਸ਼ਨ ਹੱਤਿਆ ਕਰ ਦਿੱਤੀ ਆ। ਤੇ ਇਰਾਨ ਵਿਚ ਕ੍ਰਾਂਤੀਆਂ ਹਾਂ ਤਾਂ ਕਿ ਖੱਕ ਸਾਹਿਬ ਜੀ ਇਹ ਅਮਰੀਕਾ ਦਾ ਜਿਹੜੀ ਹੁਣ ਨੀਤੀ ਆ ਖੱਕ ਸਾਹਿਬ ਜੀ ਉਹ ਇਹ ਆ ਕਿ ਉੱਥੇ ਲੋਕਾਂ ਨੂੰ ਭੜਕਾ ਕੇ ਨਾ ਉਹਨਾਂ ਨੂੰ ਆਪਸ ਵਿਚ ਹੀ ਵੰਡ ਕੇ ਉਹਨਾਂ ਨੂੰ ਹੀ ਆਪਸ ਵਿਚ ਹੀ ਮਰਵਾਇਆ ਜਾਵੇ, ਅਤੇ ਅਮਰੀਕਾ ਜਿਹੜਾ ਆ ਜਾਂ ਦੂਸਰੇ ਦੇਸ਼ ਆ ਦੂਸਰੇ ਦੇਸ਼ ਚੁੱਪ ਕਰਕੇ ਬੈਠੇ ਇਸ ਵੇਲੇ, ਕੋਈ ਯੂਰੋਪੀਅਨ ਦੇਸ਼ ਨਹੀਂ ਜਾ ਰਿਹਾ ਉੱਥੇ ਖੱਕ ਸਾਹਿਬ ਜੀ, ਉਹ ਕਹਿੰਦੇ ਨਹੀਂ ਤੇਰੀ ਲੜਾਈ ਆ ਟਰੰਪ ਨੂੰ ਅਮਰੀਕਾ ਨੂੰ ਕਹਿ ਰਹੇ ਆ ਸਾਡੀ ਕੋਈ ਲੜਾਈ ਨਹੀਂ ਹੈਗੀ ਇੱਥੇ ਅਸੀਂ ਨਹੀਂ ਹੁਣ
0: ਅਮਰੀਕਾ ਦੀ ਲੜਾਈ ਨਹੀਂ ਸੀ ਨਾ ਤੇ ਧੱਕੇ ਨਾਲ ਛੇੜੀ ਨਾ
1: ਧੱਕੇ ਨਾਲ ਛੇੜੀ ਆ ਬਿਲਕੁਲ
0: ਬਿਲਕੁਲ ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ ਦੋ ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨਾਂ ਮਾੜੀ ਜਿਹੀ ਧਮਕੀ ਵੀ ਦੇ ਦਿੰਦੇ ਆ, ਕਦੇ ਫਿਰ ਮਿੰਤ ਤਾਲਾ ਵੀ ਕਰ ਲੈਂਦੇ ਆ ਵਿੱਚ।
0: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ
1: ਹਾਂਜੀ
0: ਮੁੜ ਕੇ ਚੁੱਪ ਕਰਾ, ਮੈਂ ਕਿਹਾ ਸੀ ਇਹ ਬਿਮਾਰੀ
1: ਬਿਲਕੁਲ ਬਿਲਕੁਲ। ਤੇ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਫਿਰ ਉਹ ਵਿਚਾਰਾ ਵੀ ਬਣ ਜਾਂਦੇ ਆ ਕਿ ਮੈਂ ਵਿਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ, ਪਰ ਇਸ ਵਕਤ ਕੋਈ ਵੀ ਈਯੂ ਦਾ ਦੇਸ਼ ਆ ਜਿਹੜਾ ਲੱਤ ਨਹੀਂ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨਹੀਂ ਲੱਗਣਾ, ਤੂੰ ਸ਼ੁਰੂ ਕੀਤੀ ਆ, ਤੂੰ ਸਾਨੂੰ ਪੁੱਛਿਆ ਨੀ, ਸਾਡੀ ਸਵਾਹ ਨੀ ਗਈ ਤੇ ਮਾਲ ਲੁੱਟ ਕੇ ਖਾਣ ਨੂੰ ਤੂੰ ਤੇ ਲੜਨੇ ਨੂੰ ਮੂਹਰੇ ਅਸੀਂ ਨੀ ਆਉਣਾ, ਤੂੰ ਆਪੇ ਨਜੈਠ। ਤੇ ਹਾਂਜੀ ਤੇ ਕਈ ਜਿਹੜੇ ਯੂਰਪ ਦੇ ਕੰਟਰੀ ਹੈਗੇ ਉਹ ਤਾਂ ਪਿਆਰ ਨਾਲ ਹੀ ਨਾ ਨੁਕਰ ਕਰੀ ਜਾਂਦੇ ਆ, ਤੇ ਪਰ ਉਹਨਾਂ ਦੇ ਵਿਚ ਕਈ ਆ ਜਿਹੜੇ ਉਹ ਸਿੱਧਾ ਸਾਧਾ ਜਵਾਬ ਵੀ ਦੇ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਭਾਸ਼ਾ ਕਹਿਣਾ ਹੋਵੇ ਤਾਂ ਕਿਹਾ ਜਾਏਗਾ ਕਿ ਪੰਗਾ ਲੈਣ ਨੂੰ ਤੂੰ ਅਤੇ ਮਰਨ ਨੂੰ ਅਸੀਂ। ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਯੂਰਪ ਦੇ ਆਗੂ ਹੈਗੇ ਆ ਲੀਡਰ ਹੈਗੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਆ ਰਹੀਆਂ। ਤੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਜਿਹੜੀ ਗਵਰਨਮੈਂਟ ਆ ਉਹਦੀ ਸ਼ਾਖਾ ਜਿਹੜੀ ਹੈਗੀ ਆ ਨਾ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਸੈਂਟਰ ਜਿਹਨੂੰ ਕਹਿੰਦੇ ਆ ਖਖ ਸਾਹਿਬ ਜੀ ਉਹਦੇ ਜਿਹੜੇ ਡਾਇਰੈਕਟਰ ਆ ਨਾ ਸੀਗੇ ਦੇਖੋ ਜੀ ਛੋਟੀ ਮੋਟੀ ਪੋਸਟ ਨੀ ਹੈਗੀ ਖਖ ਸਾਹਿਬ ਜੀ ਤੇ ਉਹ ਉਹਨਾਂ ਦਾ ਨਾਂ ਹੈਗਾ ਜੋ ਕੈਂਟ ਉਹਨੇ ਅੱਜ ਆਪਣਾ ਰਿਜ਼ਾਈਨ ਲੈ ਕੇ ਦੇ ਦਿੱਤਾ ਉਹ ਕਹਿੰਦਾ ਚਾਹ ਆਹ ਚੱਕ ਆਪਣੀ ਨੌਕਰੀ ਮੈਨੂੰ ਵੀ ਇਹ ਚਾਹੀਦੀ ਤੂੰ ਜੋ ਕੁਛ ਕਰ ਰਿਹਾ ਉਹ ਗਲਤ ਕਰ ਰਿਹਾ ਇਸ ਕਰਕੇ ਮੇਰਾ ਰਿਜ਼ਾਈਨ ਲੈ ਲਾ ਮੈਂ ਨੀ ਇੱਥੇ ਕੰਮ ਕਰਨਾ
0: ਬੜੀ ਜ਼ਰੂਰਤ ਹੁੰਦੀ ਜੀਮਾ ਸਾਹਿਬ ਇੱਕ ਬੰਦਾ ਏਡੀ ਵੱਡੀ ਪੋਜੀਸ਼ਨ ਤੇ ਬੈਠਾ ਹੋਵੇ ਤਨਖਾਹ ਵੀ ਵਧੀਆ ਪੈਸੇ ਵੀ ਵਧੀਆ ਕਮਾ ਰਿਹਾ ਹਜ਼ਾਰਾਂ ਬੰਦੇ ਉਹਨੂੰ ਸੁਣਨ ਵਾਲੇ ਆ ਉਹਦੇ ਅੱਗੇ ਪਿੱਛੇ ਘੁੰਮਣ ਵਾਲੇ ਜਿਹੜੇ ਬੰਦੇ ਨੇ ਅੱਕ ਕੇ ਡਿਸੀਜਨ ਲੈਂਦਾ ਨਾ ਜਿਹੜਾ ਵੀ ਲੈਂਦਾ ਏਡੀ ਵੱਡੀ
1: ਬਿਲਕੁਲ ਬਿਲਕੁਲ ਤੇ ਉਹਨੇ ਇਹ ਵੀ ਨਾਲ ਕਿਹਾ ਕਹਿੰਦਾ ਭਾਈ ਕਿਸੇ ਕੰਟਰੀ ਨੂੰ ਕਿਸੇ ਦੇਸ਼ ਨੂੰ ਇਰਾਨ ਤੋਂ ਖਤਰਾ ਨਹੀਂ ਸੀ ਨਾ ਅਮਰੀਕਾ ਨੂੰ ਨਾ ਹੋਰ ਕਿਸੇ ਨੂੰ ਤੂੰ ਜਾਣ ਬੁੱਝ ਕੇ ਇਹ ਜਿਹੜਾ ਪੰਗਾ ਬਿਨਾਂ ਕਿਸੇ ਗੱਲ ਤੋਂ ਤੂੰ ਲਿਆ ਤੇ ਇਸ ਕਰਕੇ ਭਾਈ ਆਹ ਤੱਕ ਆਪਣਾ ਜੌਬ ਦਾ ਰਿਜ਼ਾਈਨ ਤੇ ਮੈਂ ਨੀ ਤੇਰੇ ਨਾਲ ਖੜਨਾ ਤੇ ਪੈਂਟਾਗੋਨ ਜਿਹੜੀ ਬਿਲਡਿੰਗ ਹੈਗੀ ਖੱਕ ਸਾਹਿਬ ਜੀ ਉਹਦੇ ਕਹਿਣ ਅਨੁਸਾਰ ਜਿਹੜੇ ਅਮਰੀਕਾ ਦਾ 200 ਫੌਜੀ ਆ ਜਿਹੜਾ ਉਹ ਅੱਜ ਤੀਕਰ ਜਿਹੜਾ ਜ਼ਖਮੀ ਹੋ ਚੁੱਕਿਆ ਆ ਤੇ 13 ਫੌਜੀਆਂ ਦੀਆਂ ਜਿਹੜਾ ਉਹ ਜਾਨਾਂ ਦਾ ਨੁਕਸਾਨ ਹੋਇਆ ਤੇ ਇਸ ਲੜਾਈ ਵਿਚ ਖੱਕ ਸਾਹਿਬ ਜੀ 3 ਜਿਹੜੇ ਆ ਅਮਰੀਕਾ ਦੇ ਉਹ 135 ਕੀ ਈਗਲ ਜੈਟ ਜਿਹਨੂੰ ਕਹਿੰਦੇ ਸੀ ਫਾਈਟਰ ਜਹਾਜ਼ ਸੀਗੇ ਉਹ ਤੁਹਾਨੂੰ ਪਤਾ ਵੀ ਇੱਕੋ ਦਿਨ ਤਬਾਹ ਹੋ ਗਏ ਸੀਗੇ ਤਿੰਨੋ ਹੀ ਤੇ ਇੱਕ ਜਹਾਜ਼ ਜਿਹੜਾ ਸੀਗਾ ਉਹ ਜਿਹੜੇ ਰਿਫਿਊਲਿੰਗ ਬਹੁਤ ਵੱਡੇ ਵੱਡੇ ਉਹ 4 ਇੰਜਣ ਵਾਲੇ ਵੱਡੇ ਵੱਡੇ ਜਹਾਜ਼ ਹੁੰਦੇ ਉਹਨਾਂ ਦੇ ਵਿਚ ਉਹ ਜਿਹੜਾ ਫਾਈਟਰ ਜੈਟਾਂ ਦੇ ਵਿਚ ਤੇਲ ਪੈਂਦਾ ਨਾ ਉਹ ਉਹਨਾਂ ਦਾ ਕੰਮ ਹੁੰਦਾ ਉਹ ਜਿਦਾਂ ਹੁਣ ਜਿਹੜਾ ਫਾਈਟਰ ਜੈਟ ਹੈ ਖੱਕ ਸਾਹਿਬ ਜੀ ਇਹਦੀ ਰੇਂਜ ਬਹੁਤ ਹੀ ਜ਼ਿਆਦਾ ਦੂਰ ਤੱਕ ਨਹੀਂ ਹੁੰਦੀ ਫਿਰ ਉਹ ਕੀ ਕਰਦੇ ਉਹ ਜਦੋਂ ਕਿਸੇ ਦੇਸ਼ ਦੇ ਉੱਤੇ ਹਮਲਾ ਕਰਨਾ ਹੁੰਦਾ ਨਾ ਦੂਰੋਂ ਉੱਡ ਕੇ ਜਾ ਕੇ ਉਹ ਫਿਰ ਇਹ ਜਿਹੜੇ ਰਿਫਿਊਲਿੰਗ ਪਲੇਨ ਇਹਨਾਂ ਨੂੰ ਕਹਿੰਦੇ ਆ ਨਾ ਇਹਨਾਂ ਦੇ ਵਿਚ ਉਹਨਾਂ ਦਾ ਫਿਊਲ ਹੁੰਦਾ ਆ ਇਹ ਫਿਰ ਪਹਿਲਾਂ ਹੀ ਉੱਥੇ ਉੜ ਕੇ ਚਲੇ ਜਾਂਦੇ ਬਹੁਤ ਉੱਚੇ ਉੜਦੇ ਹੁੰਦੇ ਆ ਇਹ ਤੇ ਉੱਤੇ ਚਲੇ ਜਾਂਦੇ ਆ ਤੇ ਫਿਰ ਉਹ ਫਾਈਟਰ ਜੈਟ ਆ ਜਿਹੜੇ ਉਹ ਉੱਥੇ ਜਾ ਕੇ ਉਹ ਤੇਲ ਅੱਧਾ ਪਚਦਾ ਉਹਨਾਂ ਦਾ ਮੁੱਕ ਜਾਂਦਾ ਜਿੰਨਾ ਵੀ ਥੋੜਾ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਉੱਥੇ ਜਾ ਕੇ ਤੇਲ ਪਾ ਲਓ ਤਾਂ ਕਿ ਉਹ ਹਮਲਾ ਕਰਕੇ ਮੁੜ ਕੇ ਆ ਸਕਣ ਜਾਂ ਫਿਰ ਉਹ ਜਦੋਂ ਤਿਕਰ ਉਹਨੂੰ ਕੋਈ ਥੱਲੇ ਟੀਚਾ ਨਿਸ਼ਾਨਾ ਨਹੀਂ ਲੱਭਦਾ ਜਿੱਥੇ ਉਹਨੇ ਬੰਬ ਸਿੱਟਣਾ ਜਾਂ ਮਿਸਲ ਮਾਰਨੀ ਆ ਉਹਨਾਂ ਚਿਰ ਫਿਰ ਉੱਥੇ ਚੱਕਰ ਲਾਉਂਦਾ ਰਹਿੰਦਾ ਇੱਧਰ ਉੱਧਰ ਤੇ ਫਿਰ ਪਿੱਛੋਂ ਇਨਫੋਰਮੇਸ਼ਨ ਜਾਂਦੀ ਆ ਤੇ ਪਈ ਭਾਈ ਆਹ ਤੇਰਾ ਟੀਚਾ ਆ ਉਹ ਉੱਥੇ ਫਿਰ ਜਾ ਕੇ ਸੋ ਹੁਣ ਕੀ ਆ ਕੇ ਇਹ ਜਦੋਂ ਜਹਾਜ਼ ਰਿਫਿਊਲ ਕਰਨ ਵਾਲੇ ਨਹੀਂ ਹੋਣਗੇ ਤਾਂ ਉਹ ਜਹਾਜ਼ਾਂ ਤੋਂ ਫਿਰ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਹੋਣੇ ਸੋ ਇਹ ਟੋਟਲ 6 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਇਸ ਲੜਾਈ ਦੇ ਵਿਚ ਹੁਣ ਤੱਕ ਇਹ ਜਿਹੜੇ ਰਿਫਿਊਲਿੰਗ ਪਲੇਨ ਸੀਗੇ ਵੱਡੇ ਇਹਨਾਂ ਦੇ ਇਹਨਾਂ ਤੋਂ ਹੋਰ ਵੀ ਕਈ ਕੰਮ ਲੈਂਦੇ ਆ ਉਤੋਂ ਸਰਵੇਲੈਂਸ ਕਰਦਾ ਥੱਲੇ ਦੇਖਣ ਵਾਕਣ ਦਾ ਉਹ ਵੀ ਕੰਮ ਲੈਂਦੇ ਆ ਸੋ ਇਹ 6 ਜਹਾਜ਼ ਆ ਜਿਹੜੇ ਬਹੁਤ ਵੱਡੇ ਇਹ ਅੱਜ ਤੱਕ ਜਿਹੜੇ ਬਰਬਾਦ ਹੋ ਚੁੱਕੇ ਆ ਔਰ ਆਹ ਜਿਹੜੇ ਇੱਕ ਪਹਿਲਾਂ ਹੋਇਆ ਸੀ ਇਹਨਾਂ ਚੋਂ ਵੱਡਿਆਂ ਜਹਾਜ਼ਾਂ ਚੋਂ ਤੇ 5 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਉਹ ਸਾਊਦੀ ਅਰਬ ਦਾ ਜਿਹੜਾ ਕੀ ਸੁਲਤਾਨ ਕੁਛ ਇਦਾਂ ਦਾ ਉਹਦਾ ਨਾਂ ਆ ਬੇਸ ਦਾ
0: ਖੜੇ ਹੋ ਗਏ ਸੀ ਹਾਂਜੀ ਬਿਲਕੁਲ
1: ਹਾਂਜੀ ਉਹ ਖੜੇ ਉਹਨੇ ਮਾਰੀਆਂ ਮਿਸਲਾਂ ਤੇ ਮਿਸਲਾਂ ਜਾਂ ਡਰੋਨ ਉਹ ਉੱਥੇ ਕਰ ਦਿੱਤੇ ਆ ਪਰ ਇਹਨਾਂ ਦੇ ਬਾਰੇ ਉਹ ਤਾਂ ਕਹਿੰਦੇ ਮਾੜਾ ਮੋਟਾ ਨੁਕਸਾਨ ਹੋਇਆ ਪਰ ਜਹਾਜ਼ ਖੱਕ ਸਾਹਿਬ ਜੀ ਮਾੜਾ ਮੋਟਾ ਨੁਕਸਾਨ ਵੀ ਹੋਵੇ ਤਾਂ ਉਹ ਕਿਉਂਕਿ ਤੁਹਾਨੂੰ ਪਤਾ ਵੀ ਉਹ ਹੁੰਦਾ ਤਾਂ ਇੱਕ ਕਿਸਮ ਦਾ ਕਾਗਜ਼ ਹੀ ਆ ਉਹਦੇ ਚ ਉਹ
0: ਮਾੜਾ ਮੋਟਾ ਨੁਕਸਾਨ ਕੀ ਜਹਾਜ਼ ਤੇ ਵੱਜਿਆ ਨਹੀਂ ਤੇ ਜਹਾਜ਼ ਗਿਆ
1: ਹਾਂਜੀ ਕਿਉਂਕਿ ਉਹਦੇ ਵਿਚ ਸਾਰੀਆਂ ਤਾਰਾਂ ਤੇ ਉਹ ਪਲਾਸਟਿਕ ਹੁੰਦੀ ਅੱਗ ਮੜੀ ਲੱਗੀ ਨੀ ਤਾਂ ਉਹ ਫਿਰ ਬਰਬਾਦ ਹੋਇਆ ਯਾ ਸੋ ਇਹ 6 ਜਿਹੜੇ ਆ ਜਹਾਜ਼ ਹੁਣ ਤੱਕ ਜਿਹੜੇ ਆ ਉਹ ਉੱਥੇ ਖਤਮ ਜਿਹੜੇ ਹੋ ਚੁੱਕੇ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ 200 ਫੌਜੀ ਤੇ 3 ਉਹ ਜਹਾਜ਼ ਤੇ 5-6 ਉਹ ਤੇ ਇਹਨਾਂ ਦਾ ਖੱਕ ਸਾਹਿਬ ਜੀ ਨੁਕਸਾਨ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਰਿਫਿਊਲਿੰਗ ਜਹਾਜ਼ ਜਿਹੜੇ 5-1 ਦਿਨ ਦੇ ਹੋਏ ਸੀਗੇ ਉਹ ਆਪਾਂ ਕਵਰ ਕਰ ਦਿੱਤੀ ਇਹਦੇ ਵਿਚੋਂ 5 ਜਿਹੜੇ 1 ਦਿਨ ਚ ਤਬਾਹ ਹੋਏ ਆ ਤੇ ਬਾਕੀ ਖੱਕ ਸਾਹਿਬ ਜਿਹੜੇ ਗਲਫ ਦੇਸ਼ਾਂ ਵਿਚ ਇਰਾਨ ਨੇ ਬਦਲੇ ਵਿਚ ਹਮਲਿਆਂ ਕਾਰਨ ਜਿਹੜੀਆਂ 27 ਮੌਤਾਂ ਜਿਹੜੀਆਂ ਖੱਕ ਸਾਹਿਬ ਅਰਬ ਦੇਸ਼ਾਂ ਦੇ ਵਿਚ ਹੋ ਚੁੱਕੀਆਂ ਆ ਤੇ 12 ਜਿਹੜੇ ਆ ਉਹ ਇਜ਼ਰਾਈਲੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਆ ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਦਾ ਨੁਕਸਾਨ ਅੰਕੜੇ ਆ ਜਿਹੜੇ ਹੈਗੇ ਆ ਆਪਣੇ ਇਰਾਨ ਦੇ ਵਿਚ ਉਹਨਾਂ ਦੇ ਜਿਹੜੇ ਆ ਉਹ ਨੰਬਰ 1300 ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਦੇ 1300 ਨਾਗਰਿਕ ਆ ਜਿਹੜੇ ਉਹ ਅੱਜ ਤੱਕ ਆਪਣੀਆਂ ਜਾਨਾਂ ਜਿਹੜੀਆਂ ਦੇ ਚੁੱਕੇ ਆ ਤੇ ਇਹ ਸੀਗੀ ਖੱਕ ਸਾਹਿਬ ਜੀ ਖਬਰ ਜਿਹੜੀ ਆਪਣੇ ਇਸ ਮਸਲੇ ਦੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰ ਦਿੱਤੀ ਆ ਜਿਹੜੀ ਪਹਿਲਾਂ ਜਿਹੜੀ ਅਖੀਰਲੀ ਕਰਨੀ ਸੀਗੀ ਤੇ ਖਬਰਾਂ ਆਪਣੀਆਂ ਖੱਕ ਸਾਹਿਬ ਜੀ ਇੱਥੇ ਆ ਕੇ ਮੁੱਕਦੀਆਂ ਤੇ ਆਪਾਂ ਗੱਲਬਾਤ ਆ ਜਿਹੜੀ ਉਹ ਹੋਰ ਖਬਰ ਕੋਈ ਨਾ ਕੋਈ ਲੱਭ ਲੈਣੇ ਆ ਤੇ ਹੁਣ ਖੱਕ ਸਾਹਿਬ ਜੀ ਕੀ ਆ ਕਿ ਮੈਨੂੰ ਜੀ ਤੁਹਾਡੇ ਕੋਲ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਉੱਥੇ ਬੇਸ ਆ ਅਰਬ ਕੰਟਰੀਆਂ ਦੇ ਵਿਚ ਜਾਂ ਇਜ਼ਰਾਇਲ ਦੇ ਵਿਚ ਆ ਤੇ ਜਾਂ ਫਿਰ ਜਿਹੜੇ ਖੱਖ ਸਾਹਿਬ ਜੀ ਜਹਾਜ਼ ਅਮਰੀਕਨ ਜਿਹੜੇ ਉਹ ਮੈਡੀਟੇਰੀਅਨ ਸੀ ਦੇ ਵਿਚ ਖੜੇ ਆ ਨਾ, ਉਹ ਜਿਨ੍ਹਾਂ ਦੇ ਉੱਤੋਂ ਉਹ ਫਾਈਟਰ ਜੈਟ ਉੜਦੇ ਵਗੈਰਾ ਆ, ਉਹ ਜਹਾਜ਼ ਆ ਜਿਹੜੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਭਾਈ ਇਹਦੇ ਤੋਂ ਉਹ ਗੱਲ ਬਣਦੀ ਨੀ ਲੱਗਦੀ, ਕਿਉਂਕਿ ਜਿਹੜਾ ਹੁਣ ਸੈਟੇਲਾਈਟ ਆ ਜਿਹੜੀ ਸੈਟੇਲਾਈਟ ਉਹ ਇਹ ਸ਼ੋਅ ਕਰ ਰਹੀ ਆ ਕਿ ਹੋਰ ਜਹਾਜ਼ ਜਿਹੜੇ ਉਧਰ ਜਪਾਨ ਦੇ ਨੇੜੇ ਸੀਗੇ ਨਾ, ਕਿਉਂਕਿ ਜਪਾਨ ਦੇ ਵਿਚ ਵੀ ਅਮਰੀਕਾ ਦਾ ਆਪਣਾ ਬੇਸ ਹੈਗਾ ਬਹੁਤ ਵੱਡਾ ਨਾ, ਉਧਰੋਂ ਕੁਛ ਜਹਾਜ਼ ਆ ਜਿਹੜੇ ਉਹ ਇਧਰ ਨੂੰ ਆ ਰਹੇ ਆ।
0: ਚੀਮਾ ਸਾਹਿਬ ਕਿੱਦਾਂ ਦੀ ਦੁਨੀਆਂ ਹੈਗੀ ਆ, ਕਿੱਦਾਂ ਦਾ ਸਿਸਟਮ ਆ ਬਣਿਆ ਹੋਇਆ ਕਿ ਇਹ ਅਮਰੀਕਾ ਨੇ ਪਹਿਲਾਂ ਉਹਦੇ ਤੇ ਜਪਾਨ ਦੇ ਉੱਪਰ ਸੈੱਟ ਗਿਆ ਐਟਮ ਬੰਬ ਤੇ ਉੱਥੇ ਲੋਕਾਂ ਨੂੰ ਮਾਰਿਆ ਤੇ ਉੱਥੇ ਫਿਰ ਬੇਸਾਂ ਵੀ ਬਣ ਗਈਆਂ, ਕਿੱਦਾਂ ਦਾ ਕੀ ਚੱਕਰ ਚੱਲ ਰਿਹਾ ਦੁਨੀਆਂ ਦੇ?
1: ਬਸ ਖੱਖ ਸਾਹਿਬ ਜੀ ਇਸੇ ਗੱਲ ਦਾ ਰੌਲਾ, ਹੁਣ ਮੈਨੂੰ ਪਤਾ ਨੀ ਕਿ ਤੁਸੀਂ ਇਹ ਕਦੇ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ, ਪਰ ਮੈਂ ਖੱਖ ਸਾਹਿਬ ਜੀ ਆਪਣੀ ਛੋਟੀ ਉਮਰ ਦੇ ਵਿਚ ਜਦੋਂ ਇੰਡੀਆ ਦੇ ਵਿਚ ਸੀਗੇ ਤੇ ਉਹ ਬਜੁਰਗਾਂ ਦੇ ਕੋਲ ਬਹਿਜੀਦਾ ਸੀ ਤੇ ਉਹ ਗੱਲਾਂ ਸੁਣਾਉਂਦੇ ਹੁੰਦੇ ਸੀਗੇ, ਉਹਦੇ ਵਿਚ ਕਥਾ ਕਹਾਣੀ ਇਹ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਕੋਈ ਬੰਦਾ ਸੀਗਾ ਤੇ ਉਹਨੇ ਘੋੜਾ ਛੱਡ ਦਿੱਤਾ, ਉਹਨੇ ਘੋੜਾ ਛੱਡ ਦਿੱਤਾ ਤੇ ਨਾਲ ਉਹਨੇ ਇਹ ਐਲਾਨ ਕਰਤਾ ਜਿਹੜਾ ਮੇਰੇ ਘੋੜੇ ਨੂੰ ਫੜੂ ਫੜ ਕੇ ਬੰਨੂਗਾ ਨਾ ਉਹ ਮੇਰੇ ਨਾਲ ਯੁੱਧ ਕਰੂਗਾ, ਮੈਂ ਉਹਦੇ ਨਾਲ ਲੜਨਾ। ਤੇ ਉਹ ਖੱਖ ਸਾਹਿਬ ਜੀ ਕਹਿੰਦੇ ਕੋਈ ਰਿਸ਼ੀ ਮੁਨੀ ਸੀਗਾ ਬੇਚਾਰਾ, ਉਹਨੇ ਉਹ ਆਪਣੇ ਜੰਗਲਾਂ ਚ ਲੋਕ ਉਦੋਂ ਰਹਿੰਦੇ ਸੀਗੇ, ਉਹ ਰਿਸ਼ੀ ਮੁਨੀ ਸੀਗਾ, ਉਹਨੇ ਦੇਖਿਆ ਕਿ ਵਾਰਾ ਘੋੜਾ ਫਿਰਦਾ ਤੇ ਉਹਨੂੰ ਘੋੜਾ ਫੜ ਕੇ ਬੰਨ ਲਿਆ, ਘੋੜਾ ਫੜ ਕੇ ਬੰਨ ਲਿਆ ਤੇ ਜਿਹਨੇ ਘੋੜਾ ਛੱਡਿਆ ਸੀਗਾ ਉਹ ਚਲੇ ਗਿਆ, ਉਹ ਕਹਿੰਦਾ ਤੂੰ ਮੇਰਾ ਘੋੜਾ ਬੰਨਿਆ? ਕਹਿੰਦਾ ਯਾਰ ਮੈਂ ਤਾਂ ਘੋੜਾ ਤਾਂ ਤੇਰਾ ਬੰਨਿਆ ਤਾਂ ਨਹੀਂ ਹੈਗਾ, ਤੇ ਮੈਂ ਤਾਂ ਆਹ ਸੀ ਗੱਲ, ਮੈਂ ਕਿਹਾ ਵਾਰਾ ਫਿਰਦਾ ਚਲੋ ਇੱਥੇ ਪੱਠੇ ਪੁੱਠੇ ਪਾ ਦਿਆ ਕਰਾਂਗੇ ਕਦੇ ਚੜ ਜਾਇਆ ਕਰਿਆ। ਉਹ ਕਹਿੰਦਾ ਨਹੀਂ ਮੈਂ ਤਾਂ ਐਲਾਨ ਕੀਤਾ ਲੜਨਾ, ਯਾਨੀ ਕਿ ਉਹ ਜਬਰਦਸਤੀ ਉਹਦੇ ਤੇ ਠੋਸ ਰਿਹਾ ਸੀ ਲੜਾਈ,
0: ਜਬਰਦਸਤੀ ਹੋ
1: ਗਿਆ ਨਾ। ਹਾਂਜੀ ਜਬਰਦਸਤੀ। ਸੋ ਇਹੀ ਕਾਰਨ ਆ ਜਿਹੜਾ ਖੱਖ ਸਾਹਿਬ ਜੀ ਦੇਖੋ ਉਹ ਜਿਹੜੀਆਂ ਗੱਲਾਂ ਨਾ ਉਹ ਸੁਣਾਉਂਦੇ ਹੁੰਦੇ ਸੀਗੇ, ਉਹ ਵੀ ਭਾਰਤ ਦੇ ਵਿਚ ਉਹਨਾਂ ਸਮਿਆਂ ਦੀਆਂ ਗੱਲਾਂ ਆ ਜਦੋਂ ਪੱਛਮੀ ਸਭਿਅਤਾ ਦੇ ਲੋਕ ਆ ਜਿਹੜੇ ਇਹ ਨਵੇਂ ਨਵੇਂ ਭਾਰਤ ਵਿਚ ਜਾ ਕੇ ਉਥੇ ਇਸ ਤਰ੍ਹਾਂ ਦੇ ਮਸਲੇ ਖੜੇ ਕਰਕੇ ਉਥੇ ਦੇ ਲੋਕਾਂ ਨੂੰ ਮਾਰਦੇ ਸੀਗੇ, ਲੁੱਟਦੇ ਸੀਗੇ, ਜਿਸ ਤਰ੍ਹਾਂ ਇੱਥੇ ਅਮਰੀਕਨ ਕੰਟੀਨੈਂਟ ਦੇ ਵਿਚ ਹੋਇਆ,
0: ਹੁਣ ਹੋ ਰਿਹਾ ਉਹ ਸਾਲ ਪਹਿਲਾਂ ਹੋ ਚੁੱਕਿਆ,
1: ਬਿਲਕੁਲ ਉਹੀ ਕੁਛ ਹੁਣ ਹੋ ਰਿਹਾ ਆ। ਹਾਂ ਅਗਲੇ ਨੂੰ ਪਹਿਲਾਂ ਜਾ ਕੇ ਅਗਲੇ ਨੂੰ ਕਹਿਣਾ ਤੂੰ ਮੈਨੂੰ ਆਹ ਦੇ ਦੇ, ਜੇ ਨਹੀਂ ਦਿੰਦਾ ਤਾਂ ਉਹਨੂੰ ਕਹਿਣਾ ਚੰਗਾ ਮੈਂ ਬੰਬ ਮਾਰਦਾ, ਫਿਰ ਉਹ ਤੋਂ ਦਸਖਤ ਕਰਾ ਲੈਣਗੇ, ਫਿਰ ਉਹਨੂੰ ਕਹਿਣਗੇ ਭਈ ਅਸੀਂ ਤੇਰੇ ਮੁਲਕ ਦੀ ਰੱਖਿਆ ਕਰਦੇ। ਹੁਣ ਅਰਬਾਂ ਦੇ ਵਿਚ ਇਹੀ ਰੌਲਾ ਨਾ, ਉੱਥੇ ਦੇਸ਼ ਤਾਂ ਖੋਲੇ ਹੋਏ ਆ ਤੇ ਅਸੀਂ ਤੁਹਾਨੂੰ ਬਚਾਵਾਂਗੇ, ਹੁਣ ਬਚਾਉਣੇ ਵਾਲਾ ਕੋਈ ਹੈ?
0: ਬਚਾਉਣਾ ਕਿਹਦੇ ਕੋਲੋਂ ਆ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਤੇਲ ਤੁਸੀਂ ਆਪਣਾ ਵੇਚ ਰਹੇ ਹੋ, ਆਪਣੇ ਕੰਮ ਸਾਰੇ, ਇਹਨਾਂ ਨੇ ਕੀ ਬਚਾਉਣਾ ਜਾਂ ਕਿਸੇ ਨੇ ਕੀ ਬਚਾਉਣਾ? ਉੱਥੇ ਆਪਣਾ ਅੱਡਾ ਬਣਾ ਕੇ ਤੁਸੀਂ ਬਿਠਾ ਕੇ ਤੇ ਹੁਣ ਅੱਡਾ ਜਿਹੜਾ ਬਣਾਇਆ ਇਹਨਾਂ ਨੇ ਬਣਾਏ ਆ ਅਰਬ ਕੰਟਰੀਆਂ ਦੇ ਵਿਚ, ਉਹਦਾ ਨੁਕਸਾਨ ਕਿੰਨਾ ਹੋਇਆ? ਇੱਕ ਤੇ ਸਭ ਤੋਂ ਵੱਡੀ ਗੱਲ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਨਾਲ ਲੜਾਤਾ, ਸ਼ਸਤਰੀ ਕਰਾਤਾ, ਉਹਨਾਂ ਨੂੰ ਆਪਸ ਵਿਚ ਕਰਾਤਾ, ਉਹ ਉਹਨਾਂ ਦੀ ਨੀ ਬਣਦੀ, ਉਹਨਾਂ ਦੀਆਂ ਜੰਗਾਂ ਲੰਮੀਆਂ ਕਰ ਦਿੱਤੀਆਂ, ਕੱਲ ਨੂੰ ਨਿੱਕੀ ਮੋਟੀ ਗੱਲ ਹੋਈ ਫੇਰ ਠੂ ਠਾਂ ਠਾਂ ਚਾਲੂ ਹੋ ਜਾਣੀ ਹੈ। ਫਿਰ ਮਤਲਬ ਇਹ ਤੇ ਸੋਚਣਾ ਚਾਹੀਦਾ ਸੀ, ਇੱਕ ਧੱਕੇ ਨਾ ਕਰਦੇ ਨਾ, ਧੱਕੇ ਨਾ ਜਾ
1: ਕੇ ਗੱਲ, ਉਹੀ ਲੋਟੂਆ ਖੱਖ ਸਾਹਿਬ ਜੀ, ਉਹ ਪਹਿਲਾਂ ਇੰਗਲੈਂਡ ਸੀਗਾ, ਫਰਾਂਸ ਸੀਗਾ, ਜਰਮਨ ਸੀਗਾ, ਉਹ ਸੀਗੇ, ਤੇ ਫਿਰ ਉਦੋਂ ਬਾਅਦ ਜਿਹੜਾ ਇਹ ਆ ਗਿਆ ਆਪਣਾ ਅਮਰੀਕਾ ਆ ਗਿਆ, ਉਧਰ ਆਪਣੇ ਪਹਿਲਾਂ ਮੰਗੋਲੀਅਨ ਸੀਗੇ, ਮੰਗੋਲੀਆਂ ਤੋਂ ਮਗਰੋਂ ਫੇਰ ਜਿਹੜੇ ਸੀਗੇ ਅਰਬੀ ਆ ਗਏ, ਅਰਬੀਆਂ ਤੋਂ ਪਰਸ਼ੀਅਨ ਆ ਗਏ, ਪਰਸ਼ੀਅਨ ਤੋਂ ਉਦੋਂ ਬ੍ਰਿਟਿਸ਼ ਆ ਗਏ, ਤੇ ਉਹ ਸਾਰਾ ਜਿਹੜਾ ਆ ਖੱਖ ਸਾਹਿਬ ਜੀ, ਉਦਾਂ ਆਪਾਂ ਭਾਵੇਂ ਇੰਡੀਆ ਨੂੰ ਕਹੀ ਜਾਈਏ ਕਿ ਉੱਥੇ ਗਰੀਬੀ ਆ ਜਾਂ ਜੇ ਆ ਉਹ ਆ, ਪਰ ਦੇਖੋ ਉਹਦੀ ਕਿੰਨੀ ਆਬਾਦੀ ਆ, ਸਾਰੀ ਦੁਨੀਆਂ ਨੇ ਉਹਨੂੰ ਲੁੱਟਿਆ ਔਰ ਅੱਜ ਵੀ ਲੁੱਟੀ ਜਾ ਰਹੇ ਆ, ਪਰ ਉੱਥੇ ਦੇ ਲੋਕ ਅਜੇ ਵੀ ਖੱਖ ਸਾਹਿਬ ਜੀ ਰੋਟੀ ਖਾਈ ਜਾਂਦੇ ਆ।
0: ਨਹੀਂ ਐਕਚੁਲੀ ਚੀਮਾ ਸਾਹਿਬ, ਇੰਡੀਆ ਦੇ ਵਿਚ ਚਾਹੇ ਅਸੀਂ ਮੋਦੀ ਨੂੰ 50,000 ਗਾਲ ਕੱਢਦੇ ਲੋਕ, ਕੋਈ ਕੁਛ ਕਹਿ, ਖਾਸ ਕਰ ਪੰਜਾਬੀ ਅਸੀਂ ਤੇ ਬਿਲਕੁਲ ਹੀ ਨਹੀਂ ਉਹਨੂੰ ਪਸੰਦ ਕਰਦੇ ਬੀਜੇਪੀ ਨੂੰ, ਪਰ ਜੇ ਤੁਸੀਂ ਦੇਖਿਆ ਜਾਵੇ, ਛੋਟੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਕਿ ਮੋਦੀ ਨੇ ਇਸ ਮੁਲਕ ਨੂੰ ਕਿੱਥੇ ਤੱਕ ਚੱਕ ਦਿੱਤਾ, ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਹਸਪੀਟਲਾਂ ਦੇ ਵਿਚ ਆਮ ਗਰੀਬ ਬੰਦੇ ਦੇ ਇਲਾਜ ਵੀ ਹੋ ਰਹੇ ਆ, ਲੋਕਾਂ ਨੂੰ ਕਣਕ ਵੀ ਮਿਲ ਰਹੀ ਆ, ਥੋੜਾ ਬਹੁਤ ਹੁਣ ਪੈਨਸ਼ਨ ਵੀ ਮਿਲਦੀ ਹੈ, ਉਮਰ 60-65 ਸਾਲ ਤੋਂ ਉੱਪਰ 1500 ਰੁਪਇਆ ਕਿੰਨਾ ਉਹ ਵੀ ਮਿਲਦੀ ਹੈ। ਮਤਲਬ ਇਹ ਜੇ ਕਹੀਏ ਨਾ, ਜਿੱਦਾਂ ਹੁਣ ਤੁਸੀਂ ਜੇ ਕੰਪੇਅਰ ਕਰੀਏ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਇਹੋ ਜਿਹੇ ਮੁਲਕ ਨਾਲ, ਤੇ ਉਹ ਤੁਸੀਂ ਕੰਪੇਅਰ ਨਹੀਂ ਇੰਡੀਆ ਨਾਲ ਕਰ ਸਕਦੇ, ਕਿਉਂਕਿ ਇੰਡੀਆ ਚਾਹੇ ਕਿੱਥੇ ਵੀ ਹੈ ਕੁਛ ਵੀ ਕਰ ਰਿਹਾ, ਪਰ ਉਹ ਕੁਛ ਨਾ ਕੁਛ ਉਹਨੇ ਪਾਲਿਸੀਆਂ ਹੁੰਦੀਆਂ ਸਰਕਾਰਾਂ ਦੀਆਂ, ਪੁੱਠੀਆਂ ਸਿੱਧੀਆਂ, ਇਹ ਕਰ ਦਿਓ ਉਹ ਕਰ ਦਿਓ, ਤੇ ਉਹਦੇ ਵਿਚ ਇਕ ਚੀਜ਼ ਤੇ ਹੈ ਕਿ ਕਾਫੀ ਕੁਛ ਅੱਜ ਮੁਲਕ ਜਿਹੜਾ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਜੀ, ਅੱਜ ਚੌਥੀ ਕੋਈ ਪਾਵਰ ਕਹੀ ਜਾ ਰਿਹਾ, ਇਕਾਨਮੀ ਤੀਜੀ ਹੋ ਗਈ, ਚੌਥੀ ਹੋ ਗਈ, ਬੜੀ ਵੱਡੀ ਗੱਲ ਨੀ? ਸਾਨੂੰ ਚੀਮਾ ਸਾਹਿਬ ਜਿਹੜੇ ਜਮਾਨੇ ਚ ਆਪਾਂ ਬਾਹਰ ਨਿਕਲੇ ਆ ਸਾਨੂੰ ਹਿੰਦੂ ਹਿੰਦੂ ਕਰਕੇ ਲੋਕ ਅਰਬੀ ਤੇ ਸਾਨੂੰ ਬਰਦਾਸ਼ਤ ਹੀ ਨਹੀਂ ਕਰਦੇ ਨਾ ਉਹ ਜਿੱਦਾਂ ਸਮਝਦੇ ਕਿ ਸਭ ਤੋਂ ਘਟੀਆ ਲੋਕ ਇਹ ਆ ਇੱਥੇ ਚਲੋ ਮਾੜੀ ਮੋਟੀ ਇੱਥੇ ਦਾ ਕੋਈ ਸਿਸਟਮ ਹੈਗਾ ਸੀ ਚੰਗਾ ਜਿਹਦੇ ਤੇ ਮਾੜੀ ਮੋਟੀ ਇੱਜ਼ਤ ਹੈਗੀ ਸੀ ਕੋਈ ਏਦਾਂ ਨਹੀਂ ਸੀ ਕਹਿੰਦਾ ਪਰ ਉਹਨੂੰ ਬਦਲ ਦਿੱਤਾ ਗਿਆ ਅੱਜ ਇੰਡੀਆ ਦੀ ਗੱਲ ਹੁੰਦੀ ਆ ਦੁਨੀਆਂ ਦੇ ਉੱਪਰ ਕਿਤੇ ਵੀ ਵਰਲਡ ਦੇ ਵਿੱਚ ਤੁਸੀਂ ਬੈਠੋ ਤੇ ਕੋਈ ਵੀ ਮੀਡੀਆ ਹੈਗਾ ਦੁਨੀਆਂ ਦਾ ਉਹ ਸਾਰੇ ਇੰਡੀਆ ਦੀ ਗੱਲ ਕਰਦੇ ਆ ਮੋਦੀ ਦੀ ਗੱਲ ਕਰਦੇ ਆ ਤੇ ਵੀ ਮੋਦੀ ਸਾਹਿਬ ਹੁਣ ਇਹ ਵੀ ਗੱਲ ਤੁਰਦੀ ਆ ਕਿ ਮੋਦੀ ਸਾਹਿਬ ਨੂੰ ਕਹੋ ਜੀ ਜੰਗ ਬੰਦ ਕਰਾ ਦੇਣਾ ਅਮਰੀਕਾ ਕਹਿ ਰਿਹਾ ਨਹੀਂ ਤੇ ਸਾਨੂੰ ਕੌਣ ਪੁੱਛਦਾ ਹੁੰਦਾ ਇਹ
1: ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਪਾਵਰ ਹੈ ਖਾਕ ਸਾਹਿਬ ਜੀ ਮੈਂ ਅਰਜਨਟਾਈਨਾ ਦੇ ਵਿੱਚ ਸੀਗਾ 1974 ਦੀ ਗੱਲ ਆ ਜਦੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਜਿਹੜਾ ਉਹ ਐਟਮ ਬੰਬ ਦਾ ਧਮਾਕਾ ਹੋਇਆ ਸੀਗਾ ਇੰਦਰਾ ਗਾਂਧੀ ਸੀਗੀ ਉਦੋਂ ਉਥੋਂ ਦੀ ਤੇ ਉਹ ਮੇਰਾ ਜਿਹੜਾ ਮਾਲਕ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਬੰਬਾ ਐਟੋਮਿਕਾ ਕਹਿੰਦਾ ਐਟਮ ਬੰਬ ਨੂੰ ਬੰਬਾ ਐਟੋਮਿਕਾ ਕਹਿੰਦੇ ਉਹ ਕਹਿੰਦਾ ਸਾਡੇ ਇੰਡੀਆ ਨੇ ਬਣਾ ਲਿਆ ਕਹਿੰਦਾ ਬੱਲੇ ਬੱਲੇ ਹੁਣ ਕਹਿੰਦਾ ਤੁਸੀਂ ਬਹੁਤ ਦੂਏ ਆ ਤੇ ਬੜਾ ਉਦੋਂ ਉਹ ਉਥੇ ਅਰਜਨਟਾਈਨਾ ਦੇ ਵਿਚ ਵੀ ਪਿਆ ਸੀਗਾ ਵੀ ਇੰਡੀਆ ਹੁਣ ਮਾੜੀ ਮੋਟੀ ਪਾਵਰ ਨੀ ਹੈਗੀ ਉਹਨੇ ਐਟਮ ਬੰਬ ਬਣਾ ਲਿਆ ਆ ਸੋ ਹੌਲੀ ਹੌਲੀ ਜਿਹੜਾ ਉਹ ਤਰੱਕੀ ਕਰ ਰਿਹਾ ਖਾਕ ਸਾਹਿਬ ਜੀ ਪਰ ਜਿਹੜਾ ਮੈਂ ਇਰਾਨ ਦੇ ਵਿਚ ਤੁਹਾਨੂੰ ਦੱਸਿਆ ਸੀਗਾ ਮੈਂ ਸਾਲ ਕਰਿਆ ਉੱਥੇ ਵੀ ਤੇ ਉਹ ਜਦੋਂ ਇਰਾਨ ਇਰਾਕ ਦੀ ਲੜਾਈ ਲੱਗੀ ਆ ਪਹਿਲੀ ਮਿਸਲ ਜਦੋਂ ਡਿੱਗੀ ਸੀ ਆ ਕੇ ਉਦੋਂ ਕੀ ਹੋਇਆ ਸੀ ਸ਼ਾਮ ਨੂੰ ਅਸੀਂ ਕੰਮ ਤੋਂ ਕੰਮ ਬੰਦ ਕਰਕੇ ਹਟੇ ਸੀਗੇ ਤੇ ਉੱਥੇ ਖਾਕ ਸਾਹਿਬ ਜੀ ਜਿਹੜੇ ਸੀਗੇ ਲੋਕ ਉਹ ਆਪਣੀ ਕਦਰ ਕਰਦੇ ਸੀ ਬੜੇ ਸਰਦਾਰਾਂ ਦੀ
0: ਇਰਾਨ ਚ ਕਰਦੇ ਸੀ ਇਰਾਨ ਇੱਕ ਲੈਂਗੁਏਜ ਦੇ ਨਾਲ ਵੀ ਨੈਚਰ ਸੀ ਨਾਲ ਤੇ ਇੰਡੀਆ ਨਾਲ ਕਾਫੀ ਟਾਇਰ ਸੀ ਲੋਕਾਂ ਦੇ
1: ਬਿਲਕੁਲ ਬਿਲਕੁਲ ਤੇ ਉਹ ਬੜੇ ਕਰਦੇ ਸੀ ਅਰਬਾਂ ਕੰਟਰੀਆਂ ਦੇ ਵਿਚ ਤਾਂ ਮੈਂ ਨਹੀਂ ਬਹੁਤਾ ਗਿਆ ਤੇ ਥੋੜਾ ਬਹੁਤਾ ਏਦਾਂ ਨੰਗੇ ਵੜਦੇ ਕਿੰਨੀਆਂ ਕੰਟਰੀਆਂ ਵਿੱਚ ਆਏ ਆ ਪਰ ਉੱਥੇ ਰਹਿਣ ਦਾ ਚਾਂਸ ਜਿਹੜਾ ਉਹ
0: ਨਹੀਂ ਸੀ ਸਾਡੀ ਲੋਕਾਂ ਦੀ ਸਾਨੂੰ ਬਿਲਕੁਲ ਸੱਚੀ ਗੱਲ ਹੈ
1: ਅਰਬਾਂ ਦੇ ਵਿਚ ਫਿਰ ਖਾਕ ਸਾਹਿਬ ਜੀ ਏਦਾਂ ਹੈ ਨਾ ਵੀ ਉਹ ਅਰਬੀ ਆ ਜਿਹੜੇ ਉਹ ਸਾਰੇ ਉਥੋਂ ਇੱਕ ਖਾਕਸਾ ਜੀ ਹੋਰ ਵੀ ਇਹਦੇ ਵਿਚ ਜਿਹੜਾ ਉਹ ਰੋਲ ਪਲੇ ਕਰਦੀ ਆ ਉਹ ਗੱਲ ਇਹ ਆ ਕਿ ਜਿਹੜੇ ਇਹ ਅਰਬੀ ਕੰਟਰੀ ਆ ਨਾ ਕਟਰ ਕੁਟਰ ਵਗੈਰਾ ਜਿੰਨੇ ਵੀ ਹੈਗੇ ਆ ਛੋਟੇ ਛੋਟੇ ਇਹ ਖਾਕ ਸਾਹਿਬ ਜੀ ਇੰਡੀਆ ਦੇ ਵਿਚੋਂ ਜਿਹੜੇ ਦੂਸਰੀਆਂ ਸਟੇਟਾਂ ਹੈ ਨਾ ਗਰੀਬ ਸਟੇਟਾਂ ਸੀਗੀਆਂ ਕੋਸਟ ਲਾਈਨ ਦੀਆਂ ਸੀਗੀਆਂ ਇਹ ਉਥੋਂ ਕੁੜੀਆਂ ਕੜੀਆਂ ਮੁੱਲ ਲਿਆਉਂਦੇ ਸੀ
0: ਬਹੁਤ ਛੋਟੀ ਜਿਹੀ ਟਾਈਮ ਦੀ ਗੱਲ ਹੈ 10 ਸਾਲ ਦੀ ਗੱਲ ਹੋਣੀ ਆ ਜਿਹੜਾ ਉਹ ਕੁੜੀ ਲੈ ਕੇ ਆ ਰਿਹਾ ਸੀ ਏਅਰਪੋਰਟ ਤੇ ਉਹਨਾਂ ਨੇ ਫੜ ਲਿਆ ਉਹਨਾਂ ਕਿਹਾ ਭਾਈ ਇਹ ਕਿੱਧਰ ਲਈ ਜਾਣਾ ਉਹਨਾਂ ਨੇ ਉਹ ਕਹਿੰਦਾ ਮੈਂ ਤਾਂ ਮੁੱਲ ਲੈ ਕੇ ਆਇਆ ਇਹਨਾਂ ਦੇ ਟੱਬਰ ਨੇ ਵੇਚੀ ਆ ਇਹ ਹੁੰਦਾ ਕੁੜੀਆਂ ਸੋਹਣੀਆਂ ਕੁੜੀਆਂ ਨੂੰ ਇੱਥੇ ਦਲਾਲ ਹੈਗੇ ਸੀ ਜਿਹੜੇ ਉਹਨਾਂ ਦੇ ਕਰਾ ਦਿੰਦੇ ਸੀ ਤੇ ਉਹਨਾਂ ਨੂੰ ਲੈ ਜਾਂਦੇ ਸੀ ਉੱਥੇ ਮੁਲਖਾਂ ਦੇ ਬਹੁਤ ਕੁਛ ਹੁਣ
1: ਬਿਲਕੁਲ ਬਿਲਕੁਲ ਉਹ ਸਾਰਾ ਕੁਛ ਹੁੰਦਾ ਸੀਗਾ ਇਸ ਕਰਕੇ ਫਿਰ ਉਹ ਲੋਕ ਆਪਾਂ ਜਿਹੜੇ ਭਾਰਤ ਦੇ ਲੋਕ ਇਹਨਾਂ ਨੂੰ ਘਟੀਆ ਸਮਝ ਕੇ ਫਿਰ ਅਸੀਂ ਤਾਂ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਕੇ ਇੱਥੇ ਲਿਆ ਕੇ ਰੱਖਦੇ ਆ ਫਿਰ ਉਹਨਾਂ ਨੂੰ ਆ ਕੇ ਉੱਥੇ ਕਈ ਵਾਰੀ ਏਦਾਂ ਦੇ ਚਾਂਸ ਵੀ ਹੋਏ ਆ ਕਿ ਉਹ ਪਹਿਲਾਂ ਕੁੜੀਆਂ ਨੂੰ ਏਦਾਂ ਵੀ ਲਿਆਉਂਦੇ ਸੀਗੇ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ ਉੱਥੇ ਕੰਮ ਤੇ ਲੈ ਕੇ ਚੱਲੇ ਆ ਵੀ ਤੂੰ ਸਾਡੇ ਖਾਣਾ ਬਣਾਈ ਸਾਨੂੰ ਉਹ ਮਤਲਬ ਕਿਚਨ ਦਾ ਹੈਲਪ ਕਰਾਈ
0: ਹਜੇ ਵੀ ਹੈ ਹਜੇ ਵੀ ਸਾਡੇ ਲੋਕ ਕੁੜੀਆਂ ਬਹੁਤ ਪੰਜਾਬ ਤੋਂ ਵੀ ਔਰ ਪੂਰੇ ਇੰਡੀਆ ਚੋ ਜਾਂਦੀਆਂ ਹੈਗੀਆਂ ਜਾਬਾਂ ਦੇ ਚੱਕਰ ਦੇ ਵਿਚ ਦਲਾਲ ਹੈਗੇ ਆ ਏਜੰਟ ਹੈਗੇ ਆ
1: ਹਾਂਜੀ ਉਹ ਪਹਿਲਾਂ ਜੋਬ ਦਾ ਝਾਂਸਾ ਦੇ ਦਿੰਦੇ ਆ ਤੇ ਮਗਰੋਂ ਆਣੀ ਲਿਜਾ ਕੇ ਉੱਥੇ ਹੋਰ ਤਰ੍ਹਾਂ ਲੱਗਦੇ
0: ਆ ਤੂੰ ਕੁਛ ਨੀ ਕਰਨਾ ਤੂੰ ਬਸ ਉਹ ਸ਼ੇਖਾਂ ਦੀ ਰੋਟੀ ਬਣਾਉਣੀ ਆ ਤੇ ਇੰਨਾ ਕੰਮ ਕਰਨਾ ਤੇ ਮੁੜ ਕੇ ਉਹ ਇੰਨੇ ਪੈਸੇ ਤੈਨੂੰ ਮਿਲਣੇ ਤੁਹਾਡਾ ਘਰ ਬਾਰ ਰਿਹਾ ਟੋਪ ਦਾ ਹੋ ਜਾਣਾ ਉਹਦੇ ਕੋਲੋਂ 2-4 ਲੱਖ ਰੁਪਇਆ ਲੈ ਕੇ ਤੇ ਉਹਨਾਂ ਨੂੰ ਤੋੜ ਦਿੰਦੇ ਤੇ ਅੱਗਿਓਂ ਪਿਓ ਉਹਨਾਂ ਕੋਲੋਂ ਵੀ ਲੈ ਲੈਂਦੇ ਆ ਤੇ ਉੱਥੇ ਉਹਨਾਂ ਨੂੰ ਫਸਾ ਕੇ ਆ ਜਾਂਦੇ ਆ ਇਹ ਹੁੰਦਾ ਇਹ ਹੁੰਦਾ ਵਾ ਇਹ ਹੁੰਦਾ ਹੀ ਰਹਿਣਾ ਵਾ ਇਹ ਬੁੱਕਣਾ ਨੀ ਗਾ ਥੋੜੀ ਗਰੀਬੀ ਹੈਗੀ ਹੈ ਇਹ ਚ ਕੋਈ ਸ਼ੱਕ ਨੀ ਗਰੀਬੀ ਨੀ ਹੈਗੀ ਗਰੀਬੀ ਹੈਗੀ ਇਹੋ ਜਿਹੀ ਜਗ੍ਹਾ ਹੈਗੀਆਂ ਇੰਡੀਆ ਦੇ ਵਿਚ ਜਿੱਥੇ ਰੋਟੀ ਦੇ ਲਾਲੇ ਪਏ ਹੋਏ ਰੋਟੀ ਨਹੀਂ ਮਿਲਦੀ ਲੋਕਾਂ ਨੂੰ ਬਹੁਤ ਬੁਰੇ ਹਾਲ ਆ ਪਰ ਇਹ ਚੀਜ਼ਾਂ ਚੱਲਣੀਆਂ ਚੱਲਦੀਆਂ ਰਹਿੰਦੀਆਂ ਜੀ
1: ਬਿਲਕੁਲ ਖਾਕ ਸਾਹਿਬ ਜੀ ਇਹ ਚੀਜ਼ਾਂ ਜਿਹੜੀਆਂ ਇੱਕੋ ਜਿਹੜੀ ਚੀਜ਼ ਆ ਇਹਨੂੰ ਬਦਲ ਸਕਦੀ ਆ ਉੱਥੇ ਜਿਹੜਾ ਆ ਹੁਣ ਜਿਹੜੇ ਲੋਕ ਆ ਨਾ ਭਾਰਤ ਦੇ ਉਹ ਖਾਕ ਸਾਹਿਬ ਜੀ ਜਿਹੜਾ ਨਾ 84 ਦੇ ਵਿਚ ਇੰਡੀਆ ਦੀ ਗੌਰਮੈਂਟ ਨੇ ਉਹ ਜਿਹੜਾ ਨਾ ਉੱਥੇ ਫਲੂਹਾ ਸਿੱਟਿਆ ਸੀਗਾ ਜਿਹੜੀ ਅੱਗ ਉੱਥੇ ਵਰਨ ਲਾਤੀ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ ਉਹ ਖਾਕ ਸਾਹਿਬ ਜੀ ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਖਿਲਾਫ਼ ਵੀ ਉਹ ਜਿਹੜੀ ਆਏ RRS ਕਹਿ ਲਓ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਸੀਗੇ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹਦਾ ਮੁੰਡਾ ਜਿਹੜਾ ਸੀਗਾ ਉਹ ਭੜਕਾਉਣ ਲੱਗ ਪਿਆ ਲੋਕਾਂ ਨੂੰ ਹਿੰਦੂਆਂ ਨੂੰ ਕਿਉਂਕਿ ਹਿੰਦੂਆਂ ਦੀ ਮੈਜੋਰਿਟੀ ਆ ਤੇ ਉਹਦੇ ਕਾਰਨ ਜਿਹੜੀ ਆ ਕਾਫੀ ਨਫ਼ਰਤ ਆ ਜਿਹੜੀ ਫੈਲ ਗਈ ਸੀ ਪਰ ਹੁਣ ਆਹ ਪਿਛਲੇ 2-3-4-5 ਸਾਲ ਤੋਂ ਜਿਹੜਾ ਆ ਭਾਰਤੀ ਲੋਕਾਂ ਦੀ ਸੋਚ ਆ ਜਿਹੜੀ ਉਹ ਇਧਰੋਂ ਜਿਹੜੀ ਆ ਉਹ ਬਦਲਦੀ ਨਜ਼ਰ ਆ ਰਹੀ ਆ ਗੱਲਾਂ ਬਾਤਾਂ ਤੋਂ ਜਾਂ
0: ਆਰਐਸਐਸ ਹੈਗਾ ਨਾ ਭਾਜੀ, ਇਹਦੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਾਂ ਤੁਸੀਂ ਲਾ ਲਓ ਬੀਜੇਪੀ ਵੀ ਹੈਗੀ ਆ, ਇਹ ਇਹਨਾਂ ਦਾ ਕੰਮ ਹੀ ਹੈ ਕਿ ਅਸੀਂ ਹਿੰਦੂ ਮੁਲਕ ਬਣਾਉਣਾ ਵਾ, ਹਿੰਦੂ ਸਟੇਟ ਬਣਾਉਣੀ ਆ, ਔਰ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕਿੱਦਾਂ ਬਣਾ ਸਕਦੇ ਹੋ ਤੁਹਾਡੇ। ਹੁਣ ਤੁਸੀਂ ਇਹ ਦੇਖੋ ਕਿ ਬਹੁਤੇ ਹਿੰਦੂ ਜਿਹੜੇ ਆ, ਹਿੰਦੂ ਧਰਮ ਨੂੰ ਮੰਨਣ ਵਾਲੇ ਆ, ਉਹ ਇਹਨਾਂ ਦੇ ਅਗੇਂਸਟ ਤੁਰ ਪਏ ਆ, ਬਹੁਤ ਲੋਕ ਬੋਲਣ ਲੱਗ ਪਏ ਆ, ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ, ਲੋਕ ਜਿਹੜੇ ਨਾ ਉਹ ਸਿਆਣੇ ਹੋਣੇ ਚਾਲੂ ਹੋ ਗਏ ਆ ਕਿ ਇੱਕ ਮੁਲਕ ਬੱਜਾ ਹੋਇਆ, ਸੋਹਣਾ ਮੁਲਕ ਆ, ਹਰ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆ, ਉਹ ਆਪਣਾ ਆਪਣਾ ਕਲਚਰ ਆ, ਤੁਸੀਂ ਉਹਨਾਂ ਨੂੰ ਕਿਸ ਹੁਣ ਸਾਡੇ ਧਰਮ ਚ ਵੜ ਕੇ ਇਹਨਾਂ ਨੇ ਕਿੰਨਾ ਕੁਛ ਨੁਕਸਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਛ ਇਹੋ ਜਿਹੀਆਂ ਬੁੱਕਾਂ ਵੀ ਮੈਂ ਦੇਖ ਰਿਹਾ ਸੁਣ ਰਿਹਾ ਕਿ ਜਿਹੜੀਆਂ ਬਿਲਕੁਲ ਸਾਡੇ ਗੁਰੂਆਂ ਦੇ ਅੰਗੇਜ਼ ਲਿਖੀਆਂ ਗਈਆਂ ਉਹ ਉੱਥੇ ਅਜਾਇਬ ਘਰ ਚ ਰੱਖੀਆਂ ਗਈਆਂ ਵਾ, ਮਤਲਬ ਕੁਛ ਹੀ ਹੋ ਰਿਹਾ ਵਾ। ਇਹ ਜਿਹੜੀ ਸਿਆਸਤ ਆ, ਗੰਦੀ ਸਿਆਸਤ, ਬਾਦਲਾਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਇਸ ਸਾਡੇ ਪੰਜਾਬ ਦਾ, ਬਹੁਤ ਜ਼ਿਆਦਾ ਬਾਦਲਾਂ ਨੇ ਬਿਲਕੁਲ ਢਾਹ ਲਾ ਕੇ ਰੱਖ ਦਿੱਤੀ ਆ। ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਿੰਨੇ ਸਾਲ ਹੋ ਗਏ ਹੋਣ ਹੀ ਨਹੀਂ ਦੇ ਰਹੇ। ਸੈਂਟਰ ਕੌਣ ਹੁੰਦਾ ਜੀ ਉਹਨਾਂ ਦੀ ਇਲੈਕਸ਼ਨ ਕਰਾਉਣ ਵਾਲਾ?
1: ਉਹ ਤਾਂ ਜੀ ਇੱਕ ਇੰਡੀਪੈਂਡੈਂਟ ਉਹ ਇੱਕ ਇੰਸਟੀਟਿਊਸ਼ਨ ਆ,
0: ਇੰਡੀਪੈਂਡੈਂਟ ਸੰਸਥਾ, ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਆਪਣੀ ਮਰਜ਼ੀ ਦੇ ਨਾਲ ਤੁਸੀਂ ਦੱਬ ਕੇ ਬੈਠੇ ਕਿ ਇਲੈਕਸ਼ਨਾਂ ਨਹੀਂ ਕਰਾਉਣੀਆਂ? ਉਹੀ ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਨਾ ਕਿ ਬੀਜੇਪੀ ਨੂੰ ਅਸੀਂ ਬੀਜੇਪੀ ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਹੈ?
1: ਸਾਕਸ਼ਾਤ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ, ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ? ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ, ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੇਂ ਸ਼ਰਾਬੀ ਸੀ, ਇਹ ਸੀ, ਫੀਮਚੀ ਸੀ, ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ, ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮੀਆਂ ਜਿਹੜੀ ਦਵਾਈ ਇਹੀ ਹੁੰਦੀ ਸੀ।
0: ਨਹੀਂ ਫੀਮ ਇਹ ਤੇ ਚਲੋ ਗੱਲਾਂ ਬਣਾਉਣ ਵਾਲੀਆਂ, ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ? ਅੱਜ ਤੱਕ
1: ਹੋਇਆ ਨੀ ਬਿਲਕੁਲ। ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ, ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂੰਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ, ਉਹਨੂੰ ਇਸ ਗੱਲ ਦਾ ਵੀ ਪਤਾ ਸੀ ਭਈ ਇਹ ਸਦਾ ਨੀ ਰਹਿਣਾ ਰਾਜ, ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
0: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਿੰਨੀਆਂ ਮਸਜਿਦਾਂ ਬਣਾਈਆਂ,
1: ਬਿਲਕੁਲ
0: ਕਿੰਨਾ ਕੁਛ ਬਣਾਇਆ, ਹਰ ਧਰਮ ਦਾ ਸਤਿਕਾਰ ਕੀਤਾ ਇੱਥੇ, ਉਹਨਾਂ ਨੇ ਜੇ ਆਪਣਾ ਸੋਨਾ ਚੜਾ ਕੇ ਤੇ ਸਾਰਾ ਕੁਛ ਕੀਤਾ ਉਹਨਾਂ,
1: ਨਹੀਂ ਫਰੀਮ ਚ ਨਹੀਂ ਸੀਗਾ ਬੁੱਢੇ ਬਾਰੇ, ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮੀਆਂ ਜਿਹੜੀ ਦਵਾਈ ਇਹੀ ਹੁੰਦੀ ਸੀ।
0: ਨਹੀਂ ਫੀਮ ਇਹ ਤੇ ਚਲੋ ਗੱਲਾਂ ਬਣਾਉਣ ਵਾਲੀਆਂ, ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ? ਅੱਜ ਤੱਕ
1: ਹੋਇਆ ਨੀ ਬਿਲਕੁਲ। ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ, ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂੰਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ, ਉਹਨੂੰ ਇਸ ਗੱਲ ਦਾ ਵੀ ਪਤਾ ਸੀ ਭਈ ਇਹ ਸਦਾ ਨੀ ਰਹਿਣਾ ਰਾਜ, ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
0: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਿੰਨੀਆਂ ਮਸਜਿਦਾਂ ਬਣਾਈਆਂ,
1: ਬਿਲਕੁਲ
0: ਕਿੰਨਾ ਕੁਛ ਬਣਾਇਆ, ਹਰ ਧਰਮ ਦਾ ਸਤਿਕਾਰ ਕੀਤਾ ਇੱਥੇ, ਉਹਨਾਂ ਨੇ ਜੇ ਆਪਣਾ ਸੋਨਾ ਚੜਾ ਕੇ ਤੇ ਸਾਰਾ ਕੁਛ ਕੀਤਾ ਉਹਨਾਂ ਦੇ, ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗਲਤ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ

0: ਰਾਜ ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
1: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਇਹ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿੰਨੀਆਂ ਮਸਜਿਦਾਂ ਬਣਾਈਆਂ, ਕਿੰਨਾ ਕੁਛ ਬਣਿਆ, ਹਰ ਧਰਮ ਦਾ ਸਤਿਕਾਰ ਕੀਤਾ, ਇੱਥੇ ਉਹਨਾਂ ਨੇ ਆਪਣਾ ਸੋਨਾ ਚੜਾ ਕੇ ਤੇ ਸਾਰਾ ਕੁਛ ਕੀਤਾ। ਉਹਨਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗੱਲ ਤਾਂ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ ਗੱਲ ਨੂੰ ਕੀ ਹੋਣਾ ਕੀ ਨਹੀਂ। ਇਹ ਵੀ ਗੱਲ ਤੁਹਾਡੀ ਵਾਲੀ ਗੱਲ ਵੀ ਹੋ ਸਕਦੀ, ਇਹ ਵੀ ਸਹੀ ਹੋ ਸਕਦੀ, ਸੋਚ ਬੰਦੇ ਦੀ ਪਤਾ ਨਹੀਂ ਕਿੱਧਰ ਦੀ ਹੁੰਦੀ ਕਿੱਧਰ ਨੂੰ ਚਲੇ
0: ਜਾਂਦੀ। ਉਹ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਸੋਨਾ ਉੱਥੇ ਮਰਦ ਉੱਤੇ ਮਰਵਾਤਾ ਵੀ ਜਦੋਂ ਜੇ ਕੋਈ ਆਊਗਾ ਫਿਰ ਜਦੋਂ ਹੁਣ ਤੁਸੀਂ ਨਾ ਜਿਹੜਾ ਇੱਕ ਸਾਰੇ ਦੇਸ਼ ਦੀ ਸਾਂਝੀ ਚੀਜ਼ ਹੁੰਦੀ ਹੈ ਨਾ, ਜਦੋਂ ਉਹਨੂੰ ਆ ਕੇ ਕੋਈ ਢਾਊਗਾ ਜਾਂ ਲੁੱਟੂਗਾ ਫਿਰ ਸਾਰਾ ਦੇਸ਼ ਉਹਦੇ ਖਿਲਾਫ਼ ਲੜੂਗਾ, ਨਾ ਕਿ ਇਕੱਲਾ ਬਾਦਸ਼ਾਹ। ਮੇਰੀ ਗੱਲ ਸਮਝਿਆ ਮੈਂ ਕੀ ਕਹਿ?
1: ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ, ਪਰ ਇਹ
0: ਹਾਂਜੀ
1: ਇੱਥੇ ਤੇ ਇੰਡੀਆ ਦੇ ਵਿੱਚ ਤੇ ਧਰਮਾਂ ਦੇ ਨਾਂ ਦੇ ਉੱਪਰ ਤੇ ਪਵਾੜੇ ਪਾਏ ਦੇ ਦੇ ਚੀਮਾ ਸਾਹਿਬ, ਇਹ ਗੱਲਾਂ ਨਾ ਹੋਣ ਕੋਈ ਬੰਦੇ ਵਾਲੀ ਗੱਲ ਹੋਵੇ। RSS ਵਰਗੇ ਜਿਹੜੇ ਅਦਾਰੇ ਆ, ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਇਹਨਾਂ ਅਮਰੀਕਾ ਨੇ ਸਾਰੇ ਬੈਨ ਕਰ ਦਿੱਤੇ ਆ ਉਹ ਕਿ ਇੱਥੇ RSS ਨੇ ਤੇ ਕੋਈ ਇਹ ਨੀ ਤੇ ਕੋਈ ਉਹ ਨੀ। ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ, ਰਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ, ਉਹ ਬਸ ਇਹਦੇ ਤੋਂ ਗਾਂਹ ਗੋ ਨਿਕਲਦੀਆਂ ਨੀ, ਕਿਉਂਕਿ ਕਿਰਾਇਆ ਹੀ ਉਹਨਾਂ ਕੋਲ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨਦੇਹ ਆ ਇੰਡੀਆ ਨੂੰ। ਕਿਉਂ ਲੋਕ ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਉਹ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਦਿਓ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
0: ਮਤਲਬ
1: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ BJP ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗੇਂ ਜਾਂਦੀ ਆ।
0: ਬਿਲਕੁਲ
1: ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਿਤੇ ਨਿਕਲੇ, ਉਹ ਸਾਡੇ ਕਾਬੂ ਚ ਰਵੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿੱਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ, ਉਹ ਇਹ ਵੀ ਕਹਿਣਾ ਚਾਲੂ ਕਰਤਾ ਵੀ ਇਹ ਏਡਾ ਮੰਦਰ ਦੇ ਵਿੱਚ ਢਾ ਕੇ ਮੰਦਰ ਬਣਾਇਆ, ਅਰਬਾਂ ਰੁਪਇਆ ਉੱਥੇ ਲਾਤਾ, ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ।
0: ਬਿਲਕੁਲ ਬਿਲਕੁਲ ਖੱਕ ਸਾਹਿਬ ਜੀ, ਜਿਹੜਾ ਮਸਲਾ ਹੈ
1: ਜੀ,
0: ਮਸਲਾ ਜਿਹੜਾ ਹੈ ਖੱਕ ਸਾਹਿਬ ਜੀ, ਉਹ ਜਿਹੜਾ ਆਪਾਂ ਅਕਾਲੀ ਦੀ ਪਾਰਟੀ ਤੁਸੀਂ ਗੱਲ ਕਰਦੇ ਆ, ਉਹਦੇ ਵਿੱਚ ਖੱਕ ਸਾਹਿਬ ਜੀ ਸਾਰਾ ਕੁਛ ਪੈਸੇ ਦੇ ਪਿੱਛੇ ਪਏ ਹੋਏ ਆ ਉਹ, ਕਿਉਂਕਿ ਉੱਥੇ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਪੈਸਾ ਚੜਾਵਾ ਚੜਦਾ ਖੱਕ ਸਾਹਿਬ ਜੀ, ਜੇ ਮੇਰਾ ਬਸ ਚੱਲੇ ਨਾ ਮੈਂ ਪਤਾ ਕੀ ਕਰੂੰਗਾ? ਆ ਜਿੰਨੇ ਆਹ ਆ ਗਿਆ ਉਹ ਕੀ ਆ ਜਿਹੜਾ ਬਿਆਸਾ ਵਾਲਾ ਤੇ ਆ ਗਿਆ ਉਹ ਆ ਗਿਆ, ਇਹਨਾਂ ਨੂੰ ਬੰਦ ਕਰਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੱਲੀ ਦੇ ਅੰਡਰ ਸਾਰੇ ਜਿੰਨੇ ਪੰਜਾਬ ਦੇ ਗੁਰਦੁਆਰੇ ਆ
1: ਉਹਨਾਂ ਦੇ ਕਮੇਟੀ ਚੇਂਜ ਕੀਤੀ ਜਾਵੇ ਜੀ, ਉੱਥੇ ਕੋਈ ਚੱਜ ਦੇ ਬੰਦੇ ਬਿਠਾਏ ਜਾਣ ਜਿਹੜੇ ਇਹਨੂੰ ਚਲਾ ਸਕਣ ਵਧੀਆ। ਹੁਣ ਤੇ ਜਿੰਨੀਆਂ ਜ਼ਮੀਨਾਂ ਹੈਗੀਆਂ ਪਤਾ ਨੀ ਕਿੰਨੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਉਹ ਜਿਹੜੇ ਜਥੇਦਾਰ ਨੇ ਉਹਨਾਂ ਦੇ ਜਿਹੜੇ
0: ਬਿਲਕੁਲ
1: ਉਹਨਾਂ ਦੇ ਹੱਥ ਦਿੱਤੀਆਂ ਹੋਈਆਂ, ਉਹ ਜਿਹਨੇ ਮਰਜ਼ੀ ਦੇਣ 1-1 ਰੁਪਈਏ ਦੇ ਪਰ ਕਿੱਲੇ ਦੇ ਉੱਪਰ ਦਿੱਤੀਆਂ, ਇਦਾਂ ਸੁਣਿਆ ਸੀ। ਪਰ ਇਹ ਹੈ ਕਿ ਉਹਨਾਂ ਨੂੰ ਰੋਕੇ ਕੌਣ? ਉਹਨਾਂ ਨੂੰ ਕੱਢੇ ਕੌਣ ਉੱਥੋਂ? ਉਹਨੂੰ ਕੱਢਣਾ ਜੇ ਵੋਟਾਂ ਪੈਣਗੀਆਂ ਤੇ ਤਾਂ ਹੀ ਲੋਕ ਚੇਂਜ ਕਰਨਗੇ ਨਾ ਵੋਟਾਂ।
0: ਬਿਲਕੁਲ ਉਹਦੇ ਵਿੱਚ ਖੱਕ ਸਾਹਿਬ ਜੀ ਇਹ ਚਾਹੀਦਾ ਕਿ ਜਿੰਨਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਗੁਰਦੁਆਰੇ ਆ ਇਹਨਾਂ ਦੇ ਉੱਤੇ ਇੱਕ ਵੱਡੀ ਸੰਸਥਾ ਦਾ ਕੰਟਰੋਲ ਹੋਵੇ, ਉਹ ਜਿਹੜਾ ਸਮਾਇਆ
1: ਜਿੰਨੇ ਵੀ ਗੁਰਦੁਆਰੇ ਨਾ
0: ਹਾਂਜੀ
1: ਇੰਡੀਆ ਦੇ ਵਿੱਚ ਖਾਸ ਕਰ
0: ਹਾਂਜੀ
1: ਉੱਪਰ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਾਈਵੇਟ ਗੁਰਦੁਆਰੇ ਆ ਜਾਂ ਕੁਛ ਵੀ ਆ ਸਾਰਾ ਕੁਛ ਹੀ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਣੇ ਚਾਹੀਦੇ ਆ,
0: ਅੰਡਰ ਹੋਣੇ ਚਾਹੀਦੇ ਆ। ਬਿਲਕੁਲ
1: ਜਿੰਨੇ ਸਾਡੇ ਡੇਰੇ ਆ ਇੰਡੀਆ ਦੇ ਵਿੱਚ ਜਿੰਨੇ ਡੇਰੇ ਲੋਕ ਨਾਲ ਜੋੜ ਲਏ ਆ, ਹੈ ਕੁਛ ਵੀ ਨੀ ਉੱਥੇ। ਮੈਨੂੰ ਦੱਸੋ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਆ ਕੇ ਡੇਰਾ ਬਣਾ ਕੇ ਬਹਿ ਜਾਂਦੇ ਆ ਇਹਨਾਂ ਦਾ ਕੀ ਦੇਣਾ ਜੀ ਕਿਸੇ ਨੂੰ?
0: ਕੁਛ ਵੀ ਨਹੀਂ,
1: ਲੋਕਾਂ ਨੂੰ ਮਗਰ ਲਾ ਲਿਆ, ਲੋਕਾਂ ਨੂੰ ਬਸ ਲੋਕ ਮਗਰ ਲੱਗ ਗਏ ਤੇ ਬੱਲੇ ਬੱਲੇ ਉਹਨਾਂ ਨੂੰ, ਹੁਣ ਉਹਨਾਂ ਨੇ ਪਾਵਰ ਹੀ ਇੰਨੀ ਕੁ ਬਣਾ ਲਈ ਹੈ ਕਿ ਉਹਨਾਂ ਨੂੰ ਕੁਛ ਛੇੜ ਹੀ ਨਹੀਂ ਸਕਦਾ,
0: ਕੋਈ ਛੇੜ ਹੀ ਨਹੀਂ ਸਕਦਾ। ਬਿਲਕੁਲ ਪੈਸਾ ਨਾ, ਪੈਸੇ ਦੇ ਨਾਲ ਸਾਰਾ ਕੁਛ ਚੱਲਦਾ। ਹੁਣ ਇਹੀ ਗੱਲ ਹੈ ਜੇ ਖੱਕ ਸਾਹਿਬ ਜੀ ਜਿਹੜਾ ਆਪਣੇ ਸਿੱਖ ਧਰਮ ਦਾ ਚੜਾਵਾ ਸਾਰੀ ਦੁਨੀਆ ਦੇ ਮੁਲਕਾਂ ਦੇ ਵਿੱਚ ਚੜਦਾ, ਜੇ ਉਹਨੂੰ ਭਾਰਤ ਦੀ ਕੱਲੇ ਸਿੱਖਾਂ ਦੀ ਨਹੀਂ ਸਾਰੇ ਭਾਰਤ ਦੀ ਐਜੂਕੇਸ਼ਨ ਆ ਜਿਹੜੀ ਉਹਨੂੰ ਬਦਲ ਕੇ ਉਹ ਸਾਰੇ

0: ਭਾਰਤ ਨੂੰ ਸਿੱਧੇ ਪਾਸੇ ਨੂੰ ਤੋਰ ਸਕਦਾ।
1: ਪਰ ਅਸੀਂ ਹੁਣ ਕੋਈ ਠੇਕਾ ਥੋੜੋ ਲਿਆ ਸਿੱਖਾਂ ਨੇ ਸਾਰੇ ਇੰਡੀਆ ਨੂੰ ਤੋੜਦੇ, ਫਿਰ ਉਹ ਆਪਣੇ ਪਹਿਲਾਂ ਪੰਜਾਬ ਨੂੰ ਠੀਕ ਕਰੋ ਜਿਹੜੇ।
0: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਿਹਾ,
1: ਜਿਹੜੇ ਗਰੀਬ ਬੱਚੇ ਹੈਗੇ ਆ, ਪਹਿਲੀ ਗੱਲ ਤੇ ਗ੍ਰੰਥੀ ਸਿੰਘ ਜਿਹੜੇ ਹੈਗੇ ਵਿਚਾਰੇ, ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣ ਲੱਗਿਆ ਇਹਨਾਂ ਦੀ ਮੌਤ ਪੈਂਦੀ ਹੈ,
0: ਮੌਤ ਪੈਂਦੀ ਹੈ ਬਿਲਕੁਲ, ਕੋਈ ਸ਼ੱਕ ਨਹੀਂ ਹੈਗੀ।
1: ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ। ਜਿਹੜੇ ਰਾਗੀ ਸਿੰਘ ਆ ਉਹਨਾਂ ਕੋਲੋਂ ਜੇ ਉਹ ਛੁੱਟੀ ਲੈ ਕੇ ਬਾਹਰਲੇ ਮੁਲਕਾਂ ਚ ਜਾਂਦੇ ਆ ਤੇ ਉਹਨਾਂ ਦੇ ਕੋਲੋਂ ਉਹ ਚੀਮਾ ਸਾਹਿਬ, ਸ਼ਾਇਦ ਤੁਹਾਨੂੰ ਪਤਾ ਕਿ ਨਹੀਂ ਪਤਾ, ਉਹਨਾਂ ਦੇ ਕੋਲੋਂ ਪਰਸੈਂਟ ਲੈ ਜਾਂਦੇ ਆ।
0: ਪਰਸੈਂਟ ਲੈਂਦੇ, ਬਿਲਕੁਲ ਪਰਸੈਂਟੇਜ ਲੈਂਦੇ ਆ ਉਹਨਾਂ ਤੋਂ, ਜਿੰਨਾ ਉਹ ਕਮਾ ਕੇ ਲਿਜਾਂਦੇ ਆ ਉਹਨਾਂ ਨੂੰ ਕਹਿੰਦੇ ਇਹਦੇ ਚੋਂ ਇੰਨਾ ਰੱਖ ਦੇ,
1: ਇੰਨਾ ਜਮਾ ਕਰਾਉਣਾ ਤੂੰ ਆ ਕੇ।
0: ਹਾਂਜੀ ਬਿਲਕੁਲ,
1: ਸੂਹੀਏ ਵੀ ਲਾ ਰੱਖਦੇ ਕਿ ਇਹ ਗੁਰਦੁਆਰਿਆਂ ਕਿੰਨੇ ਪੈਸੇ ਮਿਲਦੇ, ਇਹ ਯਾਦੀ ਤਾਂ ਨਾ ਹੋਈ ਉਹਨਾਂ ਦੀ ਫਿਰ।
0: ਹਾਂ ਉਹ ਗੁਰਦੁਆਰਿਆਂ ਤੋਂ ਲੈ ਲੈਂਦੇ ਆ ਸਾਰਾ ਉਹ ਭੇਟ, ਭਈ ਤੁਸੀਂ ਇਹਨੂੰ ਕਿੰਨੇ ਦਿੱਤੇ ਆ, ਉਹ ਡਾਇਰੈਕਟਲੀ ਉਹਨਾਂ ਦੇ ਨਾਲ, ਉਹਨਾਂ ਦੇ ਵੀ ਕਨੈਕਸ਼ਨ ਹੁੰਦੇ ਆ ਨਾ ਇਹਨਾਂ ਸਾਰਿਆਂ ਦੇ, ਜਿੰਨੇ ਵੀ ਗੁਰਦੁਆਰੇ ਆ, ਚਾਹੇ ਅਮਰੀਕਾ ਚ ਆ, ਚਾਹੇ ਜਰਮਨ ਚ ਕਿਤੇ ਵੀ ਆ, ਇਹਨਾਂ ਦੇ ਜਿਹੜੇ ਆ ਉਹ ਤੁਣਕਾ ਮਾਰਨ ਵਾਲੇ ਉੱਥੇ ਬੈਠੇ ਆ ਪਿੱਛੇ।
1: ਬਿਲਕੁਲ ਬਿਲਕੁਲ, ਸਾਰਾ ਜਾਲ ਵਿਛਾਇਆ ਹੁੰਦਾ ਇਹਨਾਂ ਨੇ।
0: ਹਾਂ ਜਾਲ ਵਿਛਾਇਆ ਹੋਇਆ, ਉਹ ਜਿਹੜਾ ਤੁਣਕਾ ਉੱਥੋਂ ਮਾਰਦੇ ਆ ਵੀ ਲਿਆ ਵੀ ਭਾਈ ਉੱਥੋਂ ਤੂੰ ਇੰਨੇ ਲਿਆ ਤੇ ਲਿਆ ਔਰ ਸਾਨੂੰ ਇੰਨੇ ਦੇ ਦਿਓ। ਖਾਕਸਾ ਜੀ ਤੁਹਾਨੂੰ ਪਤਾ ਨੀ ਇਹ ਇੱਧਰ ਵੀ ਕਦੇ ਹੋਈ ਗੱਲ,
1: ਹੋਰ ਵੀ ਗੱਲ ਹੋ ਰਹੀ ਆ ਕਿ ਜਿਹੜੇ ਰਾਗੀ ਬਹੁਤ ਵਧੀਆ ਰਾਗੀ ਸੀ ਉਹ ਆਪਣੇ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਨੀ ਰਾਗੀ ਬਣਨਾ, ਅਸੀਂ ਤਾਂ ਹੁਣ ਸਿੰਗਿੰਗ ਆਵਾਜ਼ ਹੈਗੀ ਸਾਡੀ ਸਿੰਗਿੰਗ ਜਾਵਾਂਗੇ। ਜਿੱਦਾਂ ਦਲੇਰ ਮਹਿੰਦੀ ਪਹਿਲਾਂ ਇਹੀ ਕੰਮ ਕਰਦਾ ਹੁੰਦਾ ਸੀ, ਕੀਰਤਨ ਕਰਦਾ ਸੀ ਤੇ ਕਹਿੰਦਾ ਉੱਥੇ ਕੋਈ 300 ਦੇ ਦੇਣਾ, ਕਹਿੰਦੇ 200 ਦੇ ਦੇਣਾ ਤੇ ਕਹਿਣਾ ਬੜੇ ਆ ਤੈਨੂੰ ਇਹਨੇ ਥੋੜੇ ਆ, ਤੇ ਜਿਉਂ ਉਹ ਛੱਡ ਕੇ ਤੇ ਆਪਣਾ ਉਧਰਲੇ ਬੰਨੇ ਤੁਰਿਆ ਤੇ ਉਹ ਮਿਲੀਅਨੇਅਰ ਬੰਦਾ ਬਣ ਗਿਆ। ਮਤਲਬ ਇਹ ਚੀਜ਼ਾਂ ਨੂੰ ਵੀ ਸਾਡੇ ਕੌਮ ਨੂੰ ਧਿਆਨ ਦੇਣਾ ਚਾਹੀਦਾ। ਸਾਡੇ ਸ਼੍ਰੋਮਣੀ ਕਮੇਟੀ ਕੱਲੀ ਚੀਮਾ ਸਾਹਿਬ ਬਹੁਤ ਕੁਝ ਕਰ ਸਕਦੀ ਆ, ਹਾਸਪਿਟਲ ਇੰਨੇ ਕੁ ਬਣ ਸਕਦੇ ਆ, ਕਾਲਜ ਸਕੂਲ ਬਣਾਏ ਆ ਉਹ ਵੀ ਇੱਦਾਂ ਦੇ ਚੱਲਣ ਡਏ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ, ਕੋਈ ਬੰਨੇ ਕੋਈ ਚੱਜ ਦੀ ਗੱਲ ਨਹੀਂ ਹੈ। ਪੈਸਾ ਇੰਨਾ ਚੜਾਵਾ ਹੈਗਾ ਉਹ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਆ ਰਿਹਾ ਤੇ ਕਿੱਥੋਂ ਜਾ ਰਿਹਾ। ਜਿਹੜੇ ਉੱਥੇ ਕੜਾਹ ਪ੍ਰਸ਼ਾਦ ਵਾਲੇ ਬੈਠੇ ਉਹ ਵੀ ਪਿਛਲੀ ਵਾਰੀ ਵੀ ਸੁਣਿਆ ਸੀ ਕਿ ਉਹਨਾਂ ਨੂੰ ਵੀ ਫੜਿਆ ਗਿਆ ਕਿ ਉਹ ਪਰਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਚ ਘਪਲੇ ਕਰਦੇ ਸੀ ਕਿ ਇੱਥੇ ਹਰਿਮੰਦਰ ਸਾਹਿਬ ਚ ਜਾ ਕੇ ਜਿਹੜਾ ਆਮ ਸਿੱਖ ਜਾਂਦਾ ਜਾਂ ਆਮ ਯਾਤਰੀ ਜਾਂਦਾ ਉਹ ਤੇ ਸਿਰ ਨੀਵਾਂ ਕਰਕੇ ਉਹਦਾ ਤੇ ਉੱਥੇ ਹੁੰਦਾ ਕਿ ਵੀ ਬਸ ਮੈਂ ਹੁਣ ਰੱਬ ਦੇ ਘਰ ਪਹੁੰਚ ਗਿਆ ਨਾ।
0: ਬਿਲਕੁਲ ਬਿਲਕੁਲ,
1: ਵਿੱਚ ਤੇ ਇਹੀ ਹੁੰਦਾ, ਸ਼ਰਧਾ ਹੁੰਦੀ ਆ ਕਿ ਵੀ ਲੈ ਵੀ ਸ਼ੁਕਰ ਪਰਮਾਤਮਾ ਦਾ ਵੀ ਮੈਨੂੰ ਵੀ ਇੱਥੇ ਪਹੁੰਚਾਇਆ। ਇਹਨਾਂ ਨੂੰ ਡਰ ਹੀ ਕੋਈ ਨਹੀਂ ਗਾ?
0: ਨਹੀਂ, ਇਹਨਾਂ ਨੂੰ ਕੋਈ ਡਰ ਨਹੀਂ ਖਾਕ ਸਾਹਿਬ ਜੀ, ਇਹ ਤਾਂ ਉਹਨੂੰ ਕੁਛ ਨਹੀਂ ਸਮਝਦੇ ਖਾਕ ਸਾਹਿਬ ਜੀ। ਇਹ ਜਿਹੜੇ ਨੁਕਸਾਨ ਜਿੱਦਾਂ ਉਹ ਆਪਣੇ ਅੰਗ ਪਾੜ ਦਿੱਤੇ ਇਹ ਸਾਰਾ ਕੁਛ ਹੈ, ਇਹ ਵਿਚਲਿਆਂ ਤੋਂ ਕਰਵਾਇਆ ਜਾਂਦਾ ਇਹ, ਕਿਉਂਕਿ ਇਹਨਾਂ ਨੂੰ ਕੋਈ ਡਰ ਨਹੀਂ ਹੈ। ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੀੜ ਨਹੀਂ ਹੈਗੀ ਇਹਨਾਂ ਵਾਸਤੇ, ਜਿੱਦਾਂ ਦੇ ਆਪਾਂ ਕਾਪੀ ਲੈ ਲਈ ਇਹਨਾਂ ਲੋਕਾਂ ਵਾਸਤੇ, ਉਹ ਇੱਕ ਜਿੱਦਾਂ ਆਪਾਂ ਕਾਪੀ ਦਾ ਵਰਕਾ ਪੜ ਲਈਏ ਉਹੀ ਚੀਜ਼ ਹੈ ਇਹਨਾਂ ਵਾਸਤੇ, ਇਹਨਾਂ ਨੂੰ ਕੋਈ ਪ੍ਰਵਾਹ ਨਹੀਂ। ਕੋਈ
1: ਇਹਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਚੋਰੀ ਜਿਹਨੂੰ ਅੱਜ ਤੱਕ ਇਹੀ ਕਹਿੰਦੇ ਕਿ ਚੋਰੀ ਹੋਏ ਆ, ਕਿੱਥੇ ਗਏ ਕਿੱਥੇ ਗਏ, ਯਾਰ ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਗੁਪਤ ਕਰ ਸਕਦੇ ਆ, ਫੇਰ ਇੱਥੇ ਕੀ ਰਹਿ ਗਿਆ? ਮਗਰ
0: ਬਿਲਕੁਲ ਉਹੀ ਤਾਂ ਗੱਲ ਹੈ, ਇਹਨਾਂ ਨੂੰ ਕੋਈ ਇੱਜ਼ਤ ਨਹੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ, ਨਾ ਇਹਨਾਂ ਨੂੰ ਕੋਈ ਉਹਦੀ ਕਦਰ ਆ ਨਾ ਇਹਨਾਂ ਨੂੰ ਖਾਕ ਸਾਹਿਬ ਜੀ। ਜਿਹੜੀ ਵੱਡੀ ਗੱਲ ਆ ਉਹ ਜੇ ਇਹਨਾਂ ਨੂੰ ਉਹ ਪੜ੍ਹਨਾ ਆਉਂਦਾ ਹੋਵੇ ਨਾ, ਉਹਨੂੰ ਸਮਝਣਾ ਆਉਂਦਾ ਹੋਵੇ ਇਹਦੇ ਵਿੱਚ ਲਿਖਿਆ ਕੀ ਆ, ਇਹਦੇ ਵਿੱਚ ਲਿਖਿਆ ਕੀ ਆ, ਫੇਰ ਉਹ ਲੋਕ ਆ ਜਿਹੜੇ ਇਹਨੂੰ ਸਮਝਣਗੇ। ਜਿੰਨਾ ਚਿਰ ਉਹ ਬਸ ਜੋ ਕੁਛ ਕਿਸੇ ਨੇ ਕਹਿਤਾ ਵੀ ਆ ਜੀ ਉੱਥੇ ਰੱਬ ਬੈਠਾ ਉੱਤੇ ਤੇ ਆ ਕਰਤਾ, ਉਹਨਾਂ ਚਿਰ ਇਹਨੂੰ ਕਿਸੇ ਨੂੰ ਸਮਝ ਨਹੀਂ ਲੱਗਣੀ। ਤੇ ਆਪਣੇ ਕਈ ਸੰਸਥਾਵਾਂ ਇੰਡੀਆ ਦੇ ਵਿੱਚ, ਉਹ ਤਰਕਸ਼ੀਲ ਸੰਸਥਾ ਆ, ਦੂਜੇ ਹੈਗੇ ਆ ਕਾਮਰੇਡ, ਉਹ ਕਹਿੰਦੇ ਅਸੀਂ ਨੀ ਮੰਨਦੇ, ਪਰ ਉਹਨਾਂ ਨੂੰ ਵੀ ਗੱਖ ਸਾਹਿਬ ਜੀ ਜਿਹੜਾ ਆ ਉਹਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਸਮਝਣ ਦੀ ਲੋੜ ਆ। ਜੇ ਉਹ ਸਮਝਣਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਤੇ ਉਹਨਾਂ ਨੂੰ ਦੁਨੀਆਂ ਦੀ ਸਾਰੀ ਜਿੰਨੀ ਵੀ ਸਾਇੰਸ ਆ ਸਾਰੀ ਦਾ ਗਿਆਨ ਉਹਦੇ ਵਿੱਚ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ ਤੇ ਸਾਰੀ ਦੁਨੀਆਂ ਦਾ ਗਿਆਨ ਹੈ। ਔਰ ਅੱਜ ਤੀਕਰ ਦੇਖੋ ਗੱਖ ਸਾਹਿਬ ਜੀ, ਜਿਹੜਾ ਮੈਂ ਦੇਖੋ ਤੁਹਾਨੂੰ ਸਾਇੰਸ ਜਿਹੜੀ ਆ ਸਾਇੰਸ ਹੁੰਦੀ ਆ, ਉਹਦੇ ਕਈ ਸਾਡੇ ਨਾਲ ਆਪਣੇ ਨਾਲ ਜੁੜਦੇ ਵੀ ਰਹਿੰਦੇ ਆ, ਕਈ ਸਰੋਤੇ ਸਾਡੇ ਨਾਲ ਜੁੜ ਜਾਂਦੇ, ਉਹ ਸਾਇੰਸ ਹੀ ਕਰੀ ਜਾਂਦੇ ਆ, ਬਸ ਉਹ ਪਤਾ ਨੀ ਜਿੱਦਾਂ ਸਾਇੰਸ ਕਿਤੇ ਲੱਸੀ ਹੁੰਦੀ ਆ, ਉਹ ਯਾਰ ਸਾਇੰਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਇੰਸ ਲਿਖੀ ਹੋਈ ਆ, ਉਹ ਅੱਜ ਤੀਕਰ ਵੀ ਦੁਨੀਆਂ ਦੇ ਸਾਇੰਸਦਾਨਾਂ ਨੂੰ ਨਹੀਂ ਪਤਾ ਜਿਹੜੀ ਉਹਦੇ ਵਿੱਚ ਸਾਇੰਸ ਆ। ਹੁਣ ਤੁਹਾਨੂੰ ਇਹਦੀ ਇੱਕ ਉਦਾਹਰਣ ਦਿੰਦਾ ਕਾਕ ਸਾਹਿਬ ਜੀ, ਇੱਕ ਮੁਲਕ ਹੈਗਾ ਬੈਲਜੀਅਮ।
1: ਕਿਹੜਾ ਜੀ?
0: ਬੈਲਜੀਅਮ। ਹਾਂਜੀ, ਉੱਥੇ ਦਾ ਇੱਕ ਬੰਦਾ ਹੋਇਆ, ਉਹਦਾ ਨਾਂ ਹੈਗਾ ਜੋਰਜ ਕੁਛ, ਉਹਦਾ ਨਾਮ ਮੈਨੂੰ ਯਾਦ ਆ ਜਾਣਾ, ਕੋਈ ਗੱਲ ਨੀ। ਤੇ ਉਹ ਜਿਹੜਾ ਬੰਦਾ ਉਹ ਸੀਗਾ ਚਰਚ ਦਾ ਪਾਦਰੀ, ਉਹ ਬੰਦਾ ਉਸ ਬੰਦੇ ਨੇ ਖੱਖ ਸਾਹਿਬ ਜੀ 1921 ਤੋਂ ਲੈ ਕੇ 1930 ਵਾਲਾ ਜਿਹੜਾ ਦਹਾਕਾ ਸੀਗਾ ਨਾ, ਉਸ ਦਹਾਕੇ ਦੇ ਵਿਚ ਇਕ ਸਾਇੰਸ ਦੀ ਥਿਊਰੀ ਲਿਖੀ ਆ।
1: ਅੱਛਾ ਜੀ।
0: ਉਹ ਸਾਇੰਸ ਦੀ ਥਿਊਰੀ ਜਿਹੜੀ ਲਿਖੀ ਆ ਉਹਨੇ, ਉਹਨੂੰ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਥਿਊਰੀ ਆਫ ਬਿਗ ਬੈਂਗ। ਬਿਗ ਬੈਂਗ ਦੀ ਥਿਊਰੀ ਉਹਨੇ ਲਿਖੀ ਆ। ਉਹ ਥਿਊਰੀ ਦੇ ਵਿਚ ਉਹ ਇਹ ਕਹਿੰਦਾ ਆ, ਦੇਖੋ ਇਕ ਪਾਸੇ ਉਹ ਚਰਚ ਦਾ ਪਾਦਰੀ ਆ, ਦੂਸਰੇ ਪਾਸੇ ਉਹ ਸਾਇੰਸ ਲਿਖ ਰਿਹਾ। ਉਹ ਕਹਿੰਦਾ ਭਈ ਇਹ ਸਵਾਲ ਦੁਨੀਆਂ ਦੇ ਗੁਰੂਆਂ ਤੋਂ ਵੀ ਪਹਿਲਾਂ ਦਾ ਸਵਾਲ ਚੱਲ ਰਿਹਾ, ਭਈ ਦੁਨੀਆਂ ਬਣੀ ਕਿੱਦਾਂ, ਧਰਤੀ ਬਣ ਕਿੱਦਾਂ ਗਈ, ਚੰਦ ਸੂਰਜ ਬਣੇ ਕਿੱਦਾਂ, ਇਹ ਸਵਾਲ ਚੱਲ ਰਿਹਾ ਜਦੋਂ ਤੋਂ ਦੁਨੀਆਂ ਨੂੰ ਸੂਝ ਆਈ ਆ। ਉਦੋਂ ਤੋਂ ਇਹ ਸਵਾਲ ਪੁੱਛ ਲਿਆ ਲੋਕ, ਹਰੇਕ ਨੂੰ ਹੁੰਦਾ ਭਈ ਯਾਰ ਮੇਰਾ ਪਿਛੋਕੜ ਕਿੱਥੋਂ, ਅਸੀਂ ਸ਼ੁਰੂ ਹੋਏ ਹੋਵਾਂਗੇ। ਅੱਛਾ ਹੁਣ ਕੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਲਿਖਿਆ, ਉਹ ਕਹਿੰਦਾ ਭਈ ਪਹਿਲਾਂ ਆਹ ਜਿਹੜਾ ਬ੍ਰਹਿਮੰਡ ਆ ਸਾਰਾ ਹੀ, ਤਾਰੇ ਚੰਦ ਸੂਰਜ ਜੋ ਕੁਛ ਵੀ ਹੈਗਾ ਸਾਰਾ ਬ੍ਰਹਿਮੰਡ ਜਿਹਨੂੰ ਆਪਾਂ ਕਹਿੰਦੇ ਹਾਂ, ਇਹਦੇ ਵਿਚ ਕਹਿੰਦਾ ਇੱਥੇ ਕੁਛ ਵੀ ਨੀ ਸੀ, ਨਿਰਾਤੀ ਨਿਰਾਗੁਪਤ ਸੀਗਾ। ਫੇਰ ਇਹ ਕਹਿੰਦਾ ਬੰਦਾ ਜਿਹੜਾ ਇਹ ਜੋਰਜ ਸੀਗਾ, ਇਹਦਾ ਨਾਂ ਮੈਨੂੰ
1: ਕੋਈ ਗੱਲ,
0: ਹਾਂ, ਤੇ ਉਹ ਕਹਿੰਦਾ ਭਈ ਪਹਿਲਾਂ ਇੱਥੇ ਨੇੜਾ ਸੀਗਾ, ਨੇੜਾ ਸੀਗਾ, ਤੇ ਕਹਿੰਦਾ ਕਿਸੇ ਕਾਰਨ ਕਰਕੇ ਇੱਥੇ ਬਹੁਤ ਵੱਡਾ ਧਮਾਕਾ ਹੋਇਆ।
1: ਅੱਛਾ ਜੀ।
0: ਉਹ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਉਹਨੂੰ ਕਹਿੰਦੇ ਆ ਬਿਗ ਬੈਂਗ। ਜਦੋਂ ਬੰਬ ਡੈਗਾ ਉਹ ਬੈਂਗ ਹੁੰਦੀ ਹੈ ਨਾ, ਉਹ ਨਾਂ ਉਹਨੇ ਉਹਦੇ ਨਾਲ ਜੋੜ ਦਿੱਤਾ। ਤੇ ਫੇਰ ਕਹਿੰਦਾ ਜਦੋਂ ਬਿਗ ਬੈਂਗ ਹੋਈ, ਉਹ ਬਹੁਤ ਵੱਡਾ ਧਮਾਕਾ ਹੋਇਆ, ਉਹਦੇ ਵਿਚੋਂ ਕਹਿੰਦਾ ਚਾਰ ਚੀਜ਼ਾਂ ਨਿਕਲੀਆਂ ਧਮਾਕੇ ਦੇ ਵਿਚੋਂ। ਇੱਕ ਕਹਿੰਦਾ ਚਾਨਣ ਨਿਕਲਿਆ, ਤੇ ਇੱਕ ਆਵਾਜ਼ ਪੈਦਾ ਹੋਈ, ਤੇ ਇੱਕ ਗਰਮੀ ਪੈਦਾ ਹੋਈ, ਤੇ ਇੱਕ ਪੈਦਾ ਹੋਈ ਜਿਹਨੂੰ ਰੇਡੀਏਸ਼ਨ ਕਹਿੰਦੇ ਅੰਗਰੇਜ਼ੀ ਦੇ ਵਿਚ। ਇਹ ਚਾਰ ਚੀਜ਼ਾਂ ਕਹਿੰਦਾ ਉਤੋਂ ਨਿਕਲੀਆਂ। ਅੱਛਾ, ਚਾਰ ਚੀਜ਼ਾਂ ਤੋਂ ਜਦੋਂ ਨਿਕਲੀਆਂ, ਇਹ ਕਹਿੰਦਾ ਫਿਰ ਬ੍ਰਹਿਮੰਡ ਦੇ ਵਿਚ ਫੈਲੀਆਂ। ਜਦੋਂ ਫੈਲੀਆਂ ਤੇ ਫਿਰ ਇਹਨਾਂ ਤੋਂ ਹੌਲੀ ਹੌਲੀ ਗਾਹਾਂ ਨਿੱਕੇ ਨਿੱਕੇ ਪਾਰਟੀਕਲ ਬਣ ਗਏ, ਤੇ ਨਿੱਕਾ ਨਿੱਕਾ ਆਹ ਬਣ ਗਿਆ, ਫਿਰ ਹੌਲੀ ਹੌਲੀ ਉਹ ਜਿਹੜੀਆਂ ਸੀਗੀਆਂ ਧਮਾਕਾ ਹੋਇਆ ਉਹਦੇ ਨਿੱਕੇ ਨਿੱਕੇ ਪੀਸ ਜਿਹੜੇ ਸੀਗੇ ਉਹ ਕਿਸੇ ਦੀ ਧਰਤੀ ਬਣ ਗਈ, ਕਿਸੇ ਦਾ ਚੰਦ ਬਣ ਗਿਆ, ਕਿਸੇ ਦਾ ਸੂਰਜ ਬਣ ਗਿਆ, ਕੁਛ ਬਣ ਗਿਆ, ਤੇ ਇਸ ਤਰ੍ਹਾਂ ਕਹਿੰਦਾ ਬਣ ਗਿਆ। ਤੇ ਫਿਰ ਹੌਲੀ ਹੌਲੀ ਜਿੱਦਾਂ ਜਿਹੜੇ ਛੋਟੇ ਟੁਕੜੇ ਸੀਗੇ ਧਰਤੀ ਵਰਗੇ ਚੰਦ ਵਰਗੇ, ਪਹਿਲਾਂ ਠੰਡੇ ਹੋ ਗਏ, ਪਹਿਲਾਂ ਠੰਡੇ ਹੋ ਗਏ, ਤੇ ਇੱਥੇ ਫਿਰ ਗੈਸਾਂ ਪੈਦਾ ਹੋ ਗਈਆਂ, ਆਕਸੀਜਨ ਆ ਗਈ, ਆਕਸੀਜਨ ਤੇ ਹਾਈਡਰੋਜਨ ਆ ਗਈ। ਫਿਰ ਉਹ ਕਹਿੰਦੇ ਆ ਹੌਲੀ ਹੌਲੀ ਹਾਈਡਰੋਜਨ ਤੇ ਆਕਸੀਜਨ ਦੀ ਜਿਹੜੀ ਉਹ ਰੇਸ਼ੋ ਜਦੋਂ ਮਿਲੀ, H2O ਜਿਹਨੂੰ ਆਪਾਂ ਕਹਿੰਦੇ ਆ, ਉਹ ਜਦੋਂ ਮਿਲੀ, ਜਾਣੀ ਕਿ ਹਾਈਡਰੋਜਨ ਦੇ ਦੋ ਕਣ ਤੇ ਉਹਦਾ ਆਕਸੀਜਨ ਦਾ ਇੱਕ ਕਣ, ਜੇ ਆਪਾਂ ਜੋੜੀਏ ਤਾਂ ਪਾਣੀ ਬਣ ਜਾਂਦਾ। ਸੋ ਉਹ ਪਾਣੀ ਪੈਦਾ ਹੋ ਗਿਆ, ਪਾਣੀ ਫਿਰ ਜਿਹੜੀਆਂ ਨੀਵੀਆਂ ਜਗ੍ਹਾ ਤਲਾਅ ਸੀਗੇ, ਡੂੰਘੇ ਛੱਪੜ ਸੀਗੇ, ਉੱਥੇ ਪਾਣੀ ਖੜਨਾ ਹੋ ਗਿਆ, ਉੱਥੇ ਵੀ ਜਲਬ ਪੈਦਾ ਹੋ ਗਏ, ਜਲਬ ਤੋਂ ਹੌਲੀ ਹੌਲੀ ਫਿਰ ਜਿਹੜੇ ਜੀਵ ਜੰਤੂ ਨਿੱਕੇ ਨਿੱਕੇ ਪੈਦਾ ਹੋ ਗਏ, ਪੂੰਗ ਪੈਦਾ ਹੋ ਗਿਆ, ਤੇ ਉਹਦੇ ਤੋਂ ਹੌਲੀ ਹੌਲੀ ਡਿਵੈਲਪ ਹੁੰਦਾ। ਇਹ ਉਹਨੇ ਲਿਖੀ ਆ ਥਿਊਰੀ
1: ਜੀ। ਚਲੋ, ਹਰ ਬੰਦੇ ਦੀ ਕੋਸ਼ਿਸ਼। ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ।
0: ਅੱਛਾ, ਨਹੀਂ ਡਾਕਟਰ ਸਾਹਿਬ ਜੀ, ਅਜੇ ਖਤਮ ਨਹੀਂ ਹੋਈ ਹੈ,
1: ਮੈਨੂੰ ਜਾਣਾ ਪੈਣਾ ਚੀਮਾ ਸਾਹਿਬ, ਮੈਂ
0: ਜਾਣਾ ਪੈਣਾ। ਓਕੇ,
1: ਮੈਂ ਜਾਣਾ ਪੈਣਾ ਕਿਉਂਕਿ ਮੈਂ ਬੇਟੇ ਨੂੰ ਲੈ ਕੇ ਆਉਣਾ ਕੰਮ ਤੋਂ।
0: ਓਕੇ ਡਾਕਟਰ ਸਾਹਿਬ, ਓਕੇ ਜਾ
1: ਹੋ ਗਿਆ। ਚਲੋ, ਉਦੋਂ ਮੈਂ ਵਿੱਚੋਂ ਚਲੇ ਜਾਂਦਾ ਹੁੰਦਾ, ਤੁਹਾਨੂੰ ਪਤਾ ਡਾਕਟਰ ਸਾਹਿਬ ਕਰਦੇ ਹੁੰਦੇ ਨਾ।
0: ਹਾਂਜੀ ਹਾਂਜੀ,
1: ਇੱਥੋਂ 5-7 ਮਿੰਟ ਦਾ ਡਰਾਈਵ ਆ, ਤੇ ਉਦੋਂ ਤੱਕ ਕੋਸ਼ਿਸ਼ ਕਰਦਾ ਭੱਜ ਕੇ ਆ ਕੇ, ਫਿਰ ਨਾ ਉਹ ਤੁਹਾਡੇ ਨਾਲ ਮੇਲ ਫੇਰ ਹੋ ਜਾਂਦਾ।
0: ਠੀਕ ਹੈ, ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰ ਵੀ
1: ਬੜੀ। ਬਿਲਕੁਲ ਚੀਮਾ ਸਾਹਿਬ, ਬਹੁਤ ਵਧੀਆ ਗੱਲਾਂ ਹੋਈਆਂ, ਸਰੋਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਆ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਅੱਛੀ ਅੱਛੀਆਂ ਇਹਦੇ ਬਾਰੇ ਸੋਚ ਵੀ ਰੱਖਦੇ ਹੋ, ਤੇ ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਆ ਜੀ ਫੇਰ ਪਰਸੋਂ ਨੂੰ ਤੁਹਾਡੇ ਨਾਲ, ਦਿਓ ਇਜਾਜ਼ਤ ਚੀਮਾ ਸਾਹਿਬ ਵੱਲੋਂ, ਮੇਰੇ ਵੱਲੋਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।

ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਵੀਰ ਭੈਣ ਭਰਾਵਾਂ ਦਾ ਸ਼ੁਕਰੀਆ, ਧੰਨਵਾਦ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫਰਟ, ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਸ਼ਬਦ ਦੇ ਨਾਲ ਭਾਈ ਹਰਜਿੰਦਰ ਸਿੰਘ ਹੋਣਾ ਦਾ, ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰਾਂਗੇ।

0: 계약을
1: 또 계약이다 또

0: ਦੋਸਤੋ ਆਪਣਾ ਖਬਰਾਂ ਦਾ ਟਾਈਮ ਹੋ ਗਿਆ ਜੀ ਤੇ ਤੁਹਾਡੇ ਤੱਕ ਪਹੁੰਚਾਉਂਦੇ ਆ ਜਾਣਕਾਰੀਆਂ ਤੇ ਜਾਣਕਾਰੀਆਂ ਵੀ ਜਿਹੜੀਆਂ ਹੁੰਦੀਆਂ ਫਰੈਸ਼ ਜਿਹੜੀਆਂ ਹੁਣੇ ਹੁਣੇ ਆਈਆਂ ਹੁੰਦੀਆਂ ਚੀਮਾ ਸਾਹਿਬ ਲਿਖ ਕੇ ਕੱਢ ਕੇ ਤਿਆਰ ਕਰਕੇ ਖਬਰਾਂ ਦੇ ਨਾਲ ਜੁੜਦੇ ਨੇ ਸੋ ਕੀ ਵਾਪਰ ਰਿਹਾ ਜੀ ਕੀ ਹੋ ਰਿਹਾ ਪੂਰੀ ਦੁਨੀਆਂ ਦੇ ਵਿਚ ਇਸ ਵੇਲੇ ਖਲਚਲ ਮਚੀ ਹੋਈ ਹੈ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨਾਲ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ ਸਾਡੇ ਨਾਲ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਰਹੀ ਆ ਧੰਨਵਾਦੀ ਆ ਕਿ ਸਾਡੀ ਜਿਹੜੀ ਸੋਚ ਆ ਉਹਨੂੰ ਤੁਸੀਂ ਦੁਨੀਆਂ ਦੇ ਹਰ ਕੋਨੇ ਦੇ ਜਿਹੜਾ ਵੀ ਸੱਜਣ ਪ੍ਰਵਾਦ ਰੇਡੀਓ .com ਨੂੰ ਸੁਣਨਾ ਚਾਹੁੰਦਾ ਆ ਉਹਦੇ ਕੋਲ ਇਹ ਇਨਫੋਰਮੇਸ਼ਨ ਪਹੁੰਚ ਸਕਦੀ ਆ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਹੈਗੇ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਵਾਕ ਸਾਹਿਬ ਅੱਜ ਕੱਲ ਜਿਹੜਾ ਮਸਲਾ ਚੱਲ ਰਿਹਾ ਮੇਰੀ ਆਵਾਜ਼ ਆ ਰਹੀ ਜੀ
0: ਬਿਲਕੁਲ ਕਲੀਅਰ
1: ਤੇ ਮਸਲਾ ਇਸ ਤਰ੍ਹਾਂ ਕਾਕ ਸਾਹਿਬ ਜੀ ਇਜ਼ਰਾਈਲ ਤੇ ਅਮਰੀਕਾ ਦੁਆਰਾ ਇਰਾਨ ਉੱਪਰ ਕੀਤਾ ਗਿਆ ਹਮਲਾ ਜਿਹੜਾ ਸਾਰੀ ਦੁਨੀਆਂ ਦੇ ਲੋਕਾਂ ਨੂੰ ਮਹਿੰਗਾ ਪੈ ਰਿਹਾ
0: ਜੀ ਬਿਲਕੁਲ ਤੇਲ ਕਿੱਥੇ
1: ਕਿਉਂਕਿ ਤੇਲ ਤੇ ਐਲ ਐਨ ਜੀ ਜਿਹਨੂੰ ਕਹਿੰਦੇ ਆ ਲਿਕੁਇਡ ਨੈਚੁਰਲ ਗੈਸ ਜਿਹਨੂੰ ਕਹਿੰਦੇ ਆ ਕਾਕ ਸਾਹਿਬ ਜੀ ਉਹਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋ ਚੁੱਕਾ ਆ ਕਈ ਦੇਸ਼ਾਂ ਵਿਚ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਆ ਉਹ ਚਾਰ ਗੁਣਾ ਵੱਧ ਚੁੱਕੀਆਂ ਕਾਕ ਸਾਹਿਬ ਜੀ ਕਈਆਂ ਦੇਸ਼ਾਂ ਦੇ ਵਿਚ ਜਿਹੜੀ ਉਹ ਯੂਰੋਪੀਅਨ ਕੰਟਰੀਆਂ ਜਿਹੜੇ ਸਾਰੇ ਉੱਥੇ ਲੀਟਰ ਚੱਲਦੇ ਆ ਨਾ ਤੇ ਉਹ ਕਈ ਦੇਸ਼ਾਂ ਦੇ ਵਿਚ ਜਿਹੜਾ $2 ਨੂੰ ਲੀਟਰ ਸੀਗਾ ਉਹ $8 ਨੂੰ ਲੀਟਰ ਤਿੱਕਰ ਜਿਹੜੀ ਆ ਉਹ ਤੇਲ ਪਹੁੰਚ ਗਿਆ ਆ ਸੋ ਬਹੁਤ ਮਹਿੰਗਾਈ ਆ ਤੇ ਇਹਦੇ ਨਾਲ ਕਾਕ ਸਾਹਿਬ ਜੀ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਘਾਟਾ ਪੈ ਰਿਹਾ ਔਰ ਉਹਦੇ ਨਾਲ ਪਰਜਾ ਆ ਜਿਹੜੀ ਉਹ ਪੀੜੀ ਜਾ ਰਹੀ ਆ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਜਿਹਨੇ ਦੇਖੋ ਕਾਕ ਸਾਹਿਬ $2 ਦੀ ਗੈਲਨ ਆਉਂਦੀ ਸੀ ਉਹ ਕੋਈ $6 ਹੋਰ ਕੰਮ ਕਰਨ ਵਾਸਤੇ ਰੋਟੀ ਖਾਣ ਵਾਸਤੇ ਉਹਦੇ ਵਾਸਤੇ ਵੱਧਦੇ ਸੀਗੇ ਉਹ ਹੁਣ ਸਾਰੇ ਇੱਧਰ ਜਾਣ ਲੱਗ ਪਏ ਆ ਤੇ ਇਹ ਕਾਕ ਸਾਹਿਬ ਜੀ ਹੈਗੀ ਤਾਂ ਸਾਰੀ ਗਿਣੀ ਮਿਣੀ ਸਾਜਿਸ਼ ਆ ਲੋਕਾਂ ਨੂੰ ਗਰੀਬ ਕਰਨਾ ਤੇ ਜਿਹੜੇ ਪਹਿਲਾਂ ਗਰੀਬ ਮੁਲਕ ਆ ਉਹਨਾਂ ਨੂੰ ਥੱਲੇ ਲਾ ਦੇਣਾ ਤੇ ਮਗਰਵਾਣੀ ਜਾ ਕੇ ਉਹਨਾਂ ਨੂੰ ਢਾ ਲੈਣਾ ਤੇ ਦੱਬ ਲੈਣਾ ਤੇ ਕੁਚਲ ਦੇਣਾ ਸੋ ਇਹ ਮਸਲਾ ਜਿਹੜਾ ਇੰਨਾ ਸੁਧਾਰ ਨਹੀਂ ਜਿੰਨਾ ਪਰਜਾ ਦੇ ਸਾਹਮਣੇ ਦਿੱਤਾ ਜਾਂਦਾ ਆ ਇਦੋਂ ਬਹੁਤ ਜ਼ਿਆਦਾ ਗੁੰਝਲਦਾਰ ਇਹ ਜਿਹੜੀਆਂ ਸਕੀਮਾਂ ਗੌਰਮੈਂਟ ਦੀਆਂ ਚੱਲਦੀਆਂ ਆ ਤੇ ਇਹਦੇ ਵਿਚ ਕਾਕ ਸਾਹਿਬ ਜੀ ਕੁਝ ਦੇਸ਼ਾਂ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਆ ਤੇ ਚੋਖੀ ਕਮਾਈ ਵੀ ਹੋ ਰਹੀ ਆ ਉਹ ਕਾਕ ਸਾਹਿਬ ਜਿਨ੍ਹਾਂ ਵਿਚ ਅਮਰੀਕਾ ਸਭ ਤੋਂ ਅੱਗੇ ਆ ਸੋ ਇੱਥੇ ਦੇਖੋ ਫ੍ਰੈਜ਼ਨੋ ਵਿਚ ਗੈਸ ਆ ਜਿਹੜੀ ਕਾਕ ਸਾਹਿਬ ਜੀ $5.29 ਨੂੰ ਮੈਂ ਅੱਜ ਦੇ ਕੇ ਆਇਆ $5.29 ਨੂੰ ਗੈਲਨ
0: ਸਾਡੇ 385 ਦੀ ਹੋਈ ਹੈ ਜੀ ਉਹ ਵੀ ਅਸੀਂ ਸਿਰ ਫੜ ਕੇ ਬਹਿ ਗਏ ਇਕਦਮ ਵੱਧ ਗਈ
1: ਹਾਂਜੀ ਤੇ ਬਹੁਤ ਮਹਿੰਗੀ ਹੋ ਗਈ ਆ $5.29 ਕਾਕ ਸਾਹਿਬ ਜੀ ਬਹੁਤ ਜ਼ਿਆਦਾ ਵਧੀ ਆ ਇਹ ਅਗਲੇ 5-7-10 ਦਿਨ ਜੇ ਇਸੇ ਤਰ੍ਹਾਂ ਰਿਹਾ $6 ਨੂੰ ਪਹੁੰਚ ਜਾਣੀ ਗੈਲਨ
0: ਬਿਲਕੁਲ ਅੱਛਾ ਮੈਨੂੰ ਚੀਮਾ ਸਾਹਿਬ ਕੀ ਜਿਹੜਾ ਬੈਲਰ ਦਾ ਪ੍ਰਾਈਸ ਤੇ ਹਜੇ ਤੱਕ ਮੈਨੂੰ ਲੱਗਦਾ ਕੋਈ ਜ਼ਿਆਦਾ ਵਧਿਆ ਨੀ $100 ਦੇ ਨੇੜੇ ਹੀ ਆ
1: ਹਾਂਜੀ ਹਾਂਜੀ ਉਹ ਪਿੱਛੋਂ ਨੀ ਵਾਧਾ ਹੁੰਦਾ ਇਹ ਸਾਰਾ ਜਿਹੜਾ
0: ਕੰਟਰੀਆਂ ਕਮਾ ਰਹੀਆਂ ਪੈਸੇ ਫਿਰ ਇਹ ਟੈਕਸ ਲਾ ਕੇ ਉਹਦੇ ਤੇ ਕਮਾਈਆਂ ਹੋ ਰਹੀਆਂ ਤੇ ਫਿਰ ਇਹਦਾ ਕੀ ਇਹਦਾ ਮਤਲਬ ਰਿਜ਼ਲਟ ਲੋਕੀ ਕੀ ਸੋਚਦੇ ਇਹਦੇ ਬਾਰੇ ਮੈਨੂੰ ਤਾਂ ਸਮਝ ਤੋਂ ਬਾਹਰ ਆ ਜੀ
1: ਦੇਖੋ ਭੱਟ ਸਾਹਿਬ ਜੀ ਜਿਹੜੀ ਆ ਪਰਜਾ ਆ ਉਹ ਥੋੜਾ ਬਚਾਤਾ ਇੱਦਾਂ ਦਬੂ ਕੁਟੂ ਰੋ ਰਾ ਕੇ ਕਰਦੇ ਰਹਿੰਦੇ ਆ ਵੀ ਚੱਲ ਕੋਈ ਨਾ ਹੁਣ ਸਸਤੀ ਹੋ ਜਾਓ ਕੱਲ ਨੂੰ ਪਾਸੋਂ ਇਸੇ ਤਰ੍ਹਾਂ ਕਰਕੇ ਉਹ ਕਰਦੇ ਰਹਿੰਦੇ ਆ ਪਰ ਇਹਦੇ ਵਿਚ ਇਹ ਜਿਹੜੇ ਵਧਾਉਣ ਵਾਲੇ ਆ ਉਹ ਆਮ ਕਰਕੇ ਰਿਟੇਲਰ ਹੁੰਦੇ ਆ ਜਿਹੜੇ ਗੈਸ ਸਟੇਸ਼ਨ ਆ ਜਿਹਨਾਂ ਦੇ ਹਨਾ ਉਹ ਕਰਦੇ ਆ ਉਹ ਜਿਆਦਾ ਚੱਕ ਦਿੰਦੇ ਆ ਪਹਿਲਾਂ ਅੱਛਾ ਉਹਦੇ ਵਿਚ ਡਾਕਟਰ ਸਾਹਿਬ ਜੀ ਹੁਣ ਜਿਹੜਾ ਮਸਲਾ ਆ ਇਹ ਅਮਰੀਕਾ ਦਾ ਜਿਹੜਾ ਸਿਸਟਮ ਹੈ ਨਾ ਇੰਨਾ ਗੁੰਝਲਦਾਰ ਬਣਾਇਆ ਆ ਦੇਖੋ ਹੁਣ ਜੇ ਜਿਹੜੀ ਆ ਜਿਹੜਾ ਸੇਲਸ ਟੈਕਸ ਪੈਣਾ ਨਾ ਗੈਲਨ ਦੇ ਉੱਪਰ ਉਹ ਹੁਣ ਗੌਰਮੈਂਟ ਜੇ ਤਾਂ ਗੌਰਮੈਂਟ ਨੂੰ ਉਹਦੇ ਚੋਂ ਪ੍ਰਾਪਤ ਨਾ ਮਿਲਦਾ ਹੋਵੇ ਫੇਰ ਤਾਂ ਉਹ ਕਹੇ ਭਾਈ ਤੁਸੀਂ ਇਹਨੂੰ ਇੱਥੇ ਕੰਟਰੋਲ ਕਰੋ ਕਿਉਂਕਿ ਜਿੰਨੀ ਪ੍ਰਾਈਸ ਗੈਸ ਪੰਪ ਵਾਲਾ ਜਾਂ ਹੋਰ ਕੋਈ ਵੀ ਜਿਹਦੇ ਪੈਟਰੋਲੀਅਮ ਗੈਸ ਸਟੇਸ਼ਨ ਹੈਗੇ ਆ ਉਹ ਜਿੰਨੀ ਪ੍ਰਾਈਸ ਚੱਕੂਗਾ ਉਹ ਚ ਗੌਰਮੈਂਟ ਨੂੰ ਵੀ ਉਨੀ ਵੱਧ ਜਾਣਾ ਨਾ
0: ਬਿਲਕੁਲ
1: ਤੇ ਇਸ ਕਰਕੇ ਗੌਰਮੈਂਟ ਕਹਿੰਦੀ ਕੋਈ ਨਾ ਸਾਨੂੰ ਵੀ ਵੱਧ ਆਈ ਜਾਂਦਾ ਆਰਾਮ ਨਾਲ ਚੁੱਪ ਕਰਕੇ ਇਹਨਾਂ ਨੂੰ ਲੁੱਟ ਹੋਈ ਜਾਂਦੇ ਹੋ ਤੇ ਆਪ ਆਰਾਮ ਨਾਲ ਬੈਠੇ ਰਹੋ ਜੋ ਬਹੁਤਾ ਰੌਲਾ ਪਾਉਣ ਲੱਗਣਗੇ ਫੇਰ ਆਪਾਂ ਘਟਾ ਦੇਵਾਂਗੇ ਥੋੜੀ ਜਿਹੀ
0: ਰੌਲਾ ਕਿਹਨੇ ਪਾਉਣਾ ਲੋਕੀ ਪਵਾ ਕੇ ਦੁੱਖ ਗਾਲਾਂ ਕੱਢ ਕੇ ਮੂੰਹ ਦੇ ਵਿੱਚ ਹੀ ਖਾ
1: ਬਿਲਕੁਲ
0: ਬਿਲਕੁਲ
1: ਘੰਟਾ ਅਗਲਾ ਕਹਿੰਦਾ ਯਾਰ 2 ਘੰਟੇ ਹੋਰ ਮਾਲਕ ਦੀ ਮਿੰਟ ਕਰ ਲਵਾਂ 2 ਘੰਟੇ ਹੋਰ ਲਵਾਲਾ ਓਵਰ ਟਾਈਮ ਨਾ ਦੇਈ ਤੇ ਚਲੋ ਇਸ ਤਰ੍ਹਾਂ ਜਿਹੜਾ ਉਹ ਸਿਲਸਿਲਾ ਚੱਲਦਾ ਰਹਿੰਦਾ ਆ ਤੇ ਇਹ ਕਾਕ ਸਾਹਿਬ ਜੀ $5.29 ਜਿਹੜੀ ਤੁਹਾਨੂੰ ਗੈਸ ਦੀ ਪ੍ਰਾਈਸ ਦੱਸੀ ਆ ਇਹ ਸਾਰੇ ਫ੍ਰਿਜ਼ਨਾਂ ਤੋਂ ਸਸਤੀ ਗੈਸ ਇੱਥੇ ਹੁੰਦੀ ਆ 76 ਸਟੇਸ਼ਨ ਇਥੇ ਹੈਗਾ ਸਾਡੇ ਕੋਲ ਇੱਕ ਆਖ ਉਹਦੇ ਬਰਾਬਰ ਰੱਖਦਾ ਆਮ ਕਰਕੇ ਗੈਸ ਤੇ ਇਹ ਹੈਗਾ ਵੀ ਉਹਨਾਂ ਕਿਸੇ ਦੇਸ਼ਾਂ ਦਾ ਅਰਬੀ ਅਰਬੀ ਦੇਸ਼ਾਂ ਚੋਂ ਪਤਾ ਨੀ ਕਿਹੜੀਆਂ ਚੋਂ ਆ ਤੇ ਇਹਦੇ ਬਹੁਤ ਵੱਡੇ ਕਿੰਨੇ ਗੈਸ ਸਟੇਸ਼ਨ ਹੈ ਇਹਦੇ ਇੱਕ ਨੀ ਹੈਗਾ ਤੇ ਇਹਦੇ ਟਰੱਕ ਸਟੋਪ ਵੀ ਹੈਗੇ ਸੋ ਇਹਦੀ ਗੈਸ ਬਹੁਤ ਸਸਤੀ ਹੁੰਦੀ ਆ ਸੋ ਇਹਦੀ ਵੀ ਗੈਸ ਹੈ ਜਿਹੜੀ ਪੰਜ ਡਾਲਰ 29 ਸੈਂਟ ਨੂੰ ਇਹ ਬਹੁਤ ਜ਼ਿਆਦਾ ਆ ਤੇ ਦੂਸਰੇ ਪਾਸੇ ਖੱਕ ਸਾਹਿਬ ਜੀ ਹੁਣ ਦੇਖੋ ਇੱਕ ਪਾਸੇ ਤਾਂ ਲੋਕ ਤਾਂ ਜਿਹੜੇ ਪੀੜੇ ਜਾ ਰਹੇ ਆ ਦੂਸਰੇ ਪਾਸੇ ਕੀ ਹੋ ਰਿਹਾ ਕਿ ਅਮਰੀਕਾ ਦਾ ਜਿਹੜਾ ਕਰੂਡ ਆਇਲ ਹੈ ਖੱਕ ਸਾਹਿਬ ਜੀ ਉਹਦੀ ਜਿਹੜੀ ਕੀਮਤ ਆ ਕਰੂਡ ਆਇਲ ਦੀ ਕੀਮਤ ਆ ਜਿਹੜੀ 45% ਜਾਣੀ ਕਿ ਆਲਮੋਸਟ ਦੁੱਗਣੀ ਹੋ ਗਈ ਆ 45% ਜਿਹੜੀ ਆ ਉਹਦੇ ਵਿੱਚ ਵਾਧਾ ਹੋਇਆ ਤੇ ਹੁਣ ਉਹਨਾਂ ਨੇ ਕਾਹਨੂੰ ਰੌਲਾ ਪਾਉਣਾ ਉਹਨਾਂ ਨੇ ਉਹ ਤਾਂ ਗਵਰਨਮੈਂਟ ਨੂੰ ਜਾ ਕੇ ਹੋਰ ਕਹਿੰਦੇ ਆ ਚੱਕ ਯਾਰ ਹੋਰ ਲੈ ਲਾ ਪੈਸੇ ਕੋਈ ਨਾ ਤੂੰ ਇੰਨੇ ਹੋਰ ਰੱਖ ਕੇ ਦੋ ਤੇ ਸਾਨੂੰ ਥੋੜੇ ਜਿਹਾ ਵੱਟ ਲੈਣ ਦੇ ਪੈਸੇ ਸੋ ਖੱਕ ਸਾਹਿਬ ਜੀ ਰੌਲਾ ਆ ਜਿਹੜਾ ਉਹ ਇਸ ਗੱਲ ਦਾ ਆ ਇਹਨਾਂ ਨੂੰ ਪ੍ਰੋਫਿਟ ਆ ਜਿਹੜਾ ਕੰਪਨੀਆਂ ਨੂੰ ਬਹੁਤ ਹੁੰਦਾ ਪਏ ਵੱਡੀਆਂ ਕੰਪਨੀਆਂ ਜਿਹੜੀਆਂ ਤੇ ਇਹ ਸੀਗੀ ਖੱਕ ਸਾਹਿਬ ਜੀ ਇਹਦੀ ਖਬਰ ਗੈਸ ਦੀ ਤੇ ਇੱਕ ਅਗਲੀ ਨਿਊਜ਼ ਆ ਜਿਹੜੀ ਆਪਣੇ ਕੋਲ ਖੱਕ ਸਾਹਿਬ ਜੀ ਏਪੀ ਦੀ ਨਿਊਜ਼ ਹੈਗੀ ਆ ਉਹ ਤੇ ਉਹਦੇ ਅਨੁਸਾਰ ਟਰੰਪ ਅਤੇ ਨੇਤਾਨਯਾਹੂ ਨੇ ਰਲ ਕੇ ਇਰਾਨ ਨੂੰ ਢਾ ਢਿੱਲ ਕਰਨ ਦੇ ਮਾਮਲੇ ਵਿੱਚ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਾ ਲਿਆ
0: ਬਿਲਕੁਲ ਕੋਈ ਸ਼ੱਕ ਨਹੀਂ
1: ਖਾਸ ਕਰਕੇ ਨੇਤਾਨਯਾਹੂ ਨੇ ਕਿਉਂਕਿ ਇਜ਼ਰਾਈਲ ਅਤੇ ਅਮਰੀਕਾ ਨੇ ਸੋਚਿਆ ਸੀ ਕਿ ਅਸੀਂ ਦੋਨੋ ਹੀ ਫੌਜੀ ਤੌਰ ਤੇ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਹਾਂ ਕਿਉਂਕਿ ਇਧਰੋਂ ਅਮਰੀਕਾ ਤੇ ਉਹ ਆਸੇ ਪਾਸੇ ਦੇ ਜਿਹੜੇ ਦੇਸ਼ ਆ ਉਧਰੋਂ ਇਜ਼ਰਾਇਲ ਵੀ ਤੁਹਾਨੂੰ ਪਤਾ ਵੀ ਉਹਦੇ ਕੋਲ ਐਟਮ ਬੰਬ ਵੀ ਹੈਗੇ ਆ ਤੇ ਉਹਦੇ ਉਹਨੂੰ ਯੂਰਪ ਵੀ ਹਥਿਆਰ ਦੇ ਦਿੰਦਾ ਉਹਨੂੰ ਅਮਰੀਕਾ ਵੀ ਦੇ ਦਿੰਦਾ ਸੋ ਉਹ ਵੀ ਆਪਣੇ ਆਪ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਗਿਣਦਾ ਆ ਫੌਜੀ ਤੌਰ ਦੇ ਉੱਤੇ ਸੋ ਇਹਨਾਂ ਨੇ ਰਲ ਕੇ ਖੱਕ ਸਾਹਿਬ ਜੀ ਇੱਕ ਹਫ਼ਤੇ ਵਿੱਚ ਇਹਨਾਂ ਨੇ ਸੋਚਿਆ ਸੀਗਾ ਵੀ ਚਲੋ ਆਪਾਂ ਇਹਨਾਂ ਨੂੰ ਜਾ ਕੇ ਢਾ ਲੈਂਦੇ ਹਾਂ ਇਰਾਨ ਤੇ ਇਹਨਾਂ ਦੀ ਪਹਿਲੇ ਜਦੋਂ ਉਹ ਹਮਲਾ ਹੋਇਆ ਪਹਿਲੇ ਦਿਨ ਅਸੀਂ ਤਾਂ ਗਏ ਤੇ ਆਏ ਬਸ ਹਫ਼ਤੇ ਦੀ ਗੱਲ ਆ ਸਾਰੀ ਪਹਿਲਾਂ ਤਾਂ ਕਹਿੰਦੇ ਸੀ ਅਸੀਂ 5-7 ਮਿੰਟ ਚ ਕੰਮ ਕਰ ਦੇਣਾ ਪਰ ਉੱਥੇ ਜਾ ਕੇ ਫਿਰ ਅਲਝ ਗਏ ਤੇ ਅਲਝ ਗਏ ਤੇ ਹੁਣ ਖੱਕ ਸਾਹਿਬ ਜੀ ਕਈਆਂ ਪਾਸਿਆਂ ਤੋਂ ਲੱਗ ਰਿਹਾ ਵੀ ਇਹ ਖਹਿੜਾ ਛਡਾਉਣਾ ਚਾਹੁੰਦੇ ਆ ਤੇ ਉਹ ਜਿਹੜਾ ਇਰਾਨ ਆ ਉਹ ਖਹਿੜਾ ਜਿਹੜਾ ਉਹ ਛੱਡਦਾ ਨੀ ਤੇ ਇਹਨਾਂ ਦੀ ਸਕੀਮ ਸੀ ਕਿ ਅਸੀਂ ਗਏ ਤੇ ਤੇਲ ਲੁੱਟ ਕੇ ਲਿਆਏ ਤੇ ਇੱਛਾ ਕਰਾਂਗੇ ਪਰ ਉਹ ਗੱਲ ਬਣੀ ਨੀ ਤੇ ਉਹਦੇ ਨਾਲ ਫਿਰ ਖੱਕ ਸਾਹਿਬ ਜੀ ਇਰਾਨ ਤੇ ਅਮਰੀਕਾ ਜਿਹੜਾ ਉਹ ਇਰਾਨ ਦੀ ਫੌਜੀ ਤਾਕਤ ਅਤੇ ਆਪਣੀ ਕਮਜ਼ੋਰੀ ਦਾ ਅੰਦਾਜ਼ਾ ਜਿਹੜਾ ਸੀ ਉਹ ਗਲਤ ਲਾ ਰਿਹਾ ਸੀ ਇਹਨਾਂ ਦੋਨਾਂ ਦੇਸ਼ਾਂ ਨੂੰ ਅਮਰੀਕਾ ਨੂੰ ਤੇ ਇਜ਼ਰਾਇਲ ਨੂੰ ਦੋਨਾਂ ਨੂੰ ਆਪਣੀ ਫੌਜ ਤੇ ਬਹੁਤ ਮਾਣ ਸੀਗਾ ਤੇ ਉਹਨੂੰ ਉਹ ਸਮਝਦੇ ਸੀ ਕਿ ਐਵੇਂ ਮਾੜਾ ਢੇੜਾ ਇਹਦੇ ਅਸੀਂ ਜਾ ਕੇ 4 ਬੰਬ ਮਾਰਨੇ ਤੇ ਢਾਰਨੇ ਪਰ ਇਹਨਾਂ ਨੇ ਅੰਦਾਜ਼ਾ ਜਿਹੜਾ ਉਹ ਗਲਤ ਲਾ ਰਿਹਾ
0: ਗਲਤ ਲੱਗ ਗਿਆ ਬਿਲਕੁਲ
1: ਹਾਂਜੀ ਤੇ ਪਿਛਲੇ ਕੁਛ ਦਿਨਾਂ ਤੋਂ ਇਰਾਨ ਨੇ ਜਿਹੜਾ ਹੈਗਾ ਸਟੇਟ ਆਫ ਹਰਮੂਸਿਆ ਖੱਕ ਸਾਹਿਬ ਜੀ ਉਹਨੂੰ ਕੰਪਲੀਟਲੀ ਬੰਦ ਕਰ ਦਿੱਤਾ ਔਰ ਉਹਨਾਂ ਨੇ ਬੰਦ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਅਸੀਂ ਇਹਦੇ ਵਿੱਚ ਦੀ 1 ਲੀਟਰ ਵੀ ਤੇਲ ਆ ਜਿਹੜਾ ਉਹ ਲੰਘਣ ਨਹੀਂ ਦੇਣਾ ਔਰ ਉਹਨਾਂ ਨੇ ਉਹ ਕਰਕੇ ਦਿਖਾ ਦਿੱਤਾ ਉਸੇ ਤਰ੍ਹਾਂ ਕਰ ਦਿੱਤਾ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਔਰ ਅਜੇ ਤਿੱਕੜ ਵੀ ਜਿਹੜੇ ਕਹਿੰਦੇ ਸਾਡੇ ਦੇਸ਼ ਨਾਲ ਜੁੜੇ ਹੋਏ ਆ ਜਿਹੜੇ ਇਹ ਇਹਨਾਂ ਦਾ ਪੱਖ ਨਹੀਂ ਲੈ ਰਹੇ ਉਹ ਤੁਸੀਂ ਆ ਜਾਓ ਤੇਲ ਲੈ ਜਾਓ ਅਸੀਂ ਕੁਛ ਨਹੀਂ ਕਹਿਣਾ ਤੁਹਾਨੂੰ ਤੇ ਇਹਦੇ ਨਾਲ ਹੁਣ ਖੱਕ ਸਾਹਿਬ ਜੀ ਉਹ ਜਿਹੜੀ ਸਟੇਟ ਆਫ ਹਰਮੂਸ ਹੈ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਹੈ ਟੋਟੀ ਉਹਦੇ ਵਿੱਚ ਵੀ ਕੁਛ ਨਹੀਂ ਲੰਘਣ ਨਹੀਂ ਦੇ ਰਹੇ ਤੇ ਇਹਦੇ ਵਿੱਚ ਹੁਣ ਕੀ ਹੈ ਖੱਕ ਸਾਹਿਬ ਜੀ ਇਹਦੇ ਵਿੱਚੋਂ ਜਿਹੜਾ ਉਹਨਾਂ ਨੇ ਸਾਰਾ ਬੰਦ ਕਰਨ ਦੇ ਉਪਰੰਤ ਕੀ ਕੀਤਾ ਆਪਣੇ ਦੋਸਤਾਂ ਨੂੰ ਨਹੀਂ ਰੋਕਾਂਗੇ ਉਹਨਾਂ ਨੇ ਕਿਹਾ ਤੇ ਇਰਾਨ ਆਪਣੇ ਵਾਅਦਿਆਂ ਤੇ ਪੂਰਾ ਉਤਰ ਚੁੱਕਾ ਹੈ ਅਤੇ ਸਾਰੀ ਦੁਨੀਆਂ ਦੀ ਮਾਲੀ ਹਾਲਤ ਹੈ ਜਿਹੜੀ ਖੱਕ ਸਾਹਿਬ ਜੀ ਉਹਨੂੰ ਝੰਜੋੜ ਕੇ ਰੱਖ ਦਿੱਤਾ ਇਰਾਨ ਨੇ ਹੁਣ ਜਿਹੜੇ ਸਾਰੇ ਦੂਸਰੇ ਮੁਲਕ ਹੈ ਉਹ ਵੀ ਖੱਕ ਸਾਹਿਬ ਜੀ ਅਮਰੀਕਾ ਤੇ ਇਜ਼ਰਾਇਲ ਦੇ ਖਿਲਾਫ਼ ਹੋ ਕੇ ਇਹਨੂੰ ਕਹਿ ਰਹੇ ਆ ਕਿ ਬੰਦ ਕਰ ਇਹ ਤੂੰ ਅਸੀਂ ਤਾਂ ਭੁੱਖੇ ਮਰ ਜਾਂਗੇ ਠੀਕ ਹੈ ਕਿ ਨਹੀਂ
0: ਬਿਲਕੁਲ
1: ਸੋ ਇਹ ਮਸਲਾ ਉੱਥੇ ਪੈਦਾ ਹੋ ਗਿਆ ਤੇ ਇਹਦੇ ਨਾਲ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਨੇਤਾਨਯਾਹੂ ਨੂੰ ਇਸ ਸਮੇਂ ਗੋਡੇ ਟੇਕਣ ਤੇ ਮਜਬੂਰ ਕਰ ਦਿੱਤਾ ਗਿਆ ਅੱਜ ਦੀ ਖਬਰ ਦੇ ਅਨੁਸਾਰ ਖੱਕ ਸਾਹਿਬ ਜੀ ਉਹ ਕਹਿੰਦਾ ਭਈ ਇਰਾਨ ਨੂੰ ਉਹ ਸਿੱਧਾ ਹੀ ਮਿਹਨਤ ਕਰਕੇ ਕਹਿੰਦਾ ਭਈ ਮੈਂ ਤੇਰੇ ਤੇਲ ਦੇ ਦੂਜਿਆਂ ਤੇ ਹਮਲਾ ਨਹੀਂ ਕਰਦਾ ਤੇ ਤੂੰ ਇਹਨਾਂ ਮੁਲਕਾਂ ਤੇ ਨਾ ਕਰ ਤੇ ਨਾ ਮੇਰੇ ਤੇ ਕਰ ਇਹ ਨੇਤਾਨਯਾਹੂ ਜਿੱਦਾਂ ਆਪਾਂ ਭੀਖ ਮੰਗਦੇ ਹੁੰਦੇ ਆ ਇਸ ਲਈ
0: ਗੋਡੇ ਟੇਕ ਕੇ ਬੰਦਾ ਮਿਹਨਤ ਨਹੀਂ ਕਰਦਾ ਹੁੰਦਾ
1: ਹਾਂਜੀ ਹਾਂਜੀ ਉਹ ਹਾਲਾਤ ਆ ਜਿਹੜੇ ਇੱਥੇ ਪਹੁੰਚ ਗਏ ਆ ਤੇ ਹੁਣ ਇਹ ਖੱਕ ਸਾਹਿਬ ਜੀ ਜਿਹੜਾ ਬਹੁਤਾ ਜਿਆਦਾ ਇਹ ਮਸਲਾ ਵਿਗੜਿਆ ਆ ਉਹ ਇਥੋਂ ਵਿਗੜਿਆ ਕਿ ਜਿਹੜਾ ਇਜ਼ਰਾਇਲ ਨੇ ਇਹਦਾ ਨਾਂ ਹੈਗਾ ਜਗ੍ਹਾ ਦਾ ਸਾਊਥ ਪਾਰਸ ਇਹਨੂੰ ਕਹਿੰਦੇ ਆ ਇਹ ਨਾ ਇਹਦੀ ਇੱਥੇ ਮੇਰੇ ਕੋਲ ਉਹ ਲਿਖਿਆ ਵੀ ਆ ਫੀਲਡ ਦਾ ਇਲਾਕਾ ਕਿੰਨਾ ਕਿਆ, ਕਾਫੀ ਵੱਡਾ ਇਲਾਕਾ ਆ ਇਹ, ਕੋਈ 3700 ਜਿਹੜਾ 9700 ਯਾਨੀ ਕਿ 9700 ਸਕੁਏਅਰ ਕਿਲੋਮੀਟਰ ਆ ਜਿਹੜਾ ਇਹ ਇਲਾਕਾ ਹੈਗਾ, ਤੇ ਜੇ ਮੀਲਾਂ ਚ ਬਣਾਈਏ ਤਾਂ ਆਪਾਂ 3700 ਸਕੁਏਅਰ ਮਾਈਲ ਦਾ ਇਹ ਏਰੀਆ ਹੈਗਾ ਆ। ਤੇ ਇੱਥੇ ਖੱਕ ਸਾਹਿਬ ਜੀ ਦੋਨੇ ਕੰਟਰੀ ਆ ਜਿਹੜੇ, ਇੱਕ ਇਰਾਨ ਤੇ ਦੂਸਰਾ ਕਟਰ, ਇਹ ਦੋਨਾਂ ਕੰਟਰੀਆਂ ਦਾ ਇਹਦੇ ਤੇ ਕੰਟਰੋਲ ਆ, ਜਿਹਦੇ ਵਿਚੋਂ 3700 ਜਿਹੜਾ ਉਹ ਕਟਰ ਦੇ ਹਿੱਸੇ ਦੇ ਵਿਚ ਇਲਾਕਾ ਆ, ਤੇ ਜਿਹੜਾ 6000 ਸਕੁਏਅਰ ਕਿਲੋਮੀਟਰ ਆ ਉਹ ਹੈਗਾ ਇਰਾਨ ਦਾ ਇਲਾਕਾ।
0: ਅੱਛਾ ਜੀ।
1: ਇੱਥੇ ਸਾਰੇ ਦੇ ਵਿਚ ਆ ਜਿਹੜੀ ਉਹ ਗੈਸ ਬਹੁਤ ਆ।
0: ਅੱਛਾ।
1: ਜਿਹੜੀ ਆਹ ਜਿਹਨੂੰ ਆਹ ਕੀ ਕਹਿੰਦੇ ਲਿਕੁਇਫਾਈ ਨੈਚੁਰਲ ਗੈਸ, LNG ਆਮ ਕਰਕੇ ਉਹਨੂੰ ਕਹਿ ਦਿੰਦੇ ਆ ਨਾ ਛੋਟਾ। ਹਾਂਜੀ। ਤੇ ਇੱਥੇ ਖੱਕ ਸਾਹਿਬ ਜੀ 51 ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ, ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ। ਤੇ ਜੇ ਇਹਨੂੰ ਖੱਕ ਸਾਹਿਬ ਜੀ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਇਹ ਆਪਣੀ ਘਰਾਂ ਚ ਆਪਾਂ ਬਾਹਰ ਦੇ ਗੈਸ, ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਵਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ। ਦੋਨੇ ਕੰਟਰੀ ਆ ਜਿਹੜੇ, ਇੱਕ ਇਰਾਨ ਤੇ ਦੂਸਰਾ ਕਟਰ, ਇਹ ਦੋਨਾਂ ਕੰਟਰੀਆਂ ਦਾ ਇਹਦੇ ਤੇ ਕੰਟਰੋਲ ਆ, ਜਿਹਦੇ ਵਿਚੋਂ 3700 ਜਿਹੜਾ ਉਹ ਕਟਰ ਦੇ ਹਿੱਸੇ ਦੇ ਵਿਚ ਇਲਾਕਾ ਆ, ਤੇ ਜਿਹੜਾ 6000 ਸਕੁਏਅਰ ਕਿਲੋਮੀਟਰ ਆ ਉਹ ਹੈਗਾ ਇਰਾਨ ਦਾ ਇਲਾਕਾ।
0: ਅੱਛਾ ਜੀ।
1: ਇੱਥੇ ਸਾਰੇ ਦੇ ਵਿਚ ਆ ਜਿਹੜੀ ਉਹ ਗੈਸ ਬਹੁਤ ਆ, ਜਿਹੜੀ ਆਹ ਜਿਹਨੂੰ ਆਹ ਕੀ ਕਹਿੰਦੇ ਲਿਕੁਇਫਾਈ ਨੈਚੁਰਲ ਗੈਸ, LNG ਆਮ ਕਰਕੇ ਉਹਨੂੰ ਕਹਿ ਦਿੰਦੇ ਆ ਨਾ ਛੋਟਾ। ਹਾਂਜੀ। ਤੇ ਇੱਥੇ ਖੱਕ ਸਾਹਿਬ ਜੀ 51 ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ, ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ। ਤੇ ਜੇ ਇਹਨੂੰ ਖੱਕ ਸਾਹਿਬ ਜੀ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਇਹ ਆਪਣੀ ਘਰਾਂ ਚ ਆਪਾਂ ਬਾਹਰ ਦੇ ਗੈਸ, ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਵਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ। ਇੱਕ ਇਹ ਜਿਹੜੀ ਨਾ ਉਹ ਠੰਡੀ ਕਰਕੇ ਫਰੀਜ ਕਰਕੇ ਉਹ ਮਤਲਬ

0: ਟ੍ਰਿਲੀਅਨ ਕਿਊਬਿਕ ਮੀਟਰ ਜਿਹੜੀ ਆ ਉਹ ਗੈਸ ਆ ਤੇ ਇਹਦੇ ਤੋਂ 8000 ਜਿਹੜੀ ਆ ਉਹ ਟ੍ਰਿਲੀਅਨ ਜਿਹੜੀ ਆ ਉਹ ਹੈਗੀ ਆ ਇਹਦੀ ਫੁੱਟਾਂ ਦੇ ਵਿੱਚ ਜੇ ਆਪਾਂ ਗਿਣੀਏ ਤਾਂ ਸਕੁਏਅਰ ਫੁੱਟੇਜ ਤੇ ਜੇ ਇਹਨੂੰ ਖੱਪ ਸਕਦੀ ਹੈ ਦੇਖੋ ਗੈਸ ਹੁੰਦੀ ਆ ਨਾ ਜਿਹੜੀ ਇਹ ਆਪਣੀ ਘਰਾਂ ਚ ਆਪਾਂ ਬਾਹਰ ਦੇ ਗੈਸ ਇਹਦੇ ਵੀ ਕਈ ਇਹਨਾਂ ਨੇ ਵੱਖਰੀਆਂ ਵੱਖਰੀਆਂ ਕਿੱਦਾਂ ਆਪਾਂ ਕਵਾਂਗੇ ਕੈਟੇਗੋਰੀਆਂ ਚ ਬਣਾਈ ਹੋਈ ਆ ਇੱਕ ਇਹ ਜਿਹੜੀ ਨਾ ਉਹ ਠੰਡੀ ਕਰਕੇ ਫਰੀਜ ਕਰਕੇ ਉਹ ਮਤਲਬ ਜਗ੍ਹਾ ਥੋੜੀ ਰੋਕ ਲਈ ਆ ਨਾ ਜਿੱਦਾਂ ਆਪਾਂ ਉਹਨੂੰ ਜ਼ਿਆਦਾ ਠੰਡੀ ਕਰਨ ਵਿੱਚ ਫਰੀਜ ਕਰ ਲਵਾਂਗੇ ਉਸ ਤਰ੍ਹਾਂ ਦੀ ਆ ਜਿਹੜੀ ਕੰਡੈਂਸ ਗੈਸ ਆ ਉਹ 50 ਬਿਲੀਅਨ ਢੋਲ ਜਿਹੜੇ ਆ ਜੇ ਇਹਨੂੰ ਮਤਲਬ ਉਦਾਂ ਫਰੀਜ ਕਰਕੇ ਠੰਡੀ ਕੀਤਾ ਜਾਵੇ ਤਾਂ 50 ਬਿਲੀਅਨ ਢੋਲ ਦੀ ਗੈਸ ਇੱਥੇ ਜਿਹੜੀ ਹੈਗੀ ਆ ਇਕੱਲੀ ਗੈਸ ਦੀ ਗੱਲ ਕਰਦੇ ਆ ਜਿਹੜੀ ਬਾਲਦੇ ਆਪਾਂ ਉਹ ਦੂਜੀ ਗੈਸ ਨੀ ਜਿਹੜੀ ਇਹਦੇ ਗੱਲ ਦਾ ਵੀ ਹੋਰ ਪਤਾ ਜੇ ਇੱਥੇ ਗੈਸ ਕਹਿੰਦੇ ਆ ਤੇ ਉਹ ਜਿਹੜੇ ਇੰਡੀਆ ਵਾਲੇ ਆ ਉਹ ਦੂਜੀ ਗੈਸ ਸਮਝਦੇ ਆ ਅਸੀਂ ਗੈਸ ਪੈਟਰੋਲ ਕਹਿੰਦੇ ਆ ਸੋ ਇਸ ਤਰ੍ਹਾਂ ਦਾ ਵੀ ਕਈ ਵਾਰੀ ਗੁੱਸੇ ਚ ਬੰਦਾ ਪੈ ਜਾਂਦਾ ਤੇ ਇਹ ਜਿਹੜੀ ਜਗ੍ਹਾ ਆ ਖਾਕ ਸਾਹਿਬ ਦੀ ਇਹ ਇਰਾਨ ਆ ਜਿਹੜਾ ਉਹਦੀ ਜਿਹੜੀ ਸਰਹੱਦ ਆ ਸਰਹੱਦ ਕਾਹਨੂੰ ਆ ਤੱਟ ਆ ਜਿਹੜਾ ਸਮੁੰਦਰ ਦੇ ਨਾਲ ਲੱਗਦੀ ਹੁੰਦੀ ਜਗ੍ਹਾ ਉਹਨੂੰ ਤੱਟ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਕੋਸਟ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ ਤੇ ਉਹਦੇ ਤੋਂ ਕੋਈ 105 ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਇਹ ਤੇ ਗਲਫ ਦੇਸ਼ਾਂ ਵਿਚੋਂ ਬਾਹਰ ਜਾ ਰਹੇ ਤੇਲ ਅਤੇ ਗੈਸ ਇਰਾਨ ਨੇ ਸਟ੍ਰੇਟ ਆਫ ਹਰਮੁਜ਼ ਤੋਂ ਵਿਚੋਂ ਦਾ ਲੰਘਣਾ ਕਰ ਦਿੱਤਾ ਬੰਦ ਕਰ ਸਕਦੀ ਉਹ ਪਹਿਲਾਂ ਵੀ ਕਹਿ ਕੇ ਗਏ ਹੁਣ ਇਹਦੇ ਨਾਲ ਅੱਧੀ ਗੱਲ ਜਿਹੜੀ ਜੁੜਦੀ ਆ ਉਹ ਇਸ ਇਲਾਕੇ ਦੇ ਵਿਚ ਖਾਕ ਸਾਹਿਬ ਦੀ ਜਿਹੜੇ ਦੋ ਦੇਸ਼ ਆ ਇੱਕ ਸਾਊਦੀ ਅਰਬ ਤੇ ਦੂਜਾ UAE ਆ ਜਿਹੜੇ ਇਹ ਕੱਲੇ ਦੋਨੇ ਦੇਸ਼ ਆ ਜਿੰਨੇ ਗਲਫ ਕੰਟਰੀ ਆ ਜਾਂ ਅਰਬ ਕੰਟਰੀ ਆ ਜਿੱਥੇ ਤੇਲ ਹੈਗਾ ਕੱਲੇ ਦੋ ਦੇਸ਼ ਆ ਜਿਨ੍ਹਾਂ ਦੇ ਕੋਲ ਇਹ ਚੋਇਸ ਸੀਗੀ ਕਿ ਉਹ ਸਟ੍ਰੇਟ ਆਫ ਹਰਮੁਜ਼ ਆ ਜਿਹੜੀ ਸਾਊਦੀ ਉਹਨੇ ਇਰਾਨ ਨੇ ਬੰਦ ਕਰ ਦਿੱਤੀ ਆ ਉਹਦੇ ਤੋਂ ਬਿਨਾਂ ਹੋਰ ਪਾਸੇ ਦੀ ਇਹ ਤੇਲ ਬਾਹਰ ਲਿਜਾ ਸਕਦੇ ਸੀ।
1: ਅੱਛਾ ਜੀ।
0: ਹਾਂ ਹੁਣ ਜਿਹੜਾ ਸਾਊਦੀ ਅਰਬ ਆ ਉਹ ਤੇਲ ਆ ਜਿਹੜਾ ਉਹ ਪਾਈਪ ਲਾਈਨ ਰਾਹੀਂ ਜਿਹੜਾ ਰੈਡ ਸੀ ਉਹਦਾ ਲਾਲ ਸਾਗਰ ਜਿਹਨੂੰ ਕਹਿੰਦੇ ਆ ਆਪਾਂ ਸਾਊਦੀ ਅਰਬ ਆ ਜਿਹੜਾ ਇੱਕ ਪਾਸੇ ਉਧਰ ਰੈਡ ਸੀ ਦੇ ਨਾਲ ਵੀ ਲੱਗਦਾ ਤੇ ਦੂਸਰੇ ਪਾਸੇ ਇਹ ਲੱਗਦਾ ਇਧਰ ਪਰਸ਼ੀਅਨ ਗਲਫ ਦੇ ਨਾਲ ਸੋ ਇਹ ਉਧਰ ਦੀ ਲਿਜਾ ਸਕਦਾ ਸੀ ਗੈਸ। ਅੱਛਾ ਉਹ ਜਿਹੜਾ ਉਧਰ ਨੂੰ ਜਾਣ ਵਾਲੀਆਂ ਲਾਈਨਾਂ ਸੀਗੀਆਂ ਜੋ ਵੀ ਜਿਹਨੂੰ ਉਹ ਪ੍ਰਬੰਧ ਕਹਿ ਦਿੰਦੇ ਆ ਇਨਫਰਾਸਟ੍ਰਕਚਰ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਖਾਕ ਸਾਹਿਬ ਜੀ ਉਹ ਇਰਾਨ ਨੇ ਇਹ ਤਾਂ ਕਿ ਸਾਊਦੀ ਅਰਬ ਆ ਜਿਹੜਾ ਉਹ ਰੈਡ ਸੀ ਦੇ ਵਿੱਚ ਦੀ ਵੀ ਇੱਕ ਤਿਵਕਾ ਗੈਸ ਦਾ ਬਾਹਰ ਨਾ ਦੇਖ ਸਕੇ ਉਹਨੇ ਉਹ ਸਾਰੀਆਂ ਲਾਈਨਾਂ ਨੂੰ ਤਬਾਹ ਕਰ ਦਿੱਤੀਆਂ।
1: ਅੱਛਾ ਜੀ।
0: ਤੇ ਉਹਦੇ ਨਾਲ ਸਾਊਦੀ ਅਰਬ ਨੂੰ ਜਿਹੜਾ ਬਹੁਤ ਵੱਡਾ ਧੱਕਾ ਲੱਗਾ ਤੇ ਜਿਹੜਾ UAE ਆ ਉਹ ਜਿੱਥੇ ਨਾ ਉਹ ਇੱਕ ਉਹ ਸਟ੍ਰੇਟ ਆਫ ਹਰਮੁਜ਼ ਆ ਜਿਹੜੀ ਉਹਦੇ ਏਦਾਂ ਇੱਕ ਜਗ੍ਹਾ ਤੇ ਏਦਾਂ ਬਹੁਤ ਤੰਗ ਜਿਹੀ ਜਗ੍ਹਾ ਤੰਤਰ ਜੇ ਅੰਦਰ ਨੂੰ ਚਲੇ ਜਾਂਦੀ ਆ ਉਹ ਫਿਰ ਮੁੜ ਕੇ ਏਦਾਂ ਮੋੜ ਜਿਹਾ ਪੈਂਦਾ ਆ ਸ਼ਾਇਦ ਤੁਸੀਂ ਜੇ ਉਹਦਾ ਨਕਸ਼ਾ ਦੇਖਿਆ ਹੋਣਾ ਤੇ ਉਹ ਉੱਥੇ ਉਹਨੇ ਉਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ ਤੇ ਜਿਹੜਾ ਇਹ UAE ਆ ਇਹ ਉਦੋਂ ਲੰਘ ਕੇ ਨਾ ਬਾਹਰਲੇ ਪਾਸੇ ਸਮੁੰਦਰ ਆ ਜਿਹੜਾ ਇੰਡੀਅਨ ਓਸ਼ਨ ਆ ਉਹਦੇ ਵਿੱਚ ਵੀ ਇਹ ਗੈਸ ਵੇਚ ਸਕਦਾ ਸੀ ਦੂਸਰੇ ਕੰਟਰੀ ਦੇ ਰਾਹੀਂ ਪਰ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ। ਸੋ ਕਹਿਣ ਦਾ ਮਤਲਬ ਇਹ ਆ ਭਾਈ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਤਿਲਕਾ ਵੀ ਤੇਲ ਦਾ ਬਾਹਰੋਂ ਜਾਣਾ ਬੰਦ ਹੋ ਗਿਆ।
1: ਇਹ ਇਰਾਨ ਨੂੰ ਚੀਮਾ ਸਰ ਇੱਕ ਸੈਕਿੰਡ ਇਰਾਨ ਨੂੰ ਸਮਝ ਆਇਆ ਸੀ ਕਿ ਖਿਡਾਉਣਾ ਹੀ ਆ ਦੋ ਮਾਰਾਂਗੇ ਦੋ ਇਧਰ ਮਾਰਾਂਗੇ ਖੋ ਖਾ ਕੇ ਗਾਹ ਜਾਵਾਂਗੇ ਉਹ ਪਰ ਉਹ ਹੋਇਆ ਨਹੀਂ ਉਹਨਾਂ ਨੂੰ ਇਹਨਾਂ ਨੂੰ ਗਲਤ ਫਹਿਮੀ ਹੋ ਗਈ ਕਿ ਇਰਾਨ ਛੋਟਾ ਜਾਂ ਛੋਟਾ ਜਾ ਇਹਦੇ ਕੋਲ ਕਿਹੜੀ ਆਰਮੀ ਆ ਜਾਂ ਇਹਦੇ ਕੋਲ ਕਿਹੜੇ ਜਹਾਜ਼ ਆ ਅਸੀਂ ਦੋਵਾਂ ਦਿਨਾਂ ਚ ਘੇਰ ਲੈਣਾ ਪਰ ਉਹ 20 ਸਾਲ ਤੋਂ ਇਹਦੇ ਉਪਰ ਕੰਮ ਕੀਤਾ ਇਰਾਨ ਨੇ
0: ਰਸ਼ੀਆ ਦੀ ਮਦਦ ਬੜੀ ਕੀਤੀ ਉਹਨੇ ਇਰਾਨ ਨੇ ਵੀ ਤੇ ਹੁਣ ਤੁਸੀਂ ਕੁਛ ਕਹਿਣ ਲੱਗੇ ਸੀ
1: ਮੈਂ ਕਿਹਾ ਡਰੋਨ ਰਾਨ ਵੀ ਦਿੱਤੇ ਨਾ ਇਹਨਾਂ ਨੇ ਕਾਫੀ ਉਦੋਂ
0: ਹਾਂਜੀ ਬਹੁਤ ਡਰੋਨਾਂ ਦੀ ਮਦਦ ਬਹੁਤ ਕੀਤੀ ਆ ਉਹਦੀ ਰੂਸ ਦੀ ਤੇ ਰੂਸ ਨੇ ਕਾਫੀ ਫਾਇਦਾ ਉਠਾਇਆ ਖਾਕ ਸਾਹਿਬ ਜੀ ਉਹਦੀ ਮਦਦ ਤੋਂ। ਅਗਲੀ ਖਬਰ ਕਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਪਾਨ ਤੇ ਸਾਊਥ ਕੋਰੀਆ ਜਿਹੜੇ ਆ ਕਾਕ ਸਾਹਿਬ ਜੀ ਹਾਲਾਤ ਬਹੁਤ ਵਿਗੜ ਚੁੱਕੇ ਆ ਕਾਕ ਸਾਹਿਬ ਜੀ ਦੁਨੀਆਂ ਦੇ ਵਿੱਚ ਬਹੁਤੇ ਤਾਂ ਸੱਜਣੇ ਜਿਹੜੇ ਉਹ ਆਪਣੇ ਕਹਿੰਦੇ ਆ ਉਹ ਮਾੜੀ ਮੋਟੀ ਲੈ ਗਈ ਪਰ ਅਸਲ ਦੇ ਵਿੱਚ ਇਹ ਕਾਕ ਸਾਹਿਬ ਜੀ ਵਰਲਡ ਵਾਰ ਹੀ ਸਮਝੋ ਇਹਨੂੰ
1: ਵਰਲਡ ਵਾਰ ਹੀ ਰਹਿ ਕੇ ਗਿਆ ਮਗਰ
0: ਹਾਂਜੀ ਬਿਲਕੁਲ ਤੇ ਹੁਣ ਇਹਦੇ ਨਾਲ ਅਗਲਾ ਜਿਹੜਾ ਮਸਲਾ ਖੜਾ ਹੋ ਗਿਆ ਜਪਾਨ ਤੇ ਸਾਊਥ ਕੋਰੀਆ ਜਿਹੜੇ ਦੋ ਕੰਟਰੀ ਆ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇ ਦੇਸ਼ਾਂ ਦੇ ਵਿੱਚ

0: ਸੈਨਾ ਦਾ ਕੋਈ 80,000 ਫੌਜੀ ਆ ਜਿਹੜਾ ਉਹ ਉੱਥੇ ਬੈਠਾ।
1: ਅੱਛਾ ਜੀ।
0: ਦੋਨਾਂ ਦੇਸ਼ਾਂ ਨੇ ਰਲਾ ਕੇ ਸਾਊਥ ਕੋਰੀਆ ਤੇ ਜਪਾਨ ਦੇ ਵਿਚ 80,000 ਦੇ ਨੇੜੇ ਆ ਜਿਹੜਾ ਜਿਹੜੇ ਅੰਕੜਿਆਂ ਦੇ ਮੁਤਾਬਕ 80,000 ਉਹ ਕਹਿ ਰਹੇ ਆ। ਸੋ ਵੱਧ ਘੱਟ ਵੀ ਹੋ ਸਕਦੇ ਆ ਥੋੜੇ ਬਹੁਤੇ। ਹੁਣ ਉਹ ਜਿਹੜਾ 80,000 ਫੌਜੀ ਉਹ ਦੋਹਾਂ ਦੇਸ਼ਾਂ ਦੇ ਵਿਚ ਬੈਠਾ ਆ ਕਾਕ ਸਾਹਿਬ ਜੀ, ਉਹਨਾਂ ਦੇ ਵਿਚ ਜਿਹੜਾ ਨੌਰਥ ਕੋਰੀਆ, ਹਾਂ ਹੁਣ ਇਹ ਜਿਹੜਾ 80,000 ਉੱਥੇ ਬੈਠਾ ਕਾਕ ਸਾਹਿਬ ਜੀ, ਇਹ ਜਪਾਨ ਤੇ ਜਿਹੜਾ ਸਾਊਥ ਕੋਰੀਆ ਉਹਨੂੰ ਨੌਰਥ ਕੋਰੀਆ ਤੋਂ ਤੇ ਚੀਨ ਤੋਂ ਤੇ ਰੂਸ ਤੋਂ ਬਚਾਉਣ ਵਾਸਤੇ ਇਹਨਾਂ ਨੇ ਉੱਥੇ ਆਪਣੇ ਬੇਸ ਬਣਾਏ ਅਮਰੀਕਾ ਨੂੰ।
1: ਬਿਲਕੁਲ।
0: ਅੱਛਾ ਹੁਣ ਇੱਥੇ ਮਸਲਾ ਇਸ ਗੱਲ ਦਾ ਖੜਾ ਹੋ ਗਿਆ, ਇਹ ਆਪਾਂ ਨੂੰ ਤਾਂ ਗੱਲ ਵਿਚ ਲਿਆਉਣੀ ਪਈ ਆ ਕਿਉਂਕਿ ਜਿਹੜਾ ਇਰਾਨ ਤੇ ਇਜ਼ਰਾਇਲ ਤੇ ਅਮਰੀਕਾ ਵਿਚ ਲੱਗੀ ਲੜਾਈ ਆ ਖਾਕ ਸਾਹਿਬ ਜੀ, ਇਹਦੇ ਕਾਰਨ ਅਮਰੀਕਾ ਦੇ ਦੋ ਵੱਡੇ ਸ਼ਕਤੀਸ਼ਾਲੀ ਏਅਰਕ੍ਰਾਫਟ ਕੈਰੀਅਰ ਆ ਜਿਹੜੇ ਖਾਕ ਸਾਹਿਬ ਜੀ, ਇਹ ਇੱਕ ਤਾਂ ਹੈਗਾ ਜਿਹੜਾ ਜੈਰਲਡ ਫੋਰਡ ਦੇ ਨਾਂ ਤੇ ਬਣਿਆ ਪ੍ਰੈਜੀਡੈਂਟ ਦੇ ਨਾਂ ਤੇ ਏਅਰਕ੍ਰਾਫਟ ਕੈਰੀਅਰ ਜਿਹਦੇ ਉੱਤੋਂ ਜਹਾਜ਼ ਉੱਡਦੇ ਆ ਮਿਲਟਰੀ ਵਾਲੇ ਸਾਰਾ ਕੁਝ ਉਹਦੇ ਉੱਪਰ ਹੈਗਾ, ਤੇ ਦੂਸਰਾ ਇਬਰਾਹਿਮ ਲਿੰਕਨ ਆ ਜਿਹੜਾ ਉਹ ਵੀ ਇਸੇ ਤਰ੍ਹਾਂ ਦਾ ਜਹਾਜ਼ ਆ। ਹਾਂਜੀ। ਹੁਣ ਖਾਕ ਸਾਹਿਬ ਜੀ ਇਹਦੇ ਵਿਚ ਗੱਲ ਅਜੇ ਤਿਕਰ ਪੂਰੀ ਕਲੀਅਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ ਜਾਂ ਆ ਨਹੀਂ ਰਹੀ, ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹਨਾਂ ਦੇ ਵਿਚੋਂ ਜਿਹੜਾ ਤਾਂ ਹੈਗਾ ਜੈਰਲਡ ਫੋਲਡ ਜਿਹੜਾ ਵੱਡਾ ਸ਼ਿਪ ਹੈਗਾ ਏਅਰਕ੍ਰਾਫਟ ਕੈਰੀਅਰ ਆ, ਉਹਦੇ ਵਿਚ ਦੀ ਖ਼ਬਰ ਇਹ ਆ ਕਿ ਉਹਦੇ ਵਿਚ ਜਿਹੜੀ ਲਾਂਡਰੀ ਹੁੰਦੀ ਆ ਨਾ ਜਿੱਥੇ ਫੌਜੀਆਂ ਦੇ ਕੱਪੜੇ ਕੁਪੜੇ ਧੋਂਦੇ ਆ, ਉਹਦੇ ਵਿਚ ਖਾਕ ਸਾਹਿਬ ਜੀ ਬਹੁਤ ਵੱਡੀ ਲਾਂਡਰੀ ਹੁੰਦੀ ਆ, ਐਸੀ ਗੱਲ ਨਹੀਂ ਹੈਗੀ। ਕਿਹਾ ਜਾਂਦਾ ਕਿ ਉਹਦੇ ਵਿਚ ਅੱਗ ਲੱਗਣ ਕਾਰਨ ਉਹ ਜਹਾਜ਼ ਦਾ ਕਾਫੀ ਨੁਕਸਾਨ ਹੋ ਗਿਆ ਤੇ ਉਹ ਜਹਾਜ਼ ਨੂੰ ਜਿਹੜਾ ਆਪਣੇ ਹੈਗਾ ਨਾ ਗ੍ਰੀਸ ਜਾਂ ਮੁਲਕ, ਉੱਥੇ ਤੁਹਾਨੂੰ ਪਤਾ ਹੋਣਾ ਤੁਸੀਂ ਘੁੰਮਦੇ ਘੁੰਮਦੇ ਰਹੇ ਉਹਨਾਂ ਕੰਟਰੀਆਂ ਦੇ ਵਿਚ, ਗ੍ਰੀਸ ਦਾ ਇੱਕ ਖਾਕ ਸਾਹਿਬ ਜੀ ਟਾਪੂ ਹੈਗਾ, ਉਹ ਤਕਰੀਬਨ ਮੈਂ ਇਹ ਨਹੀਂ ਕਿਹਾ ਕਿ ਅੱਧ ਦੇ ਵਿਚ ਪਰ ਤਕਰੀਬਨ ਉਹ ਮਿਸਰ ਤੇ ਗ੍ਰੀਸ ਜਿਹੜੀ ਮੇਨ ਲੈਂਡ ਆ ਸਮੁੰਦਰ ਵਿਚ ਨੂੰ ਜਾ ਕੇ ਤਕਰੀਬਨ ਵਿਚਾਲੇ ਜਿਹੇ ਟਾਪੂ, ਉਹਦਾ ਨਾਂ ਹੈਗਾ ਕ੍ਰੀਟ, ਆਪਾਂ ਕਈ ਵਾਰੀ ਅੱਗੇ ਵੀ ਨਾਮ ਮੈਂਸ਼ਨ ਕਰ ਹਟੇ ਆ। ਹੁਣ ਖਾਕ ਸਾਹਿਬ ਜੀ ਅੱਜ ਇਹ ਨਾਂ ਸਾਹਮਣੇ ਤਾਂ ਆ ਰਿਹਾ ਕਿਉਂਕਿ ਇਹ ਜਿਹੜਾ ਸ਼ਿਪ ਆ ਜਿਹੜਾ ਜੈਰਲਡ ਫੋਰਡ ਆ, ਇਹ ਉੱਥੇ ਅਮਰੀਕਾ ਦਾ ਇੱਕ ਬੇਸ ਵੀ ਆ ਕ੍ਰੀਟ ਆਈਲੈਂਡ ਦੇ ਉੱਤੇ, ਇਹਨੂੰ ਹੁਣ ਉੱਥੇ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਰਿਪੇਅਰ ਕੀਤੀ ਆ। ਸੋ ਇਹ ਲੱਗ ਇਹ ਰਿਹਾ ਕਿ ਉਹ ਜਿਹੜਾ ਸ਼ਿਪ ਸੀ ਕਿਸੇ ਨਾ ਕਿਸੇ ਤਰ੍ਹਾਂ ਕੰਡਮ ਹੋ ਗਿਆ ਤੇ ਉਹ ਉੱਥੇ ਲੜਾਈ ਨਹੀਂ ਜਾ ਸਕਦਾ। ਅੱਛਾ, ਦੂਸਰਾ ਜਿਹੜਾ ਹੈਗਾ ਇਬਰਾਹਿਮ ਲਿੰਕਨ, ਇਹਨੂੰ ਵੀ ਕਿਹਾ ਜਾਂਦਾ ਕਿ ਇਹ ਜਿਹੜੀ ਇਰਾਨ ਦਾ ਤੱਟ ਆ ਉੱਥੋਂ ਕੁਝ 300 ਕਿਲੋਮੀਟਰ ਸਮੁੰਦਰ ਦੇ ਵਿਚ ਸੀਗਾ।
1: ਇਹਦੇ ਤੇ ਸੁਣਿਆ ਵੀ ਇਹ ਗੱਲ ਨਿਕਲੀ ਵੀ ਸੀ ਬਾਰੇ ਤੇ ਅਟੈਕ ਹੋਇਆ ਵਾ, ਇਹਦੇ ਮਿਜ਼ਾਇਲ ਕੋਈ ਡਿੱਗੀ ਹੈ, ਇਹ ਗੱਲ ਕਲੀਅਰ ਨਹੀਂ ਕਿਉਂਕਿ ਬਾਹਰ ਨਿਕਲੀ ਨੀ ਨਾ ਗੱਲ,
0: ਬਾਹਰ ਨਿਕਲ ਨਹੀਂ ਦੇ ਰਹੀ, ਜਾਣਬੁੱਝ ਕੇ ਨਿਕਲ ਨਹੀਂ ਦੇ ਰਹੀ। ਹੁਣ ਉਹ ਜਿਹੜਾ ਸ਼ਿਪ ਆ ਉਹਦੇ ਬਾਰੇ ਸੂ ਬਾਹਰ ਨਹੀਂ ਆ ਰਹੀ, ਪਰ ਲੱਗ ਇਹ ਰਿਹਾ ਆ ਜੇ ਆਪਾਂ ਹੁਣ ਦਹਾਂ ਜਿਹੜੀ ਨਿਊਜ਼ ਕਰਾਂਗੇ ਉਹਦੇ ਚ ਆਪਾਂ ਨੂੰ ਪਤਾ ਲੱਗਣਾ ਆ ਕਿ ਉਹ ਸ਼ਿਪ ਵੀ ਜਿਹੜਾ ਉਹ ਡੈਮੇਜ ਹੋ ਗਿਆ ਉਹ ਵੀ। ਸੋ ਦੋ ਜਿਹੜੇ ਏਅਰਕ੍ਰਾਫਟ ਕੈਰੀਅਰ ਸੀਗੇ ਉਹ ਡੈਮੇਜ ਹੋ ਗਏ। ਅੱਛਾ, ਹੁਣ ਅਗਲੀ ਗੱਲ ਇਹ ਆ ਉਹ ਦੋ ਡੈਮੇਜ ਹੋਣ ਦੇ ਕਾਰਨ ਜਿਹੜਾ ਟਰੰਪ ਆ ਪ੍ਰੈਜੀਡੈਂਟ ਅਮਰੀਕਾ ਦਾ, ਉਹਨੇ ਸਾਊਥ ਕੋਰੀਆ ਤੋਂ ਤੇ ਜਪਾਨ ਤੋਂ ਉਥੋਂ ਸ਼ਿਪ ਲਿਆਉਣ ਲਈ ਆਰਡਰ ਦੇ ਦਿੱਤਾ।
1: ਅੱਛਾ ਜੀ।
0: ਕਿਉਂਕਿ ਫਿਰ ਹੁਣ ਇਧਰ ਉਹ ਗੱਲ ਬਣਦੀ ਨੀ ਹੋਣੀ ਨਾ ਉਹਦੇ ਨਾਲ ਕਿਉਂਕਿ ਉਹ ਦੋ ਦਾ ਕੰਡਮ ਹੋ ਗਏ। ਸੋ ਇਸ ਕਰਕੇ ਹੁਣ ਕਾਕ ਸਾਹਿਬ ਜੀ ਜਿਹੜਾ ਜਪਾਨ ਤੇ ਸਾਊਥ ਕੋਰੀਆ ਉਹਨੂੰ ਜਿਹਨੂੰ ਕਹਿੰਦੇ ਹੁੰਦੇ ਆ ਪੈ ਗਏ ਸੰਦੇ, ਤੇ ਹੁਣ ਇਹ ਇਥੋਂ ਗਏ ਤੇ ਸਾਨੂੰ ਤਾਂ ਕੋਰੀਆ ਨੇ ਦੱਬ ਰਹਿਣਾ, ਸਾਊਥ ਕੋਰੀਆ ਨੇ ਸਾਊਥ ਕੋਰੀਆ ਨੂੰ ਡਰ ਪੈ ਬਿਲ ਤੇ ਨੌਰਥ ਕੋਰੀਆ ਨਾਲ ਹਮਲਾ ਕਰ ਦੇਵੇ, ਉਧਰ ਜਪਾਨ ਨੂੰ ਡਰਿਆ। ਸੋ ਉਹ ਜਿਹੜੀ ਜਪਾਨ ਦੀ ਹੈਗੀ ਆ ਪ੍ਰਾਈਮ ਮਿਨਿਸਟਰ,
1: ਨੌਰਥ ਕੋਰੀਆ ਨੇ ਕੋਈ ਮਿਜ਼ਾਈਲਾਂ ਟੈਸਟ ਕੀਤੀਆਂ ਜਿਸ ਜਪਾਨ ਦੇ ਲੱਗ।
0: ਹਾਂਜੀ, ਉਹ ਦਸਕ ਛੱਡੀਆਂ ਸੀ ਉਹਨੇ ਇਧਰ ਨੂੰ ਜਪਾਨ ਵੱਲ ਨੂੰ, ਉਹ ਛੱਡ ਕੇ ਉਹ ਆਪਣਾ ਤਜਰਬੇ ਕਰਦਾ ਰਹਿੰਦਾ ਇਹਨਾਂ ਦੇ ਉੱਪਰ ਦੀ ਨਿਗਾਹ ਕੇ ਮੇਰੀ ਮਾਰ ਕਿੱਥੇ ਕਿੱਥੇ ਕਰਿਆ, ਉਹ ਕਰਦਾ ਹੀ ਰਹਿੰਦਾ ਅੱਗੇ ਵੀ ਕਦੇ ਇੱਕ ਮਾਰਤੀ ਕਦੇ ਦੋ ਮਾਰਤੀਆਂ, ਉਹ ਟੈਸਟ ਕਰਦਾ ਰਹਿੰਦਾ ਬਈ ਮੇਰੀ ਰੇਂਜ ਤੇ ਮੇਰੀ ਐਕੂਰੇਸੀ ਆ ਜਿਹੜੀ ਉਹ ਕਿੱਥੋਂ ਤਿੱਕਰ ਕਾਮਯਾਬ ਹੈਗੀ ਆ, ਉਹ ਕਰਦਾ ਰਹਿੰਦਾ ਅੱਗੇ ਵੀ। ਪਰ ਦਸ ਮਿਸਲਾਂ ਵਾਲਾ ਮਸਲਾ ਜਿਹੜਾ ਇੱਕੋ ਦਿਨ ਚ ਛੱਡੀਆਂ ਇਹ ਪਹਿਲੀ ਵਾਰੀ ਸੁਣਨ ਚ ਆਇਆ, ਮੇਰੇ ਪਹਿਲੀ ਵਾਰੀ ਸੁਣਨ ਚ ਆਇਆ, ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ। ਸੋ ਕਈ ਗੱਲਾਂ ਇਸ ਤਰ੍ਹਾਂ ਵੀ ਹੁੰਦੀਆਂ ਆ ਕਿ ਤੁਸੀਂ ਨਹੀਂ ਸੁਣੀਆਂ ਹੁੰਦੀਆਂ। ਸੋ ਇਹ ਜਿਹੜੀ ਹੁਣ ਕਹਾਣੀ ਸੀਗੀ ਸ਼ਿਪਾਂ ਦੀ, ਇਹ ਤਾਂ ਆਪਾਂ ਕਰ ਦਿੱਤੀ ਇੱਥੇ ਖਤਮ, ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਜਿਹੜਾ ਆ ਟਰੰਪ ਸਾਹਿਬ ਕਹਿ ਰਹੇ ਆ ਕਿ ਜਿਹੜੀ ਇਹ ਇਬਰਾਹਿਮ ਲਿੰਕਨ ਦਾ ਉਹ ਮਸਲੇ ਦੇ ਵਿਚ ਉਹ ਕਹਿ ਰਹੇ ਆ, ਹੁਣ ਇਹਦੇ ਤੋਂ ਪਤਾ ਲੱਗਦਾ ਕਿ ਇਹ ਹੋ ਸਕਦਾ ਸੱਚ ਹੋਵੇ, ਕਿਉਂਕਿ ਜਦੋਂ ਇਹ ਕਹਿ ਰਿਹਾ ਕਿ ਇਹ ਏਦਾਂ ਹੋਈ ਨੀ, ਜਿਹੜਾ ਇਰਾਨ ਆ ਉਹਨੇ AI ਨਾਲ ਜਨਰੇਟ ਕਰਕੇ ਉਹ ਜਿਹੜੀਆਂ ਵੀਡੀਓ ਪਾਈਆਂ ਇਬਰਾਹਿਮ ਲਿੰਕਨਸ਼ਿਪ ਬਾਰੇ। ਸੋ ਇਹਦੇ ਤੋਂ ਥੋੜਾ ਜਿਹਾ ਇਹ ਲੱਗ ਰਿਹਾ ਵੀ ਬਿਲਕੁਲ ਉੱਥੇ ਕੁਛ ਨਾ ਕੁਛ ਜ਼ਰੂਰ ਹੋਇਆ, ਠੀਕ ਹੈ ਕਿ ਨਹੀਂ। ਸੋ ਇਹਦੇ ਤੇ ਰੌਲਾ ਇਹ ਇਹਨਾਂ ਦੇ ਵਿੱਚ ਪੈ ਗਿਆ ਤੇ ਇਹਦੇ ਨਾਲ ਹੁਣ ਜਦੋਂ ਜਪਾਨ ਚੋਂ ਇਹਨਾਂ ਨੇ ਸ਼ਿਪ ਸੱਦ ਲਿਆ ਤੇ ਜਪਾਨ ਦੀ ਪ੍ਰਾਈਮ ਮਿਨਿਸਟਰ ਇੱਥੇ ਅਮਰੀਕਾ ਦੇ ਵਿੱਚ ਆਈ ਆ ਤੇ ਉਹਨੂੰ ਖੱਟ ਸਾਹਿਬ ਜੀ ਰਿਪੋਰਟਾਂ ਦੇ ਉੱਤੇ ਸਾਹਮਣੇ ਸਵਾਲ ਸਵੂਲ ਪੁੱਛਦੇ ਆ ਤੇ ਉਹਨੇ ਜਿਹੜੀ ਸੀਗੀ ਪ੍ਰਾਈਮ ਮਿਨਿਸਟਰ ਜਪਾਨ ਦੀ ਸੈਨੇ ਟਿਕਾਚੀ ਉਹਦਾ ਨਾਂ ਹੈਗਾ ਤੇ ਉਹਨੇ ਖੱਟ ਸਾਹਿਬ ਜੀ ਟਰੰਪ ਸਾਹਿਬ ਨੂੰ ਇਹ ਸਵਾਲ ਕੀਤਾ ਸੀਗਾ ਭਾਈ ਤੂੰ ਇਰਾਨ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਹੀ ਨੀ, ਤੂੰ ਸਾਨੂੰ ਦੱਸਿਆ ਹੀ ਨੀ ਤੇ ਟਰੰਪ ਤੁਹਾਨੂੰ ਪਤਾ ਪਈ ਇਹ ਵੀ ਬੜਾ ਸ਼ਾਤਰ ਬੰਦਾ ਤੇ ਉਹਨੇ ਜਵਾਬ ਵਿੱਚ ਦੱਸੋ ਕੀ ਕਿਹਾ, ਉਹਨੇ ਉਹਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਜਵਾਬ ਵਿੱਚ ਕਹਿੰਦਾ ਭਈ ਤੈਨੂੰ ਪਤਾ ਭਈ ਆਪਾਂ ਬਹੁਤਾ ਰੌਲਾ ਰੱਪਾ ਨੀ ਪਾਈਦਾ ਤੇ ਜਦੋਂ ਅਸੀਂ ਜਾਈਦਾ ਫਿਰ ਆਪਾਂ ਪੂਰੇ ਜ਼ੋਰ ਨਾਲ ਜਾਈਦਾ ਅਗਲਾ ਤਾਂ ਕਿ ਅਗਲਾ ਹੈਰਾਨ ਹੋ ਜਾਵੇ ਜਾਣੀ ਕਿ ਅਗਲੇ ਨੂੰ ਸੁੱਤੇ ਪਏ ਨੂੰ ਦੱਬ ਲਈਏ ਅਤੇ ਹੈਰਾਨਗੀ ਬਾਰੇ ਜਪਾਨ ਤੋਂ ਵੱਧ ਹੋਰ ਕੌਣ ਨਹੀਂ ਜਾਣ ਸਕਦਾ। ਸੋ ਇਹਦਾ ਮਤਲਬ ਦੇਖੋ ਉਹਨੇ ਟੀਚਰ ਕੀਤੀ ਉਹਨੂੰ ਮਾਹੌਲ ਕੀਤਾ ਵੀ ਤੈਨੂੰ ਪਤਾ ਹੀ ਆ ਭਈ ਅਸੀਂ ਜਦ ਜਾ ਕੇ ਜਪਾਨ ਨੂੰ ਸੈਕਿੰਡ ਵਰਲਡ ਵਾਰ ਚਾਇਆ ਸੀ ਬਿਲਕੁਲ ਸੋ ਸਾਰੇ ਜਿਹੜੇ ਉਹ ਰਿਪੋਰਟਰ ਸੀਗੇ ਇੱਥੇ ਸਵਾਲ ਜਵਾਬ ਕਰਨ ਵਾਲੇ ਸਾਰੇ ਜਿਹੜੇ ਹੱਸ ਪਏ ਤੇ ਉਹ ਵਿਚਾਰੀ ਦਾ ਜਿਹਨੂੰ ਕਹਿੰਦੇ ਖਿੱਲੀ ਲਾਤੀ ਜਪਾਨ ਦੀ ਪ੍ਰਾਈਮ ਮਿਨਿਸਟਰ ਦੀ
1: ਟਰੰਪ ਸਾਹਿਬ ਏਦਾਂ ਹੀ ਕਰਦੇ ਜਿਹਨੂੰ
0: ਹਾਂਜੀ ਉਹ ਹਰੇਕ ਨੂੰ ਉਹ ਮਿੰਟ ਵੀ ਲਾ ਕੇ ਰੱਖ ਦਿੰਦੇ ਆ ਜੀ ਬੰਦੇ ਨੂੰ ਛੱਡਦੇ ਹੀ ਨਹੀਂ।
1: ਜਿਹੜਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਆ ਇਹਨੂੰ ਕਹਿੰਦਾ ਤੂੰ ਖੜਾ ਲੈ ਬਾਹਰ ਬੈਠਾ ਬਾਹਰ ਬਿਠਾਈ ਰੱਖਿਆ।
0: ਹਾਂਜੀ ਹਾਂਜੀ ਉਹ ਬੇਨਤੀ ਕਰਨ ਦੀ ਆਦਤ ਆ
1: ਇਹ ਥੋੜਾ ਜਿਹਾ ਜਿਹੜਾ ਪਾਵਰਫੁਲ ਬੰਦਾ ਨੀ ਨਾ ਹੈਗਾ ਏਡਾ ਤਗੜਾ ਉਹ ਉਹਨੂੰ ਥੋੜਾ ਜਿਹਾ ਹਟਾਉਣ ਦੀ ਕੋਸ਼ਿਸ਼ ਕਰਦੇ ਆ।
0: ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਦਾ ਹੈ। ਤੇ ਅਗਲੀ ਖਬਰ ਕਾਕਸ ਸਾਹਿਬ ਜਿਹੜੀ ਹੈਗੀ ਆ ਉਹ ਰੂਸ ਵੱਲੋਂ ਇੱਕ ਵਾਰ ਫੇਰ ਅਮਰੀਕਾ ਤੇ ਇਜ਼ਰਾਈਲ ਨੂੰ ਇਰਾਨ ਉਪਰ ਹਮਲੇ ਕਰਨੇ ਬੰਦ ਕਰਨ ਲਈ ਵਰਜਿਆ ਅਤੇ ਕਿਹਾ ਕਿ ਇਹ ਜਿਹੜੀ ਆ ਰੌਲੇ ਰੱਪੇ ਨੂੰ ਬੰਦ ਕਰਕੇ ਬੈਠ ਕੇ ਗੱਲ ਨਿਬੇੜ ਲਓ ਮੈਂ ਤੁਹਾਡੀ ਮਦਦ ਕਰ ਦਿੰਦਾ। ਕਹਿਣ ਦਾ ਮਤਲਬ ਮੈਂ ਤਿਆਰ ਆ ਜੋ ਤੁਸੀਂ ਬੈਠਣਾ ਹੋਇਆ ਮੈਨੂੰ ਦੱਸ ਦਿਓ ਤੇ ਮੈਂ ਆ ਜਾਊਂਗਾ ਤੇ ਫੈਸਲਾ ਤੁਹਾਡਾ ਕਰਾ ਦਊਂਗਾ। ਰੂਸ ਦੇ ਵਿਦੇਸ਼ ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਬਿਨਾਂ ਕਿਸੇ ਕਾਰਨ ਇਰਾਨ ਉਪਰ ਹਮਲਾ ਕੀਤਾ। ਰੂਸ ਚੀਨ ਟਰਕੀ ਅਤੇ ਹੋਰ ਇਸ ਸੋਚ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਹੋਰ ਦੇਸ਼ ਹੋਣੇ ਨਾ ਹੋ ਸਕਦਾ ਭਾਰਤ ਦਾ ਵੀ ਵਿੱਚ ਨਾ ਹੋਵੇ ਪਰ ਆਮ ਕਰਕੇ ਨਾ ਇਹਨਾਂ ਨੇ ਤਿੰਨ ਦੇਸ਼ਾਂ ਦੇ ਦਿੱਤੇ ਆ ਤੇ ਨਾਲ ਇਹ ਵੀ ਕਿਹਾ ਕਿ ਇਹਨਾਂ ਦੇ ਨਾਲ ਦੇ ਜਿਹੜੇ ਇਹਨਾਂ ਦੀ ਸੋਚ ਵਾਲੇ ਹੋਰ ਦੇਸ਼ ਆ ਉਹ ਵੀ ਉਹਨਾਂ ਦੇ ਵੀ ਜਿਹੜੇ ਆ ਰਾਜਨੀਤਿਕ ਆਗੂ ਆ ਉਹ ਕਹਿੰਦੇ ਕਿ ਆਓ ਬੈਠ ਕੇ ਆਪਾਂ ਰਾਜਨੀਤਿਕ ਢੰਗ ਦੇ ਨਾਲ ਕੋਈ ਹੱਲ ਲੱਭ ਲੈਂਦੇ ਹਾਂ ਤੇ ਸਮਝੌਤਾ ਕਰ ਲੈਂਦੇ ਹਾਂ ਇਹ ਯਾਰਾ ਨਾ ਕਰੋ। ਤੇ ਰੂਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਤੇ ਇਰਾਨ ਉਪਰ ਅਮਰੀਕਾ ਤੇ ਇਜ਼ਰਾਈਲ ਉਪਰ ਜਿਹੜੇ ਹਮਲੇ ਕੀਤੇ ਗਏ ਆ ਇਰਾਨ ਉਪਰ ਉਹਨਾਂ ਨੂੰ ਬੰਦ ਕਰਨੇ ਪੈਣਗੇ। ਰੂਸ ਨੇ ਕਿਹਾ ਕਿ ਇਸ ਇਲਾਕੇ ਦੇ ਵਿਚ ਸਦਾਈ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ। ਕਹਿਣ ਦਾ ਮਤਲਬ ਪੱਕੇ ਤੌਰ ਤੇ ਇੱਥੇ ਨਾ ਜਿਹੜਾ ਉਹਨੂੰ ਸ਼ਾਂਤੀ ਕਾਇਮ ਕਰਨ ਦੀ ਜ਼ਰੂਰਤ ਆ ਤਾਂ ਇਹ ਮਸਲਾ ਦੁਨੀਆ ਦਾ ਹੱਲ ਜਿਹੜਾ ਹੋ ਸਕਣਾ ਆ ਤੇ ਸਭ ਤੋਂ ਪਹਿਲਾਂ ਲੜਾਈ ਬੰਦ ਕਰੋ ਫਿਰ ਬੈਠ ਕੇ ਸਮਝੌਤਾ ਤੈਅ ਕਰ ਲਿਆ ਜਾਊਗਾ ਤੇ ਅਸੀਂ ਮਦਦ ਜਿਹੜੀ ਕਰਨੇ ਨੂੰ ਤਿਆਰ ਹੈਗੇ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਖਾਕ ਸਾਹਿਬ ਜੀ ਉਹ ਈਯੂ ਦੇ ਜਿਹੜੇ ਦੇਸ਼ ਆ 27 ਦੇਸ਼ ਹੈਗੇ ਆ ਉਹ ਉਹਨਾਂ ਵਿਚੋਂ ਵੀ ਜਿਹੜਾ ਸੁਝਾਅ ਦਿੱਤੇ ਗਏ ਕਿ ਸਭ ਤੋਂ ਪਹਿਲਾਂ ਜਿਹੜੀ ਐਨਰਜੀ ਅਤੇ ਪਾਣੀ ਦੀਆਂ ਸੁਵਿਧਾ ਹੈਗੀਆਂ ਆ ਉੱਥੇ ਉਹਨਾਂ ਦੇਸ਼ਾਂ ਦੇ ਵਿਚ ਕਿਉਂਕਿ ਉੱਥੇ ਦੋ ਹੀ ਚੀਜ਼ਾਂ ਖਾਕ ਸਾਹਿਬ ਜੀ ਮੇਨ ਆ ਇੱਕ ਤੇਲ ਤੇ ਦੂਜਾ ਪਾਣੀ। ਪਾਣੀ ਆ ਜਿਹੜੇ ਇਹਨਾਂ ਕੰਟਰੀਆਂ ਦੇ ਵਿਚ ਉਹ ਡੀਸੈਲੀਨੇਸ਼ਨ ਪਲਾਂਟ ਜਿਹਨੂੰ ਕਹਿੰਦੇ ਆ ਉਹ ਪਾਣੀ ਸਾਫ਼ ਸੂਫ਼ ਕਰਕੇ ਨਾ ਪੀਂਦੇ ਆ ਉਹ ਆ ਜਿਹੜੇ ਇਹ ਦੋਨੇ ਇੱਕ ਤੇਲ ਐਨਰਜੀ ਕਹਿ ਲੋ ਕਿਉਂਕਿ ਐਨਰਜੀ ਹੁਣ ਉਹ ਇਹਨਾਂ ਕੰਟਰੀਆਂ ਤਿੱਕਰ ਤਾਂ ਲਿਮਿਟ ਹੈ ਨੀ ਐਨਰਜੀ ਤਾਂ ਹੁਣ ਜਿਹੜੇ ਮੁਲਕਾਂ ਚ ਵੀ ਤੇਲ ਜਾਂਦਾ ਜਾਂ ਗੈਸ ਜਾਂਦੀ ਆ ਇਹਨਾਂ ਮੁਲਕਾਂ ਦੇ ਵਿਚੋਂ ਘਰਾਂ ਚ ਬਾਲਣ ਵਾਲੀ ਉਹ ਸਾਰੇ ਹੀ ਖਰਚਾ ਜੀ ਇਹਨਾਂ ਤੇ ਡਿਪੈਂਡ ਆ ਉਹਨਾਂ ਲੋਕਾਂ ਨੇ ਆਪਣੇ ਡਿਵੈਲਪਿੰਗ ਇੱਕ ਹੋਰ ਖਰਚਾ ਜੀ ਆਪਣੀ ਦੁਨੀਆਂ ਦੇ ਜਿਹੜੇ ਦੇਸ਼ ਆ ਰਾਜਨੀਤਿਕ ਲੀਡਰ ਆ ਜੇ ਵੀ ਸੁਣਦੇ ਹੋ ਕਿਸੇ ਵੀ ਦੇਸ਼ ਦੇ ਹੋਣ ਚਾਹੇ ਉਹ ਪੰਜਾਬ ਦੇ ਹੋਣ ਚਾਹੇ ਉਹ ਭਾਰਤ ਦੇ ਹੋਣ ਚਾਹੇ ਉਹ ਪਾਕਿਸਤਾਨ ਦੇ ਜਿੱਥੇ ਦੇ ਵੀ ਦੇਸ਼ ਆ ਉਹ ਭਾਈ ਸਿਆਣੇ ਬਣੋ, ਆਪਣੇ ਦੇਸ਼ ਨੂੰ ਦੂਸਰੇ ਦੇਸ਼ ਤੇ ਨਿਰਭਰ ਨਾ ਹੋਣ ਦਿਓ।
1: ਬਿਲਕੁਲ ਬਿਲਕੁਲ, ਚੱਕਰ ਇਹ ਨਾ ਚੀਮਾ ਸਾਹਿਬ, ਇਹ ਧੱਕੇ ਦਾ ਵੀ ਅਸੀਂ ਵੜਦੇ ਆ ਜਾ ਕੇ। ਦੂਜੀ ਗੱਲ, ਭੁੱਖੇ ਦੇਸ਼ ਜਿਹੜੇ ਜਿਨ੍ਹਾਂ ਕੋਲ ਇਨਕਮ ਸੋਰਸਿਸ ਘੱਟ ਆ, ਉਹ ਇਨ੍ਹਾਂ ਦੇ ਕੋਲ ਤਰਲੇ ਮਿੰਨਤਾਂ ਕਰਦੇ ਆ, ਇਨ੍ਹਾਂ ਕੋਲੋਂ ਫੰਡ ਇਕੱਠੇ ਕਰ ਲੈਂਦੇ ਆ, ਤੇ ਇਸ ਕਰਕੇ ਜਦੋਂ ਪਾਕਿਸਤਾਨ ਹੀ ਆ, ਪਾਕਿਸਤਾਨ ਤੇ ਇਨ੍ਹਾਂ ਦੇ ਆਸਰੇ ਜੀਂਦਾ ਸੀ, ਇਨ੍ਹਾਂ ਦੇ ਆਸਰੇ ਸਾਰਾ ਕੁਛ। ਜਦੋਂ ਇੱਥੋਂ ਵੀ ਖਤਮ ਹੋ ਗਿਆ ਕੰਮ, ਤੇ ਉੱਥੇ ਹੁਣ ਭੁੱਖ ਪੈ ਗਈ ਆ, ਬੁਰਾ ਹਾਲ ਆ ਲੋਕਾਂ ਦੇ, ਲੋਕੀ ਤੜਫ ਰਹੇ ਆ, ਮਹਿੰਗਾਈ ਇੰਨੀ ਵੱਧ ਗਈ ਆ। ਉਪਰੋਂ ਉਨ੍ਹਾਂ ਨੇ ਵੀ ਪੰਗਾ ਲੈ ਲਿਆ ਜਾ ਕੇ ਅਫਗਾਨਿਸਤਾਨ
0: ਨਾਲ,
1: ਇੱਕ ਬੰਬ ਮਾਰ ਕੇ ਤੇ ਉਹ 100 ਕਿੰਨੇ ਬੱਚੇ ਜਿਹੜੇ ਆ ਉਨ੍ਹਾਂ ਨੂੰ ਮਾਰ ਦਿੱਤਾ, ਤੇ ਇਨ੍ਹਾਂ ਨੇ ਆਪ ਹੀ ਭੁਖਾ ਲਿਆ ਜਿਆਦਾ। ਉਹ ਤੇ ਲੜਨ, ਉਹਨਾਂ ਦੇ ਸਾਰੀ ਉਮਰ ਲੜਦੇ ਰਹਿਣ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਤੇ ਇਹ ਪੰਗਾ ਜਿਆਦਾ ਹੋ ਗਿਆ ਜੀ।
0: ਹਾਂਜੀ, ਉਹ ਚਾਹੀਦਾ ਨੀ ਖਾਕ ਸਾਹਿਬ ਜੀ, ਇਹ ਸਾਰਾ ਕੁਛ ਹੈ ਖਾਕ ਸਾਹਿਬ ਜੀ। ਦੇਖੋ ਜਿਹੜਾ ਤਾਂ ਦੂਸਰੇ ਪੱਖ ਤੋਂ ਲਈਏ, ਖਾਕ ਸਾਹਿਬ ਜੀ ਇਜ਼ਰਾਇਲ ਨੇ ਧਮਕਿਆ, ਉਹਦੇ ਕੋਲ ਕੋਈ ਏਡੀ ਇੰਡਸਟਰੀ ਬਹੁਤੀ ਹੈ
1: ਨਹੀਂ। ਡਾਕਟਰ ਸਾਹਿਬ ਆ ਗਏ ਜੀ, ਪੂਰੇ ਟਾਈਮ ਤੇ ਘੰਟੀ ਮਾਰਦੇ ਹੁੰਦੇ ਡਾਕਟਰ ਸਾਹਿਬ, ਪੂਰੇ ਟਾਈਮ ਤੇ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਵੈਲਕਮ ਜੀ, ਆਇਆਂ ਨੂੰ ਜੀ ਸਤਿ ਸ੍ਰੀ ਅਕਾਲ
2: ਜੀ। ਸਤਿ ਸ੍ਰੀ ਅਕਾਲ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। 3 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਮੈਂ ਹਾਜ਼ਰ ਹੋਇਆ
1: ਜੀ। ਬਿਲਕੁਲ ਜੀ, ਠੀਕ ਰਹੀਆਂ ਛੁੱਟੀਆਂ? ਠੀਕ ਰਹੀਆਂ
2: ਹਾਂਜੀ। ਉਹ ਹੋਟਲ ਤੇ ਜਾਣਾ ਸੀਗਾ, ਬੈਸਟ ਵੈਸਟਰਨ ਹੋਟਲ ਹੈ ਕਾਰੀਗਨ ਮੇਰੇ ਕੋਲ, ਔਰ ਉਹਦਾ ਮੈਨੇਜਮੈਂਟ ਥੋੜੀ ਜਿਹੀ ਕਰਨ ਵਾਸਤੇ ਜਾਣਾ ਪਿਆ ਸੀਗਾ।
1: ਸਹੀ ਹੈ,
2: 2 ਦਿਨ ਉੱਥੇ ਲੱਗ ਗਏ ਸਟਾਫ ਨਾਲ, ਇੱਧਰ ਉੱਧਰ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਜੀ। 8 ਘੰਟੇ ਜਾਣ ਤੇ 8 ਘੰਟੇ ਆਉਣ,
0: ਜਹਾਜ਼ ਲੈ ਲੋ ਹੁਣ ਆਪਣਾ ਡਾਕਟਰ ਸਾਹਿਬ।
2: ਹਾਂਜੀ,
0: ਇੱਕ ਜਹਾਜ਼ ਲੈ ਲੋ ਛੋਟਾ ਆਪਣਾ, ਸਾਨੂੰ ਵੀ ਕਦੇ ਕਦੇ ਝੂਟੇ ਦੇ ਦਿਆ ਕਰੋ, ਤੇ ਫੇਰ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਜਾਇਆ ਕਰਾਂਗੇ। 4 ਸੀਟਰ ਲੈ ਲੋ, ਬਹੁਤਾ ਛੋਟਾ ਵੀ ਨਹੀਂ, 4 ਜਣੇ ਤਾਂ ਘੱਟੋ ਘੱਟ ਜਾ ਸਕਣ, ਇੱਕ ਅੱਧਾ ਤਾਂ ਫਿਰ ਬਾਹਰ ਵੀ ਲੱਟ ਕੇ ਜਾ ਸਕਦਾ।
2: ਹਾਂਜੀ ਹਾਂਜੀ ਹਾਂਜੀ, ਠੀਕ ਹੈ। ਇਸ ਕਰਕੇ ਥੋੜੇ ਜੇ ਕੱਲ ਥਕਾਵਟ ਸੀ, ਮੈਂ ਆ ਤਾਂ ਕੱਲ ਵੀ ਗਿਆ ਸੀਗਾ, ਠੀਕ ਹੈ, ਕੱਲ ਥਕਾਵਟ ਸੀ ਇਸ ਕਰਕੇ ਨਹੀਂ ਕਰ ਸਕਿਆ ਪ੍ਰੋਗਰਾਮ, ਤੇ ਚਲੋ ਅੱਜ ਆਪਾਂ ਸ਼ੁਰੂ ਕਰਦੇ ਹਾਂ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਇਸ ਲੈਕਚਰ ਸੀਰੀਜ਼ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਇਸ ਸਰੀਰ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਔਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਜਿਹੜੀ ਆਮ ਤੌਰ ਤੇ ਕਿਸੇ ਹੋਰ ਐਕਸਟਰਾ ਇੰਸਟਰੂਮੈਂਟ ਟੈਕਨਾਲੋਜੀ ਦੀ ਮੁਤਾਜ ਨਹੀਂ ਹੈਗੀ। ਜਦੋਂ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਬਹੁਤ ਕੁਝ ਲੋਕ ਜਾਣਦੇ ਸੀ ਕਿ ਬਾਹਰੋਂ ਨਿਸ਼ਾਨੀਆਂ ਵੇਖ ਕੇ ਅੰਦਾਜ਼ਾ ਲਾਉਂਦੇ ਸੀ ਵੀ ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਦੇ ਫਲਾਣੇ ਥਾਂ ਤੇ ਨੁਕਸ ਹੋ ਗਿਆ, ਇਹਨੂੰ ਇਸ ਤਰ੍ਹਾਂ ਦੀ ਦਵਾਈ ਦੇਣੀ ਚਾਹੀਦੀ, ਕਿਉਂ ਗੂੰਜ ਕਤੀਰਾ ਦੇਈ ਜਾਂਦੇ ਹੋ ਭਾਈ, ਕਿਉਂ ਨਿੰਮ ਘੋਟ ਘੋਟ ਕੇ ਦੇਈ ਜਾਂਦੇ ਹੋ ਭਾਈ, ਕਿਉਂ ਪਪੀਤਾ ਖਾਣ ਲਈ ਕਹਿੰਦੇ ਹੋ ਜਾਂ ਮੂਲੀ ਖਾਣ ਲਈ ਕਹਿੰਦੇ ਹੋ, ਇਹ ਸਾਰੀਆਂ ਕੁਛ ਗੱਲਾਂ ਇਸ ਗੱਲ ਦੇ ਉੱਪਰ ਨਿਰਭਰ ਕਰਦੀਆਂ ਸੀ ਕਿ ਉਹਨਾਂ ਨੂੰ ਕੁਝ ਨਿਸ਼ਾਨੀਆਂ ਦਾ ਆਭਾਸ ਹੁੰਦਾ ਸੀ ਕਿ ਆ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਨੇ, ਇਹ ਅੰਦਰ ਦੀ ਇਸ ਤਰ੍ਹਾਂ ਦੀ ਡੈਮੇਜ ਦੇ ਕਰਕੇ ਹੁੰਦੀਆਂ ਨੇ, ਤੇ ਉਹਨਾਂ ਵਾਸਤੇ ਆ ਜਿਹੜੀ ਚੀਜ਼ ਆ ਉਹ ਫਾਇਦੇਮੰਦ ਹੈਗੀ ਤੇ ਸਾਨੂੰ ਉਹ ਕਰਨੀ ਚਾਹੀਦੀ। ਸੋ ਇਹ ਭਾਵ ਕਿਸੇ ਨਾ ਕਿਸੇ ਤਰ੍ਹਾਂ ਕੁਛ ਨਾ ਕੁਛ ਨਿਸ਼ਾਨੀਆਂ ਦਾ ਜਾਣਕਾਰੀ ਸਾਡੇ ਕੋਲ ਹੁੰਦੀ ਸੀ, ਤੇ ਉਹਨਾਂ ਕੁਝ ਜਾਣਕਾਰੀਆਂ ਨੂੰ ਹੁਣ ਥੋੜਾ ਜਿਹਾ ਹੋਰ ਇਲੈਬੋਰੇਟ ਕਰ ਦਿੱਤਾ ਗਿਆ, ਹੋਰ ਥੋੜਾ ਜਿਹਾ ਵਧਾ ਕੇ ਦੱਸਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਪਾਸੇ ਬੰਦਾ ਖੋਜ ਕਰਨ ਲੱਗਦਾ ਨਾ ਉਹਦੀਆਂ ਹੋਰ ਬਹੁਤ ਸਾਰੀਆਂ ਕਮੀਆਂ, ਹੋਰ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦਾ ਰਹਿੰਦਾ, ਤੇ ਉਹਦੇ ਮੁਤਾਬਕ ਜਿਹੜੀ ਅੱਜ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਆਪਣੇ ਸਰੋਤਿਆਂ ਨੂੰ ਉਹ ਥੋੜੀ ਜੀ ਉਹਦੇ ਨਾਲੋਂ ਵਿਕਸਿਤ ਹੈਗੀ ਆ। ਔਰ ਦੂਸਰੀ ਗੱਲ ਇਹ ਆ ਕਿ ਕੱਲੀ ਵਿਕਸਿਤ ਨਹੀਂ ਹੈਗੀ, ਹੁਣ ਸਾਡੇ ਕੋਲ ਉੱਤਰ ਦੀ ਪੜਤਾਲ ਵੀ ਹੈਗੀ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਇਹ ਅਸੀਂ ਸਮਝਦੇ ਹਾਂ ਕਿ ਫਲਾਣੇ ਫਲਾਣੇ ਅੰਗ ਦੇ ਵਿੱਚ ਨੁਕਸ ਪੈ ਗਿਆ ਹੈ, ਤੇ ਉਹਨੂੰ ਅਸੀਂ ਉੱਤਰ ਦੀ ਪੜਤਾਲ ਦੇ ਮੁਤਾਬਕ ਚੈੱਕ ਵੀ ਕਰ ਸਕਦੇ ਹਾਂ ਵੀ ਇਹ ਸਹੀ ਹੈ। ਸੋ ਇਸ ਹਾਲਾਤ ਦੇ ਮੁਤਾਬਕ ਇੰਨੀ ਕੁ ਤਰੱਕੀ ਹੋਣ ਵਾਲੇ ਸਮੇਂ ਦੇ ਵਿੱਚ ਹੋਈ ਹੈ, ਬੇਸ਼ੱਕ ਉੱਤਰ ਦੀ ਪੜਤਾਲ ਹੁਣ ਇਸ ਵੇਲੇ ਜ਼ਿਆਦਾ ਵੱਧ ਗਈ ਹੈ। ਅਸੀਂ ਜ਼ਿਆਦਾਤਰ ਪਹਿਲੀਆਂ ਨਿਸ਼ਾਨੀਆਂ ਨੂੰ ਦੇਖਣ ਦੀ ਬਜਾਏ ਅਸੀਂ ਉੱਤਰ ਦੀ ਪੜਤਾਲ ਵਾਲੇ ਪਾਸੇ ਜ਼ਿਆਦਾ ਪੈ ਗਏ ਹਾਂ, ਤੇ ਅਸੀਂ ਪਹਿਲਾਂ ਹੀ ਸ਼ੁਰੂਆਤ ਹੀ ਇਹ ਕਰਦੇ ਹਾਂ ਵੀ ਨਹੀਂ ਜੀ ਉੱਤਰ ਦੀ ਪੜਤਾਲ ਹੀ ਕਰੋ ਪਹਿਲਾਂ, ਹਾਂਜੀ ਨਿਸ਼ਾਨੀਆਂ ਵਾਲੇ ਪਾਸੇ ਬਹੁਤਾ ਅਸੀਂ ਨਹੀਂ ਜਾਂਦੇ। ਜਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਪੇਸ਼ੈਂਟ ਡਾਕਟਰ ਕੋਲ ਜਾਂਦਾ ਆ ਉਸ ਵੇਲੇ ਜਿਹੜੀਆਂ ਉਹ ਗੱਲਾਂ ਦੱਸ ਦਿੱਤਾ ਹੈ ਦੱਸਦਾ ਆ ਉਹਨਾਂ ਹੀ ਗੱਲਾਂ ਤੋਂ ਉੱਤਰ ਦੀ ਪਟਾਲ ਵਾਲੇ ਪਾਸੇ ਸ਼ੁਰੂ ਹੋ ਜਾਣਾ ਸਭੀ ਜਾਓ ਲੈਬ ਕਰਵਾ ਕੇ ਲਿਆਓ ਜਾਂ ਟੈਸਟ ਕਰਵਾ ਕੇ ਲਿਆਓ ਹਾਂਜੀ ਤੇ ਟੈਸਟ ਸਿਰ ਤੋਂ ਪੈਰਾਂ ਤੱਕ ਸਾਰੇ ਹੀ ਲਿਖ ਦਿੱਤੇ ਜਾਂਦੇ ਨੇ ਜਿੱਥੇ ਜਿੱਥੇ ਕੋਈ ਨੁਕਸ ਹੁੰਦਾ ਆ ਭਾਵੇਂ ਉਹ ਪੇਸ਼ੈਂਟ ਨੇ ਦੱਸਿਆ ਹੋਵੇ ਜਾਂ ਨਾ ਦੱਸਿਆ ਹੋਵੇ ਉਹਦੇ ਮੁਤਾਬਕ ਫਿਰ ਅੱਗੇ ਦੇ ਟ੍ਰੀਟਮੈਂਟ ਜਿਹੜੇ ਆ ਚੱਲਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਇੰਡੋਸਕੋਪੀ ਜਾਂ ਕੋਲੀਨੋਸਕੋਪੀ ਵਗੈਰਾ ਸ਼ੁਰੂ ਹੋਈ ਹੈ ਇਹ ਠੀਕ ਹੈ ਉਹਨਾਂ ਦਾ ਇਹ ਆਪਣਾ ਮੰਨਣਾ ਹੈਗਾ ਇਹ ਉਹਨਾਂ ਦਾ ਆਪਣਾ ਮੰਨਣਾ ਹੈਗਾ ਕਿ ਅਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਸ਼ੈਂਟ ਕੈਂਸਰ ਪੇਸ਼ੈਂਟ ਜਿਨ੍ਹਾਂ ਨੂੰ ਸਮੇਂ ਦੇ ਨਾਲ ਅਗਰ ਅਸੀਂ ਉਹਨਾਂ ਦੀ ਨਾ ਕੇਅਰ ਕਰਦੇ ਤੇ ਬੜੇ ਭਿਆਨਕ ਸਿੱਟੇ ਨਿਕਲਨੇ ਸਨ ਅਸੀਂ ਉਹਨਾਂ ਨੂੰ ਬਿਫੋਰ ਹੈਂਡ ਡਿਟੈਕਟ ਕਰ ਲਿਆ ਹੈ ਤੇ ਜਿਹਦੇ ਕਰਕੇ ਅਸੀਂ ਉਹਦਾ ਨਿਵਾਰਨ ਕਰਨ ਵਿਚ ਕਾਮਯਾਬ ਹੋਏ ਹਾਂ ਲੋਕਾਂ ਨੂੰ ਬਚਾਉਣ ਵਿਚ ਕਾਮਯਾਬ ਹੋਏ ਹਾਂ ਪਰ ਹਾਲਾਤ ਦੇ ਮੁਤਾਬਕ ਆਪਾਂ ਇਹ ਗੱਲਾਂ ਵਿਚਾਰਨ ਦੀ ਲੋੜ ਆ ਵੀ ਸਰੀਰ ਦੇ ਵਿਚ ਜਿਵੇਂ ਟੈਲੀਫੋਨ ਦੀ ਕਨੈਕਸ਼ਨ ਜਾਂਦਾ ਹੈ ਨਾ ਕਨੈਕਸ਼ਨ ਦੇ ਰਸਤੇ ਦੇ ਵਿਚ ਕੋਈ ਤਾਰ ਨਹੀਂ ਜਾਂਦੀ ਇਥੋਂ ਇੰਡੀਆ ਨੂੰ ਫੋਨ ਕਰਦੇ ਆ ਕੋਈ ਤਾਰ ਨਹੀਂ ਜਾਂਦੀ ਲੇਕਿਨ ਉਸ ਫੋਨ ਦੇ ਵਿਚ ਜੋ ਕੁਝ ਭਰਿਆ ਹੋਇਆ ਉਹਦਾ ਲਿੰਕ ਹੈ ਸਾਡੇ ਨਾਲ ਸਾਡੇ ਰੇਡੀਓ ਦੇ ਵਿਚ ਸਾਡੇ ਲਿੰਕ ਹੈਗਾ ਨਾ ਅਸੀਂ ਜਿਹੜਾ ਮਰਜ਼ੀ ਸਟੇਸ਼ਨ ਸੁਣਦੇ ਆ ਤੇ ਉਸ ਸਟੇਸ਼ਨ ਤੇ ਜੋ ਕੁਝ ਬੋਲਿਆ ਜਾ ਰਿਹਾ ਉਹ ਸਾਡੇ ਤੱਕ ਪਹੁੰਚਦਾ ਹੈ ਇਸੇ ਤਰ੍ਹਾਂ ਹੀ ਸਰੀਰ ਨਾ ਸਾਡਾ ਸਰੀਰ ਸਾਡੇ ਦਾ ਬਾਹਰ ਤੇ ਅੰਦਰ ਦਾ ਆਪਸੀ ਇੱਕ ਇਸ ਤਰ੍ਹਾਂ ਦਾ ਲਿੰਕ ਹੈਗਾ ਆ ਜਿਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਔਰ ਜੋ ਇੱਕ ਦੂਸਰੇ ਦੇ ਨਾਲ ਸਬੰਧਤ ਹੈਗਾ ਆ ਮਤਲਬ ਕਹਿਣ ਤੋਂ ਇਹ ਆ ਕਿ ਜੋ ਅੰਦਰ ਵਾਪਰਦਾ ਹੈਗਾ ਆ ਉਸ ਸਾਰੇ ਦਾ ਇੰਪ੍ਰੈਸ਼ਨ ਬਾਹਰ ਆਉਣਾ ਜ਼ਰੂਰੀ ਹੈ ਬਸ਼ਰਤ ਹੈ ਕਿ ਤੁਸੀਂ ਉਸ ਨੂੰ ਚੈੱਕ ਕਰਦੇ ਹੋਵੋ ਤੁਸੀਂ ਉਸ ਵੱਲੇ ਤਵੱਜੋ ਦੇ ਰਹੇ ਹੋਵੋ ਜੇ ਅੱਖਾਂ ਵੱਲੇ ਤਵੱਜੋ ਦੇ ਰਹੇ ਹੋ ਤੇ ਅੱਖਾਂ ਨੇ ਤੁਹਾਨੂੰ ਬਹੁਤ ਕੁਝ ਦੱਸਣਾ ਹੈ ਅੰਦਰ ਕੀ ਹੋ ਰਿਹਾ ਬੁੱਲਾਂ ਨੂੰ ਨੋਹਾਂ ਨੂੰ ਚਮੜੀ ਨੂੰ ਅਲੱਗ ਅਲੱਗ ਥਾਵਾਂ ਤੋਂ ਤੁਸੀਂ ਚੈੱਕ ਕਰਦੇ ਹੋ ਤੇ ਉਹਨੇ ਤੁਹਾਨੂੰ ਦੱਸਣਾ ਆ ਕਿ ਅੰਦਰ ਕੀ ਹੋ ਰਿਹਾ ਆ ਭਾਵ ਇਹ ਇੰਨੇ ਜ਼ਿਆਦਾ ਲਿੰਕ ਨੇ ਕਿ ਅਗਰ ਛੋਟੀ ਤੋਂ ਛੋਟੀ ਚੀਜ਼ ਵੀ ਅੰਦਰ ਘਟਨਾ ਵਾਪਰਦੀ ਹੈ ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਅੱਜ ਕੱਲ ਟੈਕਨਾਲੋਜੀ ਇੰਨੀ ਵੱਧ ਗਈ ਹੈ ਕਿ ਅਸੀਂ ਐਡੀਸ਼ਨਲੀ ਪਹਿਲਾਂ ਬਜਾਏ ਇਸ ਦੇ ਨਿਸ਼ਾਨੀਆਂ ਨੂੰ ਵੇਖੀਏ ਅਸੀਂ ਸਭ ਤੋਂ ਪਹਿਲਾਂ ਉਸ ਟੈਕਨਾਲੋਜੀ ਵਾਲੇ ਪਾਸੇ ਪਹੁੰਚ ਗਏ ਹਾਂ ਕਿੰਨੇ ਜੀ ਇੰਡੋਸਕੋਪੀ ਕਰਾਓ ਕੋਲੋਨੋਸਕੋਪੀ ਕਰਾਓ ਕੀ ਤੁਸੀਂ ਸਮਝਦੇ ਹੋ ਕਿ ਅਗਰ ਗੈਸਟ੍ਰਿਕ ਅਲਸਰ ਹੁੰਦਾ ਹੈ ਜਾਂ ਪੈਪਟਿਕ ਅਲਸਰ ਹੁੰਦਾ ਹੈ ਜਾਂ ਕੋਲਨ ਦੇ ਵਿਚ ਕੋਈ ਚੀਜ਼ ਐਕਸਟਰਾ ਆ ਜਾਂਦੀ ਹੈ ਤੇ ਉਹਦੀਆਂ ਬਾਹਰ ਨਿਸ਼ਾਨੀਆਂ ਨਹੀਂ ਹੁੰਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਪਰ ਅਸੀਂ ਉਹਨਾਂ ਵਾਲੇ ਪਾਸੇ ਤਵੱਜੋ ਦੇਣੀ ਘੱਟ ਕਰ ਦਿੱਤੀ ਹੈ ਉਹਨਾਂ ਨੂੰ ਵਿਚਾਰਨਾ ਹੀ ਘੱਟ ਕਰ ਦਿੱਤਾ ਵੀ ਸਾਡੇ ਕੋਲ ਜਦੋਂ ਆ ਇੰਸਟਰੂਮੈਂਟ ਹੈਗਾ ਅਸੀਂ ਉਹੀ ਵੇਖਾਂਗੇ ਪਰ ਜਿਸ ਤੋਂ ਪਹਿਲਾਂ ਜਦੋਂ ਮੈਡੀਕਲ ਸਾਇੰਸ ਦੇ ਵਿਚ ਟੈਕਨਾਲੋਜੀ ਨਹੀਂ ਸੀ ਉਦੋਂ ਵੀ ਲੋਕ ਜਾਣਦੇ ਸੀ ਪਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਬੰਦ ਕਰ ਦਿੱਤਾ ਹੈ ਜਿੰਨੀ ਵੀ ਟੈਕਨਾਲੋਜੀ ਅੱਜ ਇਸ ਵੇਲੇ ਵਧੀ ਹੋਈ ਹੈ ਇਹ ਸਾਰੀ ਦੀ ਸਾਰੀ ਟੈਕਨਾਲੋਜੀ ਨੂੰ ਬਾਹਰੋਂ ਹੀ ਜਾਣਨ ਦੇ ਸਾਡੇ ਕੋਲ ਗੁਰ ਸਨ ਸਾਡੇ ਕੋਲੇ ਅਸੂਲ ਸਨ ਸਾਨੂੰ ਨਿਸ਼ਾਨੀਆਂ ਸਾਡੇ ਕੋਲ ਸਨ ਜਿਨ੍ਹਾਂ ਤੋਂ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਤੇ ਇਹਨਾਂ ਲੈਕਚਰਾਂ ਦੇ ਵਿਚ ਵੀ ਮੈਂ ਆਮ ਤੌਰ ਤੇ ਉਹਨਾਂ ਗੱਲਾਂ ਵਾਲੇ ਪਾਸੇ ਤੁਹਾਡੀ ਤਵੱਜੋ ਦਵਾਉਣ ਦੀ ਕੋਸ਼ਿਸ਼ ਕਰਾਂਗਾ ਐਜ਼ ਫਾਰ ਐਜ਼ ਹੈ ਤਾਂ ਇਹ ਉੱਤਰ ਦੀ ਪੜਤਾਲ ਪਰ ਅਸੀਂ ਹੁਣ ਉੱਤਰ ਦੀ ਪੜਤਾਲ ਤੇ ਹੀ ਡਿਪੈਂਡ ਰਹਿਣਾ ਸ਼ੁਰੂ ਕਰ ਦਿੱਤਾ ਬਿਨਾਂ ਟੈਸਟ ਕਰਾਓ ਜੀ ਪਰ ਕਈ ਵਾਰ ਐਸਾ ਹੁੰਦਾ ਆ ਕਿ ਟੈਸਟ ਵਿਚ ਕੋਈ ਚੀਜ਼ ਪੋਜ਼ਿਟਿਵ ਨਹੀਂ ਆਉਂਦੀ ਜਾਂ ਟੈਸਟ ਵੀ ਸਾਨੂੰ ਕੁਝ ਪਤਾ ਨਹੀਂ ਲੱਗਦਾ ਨਿਸ਼ਾਨੀਆਂ ਸਾਨੂੰ ਦੱਸ ਰਹੀਆਂ ਹੁੰਦੀਆਂ ਪਰ ਅਸੀਂ ਭੁਲੇਖੇ ਵਿਚ ਵੀ ਪੈ ਸਕਦੇ ਹਾਂ ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਨੇ ਕਿ ਟੈਸਟ ਤੱਕ ਹੋ ਗਿਆ ਨਹੀਂ ਔਰ ਟੈਸਟ ਮਿਸਪਲੇਸ ਹੋ ਗਿਆ ਟੈਸਟ ਵਿਚ ਕੋਈ ਗਲਤੀ ਹੋ ਗਈ ਕਿਉਂਕਿ ਅਸੀਂ ਤੀਸਰੇ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ ਅਸੀਂ ਕਿਸੇ ਹੋਰ ਬੰਦੇ ਤੇ ਡਿਪੈਂਡ ਕਰਦੇ ਹਾਂ ਨਾ ਪਰ ਜਦੋਂ ਅਸੀਂ ਖੁਦ ਇਸ ਗੱਲ ਦੇ ਜਾਣਕਾਰ ਹਾਂ ਸਰੀਰ ਦੇ ਤੇ ਸਰੀਰ ਦੀਆਂ ਜਾਣਕਾਰੀਆਂ ਨਿਸ਼ਾਨੀਆਂ ਅਸੀਂ ਖੁਦ ਵੇਖ ਰਹੇ ਹਾਂ ਤਾਂ ਉਹਦਾ ਮਤਲਬ ਕੀ ਆ ਵੀ ਇੱਥੇ ਜਿੱਦਾਂ ਭੁਲੇਖਿਆ ਦੀ ਤਾਂ ਕੋਈ ਗੱਲ ਨਹੀਂ ਹੈਗੀ ਨਾ ਟੈਸਟ ਵਾਲੀ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਰਹੇਗੀ ਹਾਂ ਅਸੀਂ ਜੇ ਇਹਨੂੰ ਉੱਤਰ ਦੀ ਪੜਤਾਲ ਤੱਕ ਹੀ ਲਿਮਿਟ ਕਰਦੇ ਤਾਂ ਸਾਡਾ ਬਹੁਤਾ ਫਾਇਦਾ ਹੋ ਸਕਦਾ ਸੀ ਸਾਡੀਆਂ ਮੈਡੀਕਲ ਕਾਲਜਾਂ ਦੀਆਂ ਪੜ੍ਹਾਈਆਂ ਅਗਰ ਜ਼ਿਆਦਾਤਰ ਇਸ ਗੱਲ ਦੇ ਉੱਪਰ ਡਿਪੈਂਡ ਕਰਦੀਆਂ ਤੇ ਸਾਡਾ ਬਹੁਤਾ ਫਾਇਦਾ ਹੋ ਜਾਣਾ ਸੀ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਅਸੀਂ ਲੋਕ ਮੈਡੀਕਲ ਕਾਲਜਾਂ ਵਿਚ ਪੜ੍ਹਦੇ ਸੀ ਨਾ ਉਸ ਵੇਲੇ ਜ਼ਿਆਦਾਤਰ ਕਲੀਨਿਕਲ ਡਾਇਗਨੋਸਿਸ ਹੁੰਦਾ ਸੀਗਾ ਕਲੀਨਿਕਲ ਡਾਇਗਨੋਸਿਸ ਦਾ ਭਾਵ ਇਹੀ ਹੈ ਜੋ ਕੁਛ ਮੈਂ ਹੁਣ ਤੁਹਾਨੂੰ ਨਿਸ਼ਾਨੀਆਂ ਦੇ ਤੌਰ ਤੇ ਦੱਸ ਰਿਹਾ ਹਾਂ ਕੀ ਸਾਈਨ ਐਂਡ ਸਿਮਟਮਸ ਹੋਣਗੇ ਜਿਹੜੇ ਇਹ ਦੱਸਣ ਕੇ ਅੰਦਰ ਕੀ ਨੁਕਸ ਪੈ ਚੁੱਕਾ ਹੈ ਪਰ ਉਸ ਤੋਂ ਬਾਅਦ ਉਦੋਂ ਬਹੁਤ ਘੱਟ ਜਿਹੜੇ ਟੈਸਟ ਵਗੈਰਾ ਸੀ ਬਹੁਤ ਘੱਟ ਹੁੰਦੇ ਸੀ, ਅੱਜ ਤੇ ਇਹਨਾਂ 50-52 ਸਾਲਾਂ ਦੇ ਵਿੱਚ ਟੈਕਨਾਲੋਜੀ ਇੰਨੀ ਵੱਧ ਗਈ ਹੈ, ਅਸੀਂ ਬੜੇ ਕੱਛਾ ਵਜਾ ਰਹੇ ਹਾਂ, ਬੜੇ ਖੁਸ਼ ਹੋ ਰਹੇ ਹਾਂ ਵੀ ਸਾਡੀ ਵੱਡੀ ਟੈਕਨਾਲੋਜੀ ਐਸਾ ਹੋ ਗਿਆ ਜੇ ਅਸੀਂ ਇਹ ਲੱਭਣ ਦੀ ਕੋਸ਼ਿਸ਼ ਕਰ ਦਿੱਤੀ ਅਸੀਂ, ਪਰ ਅਸੀਂ ਉਸ ਪਾਸੇ ਤਵੱਜੋ ਨਹੀਂ ਦਿੱਤੀ ਜਿਹੜੀ ਬਿਨਾਂ ਇਹਨਾਂ ਇੰਸਟਰੂਮੈਂਟ ਤੋਂ ਬਿਨਾਂ ਇਸ ਟੈਕਨਾਲੋਜੀ ਤੋਂ ਵੀ ਅਸੀਂ ਉਹਨਾਂ ਗੱਲਾਂ ਨੂੰ ਜਾਣ ਸਕਦੇ ਸਾਂ। ਮੈਂ ਐਗਜ਼ਾਮਪਲ ਕਈ ਵਾਰ ਤੁਹਾਨੂੰ ਦਿੱਤੀ ਹੈ ਕਿ ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਨੂੰ ਯੂਰੀਆ ਹੋ ਗਿਆ, ਤਾਂ ਪੇਸ਼ੈਂਟ ਤਾਂ ਘਰ ਚ ਬੈਠਾ ਹੈਗਾ ਆ, ਪੇਸ਼ੈਂਟ ਤਾਂ ਸਾਡੇ ਸਾਹਮਣੇ ਹੈ ਨੀ, ਤੇ ਤੁਹਾਨੂੰ ਇਹ ਕਿਹਾ ਗਿਆ ਕਿ ਅਸੀਂ ਕਰੂਰਾ ਲੈ ਆਏ ਉਹਦਾ, ਤੁਸੀਂ ਕਰੂਰਾ ਉਹਦਾ ਪਿਸ਼ਾਬ ਲੈ ਕੇ ਆਉਂਦੇ ਹੋ ਥਾਲੀ ਚ ਪਾ ਕੇ ਰੱਖਦੇ ਹੋ ਤੇ ਤੁਸੀਂ ਵੇਖਦੇ ਹੋ ਉਹਦੇ ਚ ਕਿਸ਼ਤੀਆਂ ਵਰਗੀ ਮੂਵਮੈਂਟ ਹੋਣੀ ਸ਼ੁਰੂ ਹੋ ਗਈ ਹੈ, ਤਾਂ ਤੁਹਾਨੂੰ ਡਾਕਟਰ ਨੂੰ ਇਹ ਦੱਸਦੀ ਹੈ ਕਿ ਇਸ ਵਰਸੇ ਨੂੰ ਗੰਠੀਆ ਹੈ ਜਾਂ ਹੋ ਗਿਆ ਹੈ ਜਾਂ ਹੋਣ ਵਾਲਾ ਹੈਗਾ ਆ, ਔਰ ਦੇ ਮੁਤਾਬਕ ਹੀ ਉਹਦੀਆਂ ਦਵਾਈਆਂ ਦਿੰਦੇ ਸੀ।
0: ਡਾਕਟਰ ਸਾਹਿਬ ਜੀ,
2: ਹਾਂਜੀ
0: ਡਾਕਟਰ ਸਾਹਿਬ ਜੀ, ਮੈਂ ਇਹ ਕਹਿਣਾ ਚਾਹੁੰਦਾ ਆ ਕਿ ਉਹ ਜਿਹੜੇ ਸਿਸਟਮ ਦੀ ਤੁਸੀਂ ਗੱਲ ਕਰਦੇ ਆ ਉਹ ਅੱਜ ਦੇ ਸਿਸਟਮ ਨਾਲੋਂ ਫਾਰ ਮੋਰ ਸੁਪੀਰੀਅਰ ਸਿਸਟਮ ਸੀਗਾ ਔਰ ਅੱਜ ਵੀ ਹੈਗਾ ਜਿਹਨਾਂ ਲੋਕਾਂ ਨੂੰ ਉਹ ਆ, ਉਹ ਤਾਂ ਤੁਹਾਨੂੰ ਉਹ ਜਿਹੜੇ ਤੁਸੀਂ ਗੱਲ ਕਰਦੇ ਹੋ ਉਹ ਡਾਕਟਰ ਸਾਹਿਬ ਤੁਹਾਨੂੰ ਜਦੋਂ ਤੁਸੀਂ ਉਹਨਾਂ ਦੇ ਉੱਥੇ ਜਾਓਗੇ ਉਹ ਤੁਰੇ ਆਉਂਦੇ ਤੋਂ ਦੇਖ ਕੇ ਦੱਸਦੇ ਤੈਨੂੰ ਆ ਬਿਮਾਰੀ।
2: ਬਿਲਕੁਲ ਬਿਲਕੁਲ ਬਿਲਕੁਲ, ਮੈਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਤਜਰਬੇ ਕੀਤੇ ਨੇ ਕਿ ਪੇਸ਼ੈਂਟ ਕਾਰ ਚ ਉਤਰ ਕੇ ਜਦੋਂ ਮੇਰੀ ਕਲੀਨਿਕ ਚ ਆ ਰਿਹਾ ਤੇ ਉਹ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਇਹਨੂੰ ਆ ਬਿਮਾਰੀ ਆ,
0: ਪਹਿਲਾਂ ਪਤਾ ਲੱਗ ਜਾਂਦਾ।
2: ਹਾਂ, ਸੋ ਇਹ ਗੱਲ ਕੀ ਆ ਕਿ ਅਸੀਂ ਉਸ ਪਾਸੇ ਤਰੱਕੀ ਕਰਨੀ ਛੱਡ ਦਿੱਤੀ ਹੈ, ਜੇ ਅਸੀਂ ਪਾਸੇ ਤਰੱਕੀ ਕਰਦੇ ਹੁੰਦੇ ਤੇ ਹੁਣ ਬਹੁਤ ਸਾਰੀ ਟੈਕਨਾਲੋਜੀ ਦੀ ਸਾਨੂੰ ਲੋੜ ਨਾ ਪੈਂਦੀ,
0: ਲੋੜ ਨਾ ਪੈਂਦੀ। ਇਹ ਸਾਰਾ ਕੁਝ ਹੈ ਜਿਹੜਾ ਡਾਕਟਰ ਸਾਹਿਬ, ਇਹ ਜਿਹੜਾ ਇਹ ਪੈਸੇ ਕ੍ਰੀਏਟ ਕਰਨ ਦਾ ਮਸਲਾ ਆ, ਹੋਰ ਕੁਝ ਨਹੀਂ ਹੈਗਾ। ਕੰਪਨੀਆਂ ਉਹ ਮਸ਼ੀਨਾਂ ਬਣਾਉਣਗੀਆਂ, ਉਹ ਡਾਕਟਰ ਤੋਂ ਪੈਸੇ ਲੈਣਗੀਆਂ, ਫਿਰ ਡਾਕਟਰ ਆ ਜਿਹੜਾ ਉਹ ਗਾਹਾਂ ਮਰੀਜ਼ ਤੋਂ ਉਹਨੇ ਵੱਧ ਪੈਸੇ ਚਾਰਜ ਕਰੂਗਾ ਕਿਉਂਕਿ ਉਹਨੇ ਆ ਐਕਸਰੇ ਕੀਤਾ, ਉਹ ਕੀਤਾ, ਉਹ ਕੀਤਾ, ਸਾਰਾ ਕੁਝ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਉਹਨਾਂ ਤੇ ਬੋਝ ਪਾ ਰਹੀਆਂ ਕਿ ਤੇਰੇ ਕੋਲ ਪੇਸ਼ ਆਉਣ ਪੈਂਦਾ, ਤੂੰ ਉਹਨੂੰ ਕੋਈ ਦਵਾਈ ਨਹੀਂ ਦੇਣੀ, ਤੂੰ ਪਹਿਲਾਂ ਮਸ਼ੀਨ ਨੂੰ ਪਰਤਣਾ।
2: ਕੀਮਾ ਸਾਹਿਬ, ਮੈਂ ਆਮ ਐਗਜ਼ਾਮਪਲ ਇਹਨਾਂ ਪ੍ਰੋਗਰਾਮਾਂ ਵਿਚ ਦਿੰਦਾ ਆ ਰਿਹਾ ਹਾਂ ਕਿ ਅੱਜ ਕੱਲ ਕੋਈ ਲੜਕੀ ਲੇਬਰ ਪੇਨ 12-16 ਘੰਟਿਆਂ ਦੀ ਸਹਿਣ ਨੂੰ ਤਿਆਰ ਨਹੀਂ,
0: ਤਿਆਰ ਨਹੀਂ ਹੈਗੀ। ਉਹ ਪਹਿਲਾਂ ਕਹਿੰਦੇ ਆ ਤੁਸੀਂ ਪੇਟ ਪਾੜੋ ਤੇ ਕੱਟ ਕੇ ਮਾਰੋ ਤੇ ਬੱਚੇ ਬਾਹਰ ਮਾਰੋ,
2: ਉਸ ਲੇਬਰ ਪੇਨ ਦੇ ਨਾਲ ਅੰਦਰ ਸਰੀਰ ਦੇ ਵਿਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰਦੀਆਂ ਨੇ, ਚੇਂਜਸ ਤਬਦੀਲੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਇਗਨੋਰ ਕਰ ਦਿੱਤਾ। ਹੁਣ ਤੁਸੀਂ
0: ਬਿਲਕੁਲ,
2: ਹੁਣ ਤੇ ਬੱਚੇ ਮਾਂ ਬਾਪ ਨੂੰ ਨਾਲ ਰੱਖਣ ਨੂੰ ਤਿਆਰ ਨਹੀਂ ਹੈਗੇ, ਕੋਈ
0: ਤਿਆਰ ਨਹੀਂ ਹੈਗੇ,
2: ਕੋਈ ਐਸਾ ਨਹੀਂ ਰਹਿ ਗਿਆ ਜਿਹੜੀ ਚੀਜ਼ ਅਸੀਂ ਕੀਮਤ ਨਾਲ ਲਈ ਹੁੰਦੀ ਨਾ, ਉਹਦੀ ਅਸੀਂ ਜ਼ਿਆਦਾ ਕੇਅਰ ਕਰਦੇ ਹਾਂ।
0: ਡਾਕਟਰ ਸਾਹਿਬ, ਉਹਦੇ ਵਿਚ ਡਾਕਟਰ ਸਾਹਿਬ ਜੀ, ਉਹਦੇ ਵਿਚ ਇੱਕ ਬਾਂਡਿੰਗ ਹੁੰਦੀ ਆ ਜਿਹੜੀ 40 ਦਿਨ ਔਰਤ ਸਵਾ ਮਹੀਨਾ ਮੰਜੇ ਤੋਂ ਥੱਲੇ ਨਹੀਂ ਸੀ ਪੈਰ ਪਾਉਂਦੀ, ਬੱਚੇ ਨੂੰ ਜੇ ਪਾਸਾ ਵੀ ਬਦਲਣਾ ਮਾਂ ਨੇ ਤੇ ਉਹ ਬੱਚੇ ਨੂੰ ਚੱਕ ਕੇ ਜਿੱਧਰਲੇ ਪਾਸੇ ਨੂੰ ਉਹਨੇ ਮੂੰਹ ਕਰਨਾ, ਉਧਰਲੇ ਪਾਸੇ ਪਹਿਲਾਂ ਪਾਉਣਾ ਤਾਂ ਕਿ ਮਾਂ ਦੀ ਕਿਤੇ ਪਿੱਛ ਨਾ ਹੋ ਜਾਵੇ ਬੱਚੇ ਵੱਲ ਨੂੰ।
2: ਉਹਦੀ ਸੁਰਤੀ ਉਹਦੇ ਨਾਲ ਅਟੈਚਡ ਹੋਈ ਹੁੰਦੀ ਸੀਗੀ,
0: ਹਾਂਜੀ, ਉਹਨੂੰ ਬਾਂਡਿੰਗ ਅੰਗਰੇਜ਼ੀ ਦੇ ਵਿੱਚ ਕਹਿੰਦੇ, ਬਾਂਡਿੰਗ ਹੋਣੀ ਬੱਚਿਆਂ ਦੀ, ਉਹ ਬਾਂਡਿੰਗ ਜਿਹੜੀ ਹੁੰਦੀ ਆ ਉਹ ਫਿਰ ਸਾਰੀ ਜ਼ਿੰਦਗੀ
2: ਪਾਇਆ ਹੋਇਆ, ਮਾਂ ਅਲੱਗ ਮੰਜੇ ਤੇ ਪਈ ਹੈ, ਬੱਚਾ ਅਲੱਗ
0: ਬਿਲਕੁਲ
2: ਹੋਇਆ ਹੈਗਾ ਜੀ। ਤੋ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਨੇ ਸਾਡੇ ਵਿੱਚ ਇੱਕ ਕਮੀ ਵੀ ਲਿਆਂਦੀ ਹੈ, ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਵੀ ਇੱਕ ਕਮੀ ਆਈ ਹੈਗੀ ਹੈ।
0: ਬਿਲਕੁਲ ਬਿਲਕੁਲ,
2: ਸਾਰੇ ਦਾ ਸਾਰਾ ਸਮਾਜ ਦੁਨੀਆ ਮਕੈਨੀਕਲ ਬਣ ਗਈ ਹੈ,
0: ਬਿਲਕੁਲ
2: ਬਣ ਗਈ ਹੈ, ਔਰ ਉਸ ਬਿਜ਼ਨਸਮੈਨ ਹੋਣ ਦੇ ਕਰਕੇ ਖੁਦ ਸਰੀਰ ਨੂੰ ਤਾਂ ਕਮੀਆਂ ਪੇਸ਼ੀਆਂ ਹੋਈਆਂ ਨੇ, ਖੁਦ ਸਰੀਰ ਨੂੰ ਤਾਂ ਨੁਕਸਾਨ ਉਹਦਾ ਸਹਿਣਾ ਪੈ ਰਿਹਾ ਆ, ਜੇਬ ਨੂੰ ਵੀ ਉਹਦਾ ਨੁਕਸਾਨ ਸਹਿਣਾ ਪੈ ਰਿਹਾ ਆ, ਪਰ ਅਸੀਂ ਹਾਲਾਤ ਦੇ ਮੁਤਾਬਕ ਮਜਬੂਰ ਆ ਸਾਰਾ ਕੁਝ ਕਰਨ ਵਾਸਤੇ,
0: ਬਿਲਕੁਲ,
2: ਤੇ ਕਰਦੇ ਆ ਰਹੇ ਹਾਂ। ਫਿਰ ਵੀ ਹਰ ਆਦਮੀ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ ਤੇ ਆਪਾਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ। ਪਿੱਛੇ ਪਹਿਲੀ ਗੱਲ ਜਦੋਂ ਪ੍ਰੋਗਰਾਮ ਕੀਤਾ ਸੀ ਤੇ ਮੈਂ ਇਹ ਗੱਲ ਦੱਸੀ ਸੀ ਭਾਈ, ਇਹ ਜਿਹੜੀਆਂ ਬਾਹਰੀ ਨਿਸ਼ਾਨੀਆਂ ਜਾਂ ਬਿਮਾਰੀ ਦੀਆਂ ਜਿੰਨੀਆਂ ਵੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਪਹਿਲੀ ਗੱਲ ਤਾਂ ਸਾਨੂੰ ਇਹ ਦੱਸਦੀ ਹੈ ਵੀ ਇਸ ਸਰੀਰ ਦੇ ਵਿੱਚ ਜੀਵਨ ਸ਼ਕਤੀ ਜਿਹੜੀ ਹੈ, ਪਾਵਰ ਜਿਹੜੀ ਹੈ ਬਿਮਾਰੀਆਂ ਦੇ ਖਿਲਾਫ਼ ਲੜਨ ਦੀ ਸ਼ਕਤੀ ਘੱਟ ਹੈ, ਜਿਸ ਕਰਕੇ ਕੋਈ ਬਿਮਾਰੀ ਪੈਦਾ ਹੋਈ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਹਾਂ। ਦੂਜਾ ਅਸੀਂ ਇਹ ਦੱਸਿਆ ਸੀਗਾ ਭਾਈ ਇਸ ਸਰੀਰ ਦੇ ਵਿਚ ਅੱਖਾਂ ਹੈ, ਨੱਕ, ਕੰਨ, ਸਾਰਾ ਕੁਝ ਦਿਲ ਹੈ, ਸਾਰਾ ਕੁਝ ਕੰਮ ਤੇ ਕਰ ਰਿਹਾ ਹੈ, ਪਰ ਜਿੰਨਾ ਇਹਨੂੰ ਕਰਨਾ ਚਾਹੀਦਾ ਸੀ ਉਹ ਗੱਲ ਬਣ ਨਹੀਂ ਰਹੀ, ਤੇ ਮੈਂ ਇੰਡੋਕ੍ਰਾਈਨ ਸਿਸਟਮ ਦੀ ਗੱਲ ਕੀਤੀ ਸੀ, ਮੈਚ ਬਾਕਸ ਦੇ ਨਾਲ ਉਹਦਾ ਰਿਲੇਸ਼ਨ ਕੀਤਾ ਸੀਗਾ ਭਾਈ ਜੇ ਅੱਗ ਬਾਲਣ ਵਾਲੀ ਮਾਚਿਸ ਹੀ ਨਾ ਹੋਈ ਤੇ ਤੁਹਾਡਾ ਆਟਾ ਕੋਟਾ ਚਕਲਾ ਵੇਲਣਾ ਰੱਖਿਆ ਸਾਰਾ ਕੁਝ ਦਾਲ ਦੂਲ ਰੱਖੀ ਸਾਹਿਬ ਕਿਸੇ ਕੰਮ ਨਹੀਂ, ਹਾਂਜੀ, ਸੋ ਉਹ ਕੰਮ ਨਹੀਂ ਕਰਦੀ। ਤੋ ਇਹ ਸਾਰੀਆਂ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿਚ ਕਿ ਇਹਦੇ ਕਰਕੇ ਇਹ ਐਸਾ ਹੁੰਦਾ ਤੇ ਤੀਸਰੀ ਗੱਲ ਆਪਾਂ ਇਹ ਕਰ ਰਹੀ ਸੀ ਭਈ ਜੇ ਗਰਭਜ ਹੀ ਨਾ ਰਿਲੀਵ ਹੋਇਆ ਤੇ ਫੇਰ ਇਸ ਸਰੀਰ ਦੇ ਵਿਚ ਅੰਗਾਂ ਨੇ ਕੰਮ ਨਹੀਂ ਕਰ ਸਕਣਾ ਸੋ ਤਿੰਨ ਮੁੱਖ ਗੁਰ ਮੈਂ ਇਸ ਪ੍ਰੋਗਰਾਮ ਦੇ ਵਿਚ ਪਹਿਲਾਂ ਆਪਣੇ ਸਰੋਤਿਆਂ ਨੂੰ ਦੱਸ ਚੁੱਕਿਆ ਹਾਂ ਕਿ ਇਹਨਾਂ ਤਿੰਨ ਗੱਲਾਂ ਨੂੰ ਤੁਸੀਂ ਆਮ ਆਦਮੀ ਹੀ ਆਪਣੀ ਤਵੱਜੋ ਵਿਚ ਲੈ ਸਕਦੇ ਹੋ ਕਿ ਭਾਈ ਜੇ ਇਮਿਊਨਿਟੀ ਵੀਕ ਹੈ ਤੇ ਉਹਦਾ ਪਹਿਲਾ ਗੁਰ ਇਹ ਆ ਕਿ ਸਾਡੇ ਸਰੀਰ ਨੂੰ ਲੋੜ ਦੇ ਅਨੁਸਾਰ ਆਕਸੀਜਨ ਸਪਲਾਈ ਨਹੀਂ ਹੋ ਰਹੀ ਜੇ ਆਕਸੀਜਨ ਲੋੜ ਦੇ ਅਨੁਸਾਰ ਸਪਲਾਈ ਹੋਊਗੀ ਅੰਗ ਸਾਰੇ ਕੰਮ ਕਰਨਗੇ ਤੇ ਅੰਗ ਸਾਰੇ ਕੰਮ ਕਰਨ ਦਾ ਮਤਲਬ ਐਕਸਰਸਾਈਜ਼ ਹੋ ਰਹੀ ਹੈ ਉਹਨੂੰ ਤੁਸੀਂ ਫਿਜ਼ੀਕਲੀ ਐਕਸਰਸਾਈਜ਼ ਕਰਕੇ ਵੀ ਜੇ ਅਸੀਂ ਸਾਹ ਦੀ ਕਿਰਿਆ ਐਕਸਰਸਾਈਜ਼ ਕਰਦੇ ਹਾਂ ਤੇ ਠੀਕ ਹੈ ਫੇਫੜੇ ਸਾਡੇ ਜਿਹੜੇ ਮੇਨ ਅੰਗ ਹੈਗੇ ਨੇ ਸਾਹ ਦੇ ਉਹ ਕਾਇਮ ਹੋ ਰਹੇ ਨੇ ਵੈਸੇ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਸਾਹ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਹੈ ਹਾਰਟ ਉਹਦੇ ਵਿਚ ਯੋਗਦਾਨ ਪਾਉਂਦਾ ਹੀ ਪਾਉਂਦਾ ਹੈਗਾ ਇਹਨਾਂ ਦੀ ਧੜਕਣ ਵੱਧ ਜਾਂਦੀ ਹੈ ਇਹਨਾਂ ਦਾ ਰੈਸਪੀਰੇਸ਼ਨ ਰੇਟ ਵੱਧ ਜਾਂਦਾ ਭਾਵ ਕੀ ਉਹ ਵੱਧ ਆਕਸੀਜਨ ਉਹਦੇ ਅੰਦਰ ਲੈ ਰਹੇ ਹੁੰਦੇ ਆ ਸੋ ਮਤਲਬ ਪਹਿਲਾ ਗੁਰ ਇਹ ਹੀ ਆ ਕਿ ਸਾਡੀ ਜਿਹੜੀ ਆਕਸੀਜਨ ਆ ਇਮਿਊਨਿਟੀ ਨੂੰ ਵਧਾਉਣ ਵਾਸਤੇ ਪਹਿਲਾ ਗੁਰ ਹੈ ਪਰ ਉਹ ਠੀਕ ਹੋਣਾ ਚਾਹੀਦਾ ਤੇ ਦੂਸਰੀ ਆ ਖੁਰਾਕ ਸਾਨੂੰ ਖੁਰਾਕ ਸਹੀ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਸਾਡਾ ਪਹਿਲਾ ਪੁਆਇੰਟ ਜਿਹੜਾ ਹੈ ਇਮਿਊਨਿਟੀ ਵਾਲਾ ਉਹ ਕਵਰ ਹੋ ਸਕਦਾ ਹੈਗਾ ਔਰ ਉਹਦੇ ਤੋਂ ਜੇ ਉਹਦੇ ਕਰਕੇ ਕੋਈ ਚੀਜ਼ਾਂ ਹੈਗੀਆਂ ਨੇ ਤੇ ਫਿਰ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹੈਗੇ ਤੇ ਦੂਸਰਾ ਆਪਾਂ ਜਿਹੜੀ ਅੱਗ ਵਾਲੀ ਗੱਲ ਕਰੀ ਹੈ ਤੇ ਜੇ ਅੱਗ ਹੀ ਨਹੀਂ ਬਲਦੀ ਤੇ ਫਿਰ ਸਾਰਾ ਕੁਛ ਨਹੀਂ ਹੋਣਾ ਹੈਗਾ ਔਰ ਉਹਦੀਆਂ ਵੀ ਜਿਹੜੀਆਂ ਨਿਸ਼ਾਨੀਆਂ ਹਨ ਸਾਨੂੰ ਕਿਵੇਂ ਪਤਾ ਲੱਗੇ ਤੇ ਅੱਗ ਨਹੀਂ ਬਲ ਰਹੀ ਜਿਸ ਕਰਕੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਨਹੀਂ ਹੋ ਰਹੇ ਸੋ ਇਹਦੀਆਂ ਨਿਸ਼ਾਨੀਆਂ ਵੀ ਪਿਚੋਟੀ ਗਲੈਂਡ ਦੀਆਂ ਨਿਸ਼ਾਨੀਆਂ ਥਾਇਰਾਇਡ ਦੀਆਂ ਨਿਸ਼ਾਨੀਆਂ ਅਡਰੇਨਲ ਗਲੈਂਡ ਦੀਆਂ ਨਿਸ਼ਾਨੀਆਂ ਕੀ ਹਨ ਇਹਨਾਂ ਸਾਰਿਆਂ ਦੀ ਸ਼ਨਾਖਤ ਕਰਨ ਵਾਸਤੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਕਿ ਹਰ ਬੰਦਾ ਇਹ ਜਾਣ ਸਕੇ ਕਿ ਜੇ ਮੇਰੇ ਸਰੀਰ ਚ ਅੱਗ ਨਹੀਂ ਬਲ ਰਹੀ ਜਾਂ ਜੇ ਕਿਸੇ ਸਟੈਬਿਲਿਟੀ ਤੋਂ ਆਮ ਤੌਰ ਤੇ ਆਪਾਂ ਜ਼ਿਆਦਾ ਪ੍ਰਭਾਸ਼ਿਤ ਕਰਦੇ ਹਾਂ ਵੀ ਜੇ ਕਿਸੇ ਨੂੰ ਬੱਚਾ ਨਹੀਂ ਹੋ ਰਿਹਾ ਤੇ ਫਿਰ ਅਸੀਂ ਵੇਖਦੇ ਹਾਂ ਵੀ ਸਪਰਮ ਬਣ ਰਿਹਾ ਕਿ ਨਹੀਂ ਓਵਮ ਬਣ ਰਿਹਾ ਕਿ ਨਹੀਂ ਮਾਸਿਕ ਧਰਮ ਨਾਰਮਲ ਆ ਰਿਹਾ ਕਿ ਨਹੀਂ ਬੰਦੇ ਨੂੰ ਦਾੜੀ ਮੁੱਛਾਂ ਆਈਆਂ ਹੋਈਆਂ ਨੇ ਕਿ ਨਹੀਂ ਜਿਹੜੀ ਆਊਟਵਰਡ ਦੀ ਨਿਸ਼ਾਨੀ ਹੈਗੀ ਹੈ ਟੈਸਟੋਸਟੇਰੋਨ ਹਾਰਮੋਨ ਦੀ ਜਿਹਨੇ ਅੱਗ ਬਾਲਣੀ ਹੈ ਇਸ ਕੰਮ ਦੀ ਉਹਦਾ ਸਾਨੂੰ ਪਤਾ ਲੱਗ ਸਕਦਾ ਹੈਗਾ ਸੋ ਮਤਲਬ ਇਹ ਸਾਰੀਆਂ ਗੱਲਾਂ ਇਹ ਨਿਸ਼ਾਨੀਆਂ ਅਸੀਂ ਸਿਲਸਿਲੇਵਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿਛਲੇ ਪ੍ਰੋਗਰਾਮ ਦੇ ਵਿਚ ਸਕਿਨ ਸੰਬੰਧੀ ਜਿਹੜੀਆਂ ਕਾਫੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਸਕਿਨ ਦਾ ਪੀਲਾ ਹੋਣਾ ਸਕਿਨ ਦਾ ਸੁਆਹ ਰੰਗਾ ਹੋ ਜਾਣਾ ਸਾਇਨੋਸਿਸ ਜਿਹਨੂੰ ਅਸੀਂ ਕਹਿੰਦੇ ਹਾਂ ਔਰ ਸਕਿਨ ਦੇ ਉੱਪਰ ਪੈਚ ਬਣ ਜਾਣੇ ਧੌਣ ਤੇ ਪੈਚ ਬਣ ਜਾਣੇ ਕੱਛਾਂ ਕਾਲੀਆਂ ਹੋ ਜਾਣੀਆਂ ਅੰਗ ਜਿਹੜੇ ਕਾਲੇ ਹੋ ਜਾਣੇ ਇਹ ਸਾਰੀ ਚੀਜ਼ ਦੀ ਜਿਹੜੀ ਸ਼ਨਾਖਤ ਮੈਂ ਪਿਛਲੇ ਪਾਸੇ ਤੁਹਾਨੂੰ ਦੱਸੀ ਸੀ ਡਾਇਬੈਟਿਕ ਲੋਕ ਜਿਹੜੇ ਨੇ ਉਹਨਾਂ ਵਿਚ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਔਰ ਜਿਹੜੀਆਂ ਇੰਡੀਕੇਟਿਵ ਹੁੰਦੀਆਂ ਨੇ ਵੀ ਭਾਈ ਹੁਣ ਜੇ ਕਿਸੇ ਦੀਆਂ ਕੱਛਾਂ ਕਾਲ ਹੋ ਗਈਆਂ ਜੇ ਧੌਣ ਦੇ ਉੱਤੇ ਚਾਰਜ ਫਿਰ ਕਾਲੇ ਧੱਬੇ ਜਾਂ ਕਾਲੀ ਨੈਕ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਇਹ ਬੰਦਾ ਜਿਹੜਾ ਆ ਇਹਨੂੰ ਆਕਸੀਜਨ ਦੀ ਕਮੀ ਆ ਆਕਸੀਜਨ ਦੀ ਕਮੀ ਕਿਉਂ ਆ ਇਹ ਡਾਇਬੈਟਿਕ ਹੋ ਸਕਦਾ ਹੈਗਾ ਡਾਇਬੈਟਿਕ ਵੀ ਨੰਬਰ 2 ਹੋ ਸਕਦਾ ਹੈ ਕਿਉਂਕਿ ਨੰਬਰ 1 ਤਾਂ ਜਦੋਂ ਬੱਚਾ ਜੰਮਦਾ ਹੈ ਉਦੋਂ ਤੋਂ ਹੀ ਨੰਬਰ 1 ਵਾਲੀ ਤਾਂ ਸ਼ੁਰੂ ਹੋ ਜਾਂਦੀ ਉਹਦਾ ਤਾਂ ਮਤਲਬ ਇਹ ਆ ਕਿ ਅੰਦਰ ਇੱਕ ਅੰਗ ਵਿਕਸਿਤ ਨਹੀਂ ਹੋਇਆ ਜਿਸ ਅੰਗ ਨੇ ਇਸ ਚੀਜ਼ ਨੂੰ ਮੈਟਾਬੋਲਾਈਜ਼ ਕਰਨਾ ਸੀਗਾ ਉਹ ਨਹੀਂ ਹੋਇਆ ਤੇ ਜਿਹੜੀ ਖੁਰਾਕ ਤੁਸੀਂ ਖਾ ਰਹੇ ਹੋ ਉਸੇ ਤਰ੍ਹਾਂ ਸਰਕੂਲੇਸ਼ਨ ਚ ਤੁਰੀ ਫਿਰ ਰਹੀ ਹੈ ਤੇ ਤੁਸੀਂ ਚੈੱਕ ਕਰਦੇ ਹੋ ਤੇ ਸ਼ੂਗਰ ਵੱਧ ਗਈ ਹੈ ਤੇ ਜੇ ਮੈਟਾਬੋਲਾਈਜ਼ ਹੋ ਰਹੀ ਹੈ ਤੇ ਫਿਰ ਨਾਰਮਲ ਹੋਣਾ ਸੀਗਾ ਇਹਦਾ ਮਤਲਬ ਪੈਨਕਰੀਆਸ ਨੇ ਜਿਸ ਮੈਟਾਬੋਲਿਕ ਰੇਟ ਨੂੰ ਇਨਕਰੀਜ਼ ਕਰਨਾ ਸੀਗਾ ਉਹ ਨਹੀਂ ਕਰ ਰਹੀ ਉਹਦੇ ਜਿਹੜਾ ਵੀ ਇਨਸੁਲਿਨ ਉਹਨੇ ਪੈਦਾ ਕਰਨੀ ਸੀ ਉਹਨੀ ਨਹੀਂ ਕਰ ਰਹੀ ਜਾਂ ਕੁਝ ਐਸੇ ਕਾਰਨ ਸਨ ਜਿਨ੍ਹਾਂ ਦੇ ਕਰਕੇ ਉਹ ਜਿਹੜੀ ਇਨਸੁਲਿਨ ਹੈ ਜਿਹਨੇ ਆਮ ਤੌਰ ਤੇ ਤੁਹਾਡੇ ਸੈੱਲਾਂ ਦੇ ਦਰਵਾਜ਼ੇ ਖੋਲਣੇ ਨੇ ਆ ਲੈ ਵੀ ਤੇਰੇ ਕੋਲ ਮਟੀਰੀਅਲ ਭੇਜਿਆ ਇਹਨੂੰ ਇਸਤੇਮਾਲ ਕਰ ਲੈਣੀ ਉਹ ਨਹੀਂ ਕਰ ਰਿਹਾ ਸੋ ਇਹ ਸਾਰੀ ਇੱਕ ਡਿਟੇਲ ਸੀਗੀ ਜਿਹੜੀ ਸਮੇਂ ਸਮੇਂ ਆਪਾਂ ਸ਼ੂਗਰ ਦੇ ਪ੍ਰੋਗਰਾਮ ਚ ਵੀ ਦੱਸਾਂਗੇ ਹੁਣ ਵੀ ਦੱਸੀ ਹੈ ਕਈ ਵਾਰ ਅੱਗੇ ਵੀ ਪ੍ਰੋਗਰਾਮ ਆਪਾਂ ਇਸ ਤੇ ਕੀਤੇ ਨੇ ਸੋ ਇਹ ਸਾਰੀਆਂ ਗੱਲਾਂ ਸਾਨੂੰ ਇਹ ਬਾਹਰੀ ਨਿਸ਼ਾਨੀਆਂ ਕੀ ਦੱਸਦੀਆਂ ਨੇ ਵੀ ਕੱਛਾਂ ਕਾਲੀਆਂ ਹੋ ਗਈਆਂ ਜਨ ਅੰਗਾਂ ਚ ਕਾਲੇ ਧੱਬੇ ਪੈ ਗਏ ਨੇ ਧੌਣ ਜਿਹੜੀ ਹੈ ਉਹ ਕਾਲੀ ਹੋ ਗਈ ਹੈ ਅੱਖਾਂ ਦੇ ਹੇਠਾਂ ਵੀ ਕਾਲੇ ਘੇਰੇ ਬਣਨੇ ਸ਼ੁਰੂ ਹੋ ਗਏ ਨੇ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਮ ਤੌਰ ਤੇ ਸਾਨੂੰ ਇਹ ਕੁਛ ਦੱਸਦੀਆਂ ਨੇ ਵੀ ਇਹ ਬੰਦਾ ਡਾਇਬੈਟਿਕ ਹੋ ਸਕਦਾ ਔਰ ਇਹ ਜਿਹੜੀਆਂ ਕਾਲੀਆਂ ਨਿਸ਼ਾਨੀਆਂ ਨੇ ਇਹਨਾਂ ਦੇ ਵੀ ਆਪਾਂ ਇਹ ਦੱਸਿਆ ਸੀਗਾ ਭਈ ਜੇ ਤਾਂ ਸਾਰੇ ਦੇ ਸਾਰੀ ਧੌਣ ਪਿੱਛੋਂ ਕਾਲੀ ਹੋ ਗਈ ਅੱਗੋਂ ਕਾਲੀ ਹੋ ਗਈ ਹੈ ਸ਼ੂਗਰ ਦੀ ਨਿਸ਼ਾਨੀ ਹੈਗੀ ਹੈ ਕੁਝ ਰੈਸ਼ਿਸ ਜਿਹੜੇ ਨੇ ਬਟਰਫਲਾਈ ਵਰਗੇ ਜਿਵੇਂ ਆਮ ਤੌਰ ਤੇ ਪਾਣੀ ਹੜ੍ਹ ਆ ਗਿਆ ਹੋਵੇ ਨਾ ਤੇ ਜਦੋਂ ਹੜ੍ਹ ਦਾ ਪਾਣੀ ਵਾਪਸ ਚਲੇ ਜਾਂਦਾ ਹੈ ਨਾ ਤੇ ਉਦੋਂ ਤੁਸੀਂ ਵੇਖਣਾ ਕਈ ਥਾਵਾਂ ਤੇ ਟਿੱਡੀਆਂ ਚ ਖੱਤੀਆਂ ਚ ਪਾਣੀ ਖੜਾ ਹੁੰਦਾ ਹੈ ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਆ ਔਰ ਉਹ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਸਪੋਟਸ ਬਣ ਜਾਂਦੇ ਨੇ ਜੇ ਉਸੇ ਤਰ੍ਹਾਂ ਦੇ ਦਾਗ ਤੁਹਾਡੀ ਚਮੜੀ ਦੇ ਉੱਪਰ ਆ ਜਾਣ ਤੇ ਫਿਰ ਉਹਨੂੰ ਕਹਿੰਦੇ ਆ ਬਟਰਫਲਾਈ ਰੈਸ਼ਿਸ ਬਟਰਫਲਾਈ
3: ਰੈਸ਼ਿਸ
2: ਹਾਂ ਬਟਰਫਲਾਈ ਰੈਸ਼ਿਸ ਜਿਹੜੇ ਨੇ ਇਸ ਤਰ੍ਹਾਂ ਦੀ ਇਹ ਇੰਡੀਕੇਟ ਕਰਦੇ ਨੇ ਵੀ ਐਜ ਏ ਹੋਲ ਇਮਿਊਨ ਸਿਸਟਮ ਇਸ ਬੰਦੇ ਦਾ ਵੀਕ ਆ ਜਿਹਦੇ ਕਰਕੇ ਕੱਲੀ ਸ਼ੂਗਰ ਹੀ ਨਹੀਂ ਇਹਨੂੰ ਅਰਥਰਾਈਟਿਸ ਵੀ ਹੋ ਸਕਦੀ ਹੈ ਗਠੀਆ ਵੀ ਹੋ ਸਕਦਾ ਆ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਸਕਿਨ ਦੀਆਂ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਆਟੋ ਇਮਿਊਨ ਡਿਜ਼ੀਜ਼ ਔਰ ਆਟੋ ਇਮਿਊਨ ਡਿਜ਼ੀਜ਼ ਜਿਹੜੀਆਂ ਨੇ ਜਦੋਂ ਅੰਦਰ ਸਰੀਰ ਦੇ ਵਿਚ ਹੋਣ ਭਾਵ ਕੀ ਆ ਕਿ ਤੁਹਾਡੀ ਆਪਣੀ ਹੀ ਐਨਰਜੀ ਤੁਹਾਡੇ ਖਿਲਾਫ਼ ਵਰਤੀ ਜਾ ਰਹੀ ਹੈ ਉਹ ਪੁਲਿਸ ਵਾਲੀ ਗੱਲ ਮੈਂ ਐਗਜ਼ਾਮਪਲ ਤੁਹਾਨੂੰ ਦੇ ਚੁੱਕਿਆ ਇਸ ਸਬੰਧ ਦੇ ਵਿਚ ਪੁਲਿਸ ਹੈ ਤਾਂ ਸ਼ਾਂਤੀ ਕਰਨ ਵਾਸਤੇ ਤੇ ਜੇ ਲੋੜੋਂ ਵੱਧ ਕਿਸੇ ਪਿੰਡ ਵਿਚ ਆ ਜਾਵੇ ਤੇ ਉਹਦਾ ਨੁਕਸਾਨ ਹੋਰ ਕਰ ਦਿੰਦੀ ਹੈ ਉਲਟ ਸੋ ਇਸੇ ਤਰ੍ਹਾਂ ਕਰਕੇ ਆਟੋ ਇਮਿਊਨ ਡਿਜ਼ੀਜ਼ ਦੀਆਂ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕੁਛ ਕੁਛ ਥਾਵਾਂ ਤੇ ਖਿੱਤਿਆਂ ਦੇ ਵਿਚ ਸਕਿਨ ਦਾ ਕਲਰ ਜਿਹੜਾ ਉਹ ਆਮ ਤੌਰ ਤੇ ਚੇਂਜ ਹੋ ਜਾਂਦਾ ਜਿਹਨੂੰ ਮੈਂ ਇੱਕ ਬਿਮਾਰੀ ਦਾ ਨਾਂ ਲਿਆ ਸੀ SLE ਸਿਸਟੇਮਿਕ ਰੈਥਮੈਟਿਕ ਡਿਜ਼ੀਜ਼ ਹੈਗੀ ਹੈ ਭਾਵ ਕੀ ਆ ਜ਼ਿਆਦਾਤਰ ਜੋੜਾਂ ਵਿਚ ਦਰਦ ਹੁੰਦਾ ਆ ਔਰ ਆਮ ਤੌਰ ਤੇ ਉਸ ਦਰਦ ਦੇ ਨਾਲ ਸਕਿਨ ਦੀਆਂ ਪ੍ਰੋਬਲਮ ਵੀ ਜੁੜੀਆਂ ਹੋਈਆਂ ਹੁੰਦੀਆਂ ਨੇ ਉਹ ਇੱਕ ਤਰ੍ਹਾਂ ਦਾ ਗਰੁੱਪ ਆਫ ਸਿਮਟਮਸ ਹੈ ਜਿਹਨੂੰ SLE ਅਸੀਂ ਕਹਿੰਦੇ ਲਿਊਪਸ ਮੋਟੇ ਤੌਰ ਤੇ ਕਹਿ ਦਿੰਦੇ ਨੇ ਉਹਨੂੰ ਸਿਸਟੇਮਿਕ ਲਿਊਪਸ ਔਰ ਅਰਥਮੈਟਿਸ ਜਿਹਦੇ ਨਾਲ ਸਕਿਨ ਦੇ ਉੱਪਰ ਵੀ ਨਿਸ਼ਾਨੀਆਂ ਨੇ ਔਰ ਲਿਊਪਸ
1: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਅੱਜ ਤੁਹਾਡੇ ਨਾਲ ਇਸ ਵੇਲੇ ਸਾਡੇ ਇੱਥੇ 7 ਵੱਜ ਗਏ ਜੀ ਪੂਰੇ ਸ਼ਾਮ ਦੇ ਨਿਊਯਾਰਕ ਟਾਈਮ ਦੇ ਹੁਣ ਲੱਗਦਾ ਕਿ ਇੰਡੀਆ ਦੇ ਵਿੱਚ 4:30 ਹੋਏ ਹੋਣਾ ਜੀ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੀਤਾਂ ਦੇ ਨਾਲ ਤੇ ਲੋ ਕੁਛ ਗੀਤ ਆਪਾਂ ਅੱਧਾ ਘੰਟਾ ਸੁਣਦੇ ਹਾਂ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਖਬਰਾਂ ਵੱਲ ਚੱਲਾਂਗੇ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ 2 ਘੰਟੇ ਦਾ ਪ੍ਰੋਗਰਾਮ ਆਜੋ ਲਾਈਵ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ। ਸੋ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਨੇ। ਕੁਝ ਖਬਰਾਂ ਤੇ ਝਾਤ ਮਾਰਦੇ ਕੀ ਹੋ ਰਿਹਾ। ਚੀਮਾ ਸਾਹਿਬ ਆਜੋ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਖੱਟ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਦੋਸਤ ਸੱਜਣ ਮਿੱਤਰ ਜਿਹੜੇ ਹੈਗੇ ਆ, ਭਾਰਤ ਵਿਚ ਰਹਿੰਦੇ ਆ ਜਾਂ ਦੂਸਰੇ ਦੇਸ਼ਾਂ ਦੇ ਵਿਚ ਰਹਿੰਦੇ ਆ, ਪੰਜਾਬੀ ਭਾਸ਼ਾ ਨੂੰ ਸਮਝਦੇ ਆ, ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ। ਤੇ ਦੋਸਤੋ ਤੁਹਾਡਾ ਸਵਾਗਤ ਆ ਅੱਜ ਪ੍ਰੋਗਰਾਮ ਵਿਚ। ਤੇ ਬਾਕੀ ਖੱਟ ਸਾਹਿਬ ਜੀ, ਜਿਹੜੀ ਦੁਨੀਆਂ ਆ ਇਹਦੀ ਜਿਹੜੀ ਤਸਵੀਰ ਹੈ, ਨਕਸ਼ਾ ਦੁਨੀਆਂ ਦਾ, ਉਹ ਬਹੁਤ ਹੀ ਜਲਦੀ ਬਦਲ ਰਿਹਾ। ਔਰ ਜਿਸ ਦਿਨ ਉਹ ਨਕਸ਼ਾ ਬਦਲ ਗਿਆ, ਦੁਨੀਆਂ ਕੁਛ ਹੋਰ ਹੋਣੀ ਆ।
0: ਬਿਲਕੁਲ ਜੀ ਬਿਲਕੁਲ, ਘਟ ਜਾਣੀ ਦੁਨੀਆਂ ਜਿੱਦਾਂ ਘਟ ਰਹੀ ਹੈ, ਜਿੱਦਾਂ ਬੰਬ ਚੱਲ ਰਹੇ ਆ, ਲੋਕ ਮਾਰੇ, ਚਾਹੇ ਭਾਵੇਂ ਇਸਰਾਇਲ ਚ ਵੀ ਮਰ ਰਹੇ ਆ, ਚਾਹੇ ਹੋਰ ਮੁਲਕਾਂ ਚ ਵੀ ਮਰ ਰਹੇ ਆ, ਔਰ
1: ਬਿਲਕੁਲ
0: ਵੀ ਮਰ ਰਹੇ, ਪਰ ਲੋਕ ਤੇ ਜਾ ਰਹੇ ਆ ਨਾ, ਬਹੁਤ ਦੁਨੀਆਂ ਜਾ ਰਹੀ ਹੈ ਜੀ।
1: ਹਾਂਜੀ, ਇਹਦੇ ਵਿਚ ਦੇਖੋ ਖੱਕ ਸਾਹਿਬ ਜੀ, ਇੱਕ ਦੋ ਕੁ ਵਾਰੀ ਆਪਾਂ ਰੇਡੀਓ ਤੇ ਗੱਲ ਕੀਤੀ ਆ ਕਿ ਇੱਕ ਡੀਏਗੋ ਗਾਰਸੀਆ ਨਾਂ ਦਾ ਛੋਟਾ ਜਿਹਾ ਟਾਪੂ ਆ, ਉਹ ਭਾਰਤ ਤੋਂ ਜੇ ਆਪਾਂ ਸਾਊਥ ਵੱਲ ਨੂੰ ਜਾਈਏ, ਮਤਲਬ ਦੱਖਣ ਵੱਲ ਨੂੰ ਜਾਈਏ, ਤਾਂ ਉਹ ਭਾਰਤ ਤੋਂ ਕੋਈ 2000 ਮੀਲ ਦਾ ਐਸਟੀਮੇਟ ਲਾਵੇ ਆਪਾਂ, ਇੰਨੀ ਕੁ ਦੂਰ ਹੈਗਾ ਭਾਰਤ ਤੋਂ ਉਹ ਸਾਊਥ ਪੋਲ ਵੱਲ ਨੂੰ, ਜਿਹਨੂੰ ਐਂਟਾਰਕਟਿਕਾ ਕਹਿੰਦੇ ਆ। ਉਧਰ ਨੂੰ ਜਾਂਦਿਆਂ ਨੂੰ ਰਾਹ ਦੇ ਵਿਚ ਇਕ ਛੋਟਾ ਜਿਹਾ ਟਾਪੂ ਆਉਂਦਾ ਡੀਏਗੋ ਗਾਰਸੀਆ, ਉਹ ਸ਼ਾਇਦ ਕਿਸੇ ਸਪੇਨ ਦੇ ਬੰਦੇ ਨੇ ਪਹਿਲਾਂ ਸਭ ਤੋਂ ਪਹਿਲਾਂ ਲੱਭਿਆ ਸੀਗਾ, ਤੇ ਉਸ ਤੋਂ ਬਾਅਦ ਫਿਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਜਾਂ ਤਾਂ ਲੜ ਕੇ ਖੋ ਲਿਆ ਜਾਂ ਉਹਨੇ ਖਰੀਦ ਲਿਆ, ਇਹਦੇ ਬਾਰੇ ਚ ਮੇਰੇ ਕੋਲ ਬਹੁਤੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਹੈ। ਪਰ ਉੱਥੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ, ਉਹਨੇ ਆਪਣਾ ਇੱਕ ਮਿਲਟਰੀ ਦਾ ਬੇਸ ਬਣਾਇਆ ਹੋਇਆ ਸੀਗਾ ਉਸ ਆਈਲੈਂਡ ਦੇ ਉੱਤੇ, ਉਸ ਟਾਪੂ ਦੇ ਉੱਤੇ। ਔਰ ਇਹ ਜਿਹੜਾ ਟਾਪੂ ਆ ਡੀਏਗੋ ਗਾਰਸੀਆ, ਮੇਰਾ ਖਿਆਲ ਹੈ ਵੀ ਬਹੁਤ ਸਾਰੇ ਭਾਰਤ ਦੇ ਲੋਕਾਂ ਨੇ ਕਦੇ ਇਸ ਟਾਪੂ ਬਾਰੇ ਸੁਣਿਆ ਹੀ ਨਹੀਂ ਹੋਣਾ।
0: ਨਹੀਂ ਸੁਣਿਆ ਜੀ, ਬਿਲਕੁਲ।
1: ਅੱਛਾ, ਇਹ ਜਿਹੜਾ ਟਾਪੂ ਆ ਖੱਕ ਸਾਹਿਬ ਜੀ, ਜਿਹੜਾ ਇਰਾਨ ਆ, ਇਰਾਨ ਤੋਂ 4000 ਕਿਲੋਮੀਟਰ ਦੂਰ ਹੈਗਾ ਏ ਟਾਪੂ। ਤੇ ਇੱਥੇ ਪਹਿਲਾਂ ਜਿੱਦਾਂ ਆਪਾਂ ਗੱਲ ਕੀਤੀ ਆ, ਕਿਸੇ ਸਪੈਨਿਸ਼ ਦਾ ਜਾਂ ਕਿਸੇ ਨੇ ਹੋਰ ਨੇ ਲੱਭਿਆ ਸੀ, ਜਾਂ ਕਿਸੇ ਅੰਗਰੇਜ਼ ਨੇ, ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਟੇਕ ਓਵਰ ਕਰ ਲਿਆ, ਫਿਰ ਅਮਰੀਕਾ ਨੇ ਉਹਦੇ ਨਾਲ ਸਾਂਝ ਪਾ ਲਈ, ਤੇ ਅੱਜ ਦਾ ਜਿਹੜਾ ਸਮਾਂ ਆ, ਉੱਥੇ ਅਮਰੀਕਾ ਤੇ UK ਦੋਨਾਂ ਦੇ ਮਿਲਟਰੀ ਦੇ ਬੇਸ ਹੈਗੇ ਆ ਉਸ ਟਾਪੂ ਦੇ ਉੱਤੇ। ਔਰ ਉਹਦੇ ਉੱਤੇ ਮੇਰਾ ਖਿਆਲ ਨਹੀਂ ਪਈ ਕੋਈ ਹੋਰ ਸਿਵਿਲੀਅਨ ਜਾਂ ਹੋਰ ਲੋਕ ਰਹਿੰਦੇ ਹੋਣਗੇ, ਇਹਦੇ ਬਾਰੇ ਆਪਾਂ ਨੂੰ ਪੱਕਾ ਨਹੀਂ ਪਤਾ। ਤੇ ਉਹ ਮੈਂ ਅੱਜ ਖਬਰ ਗੂਗਲ ਤੇ ਸਰਚ ਵੀ ਮਾਰੀ ਸੀ, ਤੇ ਉਹ ਗੂਗਲ ਜਵਾਬ ਨਹੀਂ ਦੇ ਰਿਹਾ, ਉਹ ਕਹਿੰਦਾ ਮੈਂ ਇਸ ਵੇਲੇ ਗੁੰਗਾ ਹੋਇਆ, ਮੈਂ ਨਹੀਂ ਬੋਲ ਸਕਦਾ,
0: ਹੁਣ ਨਹੀਂ ਬੋਲਣਾ ਮੈਂ ਜੀ,
1: ਹੁਣ ਕੀ ਬੋਲਣਾ ਕਹਿੰਦਾ। ਤੇ ਇੱਥੇ ਖੱਕ ਸਾਹਿਬ ਜੀ, ਹੋਇਆ ਕੀ ਆ ਕਿ ਦੇਖੋ, ਇੰਨੀ ਦੂਰ 4000 ਕਿਲੋਮੀਟਰ ਜਿਹੜੀ ਉਹ ਵਾਟ ਆ, ਉੱਥੇ ਇਰਾਨ ਨੇ 2 ਮਿਸਲਾਂ ਖੱਕ ਸਾਹਿਬ ਜੀ ਮਾਰੀਆਂ, ਛੱਡੀਆਂ, ਦਾਗੀਆਂ।
0: ਅੱਛਾ ਜੀ।
1: ਤੇ ਜਿਨ੍ਹਾਂ ਦੇ ਵਿਚੋਂ ਕਿਹਾ ਜਾਂਦਾ, ਇਹ ਕਿਹਾ ਜਾਂਦਾ ਪਰ ਮੇਰਾ ਵਿਸ਼ਵਾਸ ਨਹੀਂ ਹੈ, ਕਿਹਾ ਜਾਂਦਾ ਕਿ ਇੱਕ ਮਿਸਲ ਸੀ ਜਿਹੜੀ ਉਹ ਰਾਹ ਚ ਡਿੱਗ ਪਈ, ਆਪੇ ਫਟ ਗਈ, ਤੇ ਦੂਸਰੀ ਮਿਸਲ ਉਹਦੇ ਉੱਤੇ ਜਾ ਕੇ ਵੱਜੀ ਉਸ ਦੇਸ਼ ਦੇ ਉੱਤੇ,
0: ਉਸ ਟਾਪੂ ਦੇ ਉੱਤੇ।
1: ਉਹਦਾ ਜਿਹੜਾ ਨੁਕਸਾਨ ਆ, ਅਜੇ ਤੱਕ ਕੋਈ ਖਬਰ ਬਾਹਰ ਨਹੀਂ ਆ ਸਕੀ, ਤੇ ਸ਼ਾਇਦ ਆਵੇ ਵੀ ਨਾ, ਕਿਉਂਕਿ ਉੱਥੇ ਹਰੇਕ ਕੋਲ ਸੈਲਫਨ ਤਾਂ ਹੋਣਾ ਨੀ, ਉੱਥੇ ਤਾਂ ਬੁੱਧੀ ਹੋਣੀ, ਜੋ ਕੁਛ ਉਹਨਾਂ ਤੋਂ ਖਬਰ ਬਾਹਰ ਆਉਣ ਦੇਣਗੇ ਉਨੀ ਚਾਹੀ ਆਊਗੀ ਨਾ।
0: ਬਿਲਕੁਲ।
1: ਸੋ ਇਸ ਕਾਰਨ ਉੱਥੋਂ ਪਤਾ ਨੀ ਕੋਈ ਖਬਰ ਬਾਹਰ ਆਉਣੀ ਆ ਜਾਂ ਨਹੀਂ ਆਉਣੀ, ਇਹਦੇ ਬਾਰੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨੀ ਹੈਗਾ। ਤੇ ਪਰ ਹੁਣ ਇਹਦੇ ਨਾਲ ਖੱਕ ਸਾਹਿਬ ਜੀ ਹੋਇਆ ਕੀ ਆ, ਇਸ ਖਬਰ ਦੇ ਨਾਲ ਨੁਕਸਾਨ ਤਾਂ ਜਿਹੜਾ ਹੋਇਆ ਹੋਊਗਾ, ਥੋੜਾ ਹੋਇਆ ਹੋਊਗਾ ਜਾਂ ਬਹੁਤਾ ਹੋਇਆ ਹੋਊਗਾ, ਪਰ ਇਹਦੇ ਨਾਲ ਸਾਰਾ ਹੀ ਯੂਰਪਿਆ ਜਿਹੜਾ
0: ਕੰਬ ਗਿਆ,
1: ਤੇ ਵਿੱਚੇ ਅਮਰੀਕਾ, ਇਹਨਾਂ ਨੂੰ ਇਸ ਗੱਲ ਦੀ ਸ਼ਾਇਦ, ਜਦੋਂ ਟਰੰਪ ਸਾਹਿਬ ਨੇ ਨੇਤਾਨਯਾਹੂ ਦੇ ਨਾਲ ਰਲ ਕੇ ਦੋਹਾਂ ਨੇ ਅਟੈਕ ਕੀਤਾ ਸੀ ਇਰਾਨ ਦੇ ਉੱਤੇ, ਉਹਨਾਂ ਨੂੰ ਸ਼ਾਇਦ ਇਰਾਨ ਦੀ ਸ਼ਕਤੀ ਆ ਜਿਹੜੀ, ਉਹਦੇ ਬਾਰੇ ਕੋਈ ਕਨਸੋ ਨਹੀਂ ਸੀ ਕਿ ਇਰਾਨ ਕੀ ਆ। ਤੇ ਹੁਣ ਜਦੋਂ ਇਹ ਮਿਸਲਾਂ 2 ਇਰਾਨ ਤੋਂ ਉੱਥੇ ਨੂੰ ਗਈਆਂ, ਤੇ ਹੁਣ ਅਮਰੀਕਾ ਤੱਕ ਵੀ ਉਹ ਆ ਸਕਦੀਆਂ, ਤੇ ਸਾਰਾ ਯੂਰਪ ਵੀ ਉਹਦੀ ਰੇਂਜ ਦੇ ਥੱਲੇ ਆ।
0: ਬਿਲਕੁਲ। ਇਹ ਹੈ ਕਿ ਚੀਮਾ ਸਾਹਿਬ, ਯੂਰਪ ਤੋਂ ਜਾਂ ਅਮਰੀਕਾ ਤੋਂ ਕਿੰਨੀ ਕੁ ਦੂਰ ਹੈ ਟਾਪੂ ਜਿਹੜਾ?
1: ਇਹ ਤਾਂ ਇੰਡੀਆ ਦੇ ਉਧਰ ਆ ਨਾ, ਇੱਥੋਂ ਤਾਂ ਦੂਰ ਆ ਬਹੁਤ।
0: ਅੱਛਾ, ਇੱਥੋਂ ਦੂਰ ਆ,
1: ਉਹ ਤਾਂ ਇੰਡੀਆ ਦੇ ਜਿੱਦਲੇ ਪਾਸੇ ਲੰਕਾ ਆ ਨਾ, ਉੱਥੋਂ ਗਾਹਾਂ ਜਾ ਕੇ ਸਮੁੰਦਰ ਵਿਚ ਆ।
0: ਅੱਛਾ, ਲੰਕਾ ਤੋਂ ਅੱਗੇ ਜਾ ਕੇ ਆ।
1: ਹਾਂ, ਲੰਕਾ ਤੋਂ ਅੱਗੇ ਜਾ ਕੇ ਸਮੁੰਦਰ ਦੇ ਵਿਚ ਆ, ਕੋਈ 2000 ਮੀਲ ਦਾ ਏਰੀਆ ਜਿਹੜਾ ਇੰਡੀਆ ਤੋਂ ਉੱਥੇ ਤੱਕ ਹੈਗਾ ਆ। ਪਰ ਇਰਾਨ ਤੋਂ ਉਹ 4000 ਕਿਲੋਮੀਟਰ ਆ।
0: ਬੱਲੇ ਬੱਲੇ ਚੀਮਾ ਸਾਹਿਬ, ਇਹ ਤੇ ਜੇ ਇਹ ਤੇ 7-8 ਮਿੰਟਾਂ ਚ ਉੱਥੇ ਪਹੁੰਚ ਜਾਂਦੀ ਹੈ ਤੇ ਜਹਾਜ਼ ਦਾ ਵੀ ਮਿਜ਼ਾਈਲਾਂ ਜਿਹੜੀਆਂ ਬਣਾ ਦਿੱਤੀਆਂ ਰੱਬ ਪਤਾ ਨੀ ਕਿਹੜੀ ਟੈਕਨੋਲੋਜੀ ਕਿਹੜਾ ਹਿਸਾਬ ਕਿਤਾਬ ਆ ਉੱਥੇ ਜਾ ਕੇ ਟਾਰਗੇਟ ਤੇ ਲੱਗਦੀਆਂ ਜਾ ਕੇ।
1: ਹਾਂਜੀ ਹਾਂਜੀ ਤੇ ਇਹ ਹੁਣ ਕੀ ਆ ਕਿ ਹੁਣ ਸ਼ਾਇਦ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਸ਼ਾਇਦ ਜਿਹੜਾ ਯੂਰਪ ਆ ਉਹਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਮਿਸਲਾਂ ਹੈਗੀਆਂ ਆ ਜਿਹਦੇ ਕਾਰਨ ਯੂਰਪ ਆ ਜਿਹੜਾ ਉਹ ਅਮਰੀਕਾ ਦੇ ਨਾਲ ਰਲ ਨਹੀਂ ਰਿਹਾ।
0: ਇਹੀ ਰੀਜ਼ਨ ਹੋ ਸਕਦਾ,
1: ਆਪਾਂ ਅੰਦਾਜ਼ਾ ਲਾ ਰਹੇ।
0: ਹਾਂਜੀ ਹਾਂਜੀ ਰੀਜ਼ਨ ਹੋ ਸਕਦਾ, ਹੋ ਸਕਦਾ ਜੀ,
1: ਹਾਂ ਹੋ ਸਕਦਾ, ਇਹ ਪੋਸੀਬਿਲਿਟੀ ਆਪਾਂ ਕਹਿ ਰਹੇ ਹਾਂ ਕਿ ਇਸ ਕਰਕੇ ਵੀ ਹੋ ਸਕਦਾ ਕਿ ਯੂਰਪ ਆ ਜਿਹੜਾ ਨੇਟੋ ਆ ਈਯੂ ਆ ਉਹ ਕੋਈ ਵੀ ਦੇਸ਼ ਆ ਉਹਨਾਂ ਦੇ ਵਿੱਚੋਂ ਜਿਹੜਾ ਆ ਉਹ ਲੱਤ ਨਹੀਂ ਲਾ ਰਿਹਾ, ਉਹ ਟਰੰਪ ਦੇ ਨਾਲ ਖੜਨੇ ਨੂੰ ਤਿਆਰ ਨਹੀਂ ਤੇ ਨਾ ਇਜ਼ਰਾਈਲ ਦੇ ਨਾਲ ਖੜਨੇ ਨੂੰ ਤਿਆਰ ਆ। ਸ਼ਾਇਦ ਇਸੇ ਹੀ ਕਾਰਨ ਜਿਹੜੇ ਆ ਉਹ ਇੰਗਲੈਂਡ ਆ ਜਿਹੜਾ ਸਾਈਪ੍ਰਸ ਉਹ ਟਾਪੂ ਆ ਉੱਥੇ ਵੀ ਇੰਗਲੈਂਡ ਦਾ ਵੀ ਬੇਸ ਆ ਤੁਹਾਨੂੰ ਪਤਾ, ਤੇ ਇਰਾਨ ਨੇ ਉੱਥੇ ਇੱਕ ਅੱਧੀ ਮਿਸਲ ਮਾਰੀ ਵੀ ਆ, ਇਸੇ ਕਰਕੇ ਸ਼ਾਇਦ ਜਿਹੜਾ ਉਹ ਹੈਗਾ ਆਪਣੇ ਇੰਗਲੈਂਡ ਆ ਉਹ ਕਹਿ ਰਿਹਾ ਕਿ ਮੈਂ ਭਾਈ ਤੇਰੇ ਨਾਲ ਨਹੀਂ ਰਲਣਾ ਅਮਰੀਕਾ ਨੂੰ, ਉਹਨੂੰ ਸ਼ਾਇਦ ਇਸ ਗੱਲ ਦਾ ਪਹਿਲਾਂ ਹੀ ਪਤਾ ਹੋਵੇ ਕਿ ਇਰਾਨ ਕੋਲ ਇਹ ਚੀਜ਼ ਹੈਗੀ ਆ, ਜੇ ਮੈਂ ਲੱਗਿਆ ਤਾਂ ਮੈਂ ਵੀ ਖਤਮ ਹੋ ਜਾਣਾ। ਸੋ ਇਹ ਵੀ ਹੋ ਸਕਦਾ ਆ,
0: ਚੁੱਪ ਚੁਪੀ ਤੇ ਬੈਠਿਆ ਦਾ ਪੰਗਾ ਲੈਣ ਵਾਲੀ ਗੱਲ ਆ ਜੀ, ਜਿਹੜਾ ਮੁਲਕ ਨਹੀਂ ਚਾਹੁੰਦਾ ਚੁੱਪ ਕਰਕੇ ਬੈਠੋ। ਇੰਡੀਆ ਦੇਖੋ ਦੋਨੇ ਬੰਨੇ ਸਿਆਸਤ ਖੇਡ ਰਿਹਾ,
1: ਬਿਲਕੁਲ
0: ਹਾਂ, ਦਵਾਈਆਂ ਵੀ ਭੇਜ ਰਿਹਾ ਇਰਾਨ ਨੇ ਬਣਾ ਕੇ ਰੱਖੀ ਆ, ਇਸਰਾਇਲ ਨਾਲ ਵੀ ਨਹੀਂ ਵਿਗਾੜੀ ਤੇ ਅਮਰੀਕਾ ਨਾਲ ਵੀ ਨਹੀਂ ਵਿਗਾੜੀ, ਮਤਲਬ ਚੁੱਪ ਕਰ ਜਾਓ ਤੁਸੀਂ, ਜਰੂਰੀ ਤੇ ਨੀ ਪੰਗਾ ਲੈਣਾ, ਪਰ ਇਹ ਆ ਕਿ ਉਹ ਪੁਸ਼ ਕਰਦੇ ਨਾ ਕਿ ਸਾਡੇ ਨਾਲ, ਹੁਣ ਜਿਦਾਂ ਪਾਕਿਸਤਾਨ ਆ ਜਾਂ ਹੋਰ ਮੁਲਕ ਆ ਉਹਨਾਂ ਨੂੰ ਪੁਸ਼ ਕਰਦੇ ਆ,
1: ਪੁੱਛ ਕਰਦੇ ਆ, ਬਿਲਕੁਲ। ਹੁਣ ਕੋਈ ਵੀ ਕੰਟਰੀ ਆ ਜਿਹੜਾ ਉਹ ਅਮਰੀਕਾ ਦੇ ਨਾਲ ਤੇ ਨੇਤਾਨਯਾਹੂ ਦੇ ਨਾਲ ਰਲਣੇ ਨੂੰ ਜਾਂ ਖੜਨੇ ਨੂੰ ਤਿਆਰ ਨਹੀਂ ਹੈ,
0: ਬਿਲਕੁਲ।
1: ਔਰ ਦੂਸਰਾ ਪਾਸਾ ਖਕਸਾ ਜੀ ਇਹ ਵੀ ਹੋ ਗਿਆ ਕਿ ਜਦੋਂ ਵੈਨਜ਼ੂਏਲਾ ਦੇ ਉੱਤੇ ਜਾ ਕੇ ਹਮਲਾ ਕਰਕੇ ਉੱਥੇ ਦੇ ਪ੍ਰੈਜੀਡੈਂਟ ਨੂੰ ਅਰੈਸਟ ਕਰਕੇ ਲਿਆਂਦਾ, ਔਰ ਅੱਜ ਦੀ ਖਬਰ ਦੇ ਵਿੱਚ ਵੀ ਟਰੰਪ ਸਾਹਿਬ ਕਹਿ ਰਹੇ ਆ ਕਿ ਆਈ ਐਮ ਗੋਇੰਗ ਟੂ ਟੇਕ ਕਿਊਬਾ,
0: ਕਹਿ ਰਹੇ ਹਜੇ ਉਧਰਲੀ ਜੰਗ ਖਤਮ ਨਹੀਂ ਹੋਈ ਤੇ ਨਵੇਂ ਸਿਰੇ ਪੰਗਾ।
1: ਹਾਂਜੀ ਉਹ ਕਹਿੰਦੇ ਆ ਕਿ ਮੈਂ ਜਿੱਦਣ ਉਹਦੀ ਉਹਦੇ ਨਾਲ ਲੜਾਈ ਬੰਦ ਹੋ ਗਈ ਮੇਰੀ ਇਰਾਨ ਦੇ ਨਾਲ, ਜਿਹੜੀ ਲੱਗਦਾ ਨੀ ਪੇ ਦੀ ਛੇਤੀ ਹੋਣੀ ਆ।
0: ਕਿਊਬਾ ਨੂੰ ਕਿਉਂ ਜੀ, ਕਿਊਬਾ ਨੇ ਕੀ ਕੀਤਾ ਐਸਾ ਕੰਮ ਜਿਹਦਾ ਉਹਦੇ ਨਾਲ
1: ਖੱਕ ਸਾਹਿਬ ਜੀ? ਕਿਊਬਾ ਨੇ ਕੁਛ ਨੀ ਕੀਤਾ ਇਸ ਧਰਤੀ ਦੇ ਉੱਤੇ। ਸਰੋਤਿਓ ਮੇਰੇ ਵੀਰੋ ਸੁਣੋ, ਗੱਲ ਧਿਆਨ ਨਾਲ ਸੁਣਨੇ ਵਾਲੀ ਆ। ਇੱਕ ਪਾਸੇ ਜਿਹੜਾ ਰੂਲ ਆ ਉਹ ਜਿਹਨੂੰ ਕਮਿਊਨਿਸਟ ਕੰਟਰੀ ਕਹਿੰਦੇ ਆ, ਤੇ ਦੂਸਰੇ ਪਾਸੇ ਜਿਹਨੂੰ ਕੈਪੀਟਲਿਜ਼ਮ ਕਹਿੰਦੇ ਆ। ਜਿਹੜਾ ਕੈਪੀਟਲਿਜ਼ਮ ਆ ਉਹ ਉਹਦਾ ਰੂਲ ਆ ਜਿਹੜਾ ਉਹ ਇਹ ਆ ਕਿ ਮੈਂ ਪੈਸੇ ਕਮਾਉਣੇ ਆ ਚਾਹੇ ਮੈਨੂੰ ਕੁਛ ਵੀ ਕਰਨਾ ਪਵੇ, ਮੈਨੂੰ ਪੈਸਾ ਚਾਹੀਦਾ ਚਾਹੇ ਮੈਨੂੰ ਆਪਣੀ ਮਾਂ ਵੇਚਣੀ ਪਵੇ ਚਾਹੇ ਧੀ ਵੇਚਣੀ ਪਵੇ, ਮੇਰੇ ਕੋਲ ਪੈਸਾ ਹੋਣਾ ਚਾਹੀਦਾ। ਇਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਕੈਪੀਟਲਿਜ਼ਮ, ਪੈਸਾ ਹੀ ਸਭ ਕੁਛ ਆ, ਹੋਰ ਕਿਸੇ ਚੀਜ਼ ਦੀ ਕੋਈ ਵੈਲਿਊ ਨਹੀਂ ਹੈ। ਦੂਸਰੇ ਪਾਸੇ ਕਮਿਊਨਿਜ਼ਮ ਆ ਜਿਹੜਾ, ਜਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਆ, ਸੋਸ਼ਲਿਜ਼ਮ ਤੇ ਕਮਿਊਨਿਜ਼ਮ ਦੇ ਵਿੱਚ ਖਾਕਸਾ ਵੀ ਥੋੜਾ ਜਿਹਾ ਹੀ ਫਰਕ ਹੁੰਦਾ, ਬਹੁਤਾ ਨਹੀਂ ਹੁੰਦਾ। ਤੇ ਬਾਕੀ ਜਿਹੜਾ ਹਿੰਦੂਇਜ਼ਮ ਆ ਜਾਂ ਇਸਲਾਮ ਆ ਉਹ ਵੀ ਉਹਦੀਆਂ ਵੀ ਜਿਹੜੀਆਂ ਨੀਤੀਆਂ ਜੇ ਆਪਾਂ ਦੇਖੀਏ ਇਹਦੇ ਨਾਲ ਮਿਲਦੀਆਂ ਹੁੰਦੀਆਂ ਕਮਿਊਨਿਜ਼ਮ ਦੇ ਨਾਲ। ਉੱਥੇ ਇਹ ਹੁੰਦਾ ਵੀ ਹਰ ਇੱਕ ਬੰਦੇ ਨੂੰ ਨੌਕਰੀ ਗੌਰਮੈਂਟ ਦਾ ਫਰਜ਼ ਆ ਦੇਣੀ, ਹਰ ਇੱਕ ਬੰਦੇ ਨੂੰ ਗੌਰਮੈਂਟ ਦਾ ਫਰਜ਼ ਬਣਦਾ ਕਿ ਨੌਕਰੀ ਦੇਣੀ। ਜੇ ਉਹ ਨੌਕਰੀ ਨਹੀਂ ਦੇ ਸਕਦੀ ਤੇ ਉਹਨੂੰ ਰਹਿਣ ਵਾਸਤੇ ਇੱਕ ਛੱਤ ਚਾਹੀਦੀ ਆ ਤੇ ਉਹਦੇ ਪਹਿਨਣ ਵਾਸਤੇ ਕੱਪੜੇ ਲੀੜੇ ਚਾਹੀਦੇ ਤੇ ਉਹ ਐਜੂਕੇਸ਼ਨ ਵਾਸਤੇ ਸਕੂਲ ਚਾਹੀਦਾ। ਉੱਥੇ ਕੋਈ ਸਰਮਾਏਦਾਰ ਨਹੀਂ ਹੁੰਦਾ, ਇੱਦਾਂ ਨੀ ਪਈ ਇੱਕ ਦੇ ਕੋਲ ਅਰਬਾਂ ਖਰਬਾਂ ਰੁਪਈਏ ਤੇ ਦੂਜਾ ਵਿਚਾਰੇ ਨੂੰ ਰੋਟੀ ਵੀ ਨੀ ਜੁੜਦੀ। ਉਹਨੂੰ ਕਹਿੰਦੇ ਆ ਕਮਿਊਨਿਜ਼ਮ, ਉਸੇ ਨੂੰ ਹਿੰਦੂਇਜ਼ਮ ਕਹਿ ਦਿੰਦੇ ਆ। ਪਰ ਉਹ ਰੂਲ ਆ ਜਿਹੜੇ ਜਦੋਂ ਹੁਣ ਹਿੰਦੂਇਜ਼ਮ ਆ ਖਾਕਸਾ ਵੀ ਦੇਖੋ, ਇੱਕ ਖਾਕਸਾ ਵੀ ਹੋਰ ਨੁਕਤਾ ਆਪਣਾ ਆਪਣੇ ਸਰੋਤਿਆਂ ਨੂੰ ਦੱਸਦੇ ਆ। ਦੇਖੋ ਜਦੋਂ ਕਿਸੇ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ
0: ਜੀ,
1: ਉਹਦੇ ਵਿੱਚ ਫਿਰ ਮਗਰੋਂ ਹੋਰ ਧਰਮ ਪੈਦਾ ਕਿਉਂ ਹੁੰਦਾ?
0: ਹਾਂ ਇਹ ਵੀ ਪੁਆਇੰਟ ਆ।
1: ਜਦੋਂ ਇੱਕ ਦੇਸ਼ ਦੇ ਵਿੱਚ ਇੱਕ ਧਰਮ ਦੇ ਲੋਕ ਰਹਿੰਦੇ ਆ ਉਹ ਸੁਖੀ ਆ, ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ?
0: ਜਿੱਦਾਂ ਹੁਣ ਇੰਡੀਆ ਦੇ ਵਿੱਚ ਕੁਛ ਜਥੇਬੰਦੀਆਂ, ਹਿੰਦੂ ਜਥੇਬੰਦੀਆਂ ਰੌਲਾ ਪਾਉਂਦੀਆਂ ਕਿ ਹਿੰਦੂਆਂ ਨੂੰ ਖਤਰਾ, ਉਹ 70% ਤੇ ਤੁਸੀਂ ਹੋ, 80% ਤੁਹਾਨੂੰ ਕਿਹਦੇ ਤੋਂ ਖਤਰਾ? ਇਹ ਸਮੇਂ ਤੋਂ ਬਾਹਰ ਆ ਜੀ।
1: ਬਿਲਕੁਲ ਬਿਲਕੁਲ ਇਹੀ ਗੱਲ ਤਾਂ ਅਮਰੀਕਾ ਚ ਹੋ ਰਿਹਾ। ਅਮਰੀਕਾ ਨੂੰ ਆਰਾਮ ਤੋਂ ਕਾਹਦਾ ਖਤਰਾ?
0: ਕੋਈ ਖਤਰਾ
1: ਇੰਗਲੈਂਡ ਨੂੰ ਕਾਹਦਾ ਖਤਰਾ?
0: ਨਾ,
1: ਇਹ ਸਾਰਾ ਕੁਛ ਆ ਜਿਹੜਾ ਇਸੇ ਤਰ੍ਹਾਂ ਜਿਹੜੀ ਤੁਸੀਂ ਦੇਖੋ ਬੜਾ ਵਧੀਆ ਪੁਆਇੰਟ ਤੁਸੀਂ ਸਾਹਮਣੇ ਲਿਆਂਦਾ ਭਾਈ ਐਵੇਂ ਤੁਸੀਂ ਖਤਰਾ ਬਣਾਈ ਜਾਂਦੇ ਆ ਜਿਹਦੇ ਕੋਲ ਜਿਆਦਾ ਹਥਿਆਰ ਆ ਉਹਨੂੰ ਹੀ ਖਤਰਾ ਜਿਆਦਾ
0: ਬਿਲਕੁਲ ਬਿਲਕੁਲ
1: ਹੈ ਨਾ ਸੋ ਹੁਣ ਕੀ ਆ ਕਿ ਜਦੋਂ ਗੱਲ ਆਪਾਂ ਪੁਆਇੰਟ ਆਪਾਂ ਕਰਦੇ ਸੀਗੇ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਸੀ ਕਿ ਜਦੋਂ ਕੋਈ ਇੱਕ ਦੇਸ਼ ਦੇ ਵਿੱਚ ਧਰਮ ਹੈਗਾ ਉੱਥੇ ਦੂਸਰਾ ਧਰਮ ਪੈਦਾ ਹੀ ਕਿਉਂ ਹੁੰਦਾ ਉਹਦੇ ਪਿੱਛੇ ਵੀ ਤਖ਼ਤ ਸਾਹਿਬ ਜੀ ਜਿਹੜਾ ਪੁਆਇੰਟ ਆ ਉਹ ਇਹੀ ਆ ਕਿ ਸਰਮਾਏਦਾਰੀ ਕੈਪੀਟਲਿਜ਼ਮ ਜਿਹਨੂੰ ਕਹਿੰਦੇ ਆ ਕਿਉਂਕਿ ਜਿਹੜੇ ਜਿਸ ਵੀ ਦੇਸ਼ ਦੇ ਵਿੱਚ ਜਾਂ ਜਿੱਥੇ ਵੀ ਦੁਨੀਆਂ ਦੇ ਵਿੱਚ ਜਾਂ ਕਿਸੇ ਦੇਸ਼ ਦੇ ਵਿੱਚ ਵੀ ਜਦੋਂ ਜਿਹੜੇ ਲੋਕ ਆ ਧਾਰਮਿਕ ਲੀਡਰ ਹੁੰਦੇ ਆ ਨਾ ਜਿਹੜੇ ਆਗੂ ਹੁੰਦੇ ਆ ਤਖ਼ਤ ਸਾਹਿਬ ਜੀ ਜਦੋਂ ਤੁਸੀਂ ਕਿਸੇ ਨੂੰ ਪਾਵਰ ਦਿੰਦੇ ਆ ਜਾਂ ਕਿਸੇ ਦੇ ਹੱਥ ਪਾਵਰ ਹੁੰਦੀ ਆ ਉਹਦੇ ਵਿੱਚੋਂ ਕਿਤੇ ਹਜ਼ਾਰਾਂ ਲੱਖਾਂ ਚੋਂ ਇੱਕ ਅੱਧਾ ਹੀ ਬੰਦਾ ਹੁੰਦਾ ਜਿਹੜਾ ਆਪਣੀ ਜਿਹੜੀ ਪਾਵਰ ਦਾ ਗਲਤ ਫਾਇਦਾ ਨਹੀਂ ਉਠਾਉਂਦਾ
0: ਬਿਲਕੁਲ
1: ਅੱਛਾ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਕੋਈ ਧਰਮ ਹੈਗਾ ਜਦੋਂ ਜਿਹੜੇ ਆਗੂ ਹੁੰਦੇ ਆ ਉਹ ਉਸ ਸਿਸਟਮ ਦਾ ਗਲਤ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਆ ਉਸੇ ਸਿਸਟਮ ਦੇ ਵਿੱਚੋਂ ਹੀ ਖਾਕ ਸਾਹਿਬ ਜੀ ਜਿਹੜੇ ਸੱਚੇ ਸੁੱਚੇ ਲੋਕ ਹੁੰਦੇ ਆ ਉਹ ਉਹਨਾਂ ਦੇ ਖਿਲਾਫ਼ ਖੜੇ ਹੋ ਜਾਂਦੇ ਆ
0: ਬਿਲਕੁਲ
1: ਜਦੋਂ ਉਹ ਖਿਲਾਫ਼ ਖੜੇ ਹੋ ਜਾਂਦੇ ਆ ਉਹ ਕਹਿੰਦੇ ਆ ਜਿਹੜੇ ਤੁਹਾਡੇ ਅਸੂਲ ਆ ਸਾਨੂੰ ਇਹ ਚੰਗੇ ਲੱਗਦੇ ਅਸੀਂ ਤੁਹਾਤੋਂ ਵੱਖਰੇ ਹੋ ਕੇ ਨਵੇਂ ਅਸੂਲ ਬਣਾ ਲੈਣੇ ਆ ਤੇ ਅਸੀਂ ਆਪਣੇ ਹਿਸਾਬ ਨਾਲ ਬੰਧਨ ਬਣਾ ਲੈਣੇ ਤੇ ਅਸੀਂ ਉਹਨਾਂ ਤੇ ਚੱਲਣਾ ਤੇ ਸਾਡੇ ਨਾਲ ਜਿਹੜੇ ਲੋਕ ਸਹਿਮਤ ਹੋਣਗੇ ਉਹ ਵੀ ਸਾਡੇ ਨਾਲ ਹੀ ਚੱਲਣਗੇ ਇਹ ਕਾਰਨ ਆ ਇੱਕ ਧਰਮ ਚੋਂ ਦੂਜਾ ਧਰਮ ਨਿਕਲਣ ਦੇ ਔਰ ਇਹੀ ਭਾਰਤ ਵਿੱਚ ਹੋਇਆ ਪਹਿਲਾਂ ਦੇਖੋ ਉੱਥੇ ਧਰਮ ਹੀ ਹੈ ਨਹੀਂ ਸੀ ਤੇ ਉੱਥੇ ਉਹ ਹਿੰਦੂਇਜ਼ਮ ਚੱਲ ਪਿਆ ਉਦੋਂ ਪਹਿਲਾਂ ਸਨਾਤਨ ਧਰਮ ਸੀਗਾ ਫਿਰ ਉਸ ਤੋਂ ਬਾਅਦ ਕਈ ਧਰਮ ਇੱਕੋ ਵਾਰੀ ਵੀ ਨਿਕਲੇ ਇੱਕੋ ਵਾਰੀ ਵੀ ਪੈਦਾ ਹੋਏ ਪਹਿਲਾਂ ਉਹ ਰਾਮਚੰਦਰ ਆਇਆ ਉਹਨੇ ਆਪਣਾ ਧਰਮ ਚਲਾ ਤਾ ਫਿਰ ਕ੍ਰਿਸ਼ਨ ਜੀ ਆਏ ਉਹਨੇ ਮਹਾਭਾਰਤ ਬਣਾ ਤਾ ਉਹਨੇ ਆਪਣਾ ਚਲਾ ਤਾ ਉਸ ਤੋਂ ਬਾਅਦ ਫਿਰ ਮੰਗੋਲੀਅਨ ਆ ਗਏ ਉਹ ਆਪਣਾ ਧਰਮ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਰਬੀ ਆ ਗਿਆ ਉਸ ਤੋਂ ਬਾਅਦ ਪਰਸ਼ੀਅਨ ਆ ਗਿਆ ਉਹ ਸਾਰੇ ਆਪਣਾ ਆਪਣਾ ਧਰਮ ਉੱਥੇ ਆਪਣੀ ਆਪਣੀ ਭਾਸ਼ਾ ਭਾਰਤ ਵਿੱਚ ਲੈ ਕੇ ਚਲੇ ਗਏ
0: ਬਿਲਕੁਲ
1: ਤੇ ਉਸ ਤੋਂ ਬਾਅਦ ਸਾਰਿਆਂ ਤੋਂ ਬਾਅਦ ਫਿਰ ਆ ਗਿਆ ਬ੍ਰਿਟਿਸ਼ ਆ ਗਏ
0: ਅੱਛਾ ਚੀਮਾ ਸਾਹਿਬ ਇਹ ਦੱਸੋ ਕਿ ਇਹ ਜਦੋਂ ਅੰਗਰੇਜ਼ ਆਏ ਇਹਨਾਂ ਦੇ ਆਉਣ ਤੋਂ ਪਹਿਲਾਂ ਕ੍ਰਿਸਚਨ ਇੰਡੀਆ ਜਾਂ ਜੋ ਉਸ ਵੇਲੇ ਦਾ ਮਹਾ ਇੰਡੀਆ ਸੀ ਉਹਦੇ ਵਿੱਚ ਹੈਗੀ ਸੀ ਜਾਂ ਇਹ ਬਾਅਦ ਦੇ ਵਿੱਚ ਪੈਦਾ ਹੋਈ
1: ਇਹ ਜਿਹੜੇ ਕ੍ਰਿਸਚਨ ਆ ਖਾਕ ਸਾਹਿਬ ਜੀ ਇਹ ਪਹਿਲਾਂ ਕੋਈ ਨਹੀਂ ਸੀਗਾ ਇਹ 2000 ਸਾਲ ਅੱਜ ਤੋਂ ਪਹਿਲਾਂ ਦੇਖੋ ਜਿੱਥੋਂ ਇਹ ਧਰਮ ਪੈਦਾ ਹੋਇਆ ਤਿੰਨੋ ਹੀ ਧਰਮ ਤਿੰਨੋ ਹੀ ਕ੍ਰਿਸਚੀਅਨਿਟੀ ਇਸਲਾਮ ਤੇ ਯੂਡਿਜ਼ਮ ਜਿਹਨਾਂ ਨੂੰ ਯਹੂਦੀ ਕਹਿੰਦੇ ਆ ਇਹ ਤਿੰਨੋ ਹੀ ਧਰਮ ਇੱਕੋ ਹੀ ਥਾਂ ਤੋਂ ਪੈਦਾ ਹੋਏ ਆ ਉੱਥੇ ਯਰੂਸ਼ਲਮ ਚੋਂ ਹੀ
0: ਉੱਥੇ ਹੋਏ ਪੈਦਾ ਬਿਲਕੁਲ
1: ਤਿੰਨੋ ਹੀ ਉੱਥੋਂ ਹੀ ਪੈਦਾ ਹੋਏ ਆ ਔਰ ਇਹ ਸਾਰੇ ਪਹਿਲਾਂ ਹਿੰਦੂ ਸੀ ਇਹ ਗਾਂ ਦੀ ਪੂਜਾ ਕਰਦੇ ਸੀ ਸਾਰੇ ਧਰਮ ਹੁਣ ਹੋਇਆ ਕੀ ਆ ਖਾਕ ਸਾਹਿਬ ਜਦੋਂ ਕਿਸੇ ਸਮਾਜ ਦੇ ਵਿੱਚ ਜਿਹੜੇ ਰੂਲ ਹੁੰਦੇ ਆ ਪਹਿਲੇ ਬਣਿਓ ਉਹ ਰੂਲ ਆ ਜਿਹੜੇ ਜਿਸ ਤਰ੍ਹਾਂ ਪਾਪੂਲੇਸ਼ਨ ਵੱਧਦੀ ਆ ਜਾਂ ਕਿਤੇ ਕਾਲ ਪੈ ਗਿਆ ਮੀਂਹ ਨਹੀਂ ਪਿਆ ਜਾਂ ਕਿਤੇ ਬਹੁਤ ਮੀਂਹ ਪੈ ਗਿਆ ਤੇ ਲੋਕਾਂ ਕੋਲ ਜਦੋਂ ਰੋਜੀ ਰੋਟੀ ਨਹੀਂ ਬਣਦੀ ਫਿਰ ਉਹ ਅਸੂਲ ਦੇਖਦੇ ਆ ਪਈ ਯਾਰ ਇਹਨਾਂ ਅਸੂਲਾਂ ਨੂੰ ਜੇ ਥੋੜਾ ਜਿਹਾ ਭੰਨ ਕੇ ਇੱਦਾਂ ਕਰ ਲਈ ਤਾਂ ਆਪਾਂ ਆਪਣਾ ਜਿਹੜਾ ਸਮਾਜ ਆ ਉਹ ਬਚ ਸਕਦਾ ਆ ਸੋ ਇਹ ਜਿਹੜੇ ਤਿੰਨੋ ਹੀ ਧਰਮ ਸੀਗੇ ਜਦੋਂ ਲੋਕ ਕਰਪਟ ਹੋ ਗਏ ਉਹ ਹਿੰਦੂਇਜ਼ਮ ਨੂੰ ਮੰਨਣੋਂ ਹਟ ਗਏ ਇਸ ਇਲਾਕੇ ਦੇ ਵਿੱਚ ਜਿੱਥੇ ਯਰੂਸ਼ਲਮ ਆ ਇਜ਼ਰਾਇਲ ਆ ਉਹਨਾਂ ਨੇ ਫਿਰ ਉਹੀ ਜਿਹੜਾ ਪੁਰਾਣਾ ਧਰਮ ਸੀ ਹਿੰਦੂ ਜਾਂ ਦੂਸਰਾ ਕਹਿ ਲਓ ਆਪਣੇ ਹਿੰਦੂ ਤੋਂ ਪਹਿਲਾਂ ਉਹ ਜਿਹੜਾ ਸਨਾਤਨ ਧਰਮ ਸੀਗਾ ਇਹਨਾਂ ਨੂੰ ਅਸੂਲ ਬਦਲ ਲਏ ਇਹਦੇ ਵਿੱਚੋਂ ਨਵੇਂ ਅਸੂਲ ਬਣਾ ਲਏ ਨਵੇਂ ਅਸੂਲ ਬਣਾ ਕੇ ਤੇ ਉਥੋਂ ਫਿਰ ਇਹ ਤਿੰਨੋ ਹੀ ਧਰਮ ਆ ਜਿਹੜੇ ਇਹ ਵੀ ਇਹਨਾਂ ਦੇ ਜਿਹੜੇ ਬੇਸਿਕ ਪੁਆਇੰਟ ਆ ਉਹ ਸੇਮ ਹੀ ਆ ਬੇਸਿਕ ਪ੍ਰਿੰਸੀਪਲ ਤਿੰਨਾਂ ਧਰਮਾਂ ਦੇ ਸੇਮ ਆ ਔਰ ਇਹਨਾਂ ਦੇ ਵਿੱਚ ਫਰਕ ਥੋੜਾ ਜਿਹਾ ਇਹ ਆ ਤੇ ਜਿਹੜੇ ਕ੍ਰਿਸਚੀਅਨ ਸੀਗੇ ਉਹ ਕਹਿੰਦੇ ਯਾਰ ਸ਼ਰਾਬ ਵੀ ਚਲੋ ਆਪਾਂ ਕੋਈ ਗੱਲ ਨੀ ਪੀ ਲਿਆ ਕਰਦੇ ਆ ਤੇ ਸਿਗਰਟ ਵੀ ਪੀ ਲਿਆ ਕਰਦੇ ਆ ਕੋਈ ਏਡੀ ਬਹੁਤੀ ਗੱਲ ਨੀ ਤੇ ਆਪਾਂ ਆਜਰਾਨੀਬਾਜ਼ੀ ਵੀ ਕਰ ਸਕਦੇ ਆ ਉਹ ਲੋਕਾਂ ਨੇ ਆਪਣੇ ਹਿਸਾਬ ਨਾਲ ਬਣਾ ਲਿਆ ਉਹ ਕ੍ਰਿਸਚੀਅਨ ਬਣ ਗਏ ਯਹੂਦੀਆਂ ਨੇ ਆਪਣੇ ਤਾਂ ਆਪਣੇ ਹਿਸਾਬ ਨਾਲ ਬਣਾ ਲਿਆ ਤੇ ਜਿਹੜੇ ਮੁਸਲਿਮ ਸਾਡੇ ਬ੍ਰਦਰ ਸੀਗੇ ਉਹਨਾਂ ਨੇ ਆਪਣੇ ਹਿਸਾਬ ਨਾਲ ਥੋੜੇ ਜਿਹਾ ਉਹਨਾਂ ਨੇ ਸਖਤੀ ਬਾਤੀ ਥੋੜਾ ਜਿਹਾ ਵੀ ਸਮਾਜ ਆ ਜਿਹੜਾ ਉਹ ਟਿਕਿਆ ਰਹੇ ਸੋ ਇਹ ਧਰਮ ਤਿੰਨੇ ਉਥੋਂ ਚੱਲੇ ਇੱਕੋ ਟਾਈਮ ਤੇ ਹੁਣ ਕੀ ਆ ਕਿ ਇਹ ਤਿੰਨੋ ਧਰਮ ਜਿਹੜੇ ਉਥੋਂ ਚੱਲੇ ਹੌਲੀ ਹੌਲੀ ਫੈਲੇ ਆ ਔਰ ਇਹਦੇ ਵਿੱਚੋਂ ਹੀ ਜਿਹੜਾ ਯਹੂਦੀ ਧਰਮ ਆ ਇਹ ਭਾਰਤ ਵਿੱਚ ਪਹਿਲਾਂ ਹੀ ਜਾ ਚੁੱਕੇ ਸੀ ਔਰ ਕ੍ਰਿਸਚੀਅਨ ਵੀ ਜਾ ਚੁੱਕੇ ਸੀ ਮਿਸ਼ਨਰੀ ਜਿੱਦਾਂ ਤੁਸੀਂ ਉਹ ਸੁਣਿਆ ਹੋਣਾ ਬੁੱਧ ਧਰਮ ਜਦੋਂ ਹੋਇਆ ਬੁੱਧ ਧਰਮ ਜਿਹੜਾ ਸੀਗਾ ਜਦੋਂ ਉਹ ਪੈਦਾ ਹੋਇਆ ਭਾਰਤ ਵਿੱਚ ਖਾਕ ਸਾਹਿਬ ਜੀ ਜਿਹੜਾ ਅਫਗਾਨਿਸਤਾਨ ਆ ਇਹ ਬੁੱਧ ਧਰਮ ਦਾ ਸਭ ਤੋਂ ਵੱਡਾ ਸੈਂਟਰ ਅਫਗਾਨਿਸਤਾਨ ਸੀਗਾ
0: ਇੱਦਾਂ ਹੀ ਆ
1: ਇਥੋਂ ਅਫਗਾਨਿਸਤਾਨ ਤੋਂ ਖਾਕ ਸਾਹਿਬ ਜੀ ਬਾਕੀ ਆ ਉਹ ਜਿਹੜੇ ਦੂਸਰੇ ਕੰਟਰੀ ਹੈਗੇ ਆ ਜਿੱਦਾਂ ਉਹ ਕਾਜ਼ਕਿਸਤਾਨ ਹੋ ਗਿਆ ਉਜ਼ਬੇਕਿਸਤਾਨ ਹੋ ਗਿਆ ਤੁਰਕਮੈਨਿਸਤਾਨ ਇਹ ਸਾਰੇ ਜਿਹੜੇ ਕੰਟਰੀ ਇੱਥੇ ਬੁੱਧਿਜ਼ਮ ਫੈਲ ਗਿਆ ਸੀਗਾ ਔਰ ਇਧਰ ਯੂਰਪ ਤੱਕ ਇਟਲੀ ਵਗੈਰਾ ਤੱਕ ਵੀ ਬੁੱਧ ਧਰਮ ਫੈਲਿਆ ਹੋਇਆ ਸੀ ਕਿਉਂਕਿ ਇਹ ਜਿਹੜਾ ਬੁੱਧ ਧਰਮ ਸੀਗਾ ਇਹ ਖਾਕ ਸਾਹਿਬ ਜੀ 2300 ਸਾਲ ਪਹਿਲਾਂ ਜਾਣੀ ਕਿ ਕ੍ਰਿਸਚੀਅਨਟੀ ਤੇ ਜੁਡਿਜ਼ਮ ਤੇ ਜਿਹੜਾ ਇਸਲਾਮ ਸੀਗਾ ਇਹਨਾਂ ਤਿੰਨਾਂ ਤੋਂ 300 ਸਾਢੇ 300 ਸਾਲ ਪਹਿਲਾਂ ਲਾ ਲਓ ਸਵਾ 300 ਸਾਲ ਪਹਿਲਾਂ ਬੁੱਧ ਧਰਮ ਤੇ ਜਿਹੜੇ ਜੈਨ ਧਰਮ ਸੀਗੇ ਇਹ ਉਦੋਂ ਕੁ ਪੈਦਾ ਹੋਏ ਇਹ ਸੋ ਉਸ ਤੋਂ ਬਾਅਦ ਇਹ ਧਰਮ ਆ ਗਿਆ ਤਿੰਨ ਇਕੱਠੇ ਇਹਨਾਂ ਨੇ ਫਿਰ ਆਪਣਾ ਆਸੇ ਪਾਸਿਆਂ ਨੂੰ ਭਿਕਸ਼ੂ ਭੇਜੇ ਇਹਨਾਂ ਨੇ ਆਪਣੇ ਉਹ ਭੇਜੇ ਜਿਹੜੇ ਆਪਾਂ ਕਹਿੰਦੇ ਹੁੰਦੇ ਹਾਂ ਮਿਸ਼ਨਰੀ ਜਿਹਨਾਂ ਨੂੰ ਕਹਿ ਦਿੰਦੇ ਆ ਸੋ ਉਹ ਥੋੜਾ ਬਹੁਤ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਆ ਉਹ ਵਿਹਲੇ ਸਿੱਧੇ ਜਿਹੜੇ ਕ੍ਰਿਸਚੀਅਨ ਸੀ ਇਹ ਵੀ ਭਾਰਤ ਵਿਚ ਪਹੁੰਚ ਗਏ ਸੀਗੇ ਤੇ ਵਿਹਲੇ ਸਿੱਧੇ ਜਿਹੜੇ ਯਹੂਦੀ ਧਰਮ ਸੀਗਾ ਇਹ ਵੀ ਉੱਥੇ ਭਾਰਤ ਵਿਚ ਵੀ ਪ੍ਰਚਾਰ ਕਰਨ ਚਲੇ ਗਏ ਸੀ ਇਹ
0: ਮਤਲਬ ਕਹਿਣ ਦਾ ਮੇਰਾ ਇਹ ਸੀ ਕਿ ਇਹ ਮਤਲਬ ਰੀਜਨਲ ਕ੍ਰਿਸਚੀਅਨ ਜਾਂ ਇਹ ਨਹੀਂ ਸੀ ਹੈਗੇ ਕਿਸੇ ਜਮਾਨੇ ਦੇ ਵਿਚ ਇਹ ਬਾਹਰੋਂ ਆਏ ਸਾਰੇ
1: ਬਾਹਰੋਂ ਹੀ ਆਏ ਬਿਲਕੁਲ ਭਾਰਤ ਦਾ ਹਾਂ ਜੇ ਤੁਸੀਂ ਪੁਆਇੰਟ ਸਿੱਧਾ ਦੱਸ ਦੇ ਫਿਰ ਮੈਂ ਜਵਾਬ ਹੋਰ ਤਲਾ ਦੇ ਦੇਣਾ ਸੀ ਕੋਈ ਗੱਲ ਨਹੀਂ ਹਾਂ ਇਹ ਸਾਰੇ ਬਾਹਰਲੇ ਧਰਮ ਇਹ ਉਥੋਂ ਇੰਡੀਆ ਚੋਂ ਪੈਦਾ ਨਹੀਂ ਹੋਏ ਪਰ ਇਹਨਾਂ ਦਾ ਜਿਹੜਾ ਮੁੱਢ ਆ ਉਹ ਇੰਡੀਆ ਹੀ ਆ ਹਾਂ ਇਹਨਾਂ ਨੇ ਉਹਨੂੰ ਭੰਨ ਤੋੜ ਕੇ ਥੋੜਾ ਜਿਹਾ ਵੱਖਰਾ ਕਰ ਲਿਆ ਸੋ ਇਹ ਆਪਣਾ ਜਿਹੜਾ ਸੀਗਾ ਉਹ ਗੱਲਬਾਤ ਤੇ ਅਗਲੀ ਗੱਲ ਜਿਹੜੀ ਹੈਗੀ ਆ ਹੁਣ ਖੱਟ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਕਾਂਗਰਸ ਹੈ ਅਮਰੀਕਾ ਦੀ ਨਾ ਉਹਦੇ ਵਿਚ ਪਾਟੋ ਧਾੜ ਹੋ ਜਾਣ ਕਾਰਨ ਜਿਹੜੀ ਹੈਗਾ ਨਾ ਆਪਣੇ ਹੁਣ ਤੁਹਾਨੂੰ ਪਤਾ ਪਈ ਉਹ ਫੰਡ ਦੇਣ ਤੋਂ ਅੜੇ ਹੋਏ ਆ
0: ਹਾਂਜੀ ਉਹ ਜਿਹੜੀ ਇਸ ਵੇਲੇ ਇਮੀਗ੍ਰੇਸ਼ਨ ਆ ਉਹਨਾਂ ਦੇ ਫੰਡ ਬੰਦ ਆ ਨਾ ਜੀ ਤੇ ਹੁਣ ਕੱਲ ਤੋਂ ਮੰਡੇ ਤੋਂ ਇਹਨਾਂ ਨੇ ਆਈਸ ਨੂੰ ਲਾਤਾ ਜੀ ਰਿਪੋਰਟਾਂ ਸਾਰਿਆਂ ਦੇ ਉੱਪਰ
1: ਹਾਂਜੀ ਹੁਣ ਆਈਸ ਆ ਜਿਹੜੀ ਉਹ ਜਿਹੜੀ ਹੋਮਲੈਂਡ ਸਿਕਿਉਰਿਟੀ ਦੇ ਅੰਡਰ ਵੀ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਹੈਗੀਆਂ ਉਹਦੇ ਵਿਚੋਂ ਜਿਹੜਾ TSA ਆ
0: ਹਾਂ TSA ਜਿਹੜਾ ਸੀ ਹਾਂ
1: ਹਾਂਜੀ TSA ਜਿਹੜੀ ਬ੍ਰਾਂਚ ਆ ਉਹਨਾਂ ਦੇ ਵਿਚੋਂ ਜਿਹੜੇ ਏਅਰਪੋਰਟਾਂ ਦੇ ਵਿਚ ਉਹਨਾਂ ਦਾ ਕੰਮ ਹੈਗਾ ਉੱਥੇ ਸਿਕਿਉਰਿਟੀ ਸਾਰੀ ਜਿਹੜੀ ਛਾਣਬੀਨ ਕਰਦੇ ਆਪਣੇ ਉਹ ਸਕੈਨ ਕਰਦੇ ਆ ਆਪਣੇ ਟੈਚੀ ਕੇਸ ਬਰੀਫ ਬੈਗੇਜ ਜਿਹੜੇ ਹੈਂਡਲ ਹੁੰਦੇ ਬੈਗੇਜ ਹੈਂਡਲ ਉਹ ਸਾਰਾ ਕੁਛ TSA ਆ ਜਿਹੜਾ ਉਹਦੀ ਜ਼ਿੰਮੇਵਾਰੀ ਆ ਤੇ ਹੁਣ ਕੀ ਆ ਜਿਹੜਾ TSA ਆ ਖੱਕ ਸਾਹਿਬ ਜੀ ਉਹਨੂੰ ਆ ਜਿਹੜੀ ਕਾਂਗਰਸ ਦੇ ਵਿਚ ਪਾਟੋ ਧਾੜ ਹੋਣ ਕਾਰਨ ਉਹਨਾਂ ਦੇ ਕੋਲ ਪੈਸੇ ਹੈ ਨੀ ਉਹ ਉਹਨਾਂ ਨੂੰ ਫੰਡ ਨਹੀਂ ਜਾ ਰਹੇ ਤੇ ਉਹਦੇ ਇੰਪਲੋਈ ਬਹੁਤ ਸਾਰੇ ਆ ਜਾਂ ਤਾਂ ਉਹ ਹੁਣ ਪੂਰੀ ਤਾਂ ਖਬਰ ਬਾਹਰ ਆ ਨਹੀਂ ਰਹੀ ਜਾਂ ਤਾਂ ਉਹ ਘੜੀ ਬੈਠੇ ਆਪੇ ਕੰਮ ਛੱਡ ਕੇ ਜਾਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਘਰ ਬਹਿ ਜਾਓ ਇਸ ਕਾਰਨ ਹੁਣ ਜਿਹੜੀ ਆ ਏਅਰਪੋਰਟਾਂ ਤੇ ਉਹ ਬਹੁਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਖੱਕ ਸਾਹਿਬ ਜੀ
0: ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ
1: ਹਾਂਜੀ ਸੋ ਉਹਦੇ ਤੋਂ ਹੁਣ ਕੀ ਆ ਹੁਣ ਫਿਰ ਤੁਹਾਨੂੰ ਪਤਾ ਵੀ ਜਿਹੜਾ ਲੀਡਰ ਹੁੰਦਾ ਜਿੱਦਾਂ ਹੁਣ ਟਰੰਪ ਸਾਹਿਬ ਆਪਣੇ ਪ੍ਰੈਜੀਡੈਂਟ ਹੋ ਗਏ ਆ ਉਹਨਾਂ ਨੂੰ ਫਿਰ ਖੱਕ ਸਾਹਿਬ ਜੀ ਭਾਵੇਂ ਪੋਲੀਟੀਸ਼ੀਅਨ ਹੈ ਜਿਹੜੇ ਪਰ ਉਹਨਾਂ ਨੂੰ ਇਸ ਗੱਲ ਤੋਂ ਬਹੁਤ ਖਤਰਾ ਹੁੰਦਾ ਵੀ ਸਾਡੇ ਪਬਲਿਕ ਨਾ ਕਿਤੇ ਖਿਲਾਫ਼ ਖੜ ਜਾਵੇ ਇੱਥੋਂ ਦੀ ਲੋਕਲ ਹੁਣ ਜਦੋਂ ਏਅਰਪੋਰਟਾਂ ਤੇ ਲਾਈਨਾਂ ਲੱਗਦੀਆਂ ਤੇ ਉੱਥੇ ਜਿਹੜੇ ਗੋਰੇ ਲੋਕ ਆ ਜਿਹੜੇ ਇੱਥੋਂ ਦੇ ਸਦੀਆਂ ਤੋਂ ਵਸਿੰਦੇ ਆ ਔਰ ਜਿਹੜੇ ਉਹਨਾਂ ਦੇ ਵਿੱਚ ਖਰਚਾ ਵੀ ਦੇਖੋ ਜਿਹੜੇ ਲੋਕ ਟਰੈਵਲ ਕਰਦੇ ਆ ਆਮ ਕਰਕੇ ਉਹਨਾਂ ਕੋਲ 2-4 ਪੈਸੇ ਹੁੰਦੇ ਆ ਐਵੇਂ ਸਧਾਰਨ ਬੰਦਾ ਟਰੈਵਲ ਨਹੀਂ ਕਰਦਾ
0: ਇਹ ਨਹੀਂ ਹੁੰਦਾ ਕਿ ਉਹ ਵਕੇਸ਼ਨਾਂ ਤੇ ਜਾਂਦੇ ਆ ਬਹੁਤਾ
1: 60% ਹਾਂਜੀ ਬਿਜ਼ਨਸ ਟ੍ਰਿਪਾਂ ਤੇ ਬਿਲਕੁਲ ਵਪਾਰਕ ਤੌਰ ਤੇ ਵੀ ਬਹੁਤ ਲੋਕ ਟਰੈਵਲ ਕਰਦੇ ਆ ਸੋ ਉਹਨਾਂ ਲੋਕਾਂ ਨੂੰ ਜਦੋਂ ਫਰਸਟ੍ਰੇਸ਼ਨ ਹੁੰਦੀ ਆ ਫੇਰ ਕੀ ਹੁੰਦਾ ਆ ਫੇਰ ਉਹ ਗਵਰਨਮੈਂਟ ਦੇ ਖਿਲਾਫ਼ ਬੋਲਣਗੇ ਉਹਦੇ ਕਰਕੇ ਟਰੰਪ ਸਾਹਿਬ ਨੇ ਹੁਣ ਜਿਹੜੀ ਆਈਸ ਆ ਉਹਦੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਕਹਿ ਦਿੱਤਾ ਭਾਈ ਤੁਸੀਂ ਜਿਹੜਾ TSA ਦਾ ਕੰਮ ਆ ਉਹ ਜਾ ਕੇ ਤੁਸੀਂ ਉੱਥੇ ਸੰਭਾਲੋ ਤੇ ਤੁਸੀਂ ਹੋਰ ਉਹ ਬੈਗੇਜ ਹੈਂਡਲਰ ਜਿਹੜੇ ਤੁਹਾਡਾ ਟੈਚੀ ਟੁਚੀ ਚੱਕ ਕੇ ਉਹ ਰੱਖਦੇ ਆ ਬੈਡ ਦੇ ਉੱਤੇ ਜਾਂ ਗਾਹਾਂ ਜਹਾਜ਼ਾਂ ਚ ਲੱਦਦੇ ਆ ਜਾਂ ਉਹਨਾਂ ਦਾ ਕੰਮ ਨਹੀਂ ਆਈਸ ਵਾਲੇ ਕਹਿੰਦੇ ਅਸੀਂ ਕਰਾਂਗੇ ਪਰ ਅਸੀਂ ਆ ਜਿਹੜੀ ਉਹ TSA ਦੀ ਜਿਹੜੀ ਸਕੀਮ ਵਾਲੀ ਆ ਉੱਥੇ ਜਿੱਥੇ ਕਰਾਉਣਾ ਉਹ ਲੱਗੂਗਾ ਵੀ ਅਸੀਂ ਆਹ ਇੰਨਾ ਕੇ ਕੰਮ ਕਰਨਾ ਉੱਥੇ ਚੱਕਰ ਉਹ ਕਰਨਗੇ ਔਰ ਜਿਹੜੇ ਹਾਲਾਤ ਖੱਕ ਸਾਹਿਬ ਜਿਸ ਤਰ੍ਹਾਂ ਲੱਗ ਰਹੇ ਆ ਉਧਰ ਫੰਡਿੰਗ ਵਾਸਤੇ ਪੈਸੇ ਹੈ ਨੀ ਉਧਰ ਜਿਹੜਾ ਇਜ਼ਰਾਇਲ ਨੂੰ ਦੇਣ ਵਾਸਤੇ ਪੈਸੇ ਹੈ ਨੀ ਤੇ ਉਧਰ ਇਜ਼ਰਾਇਲ ਕੋਲ ਜਿਹੜੀਆਂ ਉਹ ਰੌਲਾ ਪਾਉਂਦੇ ਸੀ ਸਾਡੇ ਕੋਲ ਜੀ ਆਹ ਆਇਰਨ ਡੋਮ ਆ ਸਾਡੇ ਕੋਲ ਆ ਗੋਲਡਨ ਡੋਮ ਆ ਆ ਚਾਂਦੀ ਦੀ ਡੋਮ ਆ ਉਹ ਖੱਕ ਸਾਹਿਬ ਜੀ ਸਾਰਾ ਕੁਛ ਇਜ਼ਰਾਇਲ ਕੋਲੋਂ ਖਤਮ ਹੋ ਗਿਆ ਉਹਨੇ ਜਿਹੜਾ ਸੀ ਉਹ ਭਸਮ ਕਰ ਦਿੱਤਾ ਮਾਰ ਮਾਰ ਕੇ ਬੰਬ ਇਰਾਨ ਨੇ ਔਰ ਹੁਣ ਇਰਾਨ ਦੇ ਕੋਲ ਇਜ਼ਰਾਇਲ ਦੇ ਕੋਲ ਹੈ ਨੀ ਉਹ ਇਸੇ ਕਰਕੇ ਆ ਜਿਹੜੀਆਂ ਦੋ ਲੇਟੈਸਟ ਮਿਸਲਾਂ ਉੱਥੇ ਵੱਜੀਆਂ ਜਾ ਕੇ ਖੱਕ ਸਾਹਿਬ ਜੀ ਉਹਨੇ ਜੋ ਕੁਛ ਹਾਲ ਇਜ਼ਰਾਇਲ ਨੇ ਗਾਜ਼ਾ ਦੇ ਵਿਚ ਕੀਤਾ ਸੀ ਉਹੀ ਹੋ ਰਿਹਾ ਉੱਥੇ ਇਜ਼ਰਾਇਲ ਦੇ ਵਿਚ
0: ਬਿਲਕੁਲ ਹੋ ਰਿਹਾ
1: ਹਾਲਾਂਕਿ ਅਜੇ ਇਜ਼ਰਾਇਲ ਦੇ ਵਿਚੋਂ ਉਹ ਜਿਹਨੂੰ ਅੰਗਰੇਜ਼ੀ ਦੇ ਵਿਚ ਇਹ ਸ਼ਬਦ ਵਰਤਦੇ ਆ ਟਾਈਟ ਲਿਪਟ ਮਤਲਬ ਬੁੱਲ ਉਹਨੀ ਮੀਟੇ ਹੋਏ ਆ ਉਹ ਆਵਾਜ਼ ਬਾਹਰ ਨੀ ਨਿਕਲਦੇ ਰਹੇ ਕਿ ਉੱਥੇ ਨੁਕਸਾਨ ਕਿੰਨਾ ਹੋਇਆ ਪਰ ਹੁਣ ਆ ਜਿਹੜੀਆਂ ਅਖੀਰਲੀਆਂ ਦੋ ਮਿਸਲਾਂ ਵੱਜੀਆਂ ਹੁਣ ਇਜ਼ਰਾਇਲ ਨੇ ਤੇ ਅਮਰੀਕਾ ਨੇ ਇਸ ਗੱਲ ਨੂੰ ਮੰਨ ਲਿਆ ਕਿ ਸਾਡੇ ਕੋਲ ਇਹਨਾਂ ਨੂੰ ਰੋਕਣ ਵਾਸਤੇ ਕੋਈ ਹਥਿਆਰ ਨਹੀਂ ਹੈ ਉਹੀ ਉਹ ਜਿਹੜੀਆਂ ਇਮਾਰਤਾਂ ਸੀ ਉਹਨਾਂ ਦਾ ਉਹੀ ਹਾਲ ਕੀਤਾ ਜੋ ਕੁਛ ਗਾਜ਼ਾ ਦੇ ਵਿੱਚ ਇਜ਼ਰਾਇਲ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਦੇਖਦੇ ਆ ਨੇਤਾਨਯਾਹੂ ਦਾ ਚਿਹਰਾ ਟੀਵੀ ਦੇ ਉੱਤੇ ਦੇਖਦੇ ਆ ਤੇ ਉਹਦੇ ਉੱਤੇ ਉਹ ਪਹਿਲਾਂ ਵਾਲੀ ਗਲੋ ਜਿਹਨੂੰ ਆਪਾਂ ਕਹਿੰਦੇ ਚਮਕ ਹੈ ਨੀ। ਇਸੇ ਤਰ੍ਹਾਂ ਪ੍ਰੈਜੀਡੈਂਟ ਟਰੰਪ ਦੇ ਚਿਹਰੇ ਤੇ ਵੀ ਪਹਿਲੀ ਵਾਰੀ ਹੈ ਨੀ, ਹਾਲਾਂਕਿ ਉਹ ਅੱਜ ਦੀ ਖਬਰ ਦੇ ਵਿੱਚ ਵੀ ਕਹਿ ਰਿਹਾ ਸੀ ਆਮ ਗੋਇੰਗ ਟੂ ਟੇਕ ਕਿਊਬਾ, ਕਿਊਬਾ ਲੈ ਲਊਗਾ ਉਹ।
0: ਕਤਰ ਦੇ ਵਿੱਚ ਜਿਹੜੀ ਉਹਨਾਂ ਨੇ ਤਬਾਹੀ ਮਚਾਈ ਹੈ ਇਰਾਨ ਦੀਆਂ ਮਿਜ਼ਾਈਲਾਂ ਨੇ, ਉੱਥੇ ਦਾ ਇਹਨਾਂ ਦਾ ਤੇਲ ਦਾ ਸਾਰਾ ਕੁਝ ਸੀ ਉਹਨੂੰ ਤਬਾਹ ਕਰ ਦਿੱਤਾ। ਉਹ ਕਹਿੰਦੇ ਕਿ 5 ਸਾਲ ਤੇਲ ਹੀ ਨਹੀਂ ਦੇ ਸਕਦੇ,
1: ਤੇਲ ਹੀ ਨਹੀਂ ਦੇ ਸਕਦੇ, ਔਰ ਉਹਨਾਂ ਲੋਕਾਂ ਦਾ ਖਾਕਸਾ ਵੀ ਢਾ ਢੇਰੀ ਹੋਣਾ ਜਿਹੜਾ ਮਹੀਨੇ ਚ ਪਤਾ ਲੱਗ ਜਾਣਾ, ਕਿਉਂਕਿ ਉੱਥੇ ਤਾਂ ਰੋਜ਼ ਦੀ ਇਨਕਮ ਹੀ ਜਿਹੜੀ ਖਾਕਸਾ ਦੀ ਉਹੀ ਤੇਲ ਦੀ ਇਨਕਮ ਆ, ਉਹੀ ਉਹਨਾਂ ਦੀ ਇਨਕਮ ਦਾ ਸੋਰਸ ਬੰਦ ਹੋ ਗਿਆ ਤੇ ਉਹ ਲੋਕਾਂ ਨੇ ਤਾਂ ਤੁਹਾਨੂੰ ਪਤਾ ਵੀ ਥੱਲੀ ਮਰ ਜਾਣੀ।
0: ਦੁਬਈ ਚ ਦੇਖੋ ਨਾ ਚੀਮਾ ਸਾਹਿਬ ਕਿੰਨੀ ਦੁਨੀਆਂ ਬਾਹਰਲੇ ਮੁਲਕਾਂ ਤੋਂ ਆ ਕੇ ਫਲੈਟ ਲੈ ਕੇ ਘਰ ਲੈ ਕੇ ਉੱਥੇ ਵਸ ਰਹੀ ਸੀ, ਪਰ ਉਹਨਾਂ ਦਾ ਵੀ ਜਿਹੜਾ ਰੀਅਲ ਸਟੇਟ ਦਾ ਬਿਜ਼ਨਸ ਆ ਉਹਦੇ ਤੇ ਵੀ ਬਹੁਤ ਵੱਡਾ ਅਸਰ ਪਏਗਾ ਅਗਲੇ ਗਾਂ ਤੋਂ, ਕਿਉਂਕਿ ਚੀਮਾ ਸਾਹਿਬ ਹੈਰਾਨ ਤੇ ਪਿਛਲੇ ਕਹਿੰਦੇ ਕਿ 30 ਸਾਲ ਤੋਂ ਉਹਨਾਂ ਨੂੰ ਪਤਾ ਸੀ ਕਿ ਸਾਡੇ ਨਾਲ ਹੋਣੀ ਹੈ, ਉਹ
1: ਹੋਣੀ ਹੈ ਬਿਲਕੁਲ
0: ਸਾਲ ਤੋਂ ਜਿਹੜੀ ਨਾ ਉਹ ਲੱਗੇ ਹੋਏ ਸੀ ਆਪਣੀਆਂ ਮਿਜ਼ਾਈਲਾਂ ਤੇ ਸਾਰਾ ਕੁਝ ਬਣਾਉਣ, ਉਹਨਾਂ ਨੇ ਤਿਆਰੀ ਕੀਤੀ ਹੋਈ ਸੀ, ਉਹਨਾਂ ਨੂੰ ਪਤਾ ਸੀ ਕਿ ਹੋਣਾ ਵਾ।
1: ਦੇਖੋ ਖਾਕ ਸਾਹਿਬ ਜੀ 1979 ਦੇ ਵਿਚ ਰੈਵੋਲੂਸ਼ਨ ਆਇਆ, ਕ੍ਰਾਂਤੀ ਆਈ ਆ ਉੱਥੇ, ਔਰ ਪਹਿਲਾਂ ਖਾਕ ਸਾਹਿਬ ਜੀ ਦੇਖੋ 1953 ਦੇ ਵਿਚ ਵੀ ਇਰਾਨ ਦੇ ਵਿਚ ਜਿਹੜਾ ਸੀਗਾ ਉਹ ਵੋਟਾਂ ਦਾ ਰਾਜ ਸੀ, ਵੋਟਾਂ ਦਾ ਰਾਜ ਸੀ 1953 ਚ, ਔਰ ਅਮਰੀਕਾ ਨੇ ਤੇ ਯੂਰਪ ਨੇ ਰਲ ਕੇ ਉਹ ਜਿਹੜਾ ਵੋਟਾਂ ਦਾ ਰਾਜ ਖਤਮ ਕਰਕੇ ਉੱਥੇ ਜਿਹੜਾ ਸ਼ਾਹ ਇਰਾਨ ਰੇਜ ਦਾ ਪਹਿਲੇ ਵੀਜੇ ਦਾ ਨਾਂ ਸੀਗਾ ਉਹਨੂੰ ਖਾਕ ਸਾਹਿਬ ਜੀ ਉੱਥੋਂ ਦਾ ਬਾਦਸ਼ਾਹ ਬਣਾ ਦਿੱਤਾ, ਔਰ 1979 ਦੇ ਵਿਚ ਉਹੀ ਦੇਸ਼ ਜਿਨ੍ਹਾਂ ਨੇ ਉਹਨੂੰ ਬਾਦਸ਼ਾਹ ਥਾਪਿਆ ਸੀ। ਹਾਲਾਂਕਿ ਆਪਾਂ ਥੋੜੇ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਲਈਏ, ਪਹਿਲਾਂ ਉਹ ਜਿਹੜਾ ਸ਼ਾਹ ਇਰਾਨ ਰੇਜਾ ਪਹਿਲੇ ਵੀ ਸੀਗਾ ਉਹਦਾ ਫਾਦਰ ਸੀ ਰਾਜਾ, ਉਹਨੂੰ ਬਣਾਇਆ ਸੀ, ਉਸ ਤੋਂ ਬਾਅਦ ਰੇਜਾ ਪਹਿਲ ਵੀ ਆ ਗਿਆ,
0: ਫਾਦਰ ਸੀ ਸ਼ਾਹ ਨੇ ਤੇ ਕਹਿੰਦੇ ਜੀ ਮੁਲਕ ਦਾ ਬੇੜਾ ਗਰਕ ਕਰ ਦਿੱਤਾ ਸੀ ਉਸ ਵੇਲੇ, ਯਾਸ਼ੀਆਂ ਕਲੱਬ ਯੇ ਸਭ ਕੁਝ ਹੋ ਗਿਆ ਸੀ ਉੱਥੇ
1: ਹਾਂਜੀ ਉੱਥੇ ਮਗਰ ਬਾਰਾਮੂਰਾ ਆ ਸਾਰਾ ਕੁਝ ਚੱਲ ਪਿਆ ਸੀਗਾ, ਤੇ ਫੇਰ ਉਸ ਤੋਂ ਬਾਅਦ ਇਹੀ ਪੱਛਮੀ ਦੇਸ਼ ਜਿਹੜੇ ਸੀਗੇ ਵਿੱਚ ਯੂਰਪ ਦੇ ਵਿੱਚ ਅਮਰੀਕਾ ਇਹਨਾਂ ਨੇ ਰਲ ਕੇ ਫੇਰ ਉੱਥੇ ਦੁਬਾਰਾ ਕ੍ਰਾਂਤੀ ਲਿਆਂਦੀ, ਦੁਬਾਰਾ ਕ੍ਰਾਂਤੀ ਲਿਆ ਕੇ ਫੇਰ ਜਿਹੜਾ ਸੀਗਾ ਇਹ ਜਿਹੜਾ ਆਇਤੋਲਾ ਖੁਮੇਨੀ ਇੱਕ ਤਾਂ ਜਿਹੜਾ ਹੋਣਾ ਚੁਣਿਆ ਨਾ ਨਵਾਂ ਆਇਤੋਲਾ, ਇੱਕ ਇਸ ਤੋਂ ਪਹਿਲਾਂ ਇਹਦਾ ਫਾਦਰ ਸੀਗਾ, ਹਾਂਜੀ ਉਸ ਤੋਂ ਪਹਿਲਾਂ ਜਿਹੜਾ ਸੀ ਸਾਰਿਆਂ ਤੋਂ ਪਹਿਲਾਂ ਇਹਨਾਂ ਦੋਨਾਂ ਤੋਂ ਪਹਿਲਾਂ
0: ਇਹਦਾ ਗ੍ਰੈਂਡਫਾਦਰ ਨਹੀਂ ਸੀ,
1: ਨਹੀਂ ਮੇਰਾ ਖਿਆਲ ਗ੍ਰੈਂਡਫਾਦਰ ਨਹੀਂ ਸੀ ਉਹ,
0: ਜਿਹੜਾ ਖਮੈਨੀ ਸੀ ਸੀਮਾ ਸਾਹਿਬ ਪਹਿਲਾਂ ਜਿਹੜਾ ਖਮੈਨੀ ਸੀ ਉਹ ਤੇ ਕਹਿੰਦੇ ਕਿ ਇੰਡੀਆ ਦਾ ਬੋਨ ਸੀ,
1: ਉਹੀ ਉਹਦੀ ਮੈਂ ਗੱਲ ਕਰ ਰਿਹਾ ਜਿਹਦਾ ਨਾਂ ਉਹ ਆਪਾਂ ਇੱਕ ਵਾਰੀ ਦੱਸਿਆ ਵੀ ਸੀ ਇੰਦਰ ਸਿੰਘ ਤੇ ਸੁੰਦਰ ਸਿੰਘ ਦੋ ਭਰਾ ਸੀ ਉਹਨਾਂ ਦੇ ਵਿੱਚ,
0: ਹਾਂਜੀ ਗੱਲ ਆਪਾਂ ਪਹਿਲਾਂ ਕੀਤੀ ਸੀ, ਚਲੋ ਆਪਾਂ ਇੱਧਰ
1: ਹਾਂਜੀ
0: ਗੱਲ ਕਰ ਰਹੇ ਉਹਨੂੰ ਨਿਬੇੜ ਲਓ ਆਪਣੇ ਕੋਲ ਮੈਂਟ ਇੱਕ ਹੀ ਰਹਿ ਗਿਆ,
1: ਹਾਂਜੀ ਤੇ ਹੁਣ ਕੀ ਆ ਹੁਣ ਫੇਰ ਅਮਰੀਕਾ ਆ ਜਿਹੜਾ ਇਹ ਆਇਤੋਲਾ ਦਾ ਰਾਜ ਜਿਹੜਾ ਇਹਨੂੰ ਖਤਮ ਕਰਕੇ ਮੁੜ ਕੇ ਫੇਰ ਕੰਜਰਖਾਨੇ ਦਾ ਰਾਜ ਇੱਥੇ ਫੜਾਉਣਾ ਚਾਹੁੰਦਾ ਸੀਗਾ, ਪਰ ਉਹ ਹੋਣਿਆ ਜਿਹੜਾ ਪੋਸੀਬਲ ਨਹੀਂ ਹੋਣਾ, ਉਹ ਹੋ ਨਹੀਂ ਸਕਣਾ, ਕਿਉਂਕਿ ਇਰਾਨ ਆ ਜਿਹੜਾ ਉਹਨੇ 1980 ਤੋਂ ਲੈ ਕੇ ਇਸੇ ਗੱਲ ਦੀ ਤਿਆਰੀ ਕੀਤੀ ਹੋਈ ਆ ਭਾਈ ਇਹਨਾਂ ਨੇ ਮੈਨੂੰ ਪੈਣਾ ਔਰ ਮੈਂ ਆਪਣਾ ਇੰਤਜ਼ਾਮ ਆ ਜਿਹੜਾ ਉਹ ਕਰ ਲਵਾਂ, ਔਰ ਉਹਨੇ ਆਪਣੀ ਪੂਰੀ ਤਿਆਰੀ ਕੀਤੀ ਹੋਈ ਆ। ਔਰ ਮੈਨੂੰ ਇੱਥੇ ਖਾਕ ਸਾਹਿਬ ਜੀ ਇੱਕ ਗੱਲ ਵੀ ਮੈਨੂੰ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਹੁਣ ਇਰਾਨ ਆ ਜਿਹੜਾ ਉਹ ਮਿਸਲਾਂ ਏਡੇ ਏਡੀਆਂ ਜਿਹੜੀਆਂ ਦੀ ਏਡੀ ਏਡੀ ਦੂਰ ਚੱਕਰ ਮਾਰ ਆ ਔਰ ਤਬਾਹੀ ਕਿੰਨੀ ਮਚਾਉਣੀਆਂ,
0: ਬਿਲਕੁਲ ਬਹੁਤ
1: ਇਹ ਪਹਿਲਾਂ ਕਿਉਂ ਨੀ ਵਰਤੀਆਂ, ਜਿਹੜੀ ਪਿਛਲੇ ਸਾਲ ਦੀ ਜੂਨ ਦੇ ਵਿਚ 12 ਦਿਨ ਲੜਾਈ ਹੋਈ ਉਦੋਂ ਕਿਉਂ ਨੀ ਵਰਤੀਆਂ?
0: ਹੋ ਸਕਦਾ ਜੀ ਉਹਨਾਂ ਨੇ ਦੇਖਿਆ ਹੋਵੇ ਕਿ ਇੱਕ ਅੱਧੀ ਮਾਰ ਕੇ ਭੱਜ ਗਏ ਆ, ਬੰਦ ਕਰ ਦਿੱਤੀ ਹੈ, ਕੋਈ ਨੀ ਜਦੋਂ ਵੱਡਾ ਹਮਲਾ ਹੋਏਗਾ ਫੇਰ ਕਰਾਂਗੇ ਚਾਲੂ, ਮੈਨੂੰ ਤਾਂ ਲੱਗਦਾ ਏਦਾਂ ਹੀ ਉਹਨਾਂ ਦੀ ਸਟ੍ਰੈਟਜੀ ਇਹੋ ਬਣੀ ਹੋਈ ਸੀ।
1: ਮੈਂ ਸੋਚ ਰਿਹਾ ਜੋ ਕੁਝ ਖਾਕ ਸਾਹਿਬ ਜੀ ਤੁਹਾਡੇ ਬਿਲਕੁਲ ਨੇੜੇ,
0: ਡਾਕਟਰ ਸਾਹਿਬ ਆ ਗਏ ਆ, ਲੋ ਜੀ ਡਾਕਟਰ ਸਾਹਿਬ ਆ ਗਏ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਤੇ ਸਰੋਤਿਓ ਤੁਹਾਡਾ ਵੀ ਧੰਨਵਾਦ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ, ਹਰ ਪ੍ਰੋਗਰਾਮ ਦੇ ਵਿਚ ਆਪਣੀਆਂ ਵੱਡੀਆਂ ਜਾਣਕਾਰੀਆਂ, ਵੱਡੇ ਵੱਡੇ ਜਿਹੜੇ ਹੈਗੇ ਤੁਹਾਡੇ ਸਿਸਟਮ ਸਰੀਰ ਦੇ ਉਹਨਾਂ ਦੇ ਬਾਰੇ ਗੱਲ ਕਰਦੇ ਆ, ਔਰ ਕਾਫੀ ਸਾਲਾਂ ਤੋਂ ਉਹਨਾਂ ਨੇ ਇੱਕ ਲੜੀ ਤੋਰੀ ਹੋਈ ਹੈ ਜਿਹੜੀ ਹਜੇ ਤੱਕ ਲੰਮੀ ਤੁਰ ਰਹੀ ਹੈ, ਜਿਹਦੇ ਵਿਚ ਸਰੀਰ ਦੇ ਨਾਲ ਜਨਮ ਤੋਂ ਲੈ ਕੇ ਹਜੇ ਤੱਕ ਉਹ ਉੱਥੇ ਤੱਕ ਪਹੁੰਚ ਗਿਆ, ਤੇ ਬੜੀਆਂ ਵੱਡੀਆਂ ਜਾਣਕਾਰੀਆਂ, ਇਹਨੂੰ ਸੁਣਿਆ ਕਰੋ, ਬੜੀਆਂ ਕੀਮਤੀ ਚੀਜ਼ਾਂ ਹੈਗੀਆਂ ਜੀ, ਇਹ ਬੜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਆਓ ਜੀ ਚੀਮਾ ਸਾਹਿਬ ਆਓ।
2: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਜੀ ਸਰੋਤਿਆਂ ਨੂੰ, ਬਹੁਤ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਰਾਕੇਸ਼ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਮੈਂ ਸਾਹਿਬ ਸਤਿ ਸ੍ਰੀ ਅਕਾਲ ਸੋ ਮੈਂ ਹਾਜ਼ਰ ਹਾਂ ਤੁਹਾਡਾ ਅੱਜ ਦਾ ਪ੍ਰੋਗਰਾਮ ਲੈ ਕੇ ਜਿਵੇਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਨਿਸ਼ਾਨੀਆਂ ਜਦੋਂ ਅੰਦਰ ਕੋਈ ਵੀ ਡੈਮੇਜ ਹੁੰਦੀ ਹੈ ਤੇ ਉਸ ਵੇਲੇ ਬਾਹਰ ਜੋ ਵੀ ਕੁਛ ਪ੍ਰਦਰਸ਼ਨ ਹੁੰਦਾ ਹੈ ਅਗਰ ਅਸੀਂ ਉਹਦੇ ਜਾਣਕਾਰ ਹੈਗੇ ਹਾਂ ਤੇ ਬੜੀ ਆਸਾਨੀ ਨਾਲ ਲੱਭ ਸਕਦੇ ਹਾਂ ਕਿ ਅੰਦਰ ਕੀ ਹੋ ਰਿਹਾ ਹੈ ਜਾਂ ਕਿੱਥੇ ਹੋ ਰਿਹਾ ਹੈ ਸੋ ਉਹ ਸਾਰੀਆਂ ਗੱਲਾਂ ਆਪਾਂ ਪਿਛਲੇ ਦੋ ਪ੍ਰੋਗਰਾਮਾਂ ਦੇ ਵਿਚ ਕਰੀਆਂ ਵੀ ਹਨ ਔਰ ਇਸ ਸਬੰਧ ਦੇ ਵਿਚ ਮੈਂ ਮੋਟੀ ਮੋਟੀ ਜਾਣਕਾਰੀ ਵੀ ਤੁਹਾਨੂੰ ਦੱਸੀ ਸੀ ਕਿ ਅਸਲ ਦੇ ਵਿਚ ਇਹਦੇ ਪਿਛਲੇ ਕਾਰਨ ਕੀ ਹੁੰਦੇ ਆ ਜਦੋਂ ਵੀ ਕੋਈ ਬੰਦਾ ਬਿਮਾਰ ਹੁੰਦਾ ਤੇ ਉਹਦੇ ਤਿੰਨ ਮੁੱਢਲੇ ਕਾਰਨ ਹੁੰਦੇ ਆ
1: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ ਦਿਓ ਖੱਟ ਸਾਹਿਬ ਮੈਨੂੰ ਥੋੜਾ ਜਿਹਾ ਕੰਮ ਆ ਤੇ ਮੈਂ
0: ਤੁਹਾਡੇ
1: ਨਾਲ ਡਿਸਕਨੈਕਟ ਕਰ ਲੈਂਦਾ ਥੈਂਕ ਯੂ
0: ਠੀਕ ਹੈ ਜੀ
2: ਓਕੇ ਨੋ ਪ੍ਰੋਬਲਮ ਕੋਈ ਗੱਲ ਤਿੰਨ ਮੁੱਢਲੇ ਕਾਰਨ ਮੈਂ ਤੁਹਾਨੂੰ ਦੱਸੇ ਸੀਗੇ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੁੰਦੀ ਹੈ ਸਾਡੇ ਸਰੀਰ ਦੀ ਜਿਹੜੀ ਸਟਰਗਲਿੰਗ ਪਾਵਰ ਹੈਗੀ ਹੈ ਬਿਮਾਰੀਆਂ ਨੂੰ ਰੋਕਣ ਦੀ ਜਾਂ ਬਿਮਾਰੀਆਂ ਦੇ ਖਿਲਾਫ ਲੜਨ ਦੀ ਉਹ ਕਮਜ਼ੋਰ ਹੋ ਜਾਂਦੀ ਹੈ ਸੋ ਸਭ ਤੋਂ ਪਹਿਲੀ ਗੱਲ ਤੇ ਇਹ ਸਾਨੂੰ ਮੰਨ ਲੈਣੀ ਚਾਹੀਦੀ ਹੈ ਵੀ ਜਦੋਂ ਵੀ ਸਾਡੇ ਤੇ ਕੋਈ ਹਾਵੀ ਹੋ ਗਿਆ ਇਹਦਾ ਮਤਲਬ ਉਹ ਤਕੜਾ ਹੈ ਤੇ ਅਸੀਂ ਕਮਜ਼ੋਰ ਹਾਂ ਦੂਸਰੀ ਗੱਲ ਅਸੀਂ ਇਹ ਕਹੀ ਸੀ ਵੀ ਜੇ ਸਾਡੇ ਕਿਚਨ ਦੇ ਵਿਚ ਸਾਰਾ ਕੁਛ ਹੀ ਪਿਆ ਹੋਵੇ ਔਰ ਸਾਡੇ ਕੋਲ ਲੂਣ ਮਿਰਚ ਤੇਲ ਆਟਾ ਜੋ ਵੀ ਕੁਛ ਚਾਹੀਦਾ ਦਾਲਾਂ ਸ਼ਾਲਾਂ ਸਭ ਕੁਛ ਹੈਗਾ ਪਰ ਸਾਡੇ ਕੋਲ ਤੀਲੀ ਹੈ ਨੀ ਮਾਚਿਸ ਦੀ ਅੱਗ ਬਾਲਣ ਵਾਸਤੇ ਫਿਰ ਸਾਰਾ ਕੁਛ ਧਰਿਆ ਧਰਾਇਆ ਰਹਿ ਜਾਣਾ ਹਾਂਜੀ ਸੋ ਬੜੇ ਇਸ ਆਸਾਨ ਤਰੀਕੇ ਦੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਕ ਇੰਡੋਕ੍ਰਾਈਨ ਸਿਸਟਮ ਹੈ ਜਿਹੜਾ ਸਰੀਰ ਦੇ ਵਿਚ ਇਸ ਤਰ੍ਹਾਂ ਮਾਚਿਸ ਦੀ ਤੀਲੀ ਵਾਲਾ ਕੰਮ ਕਰਦਾ ਜਾਂ ਅੱਗ ਲਾਉਣ ਵਾਲਾ ਕੰਮ ਕਰਦਾ ਆ ਅੱਗ ਲਾਉਣ ਵਾਲਾ ਕਹਿੰਦੇ ਤੇ ਲੱਗਦਾ ਜਿਵੇਂ ਕਿਸੇ ਖਿਲਾਫ਼ ਮੁਖਾਲਫਤ ਕਰਨੀ ਹੁੰਦੀ ਹੈ ਕਿਸੇ ਦੀ ਪਰ ਐਸਾ ਨਹੀਂ ਹੈ ਇਹ ਸਰੀਰ ਨੂੰ ਨਾਰਮਲ ਹੱਦਾਂ ਵਿਚ ਚਲਾਉਣ ਵਾਸਤੇ ਬਹੁਤ ਜ਼ਰੂਰੀ ਸਿਸਟਮ ਹੈਗਾ ਆ ਹਰ ਅੰਗ ਨੂੰ ਜਗਾਉਣਾ ਹਰ ਅੰਗ ਨੂੰ ਜਗਾ ਕੇ ਕਹਿਣਾ ਵੀ ਤੂੰ ਭਾਈ ਆਪਣਾ ਆਪਣਾ ਕੰਮ ਠੀਕ ਕਰ ਲਾ ਔਰ ਹਰ ਤਰ੍ਹਾਂ ਦੇ ਗਲੈਂਡਸ ਨੇ ਇਸ ਸਰੀਰ ਦੇ ਵਿਚ ਔਰ ਹਰ ਤਰ੍ਹਾਂ ਦੇ ਗਲੈਂਡਸ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈਗੀ ਆ ਵੀ ਉਹਨੇ ਕਿਹਨੂੰ ਜਗਾਉਣਾ ਆ ਔਰ ਅੱਗੇ ਉਹਨੇ ਫਿਰ ਕਿਸ ਨੂੰ ਜਗਾਉਣਾ ਹੈਗਾ ਆ ਤਾਂ ਕਿ ਸਾਰੇ ਸਿਸਟਮ ਜਿਹੜੇ ਨੇ ਸਰੀਰ ਦੇ ਵਿਚ ਉਹ ਨਾਰਮਲ ਕੰਮ ਕਰਦੇ ਰਹਿਣ ਤੇ ਹਾਰਮੋਨਸ ਦੇ ਤੌਰ ਤੇ ਮੈਂ ਪਿਚੋਟੀ ਗਲੈਂਡ ਦੀ ਐਗਜ਼ਾਮਪਲ ਦਿੱਤੀ ਸੀ ਦਾੜੀ ਮੁੱਛਾਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਜੇ ਦਾੜੀ ਮੁੱਛਾਂ ਨਹੀਂ ਉਗਦੀਆਂ ਤੇ ਇਹਦਾ ਮਤਲਬ ਹੈ ਵੀ ਟੈਸਟੋਸਟਰੋਨ ਹਾਰਮੋਨ ਪੂਰਾ ਨਹੀਂ ਹੋ ਰਿਹਾ ਜੇ ਮੁੱਛਾਂ ਨਹੀਂ ਉਗਦੀਆਂ ਤੇ ਉਹਦਾ ਮਤਲਬ ਹੈ ਕਿ ਥਾਇਰਾਇਡ ਹਾਰਮੋਨ ਦਾ ਵੀ ਜਿੰਨਾ ਯੋਗਦਾਨ ਇਹਦੇ ਵਿਚ ਹੈਗਾ ਟੈਸਟੋਸਟਰੋਨ ਚ ਉਹ ਵੀ ਪੂਰਾ ਨਹੀਂ ਹੋ ਰਿਹਾ ਜੇ ਟੈਸਟੋਸਟਰੋਨ ਤੇ ਥਾਇਰਾਇਡ ਹਾਰਮੋਨ ਦਾ ਯੋਗਦਾਨ ਜਿਹੜਾ ਚਾਹੀਦਾ ਸਾਨੂੰ ਉਹ ਪੂਰਾ ਨਹੀਂ ਹੋ ਰਿਹਾ ਤੇ ਇਹਦਾ ਮਤਲਬ ਪਿਚਰੋਟੀ ਗਲੈਂਡ ਦੇ ਵਿਚ ਕੋਈ ਕਮੀ ਹੈਗੀ ਹੈ ਜਾਂ ਉਹਦੇ ਫੋਲੀਕੁਲਰ ਸਟਿਮੂਲੇਟਿੰਗ ਹਾਰਮੋਨ ਦੇ ਵਿਚ ਕਮੀ ਹੈਗੀ ਹੈ ਜਾਂ ਉਹਦੇ ਲਿਊਟੀਨਾਈਜ਼ਿੰਗ ਹਾਰਮੋਨ ਦੇ ਵਿਚ ਕੋਈ ਕਮੀ ਹੈਗੀ ਹੈ ਸੋ ਇਸ ਤਰ੍ਹਾਂ ਕਰਕੇ ਅਸੀਂ ਅਖੀਰ ਜੜ ਤੱਕ ਪਹੁੰਚ ਸਕਦੇ ਹਾਂ ਵੀ ਕਿਸੇ ਸਰੀਰ ਦੇ ਵਿਚ ਆਮ ਨਾਰਮਲ ਬੰਦਿਆਂ ਨਾਲੋਂ ਕਮੀ ਕਿਹੜੀ ਹੈਗੀ ਹੈ ਔਰ ਉਹ ਕਮੀ ਕਿਉਂ ਹੈਗੀ ਹੈ ਸੋ ਤੀਸਰੀ ਗੱਲ ਆਪਾਂ ਇਹਦੇ ਵਿਚ ਇਹ ਵਿਚਾਰੀ ਸੀ ਕਿ ਭਾਈ ਜੇ ਗਾਰਬੇਜ ਸਾਰਾ ਕੁਛ ਹੁੰਦਾ ਹੋਇਆ ਸਾਰਾ ਕੁਛ ਸਹੀ ਹੈ ਲੇਕਿਨ ਜੇ ਗਾਰਬੇਜ ਹੀ ਸਾਡੀ ਰਸੋਈ ਦਾ ਸਾਫ਼ ਨਾ ਹੋਵੇ ਨਾ ਤੇ ਬਹੁਤੇ ਲੰਬੇ ਸਮੇਂ ਤੱਕ ਅਸੀਂ ਉਸ ਰਸੋਈ ਚ ਕੰਮ ਨਹੀਂ ਕਰ ਸਕਦੇ ਸਮੈਲ ਆ ਜਾਏਗੀ ਬਦਬੂ ਫੈਲ ਜਾਏਗੀ ਹੀਟ ਵੱਧ ਜਾਏਗੀ ਹੋਰ ਬਹੁਤ ਕੁਝ ਐਸਾ ਹੋ ਜਾਏਗਾ ਇਹੀ ਸਾਡੇ ਘਰਾਂ ਦਾ ਚੱਲਣ ਹੁੰਦਾ ਆ ਭਾਈ ਜੇ ਕਿਸੇ ਘਰ ਦੇ ਵਿਚ ਗਾਰਬੇਜ ਹਰ ਹਫ਼ਤੇ ਸਾਡੀ ਕੰਪਨੀਆਂ ਲੈ ਕੇ ਜਾਂਦੀਆਂ ਨੇ ਜੇ ਉਹ ਨਾ ਲੈ ਕੇ ਜਾਣ ਤੇ ਕਿੰਨਾ ਚਿਰ ਘਰ ਸੰਭਾਲਾਂਗੇ ਅਲਟੀਮੇਟ ਉਹ ਡੱਬਿਆਂ ਤੋਂ ਬਾਹਰ ਹੋ ਜੂਗਾ ਅਲਟੀਮੇਟ ਉਹਦੀ ਸਮੈਲ ਆਣੀ ਸ਼ੁਰੂ ਹੋ ਜੂਗੀ ਅਲਟੀਮੇਟ ਵਿਹੜੇ ਚ ਖਿਲਰੇਗਾ ਸੋ ਉਹ ਇਸ ਤਰ੍ਹਾਂ ਉਹ ਘਰ ਰਹਿਣ ਯੋਗ ਨਹੀਂ ਹੋ ਜਾਏਗਾ ਔਰ ਉਹਦੇ ਸਾਰੇ ਕੰਮ ਜਿਹੜੇ ਉਹ ਠੱਪ ਹੋ ਕੇ ਰਹਿ ਜਾਣਗੇ ਸੋ ਇਹ ਤਿੰਨ ਮੁੱਖ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸੀ ਜਿਨ੍ਹਾਂ ਦੇ ਕਰਕੇ ਆਮ ਕੋਈ ਬੰਦਾ ਬਿਮਾਰ ਹੁੰਦਾ ਹੈ ਔਰ ਉਸ ਤੋਂ ਬਾਅਦ ਇੱਕ ਆਮ ਸਧਾਰਨ ਜੀ ਗੱਲ ਇਹ ਆ ਵੀ ਇਹਨਾਂ ਸਾਰੇ ਹਾਰਮੋਨਸ ਦੇ ਨਾਰਮਲ ਹੁੰਦਿਆਂ ਹੋਇਆ ਇਮਿਊਨਿਟੀ ਵੀ ਠੀਕ ਆ ਸਰੀਰ ਵੀ ਕਾਇਮ ਆ ਸਾਰਾ ਕੁਛ ਆ ਗਾਰਬੇਜ ਵੀ ਸਾਰਾ ਕੁਛ ਨਿਕਲਦਾ ਆ ਰਿਹਾ ਹੈ ਬਾਵਜੂਦ ਇਸ ਦੇ ਵੀ ਕੁਝ ਸਰੀਰ ਬਿਮਾਰ ਹੋ ਜਾਂਦੇ ਨੇ ਔਰ ਉਹਦੇ ਬਿਮਾਰ ਹੋਣ ਦਾ ਮਤਲਬ ਇਹ ਆ ਕਿ ਸਾਡੇ ਸਾਰੇ ਅੰਗਾਂ ਦੇ ਵਿਚ ਇੱਕ ਤਰ੍ਹਾਂ ਦਾ ਇੱਕ ਕੋਆਪਰੇਸ਼ਨ ਬਣਿਆ ਹੋਇਆ ਉਹ ਕੋਆਪਰੇਸ਼ਨ ਇਹ ਆ ਕਿ ਪਿਚੋਟੀ ਗਲੈਂਡ ਜਿਹੜਾ ਜਿਵੇਂ ਮੈਂ ਦੱਸਿਆ ਕਿ ਕੋਆਪਰੇਟ ਕਰਦਾ ਤੇ ਥਾਇਰੋਇਡ ਗਲੈਂਡ ਨੂੰ ਸਟਿਮੂਲੇਟ ਕਰਦਾ ਹੈ, ਥਾਇਰੋਇਡ ਗਲੈਂਡ ਅੱਗੇ ਜਾ ਕੇ ਈਸਟੋ ਪ੍ਰੋਜੈਸਟਰੋਨ ਨੂੰ ਸਟਿਮੂਲੇਟ ਕਰਦਾ ਹੈ, ਜਾਂ ਟੈਸਟੋਸਟੇਰੋਨ ਹਾਰਮੋਨ ਨੂੰ ਸਟਿਮੂਲੇਟ ਕਰਦਾ ਹੈ, ਜਾਂ ਓਸਾਈਟਸ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਭਾਵ ਇੱਕ ਦੂਜੇ ਤੋਂ ਬਾਅਦ ਇੱਕ ਦੂਜੇ ਦੀ ਜ਼ਿੰਮੇਵਾਰੀ ਹੈਗੀ ਆ, ਔਰ ਪਿਓ ਤੋਂ ਦਾਦਾ ਪੁੱਤ ਨੂੰ, ਪੁੱਤ ਤੋਂ ਅੱਗੇ ਪੋਤੇ ਨੂੰ ਅੱਗੇ, ਇਸੇ ਤਰ੍ਹਾਂ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਉਹ ਸਾਰੀ ਗੱਲ, ਔਰ ਇਸੇ ਤਰ੍ਹਾਂ ਸਰੀਰ ਦਾ ਸਿਸਟਮ ਹੈਗਾ ਆ, ਅਸੀਂ ਕਿਸੇ ਨੂੰ ਮਾਸਟਰ ਗਲੈਂਡ ਕਹਿ ਦਿੰਦੇ ਹਾਂ, ਕਿਸੇ ਨੂੰ ਉਸ ਤੋਂ ਛੋਟਾ ਗਲੈਂਡ ਕਹਿ ਦਿੰਦੇ ਹਾਂ, ਪਰ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਕੋਆਪਰੇਸ਼ਨ ਇੱਕ ਚੇਨ ਵਿੱਚ ਬੱਝੀ ਹੋਈ ਹੈ, ਜੇ ਉਹ ਚੇਨ ਕੰਪਲੀਟ ਨਹੀਂ ਹੁੰਦੀ ਤਾਂ ਇਹਦਾ ਮਤਲਬ ਕਿਤਨਾ ਕਿਤੇ ਟੁੱਟ ਹੈਗੀ ਹੈ, ਕਿਤਨਾ ਕਿਤੇ ਜੋੜਨ ਦੀ ਜ਼ਰੂਰਤ ਹੈਗੀ ਹੈ, ਔਰ ਉਸ ਜੋੜਨ ਦੇ ਬਾਰੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਕਿ ਭਾਈ ਜਿੱਥੇ ਕਿਤੇ ਜੋੜਨ ਦੇ ਵਿੱਚ ਕਮੀ ਰਹਿ ਗਈ, ਜਿੱਥੇ ਕਿਤੇ ਇਹ ਲਿੰਕ ਦਾਦੇ ਤੋਂ ਪੋਤੇ ਵਾਲਾ ਲਿੰਕ ਟੁੱਟ ਗਿਆ, ਜਿੱਥੇ ਪਿਚੋਰਟੀ ਗਲੈਂਡ ਦੇ ਹਾਰਮੋਨਸ ਦਾ ਸੰਬੰਧ ਦੂਜੇ ਚੀਜ਼ਾਂ ਨਾਲੋਂ ਟੁੱਟ ਗਿਆ, ਉੱਥੇ ਸਾਨੂੰ ਸਿਮਟਮਸ ਨਿਸ਼ਾਨੀਆਂ ਬਾਹਰ ਪੈਦਾ ਹੋ ਜਾਣਗੀਆਂ, ਜਿਹੜੀਆਂ ਇਹ ਦੱਸਣਗੀਆਂ ਕਿ ਕਿਹੜਾ ਸਿਸਟਮ ਜਾਂ ਕਿਹੜਾ ਅੰਗ ਨਾਰਮਲ ਕੰਮ ਨਹੀਂ ਕਰ ਰਿਹਾ, ਔਰ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ। ਸੋ ਉਹ ਸਾਰੀਆਂ ਗੱਲਾਂ ਆਪਾਂ ਡਿਟੇਲ ਵਿੱਚ ਹੁਣ ਕਰਦੇ ਆਏ ਹਾਂ, ਤੇ ਹੁਣ ਤੱਕ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਵੀ ਸਾਹਮਣੇ ਸਾਹਮਣੇ ਵੇਖਣ ਦੇ ਵਿੱਚ ਤੁਹਾਨੂੰ ਇਹ ਲੱਗਦਾ ਹੈਗਾ ਵੀ ਚਮੜੀ ਚ ਕੀ ਚੇਂਜਸ ਆਉਂਦੀਆਂ ਨੇ, ਔਰ ਉਹ ਤਾਂ ਹੁਣ ਆਮ ਲੋਕ ਹੀ ਸਮਝਣ ਲੱਗ ਗਏ ਆ ਨਾ, ਜੇ ਪੀਲੇ ਰੰਗ ਦੀ ਚਮੜੀ ਹੋ ਗਈ ਹੈ, ਅੱਖਾਂ ਦੇ ਲਿਡਸ ਜਿਹੜੇ ਨੇ ਉਹ ਪੀਲੇ ਅੰਦਰੋਂ ਹੋ ਗਏ ਨੇ, ਤੇ ਅਸੀਂ ਕਹਿੰਦੇ ਯਾਰ ਇਹਨੂੰ ਪੀਲੀਆ ਹੋ ਗਿਆ, ਪਿਸ਼ਾਬ ਪੀਲਾ ਆਉਣ ਲੱਗ ਗਿਆ ਹੈ, ਸਰੀਰ ਚ ਕਮਜ਼ੋਰੀ ਆਉਣ ਲੱਗ ਗਈ ਹੈ, ਭੁੱਖ ਘੱਟ ਲੱਗਦੀ ਹੈ, ਸਾਰਾ ਕੁਛ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ, ਤਾਂ ਮਤਲਬ ਕੀ ਹੋ ਗਿਆ, ਅਸੀਂ ਪੀਲੀਆ ਮੁੱਢਲੇ ਤੌਰ ਤੇ ਉਸ ਨੂੰ ਕਹਿ ਦੇਣਾ। ਬੇਸ਼ੱਕ ਪੀਲੀਏ ਦੀ ਉੱਤਰ ਦੀ ਪੜਤਾਲ ਇੱਕ ਵੱਖਰੀ ਗੱਲ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਇੱਕ ਟੇਰ ਇੱਕ ਇੰਡੈਕਸ, ਉਹ ਸਾਡੀ ਉੱਤਰ ਦੀ ਪੜਤਾਲ ਹੈ, ਪਰ ਉੱਤਰ ਦੀ ਪੜਤਾਲ ਅਸੀਂ ਕਦੋਂ ਕਰਾਵਾਂਗੇ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਵੇਖ ਕੇ ਤੇ ਸਮਝ ਜਾਈਏ ਵੀ ਸਾਡਾ ਲਿਵਰ ਨਹੀਂ ਕੰਮ ਕਰ ਰਿਹਾ, ਤੇ ਅਸੀਂ ਉਦੋਂ ਤੋਂ ਉਹਦੇ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਈਏ, ਤਾਂ ਮਤਲਬ ਇਹ ਆ ਕਿ ਸਾਡਾ ਇੱਕ ਟੇਰ ਇੱਕ ਇੰਡੈਕਸ ਪੜਨ ਤੋਂ ਪਹਿਲਾਂ ਹੋ ਸਕਦਾ ਹੈ, ਅਸੀਂ ਉਸ ਬਿਮਾਰੀ ਦਾ ਹੱਲ ਕਰ ਸਕੀਏ। ਇਸੇ ਤਰ੍ਹਾਂ ਸਾਇਨੋਸਿਸ ਦੇ ਸੰਬੰਧ ਵਿੱਚ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸਾਇਨੋਸਿਸ ਦਾ ਮਤਲਬ ਹੈ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ, ਔਰ ਆਕਸੀਜਨ ਦਾ ਕਿਸੇ ਥਾਂ ਤੇ ਘੱਟ ਜਾਣਾ ਜਿਹੜਾ ਸਾਹਮਣੇ ਆਮਣੇ ਸਾਨੂੰ ਦਿਸਦਾ ਆ, ਉਹ ਅੱਖਾਂ ਦੇ ਹੇਠਾਂ ਵਾਲੇ ਪਾਸੇ ਬੁੱਲਾਂ ਦੇ ਉੱਪਰ ਸਾਨੂੰ ਦਿਖਾਈ ਦਿੰਦਾ ਹੈਗਾ ਆ, ਜਿਹੜਾ ਸਾਡੇ ਨੱਕ ਦੀ ਉੱਪਰ ਵਾਲੀ ਕੁਰੁੰਬਲੀ ਹੈਗੀ ਹੈ, ਪੁੰਜ ਹੈਗੀ ਨੱਕ ਦੀ, ਇਹਦੇ ਵਿੱਚ ਆਮ ਤੌਰ ਤੇ ਸਾਨੂੰ ਦਿਖਾਈ ਦਿੰਦਾ ਆ, ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਨਹੁੰ ਹੈਗੇ ਨੇ, ਔਰ ਨਹੁੰਆਂ ਦੇ ਵਿੱਚ ਵੀ ਗੁਲਾਬੀ ਰੰਗਤ ਜਿਹੜੀ ਉਹ ਨਹੀਂ ਰਹਿ ਜਾਂਦੀ, ਉਹਦੇ ਚ ਚੇਂਜ ਆਣੀ ਸ਼ੁਰੂ ਹੋ ਜਾਂਦੀ ਹੈ, ਤੇ ਅਸੀਂ ਕਹਿੰਦੇ ਹਾਂ ਵੀ ਭਾਈ ਇਸ ਬੰਦੇ ਦੇ ਵਿੱਚ ਦੋ ਗੱਲਾਂ ਨੇ, ਇੱਕ ਤਾਂ ਅਨੀਮਿਕ ਹੈ, ਹੈਮੋਗਲੋਬਿਨ ਘੱਟ ਹੋ ਸਕਦਾ ਆ, ਔਰ ਇਹਦਾ ਖੂਨ ਪੰਜਾਬੀ ਚ ਕਹਿ ਲੋ ਜੀ ਖੂਨ ਨਹੀਂ ਬਣ ਰਿਹਾ ਪੂਰਾ, ਦੂਸਰਾ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਖੂਨ ਦੇ ਵਿੱਚ ਅਸਲ ਦੇ ਵਿੱਚ ਆਕਸੀਜਨ ਘੱਟ ਹੈ, ਉਸ ਆਕਸੀਜਨ ਦੇ ਬਾਰੇ ਮੈਂ ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ, ਕੋਈ ਬਾਕੀ ਸਾਰੇ ਸੈੱਲ ਖੂਨ ਜਿਹੜਾ ਸਾਡਾ ਬਣਿਆ ਹੈ ਨਾ, ਪਲਾਜ਼ਮਾ ਤੇ ਪਲੇਟਲੈਟਸ ਦਾ ਬਣਿਆ ਹੋਇਆ ਹੈ, ਔਰ ਉਹਦੇ ਚ ਸੈੱਲ ਹੈਗੇ ਨੇ, ਪਲਾਜ਼ਮਾ ਉਹ ਹੈ ਜਿਹਦੇ ਚ ਸਾਡੀ ਖੁਰਾਕ ਅਸੀਂ ਖਾਧੀ ਹਜਮ ਹੋਈ, ਸਾਰੇ ਵਿਟਾਮਿਨਸ ਮਿਨਰਲਸ ਜੋ ਵੀ ਕੁਛ ਅਸੀਂ ਖਾਇਆ ਉਹਦੇ ਚੋਂ ਨਿਚੋੜ ਕੇ ਔਰ ਸਾਹਮਣੇ ਖੂਨ ਦੇ ਵਿੱਚ ਮਿਕਸਅਪ ਹੋ ਗਿਆ, ਉਹਨੂੰ ਅਸੀਂ ਪਲਾਜ਼ਮਾ ਕਹਿੰਦੇ ਹਾਂ, ਉਸ ਤੋਂ ਬਾਅਦ ਇਸ ਪਲਾਜ਼ਮੇ ਨੂੰ ਰੋਕਣ ਵਾਸਤੇ ਕਿ ਭਾਈ ਇਹ ਬਾਹਰ ਨਾ ਵਗ ਜਾਵੇ, ਨਹਿਰ ਤੋਂ ਪਾਣੀ ਬਾਹਰ ਨਾ ਵਗ ਜਾਵੇ, ਤੇ ਇਸੇ ਕਰਕੇ ਅਸੀਂ ਨਹਿਰ ਦੀਆਂ ਪਟੜੀਆਂ ਬਣਾਉਂਦੇ ਹਾਂ ਨਾ, ਤੋ ਇਸੇ ਤਰ੍ਹਾਂ ਜਾਂ ਫੌਜ ਕੋਈ ਜਾਂਦੀ ਹੋਵੇ ਤੇ ਅੰਦਰ ਟੈਂਕ ਅਮਨੀਸ਼ਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਹੁੰਦੀਆਂ ਨੇ, ਤੇ ਬਾਹਰਲੇ ਪਾਸੇ ਇਨਫੈਂਟਰੀ ਜਿਹੜੀ ਹੈ ਪੈਦਲ ਫੌਜ ਜਿਹੜੀ ਹੁੰਦੀ ਹੈ ਜਾਂ ਰਸਾਲਾ ਫੌਜ ਘੋੜਿਆਂ ਵਾਲੀ ਫੌਜ ਹੁੰਦੀ ਹੈ, ਅਸੀਂ ਉਹ ਲਗਾ ਦਿੰਦੇ ਹਾਂ ਵੀ ਭਾਈ ਇਹ ਕਿਤੇ ਬਾਹਰ ਨਾ ਪ੍ਰਦਰਸ਼ਿਤ ਹੋ ਜਾਵੇ ਜਾਂ ਇਹਨਾਂ ਦਾ ਕੋਈ ਬਾਹਰੋਂ ਕੋਈ ਨੁਕਸਾਨ ਨਾ ਕਰ ਦੇਵੇ, ਇਸੇ ਤਰ੍ਹਾਂ ਹੀ ਇਹਨਾਂ ਸਾਰਿਆਂ ਨੂੰ ਰੋਕਣ ਵਾਸਤੇ ਸਾਡੇ ਖੂਨ ਦੇ ਵਿੱਚ ਜਿਹੜੇ ਪਲੇਟਲੈਟਸ ਹੁੰਦੇ ਨੇ ਉਹ ਇਹ ਕੰਮ ਕਰਦੇ ਨੇ ਵੀ ਇਹ ਖੂਨ ਬਹੁਤ ਬਾਹਰ ਨਾ ਵਗ ਜਾਵੇ, ਤੇ ਕਈ ਵਾਰ ਐਸਾ ਵੀ ਹੁੰਦਾ ਹੈ ਵੀ ਪਲੇਟਲੈਟਸ ਕਾਊਂਟ ਹੀ ਬਹੁਤ ਜ਼ਿਆਦਾ ਵੱਧ ਗਿਆ ਹੈਗਾ ਜਿਹਦੇ ਕਰਕੇ ਕਈ ਵਾਰ ਖੂਨ ਹੀ ਇੰਨਾ ਸੰਘਣਾ ਹੋ ਜਾਂਦਾ ਹੈ, ਉਹ ਵੀ ਸਾਡੇ ਵਾਸਤੇ ਪ੍ਰੋਬਲਮ ਹੁੰਦੀ ਹੈ, ਪਰ ਇੱਕ ਨਾਰਮਲ ਗੱਲ ਚ ਰਹਿਣਾ ਚਾਹੁੰਦਾ। ਮੈਂ ਸਾਇਨੋਸਿਸ ਦੀ ਗੱਲ ਨੂੰ ਕਲੀਅਰ ਕਰਨਾ ਹੈ ਤੁਹਾਡੇ ਸਾਹਮਣੇ ਕਿ ਸਾਇਨੋਸਿਸ ਦੀ ਅਸਲ ਗੱਲ ਇਹ ਹੁੰਦੀ ਆ ਕਿ ਇਸ ਖੂਨ ਦੇ ਵਿੱਚ ਇੱਕ ਤਾਂ WBC ਨੇ ਜਿਹੜੀ ਸਾਡੀ ਸਾਰੀ ਫੌਜ ਆ, ਵੱਖ ਵੱਖ ਤਰ੍ਹਾਂ ਦੀ ਫੌਜ ਆ ਦੇਸ਼ ਦੇ ਵਿੱਚ, ਇਸ ਸਰੀਰ ਦੇ ਅੰਦਰ ਸ਼ਾਂਤੀ ਬਣਾਈ ਰੱਖਣ ਵਾਸਤੇ, ਅਲੱਗ ਅਲੱਗ ਤਰ੍ਹਾਂ ਦੇ ਬਾਹਰਲੀਆਂ ਆਉਂਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਵਾਸਤੇ ਸਾਡੇ ਕੋਲ WBC ਦੀ ਫੌਜ ਹੁੰਦੀ ਹੈ, ਤੇ ਉਹਦੇ ਵੱਖ ਵੱਖ ਤੱਤ ਨੇ ਜਿਨ੍ਹਾਂ ਦੇ ਬਾਰੇ ਆਪਾਂ ਕਈ ਵਾਰਾਂ ਗੱਲ ਕਰ ਚੁੱਕੇ ਹਾਂ, ਨਿਊਟ੍ਰੋਫਿਲ, ਈਸਨੋਫਿਲ, ਬੇਸੋਫਿਲ, ਮੋਨੋਸਾਈਟ, ਲਿੰਫੋਸਾਈਟ ਵਗੈਰਾ ਵਗੈਰਾ, ਔਰ ਉਹਨਾਂ ਦੀ ਇੱਕ ਇੱਕ ਨਾਰਮਲ ਕੁਆਂਟਿਟੀ ਹੈ ਵੀ ਸਾਨੂੰ ਇੰਨੇ ਕੁ ਚਾਹੀਦੇ ਨੇ ਸਰੀਰ ਵਿੱਚ, ਇੰਨੇ ਕੁ ਚਾਹੀਦੇ ਨੇ, ਉਹਨਾਂ ਵਿੱਚੋਂ ਕਿਸੇ ਵੀ ਚੀਜ਼ ਦਾ ਵਾਧਾ ਜਾਂ ਘਾਟਾ ਸਰੀਰ ਵਿੱਚ ਵੱਖਰੀ ਤਰ੍ਹਾਂ ਦੀਆਂ ਕਮਜ਼ੋਰੀਆਂ ਜਾਂ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦਾ ਹੈਗਾ। ਪਰ ਅਸੀਂ ਆਰਬੀਸੀ ਦੀ ਗੱਲ ਕੀਤੀ ਆ ਵੀ ਸਾਰਾ ਸਾਇਨੋਸਿਸ ਹੋ ਗਿਆ, ਸੁਆਹ ਵਰਗਾ ਰੰਗ ਹੋ ਗਿਆ, ਜਾਂ ਅਨੀਮਕ ਜਿਹਨੂੰ ਅਸੀਂ ਕਹਿੰਦੇ ਹਾਂ ਆਈ ਲਿਡ ਅੱਖਾਂ ਦੇ ਜਿਹੜੇ ਕੋਏ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਵੀ ਜਿਵੇਂ ਚਿੱਟੇ ਚਿੱਟੇ ਹੋ ਗਏ ਨੇ, ਗੁਲਾਬੀ ਹੋਣੇ ਚਾਹੀਦੇ ਸੀਗੇ, ਬੁੱਲ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਸਾਇਨੋਸਿਸ ਹੋ ਗਈ, ਜਿਵੇਂ ਸੁਆਹ ਮਲੀ ਹੁੰਦੀ ਹੈ, ਨਾ ਗੁਲਾਬੀ ਹੋਣੇ ਚਾਹੀਦੇ ਸੀ, ਇਹ ਵੀ ਇਸੇ ਤਰ੍ਹਾਂ ਦੀ ਹੋ ਗਈ ਜਿਵੇਂ ਸੁਆਹ ਦਾ ਰੰਗਤ ਹੁੰਦੀ ਹੈ, ਔਰ ਉਹਨੂੰ ਸਾਇਨੋਸਿਸ ਅਸੀਂ ਕਹਿੰਦੇ ਹਾਂ। ਸੋ ਐਸਾ ਅਗਰ ਹੋਣਾ ਸ਼ੁਰੂ ਹੋਇਆ ਤੇ ਇਹ ਗੱਲ ਇੰਡੀਕੇਟ ਕਰਦੀ ਆ ਵੀ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਹੈ। ਹੁਣ ਸਰੀਰ ਚ ਆਕਸੀਜਨ ਦੀ ਕਮੀ ਹੈ ਤੇ ਉਹਦੇ ਦੋ ਕਾਰਨ ਹੋ ਸਕਦੇ ਨੇ। ਇੱਕ ਤਾਂ ਇਹ ਕਾਰਨ ਹੋ ਸਕਦਾ ਆ ਵੀ ਜਿਹੜੇ ਅੰਗਾਂ ਨੇ ਆਕਸੀਜਨ ਇਕੱਠੀ ਕਰਕੇ ਸਰੀਰ ਨੂੰ ਪਹੁੰਚਾਉਣ ਦਾ ਕੰਮ ਆਰੰਭਿਆ ਹੋਇਆ ਆ, ਉਹਨਾਂ ਵਿੱਚ ਕੋਈ ਕਮੀ ਪੇਸ਼ੀ ਹੈ। ਹੁਣ ਕਈ ਲੋਕਾਂ ਨੂੰ ਟਿਊਬਰਕਲੋਸਿਸ ਹੋ ਜਾਂਦਾ, ਕਈ ਵਾਰ ਫੇਫੜਿਆਂ ਚ ਇੰਪਾਈਸਿਸ ਸੇਮਾ ਹੋ ਜਾਂਦਾ, ਇੰਪਾਈਮਾ ਹੋ ਜਾਂਦਾ ਆ, ਜਾਂ ਕਈ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਐਸੀਆਂ ਫੇਫੜਿਆਂ ਦੀਆਂ ਹੋ ਜਾਂਦੀਆਂ ਨੇ ਕਿ ਫੇਫੜਿਆਂ ਦੇ ਵਿੱਚ ਆਕਸੀਜਨ ਬਾਹਰੋਂ ਤੇ ਧੱਕੀ ਜਾ ਰਹੀ ਹੈ, ਲੇਕਿਨ ਉਹ ਅੰਦਰ ਖੂਨ ਦੇ ਵਿੱਚ ਪਹੁੰਚਾਉਣ ਦੇ ਕਾਬਲ ਨਹੀਂ ਹੁੰਦਾ, ਜਿਸ ਕਰਕੇ ਉਹ ਆਕਸੀਜਨ ਪੂਰੀ ਜਿੱਥੇ ਡਿਲੀਵਰੀ ਹੋਣੀ ਹੈ ਉੱਥੇ ਨਹੀਂ ਹੋ ਰਹੀ, ਆਕਸੀਜਨ ਘੱਟ ਗਈ। ਦੂਸਰਾ ਨਹੀਂ, ਫੇਫੜਿਆਂ ਦੇ ਵਿੱਚੋਂ ਤਾਂ ਭਾਈ ਪੂਰੀ ਆਕਸੀਜਨ ਆ ਰਹੀ ਹੈ, ਲੇਕਿਨ ਹਾਰਟ ਦਾ ਕੰਮ ਹੈ ਕਿ ਵਾਰ ਵਾਰ ਪੰਪ ਕਰਕੇ ਇਸ ਨੂੰ ਸੈੱਲਾਂ ਦੇ ਵਿੱਚ ਭੇਜੇ, ਤੇ ਸੈੱਲਾਂ ਦੇ ਵਿੱਚ ਭੇਜਣ ਦਾ ਜਿਹੜਾ ਕੰਮ ਹੈਗਾ ਆ ਉਹ ਹੈਗਾ ਆ ਆਰਬੀਸੀ ਦਾ। ਆਰਬੀਸੀ ਬਾਰੇ ਆਪਾਂ ਬਹੁਤ ਵਾਰਾਂ ਪਹਿਲਾਂ ਗੱਲਾਂ ਕੀਤੀਆਂ ਨੇ ਕਿ ਆਰਬੀਸੀ ਇੱਕ ਤਰ੍ਹਾਂ ਖਾਲੀ ਟ੍ਰੇਨ ਦੇ ਡੱਬੇ ਹੁੰਦੇ ਆ, ਔਰ ਖਾਲੀ ਟ੍ਰੇਨ ਦੇ ਡੱਬਿਆਂ ਦੇ ਜੋ ਵੀ ਸਮਾਨ ਚਾਹੀਦਾ ਹੋਵੇ ਉਹ ਅੱਗੇ ਪਹੁੰਚਾਇਆ ਜਾਂਦਾ ਹੈ, ਤੇ ਖਾਸ ਤੌਰ ਤੇ ਖੂਨ ਦੇ ਜਿਹੜੇ ਖਾਲੀ ਡੱਬੇ ਨੇ ਜਿਨ੍ਹਾਂ ਨੂੰ ਅਸੀਂ ਲਾਲ ਖੂਨ ਦੇ ਕਣ ਕਹਿੰਦੇ ਹਾਂ, ਰੈਡ ਬਲੱਡ ਕਾਰਪਸਲਸ ਕਹਿੰਦੇ ਆ, ਇਹਨਾਂ ਦਾ ਇਹ ਖਾਲੀ ਡੱਬੇ ਨੇ ਔਰ ਇਹਨਾਂ ਵਿੱਚ ਆਕਸੀਜਨ ਭਰ ਕੇ ਜਾਂਦੀ ਹੈ। ਵਿਚਕਾਰ ਪਲਾਜ਼ਮੇ ਦੇ ਇਹ ਵੀ ਤਰਦੇ ਆ, ਵਿਚਕਾਰ ਪਲਾਜ਼ਮੇ ਦੇ WBC, RBC ਵਗੈਰਾ ਉਹ ਵੀ ਸਾਰੇ ਤਰੀ ਜਾਂਦੇ ਹਨ। ਇਹਨਾਂ ਦਾ ਕੰਮ ਇਹ ਆ ਵੀ ਇਹਦੇ ਵਿੱਚ ਆਕਸੀਜਨ ਜਾਂਦੀ ਹੈ ਤੇ ਹਰੇਕ ਸੈੱਲ ਤੱਕ ਪਹੁੰਚਦੀ ਹੈ। ਤੇ ਜਦੋਂ ਵੀ ਸਾਇਨੋਸਿਸ ਹੁੰਦਾ ਆ ਉਹਦੇ ਅੱਖਾਂ ਦੇ ਹੇਠਾਂ ਬਲੂ ਬਲੂ ਕਾਲੇ ਘੇਰੇ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ, ਬੁੱਲ ਜਿਹੜੇ ਨੇ ਨੀਲੇ ਹੋ ਗਏ ਨੇ ਜੀ, ਨੱਕ ਦੀ ਗਰੁੰਗਲੀ ਨੀਲੀ ਹੋ ਗਈ ਜੀ, ਨੌਂ ਵੀ ਜਿਹੜੇ ਅੱਗੋਂ ਨੀਲੇ ਹੋ ਗਏ ਜੀ, ਇਹ ਸਾਰੀਆਂ ਗੱਲਾਂ ਜਦੋਂ ਇਕੱਠੀਆਂ ਹੋ ਜਾਣ ਤੇ ਫਿਰ ਇਹਦੇ ਮਤਲਬ ਇਹ ਆ ਵੀ ਆਕਸੀਜਨ ਘੱਟ ਹੈ। ਤੇ ਹੁਣ ਆਕਸੀਜਨ ਘੱਟ ਕਿਵੇਂ ਹੈਗੀ ਹੈ ਉਹਨੂੰ ਅਸੀਂ ਫਾਇੰਡ ਦਰੁਸਤ ਕਰਨ ਵਾਸਤੇ ਉਹਨੂੰ ਅਸੀਂ ਫਾਇੰਡ ਆਊਟ ਕਰਨਾ, ਪਹਿਲੀ ਤਾਂ ਗੱਲ ਹੈ ਵੀ ਇਨਵਾਇਰਮੈਂਟ ਜਿਸ ਵਿੱਚ ਤੁਸੀਂ ਰਹੇ ਹੋ ਉਹਦੇ ਵਿੱਚ ਵੈਂਟੀਲੇਸ਼ਨ ਨਾਰਮਲ ਹੈਗਾ ਆ, ਭਾਵ ਇਨਵਾਇਰਮੈਂਟ ਸਹੀ ਹੈ, ਐ ਤਾਂ ਨੀ ਕਿਸੇ ਬੰਦ ਕਮਰੇ ਵਿਚ ਜਾਂ ਸਲੰਬ ਦੇ ਵਿਚ ਜਾਂ ਝੁੱਗੀ ਝੌਂਪੜੀ ਜਿਸ ਤਰ੍ਹਾਂ ਦੇ ਏਰੀਏ ਚ ਰਹਿ ਰਹੇ ਹੋ ਜਿੱਥੇ ਆਕਸੀਜਨ ਸਾਫ਼ ਹਵਾ ਤੁਹਾਨੂੰ ਨਹੀਂ ਮਿਲ ਰਹੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੀ ਆਕਸੀਜਨ ਤੁਹਾਨੂੰ ਮਿਲ ਰਹੀ ਹੈ ਉਹਦੇ ਵਿਚ ਕੋਈ ਹੋਰ ਇਸ ਤਰ੍ਹਾਂ ਦੀ ਟੌਕਸੀਸਿਟੀ ਤਾਂ ਨਹੀਂ ਹੈਗੀ, ਮੰਨ ਲਓ ਜੇ ਗੈਸ ਦਾ ਸਿਲੰਡਰ ਹੀ ਤੁਹਾਡੇ ਕਮਰੇ ਚ ਖੁੱਲ ਗਿਆ ਹੈਗਾ ਔਰ ਆਕਸੀਜਨ ਆਟੋਮੈਟਿਕਲੀ ਪਰਸੈਂਟੇਜ ਦੇ ਮੁਤਾਬਕ ਘੱਟ ਹੋ ਜੀ, ਕਈ ਲੋਕਾਂ ਕਮਰਿਆਂ ਦੇ ਵਿਚ ਅੰਗੀਠੀਆਂ ਲਾ ਲੈਂਦੇ ਨੇ ਰਾਤ ਨੂੰ ਸਿਆਲ ਦੇ ਵਿਚ ਤੇ ਸੌ ਜਾਂਦੇ ਨੇ, ਤੇ ਉਹ ਜਿਹੜੀ ਕਾਰਬਨ ਮੋਨੋਆਕਸਾਈਡ ਵਗੈਰਾ ਪੈਦਾ ਹੁੰਦੀ ਉਹਦੇ ਨਾਲ ਕਈ ਲੋਕਾਂ ਦੀ ਇਸੇ ਤਰ੍ਹਾਂ ਡੈਥ ਹੋ ਜਾਂਦੀ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ, ਉਹ ਹੇਠਾਂ ਵਾਲੇ ਪਾਸੇ ਰਹੇਗੀ, ਪਰ ਜੇ ਇਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ, ਨਾਈਟ੍ਰੋਜੀਨਸ ਗੈਸਿਸ ਅਸੀਂ ਇਹਨੂੰ ਕਹਿੰਦੇ ਹਾਂ, ਇਹ ਅਗਰ ਵੱਧ ਗਈਆਂ ਤੇ ਇਹਨੇ ਉਹਨਾਂ ਸਾਰਿਆਂ ਨੂੰ ਫੈਲਾ ਕੇ ਉਹਦੀ ਜਗ੍ਹਾ ਲੈ ਲੈਣੀ ਹੈ, ਆਕਸੀਜਨ ਫਿਰ ਕਿੱਥੇ ਰਹੇਗੀ, ਘੱਟ ਗਈ। ਇਸੇ ਤਰ੍ਹਾਂ ਹੀ ਅਨਕੌਂਸ਼ੀਅਸ ਸਟੇਜ ਦੇ ਵਿਚ ਲੋਕਾਂ ਦੀ ਘਰਾਂ ਦੇ ਵਿਚ ਡੈਥ ਹੋ ਜਾਂਦੀ ਹੈ। ਤੇ ਉਹਦਾ ਪਹਿਲੀ ਇਹ ਗੱਲ ਹੈਗੀ ਆ ਬਈ ਅਸੀਂ ਸੋਰਸ ਵੇਖਣਾ ਆ ਬਈ ਆਕਸੀਜਨ ਘੱਟ ਜਾਵੇ, ਸਾਇਨੋਸਿਸ ਹੁੰਦਾ ਹੈ ਤਾਂ, ਔਰ ਆਕਸੀਜਨ ਘੱਟੀ ਕਿਉਂ ਹੈ ਉਹਦੇ ਪਿੱਛੇ ਅੰਗ ਹੈ ਫੇਫੜੇ, ਉਹਦੀ ਸਪਲਾਈ ਦਾ ਕੰਮ ਹੈਗਾ ਹਾਰਟ ਦੇ ਕੋਲ, ਇਹ ਹੋਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਸਾਡੇ 3000 ਤੋਂ 4000 ਸਾਢੇ 4000 ਤੱਕ ਜਿਹੜੇ ਆਰਬੀਸੀ ਦੀ ਨਾਰਮਲ ਕਾਊਂਟ ਹੁੰਦੀ ਹੈ, ਔਰ ਜੇ ਉਹ ਨਾਰਮਲ ਕਾਊਂਟ ਨਹੀਂ ਹੈਗੀ, ਭਾਵ ਟ੍ਰੇਨ ਨੂੰ ਡੱਬੇ ਹੀ ਨਹੀਂ ਇਹਨੇ ਲੱਗੇ ਹੋਏ ਜਿੰਨੀ ਉਹ ਆਕਸੀਜਨ ਲਿਜਾ ਸਕੇ, ਤੇ ਫਿਰ ਦਿਲ ਨੂੰ ਜ਼ਿਆਦਾ ਕੰਮ ਕਰਨਾ ਪਏਗਾ ਨਾ, ਵਾਰ ਵਾਰ ਆਈ ਜਾਓ ਬਈ, ਮਿੱਟੀ ਦੇ ਖੋਤੇ ਭਰ ਭਰ ਕੇ ਲੈ ਕੇ ਜਾਓ ਤੇ ਖੋਤਿਆਂ ਨੂੰ ਫਿਰ ਵਾਰ ਵਾਰ ਭਜਾਉਣਾ ਪਊਗਾ ਤੇਜ਼, ਕਿਉਂਕਿ ਗੇੜੇ ਲਾਓ ਤਾਂ ਕਿ ਅੱਗੇ ਜ਼ਰੂਰੀ ਕੰਮ ਪੂਰਾ ਕਰਨਾ ਹੈਗਾ ਆ। ਤੇ ਇਸ ਕਰਕੇ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈ। ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਕੁਝ ਤਾਂ ਅੰਦਰੂਨੀ ਤੇ ਕੁਝ ਬਾਹਰੀ ਤੌਰ ਤੇ ਪੈਦਾ ਹੁੰਦੀਆਂ ਨੇ। ਅਸੀਂ ਬਾਹਰੀ ਨਿਸ਼ਾਨੀਆਂ ਦੀ ਸ਼ਨਾਖਤ ਕਰਨ ਤੁਰੇ ਹੋਏ ਆ, ਵੀ ਜੇ ਇਹ ਆਕਸੀਜਨ ਘੱਟ ਜਾਵੇ ਤੇ ਫੇਰ ਇਹਦਾ ਮਤਲਬ ਕੀ ਆ, ਹਾਰਟ ਦਾ ਕੰਮ ਨਾਰਮਲ ਨਹੀਂ। ਜੇ ਆਕਸੀਜਨ ਘੱਟ ਜਾਵੇ ਇਹਦਾ ਮਤਲਬ ਲੰਗਸ ਦਾ ਕੰਮ ਨਾਰਮਲ ਨਹੀਂ ਹੈ। ਜੇ ਆਕਸੀਜਨ ਘੱਟ ਜਾਵੇ ਤਾਂ ਇਹਦਾ ਮਤਲਬ ਹੈ ਕਿ ਹੈਮੋਗਲੋਬਿਨ ਜਿਹੜੀ ਹੈ ਉਹਦੀ ਕੁਆਂਟਿਟੀ ਨਾਰਮਲ ਨਹੀਂ ਹੈਗੀ। ਜੇ ਆਕਸੀਜਨ ਘੱਟ ਜਾਵੇ ਤੇ ਸਾਡਾ ਇਹ ਮਤਲਬ ਇਹ ਹੈ ਵੀ ਜੇ ਟ੍ਰੇਨ ਦੇ ਡੱਬੇ ਹੀ ਛੋਟੇ ਹੋ ਗਏ, ਮੀਟਰ ਗੇਜ ਟ੍ਰੇਨ ਦੇ ਛੋਟੇ ਛੋਟੇ ਡੱਬੇ ਹੁੰਦੇ ਹੈ ਨਾ, ਜਿਹੜੀ ਛੋਟੀ ਲਾਈਨ ਕਹਿੰਦੇ ਨੇ, ਛੋਟੀ ਟ੍ਰੇਨ ਦੀ ਲਾਈਨ ਹੈ ਜੀ। ਇੱਕ ਬਰਾਡ ਗੇਜ ਹੁੰਦੀ ਹੈ, ਬਰਾਡ ਗੇਜ ਦੇ ਜਿਹੜੀ ਵੱਡੀਆਂ ਟ੍ਰੇਨਾਂ ਚੱਲਦੀਆਂ ਨੇ ਤੇ ਉਹਨਾਂ ਚ ਮਾਲ ਗੱਡੀਆਂ ਵੀ ਵੱਡੇ ਵੱਡੇ ਡੱਬਿਆਂ ਵਾਲੀਆਂ ਚੱਲਦੀਆਂ ਹੈਗੀਆਂ ਨੇ। ਤੇ ਜੇ ਉਹ ਆਰਬੀਸੀ ਜਿਹੜੇ ਨੇ ਉਹਨਾਂ ਦਾ ਸਾਈਜ਼ ਹੀ ਛੋਟਾ ਹੋ ਗਿਆ, ਕਿਉਂਕਿ ਬਹੁਤ ਸਾਰੀਆਂ ਐਸੀਆਂ ਸਿਕਲ ਸੈਲ ਅਨੀਮੀਆ ਵਗੈਰਾ ਹੈਗਾ, ਜਿਸ ਤਰ੍ਹਾਂ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹਨਾਂ ਦੀ ਸ਼ਨਾਖਤ ਆਪਾਂ ਅੱਗੇ ਚੱਲ ਕੇ ਕਰਾਂਗੇ। ਜੇ ਇਹਨਾਂ ਵਿੱਚੋਂ ਕੋਈ ਬਿਮਾਰੀ ਹੋ ਜਾਵੇ ਤਾਂ ਇਹਦਾ ਮਤਲਬ ਇਹ ਆ ਕਿ ਟ੍ਰੇਨ ਦੇ ਡੱਬੇ ਛੋਟੇ ਹੋ ਗਏ ਆ, ਇਹ ਪੂਰੀ ਆਕਸੀਜਨ ਕੈਰੀ ਹੀ ਨਹੀਂ ਕਰਦੇ, ਜਾਂ ਡੱਬੇ ਤੇ ਆ ਗਏ, ਡੱਬੇ ਤੇ ਨਾਰਮਲ ਨੇ, ਇਹਨਾਂ ਨੂੰ ਕੋਈ ਲੋਡ ਨਹੀਂ ਕਰ ਰਿਹਾ। ਹੁਣ ਜੇ ਟਰੱਕ ਖਾਲੀ ਆ ਜਾਂਦਾ ਰੇਤ ਭਰਨ ਵਾਸਤੇ ਤੇ ਜਿੱਥੋਂ ਰੇਤ ਚੁੱਕਣੀ ਹੈ ਦਰਿਆ ਦੇ ਵਿੱਚੋਂ, ਉਹਨਾਂ ਨੂੰ ਟਰੱਕਾਂ ਨੂੰ ਭਰਨ ਵਾਲਾ ਹੀ ਕੋਈ ਨਾ ਹੋਵੇ ਤੇ ਫਿਰ ਵੀ ਕੀ ਹੋਊਗਾ? ਫਿਰ ਵੀ ਅੱਗੇ ਜਾ ਕੇ ਸਪਲਾਈ ਘੱਟ ਜੂਗੀ, ਆਕਸੀਜਨ ਜਿਹੜੀ ਨਹੀਂ ਮਿਲ ਰਹੀ, ਰੇਤ ਨਹੀਂ ਮਿਲ ਰਹੀ, ਇਹਦਾ ਮਤਲਬ ਰੇਤ ਅੱਗੇ ਜਾ ਕੇ ਮਹਿੰਗੀ ਹੋ ਜੂਗੀ। ਠੀਕ ਉਸੇ ਤਰ੍ਹਾਂ ਹੀ ਜੇ ਆਰਬੀਸੀ ਘੱਟ ਨੇ, ਜੇ ਆਰਬੀਸੀ ਦੀ ਸਪਲਾਈ ਨਾਰਮਲ ਨਹੀਂ ਹੈਗੀ, ਤਾਂ ਭਾਵ ਇਹ ਕਿ ਜਿਹੜਾ ਰਿਲੇਸ਼ਨ ਬਿਟਵੀਨ ਲੰਗਸ ਐਂਡ ਹਾਰਟ ਹੈਗਾ, ਫੇਫੜਿਆਂ ਤੇ ਦਿਲ ਦੇ ਵਿਚਕਾਰ ਜਿਹੜਾ ਰਿਲੇਸ਼ਨ ਹੈਗਾ ਆ, ਉਹਦੇ ਵਿੱਚ ਕੋਈ ਗੜਬੜੀ ਹੈਗੀ ਆ। ਔਰ ਉਹਦੀ ਜਿਹੜੀ ਗੜਬੜੀ ਹੈਗੀ ਆ, ਉਹਦੇ ਬਾਰੇ ਅਸੀਂ ਜਾਣਦੇ ਹਾਂ ਕਿ ਜਿਹੜੀ ਦਿਲ ਦੇ ਵਿੱਚੋਂ ਖੂਨ ਸਪਲਾਈ ਹੁੰਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਵੇਨ, ਸੋਰੀ ਪਲਮੋਨਰੀ ਆਰਟਰੀ। ਪਲਮੋਨਰੀ ਆਰਟਰੀ ਜਿਹੜੀ ਹੈ ਉਹ ਬਾਹਰੋਂ ਆਏ ਖੂਨ ਨੂੰ ਵਾਪਸ ਫੇਫੜਿਆਂ ਵਿੱਚ ਪਹੁੰਚਾਉਂਦੀ ਹੈ, ਔਰ ਇਹ ਖੂਨ ਉੱਥੇ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੁੰਦਾ ਜਾਂ ਹੋਰ ਗੈਸਾਂ ਨਾਲ ਭਰਿਆ ਹੁੰਦਾ, ਉੱਥੇ ਇਹ ਆਪਣੀਆਂ ਗੈਸਾਂ ਛੱਡ ਦਿੰਦਾ ਆ, ਔਰ ਉੱਥੋਂ ਆਕਸੀਜਨ ਲੈ ਕੇ ਤੇ ਫਿਰ ਦਿਲ ਚ ਆ ਜਾਂਦਾ ਹੈ। ਦਿਲ ਫਿਰ ਇਸ ਨੂੰ ਸਾਰੇ ਸਰੀਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦਾ। ਹੁਣ ਮਤਲਬ ਕੀ ਆ ਕਿ ਜੇ ਅਸੀਂ ਸੈੱਲ ਵੀ ਨਾਰਮਲ ਨੇ, ਕੁਆਂਟਿਟੀ ਵੀ ਨਾਰਮਲ ਹੈਗੀ ਆ, ਤਾਂ ਇਹਦਾ ਮਤਲਬ ਆਹ ਜਿਹੜੀ ਸਪਲਾਈ ਲਾਈਨ ਹੈ ਨਾ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰਟੈਂਸ਼ਨ, ਨਾ ਡਾਕਟਰਾਂ ਨੇ ਅਲੱਗ ਅਲੱਗ ਰੱਖੇ ਨੇ ਪਲਮੋਨਰੀ, ਉਸ ਆਰਟਰੀ ਦਾ ਨਾਂ ਆ ਜਿਹੜੀ ਦਿਲ ਤੋਂ ਫੇਫੜਿਆਂ ਦੇ ਨਾਲ ਲਿੰਕ ਬਣਾਉਂਦੀ ਹੈਗੀ ਹੈ, ਜਿਹੜੀ ਦਿਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾਂਦੀ ਆ, ਵੀ ਆਹ ਸਾਰਾ ਬਾਹਰੋਂ ਇਕੱਠਾ ਹੋ ਕੇ ਸਰੀਰ ਤੋਂ ਖੂਨ ਆਇਆ ਭਾਈ, ਇਹਦੇ ਵਿੱਚ ਬਾਕੀ ਗੈਸਾਂ ਗੂਸਾਂ ਜਿਹੀਆਂ ਹੈਗੀਆਂ ਨੇ, ਇਹ ਤੂੰ ਬਾਹਰ ਕੱਢ ਦੇ ਤੇ ਇਹਦੇ ਚ ਆਕਸੀਜਨ ਇਹਨਾਂ ਡੱਬਿਆਂ ਚ ਭਰ ਦੇ, ਅਸੀਂ ਵਾਪਸ ਭੇਜਣੇ। ਸੋ ਮਤਲਬ ਇਹ ਜਿਹੜੀ ਸਪਲਾਈ ਦੀ ਲਾਈਨ ਹੈਗੀ ਆ, ਇਹਦੇ ਵਿੱਚ ਅਗਰ ਕੋਈ ਖਰਾਬੀ ਹੋ ਗਈ ਤੇ ਫਿਰ ਹਾਈਪਰ ਟੈਂਸ਼ਨ ਵਰਗੀਆਂ ਜਾਂ ਪਲਮੋਨਰੀ ਤੇ ਹਾਈਪਰ ਟੈਂਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਸਾਰਿਆਂ ਦੇ ਨਾਲ ਹੀ ਜਿਵੇਂ ਪਹਿਲਾਂ ਲਿਵਰ ਦੀ ਗੱਲ ਕਰਦੇ ਹੋਇਆ ਇਹ ਗੱਲ ਕੀਤੀ ਸੀ ਕਿ ਲਿਵਰ ਦੀ ਕੋਈ ਵੀ ਬਿਮਾਰੀ ਹੋ ਜਾਵੇ, ਉਹਦੀ ਪ੍ਰਾਈਮ ਨਿਸ਼ਾਨੀ, ਮੁੱਢਲੀ ਨਿਸ਼ਾਨੀ ਇਹ ਹੈ ਕਿ ਰੰਗ ਪੀਲਾ ਹੋਣਾ ਸ਼ੁਰੂ ਹੋ ਜਾਏਗਾ, ਮੁੱਢਲੀ ਨਿਸ਼ਾਨੀ ਇਹ ਹੈ ਕਿ ਅੱਖਾਂ ਦੇ ਕੋਲੇ ਪੀਲੇ ਹੋਣੇ ਸ਼ੁਰੂ ਹੋ ਜਾਣਗੇ, ਇਹ ਮੁੱਢਲੀ ਨਿਸ਼ਾਨੀ ਹੈ ਕਿ ਪਿਸ਼ਾਬ ਭਈ ਅੱਗੇ ਤਾਂ ਪਾਣੀ ਵਰਗਾ ਹੁੰਦਾ ਸੀਗਾ ਤੇ ਹੁਣ ਤਾਂ ਪੀਲਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਮੁੱਢਲੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੁਸੀਂ ਕਹਿੰਦੇ ਜੀ ਲਿਵਰ ਦਾ ਪ੍ਰੋਬਲਮ, ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਸਰੀਰ ਦੇ ਉੱਪਰ ਸਾਇਨੋਸਿਸ ਹੋਣਾ ਸ਼ੁਰੂ ਹੋ ਜਾਏ, ਭਾਵ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ, ਇਹ ਕੀ ਆ ਆਕਸੀਜਨ ਦੀ ਕਮੀ ਦੀਆਂ ਨਿਸ਼ਾਨੀਆਂ ਨੇ ਸਾਇਨੋਸਿਸ ਦਾ ਹੋਣਾ, ਔਰ ਉਹ ਸਾਇਨੋਸਿਸ ਅਗਰ ਸਾਨੂੰ ਦਿਖਾਈ ਦਿੰਦਾ ਹੈ ਤੇ ਫਿਰ ਅਸੀਂ ਪੇਟ ਦੀਆਂ ਆਂਤਰੀਆਂ ਵਾਲੇ ਪਾਸੇ ਨਹੀਂ ਜਾਣਾ, ਫਿਰ ਅਸੀਂ ਜਾਣਾ ਆ ਵੀ ਇਹ ਆਕਸੀਜਨ ਦੀ ਸਪਲਾਈ ਲਾਈਨ ਕਿੱਥੇ ਜਾਂਦੀ ਹੈ, ਕਿੱਥੋਂ ਜਾਂਦੀ ਹੈ ਔਰ ਕਿੱਧਰ ਨੂੰ ਜਾਂਦੀ ਹੈ, ਉਸ ਰਸਤੇ ਵਿੱਚ ਕਿਤੇ ਖਰਾਬੀ ਹੈਗੀ ਹੈ ਤੇ ਫਿਰ ਅਸੀਂ ਉਹਨੂੰ ਟਾਰਗੇਟ ਕਰਕੇ ਉਹਦੇ ਮੁਤਾਬਕ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ, ਭਾਵ ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਹੈ, ਸਾਨੂੰ ਪਤਾ ਲੱਗ ਗਿਆ ਸਾਇਨੋਸਿਸ ਦੇ ਪਿੱਛੇ ਕਾਰਨ ਆ ਹੈ ਤੇ ਅਸੀਂ ਉਸ ਥਾਂ ਤੇ ਫੋਕਸ ਕਰਾਂਗੇ ਨਾ। ਤੋ ਇਸ ਕਰਕੇ ਜ਼ਰੂਰੀ ਇਹ ਹੈਗਾ ਆ ਵੀ ਬਾਹਰ ਦੀਆਂ ਜਿਹੜੀਆਂ ਵੀ ਨਿਸ਼ਾਨੀਆਂ ਸਨ ਜਿਹਦੇ ਵਿੱਚ ਸਾਨੂੰ ਇਹ ਪਤਾ ਲੱਗੇ ਕਿ ਆਕਸੀਜਨ ਸਰੀਰ ਦੇ ਵਿੱਚੋਂ ਘੱਟ ਗਈ ਹੈ, ਉਹਦੇ ਬਾਰੇ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਕਿ ਲੰਗਸ ਦਾ ਕੰਮ ਆ ਬਾਹਰੋਂ ਆਕਸੀਜਨ ਲੈਣਾ, ਫਿਰ ਲੰਗਸ ਦਾ ਕੰਮ ਆ ਜਿਹੜਾ ਖੂਨ ਉਹਦੇ ਕੋਲ ਆਇਆ ਉਹਨੂੰ ਖਾਲੀ ਕਰਨਾ, ਉੱਥੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਗੈਸਾਂ ਨੂੰ ਬਾਹਰ ਕੱਢਣਾ ਉਸਨੇ, ਜਿਹੜਾ ਕਿ ਐਕਸਰਸਾਈਜ਼ ਦੇ ਨਾਲ ਨਿਕਲਦਾ ਹੈ, ਵੈਸੇ ਵੀ ਜਿਹੜੀਆਂ ਆਕਸੀਜਨ ਨਾਲ ਇਹ ਗੈਸਾਂ ਭਾਰੀਆਂ ਹੁੰਦੀਆਂ ਨੇ ਇਹ ਬਾਹਰ ਨਿਕਲ ਜਾਂਦੀਆਂ ਨੇ, ਪਰ ਕਈ ਵੇਲਾ ਕਈ ਬ੍ਰੋਂਕਾਈਟਿਸ ਵਗੈਰਾ ਜਾਂ ਆਸਥਮਾ ਵਗੈਰਾ ਸਪਾਜ਼ਮੋਡਿਕ ਟਾਈਪ ਦੀਆਂ ਕਈ ਬਿਮਾਰੀਆਂ ਫੇਫੜਿਆਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਬਾਹਰ ਨਹੀਂ ਨਿਕਲਦੀਆਂ, ਸਟੱਕ ਹੋ ਗਈਆਂ, ਉਹਦੇ ਕਰਕੇ ਵੀ ਆਕਸੀਜਨ ਨਹੀਂ ਨਾ ਜਾਣੀ। ਅਜੇ ਦਮੇ ਦੇ ਮਰੀਜ਼ ਹੁੰਦੇ ਨੇ ਜਿਨ੍ਹਾਂ ਨੂੰ ਦਮਾ ਹੋ ਗਿਆ ਜੀ, ਸਾਹ ਦੀ ਪ੍ਰੋਬਲਮ ਆਣੀ ਹੋ ਗਈ ਹੈ, ਜਾਂ ਜਿਵੇਂ ਬ੍ਰੌਂਕਾਈਟਿਸ ਵਗੈਰਾ ਦੀ ਜਾਂ ਨਮੂਨੀਆ ਵਗੈਰਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਆਕਸੀਜਨ ਪੂਰੀ ਨਹੀਂ ਜਾ ਰਹੀ। ਭਾਵ ਕੀ ਆ ਕਿ ਫੇਫੜਿਆਂ ਦੇ ਵਿੱਚ ਅਜੇ ਹਾਰਟ ਵਾਲੀ ਗੱਲ ਜਾਂ ਦੂਰ ਦੀ ਗੱਲ ਨਹੀਂ ਹੋ ਰਹੀ, ਫੇਫੜਿਆਂ ਦੇ ਵਿੱਚ ਹੀ ਸਾਨੂੰ ਰੁਕਾਵਟ ਮਿਲ ਗਈ ਵੀ ਭਾਈ ਇਹਨੂੰ ਤਾਂ ਨਮੂਨੀਆ ਜਾਂ ਇਹਨੂੰ ਤਾਂ ਦਮਾ ਹੈ ਜੀ, ਇਹਨੂੰ ਬ੍ਰੌਂਕਾਈਟਿਸ ਹੈਗੀ ਹੈ, ਜਿਹਦੇ ਕਰਕੇ ਫੇਫੜਿਆਂ ਦਾ ਕੰਮ ਕਾਰਬਨ ਡਾਈਆਕਸਾਈਡ ਗੈਸਿਸ ਬਾਹਰ ਕੱਢਣੀਆਂ ਤੇ ਆਕਸੀਜਨ ਲੈਣੀ। ਇਹ ਡੱਬੇ ਜਿਹੜੇ ਖਾਲੀ ਹੋਏ ਨੇ ਇੱਥੇ ਟ੍ਰੇਨ ਦੇ, ਭਾਵ ਆਰਬੀਸੀ ਜਿਹੜਾ ਦਿਲ ਚੋਂ ਆਇਆ ਇਹਦੇ ਵਿੱਚ, ਇਹਨਾਂ ਨੂੰ ਖਾਲੀ ਕਰਕੇ ਇਹਨਾਂ ਚ ਆਕਸੀਜਨ ਭਰ ਕੇ ਵਾਪਸ ਭੇਜਣਾ। ਫਿਰ ਤਾਂ ਇੱਥੇ ਹੀ ਗੱਲ ਆ, ਅਸੀਂ ਫਿਰ ਉਸੇ ਚੀਜ਼ ਨੂੰ ਟਾਰਗੇਟ ਕਰ ਸਕਦੇ ਹਾਂ। ਔਰ ਉਸ ਤੋਂ ਬਾਅਦ ਇਹ ਅਗਰ ਸਰਕਲ ਨਾਰਮਲ ਹੈ, ਫੇਫੜੇ ਚੈੱਕ ਕਰਦੇ ਆ ਡਾਕਟਰ, ਵੇਖ ਲਿਆ ਨਹੀਂ ਸਾਹ ਕਿਰਿਆ ਸਾਰੀ ਨਾਰਮਲ ਚੱਲ ਰਹੀ ਹੈ, ਇਸ ਤਰ੍ਹਾਂ ਦੀ ਕੋਈ ਬਿਮਾਰੀ ਹੈ ਨਹੀਂ, ਪਰ ਵੇਖਿਆ ਪਲਸ ਰੇਟ ਬੜਾ ਜ਼ਿਆਦਾ ਹੈ, ਹਾਰਟ ਬੜਾ ਪੂਰੀ ਤਰ੍ਹਾਂ ਧੜਕ ਰਿਹਾ ਹੈਗਾ, ਇਹਦਾ ਮਤਲਬ ਹੈ ਵੀ ਇਸ ਸਪਲਾਈ ਦੇ ਵਿੱਚ ਅੱਗੋਂ ਹਾਰਟ ਵਾਲੀ ਕੋਈ ਪ੍ਰੋਬਲਮ ਹੋ ਸਕਦੀ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਚੇਨ ਦੇ ਤੌਰ ਤੇ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਡਾਇਗਨੋਸਿਸ ਹੈ ਕਿਉਂ। ਉਸ ਤੋਂ ਬਾਅਦ ਫਿਰ ਉਹਦਾ ਟ੍ਰੀਟਮੈਂਟ ਉਹਦੇ ਮੁਤਾਬਕ ਅਸੀਂ ਇੰਡੀਕੇਸ਼ਨ ਕਰ ਸਕਦੇ ਹਾਂ, ਔਰ ਡਾਕਟਰ ਲੋਕ ਜਿਹੜੇ ਨੇ ਇਹ ਆਸਾਨੀ ਨਾਲ ਲੱਭ ਲੈਂਦੇ ਨੇ, ਜਾਂ ਡਾਕਟਰ ਲੋਕਾਂ ਕੋਲ ਹੋਰ ਲੈਬੋਰਟਰੀ ਟੈਕਨੋਲੋਜੀ ਹੈਗੀ ਹੈ ਜਿਹਦੇ ਰਾਹੀਂ ਅਸੀਂ ਇਹ ਲੱਭ ਲੈਂਦੇ ਹਾਂ। ਅੱਜ ਕੱਲ ਤੇ ਬਹੁਤ ਸਾਰੇ ਹੋਰ ਟੈਸਟ ਵਗੈਰਾ ਆ ਗਏ ਆ ਕਿ ਹਾਂ ਫਲਾਣੇ ਥਾਂ ਤੇ, ਕਿਉਂਕਿ ਜਿਵੇਂ ਅਸੀਂ ਦੇਖਦੇ ਨਾ, ਮੈਂ ਲੰਗਸ ਦੇ ਜਦੋਂ ਲੈਕਚਰ ਕਰੇ ਸੀ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਇੱਕ ਟੋਟਲ ਲੰਗ ਵਾਲਿਊਮ ਹੁੰਦਾ ਹੈ, ਭਾਵ ਫੇਫੜਿਆਂ ਦੇ ਵਿੱਚ ਇੱਕ ਆਮ ਆਦਮੀ ਜਦੋਂ ਤੁਸੀਂ ਇਨਹੇਲੇਟ ਕਰਦੇ ਹੋ, ਸਾਹ ਅੰਦਰ ਖਿੱਚਦੇ ਹੋ, ਤੇ ਉਹਦੀ ਮੈਕਸੀਮਮ ਕੁਆਂਟਿਟੀ ਜਿਹੜੀ ਬਾਹਰਲੀ ਹਵਾ ਦੀ ਅੰਦਰ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਉਸ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ ਕਿ ਸਾਹ ਬਾਹਰ ਕੱਢ ਦਿੱਤਾ ਤੇ ਬਾਕੀ ਜਿਹੜੀ ਹਵਾ ਫੇਫੜਿਆਂ ਚ ਰਹਿ ਜਾਂਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਰੈਜੀਡੂਅਲ ਵਾਲਿਊਮ, ਬਚ ਗਿਆ ਬਾਕੀ। ਔਰ ਜਿਹੜਾ ਵਿਚਕਾਰਲਾ ਬੈਲੈਂਸ ਹੁੰਦਾ ਆ ਕਿ ਭਾਈ ਜਿਹੜਾ ਹਰ ਸਾਹ ਦੇ ਰਹੇ, ਜੇ ਬੰਦਾ ਕੋਈ ਨਾਰਮਲ ਹੈਗਾ, ਨਾਰਮਲ ਸਾਹ ਲੈ ਰਿਹਾ ਆ, ਤੇ ਨਾਰਮਲ ਸਾਹ ਦੇ ਨਾਲ ਉਹ ਕਾਰਬਨ ਡਾਈਆਕਸਾਈਡ ਗੈਸਾਂ ਬਾਹਰ ਵੀ ਕੱਢ ਰਿਹਾ, ਔਰ ਗੈਸਿਸ ਆਕਸੀਜਨ ਵਾਲੀਆਂ ਜੇ ਅੰਦਰ ਵੀ ਲੈ ਰਿਹਾ, ਤੇ ਇਹ ਇੱਕ ਪਲੇ ਹੈ ਜਿਹੜਾ ਨਾਰਮਲ ਆਉਣਾ ਤੇ ਜਾਣਾ, ਟ੍ਰੈਫਿਕ ਜਾ ਰਹੀ ਹੈ ਆ ਰਹੀ ਹੈ, ਟ੍ਰੈਫਿਕ ਜਾ ਰਹੀ ਆ ਰਹੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ। ਸੋ ਜੇ ਡਾਕਟਰ ਲੋਕ, ਅੱਜ ਸਾਡੇ ਕੋਲ ਬਹੁਤ ਸਾਰੇ ਇੰਸਟਰੂਮੈਂਟਸ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਡਿਪਾਰਟਮੈਂਟਾਂ ਚ, ਜਿਹੜੇ ਇਹ ਜੱਜ ਕਰਦੇ ਨੇ ਕਿ ਭਾਈ ਇਸ ਬੰਦੇ ਦਾ ਟਾਈਡਲ ਵਾਲਿਊਮ ਵੀ ਠੀਕ ਆ, ਰੈਜੀਡੂਅਲ ਵਾਲਿਊਮ ਇਸ ਕਰਕੇ ਰਹਿਣਾ ਚਾਹੀਦਾ ਕਿਤੇ ਐ ਨਾ ਹੋਵੇ ਕਿ ਪਕਾਨਾ ਤੇ ਫਲਾਇਆ ਸੀਗਾ, ਉਸ ਤੋਂ ਬਾਅਦ ਉਹਦੀ ਸਾਰੀ ਹਵਾ ਬਾਹਰ ਕੱਢ ਦਿੱਤੀ, ਪਕਾਨਾ ਤੈਅ ਹੋ ਕੇ ਰਹਿ ਗਿਆ, ਹੁਣ ਇਹਨੂੰ ਫਲਾਉਣਾ ਬੜਾ ਮੁਸ਼ਕਲ ਹੈ ਜਦ ਤੱਕ ਪ੍ਰੈਸ਼ਰ ਨਹੀਂ ਕੁਦੈਂਦਾ। ਇਸ ਕਰਕੇ ਕੁਦਰਤ ਕੁਛ ਵਾਲਿਊਮ ਉਹ ਕਾਰਬਨ ਡਾਈਆਕਸਾਈਡ ਟਾਈਪ ਦੀਆਂ ਗੈਸਿਸ ਜਿਹੜੀਆਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਉਹਨਾਂ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫਲਾਉਣ ਤੋਂ ਬਾਅਦ ਦੂਜੀ ਵਾਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਹੈ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ, ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀਗੇ, ਉਹਦੀਆਂ ਗੱਲਾਂ ਕਰਦੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ, ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ, ਨਾਰਮਲ ਹੈਗੇ ਆ ਕਿ ਨਹੀਂ, ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਜੇ ਇਹ ਸਾਰੀਆਂ ਗੱਲਾਂ ਹਲਕੀਆਂ ਹਨ ਤੇ ਜਿਹੜੀਆਂ ਫੇਫੜਿਆਂ ਦੀਆਂ ਐਲਵਲਾਈਜ਼ ਨੂੰ ਫੈਲਾ ਕੇ ਰੱਖਦੀਆਂ ਨੇ, ਉਹ ਉਹਨਾਂ ਕੁ ਵਾਲਿਊਮ ਉਹਨਾਂ ਦੇ ਵਿੱਚ ਰਹਿ ਜਾਂਦਾ ਹੈ ਜਿਹੜਾ ਕਿ ਸਾਨੂੰ ਬਾਅਦ ਜਿਵੇਂ ਪਕਾਨਾ ਵੀ ਫਲਾਉਂਦੇ ਹੋ ਨਾ ਤੇ ਫੁੱਲ ਕੇ ਤਾਂ ਰਹਿ ਗਿਆ, ਲੇਕਿਨ ਉਸ ਤੋਂ ਬਾਅਦ ਇੱਕ ਪਕਾਨੇ ਨੂੰ ਇੱਕ ਵਾਰ ਫਲਾਉਣ ਤੋਂ ਬਾਅਦ ਦੂਜੀ ਵਾਰ ਫਲਾਉਣ ਚ ਆਸਾਨੀ ਕਿਉਂ ਰਹਿੰਦੀ ਹੈ? ਕਿਉਂਕਿ ਕੁਛ ਨਾ ਕੁਛ ਏਅਰ ਉਹਦੇ ਵਿੱਚ ਰਹਿ ਜਾਂਦੀ, ਭਾਵੇਂ ਕਿ ਅਸੀਂ ਆਪਣੀ ਸਾਰੀ ਹਵਾ ਉਹਦੇ ਚੋਂ ਕੱਢ ਦਿੱਤੀ ਸੀ। ਜਿਹੜੇ ਬਿਲਕੁਲ ਇੱਕ ਨੈਚੁਰਲ ਟਾਈਪ ਦਾ ਪਕਾਨਾ ਹੁੰਦਾ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ, ਉਹਨੂੰ ਅਸੀਂ ਕਹਿੰਦੇ ਹਾਂ ਟਾਈਡਲ ਵਾਲਿਊਮ, ਔਰ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਨੂੰ ਇੱਥੋਂ ਹੀ ਪਤਾ ਲੱਗ ਜਾਂਦਾ ਆ ਵੀ ਭਾਈ ਫੇਫੜਿਆਂ ਦਾ ਜਿਹੜਾ ਪਹਿਲਾ ਪ੍ਰੋਗਰਾਮ ਆ ਉਹਦੇ ਵਿੱਚ ਹੀ ਕਿਤੇ ਨਾ ਕਿਤੇ ਖਰਾਬੀ ਹੈਗੀ ਹੈ ਔਰ ਉਸ ਨੂੰ ਅਸੀਂ ਦਰੁਸਤ ਕਰਨ ਲੱਗ ਜਾਂਦੇ ਹਾਂ। ਫਿਰ ਅਸੀਂ ਹਾਰਟ ਵਾਲੇ ਪਾਸੇ ਚਲੇ ਗਏ ਸੀ ਕਿ ਉਹਦੀਆਂ ਗੱਲਾਂ ਕਰਨੀਆਂ ਸੀਗੀਆਂ ਵੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਦਰੁਸਤ ਕਰਦੇ ਹਾਂ। ਫਿਰ ਅਸੀਂ ਸੈੱਲਾਂ ਵਾਲੇ ਪਾਸੇ ਚਲੇ ਗਏ ਸਾਂ ਵੀ ਭਾਈ ਠੀਕ ਹੈ ਜਿੰਨਾ ਟੋਕਰੇ ਚੁੱਕਣੇ ਆ ਭਰ ਭਰ ਕੇ ਉਹ ਹੈਗੇ ਆ ਨਾਰਮਲ ਹੈਗੇ ਆ ਕਿ ਨਹੀਂ ਜਿਹਨੂੰ ਅਸੀਂ ਆਰਬੀਸੀ ਕਹਿੰਦੇ ਹਾਂ। ਵੀ ਇਹ ਸਾਰੀਆਂ ਗੱਲਾਂ ਨਾਰਮਲ ਨੇ, ਆਵਾਜਾਈ ਨਾਰਮਲ ਹੈ ਤੇ ਹਰ ਬੰਦੇ ਦਾ ਜਿਹੜਾ

0: ਪਾਣੀ ਦੀਆਂ ਇਸ ਤਰ੍ਹਾਂ ਖੜੀਆਂ ਰਹਿ ਜਾਂਦੀਆਂ ਨੇ ਔਰ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਟਾਈਪ ਰੈਸ਼। ਜੇ ਇਸ ਤਰ੍ਹਾਂ ਦੀਆਂ ਰੈਸ਼ਸ ਰੰਗ ਵਾਲੀਆਂ ਚਮੜੀ ਦੇ ਉੱਪਰ ਕਿਸੇ ਵੀ ਥਾਂ ਤੇ ਪੈਦਾ ਹੋਣੀਆਂ ਸ਼ੁਰੂ ਹੋ ਜਾਣ ਤੇ ਉਹ ਇਸ ਗੱਲ ਦੀਆਂ ਸੂਚਕ ਨੇ, ਸਧਾਰਨ ਨਹੀਂ। ਵੇਖੋ ਕਿੰਨੀ ਵੱਡੀ ਬਿਮਾਰੀ ਹੈ, ਆਟੋ ਇਮਿਊਨ ਡਿਜ਼ੀਜ਼। ਜਦੋਂ ਤੁਸੀਂ ਖੁਦ ਹੀ ਖੁਦ ਨਾਲ ਲੜਨ ਲੱਗ ਜਾਓ, ਜਦੋਂ ਤੁਹਾਡੇ ਆਪਣੇ ਸਰੀਰ ਦੀ ਜਿਹੜੀ ਜੀਵਨ ਸ਼ਕਤੀ ਹੈ ਉਹ ਹੀ ਤੁਹਾਡੇ ਖਿਲਾਫ ਕੰਮ ਕਰ ਰਹੀ ਹੈ। ਹਾਂਜੀ, ਕਰਕਾ ਭੇਤੀ ਲੰਕਾ ਢਾਏ ਹੋਣ ਵਾਲੀ ਗੱਲ ਹੋ ਗਈ ਹੈ ਤੇ ਉਸ ਹਾਲਾਤ ਦੇ ਵਿੱਚ ਇਹ ਥਾਵਾਂ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਤੁਹਾਨੂੰ ਇਹਨਾਂ ਨੂੰ ਅਸੀਂ ਕਹਿੰਦੇ ਹਾਂ ਬਟਰਫਲਾਈ ਪੈਚਸ। ਬਟਰਫਲਾਈ ਟਾਈਪ ਦੇ ਜਿਹੜੇ ਪੈਚਸ ਨੇ ਉਹ ਆਮ ਤੌਰ ਤੇ ਤੁਹਾਡੀ ਚਮੜੀ ਦੇ ਵੱਖ ਵੱਖ ਥਾਵਾਂ ਤੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਐਸਾ ਹੋਣਾ, ਜੇ ਤਾਂ ਨੈਕ ਤੇ ਹੋਇਆ ਤੁਸੀਂ ਸਮਝ ਲਿਆ ਯਾਰ, ਜਨ ਨੰਗਾ ਤੇ ਹੋਇਆ ਤੁਸੀਂ ਸਮਝ ਲਿਆ ਭਾਈ ਇਹ ਸ਼ੂਗਰ ਦੀ ਗੱਲ ਹੈਗੀ ਹੈ। ਪਰ ਜੇ ਇਹ ਛੋਟੇ ਛੋਟੇ ਸਪਾਟ ਵਿੰਗੇ ਟੇਡ ਜਿਵੇਂ ਟਿੱਬੀਆਂ ਚ ਪਾਣੀ ਰੁਕ ਜਾਂਦਾ, ਬੜੀ ਸਹੀ ਇਗਜ਼ਾਮਪਲ ਹੈ ਉਹਦੇ ਵਾਸਤੇ, ਪਾਣੀ ਤਾਂ ਹਟ ਗਿਆ, ਹੜ ਆਇਆ ਸੀ ਚਲੇ ਗਿਆ, ਉਸ ਤੋਂ ਬਾਅਦ ਜਿਹੜਾ ਟਿੱਬੀਆਂ ਚ ਪਾਣੀ ਰੁਕ ਜਾਂਦਾ, ਅਗਰ ਇਸ ਤਰ੍ਹਾਂ ਦੇ ਸਾਈਨੋਸਿਸ ਪੈਚਸ, ਇਸ ਤਰ੍ਹਾਂ ਦੇ ਬਟਰਫਲਾਈ ਅਸੀਂ ਉਹਨੂੰ ਕਹਿ ਦਿੰਦੇ ਹਾਂ ਨਾ, ਵਿੰਗੇ ਟੇਡ ਇਰੈਗੂਲਰ ਜਿਹੜੇ ਨੇ ਟਾਈਪ ਦੇ ਜਿਹੜੇ ਧੱਬੇ ਨੇ ਇਸ ਤਰ੍ਹਾਂ ਦੇ, ਅਗਰ ਇਹ ਸਰੀਰ ਦੇ ਉੱਪਰ ਪੈ ਜਾਣ ਤੇ ਫੇਰ ਖਾਸ ਤੌਰ ਤੇ ਅਸੀਂ ਗੱਲਾਂ ਦੇ ਤੇ ਆਮ ਹੀ ਵੇਖ ਸਕਦੇ ਹਾਂ ਨਾ, ਖਾਸ ਤੌਰ ਤੇ ਗੱਲਾਂ ਦੇ ਉੱਪਰ ਇਸ ਤਰ੍ਹਾਂ ਦੇ ਪੈਚਸ। ਬਲੈਮਿਸ਼ਨ ਵੱਖਰੀ ਗੱਲ ਹੈਗੀ ਹੈ, ਪਰ ਇਸ ਤਰ੍ਹਾਂ ਦੇ ਵਿੰਗੇ ਟੇਡ ਜੇ ਪੈਚਸ ਜਿਹੜੇ ਨੇ ਉਹ ਇਸ ਗੱਲ ਦੇ ਇੰਡੀਕੇਟਰ ਨੇ ਕਿ ਇਸ ਪੇਸ਼ੈਂਟ ਨੂੰ ਕੋਈ ਨਾ ਕੋਈ ਆਟੋ ਇਮਿਊਨ ਡਿਜ਼ੀਜ਼ ਜ਼ਰੂਰ ਹੈ। ਆਟੋ ਇਮਿਊਨ ਦਾ ਭਾਵ ਹੈ ਵੀ ਇਹਦੇ ਅੰਦਰ ਦੀ ਸ਼ਕਤੀ ਹੀ ਇਹਦੇ ਖਿਲਾਫ ਲੜ ਰਹੀ ਹੈ, ਪਰ ਇਸੇ ਕਰਕੇ ਆਟੋ ਇਮਿਊਨ ਡਿਜ਼ੀਜ਼ ਜਿੰਨੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਹ ਇਨਕਿਉਰੇਬਲ ਨੇ, ਠੀਕ ਨਹੀਂ ਹੋਣੀਆਂ। ਕਿਉਂਕਿ ਜਦੋਂ ਅਸੀਂ ਆਪ ਆਪਦੇ ਦੁਸ਼ਮਣ ਬਣ ਜਾਂਦੇ ਹਾਂ, ਜੇ ਕੂਚ ਛਾਲ ਮਾਰਨ ਜਾਵਾਂਗੇ ਤੇ ਫਿਰ ਤੁਹਾਨੂੰ ਕੌਣ ਬਚਾਊਗਾ ਭਾਈ। ਹਾਂਜੀ, ਸੋ ਇਸ ਕਰਕੇ ਸਾਡੇ ਸਰੀਰ ਦਾ ਨਿਜ਼ਾਮ ਜਿਹੜਾ ਆ ਉਹ ਸਾਡਾ ਆਪਣੇ ਹੀ ਖਿਲਾਫ ਕੰਮ ਕਰ ਰਿਹਾ ਹੈਗਾ ਆ, ਔਰ ਉਹਦੇ ਵੀ ਕਾਰਨ ਨੇ। ਜਦੋਂ ਆਟੋਇਮਿਊਨ ਡਿਜ਼ੀਜ਼ ਦੀ ਮੈਂ ਗੱਲ ਕਰਾਂਗਾ ਤੇ ਮੈਂ ਤੁਹਾਨੂੰ ਦੱਸਾਂਗਾ ਵੀ ਐ ਨਹੀਂ ਹੈਗਾ ਕਿ ਆਟੋਇਮਿਊਨ ਡਿਜ਼ੀਜ਼ ਕਵਰ ਨਹੀਂ ਹੁੰਦੀਆਂ, ਹਾਲਾਂਕਿ ਮੈਡੀਕਲੀ ਇਹ ਟਰਮ ਕਹੀ ਜਾਂਦੀ ਹੈ ਕਿ ਇਹ ਇਨਕਿਉਰੇਬਲ ਡਿਜ਼ੀਜ਼ ਹਨ। ਉਹ ਮੈਂ ਉਹਦੀ ਜਦੋਂ ਡਿਟੇਲ ਆਏਗੀ, ਔਰ ਮੈਟਾਬੋਲਿਕ ਰੇਟਸ ਦੀ ਜਾਂ ਐਨਾਬੋਲਿਕ ਰੇਟਸ ਦੀ ਜਾਂ ਕੈਟਾਬੋਲਿਕ ਰੇਟਸ ਦੀ ਗੱਲ ਆਏਗੀ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ। ਠੀਕ ਹੈ, ਬਹੁਤ ਸਾਰੀਆਂ ਗੱਲਾਂ ਨੂੰ ਬੜਾ ਸਮਾਂ ਲੱਗਦਾ, ਦਰੁਸਤ ਕਰਦੇ ਆ, ਠੀਕ ਕਰਦੇ ਆ, ਪਰ ਐਸਾ ਨਹੀਂ ਹੈ ਕਿ ਐਸਾ ਹੁੰਦਾ ਨਹੀਂ ਹੈ। ਬਹੁਤ ਸਾਰੀਆਂ ਬਿਮਾਰੀਆਂ ਐਲੋਪੈਥਿਕ ਸਟਾਈਲ ਦੇ ਵਿੱਚ ਕਹੀਆਂ ਜਾਂਦੀਆਂ ਨੇ ਕਿ ਨਹੀਂ ਜੀ ਇਹ ਤਾਂ ਠੀਕ ਨਹੀਂ ਹੁੰਦੀਆਂ, ਇਹਦਾ ਤਾਂ ਸਰਜਰੀ ਹੱਲ ਹੈਗਾ ਜੇ ਕਰਵਾ ਲਓ ਤੇ ਕਰਵਾ ਲਓ। ਪਰ ਹੋਮਿਓਪੈਥਿਕ ਤਰੀਕੇ ਦੇ ਨਾਲ ਹੁਣ ਤੱਕ ਦੀ ਮੇਰੀ 52 ਸਾਲ ਦੀ ਪ੍ਰੈਕਟਿਸ ਇਹ ਦੱਸਦੀ ਆ ਕਿ ਨਹੀਂ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਤੁਸੀਂ ਐਲੋਪੈਥਿਕ ਸਟਾਈਲ ਇਨਕਿਉਰੇਬਲ ਕਹਿ ਦਿੰਦੇ ਹੋ ਉਹ ਸਾਰੀਆਂ ਇਨਕਿਉਰੇਬਲ ਨਹੀਂ ਹੁੰਦੀਆਂ। ਉਹਨਾਂ ਨੂੰ ਦਵਾਈਆਂ ਦੇ ਨਾਲ ਜਾਂ ਉਹਨਾਂ ਨੂੰ ਸਰੀਰ ਦੀ ਇੱਕ ਸਪੈਸ਼ਲ ਟਾਈਪ ਦੀ ਹੈਲਪ ਦੇ ਕੇ ਜਿਸ ਤਰ੍ਹਾਂ ਦੀ ਚਾਹੀਦੀ ਹੈ ਉਹ ਦੇ ਕੇ ਤੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ, ਐਸਾ ਹੁੰਦਾ ਹੀ ਹੈ। ਸੋ ਮੈਂ ਕਹਿ ਰਿਹਾ ਸਾਂ ਭਾਈ ਜੇ ਬਟਰਫਲਾਈ ਟਾਈਪ ਦੀਆਂ ਰੈਸ਼ਿਸ ਤੁਹਾਡੇ ਸਰੀਰ ਦੇ ਵਿੱਚ ਆਉਂਦੀਆਂ ਨੇ ਅਲੱਗ ਅਲੱਗ ਥਾਵਾਂ ਤੇ, ਮੈਂ ਗਰਦਨ ਦੀ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਭਾਈ ਇਹ ਨੈਕ ਤੇ ਆ, ਜਨ ਨੰਗਾਂ ਤੇ ਹੈ। ਹੁਣ ਮੈਂ ਕੀ ਕਹਿ ਰਿਹਾ ਹਾਂ ਕਿ ਇਸ ਤਰ੍ਹਾਂ ਦਾ ਚਿੱਤਰ ਬਿਤਰੇ ਜੇ ਰੰਗ ਜਿਹੜੇ ਨੇ ਉਸ ਖਾਸ ਤੌਰ ਤੇ ਚਿਹਰੇ ਤੇ ਪੈਣੇ ਸ਼ੁਰੂ ਹੋ ਜਾਣ, ਔਰ ਚਿਹਰੇ ਤੇ ਜਦੋਂ ਇਸ ਤਰ੍ਹਾਂ ਦੇ ਚਿੱਤਰ ਬਿਤਰੇ ਜਾਂ ਹਾਲਾਂਕਿ ਸਿਆਹੀਆਂ ਵੱਖਰੀ ਗੱਲ ਹੈਗੀ ਹੈ, ਪਰ ਇਹ ਚਿੱਤਰ ਬਿਤਰੇ ਜੇ ਰੰਗ ਜਦੋਂ ਬਣ ਜਾਂਦੇ ਨੇ ਔਰ ਇਹ ਇਕੱਲੇ ਗੱਲਾਂ ਤੇ ਨਾ ਹੋਣ, ਹੋਰ ਵੀ ਬਹੁਤ ਥਾਵਾਂ ਤੇ ਹੋਣ, ਜਦੋਂ ਹੋਰ ਵੀ ਬਹੁਤ ਥਾਵਾਂ ਤੇ ਹੁੰਦੇ ਨੇ ਤੇ ਫਿਰ ਇਹ ਇਸ ਗੱਲ ਦੇ ਇੰਡੀਕੇਟਰ ਨੇ ਵੀ ਇਹ ਆਟੋ ਇਮਿਊਨ ਡਿਜ਼ੀਜ਼ ਦਾ ਪੇਸ਼ੈਂਟ ਹੈ, ਜਿਹਨੂੰ SLE ਵਗੈਰਾ ਵੀ ਅਸੀਂ ਕਹਿੰਦੇ ਹਾਂ, ਸਿਸਟੇਮਿਕ ਲੂਪਸ ਅਰਥਮੈਟਿਸ ਡਾਕਟਰ ਕਹਿੰਦੇ ਨੇ ਤੇ SLE ਸ਼ਾਰਟ ਦੇ ਵਿੱਚ ਕਹਿ ਦਿੰਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਬੁਖਾਰ ਵੀ ਹੁੰਦਾ ਹੈ, ਜਿਨ੍ਹਾਂ ਵਿੱਚ ਜੋੜਾਂ ਚ ਦਰਦ ਵੀ ਹੁੰਦਾ ਹੈ, ਜਿਨ੍ਹਾਂ ਚ ਸੋਜ ਵੀ ਹੋ ਜਾਂਦੀ ਹੈ, ਔਰ ਜਿਨ੍ਹਾਂ ਦੇ ਵਿੱਚ ਬਾਹਰ ਸਕਿਨ ਦੇ ਉੱਪਰ ਵੀ ਅਰਥਮੈਟਿਸ ਪੈਚਸ ਲਾਲ ਲਾਲ ਚਿਕੱਤੇ ਜੇ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਚਿਕੱਤਿਆਂ ਦੀ ਗੱਲ ਮੈਂ ਤੁਹਾਨੂੰ ਇਹ ਦੱਸ ਹੀ ਚੁੱਕਿਆ ਹਾਂ। ਪਰ ਇਹਦੀ ਸਭ ਤੋਂ ਪਹਿਲੀ ਵਿਜ਼ੀਬਿਲਿਟੀ ਜਿਹੜੀ ਸਾਨੂੰ ਹੁੰਦੀ ਹੈ ਉਹ ਗੱਲਾਂ ਦੇ ਉੱਪਰ ਚਿਹਰੇ ਤੋਂ, ਕਿਉਂਕਿ ਚਿਹਰਾ ਸਾਹਮਣੇ ਅਸੀਂ ਵੇਖਦੇ ਹਾਂ ਤੇ ਸਾਨੂੰ ਉਹਦਾ ਪਤਾ ਲੱਗ ਜਾਂਦਾ ਹੈਗਾ। ਹੁਣ ਇਹ ਜਿਹੜੇ ਸਾਰੀਆਂ ਚੀਜ਼ਾਂ ਹਨ, ਮੈਂ ਨੇਲ ਦੀ ਗੱਲ ਵੀ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕਿਆ ਸੀ, ਨਹੀਂ ਪਤਾ ਕਿ ਸ਼ਾਇਦ ਪੰਜਾਬੀ ਦੇ ਵਿੱਚ ਪ੍ਰੋਗਰਾਮ ਹੋਇਆ ਕਿ ਨਹੀਂ ਹੋਇਆ, ਨੌਹਾਂ ਦੀ ਗੱਲ ਕਰ ਚੁੱਕਿਆ ਸੀ ਵੀ ਨੌਹ ਜੇ ਕੌਲੀ ਮੂਧੀ ਮਾਰੀ ਹੋਈ ਹੈ ਇਸ ਤਰ੍ਹਾਂ ਦੇ ਹਨ ਜਿਹਨੂੰ ਅਸੀਂ ਕਲੱਬਿੰਗ ਨੇਲਸ ਕਹਿੰਦੇ ਹਨ, ਔਰ ਕਲੱਬਿੰਗ ਨੇਲਸ ਅਗਰ ਹੋਣ ਜਾਂ ਜਿਹੜੇ ਉਂਗਲਾਂ ਦੇ ਪੋਟੇ ਸੁੱਜੇ ਹੋਏ ਹੋਣ ਇਹ ਸਾਰੇ ਸਾਬਤ ਕਰਦੇ ਨੇ ਭਾਈ ਇਹਦੇ ਫੇਫੜਿਆਂ ਚ ਕਿਤੇ ਨਾ ਕਿਤੇ ਨੁਕਸ ਹੈ। ਔਰ ਖਾਸ ਤੌਰ ਤੇ ਇਹ ਨੀ ਹੁੰਦਾ ਵੀ ਹੁਣ ਕੱਲ ਛੋਟੀ ਮੋਟੀ ਖੰਘ ਆਈ ਹੈ ਤੇ ਤੁਸੀਂ ਕਹੋ ਵੀ ਅੱਜ ਤੱਕ ਅੱਜ ਹੀ ਉਂਗਲਾਂ ਦੇ ਪੋਟੇ ਜਿਹੜੇ ਜਿਹੜੇ ਨੌ ਜਿਹੜੇ ਕਲਬ ਨੇਜ ਹੋ ਜਾਣ ਜਾਂ ਕੌਲੀ ਮੂਧੀ ਮਾਰੀ ਵਰਗੇ ਹੋ ਜਾਣ, ਅੱਜ ਇਹ ਨੀ ਹੋ ਜਾਣਾ। ਥੋੜਾ ਸਮਾਂ ਲੱਗ ਸਕਦਾ ਜੇ ਕੋਈ ਲੰਬੇ ਸਮੇਂ ਤੱਕ 5-6 ਮਹੀਨੇ ਕਿਸੇ ਦੀ ਖੰਘ ਹੀ ਨੀ ਠੀਕ ਹੋਈ, ਇਹਦਾ ਮਤਲਬ ਸਮਥਿੰਗ ਫੇਫੜਿਆਂ ਦੇ ਵਿੱਚ ਰੋਂਗ ਹੈ। ਔਰ ਉਹਦੇ ਵਿੱਚ ਅਸੀਂ ਐਕਸਪੈਕਟ ਕਰ ਸਕਦੇ ਹਾਂ ਵੀ ਉਹਦੀਆਂ ਉਂਗਲੀਆਂ ਦੇ ਨੌ ਫਲੈਟ ਤਾਂ ਨਹੀਂ ਹਨ, ਜਿਸ ਤੁਸੀਂ ਮੇਰੇ ਵੇਖ ਰਹੇ ਹੋ ਨਾ ਜਿਵੇਂ ਫਲੈਟ ਨੇ, ਉਹ ਫਲੈਟ ਨਹੀਂ ਹੋਣਗੇ। ਔਰ ਉਸ ਬੰਦੇ ਨੂੰ ਗੱਲ ਕਰਦਿਆਂ ਵੀ ਸਾਹ ਚੜੇਗਾ, ਦੌੜਦਿਆਂ ਤੁਰਦਿਆਂ ਵੀ ਸਾਹ ਚੜੇਗਾ, ਤੇ ਭਾਵ ਕਿਤੇ ਨਾ ਕਿਤੇ ਉਸ ਨੂੰ ਕਰੋਨਿਕ ਲੰਗਸ ਡਿਜ਼ੀਜ਼ ਹੋ ਸਕਦੀ ਹੈਗੀ ਹੈ, ਹਾਰਟ ਦਾ ਡਿਫੈਕਟ ਉਸ ਨੂੰ ਹੋ ਸਕਦਾ ਹੈਗਾ ਆ, ਲਿਵਰ ਦਾ ਸਾਇਨੋਸਿਸ ਸਿਰਫੋਸਿਸ ਅਸੀਂ ਉਹਨੂੰ ਕਹਿੰਦੇ ਹਾਂ ਕਿ ਜਿਵੇਂ ਲਿਵਰ ਡੈਥ ਹੋ ਜਾਣਾ। ਔਰ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦੇ ਕਰਕੇ ਇਹ ਤਿੰਨ ਤਰ੍ਹਾਂ ਦੇ ਲਿਵਰ ਹਾਰਟ ਲੰਗਸ ਤਿੰਨ ਅੰਗਾਂ ਦਾ ਮੈਂ ਨਾਂ ਲਿਆ ਹੈ, ਅਗਰ ਇਹਨਾਂ ਦੇ ਵਿੱਚ ਕੋਈ ਲੰਬੇ ਸਮੇਂ ਦੀ ਬਿਮਾਰੀ ਚੱਲਦੀ ਹੋਵੇਗੀ ਤੇ ਉਸ ਵੇਲੇ ਸਾਡੇ ਨੇਲ ਜਿਹੜੇ ਨੇ ਉਹ ਕੌਲੀ ਮੂੰਹ ਦੀ ਮਾਰੀ ਵਰਗੇ ਹੋ ਜਾਣਗੇ, ਤੇ ਜੇ ਕਹਿੰਦੇ ਨੇ ਨੇਲ ਸਪੂਨ ਟਾਈਪ ਹੋ ਜਾਣ, ਜਿਵੇਂ ਚਮਚਾ ਜਿਹੜਾ ਸਾਡਾ ਹੁੰਦਾ ਆ ਉਹਦਾ ਤਾਂ ਮੂੰਹ ਉੱਪਰ ਨੂੰ ਖੁੱਲਾ ਹੁੰਦਾ ਆ, ਔਰ ਜੇ ਨੇਲ ਸਪੂਨ ਟਾਈਪ ਜੇ ਹੋ ਜਾਣ ਤਾਂ ਇਹ ਸਾਬਤ ਕਰਦਾ ਵੀ ਇਸ ਬੰਦੇ ਨੂੰ ਸੀਵੀਅਰ ਅਨੀਮੀਆ ਹੈ। ਸਧਾਰਨ ਅਨੀਮੀਆ ਨਹੀਂ, ਜਿਹੜਾ ਕਿ ਅਸੀਂ ਅੱਖਾਂ ਤੋਂ ਵੇਖ ਲਿਆ ਸੀ ਹੋਰ ਕਰ ਲਿਆ ਸੀਗਾ, ਉੱਥੇ ਤਾਂ ਨਿਸ਼ਾਨੀਆਂ ਹੋਣਗੀਆਂ ਹੋਣਗੀਆਂ, ਲੇਕਿਨ ਜਦੋਂ ਇਹ ਕਰੋਨਿਕ ਸਟੇਜ ਵਿੱਚ ਪਹੁੰਚ ਜਾਂਦੀ ਹੈ ਅਨੀਮੀਆ ਠੀਕ ਹੀ ਨਹੀਂ ਹੋ ਰਿਹਾ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਕੋਈ ਸਿਕਲ ਸੈੱਲ ਅਨੀਮੀਆ ਜਾਂ ਸੈੱਲ ਨਾਰਮਲ ਨਹੀਂ ਰਹਿ ਗਈ ਜਾਂ ਉਹਦੀ ਖੁਰਾਕ ਦੇ ਵਿੱਚ ਕੋਈ ਲਗਾਤਾਰ ਐਸੀ ਕਮੀ ਆ ਰਹੀ ਹੈ ਜਾਂ ਉਹਨੂੰ ਕੋਈ ਐਸਾ ਸਲੋ ਪੋਇਜ਼ਨਿੰਗ ਹੀ ਦਿੱਤੀ ਜਾ ਰਹੀ ਹੈ, ਜਾਂ ਕਈ ਲੋਕ ਜਦੋਂ ਕਪਾਵਾਂ ਨਰਮੇ ਹੁੰਦੇ ਨੇ ਨਾ ਉਹਨਾਂ ਨੂੰ ਸਪਰੇ ਕਰਦੇ ਆ। ਔਰ ਮੈਂ ਤੁਸੀਂ ਦੇਖਿਆ ਹੋਣਾ ਜਿਹੜੇ ਲੋਕ ਕਪਾਵਾਂ ਨਰਮਿਆਂ ਵਾਲੇ ਜੀ ਇਹ ਪ੍ਰੋਗਰਾਮ ਸੁਣ ਰਹੇ ਹੋਣਗੇ, ਤੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਕਪਾਹ ਦੇ ਨਰਮੇ ਦੀ ਉਹ ਦਵਾਈ ਚੜ ਜਾਂਦੀ ਹੈ ਨਾ, ਉਸ ਤੋਂ ਬਾਅਦ ਕਈ ਕਈ ਮਹੀਨੇ ਉਹ ਠੀਕ ਨਹੀਂ ਹੁੰਦੇ। ਔਰ ਜਦੋਂ ਤੁਸੀਂ ਉਸ ਹਾਲਾਤ ਵਿੱਚ ਉਹਨਾਂ ਦੇ ਨਹੁੰ ਵੇਖੋਗੇ ਨਾ ਤੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਚਮਚਾ ਸਿੱਧਾ ਪਿਆ ਹੁੰਦਾ ਹੈ, ਉੱਪਰ ਨੂੰ ਉੱਠਿਆ ਹੋਇਆ ਨਹੁੰ ਇਸ ਟਾਈਪ ਦੇ ਹੋਣਗੇ, ਜਿਹੜਾ ਇਹ ਇੰਡੀਕੇਟ ਕਰਨਗੇ ਕਿ ਭਾਈ ਇਹ ਜਿਹੜੇ ਤਿੰਨ ਅੰਗ ਨੇ ਨਾ ਲਿਵਰ ਹਾਰਟ ਤੇ ਲੰਗਸ, ਇਹਨਾਂ ਦੇ ਵਿੱਚ ਉਹ ਜਿਹੜੀ ਦਵਾਈ ਸਪਰੇਅ ਇਹ ਕਰਦਾ ਸੀਗਾ ਉਹਦੇ ਬਹੁਤੇ ਸਾਰੇ ਬੈਡ ਇਫੈਕਟਸ ਉੱਥੇ ਹੋ ਗਏ ਆ, ਔਰ ਇਹ ਕਿਸੇ ਹੋਰ ਬਿਮਾਰੀ ਦੇ ਕਰਕੇ ਵੀ ਹੋ ਸਕਦੇ ਨੇ ਜਾਂ ਕਿਸੇ ਹੋਰ ਹਾਲਾਤ ਦੇ ਕਰਕੇ ਵੀ ਹੋ ਸਕਦੇ ਨੇ। ਪਰ ਹਾਂ ਸਾਡਾ ਟਾਰਗੇਟ ਜਿਹੜਾ ਆ ਉਹ ਇਹ ਤਿੰਨ ਅੰਗ ਹੋਣਗੇ ਜਿਹੜੇ ਸਾਨੂੰ ਇਹ ਦੱਸਣਗੇ ਵੀ ਜਦੋਂ ਚਮਚੇ ਵਰਗੇ ਨਾ ਹੋਣ ਉਹਦੀ ਇਹ ਨਿਸ਼ਾਨੀ ਹੋਏਗੀ। ਇਸੇ ਤਰ੍ਹਾਂ ਅਸੀਂ ਵਾਲਾਂ ਦੀ ਗੱਲ ਕੀਤੀ ਸੀ, ਵਾਲ ਜਿਹੜੇ ਨੇ ਥਿਨਿੰਗ ਸਾਰੇ ਲੋਕਾਂ ਨੂੰ ਵੀ ਪ੍ਰੋਬਲਮ ਹੈਗੀ, ਬਹੁਤੇ ਸਾਰੇ ਲੋਕ ਕਹਿੰਦੇ ਵਾਲ ਬੜੇ ਮੇਰੇ ਪਤਲੇ ਨੇ ਜੀ, ਵਾਲ ਬੜੇ ਝੜਦੇ ਨੇ ਜੀ, ਵਾਲ ਬੜੇ ਟੁੱਟਦੇ ਨੇ ਜੀ। ਮੋਟੇ ਤੌਰ ਤੇ ਤੁਸੀਂ ਜਿੰਨੇ ਮਰਜ਼ੀ ਸ਼ੈਂਪੂ ਲਾਈ ਜਾਓ, ਤੁਸੀਂ ਜਿੰਨੇ ਮਰਜ਼ੀ ਹੇਅਰ ਆਇਲ ਲਾਈ ਜਾਓ, ਇਹ ਠੀਕ ਆ ਕਿ ਅਗਰ ਲੋਕਲ ਕੋਈ ਫੰਗਸ ਹੈ, ਅਗਰ ਲੋਕਲ ਕੋਈ ਪ੍ਰੋਬਲਮ ਹੈਗੀ ਹੈ ਹੇਅਰ ਰੂਟਸ ਦੀ, ਉਹ ਠੀਕ ਹੋ ਜਾਏਗੀ ਉਹਨਾਂ ਦੇ ਨਾਲ, ਜੇ ਉਹਨਾਂ ਦੇ ਕਰਕੇ ਕੋਈ ਹੋ ਰਿਹਾ ਸੀ ਗੱਲ ਤੇ ਫਿਰ ਉਹ ਠੀਕ ਹੋ ਜਾਣਗੇ। ਪਰ ਜੇ ਉਹ ਅੰਦਰੂਨੀ ਕਿਸੇ ਕਾਰਨ ਦੇ ਕਰਕੇ ਹੈਗਾ ਆ, ਜਿਹੜੀ ਆਮ ਤੌਰ ਤੇ ਥਾਇਰਾਇਡ ਨਾਲ ਸੰਬੰਧਿਤ ਗੱਲ ਹੁੰਦੀ ਹੈ, ਥਾਇਰਾਇਡ ਡਿਸਆਰਡਰ ਜਾਂ ਜਿਹਨੂੰ ਅਸੀਂ ਕਹੋ ਹਾਈਪੋਥਾਇਰਾਇਡਿਜ਼ਮ, ਹਾਈਪੋ ਦਾ ਮਤਲਬ ਹੁੰਦਾ ਹੈ ਘੱਟ, ਹਾਈਪਰ ਦਾ ਮਤਲਬ ਹੁੰਦਾ ਹੈ ਜ਼ਿਆਦਾ, ਤੇ ਮੈਂ ਹਾਈਪੋਥਾਇਰਾਇਡਿਜ਼ਮ ਕਹਿ ਰਿਹਾ ਹਾਂ ਜਦੋਂ ਥਾਇਰਾਇਡ ਦਾ ਹਾਰਮੋਨ ਘੱਟ ਕੰਮ ਕਰਦਾ ਹੋਵੇ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਉਹ ਲੋਕ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਹਾਂਜੀ, ਔਰ ਮੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ, ਪਰਨਾਲ ਦੀ ਨਾਲ ਹੀ ਸਕਿਨ ਡਰਾਈ ਹੋਣੀ ਸ਼ੁਰੂ ਹੋ ਜਾਂਦੀ ਹੈ, ਗਲੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਔਰ ਨਾਲ ਦੀ ਨਾਲ ਹੀ ਉਹਦੇ ਵਾਲ ਬੜੇ ਝੜਨੇ ਸ਼ੁਰੂ ਹੋ ਜਾਂਦੇ ਨੇ। ਬੀਬੀਆਂ ਬਹੁਤਾ ਜ਼ਿਆਦਾ ਕੰਪਲੇਨ ਕਰਦੀਆਂ ਨੇ ਵਾਲਾਂ ਤੋਂ ਹੀ ਸ਼ੁਰੂ ਕਰਦੀਆਂ ਨੇ, ਮੇਰੇ ਤਾਂ ਜੀ ਵਾਲ ਬੜੇ ਝੜਦੇ ਆ, ਵਾਲ ਬੜੇ ਪਤਲੇ ਹੋ ਗਏ ਆ, ਔਰ ਅਸਲ ਉੱਥੇ ਹੀ ਉਹ ਪਹਿਲੀ ਨਿਸ਼ਾਨੀ ਹੈ ਇਸ ਗੱਲ ਦੀ ਜੇ ਉਹਦੇ ਸਿਰ ਚ ਸਿਕਰੀ ਨਹੀਂ ਹੈਗੀ। ਜੇ ਸਿਕਰੀ ਹੈਗੀ ਆ ਤੇ ਉਸ ਬੀਬੀ ਨੂੰ ਜਾਂ ਉਸ ਬੰਦੇ ਨੂੰ ਜਿਹਦੇ ਵਾਲ ਝੜਦੇ ਨੇ ਉਹਦੇ ਪੇਟ ਦੇ ਨੁਕਸ ਆ, ਇਹ ਵੀ ਮੈਂ ਐਕਸਪਲੇਨ ਕਰਾਂਗਾ, ਪੇਟ ਦੇ ਨੁਕਸ ਆ ਤੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਸਿਕਰੀ ਹੈਗੀ ਆ, ਉਹ ਇਸ ਗੱਲ ਦੀ ਇੰਡੀਕੇਟਿਵ ਹੈ। ਜੇ ਅਸੀਂ ਕਹਿੰਦੇ ਯਾਰ ਸਿਰ ਦੀ ਸਿਕਰੀ ਪੈ ਗਈ, ਪਤਾ ਨੀ ਕੀ ਗੱਲ ਹੈ, ਬੜੇ ਬੜੇ ਸਟਰੋਂਗ ਹੈਡ ਐਂਡ ਸ਼ੋਲਡਰ ਤੇ ਹੋਰ ਕਈ ਤਰ੍ਹਾਂ ਦੇ ਸ਼ੈਂਪੂ ਲਾਉਣੇ ਆ, ਪਰ ਉਹ ਕੀ ਕਰ ਰਹੇ ਆ, ਉਸੀ ਪ੍ਰਬੰਧ ਕਰ ਰਹੇ ਆ ਕਿ ਭਾਈ ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਜਿੰਨਾ ਗੰਦਾ ਪਾਣੀ ਨਾਲੀ ਚੋਂ ਆ ਗਿਆ ਸਾਫ਼ ਕਰਤਾ, ਪਰ ਅਸੀਂ ਉਸ ਨਾਲੀ ਦੇ ਪਿਛਲੇ ਪਾਸੇ ਜਿੱਥੋਂ ਗੰਦ ਪਾਣੀ ਆ ਰਿਹਾ ਹੈ ਉਹਨੂੰ ਤਾਂ ਵੇਖਿਆ ਹੀ ਨੀਗਾ। ਮੈਂ ਉਹਦੀ ਗੱਲ ਕਰ ਰਿਹਾ ਹਾਂ ਕਿ ਇਹ ਵਾਲਾਂ ਦਾ ਝੜਨਾ ਇਹ ਸਿਕਰੀ ਦਾ ਪੈਦਾ ਹੋਣਾ ਇਹ ਪਿਛਲੇ ਪਾਸੇ ਜਾ ਕੇ ਦੋ ਅਲੱਗ ਅਲੱਗ ਲਿੰਕ ਹਨ। ਜੇ ਕਿਸੇ ਨੂੰ ਸਿਕਰੀ ਜ਼ਿਆਦਾ ਬਣਦੀ ਹੈ ਠੀਕ ਨਹੀਂ ਹੁੰਦੀ ਤੇ ਉਹ ਆਪਣੇ ਆਪ ਦੀ ਸ਼ਨਾਖਤ ਇਹ ਕਰੇ ਵੀ ਕੀ ਮੇਰੇ ਪੇਟ ਚ ਖਰਾਬੀਆਂ ਨੇ, ਗੈਸ ਬਣਦੀ ਹੈ, ਇਨਡਾਈਜੇਸ਼ਨ ਹੁੰਦੀ ਹੈ, ਕਬਜ਼ ਵਗੈਰਾ ਹੁੰਦੀ ਹੈ, ਕੋਲਾਈਟਿਸ ਵਗੈਰਾ ਦੀ ਪ੍ਰੋਬਲਮ ਰਹਿੰਦੀ ਹੈ। ਉਹਨਾਂ ਲੋਕਾਂ ਦੀ ਇਹ ਪ੍ਰੋਬਲਮ ਲੰਬੇ ਸਮੇਂ ਤੇ ਜਾ ਕੇ ਸਿਕਰੀ ਵਿਚ, ਕਿਉਂਕਿ ਸਿਕਰੀ ਮੈਂ ਇਸੇ ਕਰਕੇ ਦੱਸਿਆ ਸੀਗਾ ਵੀ ਜਿੰਨਾ ਤੁਹਾਡੇ ਸਰੀਰ ਦਾ ਗਾਰਬੇਜ ਬਣਦਾ ਹੈ ਉਸ ਨੂੰ ਕੱਢਣ ਦਾ ਕੁਦਰਤ ਦਾ ਨਿਯਮ ਤਾਂ ਹੈ ਹੀ ਆ, ਉਹਦੇ ਆਪਾਂ ਕਈ ਤਰ੍ਹਾਂ ਦੁਹਰਾਇਆ ਹੈ, ਟੱਟੀ ਦੇ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਪਸੀਨੇ ਦੇ ਰਸਤੇ ਤਾਂ ਬਹੁਤ ਤਰ੍ਹਾਂ ਆਪਾਂ ਗੱਲ ਕਰ ਚੁੱਕੇ ਹਾਂ। ਸਕਿਨ ਦੇ ਵਿਚ ਜਿਹੜਾ ਵੀ ਗਾਰਬੇਜ ਜ਼ਿਆਦਾ ਆ ਜਾਂਦਾ ਹੈਗਾ ਉਹ ਗਾਰਬੇਜ, ਜੇ ਤਾਂ ਆਮ ਪਲੇਨ ਸਕਿਨ ਦੇ ਵਿਚ ਆਉਂਦਾ ਹੈ ਤੇ ਉਤਰਦਾ ਰਹਿੰਦਾ, ਅਸੀਂ ਸਾਫ ਕਰਦੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਨਹੀਂ ਹੈਗਾ। ਪਰ ਜਿਹੜੇ ਹੇਅਰੀ ਪਾਰਟਸ ਨੇ, ਜਿਹੜੇ ਵਾਲਾਂ ਵਾਲੇ ਹਿੱਸੇ ਨੇ ਸਾਡੇ, ਖਾਸ ਤੌਰ ਤੇ ਸਿਰ ਵੱਲ ਸਾਡੀ ਜ਼ਿਆਦਾ ਤਵੱਜੋ ਹੁੰਦੀ, ਕਈਆਂ ਦੀ ਦਾੜੀ ਦੇ ਵਿਚ ਵੀ ਸਿਕਰੀ ਇਸ ਤਰ੍ਹਾਂ ਦੀ ਆਣੀ ਸ਼ੁਰੂ ਹੋ ਜਾਂਦੀ। ਹੁਣ ਦਾੜੀ ਦੇ ਵਿਚ ਸਿਕਰੀ ਦਾ ਆਣਾ, ਸਿਰ ਦੇ ਵਿਚ ਸਿਕਰੀ ਦਾ ਆਣਾ, ਇਹ ਇਸ ਗੱਲ ਦਾ ਇੰਡੀਕੇਟ ਹੋਇਆ ਕਿ ਗਰਭ ਚ ਇਹ ਜਿਹੜਾ ਆ ਰਿਹਾ ਹੈ ਇਹ ਪੇਟ ਵਿਚੋਂ ਆ ਰਿਹਾ ਹੈਗਾ। ਠੀਕ ਹੈ ਜੀ, ਇਹ ਕਰੋਨਿਕ ਡਿਜ਼ੀਜ਼ ਦੀ ਜਿਹੜੀ ਸਾਡੀ ਫਿਲਾਸਫੀ ਹੈ ਨਾ, ਕਰੋਨਿਕ ਡਿਜ਼ੀਜ਼ ਦੀ ਉਹ ਫਿਲਾਸਫੀ ਸਾਨੂੰ ਦੱਸਦੀ ਹੈ ਇਹਦੀ ਚੇਨ ਕਿੱਥੇ ਹੈਗੀ। ਜਿਵੇਂ ਮੈਂ ਬੜੀ ਵਾਰ ਗੱਲ ਕੀਤੀ ਹੈ ਕਿ ਸਕਿਨ ਦੀਆਂ ਪ੍ਰੋਬਲਮ ਅਗਰ ਬਾਹਰੋਂ ਦਬਾ ਦਿਓ, ਸਾਹ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਹ ਦੀ ਬਿਮਾਰੀ ਪਹਿਲਾਂ ਠੀਕ ਕਰਨੀ ਸ਼ੁਰੂ ਕਰ ਦਿਓ ਤੇ ਉਹ ਸਕਿਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਇੰਟਰਲਿੰਕਡ ਚੀਜ਼ਾਂ ਨੇ। ਹਾਰਟ ਦੀ ਪ੍ਰੋਬਲਮ ਠੀਕ ਕਰਨੀ ਸ਼ੁਰੂ ਕਰ ਰਹੇ ਹੋ ਤੁਸੀਂ, ਗੋਡਿਆਂ ਚ ਜੋੜਾਂ ਚ ਦਰਦ ਹੋਣੀ ਸ਼ੁਰੂ ਹੋ ਜਾਏਗੀ, ਗੋਡਿਆਂ ਦੇ ਜੋੜਾਂ ਦਾ ਟ੍ਰੀਟਮੈਂਟ ਟੈਂਪਰੇਰੀ ਤੌਰ ਤੇ ਕਰਨਾ ਸ਼ੁਰੂ ਕਰ। ਮੈਂ ਟੈਂਪਰੇਰੀ ਦੀ ਗੱਲ ਕਰ ਰਿਹਾ, ਕਿਉਂ ਦੀ ਨਹੀਂ ਕਰ ਰਿਹਾ, ਕਿਉਂ ਤਾਂ ਹੀ ਹੋਣਾ ਜੇ ਪਿਛਲੇ ਕਾਰਨ ਰਿਲੀਵ ਹੋਣਗੇ ਤਾਂ। ਪਰ ਜਦੋਂ ਐਸਾ ਤੁਸੀਂ ਕਰੋਗੇ ਉਹ ਉਸ ਵੇਲੇ ਉਹ ਹਾਰਟ ਦੇ ਉੱਪਰ ਜਾਣੀ ਸ਼ੁਰੂ ਹੋ ਜਾਏਗੀ ਤੇ ਉਹ ਪੇਸ਼ੈਂਟ ਕੰਪਲੇਨ ਕਰਕੇ ਡਾਕਟਰ ਜੀ ਜਦੋਂ ਦੀ ਮੈਂ ਦਵਾਈ ਖਾ ਰਿਹਾ ਨਾ ਉਦੋਂ ਮੈਨੂੰ ਸਾਹ ਜਿਹਾ ਬੜਾ ਚੜਨ ਲੱਗ ਗਿਆ, ਉਦੋਂ ਮੈਂ ਘਬਰਾਹਟ ਜੀ ਹੋਣ ਲੱਗ ਗਈ। ਇਹ ਉਹਦੇ ਲਫ਼ਜ਼ ਹੋਣਗੇ ਜਿਹੜੇ ਇਹ ਇੰਡੀਕੇਟ ਕਰਨਗੇ ਕਿ ਗੋਡਿਆਂ ਦੇ ਜੋੜਾਂ ਦੀ ਜਿਹੜੀ ਵੀ ਤੁਸੀਂ ਦਵਾਈ ਖਾ ਰਹੇ ਹੋ ਉਹਦਾ ਲਿੰਕ ਹਾਰਟ ਨਾਲ ਹੈ, ਪਰ ਉਹ ਸਪਰੈਸ ਕਰ ਰਹੀ ਹੈ ਉਸਨੂੰ। ਤੇ ਮੈਂ ਸਿਕਰੀ ਦੀ ਗੱਲ ਕਰ ਰਿਹਾ ਸਾਂ, ਮੈਂ ਉਸ ਗੱਲ ਨੂੰ ਕੰਪਲੀਟ ਕਰਾਂ ਵੀ ਪੇਟ ਦੇ ਵਿਚੋਂ ਨਿਕਲਦਾ ਹੋਇਆ ਗਾਰਬੇਜ ਜਿੰਨਾ ਵੀ ਬਲੱਡ ਦੇ ਵਿਚ ਸਰਕੂਲੇਟ ਕਰ ਰਿਹਾ ਹੈਗਾ ਆ, ਔਰ ਉਹ ਸਰਕੂਲੇਟ ਕਰਦਿਆਂ ਸਕਿਨ ਦੇ ਕੋਲੇ ਪਹੁੰਚਦਾ ਆ, ਉੱਥੇ ਉਹ ਪਸੀਨੇ ਦੇ ਰੂਪ ਚ ਬਾਹਰ ਨਿਕਲਦਾ ਆ। ਡਰਾਈ ਥਾਵਾਂ ਤੇ ਸਾਨੂੰ ਉਹ ਪਤਾ ਨਹੀਂ ਲੱਗਦਾ, ਪਰ ਹੇਰੀ ਥਾਵਾਂ ਤੇ ਜਿੱਥੇ ਵਾਲ ਉੱਗੇ ਹੋਏ ਨੇ ਉੱਥੇ ਉਹ ਆਮ ਜਿਹੜਾ ਪਿਪੜੀ ਦੇ ਤੌਰ ਤੇ ਜੰਮਣਾ ਸ਼ੁਰੂ ਹੋ ਜਾਂਦਾ, ਔਰ ਇਹ ਇਸ ਤਰ੍ਹਾਂ ਦਾ ਹਾਲਾਤ ਹੈ। ਕਈਆਂ ਨੂੰ ਉਹਦੇ ਵਿਚ ਸਕੈਬ ਬਣਨੇ ਸ਼ੁਰੂ ਹੋ ਜਾਂਦੇ ਨੇ, ਔਰ ਕਈਆਂ ਨੂੰ ਉਹਦੇ ਵਿਚ ਫੰਗਸ ਟਾਈਪ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਛਰ ਤਾਂ ਉੱਥੇ ਹੀ ਆਊਗਾ ਨਾ ਜਿੱਥੇ ਪਾਣੀ ਗੰਦਲਾ ਖੜਾ ਆਏਗਾ, ਲਗਾਤਾਰ ਪਾਣੀ ਖੜਾ ਹੈ ਤੇ ਉੱਥੇ ਮੱਛਰ ਆਉਣਾ ਸ਼ੁਰੂ ਹੋ ਜਾਏਗਾ। ਤੇ ਜਿੱਥੇ ਲਗਾਤਾਰ ਇਸ ਤਰ੍ਹਾਂ ਦੀ ਡੰਡਰਫ ਬਣਨੀ ਸ਼ੁਰੂ ਹੋ ਜਾਵੇ, ਜਿਹੜੀ ਸਿਕਰੀ ਬਣਨੀ ਸ਼ੁਰੂ ਹੋ ਗਈ, ਚਾਹੇ ਉਹ ਦਾੜੀ ਹੈ ਤੇ ਚਾਹੇ ਉਹ ਮੁੱਛਾਂ ਨੇ ਤੇ ਚਾਹੇ ਉਹ ਤੁਹਾਡਾ ਸਿਰ ਹੈਗਾ ਆ, ਤਾਂ ਉਹਦੇ ਵਿਚ ਆਟੋਮੈਟਿਕਲੀ ਫੰਗਸ ਦਾ ਗਰੋਹ ਹੋਣਾ ਲੇਟਰ ਹੋਣ ਨਾਰਮਲ ਜੀ ਗੱਲ ਹੈਗੀ ਹੈ। ਸੋ ਅਗਰ ਐਸਾ ਹੁੰਦਾ ਆ ਤਾਂ ਭਾਈ ਗੱਲ ਕਿੱਥੇ ਪਹੁੰਚ ਗਈ ਸਾਰੀ, ਜੇ ਤਾਂ ਸਿਕਰੀ ਹੈਗੀ ਆ ਤੇ ਪੇਟ ਦੇ ਰੋਗ ਠੀਕ ਕਰੋ, ਠੀਕ ਹੋ ਜਾਓਗੇ, ਸਿਕਰੀ ਠੀਕ ਹੋ ਜਾਏਗੀ। ਨਹੀਂ ਤੇ ਜਿੰਨੇ ਮਰਜ਼ੀ ਸੈਂਪੂ ਲਾਈ ਜੋ ਜੋ ਮਰਜ਼ੀ ਕਰੀ ਜੋ, ਉਸਨੇ ਠੀਕ ਨਹੀਂ ਹੋਣਾ। ਜਿੰਨੇ ਮਰਜ਼ੀ ਬਿਊਟੀਸ਼ੀਅਨ ਤੁਹਾਨੂੰ ਬਹੁਤ ਕੁਝ ਦੱਸਣਗੇ, ਆ ਬੀਬੀਆਂ ਦੇ ਬਹੁਤ ਸਾਰੀਆਂ ਸਿਆਈਆਂ, ਬਹੁਤ ਸਾਰੇ ਕਿੱਲੇ ਹੋ ਜਾਂਦੇ ਨੇ ਤੇ ਲੱਖਾਂ ਰੁਪਏ ਬੀਬੀਆਂ ਇਸੇ ਬਿਊਟੀ ਵਾਸਤੇ ਖਰਚ ਦਿੰਦੀਆਂ ਨੇ, ਬਿਊਟੀਸ਼ੀਅਨ ਦੇ ਕੋਲ ਜਾਣ ਵਾਸਤੇ ਉਹ ਅਲੱਗ ਅਲੱਗ ਕਰੀਮਾਂ ਲਾ, ਅਲੱਗ ਅਲੱਗ ਯੇ ਕਾ, ਤੇ ਜਿਹੜਾ ਉਹ ਐਪੀਡਰਮਸ ਦਾ ਨਾ ਮੈਂ ਤੁਹਾਨੂੰ ਦੱਸਿਆ ਨਾ, ਸਕਿਨ ਦੇ ਤਿੰਨ ਲੇਅਰ ਨੇ, ਔਰ ਜਿਹੜਾ ਹਾਈਪੋਡਰਮਸ ਹੈ ਵਿੱਚ ਡਰਮਸ ਹੈ, ਉੱਪਰ ਵਾਲੇ ਪਾਸੇ ਐਪੀਡਰਮਸ ਦਾ ਲੇਅਰ ਹੈ, ਔਰ ਇਹਦਾ ਲਿੰਕ ਕੇਵਲ ਜਿੰਨੀ ਵੀ ਮਸਾਜ ਤੁਸੀਂ ਕਰਾਉਂਦੇ ਹੋ ਚਿਹਰੇ ਦੀ, ਜਿੰਨੀ ਵੀ ਸਟੀਮ ਦਵਾਉਂਦੇ ਹੋ ਤੁਸੀਂ ਚਿਹਰੇ ਨੂੰ, ਜਿੰਨੀਆਂ ਵੀ ਕਰੀਮਾਂ ਤੁਸੀਂ ਲਵਾਉਂਦੇ ਹੋ ਚਿਹਰੇ ਨੂੰ, ਇਹਦਾ ਸਾਰੀਆਂ ਦਾ ਤੁਹਾਡੇ ਲੋਕਲ ਐਪੀਡਰਮਸ ਤੇ ਇਫੈਕਟ ਹੁੰਦਾ। ਤੇ ਇਸੇ ਕਰਕੇ ਫਿਰ ਬੀਬੀਆਂ ਆਉਂਦੀਆਂ ਨੇ ਨਾ, ਅੱਛਾ 15 ਦਿਨਾਂ ਬਾਅਦ ਤੂੰ ਫਿਰ ਆਈ, ਅੱਛਾ ਫਿਰ 15 ਦਿਨਾਂ ਬਾਅਦ ਤੁਸੀਂ ਤਾਂ ਪੱਕੇ ਗਾਹਕ ਬਣ ਜਾਂਦੇ ਹੋ। ਪਰ ਜੇ ਤੁਹਾਨੂੰ ਇਹ ਪਤਾ ਹੋਵੇ ਵੀ ਇਹ ਜਿਹੜੀ ਸਕਿਨ ਦੀ ਮੇਰੀ ਪ੍ਰੋਬਲਮ ਹੈ, ਸਿਆਹੀਆਂ ਪੈਣ ਦੀ ਪ੍ਰੋਬਲਮ ਹੈ, ਇਹ ਮੇਰੀ ਇੰਟਰਨਲ ਪ੍ਰੋਬਲਮ ਹੈ, ਤੇ ਜਦ ਤੱਕ ਉਹ ਇੰਟਰਨਲ ਪ੍ਰੋਬਲਮ ਨਹੀਂ ਖਤਮ ਹੁੰਦੀ ਤਦ ਤੱਕ ਸਿਆਹੀਆਂ ਠੀਕ ਨਹੀਂ ਹੋਣੀਆਂ। ਸੋ ਪਹਿਲੀ ਇੰਡੀਕੇਸ਼ਨ ਮੈਂ ਤੁਹਾਨੂੰ ਇਹ ਦੱਸੀ ਆ ਕਿ ਜੇ ਡੈਂਡਰਫ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾਓ, ਜੇ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਪਣੇ ਥਾਇਰਾਇਡ ਦਾ ਟ੍ਰੀਟਮੈਂਟ ਕਰਵਾਓ, ਤੁਹਾਨੂੰ ਥਾਇਰਾਇਡ ਤੁਹਾਡਾ ਨਾਰਮਲ ਕੰਮ ਨਹੀਂ ਕਰ ਰਿਹਾ, ਪੈਚਸ ਦੇ ਵਿਚ ਹੋਵੇ ਜਿਹਨੂੰ ਅਸੀਂ ਬੈਲਜ਼ਨੈਸ ਕਹਿੰਦੇ ਹਾਂ, ਜਾਂ ਤੁਹਾਡੇ ਵਾਲ ਟੁੱਟ ਰਹੇ ਨੇ, ਬ੍ਰੇਕ ਹੋ ਰਹੇ ਨੇ, ਕਿਸੇ ਵੀ ਤਰ੍ਹਾਂ ਚੰਗੀ ਵਾਹੁੰਦੇ ਹੋ ਤੇ ਗੁੱਛਿਆਂ ਦੇ ਗੁੱਛੇ ਤੁਰੇ ਆਉਂਦੇ ਨੇ, ਨਹਾਉਂਦੇ ਹੋ ਤੇ ਬਹੁਤ ਵਾਲ ਜਿਹੜੇ ਨੇ ਤੁਹਾਡੇ ਬਾਥਰੂਮ ਚ ਨਿਕਲ ਡਿੱਗ ਪੈਂਦੇ ਨੇ। ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਇੰਡੀਕੇਟਿੰਗ ਨੇ ਕਿ ਫੰਗਸ ਹੋ ਗਿਆ, ਟੈਂਡਰ ਫ੍ਰੀ ਬੰਗਸ ਹੋ ਗਿਆ, ਜਿਹਦੇ ਨਾਲ ਤੁਹਾਡੀਆਂ ਇਹ ਰੂਟਸ ਡੈਡ ਹੋ ਗਈਆਂ। ਇਹ ਠੀਕ ਆ, ਜ਼ਖਮ ਹੋ ਜਾਂਦਾ ਤੇ ਅਸੀਂ ਪੱਟੀ ਕੱਢਦੇ ਹਾਂ ਨਾ ਸਫਾਈ ਬਾਹਰੋਂ ਰੱਖਣ ਵਾਸਤੇ ਕਿ ਫੰਗਸ ਬਾਹਰ ਨਾ ਆਵੇ, ਪਰ ਇਹ ਸਰੀਰ ਜਿਹੜਾ ਯਾਰ ਹੈ ਕੰਧ ਤੇ ਨਹੀਂ ਨਾ ਕਿ ਬਾਹਰੋਂ ਥੋਬਾ ਲਾਓਗੇ ਤੇ ਠੀਕ ਹੋ ਜਾਏਗੀ। ਇਹ ਸਰੀਰ ਦੀ ਰੀਜਨਰੇਸ਼ਨ ਇੰਟਰਨਲ ਹੈਗੀ ਆ, ਅੰਦਰੋਂ ਹਰ ਚੀਜ਼ ਦੀ ਰਿਪੇਅਰ ਹੋਣੀ ਹੈ ਤੇ ਉਹਦੇ ਵਾਸਤੇ ਸਾਨੂੰ ਉਹ ਉਪਰਾਲੇ ਕਰਨੇ ਪੈਣੇ ਨੇ ਜਿਨ੍ਹਾਂ ਕਾਰਨਾਂ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਉਹ ਪਹਿਲਾਂ ਤੇ ਪ੍ਰੋਬਲਮ ਠੀਕ ਕਰੀਏ, ਜਿਵੇਂ ਮੈਂ ਤੁਹਾਨੂੰ ਦੱਸਿਆ ਭਾਈ ਜੇ ਸਿਕਰੀ ਆ ਤੇ ਪੇਟ ਦੇ ਰੋਗਾਂ ਨੂੰ ਠੀਕ ਕਰੋ, ਜੇ ਵਾਲ ਝੜਨੇ ਸ਼ੁਰੂ ਹੋ ਗਏ ਨੇ ਟੁੱਟਣੇ ਸ਼ੁਰੂ ਹੋ ਗਏ ਨੇ ਤੇ ਫਿਰ ਥਾਇਰਾਇਡ ਦਾ ਹੱਲ ਕਰੋ, ਜੇ ਤੁਹਾਡੇ ਚਿਹਰੇ ਤੇ ਸਿਆਹੀਆਂ ਵੈਸੇ ਤੋਂ ਬਟਰਫਲਾਈ ਮੈਂ ਤੁਹਾਨੂੰ ਦੱਸੀ ਨਾ ਆਟੋਮੇਨ ਦੀ ਡਿਜ਼ੀਜ਼ ਦੀ ਹੈਗੀਆਂ ਨੇ ਪਰ ਉਹ ਛੇਚ ਪੁੱਟ ਅਲੱਗ ਅਲੱਗ ਹੈਗੀਆਂ ਨੇ, ਜੇ ਤੁਹਾਨੂੰ ਰੁਟੀਨ ਵਿਚ ਬਾਕੀ ਸਭ ਕੁਛ ਨਾਰਮਲ ਹੈ, ਖਾਸ ਤੌਰ ਤੇ ਬੱਚੀਆਂ ਨੂੰ ਇਸ ਤਰ੍ਹਾਂ ਦੇ ਬਲੈਬਿਸ਼ ਜਿਹਨੂੰ ਅਸੀਂ ਕਹਿੰਦੇ ਹਾਂ ਸਹੀਆਂ ਪੈ ਗਈਆਂ ਜੀ ਮੇਰੇ ਚਿਹਰੇ ਦੇ ਹੈਗੀਆਂ ਨੇ, ਉਹਨਾਂ ਦੇ ਹਾਰਮੋਨਲ ਪ੍ਰੋਬਲਮ ਕੀ ਹੈ, ਮਾਸਿਕ ਧਰਮ ਨੂੰ ਚੈੱਕ ਕਰੋ, ਜੇ ਉਹਦਾ ਮਾਸਿਕ ਧਰਮ ਨਾਰਮਲ ਹੈ ਤੇ ਫਿਰ ਇਹ ਸਿਆਹੀਆਂ ਆਟੋਮੈਟਿਕਲੀ ਠੀਕ ਹੋ ਜਾਣਗੀਆਂ, ਤੇ ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਆਇਰਨ ਦੇਈ ਜਾਓ, ਜਿੰਨਾ ਮਰਜ਼ੀ ਕੈਲਸ਼ੀਅਮ ਨੂੰ ਦੇਈ ਜਾਓ, ਬਥੇਰੇ ਡਾਕਟਰ ਬਥੇਰਾ ਕੁਛ ਕਰਦੇ ਨੇ, ਐਸਾ ਕੁਛ ਕਰਦੇ ਨੇ, ਪਰ ਉਹਦਾ ਰੂਟ ਕਾਜ਼ ਉਹ ਹਾਰਮੋਨ ਨੇ, ਈਸਟ੍ਰੋਜਨ ਪ੍ਰੋਜੈਸਟਰੋਨ ਉਹਨਾਂ ਦੀ ਪ੍ਰੋਡਕਸ਼ਨ ਉਹਨਾਂ ਦੀ ਸਰਵਿਸ ਜੋ ਵੀ ਕੁਛ ਹੈਗੀ ਹੈ ਨਾਰਮਲ ਨਹੀਂ, ਜਿਸ ਕਰਕੇ ਉਹਨਾਂ ਦੇ ਨਾਲ ਜਿਹੜਾ ਕਰਮ ਹੋਣਾ ਸੀਗਾ ਮਾਸਿਕ ਧਰਮ ਦਾ ਨਾਰਮਲ ਉਹ ਨਾਰਮਲ ਨਹੀਂ ਹੋ ਰਿਹਾ, ਔਰ ਜਿਹਦੇ ਕਰਕੇ ਉੱਥੇ ਗਾਰਬੇਜ ਪੈਦਾ ਹੋ ਰਿਹਾ, ਗਾਰਬੇਜ ਕਹਾਂਗੇ ਉਸ ਲਫ਼ਜ਼ ਨੂੰ ਅਸੀਂ, ਜਿਹੜੀ ਚੀਜ਼ ਨਾਰਮਲ ਨਹੀਂ ਹੈਗੀ ਤੇ ਵੇਸਟ ਹੋ ਰਹੀ ਹੈ, ਉਸ ਚੀਜ਼ ਨੇ ਸਰਕੂਲੇਟ ਕਰਨਾ ਤੁਹਾਡੇ ਬਲੱਡ ਦੇ ਵਿੱਚ ਤੇ ਅਲੱਗ ਅਲੱਗ ਥਾਵਾਂ ਤੇ, ਖਾਸ ਤੌਰ ਤੇ ਬੀਬੀਆਂ ਦੇ ਚਿਹਰੇ ਦੇ ਉੱਪਰ ਬਲੈਮਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਿਆਹੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਮਾਸਿਕ ਧਰਮ ਦੀ ਪ੍ਰੋਬਲਮ ਹੈ। ਮੇਰੇ ਇਹ ਸਾਰੇ ਲੈਕਚਰ ਦਾ ਮੇਰਾ ਪਰਪਸ ਇਹੀ ਆ ਕਿ ਬਾਹਰ ਪੈਦਾ ਹੁੰਦੀਆਂ ਨਿਸ਼ਾਨੀਆਂ ਅੰਦਰ ਸਰੀਰ ਦੇ ਵਿੱਚ ਹੋ ਗਏ ਕਿਸੇ ਵਿਕਾਰ ਨੂੰ ਪੱਕੇ ਤੌਰ ਤੇ ਸਾਨੂੰ ਇੰਡੀਕੇਟ ਕਰ ਰਹੀਆਂ ਨੇ, ਜੇ ਅਸੀਂ ਇਹ ਬੋਲੀ ਸਮਝਦੇ ਹਾਂ ਤਾਂ। ਮੈਂ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਆ ਭਾਈ ਬੱਚਾ ਰੋਂਦਾ ਹੈ ਨਾ ਤੇ ਮਾਂ ਨੂੰ, ਜਿਹੜੀ ਸਿਆਣੀ ਮਾਂ ਹੈ ਨਾ ਉਹਨੂੰ ਇਹ ਪਤਾ ਹੁੰਦਾ ਵੀ ਹੁਣ ਇਹਨੇ ਦੁੱਧ ਪੀਣਾ ਹੈ, ਹੁਣ ਇਹਨੇ ਪੋਟੀ ਕਰਨੀ ਹੈ, ਹੁਣ ਇਹਨੇ ਸੌਣਾ ਹੈ, ਕਿਉਂਕਿ ਤਾਂ ਬੋਲੀ ਰੋਣਾ ਹੈ, ਉਹਦੀ ਬੋਲੀ ਹੀ ਰੋਣਾ ਹੈ, ਪਰ ਸਿਆਣੀ ਮਾਂ ਸਮਝਦੀ ਤੇ ਕਮਲੀਆਂ ਮਾਵਾਂ ਦੇ ਬੱਚੇ ਦਾ ਵਿੱਚ ਹੀ ਪੋਟੀ ਕਰੀ ਜਾਂਦੇ ਨੇ ਸਾਰਾ ਕੁਝ, ਉਹ ਰੀਲੀ ਹੀ ਕਰਦੇ ਨੇ ਕਿਉਂਕਿ ਮਾਂ ਸਮਝਦੀ ਨੀ ਕਿ ਕਰਨਾ ਕੀ ਹੈਗਾ। ਸੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਨਿਸ਼ਾਨੀਆਂ ਨੇ ਅਗਰ ਅਸੀਂ ਇਹ ਜਾਣਦੇ ਹਾਂ ਤਾਂ ਇਸ ਹਾਲਾਤ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਨ ਪੁਆਇੰਟ ਕਰਕੇ ਉਹਦਾ ਟ੍ਰੀਟਮੈਂਟ ਕਰ ਸਕਦੇ ਹਾਂ ਕਿ ਟ੍ਰੀਟਮੈਂਟ ਕੀ ਕਰਨ ਦੀ ਲੋੜ ਹੈ। ਐਵੇਂ ਹੀ ਉਹ ਇੱਕ ਪੰਜਾਬੀ ਦਾ ਖਾਨ ਹੈ ਨਾ, ਅੰਨੇ ਕੁੱਤੇ ਹਰਨਾ ਮਗਰ, ਹਾਂਜੀ ਕੁੱਤੇ ਨੂੰ ਤੇ ਪਤਾ ਹੀ ਨਹੀਂ ਜਾਣਾ ਕਿਧਰ ਹੈ, ਦੌੜ ਰਹਿਣੇ ਤੇ ਬਹੁ ਬਹੁ ਕਰ ਰਹੇ ਨੇ, ਹਰਨ ਕਿਹੜੇ ਪਾਸੇ ਗਿਆ, ਸ਼ਿਕਾਰ ਕਿਹੜੇ ਪਾਸੇ ਗਿਆ, ਉਹਦਾ ਕੋਈ ਪਤਾ ਨੀ। ਆਮ ਤੌਰ ਤੇ ਅੱਜ ਕੱਲ ਇਸੇ ਤਰ੍ਹਾਂ ਹੀ ਹੋ ਰਿਹਾ, ਸਾਡੇ ਪਿੰਡਾਂ ਚ ਬਹੁਤ ਸਾਰੇ ਡਾਕਟਰ ਇਸ ਤਰ੍ਹਾਂ ਹੀ ਬੈਠੇ ਨੇ ਨਾ ਜਿਹੜੇ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰ ਰਹੇ ਨੇ। ਬੇਸਿਕ ਨੌਲੇਜ ਬਹੁਤ ਘੱਟ ਲੋਕਾਂ ਨੂੰ ਹੋਏਗਾ ਕਿ ਇਹਦੇ ਪਿੱਛੇ ਅਸਲ ਗੱਲ, ਕਿਉਂਕਿ ਅਸੀਂ ਇਸ ਸਰੀਰ ਦੀ ਜਿਹੜੀ ਹੁਣ ਤੱਕ ਸਟੱਡੀ ਕੀਤੀ ਹੈ ਅਸੀਂ ਉਹਦੇ ਬਾਰੇ ਜਾਣਦੇ ਨੀ ਹਾਂ, ਇਸ ਸਰੀਰ ਨੂੰ ਕੁਦਰਤ ਨੇ ਕਿਵੇਂ ਬਣਾਇਆ, ਇਹਦਾ ਚਲਨ ਕੀ ਹੈ, ਇਹਦਾ ਸਟਰਕਚਰ ਕੀ ਹੈਗਾ, ਇਹਦੇ ਵਰਕਿੰਗ ਕੰਮ ਕਰਨ ਦਾ ਢੰਗ ਕੀ ਹੈਗਾ ਆ, ਔਰ ਜੇ ਕਿਸੇ ਵੀ ਵਰਕਿੰਗ ਦੇ ਢੰਗ ਵਿੱਚ ਕਿਤੇ ਵੀ ਫਰਕ ਆਉਂਦਾ ਆ ਤੇ ਸਾਨੂੰ ਪਤਾ ਕਿਵੇਂ ਲੱਗੇਗਾ। ਤੁਹਾਡੇ ਗੱਡੀ ਦਾ ਇੰਜਨ ਜਿਹੜਾ ਧੂੰਆਂ ਮਾਰਦਾ ਹੈ ਤੇ ਫਿਰ ਤੁਹਾਡੀ ਮੋਬਾਈਲ ਵਾਲੇ ਪਾਸੇ ਜਾਓਗੇ ਨਾ ਤੁਸੀਂ, ਤੁਹਾਨੂੰ ਪਤਾ ਹੋਏਗਾ ਨਾ। ਇਸੇ ਤਰ੍ਹਾਂ ਇਹ ਸਰੀਰ ਹੈਗਾ ਆ, ਔਰ ਇਸ ਸਰੀਰ ਦੇ ਵਿੱਚ ਜਿਹੜੀਆਂ ਜਿਹੜੀਆਂ ਨਿਸ਼ਾਨੀਆਂ ਤੁਹਾਡੇ ਬਾਹਰ ਆ ਰਹੀਆਂ ਨੇ ਅਗਰ ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਹੋ ਤੇ ਫਿਰ ਪਿੰਨ ਪੁਆਇੰਟ ਕਰ ਸਕੋਗੇ। ਹੁਣ ਗੱਲ ਕੀ ਹੈ, ਐਤ ਸਿਕਰੀ ਗੱਲ ਕੀ ਹੈ, ਵਾਰ ਝੜ ਰਹੇ ਨੇ, ਸਿਰ ਨਾਲ ਹੀ ਸੰਬੰਧਿਤ ਨਾ, ਤੇ ਹਰ ਬੰਦਾ ਹੀ ਕਹੋ ਸ਼ੈਂਪੂ ਲੈ ਯਾਰ, ਫਲਾਣਾ ਵਧੀਆ ਸ਼ੈਂਪੂ ਹੈ ਉਹ ਲੈ, ਉਹਦੀ ਗੱਲ ਕਰਦੇ ਉਹਨੂੰ ਠੀਕ ਹੋ ਜੂਗਾ, ਟੈਂਪਰੇਰੀ ਉਹ ਠੀਕ ਹੋ ਗਿਆ, ਉਹ ਵੀ ਬੜਾ ਖੁਸ਼ ਹੋ ਗਿਆ ਵੀ ਯਾਰ ਠੀਕ ਹੈ, ਮੈਂ ਸ਼ੈਂਪੂ ਨਾਲ ਤੇ ਨਹਾਈ ਜਾ ਰਿਹਾ ਤੇ ਮੇਰਾ ਠੀਕ ਹੈਗਾ। ਪਰ ਇਹ ਮੇਰਾ ਠੀਕ ਹੋ ਗਿਆ ਨਹੀਂ, ਇਹ ਤਾਂ ਸਿਰਫ ਉਹਦਾ ਇੱਕ ਦਹਾਨਾ ਸੀਗਾ ਜਿੱਥੋਂ ਗਾਰਬੇਜ ਬਾਹਰ ਨਿਕਲ ਰਿਹਾ ਸੀ, ਤੁਸੀਂ ਸਾਫ ਕਰ ਲਿਆ ਤੇ ਤੁਸੀਂ ਇਹ ਵੀ ਸਮਝੋ ਕਿ ਉਹ ਪੇਟ ਦੇ ਜਿਹੜੇ ਰੋਗ ਜਿਨ੍ਹਾਂ ਦੇ ਕਰਕੇ ਮੈਂ ਤੁਹਾਨੂੰ ਕਿਹਾ ਕਿ ਉਹਦਾ ਗਰਭ ਜਾ ਰਿਹਾ ਜਿਹਦੀ ਸਿਕਰੀ ਬਣ ਰਹੀ ਤੇ ਉਹਨੇ ਸਿਕਰੀ ਨੇ ਉਹਨੇ ਦੇਰ ਠੀਕ ਨਹੀਂ ਹੋਣਾ ਜਦ ਤੱਕ ਤੁਹਾਡਾ ਪੇਟ ਦਾ ਰੋਗ ਨਹੀਂ, ਤੇ ਉਹਦੇ ਨਾਲ ਫਿਰ ਬਾਬਾ ਸਿਰ ਵੀ ਹੋ ਸਕਦੀ ਹੈ, ਉਹਦੇ ਨਾਲ ਕੋਲਨ ਕੈਂਸਰ ਵੀ ਹੋ ਸਕਦਾ ਹੈਗਾ ਆ, ਉਹਦੇ ਨਾਲ ਹੋਰ ਬਹੁਤ ਸਾਰੀਆਂ ਬਿਮਾਰੀਆਂ ਅੱਗੇ ਅੱਗੇ ਚੱਲ ਕੇ ਲਿੰਕਡ ਨੇ। ਤੁਸੀਂ ਤਾਂ ਕੱਲਾ ਸ਼ੈਂਪੂ ਲਾ ਕੇ ਉਹ ਕਬੂਤਰ ਦੇ ਅੱਖਾਂ ਬੰਦ ਕਰਨ ਤੱਕ ਵੇਖ ਲਿਆ ਕਿ ਬਿੱਲੀ ਨਹੀਂ ਆਉਂਦੀ, ਤੁਸੀਂ ਜਾ ਕੇ ਹੁਣ ਮੇਰੀ ਡੈਂਡਰਫ ਕਰੋਗੇ, ਹਾਂਜੀ, ਪਰ ਇਹ ਠੀਕ ਨਹੀਂ ਹੋਈ। ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਠੀਕ ਹੋਣ ਦਾ ਤਕਾਜ਼ਾ ਕੀ ਹੈ ਤੇ ਪ੍ਰਬੰਧ ਕਰਨ ਅਸੀਂ ਕਿਹਨੂੰ ਕਹਿੰਦੇ ਹਾਂ। ਹਾਂਜੀ, ਜਦੋਂ ਸਾਨੂੰ ਇਹ ਸਮਝ ਆ ਗਈ ਤੇ ਫਿਰ ਅਸੀਂ ਇਸ ਭੁਲੇਖੇ ਚ ਨਹੀਂ ਪਾਵਾਂਗੇ ਸ਼ੈਂਪੂ ਦੇ ਨਾਲ ਤੇ ਮੇਰੇ ਵਾਲ ਸਾਫ਼ ਹੋ ਗਏ ਯਾਰ, ਹੁਣ ਤਾਂ ਸਿਕਰੀ ਹੈ ਨੀਗੀ। ਹਰ ਹਫ਼ਤੇ ਮੈਂ ਨਹਾ ਲੈਣਾ, ਹਫ਼ਤੇ ਚ ਦੋ ਵਾਰ ਨਹਾ ਲੈਣਾ, ਹੁਣ ਸਿਕਰੀ ਹੈ ਨੀਗੀ। ਪਰ ਕੀ ਹੈ, ਤੁਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਨਾ। ਕਿਉਂ? ਕਿਉਂਕਿ ਅਸਲ ਟਾਰਗੇਟ ਜਿਹੜਾ ਸੀਗਾ, ਜਿਸ ਥਾਂ ਤੇ ਗਰਭ ਚ ਪੈਦਾ ਹੋਇਆ ਸੀਗਾ, ਉੱਥੇ ਤੁਸੀਂ ਨਹੀਂ ਪਹੁੰਚ ਰਹੇ। ਸੋ ਇਹ ਪ੍ਰੋਗਰਾਮ ਮੇਰੇ ਇਸ ਕਰਕੇ ਹਨ ਤਾਂ ਕਿ ਤੁਸੀਂ ਇਹ ਸਮਝ ਸਕੋ ਕਿ ਸਰੀਰ ਦੇ ਅੰਦਰ ਕਿੱਥੇ ਨੁਕਸ ਪੈ ਤੇ ਬਾਹਰ ਸਰੀਰ ਦੇ ਵਿੱਚ ਕਿੱਥੇ ਪ੍ਰਦਰਸ਼ਿਤ ਹੁੰਦਾ ਆ। ਕਾਲੇ ਦਾਗਾਂ ਦੀ ਗੱਲ ਨੈਕ ਤੇ ਮੈਂ ਕੀਤੀ ਹੈ, ਧੌਣ ਦੇ ਦੁਆਲੇ ਕੀਤੀ ਹੈ, ਜਨ ਨੰਗਾ ਦੇ ਦੁਆਲੇ ਕੀਤੀ ਹੈ। ਇੰਡੀਕੇਟ ਕੀ ਕਰਦਾ? ਇਹਨੂੰ ਡਾਇਬਟੀਜ਼, ਕਿਉਂਕਿ ਇਹ ਅਸੀਂ ਕਿੱਥੋਂ ਸਿੱਖਿਆ ਆ? ਇਹ ਚੀਜ਼ਾਂ ਅਸੀਂ ਨੇਚਰ ਤੋਂ ਸਿੱਖੀਆਂ ਨੇ। ਇਹ ਚੀਜ਼ਾਂ ਅਸੀਂ ਵਾਪਰਦੇ ਘਟਨਾ ਕਰਨ ਤੋਂ, ਸਰੀਰ ਨੂੰ ਪੜ੍ਹਦਿਆਂ ਹੋਇਆ ਜਾਣਨ ਤੋਂ ਬਾਅਦ ਫੇਰ ਸਾਨੂੰ ਪਤਾ ਲੱਗਾ ਹੈ। ਬਹੁਤੀਆਂ ਗੱਲਾਂ ਤਾਂ ਸਾਨੂੰ ਐਟੋਪਸੀ ਤੋਂ ਪਤਾ ਕਰਦੀ, ਜਦੋਂ ਬੰਦੇ ਲੋਕ ਇਸ ਤਰ੍ਹਾਂ ਦੇ ਬਿਮਾਰ ਹੋ ਜਾਂਦੇ ਨੇ ਤੇ ਉਹਨਾਂ ਦੇ ਡੈਡ ਬਾਡੀ ਜਦੋਂ ਕਰਦੇ ਆ ਨਾ, ਅਸੀਂ ਵੇਖਦੇ ਹਾਂ, ਉਹਨੂੰ ਐਟੋਪਸੀ ਕਹਿੰਦੇ ਨੇ। ਬਾਇਓਪਸੀ ਤੇ ਕਹਿੰਦੇ ਆ ਕਿ ਜਿੰਦਾ ਬੰਦੇ ਦੇ ਸਰੀਰ ਵਿੱਚੋਂ ਅਜ਼ਾਮ ਲੈ ਕੇ ਤੇ ਉਹਦਾ ਟੈਸਟ ਕਰਨਾ। ਐਟੋਪਸੀ ਕਹਿੰਦੇ ਆ ਜਦੋਂ ਮਰੇ ਹੋਏ ਬੰਦੇ ਦੇ ਸਰੀਰ ਦੇ ਵਿੱਚੋਂ ਕੋਈ ਅੰਗ ਲੈ ਕੇ ਤੇ ਉਹਨੂੰ ਚੈੱਕ ਕੀਤਾ ਜਾਂਦਾ। ਔਰ ਐਟੋਪਸੀ ਦਾ ਮਤਲਬ ਇਹ ਹੁੰਦਾ ਆ ਕਿ ਕਿਸ ਕਿਸ ਅੰਗ ਦੇ ਵਿੱਚ ਕੀ ਕੀ ਵਿਕਾਰ ਪੈਦਾ ਹੋ ਗਿਆ ਸੀ ਤੇ ਉਹ ਕਿਸ ਕਿਸ ਕਰਕੇ ਉਹਦੇ ਬਾਹਰ ਕੀ ਕੀ ਨਿਸ਼ਾਨੀਆਂ ਸੀ, ਇਹ ਜਾਣਨ ਵਾਸਤੇ ਜੀ। ਇਸੇ ਕਰਕੇ ਬਹੁਤੇ ਸਾਰੇ ਕੇਸ ਜਿਹੜੇ ਹਸਪਤਾਲਾਂ ਚ ਮਰਦੇ ਆ ਨਾ, ਉਹਨਾਂ ਦੀ ਉਹ ਐਟੋਪਸੀ ਕਰਦੇ ਹੀ ਕਰਦੇ ਹੈਗੇ ਆ। ਠੀਕ ਹੈ, ਪੋਸਟਮਾਰਟਮ ਜਿਹਨੂੰ ਤੁਸੀਂ ਕਹਿ ਲਓ ਜੀ, ਪੋਸਟ ਦਾ ਮਤਲਬ ਹੁੰਦਾ ਬਾਅਦ ਵਿੱਚ, ਮਰਨ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਦੇ ਆ ਉਹਦੇ ਚ ਇਹੀ ਜਾਨਣਾ ਹੁੰਦਾ ਆ। ਔਰ ਇਹ ਸਾਰੀ ਸਟੱਡੀ ਕਰਦਿਆਂ ਕਰਦਿਆਂ ਅਸੀਂ ਇਸ ਰਿਜ਼ਲਟ ਤੇ ਪਹੁੰਚੇ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਮੇਰੀਆਂ ਨਹੀਂ ਹਨ, ਇਹ ਰਿਸਰਚ ਦੀਆਂ ਗੱਲਾਂ ਹਨ। ਬਹੁਤ ਸਾਰੇ ਲੋਕਾਂ ਦਾ ਇਹਦੇ ਵਿੱਚ ਯੋਗਦਾਨ ਹੈ। ਮੈਂ ਤਾਂ ਯਾਦ ਕਰਨ ਵਾਲਾ ਬੰਦਾ, ਮੈਂ ਤਾਂ ਯਾਦ ਕਰਦਾ ਔਰ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਰੀ ਜਾਣਕਾਰੀ ਕਿਤਾਬਾਂ ਵਿੱਚ ਬੰਦ ਕੀਤੀ ਤੇ ਅਸੀਂ ਲੋਕ ਮੈਡੀਕਲ ਕਾਲਜਾਂ ਵਿੱਚ ਇਹਨਾਂ ਨੂੰ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ, ਤਾਂ ਜਿਹੜੇ ਲੋਕ ਯਾਦ ਰੱਖਦੇ ਨੇ ਉਹ ਲੋਕਾਂ ਦਾ ਵੀ ਭਲਾ ਕਰਦੇ ਨੇ ਔਰ ਉਹਨਾਂ ਦਾ ਆਪਣਾ ਭਲਾ ਤੇ ਹੁੰਦਾ ਹੀ ਹੁੰਦਾ ਆ। ਵੀ ਠੀਕ ਹੈ, ਸਾਨੂੰ ਪਤਾ ਲੱਗ ਗਿਆ। ਸੋ ਮੇਨ ਗੱਲ, ਜੇ ਤੇ ਵਾਲ ਝੜਦੇ ਆ, ਜੇ ਵਾਲ ਟੁੱਟਦੇ ਆ, ਜੇ ਵਾਲ ਪੈਚਿਸ ਵਿੱਚ ਟੁੱਟਣੇ ਸ਼ੁਰੂ ਹੋ ਗਏ ਆ, ਐਲੋਪੇਸੀਆ ਅਸੀਂ ਉਹਨੂੰ ਕਹਿੰਦੇ ਹਾਂ, ਅਲੱਗ ਅਲੱਗ ਨਾਂ, ਇਰੇਟਾ ਜਾਂ ਹੋ ਕੇ ਬਹੁਤ ਸਾਰੇ ਨਾਂ, ਤੁਸੀਂ ਨਾਵਾਂ ਤੋਂ ਛੱਡ ਦਿਓ ਕਿਉਂਕਿ ਨਾਂ ਯਾਦ ਰੱਖਣੇ, ਤੁਸੀਂ ਇੰਨਾ ਹੀ ਸੋਹੀ ਜਾਣਦੇ ਹੋ ਵੀ ਗੰਜਾਪਣ ਹੋ ਗਿਆ ਜੀ, ਸਿਰ ਦੇ ਵਿੱਚ ਗੰਜਾਪਣ ਸਾਰਾ ਹੋ ਗਿਆ, ਗੰਜਾਪਣ ਪੈਚਿਸ ਹੋ ਗਿਆ, ਤਾਂ ਇਹਦਾ ਸੰਬੰਧ ਕਿਹਦੇ ਨਾਲ ਆ? ਤੁਹਾਡੇ ਥਾਇਰਾਇਡ ਗਲੈਂਡ ਦੇ ਨਾਲ। ਵਾਲਾਂ ਦੇ ਸ਼ੈਂਪੂਆਂ ਨੇ ਬਹੁਤਾ ਇੰਨਾ ਕੁਛ ਨਹੀਂ ਕਰਨਾ, ਲੋਕਲ ਸਫਾਈ ਤਾਂ ਰੱਖਣਗੇ ਜ਼ਰੂਰ, ਇਹਦੇ ਇਹ ਨਹੀਂ ਹੈਗਾ, ਲੋਕਲ ਸਰੀਰ ਸਕਿਨ ਜਿਹੜੀ ਹੈਲਦੀ ਰਹੇਗੀ। ਪਰ ਅਸਲ ਠੀਕ ਤਾਂ ਹੋਣਾ ਜਿੱਦਣ ਤੁਹਾਡਾ ਥਾਇਰਾਇਡ ਹਾਰਮੋਨ ਨਾਰਮਲ ਲੈਵਲ ਦੇ ਵਿੱਚ ਆ ਗਿਆ। ਔਰ ਜੇ ਸਿਕਰੀ ਜ਼ਿਆਦਾ ਹੋ ਰਹੀ ਹੈ ਤੇ ਇਹ ਤਦ ਤੱਕ ਠੀਕ ਨਹੀਂ ਹੋਣੀ ਜਦ ਤੱਕ ਤੁਹਾਡਾ ਪੇਟ ਨਾਰਮਲ ਨਾ ਹੋਇਆ। ਉਹਦਾ ਇੱਕ ਆਪਣਾ ਚਲਨ ਹੈਗਾ ਆ, ਔਰ ਉਹ ਚਲਨ ਦਾ ਰੂਟੀਨ, ਜਦੋਂ ਡਾਈਜੈਸਟਿਵ ਸਿਸਟਮ ਦੀ ਮੈਂ ਗੱਲ ਕਰਾਂਗਾ ਉਸ ਵੇਲੇ ਡਿਟੇਲ ਚ ਤੁਹਾਨੂੰ ਦੱਸਾਂਗਾ ਵੀ ਡਾਈਜੈਸਟਿਵ ਸਿਸਟਮ ਦਾ ਇੱਕ ਨਾਰਮਲ ਚਲਨ ਕੀ ਹੈਗਾ ਆ, ਔਰ ਉਸ ਨਾਰਮਲ ਚਲਨ ਦੇ ਵਿੱਚ ਜਦੋਂ ਵੀ ਰੁਕਾਵਟ ਹੁੰਦੀ ਤੁਸੀਂ ਉਸੇ ਵੇਲੇ ਤੁਹਾਨੂੰ ਪਤਾ ਲੱਗਦਾ ਹੈਗਾ। ਇਗਨੋਰ ਕਰ ਦਿਓ, ਨਾ ਜਾਣੋ, ਬੇਪਰਵਾਹੀ ਕਰ ਦਿਓ, ਉਹ ਤੇ ਗੱਲ ਹੈ ਵੱਖਰੀ। ਪਰ ਹਰ ਸਰੀਰ ਦੇ ਵਿੱਚ ਵਾਪਰਨ ਵਾਲੀ ਹਰੇਕ ਛੋਟੀ ਜਿਹੀ ਘਟਨਾ ਵੀ ਜਿਹੜੀ ਹੈ ਉਹ ਤੁਹਾਡਾ ਮਨ ਮਹਿਸੂਸ ਕਰਦਾ ਹੈਗਾ ਆ, ਔਰ ਜਦੋਂ ਮਨ ਦੀ ਗੱਲ ਤੁਸੀਂ ਨਹੀਂ ਸੁਣਦੇ ਉਹ ਸਰੀਰ ਦੇ ਉੱਪਰ ਆਪਣੇ ਫੁੱਟ ਪ੍ਰਿੰਟ ਛੱਡਦਾ ਹੈਗਾ ਆ। ਤੁਸੀਂ ਛੋਟੀ ਜਿਹੀ ਰੋੜੀ ਕਿਸੇ ਦਰਿਆ ਦੇ ਵਿੱਚ, ਕਿਸੇ ਪਾਣੀ ਦੇ ਵਿੱਚ, ਤਲਾਅ ਚ ਮਾਰੋ ਨਾ, ਤੇ ਵੇਖੋ ਲਹਿਰਾਂ ਉੱਠਦੀਆਂ ਨੇ। ਤੁਹਾਡੀ ਨਜ਼ਰ ਦੀ ਇੱਕ ਲਿਮਿਟ ਹੈਗੀ ਹੈ, ਜਿੱਥੋਂ ਤੱਕ ਤੁਸੀਂ ਉਹ ਜਿਹੜੀਆਂ ਲਹਿਰਾਂ ਬਣਦੀਆਂ ਵੇਖ ਸਕਦੇ, ਉਸ ਤੋਂ ਬਾਅਦ ਤੁਸੀਂ ਵੇਖ ਨਹੀਂ ਸਕਦੇ। ਤੁਹਾਡੇ ਵੇਖਣ ਦਾ ਨਾਮ ਅਗਲੇ ਦਾ ਇਹ ਨਹੀਂ ਹੈ ਕਿ ਬਾਅਦ ਲਹਿਰਾਂ ਬੰਦ ਹੋ ਗਈਆਂ ਨੇ, ਨਹੀਂ, ਪਾਣੀ ਦੇ ਵਿੱਚ ਖਲਾ ਨਹੀਂ ਹੈ, ਖਾਲੀ ਜਗ੍ਹਾ ਨਹੀਂ ਹੈ। ਔਰ ਇਹ ਜਿਹੜੀ ਤੁਸੀਂ ਰੋੜੀ ਵਿੱਚ ਸਿੱਟੀ ਹੈ ਨਾ, ਇਹਨੇ ਆਪਣੀ ਸਪੇਸ ਲਈ ਹੈ, ਔਰ ਇਹਨੇ ਪਾਣੀ ਨੂੰ ਢੱਕਿਆ ਹੈਗਾ ਆ, ਔਰ ਉਹ ਕਿਨਾਰੇ ਤੱਕ ਹੈਗਾ। ਸੋ ਕਿਨਾਰੇ ਤੱਕ ਇਹ ਗੱਲ ਹੁੰਦੀ ਹੈ, ਤੇ ਜਦ ਤੱਕ ਅਸੀਂ ਇਹ ਗੱਲ ਸਮਝ ਲਈ ਕਿ ਇਹਦੇ ਪਿੱਛੇ ਕਾਰਨ ਕੀ ਹੈਗਾ ਆ, ਤਦ ਤੁਸੀਂ ਇਸ ਗੱਲ ਛੋਟੀ ਛੋਟੀ ਗੱਲਾਂ ਨੇ ਇਹਨਾਂ ਦੇ ਜਾਣਕਾਰ ਹੋ ਸਕਦੇ ਹੋ। ਹੁਣ ਜਿਵੇਂ ਪਫੀ ਆਈਜ, ਅੱਖਾਂ ਸੁੱਜੀਆਂ ਨੇ, ਚਿਹਰਾ ਸੁੱਜਿਆ ਹੋਇਆ, ਇਹ ਆਮ ਤੌਰ ਤੇ ਸਾਨੂੰ ਇੰਡੀਕੇਟਰ ਹੈਗੀ ਹੈ ਕਿ ਜਾਂ ਤਾਂ ਦਿਲ ਦੀ ਬਿਮਾਰੀ ਹੈ ਇਸ ਬੰਦੇ ਨੂੰ, ਜਾਂ ਇਹਨੂੰ ਹਾਰਟ ਦੀ ਕਿਡਨੀ ਦੀ ਬਿਮਾਰੀ ਹੈ ਇਸ ਆਦਮੀ ਨੂੰ। ਜੇ ਕਈਆਂ ਦੇ ਵੇਖਿਆ ਤੋ ਥੈਲੇ ਜੇ ਬੈਗ ਜੇ ਅੱਖਾਂ ਦੇ ਉਭਰੇ ਹੋਏ ਹੁੰਦੇ ਨੇ, ਪੈਰ ਸੁੱਜੇ ਹੋਏ ਹੁੰਦੇ ਨੇ, ਇਹ ਸਾਨੂੰ ਸਾਬਤ ਕਰਦੇ ਨੇ ਕਿ ਫਲੂਇਡ ਰਿਟੈਂਸ਼ਨ ਹੈ, ਪਾਣੀ ਕਿਸੇ ਥਾਂ ਤੇ ਰੁਕ ਗਿਆ ਹੈ। ਪਾਣੀ ਰੁਕਦਾ ਕਿੱਥੇ ਹੈ? ਜਦੋਂ ਇਹਦੇ ਵਿੱਚ ਸਾਲਟ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਜਿਹੜਾ ਪਲਾਜ਼ਮਾ ਹੈ, ਸਾਡਾ ਜਿਹੜੇ ਖੂਨ ਸਰੀਰ ਦੇ ਵਿੱਚ ਸੀਰਮ ਨਿਕਲਦੇ ਨੇ, ਉਹਨਾਂ ਦੀ ਇੱਕ ਲਿਮਿਟਡ ਕੁਆਂਟਿਟੀ ਹੈ ਕਿ ਇਹਦੇ ਵਿੱਚ ਇੰਨਾ ਆਇਆ ਹੋਊਗਾ, ਇੰਨਾ ਆਇਆ ਹੋਊਗਾ, ਜਿਵੇਂ ਖੂਨ ਦੇ ਸੰਬੰਧ ਵਿੱਚ ਆਮ ਤੌਰ ਤੇ ਦੱਸਦਾ ਰਹਿੰਦਾ ਤੁਹਾਨੂੰ। ਇਸੇ ਤਰ੍ਹਾਂ ਹੀ ਇਹ ਜਿਹੜੇ ਸਾਡੇ ਸਰੀਰ ਦੇ ਵਿੱਚ ਪਾਣੀ ਅਲੱਗ ਅਲੱਗ ਸੈੱਲਾਂ ਨਿਚੜਨਾ ਹੁੰਦਾ ਹੈ, ਅਗਰ ਸਾਡੇ ਸਾਲਟ ਦੀ ਡਿਸਟ੍ਰੀਬਿਊਸ਼ਨ ਕਿਸੇ ਵੀ ਥਾਂ ਤੇ ਨਾਰਮਲ ਨਾ ਹੋਵੇ ਤਾਂ ਫਿਰ ਇਹ ਉੱਥੇ ਇਕੱਠਾ ਹੋ ਜਾਂਦਾ ਆ ਤੇ ਉਹ ਬਲਜ ਆਊਟ ਹੋ ਜਾਂਦਾ ਹੈ, ਥੈਲੀ ਵਾਂਗ, ਜਿਵੇਂ ਪਾਣੀ ਦੀ ਥੈਲੀ ਹੁੰਦੀ ਹੈ। ਔਰ ਇੰਡੀਕੇਟਰ ਕਿਸ ਗੱਲ ਦਾ ਆ? ਭਾਈ ਜਾਂ ਤਾਂ ਇਸ ਸਰੀਰ ਦੇ ਵਿੱਚ ਸਾਲਟ ਜਿਹੜੇ ਨੇ ਉਹ ਨਾਰਮਲ ਘੁਲ ਕੇ ਨਹੀਂ ਚੱਲ ਰਹੇ, ਸਾਰੇ ਸਰੀਰ ਦੇ ਵਿੱਚ ਘੁਲ ਕੇ ਨਹੀਂ ਚੱਲ ਰਹੇ ਔਰ ਕਿਸੇ ਥਾਂ ਤੇ ਇਕੱਠੇ ਹੋ ਗਏ, ਜਾਂ ਕਿਡਨੀ ਨੇ ਇਹਨਾਂ ਨੂੰ ਰਿਲੀਜ਼ ਕਰਨਾ ਸੀ ਪਿਸ਼ਾਬ ਦੇ ਰਸਤੇ ਤੇ ਕਿਡਨੀ ਚ ਕੋਈ ਵਿਕਾਰ ਆ ਗਿਆ, ਉਹ ਇਹਨਾਂ ਨੂੰ ਪੂਰੀ ਤਰ੍ਹਾਂ ਸਾਫ ਨਹੀਂ ਕਰ ਰਹੀ। ਅਸੀਂ ਉਸ ਥਾਂ ਤੇ ਪਹੁੰਚ ਕੇ ਦੋ ਗੱਲਾਂ, ਹਾਰਟ ਦੀ ਗੱਲ ਕੀਤੀ ਮੈਂ ਔਰ ਕਿਡਨੀ ਦੀ ਗੱਲ ਕੀਤੀ। ਹਾਰਟ ਦਾ ਕੰਮ ਹੈ ਇਹ ਸਾਰੇ ਸਰਕੂਲੇਸ਼ਨ ਨੂੰ ਪਹੁੰਚਾਉਣਾ, ਸਾਰੇ ਸਿਸਟਮ ਚ ਭੇਜਣਾ, ਅਲੱਗ ਅਲੱਗ ਥਾਵਾਂ ਤੇ ਇਹਦਾ ਨਿਵਾਰਨ ਹੁੰਦਾ ਰਵੇ। ਔਰ ਜਦੋਂ ਕਿਡਨੀ ਤੇ ਪਹੁੰਚਦਾ ਆ ਉਦੋਂ ਕਿਡਨੀ ਫਿਰ ਇਹਦੇ ਵਿੱਚੋਂ ਬਲੱਡ ਨੂੰ ਅਲੱਗ ਕੱਢ ਦਿੰਦੀ ਹੈ, ਵੇਸਟ ਪ੍ਰੋਡਕਟ ਦੇ ਪਾਣੀ ਨੂੰ ਅਲੱਗ ਕਰਕੇ ਉਹਦੇ ਵਿੱਚ ਪਾਣੀ ਚ ਘੋਲ ਕੇ ਕਿਡਨੀ ਪਿਸ਼ਾਬ ਦੇ ਤੌਰ ਤੇ ਇਸ ਨੂੰ ਬਾਹਰ ਕੱਢ ਦਿੰਦੀ ਹੈ। ਪਰ ਜੇ ਉਹ ਨਾ ਨਿਕਲੇ, ਜੇ ਉਹ ਫਿਰ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਸਿਸਟਮ ਖਰਾਬ ਹੋ ਗਿਆ ਹੈ ਔਰ ਜਿਹੜਾ ਸਿਸਟਮ ਖਰਾਬ ਹੋਣ ਦੇ ਨਾਲ ਜਿਹੜਾ ਖੂਨ ਵਾਪਸ ਭੇਜ ਰਹੀ ਹੈ ਨਾ, ਉਹਦੇ ਵਿੱਚ ਲੋੜ ਤੋਂ ਵੱਧ ਉਹ ਸਾਲਟ ਵਾਪਸ ਭੇਜ ਰਹੀ ਹੈ ਔਰ ਉਹ ਕਿਸੇ ਕਿਸੇ ਥਾਂ ਤੇ ਖਾਸ ਤੌਰ ਤੇ ਸਾਫਟ ਲੇਅਰ ਜਿੰਨੇ ਵੀ ਸਾਡੇ ਹੈਗੇ ਨੇ ਉਹਨਾਂ ਥਾਵਾਂ ਤੇ ਇਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ। ਸਾਫਟ ਲੇਅਰ ਕਿਵੇਂ ਆ? ਪੇਟ ਦੇ ਵਿੱਚ ਪੇਰੀਟੋਨੀਅਮ ਹੈ ਜਿਹਦੇ ਵਿੱਚ ਸਾਰੇ ਸਾਡੇ ਪੇਟ ਦੇ ਅੰਗ ਬਚੇ ਹੋਏ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਅੱਖਾਂ ਦੇ ਅੰਦਰ ਵਾਲੇ ਪਾਸੇ ਸਕਿਨ ਦੇ ਅੰਦਰ ਵਾਲਾ ਜਿਹੜਾ ਲੇਅਰ ਹੈ ਉਹ ਵੀ ਸਾਫਟ ਟਿਸ਼ੂ ਹੈਗਾ। ਸੋ ਇਸ ਤਰ੍ਹਾਂ ਕਰਕੇ ਇਹ ਉਹ ਜਿਹੀਆਂ ਥਾਵਾਂ ਦੇ ਉੱਪਰ ਇਹ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਥੱਲੇ ਨੂੰ ਲੱਟ ਜਾਂਦਾ ਹੈ ਔਰ ਇਹ ਸਾਰੀਆਂ ਨਿਸ਼ਾਨੀਆਂ ਸਾਨੂੰ ਇਹ ਦੱਸਣਗੇ ਕਿ ਪਫੀ ਆਈਸ ਜਾਂ ਪਫੀ ਫੇਸ ਕਿ ਸਾਡੇ ਸਰੀਰ ਚ ਫਲੂਇਡ ਰਿਟੈਂਸ਼ਨ ਹੋ ਗਿਆ ਆ ਔਰ ਫਲੂਇਡ ਰਿਟੈਂਸ਼ਨ ਅਗਰ ਹੋ ਗਿਆ ਆ ਤੇ ਫਿਰ ਇਹ ਕਿਡਨੀ ਜਾਂ ਹਾਰਟ ਦੀ ਪ੍ਰੋਬਲਮ ਹੈਗੀ, ਸਿੱਧਾ ਉਸੇ ਚੀਜ਼ ਦਾ ਹੱਲ ਕਰਨ ਦੀ ਲੋੜ ਆ। ਇਹ ਗੱਲ ਵੱਖਰੀ ਕਿ ਅੱਜ ਕੱਲ ਸਾਡੀਆਂ ਲੈਬਾਂ ਦੇ ਵਿੱਚ ਸਾਨੂੰ ਬਹੁਤ ਕੁਝ ਦੱਸਿਆ ਜਾ ਰਿਹਾ ਹੈਗਾ ਕਿ ਬਈ ਇਹਦਾ ਸੋਡੀਅਮ ਇੰਨਾ ਹੈ, ਕੈਲਸ਼ੀਅਮ ਪੋਟਾਸ਼ੀਅਮ ਇੰਨਾ ਹੈਗਾ, ਕੈਲਸ਼ੀਅਮ ਇੰਨਾ ਇਹ ਵੋ ਸਾਰਾ ਕੁਝ ਦੱਸਿਆ ਜਾਂਦਾ। ਤੁਸੀਂ ਉਹਦੇ ਮੁਤਾਬਕ ਇਹ ਸਰੀਰ ਨੂੰ ਮਸ਼ੀਨੀ ਕਰਨ, ਮਸ਼ੀਨ ਬਣਾ ਕੇ ਲੈਬਾਰਟਰੀ ਬਣਾ ਕੇ ਕਰ ਰਹੇ ਹਾਂ। ਚੰਗਾ ਬਈ ਤੇਰਾ ਕੈਲਸ਼ੀਅਮ ਜਿਹੜਾ ਹੈ ਉਹ ਵੱਧ ਗਿਆ ਹੈਗਾ, ਤੂੰ ਇਹ ਕਰਨਾ ਸ਼ੁਰੂ ਕਰ ਦੇ। ਤੇਰਾ ਬਈ ਪੋਟਾਸ਼ੀਅਮ ਵੱਧ ਗਿਆ, ਤੂੰ ਇਹ ਕੇਲਾ ਨਹੀਂ ਖਾਣਾ ਹੈਗਾ ਆ। ਇਸ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਜਿਹੜੇ ਉਹਦੇ ਅਸਲ ਪਿੱਛੇ ਕਾਰਨ ਹਨ ਉਹਨਾਂ ਨੂੰ ਫਿਰ ਅਸੀਂ ਵਿਸਾਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਹੀ ਸਿਮਟਮਾਂ ਨਾਲ ਵਾਰ ਵਾਰ ਪੇਸ਼ੈਂਟ ਡਾਕਟਰਾਂ ਦੇ ਕੋਲ ਜਾਂਦੇ ਰਹਿੰਦੇ ਨੇ। ਔਰ ਇਹ ਸਵੈਲਿੰਗ ਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ। ਇਹ ਅਡੀਮਾ ਲੱਤਾਂ ਤੇ ਹੋ ਗਿਆ, ਪੈਰਾਂ ਤੇ ਹੋ ਗਿਆ, ਮਤਲਬ ਕੀ ਹੈ ਕਿ ਜਿਹੜਾ ਵਾਪਸੀ ਖੂਨ ਜਾਣ ਵਾਲਾ ਹੈ, ਵਾਪਸੀ ਜਾਣ ਵਾਲੇ ਖੂਨ ਦੇ ਵਿੱਚ ਕਿਤੇ ਰੁਕਾਵਟ ਹੈਗੀ, ਇਸੇ ਕਰਕੇ ਪੈਰਾਂ ਦੇ ਵਿੱਚ ਦਿਲ ਤੇ ਕੰਮ ਕਰੀ ਜਾ ਰਿਹਾ, ਉਹ ਆਪਣਾ ਕੰਮ ਧੱਕੀ ਜਾ ਰਿਹਾ, ਖੂਨ ਪੈਰਾਂ ਦੇ ਅੰਗੂਠੇ ਤੱਕ ਪਹੁੰਚ ਰਿਹਾ ਹੈ, ਟਿਪਸ ਤੱਕ ਪਹੁੰਚ ਰਿਹਾ ਹੈ, ਟਿਪਸ ਵਿੱਚ ਜਾ ਰਿਹਾ, ਪਰ ਜਿਹੜੀ ਵਾਪਸੀ ਲੇਨ ਹੈਗੀ ਹੈ ਉਹਦੇ ਚ ਉਹ ਵਾਪਸ ਨਹੀਂ ਜਾ ਰਿਹਾ। ਔਰ ਮੈਂ ਕਈ ਵਾਰ ਤੁਹਾਨੂੰ ਦੱਸਿਆ ਕਿ ਜਿੰਨੀਆਂ ਸਾਡੀਆਂ ਨੀਤੀਆਂ ਵੇਨਸ ਨੇ ਨਾ, ਇਹਦੇ ਵਿੱਚ ਸਟੋਪੇਜ ਲੱਗੇ ਹੋਏ ਨੇ, ਬਾਲੈਂਸ ਲੱਗੇ ਹੋਏ ਨੇ। ਜਿਵੇਂ ਨਲਕੇ ਦੀ ਬੋਕੀ ਹੁੰਦੀ ਨਾ, ਤੁਸੀਂ ਨਲਕੇ ਦੀ ਬੋਕੀ ਗੇੜੋ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਜ਼ਿਆਦਾ ਬਾਹਰ ਆਉਣ ਦੀ ਥਾਂ ਦੇ ਹੇਠਾਂ ਫਿਰ ਵਾਪਸ ਚਲਾ ਜਾਂਦਾ ਹੈਗਾ। ਔਰ ਇਸੇ ਤਰ੍ਹਾਂ ਹੀ ਆਹ ਸਾਡੀਆਂ ਲੱਤਾਂ ਦੀਆਂ ਵੇਨਸ ਨੇ, ਸੋਫੇਨਟ ਵੇਨ ਬਹੁਤ ਵੱਡੀ ਹੈ ਵੇਨ ਲੱਤ ਦੇ ਵਿੱਚ, ਔਰ ਇਹ ਸਾਰੀਆਂ ਚਾਰਜ ਫਿਰੇ ਦੀਆਂ ਕੋਲੈਟਰਲ ਸਰਕੂਲੇਸ਼ਨ ਦੇ ਤੌਰ ਤੇ ਵੇਨ ਦੇ ਵਿੱਚੋਂ ਇਕੱਠਾ ਕੀਤਾ ਹੋਇਆ ਬਲੱਡ ਲੈ ਕੇ ਫਿਰ ਤਾਂ ਨੂੰ ਜਾਣਾ ਸ਼ੁਰੂ ਕਰ ਦਿੰਦੀ। ਔਰ ਇਹਦੇ ਵਿੱਚ ਵੀ ਵਾਲੋ ਲੱਗੇ ਹੋਏ ਨੇ, ਕਈਆਂ ਨੂੰ ਤੁਸੀਂ ਵੇਖਿਆ ਨਾ ਨਾੜੀਆਂ ਉਭਰੀਆਂ ਹੁੰਦੀਆਂ ਨੇ, ਵੇਰੀਕੋਜ ਵੇਨਸ, ਇਹ ਉਹ ਅਲੱਗ ਚੀਜ਼ ਹੈਗੀ ਹੈ। ਪਰ ਜੇ ਉਹਨਾਂ ਦੇ ਵਿੱਚੋਂ ਵੀ ਫਿਲਟਰ ਹੋ ਕੇ ਪ੍ਰੈਸ਼ਰ ਵੱਧ ਗਿਆ ਇੰਨਾ ਜ਼ਿਆਦਾ ਕਿ ਉਹਨਾਂ ਦੇ ਵਿੱਚੋਂ ਫਿਲਟਰ ਹੋ ਕੇ ਜਿਹੜਾ ਸੀਰਮ ਆ ਉਹ ਬਾਹਰ ਇਕੱਠਾ ਹੋ ਗਿਆ, ਉਹ ਖੂਨ ਨਹੀਂ ਹੁੰਦਾ ਸੀਰਮ ਹੁੰਦਾ, ਔਰ ਉਹ ਸੀਰਮ ਹੋ ਗਿਆ ਆ ਉਹ ਸਵੈਲਿੰਗ ਬਣ ਗਈ ਪੈਰ ਗਿੱਟਿਆਂ ਤੇ ਹੱਡੀਆਂ ਦੇ ਉੱਪਰ, ਤੁਸੀਂ ਪ੍ਰੈਸ ਕਰਦੇ ਹੋ ਨਾ ਤੇ ਟੋਇਆ ਪੈ ਜਾਂਦਾ। ਆਮ ਤੌਰ ਤੇ ਤੰਦਰੁਸਤ ਬੰਦਾ ਹੈ, ਤੁਸੀਂ ਉਹਦੀ ਹੱਡੀ ਤੇ ਪ੍ਰੈਸ ਕਰੋ, ਕੋਈ ਟੋਇਆ ਟਾਇਆ ਨਹੀਂ ਪੈਂਦਾ, ਅੰਗੂਠਾ ਛੱਡ ਦਿਓ। ਪਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ, ਜਿਹੜੇ ਕਿਡਨੀ ਦੇ ਪੇਸ਼ੈਂਟ ਨੇ, ਜੇ ਉਹਨਾਂ ਦਾ ਇਸ ਤਰ੍ਹਾਂ ਦੀ ਸੋਚ ਪਈ ਹੋਵੇ ਤੇ ਉਹਨਾਂ ਦੇ ਅੱਜ ਦੀਆਂ ਗੱਲਾਂ ਦੇ ਉੱਪਰ ਪ੍ਰੋਸੈਸ ਹੈ ਨਾ, ਜਾਇਗੋਮੈਟਿਕ ਪ੍ਰੋਸੈਸ ਅਸੀਂ ਕਹਿੰਦੇ, ਉਭਰੀ ਹੋਈ ਗੱਲ ਵਾਲਾ ਹਿੱਸਾ, ਜਿੱਥੇ ਵੀ ਦੱਬੋਗੇ ਤੇ ਟੋਇਆ ਪੈ ਜਾਏਗਾ, ਗਿੱਟਿਆਂ ਨੂੰ ਦੱਬੋਗੇ ਤੇ ਉੱਥੇ ਵੀ ਟੋਇਆ ਪੈ ਜਾਏਗਾ, ਛੇਤੀ ਰਿਕਵਰ ਨਹੀਂ ਕਰਦੀ, ਇਲਾਸਟਿਸਿਟੀ ਸਕਿਨ ਦੀ ਜਿਹੜੀ ਉਹ ਖਤਮ ਹੋ ਚੁੱਕੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹ ਸੀ ਜਨਰਲ ਗੱਲਾਂ, ਨੌ ਵਾਲ ਚਮੜੀ ਇਹ ਸਾਰੀਆਂ ਗੱਲਾਂ ਇੱਕ ਜਨਰਲ ਗੱਲਾਂ ਸੀਗੀਆਂ। ਹੁਣ ਅੱਗੇ ਤੋਂ ਮੈਂ ਇਹ ਸਿਸਟਮ ਇਸ ਤਰ੍ਹਾਂ ਦਾ ਤੁਹਾਡੇ ਨਾਲ ਸਾਹਮਣੇ ਸਾਬਿਤ ਕਰਨਾ ਆ। ਅੰਗ ਵਾਈਜ਼ ਲਿਵਰ ਚ ਨੁਕਸ, ਕਿਡਨੀ ਚ ਨੁਕਸ, ਹਾਰਟ ਚ ਨੁਕਸ, ਫੇਫੜੇ ਚ ਨੁਕਸ, ਸਾਡਾ ਜਿਹੜਾ ਇੰਡੋਕਰਾਈਨ ਸਿਸਟਮ ਹੈ ਉਹਦੇ ਨੁਕਸ, ਉਹਨਾਂ ਰਾਹੀਂ ਕੀ ਸਾਡੇ ਸਾਹਮਣੇ ਆਏਗਾ, ਇਹ ਜਨਰਲ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਸਮਝ ਕੀਤੀਆਂ। ਮੈਂ ਉਹ ਗੱਲਾਂ ਤੁਹਾਨੂੰ ਦੱਸਾਂਗਾ ਬਈ ਉਹਨਾਂ ਅੰਗਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਨੁਕਸ ਹੋਇਆ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ, ਹਾਲਾਂਕਿ ਹੈ ਸਿੰਪਟਮ ਤਾਂ ਉਹੀ ਨੇ ਜਿਹੜੇ ਮੈਂ ਦੱਸੇ ਨੇ ਤੁਹਾਨੂੰ, ਪਰ ਹਾਂ ਹੁਣ ਉਹਦੀ ਗਰੁੱਪਿੰਗ ਮੈਂ ਵੱਖਰੇ ਤੌਰ ਤੇ ਕਰ ਰਿਹਾ ਹਾਂ ਜਿਹੜੀ ਇਹ ਦੱਸੇਗੀ ਖਾਸ ਤੌਰ ਤੇ ਲਿਵਰ ਚ ਨੁਕਸ ਹੋਇਆ, ਖਾਸ ਤੌਰ ਤੇ ਕਿਡਨੀ ਚ ਨੁਕਸ ਹੋਇਆ, ਖਾਸ ਤੌਰ ਤੇ ਹਾਰਟ ਵਿੱਚ ਨੁਕਸ ਹੋਇਆ, ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਹੋਣਗੀਆਂ ਤਾਂ ਕਿ ਤੁਸੀਂ ਇਮੀਡੀਏਟ ਟਾਰਗੇਟ ਕਰ ਸਕੋ ਕਿ ਇਹ ਇਹਦੇ ਨਾਲ ਸੰਬੰਧਿਤ ਹੈਗੀ ਹੈ। ਅਸੀਂ ਜੇ ਹੈਲਪ ਵੀ ਲੈਣੀ ਹੈ, ਹਸਪੀਟਲ ਚ ਵੀ ਜਾਣਾ ਹੈ ਤਾਂ ਸਿੱਧੇ ਉਸ ਡਿਪਾਰਟਮੈਂਟ ਵਿੱਚ ਹੀ ਜਾਈਏ ਜਿੱਥੇ ਡਾਇਰੈਕਟਲੀ ਸਾਨੂੰ ਟੇਕ ਅਪ ਕਰਕੇ ਉਸ ਵੇਲੇ ਸਾਨੂੰ ਉਹਦੀ ਮਦਦ ਮਿਲ ਜਾਵੇ। ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾਉਂਦੇ ਅਗਰ ਥੱਕ ਗਏ ਹੋ, ਇੱਕ ਮੌਕਾ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਦੇ ਇਲਾਜ ਨੂੰ ਦਿਓ ਔਰ ਮੇਰੇ 52 ਸਾਲ ਦੇ ਐਕਸਪੀਰੀਅੰਸ ਤੋਂ ਫਾਇਦਾ ਉਠਾ ਸਕਦੇ ਹੋ। ਈਵਨ ਅਗਰ ਤੁਸੀਂ ਸਲਾਹ ਵੀ ਲੈਣੀ ਚਾਹੁੰਦੇ ਹੋ, ਸੈਕੰਡ ਓਪੀਨੀਅਨ ਵੀ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਹਮੇਸ਼ਾ ਰੇਡੀਓ ਪ੍ਰਵਾਸ, ਰੇਡੀਓ ਸਬਰੰਗ ਤੇ ਤੁਹਾਨੂੰ ਦੁਹਰਾਈ ਜਾ ਰਹੀ ਹੈ ਕਿ ਅਗਰ ਤੁਹਾਨੂੰ ਲੱਗੇ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲਾਂ ਤੁਹਾਨੂੰ ਲੱਭ ਰਹੀਆਂ ਨੇ, ਕੋਈ ਸਿਆਣਪ ਵੱਧ ਰਹੀ ਹੈ ਤੁਹਾਡੀ ਇਸ ਸਰੀਰ ਦੇ ਸਬੰਧੀ, ਤਾਂ ਫੇਰ ਭਾਈ ਤੁਸੀਂ ਇਹ ਪ੍ਰੋਗਰਾਮ ਹੋਰ ਆਪਣੇ ਨੀ ਰੈਸਟ ਡੀ ਰੈਸਟ ਨੂੰ ਵੀ ਨਾਲ ਜੋੜੋ ਤਾਂ ਕਿ ਉਹ ਵੀ ਸੁਣ ਸਕਣ। ਸਬਰੰਗ ਸਟੇਸ਼ਨ .com ਦੇ ਉੱਪਰ ਜਾ ਕੇ, ਯੂਟਿਊਬ ਤੇ ਮੇਰਾ ਯੂਟਿਊਬ ਚੈਨਲ ਹੈ ਉਹਦੇ ਤੇ ਜਾ ਕੇ, ਜਾਂ ਫੇਸਬੁੱਕ ਚੈਨਲ ਹੈ ਉਹਦੇ ਤੇ ਫਰੈਂਡਸ਼ਿਪ ਜਾ ਸਕਦੇ ਹੋ। ਪ੍ਰਭਾਤ ਰੇਡੀਓ ਸਟੇਸ਼ਨ ਸਾਨੂੰ ਕੋਆਪਰੇਟ ਕਰ ਰਹੇ ਨੇ ਔਰ ਪ੍ਰਭਾਤ ਰੇਡੀਓ ਸਟੇਸ਼ਨ ਉੱਤੇ ਜਾ ਕੇ ਤੁਸੀਂ ਆਪਣੇ ਵਿਊਜ਼ ਵੀ ਦੇ ਸਕਦੇ ਹੋ ਔਰ ਤੁਸੀਂ ਆਪਣੀ ਪ੍ਰੋਬਲਮ ਵੀ ਦੱਸ ਸਕਦੇ ਹੋ ਜਿਹਦਾ ਹੱਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਨਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਮਿਲਦੇ ਦੋਸਤੋ ਫਿਰ ਆਪਾਂ ਪਰਸੋਂ, ਦਿਓ ਇਜਾਜ਼ਤ ਡਾਕਟਰ ਸਾਹਿਬ ਵੱਲੋਂ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜਰਜੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਗਏ ਹਾਂ ਜੀ। ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋਵੋਗੇ। ਸੋ ਬੇਨਤੀ ਇਹੀ ਹੈ ਕਿ ਪ੍ਰਵਾਜ਼ ਰੇਡੀਓ ਦੀ ਐਪ ਜਿਹੜੀ ਹੈ, ਜਿਹੜੇ ਵੀਰਾਂ ਨੇ ਨਹੀਂ ਡਾਊਨਲੋਡ ਕੀਤੀ ਉਹ ਕਰ ਲਓ, ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ, ਕਿਉਂਕਿ ਇੱਕ ਬਹੁਤ ਵਧੀਆ ਆਪਣੇ ਮੂੰਹੋਂ ਮਿੱਠੂ ਨਹੀਂ ਬਣਦੇ, ਪਰ ਇਹ ਸੱਚੀ ਗੱਲ ਹੈ ਕਿ ਅਸੀਂ ਸੱਚ ਤੇ ਪਹਿਰਾ ਦੇਣ ਵਾਲੇ, ਸੱਚੀਆਂ ਗੱਲਾਂ ਕਰਨ ਵਾਲੇ ਇਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ, ਤਾਂ ਕਿ ਤੁਹਾਡੇ ਤੱਕ ਬੈਸਟ ਜਾਣਕਾਰੀਆਂ ਜਿਹੜੀਆਂ ਉਹ ਪਹੁੰਚਾਈਆਂ ਜਾਣ, ਤਾਂ ਕਿ ਤੁਹਾਨੂੰ ਵੀ ਇਹਨਾਂ ਇਨਫੋਰਮੇਸ਼ਨ ਤੋਂ ਪਤਾ ਲੱਗਦਾ ਰਹੇ। ਸੋ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਗਾਂ ਤੋੜਦੇ ਹਾਂ ਜੀ, ਗੀਤਾਂ ਦੇ ਨਾਲ। ਅਰਵਿੰਦਰ ਗਰੇਵਾਲ ਦਾ ਪਹਿਲਾ ਗੀਤ ਤੇ ਇਹ ਲਓ।

ਅਧਿਆਪਕ ਜੀ ਸਿਕੰਦਰ ਵੈਰੀ ਗੁੱਡ ਪਰਸਨ, ਦੋਸਤਾਂ ਦਾ ਦੋਸਤ, ਸਾਡਾ ਵੀ ਦੋਸਤ ਹੈ ਜੀ। ਲੋ ਇੱਕ ਗੀਤ ਹੋਰ ਸੁਣਦੇ ਜੀ, ਮਾਹੀ ਵੇ।

0: ਦੋਸਤੋ ਆਪਾਂ ਸ਼ੁਰੂ ਕਰਦੇ ਹਾਂ ਜੀ ਖਬਰਾਂ ਤੇ ਖਬਰਾਂ ਵੱਲ ਚੱਲਦੇ ਹਾਂ ਜੀ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਲਾਲ ਸਿੰਘ ਚੀਮਾ ਸਾਹਿਬ ਸਾਡੇ ਨਾਲ ਜੁੜ ਗਏ ਜੀ ਓਰੀਜਨਲ ਕੈਲੀਫੋਰਨੀਆ ਤੋਂ। ਸਤਿਕਾਰਯੋਗ ਨੇ, ਵੱਡੇ ਭਰਾ ਨੇ ਔਰ ਬਹੁਤ ਮਿਹਨਤ ਕਰਕੇ ਖਬਰਾਂ ਦੀ ਤਿਆਰੀ ਕਰਦੇ ਨੇ ਤੇ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ ਕਿ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਪਹੁੰਚਾਈਆਂ ਜਾਣ। ਮੈਂ ਖੁਦ ਬੜੇ ਮਨ ਦੇ ਵਿੱਚ ਕਈ ਚਿਰਾਂ ਤੋਂ ਸੀ, ਮੈਂ ਕਦੀ ਗੱਲ ਨਹੀਂ ਕੀਤੀ ਕਿ ਇਹ ਗਾਣਾ ਮੈਂ ਲਾਇਆ ਸੀ ਸੁਖਵਿੰਦਰ ਦਾ। ਮੈਂ ਦੱਸਾਂ ਕਿ ਸਾਡੀ ਅੱਜ ਤੋਂ 10-15 ਸਾਲ ਪਹਿਲਾਂ ਤੋਂ ਸੁਪਰ ਸਵਿਫਟ ਲਿਮੋ ਬਹੁਤ ਵੱਡੀ ਕੰਪਨੀ ਸੀ, ਪਾਰਟਨਰ ਮੇਰੇ ਸੀ ਰਜੇਸ਼ ਉੱਪਰ, ਤੇ ਅਸੀਂ ਐਸਾ ਕੋਈ ਸਿੰਗਰ ਜਾਂ ਐਸਾ ਕੋਈ ਕਲਾਕਾਰ ਇੰਡੀਆ ਦਾ, ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ, ਸੁਖਵਿੰਦਰ, ਜਿੰਨੇ ਵੀ ਐਕਟਰ ਸੀ, ਗਾਉਣ ਵਾਲੇ ਸੀ, ਉਹ ਸਾਡੀਆਂ ਗੱਡੀਆਂ ਦੇ ਨਾਲ ਪ੍ਰੋਗਰਾਮਾਂ ਤੇ ਅਸੀਂ ਲੈ ਕੇ ਜਾਂਦੇ ਹੁੰਦੇ ਸੀ ਉਹਨਾਂ ਨੂੰ, ਔਰ ਸਟੇਜ ਦੇ ਪਿਛਲੇ ਬੰਨੇ ਖਲੋ ਕੇ ਅਸੀਂ ਇੰਜੋਏ ਕਰਦੇ ਹੁੰਦੇ ਸੀ, ਨਾਲੇ ਪ੍ਰੋਗਰਾਮ ਸੁਣਦੇ ਹੁੰਦੇ ਸੀ। ਔਰ ਸੁਖਵਿੰਦਰ ਨੂੰ ਤਾਂ ਮੈਂ ਆਪ ਇੱਕ ਵਾਰੀ ਲੈ ਗਿਆ। ਪੰਜਾਬੀ ਕਲਾਕਾਰਾਂ ਵਿੱਚ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਅਸੀਂ ਉਹਨਾਂ ਨੂੰ ਆਪਣੀਆਂ ਲਿਮੋ ਸਰਵਿਸ ਨਾ ਪ੍ਰੋਵਾਈਡ ਕੀਤੀਆਂ ਹੋਣ। ਸੋ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਰਦੂਰ ਸਿਕੰਦਰ ਸਾਹਿਬ ਦੇ ਨਾਲ ਮੈਂ ਤੇ ਰਣਜੀਤ ਤੇਜੀ ਨੇ ਤੇ ਭੱਲਾ ਸਾਹਿਬ, ਇਹ ਉਦੋਂ ਪ੍ਰੋਗਰਾਮ ਤੇ ਆਏ ਸੀ, ਅਸੀਂ ਪ੍ਰੋਗਰਾਮ ਉਦੋਂ ਕਰਾਇਆ ਸੀ ਤੇ ਕੋਲ ਬਹਿ ਕੇ ਇਹਨਾਂ ਦੇ ਬੱਚੇ ਸਰਦੂਰ ਸਿਕੰਦਰ ਸਾਹਿਬ ਦੇ ਛੋਟੇ ਛੋਟੇ ਹੁੰਦੇ ਸੀ ਨਿਆਣੇ, ਉਦੋਂ ਬੱਚੇ ਦੋਨੇ ਹੁਣ ਦੇ ਜਵਾਨ ਤਕੜੇ ਹੋ ਗਏ, ਤੇ ਕਾਫੀ ਇਹਨਾਂ ਦੇ ਕਮਰੇ ਵਿੱਚ ਬਹਿ ਕੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਸੀ। ਹੰਸਰਾਜ ਸਾਹਿਬ ਨੂੰ ਮੈਂ ਆਪ ਆਪਣੀ ਗੱਡੀ ਦੇ ਵਿੱਚ ਲੈ ਕੇ ਗਿਆ ਔਰ ਬਹੁਤ ਕਲਾਕਾਰਾਂ ਨੂੰ ਅਸੀਂ ਆਪ ਲੈ ਕੇ ਜਾਂਦੇ, ਜਿਹੜਾ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਫੇਮਸ ਆ, ਇਹਨੂੰ ਅਸੀਂ ਮੈਂ ਆਪ ਲੈ ਕੇ ਜਾਣਾ। ਔਰ ਬੜਾ ਇੰਜੋਏ ਕੀਤਾ ਪਿਛਲੇ 10-15 ਸਾਲਾਂ ਤੋਂ। ਬੜੇ ਵੱਡੇ ਸ਼ੋਅ ਜਿਹੜੇ ਹੁੰਦੇ ਸੀ ਉਹ ਉਹਨਾਂ ਨੂੰ ਕਵਰ ਅਸੀਂ ਗੱਡੀਆਂ ਦੇ ਰਾਹੀਂ ਕਰਦੇ ਹੁੰਦੇ। ਸਾਡੇ ਕੋਲ ਸਟ੍ਰੈਚ ਲਿਮੋ ਵੱਡੀਆਂ ਗੱਡੀਆਂ ਔਰ ਛੋਟੀਆਂ ਗੱਡੀਆਂ, ਹਰ ਤਰ੍ਹਾਂ ਦੀ ਗੱਡੀ ਹੁੰਦੀ ਸੀ। ਲਓ ਜੀ ਇਹ ਗੱਲ ਅੱਜ ਮੈਂ ਬੜੇ ਹੀ ਪਹਿਲੀ ਵਾਰ ਹੀ ਪ੍ਰੋਗਰਾਮ ਤੇ ਕਰ ਰਿਹਾ। ਕਈ ਵਾਰੀ ਹੁੰਦਾ ਕਿ ਲੋਕੀ ਕਹਿ ਦਿੰਦੇ ਖਰਾ ਯਾਰ ਮੈਂ ਛੱਡੀ ਜਾਂਦਾ, ਪਰ ਇਹ ਹੈ ਕਿ ਸੱਚਾਈ ਹੈ। ਕਿਉਂ ਜੀ ਮਸਾਬ, ਸਤਿ ਸ੍ਰੀ ਅਕਾਲ ਜੀ।
1: ਬਿਲਕੁਲ ਏਦਾਂ ਹੀ ਹੈ ਜੀ, ਲੋਕ ਕਹਿੰਦੇ ਏਦਾਂ ਹੀ ਹੈ,
0: ਲੋਕ ਕਹਿ ਦਿੰਦੇ ਜੀ ਏਦਾਂ ਹੀ ਹੋਇਆ ਹੋਣਾ, ਐਵੇਂ ਮਾਰੀ ਜਾਂਦੇ ਆ, ਪਰ ਇਹ ਸਾਡੇ ਕੋਲ ਕੋਈ ਪ੍ਰੂਫ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸੱਚੀ ਗੱਲ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ। ਆਓ ਜੀ,
1: ਬਿਲਕੁਲ
0: ਸੱਚੀ ਮਸਾਬ, ਆਓ, ਸਤਿ ਸ੍ਰੀ ਅਕਾਲ ਜੀ।
1: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਤੇ ਖੱਕ ਸਾਹਿਬ ਜੀ, ਗੱਲਾਂ ਤਾਂ ਇਸ ਤਰ੍ਹਾਂ ਕਿ ਅੱਜ ਕੱਲ੍ਹ ਲੜਾਈਆਂ ਤੁਹਾਨੂੰ ਪਤਾ ਹਰ ਪਾਸੇ ਲੱਗੀ ਹੋਊਗਾ, ਤੇ ਉਹਦੀ ਗੱਲ ਆਪਾਂ ਕਰਦੇ ਹਾਂ। ਤੇ ਉਹਦੇ ਨਾਲ ਨਾਲ ਖੱਕ ਸਾਹਿਬ ਜੀ, ਇਹ ਜਿਹੜੀਆਂ ਲੜਾਈਆਂ ਨਾ, ਜਦੋਂ ਆਪਾਂ ਕਈ ਵਾਰੀ ਸਧਾਰਨ ਗੱਲ ਕਰੀ ਦੀ ਆ, ਉਹ ਫਲਾਨਿਆਂ ਦੇ ਘਰ ਲੜਾਈ ਹੁੰਦੀ ਆ, ਤੇ ਉੱਥੇ ਜੇ ਆਪਾਂ 2-4 ਬੰਦੇ ਗਰੁੱਪ ਦੇ ਵਿੱਚ ਬੈਠੇ ਆ, ਤਾਂ ਕਿਸੇ ਕੋਈ ਨਾ ਕੋਈ ਕਹਿ ਦਿੰਦਾ ਯਾਰ ਇਹ ਭੁੱਖ ਲੱਗਦੀ ਆ। ਸੋ ਇਹੀ ਜਿਹੜੀ ਗੱਲ ਆ, ਜਿਹੜੀਆਂ ਹੁਣ ਲੜਾਈਆਂ ਜੋ ਕੁਛ ਹੋ ਰਿਹਾ, ਇਹਦਾ ਕਾਰਨ ਇਹੀ ਆ, ਭੁੱਖ ਲੜ ਰਹੀ ਹੈ।
0: ਹਾਂਜੀ,
1: ਬਿਲਕੁਲ, ਕਾਲੇ ਸੋਨੇ ਦੀ ਭੁੱਖ ਆ ਜਿਹੜੀ ਉਹ ਬਹੁਤ ਵੱਡੀ ਆ। ਤੇ ਇੱਕ ਇਹਦੇ ਨਾਲ ਖੱਕ ਸਾਹਿਬ ਜੀ, ਜਿਹੜਾ ਪਿਛਲੇ ਇੱਕ ਦਿਨ ਹੋ ਗਿਆ, ਐਤਵਾਰ ਵਾਲੇ ਦਿਨ, ਜਿਹੜਾ ਤੁਹਾਡੇ ਨਿਊਯਾਰਕ ਸ਼ਹਿਰ ਦਾ ਲਾਗਵਾਡੀਆ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਖੱਕ ਸਾਹਿਬ ਜੀ, ਉਹਦੇ ਉੱਪਰ ਇਹ 22 ਮਾਰਚ 2026 ਰਾਤੀ 11:45 ਤੇ ਦਿਨ ਉਦਣ ਸੀਗਾ ਐਤਵਾਰ ਨੂੰ, ਇੱਕ ਘਟਨਾ ਵਾਪਰੀ ਆ। ਤੇ ਇਸ ਘਟਨਾ ਵਿਚ ਇਕ ਹਵਾਈ ਜਹਾਜ਼ ਏਅਰ ਕੈਨੇਡਾ ਦਾ ਜਿਹੜਾ ਸੀਗਾ, ਤੇ ਫਲਾਈਟ ਨੰਬਰ 8646 ਅਤੇ ਏਅਰ ਕਰਾਫਟ ਜਿਹੜਾ ਆ ਉਹ ਰੈਸਕਿਊ ਐਂਡ ਫਾਇਰ ਫਾਈਟਿੰਗ ਟਰੱਕ ਜਿਹੜਾ ਹੁੰਦਾ ਖੱਕ ਸਾਹਿਬ ਜੀ, ਇਹ ਜਹਾਜ਼ ਉਹਦੇ ਨਾਲ ਟਕਰਾ ਗਿਆ।
0: ਦੇਖੋ ਜੀ, ਰਾਤ ਦਾ ਟਾਈਮ ਸੀ ਤੇ ਪਰ ਇਹ ਸਮਝ ਨਹੀਂ ਆਈ ਕਿ ਉਹ ਉੱਥੇ ਜਿਹੜੀ ਫਾਇਰ ਦੀ ਗੱਡੀ ਉੱਥੇ ਰਨਵੇ ਤੇ ਕੀ ਕਰਦੀ ਸੀ, ਜਾਂ ਜਿਹੜਾ ਟਾਵਰ ਆ ਉੱਥੋਂ ਕੀ ਇਨਫੋਰਮੇਸ਼ਨ ਮਿਲੀ। ਇਹ ਸਾਰਾ ਕੁਝ ਮਿਕਸ ਅਪ ਜੀ ਹੋਇਆ, ਜਿਹਦੇ ਤੇ ਸਾਡੇ ਗਵਰਨਰ ਵੀ ਨਿਊਯਾਰਕ ਦੇ, ਉਹਨਾਂ ਨੇ ਕਾਨਫਰੰਸ ਕੀਤੀ ਆ, ਸਾਡੇ ਮਮਦਾਨੀ ਸਾਹਿਬ ਨੇ ਵੀ ਨਾਲ ਸੀ।
1: ਬਿਲਕੁਲ ਬਿਲਕੁਲ, ਤੇ ਇਹ ਜਿਹੜੀ ਸੀਗਾ ਇਹ ਖਕਸ਼ਾ ਜੀ, ਉਹਦੇ ਨਾਲ ਫਾਇਰ ਟਰੱਕ ਦੇ ਨਾਲ ਟਕਰਾਇਆ ਆਇਆ। ਇਹਦੇ ਵਿਚ ਗੱਲ ਇਸ ਤਰ੍ਹਾਂ ਹੋਈ ਕਿ ਅਜੇ ਪੂਰੀ ਪੁੱਛ ਪੜਤਾਲ ਤਾਂ ਜਿਹੜੀ ਖਾਕਸਾ ਜੀ, ਉਹ ਤੁਹਾਨੂੰ ਪਤਾ ਵੀ ਬਾਅਦ ਚ ਆਉਣੀ ਹੁੰਦੀ ਆ ਕਿੰਨੇ ਚਿਰਾਂ ਦੇ ਬਾਅਦ ਦੇ ਵਿਚ, ਪਰ ਅੱਜ ਤੀਕਰ ਜਿਹੜੀ ਆਪਣੇ ਕੋਲ ਖਬਰ ਹੈਗੀ ਆ, ਉਹ ਖਬਰ ਉਹਦੇ ਅਨੁਸਾਰ ਖਾਕਸਾ ਜੀ, ਰਨਵੇ ਜਿਹੜਾ 4 ਆ ਉਸ ਏਅਰਪੋਰਟ ਦਾ, 4 ਨੰਬਰ ਰਨਵੇ ਆ ਜਿਹੜਾ, ਉਹਦੇ ਉੱਤੇ ਖਾਕਸਾ ਜੀ ਏਅਰ ਕੈਨੇਡਾ ਦਾ ਜਹਾਜ਼ ਜਿਹੜਾ ਆ ਉਹ ਉੱਤਰ ਰਿਹਾ ਸੀ, ਤੇ ਅਜੇ ਪੂਰੀ ਦੌੜ ਦੇ ਵਿਚ ਸੀਗਾ। 100 ਤੋਂ ਉੱਤੇ ਮੇਰਾ ਖਿਆਲ 120 ਮੀਲ ਦੀ ਜਿਹੜੀ ਉਹਦੀ ਸਪੀਡ ਉਸ ਵੇਲੇ ਸੀਗੀ। ਤੇ ਇੱਥੇ ਖੱਕ ਸਾਹਿਬ ਜੀ ਹੋਇਆ ਕੀ ਆ ਕਿ ਜਿਹੜਾ ਦੇਖੋ ਹੁਣ ਤੁਹਾਨੂੰ ਪਤਾ ਪਿਆ ਬੜਾ ਰੌਲਾ ਪੈ ਰਿਹਾ ਉਹ ਟੀਐਸਏ ਦੇ ਪੂਰੇ ਮੈਂਬਰ ਨੀ ਉਹਨਾਂ ਕੋਲ ਫੰਡ ਹੈ ਨੀ ਇਹ ਹੈ ਨੀ ਉਹ ਹੈ ਨੀ ਉਹ ਹਰ ਪਾਸੇ ਜਿਹੜਾ ਇਫੈਕਟ ਪੈਂਦਾ ਉਸ ਗੱਲ ਦਾ
0: ਹੈਗੇ ਵੀ ਘੱਟ ਸੀ ਜੀ ਮਾਂ ਸਾਹਿਬ 13 ਬੰਦੇ ਆ ਟੋਟਲ 17 ਬੰਦੇ ਚਾਹੀਦੇ ਕਿੰਨੇ ਚਾਹੀਦੇ ਆ ਉਹ ਇਹਨਾਂ ਕੋਲ 3-4 ਬੰਦਿਆਂ ਦੀ ਘਾਟ ਹੈਗੀ ਸੀ
1: ਹਾਂਜੀ ਬਿਲਕੁਲ ਸੋ ਉਹਦੇ ਕਾਰਨ ਇਹ ਹੋਇਆ ਪਰ ਖੱਕ ਸਾਹਿਬ ਜੀ ਇਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਹੜੀ ਗੌਰਮੈਂਟ ਉਹ ਕਦੇ ਵੀ ਮੰਨਦੀ ਨੀ ਹੁੰਦੀ ਪਈ ਇਹ ਸਾਡਾ ਕਸੂਰ ਆ ਉਹਨੇ ਸਿਰ ਉਹਦੇ ਲਾਉਣਾ ਜਿਹੜਾ ਉੱਥੇ ਉਹ ਕੰਟਰੋਲ ਟਾਵਰ ਤੇ ਉਸ ਵੇਲੇ ਟ੍ਰੈਫਿਕ ਕੰਟਰੋਲਰ ਸੀਗਾ ਏਅਰ ਟ੍ਰੈਫਿਕ ਕੰਟਰੋਲਰ ਜਿਹਨੂੰ ਕਹਿੰਦੇ ਆ ਤੇ ਆਮ ਕਰਕੇ ਉਹਦੇ ਸਿਰੇ ਲੱਗਦਾ ਹੁੰਦਾ ਤੇ ਚਲੋ ਉਹ ਤਾਂ ਗੱਲ ਬਾਅਦ ਦੀ ਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਦੋਂ ਉਹ ਜਹਾਜ਼ ਜਿਹੜਾ ਸੀਗਾ ਏਅਰ ਕੈਨੇਡਾ ਦਾ ਮੋਂਟਰੀਅਲ ਤੋਂ ਉਹ ਕਿਰਿਆ ਸੀਗਾ ਤੇ ਇੱਥੇ ਆ ਕੇ ਉਹ ਉਤਰ ਰਿਹਾ ਸੀਗਾ ਤੇ ਜਿਹੜਾ ਉਹ ਕੰਟਰੋਲਰ ਸੀਗਾ ਨਾ ਏਅਰਪੋਰਟ ਦੇ ਉੱਤੇ ਉਹਨੇ ਹੱਕ ਸਾਹਿਬ ਜੀ ਇਹਨੂੰ ਆਯਾਸ਼ ਦੇ ਤੀ ਕਿ ਤੂੰ ਉਤਰ ਸਕਦਾ ਹੈ ਤੇ ਪਤਾ ਨੀ ਕੀ ਕਾਰਨ ਹੋਇਆ ਉਹਨੇ ਦੂਸਰੇ ਪਾਸੇ ਉਹ ਜਿਹੜਾ ਫਾਇਰ ਟਰੱਕ ਜਿਹਨੂੰ ਕਹਿੰਦੇ ਆ ਆਪਾਂ ਉਹਨੂੰ ਵੀ ਕਲੀਅਰ ਦੀ ਦੇਤੀ ਕਿ ਤੂੰ ਲੰਘ ਜਾ ਇਹਦੇ ਉੱਤੇ ਜਿਹੜਾ ਉਹ ਰਨਵੇ ਸੀਗਾ ਤੇ ਉਹ ਜਦੋਂ ਲੰਘ ਰਿਹਾ ਸੀਗਾ ਤੇ ਉਹ ਕੰਟਰੋਲਰ ਨੇ ਉਸੇ ਵੇਲੇ ਜਿਹੜਾ ਸੀਗਾ ਖੱਕ ਸਾਹਿਬ ਜੀ ਉਹਦੇ ਨਿਗਾਹ ਪੈ ਗਿਆ ਉਹ ਟਰੱਕ ਤੇ ਉਹਨੇ ਟਰੱਕ ਨੂੰ 5-6 ਵਾਰੀ ਕਿਹਾ ਰੁਕੋ ਰੁਕੋ ਰੁਕੋ ਰੁਕੋ ਪਰ ਉਹਨੂੰ ਜਾਂ ਤਾਂ ਉਹ ਸੁਣਿਆ ਨੀ ਜਾਂ ਪਤਾ ਨੀ ਕੀ ਹੋਇਆ ਤੇ ਉਹ ਜੀ ਜਾ ਕੇ ਉਹਦੇ ਮੂਹਰੇ ਆ ਗਿਆ ਜਹਾਜ਼ ਦੇ ਤੇ ਜਹਾਜ਼ ਤੁਹਾਨੂੰ ਪਤਾ ਪਈ ਬਹੁਤ ਜਿਹੜਾ ਤੇਜ਼ੀ ਦੇ ਨਾਲ ਉਹ ਜਾ ਰਿਹਾ ਸੀਗਾ ਤੇ ਔਰ ਇਹਦੇ ਵਿਚ ਖੱਕ ਸਾਹਿਬ ਜੀ ਖੁਸ਼ੀ ਦੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਇਹਨੂੰ ਪਰ ਦੇਖੋ ਇਸ ਤਰ੍ਹਾਂ ਦੇ ਜਿਹੜੇ ਆਮ ਕਰਕੇ ਹਵਾਈ ਜਹਾਜ਼ਾਂ ਦੇ ਜਿਹੜੇ ਹੁੰਦੇ ਆ ਨਾ ਉਹ ਐਕਸੀਡੈਂਟ ਇਸ ਤਰ੍ਹਾਂ ਉੱਥੇ ਨੁਕਸਾਨ ਜਾਨਾਂ ਦਾ ਬਹੁਤ ਜਾਨੀ ਨੁਕਸਾਨ ਬਹੁਤ ਹੁੰਦਾ ਹੁੰਦਾ
0: ਬਿਲਕੁਲ
1: ਹਾਂਜੀ ਤੇ ਹੁਣ ਇਹਦੇ ਵਿਚ ਦੋ ਤਾਂ ਪਾਇਲਟ ਜਿਹੜੇ ਆ ਉਹਨਾਂ ਦੀਆਂ ਜਾਨਾਂ ਗਈਆਂ ਤੇ ਬਾਕੀ ਤਾਂ ਹੋਰ ਤਾਂ ਇਹਨਾਂ ਨੇ ਕੁਛ ਏਡੀ ਵੱਡੀ ਖ਼ਬਰ ਦਿੱਤੀ ਨੀ ਕਿ ਕਿੰਨੀਆਂ ਕੁ ਹੋਰ ਜਾਨਾਂ ਪਰ ਜ਼ਖਮੀ ਜਿਹੜੇ ਲੋਕ ਹੋਏ ਆ ਜਿਨ੍ਹਾਂ ਦੇ ਵਿਚੋਂ ਕੋਈ ਏਡਾ ਬਹੁਤਾ ਉਹ ਦੱਸਿਆ ਨੀ ਗਾ ਕੁਛ ਲੋਕ ਹਾਸਪਿਟਲ ਦੇ ਵਿਚ ਖੈਰ ਹੈਗੇ ਐਸੀ ਗੱਲ ਨੀ ਹੈਗੀ ਤੇ ਪਰ ਅਜੇ ਤੀਕਰ ਹੋਰ ਕਿਸੇ ਦੀ ਜਾਨ ਦੀ ਜਿਹੜੀ ਹੈ ਬਾਹਰ ਉਹ ਗੱਲਬਾਤ
0: ਏਅਰਪੋਰਟ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਵੇਲੇ ਲਗਵਾੜੀ ਏਅਰਪੋਰਟ ਜਿਹੜਾ ਹੈਗਾ ਉਹ ਅਮਰੀਕਾ ਦੇ ਬੈਸਟ ਏਅਰਪੋਰਟਾਂ ਦੇ ਵਿਚੋਂ ਇਕ ਵਾ ਇਹਨੂੰ ਬਿਲਡ ਕੀਤਾ ਗਿਆ ਹਜੇ ਮੈਨੂੰ ਮੈਂ ਇੱਕ ਸਾਲ ਹੀ ਹੋਇਆ ਇਹਨੂੰ ਤਕਰੀਬਨ ਇਹਨੂੰ ਓਪਨ ਹੋਏ ਨੂੰ ਨਵਾਂ ਸਾਰਾ ਕੁਛ ਨਵਾਂ ਬਣਿਆ ਬਿਊਟੀਫੁਲ ਏਅਰਪੋਰਟ ਬਹੁਤ ਹੀ ਇੱਥੇ ਨਾ ਰਸ਼ ਹੁੰਦਾ ਸੀ ਕਿਉਂਕਿ ਨਿਊਯਾਰਕ ਸਿਟੀ ਤੋਂ ਸਿਰਫ 10 ਮੀਲ ਆ ਜੀ 9-10 ਵੀ ਨੀ ਹੈਗਾ 9 ਮੀਲ ਹੀ ਆ ਨਿਊਯਾਰਕ ਸਿਟੀ ਤੋਂ ਤੇ ਇਹਨੂੰ ਲੱਗਦੇ ਆ ਟ੍ਰੈਫਿਕ ਨਾ ਹੋਵੇ ਤੇ ਸਾਰੇ 15 ਮਿੰਟਾਂ ਦੇ ਵਿਚ ਤੁਸੀਂ ਸਿਟੀ ਦੇ ਵਿਚ ਜਾ ਵੜਦੇ ਆ ਹਾਈਵੇ ਦੇ ਉੱਪਰ ਤੇ ਇੰਨਾ ਪਿਆਰਾ ਸੋਹਣਾ ਏਅਰਪੋਰਟ ਬਣਿਆ ਉਹ ਕਿ ਦੇਖ ਕੇ ਬੰਦੇ ਨੂੰ ਪਤਾ ਲੱਗਦਾ ਕਿ ਯਾਰ ਇਹ ਵੀ ਏਅਰਪੋਰਟ ਸੀ ਇੱਥੇ ਵੀ ਲਗਵਾੜੀਆ ਹੁੰਦਾ ਸੀ ਸੋ ਬਿਊਟੀਫੁਲ ਬਹੁਤ ਹਰ ਚੀਜ਼ ਉਹਨਾਂ ਨੇ ਜਿਹੜੀ ਆ ਰਨਵੇ ਕੀ ਹਰ ਚੀਜ਼ ਨਵੀਂ ਬਣਾਈ ਹੁਣ ਐਕਸੀਡੈਂਟ ਹੋਣਾ ਇਹ ਤਾਂ ਬੇਕੂਫੀ ਦੀ ਹੱਦ ਹੀ ਹੈ ਨਾ ਕਿ ਉੱਥੇ ਗੱਡੀ ਖੜੀ ਹੈ ਤੁਸੀਂ ਉਹਨੂੰ ਰਨਵੇ 4 ਨੰਬਰ ਦੇ ਰਹੇ ਹੋ ਉਹਨੂੰ ਕੋਈ ਹੋਰ ਰਨਵੇ ਦਿੱਤਾ ਜਾ ਸਕਦਾ ਸੀ ਜਿੱਥੇ ਪਹਿਲਾਂ ਦੇਖਿਆ ਜਾ ਸਕਦਾ ਸੀ ਪਤਾ ਨੀ ਅੱਜ ਕੱਲ ਫੋਨਾਂ ਤੇ ਵੀ ਲੱਗੇ ਆ ਲੋਕ ਇਹ ਵੀ ਹੈਗੀ ਪ੍ਰੋਬਲਮ ਆਪਣੇ ਕੋਈ ਦੇਖਣ ਡਿਆ ਕੋਈ ਕੁਛ ਕਰਨ ਡਿਆ ਮਤਲਬ ਉਧਰ ਨਿਗਾਹ ਨਾ ਹੋਵੇ
1: ਬਿਲਕੁਲ ਕੁਛ ਨਾ ਕੁਛ ਤਾਂ ਹੋਇਆ ਜਾਂ ਰਾਤ ਨੂੰ ਨਜ਼ਰ ਵੀ ਆਇਆ ਟਰੱਕ ਜਿਹੜਾ ਸੀ
0: ਬਿਲਕੁਲ ਜਦੋਂ ਤੱਕ ਕਲੀਅਰ ਨੀ ਰੂਟ ਹੈਗਾ ਤੂੰ ਕਿੱਦਾਂ ਓਕੇ ਕਰ ਦਿੱਤਾ ਵੀ 4 ਦੇ ਆ ਜਾ
1: ਜੀ ਤੇ ਇਹ ਸੀ ਇਹ ਖਬਰ ਅਗਲੀ ਖਬਰ ਆਪਣੇ ਕੋਲ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਜਿਹੜੀ ਹੈਗੀ ਆ ਤੁਹਾਨੂੰ ਪਤਾ ਹੋਵੇ ਅਮਰੀਕਾ ਦੀਆਂ ਸਾਰੀਆਂ ਜੰਗੀ ਜਿਹੜੀਆਂ ਯੋਜਨਾਵਾਂ ਆ ਉਹ ਪੈਂਟਾਗੋਨ ਬਿਲਡਿੰਗ ਦੇ ਵਿਚੋਂ ਬਣਦੀਆਂ ਆ ਤੇ ਉਹਦੇ ਵੱਲੋਂ ਖੱਕ ਸਾਹਿਬ ਜੀ 3000 ਹੋਰ ਫੌਜੀ ਆ ਜਿਹੜੇ ਮਿਡਲ ਈਸਟ ਵੱਲ ਜਿਹੜੇ ਉਹ ਹਜੇ ਮਤਲਬ ਉਹ ਇਥੋਂ ਰਵਾਨਾ ਨੀ ਹੋਏ ਪਰ ਤਿਆਰ ਕੀਤਾ ਜਾ ਰਿਹਾ ਉਹਨਾਂ ਨੂੰ 3000 ਨੂੰ ਇੱਥੇ ਤਿਆਰ ਕੀਤਾ ਜਾ ਰਿਹਾ ਤੇ ਉਹ ਵੀ ਜਿਹੜੇ ਅੱਜ ਦਿਨ ਤਿਆਰ ਹੋ ਗਏ ਉਹ ਜਾਣਗੇ ਤੇ ਇਹ ਜਿਹੜੇ ਖੱਕ ਸਾਹਿਬ ਜੀ ਆਰਮੀ ਦੀ ਜਿਹੜੀ 82ਵੀਂ 82nd ਏਅਰਬੋਰਨ ਡਿਵੀਜ਼ਨ ਹੁੰਦੀ ਆ ਉਹਦੇ ਨਾਲ ਇਹ ਜਿਹੜੇ ਆ ਸਬੰਧਤ ਹੈਗੇ ਆ ਤੇ ਇਸ ਤੋਂ ਪਹਿਲਾਂ ਖੱਕ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ ਵਿਚ ਪਹਿਲਾਂ ਹੀ ਉੱਥੇ ਫੌਜ ਆ ਜਿਹੜੀ ਉਧਰ ਨੂੰ ਰਵਾਨਾ ਹੋ ਚੁੱਕੀ ਆ ਸੋ ਇਸ ਫੌਜ ਤੋਂ ਇਹ ਪਤਾ ਲੱਗ ਰਿਹਾ ਕਿ ਜਿਹੜਾ ਟਰੰਪ ਸਾਹਿਬ ਆਪਣੇ ਹੈਗੇ ਆ ਇਹਨੇ ਇਰਾਨ ਦੇ ਉੱਤੇ ਜਾ ਕੇ ਉਹ ਹੱਲਾ ਕਰਕੇ ਉਸ ਦੇਸ਼ ਦੇ ਵਿਚ ਆਪਣੀ ਫੌਜ ਮਾਰਨੀ ਆ ਇਹਦੇ ਤੋਂ ਲੱਗ ਪੇ ਰਿਹਾ
0: ਜੀ ਚੀਮਾ ਸਾਹਿਬ ਚੱਕਰ ਇਹ ਆ ਕਿ ਜੰਗੀ ਲੜਾਈ ਲੜਨੀ ਜਿਹੜੀ ਵਿਚ ਜਾ ਕੇ ਨਾ ਉਹ ਔਖੀ ਹੁੰਦੀ ਆ ਨਵੇਂ ਇੱਥੇ ਦੇ ਜੋ ਮਰਜ਼ੀ ਤੁਸੀਂ ਕਰ ਲੋ ਜਿੰਨੇ ਮਰਜ਼ੀ GPS ਯੇ ਵੋ ਲਾ ਲੋ ਪਰ ਬਦਨਾਮ ਦੀ ਜਿਹੜੀ ਆ ਉਹ ਉਦਾਹਰਨ ਤਾਂ ਮੂਹਰੇ ਪਈ ਹੈ ਨਾ
1: ਵੀਤਨਾਮ ਅਫਗਾਨਿਸਤਾਨ ਹਜੇ ਕੱਲ ਦੀ ਗੱਲ
0: ਆ, ਵੀਤਨਾਮ ਅਫਗਾਨਿਸਤਾਨ ਹੋਰ ਵੀ ਕਈ ਮੁਲਕਾਂ ਦੇ ਵਿਚ ਇਹ ਹੁਣ ਸਮਝਦੇ ਸੀ ਟਰੰਪ ਸਾਹਿਬ ਕੇ ਮੈਂ ਇਥੋਂ ਨੂੰ ਚੱਕ ਲਿਆਂਦਾ ਬੜੇ
1: ਪਿਆਰ ਨਾਲ
0: ਤੇ ਖਰਾ ਮੈਂ ਸਾਰਾ ਕੁਛ ਹੀ ਕਰ ਲੈਣਾ, ਪਰ ਇਹ ਕਈ ਵਾਰੀ ਜੰਗਾਂ ਜਿਹੜੀਆਂ ਸੀ ਉੱਥੇ ਜੰਗ ਜੇ ਆਰਮੀ ਦੇ ਆਰਮੀ ਨਾਲ ਲੱਗਦੀ ਨਾ ਜਾ ਕੇ ਇਰਾਨ ਦੇ ਵਿਚ ਤੇ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਉਹ ਕੱਚੇ ਥੋੜੋ ਬੈਠੇ ਨਹੀਂ ਕਰਨਾ ਚਾਹੀਦਾ, ਪਰ ਚੱਕਰ ਟਰੰਪ ਸਾਹਿਬ ਉਹਦੇ ਇੰਚਾਰਜ ਵੀ ਹੈ ਨਾ ਆਰਮੀ ਦੇ, ਜੋ ਕਹਿਣਗੇ ਉਹ ਵੀ ਕੁਛ ਹੋਣਾ,
1: ਇਹ ਵੀ ਉਹੀ ਕੁਛ ਹੋਣਾ, ਬਿਲਕੁਲ ਬਿਲਕੁਲ। ਤੇ ਅਜੇ ਤੱਕ ਫੈਸਲਾ ਨਹੀਂ ਕੀਤਾ ਗਿਆ ਕਿ ਅਮਰੀਕਨ ਫੌਜਾਂ ਜਿਹੜੀਆਂ ਉਹਨਾਂ ਨੂੰ ਇਰਾਨ ਵਿਚ ਅੰਦਰ ਜਾ ਕੇ ਜਾਣ ਦੇ ਹੁਕਮ ਦਿੱਤੇ ਗਏ ਆ ਜਾਂ ਨਹੀਂ, ਤੇ ਇੰਨੇ ਜ਼ਿਆਦਾ ਫੌਜੀ ਭੇਜਣ ਤੋਂ ਇਹ ਜ਼ਰੂਰ ਸਾਬਤ ਹੈ ਕਿ ਅਮਰੀਕਨ ਫੌਜਾਂ ਇਰਾਨ ਦੀ ਧਰਤੀ ਉਪਰ ਲੜਾਈ ਕਰਨ ਜਾ ਰਹੀਆਂ ਹਨ। ਤੇ ਆਰਮੀ ਦੀ ਜਿਹੜੀ 82ਵੀਂ ਏਅਰਬੋਰਨ ਫੌਜ ਆ, ਇਸ ਨੂੰ ਇਹ ਖਕ ਸਾਹਿਬ ਜੀ ਇਹ ਇਹਨਾਂ ਦੀ ਤਕਰੀਬਨ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿ ਸਭ ਤੋਂ ਪਹਿਲਾਂ, ਪਰ ਇੱਕ ਬਹੁਤ ਫਾਸਟ ਇਹ ਜਿਹੜੀ ਡਿਪਲੋਇਮੈਂਟ ਵਾਲੀ ਇਹ ਹੈਗੀ ਆ, ਇਹਦੇ ਬਾਰੇ ਇਹ ਕਿਹਾ ਕਿ ਜਾਣੀ ਕਿ ਝਟਪਟ ਵਾਲੀ ਫੌਜ ਜਿਹੜੀ ਆ ਇਹਨੂੰ ਇਕਦਮ ਕਿਤੇ ਲੋੜ ਪੈਂਦੀ ਤਾਂ ਭੇਜਿਆ ਜਾ ਸਕਦਾ, ਔਰ ਇਹ ਖਕ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿਚ 18 ਘੰਟਿਆਂ ਦੇ ਵਿਚ ਵਿਚ ਜਾ ਕੇ ਉੱਥੇ ਆਪਣਾ ਜਿਹੜਾ ਕਾਰੋਬਾਰ ਆ ਉਹ ਸ਼ੁਰੂ ਕਰ ਸਕਦੀ ਹੈ। ਪਰ ਇੰਨਾ ਜ਼ਰੂਰ ਕਿਹਾ ਗਿਆ ਕਿ ਇਹ ਸਭ ਕੁਝ ਜਿਹੜਾ ਆ ਇਰਾਨ ਨੂੰ ਸਟੇਟ ਆਫ ਹਰਮੂਸ ਵਿਚੋਂ ਕੱਢਿਆ ਜਾਵੇ ਤੇ ਤੇਲ ਬਾਹਰ ਲਿਆਉਣਾ ਜਿਹੜਾ ਸ਼ੁਰੂ ਕੀਤਾ ਜਾਵੇ, ਇਸ ਵਾਸਤੇ ਇਹ ਫੋਰਸ ਕਿਹਾ ਗਿਆ ਕਿ ਉੱਥੇ ਜਾ ਕੇ ਉਤੋਂ ਇਰਾਨ ਤੋਂ ਉਹ ਸਟੇਟ ਆਫ ਹਰਮੂਸ ਆ ਜਿਹੜੀ ਉਹ ਖੋ ਲੈਣੀ ਆ ਤੇ ਉੱਥੇ ਅਮਰੀਕਾ ਦਾ ਕਬਜ਼ਾ ਹੋਊਗਾ ਤੇ ਫਿਰ ਉੱਥੋਂ ਤੇਲ ਬਾਹਰ ਆਊਗਾ। ਤੇ US ਸੈਂਟਰਲ ਕਮਾਂਡ ਜਿਹੜੀ ਹੈਗੀ ਆ ਇਸ ਫੌਜੀ ਦਸਤੇ ਨਾਲ ਉਹ ਸੰਬੰਧਿਤ, ਇਹਦਾ ਮਤਲਬ ਉਹ ਇਹਦੇ ਤੇ ਕੰਟਰੋਲ ਆ ਉਹਦਾ ਸੈਂਟਰਲ ਕਮਾਂਡ ਦਾ, ਤੇ ਉਹਨਾਂ ਨੇ ਕਿਹਾ ਕਿ ਅਮਰੀਕੀ ਬੰਬਾਂ ਨਾਲ ਇਰਾਨ ਵਿਚਲੇ 9000 ਫੌਜ ਨਾਲ ਸੰਬੰਧਿਤ ਸਥਾਨ ਆ ਜਿਹੜੇ ਉਹਨਾਂ ਤੇ ਬੰਬਾਰੀ ਕਰਕੇ ਤਬਾਹ ਕਰ ਦਿੱਤੇ ਗਏ ਆ। 28 ਫਰਵਰੀ ਤੋਂ ਹੁਣ ਤੱਕ ਦੇ ਅੰਕੜੇ ਆ ਜਿਹੜੇ ਇਹ ਹੈਗੇ ਆ ਜਿਹੜੇ ਆਪਾਂ 9000 ਦੀ ਗਿਣਤੀ ਦਿੱਤੀ ਆ। ਤੇ ਫੌਜ ਵੱਲੋਂ ਦੱਸਿਆ ਗਿਆ ਕਿ ਉੱਥੇ ਦੇ ਮਿਸਲ ਲਾਂਚਰ ਆ ਜਿਹੜੇ ਕਹਿਣ ਦਾ ਮਤਲਬ ਇਰਾਨ ਦੇ, ਤੇ ਉਹਨਾਂ ਦੀ ਨੇਵੀ ਆ ਜਿਹੜੀ ਤੇ ਜਿਹੜਾ ਡਿਫੈਂਸ ਇੰਡਸਟਰੀਅਲ ਬੇਸ ਆ ਜਿਹੜੇ ਉਹਨਾਂ ਦੇ ਜਿੱਥੇ ਡਿਫੈਂਸ ਦਾ ਸਮਾਨ ਸਮੂਨ ਬਣਦਾ ਆ ਗੋਲੀ ਕਾ ਜਿੱਥੇ ਬਣਦੇ ਆ ਉਹ, ਅਤੇ ਦਰਜਨਾਂ ਦੇ ਚੋਟੀ ਆਗੂ ਆ ਜਿਹੜੇ ਉਹ ਅਸੀਂ ਖਤਮ ਕਰ ਦਿੱਤੇ ਆ, ਇਹ ਅਮਰੀਕਾ ਵੱਲੋਂ ਕਿਹਾ ਗਿਆ। ਤੇ ਅਮਰੀਕਾ ਦੇ 50,000 ਫੌਜੀ ਆ ਕੱਖ ਸਾਹਿਬ ਜੀ ਉਹ ਪਹਿਲਾਂ ਹੀ ਉਸ ਇਲਾਕੇ ਦੇ ਵਿਚ ਪਹੁੰਚੇ ਹੋਏ ਆ, 50,000 ਫੌਜੀ ਕੱਖ ਸਾਹਿਬ ਜੀ ਪਹਿਲਾਂ ਆ, ਤੇ ਹੁਣ 2500 ਅੱਗੇ ਉਹ ਜਿਹੜਾ ਤੁਰ ਪਿਆ ਰਾਹ ਚ ਆ, ਤੇ ਆਹ ਜਿਹੜਾ ਹੁਣ ਆਪਾਂ ਨੰਬਰ ਦਿੱਤਾ ਸੀ ਇਹ ਹੁਣ ਫਿਰ ਤਿਆਰੀ ਇਹਨਾਂ ਦੀ ਜਾਣੀ ਕਿ ਹੋ ਰਹੀ ਆ, ਤੇ ਜਿੱਦਣੇ ਤਿਆਰ ਹੋ ਗਏ ਤੇ ਫਿਰ ਉਧਰ ਨੂੰ ਤੁਰ ਪੈਣਗੇ। ਸੋ 50,000 60,000-65,000 ਲਾ ਲਓ ਤੁਸੀਂ ਫੌਜੀ ਆ ਜਿਹੜਾ ਉਸ ਏਰੀਏ ਦੇ ਵਿਚ ਇਕੱਠਾ ਜਿਹੜਾ ਉਹ ਕੀਤਾ ਗਿਆ ਆ। ਤੇ ਇਹ ਜਿਹੜੀ 50,000 ਦੀ ਆਪਾਂ ਗਿਣਤੀ ਦਿੱਤੀ ਆ, ਮੇਰਾ ਖਿਆਲ ਆ ਜਿੱਥੋਂ ਤੀਕਰ ਕਿ ਇਹ ਗਿਣਤੀ ਆ ਜਿਹੜੀ ਇਹ ਜਿਹੜੇ ਉੱਥੇ ਕਟਰ ਵਗੈਰਾ ਜਾਂ ਆਸੇ ਪਾਸੇ ਦੇ ਹੋਰ ਕੰਟਰੀ ਆ ਉਹਨਾਂ ਸਾਰਿਆਂ ਦੇ ਜਿਹੜੇ ਦੇਸ਼ ਆ ਇਹ ਉਹਨਾਂ ਦੀ ਗਿਣਤੀ ਸ਼ਾਇਦ ਹੋਣੀ ਆ ਮੈਨੂੰ ਲੱਗ ਰਿਹਾ, ਪਹਿਲਾਂ ਹੀ ਉੱਥੇ ਹੈਗੇ ਆ ਜੀ। ਤੇ ਇਹ ਜਿਹੜੀ ਗੱਲ ਆ ਜਿਹੜੀ ਅਮਰੀਕੀ ਅਫਸਰ ਨੇ ਆਪਣਾ ਨਾਂ ਤਾਂ ਗੁਪਤ ਰੱਖਦੇ ਹੋਏ ਕਿਹਾ ਕਿ ਅਮਰੀਕਾ ਸ਼ਾਇਦ ਸਟੇਟ ਆਫ ਹਰਮੂਸ ਆ ਜਿਹੜੀ ਉਹਦੇ ਤੇ ਕਬਜ਼ਾ ਕਰਨ ਦੀ ਯੋਜਨਾ ਲੈ ਕੇ ਜਿਹੜਾ ਉਹ ਤੁਰ ਰਿਹਾ। ਸੋ ਉੱਥੇ ਜਾ ਕੇ ਕਬਜ਼ਾ,
0: ਇਹਦੇ ਵਿਚ ਇਕ ਹੋਰ ਪੰਗਾ ਨਹੀਂ ਪੈ ਸਕਦਾ ਬਹੁਤ ਵੱਡਾ ਜਿਹੜਾ ਪੈ ਸਕਦਾ, ਕਿਉਂਕਿ ਜੇ ਰੂਸ, ਚਾਈਨਾ, ਨਾਰਥ ਕੋਰੀਆ, ਹੋਰ ਕੋਈ ਮੁਲਕ ਇਕੱਠੇ ਹੋ ਕੇ ਜੇ ਉਹ ਇਰਾਨ ਦੀ ਮਦਦ ਕਰਨੀ ਚਾਲੂ ਕਰ ਦਿੱਤੀ ਉਹਨਾਂ ਨੇ ਖੁੱਲੇ ਆਮ, ਤੇ ਫਿਰ ਤੇ ਵਰਲਡ ਵਾਰ ਹੋ ਗਈ ਜੀ।
1: ਵਰਲਡ ਵਾਰ ਤਾਂ ਆਲਰੇਡੀ ਹੈਗੀ ਆ ਜੀ, ਵਰਲਡ ਵਾਰ ਤਾਂ ਹੈਗੀ ਆਉਣੀ ਹੈਗੀ ਆ, ਕਿਉਂਕਿ ਉਧਰ ਅਮਰੀਕਾ ਨੇ ਜਿਹੜਾ ਦੇਖੋ ਤੁਸੀਂ ਉਹ ਜਿਹੜਾ ਅਮਰੀਕਾ ਨੇ ਉਧਰ ਯੂਕਰੇਨ ਨੂੰ ਖੜਾ ਕੀਤਾ ਸੀ ਤੇ ਮੈਂ ਇੱਥੇ ਆਪਣਾ ਬੇਸ ਬਣਾ ਕੇ ਤੇ ਮੇਰੀ ਹੁਣ ਮਾਸਕੋ ਤਾਂ ਉੱਥੋਂ ਮੇਰਾ ਖਿਆਲ ਹੈ ਯੂਕਰੇਨ ਦੇ ਬਾਰਡਰ ਤੋਂ ਥੋੜੇ ਮੇਰੇ ਖਿਆਲ 120 ਕਿੰਨੇ ਮੀਲ ਹੈਗਾ ਇੰਨਾ ਕੀ ਆ ਸ਼ਹਿਰ ਮਾਸਕੋ। ਸੋ ਮਕਸਦ ਇਹ ਸੀਗਾ, ਪਰ ਉਹ ਯੂਕਰੇਨ ਸਾਹਿਬ ਜਿਹੜੇ ਸੀਗੇ ਉਹ ਖਕਸਾ ਹੀ ਸਮਝ ਗਏ ਇਹ ਤਾਂ ਆ ਗਿਆ ਮੇਰੇ ਗੁਆਂਢ ਆ ਕੇ, ਤੇ ਉਸੇ ਕਰਕੇ ਲੜਾਈ ਹੋਈ ਆ। ਸੋ ਉਸੇ ਲੜਾਈ ਦਾ ਮਾਮਲਾ ਹੈ ਜਿਹੜਾ ਉਹ ਇੱਥੇ ਆ ਹੁਣ, ਉਹਨੇ ਰਸ਼ੀਆ ਨੇ ਤਾਂ ਮਦਦ ਚੀਨ ਨੇ ਵੀ ਕਰਨੀ ਆ, ਇਰਾਨ ਦੀ ਮਦਦ ਚੀਨ ਨੇ ਵੀ ਕਰਨੀ ਆ ਔਰ ਰਸ਼ੀਆ ਨੇ ਵੀ ਕਰਨੀ ਆ, ਪੂਰੀ ਉਹ ਕਰ ਰਹੇ ਆ, ਆਪਾਂ ਨੂੰ ਇੱਥੇ ਖਬਰ ਨਹੀਂ ਪਹੁੰਚ ਰਹੀ।
0: ਪਰ ਉਹ ਮਦਦ ਆਮ ਅਮਰੀਕਾ ਨੇ ਮਦਦ ਕੀਤੀ ਆ ਰਸ਼ੀਆ ਦੇ ਅਗੇਂਸਟ ਯੂਕਰੇਨ ਦੇ ਵਿਚ ਤੇ ਫਿਰ ਓਹਨੂੰ ਤੇ ਖੁੱਲੇ ਖੁੱਲਾ ਹਿੱਸਾ ਹੈਗਾ ਨਾ ਓਹਦੀ
1: ਬਿਲਕੁਲ ਬਿਲਕੁਲ ਬਿਲਕੁਲ
0: ਬਿਲਕੁਲ ਪੈਰ ਤਰੀ ਨਾ ਓਹਦੀ ਹੈਗੀ ਓਹਦੀ
1: ਬਿਲਕੁਲ ਪਹਿਲ ਨੀ ਹੈਗੀ ਓਹਦੀ ਓਹਨੇ ਆਪਣੇ ਦੇਸ਼ ਨੂੰ ਜਿਹੜਾ ਰੱਖਿਆ ਵਾਸਤੇ ਲੜਨਾ ਹੀ ਆ ਇਸੇ ਤਰ੍ਹਾਂ ਇਰਾਨ ਨੇ ਵੀ ਲੜਨਾ ਆ ਟਰੰਪ ਸਾਹਿਬ ਥੋੜੀ ਜਿਹੀ ਗਲਤੀ ਕਰ ਗਏ ਇਹਨਾਂ ਨੇ ਉਹ ਕਿਹਾ ਵੀ ਚੱਲ ਆਹ ਜਿੱਦਾਂ ਹੁੰਦਾ ਉਹ ਵੈਨਜ਼ੂਏਲਾ ਦੇ ਉਹ ਪ੍ਰੈਜ਼ੀਡੈਂਟ ਮਦੂਰੋ ਨੂੰ ਫੜ ਕੇ ਲਿਆਂਦਾ ਇਹ ਵੀ ਸੋਚਿਆ ਸੀਗਾ ਵੀ ਮੈਂ ਇੱਦਾਂ ਉਹਨੂੰ ਵੀ ਫੜ ਲਿਆਉਣਾ ਪਰ ਉਹ ਗੱਲ ਖੱਕ ਸਾਂਝੀ ਹੋ ਰਿਹਾ ਉੱਥੇ ਉਹਨਾਂ ਦਾ ਸਿਸਟਮ ਵੀ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਵੀ ਬੜਾ ਸੁਪੀਰੀਅਰ ਤੌਰ ਤੇ ਹੈਗਾ ਆ ਬਿਲਕੁਲ ਬਿਲਕੁਲ ਦੇਖੀ ਸੀਗੀ
0: ਤੁਸੀਂ ਦੇਖ ਲੋ ਕਿੱਦਾਂ ਉਹਨਾਂ ਦੀ ਸਟ੍ਰੈਟਜੀ ਜਿਹੜੀ ਕਿੱਡੀ ਵੱਡੀ ਆ ਕਿੱਦਾਂ
1: ਹਾਂਜੀ ਬਿਲਕੁਲ ਬਿਲਕੁਲ ਖਾਕਸਾ ਵੀ ਇਹੀ ਜਿਹੜਾ ਸਾਡੇ ਦੂਸਰਿਆਂ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਇਹ ਉਹੀ ਫਲਸਫੇ ਤੁਰੇ ਆਉਂਦੇ ਆ ਖਾਕਸਾ ਜੀ
0: ਬਿਲਕੁਲ ਉਹੀ ਟਾਈਮ
1: ਉਹੀ ਉਹੀ ਉਹਨਾਂ ਵਾਲੀ ਆ ਉਹ ਸਾਰੀ ਕਿ ਜਿਹੜੀ ਆ ਇੱਕ ਬੰਦੇ ਦੇ ਕੋਲ ਜਿੱਦਾਂ ਹੁਣ ਉਹ ਆਪਣੇ ਕੀ ਸੀਗੇ ਉਹ ਨਵਾਬ ਕਪੂਰ ਸਿੰਘ ਸੀ ਉਹਨਾਂ ਦਾ ਨਾਮ ਰੱਖਿਆ ਹੋਇਆ ਸ਼ਹਿਰ ਤੇ ਹੋਰ ਸੀ ਕੁਛ ਜਿਨ੍ਹਾਂ ਨੇ ਜਿਹੜੇ ਉਹਨਾਂ ਨੇ ਉਹ ਨਵਾਬ ਬਣਾਤਾ ਸੀ ਤੇ ਉਹ ਪਹਿਲਾਂ ਉਹ ਘੋੜਿਆਂ ਦੇ ਉਹ ਕੰਮ ਕਰਦਾ ਹੁੰਦਾ ਸੀ ਨਾ ਘੋੜਿਆਂ ਦੇ ਖਰਖਰਾ ਫੇਰਨਾ ਉਹਨਾਂ ਦੇ ਸਾਫ਼ ਸਫ਼ਾਈ ਰੱਖਣਾ
0: ਕਪੂਰ ਸਿੰਘ ਨਹੀਂ ਸੀ ਕੁਛ ਹੋਰ ਨਾ ਸੀ
1: ਉਹ ਸੀਗਾ ਉਹਦਾ ਅੱਛਾ ਚਲੋ ਕੋਈ ਨੀ ਤੇ ਉਹਨੇ ਦੇਖੋ ਕਹਿੰਦੇ ਆ ਵੀ ਜਦੋਂ ਉਹਨਾਂ ਨੇ ਉਹਨੂੰ ਰਾਜਾ ਵੀ ਬਣਾ ਤਾ ਸੀ ਉਹ ਕਹਿੰਦਾ ਮੈਂ ਇਹ ਕੰਮ ਨਹੀਂ ਸੀ ਛੱਡਦਾ ਇਹ ਮੇਰਾ ਜੱਦੀ ਕੰਮ ਆ
0: ਚੱਕਣੀ ਹਾਂਜੀ ਬਿਲਕੁਲ
1: ਹਾਂਜੀ ਉਹਨੂੰ ਸੋ ਇਹ
0: ਇੱਕ ਸਰੋਤਿਆਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੋ ਕਿ ਭਾਈ ਸਾਹਿਬ ਸ਼ੂਗਰ ਦੀ ਜਿਹਨਾਂ ਨੂੰ ਪ੍ਰੋਬਲਮ ਹੈਗੀ ਆ ਔਰ ਮੇਰੀ ਸ਼ੂਗਰ ਜਿਹੜੀ ਸੀ ਉਹ ਕਾਫੀ ਹਾਈ ਰਹਿੰਦੀ ਸੀ ਈਵਨ ਮੈਂ ਸੈਂਸਰ ਵੀ ਲਾ ਕੇ ਰੱਖਦਾ ਵਾਂ ਪਰ ਮੇਰੀ ਸ਼ੂਗਰ ਜਿਹੜੀ ਉਹ ਕੰਟਰੋਲ ਚ ਨਹੀਂ ਸੀ ਆਉਂਦੀ ਮੈਂ ਦਵਾਈ ਵੇਚ ਨਹੀਂ ਰਿਹਾ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਸਕਦਾ ਵਾਂ ਕਿ ਪਿਛਲੇ 3-4 ਮਹੀਨੇ ਤੋਂ ਮੈਂ ਉਹ ਦਵਾਈ ਜਿਹੜੀ ਆ ਉਹ ਲੈਣੀ ਚਾਲੂ ਕੀਤੀ ਆ ਤੇ ਸੈਂਸਰ ਵੀ ਮੇਰੇ ਲੱਗਾ ਰਹਿੰਦਾ ਵਾ ਬਾਂਹ ਦੇ ਉੱਪਰ ਤੇ ਮੈਂ ਚੈੱਕ ਕਰਦਾ ਮੇਰੀ ਸ਼ੂਗਰ ਬਿਲਕੁਲ ਚੀਮਾ ਸਾਹਿਬ ਖਤਮ ਹੀ ਹੋ ਗਈ ਹੈ ਇੱਕ ਦਵਾਈ ਲੈਣਾ ਮੈਂ ਸਵੇਰੇ ਚਮਚਾ ਇੱਕ ਅੱਧਾ ਕੁ ਚਮਚਾ ਹੁੰਦਾ ਉਹ ਘੋਲ ਕੇ ਪੀ ਲਈ ਦੀ ਹੈ ਤੇ ਸਾਰੀ ਦਿਹਾੜੀ ਉਹ ਮੇਰੀ ਸ਼ੂਗਰ ਕੰਟਰੋਲ ਦੇ ਵਿੱਚ ਆ ਔਰ ਬਹੁਤ ਵਧੀਆ ਹੁਣ ਮੈਂ ਆਪਣਾ ਬਲੱਡ ਟੈਸਟ ਯੇ ਉਹ ਸਾਰਾ ਕਰਾ ਕੇ ਆਇਆ ਮੁੜ ਕੇ ਉਹ ਡਾਕਟਰ ਵੀ ਕਹਿੰਦੀ ਹੈਰਾਨ ਹੋ ਗਈ ਕਹਿੰਦੀ ਤੇਰੀ ਤੇ ਬਹੁਤ ਸ਼ੂਗਰ ਕੰਟਰੋਲ ਕੀਤੀ ਹੈ ਤੂੰ ਕਿਹੜੀ ਦਵਾਈ ਲੈਂਦਾ ਵਾ ਮੈਨੂੰ ਵੀ ਦੱਸ ਮੈਂ ਆਪਣੇ ਮਰੀਜ਼ਾਂ ਨੂੰ ਦੱਸਾਂ ਤੇ
1: ਜੀ ਬਿਲਕੁਲ
0: ਹਾਂ ਜੇ ਕਿਸੇ ਨੂੰ ਵੀ ਹੋਵੇ ਇਨਫੋਰਮੇਸ਼ਨ ਮੇਰੇ ਵਟਸਐਪ ਦੇ ਉੱਪਰ ਤੁਸੀਂ ਮੈਸੇਜ ਕਰਕੇ ਮੈਂ ਤੁਹਾਨੂੰ ਉਹਦੀ ਕਾਪੀ ਭੇਜ ਦੂੰਗਾ ਔਰ ਤੁਸੀਂ ਇੱਥੋਂ ਇੰਡੀਆ ਤੋਂ ਮਿਲਦੀ ਆ ਇੰਡੀਆ ਆਪਣਾ ਕੀ ਕਹਿੰਦੇ ਆ ਐਮਾਜ਼ੋਨ ਤੋਂ
1: ਸਾਹਿਬ ਜੀ ਮੇਰੇ ਪਰਿਵਾਰ ਦੋ ਬੰਦਿਆਂ ਨੂੰ ਬਹੁਤ ਸ਼ੁਕਰ ਹੈ
0: ਤੁਹਾਨੂੰ ਕੱਲ ਨੂੰ ਉਹਦੀ ਅੱਜ ਹੀ ਭੇਜ ਦੂ ਜਾਂ ਕੱਲ ਨੂੰ ਭੇਜ ਦੂੰਗਾ ਉਹ ਇੱਥੋਂ ਨੀ ਮੈਂ ਇੱਥੇ ਐਮਾਜ਼ੋਨ ਚੈੱਕ ਕੀਤਾ ਸੀ ਇੱਥੋਂ ਉਹ ਨੀ ਮਿਲਦੀ ਇੱਥੇ ਹੋਰ ਹੈਗੀਆਂ ਉਦਾਂ ਦੀਆਂ ਉਹ ਨੀ ਹੈਗੀ ਉਹ ਤੁਹਾਨੂੰ ਉੱਥੋਂ ਮਿਲਦੀ ਆ ਇੰਡੀਅਨ ਐਮਾਜ਼ੋਨ ਤੋਂ ਤੁਸੀਂ ਘਰੇ ਡਿਲੀਵਰੀ ਕਰਾ ਸਕਦੇ ਆ ਮੈਂ ਮੇਰੀਆਂ ਤੇ ਉਹ ਹੈ ਤਕਰੀਬਨ 900 ਲੈ ਕੇ 1000 ਰੁਪਏ ਦੀ ਇੱਕ ਸ਼ੀਸ਼ੀ ਆ ਤੇ ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਉਹ ਡੇਢ ਕੁ ਮਹੀਨਾ ਦੋ ਮਹੀਨੇ ਦੋ ਤਾਂ ਨੀ ਡੇਢ ਕੁ ਮਹੀਨਾ ਨਿਕਲ ਜਾਂਦਾ ਇੱਕ ਸ਼ੀਸ਼ੀ ਦੇ ਨਾਲ
1: ਜੀ
0: ਉਹ ਤੁਸੀਂ
1: ਖਾਕ ਸਾਹਿਬ ਇੱਕ ਦਵਾਈ ਆ ਜਿਹੜੀ ਹੋਰ ਆ ਉਹ ਮੈਨੂੰ ਮੇਰੇ ਕੋਲ ਵੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਇਹ ਆ ਉਹ ਕਹਿੰਦੇ ਜਾਮਣਾ ਜਿਹੜੀਆਂ ਜਾਮਣਾ ਹੁੰਦੀਆਂ ਆ ਜਾਮਣਾ ਨੂੰ ਜਾਂ ਤਾਂ ਤੁਸੀਂ ਜਾਮਣਾ ਨੂੰ ਜਾਮਣਾ ਖਾ ਲਓ ਤੇ ਉਹਦੀਆਂ ਗਿਟਕਾਂ ਸੇਵ ਕਰੀ ਜਾਓ ਜਾਂ ਫਿਰ ਉਹ ਸਣੇ ਜਾਮਣਾ ਉਹਨਾਂ ਨੂੰ ਸੁਕਾ ਲਓ ਸੁਕਾ ਕੇ ਤੇ ਉਹਨੂੰ ਜਦੋਂ ਇਹਨਾਂ ਸੁੱਕਦੇ ਆ ਉਹਦਾ ਪਾਊਡਰ ਬਣਾ ਕੇ ਕਿਸੇ ਭਾਂਡੇ ਚ ਪਾ ਲਓ ਤੇ ਉਹ ਤੁਸੀਂ ਇੱਕ ਚਮਚਾ ਸਵੇਰੇ ਲੈ ਲਓ 30 ਦਿਨ ਦੇ ਵਿੱਚ ਕਹਿੰਦੇ ਆ ਤੁਹਾਡੀ ਸ਼ੂਗਰ ਆ ਜਿਹੜੀ ਉਹ ਨਾਰਮਲ ਹੋ ਜਾਊਗੀ
0: ਉਹ ਮੈਂ ਵੀ ਕਰਕੇ ਦੇਖਿਆ ਜੀ ਚੀਮਾ ਸਾਹਿਬ ਜੋ ਇਹ
1: ਬਣੀ ਨੀ ਗੱਲ
0: ਇਹਦੇ ਚ 6-7 ਉਹਨਾਂ ਨੇ ਜੜੀ ਬੂਟੀਆਂ ਬਣਾਈਆਂ ਵਾ
1: ਓਕੇ
0: ਸਾਈਡ ਇਫੈਕਟ ਨੀ ਇਹ ਦਵਾਈ ਦਾ ਔਰ ਬਹੁਤ ਤਗੜਾ ਮੈਂ ਤਜਰਬਾ ਕਰਕੇ ਦੇਖ ਲਿਆ ਨਾ ਤਾਂ ਮੈਂ ਹੁਣ ਮੇਰਾ ਕਜ਼ਨ ਮਨਜੀਤ ਕੈਲੀਫੋਰਨੀਆ ਉਹ ਵੀ ਇੰਡੀਆ ਹੀ ਗਿਆ ਸੀ ਉਹ ਵੀ 4-5 ਬੋਤਲਾਂ ਲੈ ਆ
1: ਹੁਣ
0: ਉੱਥੇ ਕੋਈ ਘਰ ਕੁੜੀ ਕੰਮ ਕਰਦੀ ਆ ਉਹਨੂੰ ਉਹਨੇ 4 ਮੰਗਾ ਕੇ ਫਿਰ ਭੇਜ ਦਿੱਤੀਆਂ ਮਤਲਬ ਮੁੱਕਣ ਨਹੀਂ ਦੇਣੀ ਮਤਲਬ ਜਦੋਂ ਕੋਈ ਪਈ ਆ ਨਾ 4-5 ਸ਼ੀਸ਼ੀਆਂ ਪਈਆਂ ਹੋਣੀ ਚਾਹੀਦੀਆਂ ਹੁਣ ਮੇਰੇ ਕੋਲ 6-7 ਮਹੀਨੇ ਦੀ ਦਵਾਈ ਪਈ ਆ ਉਹਦਾ ਕੋਈ ਇਹ ਨੀ ਕੌੜੀ ਆ ਜਾਂ ਕੁਛ ਵੀ ਆ ਇੰਨਾ ਕੁ ਚਮਚਾ ਪਾਣੀ ਚ ਪਾ ਕੇ ਥੋੜਾ ਪਾਣੀ ਪਾ ਕੇ ਘੋਲ ਕੇ ਪੀ ਲੋ ਸਵੇਰੇ ਬਸ ਸਾਰੀ ਦਿਹਾੜੀ ਉਹ ਤੁਹਾਡਾ ਲੈਵਲ ਜਿਹੜਾ ਨਾ 130 140 125 ਰਾਤ ਨੂੰ ਤੇ ਉਹ 90-95 ਤੇ ਆ ਜਾਂਦੀ ਆ ਮੈਂ ਤੁਹਾਨੂੰ ਵੀ ਭੇਜੂਗਾ ਉਹਦੀ ਫੋਟੋ ਤੁਸੀਂ ਇੱਦਾਂ ਕਰੋ ਨਾ ਉੱਥੋਂ ਇੰਡੀਆ ਤੋਂ ਮੰਗਾਉਣੀ ਪੈਣੀ ਆ
1: ਹਾਂਜੀ ਹਾਂਜੀ ਤੋਂ ਬੁਲਾ ਲਾਂਗੇ ਕੋਈ ਨਾ ਉਹ ਜਾਣਾ ਇੰਡੀਆ ਚ ਉਹਨਾਂ ਦੀ ਜਿਹੜੀ ਸ਼ੂਗਰ ਜਿਹਨਾਂ ਦੀ ਆਈ ਆ ਉਹਨਾਂ ਨੇ ਜਾਣਾ ਇੰਡੀਆ ਉਹ ਲੈ ਲੈਣਗੇ ਉੱਥੋਂ ਜਾ ਕੇ
0: ਹਾਂਜੀ ਬੋਤਲਾਂ ਜੇ ਉਹ ਜਿਹੜੀਆਂ ਹੈਗੀਆਂ ਉਹ ਚੱਕ ਲਿਓ ਤੇ ਉਹ ਆ ਕੇ ਇੱਥੇ ਪੀ ਕੇ ਦੇਖੋ ਅਸੀਂ ਮੈਂ ਤੇ ਮਨਜੀਤ ਦੋਨੇ ਪੀਂਦੇ ਆ ਜੀ ਉਹ ਵੀ ਮੇਰੇ ਨਾਲ ਪੀ ਰਿਹਾ ਉਹ ਵੀ ਕਹਿੰਦਾ ਯਾਰ ਮੈਂ ਟੀਕਾ ਡੂਗਾ ਲਾਉਣਾ ਵੀ ਛੱਡ ਗਿਆ ਸਾਰਾ ਕੁਛ ਹੀ ਠੀਕ ਹੋ ਗਿਆ ਕੰਮ
1: ਹਾਂਜੀ ਬਸ ਉਹ ਟੀਕਾ ਲਾਉਣ ਤੇ ਆ ਉਹਨਾਂ ਦੀਆਂ ਗੱਲਾਂ ਤੁਹਾਨੂੰ
0: ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਟੈਕਸਟ ਮੈਸੇਜ ਕਰ ਦਿਓ ਵਟਸਐਪ ਦੇ ਉੱਪਰ ਭੇਜ ਦਿਓ ਮੈਂ ਉਹ ਤੁਹਾਨੂੰ ਜਿਹੜੀ ਆ ਉਹਦੀ ਫੋਟੋ ਬਣਾ ਕੇ ਉਸ ਬੋਤਲ ਦੀ ਭੇਜ ਦੂੰਗਾ ਤੇ ਐਮਾਜ਼ਾਨ ਤੋਂ ਇੰਡੀਆ ਤੋਂ ਮੰਗਾ ਲਓ ਜੀ ਜੀ ਮਾਸਾ
1: ਜੀ ਅਗਲੀ ਗੱਲਬਾਤ ਜਿਹੜੀ ਹੈਗੀ ਕਕਸਾ ਜੀ ਉਹ ਅਮਰੀਕਾ ਦਾ ਸੁਪਰੀਮ ਕੋਰਟ ਆ ਜਿਹੜਾ ਉਹਨਾਂ ਨੇ ਮੈਕਸੀਕੋ ਦੇ ਉੱਪਰ ਜਿਹੜੀ ਅਸਾਇਲਮ ਅਪਲਾਈ ਕਰਨ ਦੀ ਜਿਹੜੀ ਵਿਧੀ ਟਰੰਪ ਸਾਹਿਬ ਨੇ ਸ਼ੁਰੂ ਕੀਤੀ ਆ ਨਾ ਭਈ ਉਹ ਉਥੋਂ ਨਹੀਂ ਕਰ ਸਕਣਗੇ ਬਾਰਡਰ ਤੋਂ ਤੇ ਇਹਦਾ ਰੌਲਾ ਰੱਪਾ ਪੈ ਰਿਹਾ ਕਾਫੀ ਸਮੇਂ ਤੋਂ ਕੋਈ ਕਹਿੰਦਾ ਹੋਣੀ ਚਾਹੀਦੀ ਕੋਈ ਕਹਿੰਦਾ ਨਹੀਂ ਤੇ ਹੁਣ ਸੁਪਰੀਮ ਕੋਰਟ ਆ ਜਿਹੜੇ ਉਹਦੇ ਵਿਚ ਵੀ ਜਿਹੜੇ ਤੁਹਾਨੂੰ ਪਤਾ ਭਈ ਨੌ ਜਸਟਿਸ ਹੁੰਦੇ ਉਹਨਾਂ ਦੇ ਆਪਸ ਵਿਚ ਵੀ ਪੱਕ ਧਾਰ ਇਸ ਮਸਲੇ ਦੇ ਵਿਚ ਹੈਗੀ ਆ ਸੋ ਟਰੰਪ ਸਾਹਿਬ ਨੇ ਸੁਪਰੀਮ ਕੋਰਟ ਅੱਗੇ ਜਿਹੜੀ ਅਰਜ ਕੀਤੀ ਸੀਗੀ ਕਿ ਉਸ ਉਹਨੂੰ ਬਾਰਡਰ ਉਪਰ ਜਿਹੜੀ ਅਸਾਲਮ ਅਪਲਾਈ ਕਰਨ ਵਾਲਿਆਂ ਦੀ ਨੂੰ ਰੋਕਣ ਦੀ ਜਿਹੜੀ ਆ ਉਹ ਇਜਾਜ਼ਤ ਹੋਣੀ ਚਾਹੀਦੀ ਜਾਣੀ ਕਿ ਟਰੰਪ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਰੋਕ ਦੇਵੇ ਭਈ ਉਹ ਤੁਸੀਂ ਇੱਥੇ ਨਹੀਂ ਅਪਲਾਈ ਕਰ ਸਕਦੇ ਬਾਰਡਰ ਤੇ ਤੇ ਪਰ ਕੋਰਟ ਨੇ ਅਜੇ ਤੇ ਕਿਹੜੇ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਤੇ ਜਸਟਿਸ ਡਿਪਾਰਟਮੈਂਟ ਦੇ ਵਕੀਲ ਇੱਕ ਹੈਗੇ ਆ ਵਿਵੇਕ ਸੂਰੀ ਉਹਨਾਂ ਦਾ ਨਾਂ ਆ ਖਕ ਸਾਹਿਬ ਜੀ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਖੜੇ ਤਾਂ ਮੈਕਸੀਕੋ ਚ ਆ ਧਰਤੀ ਉਪਰ ਧਰਤੀ ਖੜੇ ਤਾਂ ਜਾਣੀ ਮੈਕਸੀਕੋ ਦੀ ਧਰਤੀ ਉਪਰ ਆ ਤੇ ਇਹ ਕਿੱਦਾਂ ਹੋ ਸਕਦਾ ਭਾਈ ਤੁਸੀਂ ਅਮਰੀਕਾ ਪਹੁੰਚੇ ਹੋ ਕਹਿਣ ਮਤਲਬ ਉਹਨੇ ਗੱਲ ਘੁਮਾਉਣੀ ਆ ਨਾ ਭਾਈ ਤੁਸੀਂ ਉੱਥੇ ਬਾਰਡਰ ਤੇ ਹੈਗੇ ਆ ਤੇ ਤੁਹਾਨੂੰ ਉਹ ਇਜਾਜ਼ਤ ਤੁਹਾਨੂੰ ਇਹ ਮਿਲ ਗਈ ਆ ਭਾਈ ਤੁਸੀਂ ਅਮਰੀਕਾ ਚ ਆ ਜਾਣੀ ਕਿ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਤਾਂ ਫਿਰ ਅਮਰੀਕਾ ਚ ਹੀ ਹੋਊ ਨਾ
0: ਬਿਲਕੁਲ
1: ਹਾਂ ਸੋ ਉਹਨੇ ਤਾਂ ਇਹ ਆਪਣਾ ਛੱਡਿਆ ਪਰ ਇਮੀਗ੍ਰੇਸ਼ਨ ਰਾਈਟਸ ਗਰੁੱਪ ਆ ਜਿਹੜੇ ਉਹਨਾਂ ਦੇ ਐਡਵੋਕੇਟ ਆ ਜਿਹੜੇ ਉਹਨਾਂ ਨੇ ਸੁਝਾਅ ਦਿੱਤਾ ਕਿ ਇਹ ਜਿਹੜਾ ਦਾਅਵਾ ਕਰ ਰਿਹਾ ਇਹ ਆਪਣਾ ਵਕੀਲ ਇਹ ਜਿਹੜਾ ਆ ਭਾਈ ਇਹ ਤਾਂ ਵਿਗੜਿਆ ਹੋਇਆ ਅਤੇ ਬੇਦਲੀਲੀ ਜਿਹੜੀ ਹੈਗੀ ਆ ਇਹ ਗੱਲ ਜਿਹੜੀ ਉਹ ਵਕੀਲ ਨੇ ਕੀਤੀ ਆ ਤੇ ਉਸ ਵੇਲੇ ਨੂੰ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਕਹਿਣ ਦਾ ਮਤਲਬ ਕਾਨੂੰਨੀ ਤੌਰ ਤੇ ਉੱਥੇ ਹੁੰਦੇ ਆ ਲੋਕ ਆ ਜਿਹੜੇ ਅੱਛਾ ਹੁਣ ਅਗਲੀ ਖਬਰ ਖਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਖਬਰ ਭਈ ਇਰਾਨ ਦੁਆਰਾ ਇਜ਼ਰਾਇਲ ਉਪਰ ਕੀਤੇ ਹਮਲੇ ਕਾਰਨ ਇਜ਼ਰਾਇਲ ਵਿਚੋਂ ਆ ਰਹੀਆਂ ਤਸਵੀਰਾਂ ਜਿਹੜੀਆਂ ਵਿਚੋਂ ਪਤਾ ਲੱਗ ਰਿਹਾ ਕਿ ਜੋ ਕੁਛ ਇਜ਼ਰਾਇਲ ਗਾਜ਼ਾ ਦੇ ਵਿਚ ਕਰ ਰਿਹਾ ਸੀਗਾ ਉਹ ਅੱਜ ਕੱਲ ਇਜ਼ਰਾਇਲ ਵਿਚ ਵੀ ਹੋ ਰਿਹਾ ਅਤੇ ਪਰਜਾ ਵੀ ਸਵਾਦ ਦੇਖ ਰਹੀ ਆ ਉਸ ਚੀਜ਼ ਦਾ ਕਿ ਅਸੀਂ ਉੱਥੇ ਜਾ ਕੇ ਕਿਸ ਤਰ੍ਹਾਂ ਤਬਾਹੀ ਮਚਾਈ ਸੀ ਹੁਣ ਜਿਹੜੇ ਇਰਾਨ ਇਜ਼ਰਾਇਲ ਦੇ ਲੋਕ ਆ ਉਹਨਾਂ ਨੂੰ ਵੀ ਥੋੜਾ ਜਿਹਾ ਸਵਾਦ ਆ ਜਿਹੜਾ ਉਹ ਹੁਣ ਆਉਣ ਲੱਗ ਪਿਆ ਉਹਦਾ
0: ਇਹਨਾਂ ਨੇ ਤੇ ਚਲੋ ਉੱਥੇ ਗੋਲੀਆਂ ਮਾਰ ਮਾਰ ਕੇ ਹੌਲੀ ਹੌਲੀ ਕੰਧਾਂ ਢਾਈਆਂ ਸੀ ਕੋਠੇ ਢਾਏ ਸੀ ਕਈ ਸਾਲ ਲਾ ਕੇ ਤੇ ਇਰਾਨ ਨੇ ਤੇ ਮੁਦਮਦ ਦੋ ਕੁ ਹਫ਼ਤਿਆਂ ਦੇ ਵਿਚ ਹੀ ਸਾਰਾ ਬਰਬਾਦ ਕਰਕੇ ਰੱਖ
1: ਤਬਾਹੀ ਮਚਾਤੀ ਖਕ ਸਾਹਿਬ ਜੀ ਤਬਾਹੀ ਮਚਾਤੀ ਔਰ ਇਰਾਨ ਉਹ ਜਿਹੜਾ ਇਜ਼ਰਾਇਲ ਹੈ ਉਹਨੇ ਬੈਨ ਲਾਇਆ ਤੇ ਖਬਰ ਬਾਹਰ ਨਹੀਂ ਜਾਣੀ ਚਾਹੀਦੀ ਔਰ ਫਿਰ ਵੀ ਖਬਰਾਂ ਜਿਹੜੀਆਂ ਆਉਂਦੀਆਂ ਜਿੰਨੀਆਂ ਆ ਜਾਂਦੀਆਂ ਉਹਨਾਂ ਦੇ ਵੀ ਪਤਾ ਲੱਗਦਾ ਵੀ ਤਬਾਹੀ ਬਹੁਤ ਹੋਈ ਆ ਉਹਦੀ
0: ਤਬਾਹੀ ਬਹੁਤ ਹੋਈ
1: ਤੇ ਅਗਲੀ ਜਿਹੜੀ ਖਬਰਸਾਰ ਹੈਗੀ ਆਪਣੇ ਖਕ ਸਾਹਿਬ ਜੀ ਉਹ ਇਸ ਤਰ੍ਹਾਂ ਹੈ ਭਈ ਟਰੰਪ ਸਾਹਿਬ ਨੇ ਗਾਜ਼ਾ ਵਿਚ ਸ਼ਾਂਤੀ ਲਿਆਉਣ ਵਾਸਤੇ ਖਕ ਸਾਹਿਬ ਜੀ ਉਹ 25 ਤੇ ਕਿੰਨੇ ਸੀਗੇ ਉਹ ਪੁਆਇੰਟ ਜਿਹਾ ਰੱਖੇ ਇੱਕ ਵਾਰੀ ਟਰੰਪ ਸਾਹਿਬ ਨੇ ਤੁਹਾਨੂੰ ਯਾਦ ਹੋਣਾ ਉਹ 25-26 ਕੇ ਪੁਆਇੰਟ ਰੱਖੇ ਸੀ ਨਾ ਭਈ ਆਹਾ ਇੱਦਾਂ ਇੱਦਾਂ ਹੋਣੀ ਆ ਪਹਿਲਾਂ ਲੜਾਈ ਬੰਦ ਹੋਊਗੀ ਫਿਰ ਉਹ ਇਰਾਨ ਬਾਹਰ ਇਜ਼ਰਾਇਲ ਬਾਹਰ ਨਿਕਲੂਗਾ ਫਿਰ ਉਹਨੂੰ ਸਾਰਾ ਕੁਛ ਉਹ ਕਰਾਊਗਾ
0: ਬਿਲਕੁਲ
1: ਉਹ 20-25 ਪੁਆਇੰਟ ਬਣਾਏ ਸੀਗੇ ਉਹਨੇ ਹਾਂਜੀ
0: ਅਸੀਂ ਉੱਥੇ ਜਾ ਕੇ ਬਣਾਵਾਂਗੇ ਉੱਥੇ ਅਸੀਂ ਆਪਣਾ ਸੈਟ
1: ਹਾਂਜੀ ਹਾਂਜੀ ਹਾਂਜੀ ਪਰ ਇਜ਼ਰਾਇਲ ਦੀ ਲੜਾਈ ਬੰਦ ਕਰਨ ਲਈ ਮੰਨ ਗਿਆ ਸੀਗਾ ਪਰ ਕਿਸੇ ਪੁਆਇੰਟ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਗਾਜ਼ਾ ਦੀ ਪਰਜਾ ਹੈ ਜਿਹੜੀ ਅਜੇ ਤੱਕ ਉਹੀ ਸੰਤਾਪ ਭੋਗ ਰਹੀ ਆ ਇਜ਼ਰਾਇਲ ਆਪਣੀ ਮਰਜ਼ੀ ਅਨੁਸਾਰ ਲੋਕਾਂ ਨੂੰ ਭੁੱਖੇ ਚਿਹਾਏ ਮਾਰ ਰਿਹਾ ਸੈਟਲਰ ਦੇ ਆ ਜਿਹੜੇ ਉਹ ਸਾਹਿਬ ਜਿਹੜੇ ਉਹ ਇਹਨਾਂ ਦੇ ਬਦਮਾਸ਼ ਰੱਖੇ ਹੋਏ ਆ ਨਾ ਵੀ ਜਾ ਕੇ ਉਹ ਘਰ ਢਾ ਦਿਓ 15-20 ਉੱਥੇ ਜਾ ਕੇ ਆਪਾਂ ਇੱਕ ਬਿਲਡਿੰਗ ਬਣਾ ਦੇਣੀ ਬੜੀ ਸਾਰੀ ਉਹਨਾਂ ਨੂੰ ਸੈਟਲਰ ਕਹਿੰਦੇ ਆਮ ਕਰਕੇ ਤੇ ਉਹ ਅਜੇ ਵੀ ਜਿਹੜੇ ਆ ਪਲਸਤੀਨੀਆਂ ਦੀਆਂ ਜ਼ਮੀਨਾਂ ਜਿਹੜੀਆਂ ਖੋ ਰਹੇ ਆ ਅਤੇ ਲੋਕਾਂ ਦੇ ਘਰ ਢਾ ਰਹੇ ਆ ਤੇ ਇਹਦੇ ਨਾਲ ਖਕ ਸਾਹਿਬ ਜੀ ਇਹ ਆ ਕਿ ਉਹ ਆਪਣੀਆਂ ਜਿਹੜੀਆਂ ਵੱਡੀਆਂ ਇਮਾਰਤਾਂ ਉਸਾਰ ਕੇ ਉਥੋਂ ਲੋਕਾਂ ਨੂੰ ਵਸਾਉਣਾ ਸ਼ੁਰੂ ਕੀਤਾ ਹੈ ਉਹਨਾਂ ਦਾ ਪਹਿਲਾਂ ਤੋਂ ਹੀ ਤੇ ਅੱਜ ਫਿਰ ਟਰੰਪ ਸਾਹਿਬ ਨੇ 15 ਪੁਆਇੰਟ ਵਾਲੀ ਯੋਜਨਾ ਜਿਹੜੀ ਆ ਉਹ ਖਕ ਸਾਹਿਬ ਜੀ ਬਣਾ ਕੇ ਇਰਾਨ ਨਾਲ ਸਮਝੌਤਾ ਕਰਨ ਦੀ ਗੱਲ ਜਿਹੜੀ ਆ ਉਹ ਚਲਾ ਰਹੇ ਆ ਟਰੰਪ ਸਾਹਿਬ, ਪਰ ਲੱਗ ਰਿਹਾ ਕਿ ਇਰਾਨ ਇੰਨਾ ਕੱਚਾ ਨਹੀਂ। 15 ਪੁਆਇੰਟ ਪਲਾਨ ਅਜੇ ਪਿਛਲੇ ਸਾਲ ਮਈ ਵਿਚ ਕਿਸੇ ਸਿਰੇ ਨੀ ਚੜੀ, ਤੇ ਇਹ ਪਿਛਲੇ ਸਾਲ ਵੀ ਜਦੋਂ ਜੂਨ ਚ ਲੜਾਈ ਲੱਗੀ ਨਾ ਥੋੜੇ ਦਿਨ 2 ਵੀਕਾਂ ਚ ਕਿੰਨੇ ਦਿਨ 12 ਦਿਨ ਚ ਕਿੰਨੇ ਦਿਨ ਇਰਾਨ ਤੇ ਹਮਲਾ ਕੀਤਾ ਸੀ ਇਰਾਨ ਨੇ ਤੇ ਅਮਰੀਕਾ ਨੇ, ਇਹ ਉਦੋਂ ਦੀ ਹੀ ਪਲਾਨ ਸੀਗੀ। ਇਹ ਉਹੀ ਸੇਮ ਹੀ ਪਲਾਨ ਆ ਜਿਹੜੀ ਹੁਣ ਫੇਰ ਟਰੰਪ ਸਾਹਿਬ ਇਹਨੂੰ ਹੱਲਾਸ਼ੇਰੀ ਦੇ ਰਹੇ ਆ ਵੀ ਇਸ ਪਲਾਨ ਦੇ ਮੁਤਾਬਕ ਆਪਣਾ ਸਮਝੌਤਾ ਹੋ ਜਾਵੇ।
0: ਦੱਸੋ ਆਪਣੇ ਕੋਲ ਟਾਈਮ ਥੋੜੇ ਇੱਕ ਮਿੰਟ ਹੀ ਰਹਿ ਗਿਆ, ਗੱਲ ਕਰਨੀ ਸੀ ਮੈਂ ਕਿ ਇਹ ਜਿੱਦਾਂ ਦਾ ਸਿਸਟਮ ਸਾਡਾ ਇੰਡੀਆ ਵਿਚ ਆ ਕਿ MP ਰਲ ਕੇ ਕਿਸੇ ਮੈਜੋਰਿਟੀ ਦੇ ਨਾਲ ਕਿਸੇ ਵੀ ਚੀਫ ਮਿਨਿਸਟਰ ਨੂੰ ਲਾ ਸਕਦੇ ਆ, ਡਾਕਟਰ ਸਾਹਿਬ ਆ ਗਏ ਜੀ ਉਹਨਾਂ ਨੂੰ ਵੀ ਆਪਾਂ ਕਰ ਲਈਏ ਨਾਲ ਐਡ ਕਰ ਲਈਏ। ਤੇ ਇੱਥੇ ਦਾ ਜਿਹੜਾ ਨਿਜ਼ਾਮ ਆ ਉਹ ਡਿਫਰੈਂਟ ਆ, ਇੰਡੀਆ ਦਾ ਡਿਫਰੈਂਟ ਆ। ਕੱਲ ਨੂੰ ਜੇ ਚਾਹਵੇ ਤੇ MP ਇਕੱਠੇ ਹੋ ਜਾਣ ਤੇ ਉਹ ਸਰਕਾਰ ਜਿਹੜੀ ਹੈ ਡਿੱਗ ਸਕਦੇ। ਇੱਥੇ ਦਾ ਇੱਦਾਂ ਦਾ ਅੱਜ ਤੱਕ ਹੋਇਆ ਨਹੀਂ ਹੈ, ਕਿਉਂਕਿ ਵੱਧ ਤੋਂ ਵੱਧ ਵੀ ਮੈਜੋਰਿਟੀ ਹੋਈ ਹੈ, ਵੋਟਾਂ ਪਈਆਂ, ਕੁਝ ਵੀ ਨਹੀਂ ਹੁੰਦਾ। ਚੀਮਾ ਸਾਹਿਬ ਪੈਸਾ ਹੋਲਡ ਕਰੋ, ਚੀਮਾ ਸਾਹਿਬ ਆਪਾਂ ਇੱਥੇ ਫੇਰ ਗੱਲ ਕਰਾਂਗੇ। ਤੇ ਪਹਿਲਾਂ ਮੈਨੂੰ ਉਹ ਪੁਰਾਣੇ ਮੈਸੇਜ ਲੱਭ ਗਏ ਜੀ, ਅੱਜ ਮੈਂ ਕੋਸ਼ਿਸ਼ ਕਰਦਾ ਸੀ ਤੇ ਆਪਾਂ ਇੱਕ ਮਿੰਟ ਹੋਲਡ ਕਰਿਓ ਡਾਕਟਰ ਸਾਹਿਬ, ਮੈਂ ਅੱਜ ਉਹ ਮੈਸੇਜ ਲਾ ਹੀ ਦਵਾਂ।
2: ਮਰਜ਼ੀ ਹੈ ਜੀ ਤੁਹਾਡੀ,
0: ਜੀ ਜੀ ਜੀ ਜੀ ਜੀ ਜੀ,
2: ਜਿਹੜਾ ਯੋਗਦਾਨ ਪਾ ਸਕਦੇ ਹੋ ਪਾ ਦਿਓ
0: ਜੀ,
1: ਜਦੋਂ ਤੱਕ ਤੁਸੀਂ ਆ ਕਰਦੇ ਆ ਮੈਂ ਥੋੜੀ ਜਿਹੀ ਹੋਰ ਖੋਲ ਦੇਣਾ ਖਬਰਾਂ ਦੀ ਕੋਸ਼ਿਸ਼
0: ਮੇਰੇ ਕੋਲ
1: ਕੱਢਣਾ।
3: ਓਕੇ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਬਸ। ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰ ਜਾਏ, ਇਹਨਾਂ ਦੇ ਇਲਾਜ ਕਰਨ ਲਈ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 408-687-1899।
2: ਹਾਂਜੀ
1: ਆਵਾਜ਼ ਨੀ ਆਈ ਸਾਹਿਬ ਉਹਦੀ ਮੈਸੇਜ ਦੀ।
2: ਹਾਂਜੀ
1: ਅੱਛਾ ਅੱਛਾ
2: ਚਲੋ ਸੁਣਿਆ, ਮੈਨੂੰ ਵੀ ਨੀ, ਮੈਨੂੰ ਨੀ ਪਤਾ ਵੀ ਦੂਸਰੇ ਸਰੋਤਿਆਂ ਨੇ ਸੁਣਿਆ ਕਿ ਨਹੀਂ। ਚਲੋ ਕੋਈ ਗੱਲ ਨੀ, ਬਾਅਦ ਸੈੱਟ ਕਰ ਲਿਓ। ਚਲੋ ਹਾਂਜੀ ਕੱਲ ਨੂੰ ਸੈੱਟ ਕਰਕੇ ਰੱਖ ਲਿਓ, ਕੋਈ ਨੀ, ਕੋਈ ਐਸੀ ਗੱਲ ਨੀ ਹੈਗੀ। ਵੈਸੇ ਤੁਸੀਂ ਆਪਣੇ ਮੂੰਹ ਨਾਲ ਜੇ ਜ਼ਬਾਨੀ ਬੋਲਦੇ ਹੋ ਤੇ ਉਹ ਇਹਦੇ ਨਾਲ ਵੀ ਜ਼ਿਆਦਾ ਵਧੀਆ। ਹਾਂਜੀ ਸੋ ਖੈਰ ਚਲੋ, ਰੇਡੀਓ ਪ੍ਰਵਾਸ, ਰੇਡੀਓ ਸਬਰੰਗ, ਯੂਟਿਊਬ ਤੇ ਫੇਸਬੁੱਕ ਮੀਡੀਆ ਤੇ ਮੈਨੂੰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ, ਔਰ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਲੈ ਕੇ ਇੱਕ ਕਥਾ ਵਾਂਗੂ ਚੱਲਦਾ ਹੋਇਆ ਪ੍ਰੋਗਰਾਮ ਹੈ। ਜੀਵਨ ਕਿਵੇਂ ਸ਼ੁਰੂ ਹੋਇਆ ਤੇ ਕਿਸ ਕਿਸ ਹਾਲਾਤ ਵਿਚੋਂ ਕਿਸ ਕਿਸ ਮੁਸ਼ਕਿਲ ਦੇ ਵਿਚੋਂ ਲੰਘਦਿਆਂ ਹੋਇਆ ਵੀ ਇਹ ਸਰਵਾਈਵ ਕਰ ਰਿਹਾ, ਬਚ ਰਿਹਾ ਹੈ, ਜੀਵਨ ਸਾਡੇ ਸਾਹਮਣੇ, ਇਸ ਗੱਲ ਦਾ ਸਬੂਤ ਅਸੀਂ ਹਾਂ ਕਿ ਅਸੀਂ ਜਿੰਦਾ ਹਾਂ। ਇਹਦਾ ਮਤਲਬ ਹੈ ਵੀ ਕਦੀ ਤੇ ਜੀਵਨ ਸ਼ੁਰੂ ਹੋਇਆ ਹੋਏਗਾ ਨਾ ਸਾਡੀ ਲਾਈਨ ਵਾਲਾ ਵੀ। ਕਿੰਨੀਆਂ ਕਿੰਨੀਆਂ ਮੁਸ਼ਕਿਲਾਂ ਆਈਆਂ ਹੋਣਗੀਆਂ ਉਹ ਹੁਣ ਮੈਡੀਕਲ ਸਾਇੰਸ ਨੇ ਜਾਣਿਆ, ਤੇ ਜਿਨ੍ਹਾਂ ਦੀ ਸ਼ਨਾਖਤ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਟਾਈਮ ਟੂ ਟਾਈਮ ਕਰਦਾ ਆ ਰਿਹਾ ਹਾਂ। ਉਹ ਲੰਬੀ ਡਿਟੇਲ ਹੈ ਜਿਹੜੀ ਹੁਣ ਫਿਰ ਮੈਂ ਦੁਬਾਰਾ ਦੁਹਰਾਵਾਂ ਤੇ ਮੈਂ ਸਮਝਣਾ ਵੀ ਉਹ ਪੀਰੀਅਡ ਵੈਸੇ ਹੀ ਸਾਰਾ ਲੰਘ ਜਾਣਾ ਆਪਣਾ। ਸੋ ਮੈਂ ਇਸ ਗੱਲ ਤੇ ਪਹੁੰਚ ਗਿਆ ਸੀ, ਇਸ ਸਰੀਰ ਦੇ ਅੰਦਰ 9 ਸਿਸਟਮ ਕੰਮ ਕਰਦੇ ਨੇ ਤੇ ਹਰੇਕ ਸਿਸਟਮ ਦੇ ਵਿਚ ਕਈ ਕਈ ਅੰਗ ਕੰਮ ਕਰਦੇ ਨੇ, ਔਰ ਕਈ ਕਈ ਅੰਗਾਂ ਦੇ ਕੰਮ ਕਰਦਿਆਂ ਕਰਦਿਆਂ ਉਹਨਾਂ ਚ ਕੋਈ ਨਾ ਕੋਈ ਵਿਕਾਰ ਪੈਦਾ ਹੋ ਜਾਂਦਾ ਹੈ
1: ਜੀ,
2: ਨੁਕਸ ਪੈਦਾ ਹੋ ਜਾਂਦਾ ਹੈ। ਤੇ ਉਹ ਜਿਹੜਾ ਨੁਕਸ ਪੈਦਾ ਹੋ ਜਾਂਦਾ ਹੈ ਆਮ ਤੌਰ ਤੇ ਅਸੀਂ ਸਮਝਦੇ ਹਾਂ ਵੀ ਡਾਕਟਰ ਕੋਲ ਹੀ ਜਾਓ ਜੀ, ਡਾਕਟਰ ਅੱਜ ਕੱਲ ਦਾ ਜੋ ਮਾਨਸਿਕਤਾ, ਪਹਿਲਾਂ ਮਾਨਸਿਕਤਾ ਨਹੀਂ ਸੀ ਹੁੰਦੀ
1: ਜੀ, ਬਿਲਕੁਲ
2: ਮਾਨਸਿਕਤਾ ਇਹ ਆ ਵੀ ਡਾਕਟਰ ਕੋਲੇ ਜਾਓ, ਉਹ ਬਲੱਡ ਟੈਸਟ ਕਰੂਗਾ, ਉਹ ਐਕਸਰੇ ਕਰੂਗਾ, ਉਹ ਸਕੈਨ ਕਰੂਗਾ, ਉਸ ਤੋਂ ਬਾਅਦ ਦੱਸੇਗਾ ਵੀ ਤੇਰੇ ਆਹ ਅੰਦਰ ਨੁਕਸ ਹੈ ਤੇ ਉਹਦਾ ਨਾਂ ਰੱਖ ਦੇਊਗਾ। ਪਰ ਹਾਲਾਤ ਇਸ ਤੋਂ ਪਹਿਲਾਂ ਇਹ ਸਨ ਜਾਂ ਹੁਣ ਵੀ ਐਸੇ ਹੀ ਹਨ ਕਿ ਅਸੀਂ ਉਹਨਾਂ ਪੁਰਾਣੀਆਂ ਪੱਧਤੀਆਂ ਦੇ ਉਹਨਾਂ ਤਰੀਕਾਕਾਰਾਂ ਨੂੰ ਭੁੱਲ ਗਏ ਹਾਂ ਜਿਹੜੇ ਸਾਨੂੰ ਬਗੈਰ ਇਸ ਲੈਬਾਰਟਰੀ ਟੈਸਟਾਂ ਤੋਂ ਬਿਨਾਂ ਵੀ ਸਾਨੂੰ ਇਹ ਦੱਸ ਦਿੰਦੇ ਸੀ ਵੀ ਅੰਦਰ ਕੀ ਨੁਕਸ ਹੋ ਰਿਹਾ।
1: ਬਿਲਕੁਲ,
2: ਕਿਉਂਕਿ ਸਰੀਰ ਜਦੋਂ ਕੋਈ ਚੀਜ਼ ਕੰਪੈਕਟ ਹੁੰਦੀ ਹੈ ਨਾ, ਭਰੀ ਹੋਈ ਜਿਹਦੇ ਚ ਖਾਲੀ ਥਾਂ ਨਾ ਹੋਵੇ, ਜਿਹਦੀ ਬਹੁਤ ਫਿਰ ਐਗਜ਼ਾਮਪਲ ਮੈਂ ਤੁਹਾਡੇ ਸਾਹਮਣੇ ਦਿੱਤੀ ਹੈ ਵੀ ਇੱਕ ਤਲਾਅ ਚ ਤੁਸੀਂ ਰੋੜੀ ਮਾਰੋ ਤੇ ਲਹਿਰਾਂ ਜਿਹੜੀਆਂ ਚੱਕਰ ਉੱਠ ਰਹੇ ਨੇ ਉਹ ਤੁਹਾਨੂੰ ਥੋੜੀ ਦੂਰੀ ਤੱਕ ਤਾਂ ਦਿਸਦੇ ਨੇ, ਉਸ ਤੋਂ ਬਾਅਦ ਤੁਹਾਨੂੰ ਨਹੀਂ ਦਿਸਦੇ। ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦ ਹੋ ਗਿਆ,
1: ਬਿਲਕੁਲ
2: ਤੁਹਾਡੀ ਸੈਂਸ ਤੁਹਾਡੀ ਨਜ਼ਰ ਉੱਥੋਂ ਤੱਕ ਨਹੀਂ ਜਾ ਰਹੀ, ਪਰ ਉਹ ਕਿਨਾਰੇ ਤੱਕ ਪਹੁੰਚਦੇ ਨੇ ਕਿਉਂਕਿ ਖਾਲੀ ਜਗ੍ਹਾ ਨੇ ਨੀ, ਜਿਹੜਾ ਪਾਣੀ ਹਿੱਲਿਆ ਆ ਉਹ ਸਿਰੇ ਤੱਕ ਹੀ ਹਿੱਲਿਆ ਹੈਗਾ। ਔਰ ਇਸ ਸਰੀਰ ਦੀ ਬਣਤਰ ਦੇ ਵਿੱਚ ਜਦੋਂ ਵੀ ਕੋਈ ਵਿਕਾਰ ਆਉਂਦਾ, ਜਦੋਂ ਕੋਈ ਰੋੜੀ ਵੱਜਦੀ, ਜਦੋਂ ਕੋਈ ਚੀਜ਼ ਐਸੀ ਹੁੰਦੀ ਹੈ, ਉਹਦੇ ਸਾਰੇ ਦੇ ਸਾਰੇ ਹਿੱਲਣ ਦੀਆਂ ਨਿਸ਼ਾਨੀਆਂ ਬਾਹਰ ਦੇ ਪਾਸੇ ਵੀ ਸਾਨੂੰ ਵਿਖਾਈ ਦਿੰਦੀਆਂ ਨੇ, ਅੰਦਰ
1: ਬਿਲਕੁਲ
2: ਨਹੀਂ ਹੁੰਦੀਆਂ ਨੇ, ਲੇਕਿਨ ਬਾਹਰ ਜਿਵੇਂ ਹੁਣ ਕਿਡਨੀ ਚ ਨੁਕਸ ਹੁੰਦਾ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਨਾ, ਤੇ ਬਲੱਡ ਪ੍ਰੈਸ਼ਰ ਵੱਧਣਾ ਸਾਨੂੰ ਦੱਸਦਾ ਵੀ ਕਿੱਥੇ ਕਿੱਥੇ ਨੁਕਸ ਹੋ ਸਕਦਾ ਹੈਗਾ। ਅਸੀਂ ਉਹਨਾਂ ਥਾਵਾਂ ਦੀ ਸ਼ਨਾਖਤ ਕਰਦੇ ਹਾਂ ਵੀ ਚੋਰ ਕਿਤੇ ਲੁਕਿਆ ਹੋ ਸਕਦਾ ਹੈਗਾ। ਇਸੇ ਤਰ੍ਹਾਂ ਹੀ ਹਰੇਕ ਬਿਮਾਰੀ, ਹਰੇਕ ਅੰਗ ਦੇ ਵਿੱਚ ਆਉਣ ਵਾਲਾ ਵਿਕਾਰ ਜਦੋਂ ਅੰਦਰ ਪੈਣਾ ਸ਼ੁਰੂ ਹੁੰਦਾ ਹੈ, ਭਾਵੇਂ ਕਿ ਉਹ ਬਾਹਰਲੇ ਕਾਰਨਾਂ ਕਰਕੇ ਹੋਵੇ ਜਾਂ ਅੰਦਰਲੇ ਕਾਰਨਾਂ ਕਰਕੇ ਹੋਵੇ, ਜਿਨ੍ਹਾਂ ਨੂੰ ਇੰਡੋਟੋਕਸਿਨ ਤੇ ਐਗਜ਼ੋਟੋਕਸਿਨ ਅਸੀਂ ਕਹਿੰਦੇ ਹਾਂ, ਭਾਵੇਂ ਕਿਸੇ ਵੀ ਵਜ੍ਹਾ ਦੇ ਕਰਕੇ ਹੋਵੇ, ਉਹਦੇ ਬਾਰ ਬਾਰ ਐਕਸਪ੍ਰੈਸ਼ਨ ਜ਼ਰੂਰ ਹੁੰਦੇ ਨੇ, ਉਹਦੀਆਂ ਬਾਰ ਬਾਰ ਨਿਸ਼ਾਨੀਆਂ ਜ਼ਰੂਰ ਹੁੰਦੀਆਂ ਨੇ। ਜਿਵੇਂ ਦੂਜੇ ਕਿਨਾਰੇ ਤੇ ਬੈਠਾ ਹੋਇਆ ਕੋਈ ਆਦਮੀ ਇਹ ਮਹਿਸੂਸ ਕਰ ਲਵੇ ਵੀ ਆਹ ਇੱਕ ਲਹਿਰ ਜੀ ਉੱਠੀ ਹੈ, ਠੀਕ ਹੈ, ਅੱਖਾਂ ਨਹੀਂ ਵੇਖ ਸਕਦੀਆਂ, ਪਰ ਜੇ ਉਹਦੇ ਕੋਲ ਟੈਕਨਾਲੋਜੀ ਇੰਨੀ ਹੋਵੇ ਤੇ ਉਹ ਉੱਥੇ ਮਹਿਸੂਸ ਕਰ ਸਕਦਾ ਵੀ ਉਹ ਲਹਿਰਾਂ ਉੱਠ ਰਹੀਆਂ ਨੇ। ਐਵੇਂ ਬ੍ਰਹਿਮੰਡ ਦੇ ਵਿੱਚ ਹੈਗਾ, ਐਵੇਂ ਸਾਡੇ ਆਮ ਪਾਣੀ ਦੀ ਗੱਲ ਮੈਂ ਐਗਜ਼ਾਮਪਲ ਦਿੱਤੀ ਹੈ, ਔਰ ਇਹੀ ਗੱਲ ਹੀ ਸਾਡੇ ਸਰੀਰ ਦੇ ਨਾਲ ਵੀ ਸੰਬੰਧਿਤ ਹੈਗੀ ਆ। ਸੋ ਇਸੇ ਆਧਾਰ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਇਹਨਾਂ ਗੱਲਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ, ਜਿਹੜੀ ਕਿ ਸਾਡੀ ਪਹਿਲਾਂ ਮੈਡੀਕਲ ਸਾਇੰਸ ਦੇ ਵਿੱਚ ਸ਼ਾਮਲ ਸੀ। ਅਸੀਂ ਇਸ ਪੱਧਤੀ ਨੂੰ ਮੰਨਦੇ ਸਾਂ, ਉਹਦੇ ਮੁਤਾਬਕ ਸਾਡੇ ਕੋਲ ਇਹੀ ਇੱਕੋ ਇੱਕ ਤੇ ਆਖਰੀ ਵਸੀਲਾ ਹੁੰਦਾ ਸੀ ਕਿ ਸਾਡੇ ਸਰੀਰ ਦੇ ਵਿੱਚ ਕੀ ਅੰਦਰ ਨੁਕਸ ਪੈ ਗਿਆ ਹੈ, ਉਹਦਾ ਕੀ ਹੱਲ ਕਰਨਾ ਹੈ।
1: ਡਾਕਟਰ ਸਾਹਿਬ ਦੋ ਸਕਿੰਟ ਦਿਓ, ਮੈਨੂੰ ਜਿਹੜੀ ਆਪਾਂ ਇਸ ਵੇਲੇ ਫੋਨ ਤੇ ਸੈੱਲ ਫੋਨ ਤੇ ਗੱਲ ਕਰ ਰਹੇ ਹਾਂ, ਇਹ ਉਹੀ ਵੇਵ ਆ ਜਿਹੜੀ ਦਰਸ਼ਨ ਖੱਖ ਦੇ ਮੂੰਹ ਦੇ ਵਿੱਚੋਂ ਨਿਕਲਦੀ ਆ ਵੇਵ, ਉਹ ਮੇਰੇ ਤੀਕਰ ਪਹੁੰਚਦੀ ਆ, ਜਿਹੜੀ ਤੁਹਾਡੇ ਤੇ ਉਹਦੇ ਤੇ ਸਾਰੀਆਂ ਸੇਮ, ਉਹ ਸੇਮ ਪ੍ਰਿੰਸੀਪਲ ਆ, ਉਹੀ ਆ,
2: ਹਾਂਜੀ, ਸ਼ੱਕ ਨੀ, ਇਹ ਉਹੀ ਵੇਵਸ ਨੇ,
1: ਉਹੀ
2: ਦੀ ਹਵਾ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਸਿਰੇ ਤੱਕ ਸਾਨੂੰ ਪਹੁੰਚਾਉਂਦੀ ਹੈ। ਆਪਣੇ ਇੰਡੀਆ ਚ ਵੀ ਲੋਕ ਸੁਣ ਰਹੇ ਤੇ ਆਹੀ ਗੱਲ ਇੰਡੀਆ ਚ, ਹੁਣ ਇੰਗਲੈਂਡ ਦੇ ਵਿੱਚ ਜਾਂ ਕੈਨੇਡਾ ਚ ਵੀ ਲੋਕ ਸੁਣ ਰਹੇ ਨੇ, ਮੈਨੂੰ ਪਤਾ ਹੈ।
1: ਬਿਲਕੁਲ,
2: ਸੋ ਇਹ ਸਾਰੀ ਉਹੀ ਉਹੀ ਗੱਲ ਨੂੰ ਸੰਬੰਧਿਤ ਹੈ। ਉਸੇ ਤਰ੍ਹਾਂ ਸਾਡੇ ਸਰੀਰ ਦੇ ਕੋਈ ਵੀ ਛੋਟੀ ਮੋਟੀ ਵੀ ਘਟਨਾ ਵਾਪਰਦੀ ਹੈ, ਇਹ ਠੀਕ ਹੈ, ਸਾਡੀ ਸੈਂਸ ਉਹਨੂੰ ਮਹਿਸੂਸ ਕਰ ਸਕੇ ਜਾਂ ਨਾ ਕਰ ਸਕੇ,
1: ਪਰ
2: ਸਾਰੇ ਸਰੀਰ ਦੇ ਵਿੱਚ ਕੁਝ ਨਾ ਕੁਝ ਹਲਚਲ ਜ਼ਰੂਰ ਪੈਦਾ ਕਰਦੀ ਹੈ।
1: ਬਿਲਕੁਲ,
2: ਔਰ ਜਿਹੜੀ ਉਹ ਹਲਚਲ ਪੈਦਾ ਕਰਦੀ ਹੈ, ਇਹ ਹੁਣ ਸਾਡੀ ਸੈਂਸ ਦੇ ਉੱਪਰ ਡਿਪੈਂਡ ਕਰਦਾ ਆ ਕਿ ਅਸੀਂ ਕਿੰਨੀ ਬਰੀਕੀ ਨਾਲ ਉਸ ਦੀ ਸ਼ਨਾਖਤ ਕਰ ਸਕਦੇ ਹਾਂ।
1: ਬਿਲਕੁਲ,
2: ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ ਤੇ ਠੀਕ ਹੈ, ਵੱਡੇ ਪੈਮਾਨੇ ਤੇ ਤਬਦੀਲੀਆਂ ਆ ਗਈਆਂ, ਜਿਸ ਤਰ੍ਹਾਂ ਆਪਾਂ ਕਿਹਾ ਸੀ ਜੇ ਹਾਈਪੋਥਾਇਰੋਡਿਜ਼ਮ ਹੋ ਗਿਆ ਤੇ ਬੀਬੀਆਂ ਦੇ ਵਾਲ ਝੜਨੇ ਸ਼ੁਰੂ ਹੋ ਗਏ, ਜੇ ਹਾਰਮੋਨਲ ਇੰਬੈਲੈਂਸ ਈਸਟ੍ਰੋਜਨ ਪ੍ਰੋਜੈਸਟਰੋਨ ਦਾ ਹੋ ਗਿਆ ਤੇ ਮੂੰਹ ਦੇ ਉੱਪਰ ਕਿਲ ਸਿਆਹੀਆਂ ਆਉਣ ਨਿਕਲਣੇ ਸ਼ੁਰੂ ਹੋ ਗਏ, ਇਹ ਉਹ ਸਨ ਜਿਹੜੀਆਂ ਨਿਸ਼ਾਨੀਆਂ ਉਭਰ ਕੇ ਸਾਡੇ ਸਾਹਮਣੇ ਆਉਂਦੀਆਂ। ਪਰ ਕੁਝ ਇੱਕ ਐਸੀਆਂ ਨਿਸ਼ਾਨੀਆਂ ਨੇ ਜਿਹੜੀਆਂ ਥੋੜੀ ਜਿਹੀ ਬਰੀਕ ਨੇ, ਜਿਨ੍ਹਾਂ ਵਾਸਤੇ ਸਾਨੂੰ ਥੋੜਾ ਜਿਹਾ ਹੋਰ ਵਿਚਾਰ ਕਰਨ ਦੀ ਲੋੜ ਆ, ਪਰ ਹੁਣ ਤੋਂ ਪਹਿਲਾਂ ਇਹਨਾਂ ਦੀ ਸ਼ਨਾਖਤ ਹੋ ਚੁੱਕੀ ਹੈ, ਹੁਣ ਸਾਡੇ ਕੋਲ ਲਿਖਤ ਸਬੂਤ ਵੀ ਉਹਨਾਂ ਦੇ ਹੈਗੇ ਨੇ, ਔਰ ਹੁਣ ਅਸੀਂ ਉਹਨਾਂ ਨੂੰ ਵੈਰੀਫਾਈ ਵੀ ਕਰ ਚੁੱਕੇ ਹਾਂ। ਸੋ ਇਸ ਹਾਲਾਤ ਦੇ ਵਿੱਚ ਅਸੀਂ ਹੁਣ ਤੱਕ ਇਹ ਜਾਣਿਆ ਭਈ ਜੇ ਅੰਦਰ ਕੋਈ ਨੁਕਸ ਪੈ ਜਾਵੇ ਜਾਂ ਬਿਮਾਰੀ ਹੋ ਜਾਵੇ ਕਿਸੇ ਸਰੀਰ ਨੂੰ, ਤੇ ਉਹਦੇ ਪਹਿਲੇ ਮੁੱਢਲੇ ਕਾਰਨ ਕੀ ਸੀਗੇ, ਇਮਿਊਨਿਟੀ ਵੀਕ ਹੋ ਗਈ ਹੈ। ਇਮਿਊਨਿਟੀ ਕਿਵੇਂ ਕਿਵੇਂ ਵੀਕ ਹੋ ਗਈ ਹੈ, ਬਾਹਰੋਂ ਨਹੀਂ ਖੁਰਾਕ ਜਾ ਰਹੀ ਕਿ ਅੰਦਰ ਹਜ਼ਮ ਨਹੀਂ ਹੋ ਰਹੀ ਕਿ ਉਹਦਾ ਮੈਟਾਬੋਲਿਜ਼ਮ ਮੈਟਾਬੋਲਾਈਜੇਸ਼ਨ ਨਹੀਂ ਹੋ ਰਿਹਾ, ਇਹ ਸਾਡੇ ਕੋਲ ਪੈਮਾਨੇ ਹਨ ਇਹਨੂੰ ਜੱਜ ਕਰਨ ਦੇ, ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰਦੇ ਸਾਂ। ਫਿਰ ਦੂਸਰੀ ਗੱਲ ਆਪਾਂ ਇਹ ਕੀਤੀ ਸੀ ਵੀ ਭਾਈ ਇੰਡੋਕ੍ਰਾਈਨ ਸਿਸਟਮ, ਜਿਵੇਂ ਕਿਚਨ ਚ ਸਾਰਾ ਕੁਝ ਹੀ ਹੈਗਾ, ਲੇਕਿਨ ਮਾਚਿਸ ਦੀ ਤੀਲੀ ਹੈਣੀ, ਅੱਗ ਨਹੀਂ ਬਾਲਾਂਗੇ ਤਾਂ ਸਾਰਾ ਕੁਝ ਧਰਿਆ ਧਰਿਆ ਰਹਿ ਜਾਏਗਾ। ਇਸੇ ਤਰ੍ਹਾਂ ਹੀ ਇਹਨਾਂ ਸਾਰੇ ਕੰਮਾਂ ਕਾਰਾਂ ਦੇ ਵਿੱਚ ਕਰਦਿਆਂ ਹੋਇਆ ਜਿਹੜਾ ਗਾਰਬੇਜ ਪੈਦਾ ਹੋਣਾ, ਜੇ ਗਾਰਬੇਜ ਰਿਮੂਵ ਨਹੀਂ ਹੋਇਆ ਤੇ ਤਾਂ ਵੀ ਸਾਡੇ ਸਾਹਮਣੇ ਉਹਦੀਆਂ ਨਿਸ਼ਾਨੀਆਂ ਆ ਜਾਣਗੀਆਂ ਤੇ ਸਰੀਰ ਕੰਮ ਨਹੀਂ ਕਰੇਗਾ। ਸੋ ਇਹ ਤਿੰਨ ਮੁੱਖ ਕਾਰਨ ਆਪਾਂ ਲੱਭੇ ਸੀ ਜਿਹਦੀ ਪਿਛਲੀ ਪ੍ਰੋਗਰਾਮ ਦੇ ਵਿੱਚ ਸ਼ਨਾਖਤ ਅਸਾਂ ਕਰ ਦਿੱਤੀ ਸੀ। ਔਰ ਇਸੇ ਤਰ੍ਹਾਂ ਹੀ ਵੱਖ ਵੱਖ ਅੰਗਾਂ ਦੇ ਵਿੱਚ ਕਿਹੜੇ ਕਿਹੜੇ ਨੁਕਸ ਪੈ ਸਕਦੇ ਨੇ ਔਰ ਉਹਨਾਂ ਨੁਕਸਾਂ ਦੇ ਨਾਲ ਬਾਹਰ ਵਾਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਆ ਸਕਦੀਆਂ ਨੇ। ਹਾਲਾਂਕਿ ਆਪਾਂ ਪਹਿਲਾਂ ਪ੍ਰੋਗਰਾਮ ਇਹ ਕਰ ਚੁੱਕੇ ਹਾਂ ਜੇ ਕਿਡਨੀ ਚ ਹੋਵੇ ਤਾਂ, ਜੇ ਲਿਵਰ ਚ ਹੋਵੇ ਤਾਂ, ਜੇ ਅਲੱਗ ਅਲੱਗ ਅੰਗ ਹਾਰਟ ਚ ਹੁੰਦਾ ਤਾਂ, ਜੇ ਫੇਫੜਿਆਂ ਚ ਹੁੰਦਾ ਤਾਂ, ਉਹਦੀਆਂ ਬਹੁਤ ਸਾਰੀਆਂ ਸ਼ਨਾਖਤ ਦੀਆਂ ਨਿਸ਼ਾਨੀਆਂ ਅਸੀਂ ਮੋਟੀਆਂ ਮੋਟੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਹੁਣ ਤੱਕ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਲੱਬਿੰਗ ਨੇਲ ਸੀਗੇ, ਸਪੂਨ ਨੇਲ ਸੀਗੇ, ਬਲੈਮਿਸ਼ ਸਿਆਹੀਆਂ ਸੀਗੀਆਂ, ਜਾਂ ਤਿੱਤਰ ਬਿੱਤਰੇ ਸਪੋਟਸ ਸੀਗੇ। ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਕਰਕੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆ ਗਏ ਸਾਂ। ਅੱਜ ਮੈਂ ਸ਼ੁਰੂ ਕਰਨਾ ਚਾਹੁੰਦਾ ਹਾਂ ਵੀ ਇਹ ਹਿੱਟ ਐਂਡ ਟ੍ਰਾਇਲ ਮੈਥਡ ਨਾ ਕਹਾਂ ਵੀ ਮੈਂ ਪਹਿਲਾਂ ਲਿਵਰ ਦੀਆਂ ਦੱਸਦੀਆਂ ਜੀ, ਫਿਰ ਮੈਂ ਕਿਡਨੀ ਦੀਆਂ ਦੱਸਦੀਆਂ ਜੀ, ਫਿਰ ਵਿੱਚ ਰਲ ਮਿਲ ਕੇ ਸਾਰਾ ਕੁਛ ਮੋਟੇ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਤੁਸੀਂ ਵੇਖ ਸਕਦੇ ਹੋ ਸਾਰੇ ਵੇਖ ਸਕਦੇ ਹੋ, ਮੈਂ ਉਹਨਾਂ ਦੀ ਗੱਲ ਕੀਤੀ ਸੀਗੀ। ਇਹ ਨਹੀਂ, ਹੁਣ ਆਪਾਂ ਸਿਸਟਮੈਟਿਕ ਤੁਰਨਾ ਹੈਗਾ। ਸਿਸਟਮੈਟਿਕ ਤੁਰਨਾ ਹੈ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਸ਼ਾਨੀਆਂ ਵੇਖਣ ਦੀ ਕੋਸ਼ਿਸ਼ ਕਰਨੀ ਹੈ ਔਰ ਅਲੱਗ ਅਲੱਗ ਵੇਖਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਸਰੀਰ ਨੂੰ ਅਸੀਂ ਵੰਡਿਆ ਸੀ ਨਾ ਅਲੱਗ ਅਲੱਗ ਭਾਗਾਂ ਚ, ਇੱਕ ਹੈਡ ਐਂਡ ਨੈਕ ਹੋ ਗਿਆ, ਇੱਕ ਚੈਸਟ ਹੋ ਗਈ, ਇੱਕ ਐਬਡਾਮਨ ਹੋ ਗਿਆ, ਫਿਰ ਐਬਡਾਮਨ ਦੇ ਵੀ ਦੋ ਹਿੱਸੇ ਹੋ ਗਏ, ਐਬਡਾਮਨ ਪ੍ਰੋਪਰ ਹੋ ਗਿਆ ਤੇ ਪੈਲਵਿਕ ਏਰੀਆ ਹੋ ਗਿਆ, ਫਿਰ ਲੱਤਾਂ ਬਾਹਾਂ ਦੀ ਗੱਲ ਆ ਗਈ। ਸੋ ਇਹ ਸਾਰੀਆਂ ਇੱਕ ਇਸੇ ਤਰ੍ਹਾਂ ਸਿਸਟਮੈਟਿਕਲੀ, ਜੇ ਇਹਨਾਂ ਦੇ ਅੰਦਰ ਕੋਈ ਨੁਕਸ ਪੈਂਦਾ ਹੈ, ਮੰਨ ਲਓ ਐਗਜਾਮਪਲ ਦੇ ਤੌਰ ਤੇ ਮੈਂ ਦੱਸਦਾ ਹੀ ਜਾਵਾਂ ਕਿ ਵੈਰੀ ਗੁੱਡ ਵੇਨਸ ਹੁੰਦੀਆਂ ਨੇ, ਹੁਣ ਵੈਰੀ ਗੁੱਡ ਵੇਨਸ ਭਾਈ ਕਿਉਂ ਹੋ ਗਈਆਂ, ਬਾਕੀ ਸਾਰੀਆਂ ਨਾਰਮਲ ਖੂਨ ਸਪਲਾਈ ਕਰੀ ਜਾਂਦੀਆਂ ਨੇ, ਆਵਾਜਾਈ ਟ੍ਰੈਫਿਕ ਚੱਲ ਰਹੀ ਹੈ, ਇਹ ਤੋਂ ਬਾਹਰ ਨੂੰ ਨਿਕਲ ਆਈਆਂ ਹਨ। ਹਾਂਜੀ, ਸੋ ਇਹਦਾ ਮਤਲਬ ਅੰਦਰ ਕੁਝ ਨੁਕਸ ਪਿਆ ਹੈ ਨਾ, ਅੰਦਰ ਕਿਹੜੀ ਵੇਨ ਆ, ਸੈਫਰਸ ਵੇਨ ਆ, ਉਹਦੇ ਚ ਕੀ ਬਲੋਕੇਜ ਆ ਸਕਦੀ ਹੈ, ਉਹਦਾ ਚਲਨ ਕੀ ਹੈਗਾ ਆ, ਕਿਉਂ ਉਹਦੇ ਵਿੱਚ ਬਲੋਕੇਜ ਆ ਗਈ, ਕਿਉਂ ਬਾਰ ਬਾਰ ਪ੍ਰੈਸ਼ਰ ਵੱਧ ਕੇ ਬਰੀਕ ਨਾੜੀਆਂ ਉੱਪਰ ਆਈਆਂ, ਮੇਰੇ ਕਹਿਣ ਤੋਂ ਭਾਵ ਇਸ ਤਰ੍ਹਾਂ ਕਰਕੇ ਹੁਣ ਮੈਂ ਇੱਕ ਇੱਕ ਅੰਗ ਨੂੰ ਲੈ ਕੇ ਤੁਰਾਂਗਾ ਤੇ ਇੱਕ ਇੱਕ ਅੰਗ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਬਾਹਰ ਵਾਲੇ ਪਾਸੇ ਨਿਸ਼ਾਨੀਆਂ ਕੀ ਪੈਦਾ ਹੁੰਦੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ। ਠੀਕ ਹੈ ਜੀ, ਪਹਿਲਾਂ ਸ਼ੁਰੂ ਕਰਦੇ ਹਾਂ, ਸਿਰ ਤੋਂ ਸ਼ੁਰੂ ਕਰ ਲੈਂਦੇ ਹਾਂ। ਸਿਰ ਹੈਡ ਬ੍ਰੇਨ, ਸਿਰ ਦੀ ਜਿਹੜੀ ਬਣਤਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਹਦੀਆਂ ਸੱਤ ਹੱਡੀਆਂ ਹੈਗੀਆਂ ਨੇ, ਉਹਦੇ ਵਾਲੇ ਪਾਸੇ ਮੈਂ ਨਾ ਜਾਵਾਂ ਕਿਉਂਕਿ ਵਾਰ ਵਾਰ ਮੈਂ ਉਹਦੀ ਜਿਹੜੀ ਡਿਸਕ੍ਰਿਪਸ਼ਨ ਤੁਹਾਨੂੰ ਦੇ ਚੁੱਕਿਆ ਹਾਂ, ਪਰਾਈਟਲ, ਆਕਸੀਪੀਟਲ, ਸਫੇਨੋਇਡ ਵਗੈਰਾ, ਉਹ ਫਿਰ ਆਪਾਂ ਉਹ ਜਾਵਾਂਗੇ। ਮੈਂ ਕੇਵਲ ਦੱਸਾਂ ਕਿ ਹੁਣ ਇਸ ਖੋਪੜੀ ਦੇ ਅੰਦਰ ਅਸੀਂ ਵੇਖਦੇ ਹਾਂ ਵੀ ਜੋ ਜੋ ਵੀ ਚੀਜ਼ਾਂ ਹੈਗੀਆਂ ਨੇ, ਅਗਰ ਉਹਨਾਂ ਵਿੱਚ ਸਮੁੱਚੇ ਤੌਰ ਤੇ ਮੈਂ ਉਹਨਾਂ ਅੰਗਾਂ ਬਾਰੇ ਵੀ ਜਾਣਾ ਹੈਗਾ ਕਿ ਜੇ ਸੈਰੇਬ੍ਰਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਸੈਰੀਬੇਲਮ ਚ ਫਰਕ ਪੈ ਗਿਆ ਤੇ ਕੀ ਹੋਊਗਾ, ਜੇ ਪੌਂਸ ਜਾਂ ਮਡੂਲਾ ਬਲੌਂਗਾ ਚ ਫਰਕ ਪੈ ਗਿਆ ਤੇ ਕੀ ਹੋਊਗਾ, ਇਹ ਵੀ ਮੈਂ ਦੱਸਣੀਆਂ ਨੇ ਗੱਲਾਂ। ਪਰ ਮੈਂ ਹੁਣ ਅਜੇ ਓਵਰਆਲ ਚੱਲ ਰਿਹਾ ਕਿਉਂਕਿ ਬਹੁਤ ਵੱਡਾ ਸਮੁੰਦਰ ਹੈ ਚੀਮਾ ਸਾਹਿਬ, ਮੈਂ ਜਿਵੇਂ ਤੁਹਾਨੂੰ ਦੱਸਿਆ ਨਾ, ਜੇ ਬਰੀਕੀ ਨਾਲ ਹੌਲੀ ਹੌਲੀ ਕਰਕੇ ਤੁਸੀਂ ਤੁਰੇ ਜਾਓਗੇ, ਸੁਹਾਗਾ ਫੇਰ ਤੇ ਤੁਰੇ ਜਾਓਗੇ ਤੇ ਬੜੀਆਂ ਗੱਲਾਂ ਨਵੀਆਂ ਤੁਹਾਡੇ ਸਾਹਮਣੇ ਆਉਣਗੀਆਂ।
1: ਬਿਲਕੁਲ,
2: ਉਸੇ ਮੁਤਾਬਕ ਹੀ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਰ ਰਿਹਾ ਵੀ ਮੈਂ ਮੋਟੇ ਤੌਰ ਤੇ ਅਗਰ ਬ੍ਰੇਨ ਵਿੱਚ ਕੋਈ ਵੀ ਚੇਂਜਸ ਆਉਂਦੀ ਹੈ, ਅਗਰ ਬ੍ਰੇਨ ਦੇ ਵਿੱਚ ਜਿਹੜਾ ਖੋਪੜੀ ਦੇ ਵਿੱਚ ਰੱਖੇ ਹੋਏ ਨੇ ਜਿੰਨੇ ਵੀ ਅੰਗ ਨੇ ਉਹਨਾਂ ਵਿੱਚੋਂ ਕਿਸੇ ਦੇ ਵਿੱਚ ਵੀ ਕੁਝ ਵੀ ਵਿਕਾਰ ਪੈਦਾ ਹੋ ਜਾਂਦਾ ਆ, ਚਾਹੇ ਸੱਟ ਚੋਟ ਲੱਗ ਕੇ, ਚਾਹੇ ਉਹਦੇ ਇੰਟਰਨਲ ਕਿਸੇ ਖਰਾਬੀ ਦੇ ਕਰਕੇ, ਤਾਂ ਉਸ ਹਿਸਾਬ ਤੇ ਸਾਡੇ ਕੋਲ ਜਿਹੜੀਆਂ ਬਾਹਰੀ ਨਿਸ਼ਾਨੀਆਂ ਆਉਂਦੀਆਂ ਨੇ ਮੈਂ ਉਹਨਾਂ ਦੀ ਸ਼ਨਾਖਤ ਕਰਾਂ। ਤੇ ਸਭ ਤੋਂ ਪਹਿਲੀ ਗੱਲ ਜਿਹਨੂੰ ਅਸੀਂ ਇਮੀਡੀਏਟ ਸਾਈਨਸ ਕਹਿੰਦੇ ਹਾਂ, ਤੁਹਾਨੂੰ ਲੱਗ ਗਈ ਆ ਜਾਂ ਹੈਮਰੇਜ ਹੋ ਗਿਆ ਆ, ਕਿਉਂ ਟਿਊਮਰ ਤਾਂ ਇੱਕੇ ਵਾਰ ਨਹੀਂ ਨਾ ਪੈਦਾ ਹੋ ਜਾਂਦਾ, ਟਿਊਮਰ ਦੇ ਹੌਲੀ ਹੌਲੀ ਵਧਣਾ ਸ਼ੁਰੂ ਹੁੰਦਾ, ਉਹ ਨਿਸ਼ਾਨੀਆਂ ਹੌਲੀ ਹੌਲੀ ਹੁੰਦੀਆਂ ਨੇ, ਪਰ ਇਮੀਡੀਏਟ ਹੋਣ ਵਾਲੀਆਂ ਗੱਲਾਂ ਨੇ, ਸੱਟ ਲੱਗ ਗਈ ਹੈ, ਅੰਦਰ ਬਲੀਡਿੰਗ ਹੋ ਗਈ ਹੈ, ਅੰਦਰ ਕਿਤੇ ਰੈਪਚਰ ਹੋ ਗਿਆ ਆ, ਔਰ ਇਹ ਸਾਰੀਆਂ ਗੱਲਾਂ ਉਹਨਾਂ ਦੇ ਅਲੱਗ ਅਲੱਗ ਨਾਂ ਨੇ, ਉਹਨਾਂ ਨੂੰ ਫਿਰ ਆਪਾਂ ਡਿਸਕਸ ਕਰਾਂਗੇ, ਸਭ ਆਰਗਨੋਇਡ ਹੈਮਰੇਜ ਹੁੰਦਾ ਕੀ ਹੁੰਦਾ ਹੈ, ਮੈਨਿੰਜਾਈਟਿਸ ਕੀ ਹੁੰਦੀ ਹੈ, ਸਾਰੀਆਂ ਗੱਲਾਂ ਕਰਾਂਗੇ। ਪਰ ਅੰਦਰ ਕੁਝ ਵੀ ਚੇਂਜ ਆ ਗਈ ਹੈ ਤੇ ਉਹਦੀਆਂ ਇਮੀਡੀਏਟ ਨਿਸ਼ਾਨੀਆਂ ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਬੰਦਾ ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਨਹੀਂ ਖੋਲ ਸਕਦਾ, ਅੱਖਾਂ ਦੇ ਬਰਵੱਟੇ ਜਿਹੜੇ ਨੇ ਉਹ ਹੇਠਾਂ ਡਿੱਗ ਪੈਂਦੇ ਨੇ, ਡ੍ਰੋਪਿੰਗ ਆਫ ਆਈਲਿਡਸ। ਹਾਂਜੀ, ਤੇ ਉਹਦੇ ਕਰਕੇ ਜੇ ਡਾਕਟਰ ਨੇ ਜਾਂ ਤੁਸੀਂ ਉਹਨੂੰ ਚੈੱਕ ਹੀ ਕਰਨਾ, ਤੁਸੀਂ ਕਹਿ ਉਹਨੂੰ ਪੁੱਛਿਆ ਹੈਗਾ, ਨਾਂ ਲਿਆ ਕਿ ਬੁਲਾਇਆ ਉਹਨੂੰ, ਬੋਲਦਾ ਪਿਆ ਆ, ਪਰ ਅਲਟੀਮੇਟਲੀ ਉਹ ਅੱਖ ਨਹੀਂ ਖੋਲ ਕੇ ਉਹਨੇ ਤੁਹਾਡੇ ਲਈ ਵੇਖਿਆ ਨੀ, ਜੇ ਕਿਸੇ ਨੂੰ ਬੁਲਾਓ ਤੇ ਉਹ ਅੱਖ ਖੋਲ ਕੇ ਵੇਂਦਾ ਨਾ ਵੀ ਫਲਾਣਾ ਸਿੰਘ ਆ ਗਿਆ।
1: ਬਿਲਕੁਲ,
2: ਅੱਖ ਨਹੀਂ ਖੋਲ ਕੇ ਵੇਂਦਾ ਤੇ ਫੇਰ ਤੁਸੀਂ ਜਦੋਂ ਉਹਦੀ ਅੱਖ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਦੇ ਹੋ ਤੇ ਵੇਖਦੇ ਹੋ, ਜਿਹੜਾ ਉਹਦਾ ਕਾਲਾ ਹਿੱਸਾ ਹੈ ਨਾ, ਇੱਕ ਤਾਂ ਬਾਹਰਲਾ ਹਿੱਸਾ ਜਿਹਨੂੰ ਕੰਜਕਟਾਈਵਾ ਦੂਜੇ ਰੰਗ ਦਾ, ਇੱਕ ਹੁੰਦਾ ਗੋਲ ਵਿੱਚ ਵਿਚਕਾਰਲਾ ਹਿੱਸਾ, ਵਾਲਾ ਹਿੱਸਾ, ਇੱਕ ਖਿੜਕੀ ਵਾਲਾ ਹਿੱਸਾ। ਹਾਂਜੀ, ਉਸ ਥਾਂ ਦੇ ਉੱਪਰ ਉਹ ਜਿਹੜਾ ਕਾਲਾ ਘੇਰਾ ਆ, ਉਹਦੇ ਕਾਲੇ ਘੇਰੇ ਦੇ ਵਿੱਚ ਵੀ ਇੱਕ ਛੋਟਾ ਜਿਹਾ ਖਿੜਕੀ ਹੈਗੀ ਹੈ।
1: ਹਾਂਜੀ, ਨਿੱਕੀ ਜਿਹੀ ਬਿਲਕੁਲ
2: ਪਿਊਪਲਸ। ਹਾਂਜੀ, ਪਿਊਪਲਸ ਜਿਹੜੇ ਨੇ ਉਹ ਡਾਇਲੇਟ ਕਰ ਜਾਂਦੇ ਨੇ, ਡਾਇਲੇਟ ਕਰ ਜਾਂਦੇ ਨੇ ਕਿਉਂਕਿ ਉਹਦਾ ਪਿਛਲੇ ਪਾਸੇ ਆਪਟਿਕ ਨਰਵ ਨੇ ਕੰਟਰੋਲ ਕਰਨਾ, ਉਹ ਕੰਟਰੋਲ ਨਹੀਂ ਕਰ ਰਹੀ, ਚੌੜੇ ਹੋ ਗਏ, ਜਿਵੇਂ ਢਿੱਲੇ ਹੋ ਗਏ। ਮਾਸਪੇਸ਼ੀਆਂ ਕੱਸੀਆਂ ਹੋਈਆਂ ਨੇ ਤੇ ਲੱਤਾਂ ਬਾਹਾਂ ਠੀਕ ਨੇ, ਤੇ ਜੇ ਮਾਸਪੇਸ਼ੀਆਂ ਕੱਸੀਆਂ ਨਾ ਰਹਿਣ ਤੇ ਲੱਤਾਂ ਬਾਹਾਂ ਲੁੜਕ ਜਾਂਦੀਆਂ ਕਿਸੇ ਪਾਸੇ। ਇਸੇ ਤਰ੍ਹਾਂ ਹੀ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਹੋਏਗੀ ਉਹ ਅਸੀਂ ਅੱਖਾਂ ਚ ਵੇਖਾਂਗੇ, ਭਾਈ ਅੱਖਾਂ ਖੋਲ ਨਹੀਂ ਸਕਦਾ ਬੰਦਾ, ਤੁਸੀਂ ਆਪ ਹੀ ਹੱਥਾਂ ਨਾਲ ਉਂਗਲਾਂ ਨਾਲ ਅੱਖਾਂ ਖੋਲਣੀਆਂ ਨੇ। ਦੂਸਰੀ ਗੱਲ, ਜਦੋਂ ਤੁਸੀਂ ਅੱਖਾਂ ਖੋਲ ਕੇ ਉਹਦੇ ਵੇਖੋਗੇ ਤੇ ਜਿਹੜਾ ਆਈ ਓਰਬਿਟ ਹੈਗਾ ਆ ਉਹ ਡਾਇਲੇਟ ਕਰ ਗਿਆ ਹੈ, ਚੌੜਾ ਹੋ ਗਿਆ, ਆਮ ਨਾਲੋਂ ਬਹੁਤਾ ਜ਼ਿਆਦਾ ਚੌੜਾ ਹੋ ਗਿਆ। ਦੂਸਰੀ ਗੱਲ, ਤੁਸੀਂ ਇਹ ਵੇਖੋਗੇ ਵੀ ਆਮ ਤੌਰ ਤੇ ਅਸੀਂ ਆਪਣੀ ਅੱਖ ਨੂੰ ਵੀ ਵੇਖੀਏ, ਜਾਂ ਤੁਸੀਂ ਵੇਖਿਆ ਨਾ ਡਾਕਟਰ ਹਸਪਤਾਲਾਂ ਦੇ ਵਿੱਚ ਟਾਰਚ ਲੈ ਕੇ ਨਾ ਤੇ ਅੱਖ ਦੇ ਉੱਤੇ ਮਾਰ ਕੇ ਵੇਖਦੇ ਨੇ, ਸੈਂਸਿਟੀਵਿਟੀ ਵੇਖਦੇ ਆ ਉਹਦੇ, ਔਰ ਜਦੋਂ ਉਹ ਸੈਂਸਿਟੀਵਿਟੀ ਵੇਖਦੇ ਆ ਨਾ ਤੇ ਉਹਦੇ ਵਿੱਚ ਇਹ ਜਿਹੜਾ ਸਾਡਾ ਪਿਊਪਲਸ ਵਾਲਾ ਪੋਰਸ਼ਨ ਹੈ ਨਾ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ, ਇਹ ਡਾਇਲੇਟ ਵੀ ਹੁੰਦਾ, ਇਹ ਸੁੰਗੜਦਾ ਵੀ ਹੈ। ਲੇਕਿਨ ਜਦੋਂ ਕਿਸੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ, ਸਿਰ ਦੇ ਅੰਦਰ ਕੋਈ ਚੇਂਜਸ ਹੋ ਗਈ ਹੈ, ਸਿਰ ਦੇ ਅੰਦਰ ਕੋਈ ਖੂਨ ਪੈ ਗਿਆ, ਕੁਝ ਵੀ ਅਗਰ ਹੋ ਗਿਆ ਆ, ਤਾਂ ਉਹਦੇ ਨਾਲ ਇਹ ਜਿਹੜੀ ਸੈਂਸਿਟੀਵਿਟੀ ਹੈ ਇਹ ਘੱਟ ਜਾਏਗੀ ਜਾਂ ਖਤਮ ਹੋ ਜਾਏਗੀ। ਲਾਈਟ ਮਾਰੀ ਆ ਉਸ ਪਿਊਪਲ ਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਕਹਿੰਦੇ ਨੇ ਕਿਸੇ ਨੇ ਅਫੀਮ ਖਾਧੀ ਹੋਵੇ ਨਾ ਤੇ ਉਹ ਕਹਿੰਦੇ ਯਾਰ ਇਹਦੀ ਅੱਖ ਬੜੀ ਖੜੀ ਹੋਈ ਹੈ, ਹੈਂ
1: ਹਾਂਜੀ,
2: ਉਹ ਅੱਖ ਖੜੀ ਵਾਲੀ ਗੱਲ ਹੋ ਜਾਂਦੀਆਂ ਨੇ। ਪਰ ਅੱਖ ਖੜੀ ਦੇ ਨਾਲ ਕੀ ਹੈ, ਪਿਊਪਲ ਕੰਟ੍ਰੈਕਟ ਕਰਦਾ ਹੈ। ਮੈਂ ਇੱਥੇ ਕੀ ਕਹਿ ਰਿਹਾ ਹਾਂ, ਪਿਊਪਲ ਡਾਇਲੇਟ ਕਰਦਾ ਹੈ, ਪਿਊਪਲ ਜਿਹੜਾ ਆ ਉਹ ਡਾਇਲੇਟ ਹੋ ਗਿਆ ਹੈਗਾ ਆ, ਤੇ ਹੁਣ ਉਹਦੀ ਨਜ਼ਰ ਵੀ ਜਿਹੜੀ ਹੈ ਉਹ ਨਾਰਮਲ ਨਹੀਂ ਰਹਿਣੀ, ਨਜ਼ਰ ਧੁੰਦਰੀ ਵੀ ਹੋ ਸਕਦੀ ਹੈ, ਨਜ਼ਰ ਜਾ ਵੀ ਸਕਦੀ ਹੈ, ਨਜ਼ਰ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਕਿਸੇ ਪਾਸੇ ਕੰਟੈਕਟ ਕੀਤਾ, ਕਿਸੇ ਪਾਸੇ ਡਾਇਲੇਟ ਹੋਇਆ, ਤੇ ਕਿਸੇ ਨੂੰ ਆਬਜੈਕਟ ਦਾ ਜਿਹੜਾ ਬਾਹਰੋਂ ਉਹ ਵੇਖ ਰਿਹਾ ਚੀਜ਼ ਉਹਨੂੰ ਆਬਜੈਕਟ ਕਹਿੰਦੇ ਆ, ਆਬਜੈਕਟ ਦਾ ਉੱਪਰ ਵਾਲਾ ਹਿੱਸਾ ਜਾਂ ਥੱਲੇ ਵਾਲਾ ਹਿੱਸਾ ਜਾਂ ਸੱਜੇ ਵਾਲਾ ਹਿੱਸਾ ਜਾਂ ਖੱਬੇ ਵਾਲਾ ਹਿੱਸਾ ਉਹਨੂੰ ਦਿਖਾਈ ਨਹੀਂ ਦੇ ਰਿਹਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਹ ਅੱਖ ਦੇ ਵਿੱਚ ਸਾਈਨ ਹੋਣਗੇ। ਦੂਸਰੇ ਸਾਈਨ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਜੀ ਰਿਹਾ ਮੂੰਹ ਦੀ, ਤੁਸੀਂ ਦੇਖੋਗੇ ਕਿ ਉਹਨੂੰ ਤੁਸੀਂ ਬੋਲਣ ਵਾਸਤੇ ਕਹਿੰਦੇ ਹੋ ਤੇ ਉਹਦੇ ਤੋਂ ਪਹਿਲੀ ਤੇ ਗੱਲ ਬੋਲਿਆ ਨਹੀਂ ਜਾਂਦਾ, ਜੇ ਜ਼ੋਰ ਲਾ ਕੇ ਪੁੱਛਦੇ ਹੋ ਵੀ ਸੁਣਾ ਕੀ ਆ ਰਿਹਾ ਤੇ ਜੋ ਕੁਛ ਉਹਨੇ ਦੱਸਿਆ ਤੁਹਾਨੂੰ ਪਤਾ ਨਹੀਂ ਲੱਗਣਾ, ਬੈਬਲਿੰਗ ਵਾਇਸ ਹਾਂਜੀ, ਕੁਝ ਤਰ੍ਹਾਂ ਦੀ ਬੋਲੀ ਹੋਏਗੀ ਕਿ ਉਹਦੀ ਗੱਲ ਨੂੰ ਤੁਸੀਂ ਸਮਝ ਨਹੀਂ ਸਕੋਗੇ ਵੀ ਉਹ ਕੀ ਕਹਿ ਰਿਹਾ ਹੈਗਾ। ਹਾਂਜੀ, ਤੀਸਰੀ ਗੱਲ, ਇਸ ਅੱਖਾਂ ਦੇ ਵਿੱਚ ਤੇ ਜੀਭ ਦੇ ਵਿੱਚ ਅੱਖਾਂ ਦੇ ਹੇਠਾਂ ਤੁਹਾਨੂੰ ਬਬਲਸ ਬਣੇ ਹੋਏ ਦਿਖਾਈ ਦੇਣਗੇ, ਜਿਵੇਂ ਪਾਣੀ ਦਾ ਥੈਲਾ ਭਰ ਕੇ ਰੱਖਿਆ, ਤਾਂ ਬਹੁਤ ਸਾਰੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਵਗੈਰਾ ਹੁੰਦਾ ਜਾਂ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਨਾ, ਤੇ ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਇਹਨਾਂ ਥਾਵਾਂ ਤੇ ਬਬਲ ਜੇ ਬਣੇ ਹੁੰਦੇ ਨੇ, ਜਿਵੇਂ ਪਾਣੀ ਭਰ ਕੇ ਲਿਫਾਫੇ ਹੇਠਾਂ ਲਟਕਾਏ ਹੁੰਦੇ, ਕਾਫੀ ਇੰਡੀਕੇਟ ਕਰਦੇ ਨੇ ਵੀ ਇਹਦੇ ਬ੍ਰੇਨ ਵਿੱਚ ਕੋਈ ਨੁਕਸ ਹੋਵੇ, ਜਿਹੜਾ ਪਹਿਲਾਂ ਤਾਂ ਕਦੇ ਨੀ ਸੀਗਾ। ਜੇ ਬਲੱਡ ਪ੍ਰੈਸ਼ਰ ਹੈ ਤੇ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਨੂੰ ਹਾਰਟ ਦੀ ਪ੍ਰੋਬਲਮ ਸੀ ਤਾਂ ਪਹਿਲਾਂ ਵੀ ਦਿਸਦਾ ਹੋਊਗਾ, ਜੇ ਉਹਦੀ ਕਿਡਨੀ ਦੀ ਪ੍ਰੋਬਲਮ ਸੀ ਤੇ ਪਹਿਲਾਂ ਵੀ ਪਤਾ ਲੱਗਦਾ ਹੋਊਗਾ। ਪਰ ਇਹ ਸਡਨ ਹੋਣ ਵਾਲੀਆਂ ਜਿਹੜੀਆਂ ਗੱਲਾਂ ਨੇ, ਮੈਂ ਉਹਦੀ ਗੱਲ ਕਰ ਰਿਹਾ ਕਿ ਇਮੀਡੀਏਟ ਬ੍ਰੇਨ ਦੇ ਵਿੱਚ ਕੋਈ ਚੇਂਜਸ ਆ ਗਈ ਹੈ ਤੇ ਉਹਦੇ ਵਿੱਚ ਇਹ ਸ਼ਨਾਖਤ ਤੁਸੀਂ ਕਰਨੀ ਹੈ ਵੀ ਅੱਖਾਂ ਦੇ ਹੇਠਾਂ ਇਸੇ ਤਰ੍ਹਾਂ ਦੇ ਥੈਲੇ ਜੇ ਪਾਣੀ ਦੇ ਲਟਕ ਗਏ ਤੇ ਉਹਦੇ ਚ ਐਂ ਲੱਗਦਾ ਜਿਵੇਂ ਪਾਣੀ ਭਰਿਆ ਹੋਇਆ। ਉਸ ਤੋਂ ਬਾਅਦ ਅੱਖਾਂ ਦੇ ਚਾਰ ਚੁਫੇਰੇ ਹੀ ਇੱਕ ਇਸ ਤਰ੍ਹਾਂ ਦੀ ਝਰੀਟਾਂ ਪਈਆਂ, ਪੰਜਾਬੀ ਚ ਤੁਸੀਂ ਝਰੀਟਾਂ ਹੀ ਇਹਨੂੰ ਕਹਿ ਸਕਦੇ ਹੋ, ਘਰੂੰਡ ਮਾਰੇ ਹੁੰਦੇ ਨੇ ਜਿਵੇਂ ਗਲੜ ਪੈਣਾ ਕੋਈ ਆਦਮੀ, ਘਰੂੰਡ ਵੱਜਦੇ ਆ ਤੇ ਇਹਨੂੰ ਬੈਟਲ ਸਾਇੰਸ ਕਹਿੰਦੇ। ਵੈਸੇ ਤਾਂ ਨਾ ਹੀ ਉਹਦਾ ਡਾਕਟਰ ਨੇ ਇਸ ਤਰ੍ਹਾਂ ਦਾ ਰੱਖ ਦਿੱਤਾ, ਇਹਨੂੰ ਕਹਿੰਦੇ ਬੈਟਲ ਸਾਇੰਸ ਵੀ ਕਿਸੇ ਦੇ ਚਿਹਰੇ ਤੇ ਤੁਸੀਂ ਨੋਹਾਂ ਦੇ ਨਾਲ ਖਰੂੰਡ ਮਾਰ ਦਿੱਤੇ, ਖਾਸ ਤੌਰ ਤੇ ਉਹ ਜਿਹੜੇ ਅੱਖਾਂ ਦੇ ਦੁਆਲੇ ਤੁਹਾਨੂੰ ਇਸ ਤਰ੍ਹਾਂ ਦੀਆਂ ਲਕੀਰਾਂ ਦਿਸਣਗੀਆਂ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਇਹ ਬਲੂਇਸ਼ ਕਲਰ ਦੀਆਂ ਲਕੀਰਾਂ ਹੋਣਗੀਆਂ, ਜਿਵੇਂ ਖੂਨ ਖਤਮ ਹੋ ਗਿਆ, ਪਹਿਲਾਂ ਲਾਲ ਹੋਈਆਂ ਸੀ ਫਿਰ ਉਸ ਤੋਂ ਬਾਅਦ ਬਲੂਨੇਸ਼ਨ ਵਿੱਚ ਆ ਗਈ, ਆਕਸੀਜਨ ਚੂਸ ਲਈ ਗਈ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਲਕੀਰਾਂ ਤੁਹਾਨੂੰ ਇਹ ਦਿਖਾਈ ਦੇਣਗੀਆਂ ਚਿਹਰੇ ਦੇ ਵਿੱਚ, ਜਿਹੜੀਆਂ ਇਹ ਸਾਬਤ ਕਰਨਗੀਆਂ ਵੀ ਹਾਂ ਇਹ ਇਹਦੇ ਅੰਦਰ ਬ੍ਰੇਨ ਦੇ ਵਿੱਚ ਕੋਈ ਨਾ ਕੋਈ ਨੁਕਸ ਹੋ ਰਿਹਾ। ਅਗਲੀ ਵੱਡੀ ਗੱਲ ਜਿਹੜੀ ਆਮ ਤੌਰ ਤੇ ਹੁੰਦੀ ਹੈ ਕਿ ਜਿਹਨੂੰ ਬ੍ਰੇਨ ਦੇ ਵਿੱਚ ਕੋਈ ਭਾਵੇਂ ਸੱਟ ਹੀ ਲੱਗੀ ਹੋਵੇ, ਭਾਵੇਂ ਛੱਤ ਤੋਂ ਥੱਲੇ ਡਿੱਗਿਆ ਹੋਵੇ ਸਿਰ ਪਰ ਨਹੀਂ ਜਾਂ ਕਿਸੇ ਤਰ੍ਹਾਂ ਵੀ ਵੱਜਿਆ ਹੋਵੇ, ਉਹਨੂੰ ਸੀਜ਼ਰ ਦੌਰੇ ਪੈਣੇ ਜਿਹਨੂੰ ਕਹਿੰਦੇ ਆ ਪੰਜਾਬੀ, ਦੌਰੇ ਪੈਣੇ ਸ਼ੁਰੂ ਹੋ ਜਾਣਗੇ ਜਾਂ ਦੌਰਾ ਪੈ ਗਿਆ ਹੋਏਗਾ ਜਦੋਂ ਤੁਸੀਂ ਉਸ ਨੂੰ ਵੇਖੋਗੇ। ਸਡਨ ਅਨਕੰਟਰੋਲਡ ਮੂਵਮੈਂਟ ਆਫ ਦੀ ਮਸਲ, ਇਹਨੂੰ ਇਹ ਸਮਝਦੇ ਆਪਾਂ, ਠੀਕ ਹੈ, ਉਹਨੂੰ ਅਸੀਂ ਦੌਰੇ ਕਹਿੰਦੇ ਹਾਂ। ਜਰਕਿੰਗ ਵਗੈਰਾ, ਫਿਟਸ ਵਗੈਰਾ, ਇਹ ਇੰਡੀਕੇਟ ਕਰਦੇ ਨੇ ਵੀ ਕਿਸੇ ਨਾ ਕਿਸੇ ਥਾਂ ਤੇ ਕੁਝ ਨਾ ਕੋਈ ਫ੍ਰੈਕਚਰ, ਕੁਝ ਨਾ ਕੁਝ ਟੁੱਟ ਭੱਜ ਅੰਦਰ ਬ੍ਰੇਨ ਦੇ ਵਿੱਚ ਹੋ ਗਈ ਹੈ। ਇਸ ਦੇ ਨਾਲ ਹੀ ਜਦੋਂ ਵੀ ਸਿਰ ਦੇ ਵਿੱਚ ਕੋਈ ਐਸੀ ਕੰਡੀਸ਼ਨ ਹੁੰਦੀ ਹੈ ਉਹਦੇ ਨਾਲ ਉਲਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 12 ਪੇਅਰਸ ਆਫ ਕ੍ਰੈਨੀਅਲ ਨਰਵਸ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸਾਰੇ ਸਰੋਤਿਆਂ ਨੂੰ ਪਤਾ ਹੋਏਗਾ, ਔਰ ਉਹਨਾਂ ਦੇ ਵਿੱਚੋਂ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਆ ਉਹ ਸਾਡੇ ਹਾਰਟ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਬੇਸ ਆਫ ਦੀ ਸਟੋਮਿਕ ਨੂੰ ਵੀ ਸਪਲਾਈ ਕਰਦੀ ਆ, ਉਹ ਸਾਡੇ ਇੰਟਸਟਾਈਨਲ ਖਾਸ ਤੌਰ ਤੇ ਅਪੈਂਡਿਕਸ ਤੱਕ ਉਹਦਾ ਉਹਦੀ ਮਾਰ ਹੈਗੀ ਆ, ਉੱਥੋਂ ਤੱਕ ਉਹ ਕੰਟਰੋਲ ਕਰਦੀ ਹੈ। ਬਹੁਤ ਵੱਡਾ ਏਰੀਆ ਹੈਗਾ, ਲੌਂਗੈਸਟ ਨਰਵ ਅਸੀਂ ਨੂੰ ਸਮਝਦੇ ਹਾਂ ਸਾਡੀ, ਉਹ ਜਿਹੜੀ 10th ਕ੍ਰੈਨੀਅਲ ਨਰਵ ਹੈਗੀ ਹੈ ਬਹੁਤ ਸਾਰੇ ਆਰਗਨਾਂ ਨੂੰ ਉਹ ਟੈਸਟ ਕਰਦੀ ਹੈ, ਤੇ ਜਦੋਂ ਸਾਰੇ ਬ੍ਰੇਨ ਮੰਡਲ ਦੇ ਵਿੱਚ ਸਾਰੇ ਛੱਪੜ ਦੇ ਵਿੱਚ ਪੌਂਡ ਦੇ ਵਿੱਚ ਕੋਈ ਖਰਾਬੀ ਆ ਗਈ, ਕਿਸੇ ਨੇ ਰੋੜੀ ਮਾਰ ਦਿੱਤੀ, ਤੇ ਉਹਦੇ ਨਾਲ ਇਹ 10th ਕ੍ਰੈਨੀਅਲ ਦੇ ਨਰਵ ਦੇ ਵਿੱਚ ਸ਼ਾਮਲ ਹੈ ਨਾ, ਤੇ ਫਿਰ ਇਹਦੇ ਕਰਕੇ ਕੀ ਹੋਏਗਾ, ਵੋਮਿਟਿੰਗ ਔਰ ਪੇਟ ਵਿੱਚ ਦਰਦ ਜਾਂ ਛਾਤੀ ਵਿੱਚ ਦਰਦ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਉਹਦੇ ਨਾਲ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹੁਣ ਇਹ ਨਹੀਂ ਹੈਗਾ ਵੀ ਕੋਈ ਇੱਕ ਸਿਮਟਮ ਆ ਗਿਆ ਤੇ ਤੁਸੀਂ ਕਹਿੰਦੇ ਵੀ ਇਹਦੇ ਬ੍ਰੇਨ ਚ ਨੁਕਸ ਪੈ ਗਿਆ, ਹੁਣ ਉਲਟੀਆਂ ਆਉਂਦੀਆਂ ਨੇ, ਉਲਟੀਆਂ ਪੇਟ ਦੀ ਖਰਾਬੀ ਕਰਕੇ ਵੀ ਆ ਸਕਦੀਆਂ ਨੇ, ਪਰ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਅਗਰ ਕਲੈਕਟਿਵ ਤੌਰ ਤੇ 2-3-4 ਇਕੱਠੀਆਂ ਰਲ ਕੇ ਆ ਜਾਂਦੀਆਂ ਨੇ ਤੇ ਇਹ ਇਸ ਗੱਲ ਦੀਆਂ ਸੂਚਕ ਹਨ ਕਿ ਇਹਦੇ ਬ੍ਰੇਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਨੁਕਸ ਆ ਚੁੱਕਿਆ
1: ਜੀ।
2: ਉਸ ਤੋਂ ਬਾਅਦ 2 ਤਰ੍ਹਾਂ ਦੇ ਫੰਕਸ਼ਨ ਹੈਗੇ ਆ ਜੀ ਇਸ ਸਰੀਰ ਦੇ ਵਿੱਚ, 2 ਤਰ੍ਹਾਂ ਦੇ ਫੰਕਸ਼ਨ ਹੈਗੇ ਨੇ, ਔਰ ਉਹਨਾਂ ਫੰਕਸ਼ਨਾਂ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਬ੍ਰੇਨ ਦਾ ਕੰਟਰੋਲਿੰਗ ਸਿਸਟਮ ਜਿਹੜਾ ਆ ਉਹ ਬੜਾ ਭੁਲੇਖਾ ਪਾਊ ਹੈ ਆਮ ਲੋਕਾਂ ਨੂੰ। ਆਮ ਲੋਕਾਂ ਨੂੰ ਭੁਲੇਖਾ ਪਾਊ ਕਿਸ ਤਰ੍ਹਾਂ ਆ, ਭਈ ਸਾਰੇ ਸਿਸਟਮ ਸਾਰੀਆਂ ਨਰਵਸ ਕ੍ਰਾਸ ਵਾਈਜ਼ ਕੰਮ ਕਰਦੀਆਂ ਨੇ। ਕ੍ਰਾਸ ਵਾਈਜ਼ ਕਿਵੇਂ ਕੰਮ ਕਰਦੀਆਂ ਨੇ, ਭਈ ਜੇ ਸੱਜੇ ਪਾਸੇ ਸਿਰ ਦੇ ਸੱਟ ਲੱਗ ਗਈ ਤੇ ਜਿਹੜੇ ਨੁਕਸ ਪੈਣਗੇ ਕੰਟਰੋਲਿੰਗ ਤੌਰ ਤੇ ਜਾਂ ਸੈਂਸੇਸ਼ਨ ਤੌਰ ਤੇ, ਲੋਕੋਮੋਟਰੀ ਐਂਡ ਸੈਂਸਰੀ ਫੰਕਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਉਹ ਖੱਬੇ ਪਾਸੇ ਹੋਣਗੇ, ਤੇ ਜੇ ਖੱਬੇ ਪਾਸੇ ਸੱਟ ਲੱਗ ਗਈ ਤਾਂ ਅੰਗ ਜਿਹੜੇ ਸੱਜੇ ਪਾਸੇ ਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਤਾਂ ਕਿ ਤੁਸੀਂ ਭੁਲੇਖੇ ਚ ਨਾ ਪਾਓ ਵੀ ਜੇ ਸੱਜੀ ਬਾਂਹ ਨੂੰ ਕੁਝ ਹੋ ਗਿਆ ਹੈ ਜਾਂ ਖੱਬੀ ਬਾਂਹ ਨੂੰ ਕੁਝ ਹੋ ਗਿਆ ਤੇ ਬ੍ਰੇਨ ਦੇ ਵਿੱਚ ਕਿਸ ਤਰ੍ਹਾਂ ਦਾ ਨੁਕਸ ਪਿਆ ਹੋਏਗਾ, ਜੇ ਸੱਜੀ ਅੱਖ ਵਾਲੇ ਪਾਸੇ ਕੁਝ ਹੋ ਗਿਆ ਤਾਂ, ਜੇ ਖੱਬੀ ਅੱਖ ਵਾਲੇ ਪਾਸੇ ਹੋ ਗਿਆ ਤਾਂ, ਤੁਹਾਨੂੰ ਇਹ ਪਤਾ ਹੋਵੇ ਵੀ ਕਿਹੜੇ ਪਾਸੇ ਜ਼ਿਆਦਾ ਨੁਕਸ ਪੈ ਗਿਆ, ਭਾਵ ਅੰਦਰ ਦੀ ਜਿਹੜੀ ਨਰਵਸ ਸਿਸਟਮ ਦੀ ਕੰਟਰੋਲਿੰਗ ਪ੍ਰੋਗਰਾਮ ਹੈ ਉਹ ਆਪੋਜਿਟ ਡਾਇਰੈਕਸ਼ਨ ਦੇ ਵਿੱਚ ਹੈਗੀ ਹੈ। ਰਾਈਟ ਸਾਈਡ ਦਾ ਲੈਫਟ ਸਾਈਡ ਸ਼ੋ ਕਰਦਾ, ਲੈਫਟ ਸਾਈਡ ਦਾ ਰਾਈਟ ਸਾਈਡ ਸ਼ੋ ਕਰਦਾ, ਔਰ ਇਸੇ ਤਰ੍ਹਾਂ ਹੀ ਅਗਰ ਚੋਟੀ ਚ ਕਿਸੇ ਨੂੰ ਸੱਟ ਲੱਗ ਜਾਏ ਤੇ ਉਹਦੇ ਪੈਰ ਪੈਰਾਲਾਈਸਿਸ, ਲੱਤਾਂ ਪੈਰਾਲਾਈਸਿਸ ਹੋ ਜਾਂਦੀਆਂ। ਸੋ ਇਸ ਤਰ੍ਹਾਂ ਹੀ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਕਈ ਜੰਮਦੇ ਬੱਚਿਆਂ ਦੀ ਜਿਹੜੇ ਨੇ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਉਹ ਲੱਤਾਂ ਜਿਹੜੀਆਂ ਉਹਦੀਆਂ ਹਿਲਦੀਆਂ ਜੁਲਦੀਆਂ ਨਹੀਂ ਹੈਗੀਆਂ, ਔਰ ਕਈ ਹੁੰਦਾ ਕੀ ਹੈ ਜਦੋਂ ਬੱਚਾ ਮਾਂ ਦੇ ਪੇਟ ਚ ਬਾਹਰ ਆਉਣਾ ਸ਼ੁਰੂ ਹੁੰਦਾ ਆ, ਸਿਰ ਘੁੱਟਿਆ ਜਾਂਦਾ ਤੇ ਇੱਥੇ ਇੱਕ ਗੁੰਮਟ ਜਿਹਾ ਬਣ ਜਾਂਦਾ ਜਿਹਨੂੰ ਅਸੀਂ ਕਹਿੰਦੇ ਫੋਬੀਆ ਕੈਪੀਟਿਸ
1: ਜੀ।
2: ਫੋਬੀਆ ਕੈਪੀਟਿਸ ਜਿਹੜਾ ਉਹ ਅੱਗੇ ਸਾਰਾ ਮੁਆਫ ਜਿਹੜਾ ਉਹਦੇ ਇਕੱਠਾ ਹੋ ਜਾਂਦਾ, ਉਹਦੀ ਜਿਹੜੀ ਸਕੈਲਪ ਹੈ ਚਮੜੀ ਹੈ ਉਹਦੇ ਵਿੱਚ, ਔਰ ਇਸ ਅੱਗੇ ਬਣਦਾ ਤੇ ਅਲਟੀਮੇਟਲੀ ਪ੍ਰੈਸ਼ਰ ਤਾਂ ਪੈਂਦਾ ਹੀ ਹੈ ਨਾ ਅੰਦਰ ਬ੍ਰੇਨ ਦੇ ਵਿੱਚ, ਔਰ ਉਹਦੇ ਕਰਕੇ ਕਈ ਵਾਰ ਡੈਮੇਜਸ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਬੱਚੇ ਜਿਹੜੇ ਆਮ ਛੇਤੀ ਸਟੈਂਡ ਨਹੀਂ ਹੋਣਾ ਸ਼ੁਰੂ ਕਰਦੇ, ਬਾਅਦ ਵਿੱਚ ਨਹੀਂ, ਬਾਅਦ ਵਿੱਚ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਕੱਲ ਆ ਨਹੀਂ ਸਕਦਾ, ਇਹ ਨਿਸ਼ਾਨੀਆਂ। ਪਰ ਆਪਾਂ ਆਮ ਬੰਦੇ ਦੀ ਗੱਲ ਕਰ ਰਹੇ ਹਾਂ, ਪਰ ਜੇ ਆਮ ਬੰਦੇ ਦੇ ਸਿਰ ਵਿੱਚ ਸੱਟ ਉੱਪਰ ਚੋਟੀ ਚ ਲੱਗ ਜਾਵੇ ਤਾਂ ਉਹਦੀਆਂ ਆਮ ਤੌਰ ਤੇ ਪੈਰ ਲੱਤਾਂ ਬਾਹਾਂ, ਉਹ ਕਹੇਗਾ ਮੇਰੀਆਂ ਲੱਤਾਂ ਬਾਹਾਂ ਪੈਰ ਨੇ ਮੈਨੂੰ ਸੁਣਨਾ ਪਤਾ ਨਹੀਂ ਲੱਗਦਾ। ਆ ਡਾਕਟਰ ਕਈ ਵਾਰ ਤੁਸੀਂ ਵੇਖਿਆ ਹੁਣ ਹਥੌੜੀਆਂ ਜੀਆਂ ਮਾਰ ਕੇ ਵੇਖਦੇ ਹੁੰਦੇ ਨੇ ਜਾਂ ਪੈਰਾਂ ਚ ਕੋਈ ਡੋਈ ਜਾਂ ਚੋਪ ਕਰਕੇ ਵੇਖਦੇ ਨੇ ਵੀ ਕੀ ਇਹ ਜਿਹੜੀ ਪਲਾਂਟਰ ਰਿਫਲੈਕਸ, ਜਿਹਨੂੰ ਕਹਿੰਦੇ ਨੇ ਪਲਾਂਟਰ ਰਿਫਲੈਕਸ, ਇਹ ਸਾਰੀਆਂ ਠੀਕ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ। ਸੋ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸੋ ਪਹਿਲੀ ਤੌਰ ਤੇ ਅਗਰ ਅਸੀਂ ਮੋਟਰ ਤੇ ਲਈਏ ਕੋਈ ਮੋਟਰ ਤੇ ਸੈਂਸਰੀ ਦੋ ਗੱਲਾਂ ਮੈਂ ਤੁਹਾਡੇ ਨਾਲ ਕਰ ਦਿੱਤੀਆਂ ਨੇ ਮੋਟਰ ਤੇ ਸੈਂਸਰੀ ਟਾਈਪ ਦੀਆਂ ਫੰਕਸ਼ਨ ਜਿਹੜੇ ਨੇ ਉਹ ਬੰਦੇ ਦੇ ਲਾਸਟ ਹੋ ਜਾਂਦੇ ਨੇ ਜੇ ਬ੍ਰੇਨ ਵਿੱਚ ਕੋਈ ਇਫੈਕਟ ਹੋਵੇ ਔਰ ਉਹਨਾਂ ਦੇ ਵਿੱਚੋਂ ਪਹਿਲਾਂ ਕੀ ਆ ਵੀ ਇਨਏਬਿਲਿਟੀ ਟੂ ਮੂਵ ਵੀਕਨੈਸ ਇਸ ਤਰ੍ਹਾਂ ਆ ਵੀ ਮੈਂ ਬਾਂਹ ਨਹੀਂ ਹਿਲਾ ਸਕਦਾ ਯਾਰ ਮੈਂ ਲੱਤ ਨਹੀਂ ਹਿਲਾ ਸਕਦਾ ਯਾਰ ਜਾਂ ਮੈਂ ਬੋਲਣਾ ਤੇ ਚਾਹੁੰਦਾ ਬੋਲ ਕੇ ਦੱਸਣਾ ਚਾਹੁੰਦਾ ਦੱਸਿਆ ਨਹੀਂ ਜਾ ਰਿਹਾ ਤੇ ਜੋ ਤੁਸੀਂ ਬੋਲ ਕੇ ਦੱਸਦੇ ਹੋ ਸਾਡੀ ਸਮਝ ਨਹੀਂ ਆ ਰਿਹਾ ਸੋ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਆਣੀ ਸ਼ੁਰੂ ਹੋ ਜਾਵੇ ਤੁਸੀਂ ਸਮਝੋ ਜੇ ਤਾਂ ਹਿਸਟਰੀ ਹੈਗੀ ਹੈ ਵੀ ਇਹ ਡਿੱਗਿਆ ਹੈਗਾ ਤੇ ਸਾਨੂੰ ਪਤਾ ਹੀ ਆ ਵੀ ਭਾਈ ਆਹ ਗੱਲ ਹੋਈ ਹੈ ਪਰ ਜੇ ਹਿਸਟਰੀ ਨਹੀਂ ਹੋਈ ਇੱਕ ਬੰਦਾ ਪਿੱਛੇ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ ਲੰਬੇ ਸਮੇਂ ਦਾ ਔਰ ਉਹਦੀ ਅੰਦਰ ਕੋਈ ਨਾੜੀ ਫੜ ਗਈ ਹੈ ਜਿਹਨੂੰ ਸਟਰੋਕ ਕਹਿੰਦੇ ਹਾਂ ਅਸੀਂ ਉਹਨੂੰ ਤਾਂ ਸਟਰੋਕ ਹੋ ਗਿਆ ਜੀ ਹਾਂਜੀ ਉਹ ਸਟਰੋਕ ਵਾਲੀ ਜਿਹੜੀ ਕੰਡੀਸ਼ਨ ਹੈ ਕਿਹੜੇ ਪਾਸੇ ਦੀ ਲੱਤ ਕਿਹੜੇ ਪਾਸੇ ਦੀ ਬਾਂਹ ਉਹਦੀ ਮਾਰੀ ਗਈ ਹੈ ਜਾਂ ਉਹ ਬੋਲਣ ਤੋਂ ਅਸਮਰੱਥ ਹੋ ਗਿਆ ਹੈ ਜਾਂ ਜੀਭ ਮੂਵ ਕਰਨ ਤੋਂ ਅਸਮਰੱਥ ਹੋ ਗਿਆ ਹੈਗਾ ਆ ਤਾਂ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬ੍ਰੇਨ ਦੇ ਕਿਹੜੇ ਪਾਸੇ ਇਹਨੂੰ ਕੋਈ ਸੱਟ ਫੇਟ ਲੱਗੀ ਹੈ ਜਾਂ ਜਿਹੜਾ ਬਲੱਡ ਊਜ਼ ਕਰ ਗਿਆ ਬਾਹਰ ਨਿਕਲ ਗਿਆ ਬਲੱਡ ਵੈਸਲਸ ਤੋਂ ਜਾਂ ਅਸੀਂ ਕਿਹਾ ਸੀਗਾ ਕਿ ਸਾਰੇ ਬ੍ਰੇਨ ਦੇ ਵਿੱਚ ਵੈਂਟ੍ਰੀਕਲਸ ਹਨ ਵੈਂਟ੍ਰੀਕਲਸ ਨੂੰ ਮੈਂ ਕਿਹਾ ਸੀਗਾ ਵੀ ਜਿਵੇਂ ਪਿੰਡਾਂ ਚ ਗਲੀਆਂ ਹੁੰਦੀਆਂ ਨੇ ਨਾ ਤੇ ਗਲੀਆਂ ਦੇ ਵਿੱਚੋਂ ਹਰੇਕ ਘਰ ਦਾ ਰਸਤਾ ਹੁੰਦਾ ਉਹਦੇ ਚ ਬਾਹਰ ਅੰਦਰ ਆਉਣਾ ਜਾਣਾ ਖੁਰਾਕ ਆਉਣੀ ਜਾਣੀ ਖੁਰਾਕ ਬਾਹਰ ਜਾਣੀ ਵੇਸਟ ਬਾਹਰ ਜਾਣਾ ਉਹ ਸਾਰਾ ਗਲੀ ਤਰ੍ਹਾਂ ਹੀ ਹੁੰਦਾ ਨਾ ਤਾਂ ਉਹਨਾਂ ਵੈਂਟ੍ਰੀਕਲਸ ਦੇ ਵਿੱਚ ਵੀ ਕੋਈ ਖਰਾਬੀ ਇਸ ਤਰ੍ਹਾਂ ਦੀ ਆ ਸਕਦੀ ਹੈਗੀ ਹੈ ਜਿਹਦੇ ਕਰਕੇ ਐਸਾ ਉਹਦਾ ਜਿਹੜਾ ਸੈਂਸੇਸ਼ਨ ਹੈ ਲਾਸਟ ਹੋ ਸਕਦਾ ਆ ਜਾਂ ਉਹਦਾ ਫੰਕਸ਼ਨ ਜਿਹੜਾ ਉਹ ਲਾਸਟ ਹੋ ਸਕਦਾ ਹੈ ਅਗਲੀ ਗੱਲ ਲਾਸ ਆਫ ਬੈਲੈਂਸ ਅਸੀਂ ਕਹਿ ਸਕਦੇ ਹਾਂ ਬਈ ਬੰਦੇ ਨੂੰ ਖੜਾ ਕਰਕੇ ਵੇਖਦੇ ਡਾਕਟਰ ਜੀ ਆਮ ਤੌਰ ਤੇ ਵੇਖਦੇ ਵੀ ਬੰਦੇ ਨੂੰ ਖੜਾ ਕਰਕੇ ਦੇਖੋ ਵੀ ਇਹਦਾ ਲੋਕੋਮੋਟਰੀ ਕੰਟਰੋਲ ਹੈਗਾ ਕਿ ਨਹੀਂ ਹੈਗਾ ਔਰ ਨਹੀਂ ਖੜਾ ਹੋ ਸਕਦਾ ਡਿੱਗ ਪੈਂਦਾ ਔਰ ਉਹਨੂੰ ਕੰਟਰੋਲ ਕਰਨਾ ਪੈਂਦਾ ਸੰਭਾਲਣਾ ਪੈਂਦਾ ਸੋ ਜਾਂ ਜੇ ਉਹਨੂੰ ਕਹੋ ਤੁਸੀਂ ਤੁਰ ਕੇ ਵੇਖੋ ਤੇ ਇੱਕ ਅੰਗਰੇਜ਼ੀ ਚ ਅਸੀਂ ਕਹਿੰਦੇ ਅਨਸਟੀਡੀ ਵਾਕ ਮੈਂ ਪੰਜਾਬੀ ਚ ਸਮਝਾਵਾਂ ਸ਼ਰਾਬੀ ਬੰਦਾ ਜਿਵੇਂ ਸ਼ਰਾਬੀ ਬੰਦਾ ਤੁਰਦਾ ਹੈ ਨਾ ਇੱਧਰ ਉੱਧਰ ਲੜਖੜਾਉਂਦਾ ਵੱਜਦਾ ਇਸ ਤਰ੍ਹਾਂ ਦੀ ਤੋਰ ਹੋ ਜਾਂਦੀ ਹੈ ਬੰਦੇ ਦੀ ਜਿਹਨੂੰ ਸਿਰ ਚ ਸੱਟ ਵੱਜੀ ਹੋਵੇ ਜਾਂ ਸਿਰ ਦੇ ਅੰਦਰ ਕੋਈ ਖੂਨ ਵਗ ਗਿਆ ਹੋਵੇ ਜਾਂ ਸਿਰ ਦੇ ਅੰਦਰ ਕੋਈ ਫਲੂਇਡ ਵਗ ਗਿਆ ਹੋਵੇ ਜਿਹੜਾ ਬਾਕੀ ਅੰਗਾਂ ਨੂੰ ਉਹਨਾਂ ਦੀ ਸਪੇਸ ਲੈ ਰਿਹਾ ਜਾਂ ਉਹਨਾਂ ਨੂੰ ਪ੍ਰੈਸ ਕਰ ਰਿਹਾ ਤੇ ਉਹਦੇ ਕਾਰਨ ਭਾਵੇਂ ਕਿਸੇ ਵੀ ਥਾਂ ਤੇ ਹੋਵੇ ਉਹਦੇ ਕਾਰਨ ਇਹੋ ਜਿਹੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਪੀਚ ਅਸੀਂ ਉਹਦੀ ਸਮਝ ਨਹੀਂ ਸਕਦੇ ਅੱਖਾਂ ਉਹਦੀਆਂ ਖੁੱਲ ਨਹੀਂ ਰਹੀਆਂ ਜ਼ਬਰਦਸਤੀ ਸਾਨੂੰ ਖੋਲਣੀਆਂ ਪੈਂਦੀਆਂ ਨੇ ਅੱਖਾਂ ਦੇ ਹੇਠਾਂ ਬਲਜ ਆਊਟ ਹੋ ਜਾਂਦੇ ਨੇ ਔਰ ਅੱਖਾਂ ਦੇ ਚਾਰਜ ਫੇਰੇ ਝਰੀਟਾਂ ਵਰਗੀਆਂ ਨਿਸ਼ਾਨੀਆਂ ਸਾਨੂੰ ਦਿਖਾਈ ਦਿੰਦੀਆਂ ਨੇ ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕਿ ਅੰਦਰ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਹਦੇ ਚ ਬਲੀਡਿੰਗ ਹੋ ਗਈ ਹੈ ਔਰ ਸੀਜ਼ਰ ਦੌਰੇ ਪੈਣੇ ਜਾਂ ਉਲਟੀਆਂ ਆਉਣੀਆਂ ਇਹ ਅਗਰ ਸਾਰੀਆਂ ਨਿਸ਼ਾਨੀਆਂ ਸਾਡੇ ਨਾਲ ਰਲ ਜਾਂਦੀਆਂ ਨੇ ਤੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਪੱਕੇ ਤੌਰ ਤੇ ਬਈ ਇਹਦੇ ਬ੍ਰੇਨ ਚ ਸੱਟ ਲੱਗ ਗਈ ਹੈ ਜਾਂ ਇਹਦੇ ਬ੍ਰੇਨ ਚ ਕੋਈ ਘਟਨਾ ਵਾਪਰ ਗਈ ਤੇ ਫਟਾਫਟ ਇਹਨੂੰ ਉਸ ਡਿਪਾਰਟਮੈਂਟ ਵਾਲੇ ਪਾਸੇ ਲੈ ਜਾਓ ਤਾਂ ਕਿ ਤੁਹਾਨੂੰ ਸਹੂਲਤ ਹੋਵੇ ਫਟਾਫਟ ਜਾ ਕੇ ਤੁਹਾਡਾ ਟ੍ਰੀਟਮੈਂਟ ਸਟਾਰਟ ਹੋ ਸਕਦਾ ਹੋਵੇ ਹੁਣ ਇਸ ਤੋਂ ਬਾਅਦ ਇਹ ਲੋਕੋਮੋਟਰੀ ਗੱਲ ਸੀਗਾ ਕਿ ਉਹਦੇ ਜਿਹੜੇ ਕੰਮ ਕਰਨ ਦੇ ਅੰਗ ਨੇ ਲੱਤਾਂ ਬਾਹਾਂ ਤੁਰਨ ਵਾਲੀਆਂ ਨੇ ਜਾਂ ਅੱਖਾਂ ਵੇਖਣ ਵਾਲੀਆਂ ਨੇ ਬਰਵੱਟੇ ਉਤਾਂ ਚੁੱਕਣ ਵਾਲੀਆਂ ਨੇ ਜੀਵ ਜਿਹੜੀ ਬੋਲ ਕੇ ਕੁਝ ਦੱਸਣ ਵਾਲੀ ਹੈਗੀ ਹੈ ਇਹ ਸਾਰੀਆਂ ਗੱਲਾਂ ਲੋਕੋ ਮੋਸ਼ਨ ਚ ਆਉਂਦੀਆਂ ਨੇ ਠੀਕ ਹੈ ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ ਸੈਂਸਰੀ ਦੇ ਵਿੱਚ ਕੀ ਆ ਜਿਵੇਂ ਕੰਨ ਹੈ ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾਤਰ ਕੰਨਾਂ ਚ ਆਵਾਜ਼ਾਂ ਜਿਹੜੇ ਬਲੱਡ ਪ੍ਰੈਸ਼ਰ ਦੀ ਦਵਾਈ ਲੈਂਦੇ ਆ ਨਾ ਉਹ ਗੋਲੀ ਲਓ ਤੁਸੀਂ ਪਿਸ਼ਾਬ ਆ ਗਿਆ ਖੂਨ ਪਿੱਛੇ ਸੰਘਣਾ ਹੋ ਗਿਆ ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ ਪਰ ਇਸੇ ਤਰ੍ਹਾਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ ਬੇਸਿਕਲੀ ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ ਔਰ ਇਹ ਆਪਾਂ ਦੱਸਿਆ ਵੀ ਅੰਦਰ ਜਿੰਨੇ ਵੀ ਅੰਗ ਹਨ ਨਾ ਸਿਰ ਦੇ ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮਨੀਜਸ ਕਹਿੰਦੇ ਹਾਂ ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ ਉਹਨੂੰ ਰਗੜ ਲੱਗਣ ਲੱਗ ਗਈਆਂ ਲੋਕੋ ਮੋਸ਼ਨ ਚ ਆਉਂਦੀਆਂ ਨੇ ਠੀਕ ਹੈ ਤੇ ਦੂਸਰਾ ਕੰਮ ਨਰਵਸ ਦਾ ਹੁੰਦਾ ਹੈ ਸੈਂਸਰੀ ਤੌਰ ਤੇ ਸੈਂਸਰੀ ਦੇ ਵਿੱਚ ਕੀ ਆ ਜਿਵੇਂ ਕੰਨ ਹੈ ਰਿੰਗਿੰਗ ਕੰਨਾਂ ਚ ਆਵਾਜ਼ਾਂ ਆਉਣੀਆਂ ਸ਼ੁਰੂ ਹੋਣੀਆਂ ਆਮ ਤੌਰ ਤੇ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜ਼ਿਆਦਾ ਕਰਨਾ ਆਵਾਜ਼ਾਂ ਜਿਹੜੇ ਬਲੱਡ ਟੈਸਟ ਦੀ ਦਵਾਈ ਲੈਂਦੇ ਆ ਨਾ ਉਹ ਗੋਲੀ ਲਓ ਤੁਸੀਂ ਪਿਸ਼ਾਬ ਆ ਗਿਆ ਖੂਨ ਪਿੱਛੇ ਸੰਘਣਾ ਹੋ ਗਿਆ ਫਿਰ ਕਹਿੰਦੇ ਚੰਗਾ ਜੀ ਐਸਪਰੀਨ ਨਾਲ ਲੈ ਲਓ ਖੂਨ ਪਤਲਾ ਕਰਨ ਵਾਸਤੇ ਪਰ ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਸਲੀ ਜਿਹੜੀ ਬਲੱਡ ਦੀ ਕੰਸਨਟ੍ਰੇਸ਼ਨ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਅਲਟੀਮੇਟ ਉਹਦੇ ਨਾਲ ਜਿਹੜੇ ਅੰਦਰ ਦੇ ਮੈਂਬਰ ਅਸੀਂ ਕਹਿੰਦੇ ਜੀ ਕੰਨਾਂ ਚ ਰਿੰਗਿੰਗ ਹੁੰਦੀ ਹੈ
1: ਬੇਸਿਕਲੀ
2: ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ ਔਰ ਇਹ ਆਪਾਂ ਦੱਸਿਆ ਹੈ ਵੀ ਅੰਦਰ ਜਿੰਨੇ ਵੀ ਅੰਗ ਹਨ ਸਿਰ ਦੇ ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਮੈਨੀਜਸ ਕਹਿੰਦੇ ਹਾਂ ਔਰ ਉਹ ਜਿਹੜੇ ਮੈਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਨੇ ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ ਔਰ ਉਹ ਸੈਂਸਿਟਿਵ

0: ਕੰਨਾਂ ਚ ਰਿੰਗਿੰਗ ਹੁੰਦੀ ਹੈ।
1: ਬੇਸਿਕਲੀ
0: ਕੰਨ ਤਾਂ ਇੱਕ ਯੰਤਰ ਹੈ ਨਾ ਸੁਣਨ ਵਾਲਾ, ਕੰਨ ਤਾਂ ਇੱਕ ਸੁਣਨ ਵਾਲਾ ਯੰਤਰ ਹੈ। ਔਰ ਇਹ ਆਪਾਂ ਦੱਸਿਆ ਹੈ ਵੀ ਅੰਦਰ ਜਿੰਨੇ ਵੀ ਅੰਗ ਹਨ ਸਿਰ ਦੇ, ਉਹਨਾਂ ਸਾਰੇ ਅੰਗਾਂ ਦੇ ਉੱਪਰ ਕੁਦਰਤ ਨੇ ਇੱਕ ਗਲਾਫ ਚੜਾਇਆ ਹੋਇਆ ਜਿਹਨੂੰ ਅਸੀਂ ਮਨੀਜਸ ਕਹਿੰਦੇ ਹਾਂ। ਔਰ ਉਹ ਜਿਹੜੇ ਮਨੀਜਸ ਨੇ ਉਹਦੀਆਂ ਦੋ ਤਹਿਆਂ ਹੈਗੀਆਂ ਨੇ, ਉਹਨਾਂ ਵਿੱਚ ਇੱਕ ਫਲੂਇਡ ਰਹਿੰਦਾ ਹੈ। ਕਿਸੇ ਤਰ੍ਹਾਂ ਉਹ ਡਰਾਈ ਹੋ ਗਿਆ, ਉਹਨੂੰ ਰਗੜ ਲੱਗਣ ਲੱਗ ਗਈ ਇੱਕ ਦੂਸਰੇ ਨਾਲ, ਔਰ ਉਹ ਸੈਂਸਿਟਿਵ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਕਿ ਮਾੜੀ ਜੀ ਦੀ ਰਗੜ ਜਦੋਂ ਲੱਗਦੀ ਹੈ, ਜਦੋਂ ਅਸੀਂ ਬੋਲਦੇ ਹਾਂ ਹਿਲਦੇ ਹਾਂ, ਔਰ ਉਸੇ ਵੇਲੇ ਸਾਡੇ ਕੰਨਾਂ ਦੇ ਸੁਣਨਾ ਤਾਂ ਕੰਨਾਂ ਨੇ ਨਾ, ਯੰਤਰ ਹੀ ਕੰਨਾਂ ਵਾਲਾ, ਅੱਖਾਂ ਤੇ ਨਾ ਦੱਸ ਸਕਣਗੀਆਂ, ਸੁਣਨ ਵਾਲਾ ਕੰਮ ਕੰਨਾਂ ਦਾ ਹੈਗਾ ਆ। ਤੇ ਉਹ ਕੰਨਾਂ ਦੇ ਵਿੱਚ ਸਾਨੂੰ ਆਵਾਜ਼ਾਂ ਆਉਂਦੀਆਂ ਨੇ, ਦੱਸਿਆ ਨਾ ਜੀ ਮੇਰੇ ਕੰਨਾਂ ਚ ਇਹ ਰਿੰਗਿੰਗ ਹੁੰਦੀ ਹੈ। ਕੰਨ ਜਦੋਂ ਡਾਕਟਰ ਚੈੱਕ ਕਰਦੇ ਨੇ ਸਾਰਾ ਕੁਛ ਨਾਰਮਲ ਹੁੰਦਾ, ਕੰਨ ਨੂੰ ਤਾਂ ਕੁਛ ਹੋਇਆ ਨੀ ਹੁੰਦਾ ਕਿਉਂਕਿ ਕੰਨ ਦਾ ਰੋਗ ਨੀ ਹੈਗਾ। ਅਸਲ ਚ ਰੋਗ ਜਿਹੜਾ ਆ ਅੰਦਰ ਬ੍ਰੇਨ ਦੇ ਕਿਸੇ ਅੰਗ ਦਾ ਹੁੰਦਾ, ਜਾਂ ਉਹਦੇ ਵਿੱਚ ਜ਼ਿਆਦਾ ਕੁਛ ਭਰ ਗਿਆ ਕਿਸੇ ਪਾਸੇ ਨਿਕਲਿਆ ਕਿਸੇ ਪਾਸੇ ਭਰ ਗਿਆ, ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਅੰਦਰ। ਔਰ ਜਿਹੜੀ ਡਿਸਆਰਗੇਨਾਈਜੇਸ਼ਨ ਹੋ ਗਈ ਹੈ ਉਹਦੇ ਕਰਕੇ ਕਿਸੇ ਪਾਸੇ ਦਾ ਜਿਹੜਾ ਮੈਂਬਰੇਨ ਹੈ
2: ਭੋਲ,
0: ਜਿਹਦੇ ਕਰਕੇ ਜਿਹੜੀਆਂ ਇਹ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਲੱਡ ਪ੍ਰੈਸ਼ਰ ਵਾਲਿਆਂ ਨੂੰ ਇਹ ਆਮ ਤੌਰ ਤੇ ਹੀ ਐਸਾ ਹੋਣਾ ਸ਼ੁਰੂ ਹੋ ਜਾਂਦਾ। ਦੂਸਰੀ ਗੱਲ ਹੈ, ਤੁਸੀਂ ਆਏ ਹੋ, ਪਤਾ ਲੱਗ ਗਿਆ ਚੀਮਾ ਸਾਹਿਬ ਆਏ ਆ, ਖੱਖ ਸਾਹਿਬ ਆਏ ਆ, ਪਰ ਤੁਸੀਂ ਆਏ ਹੋ ਤੇ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ ਅੱਖਾਂ, ਜੇ ਤੁਸੀਂ ਖੋਲ ਕੇ ਵੀ ਵੇਖਦੇ ਉਹਦੀਆਂ ਤੇ ਫਿਰ ਵੀ ਉਹ ਤੁਹਾਨੂੰ ਨਹੀਂ ਪਛਾਣ ਰਿਹਾ ਕਿ ਤੁਸੀਂ ਕੌਣ ਆਏ ਹੋ। ਰਿਕੋਗਨਾਈਜੇਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਜੇ ਕੋਈ ਚੀਜ਼ ਤੁਸੀਂ ਫੜਾਉਣੀ ਹੈ ਹੱਥ ਵਿੱਚ, ਜਾਂ ਉਸਨੇ ਫੜਨੀ ਹੈ ਹੱਥ ਵਿੱਚ, ਜਾਂ ਤੁਹਾਨੂੰ ਕੁਛ ਕਹਿਣਾ ਵੀ ਮੈਨੂੰ ਆਹ ਫੜਾ, ਜੇ ਉਹ ਇਸ਼ਾਰਾ ਵੀ ਕਰਦਾ ਤੇ ਉਹ ਹੱਥ ਨਾਲ ਉਸ ਨੂੰ ਫੜ ਨਹੀਂ ਸਕਦਾ। ਜਿਹੜਾ ਇਸ ਦਾ ਕੋਆਰਡੀਨੇਸ਼ਨ ਹੈ, ਹੱਥ ਕਰ ਦਿੱਤਾ ਲੇਕਿਨ ਉਸਦਾ ਸੈਂਸਰੀ ਫੰਕਸ਼ਨ ਉਸਨੂੰ ਮਹਿਸੂਸ ਨਹੀਂ ਕਰ ਰਿਹਾ ਕਿ ਗਲਾਸ ਮੇਰੇ ਹੱਥ ਜਾ ਰਿਹਾ। ਇਹ ਤਾਂ ਥੋੜਾ ਜਿਹਾ ਅੰਤਰ ਰਹਿ ਜਾਂਦਾ ਆ ਕਿ ਉਹ ਜਿੰਨੇ ਵੀ, ਚਾਹੇ ਉਹਦੀਆਂ ਅੱਖਾਂ ਹੋਣ, ਚਾਹੇ ਉਹਦੇ ਹੱਥ ਹੋਣ, ਚਾਹੇ ਉਹਦੇ ਪੈਰ ਹੋਣ, ਉਹਨਾਂ ਦਾ ਜਿਹੜਾ ਫੰਕਸ਼ਨ ਹੈ ਗ੍ਰਿਪ ਵਾਲਾ, ਉਹ ਗ੍ਰਿਪ ਖਤਮ ਹੋ ਜਾਂਦੀ। ਕਈ ਵਾਰ ਤੁਸੀਂ ਵੇਖਿਆ ਡਾਕਟਰ ਦੇ, ਅੱਛਾ ਮੇਰੇ ਹੱਥ ਨੂੰ ਹੱਥ ਫੜ, ਜਿਵੇਂ ਹੱਥ ਮਿਲਾਉਣਾ ਹੁੰਦਾ, ਅੱਛਾ ਕੁੱਟ ਜਾ ਰਿਹਾ ਇਹਨੂੰ ਕੁੱਟ। ਤੇ ਜਿਨ੍ਹਾਂ ਦੇ ਬ੍ਰੇਨ ਵਿੱਚ ਕੋਈ ਵੀ ਥੋੜਾ ਬਹੁਤ ਡਿਫੈਕਟ ਹੋਇਆ ਹੁੰਦਾ ਆ, ਉਹਨਾਂ ਦੀ ਗ੍ਰਿਪ ਓਨੀ ਨਹੀਂ ਰਹਿੰਦੀ, ਗ੍ਰਿਪ ਘੱਟ ਜਾਂਦੀ ਹੈ। ਜਿਹਦੇ ਤੋਂ ਡਾਕਟਰ ਇਹ ਅੰਦਾਜ਼ਾ ਲਾਉਂਦੇ ਨੇ ਕਿ ਇਹਦਾ ਉਹ ਸੈਂਸਰੀ ਫੰਕਸ਼ਨ ਜਿਹੜਾ ਉਹ ਲਾਸਟ ਹੋ ਚੁੱਕਿਆ ਹੈਗਾ। ਹੁਣ ਗੱਡੀਆਂ ਤੁਸੀਂ ਚਲਾਉਂਦੇ ਹੋ, ਸਾਰੇ ਗੱਡੀਆਂ ਚਲਾਉਂਦੇ ਹੋ ਤੇ ਸਾਡੇ ਅੱਗੇ ਮਿਰਰ ਇੱਕ ਲੱਗਾ ਹੁੰਦਾ ਜਿਹਦੇ ਅਸੀਂ ਪਿੱਛੇ ਵੇਖਦੇ ਹਾਂ ਕਿ ਗੱਡੀ ਕਿੰਨੀ ਕੁ ਦੂਰ ਆ ਗਈ ਹੈ। ਪਰ ਇਹਦੇ ਵਿੱਚ ਵਿੱਚ ਇੱਕ ਹੋਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਬਲਾਇੰਡ ਸਪੋਟ।
2: ਹਾਂਜੀ,
0: ਉਸ ਬਲਾਇੰਡ ਸਪੋਟ ਦੇ ਵਿੱਚ ਜਿਹੜੀ ਕੋਈ ਗੱਡੀ ਆ ਜਾਂਦੀ ਆ ਤੇ ਉਹ ਨਹੀਂ ਸਾਨੂੰ ਪਤਾ ਲੱਗਦਾ, ਤੇ ਜੇ ਅਸੀਂ ਗਲਤੀ ਨਾਲ ਕਿਤੇ ਟਰਨ ਲੈ ਲਈਏ ਤੇ ਫਿਰ ਐਕਸੀਡੈਂਟ ਹੋ ਜਾਂਦਾ। ਇਸੇ ਤਰ੍ਹਾਂ ਹੀ ਸਾਡੀਆਂ ਅੱਖਾਂ ਦੀ ਜਿਹੜੀ ਬਣਤਰ ਆ ਉਹ ਬਲਾਇੰਡ ਸਪੋਟ ਹੈ ਨੀ, ਇਹਦੇ ਚ ਸਾਰਾ ਕੁਛ ਜਿੰਨਾ ਇਹਦਾ ਵਿਜ਼ਨ ਏਰੀਆ ਹੈ ਇਹ ਵੇਖਦੀ ਹੈ, ਪਰ ਜਦੋਂ ਅੰਦਰ ਵਾਲੇ ਪਾਸੇ ਬ੍ਰੇਨ ਚ ਕੋਈ ਨੁਕਸ ਪੈ ਗਿਆ ਹੈਗਾ ਉਸ ਵੇਲੇ ਇਹ ਇਹਨਾਂ ਦਾ ਬਲਾਇੰਡ ਸਪੋਟ ਜਿਹੜਾ ਆ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ ਵੀ ਭਾਈ ਦਿਸਦਾ ਨੀ ਗਾ ਸੱਜੇ ਪਾਸੇ ਕੀ ਆ, ਕੌਣ ਖੜਾ ਆ। ਹਾਂਜੀ, ਸੋ ਇਹ ਬਲਾਇੰਡ ਸਪੋਟ ਵਾਲੀ ਕੰਡੀਸ਼ਨ ਜਿਹੜੀ ਕਿ ਸਾਡੀ ਕਾਰਨ ਚ ਆਮ ਹੀ ਹੁੰਦੀ ਹੈ ਸਾਡੀ, ਲੇਕਿਨ ਅੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਕੰਡੀਸ਼ਨ ਨਹੀਂ ਸੀ ਜਿਹੜੀ ਸੱਟ ਚੋਟ ਲੱਗਣ ਕਰਕੇ ਜਾਂ ਬ੍ਰੇਨ ਚ ਕਿਸੇ ਵੀ ਤਰ੍ਹਾਂ ਦੀ ਖਰਾਬੀ ਆ ਜਾਵੇ ਤੇ ਉਹਦੇ ਕਰਕੇ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਗਲੀ ਗੱਲ ਅਸੀਂ ਜੀਭ ਦੀ ਕੀਤੀ ਸੀ ਬਈ ਭਾਈ ਬੋਲਣ ਤੋਂ ਅਸਮਰੱਥ, ਕਹਿਣ ਤੋਂ ਅਸਮਰੱਥ ਕਿ ਮੈਂ ਕੀ ਕਹਿਣਾ ਆ, ਮੈਨੂੰ ਕੀ ਚਾਹੀਦਾ ਹੈਗਾ ਆ, ਉਹ ਬੋਲ ਕੇ ਨਹੀਂ ਦੱਸਦਾ, ਕਿਉਂਕਿ ਜੇ ਬੋਲਦਾ ਵੀ ਹੈ ਤੇ ਉਹਦੀ ਆਵਾਜ਼ ਸਾਨੂੰ ਸਮਝ ਨਹੀਂ ਆਉਂਦੀ, ਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਤੇ ਫਿਰ ਭਾਈ ਬੜਾ ਔਖਾ ਹੋ ਜਾਂਦਾ ਹੈ। ਔਰ ਇਸੇ ਤਰ੍ਹਾਂ ਹੀ ਇਸ ਜੀਭ ਦਾ ਇੱਕ ਹੋਰ ਫੰਕਸ਼ਨ ਵੀ ਹੈ, ਉਹ ਕੀ ਹੈ ਜੀ, ਟੇਸਟ, ਸਵਾਦ ਲੈਣਾ, ਟੇਸਟ ਲੈਣਾ। ਨੱਕ ਦਾ ਇੱਕ ਹੋਰ ਵੀ ਫੰਕਸ਼ਨ ਹੈਗਾ ਹੈ, ਸਮੈਲ ਕਰਨਾ, ਵਧੀਆ ਸਮੈਲ ਹੈ ਜਾਂ ਬੈਡ ਸਮੈਲ ਹੈ ਜਾਂ ਬਦਬੂ ਆ ਰਹੀ ਹੈ ਜਾਂ ਸਮੈਲ ਆ ਰਹੀ ਹੈ, ਇਹ ਨੱਕ ਤੇ ਜੀਭ ਦਾ ਇਹ ਫੰਕਸ਼ਨ ਲਾਸਟ ਹੋ ਜਾਂਦਾ ਹੈ। ਕੋਈ ਚੀਜ਼ ਉਸ ਨੂੰ ਸਮਝ ਨਹੀਂ ਲੱਗਦੀ, ਕੋਈ ਸਵਾਦ ਨਹੀਂ ਲੱਗਦੀ, ਕੋਈ ਟੇਸਟ ਨਹੀਂ ਆਉਂਦਾ, ਤੇ ਇਸੇ ਤਰ੍ਹਾਂ ਨੱਕ ਨੂੰ ਨਹੀਂ ਪਤਾ ਲੱਗਦਾ। ਹੁਣ ਆਪਣੇ ਤਾਂ ਹੈ ਨਾ, ਤੁਸੀਂ ਕਿਸੇ ਥਾਂ ਤੇ ਬੈਠੇ ਹੋ ਤੇ ਬੀਬੀਆਂ ਰਸੋਈ ਦੇ ਵਿੱਚ ਮਸਾਲਾ ਬਣਾਉਂਦੀਆਂ ਹੋਣ ਤੇ ਮਸਾਲੇ ਦੀ ਸਮੈਲ ਦੂਰ ਤੱਕ ਆਉਂਦੀ ਹੈ। ਹਾਂਜੀ, ਸੋ ਇਹ ਸਾਰਾ ਕੁਝ ਲਾਸਟ ਹੋਣਾ ਸ਼ੁਰੂ ਹੋ ਜਾਂਦਾ ਪਤਾ ਨਹੀਂ। ਹਾਂਜੀ, ਕੁਛ ਬੋਲ ਰਹੇ ਹੋ ਪਿੱਛੇ?
3: ਨਹੀਂ ਕੁਛ ਨੀ ਬੋਲ ਰਹੇ।
0: ਅੱਛਾ, ਮੈਨੂੰ ਐਂ ਲੱਗਿਆ ਸੀ ਜਿਵੇਂ ਕੁਛ ਤੁਸੀਂ ਬੋਲ ਰਹੇ ਹੋ। ਅੱਛਾ, ਟੇਸਟ ਤੇ ਸਮੈਲਿੰਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਲਾਸਟ ਹੋ ਸਕਦੀਆਂ ਨੇ। ਉਸ ਤੋਂ ਬਾਅਦ ਹੁਣ ਤੁਸੀਂ

0: ਕਿਸੇ ਦੇ ਚਮੜੀ ਨੂੰ ਹੱਥ ਲਗਾਓ, ਚਮੜੀ ਨੂੰ ਹੱਥ ਲਗਾਓ ਤੇ ਉਸੇ ਦੇ ਉਹ ਬੰਦਾ ਉਹਦੇ ਹੱਥ ਉੱਤੇ ਜਾਂਦਾ, ਪਤਾ ਨੀ ਕੀ ਲੱਗ ਗਿਆ, ਕੋਈ ਕੀੜੀ ਤਾਂ ਨੀ ਲੜ ਗਈ, ਕੋਈ ਐਸਾ ਤਾਂ ਨੀ ਹੋ ਗਿਆ। ਸਾਨੂੰ ਉਸੇ ਵੇਲੇ ਸੈਂਸਿਟਿਵਿਟੀ ਦਾ ਪਤਾ ਲੱਗਦਾ ਹੈਗਾ, ਔਰ ਸਕਿਨ ਦੇ ਵਿੱਚ ਇਹ ਤਾਂ ਨਹੀਂ ਪਤਾ ਲੱਗਦਾ ਵੀ ਕਿਸੇ ਨੇ ਹੱਥ ਲਗਾਇਆ, ਸਮਾਲ ਥੋੜਾ ਜਿਹਾ ਟੱਚ ਕੀਤਾ ਉਹਨੂੰ ਨਹੀਂ ਪਤਾ ਲੱਗਦਾ, ਲੇਕਿਨ ਸਕਿਨ ਦੇ ਅੰਦਰ ਜਿਹੜੀ ਉਹਦੀ ਇੰਟਰਨਲ ਫੀਲਿੰਗ ਹੈਗੀ ਹੈ ਉਹ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਵੇਂ ਮਸਲ ਜੰਪ ਕਰ ਰਹੇ ਨੇ, ਜਾਂ ਕਹਿ ਰਹੇ ਮਸਲ ਦੇ ਵਿੱਚ ਉਹੀ ਜਿਵੇਂ ਸੀਜ਼ਰ ਕਿਹਾ ਸੀ ਨਾ ਮੈਂ, ਮਸਲ ਜਿਹੜੇ ਉਹ ਸੀਜ਼ਰ ਵਾਲੀ ਗੱਲ ਵਿੱਚ ਹੁੰਦੇ ਨੇ ਕਿ ਮਸਲ ਦੇ ਵਿੱਚ ਟਿੰਗਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਪਰ ਸਕਿਨ ਨੂੰ ਹੱਥ ਲਾਓ ਤੇ ਉਹਨੂੰ ਪਤਾ ਨੀ ਲੱਗਦਾ। ਇਹ ਦੋਹਾਂ ਚੀਜ਼ਾਂ ਦੇ ਡਿਫਰੈਂਸ ਹੈ। ਸਾਡੀ ਸਕਿਨ ਨੂੰ ਕੋਈ ਹੱਥ ਲਾਵੇ ਤੇ ਮਾੜਾ ਜਿਹਾ ਵੀ ਟੱਚ ਕਰੇ ਤੇ ਪਤਾ ਲੱਗਦਾ ਯਾਰ ਕਿਸੇ ਨੇ ਟੱਚ ਕੀਤਾ ਵੀ ਕੀ ਗੱਲ ਹੈਗੀ, ਜਾਂ ਕੀੜੀ ਤਾਂ ਨੀ ਵੱਢ ਗਈ, ਜਾਂ ਕੀੜੀ ਤਾਂ ਨੀ ਆ ਗਈ ਇੱਥੇ ਕਿਤੇ, ਲੇਕਿਨ ਇਸ ਹਾਲਾਤ ਦੇ ਵਿੱਚ ਇਹਦਾ ਤੇ ਨਹੀਂ ਪਤਾ ਲੱਗਦਾ। ਪਰ ਜੇ ਉਹਨੂੰ ਪੁੱਛੋ ਜਾਂ ਉਹ ਐਕਸਪਲੇਨ ਕਰ ਸਕਦਾ ਤੇ ਉਹ ਇਹ ਦੱਸੇਗਾ ਵੀ ਮੇਰੇ ਮਸਲਸ ਦੇ ਵਿੱਚ ਟਿੰਗਲਿੰਗ ਹੁੰਦੀ ਹੈ ਔਰ ਦਰਦ ਹੁੰਦੀ ਹੈ, ਮੇਰੀਆਂ ਬਾਹਾਂ ਦੇ ਵਿੱਚ, ਮੇਰੀ ਕਾਫ ਮਸਲਸ ਦੇ ਵਿੱਚ, ਲੱਤਾਂ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਦਰਦ ਹੁੰਦੀ ਹੈ ਔਰ ਇਚਿੰਗ ਹੁੰਦੀ ਹੈ, ਖਾਰਸ਼, ਮਨ ਕਰਦਾ ਵੀ ਮੈਂ ਵਾਰ ਵਾਰ ਉਹਨੂੰ ਖੁਰਚਾਂ ਜਿਹੜੀ ਉਹ ਟਿੰਗਲਿੰਗ ਹੋ ਰਹੀ ਹੈ ਉਹਨੂੰ ਹਟਾਉਣ ਵਾਸਤੇ ਉਹ ਐਸਾ ਕਰਦਾ ਹੈ। ਸੋ ਇਹਦੇ ਨਾਲ ਨਾਲ ਹੀ ਬੈਲੈਂਸ ਦਾ ਵਿਗੜ ਜਾਣਾ, ਡਿਜ਼ੀਨੈਸ ਹੋਣੀ, ਡਿਜ਼ੀਨੈਸ ਤੇ ਬੈਲੈਂਸ ਦਾ ਵਿਗੜ ਜਾਣਾ, ਇਹ ਇਹਦੇ ਸੈਂਸਰੀ ਫੰਕਸ਼ਨ ਹਨ, ਜਿਹੜੇ ਕਿ ਸੈਂਸਰੀ ਫੰਕਸ਼ਨ ਤੇ ਲੋਕੋਮੋਟਰੀ ਫੰਕਸ਼ਨ, ਅਸੀਂ ਦੋਹਾਂ ਗੱਲਾਂ ਨੂੰ ਹੀ ਤੁਹਾਡੇ ਸਾਹਮਣੇ ਰੱਖ ਦਿੱਤਾ ਵੀ ਆਹ ਕੁਝ ਹੋ ਸਕਦਾ ਹੈ। ਇਸ ਹਾਲਾਤ ਦੇ ਵਿੱਚ ਬੰਦਾ ਕਈ ਵੇਰਾਂ ਤਾਂ ਅਨਕੌਂਸ਼ੀਅਸ ਹੁੰਦਾ, ਬੇਹੋਸ਼ ਹੁੰਦਾ ਪੂਰੀ ਤਰ੍ਹਾਂ, ਕਈ ਵੇਰਾਂ ਸੈਮੀ ਕੌਂਸ਼ੀਅਸ ਹੁੰਦਾ। ਸੈਮੀ ਕੌਂਸ਼ੀਅਸਨੈਸ ਇਸ ਤਰ੍ਹਾਂ ਦੀ ਗੱਲ ਆ ਕਿ ਜੇ ਤੁਸੀਂ ਆਵਾਜ਼ ਮਾਰੋ ਤੇ ਫਿਰ ਤੇ ਬੋਲਦਾ ਆ, ਤੇ ਜੇ ਆਵਾਜ਼ ਨਾ ਮਾਰੋ ਫਿਰ ਨਹੀਂ ਬੋਲਦਾ। ਪਰ ਇਹਦੇ ਰਿਵਰਸ ਇੱਕ ਐਸੀ ਕੰਡੀਸ਼ਨ ਹੁੰਦੀ ਹੈ, ਥੋੜੀ ਥੋੜੀ ਦੇਰ ਬਾਅਦ ਉਹ ਚੀਕਦਾ ਹੈ, ਥੋੜੀ ਥੋੜੀ ਬਾਅਦ ਜਿਵੇਂ ਕੋਈ ਚੀਜ਼ ਰੌਲਾ ਪਾਉਂਦਾ ਹੈ ਨਾ ਇਹ, ਔਰ ਇਹ ਕੰਡੀਸ਼ਨ ਜਿਹੜੀ ਹੈ ਖਾਸ ਤੌਰ ਤੇ ਬੱਚਿਆਂ ਵਿੱਚ, ਸਾਨੂੰ ਮੈਂ ਹੁਣੇ ਦੱਸਦਾ ਤੁਹਾਨੂੰ, ਉਹ ਬੱਚਿਆਂ ਵਿੱਚ ਦੇਖਣ ਚ ਜ਼ਿਆਦਾ ਦਿਸਦੀ ਹੈ ਸਾਨੂੰ ਕਿ ਜੇ ਕਿਸੇ ਬੱਚੇ ਤੇ ਆਮ ਤੌਰ ਤੇ ਮੰਜੇ ਤੋਂ ਡਿੱਗ ਪੈਂਦੇ ਆ, ਬੱਚੇ ਤੇ ਆਮ ਤੌਰ ਤੇ ਜਾਂਦੇ ਜਾਂਦੇ ਸੱਟ ਲੱਗ ਜਾਂਦੀ ਹੈ, ਉਸ ਹਾਲਾਤ ਵਿੱਚ ਬੱਚਿਆਂ ਦੀ ਕੀ ਕੰਡੀਸ਼ਨ ਹੁੰਦੀ ਮੈਂ ਦੱਸਦਾ ਤੁਹਾਨੂੰ। ਪਰ ਇਹ ਕੰਡੀਸ਼ਨ ਉਹਨਾਂ ਦੀ ਇਸ ਗੱਲ ਨਾਲ ਮਿਲਦੀ ਜੁਲਦੀ ਆ ਕਿ ਜੇ ਸਿਰ ਵਿੱਚ ਸੱਟ ਲੱਗ ਗਈ ਹੋਵੇ ਤਾਂ ਬੱਚਾ ਸੈਮੀ ਕੌਂਸ਼ੀਅਸ ਜਾਂ ਅਨਕੌਂਸ਼ੀਅਸ ਵੀ ਹੋ ਸਕਦਾ, ਤੇ ਮਾਵਾਂ ਫਿਰ ਲੈ ਕੇ ਭੱਜਦੀ ਹੈ ਡਾਕਟਰ ਕੋਲ, ਮੇਰਾ ਬੱਚਾ ਤਾਂ ਹੋਸ਼ ਨਹੀਂ ਕਰਦਾ, ਡਿੱਗ ਪਿਆ ਸੀਗਾ। ਹਾਂਜੀ, ਸੋ ਇਸੇ ਤਰ੍ਹਾਂ ਡਰਾਉਜ਼ੀਨੈਸ ਤੇ ਇਨਏਬਿਲਿਟੀ ਟੂ ਵੇਕ ਅਪ, ਤੁਸੀਂ ਜਗਾਉਂਦੇ ਹੋ ਵਾਰ ਵਾਰ ਉਹਨੂੰ, ਵਾਰ ਵਾਰ ਮਾਵਾਂ ਵੀ ਵਾਜਾਂ ਮਾਰੀ ਜਾਂਦੀਆਂ ਨੇ ਤੇ ਵਾਰ ਵਾਰ ਵੱਡਾ ਵੀ ਹੋਵੇ ਤੇ ਉਹਨੂੰ ਵਾਜਾਂ ਮਾਰ ਕੇ ਹੋਸ਼ ਕਰ ਥੋੜੀ ਜੀ, ਹੋਸ਼ ਕਰ, ਲੇਕਿਨ ਉਹ ਕੋਸ਼ ਅੰਦਰੋਂ ਉਹ ਸੁਣ ਰਿਹਾ ਪਰ ਹੋਸ਼ ਨਹੀਂ ਕਰ ਸਕਦਾ ਕਿਉਂਕਿ ਉਹ ਅੱਖਾਂ ਨਹੀਂ ਖੋਲ ਸਕਦਾ। ਇਹ ਆਮ ਤੌਰ ਤੇ ਹੋਏਗਾ ਔਰ ਸਡਨ ਫਿਊਜ਼ਨ ਇਸ ਟਾਈਪ ਦਾ ਕਿ ਪਤਾ ਨੀ ਮੈਂ ਕਿੱਥੇ ਗੁੰਮ ਹੋ ਗਿਆ, ਪਤਾ ਨੀ ਮੈਂ ਕਿਹੜੀ ਥਾਂ ਤੇ ਹੈਗਾ, ਉਹਨੂੰ ਇਸ ਗੱਲ ਦੀ ਰਿਕੋਗਨੀਸ਼ਨ ਨਹੀਂ ਹੁੰਦੀ ਕਿ ਮੈਂ ਆਮ ਤੌਰ ਤੇ ਬਹੁਤੇ ਰਿਸਰਚ ਬੁੱਕਸ ਦੇ ਵਿੱਚ ਚੀਮਾ ਸਾਹਿਬ ਖਾਕ ਸਾਹਿਬ ਨੇ ਲਿਖਿਆ ਹੋਇਆ ਮੈਂ ਘਰ ਜਾਣਾ ਚਾਹੁੰਦਾ। ਹਾਲਾਂਕਿ ਉਹ ਘਰੇ ਹੀ ਹੁੰਦਾ ਆ, ਘਰੇ ਹੀ ਹੁੰਦਾ ਆ, ਪਰ ਉਹਦੇ ਦਿਮਾਗ ਜੇ ਗੱਲ ਸੈੱਟ ਆ ਵੀ ਮੈਂ ਘਰ ਜਾਣਾ ਚਾਹੁੰਦਾ ਤੇ ਉਹ ਇਸ ਤਰ੍ਹਾਂ ਦਾ ਕਨਫਿਊਜ਼ਨ ਉਹਦੇ ਦਿਮਾਗ ਦੇ ਵਿੱਚ ਹੁੰਦਾ ਤੇ ਵਾਰ ਵਾਰ ਉਹ ਇਸ ਗੱਲ ਨੂੰ ਕਰਾਈ ਕਰਦਾ ਆ, ਬਿਹੇਵੀਅਰ ਇਕਦਮ ਉਹਦਾ ਚੇਂਜ ਹੋ ਜਾਂਦਾ, ਜਾਂ ਤਾਂ ਉਹ ਅਗਰੈਸਿਵ ਹੁੰਦਾ ਜੇ ਤੁਸੀਂ ਉਹਨੂੰ ਬੁਲਾਉਂਦੇ ਹੋ ਤੇ ਇਕਦਮ ਚਿੜਚਿੜੇ ਸੁਭਾਅ ਦਾ ਹੋ ਜਾਂਦਾ ਕਿਉਂਕਿ ਬੋਲ ਕੇ ਦੱਸ ਨਹੀਂ ਸਕਦਾ ਹੁੰਦਾ, ਆਪਦੀ ਚੀਜ਼ ਨੂੰ ਐਕਸਪਲੇਨ ਨਹੀਂ ਕਰ ਸਕਦਾ, ਭਾਵੇਂ ਕਿ ਜੀਭ ਉਹਦੀ ਹੈਗੀ ਏ, ਸਾਰਾ ਕੁਝ ਹੈਗਾ ਆ, ਪਰ ਉਹ ਇਰੀਟੇਟਿਡ ਹੋ ਜਾਂਦਾ, ਹਰ ਗੱਲ ਤੋਂ ਇਰੀਟੇਟਿਡ ਹੋ ਜਾਣਾ। ਪਰ ਨਾਲ ਇੱਕ ਗੱਲ ਮੈਂ ਵਾਰ ਵਾਰ ਕਹਿੰਦਾ ਆ ਰਿਹਾ ਹਾਂ ਕਿ ਜਦੋਂ ਇਹ ਸਾਰੀਆਂ ਦੀਆਂ ਸਾਰੀਆਂ ਨਿਸ਼ਾਨੀਆਂ ਗਰੁੱਪ ਦੇ ਵਿੱਚ ਆਉਂਦੀਆਂ ਨੇ ਉਦੋਂ ਇਹ ਇੰਡੀਕੇਟਿਡ ਹੈਗੀਆਂ ਨੇ ਕਿ ਭਾਈ ਬ੍ਰੇਨ ਦੇ ਵਿੱਚ ਕੁਝ ਹੋ ਗਿਆ, ਪਰ ਇੱਕ ਅੱਧੀ ਨਿਸ਼ਾਨੀ ਅਗਰ ਐਸੀ ਹੋ ਗਈ ਹੈ ਉਹਦੇ ਕੁਝ ਹੋਰ ਕਾਰਨ ਨਹੀਂ ਹੋ ਸਕਦੇ ਆ। ਹੁਣ ਸਾਈਨ ਸਿੰਪਟਮ ਆਏ ਅਗਰ ਬੱਚੇ ਦੀ, ਹੁਣ ਵੱਡਾ ਤਾਂ ਥੋੜਾ ਬਹੁਤ ਇਸ਼ਾਰੇ ਨਾਲ ਜਾਂ ਸੈਮੀ ਕੌਂਸ਼ੀਅਸ ਹਾਲਾਤ ਦੇ ਵਿੱਚ ਜਾਂ ਜਦੋਂ ਤੁਸੀਂ ਉਹਦੀਆਂ ਅੱਖਾਂ ਖੋਲਦੇ ਹੋ ਉਸ ਵੇਲੇ ਤੁਹਾਨੂੰ ਦੱਸ ਸਕਦਾ ਹੈਗਾ, ਛੋਟਾ ਬੱਚਾ ਤੇ ਦੱਸ ਨਹੀਂ ਸਕਦਾ। ਫਿਰ ਉਹਦਾ ਕੀ ਹੈ, ਉਹਨੂੰ ਅਸੀਂ ਮੈਡੀਕਲ ਟਰਮ ਦੇ ਵਿੱਚ ਕਹਿੰਦੇ ਹਾਂ ਅਨਕੰਸੋਲਏਬਲ ਕਰਾਈ, ਯਾਨੀ ਰੋਇਆ ਜਿਹਨੂੰ ਸੰਭਾਲਿਆ ਨਹੀਂ ਜਾ ਸਕਦਾ, ਮਾਂ ਦੀ ਗੋਦੀ ਚ ਉਤਰ ਉਤ ਕੇ ਡਿੱਗਣ ਦੀ ਕੋਸ਼ਿਸ਼ ਕਰਦਾ ਆ ਕਿਉਂਕਿ ਉਹਨੂੰ ਅੰਦਰੋਂ ਉਸ ਗੱਲ ਦੀ ਦਰਦ ਹੋ ਰਹੀ ਹੈ ਜਿਹਨੂੰ ਉਹ ਐਕਸਪਲੇਨ ਨਹੀਂ ਕਰ ਰਿਹਾ, ਜਿਹਨੂੰ ਉਹ ਕੰਸੋਲ ਹੀ ਨਹੀਂ ਕਰ ਸਕਦਾ, ਨਾ ਸ਼ਾਂਤ ਹੋ ਸਕਦਾ, ਇਸ ਕਰਕੇ ਰੋ ਰੋ ਕੇ ਉਹਦਾ ਗਲਾ ਵੀ ਸੁੱਕ ਜਾਂਦਾ। ਹਾਂਜੀ, ਔਰ ਫਿਰ ਮਾਂ ਕਹਿੰਦੀ ਵੀ ਚੱਲ ਮੈਂ ਮੂੰਹ ਚ ਦੁੱਧ ਪਾਵਾਂ ਜਾਂ ਬੋਤਲ ਮੂੰਹ ਚ ਪਾਵਾਂ, ਉਹ ਮੂੰਹ ਚ ਦੁੱਧ ਬੋਤਲ ਨਹੀਂ ਪਾਉਂਦਾ, ਇਹ ਨਹੀਂ ਲੈਣਾ ਚਾਹੁੰਦਾ ਹੰਕਾਰ। ਹਾਂਜੀ ਲਾਸ ਉਹਦਾ ਟੇਸਟ ਵੀ ਖਤਮ ਹੋ ਗਿਆ ਹੈਗਾ, ਪਲੇ ਕਰਨ ਦੀ ਤਾਂ ਗੱਲ ਹੀ ਨਹੀਂ ਰਹਿ ਗਈ ਵੀ ਉਹ ਪਲੇ ਕਰੇ ਜਾਂ ਖੇਡੇ ਜਾਂ ਕਿਸੇ ਪਾਸੇ ਨੂੰ ਧਿਆਨ ਲਾਉਣ ਦੀ ਕੋਸ਼ਿਸ਼ ਕਰੋ। ਲਾਸ ਆਫ ਆਲ ਸਕਿੱਲਸ, ਉਹਦੇ ਸਕਿੱਲ ਕੀ ਨੇ, ਦੁੱਧ ਪੀਣਾ, ਖੇਡਣਾ, ਕਿਸੇ ਚੀਜ਼ ਨੂੰ ਫੜਨਾ ਖਿਡਾਉਣੇ ਨੂੰ ਜਾਂ ਉਹਨੂੰ ਸਿੱਟਣਾ ਮਾਰਨਾ, ਉਹ ਸਾਰੇ ਸਕਿੱਲ ਹੀ ਖਤਮ ਹੋ ਜਾਂਦੇ ਨੇ। ਤੇ ਜਿਵੇਂ ਉੱਪਰ ਆਪਾਂ ਅਡਲਟ ਵਾਲੀ ਗੱਲ ਕੀਤੀ ਹੈ ਵੀ ਉਹ ਇਕਦਮ ਐ ਲਥਾਰਜਿਕ ਹੋ ਕੇ ਮੰਜੇ ਤੇ ਪੈ ਜਾਂਦਾ ਆ, ਉਹ ਇਸ ਤਰ੍ਹਾਂ ਕਰਕੇ ਮੰਜੇ ਦੇ ਉੱਪਰ ਪੈ ਜਾਂਦਾ ਕਿ ਮਿਲ ਜੁਲ ਨਹੀਂ ਕਰਦਾ। ਜੇ ਤੁਸੀਂ ਬੁਲਾਓ ਤੇ ਜ਼ਬਰਦਸਤੀ ਬੁਲਾਓ ਤੇ ਫਿਰ ਹੀ ਭਾਵੇਂ ਥੋੜਾ ਬਹੁਤ ਹੁੰਗਾਰਾ ਭਰੇ, ਜੇ ਬੋਲੇਗਾ ਤੇ ਤੁਹਾਨੂੰ ਉਹਦੀ ਸਮਝ ਨਹੀਂ ਲੱਗਣੀ। ਇਹ ਆਮ ਤੌਰ ਤੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਹਨ ਇਹ ਇਮੀਡੀਏਟ ਵਾਲੀਆਂ, ਯਾਦ ਰੱਖਣਾ ਇਹ ਸਾਰੀਆਂ ਉਹ ਇਮੀਡੀਏਟ ਵਾਲੀਆਂ ਨਿਸ਼ਾਨੀਆਂ ਹਨ ਵੀ ਹੁਣੇ ਕੁਛ ਹੋ ਗਿਆ, ਬ੍ਰੇਨ ਨੂੰ ਸੱਟ ਲੱਗ ਗਈ ਤਾਂ, ਜਾਂ ਬ੍ਰੇਨ ਹੈਮਰੇਜ ਹੋ ਗਿਆ ਬਲੱਡ ਪ੍ਰੈਸ਼ਰ ਹਾਈ ਰਹਿਣ ਦੇ ਕਰਕੇ ਤਾਂ, ਜਾਂ ਇਸ ਤਰ੍ਹਾਂ ਦਾ ਮੈਨਿੰਜਸ ਦੇ ਵਿੱਚ ਕੋਈ ਸੋਜ ਆ ਗਈ ਹੈ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ, ਜ਼ਰੂਰੀ ਤਾਂ ਨਹੀਂ ਵੀ ਇਸ ਤਰ੍ਹਾਂ ਹੋਵੇ। ਬੈਕਟੀਰੀਅਲ ਇਨਫੈਕਸ਼ਨ ਜਿਵੇਂ ਮੈਨਿੰਜਾਈਟਿਸ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ, ਔਰ ਟਿਊਬਰਕਲੋਸਿਸ ਵਾਲੀ ਕੰਡੀਸ਼ਨ ਵੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਪਰ ਉਹਨਾਂ ਦੇ ਪਿੱਛੇ ਹਿਸਟਰੀ
1: ਪਾਣੀ
0: ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਜਾਂ ਕਿਸੇ ਹੋਰ ਨਾਲ?
2: ਨਹੀਂ ਨਹੀਂ ਇੱਧਰ ਹੋਰ ਸੀ।
0: ਉਹ ਮੈਨੂੰ ਕੋਈ ਤੁਹਾਡੀ ਆਵਾਜ਼ ਇਹਦੇ ਵਿੱਚ ਆ ਰਹੀ ਹੈ ਨਾ?
2: ਹਾਂਜੀ ਹਾਂਜੀ।
0: ਤੋਂ ਖੈਰ ਹੁਣ ਕੁਝ ਇੱਕ ਐਸੀਆਂ ਗੱਲਾਂ ਜਿਹੜੀਆਂ ਕਿ ਇਹ ਹੋ ਗਈਆਂ ਸਾਇੰਸ, ਸਿਮਟਮਸ ਜਿਹੜੇ ਸਾਡੇ ਸਾਹਮਣੇ ਆਉਣਗੇ ਉਸ ਵੇਲੇ, ਜਿਹੜੇ ਸਾਇੰਸ ਹੁੰਦੇ ਨੇ ਜਿਹੜੇ ਤੁਹਾਨੂੰ ਬੋਲ ਕੇ ਉਹ ਨਹੀਂ ਦੱਸਦਾ। ਸਾਇੰਸ ਸਿਮਟਮਸ ਉਹ ਨੇ ਜਿਹੜੇ ਤੁਹਾਨੂੰ ਕਹੇਗਾ ਵੀ ਮੈਨੂੰ ਐਂ ਹੁੰਦਾ ਮੈਨੂੰ ਐਂ ਹੁੰਦਾ। ਉਹਦੇ ਵਿੱਚ ਪਹਿਲੀ ਗੱਲ ਹੈ ਹੈਡੇਕ, ਜਦੋਂ ਵੀ ਸਿਰ ਦੇ ਵਿੱਚ ਚਾਹੇ ਸੱਟ ਲੱਗੀ ਹੈ, ਚਾਹੇ ਕੋਈ ਨਾੜੀ ਫਟ ਗਈ ਹੈ, ਚਾਹੇ ਕੋਈ ਸੋਜ ਹੋ ਗਈ ਹੈ, ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੋ ਗਿਆ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋਈ ਹੈ, ਤੇ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੇ ਸਿਮਟਮਸ ਦੇ ਤੌਰ ਤੇ ਆਏਗੀ ਉਹ ਹੈਗੀ ਹੈ ਸਿਰ ਦਰਦ। ਸਿਰ ਦਰਦ ਵਾਇਲੈਂਟ ਹੋਣਾ, ਜਿਹਨੂੰ ਉਹ ਆਮ ਤੌਰ ਤੇ ਸੰਭਾਲ ਨਹੀਂ ਸਕਦਾ, ਤੇ ਉਹਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਰੋਲਿੰਗ ਆਫ ਹੈਡ, ਕਿਉਂਕਿ ਉਹ ਇਰੀਟੇਟਡ ਹੈ, ਰੋਲਿੰਗ ਆਫ ਹੈਡ, ਆਪਣੇ ਪਿੱਲੋ ਦੇ ਉੱਪਰ ਸਿਰ ਨੂੰ ਰੋਲ ਕਰ ਰਿਹਾ ਹੈ ਵਾਰ ਵਾਰ ਇਧਰੋ ਉਧਰ ਇਧਰੋ, ਵੀ ਕਿਸੇ ਤਰ੍ਹਾਂ ਮੈਨੂੰ ਆਰਾਮ ਮਰੇ। ਤੇ ਜਿਵੇਂ ਆਮ ਤੌਰ ਤੇ ਭੂਤ ਪ੍ਰੇਤ ਕਰਦੇ ਨੇ ਨਾ ਲੋਕ, ਪਰ ਉਹ ਮੰਜੇ ਤੇ ਪਿਆ ਹੈਗਾ, ਮੰਜੇ ਤੇ ਪਿਆ ਹੈ ਤੇ ਸਰਾਣੇ ਦੇ ਵਿੱਚ ਹੀ ਆਪਣਾ ਜਾਂ ਪਿੱਲੋ ਦੇ ਉੱਪਰ ਸਿਰ ਜਿਹੜਾ ਇਧਰੋ ਉਧਰ ਇਧਰੋ ਉਧਰ ਮਾਰ ਰਿਹਾ ਹੈਗਾ, ਤੇ ਦੂਜੇ ਨੂੰ ਲੱਗਦਾ ਕਿਤੇ ਸਿਰ ਨੂੰ ਫਿਰ ਸੱਟ ਨਾ ਲਾ ਲਵੇ, ਕਿਤੇ ਪਾਵੇ ਨਾਲ ਵੱਜ ਕੇ, ਇਹ ਵਾਰ ਵਾਰ ਸਿਰ ਐ ਫੇਰੀ ਜਾਂਦਾ ਹੈਗਾ। ਅਗਲੀ ਗੱਲ ਨੋਸੀਆ ਵੋਮਿਟਿੰਗ ਵਾਲੀ, ਜਿਹੜੀ ਮੈਂ ਆਮ ਤੌਰ ਤੇ ਤੁਹਾਨੂੰ ਪਹਿਲਾਂ ਵੀ ਦੱਸੀ ਹੈਗੀ ਹੈ, ਸਾਈਨ ਦੇ ਵਿੱਚ ਵੀ ਸਿਮਟਮ ਦੇ ਵਿੱਚ ਵੀ ਆ ਗਈ ਨੋਸੀਆ ਵੋਮਿਟਿੰਗ। ਔਰ ਉਸ ਤੋਂ ਬਾਅਦ ਜਨਰਲ ਤੌਰ ਤੇ ਅਗਰ ਸਿਮਟਮਸ ਇੰਨੇ ਸੀਵੀਅਰ ਨਹੀਂ ਹੈਗੇ ਪਰ ਘੱਟ ਸਿਮਟਮਸ ਹੈਗੇ ਨੇ, ਉਸ ਹਾਲਾਤ ਦੇ ਵਿੱਚ ਫਟੀਗ, ਥਕਾਵਟ, ਕੰਮ ਕਰਨ ਨੂੰ ਮਨ ਨਹੀਂ ਕਰਦਾ, ਬੋਲਣ ਨੂੰ ਮਨ ਨਹੀਂ ਕਰਦਾ, ਖਾਣ ਨੂੰ ਮਨ ਨਹੀਂ ਕਰਦਾ, ਅੱਖਾਂ ਖੋਲਣ ਨੂੰ ਮਨ ਨਹੀਂ ਕਰਦਾ, ਹੱਥ ਹਿਲਾਉਣ ਨੂੰ ਮਨ ਨਹੀਂ ਕਰਦਾ, ਔਰ ਇਸ ਤਰ੍ਹਾਂ ਦੀ ਫਟੀਗ ਉਹਦੇ ਸਰੀਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ, ਡਰਾਉਜ਼ੀਨੈਸ ਹੁੰਦੀ ਹੈ, ਸਪੀਚ ਦੀ ਗੱਲ ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ, ਔਰ ਡਿਜ਼ੀਨੈਸ ਚੱਕਰ ਆਉਣੇ, ਜੇ ਉਹ ਖੜਾ ਵੀ ਹੁੰਦਾ ਤਾਂ ਵੀ। ਪਰ ਕਈਆਂ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਜਦੋਂ ਉਹ ਮੰਜੇ ਤੇ ਪਿਆ ਹੋਇਆ ਨਾ ਉਸ ਵੇਲੇ ਵੀ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਕਰਕੇ ਦੀਆਂ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਸਾਨੂੰ ਬਾਹਰੋਂ ਦਿਖਾਈ ਦੇਣਗੀਆਂ। ਉਸ ਤੋਂ ਬਾਅਦ ਪੈਰਾਲਾਈਸਿਸ, ਜੈਸੇ ਤਾਂ ਪੈਰਾਲਾਈਸਿਸ ਉਹ ਹੀ ਜਦੋਂ ਚੀਜ਼ਾਂ ਨੇ ਕੰਮ ਨਹੀਂ ਕਰਨਾ ਉਹਦਾ ਮਤਲਬ ਤੇ ਪੈਰਾਲਾਈਸਿਸ ਹੀ ਹੈ, ਪਰ ਫਿਰ ਵੀ ਇੰਡੀਵਿਜੁਅਲ ਤੌਰ ਤੇ ਡਾਕਟਰ ਲੋਕ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਗਰ ਉਹ ਕੌਨਸ਼ੀਅਸ ਹੋਵੇ ਜਾਂ ਸੈਮੀ ਕੌਨਸ਼ੀਅਸ ਹੋਵੇ ਤੁਹਾਨੂੰ ਤੋੜ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਇਹ ਸਮਝਦੇ ਨੇ ਵੀ ਪੈਰਾਂ ਨੂੰ ਤਾਂ ਪੈਰਾਲਾਈਸਿਸ ਆ, ਪੈਰ ਤੇ ਕੰਟਰੋਲ ਨਹੀਂ ਕਰ ਰਹੇ, ਭਾਰ ਨਹੀਂ ਚੁੱਕ ਰਹੇ, ਤੁਰ ਨਹੀਂ ਸਕਦਾ ਹੈਗਾ। ਪਰ ਇਹਦੇ ਤੋਂ ਇਲਾਵਾ ਫੇਸ਼ੀਅਲ ਪੈਰਾਲਾਈਸਿਸ, ਕਈਆਂ ਦਾ ਤੁਸੀਂ ਵੇਖੋ ਇੱਕ ਬਿਮਾਰੀ ਦਾ ਨਾਂ ਹੈਗਾ ਉਹਨੂੰ ਕਹਿੰਦੇ ਅਸੀਂ ਬੈਲਸ ਪੈਲਸੀ, ਡਾਕਟਰ ਦੇ ਨਾਂ ਤੇ ਰੱਖਿਆ ਗਿਆ ਸੀ, ਡਾਕਟਰ ਸੀ ਇੱਕ ਬੈਲ ਜਿਹਨੇ ਸਭ ਤੋਂ ਪਹਿਲਾਂ ਵੇਖਿਆ ਫੇਸ਼ੀਅਲ ਨਰਵ ਜਿਹੜੀ ਨਾ ਟ੍ਰਾਈਜੈਮੀਨਲ ਨਰਵ ਹੈ ਜਿਹੜੀ ਫੇਸ ਨੂੰ ਵੀ ਸਪਲਾਈ ਕਰਦੀ ਜਿਹੜੀ ਬ੍ਰੇਨ ਚੋਂ ਨਿਕਲਦੀ ਹੈਗੀ ਹੈ, ਔਰ ਆਮ ਤੌਰ ਤੇ ਬਹੁਤਾ ਤੌਰ ਤੇ ਸਰਦੀਆਂ ਦੇ ਵਿੱਚ ਅੰਦਰ ਹੀਟ ਲੱਗੀ ਹੁੰਦੀ ਹੈ, ਔਰ ਉਸ ਲੱਗੀ ਹੀਟ ਦੇ ਵਿੱਚ ਇਕਦਮ ਸਾਨੂੰ ਬਾਹਰ ਕਿਸੇ ਨੇ ਆਵਾਜ਼ ਮਾਰੀ, ਅਸੀਂ ਉਸੇ ਤਰ੍ਹਾਂ ਕੰਬਲ ਚੋਂ ਨਿਕਲੇ ਤੇ ਬਾਹਰ ਕਰੇ ਜਾਂਦੇ ਹਾਂ, ਬਾਹਰ ਠੰਡੀ ਹਵਾ ਦਾ ਐਕਸਪੋਜ਼ਰ ਲੱਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਬੈਲਸ ਪੈਲਸੀ ਹੋ ਜਾਂਦੀ ਹੈ, ਕਿਸੇ ਇੱਕ ਸਾਈਡ ਦੇ ਮਸਲ ਫੇਸ ਦੇ ਜਿਹੜੇ ਨੇ ਉਹ ਪੈਰਾਲਾਈਸਿਸ ਹੋ ਜਾਂਦੇ, ਔਰ ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਉਹਦੀਆਂ ਲਾਲਾਂ ਜਿਹੜੀਆਂ ਨੇ ਅਨਕੰਟਰੋਲਡ ਵਗਣ ਲੱਗ ਜਾਂਦੀਆਂ ਨੇ, ਲਾਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ ਦਰਦ ਨਹੀਂ ਹੁੰਦੀ, ਪਹਿਲਾ ਵਿਚ ਦਰਦ ਨਹੀਂ ਹੁੰਦੀ। ਇਹ ਇਸ ਟਾਈਪ ਦੀ ਕੰਡੀਸ਼ਨ ਚਿਹਰੇ ਦੀ, ਫੇਸ ਦੀ, ਆਮ ਤੌਰ ਤੇ ਇਸ ਹਾਲਾਤ ਵਿਚ ਵੀ ਹੋ ਸਕਦੀ ਆ ਕਿ ਬ੍ਰੇਨ ਦੇ ਵਿਚ ਕੁਝ ਵਾਪਰਿਆ, ਪਰ ਇਹ ਵੀ ਤਾਂ ਬ੍ਰੇਨ ਦੇ ਵਿਚ ਹੀ ਹੈ ਨਾ, ਜਿਹੜਾ ਬਿਲਸ ਪੈਲਸੀ ਹੈ ਇਹ ਵੀ ਤਾਂ ਨਰਵ ਸਿੰਪਟਮ ਦੇ ਨਾਲ ਹੀ ਰਿਲੇਟਡ ਹੈ ਤੇ ਨਰਵ ਬ੍ਰੇਨ ਚੋਂ ਨਿਕਲਦੀਆਂ ਹੈਗੀਆਂ ਨੇ। ਪਰ ਇਹ ਇੱਕ ਰਿਲੇਟਡ ਕਿਹਦੇ ਨਾਲ ਗੱਲ ਹੈਗੀ ਹੈ, ਆਮ ਤੌਰ ਤੇ ਸੀਜ਼ਨ ਦੇ ਨਾਲ ਰਿਲੇਟਡ ਗੱਲ ਹੈਗੀ ਹੈ। ਔਰ ਉਸ ਸੀਜ਼ਨ ਦੇ ਵਿਚ ਜਦੋਂ ਇਮੀਡੀਏਟ ਚੇਂਜ ਆਫ ਟੈਂਪਰੇਚਰ ਹੁੰਦਾ ਹੈ, ਇਮੀਡੀਏਟ ਚੇਂਜ ਆਫ ਟੈਂਪਰੇਚਰ ਹੋਵੇ ਔਰ ਉਹਦਾ ਐਕਸਪੋਜ਼ਰ ਤੁਹਾਡੇ ਕਿਸੇ ਅੰਗ ਤੇ, ਖਾਸ ਤੌਰ ਤੇ ਚਿਹਰੇ ਤੇ ਪੈਂਦਾ ਆ, ਤੇ ਉਹ ਜਿਹੜੇ ਲੋਕਲ ਮਸਲ ਜਿਹੜੇ ਨੇ ਉਹ ਪੈਰਾਲਾਈਜ਼ ਹੋ ਜਾਂਦੇ ਨੇ, ਮੂੰਹ ਵਿੰਗਾ ਹੋ ਜਾਂਦਾ ਆ, ਇੱਕ ਪਾਸੇ ਲਾਲਾਂ ਵਗਣੀਆਂ ਸ਼ੁਰੂ ਹੋ ਜਾਂਦੀਆਂ, ਜਿਹੜੇ ਪਾਸੇ ਪੈਰਾਲਾਈਸਿਸ ਹੋ ਗਿਆ ਹੈਗਾ ਆ ਉਸ ਪਾਸੇ ਦੀ ਅੱਖ ਵੀ ਟੇਢੀ ਹੋ ਜਾਂਦੀ ਹੈ ਔਰ ਡਰੂਡਿੰਗ ਹੋਣੀ ਸ਼ੁਰੂ ਹੋ ਗਈ। ਇਹ ਸਾਰੇ ਸਾਈਨ ਸਿਮਟਮ ਜਿਹੜੇ ਨੇ ਆਮ ਤੌਰ ਤੇ ਬ੍ਰੇਨ ਦੇ ਕਿਸੇ ਹੋਰ ਨੁਕਸਾਂ ਦੇ ਵਿਚ ਵੀ ਸ਼ਾਮਲ ਹੋ ਸਕਦੇ ਨੇ। ਔਰ ਸਮੈਲ ਦੀ ਗੱਲ ਆਪਾਂ ਕਰੀ ਹੀ ਹੈਗੀ ਹੈ, ਸਮੈਲ ਜਾਂ ਟੇਸਟ ਇਹ ਸਾਰੇ ਕੁਝ ਖਤਮ ਹੋ ਜਾਂਦੇ ਨੇ। ਬਾਕੀ ਐਜ਼ ਏ ਹੋਲ ਚਿਹਰਾ, ਐਜ਼ ਏ ਹੋਲ ਚਿਹਰੇ ਦੇ ਉੱਪਰ ਐ ਲੱਗਦਾ ਪਫੀਨੈਸ, ਜਿਵੇਂ ਸਵੈਲਿੰਗ ਆ ਗਈ ਹੋਵੇ, ਔਰ ਇਹ ਇਸ ਟਾਈਪ ਦੀ ਸਵੈਲਿੰਗ ਹੁੰਦੀ ਹੈ, ਇਹਨੂੰ ਕਹਿੰਦੇ ਨੇ ਪਿਟਿੰਗ ਓਨ ਪ੍ਰੈਸ਼ਰ, ਸਵੈਲਿੰਗ ਹੋ ਗਈ, ਚਿਹਰਾ ਮੋਟਾ ਹੋ ਗਿਆ। ਹਾਲਾਂਕਿ ਇਹੋ ਜਿਹਾ ਤਾਂ ਚਿਹਰੇ ਦਾ ਬੰਦੇ ਦਾ ਹੈ ਨੀ, ਸੁੱਕਿਆ ਚਿਹਰਾ ਸੀਗਾ, ਜਿਹੜਾ ਮੋਟਾ ਹੋ ਗਿਆ ਕਿਉਂਕਿ ਬ੍ਰੇਨ ਦੇ ਵਿਚ ਅੰਦਰ ਕਿਸੇ ਨੇ ਥਾਂ ਤੇ ਬਲੀਡਿੰਗ ਹੋ ਰਹੀ ਹੈ ਜਾਂ ਅੰਦਰ ਥਾਂ ਤੇ ਐਕਸਟਰਾ ਫਲੂਇਡ ਆ ਗਿਆ ਹੈਗਾ ਜਿਹਨੇ ਬਾਕੀ ਨਰਵਸ ਨੂੰ ਪ੍ਰੈਸ ਕਰ ਦਿੱਤਾ, ਉਹਦੇ ਨਾਲ ਆ ਚਿਹਰਾ ਜਿਹੜਾ ਆ ਉਹ ਸੁੱਜ ਗਿਆ ਆ, ਤੇ ਇਸ ਸੋਜ ਨੂੰ ਅਸੀਂ ਕਹਿੰਦੇ ਆ ਪਿਟਿੰਗ ਓਨ ਪ੍ਰੈਸ਼ਰ। ਅੱਜ ਦੀ ਗੰਨਾ ਦਾ ਉੱਚਾ ਉਭਰਿਆ ਹੋਇਆ ਹਿੱਸਾ ਹੈ ਨਾ, ਇਹਨੂੰ ਅਸੀਂ ਕਹਿੰਦੇ ਆ ਜਾਈਗੋਮੈਟਿਕ ਪ੍ਰੋਸੈਸ, ਹੱਡੀ ਦੀ ਇਹ ਜਿਹੜਾ ਪ੍ਰੋਸੈਸ, ਪ੍ਰੋਸੈਸ ਦਾ ਮਤਲਬ ਟਿੱਬਾ ਸਮਝ ਲਓ, ਉੱਪਰ ਨੂੰ ਉਭਰਿਆ ਥਾਂ ਸਮਝ ਲਓ, ਇਹਦੇ ਉੱਪਰ ਅਗਰ ਤੁਸੀਂ ਅੰਗੂਠੇ ਨਾਲ ਦਬਾ ਕੇ ਵੇਖੋ ਤੇ ਆਮ ਤੌਰ ਤੇ ਅਸੀਂ ਆਪਣੇ ਆਪ ਨੂੰ ਦਬਾਉਂਦੇ ਹਾਂ ਤੇ ਉਸੇ ਚਮੜੀ ਨਾਰਮਲ ਆ ਜਾਂਦੀ, ਜਦੋਂ ਅੰਗੂਠੇ ਦਾ ਪ੍ਰੈਸ਼ਰ ਛੱਡਦੇ ਹਾਂ ਚਮੜੀ ਨਾਰਮਲ ਆ ਜਾਂਦੀ ਹੈ। ਪਰ ਜੇ ਬੰਦੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਜੇ ਬੰਦੇ ਨੂੰ ਅਡੀਮਾ ਹੋਵੇ, ਜੇ ਬੰਦੇ ਦੀ ਕਿਡਨੀ ਖਰਾਬ ਹੋ ਗਈ ਤੇ ਤਾਂ ਕਰਕੇ ਸੋਜ ਹੋਵੇ, ਤੇ ਜੇ ਬੰਦੇ ਦੇ ਹਾਰਟ ਵਿਚ ਨੁਕਸ ਹੈਗਾ ਤਾਂ ਕਰਕੇ ਸੋਜ ਹੋ ਗਈ ਹੋਵੇ, ਭਾਵੇਂ ਪੈਰਾਂ ਤੇ ਹੋ ਗਈ ਹੈ ਤੇ ਭਾਵੇਂ ਮੂੰਹ ਤੇ ਹੋ ਗਈ ਹੈ, ਇਸ ਪ੍ਰੈਸ਼ਰ ਅੰਗੂਠੇ ਦੇ ਪ੍ਰੈਸ਼ਰ ਨਾਲ ਜਾਂ ਉਂਗਲੀ ਦੇ ਪ੍ਰੈਸ਼ਰ ਨਾਲ ਦਬਾਓਗੇ ਤੇ ਉਹ ਜਿਹੜਾ ਟੋਇਆ ਜਿਹਾ ਬਣ ਜਾਂਦਾ ਹੈ ਨਾ, ਉਹ ਟੋਇਆ ਜਿਹਾ ਉਸੇ ਤਰ੍ਹਾਂ ਹੀ ਬਣਿਆ ਰਹਿ ਜਾਂਦਾ, ਬਣਿਆ ਰਹਿ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ। ਇਹ ਇਸ ਗੱਲ ਦਾ ਸਾਈਨ ਹੈਗਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਭਾਈ ਇਹ ਬ੍ਰੇਨ ਦੇ ਵਿਚ ਕੁਝ ਨਾ ਕੁਝ ਨੁਕਸ ਆ ਗਿਆ ਹੈ। ਹੁਣ ਲੇਟਰ ਓਨ ਸਾਈਨ ਕੀ ਆ ਸਕਦਾ, ਇਹ ਟ੍ਰੀਟਮੈਂਟ ਤੁਸੀਂ ਕਰ ਰਹੇ ਹੋ, ਬੰਦਾ ਤੁਸੀਂ ਹਸਪਤਾਲ ਚ ਦਾਖਲ ਕਰ ਦਿੱਤਾ, ਉਹ ਤਾਂ ਸਾਰਾ ਕੁਝ ਕਰ ਰਹੇ ਨੇ, ਲੇਟਰ ਓਨ ਕੀ ਹੈ, ਐਂਗਜ਼ਾਇਟੀ, ਡਿਪਰੈਸ਼ਨ, ਮੂਡ ਸਵਿੰਗਸ, ਗੁੱਸਾ, ਅਨੀਂਦਰਾ, ਇਹ ਇੱਕ ਮੋਟੀਆਂ ਮੋਟੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਉਸ ਬੰਦੇ ਦੇ ਵਿਚ ਬਾਅਦ ਵਿਚ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ ਜਿਹਦੇ ਬ੍ਰੇਨ ਵਿਚ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸ ਪੈ ਗਿਆ ਹੈਗਾ ਆ, ਔਰ ਉਸ ਨੁਕਸ ਤੋਂ ਬਾਅਦ ਜੋ ਤੁਸੀਂ ਡਾਕਟਰ ਨੇ ਪ੍ਰਬੰਧ ਕਰ ਦਿੱਤਾ, ਜੋ ਕੁਝ ਹਸਪਤਾਲਾਂ ਦੇ ਵਿਚ ਹੋ ਗਿਆ। ਇੱਕ ਗੱਲ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਭਈ, ਐਲੋਪੈਥਿਕ ਸਟਾਈਲ ਚ ਬਹੁਤ ਸਾਰੇ ਮੇਰੇ ਵੀਰ ਡਾਕਟਰ ਨਰਸਾਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਦੇ ਨੇ, ਔਰ ਮੈਨੂੰ ਬੜੀ ਖੁਸ਼ੀ ਹੈ ਕਈਆਂ ਦੇ ਮੈਨੂੰ ਫੋਨ ਵੀ ਇਸ ਤਰ੍ਹਾਂ ਆਉਂਦੇ ਨੇ ਵੀ ਕਈ ਇੱਕ ਯਾਦ ਦਿਹਾਨੀ ਦੀਆਂ ਗੱਲਾਂ, ਯਾਦ ਦਿਹਾਨੀ ਆ ਜਾਂਦੀ, ਇੱਕ ਚੀਜ਼ ਨੂੰ ਦੁਹਰਾਈ ਹੋ ਜਾਂਦੀ, ਸਾਨੂੰ ਪਤਾ ਲੱਗ ਜਾਂਦਾ ਇਸ ਗੱਲ ਦਾ ਕਿ ਆਹ ਗੱਲ ਇਸ ਤਰ੍ਹਾਂ ਹੀ ਹੋ ਸਕਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਆਮ ਤੌਰ ਤੇ ਸਰੀਰ ਦੇ ਵਿਚ ਪੈਦਾ ਹੁੰਦੀਆਂ ਨੇ, ਇਹ ਬਹੁਤਾ ਕਰਕੇ ਇਹਦੇ ਸੈਕੰਡਰੀ ਇਫੈਕਟ ਹਨ। ਕੁਝ ਵੀ ਹੋ ਗਿਆ ਹੋਣ ਤੋਂ ਬਾਅਦ, ਜਦੋਂ ਅਸੀਂ ਬਾਅਦ ਵਿਚ ਡਾਕਟਰਾਂ ਨੇ ਉਸਨੂੰ ਰਿਲੀਜ਼ ਕਰ ਦਿੱਤਾ, ਘਰ ਆ ਗਿਆ, ਪਤਾ ਵੀ ਉਹ ਸੱਟ ਲੱਗੀ ਸੀ ਜਾਂ ਹੈਮਰੇਜ ਹੋਇਆ ਸੀ ਜਾਂ ਇਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਰਹਿੰਦਾ ਸੀ, ਉਸ ਤੋਂ ਬਾਅਦ ਇਹਨੂੰ ਸਟ੍ਰੋਕ ਹੋ ਗਿਆ, ਫਿਰ ਅਸੀਂ ਇਹਨੂੰ ਹਸਪਤਾਲ ਚ ਲੈ ਗਏ, ਫਿਰ ਅਸੀਂ ਹਸਪਤਾਲ ਚ ਲੈ ਕੇ ਡਾਕਟਰ ਨੇ ਇਲਾਜ ਕੀਤਾ, ਹੁਣ ਡਾਕਟਰ ਨੇ ਕਹਿ ਦਿੱਤਾ ਚੰਗਾ ਭਾਈ ਇਹਨੂੰ ਘਰੇ ਲੈ ਜਾਓ, ਅਸੀਂ ਉਸਨੂੰ ਘਰੇ ਲੈ ਕੇ ਆ ਗਏ, ਤੇ ਜਦੋਂ ਅਸੀਂ ਵੇਖਿਆ ਭਈ ਇਹ ਹਮੇਸ਼ਾ ਡਿਪਰੈਸ ਰਹਿੰਦਾ, ਅੱਗੇ ਵਰਗੀ ਉਹਦੀ ਚਹਿਲ ਪਹਿਲ ਚਿਹਰੇ ਤੇ ਨਹੀਂ ਰਹੇਗੀ, ਅੱਗੇ ਵਰਗੀ ਸਾਰੀ ਗੱਲ ਉਹਦੀ ਨਹੀਂ ਰਹੇਗੀ, ਔਰ ਉਸ ਤੋਂ ਬਾਅਦ ਮੂਡ ਸਵਿੰਗ ਇੱਕੇ ਦਿਨ ਚਿੜਚਿੜਾ ਹੋ ਜਾਂਦਾ, ਗੁੱਸੇ ਵੱਲ ਦੂਸਰੇ ਪਾਸੇ ਹੋ ਜਾਂਦਾ ਹੈਗਾ, ਗੁੱਸਾ ਜ਼ਿਆਦਾ ਹੋ ਗਿਆ ਆਮ ਨਾਲੋਂ, ਚਿੜਚਿੜਾ ਸੁਭਾਅ ਆਮ ਨਾਲੋਂ ਜ਼ਿਆਦਾ ਹੋ ਗਿਆ। ਦੂਸਰੀ ਗੱਲ, ਇਹ ਸੌਂਦਾ ਨਹੀਂ ਗਾ, ਨਾ ਇਹ ਆਪ ਸੌਂਦਾ ਆ ਤੇ ਨਾ ਇਹ ਦੂਜਿਆਂ ਨੂੰ ਸੌਣ ਦਿੰਦਾ, ਕਿਉਂਕਿ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇੱਕ ਕਰਾਈ, ਮੈਨਿੰਜਸ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਰਾਈ ਉਹ ਲਗਾਤਾਰ ਉਹਦੇ ਹੁੰਦੀ ਰਹਿੰਦੀ ਹੈ, ਭਾਵੇਂ ਉਹ ਠੀਕ ਹੋ ਕੇ ਆ ਗਿਆ ਹਸਪਤਾਲ ਦੇ ਵਿੱਚੋਂ, ਭਾਈ ਡਾਕਟਰ ਨੇ ਕਹਿ ਤਾ ਚਲੋ ਭਾਈ ਠੀਕ ਹੁਣ ਲੈ ਜਾਓ ਤੇ ਆ ਦਵਾਈਆਂ ਨੇ, ਜਿਹੜੀਆਂ ਬਲੱਡ ਥਿਨਰ ਤੇ ਜੋ ਵੀ ਕੁਛ ਉਹਨਾਂ ਦੇਣਾ ਹੁੰਦਾ। ਮੈਂ ਦੱਸਣ ਲੱਗਿਆ ਸੀ ਤੁਹਾਨੂੰ ਗੱਲ ਬਈ ਮੇਰੇ ਇਸ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੇ ਐਸੇ ਕੇਸਿਸ ਆਏ ਨੇ ਜਦੋਂ ਸੱਟ ਚੋਟ ਲੱਗਦੀ ਹੈ ਐਲੋਪੈਥਿਕ ਸਟਾਈਲ ਦੇ ਵਿੱਚ ਇਹ ਫਾਈਨਲਾਈਜ਼ ਕਰਨ ਵਿੱਚ ਬੜਾ ਸਮਾਂ ਲੱਗ ਜਾਂਦਾ ਆ ਬਈ ਯਾਰ ਬਲੱਡ ਕਲੋਟਿੰਗ ਦਵਾਈ ਦੇਣੀ ਚਾਹੀਦੀ ਹੈ ਕਿ ਬਲੀਡਿੰਗ ਹੋਣ ਵਾਸਤੇ ਦਵਾਈ ਦੇਣੀ ਚਾਹੀਦੀ ਹੈ। ਇਹ ਬਲੱਡ ਕਿਸੇ ਥਾਂ ਤੇ ਜੰਮ ਗਿਆ ਹੈ ਕਿਸੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ ਤਾਂ ਇਹ ਸਿਮਟਮ ਹੋ ਰਹੇ ਨੇ ਜਾਂ ਬਲੀਡਿੰਗ ਹੋ ਰਹੀ ਹੈ ਵੀ ਅਸੀਂ ਇਸ ਬਲੀਡਿੰਗ ਨੂੰ ਕੰਟਰੋਲ ਕਰਨਾ ਆ ਕਿ ਅਸੀਂ ਬਲੀਡਿੰਗ ਹੋਣ ਦੇਣੀ ਹੈ ਉਹ ਫਾਈਨਲਾਈਜ਼ ਨਹੀਂ ਕਰ ਸਕਦੇ। ਪਰ ਹੋਮਿਓਪੈਥਿਕ ਮੈਡੀਸਨ ਦੇ ਵਿੱਚ ਮੇਰੇ ਆਪਣੇ ਐਕਸਪੀਰੀਅੰਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਐਸੀਆਂ ਹੈਗੀਆਂ ਨੇ। 3-4 ਕੇਸਿਸ ਐਸੇ ਨੇ, ਮੈਂ ਚੰਡੀਗੜ੍ਹ ਹੁੰਦਾ ਸੀਗਾ ਮੇਰੇ ਇੱਕ ਰੈਲੇਟਿਵ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਉਹ ਬਿਜਲੀ ਬੋਰਡ ਦੇ ਵਿੱਚ ਸੀਗੇ ਔਰ ਅਲਟੀਮੇਟ ਉਹ ਕਿਤੇ ਟਰੱਕ ਦੇ ਉੱਪਰੋਂ ਦੀ ਡਿੱਗਿਆ ਸਿਰ ਪਰ ਨੇ ਔਰ ਸੱਟ ਲੱਗ ਗਈ ਬੇਹੋਸ਼ ਹੋ ਗਿਆ। ਉੱਥੇ ਲੈ ਗਏ ਉਹਨਾਂ ਨੇ ਮੈਨੂੰ ਵੀ ਰੈਲੇਟਿਵ ਤੌਰ ਤੇ ਮੈਨੂੰ ਵੀ ਕਾਲ ਕੀਤਾ। ਮੇਰੀ ਭੂਆ ਦਾ ਲੜਕਾ ਸੀਗਾ ਮੈਂ ਉੱਥੇ ਗਿਆ ਜਦੋਂ ਮੈਂ ਰਾਤ ਗਿਆ ਤੇ ਉਹਨੇ ਮੈਨੂੰ ਉਸ ਵੇਲੇ ਨਹੀਂ ਪਛਾਣਿਆ। ਅਲਟੀਮੇਟ ਮੈਂ ਜੋ ਆਪਣੀ ਦਵਾਈ ਨਾਲ ਲੈ ਕੇ ਗਿਆ ਸੀ ਮੈਂ ਉਸ ਨੂੰ ਦੇਣੀ ਸ਼ੁਰੂ ਕੀਤੀ ਸਵੇਰ ਤੱਕ ਜਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲੇ ਤਾਂ ਕੋਈ ਟ੍ਰੀਟਮੈਂਟ ਨਹੀਂ ਅਸੀਂ ਕੀ ਕਰੀਏ ਇਸ ਨੂੰ। ਹਾਂਜੀ ਉਹਨਾਂ ਵਾਲੇ ਸਿਮਟਮ ਤੇ ਹੋਰ ਸਾਰੇ ਸਿਮਟਮ ਉਹਦੇ ਉਸੇ ਤਰ੍ਹਾਂ ਸੀਗੇ ਔਰ ਸਵੇਰ ਤੱਕ ਉਸਨੇ ਮੈਨੂੰ ਪਛਾਣ ਲਿਆ ਕਿ ਵੀਰ ਜੀ ਤੁਸੀਂ ਆਏ ਹੋ। ਹਾਂਜੀ ਸੋ ਪ੍ਰੋਗਰੈਸ ਹੋ ਗਈ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਇਸੇ ਤਰ੍ਹਾਂ ਦਾ ਇੱਕ ਨਹੀਂ ਹੈਗਾ, ਮੇਰੇ ਕੋਲ ਹੋਰ ਬਹੁਤ ਸਾਰੇ ਕੇਸਿਸ ਨੇ ਜਿਹੜੇ ਇਸ ਤਰ੍ਹਾਂ ਦੇ ਬ੍ਰੇਨ ਦੇ ਹਾਲਾਤਾਂ ਵਿੱਚ ਜਿਹੜੇ ਸਡਨ ਹੋਏ, ਚਾਹੇ ਉਹ ਬਲੱਡ ਪ੍ਰੈਸ਼ਰ ਕਰਕੇ ਆਏ ਹੋਣ ਚਾਹੇ ਉਹ ਕਿਸੇ ਸੱਟ ਚੋਟ ਲੱਗਣ ਤੋਂ ਬਾਅਦ ਹੋਏ ਹੋਣ, ਜਦੋਂ ਕੋਈ ਵੀ ਇਸ ਤਰ੍ਹਾਂ ਦੀ ਅਨਕੌਂਸ਼ਨਸ ਸਡਨ ਆ ਗਈ ਹੈ ਜਾਂ ਜਿਵੇਂ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ, ਇਸ ਹਾਲਾਤ ਵਿੱਚ ਵੀ ਲੋਕ ਕਈ ਡਿੱਗ ਪੈਂਦੇ ਨੇ ਔਰ ਉਹ ਫਿਰ ਸੱਟ ਲੱਗ ਜਾਂਦੀ ਹੈ, ਉਹਨੂੰ ਸੈਕੰਡਰੀ ਜਾਂ ਕੰਪਲੀਕੇਸ਼ਨ ਕਹਿ ਸਕਦੇ ਹਾਂ। ਸੈਕੰਡਰੀ ਕੰਪਲੀਕੇਸ਼ਨ ਹੋ ਜਾਂਦੀ, ਮਿਰਗੀ ਦਾ ਦੌਰਾ ਤਾਂ ਪੈਂਦਾ ਸੀ ਇਹਨੂੰ, ਕਦੇ 6 ਮਹੀਨੇ ਬਾਅਦ ਦੌਰਾ ਪੈ ਜਾਂਦਾ ਸੀ, ਕਦੇ ਕਿਤੇ ਪੈ ਜਾਂਦਾ ਸੀਗਾ ਤੇ ਹੁਣ ਦੌਰਾ ਪਿਆ ਤੇ ਸਿਰ ਪਰ ਮੇ ਡਿੱਗਿਆ, ਥੱਲੇ ਪੱਤਨ ਸੀਗਾ ਉਹ ਵਜਿਆ, ਉਦੋਂ ਬਾਅਦ ਇਹਨੂੰ ਤਕਲੀਫ਼ ਹੋ ਗਈ। ਸੋ ਉਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਸਾਰੇ ਸਿਮਟਮ ਜਿਹੜੇ ਪੈ ਸਕਦੇ ਨੇ ਤੇ ਇਹਨੂੰ ਅਸੀਂ ਕਹਿ ਸਕਦੇ ਹਾਂ ਕੰਪਲੀਕੇਸ਼ਨ। ਤੇ ਇਸ ਕੰਪਲੀਕੇਸ਼ਨ ਦੇ ਹਾਲਾਤ ਵਿੱਚ ਕਿਸੇ ਨੂੰ ਨਹੀਂ, ਕਿਸੇ ਵੀ ਹਾਲਾਤ ਦੇ ਵਿੱਚ ਇਹ ਗੱਲ ਹੋ ਸਕਦੀ ਹੈ। ਹੋਮਿਓਪੈਥਿਕ ਦਵਾਈਆਂ ਇਸ ਸਬੰਧ ਦੇ ਵਿੱਚ ਬਹੁਤ ਕਾਮਯਾਬ ਹਨ ਜਿਹੜੀਆਂ ਜੋ ਕੁਦਰਤ ਨੂੰ ਚਾਹੀਦਾ ਹੈਗਾ, ਜੋ ਕੁਦਰਤ ਉਸ ਵੇਲੇ ਚਾਹੀਦੀ ਹੈ ਕਿ ਅੰਦਰ ਦੇ ਨਿਜ਼ਾਮ ਦੇ ਵਿੱਚ ਬਲੱਡ ਕਲੋਟ ਹੋਣਾ ਚਾਹੀਦਾ, ਕਿ ਅੰਦਰ ਦੇ ਨਿਜ਼ਾਮ ਚ ਬਲੱਡ ਲੀਕ ਹੋ ਜਾਵੇ ਤਾਂ ਕਿ ਪਿਛਲਾ ਪ੍ਰੈਸ਼ਰ ਘਟ ਜਾਵੇ, ਇਹ ਹੋਣਾ ਚਾਹੀਦਾ ਆ। ਉਹ ਸਾਰੀਆਂ ਗੱਲਾਂ ਆਟੋਮੈਟਿਕਲੀ ਹੋ ਜਾਂਦੀਆਂ ਨੇ ਔਰ ਬੜੇ ਪ੍ਰੰਪਟ ਤੌਰ ਤੇ ਇਲਾਜ ਹੁੰਦੇ ਨੇ। ਈਵਨ ਨਵਜੰਮੇ ਬੱਚੇ ਦੀ ਮੈਂ ਹੁਣੇ ਗੱਲ ਕੀਤੀ ਸੀ ਤੇ ਜਿਹੜੇ ਵੀ ਸੱਜਣ ਸੁਣਦੇ ਨੇ ਇਸ ਗੱਲ ਨੂੰ ਧਿਆਨ ਰੱਖਣ, ਕਈ ਵਾਰ ਬੱਚੇ ਕਰਾਈ ਨਹੀਂ ਕਰਦੇ, ਬੜਾ ਉਸ ਵੇਲੇ ਬਕਰ ਬਣਿਆ ਹੁੰਦਾ ਵੀ ਬੱਚਾ ਜੰਮਿਆ ਆ ਔਰ ਠੀਕ ਹੈ ਉਸ ਵੇਲੇ ਪ੍ਰੈਸ਼ਰ ਦੇ ਵਿੱਚੋਂ ਨਿਕਲਿਆ। ਕਈ ਵਾਰ ਲੇਬਰ ਬੜੀ ਲੰਬੀ ਹੁੰਦੀ ਹੈ, 12 ਘੰਟੇ ਕਹਿੰਦੇ ਆ, ਇਹ 16 ਘੰਟੇ ਤੋਂ ਵੀ ਲੰਘ ਗਿਆ। ਲੰਬੇ ਸਮੇਂ ਤੱਕ ਕੋਈ ਪੈਲਵਿਕ ਡਿਸਪ੍ਰਪੋਰਸ਼ਨ ਸੀ ਜਾਂ ਹੋਰ ਕਈ ਕਾਰਨ ਸੀ ਜਿਨ੍ਹਾਂ ਦੇ ਕਰਕੇ ਬਹੁਤ ਦੇਰ ਤੱਕ ਸਾਡੀ ਜਿਹੜੀ ਸੈਕੰਡ ਸਟੇਜ ਸੀ ਉਹ ਰੁਕ ਗਈ ਹੈ। ਉਸ ਸੈਕੰਡ ਸਟੇਜ ਦੇ ਰੁਕਣ ਕਰਕੇ ਬੱਚੇ ਨੂੰ ਕਈ ਵਾਰ ਇਸ ਤਰ੍ਹਾਂ ਦੀਆਂ ਪ੍ਰੋਬਲਮ ਆ ਜਾਂਦੀਆਂ ਨੇ ਔਰ ਬੱਚੇ ਲੰਬਾ ਸਮਾਂ ਤੱਕ ਰੋਂਦੇ ਨਹੀਂ, ਕਰਾਈ ਨਹੀਂ ਕਰਦੇ। ਹਾਂਜੀ ਸੋ ਉਹਨਾਂ ਦੇ ਹਾਲਾਤਾਂ ਵਿੱਚ ਵੀ ਸਾਡੀਆਂ ਹੋਮਿਓਪੈਥਿਕ ਦਵਾਈਆਂ ਜਿਹੜੀਆਂ ਨੇ, ਮੇਰੇ ਆਪਣੇ ਐਕਸਪੀਰੀਅੰਸ ਦੀ ਗੱਲ ਕਰ ਰਿਹਾ ਮੈਂ, ਕਿਸੇ ਦਾ ਨਹੀਂ ਕਹਿ ਰਿਹਾ, ਔਰ ਬਹੁਤ ਵੰਡਰਫੁਲ ਕੰਮ ਕਰਦੀਆਂ ਨੇ ਕਿ ਬੱਚੇ ਬਹੁਤ ਜਲਦੀ, ਹਾਲਾਂਕਿ ਹੁਣ ਉਸ ਬੱਚੇ ਨੇ ਕਹਿੰਦੇ ਜੇ ਇੱਕ ਹੁਣੇ ਤੇ ਜੰਮਿਆ ਬੱਚਾ ਨੂੰ ਦਵਾਈ ਕੀ ਦਿਓਗੇ ਤੁਸੀਂ? ਨਹੀਂ, ਸਾਡੀਆਂ ਮੈਡੀਸਨ ਜਿਹੜੀਆਂ ਨੇ, ਈਵਨ ਛੋਟੀ ਛੋਟੀ ਜਿਹੜੀ ਗੋਲੀ ਹੈ ਉਹਨੂੰ ਵੀ ਪਾਣੀ ਚਮਚੇ ਚ ਰੱਖ ਕੇ ਉਹਦੀ ਇੱਕ ਬੂੰਦ ਹੀ ਬੁੱਲਣ ਨਾਲ ਜੁਆ ਦਿਓ, ਇਟ ਐਕਸ ਵੰਡਰ ਹੋਈ। ਬਹੁਤ ਕਾਮਯਾਬ ਤਰੀਕੇ ਦੇ ਨਾਲ ਇਹ ਦਵਾਈਆਂ ਇਸ ਤਰ੍ਹਾਂ ਦਾ ਇਫੈਕਟ ਕਰਦੀਆਂ ਨੇ ਔਰ ਇਸ ਹਾਲਾਤ ਦੇ ਵਿੱਚ ਵੀ ਜਦੋਂ ਬ੍ਰੇਨ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੇ ਬ੍ਰੇਨ ਵਾਸਤੇ ਸਾਡੀ ਇਹ ਬਹੁਤ ਕਾਮਯਾਬ ਦਵਾਈ ਹੈ ਜਿਹੜੀ ਕਿ ਹਰੇਕ ਤਰ੍ਹਾਂ ਦੇ ਕੇਸ ਵਿੱਚ ਪ੍ਰਲਿਮਨਰੀ ਸਟੇਜ ਵਿੱਚ, ਪਹਿਲੀ ਸਟੇਜ ਵਿੱਚ, ਬਾਅਦ ਸੋਚਦੇ ਰਹੋ ਤੁਸੀਂ ਕਿ ਇਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ ਕਿ ਇਹਨੂੰ ਹਾਈਪਰ ਟੈਨਸ਼ਨ ਬਲੱਡ ਪ੍ਰੈਸ਼ਰ ਜ਼ਿਆਦਾ ਸੀਗਾ ਜਾਂ ਕੁਝ ਹੋਰ ਇਹਦੀਆਂ ਪ੍ਰੋਬਲਮ ਸੀ ਜਿਨ੍ਹਾਂ ਦੇ ਕਰਕੇ ਐਸਾ ਕੁਝ ਹੋਇਆ ਸੀਗਾ। ਪਰ ਸਡਨ ਇਮੀਜੀਏਟ ਅਗਰ ਤੁਸੀਂ ਕਿਸੇ ਚੀਜ਼ ਨੂੰ ਕੰਟਰੋਲ ਕਰਨਾ ਹੈਗਾ ਨਾ, ਤੇ ਉਹਦੇ ਵਾਸਤੇ ਅਗਰ ਕਾਬਲ ਹੋਮਿਓਪੈਥਿਕ ਡਾਕਟਰ ਤੁਹਾਡੇ ਕੋਲ ਹੈਗਾ ਆ ਤੇ ਫਿਰ ਇਹ ਉਸੇ ਵੇਲੇ ਤੁਸੀਂ ਇੱਕ ਵਾਰ ਰਿਕਵਰ ਕਰ ਸਕਦੇ ਹੋ। ਦੂਸਰੀ ਗੱਲ ਜਿਹੜੀ ਮੈਂ ਕਰਾਈ ਤੁਹਾਨੂੰ, ਮੈਨਿੰਜਸ ਦੀ ਕਰਾਈ ਤੁਹਾਨੂੰ ਦੱਸੀ ਹੈਗੀ ਹੈ, ਉਹ ਕਰਾਈ ਆਮ ਤੌਰ ਤੇ ਆਫਟਰ ਵਾਰਡ ਸਿਮਟਮ ਹੈ। ਇਮੀਜੀਏਟ ਸਿਮਟਮ ਮੈਂ ਤੁਹਾਨੂੰ ਦੱਸਦੇ ਸੀਗੇ, ਅੱਖਾਂ ਦੇ, ਜੀਭ ਦੇ, ਦੌਰੇ ਪੈਣ ਦੇ, ਵੋਮਿਟਿੰਗ ਦੇ, ਬਰੂਸ਼ਿਸ ਦੇ, ਇਹ ਸਾਰੇ ਸਿਮਟਮ ਮੈਂ ਤੁਹਾਨੂੰ ਦੱਸਦੇ ਸੀ, ਜਾਂ ਅਨਕੌਂਸ਼ਸਨੈਸ ਜਾਂ ਪੈਰਾਲਾਈਸਿਸ ਟਾਈਪ ਦੀਆਂ ਥਿੰਗ ਗੱਲਾਂ ਜਾਂ ਅਨਕੰਸੋਲੇਬਲ ਕਰਾਈ ਬੱਚਿਆਂ ਦੇ ਵਿੱਚ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਸਾਰੀਆਂ ਡਿਟੇਲ ਚ ਕਰਦੇ ਆ ਗਏ ਹਾਂ। ਪਰ ਇਨਸੋਮੇਨੀਆ ਵੱਡਿਆਂ ਦੇ ਆਮ ਡਿਫਰੈਂਟ ਟਾਈਪ ਦੀ ਹੁੰਦੀ ਹੈ ਨਾ, ਬੱਚਾ ਪਹਿਲਾਂ ਸਟਾਰਟਿੰਗ ਦੇ ਵਿਚ 20 ਘੰਟੇ ਲਗਾਤਾਰ ਸੌਂਦਾ ਹੈਗਾ, ਫਿਰ ਹੌਲੀ ਹੌਲੀ ਘਟਦਾ ਜਾਂਦਾ ਹੈਗਾ, ਪਰ ਵੱਡਿਆਂ ਦਾ ਤੁਸੀਂ ਸਮਝਦੇ ਨਾ ਵੀ 8 ਘੰਟੇ ਸੌਂ ਲੇਗਾ, ਥੋੜਾ ਬਹੁਤ ਜ਼ਿਆਦਾ ਸੌਂ ਲੇਗਾ, ਲੇਕਿਨ ਉਹਦਾ ਨੀਂਦ ਦਾ ਪੈਟਰਨ ਸਾਰਾ ਹੀ ਡਿਸਟਰਬ ਹੋ ਜਾਂਦਾ ਆ, ਤੇ ਅਸੀਂ ਮੈਡੀਕਲ ਟਰਮ ਯੂਜ ਕਰਦੇ ਹਾਂ ਇਨਸੋਮੈਨੀਆ।
2: ਇਨਸੋਮੈਨੀਆ ਜੀ,
0: ਹਾਂ ਇਹ ਇਨਸੋਮੈਨੀਆ ਅਗਰ ਇਸ ਤਰ੍ਹਾਂ ਦੇ ਹਾਲਾਤ ਤੋਂ ਬਾਅਦ ਹਸਪੀਟਲ ਆਉਣ ਤੋਂ ਬਾਅਦ ਐਸਾ ਹੁੰਦਾ ਆ, ਤਾਂ ਇਹ ਉਹਨਾਂ ਸਿਮਟਮਾਂ ਦੀ ਲੜੀ ਵਿਚ ਸ਼ਾਮਲ ਹੈ ਜਿਹਨੂੰ ਅਸੀਂ ਆਫਟਰ ਇਫੈਕਟਸ ਕਹਿੰਦੇ। ਆਫਟਰ ਇਫੈਕਟਸ ਦੇ ਵਿਚ ਡਿਪਰੈਸ਼ਨ ਹੈਗਾ ਆ, ਐਗਜ਼ਾਇਟੀ ਹੈਗੀ ਆ, ਮੂਡ ਸਵਿੰਗ ਹੈਗਾ ਆ, ਗੁੱਸਾ ਨਾ ਕਰੋ ਜੇ ਚਿੜਚਿੜਾ ਹੋ ਗਿਆ ਤਾਂ, ਕਿਉਂਕਿ ਤੁਹਾਨੂੰ ਪਤਾ ਉਹਦੇ ਪਿਛਲੇ ਪਾਸੇ ਕਿਹੜੀ ਹਿਸਟਰੀ ਸੀ, ਔਰ ਅੱਜ ਤੁਹਾਨੂੰ ਇਹ ਦੱਸ ਰਹੇ ਇਸ ਪ੍ਰੋਗਰਾਮ ਦੇ ਜ਼ਰੀਏ ਵੀ ਇਸ ਤੋਂ ਬਾਅਦ ਘਟਨਾ ਤਾਂ ਕਿਸੇ ਨਾਲ ਵੀ ਵਾਪਰ ਸਕਦੀ, ਕਿਸੇ ਵੇਲੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ। ਉਸ ਹਾਲਾਤ ਦੇ ਵਿਚ ਅਗਰ ਹਸਪੀਟਲ ਦੇ ਆਉਣ ਤੋਂ ਬਾਅਦ ਵੀ ਡਿਪਰੈਸ਼ਨ, ਐਗਜ਼ਾਇਟੀ ਜਾਂ ਮੂਡ ਸਵਿੰਗ, ਗੁੱਸਾ ਔਰ ਨੀਂਦ ਦਾ ਡਿਸਟਰਬ ਹੋਣਾ, ਇਹ ਅਗਰ ਕਿਸੇ ਬੰਦੇ ਵਿਚ ਹੈਗਾ ਆ, ਤੇ ਉਹਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਉਹਦੇ ਤੇ ਖਿਜਣ ਦੀ ਲੋੜ ਨਹੀਂ ਹੈਗੀ, ਇਹ ਉਹਦੇ ਆਫਟਰ ਇਫੈਕਟਸ ਹਨ। ਇਸ ਤੋਂ ਬਾਅਦ ਸਾਡੇ ਕੋਲੇ ਕੁਛ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬ੍ਰੇਨ ਦੇ ਵਿਚ ਡੀਜਨਰੇਟਿਵ ਚੇਂਜਸ ਹੋ ਗਈਆਂ, ਡੀਜਨਰੇਟਿਵ ਚੇਂਜਸ ਕਹਿ ਸਕਦੇ, ਤੇ ਇਮੀਡੀਏਟ ਸੱਟ ਲੱਗਣ ਤੋਂ ਬਾਅਦ ਹੋਈਆਂ ਨੇ, ਨਹੀਂ ਇਮੀਡੀਏਟ ਹੋਣ ਵਾਲੀਆਂ ਨਹੀਂ ਹੈਗੀਆਂ, ਜਿਹੜੀ ਸਲੋ ਪ੍ਰੋਗਰੈਸ ਹੁੰਦੀ ਹੈ, ਔਰ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਚੇਂਜਸ ਨੇ ਉਹ ਬਜ਼ੁਰਗਾਂ ਦੇ ਵਿਚ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਸੇ ਚ ਅਰਲੀ 50 ਤੋਂ ਬਾਅਦ ਵੀ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਰ 60-65-70 ਤੋਂ ਬਾਅਦ ਤੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਵਿਚ ਇਹੋ ਜਿਹੀਆਂ ਚੇਂਜਸ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਡੀਜਨਰੇਟਿਵ ਚੇਂਜਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਔਰ ਅਸੀਂ ਕਹਿੰਦੇ ਹਾਂ ਅਲਜ਼ਾਈਮਰ
2: ਡਿਜ਼ੀਜ਼,
0: ਜਿਹੜੀ ਅਲਜ਼ਾਈਮਰ ਡਿਜ਼ੀਜ਼ ਹੈਗੀ ਹੈ, ਖਾਸ ਤੌਰ ਤੇ ਲਾਸ ਆਫ ਮੈਮਰੀ, ਯਾਦਾਸ਼ਤ ਭੁੱਲਣ ਲੱਗ ਗਈ, ਯਾਰ ਮੈਂ ਘਰ ਨੂੰ ਜਾਣਾ ਸੀ, ਰਸਤਾ ਤਾਂ ਉਹੀ ਜੇ ਰੋਜ਼ ਮੈਂ ਜਾਣਾ, ਹੁਣ ਪਤਾ ਨੀ ਮੈਂ ਕਿੱਥੇ ਹੈਗਾ, ਪਤਾ ਨੀ ਲੱਗਿਆ। ਟੀਚਿੰਗ ਏਬਿਲਿਟੀ ਘੱਟ ਜਾਂਦੀ ਹੈ, ਬਿਲਕੁਲ ਸੋਚ ਨਹੀਂ ਸਕਦੇ, ਆਮ ਸਧਾਰਨ ਦੀ ਗੱਲ ਹੈ, ਕੈਲਕੂਲੇਸ਼ਨ ਕਰਨਾ ਹੈ, ਦੋ ਚਾਰ ਜਾਂ ਪਹਾੜੇ ਅਸੀਂ ਆਮ ਹੀ ਜਾਣਦੇ ਹਾਂ, ਪਰ ਉਹ ਸਾਰੀਆਂ ਗੱਲਾਂ ਕੈਲਕੂਲੇਸ਼ਨ ਵਾਲੀਆਂ ਉਹਨਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ, ਗ੍ਰੈਜੁਅਲੀ ਲਾਸ ਹੋਣਾ ਸ਼ੁਰੂ ਹੋ ਜਾਂਦਾ, ਔਰ ਇਸੇ ਤਰ੍ਹਾਂ ਹੀ ਸਾਰੇ ਤਰ੍ਹਾਂ ਦਾ ਫੰਕਸ਼ਨ ਸਲੋ ਹੋਣਾ ਸ਼ੁਰੂ ਹੋ ਜਾਂਦਾ ਆ, ਇਹਨੂੰ ਅਸੀਂ ਡੀਜਨਰੇਟਿਵ ਚੇਂਜਸ ਕਹਿੰਦੇ ਹਾਂ, ਬਜ਼ੁਰਗਾਂ ਦੀ ਬਿਮਾਰੀ ਕਹਿੰਦੇ ਹਾਂ, ਜਿਹਦਾ ਨਾਂ ਹੈ ਅਲਜ਼ਾਈਮਰ। ਦੂਸਰੀ ਹੋਰ ਬਿਮਾਰੀ ਕਹਿ ਕੇ ਤੇ ਉਸ ਤੋਂ ਬਾਅਦ ਮੈਂ ਫਿਰ ਜਿਹੜਾ ਟ੍ਰੀਟਮੈਂਟ ਕੋਲ ਸਾਰਾ ਟਾਈਮ ਵੀ ਥੋੜਾ ਜਿਹਾ ਰਹਿ ਗਿਆ, ਟ੍ਰੀਟਮੈਂਟ ਵੀ ਇਹਦਾ ਅਸੀਂ ਕੀ ਕਰਾਂਗੇ ਉਸ ਵੇਲੇ ਮੋਟੇ ਤੌਰ ਤੇ, ਉਹ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਨੇ, ਪਰ ਮੈਂ ਅਗਲੀ ਬਿਮਾਰੀ ਜਿਹੜੀ ਮੈਂ ਤੁਹਾਨੂੰ ਕਹਿ ਸਕਦਾ ਹਾਂ ਉਹ ਹੈ ਪਾਰਕਿੰਸਨ
2: ਜੀ।
0: ਪਾਰਕਿੰਸਨ ਤੇ ਅਲਜ਼ਾਈਮਰ ਇੰਨਾ ਕੁ ਫਰਕ ਹੈਗਾ ਆ, ਪਾਰਕਿੰਸਨ ਵੀ ਤੇ ਅਲਜ਼ਾਈਮਰ ਇਹ ਨਾਂ ਡਾਕਟਰਾਂ ਦੇ ਨਾਂ ਤੇ ਰੱਖੇ ਹੋਏ ਨੇ, ਜਿਹਨੇ ਕੋਈ ਲੱਭਿਆ ਆਹ ਗਰੁੱਪ ਆਫ ਸਿਮਟਮਸ ਹੈਗਾ ਆ ਤੇ ਉਹਦੇ ਨਾਂ ਤੇ ਰੱਖ ਦਿੱਤਾ ਗਿਆ, ਜਿਵੇਂ ਵੈਲਥ ਪਾਲਿਸੀ ਦੀ ਮੈਂ ਹੁਣੇ ਗੱਲ ਕਰਕੇ ਕੋਵਿਡ ਨਾਂ ਦੇ ਰੱਖ ਦਿੱਤੀ ਗਈ ਅਜੀ, ਤੇ ਇਸੇ ਤਰ੍ਹਾਂ ਕਰਕੇ ਅਲਜ਼ਾਈਮਰ ਵੀ ਡਾਕਟਰ ਦੇ ਨਾਂ ਤੇ ਰੱਖੀ ਗਈ, ਔਰ ਉਹਦੇ ਸਿਮਟਮ ਮੈਂ ਤੁਹਾਨੂੰ ਦੱਸ ਰਿਹਾ ਕਿ ਜ਼ਿਆਦਾਤਰ ਯਾਦਾਸ਼ਤ ਨਾਲ ਸੰਬੰਧਿਤ ਹਨ। ਪਾਰਕਿੰਸਨ ਦੇ ਸਿਮਟਮ ਜ਼ਿਆਦਾਤਰ ਤੁਹਾਡੇ ਮਸਲ ਦੇ ਨਾਲ ਸੰਬੰਧਿਤ ਹਨ, ਔਰ ਮਸਲ ਦੇ ਨਾਲ ਜਿਵੇਂ ਟ੍ਰੈਮਰਸ ਹੋਣੀਆਂ, ਜਰਕਿੰਗ ਹੋਣੀਆਂ, ਕਿਸੇ ਮਸਲ ਦਾ ਸਖਤ ਹੋ ਜਾਣਾ, ਔਰ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇੱਕ ਜਸ ਪੰਜਾਬੀ ਵਾਲੇ ਮੇਰਾ ਪ੍ਰੋਗਰਾਮ ਲੈ ਰਹੇ ਸੀ, ਤੇ ਜਦੋਂ ਮੈਂ ਉਹਦੀ ਮੈਂ ਡਿਟੇਲ ਦੱਸ ਰਿਹਾ ਸੀ ਕਿ ਅਲਜ਼ਾਈਮਰ ਤੇ ਪਾਰਕਿੰਸਨ ਦੇ ਹਾਲਾਤ ਕੀ ਹੁੰਦੇ ਆ, ਤੇ ਉਹ ਜਿਹੜਾ ਲੈਣ ਵਾਸਤੇ ਸੱਜਣ ਆਏ ਸੀਗੇ ਉਹ ਪਿਛਲੇ ਪਾਸੇ ਕੈਮਰੇ ਦੇ ਤੇ ਉਹ ਰੋ ਰਿਹਾ ਸੀ ਵੀ ਹੈ ਕਦੀ ਐਸਾ ਵੀ ਹਾਲਾਤ ਕਿਸੇ ਬੰਦੇ ਦਾ ਹੋ ਸਕਦਾ ਕਿ ਆਪਣੇ ਬੱਚੇ ਨੂੰ ਨਾ ਪਛਾਣੇ, ਇਹ ਮੇਰੇ ਬੱਚੇ ਨੇ, ਬੱਚੇ ਤਾਂ ਸਮਝਦੇ ਨੇ ਕਿ ਅਸੀਂ ਇਹਨੂੰ ਡਾਕਟਰ ਕੋਲ ਲੈ ਕੇ ਆਇਆ, ਪਰ ਉਹਨੂੰ ਨੀ ਪਤਾ ਵੀ ਮੇਰੇ ਕੀ ਰੱਖਦੇ ਨੇ, ਇਹੋ ਜਿਹੀ ਸਥਿਤੀ ਬੜੀ ਆ ਜਾਂਦੀ ਹੈਗੀ ਹੈ, ਔਰ ਅਨਕੰਟਰੋਲੇਬਲ ਹਾਲਾਤ ਹੁੰਦੇ ਨੇ, ਕੁਛ ਤਾਂ ਹੁੰਦੇ ਨੇ, ਕੋਈ ਗੱਲ ਨੀ ਅੱਜ ਮਾਲਿਸ਼ ਕਰਦੇ ਆ ਰੱਤਾਂ ਬਾਹਾਂ ਦੀ ਠੀਕ ਹੋ ਜਾਣਗੀਆਂ, ਹੁਣ ਇਹ ਜਿਹੜੀਆਂ ਰੀਟ੍ਰੋਪ੍ਰੈਸਿਵ ਚੇਂਜਸ ਸ਼ੁਰੂ ਹੋ ਗਈਆਂ ਨੇ ਨਾ, ਇਹਨਾਂ ਦਾ ਰਿਵਰਸ ਹੋਣਾ ਬੜਾ ਮੁਸ਼ਕਲ ਹੈ, ਨਾ ਤਾਂ ਉਸ ਵੇਲੇ ਸਾਨੂੰ ਉਮਰ ਇਜਾਜ਼ਤ ਦਿੰਦੀ ਹੈ ਕਿ ਜਿੰਨਾ ਟਿਸ਼ੂ ਦੀ ਡੈਮੇਜ ਹੋਈ ਹੈ ਉਹਨਾਂ ਨੂੰ ਰਿਪੇਅਰ ਵਾਸਤੇ ਜਿੰਨਾ ਸਮਾਂ ਚਾਹੀਦਾ ਹੈਗਾ ਉਹ ਅਸੀਂ ਨਹੀਂ ਦੇ ਸਕਦੇ, ਸਾਨੂੰ ਉਮਰ ਨੇ ਨਹੀਂ ਦੇਣਾ। ਦੂਸਰਾ, ਜਿੰਨੀਆਂ ਵੀ ਮੈਡੀਸਿਨਸ ਇਸ ਹਾਲਾਤ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਉਹਨਾਂ ਨੇ ਵੀ ਸਾਡੇ ਸਰੀਰ ਦੀ ਜਿਹੜੀ ਫਿਜ਼ੀਓਲੋਜੀ ਹੈ ਨਾ, ਇਹ ਕਿਵੇਂ ਰਿਪੇਅਰ ਹੋਣੀ ਹੈ, ਕਿਸ ਚੀਜ਼ ਦੇ ਕਿਸ ਟਿਸ਼ੂ ਦੀ ਕਿਵੇਂ ਰਿਪੇਅਰ ਹੋਣੀ ਹੈ, ਉਹ ਸਾਰਾ ਪ੍ਰੋਸੈਸ ਵੀ ਸਲੋ ਹੋ ਜਾਂਦਾ ਆ, ਜਿਸ ਕਰਕੇ ਅਸੀਂ ਅਸਹਾਏ ਹੋ ਜਾਂਦੇ ਹਾਂ। ਡਾਕਟਰ ਲੋਕ ਵੀ ਕਹਿੰਦੇ ਨੇ ਵੀ ਸਾਡੇ ਹੱਥ ਖੜੇ ਨੇ, ਆਹ ਟ੍ਰੀਟਮੈਂਟ ਹੈਗਾ, ਆਹ ਤੁਸੀਂ ਲੈਣਾ ਸ਼ੁਰੂ ਕਰ ਦਿਓ। ਔਰ ਜਿੰਨੀ ਲੇਟ ਉਮਰ ਵਿੱਚ ਸਾਨੂੰ ਪਤਾ ਲੱਗਦਾ ਹੈ ਉਨਾ ਹੀ ਜ਼ਿਆਦਾ ਅਸੀਂ ਅਸਹਾਇ ਹੁੰਦੇ ਹਾਂ, ਜਿੰਨਾ ਅਰਲੀ ਸਟੇਜ ਵਿੱਚ ਸਾਨੂੰ ਪਤਾ ਲੱਗਦਾ ਆ ਉਨਾ ਹੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸਟੈਂਡ ਸਟਿਲ ਸਟੇਟਸ ਕੋ ਜਿਹਨੂੰ ਕਹਿੰਦੇ ਆ ਸਟੇਟਸ ਕੋ ਰੱਖਣ ਵਿੱਚ ਕਾਮਯਾਬ। ਹੋਮਿਓਪੈਥਿਕ ਦਵਾਈਆਂ ਹੁੰਦੀਆਂ ਨੇ ਤੇ ਨਹੀਂ, ਜਿਹੜੀ ਸਥਿਤੀ ਤੁਸੀਂ ਮੇਰੇ ਕੋਲ ਆਏ ਹੋ, ਚਾਹੇ ਉਹ ਅਲਜ਼ਾਈਮਰ ਹੈ ਜਾਂ ਪਾਰਕਿੰਸਨ ਹੈ। ਅਲਜ਼ਾਈਮਰ ਹੋਗੀ ਯਾਦਾਸ਼ਤ ਨਾਲ ਸੰਬੰਧਿਤ, ਪਾਰਕਿੰਸਨ ਹੋਗੀ ਮਸਲਸ ਨਾਲ ਸੰਬੰਧਿਤ, ਜਾਂ ਉਹਨਾਂ ਦੇ ਕੰਟ੍ਰੈਕਸ਼ਨ ਜਾਂ ਮੂਵਮੈਂਟਸ, ਜਰਕਿੰਗ ਵਗੈਰਾ, ਰਿਜਿਡਿਟੀ ਵਗੈਰਾ, ਮੋਸ਼ਨ ਮੂਵਮੈਂਟਸ ਵਗੈਰਾ, ਇਹਦੇ ਨਾਲ ਸੰਬੰਧਿਤ। ਸੋ ਅਸੀਂ ਉਹਨੂੰ ਸਟੈਂਡ ਸਟਿਲ ਕਰ ਸਕਦੇ ਹਾਂ ਕਿ ਭਾਵ ਜਿੱਥੇ ਹੈਗੇ ਹੋ ਉਹਨਾਂ ਕੋਲ ਰੁਕ ਜਾਵੇ, ਉਸ ਹਾਲਾਤ ਵਿੱਚ ਰੁਕ ਰਹਿ ਜਾਵੇ। ਸੋ ਅੱਜ ਦਾ ਸਮਾਂ ਆਪਣਾ ਸਮਾਪਤ ਹੋ ਗਿਆ ਆ। ਮੈਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਗੱਲਾਂ ਨੂੰ ਥੋੜਾ ਜਿਹਾ ਮੈਂ ਦੁਹਰਾਵਾਂਗਾ ਵੀ, ਕਿਉਂਕਿ ਇਹ ਇੰਨਾ ਸੌਖਾ ਨਹੀਂ ਹੈਗਾ ਕਿ ਸਾਰੇ ਸਮਝ ਸਕਣ। ਬੜਾ ਇੰਪੋਰਟੈਂਟ ਚੈਪਟਰ ਸਾਡੇ ਸਿਰ ਦਾ, ਫਿਰ ਅਲੱਗ ਅਲੱਗ ਬਿਮਾਰੀਆਂ ਦੀ ਮੈਂ ਬਾਅਦ ਸ਼ੁਰੂ ਕਰਨਾ, ਪਹਿਲਾਂ ਮੈਂ ਸਾਰੇ ਸਰੀਰ ਦੀਆਂ ਬਾਹਰ ਦੀਆਂ ਨਿਸ਼ਾਨੀਆਂ ਤੁਹਾਡੇ ਸਾਹਮਣੇ ਸ਼ੁਰੂ ਕਰਨੀਆਂ ਨੇ, ਤਾਂ ਕਿ ਤੁਸੀਂ ਬਾਹਰੋਂ ਬਾਹਰੋਂ ਨਿਸ਼ਾਨੀਆਂ ਦੇਖ ਲਓ। ਇਹ ਸਾਰੀਆਂ ਬਾਹਰ ਵਾਲੀਆਂ ਨਿਸ਼ਾਨੀਆਂ ਨੇ ਜਿਹੜੀਆਂ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੇ ਫਿਰ ਮੈਂ ਦੱਸਾਂਗਾ ਥੋੜੇ ਲਫ਼ਜ਼ਾਂ ਚ, ਹਾਲਾਂਕਿ ਬੜੀ ਡਿਟੇਲ ਹੈਗੀ ਹੈ, ਮੈਂ ਥੋੜੇ ਲਫ਼ਜ਼ਾਂ ਚ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਭਾਈ ਜੇ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਤਾਂ ਤੁਸੀਂ ਮੈਨੇਜ ਕੀ ਕਰ ਸਕਦੇ। ਟ੍ਰੀਟਮੈਂਟ ਤਾਂ ਡਾਕਟਰ ਨੇ ਕਰਨਾ ਹੈਗਾ, ਮੈਨੇਜ ਕਿਵੇਂ ਕਰਨਾ ਹੈ ਇਹਨਾਂ ਗੱਲਾਂ ਨੂੰ। ਸੋ ਇਹ ਕੁਝ ਇੱਕ ਪੁਆਇੰਟਸ ਹਨ ਮੇਰੇ ਦਿਮਾਗ ਦੇ ਵਿੱਚ ਜਿਹੜੇ ਕਿ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸਫ਼ਰ ਕਰ ਰਹੇ ਹੋ, ਇਲਾਜ ਕਾਮਯਾਬ ਨਹੀਂ ਹੋ ਰਿਹਾ, ਆਪਣੇ ਸੈਕਿੰਡ ਓਪੀਨੀਅਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਜਾਂ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਬਿਮਾਰੀ ਦਾ, ਹਰ ਇੱਕ ਮੌਕਾ ਜ਼ਰੂਰ ਦਿਓ ਕਿਸੇ ਕਾਬਲ ਹੋਮਿਓਪੈਥਿਕ ਨੂੰ, ਜਿੱਥੇ ਵੀ ਤੁਸੀਂ ਰਹੋ ਉੱਥੋਂ ਵੀ ਕਰਵਾ ਸਕਦੇ ਹੋ। ਔਰ ਅਗਰ ਤੁਹਾਨੂੰ ਮੇਰੀ ਜ਼ਰੂਰਤ ਮਹਿਸੂਸ ਹੋਵੇ ਤੇ ਮੈਨੂੰ ਵੀ ਕਾਲ ਕਰ ਸਕਦੇ ਹੋ 4086871899। ਪਰ ਕਿਸੇ ਰੁਕ ਗਏ, ਜਦੋਂ ਤੁਸੀਂ ਰਸਤੇ ਤੇ ਆ ਕੇ ਰੁਕ ਜਾਓ ਵੀ ਹੁਣ ਕਿਹੜਾ ਸਹੀ ਰਸਤਾ ਹੈਗਾ ਆ, ਮੈਡੀਕਲ ਦੇ ਟ੍ਰੀਟਮੈਂਟ ਦੇ ਸੰਬੰਧ ਵਿੱਚ ਇਲਾਜ ਕਰਾਉਂਦੇ ਆ, ਜੇ ਤੁਹਾਡੀ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਗਈ ਤਾਂ ਵੀ ਤੁਸੀਂ ਮੇਰੇ ਨਾਲ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕੀ ਪੁਆਇੰਟ ਸਨ ਜਿਹੜੇ ਅਸੀਂ ਵੇਖਣੇ ਨੇ, ਤਾਂ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਟ੍ਰੀਟਮੈਂਟ ਸਹੀ ਤਰੀਕੇ ਤੇ ਜਾ ਰਿਹਾ ਕਿ ਨਹੀਂ ਜਾ ਰਿਹਾ। ਸੋ ਇਹਨਾਂ ਸਾਰੀਆਂ ਗੱਲਾਂ ਵਾਸਤੇ ਤੇ ਆਖਰੀ ਗੱਲ ਜਿਹੜੀ ਅਸੀਂ ਹਮੇਸ਼ਾ ਦੁਹਰਾਉਂਦੇ ਹਾਂ, ਜੇ ਤੁਹਾਨੂੰ ਪਤਾ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਵਿੱਚ ਕੋਈ ਸਿੱਖਿਆਦਾਇਕ ਗੱਲ, ਕੋਈ ਲਾਭਵੰਦੀ ਗੱਲ ਸਾਨੂੰ ਮਿਲਦੀ ਹੈ, ਤਾਂ ਇਹ ਗੱਲ ਹੋਰ ਆਪਣੇ ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਤੱਕ ਵੀ ਪਹੁੰਚਾਉਣ ਵਾਸਤੇ ਉਹਨਾਂ ਨੂੰ ਕਹੋ ਕਿ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਰੇਡੀਓ ਪ੍ਰਵਾਸ ਦੇ ਨਾਲ ਜੁੜ ਸਕਦੇ ਨੇ, ਰੇਡੀਓ ਸਭ ਰੰਗ ਦੇ ਨਾਲ ਜੁੜ ਸਕਦੇ ਨੇ, ਯੂਟਿਊਬ ਮੇਰਾ ਚੈਨਲ ਹੈ, ਫੇਸਬੁੱਕ ਮੇਰਾ ਚੈਨਲ ਹੈ, ਇਹਨਾਂ ਦੇ ਨਾਲ ਜੁੜ ਸਕਦੇ ਹੋ, ਜਾਂ ਸਭ ਰੰਗ ਰੇਡੀਓ ਸਟੇਸ਼ਨ ਤੇ ਜੁੜ ਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸੁਣ ਸਕਦੇ ਹੋ, ਤਾਂ ਕਿ ਲਗਾਤਾਰ ਤੁਸੀਂ ਇਹ ਸਰੀਰ ਬਾਰੇ ਜਾਣਕਾਰੀ ਹਾਸਲ ਕਰ ਸਕੋ ਤੇ ਆਉਣ ਵਾਲੀ ਬਿਮਾਰੀਆਂ ਨੂੰ ਅਗਾਊਂ ਜਾਣ ਕੇ ਉਹਨਾਂ ਦਾ ਪ੍ਰਬੰਧ ਵੀ ਕਰ ਸਕੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਸੋ ਮਚ, ਬੜਾ ਧੰਨਵਾਦ ਸਰੋਤਿਓ ਤੁਹਾਡਾ ਵੀ, ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਜੀ, ਥੈਂਕ ਯੂ ਸੋ
2: ਜੀ, ਥੈਂਕ ਯੂ, ਥੈਂਕ ਯੂ,
1: ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ।
0: ਅੱਜ ਚੀਮਾ ਸਾਹਿਬ ਡਬਲ ਕੰਮ ਕਰਦੇ ਰਹੇ ਨੇ, ਕਿਸੇ ਹੋਰ ਨਾਲ ਵੀ ਗੱਲਾਂ ਕਰੀ ਗਏ ਵਿੱਚ ਤੇ ਮੇਰੀ।
2: ਹਾਂਜੀ, ਮਲਟਾ ਟਾਸਕਰ ਉਹਨਾਂ ਨੂੰ ਕਹਿੰਦੇ ਡਾਕਟਰ ਸਾਹਿਬ, ਅੰਗਰੇਜ਼ੀ ਚ ਮਲਟਾ ਟਾਸਕਰ ਕਹਿੰਦੇ।
1: ਡਾਕਟਰ ਸਾਹਿਬ ਤੁਸੀਂ ਆਪੇ ਤੇ ਕਿਹਾ ਕਿ ਜਦੋਂ ਬੰਦਾ 50-60 ਦੇ ਉੱਪਰ,
0: ਜਦੋਂ ਬੰਦਾ ਦੋ ਬੇੜੀਆਂ ਤੇ ਪੈਰ ਰੱਖਦਾ, ਤੁਹਾਨੂੰ ਪਤਾ ਹੈ ਨਾ ਉਹਦਾ ਕੀ ਹਾਲ ਹੁੰਦਾ ਹੈ?
2: ਨਹੀਂ ਨਹੀਂ, ਉਹ ਅਸੀਂ ਪਹਿਲਾਂ ਬੇੜੀਆਂ ਤੋਂ ਉਹਨਾਂ ਨੂੰ ਬੰਨ ਲਈ ਆਪਸ ਵਿੱਚ ਹੀ
1: ਇਕੱਠੀਆਂ ਕਰ
2: ਲਈਆਂ।
0: ਉਹ ਤਾਂ ਨਿਹੰਗ ਵੀ ਦੋ ਦੋ ਘੋੜਿਆਂ ਤੇ ਸਵਾਰੀ ਕਰ ਲੈਂਦੇ ਨੇ।
2: ਹਾਂਜੀ ਹਾਂਜੀ, ਮੈਂ ਐਕਸਪਰਟ ਆ ਡਾਕਟਰ ਸਾਹਿਬ, ਦੇਖਿਆ ਹੋਇਆ ਸਾਰਾ ਕੁਝ, ਸ਼ਿਪਾਂ ਤੇ ਕੰਮ ਕੀਤਾ, ਨੇਵੀ ਦੇ ਵਿੱਚ, ਸਭ ਕੁਝ ਪਤਾ ਕੀ ਕਰਨਾ ਕਿੱਦਾਂ।
0: ਮਿਹਰਬਾਨੀ, ਸ਼ੁਕਰੀਆ,
1: ਬਹੁਤ ਸ਼ੁਕਰੀਆ।
0: ਮੈਂ ਆਪਣਾ ਕੰਮ ਕਰ ਜਾਣਾ, ਪਰ ਮੇਰੀ ਅਰਦਾਸ ਇਹ ਹੁੰਦੀ ਹੈ ਵੀ ਮੇਰਾ ਇਹ ਕਿਆ ਹੋਇਆ ਬਹੁਤੇ ਲੋਕਾਂ ਤੱਕ ਪਹੁੰਚ ਜਾਵੇ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਥੈਂਕ ਯੂ, ਸ਼ੁਕਰੀਆ, ਧੰਨਵਾਦ ਜੀ, ਮਿਹਰਬਾਨੀ।
2: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਖਾਲਸਾ, ਥੈਂਕ ਯੂ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ।

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਅਲੈਕਮ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਜਿਹਨੇ ਵੀ ਆਪਣੇ ਪ੍ਰੋਗਰਾਮਾਂ ਦੇ ਨਾਲ ਜੁੜਦੇ ਨੇ, ਪ੍ਰਵਾਸ ਰੇਡੀਓ ਨਾਲ ਜੁੜਦੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ, ਵੈਲਕਮ। ਇਹ ਤੁਹਾਡਾ ਆਪਣਾ ਰੇਡੀਓ ਹੀ, ਜਦੋਂ ਮਰਜ਼ੀ ਆਨ ਕਰ ਲਓ, 24 ਘੰਟੇ ਤੁਹਾਡੀ ਸੇਵਾ ਵਿਚ ਹਾਜ਼ਰ ਰਹਿੰਦਾ। ਔਰ ਇਸ ਪ੍ਰੋਗਰਾਮ ਦੀਆਂ ਖੂਬੀਆਂ ਇਹ ਹੀ ਹੈ ਕਿ ਅਸੀਂ ਸੱਚ ਤੇ ਪਹਿਰਾ, ਸੱਚੀਆਂ ਗੱਲਾਂ, ਜੋ ਕੁਛ ਵਾਪਰ ਰਿਹਾ ਉੱਤੇ ਚਾਨਣਾ ਪਾਉਂਦੇ ਰਹਿੰਦੇ ਹਾਂ ਤੁਹਾਡੇ ਨਾਲ। ਸੋ ਇਹੀ ਇੱਕ ਜਰਨਲਿਜ਼ਮ ਦੀ ਜਾਂ ਕਿਸੇ ਰੇਡੀਓ ਦੀ ਜਾਂ ਕਿਸੇ ਟੀਵੀ ਦੀ ਇਹੀ ਹੁੰਦਾ ਹੈ। ਜਿਹੜੇ ਨਹੀਂ ਕਰਦੇ ਸਰਕਾਰਾਂ ਦੇ ਗੁਣ ਗਾਉਂਦੇ ਆ ਤੇ ਕੁਛ ਲੋਕਾਂ ਦੇ ਗੁਣ ਗਾਉਂਦੇ, ਉਨ੍ਹਾਂ ਨੂੰ ਫਿਰ ਕੀ ਕਹਿੰਦੇ ਆ ਜੀ, ਗੋਦੀ ਮੀਡੀਆ। ਸੋ ਅਸੀਂ ਕਦੀ ਵੀ ਠੱਪਾ ਆਪਣੀ ਜਿਹੜੀ ਹੈ ਸਾਡੀ ਜ਼ਿੰਦਗੀ ਉਹਦੇ ਉੱਪਰ ਨਹੀਂ ਲਵਾਵਾਂਗੇ, ਜਦ ਤੱਕ ਚਲਾਵਾਂਗੇ ਸੱਚ ਤੇ ਚਲਾਵਾਂਗੇ, ਔਰ ਤੁਹਾਡੇ ਸਹਿਯੋਗ ਦੀ ਲੋੜ ਹੈ। ਦੋਸਤੋ ਅੱਜ ਮੈਂ ਨਾ ਕੁਛ ਬਹੁਤ ਹੀ ਪਿਆਰੇ ਦੋ ਗੀਤ ਲੈ ਕੇ ਆਇਆ। ਪੂਰਨ ਸ਼ਾਹ ਕੋਟੀ, ਹੰਸਰਾਜ ਜੀ ਤੇ ਮਾਸਟਰ ਸਲੀਮ ਤੇ ਦੋ ਤਿੰਨ ਕਲਾਕਾਰ ਹੋਰ ਹੈ, ਉਹਨਾਂ ਨੇ ਇੱਕ ਉਹਨਾਂ ਦੇ ਜਾਣ ਤੋਂ ਬਾਅਦ ਇਹਨੂੰ ਇੱਕ ਗੀਤ ਦਾ ਰੂਪ ਦਿੱਤਾ। ਬਹੁਤ ਪਿਆਰਾ ਵਾ, ਬਹੁਤ ਹੀ ਸੋਹਣਾ ਵਾ। ਉਹ ਆਪਾਂ ਇਹਨੂੰ ਸੁਣਦੇ ਹਾਂ ਜੀ ਪਹਿਲਾਂ, ਤੇ ਫਿਰ ਆਪਾਂ ਹੋਰ ਸੁਣਾਂਗੇ।

0: What does that mean?
1: You're hugging your knee.
0: Okay.

0: ਤੁਹਾਡੇ ਇਹ ਗਾਣਾ ਗੁਰੂ ਜੀ ਮੈਂ ਰੁਕ ਨਹੀਂ ਸਕਿਆ ਕਿਉਂਕਿ ਇਸ ਗਾਣੇ ਨੇ ਦੇ ਨਾਲ ਮੇਰੀ ਇੱਕ ਐਸੀ ਯਾਦ ਜੁੜੀ ਹੈ, ਇੱਕ ਐਸੀ ਮੂਮੈਂਟ ਜੁੜੀ ਹੈ ਜਦੋਂ ਮੈਂ ਇਹ ਗਾਣਾ ਪਰਫਾਰਮ ਕੀਤਾ ਸੀ ਤੇ ਸੰਗੀਤ ਦੀ ਉਹ ਮਹਾਦੇਵੀ ਆਸ਼ਾ ਤਾਈ ਉਦੋਂ ਇਹ ਗਾਣਾ ਸੁਣ ਕੇ ਗੁਰੂ ਜੀ ਰੋ ਪਏ ਸੀ।
1: ਵਾਹ ਵਾਹ,
0: ਮੈਂ ਤਾਂ ਰੁਕ ਨਹੀਂ ਸਕਿਆ ਉਹ
1: ਯਾਦ ਦੀ ਕਿਸ ਹਸਤੀ ਦੀ
0: ਤੇ
1: ਆਸ਼ਾ ਜੀ ਦੀ।
0: ਥੈਂਕ ਯੂ, ਤੁਸੀਂ ਮੈਨੂੰ ਉਹ ਦਿਨ ਯਾਦ ਕਰਾਤਾ ਯਾਰ, ਤੁਹਾਡੀ ਬਹੁਤ ਥੈਂਕ ਯੂ ਗੁਰੂ।
1: ਤੀਜਾ ਕਾਲਾ ਰੱਖੋ ਜਰਾ, ਤੀਜਾ ਕਾਲਾ ਬੈਰ ਵੀ ਵਜਾ ਦੇਣਾ।

ਤੁਹਾਡਾ ਟਾਈਮ ਤੇ ਤੁਹਾਡਾ ਇੱਕ ਦੂਰਦਰਸ਼ਨ ਤੋਂ ਪ੍ਰੋਗਰਾਮ ਆ ਜਾਂਦਾ ਸੀ ਰੁਕਾਵਟ ਕੇ ਲਈ ਖੇਦ ਹੈ ਇਸ ਪ੍ਰੋਗਰਾਮ ਨੂੰ ਬੇਸ਼ੱਕ ਉਹ ਸਮਝੋ ਸਿਰਫ ਤੁਹਾਨੂੰ ਦੱਸ ਰਿਹਾ ਫੋਕ ਹੈ ਕੀ ਆ ਆਵਾਜ਼ਾਂ ਹੀ ਇੰਨੀਆਂ ਰਹਿ ਗਈਆਂ ਪਤਾ ਨੀ ਕੀ ਗੱਲ ਹੁਣ ਮਾਣਕ ਨੇ ਇੱਕ ਗੀਤ ਗਾਇਆ ਸੀ ਫਿਲਮ ਚ ਕੁਲਦੀਪ ਮਾਣਕ ਨੇ ਇੱਥੋਂ ਸਾਰੰਗ ਥੋੜਾ ਜਿਹਾ ਵਜਾਉਣਾ ਇੱਥੇ ਸੋਚੋ ਭਾਈ

ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਵੈਰੀ ਬਿਊਟੀਫੁਲ। ਦੋਸਤੋ ਅੱਜ ਆਪਾਂ ਮੈਂ ਲੱਭ ਕੇ ਰੱਖੇ ਸੀ ਇਹ ਦੋ, ਉਹ ਤੁਹਾਡੇ ਰੂਬਰੂ ਕੀਤੇ ਆ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ। ਸੋ ਆਪਾਂ ਅਗਲੇ ਪ੍ਰੋਗਰਾਮ ਵੱਲ ਚੱਲਦੇ ਹਾਂ, ਇੱਕ ਅੱਧਾ ਗੀਤ ਕੋਈ ਹੋਰ ਸੁਣਦੇ ਹਾਂ, ਆਪਣੇ ਕੋਲ 10 ਮਿੰਟ ਪਏ ਆ, ਉਸ ਤੋਂ ਬਾਅਦ ਆਪਾਂ ਖਬਰਾਂ ਵੱਲ ਚੱਲ ਜਾਣਾ। ਤੇ ਲਓ ਜੀ ਫਿਰ ਆਪਾਂ ਇਸੇ ਚਾਲ ਚ ਹੀ ਰੱਖਿਆ ਜਾਵੇ, ਹੈ ਨਾ, ਇਸ ਪ੍ਰੋਗਰਾਮ ਨੂੰ। ਲਓ ਜੀ ਮਨਮੋਹਨ ਵਾਰਸ।

ਦੋਸਤੋ ਇੱਕ ਹੰਸਰਾਜ ਹੋਣਾ ਦੀ ਹੀਰ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਕੁਛ ਲੇਟ ਹੋ ਗਏ ਅੱਜ ਸੋ ਗੀਤ ਦੇ ਨਾਲ ਦੋ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਲਓ ਜੀ

0: ਦੋਸਤੋ ਬਹੁਤ ਪਿਆਰਾ ਜਿਹਾ ਇੱਕ ਆਪਾਂ ਗੀਤ ਸੁਣ ਰਹੇ ਸੀ ਹੰਸਰਾਜ ਹੋਣਾ ਦਾ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਖਬਰਾਂ ਵੱਲ ਚੱਲੀਏ ਜੀ ਖਬਰਾਂ ਵਿੱਚ ਲਾਲ ਸਿੰਘ ਚੀਮਾ ਸਾਡੇ ਨਾਲ ਜੁੜਨਗੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸੋ ਲਾਲ ਸਿੰਘ ਚੀਮਾ ਹੋਣਾ ਦੇ ਨਾਲ ਆਪਾਂ ਕਨੈਕਟ ਕਰ ਦਿੱਤਾ ਜੀ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਗਲਤ ਮਿਲਾ ਲਿਆ ਲਾਲ ਸਿੰਘ ਚੀਮਾ ਸਾਹਿਬ ਲਓ ਜੀ ਚੀਮਾ ਸਾਹਿਬ ਆ ਗਏ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ ਲਾਲ ਸਿੰਘ ਚੀਮਾ ਜੀ ਫਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਦੋਸਤੋ ਤੇ ਆਪਾਂ ਗੱਲਬਾਤ ਕਰਦੇ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਦੁਨੀਆਂ ਤੇ ਕੀ ਹੋ ਰਿਹਾ ਅੱਜ ਕੱਲ ਕਿਹੜੀਆਂ ਲੜਾਈਆਂ ਵਿਚ ਕਿੱਥੇ ਤੱਕ ਗੱਲ ਪਹੁੰਚੀ ਆ ਚੀਮਾ ਸਾਹਿਬ ਨਾਲ ਨੇ ਜੀ ਆਜੋ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਕੱਖ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਸਰੋਤਿਆਂ ਨੂੰ ਤੇ ਸਾਡੀ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਵੀ ਜਿਹੜੇ ਯਾਰ ਦੋਸਤ ਕੱਖ ਸਾਹਿਬ ਜੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜੇ ਆ ਉਹ ਸਾਡੇ ਪ੍ਰੋਗਰਾਮ ਸੁਣਦੇ ਆ ਭਾਵੇਂ ਉਹ ਸਾਨੂੰ ਦੱਸਦੇ ਨੀ ਕਿ ਉਹ ਸਾਨੂੰ ਸੁਣ ਚੁੱਕਿਆ ਉਹ ਸੁਣਦੇ ਹੁੰਦੇ ਆ ਗੱਲਾਂ ਬਾਤਾਂ ਜੋ ਪਤਾ ਲੱਗ ਜਾਂਦਾ ਭਾਈ ਹਾਂ ਇਹ ਵੀ ਸੁਣਦਾ ਉਹ ਵੀ ਸੁਣਦਾ ਉਹ ਵੀ ਸੁਣਦਾ ਤੇ ਖਬਰਾਂ ਸਾਰਾ ਖੱਕ ਸਾਹਿਬ ਜੀ ਅੱਜ ਕੱਲ ਜਿਹੜੀਆਂ ਹੈਗੀਆਂ ਉਹ ਇਸ ਤਰ੍ਹਾਂ ਹੈ ਕਿ ਆਪਾਂ ਇੱਕ ਜਿਹੜੀ ਖਬਰ ਆ ਉਹ ਪਹਿਲਾਂ ਸਭ ਤੋਂ ਜਿਹੜੀ ਸਾਂਝੀ ਕਰਨੀ ਆ ਉਹ ਆਪਾਂ ਇਹ ਕਰਨੀ ਆ ਕਿ ਆਪਣਾ ਖੱਕ ਸਾਹਿਬ ਜੀ ਤੁਹਾਡਾ ਜਿਹੜਾ ਏਰੀਆ ਆ ਨਿਊਯਾਰਕ ਤੇ ਉੱਥੇ ਖੱਕ ਸਾਹਿਬ ਜੀ ਉਹਦੇ ਵਿਚ ਇੱਕ ਮੀਟਿੰਗ ਕੀਤੀ ਗਈ ਆ ਜਿਹਦੇ ਵਿਚ ਉਹਨਾਂ ਨੇ ਦੱਸਿਆ ਕਿ ਮਨੁੱਖੀ ਫਰਜ਼ ਨਿਭਾਉਂਦੇ ਹੋਏ ਡਾਇਰੀ ਦੇ ਨਵੇਂ ਵਰਕੇ ਉੱਤੇ ਲਿਖਿਆ ਹੈ ਕਿ ਆਜ਼ਾਦੀ ਏ ਹਿੰਦੁਸਤਾਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਾਥੀਆਂ ਸਮੇਤ ਮਨਮੋਹਨ ਪੂਨੀ ਜੀ ਔਰ ਇਹਦੇ ਨਾਲ ਖੱਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਵੀ ਉਹਦੇ ਵਿਚ ਸੀਗੇ ਹਿੱਸਾ ਪਾਇਆ ਪਰ ਤੁਸੀਂ ਲਿਖੋ ਰੱਖਿਆ ਕੋਈ ਗੱਲ ਨੀ ਆਪਾਂ ਪਤਾ ਲੱਗ ਜਾ
0: ਲੇਟ ਹੋ ਗਿਆ ਸੀ ਲੇਟ ਹੋ ਗਿਆ
1: ਇਹਦੇ ਨਾਲ ਛੋਟਾ ਜਿਹਾ ਹੋਰ ਮੈਸੇਜ ਮੈਨੂੰ ਪੁਨੀ ਸਾਹਿਬ ਬਹੁਤ ਵਧੀਆ ਸੁਨੇਹ ਲਿਖਦੇ ਆ ਤੇ ਉਹਨਾਂ ਨੇ ਇੱਕ ਹੋਰ ਛੋਟਾ ਜਿਹਾ ਸੁਨੇਹਾ ਲਿਖਿਆ ਉਹ ਕਹਿੰਦੇ ਆ ਲੋਕ ਪੱਖੀ ਸੋਚ ਦੇ ਪਿੱਛੇ ਛੁਪਿਆ ਦਰਦ ਕਾਸ਼ ਵਿਕਾਸ ਲੋਕਾਂ ਨੂੰ ਸਮਝ ਆ ਜਾਵੇ ਫਿਰ ਤਾਂ ਫੌਜੀ ਜਵਾਨ ਹਥਿਆਰ ਸੁੱਟਣ ਤੋਂ ਇਨਕਾਰ ਹਥਿਆਰ ਚੁੱਕਣ ਤੋਂ ਇਨਕਾਰ ਕਰ ਦੇਣਗੇ ਮਾਇਆ ਉੱਤੇ ਕਾਗਜ਼ ਤੇ ਛਿਪਕੇ ਬੈਠੇ ਹੋਏ ਦਰਿੰਦਿਆਂ ਨੂੰ ਭੱਜਣ ਲਈ ਰਾਹ ਵੀ ਨਹੀਂ ਲੱਭਣਗੇ ਕਿਆ ਬਾਤ ਹੈ ਕੱਖ ਸਾਹਿਬ ਬਹੁਤ ਵਧੀਆ ਸੁਨੇਹਾ ਉਹਨਾਂ ਨੇ ਇਹ ਦਿੱਤਾ ਤੇ ਵਧੀਆ ਲਿਖਦੇ ਆ ਵਧੀਆ ਇਨਸਾਨ ਵੀ ਆ ਤੇ ਜਿਹੜੇ ਵਧੀਆ ਇਨਸਾਨ ਹੁੰਦੇ ਲੋਕ ਹੁੰਦੇ ਖੱਕ ਸਾਹਿਬ ਜੀ ਉਹਨਾਂ ਦੀ ਸੋਚ ਵਧੀਆ ਹੁੰਦੀ ਉਹੀ ਇਸ ਤਰ੍ਹਾਂ ਦੇ ਵਧੀਆ ਮੈਸੇਜ ਆ ਜਿਹੜੇ ਲਿਖਦੇ ਆ ਕਿਉਂਕਿ ਉਹ ਥੋੜੇ ਚਿੰਤਾ ਜਨਕ ਹੁੰਦੇ ਆ ਜਿਨ੍ਹਾਂ ਨੂੰ ਸਮਾਜ ਦੀ ਆਸੇ ਪਾਸੇ ਦੀ ਆਲੇ ਦੁਆਲੇ ਦੀ ਜਿਹੜੀ ਚਿੰਤਾ ਹੁੰਦੀ ਆ ਉਹਨਾਂ ਦੇ ਅੰਦਰ ਤੇ ਉਹਦੇ ਵਿਚੋਂ ਫਿਰ ਇਸ ਤਰ੍ਹਾਂ ਦੀਆਂ ਲਿਖਤਾਂ ਜਿਹੜੀਆਂ ਨਿਕਲੀਆਂ ਤੇ ਆਪਾਂ ਅੱਗੇ ਖੱਕ ਸਾਹਿਬ ਜੀ ਜਿਹੜੀ ਹੈਗੀ ਆ ਦੁਨੀਆਂ ਦੇ ਵਿਚ ਲੜਾਈਆਂ ਹੋ ਰਹੀਆਂ ਕਿਹੜੇ ਦੇਸ਼ ਆ ਜਿਹੜੇ ਵਿਚਾਰੇ ਭੁੱਖੇ ਮਰ ਰਹੇ ਆ ਕਿਹੜੇ ਰੱਜੇ ਆ ਤੇ ਉਹਨਾਂ ਦੇ ਕੋਲ ਖਾਣਾ ਵਾਧੂ ਹੁੰਦਾ ਉਹਨਾਂ ਤੋਂ ਖਾ ਨਹੀਂ ਹੁੰਦਾ ਉਹ ਸਿੱਟਦੇ ਆ ਤੇ ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਖੱਕ ਸਾਹਿਬ ਜੀ ਅੱਜ ਜਿਹੜੀ ਆਪਾਂ ਖਬਰ ਕਰਨੀ ਆ ਉਹ ਪਹਿਲੀ ਸਭ ਤੋਂ ਉਹ ਇਹ ਆ ਕਿ ਅਮਰੀਕਾ ਦਾ ਵੱਡਾ ਸੂਬਾ ਕੈਲੀਫੋਰਨੀਆ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿਚੋਂ ਜ਼ਿਆਦਾ ਅਮੀਰ ਆ ਅਤੇ ਕੈਲੀਫੋਰਨੀਆ ਆਪਣੇ ਆਪ ਵਿਚ ਦੁਨੀਆਂ ਦੀ ਚੌਥੀ ਕਦੇ ਪੰਜਵੀਂ ਇਕੋਨਮੀ ਬਣ ਜਾਂਦਾ ਦੇਖੋ ਖੱਕ ਸਾਹਿਬ ਜੀ ਦੁਨੀਆਂ ਕਿੱਡੀ ਵੱਡੀ ਆ ਉਹਦੇ ਵਿਚੋਂ ਚੌਥੇ ਨੰਬਰ ਦੀ ਜਾਂ ਪੰਜਵੇਂ ਨੰਬਰ ਦੀ ਇਕੋਨਮੀ ਤੇ ਕੈਲੀਫੋਰਨੀਆ ਕੱਲਾ ਰਹਿੰਦਾ ਆ ਔਰ ਚੌਥੀ ਜਾਂ ਪੰਜਵੀਂ ਆ ਜਿਹੜੀ ਉਹ ਇਸ ਕਰਕੇ ਆ ਕਦੇ ਜਪਾਨ ਇਹ ਤੋਂ ਥੋੜਾ ਜਿਹਾ ਮੋਹਰੇ ਲੰਘ ਜਾਂਦਾ ਕਦੇ ਕੈਲੀਫੋਰਨੀਆ ਜਪਾਨ ਤੋਂ ਮੋਹਰੇ ਲੰਘ ਜਾਂਦਾ ਸੋ ਕਦੇ ਚੌਥੇ ਨੰਬਰ ਤੇ ਆ ਜਾਂਦਾ ਕਦੇ ਪੰਜਵੇਂ ਨੰਬਰ ਤੇ ਆ ਜਾਂਦਾ ਤੇ ਇਹਦਾ ਜਿਹੜਾ ਦੇਖੋ ਦੂਸਰੇ ਪਾਸੇ ਇਹ ਗੱਲ ਆ ਕਿ ਯੂਨਾਈਟਿਡ ਸਟੇਟਸ ਜਿਹਨੂੰ ਆਪਾਂ ਕਹਿੰਦੇ ਆ ਸਾਰਾ ਅਮਰੀਕਾ ਚਾਈਨਾ ਜਰਮਨੀ ਇਹ ਜਿਹੜੇ ਤਿੰਨ ਕੰਟਰੀ ਆ ਇਹਨਾਂ ਦਾ ਚੌਥਾ ਨੰਬਰ ਆ ਜਿਹੜਾ ਦੇਖੋ ਉਹ ਕੈਲੀਫੋਰਨੀਆ ਦਾ ਆਉਂਦਾ ਜਾਂ ਫਿਰ ਕਦੇ ਕਦੇ ਆ ਜਿਹੜਾ ਜਪਾਨ ਉਹ ਚੌਥੇ ਨੰਬਰ ਤੇ ਆ ਜਾਂਦਾ ਤੇ ਕੈਲੀਫੋਰਨੀਆ ਜਿਹੜਾ ਪੰਜ ਨੰਬਰ ਤੇ ਚਲੇ ਜਾਂਦਾ ਕੈਲੀਫੋਰਨੀਆ ਜਿਹੜਾ ਰੱਸੇ ਖਿੱਚਣ ਵਾਲੀ ਖੇਡ ਵਾਂਗੂ ਕਦੇ ਉਧਰ ਨੂੰ ਉਹ ਜਪਾਨ ਖਿੱਚ ਲੈਂਦਾ ਤੇ ਕਦੇ ਕੈਲੀਫੋਰਨੀਆ ਜਿਹੜਾ ਉਹ ਆਪਣੇ ਵੱਲ ਨੂੰ ਤੂੰ ਪਾ ਲੈਂਦਾ ਰੱਸੇ ਨੂੰ ਤੇ ਇਹਦੇ ਨਾਲ ਇਥੋਂ ਦੇ ਖੱਖ ਸਾਹਿਬ ਜੀ ਜਿਥੋਂ ਦੇਖੋ ਇਹ ਦੁਨੀਆਂ ਦੇ ਵਿਚ ਖੱਖ ਸਾਹਿਬ ਜੇ ਆਪਾਂ ਪਿਛਲਾ ਇਤਿਹਾਸ ਥੋੜਾ ਜਿਹਾ ਦੇਖੀਏ ਨਾ ਨਿਗਾਹ ਮਾਰੀਏ ਜਿਹੜੀ ਵੀ ਜਗ੍ਹਾ ਇਸ ਧਰਤੀ ਦੇ ਉੱਤੇ ਤਰੱਕੀ ਕੀਤੀ ਆ ਜਿਹਨੇ ਵੀ ਚਾਹੇ ਉਹ ਭਾਰਤ ਵਿਚ ਚਾਹੇ ਕਿਤੇ ਵੀ ਸੀਗੀ ਉੱਥੇ ਤਰੱਕੀ ਹੋਊਗੀ ਲੋਕਾਂ ਕੋਲ ਸਰਮਾਇਆ ਹੋਊਗਾ ਔਰ ਉੱਥੇ ਚੋਰ ਤੇ ਡਾਕੂ ਵੀ ਸਭ ਤੋਂ ਵੱਧ ਉੱਥੇ ਹੀ ਹੋਣਗੇ ਤੇ ਇਹ ਜਿਹੜੀ ਕਹਾਵਤ ਆ ਕਦੇ ਖੱਖ ਸਾਹਿਬ ਜੀ ਕਦੇ ਉਹ ਆਪਣੇ ਭਾਰਤ ਦੇ ਵਿਚ ਕਹਾਵਤ ਹੁੰਦੀ ਸੀ ਅਸੀਂ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ ਇਹ ਬਨਾਰਸ ਦਾ ਠੱਗ ਆ ਉਹ ਬਨਾਰਸ ਦਾ ਤਾਂ ਹੀ ਨਾਂ ਲਿਆ ਜਾਂਦਾ ਸੀਗਾ ਕਿਉਂਕਿ ਜਦੋਂ ਬਨਾਰਸ ਦੁਨੀਆ ਦੇ ਸਿਖਰਾਂ ਤੇ ਸੀ ਉੱਥੇ ਦੇ ਚੋਰਾਂ ਦੀ ਗੱਲ ਕਰਦੇ ਸੀ ਫੇਰ ਉਸ ਤੋਂ ਅੱਗੇ ਖੱਖ ਸਾਹਿਬ ਜੀ ਜਿਹੜੇ ਸੀਗੇ ਆਪਣੇ ਬਗਦਾਦ ਦੇ ਚੋਰ ਮਸ਼ਹੂਰ ਹੋ ਗਏ ਉਦੋਂ ਬਗਦਾਦ ਜਿਹੜਾ ਸੀ ਉਹ ਸਿਖਰਾਂ ਤੇ ਸੀਗਾ ਫੇਰ ਆ ਗਏ ਜਿਹੜੇ ਰੋਮ ਦੇ ਠੱਗ ਜਦੋਂ ਰੋਮਨ ਅੰਪਾਇਰ ਦਾ ਦੁਨੀਆ ਤੇ ਰਾਜ ਸੀ ਉਹ ਮਸ਼ਹੂਰ ਹੋ ਗਏ ਤੇ ਹੁਣ ਖੱਖ ਸਾਹਿਬ ਜੀ ਕੀ ਆ ਹੁਣ ਇਹ ਜਿਹੜਾ ਅਹੁਦਾ ਆ ਉਹ ਅਮਰੀਕਾ ਨੇ ਸੰਭਾਲ ਲਿਆ ਸੋ ਇਸ ਕਰਕੇ ਇਹਦੇ ਵਿਚ ਖੂਨ ਖਰਾਬਾ ਮਰਡਰ ਹੁੰਦੇ ਆ ਮਹਿੰਗਾਈ ਵੀ ਹੁੰਦੀ ਆ ਇਸ ਤਰ੍ਹਾਂ ਦੀਆਂ ਬਹੁਤ ਵੱਖਰੇ ਵੱਖਰੇ ਖੇਤਰਾਂ ਦੇ ਵਿਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰਦੀਆਂ ਰਹਿੰਦੀਆਂ ਤੇ ਇਸ ਸੂਬੇ ਦੀ ਇਕੋਨਮੀ ਆ ਜਿਹੜੀ ਉਹ 2024 ਅਤੇ 2025 ਇਹ ਜਿਹੜੇ ਦੋਨੇ ਸਾਲ ਸੀਗੇ ਇਹਨਾਂ ਦੇ ਵਿਚ ਖੱਖ ਸਾਹਿਬ ਜੀ $4 trillion ਜਿਹੜੀ ਕੈਲੀਫੋਰਨੀਆ ਦੇ ਇਕੱਲੇ ਦੀ ਇਕੋਨਮੀ ਸੀਗੀ ਅਮਰੀਕਾ ਤੇ ਇਜ਼ਰਾਇਲ ਦੁਆਰਾ ਜਿਹੜਾ ਇਰਾਨ ਉਪਰ ਹਮਲਾ ਕਰਨ ਨਾਲ ਕੈਲੀਫੋਰਨੀਆ ਦੇ ਵਿਚ ਖੱਖ ਸਾਹਿਬ ਜੀ ਪੈਟਰੋਲ ਆ ਜਿਹਨੂੰ ਆਪਾਂ ਗੈਸ ਕਹਿੰਦੇ ਹਾਂ ਇੱਥੇ ਤੁਸੀਂ ਮੇਰਾ ਖਿਆਲ ਆ ਭਾਈ ਤੁਸੀਂ ਕਹਿਣਾ ਹੈ ਇੰਨਾ
2: ਮੈਂ ਦੇਖਿਆ ਚੀਮਾ ਸਾਹਿਬ ਵੀਡੀਓ ਦੇਖੀ $8 ਤੱਕ ਵੀ ਮੈਂ ਕਈਆਂ ਨੇ ਪਾਈ ਤੇ ਉਹ ਹਾਰ ਕੇ ਉੱਥੋਂ ਦੀ ਸਰਕਾਰ ਨੇ ਉਹ ਐਕਸ਼ਨ ਲੈਣਾ ਚਾਲੂ ਕਰ ਦਿੱਤਾ ਕਿ ਵੀ ਹੋ ਕੀ ਰਿਹਾ ਇਹ ਵੀ ਸੁਣਿਆ ਸੀ ਮੈਂ
1: ਖੱਖ ਸਾਹਿਬ ਜੀ $9 ਤੋਂ ਲੈ ਕੇ $9.69 ਪਰ ਗੈਲਨ
2: ਚੀਮਾ ਸਾਹਿਬ ਇਹ ਤਾਂ ਕੁਛ ਨੀ ਅੱਜ ਮੈਂ ਪਾਕਿਸਤਾਨ ਦੀਆਂ ਖਬਰਾਂ ਸੁਣਦਾ ਸੀ ਕਿ ਪੈਟਰੋਲ ਜਿਹੜਾ ਹੈਗਾ 750 rupees ਲੀਟਰ ਵਿਕੇਗਾ ਥੋੜੇ ਦਿਨਾਂ ਬਾਅਦ
1: ਓ ਮਾਈ ਗਾਡ $9.69 ਤੋਂ ਲੈ ਕੇ $9 ਤੱਕ ਜਿਹੜੀ ਆ ਉਹ ਪੈਟਰੋਲ ਦੀ ਗੈਸ ਆ ਜਿਹੜੀ ਲਾਸ ਏਂਜਲਸ ਜਿਹੜਾ ਅਮਰੀਕਾ ਦਾ ਸ਼ਹਿਰ ਆ ਉੱਥੇ ਖੱਖ ਸਾਹਿਬ ਜੀ ਇਹ ਵਿਕ ਚੁੱਕੀ ਆ ਤੇ ਜੇ ਆਪਾਂ ਉਹਦੀ ਐਵਰੇਜ ਕੱਢੀਏ ਕਿਉਂਕਿ ਸਾਰੇ ਸ਼ਹਿਰਾਂ ਚ ਨਹੀਂ ਇੰਨੀ ਮਹਿੰਗੀ ਹੈਗੀ ਉਹ LA ਤੁਹਾਨੂੰ ਪਤਾ ਵੀ ਏਰੀਆ ਜਿਹੜਾ ਉਹ ਹੈਗਾ ਤੇ ਪਰ ਜੇ ਕੈਲੀਫੋਰਨੀਆ ਸੂਬੇ ਦੀ ਔਸਤ ਕੱਢੀਏ ਤਾਂ $5.87 ਗੈਲਨ ਨੂੰ ਜਿਹੜੀ ਗੈਸ ਦੀ ਐਵਰੇਜ ਹੈਗੀ ਆ ਹਾਂਜੀ ਜਿਹੜੇ ਪਿੰਡਾਂ ਪੁੰਡਾਂ ਚ ਗਏ ਹੁੰਦੇ ਉਹ ਸਸਤੀ ਹੁੰਦੀ ਕਿਉਂਕਿ ਉਹਨਾਂ ਦੀ ਪਵਾਈ ਹੁੰਦੀ ਪਹਿਲੀ ਤੇ
2: ਦੇਖੋ ਟੈਕਸੀ ਡਰਾਈਵਰ ਆ ਜਾਂ ਜਿਹੜਾ ਬੰਦਾ ਉੱਥੇ ਉਹਨੇ ਜਿਹਦੇ ਕੋਲ ਮੁੱਕੀ ਉਹਨੇ ਤੇ ਪਾਉਣੀ ਪਾਉਣੀ ਆ ਉੱਥੇ ਜਦੋਂ ਇੱਥੇ ਬਾਹਰ 279-250 ਦੀ ਵਿਕਦੀ ਸੀ ਨਾ
1: ਹਾਂਜੀ
2: ਦੇਖਦਾ ਹੁੰਦਾ ਸੀ ਮੈਂ ਕਿਹਾ ਯਾਰ $6 ਨੂੰ ਪਰ ਗੈਲਨ ਵੇਚਣ ਡੇ ਆ ਪਰ ਜਿਨ੍ਹਾਂ ਨੂੰ ਲੋੜ ਉਹਨੇ ਤੇ ਫਿਰ ਲੈਣੀ ਆ ਉਹ
1: ਬਿਲਕੁਲ
2: ਥੋੜੀ ਲੈ ਲੈਣਗੇ ਗਾਂਹ ਜਾ ਕੇ ਪਵਾ ਲੈਣਗੇ
1: ਬਿਲਕੁਲ ਇਸੇ ਤਰ੍ਹਾਂ ਹੁੰਦੀ ਹੈ ਔਰ ਇਹ ਖੱਖ ਸਾਹਿਬ ਜੀ ਜਿਹੜਾ ਸਾਰਾ ਆ ਇਹ ਇਕੋਨੋਮੀ ਠੀਕ ਰੱਖਣ ਲਈ ਪੈਸਾ ਜਿਹੜਾ ਅਮੀਰਾਂ ਦੇ ਹੱਥ ਦੇਣ ਦੀਆਂ ਇਹ ਸਾਰੀਆਂ ਤਜਵੀਜ਼ਾਂ ਜਦੋਂ ਲੜਾਈ ਲੱਗਦੀ ਆ ਉਹਨਾਂ ਦੀਆਂ ਤਾਂ ਬਹੁਤ ਵਾਰਾਂ ਹੁੰਦੀਆਂ ਉਹ ਤਾਂ ਕਹਿੰਦੇ ਰੋਜ਼ ਲੱਗੀ ਰਵੇ ਲੜਾਈ ਲੋਕ ਮਰੀ ਜਾਣ ਤੇ ਸਾਡੇ ਪੈਸੇ ਬਣਦੇ ਰਹਿਣ ਉਹਨਾਂ ਨੂੰ ਉਹਦੇ ਨਾਲ ਕੋਈ ਜਿਹੜਾ ਵਾਸਤਾ ਉਹਨਾਂ ਲੋਕਾਂ ਦਾ ਨਹੀਂ ਹੈਗਾ ਤੇ $9 ਅੱਛਾ ਇਹ ਆਪਾਂ ਗੱਲਬਾਤ ਕਰਤੀ ਡੀਜ਼ਲ ਦੀ ਜਿਹੜੀ ਆ ਉਹ $7 ਐਵਰੇਜ ਆ ਜਿਹੜੀ ਕੈਲੀਫੋਰਨੀਆ ਦੇ ਵਿਚ ਤੇ ਜਿਹੜੀ ਬਾਕੀ ਹੈਗੇ ਆ ਨੰਬਰ ਆ ਉਹ $8.73
2: ਚੀਮਾ ਸਾਹਿਬ ਤੁਸੀਂ ਸਨ ਫ੍ਰਾਂਸਿਸਕੋ ਕੀ LA ਦੀ ਗੱਲ ਕਰ ਰਹੇ ਨਾ
1: ਬਿਲਕੁਲ LA ਦੀ ਗੱਲ ਕਰ ਰਹੇ
2: ਜਿਹੜੀ ਆਮ ਗਾਂਹ ਨਿਕਲ ਜੋ ਸ਼ਹਿਰਾਂ ਵੱਲੋਂ ਛੋਟੇ ਸ਼ਹਿਰਾਂ ਵੱਲੋਂ ਉੱਥੇ ਤੇ ਫਿਰ ਨਾਰਮਲ ਪ੍ਰਾਈਸ ਹੀ ਹੈ ਨਾ
1: $6 ਤਾਂ ਸਾਡੇ ਪਹੁੰਚ ਗਏ ਯੂ ਖੱਖ ਸਾਹਿਬ $6 ਤੋਂ ਉੱਪਰ ਚਲ ਗਈ ਆ ਇੱਥੇ ਸਾਡੇ ਫ੍ਰਿਜ ਨੂੰ ਦੇਵੇ
2: ਥੋੜੀ ਚਲਾਇਆ ਕਰੋ ਗੱਡੀ ਯਾਰ ਚੀਮਾ ਸਾਹਿਬ ਐਵੇਂ ਨਾ ਭੱਜੇ ਫਿਰਿਆ ਕਰੋ
1: ਨਹੀਂ ਮੈਂ ਪਾਣੀ ਪਾ ਲੈਣਾ ਪਾਣੀ ਚਲਾ ਲੈਂਦੀ ਆ ਤੇ ਇਹ ਸੀਗੀ ਖੱਖ ਸਾਹਿਬ ਜੀ ਆਪਣੀ ਖਬਰ ਪਈ ਤੇ ਇਸ ਤੋਂ ਅੱਗੇ ਖੱਖ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਅਮਰੀਕਾ ਵਿਚ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਦੋ ਹੀ ਜਿਹੜੀ ਆ ਆਮ ਪ੍ਰਜਾ ਨੂੰ ਦੋ ਹੀ ਪਾਰਟੀਆਂ ਦਾ ਪਤਾ, ਕਿਉਂਕਿ ਦੋਨਾਂ ਹੀ ਪਾਰਟੀਆਂ ਦੇ ਨਾਂ ਆਉਂਦੇ ਆ, ਇੱਕ ਰਿਪਬਲਿਕਨ ਆ ਤੇ ਦੂਸਰੀ ਹੈਗੀ ਆ ਜਿਹੜੀ ਉਹ ਡੈਮੋਕ੍ਰੈਟਿਕ ਪਾਰਟੀ ਆ, ਪਰ ਇੱਥੇ ਖਾਕ ਸਾਹਿਬ ਜੀ ਕਮਿਊਨਿਸਟ ਪਾਰਟੀ ਵੀ ਹੈਗੀ ਆ,
2: ਪਰ ਉਹਨਾਂ ਨੂੰ ਵਿਚਾਰੇ ਨੂੰ ਪੁੱਛਦਾ ਕੋਈ ਨੀ,
1: ਪੁੱਛਦਾ ਕੋਈ ਨੀ। ਇੱਕ ਸੋਸ਼ਲ ਡੈਮੋਕ੍ਰੈਟ ਵੀ ਬਰਨੀ ਸੈਂਟਰ ਵਾਲੀ ਆ, ਉਹ ਵੀ ਵੱਖਰੀ ਆ। ਔਰ ਇੱਥੇ ਕਿਹਾ ਗਿਆ ਖਾਕ ਸਾਹਿਬ ਜੀ ਕਿ ਇਹ ਕਈ ਦਰਜਣਾ ਇੱਥੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ ਆ, ਜਿਹੜੀਆਂ ਦੇ ਕਦੇ ਨਾਂ ਪਰਜਾ ਦੇ ਵਿੱਚ ਆਉਂਦੇ ਹੀ ਨਹੀਂ, ਪਰ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੀਆਂ ਛੋਟੀਆਂ ਪਾਰਟੀਆਂ ਆ ਇਹ ਫੇਰ ਕੁਛ ਇਹਨਾਂ ਚੋਂ ਰਿਪਬਲਿਕਨਾਂ ਨਾਲ ਰਲ ਜਾਂਦੀਆਂ, ਗੱਠਜੋੜ ਕਰ ਲੈਂਦੀਆਂ ਤੇ ਕੁਛ ਕਰ ਲੈਂਦੀਆਂ ਡੈਮੋਕ੍ਰੇਟਾਂ ਦੇ ਨਾਲ, ਤੇ ਜਿੱਦਾਂ ਭਾਰਤ ਵਿੱਚ ਵੀ ਤਾਂ ਇਹੀ ਹੁੰਦਾ ਨਾ। ਸੋ ਇਸ ਤਰ੍ਹਾਂ ਇਹ ਰਾਜਨੀਤੀ ਆ ਜਿਹੜੀ ਇੱਥੋਂ ਦੀ ਚੱਲਦੀ ਆ। ਤੇ ਪਰ ਹੁਣ ਜਿਹੜੀ ਨਵੀਂ ਖਬਰ ਇਹ ਖਾਕ ਸਾਹਿਬ ਜੀ, ਅੱਗੇ ਮੈਨੂੰ ਵੀ ਇੱਥੇ ਹੋ ਗਿਆ, ਦੇਖ ਲਓ ਕਿ 82 ਚ ਆਇਆ ਸੀਗਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਹ ਜੋ ਕੁਛ ਹੋਣ ਲੱਗਿਆ ਆਪਾਂ ਆਪਣੇ ਸਰੋਤਿਆਂ ਦੇ ਸਾਹਮਣੇ ਕਰਨਾ, ਇਹ ਮੈਂ ਨੀ ਕਦੇ ਦੇਖਿਆ। ਹੋ ਸਕਦਾ ਕਿਤੇ ਉਹ ਖ਼ਬਰ ਮੈਥੋਂ ਖੁੰਝ ਗਈ ਹੋਵੇ, ਨਾ ਦੇਖਿਆ ਗਿਆ ਹੋਵੇ, ਪਰ ਮੈਂ ਮੇਰੇ ਨਜ਼ਰ ਚ ਨੀ ਆਇਆ। ਇਸ ਵਾਰੀ ਖਾਕ ਸਾਹਿਬ ਜੀ ਹੋ ਕੀ ਰਿਹਾ ਕਿ ਜਿਹੜੀਆਂ ਹੁਣ ਮਿਡ ਟਰਮ ਮੱਧ ਮਿਆਦ ਜਿਹਨੂੰ ਕਹਿੰਦੇ ਆ ਇਲੈਕਸ਼ਨਾਂ ਹੋਣ ਜਾ ਰਹੀਆਂ, ਉਹਦੇ ਵਿੱਚ ਮੇਰਾ ਖਿਆਲ ਹੈ ਵੀ 8 ਮਹੀਨੇ ਰਹਿ ਗਏ, ਤੇ ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਹੁਣ ਹੋ ਕੀ ਰਿਹਾ ਕਿ ਇਹ ਆ ਰਹੀਆਂ ਚੋਣਾਂ ਜਿਹੜੀਆਂ ਇਹਦੇ ਤੋਂ ਪਤਾ ਨੀ, ਤਾਂ ਉਹ ਡਰਦੇ ਆ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਸੈਨੇਟਰ ਵਗੈਰਾ ਜਾਂ ਹਾਊਸ ਆਫ ਰੈਪ੍ਰੈਜੈਂਟੇਟਿਵ ਹੈਗੇ ਆ। ਇੱਥੇ ਕਿਹਾ ਇਹ ਗਿਆ ਕਿ ਰਿਪਬਲਿਕਨ ਪਾਰਟੀ ਦੇ ਜਿਹੜੇ ਨੁਮਾਇੰਦੇ ਆ ਉਹ ਇਸ ਵਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹ ਆਪਣੇ ਰਿਜ਼ਾਈਨ ਦੇ ਕੇ ਅਸਤੀਫੇ ਦੇ ਕੇ ਕਹਿੰਦੇ ਅਸੀਂ ਗਾਹਾਂ ਨੂੰ ਲੜਨੀ ਨੀ ਇਲੈਕਸ਼ਨ।
2: ਜਿੱਦਾਂ ਦੇ ਹਾਲਾਤ ਚੀਮਾ ਸਾਹਿਬ
1: ਬਣ ਗਏ ਆ, ਬਿਲਕੁਲ।
2: ਚੀਮਾ ਸਾਹਿਬ ਇੱਕ ਹੋਰ ਖਬਰ ਵੀ ਮੈਂ ਦੇਖ ਰਿਹਾ ਸੀ ਕਿ ਦੋਨਾਂ ਪਾਰਟੀਆਂ ਨੂੰ ਬਾਹਰ ਕੱਢ ਕੇ ਰਿਪਬਲਿਕ ਨੂੰ ਆਮ ਲੋਕਾਂ ਦੀ ਰਾਏ ਜਿਹੜੀ ਲਈ ਗਈ 80% ਲੋਕਾਂ ਨੇ ਨੋ ਕਿੰਗ ਦੇ ਉੱਪਰ ਮੋਹਰ ਲਾਈ।
1: ਬਿਲਕੁਲ। ਤੇ ਇਹ ਜਿਹੜੇ ਨੰਬਰ ਹੁੰਦੇ ਆ ਅਕਸਰ ਵੀ ਵੈਸੇ ਵੀ ਜਿਹੜੀ ਪਬਲਿਕ ਇਨ ਜਨਰਲ ਜਿਹਨੂੰ ਕਹਿੰਦੇ ਆ ਨਾ ਆਮ ਜਨਤਾ ਜਿਹੜੀ ਹੁੰਦੀ ਆ ਉਹਨਾਂ ਦੇ ਵਿੱਚੋਂ ਵੀ ਜਿਹੜੇ 60% ਲੋਕ ਆ ਉਹ ਇਸ ਲੜਾਈ ਦੇ ਖਿਲਾਫ ਆ ਔਰ ਉਹ ਟਰੰਪ ਦੇ ਨਾਲ ਸਹਿਮਤ ਨਹੀਂ ਹੈਗੇ। ਉਹ ਕਹਿੰਦੇ ਕਿ ਇਹ ਜੋ ਕੁਛ ਵੀ ਹੋ ਰਿਹਾ ਗਲਤ ਹੋ ਰਿਹਾ, 60% ਆ ਜਿਹੜੇ ਉਹ ਲੋਕ ਹੋ ਗਏ ਆ। ਤੇ ਮੈਂ ਕਈ ਵਾਰੀ ਖਾਕ ਸਾਹਿਬ ਜੀ ਕਹਿੰਦਾ ਹੁੰਦਾ ਵੀ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਕ੍ਰਾਂਤੀ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਖਾਕ ਸਾਹਿਬ ਜੀ, ਆਮ ਕਰਕੇ ਲੋਕ ਕਹਿੰਦੇ ਕਿ ਕ੍ਰਾਂਤੀ ਇਹੀ ਹੁੰਦੀ ਸੀ ਡਾਂਗਾ ਲੈ ਕੇ ਤਲਵਾਰਾਂ ਪਿਸਤੌਲ ਲੈ ਕੇ, ਨਹੀਂ ਕ੍ਰਾਂਤੀਆਂ ਜਿਹੜੀਆਂ ਪੀਸਫੁਲ ਰੈਵੋਲੂਸ਼ਨ ਵੀ ਹੁੰਦੇ ਆ, ਜਿਹੜੀ ਕ੍ਰਾਂਤੀਆਂ ਸ਼ਾਂਤੀਪੂਰਵਕ ਵੀ ਹੁੰਦੀਆਂ ਆ। ਸੋ ਹੁਣ ਕੀ ਆ ਅਮਰੀਕਾ ਦੇ ਵਿੱਚ ਇਹ ਜਿਹੜੀ ਆ ਕ੍ਰਾਂਤੀ ਜਿਹੜੀ ਸ਼ਾਂਤੀਪੂਰਵਕ ਕ੍ਰਾਂਤੀ ਆ ਉਹ ਸ਼ੁਰੂ ਹੋ ਗਈ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਖਾਕ ਸਾਹਿਬ ਜੀ ਜੇ 65% ਲੋਕ ਆ ਨਾ ਜਿੱਧਰਲੇ ਪਾਸੇ ਹੋ ਜਾਣ ਉਹ ਹਮੇਸ਼ਾ ਵਾਸਤੇ ਉਹ ਕਾਮਯਾਬ ਹੋ ਜਾਂਦੇ ਹੁੰਦੇ ਆ, ਪਰ ਹੁਣ ਜੇ 60% ਹੋ ਗਿਆ 5% ਹੋ ਰਿਹਾ ਤੇ ਇਹਦੇ ਕਾਰਨ ਹੀ ਸ਼ਾਇਦ ਜਿਹੜਾ ਆ ਉਹ ਟਰੰਪ ਦੇ ਉੱਤੇ ਜਿਹੜਾ ਦਬਾਅ ਪਾਇਆ ਜਾ ਰਿਹਾ ਕਿ ਤੂੰ ਇਹ ਲੜਾਈ ਬੰਦ ਕਰ ਦੇ, ਸ਼ਾਇਦ ਇਹੀ ਕਾਰਨ ਹੋਵੇ।
2: ਬਿਲਕੁਲ ਜੀ
1: ਹੁੰਦਾ। ਹਾਂਜੀ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਅਗਲੀ ਜਿਹੜੀ ਗੱਲਬਾਤ ਇਹ ਦੀ ਕਰਨੀ ਆ ਕਿ ਜੀਓ ਮੈਂਬਰ ਆ ਜਿਹੜੇ ਪਾਰਟੀ ਦੇ ਉਹ ਡੋਨਲਡ ਟਰੰਪ ਦੀ ਜਿਹੜੀ ਰਾਜਨੀਤੀ ਆ ਉਹਦੇ ਨਾਲ ਜਿਹੜੇ ਆ ਉਹ ਅਸਹਿਮਤ ਆ, ਇਹੀ ਕਾਰਨ ਆ ਕਿ ਉਹ ਜਿਹੜੇ ਆ ਇਨ ਪਾਰਟੀ ਨੂੰ ਛੱਡ ਕੇ ਜਾ ਰਹੇ ਆ। ਤੇ ਹੁਣ ਉਹਨਾਂ ਨੇ ਜਾਣਾ ਕਿਤੇ ਦੂਜੇ ਪਾਸੇ ਜਾ ਕੇ ਰਲਦੇ ਆ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ। ਤੇ ਖਾਕ ਸਾਹਿਬ ਜੀ ਬਰੁਕਿੰਗ ਇੰਸਟੀਚਿਊਸ਼ਨ ਆ ਜਿਹੜਾ ਇਹ ਇੱਥੇ ਦੇ ਨੰਬਰ ਜਿਹਨੂੰ ਅੰਕੜੇ ਆਪਾਂ ਕਹਿੰਦੇ ਆ ਉਹਨਾਂ ਦੇ ਨਾਲ ਇਹ ਖੇਡਦਾ ਰਹਿੰਦਾ ਤੇ ਇਹਨਾਂ ਦੇ ਦੁਆਰਾ ਇਹ ਦੱਸਿਆ ਗਿਆ ਕਿ 1930 ਤੋਂ ਰੱਖੇ ਗਏ ਅੰਕੜੇ ਆ ਜਿਹੜੇ ਉਹਨਾਂ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ, ਅੱਗੇ ਪਹਿਲਾਂ ਕਦੇ ਵੀ ਨਹੀਂ ਹੋਇਆ ਇੱਦਾਂ। ਤੇ ਇਹ ਜਾਣੀ ਕਿ ਜਿਹੜੀ ਇੱਕ ਬੇਮਿਸਾਲ ਗੱਲ ਸੀ ਉਹ ਹੁਣ ਇੱਕ ਮਿਸਾਲ ਬਣਨ ਜਾ ਰਹੀ ਆ। ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਪਾਕਿਸਤਾਨ ਅਮਰੀਕਾ ਅਤੇ ਇਜ਼ਰਾਇਲ ਤੇ ਇਰਾਨ ਦੇ ਵਿੱਚ ਜਿਹੜੀ ਲੱਗੀ ਲੜਾਈ ਆ ਇਹਦਾ ਸਮਝੌਤਾ ਕਰਾਉਣ ਦੇ ਮਾਮਲੇ ਵਿੱਚ ਖਾਕ ਸਾਹਿਬ ਜੀ ਅੱਗੇ ਪਿੱਛੇ ਜਾ ਰਿਹਾ ਆ। ਉਹ ਇਧਰ ਲੋਕ ਜਿਹੜਾ ਸੁਝਾਅ ਦਿੰਦੇ ਉਹ ਦੂਸਰੇ ਪਾਸੇ ਲਿਜਾ ਕੇ ਦਿਖਾਲਦੇ ਆ ਵੀ ਉਹਨਾਂ ਨੇ ਆਹ ਕਿਹਾ ਤੇ ਉਧਰੋਂ ਲਿਜਾ ਕੇ ਦੂਸਰੇ ਪਾਸੇ ਪਏ ਉਹ ਆਹ ਕਹਿੰਦੇ ਆ। ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਇਸਲਾਮਾਬਾਦ ਦੇ ਵਿੱਚ ਚੱਲ ਰਹੀ ਆ। ਤੇ ਇੱਥੇ ਖਾਕ ਸਾਹਿਬ ਜੀ ਇੱਕ ਤਾਂ ਪਾਕਿਸਤਾਨ, ਮਿਸਰ, ਤੁਰਕੀ, ਸਾਊਦੀ ਅਰੇਬੀਆ ਇਹ ਜਿਹੜੇ ਮੁਲਕ ਹੈਗੇ ਆ ਇਹ ਮੀਟਿੰਗ ਜਿਹੜੇ ਕਰ ਰਹੇ ਆ ਤੇ ਤਾਂ ਕਿ ਇਹ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਬੰਦ ਕੀਤੀ ਜਾਵੇ ਜਾਂ ਕਰਾਈ ਜਾਵੇ ਤੇ ਖਾਕ ਸਾਹਿਬ ਜੀ ਸਾਰੀ ਦੁਨੀਆਂ ਵਿਚ ਮਹਿੰਗਾਈ ਆ ਜਿਹੜੀ ਕਈ ਦੇਸ਼ ਦਾ ਖਾਕ ਸਾਹਿਬ ਜੀ ਇਸ ਧਰਤੀ ਉੱਤੇ ਏਦਾਂ ਦੇ ਵੀ ਆ ਜਿਨ੍ਹਾਂ ਦੇ ਆਪਣੇ ਕੋਈ ਹੁੰਦਾ ਹੀ ਨਹੀਂ ਉਹਨਾਂ ਦੇ ਕੋਈ ਨਾ ਫਸਲ ਹੁੰਦੀ ਆ ਨਾ ਕੋਈ ਉਹਨਾਂ ਦੇ ਤੇਲ ਨਿਕਲਦਾ ਨਾ ਉਹਨਾਂ ਦੇ ਕੋਈ ਹੋਰ ਹੁੰਦਾ ਉਹ ਤਾਂ ਡਿਪੈਂਡ ਬਾਹਰਲੇ ਤੋਂ ਕਰਦੇ ਆ ਜਿੱਦਾਂ ਹੁਣ ਆਪਣੇ ਅਮਰੀਕਾ ਦਾ ਵੀ ਸੂਬਾ ਉਹ ਹਵਾਈ ਆ ਜਿਹੜੀ ਉੱਥੇ ਸਾਰਾ ਕੁਝ ਜਾਂਦਾ ਬਾਹਰੋਂ ਹਾਂ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਜਿਹੜੇ ਛੋਟੇ ਛੋਟੇ ਦੇਸ਼ ਆ ਨਿੱਕੇ ਨਿੱਕੇ ਟਾਪੂ ਆ ਜਾਂ ਉਹਨਾਂ ਦੇ ਉੱਤੇ ਖਾਕ ਸਾਹਿਬ ਜੀ ਜਿਹੜਾ ਜੀਣਾ ਭਾਰੀ ਹੋ ਜਾਂਦਾ ਆ ਇਸ ਤਰ੍ਹਾਂ ਜਦੋਂ ਹੁੰਦਾ ਆ ਤੇ ਹੁਣ ਜਿਹੜਾ ਖਾਕ ਸਾਹਿਬ ਜੀ ਅਗਲੀ ਗੱਲ ਆ ਉਹ ਮੀਟਿੰਗ ਇਹ ਚਾਰੇ ਦੇਸ਼ ਪੰਜੇ ਰਲ ਕੇ ਕਰ ਰਹੇ ਆ ਤੇ ਲੜਾਈ ਬੰਦ ਕਰਾਈ ਜਾਵੇ ਇਧਰ ਜਿਹੜੇ ਟਰੰਪ ਸਾਹਿਬ ਆ ਖਾਕ ਸਾਹਿਬ ਜੀ ਉਹ ਜਿਹੜੇ ਆ ਉਹ ਹਫ਼ਤਾ ਕੁ ਪਹਿਲਾਂ ਕਹਿ ਰਹੇ ਸੀਗੇ ਤੇ ਅਸੀਂ ਲੜਾਈ ਜਿੱਤ ਗਏ ਆ ਹੁਣ ਅਸੀਂ ਲੜਾਈ ਜਿਹੜੀ ਆ ਬੰਦ ਕਰ ਦੇਣੀ ਆ ਫਿਰ ਇਰਾਨ ਨੂੰ ਧਮਕੀ ਦਿੱਤੀ ਕਿ ਅਗਰ 24 ਘੰਟਿਆਂ ਵਿਚ ਜਿਹੜੀ ਆ ਉਹ ਸਟੇਟ ਆਫ ਹਰਮੁਸ ਨਾ ਖੋਲੀ ਗਈ ਤਾਂ ਇਰਾਨ ਨੂੰ ਸਵਾਹ ਕਰ ਦਿਆਂਗੇ ਫਿਰ 24 ਘੰਟਿਆਂ ਤੋਂ ਵੱਧ ਕੇ 48 ਹੋ ਗਏ ਫਿਰ ਬਦਲ ਗਿਆ ਫਿਰ ਜਿਹੜਾ ਸੀਗਾ ਖਾਕਸਾ ਵੀ 5 ਦਿਨ ਦੇ ਉੱਤੇ ਸੀਗੇ 5 ਦਿਨ ਤੋਂ ਬਾਅਦ ਫਿਰ ਉਹ 10 ਦਿਨਾਂ ਦੇ ਵਿਚ ਬਦਲ ਗਿਆ ਤੇ ਇਹ ਹੁਣ ਜਿਹੜੀਆਂ ਗੱਲਾਂ ਵਾ ਤਾਂ ਖਾਕਸਾ ਜੀ ਦੂਸਰੇ ਪਾਸੇ ਇਹ ਆ ਕਿ ਟਰੰਪ ਕਦੇ 3500 ਕਦੇ 2500 ਕਦੇ 2000 ਤੇ ਕਦੇ 4000 ਤੇ ਕਦੇ 5000 ਫੌਜੀ ਆ ਜਿਹੜੇ ਉਹਨਾਂ ਨੂੰ ਤਿਆਰ ਕਰ ਕਰਕੇ ਉਧਰ ਨੂੰ ਤੋਰ ਰਹੇ ਆ ਤੇ ਜਿਹਦੇ ਕਾਰਨ ਟਰੰਪ ਸਾਹਿਬ ਉਥੋਂ ਦੇ ਜਿਹੜੇ ਲੋਕ ਆ ਉਹ ਖਾਕ ਸਾਹਿਬ ਜੀ ਯਕੀਨ ਟਰੰਪ ਤੋਂ ਉੱਠ ਚੁੱਕਾ ਆ ਇਰਾਨ ਆ ਜਿਹੜਾ ਉਹ ਕਹਿੰਦਾ ਮੈਨੂੰ ਤੇਰੇ ਤੇ ਕੋਈ ਯਕੀਨ ਨਹੀਂ ਹੈਗਾ ਤੂੰ ਕੀ ਕਰਨਾ ਕਿਉਂਕਿ ਅੱਜ ਤੇਰੀ ਹੋਰ ਗੱਲ ਹੁੰਦੀ ਆ ਘੰਟੇ ਬਾਅਦ ਤੂੰ ਹੋਰ ਕਹਿ ਦਿੰਦਾ ਦੂਜੇ ਘੰਟੇ ਬਾਅਦ ਹੋਰ ਕਹਿ ਦਿੰਦਾ ਸੋ ਇਹਦੇ ਤੇ
2: ਗੱਲ ਹੋਰ ਵੀ ਮੈਂ ਦੇਖ ਪਿਛਲੇ ਤਕਰੀਬਨ 6-7 ਮਹੀਨੇ ਤੋਂ ਖਬਰ ਆ ਰਹੀ ਹੈ $1000 ਹਰ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਦੇ ਉੱਪਰ ਤੁਹਾਡੇ ਘਰ ਪਹੁੰਚੂਗਾ ਅੱਜ ਪਹੁੰਚ ਟਰੰਪ ਸਾਹਿਬ ਦੀਆਂ ਬਿਆਨ ਜਿਹੜੇ ਮੈਂ ਸੁਣਦਾ ਰਿਹਾ ਅਜੇ ਤੱਕ ਉਹ ਲੋਕਾਂ ਨੂੰ ਪੈਸੇ ਨਹੀਂ ਪਹੁੰਚੇ ਇਹ ਭਗਵੰਤ ਮਾਨ ਤੋਂ ਵੀ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਹੈਗਾ ਖਾਕ ਜੀ ਤੇ ਹੁਣ ਖਾਕ ਸਾਹਿਬ ਜੀ ਅੱਗੇ ਜਿਹੜੀ ਆਪਾਂ ਗੱਲਬਾਤ ਹੈਗੀ ਆਪਣੇ ਕੋਲ ਇਰਾਨ ਵੀ ਜਿਹੜਾ ਉਹ ਅਮਰੀਕਾ ਨੂੰ ਵਾਰਨਿੰਗ ਦੇ ਰਿਹਾ ਕਿ ਅਗਰ ਟਰੰਪ ਨੇ ਇਰਾਨ ਦੀ ਧਰਤੀ ਉੱਪਰ ਦੇਖੋ ਖਾਕ ਸਾਹਿਬ ਜੀ ਉਹ ਇਰਾਨ ਵਾਲੇ ਆ ਜਿਹੜੇ ਬਾਕੀ ਦਰਿਆ ਦੇਸ਼ਾਂ ਦੇ ਉਹ ਜਦੋਂ ਟਰੰਪ ਸਾਹਿਬ ਤਾਂ ਮੇਰਾ ਖਿਆਲ ਆ ਵੀ ਇਹ ਕਦੇ ਸੋਚਦੇ ਨਹੀਂ ਵੀ ਜਦੋਂ ਮੈਂ ਝੂਠ ਬੋਲਦਾ ਆ ਦੂਸਰੇ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਹਨਾਂ ਦੇ ਦਿਮਾਗ ਦੇ ਵਿੱਚ ਇਹੀ ਰਹਿੰਦਾ ਵੀ ਮੈਂ ਜੋ ਕੁਛ ਕਹਿਤਾ ਉਹ ਮੂਹਰੇ ਉਹੀ ਸੱਚ ਮੰਨੀ ਜਾਂਦੇ ਪਰ ਇੱਦਾਂ ਨਹੀਂ ਹੁੰਦੀ ਤੇ ਹੁਣ ਟਰੰਪ ਸਾਹਿਬ ਦੀਆਂ ਗੱਲਾਂ ਸੁਣ ਕੇ ਇਰਾਨ ਦੀ ਧਰਤੀ ਉੱਪਰ ਆ ਜਿਹੜੀ ਇਹ ਫੌਜ ਭੇਜੀ ਤਾਂ ਉਹ ਇਰਾਨ ਵਾਲੇ ਕਹਿੰਦੇ ਆ ਵੀ ਅਸੀਂ ਉਹਨੂੰ ਜੀਵੀ ਨੂੰ ਜਾਲ ਦਿਆਂਗੇ ਜੇ ਇੱਥੇ ਉਹਨੀ ਪੈਰ ਰੱਖਿਆ ਤੇ ਹੁਣ ਅੱਗੇ ਜਾ ਕੇ ਹੁੰਦਾ ਕੀ ਆ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ ਤੇ ਟਰੰਪ ਨੂੰ ਇਰਾਨ ਦਾ ਇਤਿਹਾਸਕ ਉਹ ਖਾਕ ਸਾਹਿਬ ਜੀ ਜਿਹੜੇ ਇਰਾਨ ਵਾਲੇ ਉਹ ਕਹਿੰਦੇ ਆ ਕਹਿੰਦੇ ਤੂੰ ਸਾਡਾ ਇਤਿਹਾਸ ਤਾਂ ਪੜ੍ਹ ਲਾ ਪਹਿਲਾਂ ਫਿਰ ਸਾਨੂੰ ਧਮਕੀਆਂ ਦੇਈ ਉਹ ਕਹਿੰਦੇ ਅਸੀਂ ਹਾਰਨ ਵਾਲੇ ਲੋਕ ਨਹੀਂ ਹੈਗੇ ਅਸੀਂ ਲੜਾਂਗੇ ਅਸੀਂ ਦਮ ਤੱਕ ਜਿਹਨੂੰ ਆਪਾਂ ਕਹੀਦਾ ਉਹ ਲੜਾਂਗੇ ਤੇ ਇਰਾਨ ਦੀ ਪਾਰਲੀਮੈਂਟ ਹੈ ਜਿਹੜੀ ਉਹਦੇ ਇੱਕ ਬੁਲਾਰੇ ਮੁਹੰਮਦ ਜਿਹਦਾ ਨਾਂ ਹੈਗਾ ਮੁਹੰਮਦ ਬਗੇਰ ਕਾਲੀ ਵੀ ਉਹਦਾ ਨਾਂ ਹੈਗਾ ਉਹਨੇ ਕਿਹਾ ਕਿ ਟਰੰਪ ਹਮਲੇ ਦੀ ਤਿਆਰੀ ਕਰ ਰਿਹਾ ਅਤੇ ਅਗਰ ਹਮਲਾ ਕੀਤਾ ਗਿਆ ਤਾਂ ਅਸੀਂ ਮੂੰਹ ਤੋੜਨਾ ਜਵਾਬ ਦੇਵਾਂਗੇ ਅਮਰੀਕਾ ਅਤੇ ਇਜ਼ਰਾਇਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਅਤੇ ਇੱਕ ਹੋਰ ਇਸਫਾਨ ਨਾਂ ਦੇ ਸ਼ਹਿਰਾਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਖਾਕ ਸਾਹਿਬ ਜੀ ਉਹਨਾਂ ਦੇ ਉੱਪਰ ਹਮਲੇ ਕਰਕੇ ਉਹ ਢਾਹ ਢੇਰੀ ਕੀਤੀਆਂ ਤੇ ਸਭ ਤੋਂ ਪਹਿਲੇ ਦਿਨ ਹੀ ਮੇਰਾ ਖਿਆਲ ਆ ਪਹਿਲਾ ਦਿਨ ਸੀ ਕਿ ਦੂਜਾ ਦਿਨ ਸੀ ਜਦੋਂ ਉਹ ਜਿਹੜਾ ਇੱਕ ਕੁੜੀਆਂ ਦਾ ਸਕੂਲ ਸੀਗਾ ਉਹਦੇ ਵਿੱਚ 175 ਯੰਗ ਕੁੜੀਆਂ ਜਿਹੜੀਆਂ ਪੜ੍ਹਦੀਆਂ ਸੀ ਉਹਦੇ ਤੇ ਹਮਲਾ ਕੀਤਾ ਸੀ ਉਹ ਇਜ਼ਰਾਇਲ ਨੇ ਕੀਤਾ ਸੀਗਾ ਤੇ ਹੁਣ ਆਹ ਜਿਹੜਾ ਯੂਨੀਵਰਸਿਟੀਆਂ ਤੇ ਦੋ ਤੇ ਹਮਲੇ ਕੀਤੇ ਆ ਇਹ ਟਰੰਪ ਨੇ ਤੇ ਆਪਣੇ ਮਿਸਲ ਨੇ ਰਲ ਕੇ ਕੀਤੇ ਆ ਤੇ ਇਹਦਾ ਮਕਸਦ ਦੇਖੋ ਖਾਕ ਸਾਹਿਬ ਜੀ ਜਦੋਂ ਵੀ ਕਿਸੇ ਦੇਸ਼ ਦੀ ਲੜਾਈ ਹੁੰਦੀ ਆ ਇਹ ਹੀ ਜਿਹੜੀ ਗੱਲ ਆ ਭਾਰਤ ਨਾਲ ਵੀ ਹੋਇਆ ਭਾਰਤ ਦੇ ਵਿੱਚ ਜਦੋਂ ਅੰਗਰੇਜ਼ ਆਏ ਆ ਉਹਨਾਂ ਨੇ ਸਾਡੀ ਜਿਹੜੀ ਐਜੂਕੇਸ਼ਨ ਸੀ ਉਹਨੂੰ ਬਿਲਕੁਲ ਖਤਮ ਕਰ ਦਿੱਤਾ ਔਰ ਨਵੇਂ ਸਿਰਿਓਂ ਆਪਣੇ ਹਿਸਾਬ ਦੇ ਨਾਲ ਐਜੂਕੇਸ਼ਨ ਤਿਆਰ ਕਰਕੇ ਉਹ ਅੱਜ ਕੱਲ ਪੜ੍ਹਾਈ ਜਾਂਦੀ ਹੈ ਸੋ ਇਸੇ ਤਰ੍ਹਾਂ ਜਿਹੜਾ ਹੁਣ ਇਹ ਵੀ ਆ ਮਸਲਾ ਜਿਹੜਾ ਇਹ ਹੋ ਰਿਹਾ ਪਰ ਜਿਹੜਾ ਇਰਾਨ ਹੈਗਾ ਉਹ ਕਹਿੰਦਾ ਵੀ ਅਸੀਂ ਹੁਣ ਜਿਹੜਾ ਆ ਉਹ ਜਿਹੜੀ ਚੀਜ਼ ਤੁਸੀਂ ਸਾਡੀ ਢਾਓਗੇ ਅਸੀਂ ਤੁਹਾਡੀ ਉਹੀ ਢਾਉਣੀ ਆ ਉਹਨੇ ਵੀ ਕਿਹਾ ਵੀ ਇਰਾਨ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਅਸੀਂ ਢਾ ਦੇਣੀਆਂ ਔਰ ਕੱਲ ਦੀ ਜਿਹੜੀ ਸੀਗੀ ਖਬਰ ਉਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਕਿ ਜਿਹੜਾ ਸਾਊਥ ਵੱਲ ਦਾ ਇਲਾਕਾ ਆ ਇਜ਼ਰਾਇਲ ਦਾ ਉੱਥੇ ਉਹ ਸ਼ਹਿਰ ਦੇ ਵਿੱਚ ਬਹੁਤ ਵੱਡੀ ਇੱਕ ਇਹਨਾਂ ਦੀ ਕੈਮੀਕਲ ਇੰਡਸਟਰੀ ਸੀਗੀ ਜਿੱਥੇ ਉਹ ਖੋਜਾਂ ਖਾਜਾਂ ਵੀ ਹੁੰਦੀਆਂ ਰਿਸਰਚਾਂ ਕਰਦੇ ਆ ਉਹ ਤੇ ਉਹ ਵੀ ਇਰਾਨ ਨੇ ਜਿਹੜੀ ਆ ਉਹਦੇ ਤੇ ਬੰਬ ਮਾਰ ਕੇ ਉਹ ਅੜਾ ਦਿੱਤੀ ਆ ਤੇ ਉਹਦੇ ਵਿਚੋਂ ਕਹਿੰਦੇ ਆ ਜਿਹੜਾ ਉਹਨਾਂ ਦਾ ਨੁਕਸਾਨ ਉੱਥੇ ਦਾ ਹੋਇਆ ਸਥਾਨਕ ਸਥਾਨ ਜਿਹੜਾ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਆ ਉਹਦੇ ਨਾਲ ਉਹ ਕਹਿੰਦੇ ਆ ਵੀ ਬਹੁਤ ਸਾਰੇ ਜਿਹੜੇ ਡੇਂਜਰਸ ਕੈਮੀਕਲ ਸੀਗੇ ਪੋਲੂਟੈਂਟ ਜਿਹਨਾਂ ਨੂੰ ਆਪਾਂ ਕਹਿ ਦੇਗਾ ਉਹ ਉੱਥੇ ਦੀ ਹਵਾ ਦੇ ਵਿਚ ਰਲ ਗਏ ਆ ਤੇ ਉਹ ਹੁਣ ਉੱਥੇ ਇਕੱਲੇ ਇਜ਼ਰਾਇਲ ਦਾ ਨੁਕਸਾਨ ਨੀ ਹੋਣਾ ਜਿੱਧਰ ਨੂੰ ਹਵਾ ਵਗਣੀ ਆ ਉਧਰ ਨੂੰ ਖਾਕ ਸਾਹਿਬ ਜੀ ਉਹਨੇ ਜਾਣਾ ਆ ਤੇ ਉਹ ਇਕੱਲੇ ਯੂਕਰੇਨੀਅਨ ਆਪਣੇ ਸੋਰੀ ਇਜ਼ਰਾਈਲੀਆਂ ਦਾ ਨੁਕਸਾਨ ਨੀ ਕਰਨਾ ਉਹ ਕਈ ਪੀੜੀਆਂ ਗਾਹਾਂ ਦੀ ਗਾਹਾਂ ਤੇ ਆਸੇ ਪਾਸੇ ਦੇ ਜਿਹੜੇ ਹੋਰ ਦੇਸ਼ ਆ ਉਹਨਾਂ ਦੇ ਵਿਚ ਵੀ ਉਹ ਜਿਹੜੇ ਕੈਮੀਕਲ ਆ ਉਹਨਾਂ ਨੇ ਨੁਕਸਾਨ ਕਰਨਾ ਆ ਤੇ ਇਰਾਨ ਨੇ ਫਿਰ ਖਾਕ ਸਾਹਿਬ ਜੀ ਉਹ ਕਹਿਤਾ ਵੀ ਤੁਸੀਂ ਜਿਹੜੇ ਆ ਸਾਡੇ ਉਦਯੋਗਿਕ ਰਾਜਨੀਤਿਕ ਜਾਂ ਵਿਦਿਆ ਦੇ ਢਾਂਚਿਆਂ ਦੇ ਜਿਹੜੇ ਹੈਗੇ ਆ ਜਗ੍ਹਾ ਉਹਨਾਂ ਦੇ ਉੱਤੇ ਹਮਲੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਤੁਹਾਡੇ ਉਸੇ ਤਰ੍ਹਾਂ ਦੇ ਜਿਹੜੇ ਆ ਉਹ ਹਮਲੇ ਅਦਾਰਿਆਂ ਦੇ ਉੱਤੇ ਕਰਾਂਗੇ ਸੋ ਐਜੂਕੇਸ਼ਨ ਦਾ ਜਿਹੜਾ ਉਹ ਰੌਲਾ ਪੈਣਾ ਸ਼ੁਰੂ ਹੋ ਗਿਆ ਔਰ ਜਦੋਂ ਵੀ ਕੋਈ ਕੌਮ ਦੂਸਰੀ ਕੌਮ ਨੂੰ ਜਿੱਤਦੀ ਆ ਉਹਨਾਂ ਦਾ ਪਹਿਲਾ ਮਕਸਦ ਇਹੀ ਹੁੰਦਾ ਕਿ ਇਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਇਹਨੂੰ ਖਤਮ ਕਰੋ ਇਸੇ ਤਰ੍ਹਾਂ ਖਾਕ ਸਾਹਿਬ ਜੀ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਉਸ ਵੇਲੇ ਵੀ ਜੇ ਆਪਾਂ ਦੇਖੀਏ ਉਹ ਕਹਿੰਦੇ ਆ ਭਾਈ ਲੜਾਈ ਤਾਂ ਹਜੇ ਖਤਮ ਵੀ ਨਹੀਂ ਸੀ ਹੋਈ ਯੂਰਪ ਦੀ ਤੇ ਪਹਿਲਾਂ ਹੀ ਯੂਰਪ ਜਿਹੜਾ ਸੀਗਾ ਸੋਰੀ ਸੋਵੀਅਤ ਯੂਨੀਅਨ ਅਮੈਰੀਕਾ ਤੇ ਫਰਾਂਸ ਤੇ ਜਰਮਨੀ ਸੋਰੀ ਜਰਮਨੀ ਨੀ ਇੰਗਲੈਂਡ ਯੂਕੇ ਜਿਹੜਾ ਹੈਗਾ ਇਹਨਾਂ ਚਾਰਾਂ ਕੰਟਰੀਆਂ ਨੇ ਕਹਿੰਦੇ ਆ ਭਾਈ ਜਦੋਂ ਉੱਥੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਫੇਰ ਇਹਨਾਂ ਦਾ ਜਦੋਂ ਇਹਨਾਂ ਨੂੰ ਦੇਖਿਆ ਵੀ ਹੁਣ ਅਸੀਂ ਜਿੱਤਣ ਵਾਲੇ ਹੀ ਆ ਉਸ ਵੇਲੇ ਫੇਰ ਇਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਖੁਫੀਆ CIA ਜਾਂ ਉਹ ਇੰਗਲੈਂਡ ਦੀ ਹੈਗੀ ਆ M16 ਕੇ ਕੀ ਉਹਨੂੰ ਕਹਿੰਦੇ ਨਾ ਹੈਗੀ ਆ ਤੇ ਰੂਸ ਦੀ KBG ਉਦੋਂ ਹੁੰਦੀ ਸੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਸੀਗੀਆਂ ਇਹਨਾਂ ਨੇ ਕਹਿੰਦੇ ਆ ਵੀ ਉਹ ਆਪਣੇ ਨੁਮਾਇੰਦੇ ਛੱਡ ਦਿੱਤੇ ਸੀਗੇ ਵੀ ਜਿਹੜਾ ਵੀ ਸਾਇੰਸ ਨਾਲ ਜਾਂ ਪੜ੍ਹਿਆ ਲਿਖਿਆ ਬੰਦਾ ਉਹਨੂੰ ਜਾ ਕੇ ਫੜ ਕੇ ਲਿਆਓ ਉਹਨੂੰ ਫੜ ਕੇ ਲਿਆ ਕੇ ਆਪਣੇ ਦੇਸ਼ਾਂ ਦੇ ਵਿੱਚ ਵੀ ਲੈ ਗਿਆ ਇਹਨਾਂ ਨੇ ਚੌਹਾਂ ਨੇ ਵੰਡ ਲਏ ਸੀਗੇ ਇੰਗਲੈਂਡ ਨੇ ਫਰਾਂਸ ਨੇ ਜਰਮਨ ਨੇ ਸੋਰੀ ਜਰਮਨ ਨੇ ਨੀ ਜਰਮਨ ਦਾ ਮੂੰਹ ਆਈ ਜਾਂਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਚੌਹਾਂ ਨੇ ਸਾਇੰਸ ਨਾਲ ਵੰਡ ਲਏ ਸੀਗੇ ਜਿਹਨਾਂ ਦੇ ਵਿੱਚੋਂ ਆਈਨਸਟਾਈਨ ਜਿਹੜਾ ਸੀਗਾ ਉਹ ਇੱਥੇ ਲਿਆਂਦਾ ਤੇ ਉਹਦੇ ਨਾਲ ਫੇਰ ਜਿਹੜਾ ਸੀਗਾ ਉਹ ਇਟਲੀ ਦਾ ਵੀ ਸੀਗਾ ਉਹਨਾਂ ਨੇ ਆ ਕੇ ਫਿਰ ਜਿਹੜਾ ਐਟਮ ਬੰਬ ਦਾ ਇੱਥੇ ਖੋਜ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਉਹ ਬੰਬ ਜਿਹੜਾ ਸੀ ਬਣਾਇਆ ਸੀ ਸੋ ਹੁਣ ਇਸੇ ਹੀ ਤਰ੍ਹਾਂ ਜਿਹੜਾ ਆ ਅੱਜ ਵੀ ਸਿਲਸਿਲਾ ਉਹ ਖਾਕ ਸਾਹਿਬ ਜੀ ਚੱਲ ਰਿਹਾ ਹੈ ਤੇ ਇਹਦੇ ਨਾਲ ਕੁਛ ਕਹਿਣ ਲੱਗੇ ਸੀ ਤੁਸੀਂ
2: ਮੈਂ ਕਿਹਾ ਬਿਲਕੁਲ ਸਹੀ
1: ਜੀ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਪਿਛਲੀਆਂ ਲੜਾਈਆਂ ਜਿੱਥੋਂ ਤੱਕ ਮੈਨੂੰ ਯਾਦ ਹੈਗਾ ਖਾਕ ਸਾਹਿਬ ਜੀ ਕਦੇ ਜਿਹੜਾ ਆਹ ਚੀਜ਼ ਆ ਵੈਸੇ ਹੁੰਦਾ ਤਾਂ ਹੈਗਾ ਆ ਇਹ ਕਿਉਂਕਿ ਜਦੋਂ ਉਹਨੇ ਇਜ਼ਰਾਇਲ ਨੇ ਹਮਲਾ ਕੀਤਾ ਸੀ ਆਪਣੇ ਗਾਜ਼ਾ ਦੇ ਉੱਤੇ ਉਹਨਾਂ ਨੇ ਵੀ ਖਾਕ ਸਾਹਿਬ ਜੀ ਜਾਂਦਿਆਂ ਨੇ ਪਹਿਲਾਂ ਉਹਨਾਂ ਦੀਆਂ ਬੈਂਕਾਂ ATM ਮਸ਼ੀਨਾਂ ਉਹ ਸਾਰਾ ਕੁਛ ਭੰਨ ਕੇ ਤੋੜ ਕੇ ਉਹਨਾਂ ਚੋਂ ਪੈਸਾ ਜਾ ਕੇ ਆਪਣੇ ਕਬਜ਼ੇ ਚ ਕਰ ਲਿਆ ਸੀਗਾ ਤੇ ਆਮ ਕਰਕੇ ਇਹ ਘੱਟ ਹੁੰਦਾ ਦੂਸਰੇ ਦੇਸ਼ਾਂ ਦੀਆਂ ਲੜਾਈਆਂ ਪਰ ਇਹ ਗਾਜ਼ਾ ਦੇ ਵਿੱਚ ਵੀ ਹੋਇਆ ਤੇ ਹੁਣ ਖਾਕ ਸਾਹਿਬ ਜੀ ਕੀ ਗੱਲ ਆ ਕਿ ਜਿਹੜਾ ਇਹ ਹੋਇਆ ਫਰਾਂਸ ਦੇ ਵਿਚ ਕੱਲ ਸਵੇਰੇ ਇਹ ਗੱਲਬਾਤ ਹੋਈ ਆ ਤੇ ਉੱਥੇ ਬੈਂਕ ਆਫ ਅਮਰੀਕਾ ਜਿਹੜੀ ਸੀਗੀ ਖਾਕ ਸਾਹਿਬ ਜੀ ਇਹਨਾਂ ਦੀ ਉੱਥੇ ਫਰਾਂਸ ਦੇ ਪੈਰਿਸ ਦੇ ਵਿਚ ਜਿਹੜੀ ਰਾਜਧਾਨੀ ਆ ਉੱਥੋਂ ਦੀ ਉਹਦੇ ਵਿਚ ਸਵੇਰ ਦੇ ਕੋਈ ਕੱਲ ਸਵੇਰਾ ਜਿਹੜਾ ਲੰਘ ਕੇ ਗਿਆ ਸੈਚਰਡੇ ਉਸ ਦਿਨ ਸਵੇਰੇ ਕੋਈ ਇੱਕ ਯੰਗ ਜਿਹਾ ਮੁੰਡਾ ਸੀਗਾ ਉਹਦੀ ਉਮਰ ਵਗੈਰਾ ਤਾਂ ਨਹੀਂ ਦਿੱਤੀ ਤੇ ਨਾ ਹੀ ਉਹਦਾ ਨਾਂ ਵੀ ਸਾਹਮਣੇ ਨਹੀਂ ਲਿਆਂਦਾ ਗਿਆ ਤੇ ਉਹ ਕਹਿੰਦੇ ਆ ਵੀ ਕੱਲ ਸਵੇਰੇ ਬੈਂਕ ਦੇ ਕੋਲ ਕੋਈ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਔਜ਼ਾਰ ਜਾਂ ਜਿਹਨੂੰ ਡਿਵਾਈਸ ਕਹਿ ਦਿੰਦੇ ਆ ਉਹ ਡਿਵਾਈਸ ਉਹਨੇ ਰੱਖੀ ਉੱਥੇ ਤੇ ਉਹ ਫਿਰ ਤੁਹਾਨੂੰ ਪਤਾ ਵੀ ਗਾਰਡ ਆਸੇ ਪਾਸੇ ਦੇਖਦੇ ਹੋਣੇ ਨਿਗਾਹ ਹੋਣੀ ਆ ਤੇ ਉਹਨਾਂ ਨੇ ਉਹਨੂੰ ਫੜ ਲਿਆ
2: ਅੱਛਾ
1: ਤੇ ਫੜ ਲਿਆ ਤੇ ਉਹਦੇ ਨਾਲ ਦੇ ਫਿਰ ਦੋ ਮੁੰਡੇ ਜਿਹੜੇ ਆ ਉਹ ਹੋਰ ਅੱਜ ਅਰੈਸਟ ਕੀਤੇ ਗਏ ਆ ਤੇ ਸੋ ਇਹ ਤਿੰਨ ਜਣੇ ਆ ਜਿਹੜੇ ਇਹ ਇਹਨਾਂ ਦੇ ਬਾਰੇ ਇਹ ਕਿਹਾ ਗਿਆ ਕਿ ਇਹ ਉਥੋਂ ਦੀ ਜਿਹੜੀ ਆ ਬੈਂਕ ਅਮਰੀਕਾ ਹੈਗੀ ਆ ਪੈਰਿਸ ਦੇ ਵਿਚ ਲਈ ਉਹਨੂੰ ਅੜਾਉਣ ਦੀ ਜਾਂ ਉਹਨੂੰ ਲੁੱਟਣ ਦੀ ਪਤਾ ਨੀ ਕੀ ਜੋ ਵੀ ਉਹਨਾਂ ਦੇ ਮਾਇੰਡ ਦੇ ਵਿਚ ਹੋਊਗਾ ਪਰ ਉਹਨਾਂ ਦੇ ਅਜੇ ਤੀਕਰ ਖਾਕ ਸਾਹਿਬ ਜੀ ਨਾਂ ਵਗੈਰਾ ਜਿਹੜੇ ਤੇ ਨਾ ਹੀ ਉਹਨਾਂ ਦੀ ਨੈਸ਼ਨੈਲਿਟੀ ਕਿੱਥੋਂ ਦੇ ਉਹ ਕਿਹੜੇ ਦੇਸ਼ ਦੇ ਸੀਗੇ ਇਹਦੇ ਬਾਰੇ ਚ ਅਜੇ ਕੋਈ ਖ਼ਬਰ ਬਾਹਰ ਨੀ ਆਈ ਤੇ ਪਰ ਫਰਾਂਸ ਦੀ ਜਿਹੜੀ ਅੰਦਰੂਨੀ ਪੁਲਿਸ ਹੁੰਦੀ ਆ ਨਾ ਉਹ ਅੱਜ ਐਤਵਾਰ ਜਿਹੜਾ ਹੈਗਾ ਉਹਦੇ ਅੱਜ ਫੜੇ ਆ ਮਤਲਬ ਦੋ ਜਣੇ ਜਿਹੜੇ ਅੱਜ ਐਤਵਾਰ ਸਵੇਰੇ ਤੇ ਇੱਕ ਉਹ ਪਹਿਲਾਂ ਫੜ ਲਿਆ ਸੀਗਾ ਤੇ ਬੈਂਕ ਅਮਰੀਕਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਇਹ ਕਹਿੰਦੇ ਕਰ ਰਹੇ ਸੀਗੇ ਤੇ ਇਹਦੇ ਵਿਚ ਉਹਨਾਂ ਨੇ ਖਾਕ ਸਾਹਿਬ ਜੀ ਇੱਕ ਜਿਹੜਾ ਬੰਬ ਸੀ ਛੋਟਾ ਜਿਹਾ ਉਹਦੇ ਵਿਚ 5 ਲੀਟਰ ਜਿਹੜਾ ਉਹ ਗੈਸੋਲੀਨ ਸੀਗੀ ਤੇ ਉਹਦੇ ਨਾਲ ਉਹ ਇਗਨੀਸ਼ਨ ਡਿਵਾਈਸ ਜਿਹਨੂੰ ਕਹਿੰਦੇ ਆ ਜਿਹੜੀ ਉਹਨੂੰ ਜਦੋਂ ਪਰੇ ਜਾ ਕੇ ਦੂਰ ਚਲੇ ਜਾਣਗੇ ਉਹਦਾ ਟਾਈਮ ਸੈੱਟ ਕੀਤਾ ਹੁੰਦਾ ਵੀ ਇੰਨੇ ਕੁ ਮਿੰਟਾਂ ਬਾਅਦ ਇਹ ਚੱਲ ਜਾਵੇ ਤੇ ਉਹ ਡਿਵਾਈਸ ਆ ਜਿਹੜੀ ਉਸ ਔਜ਼ਾਰ ਦੇ ਨਾਲ ਜਿਹੜੀ ਜੁੜੀ ਹੋਈ ਸੀਗੀ ਤੇ ਉਹ ਫਟਿਆ ਨਹੀਂ ਉਹਦੇ ਪਿੱਛੇ ਆਪਾਂ ਨੇ ਕੋਈ ਕਾਰਨ ਨਹੀਂ ਪਤਾ ਇਸ ਵੇਲੇ ਕਿ ਉੱਥੇ ਕਿਉਂ ਨਹੀਂ ਫਟਿਆ ਜਾਂ ਉਹ ਲੇਟ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਉਹ ਹੋਈ ਆ ਤੇ ਇਹਦੇ ਨਾਲ ਅਗਲੀ ਖਬਰ ਆਪਣੇ ਕੋਲ ਕਾਕ ਸਾਹਿਬ ਜੀ ਹੈਗੀ ਆ ਉਹ ਜਿਹੜਾ ਆਪਣਾ ਗੁਆਂਢੀ ਦੇਸ਼ ਮੈਕਸੀਕੋ ਆ ਇਹਦੇ ਵਿਚ ਉਹ ਕਹਿੰਦੇ ਆ ਵੀ ਪਿਛਲੇ ਸਾਲਾਂ ਦੇ ਵਿਚ ਕਾਕ ਸਾਹਿਬ ਜੀ 1,30,000 ਲੋਕ ਆ ਜਿਹੜੇ ਗੁੰਮਸ਼ੁਦਾ ਜਿਨ੍ਹਾਂ ਨੂੰ ਕਹਿੰਦੇ ਆ ਮਿਸਿੰਗ ਪਰਸਨ ਉਹ ਉਹਨਾਂ ਨੂੰ ਮਿਸਿੰਗ ਪਰਸਨ ਕਰਾਰ ਦੇ ਦਿੱਤੇ ਗਏ ਸੀਗੇ ਤੇ ਉਥੋਂ ਦੀ ਗੌਰਮੈਂਟ ਹੈ ਜਿਹੜੀ ਕਾਕ ਸਾਹਿਬ ਜੀ ਉਹਦੇ ਦੁਆਰਾ 1 ਸਾਲ ਤੋਂ ਕੀਤੀ ਗਈ ਜਿਹੜੀ ਪੁੱਛ ਪੜਤਾਲ ਸੀਗੀ ਉਹਦੇ ਤੋਂ ਇਹ ਸਾਬਤ ਹੋਇਆ ਕਿ 1,30,000 ਵਿਚੋਂ 40,308 ਜਿਹੜੇ ਲੋਕ ਆ ਉਹ ਕਹਿੰਦੇ ਆ ਗੁੰਮ ਨਹੀਂ ਹੋਏ ਉਹ ਅਜੇ ਤੱਕ ਕਹਿਣ ਵਾਲੇ ਜੀਂਦੇ ਆ ਉਹ ਮਰੇ ਨਹੀਂ ਗੁੰਮ ਤਾਂ ਹੈਗੇ ਆ ਪਰ ਜੀਂਦੇ ਆ ਕਿਉਂਕਿ ਉਹਨਾਂ ਨੇ ਕਾਕ ਸਾਹਿਬ ਜੀ ਜਿਹੜੀਆਂ ਉਹ ਟੈਕਸ ਫਾਈਲ ਕਰਨ ਦਾ ਉਹਨਾਂ ਦਾ ਡੇਟਾ ਸਾਹਮਣੇ ਆਇਆ ਵੀ ਬੰਦਾ ਅਜੇ ਜੀਂਦਾ ਤਾਂ ਹੀ ਟੈਕਸ ਫਾਈਲ ਕਰੂਗਾ ਨਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੇ ਕੀਤੀਆਂ 40,000 ਤੇ ਕਿੱਥੇ ਗਈ ਫਿਗਰ ਉਹ 40,308 ਜਿਹੜੇ ਸੀਗੇ ਉਹਨਾਂ ਦੀਆਂ ਗਤੀਵਿਧੀਆਂ ਤੋਂ ਪਤਾ ਲੱਗਿਆ ਵੀ ਉਹ ਅਜੇ ਤੱਕ ਜੀਂਦੇ ਆ ਕਹਿਣ ਦਾ ਮਤਲਬ ਅਜੇ ਤੱਕ ਮਰੇ ਨਹੀਂ ਤੇ ਇਹਨਾਂ ਵਿਚੋਂ ਬਹੁਤ ਸਾਰਿਆਂ ਨੇ ਟੈਕਸ ਫਾਈਲ ਕੀਤੇ ਆ ਤੇ ਉਹਨਾਂ ਦੇ ਬਰਥ ਸਰਟੀਫਿਕੇਟ ਜਿਹੜੇ ਆ ਉਹਨਾਂ ਦੀ ਵੀ ਵਰਤੋਂ ਕੀਤੀ ਗਈ ਆ ਹੁਣ ਇਹਦੇ ਵਿਚ ਕਾਕ ਸਾਹਿਬ ਜੀ ਇਹ ਵੀ ਹੋ ਸਕਦਾ ਵੀ ਉਹਨਾਂ ਦੇ ਬਰਥ ਸਰਟੀਫਿਕੇਟ ਜਾਂ ਜਿਹੜੇ ਉਹਨਾਂ ਦੇ ਉਹ ਟੈਕਸ ਦੇ ਆਈ ਡੀ ਨੰਬਰ ਹੋਣਗੇ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ
2: ਪੂਰੀ ਸਟੋਰੀ ਨੀ ਇਹਦਾ ਗੱਲ ਆਪਾਂ ਕੀਤੀ ਕਿ ਇਹ ਹੋਇਆ ਕਿ ਇਹ ਕੌਣ ਬੰਦੇ ਸੀ ਕਿੱਥੇ ਗਏ ਕੋਈ ਇਹਨਾਂ ਨੂੰ ਲੱਭਦੇ ਫਿਰਦੇ ਸੀ ਜਾਂ ਇਹ ਕੌਣ ਸੀ ਇਹ ਬੰਦੇ
1: ਇਹ ਜਿਹੜੇ ਘਰੋਂ ਨਿਕਲ ਕੇ ਕੋਈ ਗੁੰਮ ਮੁੜ ਕੇ ਮਿਲਿਆ ਹੀ ਨਹੀਂ ਉਹਨਾਂ ਦੀ ਗੱਲ ਕਰਦੇ ਆ
2: ਅੱਛਾ ਜਿਹੜੇ ਘਰੋਂ ਨਿਕਲ ਗਏ ਮੁੜ ਕੇ
1: ਲੱਭ ਹਾਂ ਮੁੜ ਕੇ ਆਏ ਨੀ ਉਹ ਗੁੰਮ ਸ਼ੁਦਾ ਉਹਨੂੰ ਕਹਿੰਦੇ ਕਿ ਗੁੰਮ ਹੋ ਗਿਆ ਉਹ
2: ਅੱਛਾ
1: ਠੀਕ ਹਾਂ ਇਹ ਉਹਨਾਂ ਲੋਕਾਂ ਦੀ ਗੱਲ ਕਰਦੇ ਤੇ ਇਹਦੇ ਵਿਚ ਹੁਣ ਖਾਕ ਸਾਹਿਬ ਜੀ ਜਿਹੜੇ ਇਹ ਅੰਕੜੇ ਇਹਨਾਂ ਨੇ ਦਿੱਤੇ ਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਉਹ ਦੇਸ਼ ਆ ਜਿਹੜਾ ਮੈਕਸੀਕੋ ਆ ਉਹਦੇ ਖਾਕ ਸਾਹਿਬ ਜੀ ਜਿਹੜੇ ਪ੍ਰਬੰਧਕ ਆ ਤੁਹਾਨੂੰ ਪਤਾ ਉੱਥੇ ਵੀ ਇੰਡੀਆ ਵਾਲਾ ਹਾਲ ਆ ਕੋਈ ਕਿਸੇ ਨੂੰ ਕੇਅਰ ਨਹੀਂ ਕਰਦਾ ਸੋ ਇਹਦੇ ਵਿਚ ਇਹ ਵੀ ਹੋ ਸਕਦਾ ਆ ਕਿ ਇਹ ਜਿਹੜੇ ਉਹਨਾਂ ਨੇ ਮਗਰੋਂ ਵਾਲੀ ਜਿਹੜੀ ਗੱਲ ਕਹੀ ਆ ਕਿ ਉਹਨਾਂ ਦੇ ਬਰਥ ਸਰਟੀਫਿਕੇਟ ਵਰਤੇ ਗਏ ਆ ਇਹ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਵੀ ਉਹ ਜੇ ਜੀਂਦੇ ਆ ਤੇ ਫੇਰ ਉਹਨਾਂ ਨੇ ਟੈਕਸ ਫਾਈਲ ਵੀ ਕੀਤੀ ਇਹ ਵੀ ਹੋ ਸਕਦਾ ਖਾਕ ਸਾਹਿਬ ਜੀ ਇਹ ਲੋਕ ਆ ਜਿਹੜੇ ਇਹਨਾਂ ਨੂੰ ਮਾਰ ਦਿੱਤਾ ਗਿਆ ਹੋਵੇ ਤੇ ਉੱਥੇ ਜਿਹੜੀਆਂ ਵੱਡੀਆਂ ਵੱਡੀਆਂ ਗੈਂਗਾਂ ਆ ਉਹ ਉਹਨਾਂ ਦੇ ਜਿਹੜੇ ਉਹ ਬਰਥ ਸਰਟੀਫਿਕੇਟ ਵਰਤ ਕੇ ਜਾਂ ਉਹਨਾਂ ਦੀਆਂ ਜਿਹੜੀਆਂ ਟੈਕਸ ਆਈ ਡੀ ਜਿੱਦਾਂ ਆਪਣੇ ਅਮਰੀਕਾ ਦੇ ਵਿਚ ਸੋਸ਼ਲ ਸਿਕਿਉਰਿਟੀ ਹੁੰਦੀ ਆ ਹੋ ਸਕਦਾ ਉਹ ਇਹਨਾਂ ਦੀਆਂ ਉਹ ਵਰਤ ਰਹੇ ਹੋਣ ਹਾਂਜੀ ਬਿਲਕੁਲ ਉਹ ਪਹਿਲਾਂ ਉਹਨਾਂ ਨੂੰ ਮਾਰਤਾ ਹੋਵੇ ਤੇ ਮਗਰੋਂ ਉਹਨਾਂ ਦੇ ਕਾਗਜ਼ ਪੱਤਰ ਲੈ ਕੇ ਤੇ ਉਹਨਾਂ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੋਵੇ ਇਸ ਗੱਲ ਦੀ ਵੀ ਸੰਭਾਵਨਾ ਹੋ ਸਕਦੀ ਆ ਤੇ ਅਗਲੀ ਖਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਇਹ ਹੈਗੀ ਆ ਅਮਰੀਕਾ ਦੀ ਜਿਹੜੀ ਪੈਂਟਾਗੋਨ ਬਿਲਡਿੰਗ ਆ ਜਿੱਥੋਂ ਉਹ ਸਾਰੀ ਦੁਨੀਆਂ ਦੀਆਂ ਜੰਗਾਂ ਦੀ ਪਲੈਨਿੰਗ ਹੁੰਦੀ ਆ ਯੋਜਨਾਵਾਂ ਉਥੋਂ ਬਣ ਕੇ ਨਿਕਲਦੀਆਂ ਤੇ ਉਹਦੇ ਖਾਕ ਸਾਹਿਬ ਜੀ ਅੱਜ ਜਿਹੜਾ ਸੀਗਾ ਉਹਨੇ ਇਹ ਫਿਕਰਮੰਦ ਥੋੜਾ ਜਿਹਾ ਹੋ ਗਿਆ ਉਹ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਇਕ ਮਹੀਨਾ ਅਜੇ ਪੂਰਾ ਹੋਇਆ ਲੜਾਈ ਲੱਗੀ ਨੂੰ ਉਥੇ ਇਰਾਨ ਦੇ ਵਿਚ ਜਿਹੜੀ ਲੱਗੀ ਆ ਤੇ ਉਹਨਾਂ ਨੇ ਖਾਕ ਸਾਹਿਬ ਜੀ ਇਕ ਮਹੀਨੇ ਦੇ ਵਿਚ 850 ਟਮਾਹਾਕ ਮਿਸਲ ਜਿਹੜੀਆਂ ਹੁੰਦੀਆਂ ਉਹ ਦਾਗ ਦਿੱਤੀਆਂ ਕਹਿਣ ਦਾ ਮਤਲਬ ਉਹ ਸਿੱਟ ਦਿੱਤੀਆਂ ਉਹਦੇ ਉੱਤੇ ਤੇ ਹੁਣ ਖਾਕ ਸਾਹਿਬ ਜੀ ਜਿਹੜੀ ਟਮਾਹਾਕ ਮਿਸਲ ਆ ਇਹ ਇੰਨੀ ਛੇਤੀ ਬਣਨ ਵਾਲੀ ਚੀਜ਼ ਨਹੀਂ ਹੈਗੀ ਇਹ ਨਹੀਂ ਹੈਗੀ ਕਿ ਜਿੱਦਾਂ ਤੁਸੀਂ ਉਹ ਮਸ਼ੀਨ ਲਾ ਦਿਓ ਤੇ ਟਕਾ ਟਕ ਜਿੱਦਾਂ ਉਹ ਬੁਲਟ ਗੰਨਾਂ ਦੇ ਜਿਹੜੇ ਆਪਣੇ ਗੋਲੀਆਂ ਹੁੰਦੀਆਂ ਉਹ ਤਾਂ ਮਿੰਟਾਂ ਚ ਸੈਕਿੰਟਾਂ ਜੀ ਉਹ ਕੱਢੀ ਜਾਂਦੇ ਆ ਸੋ ਇਹ ਜਿਹੜੀਆਂ ਇਹਦੇ ਵਿਚ ਮਟੀਰੀਅਲ ਲਿਆਉਣਗੇ ਫੇਰ ਉਹ ਕਿਤਿਓ ਜਿਹੜੇ ਆ ਉਹਦੀਆਂ ਜਿਹਦੇ ਵਿਚ ਉਹਦੀ ਟੈਕਨੋਲੋਜੀ ਆ ਉਹਨੂੰ ਫਿੱਟ ਕਰਨਗੇ ਫਿਰ ਉਹ ਸਾਰਾ ਕੁਝ ਕਰਨਗੇ ਬਣਾਉਣੀਆਂ ਏਡੀਆਂ ਈਜ਼ੀ ਸੌਖੀਆਂ ਨਹੀਂ ਹੈ ਇਸ ਕਰਕੇ ਜਿਹੜੀ ਅਮਰੀਕਨ ਗੌਰਮੈਂਟ ਆ ਉਹ ਪੈਂਟਾਗੋਨ ਬਿਲਡਿੰਗ ਆ ਉਹ ਇਸ ਗੱਲ ਨੂੰ ਸੁਣ ਕੇ ਜਿਹੜੇ ਫਿਕਰਮੰਦ ਹੋ ਗਏ ਆ ਕਿ ਅਸੀਂ ਭਾਈ ਇੰਨੀ ਮਿਸਲਾਂ ਤੁਸੀਂ ਇੱਕੋ ਮਹੀਨੇ ਚ ਦਾਗ ਦਿੱਤੀਆਂ ਤੇ ਅਸੀਂ ਹੋਰ ਲਿਆਵਾਂਗੇ ਕਿੱਥੋਂ ਚਿੰਤਾ ਜਨਕ ਜਿਹੜੇ ਹੋ ਰਹੇ ਆ ਤੇ ਉਹਨਾਂ ਨੂੰ ਹੁਣ ਇਹ ਥੋੜਾ ਫਿਕਰ ਜਿਹੜਾ ਉਹ ਪੈ ਗਿਆ ਤੇ ਯਾਰ ਇੰਨੀਆਂ ਤੁਸੀਂ ਇੱਕੋ ਮਹੀਨੇ ਚ ਵਰਤ ਲਈਆਂ ਤੇ ਹੁਣ ਅਸੀਂ ਇਹਨਾਂ ਨੂੰ ਕੀ ਕਰਾਂਗੇ ਪਰ ਖਾਕ ਸਾਹਿਬ ਜੀ ਇਹਦੇ ਵਿਚ ਜਿਹੜਾ ਹੁੰਦੀਆਂ ਕਈ ਛੁੱਟੀਆਂ ਹੋਈਆਂ ਗੱਲਾਂ ਇਹ ਵੀ ਹੋ ਸਕਦੀਆਂ ਤੇ ਉਹ ਇੱਥੋਂ ਉੱਥੇ ਗਈਆਂ ਤੇ ਉਹ ਇਜ਼ਰਾਇਲ ਨੇ ਲੈ ਲਈਆਂ ਹੋਣਗੀਆਂ ਤੇ ਉਹਨਾਂ ਨੇ ਆਪਣੇ ਕਾਬੂ ਕਰ ਲਈਆਂ ਹੋਣਗੀਆਂ ਉਹ ਕਹਿਣਗੇ ਵੀ ਅਸੀਂ ਵਰਤਾਂਗੇ ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਜਿਹੜੀਆਂ ਉਹ
0: ਡਾਕਟਰ ਸਾਹਿਬ ਆ ਗਏ ਜੀ ਚੀਮਾ ਸਾਹਿਬ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ ਡਾਕਟਰ ਸਾਹਿਬ ਪਹੁੰਚ ਗਏ ਜੀ ਤੇ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੈਂ ਦੋਸਤੋ ਕਰਦੇ ਹਾਂ ਅਨਾਊਂਸ ਕਿ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਜੀ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਰਿਕੁਐਸਟ ਇਹੀ ਹੈ ਕਿ ਉਹਨਾਂ ਦਾ ਪੇਜ ਹੈਗਾ ਫੇਸਬੁੱਕ ਤੇ ਤੁਸੀਂ ਬੇਸ਼ੱਕ ਉਹਨਾਂ ਨੂੰ ਬੇਝਿਜਕ ਉਹਨਾਂ ਨੂੰ ਆਪਣਾ ਭੇਜੋ ਤੇ ਤੁਹਾਨੂੰ ਉਹ ਵਿਚ ਲੈ ਲੈਣਗੇ ਔਰ ਦੂਜਾ ਪ੍ਰਵਾਸ ਰੇਡੀਓ ਦੇ ਉਪਰ ਹਰ ਦੂਏ ਦਿਨ ਸਾਡੇ ਨਾਲ ਪ੍ਰੋਗਰਾਮ ਚ ਹੁੰਦੇ ਆ ਤੁਸੀਂ ਇੱਥੇ ਵੀ ਕਾਲ ਕਰਕੇ ਜਾਂ ਉਹਨਾਂ ਨੂੰ ਮੈਸੇਜ ਕਰਕੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਨਾਲ ਚੀਮਾ ਸਾਹਿਬ ਵੀ ਸਾਡੇ ਨਾਲ ਨੇ ਆਓ ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਡਾਕਟਰ
3: ਸਾਹਿਬ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
3: ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਪ੍ਰੋਗਰਾਮ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੇ ਪ੍ਰੋਗਰਾਮ ਦੇ ਵਿਚ ਅਸੀਂ ਅੱਜ ਉਸ ਨੂੰ ਸਮ ਅਪ ਕਰਾਂਗੇ ਸਾਡੇ ਬ੍ਰੇਨ ਦੀਆਂ ਅੰਦਰ ਦੀਆਂ ਡੈਮੇਜ ਹੁੰਦੀਆਂ ਨੇ ਤੇ ਉਹਨਾਂ ਦੇ ਨਾਲ ਬਾਹਰ ਕੀ ਸਾਈਨ ਅਪੀਅਰ ਹੁੰਦੇ ਨੇ ਉਸ ਚੈਪਟਰ ਨੂੰ ਅਸੀਂ ਸਮ ਅਪ ਕਰਾਂਗੇ ਔਰ ਪਿੱਛੇ ਮੇਰੇ ਖਿਆਲ ਤੁਸੀਂ ਸਵਾਲ ਕਰਿਆ ਸੀਗਾ ਮੈਮਰੀ ਦੇ ਸੰਬੰਧ ਵਿਚ ਹੈ ਤਾਂ ਇਹਦੇ ਨਾਲ ਹੀ ਰਿਲੇਟਡ ਬੜਾ
4: ਹਾਂਜੀ ਬਿਲਕੁਲ ਸ਼ੋਰਟ ਟਰਮ ਮੈਮਰੀ ਮੈਮਰੀ ਤੇ ਲੌਂਗ ਟਰਮ ਮੈਮਰੀ ਆ ਜਿਹੜੀ ਇਹਦੇ ਵਿਚ ਡਿਸਟਿੰਕਸ਼ਨ ਕੀ ਹੁੰਦੀ ਆ ਕੀ ਫਰਕ ਹੁੰਦਾ ਉਹ ਥੋੜਾ ਜਿਹਾ ਆਪਣੇ ਸਰੋਤਿਆਂ ਦੇ ਨਾਲ ਤੁਸੀਂ ਸਾਂਝੀ ਕਰੋ
3: ਜੋ ਇਸ ਸੰਬੰਧ ਚ ਚੀਮਾ ਸਾਹਿਬ ਮੈਂ ਜਾਣਦਾ ਹਾਂ ਉਹ ਇਹ ਆ ਕਿ ਇਸ ਨੂੰ ਅਸੀਂ ਦੋ ਨਹੀਂ ਤਿੰਨ ਡਿਵੀਜ਼ਨਾਂ ਚ ਵੰਡ ਕੇ ਵੇਖਦੇ ਆ ਇੱਕ ਹੁੰਦਾ ਸੈਂਸਰੀ ਦੂਸਰਾ ਹੁੰਦਾ ਆ ਸ਼ਾਰਟ ਟਰਮ ਮੈਮਰੀ ਤੀਸਰੀ ਹੁੰਦੀ ਹੈ ਲੌਂਗ ਟਰਮ ਮੈਮਰੀ ਜਿਸ ਤਰ੍ਹਾਂ ਕੋਈ ਤਿੰਨ ਖਾਨੇ ਬਣੇ ਹੁੰਦੇ ਨੇ ਕਿਸੇ ਚੀਜ਼ ਦੇ ਅੱਛਾ ਇਹ ਸਾਰੀ ਮੈਮਰੀ ਦੀ ਜਿਹੜੀ ਗੱਲ ਆ ਨਾ ਉਹ ਸਾਰੀ ਸਾਡੇ ਫਰੰਟ ਪੋਰਸ਼ਨ ਜਿਹੜਾ ਬ੍ਰੇਨ ਦਾ ਹੈ ਇਹ ਇਹਦੀ ਐਕਟੀਵਿਟੀ ਹੈ ਜਿਹੜਾ ਹੁਣ ਤੱਕ ਜਾਣਿਆ ਗਿਆ ਹੈ ਬ੍ਰੇਨ ਦਾ ਜਿਹੜਾ ਫਰੰਟਲ ਪੋਰਸ਼ਨ ਹੈ ਇੱਕ ਕਹਿੰਦੇ ਦੋ ਹੈਮੀਸਫੇਅਰ
4: ਉਹ ਜਿੱਥੇ ਡਾਕਟਰ ਸਾਹਿਬ ਜਿੱਥੇ ਤਿਲ ਕਲਾਉਣੇ ਹੁੰਦੇ ਸੀ ਉਸੇ ਜਗ੍ਹਾ ਦੀ ਗੱਲ ਕਰਦੇ ਆ ਤੁਸੀਂ
3: ਹਾਂਜੀ
4: ਜਿੱਥੇ ਤਿਲ ਕਲਾਉਂਦੇ ਹੁੰਦੇ ਸੀ ਪੰਡਿਤ ਉਹਦੀ ਕਿਹੜੀ ਗੱਲ ਕਰਦੇ ਮੋਹਰਲਾ ਪਾਸਾ
3: ਕਲਾਉਂਦੇ ਹੁੰਦੇ ਸੀ ਹਾਂਜੀ ਪੰਡਿਤ ਤਿਲ ਕਲਾਉਂਦੇ ਹੁੰਦੇ ਸੀ ਖੈਰ ਆਪਣਾ ਇੱਕ ਵਿਊ ਹੈਗਾ ਆ ਔਰ ਉਹਦੇ ਸੰਬੰਧ ਵਿਚ ਕਈ ਹੋਰ ਅੱਗੇ ਦੇ ਰਿਸਰਚ ਹੋ ਰਹੀ ਹੈ ਔਰ ਰਿਸਰਚ ਦੇ ਮੁਤਾਬਕ ਇਹ ਹੈ ਕਿ ਸਾਡੇ ਸਰੀਰ ਦੇ ਵਿਚ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸੈਂਟਰ ਫੈਲੇ ਹੋਏ ਨੇ ਸੈਂਟਰ ਸਥਾਪਿਤ ਕੀਤੇ ਹੋਏ ਨੇ ਨੇਚਰ ਨੇ ਔਰ ਇਥੋਂ ਅਲੱਗ ਅਲੱਗ ਚੀਜ਼ਾਂ ਕਈ ਜਿਹੜੀਆਂ ਨੇ ਉਹ ਸਟਾਰਟ ਹੁੰਦੀਆਂ ਨੇ ਔਰ ਉਹਦੇ ਪਿੱਛੇ ਵੀ ਬੜੀ ਇਹ ਕਹਾਣੀ ਹੈ ਅਸੀਂ ਇਹ ਠੀਕ ਹੈ ਤਿਲਕ ਨੂੰ ਜਾਂ ਅਸੀਂ ਹਿੰਦੂ ਸਮਾਜ ਨਾਲ ਜੋੜ ਕੇ ਵੇਖਦੇ ਹਾਂ ਜਾਂ ਸਨਾਤਨੀ ਕਿਰਿਆ ਦੇ ਨਾਲ ਜੋੜ ਕੇ ਵੇਖਦੇ ਹਾਂ ਪਰ ਜਿਹੜਾ ਅਕੂਪ੍ਰੈਸ਼ਰ ਜਾਂ ਅਕੂਪੰਚਰ ਵਾਲਾ ਸਿਸਟਮ ਸੀ ਨਾ ਬਹੁਤ ਥਾਵਾਂ ਤੇ ਉਹ ਇਸ ਗੱਲ ਨਾਲ ਹੀ ਮੇਲ ਕਰਦਾ ਆ ਕਿ ਅੰਦਰ ਦੇ ਸੈਂਟਰ ਅਸੀਂ ਸਟਿਮੂਲੇਟ ਕਰਨੇ ਹਨ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹਾਂ ਮੈਂ ਕਹਿ ਰਿਹਾ ਹਾਂ ਕਿ ਇਹਦੇ ਦੋ ਖਾਨੇ ਨਹੀਂ ਇਹਨੂੰ ਤਿੰਨ ਖਾਨਿਆਂ ਚ ਵੰਡ ਕੇ ਵੇਖ ਲਓ ਇੱਕ ਖਾਨਾ ਤਾਂ ਸੈਂਸਰੀ ਹੈਗਾ ਆ ਦੂਸਰਾ ਖਾਨਾ ਹੈ ਸ਼ਾਰਟ ਟਰਮ ਮੈਮਰੀ ਦਾ ਤੀਸਰਾ ਖਾਨਾ ਹੈਗਾ ਲੌਂਗ ਟਰਮ ਮੈਮਰੀ ਦਾ
1: ਠੀਕ
3: ਹੈ ਤਿਲਕ ਤੁਸੀਂ ਲਾਉਂਦੇ ਹੋ ਤੇ ਉਹ ਸੈਂਸਰੀ ਸੈਂਸੇਸ਼ਨ ਆ ਜਦੋਂ
4: ਡਾਕਟਰ ਸਾਹਿਬ ਇੱਕ ਦੋ ਸਕਿੰਟ ਮੈਨੂੰ ਦਿਓ ਉਹ ਮੈਂ ਇਥੋਂ ਤੀਕਰ ਵੀ ਜਿਹੜਾ ਇੱਕ ਵਾਰੀ ਮੈਂ ਸੁਣਿਆ ਸੀਗਾ ਪਤਾ ਨੀ ਕਿਤੇ ਪੜਿਆ ਸੀਗਾ ਉਹ ਕਹਿੰਦੇ ਆ ਜਿਹੜਾ ਤਿਲਕ ਲਾਉਂਦੇ ਸੀ ਮੋਹਰਲੇ ਪਾਸੇ ਉਹ ਐਂਟੀ ਇਨਫਲੇਮੇਟਰੀ ਜਿਹੜੀ ਕਹਿੰਦੇ ਆ ਜਿਹੜੀ ਸੋਜਿਸ਼ ਨੂੰ ਹਟਾਉਣ ਵਾਲਾ ਜਿਹੜੀ ਆ ਉਹਦੇ ਵਿਚ ਪ੍ਰੋਪਰਟੀ ਹੁੰਦੀਆਂ ਉਹ ਜਿਹੜਾ ਤਿਲਕ ਲਾਉਂਦੇ ਆ ਜਿੱਦਾਂ ਵੀ ਬਣਾਉਂਦੇ ਆ ਉਹ ਤੇ ਉਹ ਤੁਹਾਡਾ ਜਿਹੜਾ ਫਰੰਟਲ ਆਹ ਹੁੰਦਾ ਨਾ ਮੱਥਾ ਮਾਸਕ ਇਸ ਚੀਜ਼ ਨੂੰ ਫਿਰ ਉਹ ਜਿਹੜੀ ਆ ਸੋਜਿਸ਼ ਪੈਣ ਤੋਂ ਬਚਾਉਂਦਾ ਆ ਇਸ ਤਰ੍ਹਾਂ ਦੀ ਵੀ ਮੈਂ ਇੱਕ ਵਾਰੀ ਕਿਤੋਂ ਪੜਿਆ ਸੀਗਾ ਇਹ ਹੁਣ ਪਤਾ ਨੀ ਕਿੰਨੀ ਤਸਲੀਅਤ ਹੈ ਇਹਦੇ ਪਿੱਛੇ
3: ਸੋਜਿਸ਼ ਹਟਾਉਣੀ ਜਾਂ ਕੁਛ ਵੀ ਕਰਨਾ ਸੋਜਿਸ਼ ਇਹ ਗੱਲ ਫਿਰ ਜਦੋਂ ਮੇਰੇ ਕੋਲ ਆਉਂਦੀ ਹੈ ਤੇ ਮੈਨੂੰ ਉਹ ਮੈਂ ਹੋਰ ਤਰ੍ਹਾਂ ਐਕਸਪਲੇਨ ਕਰਨੀ ਪੈਂਦੀ ਹੈ ਸੋਜਿਸ਼ ਦਾ ਮਤਲਬ ਇਹ ਆ ਸੋਜਿਸ਼ ਕਿਤੇ ਦੋ ਤਰ੍ਹਾਂ ਦੀ ਆ ਇੱਕ ਤੇ ਇਹ ਹੈ ਵੀ ਕੋਈ ਨਾ ਕੋਈ ਐਕੋਮੋਡੇਸ਼ਨ ਸੈੱਲਾਂ ਦੇ ਵਿਚ ਸੀ ਜਿਹਨੂੰ ਬਾਹਰ ਨਿਕਲਣਾ ਚਾਹੀਦਾ ਸੀ
4: ਬਿਲਕੁਲ ਬਿਲਕੁਲ
3: ਦਾ ਇੱਕ ਪ੍ਰੋਸੈਸ ਉਸਨੇ ਬਣਾਇਆ ਹੋਇਆ ਹੈ ਉਹਦੇ ਮੁਤਾਬਕ ਬਾਹਰ ਨਿਕਲਦਾ ਹੈ ਪਿਸ਼ਾਬ ਦੇ ਰਸਤੇ ਨਿਕਲੇ ਜਾਂ ਸਾਹ ਦੇ ਰਸਤੇ ਨਿਕਲੇ ਜਾਂ ਪਸੀਨੇ ਦੇ ਰਸਤੇ ਨਿਕਲੇ ਉਹ ਨਹੀਂ ਨਿਕਲਿਆ ਤੇ ਉੱਥੇ ਸੋਜਿਸ਼ ਹੋ ਗਈ ਹੈ
4: ਬਿਲਕੁਲ ਬਿਲਕੁਲ
3: ਹੋ ਗਿਆ ਕਿਸੇ ਵੀ ਚੀਜ਼ ਦਾ ਦੂਸਰੀ ਸੋਜਿਸ਼ ਇਹ ਹੁੰਦੀ ਹੈ ਕਿ ਉਹਦੇ ਵਿਚ ਕੋਈ ਇੱਕ ਚੀਜ਼ ਗੰਨੇ ਦਾ ਤੁਸੀਂ ਰਸ ਕੱਢ ਲੈ ਤੇ ਉਹ ਪੱਛੀ ਬਚ ਗਈ ਆ ਪੱਛੀ ਬਚੀ ਹੋਈ ਹੈ ਇਸ ਕਰਕੇ ਮੇਰੇ ਜਦੋਂ ਉਸ ਨੂੰ ਤੁਸੀਂ ਦਬਾਉਂਦੇ ਹੋ ਨਾ ਤੇ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੀ ਇਸ ਤਰ੍ਹਾਂ ਦੀ ਸੋਚ ਹੁੰਦੀ ਹੈ ਜਿਹਦੇ ਵਿਚੋਂ ਅੰਦਰੋਂ ਟਿਸ਼ੂ ਸਪੇਸਿਸ ਦੇ ਵਿਚੋਂ ਮੁਆਦ ਤਾਂ ਕੱਢ ਲਿਆ ਗਿਆ ਆ ਖਾਲੀ ਟਿਸ਼ੂ ਹੁੰਦੇ ਨੇ ਉਹਨਾਂ ਵਿਚ ਉਹਨਾਂ ਦੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਪਲਾਜ਼ਮਾ ਉਹ ਨਹੀਂ ਹੁੰਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਪ੍ਰੋਟੀਨ ਨਹੀਂ ਹੈਗਾ, ਬੇਸਿਕਲੀ ਸਾਡੀ ਲਾਈਫ ਦਾ ਦੂਸਰਾ ਆਧਾਰ ਹਵਾ ਤੋਂ ਬਾਅਦ ਪ੍ਰੋਟੀਨ ਹੈਗਾ ਆ, ਤੇ ਪ੍ਰੋਟੀਨ ਨਹੀਂ ਹੁੰਦਾ ਤੇ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਔਨ ਪ੍ਰੈਸ਼ਰ। ਜਦੋਂ ਤੁਸੀਂ ਕਿਸੇ ਥਾਂ ਤੇ ਇਸ ਤਰ੍ਹਾਂ ਦੀ ਸੋਜਿਸ਼ ਹੋਈ ਹੋਵੇ ਉਹਨੂੰ ਪ੍ਰੈਸ ਕਰਕੇ ਵੇਖਦੇ ਹੋ ਤੇ ਸਾਡੀ ਚਮੜੀ ਦੇ ਵਿੱਚ ਇੱਕ ਇਲਾਸਟੀਸਿਟੀ ਹੈਗੀ ਹੈ ਕਿ ਜਦੋਂ ਤੁਸੀਂ ਉਹਨੂੰ ਛੱਡੋ, ਇੱਕ ਬਾਲ ਹੈਗਾ ਆ, ਬਾਲ ਨੂੰ ਤੁਸੀਂ ਪ੍ਰੈਸ ਕਰਦੇ ਹੋ ਤੇ ਜਦੋਂ ਅੰਗੂਠਾ ਉੱਥੇ ਛੱਡੋ ਪ੍ਰੈਸ਼ਰ ਵਾਲਾ, ਆਟੋਮੈਟਿਕਲੀ ਬਾਲ ਫਿਰ ਬਰਾਬਰ ਹੋ ਜਾਂਦਾ ਉਹਦੇ ਜਿਹੜੀ ਅੰਦਰ ਹਵਾ ਭਰੀ ਹੈ। ਪਰ ਜੇ ਉਹ ਨਾ ਬਰਾਬਰ ਹੋ ਸਕੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਸਕਿਨ ਦੇ ਵਿੱਚ ਇਲਾਸਟੀਸਿਟੀ ਸੀ ਉਹ ਖਤਮ ਹੋ ਗਈ ਹੈ, ਉਹਦਾ ਇਹ ਭਾਵ ਹੈ, ਸੋਜਿਸ਼ ਸਾਜਿਸ਼ ਦਾ ਇਹ ਭਾਵ ਹੈ। ਦੂਸਰੀ ਗੱਲ ਆ ਵੀ ਜਿਵੇਂ ਤੁਸੀਂ ਕਿਹਾ ਹੈ ਕਿ ਬਾਹਰ ਦੇ ਪਾਸੇ ਉਹ ਲਾਉਂਦੇ ਸੀ ਤਾਂ ਸੋਜਿਸ਼ ਹਟਾਉਂਦੇ, ਸੋਜਿਸ਼ ਨੂੰ ਤਾਂ ਹੁਣ ਲੇਪ ਆਯੁਰਵੈਦਿਕ ਵਿੱਚ ਆਮ ਹੀ ਇੱਕ ਪ੍ਰਚਲਿਤ ਤਰੀਕਾ ਕਰ ਰਿਹਾ ਕਿ ਬਾਹਰ ਦੇ ਪਾਸੇ ਉਹ ਲੇਪ ਲਾ ਕੇ ਬਾਹਰ ਜਿਹੜਾ ਸਕਿਨ ਦੇ ਵਿੱਚ, ਅਸਲ ਦੇ ਵਿੱਚ ਕੀ ਆ ਕਿ ਸਕਿਨ ਇੱਕ ਸਾਡਾ ਬਹੁਤ ਵੱਡਾ ਸੋਰਸ ਆ ਗਾਰਬੇਜ ਨੂੰ ਬਾਹਰ ਕੱਢਣ ਦਾ, ਔਰ ਗਾਰਬੇਜ ਅਗਰ ਰੁਕ ਗਿਆ ਫਿੰਸੀ ਦੀ ਸ਼ਕਲ ਚ, ਫੋੜੇ ਦੀ ਸ਼ਕਲ ਚ, ਸੋਜ ਦੀ ਸ਼ਕਲ ਚ, ਕਿਸੇ ਵੀ ਸ਼ਕਲ ਦੇ ਵਿੱਚ, ਤੇ ਉਸ ਸ਼ਕਲ ਨੂੰ ਰਿਲੀਵ ਕਰਨ ਵਾਸਤੇ ਸਾਡੇ ਕੋਲ ਅੱਜ ਦੇ ਬਾਹਰ ਦੇ ਲੇਪ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਲਗਾਉਂਦੇ ਹਾਂ, ਕਰੀਮ ਵਗੈਰਾ ਲਗਾਉਂਦੇ ਹਾਂ, ਇਹ ਉਸੇ ਚੀਜ਼ ਦਾ ਹੀ ਇੱਕ ਸਾਧਨ ਹੈਗਾ ਆ। ਠੀਕ ਆ
1: ਜੀ।
3: ਸੋ ਸਾਨੂੰ ਇਹ ਜਿਹੜੇ ਤਿਲਕ ਹੈ ਨੇ ਇਹ ਸਾਡੇ ਉਸ ਸੈਂਸਰੀ ਫਾਈਬਰ ਤੱਕ ਹੀ ਸੰਬੰਧਿਤ ਨੇ। ਬਾਹਰੋਂ ਅਗਰ ਤੁਸੀਂ ਮੇਰੇ ਸਰੀਰ ਨੂੰ ਟੱਚ ਕੀਤਾ ਤੇ ਮੈਂ ਫੀਲ ਕਰ ਲਿਆ
1: ਜੀ,
3: ਕਿਸੇ ਨੇ ਟੱਚ ਕੀਤਾ ਜਾਂ ਕਿਤੇ ਕੀੜੀ ਵੱਢ ਗਈ ਜਾਂ ਕੋਈ ਕੀੜੀ ਵੱਢ ਗਈ ਤਾਂ ਉਹ ਜ਼ਖਮ ਡੀਪ ਹੋ ਗਿਆ ਨਾ, ਉਹਨੇ ਪਿੰਨ ਕੀਤਾ ਹੈਗਾ ਨਾ। ਪਰ ਵੈਸੇ ਵੀ ਕੋਈ ਚੀਜ਼ ਤੁਹਾਡੇ ਸਪਰਸ਼ ਕਰਦੀ ਹੈ ਥੋੜੀ, ਈਵਨ ਦਰਵਾਜ਼ਾ ਬੰਦ ਸੀ, ਤੁਸੀਂ ਦਰਵਾਜ਼ਾ ਖੋਲਿਆ ਤੇ ਇੱਕ ਹਵਾ ਆਈ, ਤੁਹਾਡੇ ਸਰੀਰ ਨੂੰ ਟੱਚ ਕੀਤੀ, ਇਹ ਤੁਹਾਡੀ ਮੈਮਰੀ ਆ ਕਿ ਟੱਚ ਕੀਤੀ, ਔਰ ਉਹ ਸੈਂਸਰੀ ਫਾਈਬਰ ਦੇ ਵਿੱਚ ਹੀ ਰਹਿੰਦੀ ਹੈ। ਉਹਦਾ ਆਮ ਤੌਰ ਤੇ ਬਹੁਤਾ ਪਿੱਛੇ ਲੰਬੇ ਸਮੇਂ ਤੱਕ ਕੋਈ ਯਾਦਾਸ਼ਤ ਐਸੀ ਨਹੀਂ ਰਹਿੰਦੀ। ਦੂਸਰੀ ਸਟੇਜ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦੇ ਟੱਚ, ਚਾਹੇ ਉਹ ਮੈਂਟਲ ਟੱਚ ਹੋਣ, ਖਿਆਲਾਂ ਦੇ ਟੱਚ ਹੋਣ, ਚਾਹੇ ਫਿਜ਼ੀਕਲ ਟੱਚ ਹੋਣ, ਚਾਹੇ ਕੋਈ ਯਾਦਾਸ਼ਤ ਕਿਸੇ ਦੀ ਕਿਸੇ ਗੱਲ ਦੀ ਮੈਮਰੀ ਹੋਵੇ, ਇਹ ਸਾਰੀ ਦੀ ਸਾਰੀ ਸਾਡੇ ਬ੍ਰੇਨ ਦੇ ਵਿੱਚ ਉਹਦਾ ਇੱਕ ਲਿਮਿਟਡ ਕੋਟਾ ਹੈ ਜਿਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਸਾਡੇ ਸੈਰੇਬ੍ਰਮ ਦਾ ਫਰੰਟਲ ਲੋਬ, ਦੋਹਾਂ ਹੀ ਹੈਮੀਸਫੇਅਰ ਦਾ ਜਿਹੜਾ ਫਰੰਟਲ ਲੋਬ ਹੈ ਉਹਦੇ ਵਿੱਚ ਸਾਡੇ ਕੋਲ ਇੱਕ ਤਰ੍ਹਾਂ ਨਾਲ ਟੈਂਕ, ਤੁਸੀਂ ਇਹ ਸਮਝ ਸਕਦਾ, ਵੈਸੇ ਟੈਂਕ ਨਹੀਂ ਹੈਗਾ, ਐਸ ਦਾ ਨਰਵਸ ਸਿਸਟਮ ਦਾ ਸਾਰਾ ਸਿਸਟਮ, ਵੀ ਇੱਕ ਐਸਾ ਟੈਂਕ ਬਣਿਆ ਜਿਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਇੱਥੇ ਬੱਚੇ ਟਿਊਬਵੈਲ ਚੋਂ ਪਾਣੀ ਆਉਂਦਾ ਤੇ ਨਾਲ ਦੀ ਨਾਲ ਉਹ ਬਾਹਰ ਨਿਕਲਦਾ ਰਹਿੰਦਾ, ਉੱਥੇ ਸਟੇ ਨਹੀਂ ਕਰਦਾ। ਦੂਸਰੀ ਚੀਜ਼ ਇਹ ਆ ਜਿਹੜੀ ਉਹ ਮੈਮਰੀ ਹੈ, ਟੱਚ ਕੀਤਾ ਤੁਹਾਨੂੰ ਭੁੱਲ ਗਈ, ਤੁਸੀਂ ਕੋਈ ਗੱਲ ਕੀਤੀ ਠੀਕ ਹੈ, ਗੱਲ ਆਈ ਗਈ ਹੋ ਗਈ, ਉਸ ਤੋਂ ਬਾਅਦ ਤੁਹਾਨੂੰ ਯਾਦ ਨਹੀਂ ਰਹਿੰਦੀ, ਇਹ ਸਿਰਫ ਸੈਂਸਰੀ ਲੈਵਲ ਤੱਕ ਹੈਗਾ। ਔਰ ਸੈਂਸਰੀ ਲੈਵਲ ਦਾ ਜਿਹੜਾ ਸਾਡਾ ਸਟਿਮੂਲੇਸ਼ਨ ਹੈ, ਬ੍ਰੇਨ ਦੀ ਮੈਮਰੀ ਦਾ ਜਿਹੜਾ ਪ੍ਰੋਗਰਾਮ ਹੈ, ਉਹ ਸਿਰਫ ਇੱਕ ਅੱਧੇ ਸਕਿੰਟ ਦਾ ਹੈਗਾ, ਉਸ ਤੋਂ ਬਾਅਦ ਸਾਨੂੰ ਯਾਦ ਨਹੀਂ ਰਹਿੰਦਾ। ਉਸ ਤੋਂ ਬਾਅਦ ਜਿਹੜੀ ਸ਼ਾਰਟ ਟਰਮ ਮੈਮਰੀ ਹੈ, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਰਿਸਰਚ ਆ, ਉਹ ਇਸ ਕਹਿੰਦੇ ਨੇ ਕਿ 3 ਤੋਂ 5 ਤੱਕ ਕੁਝ ਗੱਲਾਂ ਆਮ ਤੌਰ ਤੇ ਸਟੋਰ ਰਹਿ ਸਕਦੀਆਂ ਨੇ, ਕਿਸੇ ਨੇ ਕੀ ਗੱਲ ਕੀਤੀ, ਦੂਜੇ ਨੇ ਕੀ ਗੱਲ ਕੀਤੀ ਹੈ, ਖਾਕ ਸਾਹਿਬ ਕੀ ਕਹਿ ਰਹੇ ਨੇ, ਤੁਸੀਂ ਕੀ ਕਹਿ ਰਹੇ ਹੋ, ਉਹ ਤੁਹਾਡੀਆਂ ਜਿਹੜੀਆਂ ਗੱਲਾਂ ਨੇ ਕੁਝ ਮਿੰਟਾਂ ਸਕਿੰਟਾਂ ਦੀ ਗੱਲ ਆ, ਸਕਿੰਟਾਂ ਤੱਕ ਰਹਿ ਸਕਦੀ ਨੇ, 15 ਤੋਂ 30 ਸੈਕਿੰਡ ਹੁਣ ਤੱਕ ਦਾ ਰਿਕਾਰਡਡ ਸਮਾਂ ਆ ਕਿਸੇ ਵੀ ਨਾਰਮਲ ਤੰਦਰੁਸਤ ਹੈਲਦੀ ਬੰਦੇ ਦਾ, 15 ਤੋਂ 30 ਸੈਕਿੰਡ ਤੱਕ ਉਹ ਸਧਾਰਨ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿਚ ਰਹਿੰਦੀਆਂ, ਜੇ ਅਸੀਂ ਉਸ ਦੀ ਰਿਹਰਸਲ ਕਰਦੇ ਹਾਂ, ਜੇ ਉਸ ਨੂੰ ਅਸੀਂ ਕਿਸੇ ਨੰਬਰ ਯਾਦ ਕਰਨਾ, ਤੁਸੀਂ ਮੈਨੂੰ ਦੱਸਿਆ ਨੰਬਰ, ਮੈਂ ਨੰਬਰ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਅਦਰਵਾਈਜ਼ ਤੂੰ ਮੇਰੇ ਦਿਮਾਗ ਤੋਂ ਸਲਿਪ ਹੋ ਜਾਏਗਾ, ਸਿਰਫ 30 ਸੈਕਿੰਡਾਂ ਦੇ ਵਿਚ ਵਿਚ ਉਹ ਨੰਬਰ ਮੇਰੇ ਕੋਲੋਂ ਮਿਸ ਹੋ ਜਾਏਗਾ, ਦਿਮਾਗ ਬਾਅਦ ਯਾਦ ਨਹੀਂ ਰਹਿਣਾ, ਲੇਕਿਨ ਅਗਰ ਮੈਂ ਉਸ ਨੂੰ ਰਿਹਰਸਲ ਕਰਦਾ ਹਾਂ ਤੇ ਉਹ ਨੰਬਰ ਮੇਰੀ ਲੌਂਗ ਟਰਮ ਮੈਮਰੀ ਦੇ ਵਿਚ ਚਲੇ ਜਾਂਦਾ ਆ, ਤੇ ਉਹਨੂੰ ਫਿਰ ਅਸੀਂ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਾਂ। ਹਾਂਜੀ, ਮੈਂ ਦੀ ਐਗਜ਼ਾਮਪਲ ਆਪਣੇ ਵੱਲੋਂ ਦੇ ਦਿਆਂ ਤੁਹਾਨੂੰ, ਵੀ ਜਿਵੇਂ ਅਸੀਂ ਹੱਡੀਆਂ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਸਰੀਰ ਦੀਆਂ ਯਾਦ ਕਰਦੇ ਸੀ ਨਾ, ਤੇ ਉਹਦੇ ਸਾਡੇ ਇੱਕ ਫਾਰਮੂਲੇ ਬਣੇ ਹੁੰਦੇ ਸੀ, ਉਹਦੇ ਵਾਸਤੇ ਜਿਵੇਂ ਗਿੱਟੇ ਦੀਆਂ ਹੱਡੀਆਂ ਅਸੀਂ ਯਾਦ ਕਰਦੇ ਸਾਨੂੰ, ਕਿਉਂਕਿ ਇਹਨੀਆਂ ਕਿਊਬਾਰਡ ਨੇਵੀਕੁਲਰ ਟਾਸਸ, ਕਨਾਈਫਰ ਮੀਡੀਅਮ, ਕਨਾਈਫਰ ਇੰਟਰਮੀਡੀਏਟ ਲੈਟਰ, ਅਜੇ ਇਸ ਤਰ੍ਹਾਂ ਕਰਕੇ 7 ਹੱਡੀਆਂ ਅਸੀਂ ਯਾਦ ਕਰਦੇ ਸਾਂ। ਉਹ ਹੁਣ ਕੀ ਆ, ਮੇਰੀ ਲੌਂਗ ਟਰਮ ਮੈਮਰੀ ਦੇ ਵਿੱਚ ਉਹ ਗੱਲਾਂ ਫਿਕਸ ਨੇ ਜਿਹੜੀਆਂ 1970 ਦੀਆਂ ਪੜੀਆਂ ਹੋਈਆਂ। ਹਾਂਜੀ, ਤੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਰੈਪੀਟੀਸ਼ਨ ਕਰਦੇ ਹਾਂ ਉਹ ਸਾਡੇ ਉਸ ਖਜ਼ਾਨੇ ਚ, ਉਸ ਸਟੋਰ ਚ ਚਲੀਆਂ ਜਾਂਦੀਆਂ ਨੇ। ਹੁਣ ਕੀ ਆ, ਜਿਹੜਾ ਆਪਣਾ ਚੈਪਟਰ ਚੱਲ ਰਿਹਾ ਪਿਆ, ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਵੀ ਕੁਝ ਐਸੀਆਂ ਡੀਜਨਰੇਟਿਵ ਚੇਂਜਸ ਹੁੰਦੀਆਂ, ਇਹ ਸਾਰਾ ਜਿਹੜਾ ਕੰਮ ਆ ਸਟੋਰ, ਮੈਂ ਤੁਹਾਨੂੰ ਕਿਹਾ ਹੋਇਆ ਸਟੋਰ ਦਾ ਮਤਲਬ ਡਰਮ ਨਹੀਂ ਹੈਗਾ, ਕੋਈ ਪੀਪਾ ਨਹੀਂ ਹੈਗਾ, ਨਰਵਸ ਸਿਸਟਮ ਦਾ ਹੀ ਇੱਕ ਤਰ੍ਹਾਂ ਦਾ ਬਣਿਆ ਹੋਇਆ ਜਾਲ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਦਾ ਆ। ਪਰ ਜਦੋਂ ਸਾਡਾ ਉਹ ਨਰਵਸ ਸਿਸਟਮ ਡੀਜਨਰੇਟ ਹੋਣ ਲੱਗਦਾ ਆ ਤੇ ਉਸ ਵੇਲੇ ਫਿਰ ਉਹ ਜਿਹੜੀ ਲੌਂਗ ਟਰਮ ਮੈਮਰੀ ਹੈ ਉਹ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸ਼ਾਰਟ ਟਰਮ ਮੈਮਰੀ ਵੀ ਜਿਹੜੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਹੈ ਕਿਸ ਟਾਈਪ ਦੇ ਜਿਹੜੇ ਹਾਰਨ ਉਸ ਨੂੰ ਕਹਿੰਦੇ ਆ ਸੈੱਲ ਨਰਵਸ ਸਿਸਟਮ ਦੇ ਸਾਡੇ ਜਿਹੜੇ ਉਹ ਡੈਮੇਜ ਹੋ ਗਏ ਨੇ, ਉਹਦੇ ਮੁਤਾਬਕ ਸਾਡੀ ਸ਼ਾਰਟ ਟਰਮ ਮੈਮਰੀ ਤੇ ਲੌਂਗ ਟਰਮ ਮੈਮਰੀ ਜਿਹੜੀ ਹੈ ਉਹ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਪਰ ਯਾਦ ਰੱਖਣ ਦੀ ਕਪੈਸਿਟੀ ਮੈਂ ਤੁਹਾਨੂੰ ਦੱਸ ਦਿੱਤੀ ਆ
1: ਜੀ,
3: ਆਮ ਤੌਰ ਤੇ ਸੈਂਸਰੀ ਲੈਵਲ ਦੇ ਉੱਪਰ ਕੁਝ ਸਕਿੰਟਾਂ ਦੀ, ਔਰ ਸ਼ਾਰਟ ਟਰਮ ਮੈਮਰੀ ਜੇ ਉਹਦੀ ਰਿਹਰਸਲ ਨਹੀਂ ਕੀਤੀ ਤੇ 15 ਸਕਿੰਟ ਤੋਂ 30 ਸੈਕਿੰਡ ਤੱਕ, ਔਰ ਅਗਰ ਉਹ ਡੀਪ ਸਾਡੀ ਮੈਮਰੀ ਦੇ ਵਿੱਚ ਜਾ ਕੇ ਸਟੋਰ ਹੋ ਗਈ, ਕੋਈ ਖਾਸ ਗੱਲ ਕਿਸੇ ਨੇ ਕੋਈ ਖਾਸ ਗੱਲ ਕਹੀ ਹੈ ਔਰ ਉਹ ਸਾਡੇ ਦਿਮਾਗ ਨੂੰ ਫਿੱਟ ਹੋ ਗਈ ਲੱਗ ਗਈ, ਉਹ ਸਾਨੂੰ ਕਈ ਵਾਰ ਭੁੱਲਦੀ ਨਹੀਂ ਗੀ। ਇਹਦਾ ਮਤਲਬ ਕੀ ਆ ਕਿ ਉਹ ਫਿਲਟਰ ਹੋ ਕੇ ਸਾਡੀ ਉਸ ਮੈਮਰੀ ਦੇ ਵਿੱਚ ਪਹੁੰਚ ਗਈ ਹੈ ਜਿਹੜੀ ਅਸੀਂ ਕਦੇ ਵੀ ਨਹੀਂ ਭੁੱਲਦੇ, ਫਲਾਣੇ ਨੇ ਮੈਨੂੰ ਆਹ ਗੱਲ ਕਹੀ ਸੀ। ਹਾਂਜੀ, ਸੋ ਸ਼ਾਰਟ ਟਰਮ ਮੈਮਰੀ ਤੇ ਜਿਹੜੀ ਲੌਂਗ ਟਰਮ ਮੈਮਰੀ ਇਹ ਸਾਡੀ ਏਜ ਫੈਕਟਰ ਦੇ ਨਾਲ ਵੀ ਸੰਬੰਧਿਤ ਹੈਗੀ ਆ, ਔਰ ਹੌਲੀ ਹੌਲੀ ਇਹਦਾ ਮੈਮਰੀ ਕੋਟਾ ਜਿਵੇਂ ਕਿਸੇ ਚੀਜ਼ ਦਾ ਸਾਡੇ ਕੰਪਿਊਟਰ ਦਾ ਹੀ ਵੱਧਦਾ ਹੈਗਾ ਆ, ਉਹਦੇ ਮੁਤਾਬਕ ਉਹ ਕੋਟਾ ਵੱਧਦਾ ਵੀ ਹੈ ਤੇ ਕੋਟਾ ਘੱਟਦਾ ਵੀ ਹੈ। ਪਰ ਜਿਹੜੇ ਗੱਲ ਅਸੀਂ ਹੁਣ ਇੱਥੇ ਲਾਸ ਦੀ ਗੱਲ ਕਰ ਰਹੇ ਹਾਂ, ਇਹ ਅਸੀਂ ਲਾਸ ਕਰ ਰਹੇ ਹਾਂ ਜਿਹੜਾ ਏਜ ਫੈਕਟਰ ਦੇ ਨਾਲ ਸੰਬੰਧਿਤ ਲਾਸ ਹੋ ਰਿਹਾ। ਕਈ ਵਾਰ ਐਸਾ ਵੀ ਹੁੰਦਾ ਆ ਕਿ ਕਿਸੇ ਥਾਂ ਤੇ ਕੋਈ ਕਲੌਟ ਹੋ ਗਿਆ, ਬਲੀਡਿੰਗ ਹੋ ਗਈ, ਕੁਝ ਐਸਾ ਹੋ ਗਿਆ, ਯੰਗ ਏਜ ਦੇ ਵਿੱਚ ਵੀ ਮੈਮਰੀ ਲਾਸ ਹੋ ਜਾਂਦੀ। ਯੰਗ ਏਜ ਦੇ ਵਿੱਚ ਜਿਹੜੀ ਮੈਮਰੀ ਲਾਸ ਹੋ ਜਾਂਦੀ, ਇਹਦਾ ਮਤਲਬ ਇਹ ਹੈ ਕਿ ਜਿਹੜੇ ਫਾਈਬਰ ਜਿਹੜੇ ਨਰਵ ਸੈੱਲ ਇਸ ਗੱਲ ਨੂੰ ਕੰਟਰੋਲ ਕਰਦੇ ਨੇ ਜਾਂ ਜਿਹੜੇ ਇਹਦਾ ਸਟੋਰ ਹਾਊਸ ਨੇ ਜਿਹਦੇ ਵਿੱਚ ਸ਼ਾਰਟ ਟਰਮ ਮੈਮਰੀ ਜਾਂ ਲੌਂਗ ਟਰਮ ਮੈਮਰੀ ਸਾਡੀ ਸਟੋਰ ਹੋ ਰਹੀ ਹੈ, ਉਹ ਸੈੱਲ ਡੈਮੇਜ ਹੋ ਗਏ ਨੇ ਜਾਂ ਉਹਨਾਂ ਸੈੱਲਾਂ ਦੇ ਉੱਪਰ ਕੋਈ ਪ੍ਰੈਸ਼ਰ ਪੈ ਗਿਆ, ਕੋਈ ਟਿਊਮਰ ਆ ਗਿਆ, ਕੋਈ ਬਲੀਡਿੰਗ ਬਾਹਰ ਹੋ ਗਈ, ਕੋਈ ਉਹਦੇ ਵਿੱਚ ਜਿਹੜਾ ਸਿਕਰੀਸ਼ਨ ਚੱਲਦਾ CSF ਉਹ ਲੀਕ ਕਰ ਗਿਆ, ਕਿਸੇ ਥਾਂ ਤੇ ਨਰਵ ਦੇ ਉੱਪਰ ਪ੍ਰੈਸ਼ਰ ਪੈ ਗਿਆ। ਹੁਣ ਉਸ ਪ੍ਰੈਸ਼ਰ ਨੂੰ ਅਸੀਂ ਯੰਗ ਏਜ ਦੇ ਵਿੱਚ ਕਈ ਵਾਰ ਅਸੀਂ ਮੈਮਰੀ ਰਿਕਵਰ ਵੀ ਤਾਂ ਕਰਦੇ ਆ ਨਾ, ਰਿਕਵਰ ਕਰਨ ਦਾ ਮਤਲਬ ਹੁੰਦਾ ਆ ਕਿ ਜਿਹੜੀਆਂ ਉਹਦੇ ਪਾਸੇ ਪਿਛਲੇ ਪਾਸੇ ਜਿਹੜੀਆਂ ਕਾਰਵਾਈਆਂ ਹਨ ਜਿਨ੍ਹਾਂ ਦੇ ਕਰਕੇ ਇਹ ਮੈਮਰੀ ਲਾਸ ਹੋਈ ਹੈ, ਸਾਥੀ ਲੱਗ ਗਈ ਸੀ ਉਦੋਂ ਬਾਅਦ ਤੈਨੂੰ ਯਾਦ ਨਹੀਂ ਰਹਿੰਦਾ, ਇਹ ਕਰੰਟ ਲੱਗ ਗਿਆ ਸੀ ਬਿਜਲੀ ਦਾ ਔਰ ਉਸ ਤੋਂ ਬਾਅਦ ਫਿਰ ਇਹ ਰਿਕਵਰ ਹੋਇਆ, ਹੁਣ ਇਹਦੀ ਯਾਦਾਸ਼ਤ ਹੋਣੀ ਨਹੀਂ ਰਹੇਗੀ। ਬਹੁਤ ਵੱਡਾ ਸਦਮਾ ਹੋਇਆ ਸੀਗਾ ਜਿਹਦੇ ਨਾਲ ਐਸਾ ਕੁਛ ਹੋਇਆ ਸੀਗਾ, ਤੋ ਮਤਲਬ ਉਹ ਜਿਹੜੀ ਟਿਸ਼ੂ ਚੇਂਜ ਇਸ ਕਿਸੇ ਵੀ ਸਦਮੇ ਦੇ ਨਾਲ ਹੋਈ ਹੈ। ਹੁਣ ਕਈ ਵਾਰ ਕੋਈ ਤੁਸੀਂ ਮੇਰੇ ਨਾਲ ਗੱਲ ਹੀ ਕਰਦੇ, ਤੁਸੀਂ ਮੈਨੂੰ ਥੱਪੜ ਤੇ ਨਹੀਂ ਮਾਰਿਆ, ਡਾਂਗ ਨਹੀਂ ਮਾਰੀ, ਕੁਛ ਨਹੀਂ ਕੀਤਾ, ਲੇਕਿਨ ਉਹ ਸਦਮਾ ਐਸਾ ਹੁੰਦਾ ਹੈ ਕਿ ਉਹ ਜਾ ਕੇ ਆਤਮ ਹੱਤਿਆ ਰੰਧਾਵੇ ਤਰ੍ਹਾਂ ਕਰ ਲੈਂਦਾ ਹੈਗਾ। ਹਾਂਜੀ, ਸੋ ਸੱਟ ਚੋਟ ਜ਼ਰੂਰੀ ਨਹੀਂ ਉਹ ਫਿਜ਼ੀਕਲ ਹੋਵੇ, ਸੱਟ ਚੋਟ ਖਿਆਲਾਂ ਦੀ ਵੀ ਹੋ ਸਕਦੀ ਹੈ ਜਿਹੜੀ ਸਾਨੂੰ ਇਸ ਹਾਲਾਤ ਦੇ ਵਿੱਚ ਲੈ ਜਾਂਦੀ ਹੈ ਕਿ ਅਸੀਂ ਓਵਰ ਬੇਕਾਬੂ ਹੋ ਜਾਂਦੇ ਹਾਂ, ਬੇਕਾਬੂ ਹਾਲਾਤਾਂ ਦੇ ਵਿੱਚ ਅਸੀਂ ਕਈ ਵਾਰ ਸੁਸਾਈਡ ਵੀ ਕਰ ਲੈਂਦੇ ਹਾਂ, ਕੁਝ ਐਸਾ ਵੀ ਹੋ ਸਕਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਉਸ ਮੈਮਰੀ ਵਾਲੇ ਸੈਕਸ਼ਨ ਦੇ ਨਾਲ ਸੰਬੰਧਿਤ ਨੇ ਕਿ ਉਹ ਸਾਡੀ ਮੈਮਰੀ ਦੇ ਵਿੱਚ ਸਟਿਲ ਪ੍ਰੈਜੈਂਟ ਨੇ, ਉਹ ਲੌਂਗ ਟਰਮ ਮੈਮਰੀ ਚ ਨਹੀਂ ਗਈਆਂ, ਤੇ ਜਦ ਤੱਕ ਇਹੋ ਜਿਹੇ ਹਾਲਾਤ ਜਿਹੜੇ ਨੇ ਕ੍ਰਿਟੀਕਲ ਲੌਂਗ ਟਰਮ ਮੈਮਰੀ ਚ ਨਹੀਂ ਗਏ ਤਦ ਤੱਕ ਉਹ ਸਾਡੀ ਉਸ ਸ਼ਾਰਟ ਟਰਮ ਮੈਮਰੀ ਦੇ ਵਿੱਚ ਪ੍ਰਜ਼ਰਵ ਨੇ, ਔਰ ਇਹੀ ਬੰਦੇ ਨੂੰ ਕਈ ਵਾਰ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਕਰ ਦਿੰਦੇ ਨੇ। ਹਾਲਾਤਾਂ ਦੇ ਕਰਕੇ ਉਹ ਕਈ ਵਾਰ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਵੀ ਇਹੋ ਜਿਹੀਆਂ ਘਟਨਾਵਾਂ ਕਰ ਦਿੰਦੇ ਨੇ ਜਿਹਦੇ ਜਿਹੜੀ ਫਿਰ ਲੰਬੇ ਸਮੇਂ ਵਾਸਤੇ ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈਗਾ। ਠੀਕ ਹੈ, ਤੁਹਾਡੇ ਸਵਾਲ ਦਾ ਹੱਲ ਹੋ ਗਿਆ ਕਿ ਕੋਈ ਉਹਦੇ ਚ ਕੋਈ ਗੱਲ ਰਹਿ ਗਈ?
4: ਹੋ ਗਿਆ,
3: ਓਕੇ। ਸੋ ਆਪਾਂ ਫਿਰ ਅੱਜ ਮੈਂ ਇਸ ਚੈਪਟਰ ਨੂੰ ਕਲੋਜ਼ ਕਰਨਾ ਹੈਗਾ ਆ, ਕਿਉਂਕਿ ਫਿਰ ਅੱਗੇ ਵੀ ਤੁਰਨਾ ਆ ਆਪਾਂ। ਮੈਂ ਹੁਣ ਤੱਕ ਤੁਹਾਡੇ ਨਾਲ ਇਹ ਸਾਂਝਾ ਕੀਤਾ ਸੀਗਾ ਭਾਈ ਸਰੀਰ ਦੇ ਵਿੱਚ ਬ੍ਰੇਨ ਸਭ ਤੋਂ ਪਹਿਲੀ ਮੁੱਖ ਚੀਜ਼ ਹੈਗੀ ਹੈ ਜਿਹੜੀ ਸਿਰ ਦੇ ਵਿੱਚ ਹੈਗਾ ਆ, ਇਹਦੇ ਵਿੱਚ ਜਦੋਂ ਵੀ ਕੋਈ ਖਰਾਬੀ ਹੈ ਜਦੋਂ ਵੀ ਕੁਝ ਐਸਾ ਹੁੰਦਾ ਹੈਗਾ ਆ, ਔਰ ਉਹਦੇ ਮੁੱਖ ਤਿੰਨ ਕਾਰਨ ਜਿਹੜੇ ਸੀਗੇ ਮੈਂ ਉਹ ਤੁਹਾਨੂੰ ਗਿਣਾਏ ਸੀ, ਔਰ ਨਿਸ਼ਾਨੀਆਂ ਵੀ ਮੈਂ ਦੱਸ ਦਿੱਤੀਆਂ ਸੀ ਵੀ ਅੱਖਾਂ ਖੋਲ ਨਹੀਂ ਸਕਦਾ ਤੇ ਜ਼ਬਰਦਸਤੀ ਖੋਲਦੇ ਹੋ ਤੇ ਫਿਰ ਅੱਖਾਂ ਦੇ ਪਿਊਪਲਸ ਡਾਇਲੇਟਡ ਹੁੰਦੇ ਨੇ, ਅੱਖਾਂ ਦੇ ਪਿਊਪਲ ਡਾਇਲੇਟਡ ਵੀ ਹੁੰਦੇ ਨੇ ਤੇ ਇਨਸੈਂਸੀਟਿਵ ਵੀ ਹੁੰਦੇ ਨੇ, ਭਾਵ ਉਹ ਲਾਈਟ ਤੋਂ ਸੈਂਸੀਟਿਵ ਆਮ ਨਾਰਮਲ ਹਾਲਾਤ ਆ, ਪਰ ਜੇ ਲਾਈਟ ਤੋਂ ਵੀ ਸੈਂਸੀਟਿਵ ਨਹੀਂ ਹੈਗੇ ਤੇ ਦਾ ਮਤਲਬ ਉਹ ਇਨਸੈਂਸੀਟਿਵ ਹੋ ਗਏ, ਇਹ ਹੁੰਦੇ ਹੈਗੇ। ਉਸ ਤੋਂ ਬਾਅਦ ਅਸੀਂ ਇਹ ਵੇਖਿਆ ਸੀਗਾ ਵੀ ਇਹਦੇ ਪਿੱਛੇ ਸਾਡੇ ਹਾਰਮੋਨਲ ਐਕਟੀਵਿਟੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਹਨੂੰ ਅਸੀਂ ਕਿਹਾ ਸੀ ਮਾਚਿਸ ਦੀ ਤੀਵੀ ਦੇ ਨਾਲ ਵੀ ਜੇ ਮਾਚਿਸ ਦੀ ਤੀਲੀ ਨਹੀਂ ਤੇ ਬਾਕੀ ਸਾਰਾ ਕੁਝ ਤਰਿਆ ਤਰਿਆ ਰਹਿ ਜਾਂਦਾ ਕਿ ਰਸੋਈ ਦੇ ਵਿੱਚ ਸਾਡੀ ਰੋਟੀ ਜਾਂ ਸਾਡਾ ਕੁਝ ਐਸਾ ਬਣ ਨਹੀਂ ਸਕਦਾ ਹੈਗਾ। ਤੀਸਰੀ ਗੱਲ ਆਪਾਂ ਇਹਦੇ ਨਾਲ ਜੋੜ ਕੇ ਵੇਖੀ ਸੀ ਕਿ ਗਾਰਬੇਜ ਜੇ ਰਿਲੀਵ ਨਹੀਂ ਹੋਇਆ ਤੇ ਤਾਂ ਵੀ ਉਹ ਚੀਜ਼ ਜਿਹੜੀ ਉਹ ਕੰਮ ਕਰਨ ਦੇ ਲਾਇਕ ਨਹੀਂ ਰਹਿੰਦੀ, ਉੱਥੇ ਬਹੁਤੀ ਦੇਰ ਐਕਟ ਨਹੀਂ ਕੀਤਾ ਜਾ ਸਕਦਾ ਜਾਂ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਆਪਾਂ ਇਨ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦਿੱਤੀ ਸੀ। ਫਿਰ ਇਹ ਦੱਸਿਆ ਸੀ ਵੀ ਜੇ ਸਿਰ ਤੋਂ ਸੱਟ ਲੱਗ ਜਾਵੇ ਤੇ ਉਸ ਸੱਟ ਲੱਗਣ ਦੇ ਕਾਰਨ ਹੋਰ ਨਿਸ਼ਾਨੀਆਂ ਦੇ ਵਿੱਚ ਸੀਜ਼ਰ ਸੀਗੇ, ਸੀਜ਼ਰ ਹੋਣੇ ਸ਼ੁਰੂ ਹੋ ਜਾਂਦੇ ਨੇ। ਹੋਰ ਨਿਸ਼ਾਨੀਆਂ ਦੇ ਵਿੱਚ ਹੀ ਅਸੀਂ ਉਲਟੀਆਂ ਦੀ ਗੱਲ ਕੀਤੀ ਸੀ, ਪਰ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਹੋਰ ਕਾਰਨ ਹਨ ਜਿਹੜੇ ਸਡਨ ਕਾਰਨ ਨਹੀਂ ਹਨ, ਜਿਵੇਂ ਐਪੀਲੈਪਸੀ ਦੀ ਗੱਲ ਆ, ਉਹ ਬੈਕਸ ਤੋਂ ਚੱਲਿਆ ਆ ਰਿਹਾ ਕੋਈ ਐਸਾ ਕਾਰਨ ਹੈ, ਉਹਦਾ ਇੱਕ ਫ੍ਰੀਕੁਐਂਸੀ ਹੈ ਕਿ ਕਿਸੇ ਨੂੰ ਸਾਲ ਬਾਅਦ ਅਟੈਕ ਹੋ ਗਿਆ, ਕਿਸੇ ਨੂੰ 6 ਮਹੀਨੇ ਬਾਅਦ ਅਟੈਕ ਹੋ ਗਿਆ। ਜੇ ਸਾਡੀ ਜਿਹੜੀ ਵੱਡੀ ਸੂਈ ਆ ਘੜੀ ਦੀ, ਉਹਨੇ 1 ਘੰਟੇ ਬਾਅਦ ਹੀ 12 ਤੇ ਫੇਰ ਆਉਣਾ ਆ। ਛੋਟੀ ਸੂਈ ਜਿਹੜੀ ਹੈ 1 ਘੰਟੇ ਬਾਅਦ ਸਿਰਫ 1 ਅੱਖਰ ਹੀ ਲੰਘਦੀ ਹੈਗੀ ਹੈ। ਸੋ ਇਸੇ ਤਰ੍ਹਾਂ ਦੀ ਫ੍ਰੀਕੁਐਂਸੀ ਸਾਡੇ ਬ੍ਰੇਨ ਦੇ ਵਿੱਚ ਵੀ ਹੈਗੀ ਹੈ, ਜਿਸ ਕਰਕੇ ਕਈ ਤਰ੍ਹਾਂ ਦੇ ਜਿਹੜੇ ਅਟੈਕਸ ਹਨ ਜਿਹਨੂੰ ਅਸੀਂ ਐਪੀਲੈਪਟਿਕ ਅਟੈਕਸ ਕਹਿ ਸਕਦੇ ਹਾਂ, ਜਾਂ ਇੱਕ ਉਹਦਾ ਆਮ ਲਫ਼ਜ਼ ਹੈਗਾ ਕਨਵਲਸ਼ਨਸ। ਕਨਵਲਸ਼ਨਸ ਬਹੁਤ ਤਰ੍ਹਾਂ ਦੇ ਹੈਗੇ ਨੇ, ਔਰ ਉਹ ਕਨਵਲਸ਼ਨ ਇਸੇ ਤਰ੍ਹਾਂ ਇਸ ਫ੍ਰੀਕੁਐਂਸੀ ਦੇ ਵਿੱਚ ਕਈ ਵਾਰ ਫਿਕਸ ਹੋ ਜਾਂਦੇ ਨੇ, ਕਈਆਂ ਨੂੰ ਡੇਲੀ ਅਟੈਕ ਵੀ ਆਈ ਜਾਂਦੇ ਨੇ, ਕਈਆਂ ਨੂੰ 6 ਮਹੀਨੇ ਬਾਅਦ ਹੀ ਅਟੈਕ ਆਉਂਦਾ ਹੈਗਾ। ਸੋ ਇਸ ਕਰਕੇ ਇਹ ਸਾਰੇ ਫੀਜ਼ਸ, ਪਰ ਅਸੀਂ ਸਡਨ ਦੀ ਗੱਲ ਕੀਤੀ ਸੀ ਵੀ ਜੋ ਸਡਨ ਇੰਜੁਰੀ ਹੋਈ ਹੈ, ਸਡਨ ਹੁਣ ਕੋਈ ਸੱਟ ਲੱਗੀ ਹੈ ਤੇ ਉਹਦੇ ਵਿੱਚ ਨਿਸ਼ਾਨੀ ਸੀਜ਼ਰਸ ਦੀ ਵੀ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਅਸੀਂ ਉਲਟੀ ਦੀ ਗੱਲ ਕੀਤੀ ਸੀ, ਤੇ ਜਦੋਂ ਉਲਟੀ ਦੀ ਗੱਲ ਅਸੀਂ ਕੀਤੀ ਸੀ ਉਹਦੇ ਚ ਇੱਕ ਲਫ਼ਜ਼ ਮੈਂ ਇਸਤੇਮਾਲ ਕੀਤਾ ਸੀਗਾ, ਰੈਸਟਿੰਗ। ਜੀ ਕੱਚਾ ਹੁੰਦਾ ਹੈ, ਉਲਟੀ ਆਉਂਦੀ ਨਹੀਂ, ਔਰ ਉਲਟੀ ਆਉਂਦੀ ਹੈ ਇਹ ਦੂਸਰੀ ਫਾਰਮ ਉਹਦੀ ਹੋ ਗਈ, ਫਰਟਾਈਲ ਹੋ ਗਿਆ ਜੀ ਕੱਚਾ ਹੋਣਾ। ਤੀਸਰੀ ਗੱਲ ਸੀ ਭਾਈ ਕੁਛ ਹੈ ਵੀ ਨਹੀਂ ਨਿਕਲਣ ਨੂੰ, ਲੇਕਿਨ ਲਗਾਤਾਰ ਜ਼ੋਰ ਇਸ ਤਰ੍ਹਾਂ ਲੱਗ ਰਿਹਾ ਆ ਜੀ ਕਿ ਕੁਛ ਨਾ ਕੁਛ ਨਿਕਲੇਗਾ ਸਰੀਰ ਦੇ ਵਿੱਚ, ਉਹਨੂੰ ਅਸੀਂ ਰੈਚਿੰਗ ਕਹਿੰਦੇ ਹਾਂ। ਸੋ ਇਹ ਰੈਚਿੰਗ ਟਾਈਪ ਦੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਸਿਰ ਦੇ ਵਿੱਚ ਸੱਟ ਲੱਗਣ ਤੋਂ ਬਾਅਦ ਕਿਸੇ ਵੀ ਥਾਂ ਤੇ ਬਲੱਡ ਅੰਦਰ ਵਗ ਗਿਆ ਹੈ ਜਾਂ ਫਲੂਡ CSF ਲੀਕ ਹੋ ਗਿਆ ਹੈ ਜਾਂ ਕਿਸੇ ਥਾਂ ਤੇ ਕੋਈ ਟਿਊਮਰ ਹੋ ਗਿਆ ਹੈ। ਡਿਸਕ੍ਰਿਪਸ਼ਨ ਮੈਂ ਤੁਹਾਨੂੰ ਦੱਸੀ ਸੀ ਭਾਈ ਜਿਹੜੀਆਂ ਸਡਨ ਵਾਲੀਆਂ ਗੱਲਾਂ ਨੇ ਉਹ ਸਡਨ ਲਾਸ ਹੋਏਗਾ, ਜੇ ਵਿਜ਼ਨ ਦਾ ਲਾਸ ਹੋਏਗਾ ਤਾਂ ਹੀਅਰਿੰਗ ਦਾ ਲਾਸ ਹੋਏਗਾ, ਤਾਂ ਟੇਸਟ ਦਾ ਲਾਸ ਹੋਏਗਾ, ਤਾਂ ਸਮੈਲ ਦਾ ਲਾਸ ਹੋਏਗਾ, ਤਾਂ ਇਹ ਸਡਨ ਹੋਣ ਵਾਲੀਆਂ ਗੱਲਾਂ ਨੇ। ਪਰ ਜੇ ਟਿਊਮਰ ਹੋਏਗਾ ਅੰਦਰ ਤੇ ਇਹ ਚੀਜ਼ਾਂ ਦਾ ਜਿਹੜਾ ਲਾਸ ਹੈ, ਇਹਨਾਂ ਵਿੱਚੋਂ ਕਿਸੇ ਇੱਕ ਚੀਜ਼ ਦਾ ਲਾਸ ਜਾਂ ਸਾਰੀਆਂ ਚੀਜ਼ਾਂ ਦਾ ਹੀ ਲਾਸ, ਇਹ ਡਿਪੈਂਡ ਕਰਦਾ ਕਿ ਕਿਸ ਥਾਂ ਤੇ ਕੋਈ ਟਿਊਮਰ ਡਿਵੈਲਪ ਹੋ ਰਿਹਾ ਤੇ ਕਿਹੜੀ ਕਿਹੜੀ ਨਸ ਨੂੰ ਉਹ ਪ੍ਰੈਸ਼ਰਾਈਜ਼ ਕਰ ਰਿਹਾ ਆ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਆ ਉਹ ਲਾਸ ਹੋਣਾ ਸ਼ੁਰੂ ਹੋ ਜਾਏਗਾ। ਔਰ ਇਹ ਇੱਕ ਸਲੋ ਪ੍ਰੋਸੈਸ ਹੈ, ਇਹ ਸੁਣਾ ਇਮੀਡੀਏਟ ਹੋਣ ਵਾਲਾ ਕੰਮ ਕਿ ਸਾਰੀ ਇਕਦਮ ਹੀ ਨਜ਼ਰ ਚਲੀ, ਇਹ ਸਲੋ ਪ੍ਰੋਸੈਸ ਹੈ। ਉਸ ਤੋਂ ਬਾਅਦ ਮੈਂ ਇਹ ਦੱਸਿਆ ਸੀ ਭਾਈ ਜਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਆਦਮੀ ਦੇ ਵਿੱਚ ਪਹਿਲਾ ਲਫ਼ਜ਼ ਹੁੰਦਾ ਹੈ ਇਨਏਬਿਲਿਟੀ। ਹੁਣ ਇਨਏਬਿਲਿਟੀ ਵੇਖਣ ਦੀ, ਇਨਏਬਿਲਿਟੀ ਜਿਹੜੀ ਹੈ ਸੁੰਘਣ ਦੀ, ਇਨਏਬਿਲਿਟੀ ਸਟੈਂਡ ਹੋਣ ਦੀ, ਇਨਏਬਿਲਿਟੀ ਵਾਕ ਕਰਨ ਦੀ, ਕਿਸੇ ਵੀ ਤਰ੍ਹਾਂ ਦੀ ਇਨਏਬਿਲਿਟੀ ਜਿਹੜੀ ਹੁੰਦੀ ਹੈ ਉਹ ਆਮ ਤੌਰ ਤੇ ਉਸ ਬੰਦੇ ਦੇ ਵਿੱਚ ਆ ਜਾਂਦੀ ਹੈ। ਲਾਸ ਆਫ ਬੈਲੈਂਸ, ਕਿਸੇ ਵੀ ਤਰ੍ਹਾਂ ਦਾ ਉਹ ਬੈਲੈਂਸ ਨਹੀਂ ਕਰ ਸਕਦਾ, ਮੁਸ਼ਕਲ ਹੋ ਜਾਂਦਾ, ਡਿੱਗਦਾ ਹੈ। ਜਿਸ ਤਰ੍ਹਾਂ ਜਿਵੇਂ ਸ਼ਰਾਬੀ ਦਾ ਲਫ਼ਜ਼ ਮੈਂ ਇੱਥੇ ਇਸਤੇਮਾਲ ਕੀਤਾ ਸੀਗਾ ਵੀ ਸ਼ਰਾਬੀ ਜਿਹੜੇ ਨੇ ਉਹ ਇਸ ਤਰ੍ਹਾਂ ਹੁੰਦੇ ਨੇ, ਉਹਨਾਂ ਦਾ ਕੰਟਰੋਲ ਆਪਣਾ ਆਪ ਵਿੱਚ ਨਹੀਂ ਹੁੰਦਾ ਤੇ ਜਿਸ ਕਰਕੇ ਉਹ ਡਿੱਗਣੇ ਸ਼ੁਰੂ ਹੋ ਜਾਂਦੇ ਨੇ। ਪਰ ਇਹ ਸ਼ਰਾਬ ਦੀ ਗੱਲ ਨਹੀਂ ਹੋਈ, ਇਹ ਇਸ ਗੱਲ ਦੀ ਹੋਈ ਕਿ ਉਹ ਨਰਵ ਜਿਨ੍ਹਾਂ ਨੇ ਕੰਟਰੋਲ ਕਰਨਾ ਸਟੀਡੀਨੈਸ ਤੁਹਾਡੀ ਜਾਂ ਤੁਹਾਨੂੰ ਸਟੈਂਡ ਕਰਨਾ ਹੈਗਾ ਆ, ਉਹ ਸਾਰੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਤੇ ਸਪੀਚ ਹੈ, ਹੀਅਰਿੰਗ ਹੈ, ਵਿਜ਼ਨ ਹੈ, ਟੇਸਟ ਹੈ, ਸਮੈਲ ਹੈ, ਇਹ ਸਾਰੀਆਂ ਗੱਲਾਂ ਉਹਦੇ ਵਿੱਚ ਆ ਜਾਂਦੀਆਂ ਨੇ। ਤੇ ਇਹ ਜਿਸ ਜਿਸ ਅੰਗ ਦੇ ਵਿੱਚ ਜਿਸ ਜਿਸ ਥਾਂ ਤੇ ਅੰਦਰ ਕੋਈ ਵਿਕਾਰ ਸ਼ੁਰੂ ਹੋਇਆ ਜਾਂ ਸੱਟ ਲੱਗੀ ਹੈ, ਉਸ ਅੰਗ ਦਾ ਜਿਹੜਾ ਇਹ ਫੰਕਸ਼ਨ ਆ ਉਹ ਲਾਸਟ ਹੋ ਜਾਂਦਾ ਹੈ। ਅਨਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਆ, ਸੈਮੀ ਕੌਂਸ਼ੀਅਸਨੈਸ ਵੀ ਬੰਦਾ ਹੋ ਸਕਦਾ ਹੈ, ਡਰੋਜ਼ੀ ਪਲਾਓ ਆਵਾਜ਼ ਦੇ ਦਿੱਤੀ ਹੈ ਲੇਕਿਨ ਫਿਰ ਬੇਹੋਸ਼ੀ ਚਲਾ ਗਿਆ, ਫਿਰ ਤੁਸੀਂ ਨਾਂ ਲੈ ਕੇ ਬੁਲਾਉਂਦੇ ਹੋ, ਇਹਨੂੰ ਅਸੀਂ ਡਰੋਜ਼ੀਨੈਸ ਕਹਿੰਦੇ ਹਾਂ। ਔਰ ਜਦੋਂ ਬੁਲਾਓ ਅਦਰਵਾਈਜ਼ ਫਿਰ ਉਹ ਉਸ ਸਟੇਜ ਦੇ ਵਿੱਚ ਪਹੁੰਚ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਇਹ ਸਾਰੀਆਂ ਗੱਲਾਂ ਹੀ ਅਲਟੀਮੇਟ ਜੋ ਪੈਦਾ ਕਰ ਰਹੀਆਂ ਨੇ ਅੰਦਰ ਦੀ ਸਥਿਤੀ ਹੈ, ਉਹਨੂੰ ਅਸੀਂ ਕਨਫਿਊਜ਼ਨ ਕਹਿੰਦੇ ਹਾਂ। ਕਨਫਿਊਜ਼ਨ ਹੈ ਕਿ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਵਾਰ ਵਾਰ ਨਾਂ ਲੈ ਕੇ ਉਹਨੂੰ ਕੁਛ ਕਹਿ ਰਹੇ ਹੋ ਪਰ ਉਹ ਅਨਕੌਂਸ਼ੀਅਸ ਜਾਂ ਸੈਮੀ ਕੌਂਸ਼ੀਅਸ ਸਟੇਜ ਦੇ ਵਿੱਚ ਹੈਗਾ ਆ, ਉਸ ਹਾਲਾਤ ਦੇ ਵਿੱਚ ਉਹ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਸਕਦਾ, ਕਿਉਂਕਿ ਕਨਫਿਊਜ਼ਨ ਹੈ, ਸੁਣ ਤਾਂ ਰਹੇ ਨੇ ਨਾ ਕੰਨ, ਪਰ ਅੰਦਰ ਉਸ ਸੈਂਸ ਨੂੰ ਕ੍ਰੀਏਟ ਕਰਕੇ ਪੰਚਾਂਗ ਔਰ ਧਿਆਨ ਵਾਲੀ ਗੱਲ ਜਿਹੜੀ ਹੈ ਉਹ ਪੂਰੀ ਨਹੀਂ ਹੋ ਰਹੀ, ਸੱਟ ਲੱਗ ਗਈ ਹੈ ਜਾਂ ਗ੍ਰੈਜੂਲੀ ਕੋਈ ਟਿਊਮਰ ਵਧਣਾ ਸ਼ੁਰੂ ਹੋ ਗਿਆ ਹੈ, ਔਰ ਉਹ ਇਸ ਸਟੇਜ ਤੇ ਪਹੁੰਚ ਗਿਆ ਹੈ ਕਿ ਉੱਥੋਂ ਦਾ ਜਿਹੜਾ ਫੰਕਸ਼ਨ ਹੈ ਉਹ ਪੂਰੀ ਤਰ੍ਹਾਂ ਲਾਸਟ ਹੋ ਗਿਆ ਹੈ। ਬੱਚਿਆਂ ਦੇ ਸੰਬੰਧ ਵਿਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਭਾਈ, ਇੱਕ ਲਗਾਤਾਰ ਕਰਾਈ ਹੁੰਦੀ ਹੈ ਸੈਰੀਬ੍ਰਲ ਕਰਾਈ, ਉਸਦੇ ਵਿਚ ਆਮ ਤੌਰ ਤੇ ਬੱਚੇ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ, ਉਹ ਰੋਣੋ ਚੁੱਪ ਨਹੀਂ ਕਰਦਾ, ਕਰਾਈ ਕਰਨਾ ਚੁੱਪ ਨਹੀਂ ਕਰਦਾ, ਔਰ ਉਸੇ ਹਾਲਾਤ ਵਿਚ ਨਾ ਉਹ ਖਾਂਦਾ ਹੈ ਨਾ ਉਹ ਪੀਂਦਾ ਹੈਗਾ ਨਾ ਉਹ ਪਲੇ ਕਰਨ ਵਾਲੀ ਤਾਂ ਕਾਹਦੀ ਬਹੁਤ ਦੂਰ ਦੀ ਰਹਿ ਗਈ ਨਾ, ਭਾਵ ਕੀ ਆ ਉਹਦੇ ਵੀ ਸਾਰੇ ਜਿਹੜੇ ਸਕਿੱਲ ਨੇ ਉਹ ਆਮ ਤੌਰ ਤੇ ਲਾਸ ਹੋ ਜਾਂਦੇ ਨੇ। ਤੇ ਇੱਥੇ ਆਪਾਂ ਆ ਕੇ ਬੀਬੀਆਂ ਨੂੰ ਇੱਕ ਹਦਾਇਤ ਕੀਤੀ ਸੀ, ਬੱਚੇ ਕਈ ਵਾਰ ਅਚਨਚੇਤ ਤੁਹਾਡੇ ਬੇਧਿਆਨੀ ਹੋਣ ਦੇ ਨਾਲ ਡਿੱਗ ਪੈਂਦੇ ਨੇ ਕਿਸੇ ਖਾਸ ਤੌਰ ਤੇ, ਵੈਸੇ ਕੁਦਰਤ ਨੇ ਬੱਚਿਆਂ ਲਈ ਫਲੈਕਸੀਬਿਲਿਟੀ ਬੜੀ ਬਣਾਈ ਹੋਈ ਹੈ ਅੰਗਾਂ ਦੇ ਵਿੱਚ, ਜਿਵੇਂ ਜਿਵੇਂ ਅਸੀਂ ਜਵਾਨ ਹੁੰਦੇ ਹਾਂ ਉਵੇਂ ਸਾਡੇ ਮਸਲ ਮਾਸਪੇਸ਼ੀਆਂ ਨਰਵ ਤੰਤੂ ਸਾਰਾ ਕੁਛ ਰਿਜਿਡ ਹੁੰਦਾ ਜਾਂਦਾ, ਪਰ ਪਹਿਲਾਂ ਇਹ ਬੜਾ ਫਲੈਕਸੀਬਲ ਹੁੰਦਾ, ਇਸੇ ਕਰਕੇ ਤੇ ਜਦੋਂ ਡਿਲੀਵਰੀ ਹੁੰਦੀ ਹੈ ਬੱਚੇ ਦੀ ਤੇ ਅਸੀਂ ਕਹਿੰਦੇ 10 ਸੈਂਟੀਮੀਟਰ ਡਾਇਮੀਟਰ ਹੈਗਾ ਆ ਮਾਂ ਦੇ ਜਣ ਨੰਗਾਂ ਦਾ ਦੇ ਆਉਣ ਦਾ, ਤੇ ਜੇ ਸਿਰ ਵੱਡਾ ਹੋਵੇ ਤੇ ਤਾਂ ਵੀ ਫਲੈਕਸੀਬਲ ਹੋ ਕੇ ਉਹਦੇ ਉੱਪਰ ਇੱਕ ਫੋਬੀਆ ਕੈਪੀਟਸ ਬਣਦਾ, ਉਹਦੀ ਗੱਲ ਮੈਂ ਕਰੀ ਸੀਗੀ, ਐਲ ਕਰਕੇ ਤੇ ਸਿਰ ਉਹਦਾ ਬਾਹਰ ਆ ਜਾਂਦਾ ਹੈਗਾ, ਤੋਂ ਮਤਲਬ ਬੜੀ ਫਲੈਕਸੀਬਿਲਿਟੀ ਹੁੰਦੀ ਹੈ ਸਿਰ ਦੇ ਵਿਚ ਜਾਂ ਹੋਰ ਬਾਕੀ ਅੰਗਾਂ ਦੇ ਵਿਚ ਵੀ, ਔਰ ਉਸ ਫਲੈਕਸੀਬਿਲਿਟੀ ਦੇ ਕਰਕੇ ਬਹੁਤ ਸਾਰੀਆਂ ਸੱਟਾਂ ਚੋਟਾਂ ਦਾ, ਕਿਉਂਕਿ ਬੱਚੇ ਤੇ ਆਮ ਹੀ ਡਿੱਗਦੇ ਰਹਿੰਦੇ ਨੇ, ਉਹਨਾਂ ਦਾ ਇੰਨਾ ਵੱਡਾ ਇਫੈਕਟ ਨਹੀਂ ਹੁੰਦਾ, ਪਰ ਸਡਨ ਕੋਈ ਬਹੁਤ ਜ਼ਿਆਦਾ ਹੀ ਐਸਾ ਕੁਛ ਹੋ ਗਿਆ ਹੋਵੇ ਤੇ ਉਸ ਹਾਲਾਤ ਦੇ ਵਿਚ ਆਮ ਤੌਰ ਤੇ ਬੱਚੇ ਜਿਹੜੇ ਨੇ ਉਹ ਰੋਣੋ ਚੁੱਪ ਨਹੀਂ ਕਰਦੇ, ਖਾਣਾ ਪੀਣਾ ਜਾਂ ਖੇਡਣਾ ਤੇ ਬਹੁਤ ਦੂਰ ਦੀ ਗੱਲ ਹੋ ਜਾਂਦੀ ਹੈ। ਔਰ ਮੈਂ ਯਾਦ ਕਰਾ ਦਿਆਂ ਟੀਚਿੰਗ ਦੇ ਸੰਬੰਧ ਵਿਚ, ਟੀਚਿੰਗ ਵੀ ਹਾਲਾਂਕਿ ਇਹ ਨਾਰਮਲ ਫਿਜ਼ੀਓਲੋਜੀਕਲ ਕੰਮ ਹੈ, ਨਾਰਮਲ ਤੌਰ ਤੇ ਵਾਪਰਨ ਵਾਲੀ ਘਟਨਾ ਹੈ ਕਿ ਹਰ ਬੱਚੇ ਨੇ 5-6 ਮਹੀਨੇ ਤੋਂ ਬਾਅਦ ਪਹਿਲਾਂ ਦੰਦ ਕੱਢਣਾ ਹੀ ਕੱਢਣਾ ਹੈ ਤੇ ਬਾਕੀ 2 ਸਾਲਾਂ ਚ 24 ਦੰਦ 20 ਦੰਦ ਨੇ ਉਹ ਪੂਰੇ ਕਰਨੇ ਹਨ, ਇਹ ਸਾਰਾ ਇੱਕ ਰੁਟੀਨ ਹੈਗਾ। ਪਰ ਕਈ ਵੇਲਾ ਇਹ ਇੰਨਾ ਜ਼ਿਆਦਾ ਪੇਨਫੁਲ ਹੁੰਦਾ ਆ, ਇਹ ਵੀ ਬੱਚਿਆਂ ਦੇ ਵਿਚ ਇਸ ਟਾਈਪ ਦੀ ਇੱਕ ਇੰਜਰੀ ਟਾਈਪ ਕੰਡੀਸ਼ਨ ਪੈਦਾ ਕਰ ਦਿੰਦਾ ਆ ਕਿ ਉਹ ਇੰਟਰਨਲ ਇੰਜਰੀ ਫੀਲ ਕਰਦੇ ਨੇ, ਉਦੋਂ ਵੀ ਬਹੁਤ ਸਾਰੇ ਬੱਚੇ ਖਾਣਾ ਪੀਣਾ ਛੱਡ ਦਿੰਦੇ ਆ, ਉਦੋਂ ਵੀ ਬਹੁਤ ਸਾਰੇ ਬੱਚੇ ਬਹੁਤ ਰੋਂਦੇ ਨੇ, ਚੁੱਪ ਨਹੀਂ ਕਰਵਾਇਆ ਜਾ ਸਕਦੇ, ਔਰ ਖੇਡਣਾ ਤੇ ਬਹੁਤ ਦੂਰ ਦੀ ਗੱਲ, ਇਸ ਹਾਲਾਤ ਵਿਚ ਜਿਹੜੇ ਬੱਚੇ ਨੇ ਉਹ ਖੇਡਣ ਤੋਂ ਮਜਬੂਰ ਹੁੰਦੇ ਨੇ, ਉਹ ਨਹੀਂ ਖੇਡ ਸਕਦੇ। ਤੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬੱਚਿਆਂ ਦੇ ਕੰਡੀਸ਼ਨ ਚ ਵੀ ਹੋ ਸਕਦੀਆਂ ਨੇ ਜੇ ਉਹਨਾਂ ਨੂੰ ਕੋਈ ਸੱਡਨ ਜੇ ਟੋਟ ਸੱਟ ਲੱਗ ਜਾਵੇ। ਪਰ ਮੈਂ ਇਹਦੇ ਸੱਤ ਚੋਟ ਦੇ ਵਿਚ ਨਾਲ ਡੈਂਟੀਸ਼ਨ ਨੂੰ ਵੀ ਜੋੜ ਦਿੱਤਾ ਕਿ ਕਈ ਵਾਰਾਂ ਕੰਪਲੀਕੇਟਡ ਡੈਂਟੀਸ਼ਨ ਹੁੰਦੀ ਹੈ, ਉਹਦੇ ਕਾਰਨ ਨੇ ਬਹੁਤ ਸਾਰੇ ਫੈਕਟਰ ਨੇ ਜਿਸ ਕਰਕੇ ਐਸਾ ਹੋ ਸਕਦਾ ਹੈ, ਉਹਦੀ ਗੱਲ ਮੈਂ ਜੇ ਕਰਾਂਗਾ ਤੇ ਲੰਬੀ ਹੋ ਜਾਣੀ ਹੈ, ਕਿਉਂਕਿ ਉਹਦੇ ਚ ਪੈਰਾਥਾਇਰਾਇਡ ਦਾ ਵੀ ਉਹਦੇ ਚ ਯੋਗਦਾਨ ਹੈ, ਉਹਦੇ ਚ ਹੱਡੀਆਂ ਦਾ ਵੀ ਯੋਗਦਾਨ ਹੈਗਾ, ਤੋ ਉਹ ਮੈਂ ਬਾਅਦ ਚ ਗੱਲ ਕਰਾਂਗਾ, ਜਿਸ ਕਰਕੇ ਕਈ ਵਾਰ ਬੱਚਿਆਂ ਦਾ ਟੀਚਿੰਗ ਪੀਰੀਅਡ ਜਿਹੜਾ ਆ ਉਹ ਬੜਾ ਕੰਪਲੀਕੇਟਡ ਹੋ ਜਾਂਦਾ ਆ, ਔਰ ਉਹ ਵੀ ਇੱਕ ਤਰ੍ਹਾਂ ਦੀ ਬ੍ਰੇਨ ਇੰਜਰੀ ਵਰਗਾ ਹੀ ਕੰਮ ਹੁੰਦਾ, ਤੇ ਉਹ ਸਾਈਨ ਐਂਡ ਸਿੰਪਟਮ ਜਿਹੜੇ ਤੁਹਾਨੂੰ ਮੈਂ ਬ੍ਰੇਨ ਇੰਜਰੀ ਦੇ ਦੱਸੇ ਨੇ ਨਾ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ। ਤੋ ਮੋਟੇ ਤੌਰ ਤੇ ਅਸੀਂ ਲੋਕੋਮੋਟ ਦੀ ਸਾਰੀਆਂ ਗੱਲਾਂ ਕਰ ਦਿੱਤੀਆਂ, ਸੈਂਸਰੀ ਦੇ ਤੌਰ ਤੇ ਖਾਸ ਤੌਰ ਤੇ ਜਿਹੜੀਆਂ ਸਾਡੀਆਂ 5 ਸੈਂਸਿਸ ਨੇ, ਉਹਨਾਂ 5 ਹੀ ਸੈਂਸਿਸ ਦਾ ਜਿਹੜਾ ਫੰਕਸ਼ਨ ਹੈ ਉਹ ਲਾਸਟ ਹੋ ਜਾਂਦਾ ਹੈ ਜਾਂ ਡਿਮਨਿਸ਼ਡ ਹੋ ਜਾਂਦਾ ਹੈ। ਸੁਣਨਾ, ਕਿਸੇ ਆਵਾਜ਼ ਆਈ ਤੋਂ ਰਿਕੋਗਨਾਈਜ਼ ਕਰਨਾ ਕਿ ਕੌਣ ਬੋਲਦਾ ਹੈ ਤੇ ਕੀ ਕਹਿ ਰਿਹਾ ਹੈਗਾ ਆ, ਹੱਥਾਂ ਦਾ ਕੰਮ, ਅੱਖਾਂ ਦਾ ਕੰਮ, ਉਹ ਸਾਰਾ ਜਿਹੜਾ ਜਿਹੜਾ ਉਹਨਾਂ ਨੇ ਕਰਨਾ ਹੈਗਾ, ਹੋਲਡ ਹੱਥ ਨਾਲ ਕੋਈ ਹੋਲਡ ਕਰਨੀ ਹੈ, ਚੀਜ਼ ਫੜਨੀ ਹੈ, ਕੋਈ ਚੀਜ਼ ਨਹੀਂ ਫੜ ਸਕਦਾ। ਇਸੇ ਤਰ੍ਹਾਂ ਹੀ ਹੱਥਾਂ ਤੇ ਅੱਖਾਂ ਨੂੰ ਵੇਖ ਕੇ ਮੈਂ ਕਿਹੜੀ ਚੀਜ਼ ਕਿੱਥੇ ਪਈ ਹੈ ਮੈਂ ਉਹਨੂੰ ਫੜਨਾ ਹੈਗਾ, ਇਹ ਕੋਆਰਡੀਨੇਸ਼ਨ ਲਾਸਟ ਹੋ ਜਾਂਦਾ ਹੈ ਉਹਦਾ ਆਪਸ ਵਿੱਚ ਕੋਆਰਡੀਨੇਸ਼ਨ। ਜਿਸ ਤਰ੍ਹਾਂ ਮੈਂ ਪ੍ਰਕਿੰਸਨ ਦੀ ਗੱਲ ਕਰਦੇ ਤੁਹਾਨੂੰ ਕਿਹਾ ਸੀਗਾ, ਅਲਜ਼ਾਈਮਰ ਬ੍ਰੇਨ ਦੀ ਯਾਦਾਸ਼ਤ ਨਾਲ ਸੰਬੰਧ ਸੀ, ਪ੍ਰਕਿੰਸਨ ਜਿਹੜੀ ਹੈ ਇਨਕੋਆਰਡੀਨੇਸ਼ਨ ਸੀਗਾ, ਬ੍ਰੇਨ ਦਾ ਇਨਕੋਆਰਡੀਨੇਸ਼ਨ ਸੀ। ਅੱਖਾਂ ਵੇਖ ਰਹੀਆਂ ਨੇ ਕਿ ਆ ਕੱਪ ਪਿਆ ਹੈ ਸਾਹਮਣੇ, ਔਰ ਤੁਸੀਂ ਉਸ ਕੱਪ ਨੂੰ ਫੜਨ ਵਾਸਤੇ ਹੱਥਾਂ ਨੂੰ ਹਦਾਇਤ ਕਰ ਦਿੰਦਾ ਬ੍ਰੇਨ ਕਿ ਆ ਫੜੋ, ਲੇਕਿਨ ਹੱਥ ਉਹਨੂੰ ਉਹਦੇ ਮੁਤਾਬਕ ਉਹਦੀ ਸਿਹਤ ਵਿਚ ਜਾ ਕੇ ਨਹੀਂ ਫੜਦੇ, ਇੱਕ ਸਾਡਾ ਚਾਹ ਦਾ ਕੱਪ ਵੀ ਡੁੱਲ ਜਾਂਦਾ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੀਤੀਆਂ ਸੀ। ਦੂਸਰੀ ਗੱਲ ਇਹ ਸੀ ਭਾਈ, ਆਮ ਤੌਰ ਤੇ ਸਾਡਾ ਅੱਖਾਂ ਦਾ ਸਿਸਟਮ ਕੁਦਰਤ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਇਹਦੇ ਵਿਚ ਬਲੈਕ ਸਪੋਟ ਨਹੀਂ ਹੈਗਾ, ਜਿਵੇਂ ਕਿ ਕਾਰਾਂ ਚ ਅਸੀਂ ਵੇਖਦੇ ਹਾਂ ਬਲੈਕ ਸਪੋਟ ਹੁੰਦਾ ਆ, ਇਹ ਕਾਫੀ ਵਾਈਡ ਰੇਂਜ ਹੈ ਜੀ, ਸਾਈਡਾਂ ਤੇ ਵੀ ਅਸੀਂ ਵੇਖਦੇ ਹਾਂ ਤੇ ਸਾਈਡਾਂ ਤੋਂ ਵੀ ਮੈਂ ਆਪਣਾ ਰਾਈਟ ਸਾਈਡ ਦਾ ਦਰਵਾਜ਼ਾ ਹੁਣ ਵੇਖ ਰਿਹਾ ਹਾਂ। ਤੇ ਇਸ ਤਰ੍ਹਾਂ ਘੁਮਾ ਕੇ ਅਸੀਂ ਅੱਖਾਂ ਨੂੰ ਕਾਫੀ ਐਂਗਲ ਤੱਕ ਅਸੀਂ ਇਹਦਾ ਵੇਖ ਸਕਦੇ ਹਾਂ, ਮੋਰ ਦੈਨ 180 ਤੱਕ ਵੀ ਅਸੀਂ ਵੇਖ ਸਕਦੇ ਹਾਂ ਜੀ। ਟੋਟਲ 360 ਡਿਗਰੀ ਸਾਡੇ ਕੋਲ ਐਂਗਲ ਹੋਇਆ, ਚਾਰਜ ਫੇਰੇ ਦਾ 180 ਤੱਕ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫੇਰੇ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿੱਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਸਾਹਮਣੇ ਰੱਸੀ ਹੈ, ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤਾਂ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿੱਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ, ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਦਲੂਦਨ ਹੋਣੇ ਸ਼ੁਰੂ ਹੋ ਗਿਆ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈਲ ਨੇ ਨਾ ਉਹ ਹੁਣ ਉਹ ਡੈਮੇਜ ਹੋਣ ਤੋਂ ਵੀ ਅਸੀਂ ਮੈਕਸੀਮਮ ਇਹਨੂੰ ਚਾਰਜ ਫੇਰੇ ਵੇਖ ਸਕਦੇ ਹਾਂ, ਭਾਵ ਬਲੈਕ ਸਪੋਟ ਹੈ ਨਹੀਂ। ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਬਲੈਕ ਸਪੋਟ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਸੇ ਇੱਕ ਜਾਂ ਦੂਸਰੀ ਸਾਈਡ ਤੇ, ਕਿਸੇ ਇੱਕ ਅੱਖ ਦੇ ਵਿੱਚ, ਸੱਜੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਖੱਬੇ ਪਾਸੇ ਤਾਂ ਦਿਖਾਈ ਨਹੀਂ ਦਿੰਦਾ ਜੀ, ਜਾਂ ਕੋਈ ਚੀਜ਼ਾਂ ਦੋ ਦੋ ਡਬਲ ਡਬਲ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਨੇ ਜੀ। ਇਹ ਇਸ ਤਰ੍ਹਾਂ ਦੇ ਇਹਨਾਂ ਨੂੰ ਅਸੀਂ ਲੈਂਦੇ ਹਾਂ ਡਿਲੂਜ਼ਨਸ, ਡਿਲੂਜ਼ਨਸ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਸਾਹਮਣੇ ਰੱਸੀ ਹੈ, ਉਹ ਲੱਗਦਾ ਕਿਤੇ ਸੱਪ ਆ, ਹੁਣ ਰਾਤ ਵੇਲੇ ਤਾਂ ਕਿਸੇ ਨੂੰ ਵੀ ਲੱਗ ਸਕਦਾ, ਪਰ ਜੇ ਦਿਨ ਵੇਲੇ ਕਿਸੇ ਨੂੰ ਲੱਗ ਰਿਹਾ ਆ ਵੀ ਉਹ ਰੱਸੀ ਹੈ ਜਾਂ ਸੱਪ ਹੈ, ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਦੇ ਵਿੱਚ ਲੈਂਦੇ ਹਾਂ। ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ, ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਦਲੂਦਨ ਹੋਣੇ ਸ਼ੁਰੂ ਹੋ ਗਿਆ। ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ, 75-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਡੇ ਜਿਹੜੇ ਨਰਵ ਸੈਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ, ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ

ਇਹ ਜਿਹੜੇ ਸੱਪ ਹੈ ਤੇ ਇਹਨਾਂ ਨੂੰ ਅਸੀਂ ਡਿਲੂਜ਼ਨਸ ਵਿੱਚ ਲੈਂਦੇ ਹਾਂ ਔਰ ਇਹ ਵੀ ਆਮ ਤੌਰ ਤੇ ਇਹ ਐਕਿਊਟ ਟਾਈਪ ਦੀ ਕੰਡੀਸ਼ਨ ਵੀ ਹੋ ਸਕਦੀ ਹੈ ਕਿ ਸਡਨ ਚੋਟ ਲੱਗੀ ਸੀ ਉਦੋਂ ਬਾਅਦ ਇਹਨੂੰ ਇਸ ਤਰ੍ਹਾਂ ਦੇ ਡਿਲੂਜ਼ਨਸ ਹੋਣੇ ਸ਼ੁਰੂ ਹੋ ਗਏ ਔਰ ਇਹ ਕਰੋਨਿਕ ਕੰਡੀਸ਼ਨ ਵੀ ਹੋ ਸਕਦੀ ਹੈ ਜਿਹੜੀ ਖਾਸ ਤੌਰ ਤੇ ਬਜ਼ੁਰਗਾਂ ਚ ਪੈਦਾ ਹੁੰਦੀ ਹੈ 70-80 ਸਾਲ ਦੀ ਉਮਰ ਤੋਂ ਬਾਅਦ ਆਮ ਤੌਰ ਤੇ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਜਿਹੜੇ ਨਰਵ ਸੈੱਲ ਨੇ ਨਾ ਉਹ ਹੁਣ ਉਹ ਡੈਮੇਜ ਹੋਣੇ ਸ਼ੁਰੂ ਹੋ ਗਏ ਔਰ ਹੁਣ ਉਹਨਾਂ ਦੀ ਰਿਪੇਅਰ ਜਾਂ ਭਰਪਾਈ ਜਿਹੜੀ ਹੈ ਉਹ ਹੋਣੀ ਬੜੀ ਮੁਸ਼ਕਲ ਹੋ ਗਈ। ਇਸ ਕਰਕੇ ਇਹ ਸਾਡੀ ਯਾਦਾਸ਼ਤ ਜਿਹੜੀ ਹੈ, ਇਹ ਸਾਡੀ ਜਿਹੜੀ ਮੈਮਰੀ ਜਿਹੜੀ ਹੈ, ਇਹ ਲਾਸ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਕੱਲੀ ਮੈਮਰੀ ਹੀ ਲਾਸ ਨਹੀਂ ਹੁੰਦੀ, ਸਾਡੀਆਂ ਸੈਂਸੇਸ਼ਨ ਦੀਆਂ ਸਾਰੀਆਂ ਚੀਜ਼ਾਂ ਸਲੋ। ਤੁਸੀਂ ਵੇਖੋ ਨਾ ਜਵਾਨ ਮੁੰਡਾ ਤੇ ਅੱਜ ਕੱਲ ਤਾਂ ਵੈਸੇ ਜਵਾਨ ਐਨਕਾਂ ਲਾਈ ਫਿਰਦੇ ਨੇ ਤੇ ਨਜ਼ਰ ਕਮਜ਼ੋਰ ਹੁੰਦੀ ਕੰਪਿਊਟਰ ਵੇਖ ਵੇਖ ਕੇ ਵੇਖ ਵੇਖ ਕੇ ਜਾਂ ਪਿੱਛੋਂ ਡੈਫੀਸ਼ੀਐਂਸੀ ਖੁਰਾਕਾਂ ਦੀ ਵੀ ਹੋ ਸਕਦੀ। ਪਹਿਲਾਂ ਤਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਤਾਂ ਕਿਸੇ ਬੁੱਢੇ ਨੂੰ 55-60 ਸਾਲ ਦਾ ਬੰਦਾ ਹੁੰਦਾ ਸੀ ਤੇ ਉਹਦੇ ਵੇਖਦੇ ਸੀ ਵੀ ਐਨਕ ਲੱਗੀ ਹੁੰਦੀ ਸੀ, ਅੱਜ ਹਰੇਕ ਦੇ ਐਨਕ ਲੱਗੀ ਹੋਈ ਹੈ, ਛੋਟੇ ਛੋਟੇ ਬੱਚਿਆਂ ਦੀ ਲੱਗੀ ਹੁੰਦੀ ਹੈ। ਇਨ ਏਬਿਲਿਟੀ ਤਾਂ ਉਹੀ ਹੈ, ਕਮੀ ਪੇਸ਼ੀ ਤਾਂ ਉਹੀ ਹੈ ਕਿ ਸਾਡੀ ਉਹ ਜਿਹੜੀਆਂ ਨਰਵ ਨੇ ਜਾਂ ਆਪਟਿਕ ਨਰਵ ਹੈ ਉਹਨੇ ਜਿਹੜਾ ਫੰਕਸ਼ਨ ਕਰਨਾ ਸੀ ਉਹ ਨਾਰਮਲ ਨਹੀਂ ਕਰ ਸਕਦੀ, ਉਹਦੇ ਉੱਪਰ ਕੁਛ ਨਾ ਕੁਛ ਤਾਂ ਹੋਇਆ ਹੈ ਨਾ, ਕੁਛ ਨਾ ਕੁਛ ਤੇ ਕਮੀ ਪੇਸ਼ੀ ਉਹਦੇ ਚ ਆਈ ਹੈ ਨਾ। ਤੋ ਇਸ ਕਰਕੇ ਸਾਰੀਆਂ ਕੰਡੀਸ਼ਨਾਂ ਕੱਲੇ ਇੱਕ ਸੈਂਸਰੀ ਪਾਵਰ ਦੀਆਂ ਨਹੀਂ, 30 ਡੰਗ ਹੈਗੀ ਹੈ, ਗਲਾਸੋਫਰੀਨਜਲ ਨਰਵ ਹੈਗੀ ਹੈ, ਆਹ ਸਾਡੀ ਆਵਾਜ਼ ਜਿੱਥੋਂ ਆਉਂਦੀ ਹੈ, ਐਪੀਗਲੋਟਸ ਦਾ ਏਰੀਆ ਹੈ ਜੀਭ ਦੇ ਪਿਛਲੇ ਪਾਸੇ, ਇਹ ਸਾਰੇ ਫੰਕਸ਼ਨ ਹੀ ਲਾਸਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਸਾਰੇ ਦੇ ਸਾਰੇ ਹੀ ਨਰਵ ਦੇ ਨਾਲ ਕੰਟਰੋਲ ਕੀਤੇ ਜਾਂਦੇ ਨੇ ਤੇ ਨਰਵ ਦਾ ਜਿਹੜਾ ਇਸ਼ੂ ਹੁੰਦੀਆਂ ਨਰਵਸ ਉਹ ਬ੍ਰੇਨ ਚ ਹੁੰਦੀਆਂ ਨੇ। ਉਹਦੇ ਬਾਰੇ ਆਪਾਂ ਡਿਟੇਲ ਅੱਗੇ ਇੱਕ ਵਾਰ ਕਰ ਚੁੱਕੇ ਹਾਂ, ਫਿਰ ਕਰਾਂਗੇ ਜਦੋਂ ਸਮਾਂ ਆਏਗਾ। 12 ਪੇਅਰਸ ਆਫ ਗੈਨੀਅਲ ਨਰਵ ਦੀ ਮੈਂ ਗੱਲ ਕਰੀ ਸੀ, 12 ਜੋੜੇ ਭਾਵ 24 ਨਰਵਸ ਨੇ, 12 ਸੱਜੇ ਪਾਸੇ 12 ਖੱਬੇ ਪਾਸੇ, ਔਰ ਉਹ ਆਪਸ ਚ ਕ੍ਰਾਸ ਹੋ ਕੇ ਚੱਲਦੀਆਂ ਨੇ, ਸੱਜੇ ਦੀ ਖੱਬੇ ਨੂੰ ਕੰਟਰੋਲ ਕਰਦੀਆਂ ਨੇ, ਖੱਬੇ ਦੀ ਸੱਜੇ ਨੂੰ ਕੰਟਰੋਲ ਕਰਦੀਆਂ ਨੇ, ਔਰ ਸਾਰੇ ਸਰੀਰ ਦਾ ਕੰਟਰੋਲ ਉਹਨਾਂ ਦਾ ਹੁੰਦਾ ਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਫਾਈਬਰ। ਹੁਣ ਤੁਸੀਂ ਦੇਖਦੇ ਹੋ ਨਾ ਘਰ ਦੇ ਵਿੱਚ ਕਮਰੇ ਦੇ ਵਿੱਚ, ਯਾਰ ਕਿਚਨ ਚ ਲਾਈਟ ਹੈ ਨੀ, ਬਾਕੀ ਤਾਂ ਸਾਰੇ ਥਾਵਾਂ ਤੇ ਲਾਈਟ ਹੈਗੀ ਹੈ, ਇਹਦਾ ਮਤਲਬ ਕੀ ਆ? ਕੋਈ ਖਾਸ ਕੋਈ ਪਾਰਟੀਕਲ ਨਰਵ ਤੰਤੂ ਉਹਦੇ ਵਿੱਚ ਜਿਹੜੀ ਲਾਈਨ ਚ ਆ ਰਹੀ ਸੀ ਉਹਦੇ ਵਿੱਚ ਪਾਰਟੀਕਲ ਟਾਈਪ ਤੇ ਡੈਮੇਜ ਹੈ। ਇੱਕ ਹੋਰ ਐਗਜ਼ਾਮਪਲ ਦਿਆਂ ਤੁਹਾਨੂੰ ਇਸ ਹਾਲਾਤ ਦੇ ਵਿੱਚ ਕਿ ਬਾਕੀ ਸਾਰਾ ਸਰੀਰ ਲੱਤਾਂ ਬਾਹਾਂ ਸਾਰਾ ਕੁਝ ਠੀਕ ਕੰਮ ਕਰ ਰਿਹਾ ਹੈਗਾ, ਇੱਕ ਆਦਮੀ ਆ ਕੇ ਕਹਿੰਦਾ ਮੇਰੀ ਤਾਂ ਜੀ ਆਹ ਜਿਹੜੀ ਉਂਗਲ ਹੈ ਨਾ ਇਹ ਬੜੀ ਸਟਿਫ ਹੈ, ਇਹ ਹਿਲਦੀ ਜੁਲਦੀ ਨਹੀਂ ਹੈ, ਜੋ ਮੈਂ ਮੂਵ ਕਰਨੀ ਚਾਹੁੰਦਾ ਤੇ ਮੂਵ ਨਹੀਂ ਹੁੰਦੀ। ਅਸੀਂ ਕੀ ਵੇਖਦੇ ਹਾਂ? ਸਰਵਾਈਕਲ ਪਲੈਕਸਸ ਦੇ ਵਿੱਚੋਂ ਜਿਹੜੀਆਂ ਨਰਵਸ ਨਿਕਲਦੀਆਂ ਨੇ ਉਹ ਸਾਡੀ ਬਾਂਹ ਨੂੰ ਕੰਟਰੋਲ ਕਰਦੀਆਂ ਨੇ, ਔਰ ਬਾਂਹ ਨੂੰ ਕੰਟਰੋਲ ਕਰਨ ਵਾਲੀਆਂ 7 ਸੱਜੇ ਪਾਸੇ 7 ਖੱਬੇ ਪਾਸੇ, ਔਰ 7 ਦੇ ਵਿੱਚ ਹੀ ਸੈਂਸਰੀ ਤੇ ਲੋਕੋਮੋਟਰੀ ਫਾਈਬਰ ਕੰਟਰੋਲ ਹੈਗਾ ਹੈਗਾ, ਔਰ ਉਹਨਾਂ ਵਿੱਚੋਂ ਕਿਹੜੀ ਜਿਹੜੀ ਨਸ ਹੈਗੀ ਹੈ ਪਾਰਟੀਕਲ ਖਾਸ ਤੌਰ ਤੇ ਸਤਾਉਣ ਦੇ ਵਿੱਚ ਕਿਸੇ ਥਾਂ ਤੇ ਸੱਟ ਵੱਜ ਗਈ, ਕੁਝ ਐਸਾ ਹੋ ਗਿਆ, ਕੋਈ ਚੀਲ ਤੇ ਡਿੱਗ ਪਈ। ਆਮ ਤੌਰ ਤੇ ਤੁਸੀਂ ਵੇਖਦੇ ਹੋ ਕਿ ਜਿਹੜੇ ਲੋਕ ਭਲਵਾਨ ਹੁੰਦੇ ਨੇ, ਘੁਲਣ ਵਾਲੇ ਹੁੰਦੇ ਨੇ, ਜਾਂ ਕਬੱਡੀ ਖੇਲਦੇ ਤੇ ਢੋਲਾ ਮਾਰਦੇ ਨੇ, ਕਈ ਵਾਰ ਐਸਾ ਹੁੰਦਾ ਉਸ ਵੇਲੇ ਸਰੀਰ ਬੜਾ ਕਾਇਮ ਹੁੰਦਾ, ਸਾਨੂੰ ਮਹਿਸੂਸ ਨਹੀਂ ਹੁੰਦਾ, ਬਾਅਦ ਵਿੱਚ ਜਾ ਕੇ ਕਈ ਵਾਰ ਐਸਾ ਹੁੰਦਾ ਇਹਨਾਂ ਲੋਕਾਂ ਦੇ, ਤੁਸੀਂ ਵੇਖੋ ਕਿ ਜੋੜ ਗੋਡੇ ਹੱਥ ਉਂਗਲਾਂ ਬਹੁਤ ਸਾਰੀਆਂ ਕੰਮ ਕਰਨ ਤੋਂ ਰਹਿ ਜਾਂਦੀਆਂ ਨੇ। ਉਹਦਾ ਮਤਲਬ ਕੀ ਹੁੰਦਾ ਕਿ ਉਹਨਾਂ ਦੇ ਪਿਛਲੇ ਪਾਸੇ ਉਸ ਟਾਈਪ ਦੇ ਕਲੌਟਸ ਹੋ ਗਏ ਆ ਜਿਹੜੇ ਉਹਨਾਂ ਨਸਾਂ ਦੇ ਉੱਪਰ ਪ੍ਰੈਸ਼ਰ ਪਾ ਰਹੇ ਨੇ ਤੇ ਉਹਨਾਂ ਦਾ ਕੰਮ ਨਾਰਮਲ ਨਹੀਂ ਹੁੰਦਾ। ਬਹੁਤ ਸਾਰੇ ਮਾਲਸ਼ਾਂ ਮੂਲਸ਼ਾਂ ਕਰਕੇ ਤੇ ਸਾਰਾ ਕੁਝ ਉਹਦੇ ਨਾਲ ਠੀਕ ਵੀ ਹੁੰਦੇ ਨੇ, ਐਸਾ ਨਹੀਂ ਕੋਈ ਠੀਕ ਨਹੀਂ ਹੁੰਦੇ, ਪਰ ਇਹ ਡਿਪੈਂਡ ਕਰਦਾ ਕਿ ਤੁਹਾਡੀ ਰਿਪੇਅਰ ਦੀ ਕਪੈਸਿਟੀ, ਤੁਸੀਂ ਕਿਹੜੀ ਉਮਰ ਦੇ ਵਿੱਚ ਹੋ ਤੇ ਰਿਪੇਅਰ ਦੀ ਕਪੈਸਿਟੀ ਮੈਟਾਬੋਲਿਕ ਰੇਟ ਦੇ ਮੁਤਾਬਕ ਕਿੰਨੀ ਹੈਗੀ ਹੈ, ਠੀਕ ਹੋ ਸਕਦੇ ਹੋ ਕਿ ਨਹੀਂ ਹੋ ਸਕਦੇ। ਪਰ ਆਮ ਤੌਰ ਤੇ ਭਲਵਾਨਾਂ ਦਾ ਜਿਹਨਾਂ ਐਕਸਰਸਾਈਜ਼ਾਂ ਛੱਡ ਦਿੱਤੀਆਂ, ਹੁਣ ਐਕਸਰਸਾਈਜ਼ਾਂ ਕਰਦੇ ਸੀ ਬਾਅਦ ਜਾ ਕੇ ਇਕਦਮ ਟੋਟਲ ਛੱਡ ਦਿੱਤੀਆਂ, ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਮੰਦਾ ਪਿਛਲੇ ਹਾਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਹ ਜਿਹੜੇ ਪਿਛਲੇ ਪਾਸੇ ਜਿਸ ਥਾਂ ਤੇ ਵੀ ਇਹ ਫੰਕਸ਼ਨ ਸ਼ੁਰੂ ਹੁੰਦਾ ਆ ਹੱਥ ਦਾ ਜਾਂ ਲੱਤਾਂ ਦਾ ਸੈਕਰਲ ਪਲੈਕਸਸ ਹੈਗਾ ਆ, ਉਹ ਸੱਟਾਂ ਚੋਟਾਂ ਦੇ ਨਾਲ ਉਸ ਥਾਂ ਤੇ ਜਿਵੇਂ ਪਸ਼ੂ ਦੇ ਕੁੱਲਾ ਪੈ ਜਾਂਦਾ ਹੈ ਨਾ ਪੰਜਾਬੀ ਮੋਢ ਰੱਖਣ ਨਾਲ, ਤੇ ਅਲਟੀਮੇਟ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਗਈ ਹੈ ਜਿਹਨੂੰ ਤੁਸੀਂ ਐਕਟਿਵ ਰੱਖਿਆ ਸੀ ਤੇ ਠੀਕ ਸੀਗਾ, ਜਦੋਂ ਤੁਸੀਂ ਟੋਟਲੀ ਛੱਡ ਦਿੱਤਾ ਤੇ ਹੁਣ ਇਸ ਵੇਲੇ ਦੀ ਇਹ ਪੋਜੀਸ਼ਨ ਹੈ ਵੀ ਉਹ ਕੰਟਰੋਲ ਨਹੀਂ ਕਰਦਾ, ਉਹਦੇ ਨਸਾਂ ਜਿਹੜੀਆਂ ਅੱਗੇ ਉਹਨਾਂ ਨੂੰ ਕੰਟਰੋਲ ਨਹੀਂ ਕਰਨ ਦੇ ਰਿਹਾ। ਸੋ ਇਸ ਕਰਕੇ ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਲਾਸਟ ਜਿਹੜਾ ਕਹਿ ਲਈਏ ਅਸੀਂ ਚੌਥਾ ਹਿੱਸਾ ਆਖਰੀ ਜੀਵਨ ਦਾ ਜੇ 100 ਸਾਲ ਵੀ ਗਿਣੀਏ ਤੇ ਉਹਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਾਂ ਆਮ ਤੌਰ ਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹਦੇ ਬਾਰੇ ਮੈਂ ਕਿਹਾ ਸੀ ਵੀ ਸਾਡੀਆਂ ਡੀਜਨਰੇਟਿਵ ਚੇਂਜਸ ਜਿਹੜੀਆਂ 3 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਨੂੰ ਅਸੀਂ ਅਲਜ਼ਾਈਮਰਸ ਕਹਿੰਦੇ ਹਾਂ, ਇੱਕ ਨੂੰ

0: ਜਿਨਸਨ ਔਰ ਇਹਨਾਂ ਦੋਹਾਂ ਤੋਂ ਹੀ ਵੱਧ ਜਾਏ ਫਿਰ ਅਸੀਂ ਡਿਮੈਂਸ਼ੀਆ ਨੂੰ ਕਹਿੰਦੇ ਹਾਂ। ਡਿਮੈਂਸ਼ੀਆ ਦਾ ਲਫ਼ਜ਼ ਦੂਸਰੇ ਲਫ਼ਜ਼ਾਂ ਚ ਅਸੀਂ ਪਾਗਲਪਨ ਵੀ ਕਹਿ ਸਕਦੇ, ਇਕਦਮ ਹੀ ਅਨਹੋਣੀਆਂ ਗੱਲਾਂ ਕਰਨੀਆਂ ਉਹਨੂੰ ਅਸੀਂ ਪਾਗਲਪਨ ਕਹਿੰਦੇ ਹਾਂ ਵੈਸੇ। ਔਰ ਇਹ ਦੋਨਾਂ ਚੀਜ਼ਾਂ ਦਾ ਮਿਕਸਅਪ, ਮਿਕਸਚਰ ਅਗਰ ਬਹੁਤ ਜ਼ਿਆਦਾ ਵੱਧ ਜਾਂਦਾ ਆ, ਕੰਟਰੋਲ ਨਹੀਂ ਹੈਗਾ ਕਿਸੇ ਵੀ ਤਰ੍ਹਾਂ, ਤੇ ਉਸ ਨੂੰ ਅਸੀਂ ਡਿਮੈਂਸ਼ੀਆ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਬ੍ਰੇਨ ਦੇ ਇੰਟਰਨਲ ਚੇਂਜਸ ਦੇ ਕਰਕੇ ਬਾਹਰ ਸਾਨੂੰ ਦਿਖਾਈ ਦਿੰਦੀਆਂ ਨੇ, ਜੇ ਪਾਗਲਾ ਮਰਜ਼ੀ ਹਰਕਤਾਂ ਤੋਂ ਕਰਦਾ ਆ ਸਾਨੂੰ ਬਾਹਰ ਪਤਾ ਲੱਗੇਗਾ ਨਾ। ਜੇ ਇਕਦਮ ਸਾਹਮਣੇ ਬੰਦਾ ਕੋਈ ਆ ਜਾਂਦਾ ਤੇ ਦਿਮਾਗ ਚ ਨੀ ਆਉਂਦਾ ਵੀ ਕੌਣ ਹੈਗਾ ਆ, ਉਹ ਤੇ ਤੁਹਾਨੂੰ ਚਾਚਾ ਮਾਮਾ ਕਹਿ ਕੇ ਕੋਈ ਸੰਬੋਧਨ ਕਰ ਰਿਹਾ ਹੈਗਾ, ਪਰ ਤੁਹਾਡੇ ਦਿਮਾਗ ਚ ਨੀ ਆ ਰਿਹਾ ਵੀ ਇਹ ਕੌਣ ਹੈਗਾ, ਕਿਹਦਾ ਮੁੰਡਾ ਹੈ, ਕਿੱਥੋਂ ਆਇਆ ਹੈਗਾ, ਤੁਹਾਡੇ ਦਿਮਾਗ ਚ ਨੀ ਆ ਰਿਹਾ। ਜਦੋਂ ਇਹੋ ਜਿਹੀ ਸਥਿਤੀ ਆ ਜਾਵੇ, ਕਈ ਵਾਰਾਂ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਚੀਮਾ ਸਾਹਿਬ ਦੇ ਵਿੱਚ, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟ ਮਾਈਂਡਡਨੈਸ। ਮੈਮਰੀ ਦੇ ਵਿੱਚ ਆਮ ਤੌਰ ਤੇ ਅਗਰ ਅਕੋਮੋਡੇਸ਼ਨ ਆਫ ਥਾਟਸ ਹੋ ਜਾਵੇ, ਬਹੁਤ ਸਾਰੀਆਂ ਗੱਲਾਂ ਇਕਦਮ ਸਾਡੇ ਦਿਮਾਗ ਦੇ ਉੱਪਰ ਹਾਵੀ ਹੋ ਜਾਣ, ਤੇ ਸਾਡਾ ਜਿਹੜਾ ਕੋਟਾ ਹੈ ਉਹ ਮੈਂ ਹੁਣੇ ਦੱਸ ਘੱਟਿਆ, ਜਿਹੜੀ ਹੁਣ ਤੱਕ ਦੀ ਰਿਸਰਚ ਆ ਉਹ ਇਹ ਦੱਸਦੀ ਕਿ 3 ਤੋਂ 5 ਲਫ਼ਜ਼ ਜਾਂ 3 ਤੋਂ 5 ਗੱਲਾਂ ਅਸੀਂ ਇੱਕ ਵਕਤ ਦੇ ਵਿੱਚ ਯਾਦ ਰੱਖ ਸਕਦੇ ਹਾਂ, ਤੇ ਜੇ ਉਸ ਤੋਂ ਵੱਧ ਜੇ ਕਿਸੇ ਦਾ ਹੋ ਗਿਆ ਤੇ ਉਸ ਤੋਂ ਬਾਅਦ ਪਿਛਲੇ ਪਾਸੇ ਦੀ ਕੋਈ ਗੱਲ ਸਾਨੂੰ ਭੁੱਲ ਜੂਗੀ, ਉਸ ਤੋਂ ਬਾਅਦ ਜੇ ਹੋਰ ਨਵੀਂ ਆ ਗਈ ਪਿਛਲੇ ਪਾਸੇ ਦੀ ਗੱਲ ਅਸੀਂ ਭੁੱਲ ਜਾਵਾਂਗੇ, ਕਿਉਂਕਿ ਸਾਡਾ ਲਿਮਿਟਡ ਕੋਟਾ ਹੈ। ਪਰ ਹਾਂ ਇਹ ਮੈਂ ਕਿਹਾ ਇਹ ਸਾਡੀ ਜਿਹੜੀ ਰਿਸਰਚ ਹੈ ਉਹ ਇਹ ਕਹਿੰਦੀ ਹੈ 3 ਤੋਂ 5 ਗੱਲਾਂ, ਹੋ ਸਕਦਾ ਕਿਸੇ ਦਾ ਵੱਧ ਵੀ ਹੋਵੇ ਥੋੜਾ ਬਹੁਤ, ਹੋ ਸਕਦਾ ਕਿਸੇ ਦਾ ਥੋੜਾ ਘੱਟ ਵੀ ਹੋਵੇ, ਤਾਂ ਇਹ ਡਿਪੈਂਡ ਕਰ ਸਕਦਾ ਉਸ ਗੱਲ ਦੇ ਉੱਪਰ। ਪਰ ਇਹ ਗੱਲਾਂ ਅਲਟੀਮੇਟਲੀ ਜੇ ਅਸੀਂ ਨਵੀਆਂ ਹੋਰ ਐਡ ਕਰਦੇ ਹਾਂ ਤੇ ਪੁਰਾਣੀਆਂ ਭੁੱਲਦੀਆਂ ਜਾਂਦੀਆਂ ਨੇ, ਤੇ ਇਸੇ ਵੇਲੇ ਤੇ ਘਰ ਵਾਲੀ ਲੜ ਪੈਂਦੀ, ਤੁਹਾਨੂੰ ਕਿਹਾ ਸੀ ਕਿ ਬਾਜ਼ਾਰੋਂ ਆਉਂਦਾ ਲੱਗੇ ਸਬਜ਼ੀ ਲੈਂਦੇ ਆਇਓ ਜੀ, ਹਾਂਜੀ ਤੇ ਤੁਸੀਂ ਰੋਜ਼ ਚੇਤਾ ਭੁੱਲ ਜਾਂਦਾ ਤੁਹਾਨੂੰ ਸਬਜ਼ੀ ਨੀ ਲਿਆਉਂਦੇ ਤੁਸੀਂ। ਪਰ ਇਹ ਗੱਲ ਯੰਗ ਏਜ ਦੇ ਵਿੱਚ ਤਾਂ ਹੋ ਗਈ, ਉਹਨੂੰ ਐਬਸੈਂਟ ਮਾਈਂਡਡ ਨਸ ਕਹਿੰਦੇ ਹਾਂ, ਪਰ ਬਜ਼ੁਰਗ ਏਜ ਓਲਡ ਏਜ ਦੇ ਵਿੱਚ ਜਾ ਕੇ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹਦੀਆਂ ਲਾਇਬਿਲਿਟੀਆਂ ਤੇ ਹੁਣ ਖਤਮ ਨੇ। ਬਾਵਜੂਦ ਇਸ ਦੇ ਵੀ ਉਹ ਬਹੁਤ ਸਾਰੀਆਂ ਰੁਟੀਨ ਦੀਆਂ ਗੱਲਾਂ, ਜੀਵਨ ਦੀਆਂ ਗੱਲਾਂ ਉਹ ਭੁੱਲ ਜਾਂਦੇ ਆ, ਉਹਨਾਂ ਨੂੰ ਯਾਦ ਨਹੀਂ ਰਹਿੰਦਾ ਜਿਨ੍ਹਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇੱਥੇ ਆ ਕੇ ਮੈਂ ਇਹ ਵੀ ਗੱਲ ਕਹੀ ਸੀ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ 55-60 ਸਾਲ ਤੋਂ ਬਾਅਦ ਖਾਸ ਤੌਰ ਤੇ, ਉਹਨਾਂ ਨੂੰ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਨੇ, ਤੇ ਉਹ ਬੜੇ ਖਿੱਚਦੇ ਆਪਣੇ ਬਜ਼ੁਰਗਾਂ ਦੇ, ਖਿੱਚਦੇ ਆ ਵੀ ਯਾਰ ਮੈਂ ਤੈਨੂੰ ਬਾਪੂ ਇਹ ਕਿਹਾ ਸੀਗਾ, ਚਾਚਾ ਜਾਂ ਮਾਮਾ ਕੁਛ ਵੀ ਤੈਨੂੰ ਵੀ ਇਹ ਗੱਲ ਕਹੀ ਸੀ, ਤੁਸੀਂ ਇਹ ਸਮਝਦੇ ਕਿਉਂ ਨਹੀਂ, ਵਾਰ ਵਾਰ ਤੁਹਾਨੂੰ ਇਹ ਗੱਲ ਦਿਤਾਉਣੇ ਆ ਅਸੀਂ, ਤੁਸੀਂ ਆਉਂਦੇ ਹੋ ਕਮਰੇ ਚ ਤੇ ਦਰਵਾਜ਼ਾ ਬੰਦ ਹੀ ਨੀ ਕਰਕੇ ਆਉਂਦੇ, ਜਾਂ ਤੁਸੀਂ ਆਉਂਦੇ ਹੋ ਤੁਹਾਨੂੰ ਕਿਹਾ ਨਾ ਕਿਚਨ ਚ ਜੁੱਤੀ ਲੈ ਕੇ ਨਹੀਂ ਜਾਣਾ, ਤੁਸੀਂ ਉਵੇਂ ਪੈਰ ਚ ਲੈ ਕੇ ਜੁੱਤੀ, ਮਤਲਬ ਉਹ ਇਹ ਗੱਲ ਨਹੀਂ ਸਮਝ ਸਕਦੇ ਇਸ ਸਥਿਤੀ ਦੇ ਵਿੱਚ, ਉਹਨਾਂ ਤੇ ਇਰੀਟੇਟ ਹੋਣ ਦੀ ਲੋੜ ਨਹੀਂ ਹੈਗੀ। ਅਲਟੀਮੇਟ ਜਿਵੇਂ ਜਿਵੇਂ ਤੁਸੀਂ ਤੇ ਕਹਿੰਦੇ ਹੋ ਸਕਦਾ ਤੁਸੀਂ ਹੁਣ ਕਹਿਤਾ ਕਿ ਸੁਧਾਰ ਆਜੂਗਾ, ਸੁਧਾਰ ਨਹੀਂ ਆ ਸਕਦਾ ਇਹਨਾਂ ਗੱਲਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਪਿਛਲੇ ਪਾਸੇ ਜਿਹੜਾ ਇਹਨਾਂ ਗੱਲਾਂ ਨੂੰ ਕੰਟਰੋਲ ਕਰਨ ਵਾਲਾ ਹੈਗਾ ਉਹ ਸਮਝ ਕਰ ਲੋ ਵੀ ਇੰਜਨ ਫੇਲ ਹੋ ਰਿਹਾ, ਉਹ ਨਰਵ ਟਿਸ਼ੂ ਜਿਹੜੇ ਨੇ ਉਹ ਪੂਰਾ ਕੰਮ ਨਹੀਂ ਕਰ ਰਹੇ। ਇਸ ਕਰਕੇ ਤੁਹਾਨੂੰ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਵੱਡੇ ਬਜ਼ੁਰਗ ਹੈਗੇ ਨੇ, ਗ੍ਰੈਂਡ ਪੇਰੈਂਟਸ ਦੀ ਉਮਰ ਦੇ ਤੁਸੀਂ ਕਹਿ ਲਓ, ਗ੍ਰੈਂਡ ਪੇਰੈਂਟਸ ਦੀ ਉਮਰ ਤੋਂ ਬਾਅਦ ਤੁਹਾਨੂੰ ਉਹਨਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਹੈ, ਉਹਨਾਂ ਦੀਆਂ ਇਸੇ ਤਰ੍ਹਾਂ ਦੀ ਐਬਸੈਂਟ ਮਾਈਂਡਡਨੈਸ ਜਾਂ ਫਰਗੈਟਫੁਲਨੈਸ ਜਾਂ ਇਸ ਤਰ੍ਹਾਂ ਚੀਜ਼ਾਂ ਡੋਲ ਦੇਣਾ ਜਾਂ ਉਹਨਾਂ ਤੇ ਕੋਈ ਕੱਪੜਿਆਂ ਤੇ ਕੋਈ ਚੀਜ਼ ਪੈ ਜਾਣੀ, ਇਹ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈਗੀ। ਇਹ ਇਸ ਕਰਕੇ ਹੈਗਾ ਕਿ ਪਿਛਲੇ ਪਾਸੇ ਜੋ ਵੀ ਕੁਝ ਮਟੀਰੀਅਲ ਸੀ ਉਹ ਪੂਰਾ ਕੰਮ ਨਹੀਂ ਕਰ ਰਿਹਾ, ਤੇ ਤੁਹਾਨੂੰ ਉਹਨਾਂ ਦੇ ਨਾਲ ਕੋਆਪਰੇਟ ਕਰਨ ਦੀ ਲੋੜ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸਾਂ ਵੀ ਇਸ ਸਟੇਜ ਦੇ ਵਿੱਚ ਪਹੁੰਚਣਾ ਹੈਗਾ। ਹੁਣ ਅਗਲੀ ਗੱਲ ਇਹ ਆ ਗਈ ਸੀਗੀ ਸਾਡੀ, ਵੀ ਜਦੋਂ ਵੀ ਕਿਸੇ ਬ੍ਰੇਨ ਦੇ ਕਿਸੇ ਸੈੱਲ ਦਾ ਜਾਂ ਕਿਸੇ ਨਰਵ ਦਾ ਕੋਈ ਫੰਕਸ਼ਨ ਲੋਸਟ ਹੁੰਦਾ ਹੈ, ਚਾਹੇ ਉਹ ਬਲੀਡਿੰਗ ਦੇ ਕਰਕੇ ਹੋਵੇ, ਚਾਹੇ ਉਹ ਟਿਊਮਰ ਦੇ ਕਰਕੇ ਹੋਵੇ, ਚਾਹੇ ਕੁਛ ਵੀ ਹੋਵੇ, ਜਿਸ ਚੀਜ਼ ਨੂੰ ਉਹ ਸਪਲਾਈ ਕਰ ਰਹੀ, ਜਿਵੇਂ ਮੈਂ ਉਂਗਲਾਂ ਦੀ ਗੱਲ ਹੀ ਕਰੀ ਹੈ ਜਾਂ ਜੋੜਾਂ ਦੀ ਗੱਲ ਹੀ ਕਰੀ ਹੈਗੀ ਹੈ, ਉਹਨਾਂ ਥਾਵਾਂ ਤੇ ਆਮ ਤੌਰ ਤੇ ਪੈਰਾਲਾਈਸਿਸ ਹੋ ਜਾਂਦਾ ਹੈ, ਉਹ ਪੈਰਾਲਾਈਸਿਸ ਅਸੀਂ ਕਹਿੰਦੇ ਹਾਂ, ਟੈਂਪਰੇਰੀ ਤੌਰ ਤੇ ਕੁਝ ਇਹੋ ਜਿਹੀਆਂ ਕੰਡੀਸ਼ਨਾਂ ਪੈਦਾ ਹੋ ਜਾਂਦੀਆਂ ਨੇ ਵੀ ਉਹ ਮਹਿਸੂਸ ਨਹੀਂ ਕਰਦਾ। ਖਾਸ ਤੌਰ ਤੇ ਅਸੀਂ ਬ੍ਰੇਨ ਦੀ ਗੱਲ ਕੀਤੀ ਹੈ, ਤੇ ਬ੍ਰੇਨ ਦੇ ਵਿੱਚ ਸਭ ਤੋਂ ਪਹਿਲਾ ਇਫੈਕਟ ਸਾਡੇ ਚਿਹਰੇ ਤੇ ਹੁੰਦਾ, ਚਿਹਰੇ ਨੂੰ ਹੱਥ ਲਾਓ ਪਤਾ ਨਹੀਂ ਲੱਗਦਾ, ਕੋਈ ਸੈਂਸੇਸ਼ਨ ਮਹਿਸੂਸ ਨਹੀਂ ਹੁੰਦਾ, ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਿਹੜੀਆਂ ਸੈਂਸਰੀ ਹੈ ਉਹ ਸਾਰੀਆਂ ਆਪਾਂ ਵਾਰ ਵਾਰ ਦੁਹਰਾ ਚੁੱਕੇ ਹਾਂ, ਨੱਕ ਦੀ ਹੈ, ਜੀਭ ਦੀ ਹੈਗੀ ਹੈ, ਕੰਨਾਂ ਦੀ ਹੈਗੀ ਹੈ, ਇਹ ਸਾਰੇ ਜਿਹੜੇ ਲਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤੋਂ ਬਾਅਦ ਪੇਸ਼ੈਂਟ ਜਾਂ ਇਸ ਤਰ੍ਹਾਂ ਦਾ ਹਾਲਾਤ ਯੰਗ ਏਜ ਵਿਚ ਹੋਇਆ, ਬੁਢਾਪੇ ਚ ਨੀ। ਬੁਢਾਪੇ ਦੀ ਗੱਲ ਹੁਣ ਰਿਕਵਰੀ ਨਹੀਂ, ਮੈਂਟੇਨੈਂਸ ਹੀ ਹੋ ਸਕਦਾ ਉਹਦਾ। ਉਹਨੂੰ ਤੁਸੀਂ ਮੈਂਟੇਨ ਕਰਕੇ ਥੋੜਾ ਬਹੁਤ ਚਲਾ ਸਕਦੇ ਹੋ, ਚਲਾਓਗੇ। ਜੇ ਰੱਬ ਨਾ ਕਰੇ ਕਿ ਉਹ ਡਿਮੈਂਸ਼ੀਆ ਵਿਚ ਕਨਵਰਸ਼ਨ ਹੋਵੇ, ਅਲਜ਼ਾਈਮਰ ਤੇ ਪਾਰਕਿੰਸਨ ਦੀ ਸਟੇਜ ਕਿਸ ਤਰ੍ਹਾਂ ਦੀ ਸਟੇਜ ਆ, ਜਿਹੜੀ ਹੜ ਵਾਂਗ ਅੱਗੇ ਵੱਧ ਰਹੀ ਆ, ਇਹਨੇ ਵਧਣਾ ਹੈ। ਇਹਨੂੰ ਕੰਟਰੋਲ ਕਰਨ ਵਾਸਤੇ ਜੇ ਕੋਈ ਤੁਹਾਡੇ ਕੋਲ ਉਪਰਾਲੇ ਹਨ ਤੇ ਤੁਸੀਂ ਕਰ ਸਕਦੇ ਹੋ, ਤੇ ਇਹਦੇ ਖਾਸ ਤੌਰ ਤੇ ਪਰਿਵਾਰ ਦੇ ਸਹਿਯੋਗ ਦੀ ਲੋੜ ਹੈ। ਪਰ ਜਦੋਂ ਇਹ ਡਿਮੈਂਸ਼ੀਆ ਵਾਲੇ ਹਾਲਾਤ ਵਿਚ ਪਹੁੰਚ ਗਿਆ, ਉਸ ਵੇਲੇ ਇਹਦਾ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋਏਗਾ। ਹੁਣ ਜਦੋਂ ਤੁਸੀਂ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਵਿਚ ਡਾਕਟਰ ਕੋਲੋਂ ਆਉਂਦੇ ਹੋ, ਤੇ ਉਸ ਵੇਲੇ ਤੁਹਾਡੇ ਸਾਹਮਣੇ ਕੁਝ ਐਸੇ ਨਿਸ਼ਾਨੇ ਹੋਣਗੇ, ਠੀਕ ਤਾਂ ਹੋ ਗਿਆ, ਆ ਗਿਆ, ਸੱਟ ਲੱਗੀ ਸੀ ਸਿਰ ਚ ਔਰ ਉਸ ਤੋਂ ਬਾਅਦ ਉਹ ਠੀਕ ਹੋ ਗਿਆ, ਫਿਰ ਵੀ ਇਸ ਤਰ੍ਹਾਂ ਦੇ ਪੇਸ਼ੈਂਟਾਂ ਨੂੰ ਜਿਹੜੀਆਂ ਆਮ ਨਿਸ਼ਾਨੀਆਂ ਸਾਹਮਣੇ ਰਹਿੰਦੀਆਂ ਨੇ, ਉਹ ਹਨ ਸਿਰ ਦਰਦ, ਖਾਸ ਤੌਰ ਤੇ ਸਿਰ ਦਰਦ। ਕਿਸੇ ਨੂੰ ਸੱਜੇ ਪਾਸੇ ਦਰਦ ਹੁੰਦਾ, ਕਿਸੇ ਨੂੰ ਖੱਬੇ ਪਾਸੇ ਦਰਦ ਹੁੰਦਾ, ਕਿਸੇ ਨੂੰ ਫੁੱਤੀ ਵਿਚ ਦਰਦ ਹੁੰਦਾ, ਕਿਸੇ ਨੂੰ ਫੋਰਹੈਡ ਮੱਥੇ ਚ ਦਰਦ ਹੁੰਦਾ ਆ, ਰਹਿ ਰਹਿ ਕੇ ਓਕੇਜ਼ਨਲ ਕਦੀ ਕਿਤੇ ਇਹ ਸਿਰ ਦਰਦ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਜਿਹੜਾ ਸਿਸਟਮ ਪਿੱਛੇ ਰਿਪੇਅਰ ਹੋਇਆ ਸੀਗਾ ਉਹ ਪੂਰੀ ਤਰ੍ਹਾਂ ਰਿਕਵਰ ਨਹੀਂ ਹੋਇਆ। ਦੂਸਰੀ ਗੱਲ, ਜਿਹੜੀ ਨੌਸੀਆ ਵੋਮਿਟਿੰਗ ਦੀ ਗੱਲ ਮੈਂ ਕਹੀ ਸੀ, ਜੀ ਕੱਚਾ ਹੁੰਦਾ ਸੀਗਾ, ਉਹ ਰੈਚਿੰਗ ਤੱਕ ਪਹੁੰਚ ਗਿਆ ਸੀਗਾ, ਨਿਕਲਣਾ ਕੁਝ ਵੀ ਨਹੀਂ ਸੀ, ਉਲਟੀਆਂ ਆਉਂਦੀਆਂ ਸੀ। ਦੇਖੋ ਹੁਣ ਕੀ ਆ, ਹੁਣ ਉਹ ਇਸ ਸਟੇਜ ਦੇ ਵਿਚ ਆ ਗਿਆ ਆ ਕਿ ਸਵੇਰੇ ਸ਼ਾਮ ਉਲਟੀ ਆਉਂਦੀ ਹੀ ਆਉਂਦੀ ਆ ਉਸ ਬੰਦੇ ਨੂੰ। ਖਾਣ ਤੋਂ ਬਾਅਦ ਆ ਜਾਵੇ, ਪੀਣ ਤੋਂ ਬਾਅਦ ਆ ਜਾਵੇ, ਕਿਸੇ ਵੀ ਤਰ੍ਹਾਂ ਇਹ ਉਲਟੀ ਆਉਂਦੀ ਹੀ ਆਉਂਦੀ ਹੈ, ਕਿਉਂਕਿ ਜਿਹੜੀਆਂ ਗੱਲ ਮੈਂ ਕੀਤੀ ਸੀ ਸਟੋਮਿਕ ਨੂੰ ਕੰਟਰੋਲ ਕਰਦੀ ਹੈ, ਉਹਨਾਂ ਦਾ ਕੰਟਰੋਲ ਜਿਹੜਾ ਆ ਉਹ ਪੂਰੀ ਤਰ੍ਹਾਂ ਹਾਲੇ ਪਾਵਰ ਵਿਚ ਨਹੀਂ ਆਇਆ, ਨਹੀਂ ਰਿਕਵਰ ਹੋਇਆ, ਜਿਸ ਕਰਕੇ ਜਿਨ੍ਹਾਂ ਨੂੰ ਸਿਰ ਚ ਸੱਟ ਚੋਟ ਲੱਗ ਗਈ ਹੈ, ਸਿਰ ਚ ਬਲੱਡ ਪ੍ਰੈਸ਼ਰ ਸੀਗਾ ਬਹੁਤ ਜ਼ਿਆਦਾ, ਅੰਦਰ ਕੋਈ ਸਰਕਲ ਆਫ ਵਿਲਜ਼ ਦੇ ਵਿਚ ਵੇਨ ਫੜ ਗਈ, ਆਰਟਰੀ ਫੜ ਗਈ, ਔਰ ਉਹਦੇ ਕਰਕੇ ਇਹ ਐਸਾ ਕੁਝ ਹੋਣਾ ਸ਼ੁਰੂ ਹੋ ਗਿਆ, ਤੇ ਉਸ ਹਾਲਾਤ ਵਿਚ ਰਿਕਵਰੀ ਤੋਂ ਬਾਅਦ ਵੀ ਵਾਲੇ ਇਹ ਸਿਮਟਮ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹਾਂ, ਵੀ ਸਿਰ ਦਰਦ ਆਮ ਰਹਿਣਾ, ਉਲਟੀ ਜੀ ਕੱਚਾ ਹੋਣਾ, ਇਹ ਸਵੇਰੇ ਸ਼ਾਮ ਵਾਲੀ ਕੰਡੀਸ਼ਨ ਆਮ ਰਹਿਣੀ, ਥਕਾਵਟ, ਹੁਣ ਤੰਦਰੁਸਤ ਹੋ ਗਿਆ, ਸਾਰਾ ਕੁਝ ਠੀਕ ਹੈ, ਖਾਂਦਾ ਪੀਂਦਾ ਆ, ਲੇਕਿਨ ਬਾਵਜੂਦ ਇਸ ਦੇ ਵੀ ਜਿਹੜੀ ਥਕਾਵਟ, ਜਿਹੜੀ ਅੱਗੇ ਸਾਰੇ ਉਹ ਕੰਮ ਕਰਦਾ ਸੀ ਤੇ ਨਾਰਮਲ ਸੀਗਾ, ਹੁਣ ਯੰਗ ਏਜ ਹੁੰਦਿਆਂ ਹੋਇਆ ਵੀ, ਕਿਉਂਕਿ ਸੱਟ ਲੱਗੀ ਹੈ, ਯੰਗ ਏਜ ਹੁੰਦਿਆਂ ਹੋਇਆ ਵੀ ਉਹਦੇ ਵਿਚ ਫਟੀਕ, ਥਕਾਵਟ, ਛੋਟੀ ਥੋੜੀ ਗੱਲ ਦਾ ਥੱਕ ਜਾਣਾ, ਇਹ ਆਮ ਨਿਸ਼ਾਨੀਆਂ ਮਿਲਦੀਆਂ ਨੇ। ਡਰੋਜ਼ੀਨੈਸ, ਕਈ ਵੇਰਾਂ ਇੱਕ ਗੱਲ ਤੁਸੀਂ ਵਾਰ ਵਾਰ ਕਿਸੇ ਯੰਗ ਬੰਦੇ ਨੂੰ ਵੀ ਕਹਿੰਦੇ ਹੋ ਤੇ ਉਹ ਭੁੱਲ ਜਾਂਦਾ ਆ, ਔਰ ਜੇ ਉਹਦੀ ਹਿਸਟਰੀ ਪਿੱਛੇ ਇਸ ਤਰ੍ਹਾਂ ਦੀ ਕੋਈ ਸੱਟ ਚੋਟ ਵਾਲੀ ਕਹਾਣੀ ਹੈਗੀ ਹੈ, ਤੇ ਇਹ ਉਸੇ ਗੱਲ ਦੀ ਹੀ ਨਿਸ਼ਾਨੀ ਹੈਗੀ ਆ। ਇਹ ਇਸ ਕਰਕੇ ਹੋ ਰਿਹਾ ਕਿ ਹਜੇ ਉਹ ਸੈੱਲ, ਹਜੇ ਉਹ ਨਰਵ ਤੰਤੂ ਪੂਰੀ ਤਰ੍ਹਾਂ ਰਿਪੇਅਰ ਨਹੀਂ ਹੋਏ, ਤੇ ਕਿਤੇ ਕਿਤੇ ਧੌਲਾ ਪੈਣਾ ਸ਼ੁਰੂ ਹੋ ਜਾਂਦਾ, ਜਿਵੇਂ ਕਿਤੇ ਕਿਤੇ ਬਲੈਕਨੈਸ ਹੋ ਜਾਂਦੀ ਹੈ, ਕਿਸੇ ਥਾਂ ਦੀ ਬਲੈਕਨੈਸ ਹੋ ਗਈ, ਪਤਾ ਨਹੀਂ ਲੱਗਿਆ ਕਿਧਰ ਨੂੰ ਜਾਣਾ ਸੀਗਾ, ਕਿਹੜੀ ਗਲੀ ਚ ਜਾਣਾ ਸੀਗਾ, ਹਾਲਾਂਕਿ ਉਸੇ ਗਲੀ ਚ ਕੁਝ ਲੰਘਦਾ ਹੁੰਦਾ। ਸਾਹਮਣੇ ਆਇਆ ਬੰਦਾ, ਆਵਾਜ਼ ਮਾਰ ਕੇ ਤੁਹਾਡਾ ਨਾਂ ਲੈ ਕੇ ਤੁਹਾਨੂੰ ਬੋਲ ਰਿਹਾ ਹੈਗਾ, ਪਰ ਤੁਹਾਡੀ ਸਮਝ ਵਿਚ ਨਹੀਂ ਆਉਂਦਾ ਵੀ ਬੰਦਾ ਕਿਹੜਾ ਯਾਰ, ਮੇਰੇ ਨਾਲ ਕਲੀਅਰ, ਇਹਦਾ ਰਿਲੇਸ਼ਨ ਕੀ ਹੈ ਮੇਰੇ ਨਾਲ। ਇਹੋ ਜਿਹੀਆਂ ਚੀਜ਼ਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਪੀਚ ਦੀ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਵੀ ਯਾਰ, ਅੱਗੇ ਤਾਂ ਬਹੁਤ ਚੰਗਾ ਭਲਾ ਬੋਲਦਾ ਸੀ, ਸਟੈਮਰਿੰਗ ਦਾ ਲਫ਼ਜ਼ ਤੁਸੀਂ ਸੁਣਿਆ ਹੋਣਾ, ਸਥਲਾ ਕੇ ਬੋਲਣਾ, ਹਕਲਾਉਣਾ, ਸਟੈਮਰਿੰਗ ਆਮ ਤੌਰ ਤੇ ਇਸ ਤਰ੍ਹਾਂ ਦੇ ਪੇਸ਼ੈਂਟਾਂ ਵਿਚ ਇਕ ਨਾਰਮਲ ਗੱਲ ਬਣ ਜਾਂਦੀ। ਪਹਿਲਾਂ ਤਾਂ ਠੀਕ ਠਾਕ ਸੀ, ਜਦੋਂ ਦਾ ਬਿਮਾਰ ਹੋਇਆ, ਜਦੋਂ ਇਹ ਠੀਕ ਹੋ ਕੇ ਆ ਗਿਆ, ਬਾਵਜੂਦ ਇਸ ਤੇ ਵੀ ਹੁਣ ਥਥਲਾਉਂਦਾ ਬਹੁਤ ਹੈ, ਜਿਵੇਂ ਕਿਸੇ ਨੂੰ ਝਿਜਕ ਜਾਂ ਕੁਝ ਐਸਾ ਕੁਝ ਹੁੰਦਾ ਆ, ਉਸ ਕਰਕੇ ਵੀ ਐਸਾ ਹੋ ਸਕਦਾ ਆ। ਪਰ ਇਹ ਅਗਰ ਪਿਛਲੀ ਹਿਸਟਰੀ ਇਹ ਦੱਸਦੀ ਹੈ ਕਿ ਇਹ ਬੰਦੇ ਨੂੰ ਸਿਰ ਚ ਸੱਟ ਲੱਗੀ ਸੀ, ਜਾਂ ਇਸ ਬੰਦੇ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਸੀ, ਤੇ ਉਸ ਤੋਂ ਬਾਅਦ ਸਡਨ ਇਕਦਮ ਬੇਹੋਸ਼ ਹੋ ਗਿਆ, ਤੁਸੀਂ ਹਾਸਪਿਟਲ ਲੈ ਗਏ, ਔਰ ਉਥੋਂ ਹੁਣ ਰਿਕਵਰ ਹੋ ਗਏ, ਤੇ ਇਹ ਆ ਗਿਆ ਹੈਗਾ ਆ। ਲੇਕਿਨ ਹੁਣ ਨਾ ਲਫ਼ਜ਼ ਸਾਫ ਨਹੀਂ ਬੋਲਦਾ, ਬੋਲੀ ਇਹਦੀ ਸਾਫ ਨਹੀਂ ਹੈਗੀ। ਹੁਣ ਜਿਸਪੋਜ਼ ਬੱਚਿਆਂ ਦੀ ਗੱਲ ਤੁਸੀਂ ਕਰਦੇ ਹੋ, ਤੇ ਬੱਚਿਆਂ ਦੇ ਵਿਚ ਤੇ ਅਸੀਂ ਉਹਨੂੰ ਅਸੀਂ ਕਹਿੰਦੇ ਹਾਂ ਸਬ ਲਿੰਗੁਅਲ ਲਾਈਗੇਚਰ, ਅਜੀਬ ਤਾਂ ਚੁੱਕੋ ਨਾ ਤੁਸੀਂ ਆਪਣੇ ਮੂੰਹ ਖੋਲ ਕੇ, ਤੇ ਉਹਦੇ ਹੇਠਾਂ ਇੱਕ ਤੰਦੀ ਤੁਹਾਨੂੰ ਦਿਖਾਈ ਦਿੰਦੀ ਹੈ, ਅਗਰ ਜਿਆਦਾ ਸਟ੍ਰੈਚ ਹੋਵੇ। ਮੈਂ ਬਹੁਤ ਸਾਰੇ ਬੱਚਿਆਂ ਦੀ ਕੱਟੀ ਹੈ, ਔਰ ਵੇਖਿਆ ਮੈਂ ਕਿ ਅੱਜ ਮੈਂ ਕੱਟੀ ਤੇ ਤੀਸਰੇ ਦਿਨ ਫਸਟ ਕਲਾਸ ਸਾਰਾ ਕੁਝ ਹੋ ਗਿਆ, ਔਰ ਨਾਰਮਲ ਸਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਲਫ਼ਜ਼ ਨਹੀਂ ਬੋਲ ਸਕਦੇ ਤਾਂ ਵੀ ਉਹ ਸਹੀ ਬੋਲਣੇ ਸ਼ੁਰੂ ਕਰ ਦਿੰਦੇ ਨੇ। ਕੁਛ ਹੁੰਦਾ ਫਲੈਬੀ ਟੰਗ ਦੇ ਕਰਕੇ ਹੁੰਦਾ ਹੈਗਾ, ਉਹਦੇ ਪਿੱਛੇ ਹੋਰ ਕਹਾਣੀਆਂ ਹੁੰਦੀਆਂ ਨੇ, ਲੰਬੀ ਸਾਰੀ ਗੱਲ ਹੈਗੀ ਹੈ, ਫਿਰ ਕਦੇ ਇਸ ਨੂੰ ਕਰ ਲਾਂਗੇ। ਪਰ ਹਾਂ, ਬੱਚਿਆਂ ਦੇ ਸੰਬੰਧ ਵਿਚ ਬਹੁਤ ਸਾਰੇ ਬੱਚਿਆਂ ਦੇ ਵਿਚ ਇਹ ਸਬਲਿੰਗੁਅਲ ਲੈਗੇਚਰ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ। ਪਰ ਆਪਾਂ ਤੇ ਗੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਸਿਰ ਤੇ ਸੱਟ ਲੱਗੀ ਹੈ, ਜਿਨ੍ਹਾਂ ਨੂੰ ਕੁਝ ਐਸਾ ਹੋਇਆ ਹੋਇਆ ਹੈ, ਉਸ ਹਾਲਾਤ ਦੇ ਵਿਚ ਇਹ ਜਿਹੜੀ ਸਪੀਚ ਆ ਉਹਨਾਂ ਦੀ ਸਦਲਾਉਣ ਵਰਗੀ ਜਾਂ ਹਕਲਾਉਣ ਵਰਗੀ ਹੋਏਗੀ, ਜਿਹਨੂੰ ਤੁਸੀਂ ਆਮ ਤੌਰ ਤੇ ਸਮਝ ਨਹੀਂ ਸਕਦੇ। ਤੇ ਮੋਟੀਆਂ ਮੋਟੀਆਂ ਗੱਲਾਂ ਡਿਪਰੈਸ਼ਨ, ਐਂਗਜ਼ਾਇਟੀ, ਉਸ ਬੰਦੇ ਦੇ ਮੂਡ ਸਵਿੰਗਸ, ਕਦੀ ਖੁਸ਼ ਹੈ ਤੇ ਖੁਸ਼ ਹੈ, ਗੁੱਸੇ ਹੋ ਗਏ ਤੇ ਐਵੇਂ ਨਿੱਕੀ ਜਿਹੀ ਗੱਲ ਤੇ ਗੁੱਸੇ ਹੋ ਗਿਆ। ਆਮ ਤੌਰ ਤੇ ਨੀਂਦਰਾ, ਨੀਂਦ ਸਹੀ ਨਹੀਂ ਆਉਂਦੀ, ਰਾਤਾਂ ਨੂੰ ਉੱਠ ਉੱਠ ਕੇ ਤੁਰੇ ਫਿਰਦੇ ਨੇ, ਕਾਰਨ ਵੀ ਨਹੀਂ ਲੱਭਦਾ। ਉਹਨਾਂ ਪੁੱਛਿਆ ਵੀ ਗੱਲ ਕੀ ਹੈ, ਕੋਈ ਸੋਚ ਰਹੇ ਹੈ ਵੀ ਦਿਮਾਗ ਚ ਪ੍ਰੈਸ਼ਰ ਹੈ ਕਿਸੇ ਗੱਲ ਦਾ? ਨਾ, ਇਹ ਵੀ ਆਮ ਤੌਰ ਤੇ ਸਾਨੂੰ ਹੁੰਦਾ ਹੈ ਨਾ ਵੀ ਕੋਈ ਬਹੁਤ ਜ਼ਿਆਦਾ ਗੱਲ ਘਟਨਾ ਵਾਪਰ ਗਈ ਹੈ ਤੇ ਅਸੀਂ ਉਹ ਸੋਚਦੇ ਹਾਂ, ਨੀਂਦ ਨਹੀਂ ਆ ਰਹੀ, ਫਿਰ ਉਸੇ ਨੂੰ ਸੋਚੀ ਜਾ ਰਹੇ, ਇੰਟਲ ਜਾਂ ਉਹਦੇ ਵਿੱਚ ਉਹੀ ਗੱਲ ਨੂੰ ਕਰੀ ਜਾ ਰਹੇ ਹਾਂ, ਇਹਦੇ ਕਰਕੇ ਨੀਂਦ ਨਹੀਂ ਆ ਰਹੀ। ਸਾਡੇ ਰੀਜ਼ਨ ਹੈ, ਇਹ ਰੀਜ਼ਨ ਹੈ ਸਾਡੇ ਪਿੱਛੇ ਇਸ ਗੱਲ ਦਾ ਕਿ ਕਿਸੇ ਚੀਜ਼ ਨੇ ਸਾਡੇ ਬ੍ਰੇਨ ਨੂੰ ਓਵਰਪਾਵਰ ਕੀਤਾ ਹੋਇਆ ਤੇ ਉਹੀ ਗੱਲ ਵਾਰ ਵਾਰ ਸਾਡੇ ਰਿਪੀਟ, ਜਿਵੇਂ ਰਿਕਾਰਡ ਚੱਲ ਰਿਹਾ, ਸੂਈ ਅਟਕ ਗਈ ਆ, ਸੂਈ ਅਟਕ ਗਈ ਹੈ ਤੇ ਉਹੀ ਲਫ਼ਜ਼ ਵਾਰ ਵਾਰ ਉਹ ਬੋਲੀ ਜਾ ਰਹੀ ਹੈਗੀ ਆ। ਪਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਬੰਦਾ ਹੁੰਦਾ ਆ, ਫਿਰ ਉਹਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਮੈਂ ਕਾਹਦੇ ਕਰਕੇ ਮੇਰੇ ਦਿਮਾਗ ਚ ਕੀ ਚੱਲ ਰਿਹਾ। ਖਿਆਲ ਕੁਛ ਵੀ ਨਹੀਂ ਚੱਲ ਰਿਹਾ ਦਿਮਾਗ ਦੇ ਵਿਚ, ਪੁੱਛੋ ਉਸ ਨੂੰ, ਖਿਆਲ ਕੁਛ ਵੀ ਨਹੀਂ ਚੱਲ ਰਿਹਾ, ਪਰ ਨੀਂਦ ਨਹੀਂ ਆ ਰਹੀ, ਉੱਠ ਕੇ ਤੁਰਿਆ ਫਿਰ ਰਿਹਾ। ਸਰਦੀਆਂ ਵੀ ਹੋਣ, ਗਰਮੀਆਂ ਵੀ ਹੋਣ, ਉਸੇ ਤਰ੍ਹਾਂ ਉੱਠ ਕੇ ਤੁਰਿਆ ਫਿਰ ਰਿਹਾ ਹੈਗਾ, ਮੂਡ ਦੇ ਵਿਚ ਚੇਂਜਸ ਜਿਹੜੀਆਂ ਆਣੀਆਂ। ਅੱਛਾ, ਇਸ ਤੋਂ ਬਾਅਦ ਜਿਹੜੀਆਂ ਗੱਲਾਂ ਉਹ ਬੜੇ ਆਮ ਨਾਰਮਲ ਹਾਲਾਤ ਵਿਚ ਕਰ ਲੈਂਦਾ ਸੀਗਾ, ਉਹ ਹੁਣ ਉਹਦੇ ਤੋਂ ਨਹੀਂ ਹੁੰਦੀ। ਇਹਨੂੰ ਅਸੀਂ ਕਹਿੰਦੇ ਹਾਂ ਲਰਨਿੰਗ ਇਨ ਏਬਿਲਿਟੀ, ਰੀਜ਼ਨਿੰਗ ਇਨ ਏਬਿਲਿਟੀ। ਤੁਸੀਂ ਕੋਈ ਗੱਲ ਕਹੀ ਹੈ, ਉਹਦਾ ਕੋਈ ਜਵਾਬ ਦੇਗਾ ਨਾ, ਉਹ ਕੋਈ ਜਵਾਬ ਨਹੀਂ ਦਿੰਦਾ। ਪੰਜਾਬੀ ਚ ਕਹਿੰਦੇ ਡੁੰਨ ਵੱਟਾ ਹੋ ਗਿਆ ਯਾਰ, ਤੈਨੂੰ ਪੁੱਛੀ ਜਾ ਰਹੇ ਗੱਲ ਦਾ, ਤੂੰ ਦੱਸ ਨਹੀਂ ਜਾ। ਹਾਂਜੀ, ਸੋ ਇਸ ਤਰ੍ਹਾਂ ਜਿਹੜੀ ਰੀਜ਼ਨਿੰਗ ਹੈ, ਉਸ ਰੀਜ਼ਨਿੰਗ ਦੀ ਇਨਏਬਿਲਿਟੀ ਆਮ ਬੰਦਿਆਂ ਦੇ ਹੋ ਜਾਂਦੀ ਹੈ ਸੱਟ ਚੋਟ ਲੱਗਣ ਤੋਂ ਬਾਅਦ, ਜਾਂ ਖਾਸ ਤੌਰ ਤੇ ਮੈਂ ਵਾਰ ਵਾਰ ਇਹ ਕਹਿ ਰਿਹਾ ਹਾਂ ਜਿਨ੍ਹਾਂ ਨੂੰ ਹਾਈਪਰ ਟੈਂਸ਼ਨ ਰਹਿੰਦਾ, ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ, ਕਾਰਨ ਉਹਦਾ ਹਾਰਟ ਹੋ ਸਕਦਾ, ਕਾਰਨ ਉਹਦਾ ਸੀਵੀਐਸ ਬਲੱਡ ਸਰਕੂਲੇਸ਼ਨ ਬਲੱਡ ਦਾ ਹੋ ਸਕਦਾ, ਕਾਰਨ ਉਹਦਾ ਡਾਇਟੀ ਹੋ ਸਕਦਾ ਹੈਗਾ, ਔਰ ਕਿਸੇ ਵੀ ਤਰ੍ਹਾਂ ਦੇ ਕਾਰਨ ਹੋਣ ਬਲੱਡ ਪ੍ਰੈਸ਼ਰ ਦੇ, ਔਰ ਉਹਦੇ ਕਰਕੇ ਅਗਰ ਸਰਕਲ ਆਫ ਵਿਲਸ ਦੇ ਵਿਚ ਬਲੀਡਿੰਗ ਹੋ ਗਈ ਹੈ, ਤਾਂ ਉਸ ਹਾਲਾਤ ਵਿਚ ਅੱਗੇ ਆਉਣ ਵਾਲੀਆਂ ਕੰਡੀਸ਼ਨਾਂ ਦੇ ਵਿਚ ਇਹ ਆ ਕਿ ਲਰਨਿੰਗ ਏਬਿਲਿਟੀ, ਰੀਜ਼ਨਿੰਗ ਇਨਏਬਿਲਿਟੀ, ਜਜਮੈਂਟ ਨਹੀਂ ਕਰ ਸਕਣੀ, ਜਜਮੈਂਟ ਨਹੀਂ ਕਰ ਸਕਦੇ ਕਿਸੇ ਚੀਜ਼ ਦਾ ਵੀ ਆ ਕਿੰਨਾ ਹੋਏਗਾ, ਆ ਕਿੰਨੇ ਮੀਲ ਹੋਏਗਾ। ਦਿੱਲੀ ਤੇ ਆਹ ਖੜੀ ਹੈ, ਤੇ ਜੇ ਇਹ ਦੱਸਣਾ ਹੋਵੇ ਅੰਦਰ ਬਾਜ਼ਾਰ ਕਿਸੇ ਦੁਕਾਨ ਦਾ ਨਾਂ ਲੈਣ ਤੋਂ ਯਾਰਾ ਤੋਂ ਬਹੁਤ ਦੂਰ ਹੈ ਜੀ। ਜਜਮੈਂਟ ਡਾਇਮੈਂਸ਼ਨ ਦੀ, ਜਜਮੈਂਟ ਮਈਅਰਮੈਂਟਸ ਦੀ, ਇਹ ਸਾਰੀ ਜਿਹੜੀ ਲਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਨਾਰਮਲ ਗੱਲਾਂ ਹਨ, ਇਹ ਮੈਂ ਇਸ ਕਰਕੇ ਦੱਸਣੀਆਂ ਸ਼ੁਰੂ ਕਰ ਰਿਹਾ, ਇਹਨੂੰ ਆਪਾਂ ਰਿਪੀਟ ਕਰ ਰਹੇ ਹਾਂ, ਬੇਸਿਕਲੀ ਇਹ ਪ੍ਰੋਗਰਾਮ ਤੇ ਹੋ ਚੁੱਕਿਆ ਆ, ਪਰ ਮੈਂ ਰਿਪੀਟ ਇਸ ਕਰਕੇ ਕਰ ਰਿਹਾ ਹਾਂ ਤਾਂ ਕਿ ਤੁਹਾਨੂੰ ਇਹ ਯਾਦ ਰਹੇ ਵੀ ਇਹੋ ਜਿਹੀਆਂ ਗੱਲਾਂ ਆਮ ਸਾਡੇ ਇਸ ਤਰ੍ਹਾਂ ਦੇ ਆਦਮੀਆਂ ਵਿਚ ਹੋ ਜਾਂਦੀਆਂ ਨੇ, ਬਜ਼ੁਰਗਾਂ ਵਿਚ ਹੋ ਜਾਣੀਆਂ, ਉਹਦਾ ਮੈਂ ਤੁਹਾਨੂੰ ਅਲੱਗ ਕਾਰਨ ਦੱਸ ਦਿੱਤਾ ਹੈਗਾ, ਪਰ ਯੰਗ ਬੰਦਿਆਂ ਦੇ ਵਿਚ ਹੋ ਜਾਣੀਆਂ। ਉਹਦੇ ਪਿੱਛੇ ਇਹ ਕਾਰਨ ਜਿਹੜੇ ਨੇ, ਸਡਨ ਕਿਸੇ ਟਿਊਮਰ ਹੋ ਜਾਂਦਾ, ਸਮੇਂ ਤੇ ਬਲੀਡਿੰਗ ਹੋ ਜਾਂਦਾ, ਸਡਨ ਕਿਸੇ ਸੀਐਸਐਫ ਕਾਰਡ ਸੈਰੇਬ੍ਰੋਸਪਾਈਨਲ ਫਲੂਇਡ ਦਾ ਕਿਸੇ ਥਾਂ ਤੇ ਵਹਿ ਜਾਣਾ, ਇਹਦੇ ਕਰਕੇ ਵੀ ਐਸਾ ਹੋ ਸਕਦਾ ਹੈ। ਔਰ ਕਈ ਵਾਰਾਂ ਮੈਂ ਇੱਕ ਲਫ਼ਜ਼ ਅੱਗੇ ਵੀ ਕਈ, ਕਿਉਂਕਿ ਹੁਣ ਇੰਨੇ ਸਾਲ ਹੋ ਗਏ ਨੇ ਬੋਲਦਾ, ਹਰੇਕ ਲਫ਼ਜ਼ ਕਿਤੇ ਨਾ ਕਿਤੇ ਤੇ ਬੋਲਿਆ ਹੋਇਆ। ਮੈਡੀਕਲ ਟਰਮ ਦੇ ਵਿਚ ਇੱਕ ਲਫ਼ਜ਼ ਹੈ ਇੰਬੋਲਿਜ਼ਮ, ਇੰਬੋਲਿਜ਼ਮ ਮੈਂ ਤੁਹਾਨੂੰ ਜੇ ਐਕਸਪਲੇਨ ਕਰਕੇ ਦੱਸਾਂ, ਤੁਸੀਂ ਬਰਸਾਤਾਂ ਦੇ ਵਿਚ ਵੇਖਿਆ ਹੋਣਾ ਆ ਵੀ ਕੁਛ ਇੱਕ ਜੜੀਆਂ ਬੂਟੀਆਂ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਐਸੀਆਂ ਆਉਂਦੀਆਂ ਨੇ ਜਿਹੜੀਆਂ ਉੱਥੇ ਉੱਗਦੀਆਂ ਨਹੀਂ, ਪਹਾੜਾਂ ਦੇ ਵਿਚ ਹੁੰਦੀਆਂ ਨੇ, ਤੇ ਪਹਾੜਾਂ ਤੋਂ ਵਹਿ ਕੇ ਮੀਂਹ ਦੇ ਨਾਲ ਉਹ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਆ ਜਾਂਦੀਆਂ ਨੇ, ਤੇ ਫਿਰ ਇੱਥੇ ਉਹ ਉੱਗਦੀਆਂ ਨੇ। ਅਲਟੀਮੇਟ ਇੱਥੇ ਉਹਨਾਂ ਦਾ ਉਹ ਮਾਹੌਲ ਨਹੀਂ ਹੁੰਦਾ ਤੇ ਉਹ ਕਈ ਵਾਰ ਸੁੱਕ ਵੀ ਜਾਂਦੀਆਂ ਨੇ, ਫਿਰ ਅਗਲੇ ਸਾਲ ਬਰਸਾਤ ਹੁੰਦੀ ਉਹ ਫਿਰ ਉਹ ਆ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਕਿਸੇ ਹੋਰ ਥਾਂ ਤੋਂ, ਕਿਸੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਐਸਾ ਪਾਰਟੀਕਲ ਬਲੱਡ ਦੇ ਵਿਚ, ਕਿਉਂਕਿ ਅਸੀਂ ਕਹਿ ਰਹੇ ਕਿ ਬਲੱਡ ਵਾਪਸ ਲੈ ਕੇ ਜਾ ਰਿਹਾ, ਬੇਸ਼ੱਕ ਕੁਦਰਤ ਨੇ ਇੱਕ ਨਿਯਮ ਬਣਾਇਆ ਹੋਇਆ ਕਿ ਲਿੰਫ ਦਾ ਚੈਨਲ ਹੀ ਵੱਖਰਾ ਉਹਨੇ ਬਣਾ ਦਿੱਤਾ ਕਿ ਜਿਹੜਾ ਕੁਝ ਸੰਘਣਾ ਹੋਵੇ ਉਹ ਇਧਰਲੇ ਪਾਸੇ ਆ ਜਾਵੇ ਤੇ ਬਲੱਡ ਸਰਕੂਲੇਸ਼ਨ ਦੇ ਵਿਚ ਹੀ ਰਹਿ ਜਾਵੇ। ਲਿੰਫ ਵੀ ਤਾਂ ਚੱਲਦਾ ਹੈ ਨਾ, ਲਿੰਫ ਨੇ ਵੀ ਤਾਂ ਹਰੇਕ ਥਾਂ ਤੇ ਜਾਣਾ, ਜਿੱਥੇ ਆਰਟਰੀ ਨੇ ਜਾਣਾ ਉੱਥੇ ਵੇਨ ਨੇ ਜਾਣਾ, ਜਿੱਥੇ ਵੇਨ ਨੇ ਜਾਣਾ ਉੱਥੇ ਲਿੰਫ ਨੇ ਜਾਣਾ, ਉਹ ਹਰ ਥਾਂ ਤੇ ਉਸਨੇ, ਔਰ ਉਸਨੇ ਉਹਨਾਂ ਥਾਵਾਂ ਤੇ ਨਰਵਸ ਸਿਸਟਮ ਨੇ ਜਾਣਾ ਹੈਗਾ। ਸੋ ਇਹ ਇੱਕ ਕੰਬੀਨੇਸ਼ਨ ਹੈ ਜਿਹੜਾ ਨਾਲ ਨਾਲ ਚੱਲਦਾ ਹੈਗਾ। ਔਰ ਕਈ ਵੇਰ ਲੱਤ ਤੇ ਸੱਟ ਲੱਗੀ ਸੀਗੀ, ਹੁਣ ਲੱਤ ਤੇ ਸੱਟ ਲੱਗੀ ਤਾਂ ਯਾਦਾਸ਼ਤ ਨਾਲ ਕੀ ਸੰਬੰਧ ਹੈ ਤੁਸੀਂ ਸੋਚ ਸਕਦੇ ਹੋ। ਲੱਤ ਤੇ ਸੱਟ ਲੱਗੀ ਸੀ ਤੇ ਸੁਭਾਅ ਦੇ ਚੇਂਜ ਹੋਣ ਦਾ ਕੀ ਮਤਲਬ ਹੈ ਭਾਈ? ਪਰ ਹੈ ਇਹ ਜਿਹੜਾ ਇੰਬੋਲਿਜ਼ਮ ਦਾ ਲਫ਼ਜ਼ ਆ, ਇਹ ਕਿਸੇ ਥਾਂ ਤੋਂ ਕੋਈ ਕਲੋਟ, ਕੋਈ ਸਪਾਟ, ਕੋਈ ਆਰਟੀਕਲ, ਕੋਈ ਪਾਰਟੀਕਲ, ਛੋਟਾ ਮੋਟਾ ਵੀ, ਛੋਟਾ ਮੋਟਾ ਇਸੇ ਕਰਕੇ ਕਹਿਣਾ ਪੈ ਗਿਆ ਤੇ ਬਲੱਡ ਵਿਚ ਸਰਕੂਲੇਟ ਦਾ ਓਨਾ ਕੀ ਕਰ ਸਕਦਾ ਨਾ ਜਿੰਨਾ ਕਿ ਬਲੱਡ ਦਾ ਡਾਇਮੀਟਰ ਹੈਗਾ ਵਾ ਸਾਡੇ ਬਲੱਡ ਵੈਸਲ ਦਾ, ਉਹਦੇ ਵਿਚ ਸਰਕੂਲੇਟ ਕਰਦਾ ਹੋਇਆ ਅਲਟੀਮੇਟ ਉਹ ਬ੍ਰੇਨ ਤੱਕ ਪਹੁੰਚ ਗਿਆ। ਸਰਕਲ ਆਫ ਵਿਲਸ, ਮੈਂ ਯਾਦ ਕਰਾ ਦਿਆਂ ਕਿ ਲੈਫਟ ਵੈਂਟ੍ਰੀਕਲ ਦੇ ਵਿਚੋਂ ਜਦੋਂ ਏਓਰਟਾ ਨਿਕਲਦੀ ਹੈ ਔਰ ਉਸ ਵਾਰ ਉੱਪਰ ਜਾ ਕੇ ਸਾਡੀ ਧੌਣ ਦੇ ਸਾਹਮਣੇ ਜਿਹੜਾ ਮੈਨੂਬੇਰੀਅਮ ਸਟਰਨਾਈ ਹੈ ਇਹਦੇ ਪਿਛਲੇ ਪਾਸੇ, ਉਹ ਫਿਰ ਹੇਠਾਂ ਨੂੰ ਜਾਂਦੀ ਹੈ, ਪਰ ਹੇਠਾਂ ਜਾਣ ਤੋਂ ਪਹਿਲਾਂ ਉਹਦੇ ਇਸ ਆਰਚ ਬਣਨ ਦੇ ਵਿਚ ਦੋ ਹਿੱਸੇ ਹੋ ਕੇ ਦੋ ਨਾੜੀਆਂ ਬ੍ਰੇਨ ਨੂੰ ਉੱਪਰ ਵਾਲੇ ਪਾਸੇ ਜਾਂਦੀਆਂ ਨੇ, ਜਿਹਨੂੰ ਅਸੀਂ ਕੈਰੋਟਿਡ ਆਰਟਰੀਜ ਕਹਿੰਦੇ ਹਾਂ। ਤੇ ਇਹ ਮੈਂ ਦੱਸ ਚੁੱਕਿਆ ਤੁਹਾਨੂੰ ਕਿ ਹਰੇਕ ਆਰਟਰੀ ਦੇ ਨਾਲ ਇੱਕ ਇੱਕ ਵੇਨ ਜਾ ਰਹੀ ਹੈ, ਔਰ ਇਸੇ ਤਰ੍ਹਾਂ ਹੀ ਇਹ ਲਿੰਫ ਜਾ ਰਿਹਾ, ਨਰਵਸ ਸਿਸਟਮ ਜਾ ਰਿਹਾ, ਸਾਰਿਆਂ ਦੇ ਨਾਲ ਨਾਲ ਜਾ ਰਿਹਾ। ਅਲਟੀਮੇਟ ਉਹ ਪਾਰਟੀਕਲ ਤੁਹਾਡੀ ਲੱਤ ਤੇ ਸੱਟ ਲੱਗੀ ਸੀ, ਫ੍ਰੈਕਚਰ ਹੋ ਗਿਆ ਸੀ ਬੋਨ ਦਾ, ਉਹਦੇ ਵਿਚੋਂ ਇਹ ਚੱਲਿਆ ਔਰ ਜਾਣ ਤੋਂ ਬਾਅਦ ਤੁਹਾਡੇ ਬ੍ਰੇਨ ਚ, ਬ੍ਰੇਨ ਦੇ ਵਿਚ ਜਿੰਨੀਆਂ ਵੀ ਸਾਡੀਆਂ ਬਲੱਡ ਵੈਸਲਸ ਹਨ ਨਾ, ਉਹ ਬਾਕੀ ਸਾਰੇ ਸਰੀਰ ਦੇ ਨਾਲੋਂ ਬਹੁਤ ਜ਼ਿਆਦਾ ਫਾਈਨ ਤੇ ਬਰੀਕ ਹਨ। ਇਸ ਉਹਦਾ ਨਾਂ ਵੱਖਰਾ ਹੈ, ਸਰਕਲ ਆਫ ਵਿਲਸ ਅਸੀਂ ਉਹਨੂੰ ਕਹਿੰਦੇ ਹਾਂ, ਸਰਕਲ ਆਫ ਵਿਲਸ ਨਾਲ ਡਾਕਟਰ ਦੇ ਨਾਂ ਤੇ ਰੱਖ ਦਿੱਤਾ ਗਿਆ। ਵੀ ਇਹ ਬਹੁਤ ਬਰੀਕ ਇੱਕ ਜਾਲ ਵਿਛਿਆ ਹੋਇਆ ਜਿਹੜਾ ਅਲੱਗ ਅਲੱਗ ਥਾਵਾਂ ਤੇ ਖੂਨ ਦੀ ਸਪਲਾਈ ਕਰਦਾ, ਤੇ ਜਦੋਂ ਉਹ ਮੋਟਾ ਪਾਰਟੀਕਲ ਉਹਦੇ ਵਿਚ ਆ ਕੇ ਰੁਕ ਜਾਂਦਾ ਆ, ਤੇ ਜਿਸ ਥਾਂ ਤੇ ਉਹ ਰੁਕ ਜਾਂਦਾ ਆ ਉਸ ਥਾਂ ਦੀਆਂ ਜਿਹੜੀਆਂ ਨਰਵਸ ਨੇ ਉਹਨਾਂ ਦਾ ਆਟੋਮੈਟਿਕਲੀ ਡੈਮੇਜ ਹੋਏਗਾ, ਉਹਨਾਂ ਦਾ ਫੰਕਸ਼ਨ ਤੇ ਪੂਰਾ ਨਹੀਂ ਨਾ ਰਹੇਗਾ। ਔਰ ਇਸੇ ਕਰਕੇ ਆ ਜਿਹੜੀ ਰੀਜ਼ਨਿੰਗ ਇਨੇਬਿਲਿਟੀ, ਯਾਰ ਲੱਤ ਤੇ ਸੱਟ ਲੱਗੀ ਸੀ, ਲੱਤ ਟੁੱਟੀ ਸੀ, ਜਦੋਂ ਦੀ ਇਹਨੂੰ ਇਹ ਲੱਤ ਟੁੱਟੀ ਸੀ ਐਕਸੀਡੈਂਟ ਹੋਇਆ ਸੀਗਾ, ਉਦੋਂ ਬਾਅਦ ਇਹਦੀ ਯਾਦਾਸ਼ਤ ਨਹੀਂ ਰਹਿ ਗਈ, ਇੰਨੀ ਅੱਗੇ ਤਾਂ ਬੜਾ ਠੀਕ ਠਾਕ ਸੀਗਾ, ਹੁਣ ਕੋਈ ਵੀ ਕੰਮ ਪੂਰੀ ਤਰ੍ਹਾਂ ਕਰ ਹੀ ਨਹੀਂ ਸਕਦਾ ਹੈਗਾ। ਤੇ ਅਸੀਂ ਇਹ ਸਮਝ ਸਕਦੇ ਹਾਂ ਯਾਰ ਲੱਤ ਟੁੱਟੀ ਨਾਲ ਇਹ ਯਾਦਾਸ਼ਤ ਦਾ ਕੀ ਸੰਬੰਧ ਹੈਗਾ। ਪਰ ਇਸ ਗੱਲ ਕਰਕੇ ਮੈਂ ਤੁਹਾਨੂੰ ਇਹ ਸਾਬਤ ਕਰਨਾ ਚਾਹੁੰਦਾ ਕਿ ਭਾਈ ਨਹੀਂ, ਇਹਦੇ ਨਾਲ ਇਹਦਾ ਸੰਬੰਧ ਹੈਗਾ ਆ, ਇਹ ਸੰਬੰਧ ਹੈ ਇੰਬੋਲੋਟਿਕ। ਔਰ ਇੰਬੋਲਸ ਜਿਹੜਾ ਹੈ ਕਿਸੇ ਵੀ ਥਾਂ ਤੋਂ ਕੋਈ ਪੀਸ ਚੱਲਿਆ ਹੈਗਾ ਆ ਔਰ ਉਹ ਬ੍ਰੇਨ ਚ ਪਹੁੰਚ ਗਿਆ, ਜਿਹਦੇ ਰਾਹੀਂ ਬਲੋਕੇਜ ਹੋ ਗਈ ਹੈ ਤੇ ਕੋਈ ਨਸ ਦੇ ਉੱਪਰ ਭਾਰ ਪੈ ਗਿਆ, ਤੇ ਜਿਸ ਨਸ ਦਾ ਜੋ ਕੰਟਰੋਲ ਹੈਗਾ ਉਹ ਲੋਸਟ ਹੋ ਗਿਆ। ਇਹਦੇ ਚ ਰੀਜ਼ਨਿੰਗ ਵੀ ਹੋਗੀ, ਇਹਦੇ ਚ ਮੈਮਰੀ ਵੀ ਹੋਗੀ, ਅਟੈਂਸ਼ਨ ਕੰਸਨਟ੍ਰੇਸ਼ਨ ਵੀ ਹੋਗੀ। ਤੇ ਅੱਗੇ ਤਾਂ ਟਿੱਕੇ ਬੈਠਦਾ ਸੀ, ਕੰਮ ਕਰਦਾ ਸੀਗਾ, ਹੁਣ ਤੇ ਟਿੱਕੇ ਨੀ ਬੈਠਦਾ ਹੁਣ, ਹਾਂਜੀ ਹੁਣ ਤੇ ਉਹ ਕੰਮ ਕਰ ਹੀ ਨੀ ਸਕਦਾ ਜਿਹੜਾ ਪਹਿਲਾਂ ਕਰਦਾ ਸੀਗਾ। ਆਰਗੇਨਾਈਜੇਸ਼ਨ ਲਾਸਟ ਹੋ ਗਈ ਹੈ, ਪਲੈਨਿੰਗ ਬਹੁਤ ਸਾਰਾ, ਯਾਰ ਇਹ ਤਾਂ ਬਹੁਤ ਸਿਆਣਾ ਬੰਦਾ ਸੀਗਾ, ਲੋਕਾਂ ਨੂੰ ਸਲਾਹਾਂ ਦੇਣ ਵਾਲਾ ਬੰਦਾ ਸੀਗਾ, ਪਰ ਹੁਣ ਕੀ ਹੈ ਜਦੋਂ ਦਾ ਐਕਸੀਡੈਂਟ ਹੋਇਆ ਉਦੋਂ ਬਾਅਦ ਇਹਦੀ ਆਪਦੀ ਸੁਰਤੀ ਨੀ ਪੂਰੀ ਕਾਇਮ ਹੈਗੀ, ਇਹਨੇ ਕਿਸੇ ਨੂੰ ਸਲਾਹ ਕੀ ਦੇਣੀ? ਇਨਡਿਸਿਸਿਵ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਆ, ਇਨਡਿਸਿਸਿਵ ਜਿਹਦਾ ਮਤਲਬ ਇਹ ਆ ਕਿ ਫੈਸਲਾ ਕਰਨ ਯੋਗ ਨਹੀਂ। ਹਰ ਗੱਲ ਦਾ ਫੈਸਲਾ ਲੋਕਾਂ ਵਾਸਤੇ ਕਰਦਾ ਸੀਗਾ, ਅੱਜ ਉਹ ਇਨਡਿਸਿਸਿਵ ਹੋ ਗਿਆ, ਆਪਣੇ ਵਾਸਤੇ ਕੋਈ ਫੈਸਲਾ ਨਹੀਂ ਕਰ ਸਕਦਾ। ਇਨਏਬਿਲਿਟੀ ਟੂ ਕਮਿਊਨੀਕੇਟ, ਪਹਿਲਾਂ ਤਾਂ ਯਾਰ ਕਿਸੇ ਦੀ ਗੱਲ ਮੂੰਹ ਚ ਤੋਂ ਨਿਕਲਦੀ ਸੀ ਉਸ ਵੇਲੇ ਫੱਟ ਜਵਾਬ ਦਿੰਦਾ ਸੀਗਾ, ਤੇ ਹੁਣ ਇਹ ਸੋਚਦਾ ਰਹਿੰਦਾ ਵੀ ਇਹਨੇ ਮੈਨੂੰ ਕਿਹਾ ਕੀ ਤੇ ਮੈਂ ਇਹਦਾ ਜਵਾਬ ਕੀ ਦੇਣਾ। ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਆਮ ਤੌਰ ਤੇ ਯੰਗ ਏਜ ਵਿਚ ਵੀ ਆ ਜਾਂਦੀਆਂ ਨੇ, ਪਰ ਇਹ ਸਾਰੀਆਂ ਦੇ ਸਾਰੀਆਂ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਹ ਸਾਰੀਆਂ ਓਲਡ ਏਜ ਦੇ ਵਿਚ ਆਮ ਤੌਰ ਤੇ ਇੱਕ ਨਾਰਮਲ ਹਾਲਾਤ ਹੈ। ਇਹ ਨਾਰਮਲ ਹਾਲਾਤ ਹੋਣਾ ਸ਼ੁਰੂ ਹੋ ਜਾਂਦਾ ਆ ਕਿ ਬਜ਼ੁਰਗ ਨਾ ਤੇ ਪੂਰਾ ਕੰਮ ਕਰ ਸਕਦੇ ਨੇ, ਨਾ ਉਹ ਪੂਰੀ ਤਰ੍ਹਾਂ ਕੰਸਨਟ੍ਰੇਸ਼ਨ ਦੇ ਨਾਲ ਤੁਹਾਨੂੰ ਸਲਾਹ ਦੇ ਸਕਦੇ ਨੇ, ਨਾ ਉਹ ਹਰ ਤਰ੍ਹਾਂ ਆਪਣੇ ਆਪਣਾ ਜਿਹੜਾ ਆਪ ਹੈ ਕਿ ਨਹੀਂ ਆਪਣਾ ਆਪ ਵੀ ਤੁਸੀਂ ਉਹ ਕੰਟਰੋਲ ਨਹੀਂ ਪੂਰਾ ਕਰ ਸਕਦੇ ਜਿਹੜਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਹੈ। ਜਜਮੈਂਟ ਇਨਏਬਿਲਿਟੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਗਰ ਬਜ਼ੁਰਗਾਂ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਭਾਈ ਤੁਹਾਨੂੰ ਉਹਦੇ ਨਾਲ ਸਹਿਯੋਗ ਕਰਨ ਦੀ ਲੋੜ ਆ। ਯੰਗ ਏਜ ਵਿਚ ਹੈਗੀਆਂ ਨੇ ਤੇ ਫਿਰ ਤੁਹਾਨੂੰ ਉਹਦਾ ਟ੍ਰੀਟਮੈਂਟ ਕਰਨ ਦੀ ਲੋੜ ਆ। ਦੋਹਾਂ ਦੀ ਡਿਵੀਜ਼ਨ ਮੈਂ ਤੁਹਾਨੂੰ ਦੱਸ ਦਿੱਤੀ, ਇਹ ਤਾਂ ਨਹੀਂ ਹੋ ਸਕਦਾ ਅਸੀਂ ਬਜ਼ੁਰਗਾਂ ਨੂੰ ਕਹੀਏ ਚੰਗਾ ਛੱਡ ਦਿੱਤਾ ਜੋ ਹੋਣਾ ਹੋ ਜਾਵੇ, ਨਹੀਂ, ਟ੍ਰੀਟਮੈਂਟ ਤਾਂ ਤੁਹਾਨੂੰ ਉਹਦਾ ਵੀ ਕਰਨ ਦੀ ਲੋੜ ਹੈ। ਪਰ ਯਾਦ ਇਹ ਰੱਖਣਾ ਆ ਕਿ ਇਹਦੀ ਪ੍ਰੋਗਰੈਸ ਦੀ ਉਮੀਦ ਘੱਟ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ, ਇੱਕ ਮੈਡੀਕਲ ਦਾ ਲਫ਼ਜ਼ ਆ ਪ੍ਰੋਗਨੋਸਿਸ। ਪ੍ਰੋਗਨੋਸਿਸ ਦਾ ਮਤਲਬ ਹੁੰਦਾ ਆ ਕਿ ਕੋਈ ਵੀ ਬਿਮਾਰੀ ਆਈ ਹੈ ਇਹਦਾ ਆਊਟਕਮ ਕੀ ਹੋਏਗਾ, ਜਾਂ ਕੋਈ ਵੀ ਇਲਾਜ ਅਸੀਂ ਕਰ ਰਹੇ ਹਾਂ ਅਲਟੀਮੇਟ ਇਹਦਾ ਆਊਟਕਮ ਕੀ ਹੋਏਗਾ, ਉਹਨੂੰ ਅਸੀਂ ਪ੍ਰੋਗਨੋਸਿਸ ਕਹਿੰਦੇ ਹਾਂ। ਜੋ ਅਸੀਂ ਪਿਛਲੇ ਬੀਤੇ ਦੇ ਹਾਲਾਤਾਂ ਦੇ ਮੁਤਾਬਕ ਭਾਈ ਇਸ ਤਰ੍ਹਾਂ ਦਾ ਕੇਸ ਆਇਆ ਸੀ ਉਹਦਾ ਇਲਾਜ ਕੀਤਾ ਗਿਆ ਅਲਟੀਮੇਟ ਆ ਹੋ ਗਿਆ। ਹੁਣ ਜਿਵੇਂ ਕੈਂਸਰ ਦਾ ਨਾਂ ਕੋਈ ਲੈ ਦਿੰਦਾ ਆ ਤੇ ਅਲਟੀਮੇਟ ਡਾਕਟਰ ਪ੍ਰੋਗਨੋਸਿਸ ਦੇ ਵਿੱਚ ਤਾਂ ਇਹੀ ਲਿਖਦੇ ਨੇ ਨਾ ਵੀ ਸੀਵੀਅਰ ਆ, ਪ੍ਰੋਗਨੋਸਿਸ ਬੈਡ ਆ, ਪ੍ਰੋਗਨੋਸਿਸ ਗੁੱਡ ਨਹੀਂ ਹੈ। ਪਰ ਆਮ ਗੱਲਾਂ ਦੇ ਵਿੱਚ ਜਿਹੜੀਆਂ ਸਾਨੂੰ ਪਤਾ ਹੁੰਦਾ ਕਿ ਰੂਟੀਨ ਡੇ ਟੂ ਡੇ ਦੇ ਵਿੱਚ ਰਿਕਵਰੀ ਵਾਲੀਆਂ ਨੇ ਅਸੀਂ ਕਹਿੰਦੇ ਹਾਂ ਪ੍ਰੋਗਨੋਸਿਸ ਗੁੱਡ ਹੈ, ਠੀਕ ਹੋ ਜੂਗਾ, ਕੋਈ ਐਸੀ ਗੱਲ ਨਹੀਂ ਹੈਗੀ। ਸੋ ਇਸ ਤਰ੍ਹਾਂ ਕਰਕੇ ਓਲਡ ਏਜ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਲਾਸ ਆਫ ਰੀਜ਼ਨਿੰਗ, ਲਾਸ ਆਫ ਜਜਮੈਂਟ, ਅਟੈਂਸ਼ਨ ਡੈਫੀਸੈਂਸੀ, ਕੰਸਨਟ੍ਰੇਸ਼ਨ ਡਿਫੀਕਲਟੀ, ਜਾਂ ਜਿੰਨੇ ਵੀ ਲਫ਼ਜ਼ ਨੇ ਹੁਣ ਇਸਤੇਮਾਲ ਕੀਤੇ ਨੇ ਸਾਰੇ ਦੇ ਸਾਰੇ, ਇਹ ਸਾਰੇ ਅਗਰ ਬਜ਼ੁਰਗਾਂ ਦੇ ਵਿੱਚ ਆਉਂਦੇ ਨੇ ਤੇ ਰਿਕਵਰੀ ਦੇ ਚਾਂਸਿਸ ਬਹੁਤ ਘੱਟ। ਓਲਡ ਏਜ, ਯੰਗ ਏਜ ਦੇ ਵਿੱਚ ਰਿਕਵਰੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ। ਉਹਦੇ ਮੁਤਾਬਕ ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈਗੀ ਤੇ ਉਹਦੇ ਮੁਤਾਬਕ ਸਾਡੇ ਉਹਦੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਔਰ ਇਸ ਮੈਂਟਲ ਹਾਲਾਤ ਦੀਆਂ ਗੱਲਾਂ ਸਨ, ਇਹ ਸਾਰੀਆਂ ਆਪਾਂ ਅੱਜ ਤਕਰੀਬਨ ਸਾਮਾਪ ਕਰ ਲਈਆਂ ਨੇ। ਪਰ ਉਸ ਤੋਂ ਬਾਅਦ ਕਰਨਾ ਕੀ ਹੈ, ਕਰਨ ਵਾਸਤੇ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਆਪਣੇ ਕੋਲ ਕੁਛ ਮਿੰਟ ਜੇ ਬਾਕੀ ਹੈਗੇ ਨੇ ਤੇ ਮੈਂ ਉਹਦੇ ਚ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹ ਆ ਵੀ ਜੇ ਭਾਵੇਂ ਯੰਗ ਏਜ ਹੈ ਤੇ ਭਾਵੇਂ ਓਲਡ ਏਜ। ਹੁਣ ਤੁਸੀਂ ਯੰਗ ਏਜ ਨੂੰ ਵੀ ਇਹੀ ਸਮਝਣਾ ਹੈ ਵੀ ਉਹ ਮਰੀਜ਼ ਹੈ, ਜਦੋਂ ਤੁਸੀਂ ਵੇਖੋ ਵੀ ਪਹਿਲਾਂ ਤੇ ਹੁਣ ਦੇ ਨਾਲੋਂ ਇਹਦਾ ਫਰਕ ਕੀ ਪੈ ਗਿਆ। ਪਹਿਲਾਂ ਇਹ ਲੋਕਾਂ ਨੂੰ ਮਤਾਂ ਦੇਣ ਵਾਲਾ ਸੀ, ਅੱਜ ਇਹ ਵਿਚਾਰਾ ਆਪ ਵੀ ਮਤ ਨਹੀਂ ਲੈ ਸਕਦਾ ਤੇ ਉਹਦੇ ਮੁਤਾਬਕ ਕੰਮ ਨਹੀਂ ਕਰ ਸਕਦਾ। ਇਸ ਗੱਲ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਯੰਗ ਏਜ ਦੇ ਵਿੱਚ। ਔਰ ਉਹਦੇ ਵਿੱਚ ਅਸੀਂ ਆਮ ਜਦੋਂ ਉਹਨੂੰ ਟਰਾਂਸਪੋਰਟੇਸ਼ਨ ਕਰਦੇ ਹਾਂ ਤੇ ਅਸੀਂ ਰਿਕਮੈਂਡ ਕਰਦੇ ਹਾਂ, ਵੈਸੇ ਤਾਂ ਹੁਣ ਅਮਰੀਕਾ ਦੇ ਵਿੱਚ ਤਾਂ ਸਾਰਿਆਂ ਵਾਸਤੇ ਬੈਲਟ ਲਾਉਣੀ ਬੜੀ ਜ਼ਰੂਰੀ ਹੈ, ਈਵਨ ਬੈਕ ਸੀਟ ਤੇ ਵੀ ਬੈਠੋ ਤੇ ਤਾਂ ਵੀ ਬੈਲਟ ਲਾਉਣੀ ਬੜੀ ਜ਼ਰੂਰੀ ਹੈ। ਪਰ ਇਸ ਤਰ੍ਹਾਂ ਦੇ ਮਰੀਜ਼ਾਂ ਵਾਸਤੇ ਇਹ ਰਿਕਮੈਂਡਡ ਹੈਗਾ ਆ ਵੀ ਹਰ ਹਾਲਤ ਵਿੱਚ ਜਿਹੜੀ ਉਹ ਬੈਲਟ ਲਾਉਣੀ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਨੇ ਤਾਂ ਹੁਣ ਸ਼ਰਾਬ ਵੀ ਪੀਣੀ ਹੈਗੀ ਹੈ, ਪਰ ਯੰਗ ਏਜ ਵਾਲੇ ਜਿਹੜੇ ਨੇ ਉਹ ਸ਼ਰਾਬ ਪੀਣ ਵਾਲੀ ਕੋਈ ਗੱਲ ਹੁੰਦੀ ਹੈ ਤੇ ਟੋਟਲੀ ਬੈਨ ਆ। ਕੋਈ ਨਾਰਕੋਟਿਕਸ, ਕੋਈ ਅਲਕੋਹਲ, ਕੋਈ ਤੰਬਾਕੂ, ਕੋਈ ਕਿਸੇ ਤਰ੍ਹਾਂ ਦਾ ਡਰੱਗ ਇਸ ਤਰ੍ਹਾਂ ਦਾ ਜਿਹੜਾ ਮਾਇੰਡ ਨੂੰ ਸਟਿਮੂਲੇਟ ਕਰਦਾ, ਕਿਉਂਕਿ ਮਾਇੰਡ ਨੂੰ ਸਟਿਮੂਲੇਟ ਕਰੋਗੇ ਤੁਸੀਂ ਜੋ ਜ਼ਬਰਦਸਤੀ ਉਹਨੂੰ ਚਲਾਓਗੇ ਤਾਂ ਕਲੌਟ ਜੇ ਫਟ ਗਿਆ, ਪ੍ਰੈਸ਼ਰ ਜੇ ਵੱਧ ਗਿਆ, ਕਿਉਂਕਿ ਮੈਂ ਕਈ ਵਾਰ ਦੱਸਿਆ ਕਿ ਨਾਰਮਲ ਸਰੀਰ ਨੂੰ ਚੱਲਣ ਵਾਸਤੇ ਹਰੇਕ ਸੈੱਲ ਵਿੱਚ ਐਨਰਜੀ ਪਹੁੰਚਾਉਣ ਵਾਸਤੇ ਸਾਨੂੰ ਚਾਹੀਦੀ ਹੈ 1700 ਕੈਲੋਰੀ ਪਰ ਆਵਰ ਹੀਟ ਦੀ ਪੈਦਾ ਹੋਣੀ ਚਾਹੀਦੀ ਹੈ। ਜਿਹੜੀ ਮਰਜ਼ੀ ਖੁਰਾਕ ਖਾਓ, ਬਹੁਤ ਹੀ ਆਲੂ ਖਾਓਗੇ ਥੋੜੀ ਐਨਰਜੀ ਪੈਦਾ ਹੋਏਗੀ, ਬਹੁਤਾ ਪ੍ਰੋਟੀਨ ਖਾਓਗੇ, ਮੀਟ ਖਾਓ ਜਾਂ ਅੰਡਾ ਖਾਓਗੇ, ਥੋੜੀ ਖੁਰਾਕ ਖਾਓਗੇ, ਜ਼ਿਆਦਾ ਐਨਰਜੀ ਪੈਦਾ ਹੋਏਗੀ। ਪਰ ਜਦੋਂ ਤੁਸੀਂ ਸ਼ਰਾਬ ਪੀਂਦੇ ਹੋ, ਨਸ਼ਾ ਕਰਦੇ ਹੋ ਤੇ ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਯਾਰ ਸਰੂਰ ਜਿਹਾ ਆ ਗਿਆ ਹੈਗਾ, ਤਾਂ ਉਦੋਂ ਇਹ ਸਮਝੋ ਕਿ 5000 ਕੈਲੋਰੀ ਹੀਟ ਦੀਆਂ ਪੈਦਾ ਹੋ ਰਹੀਆਂ ਨੇ, ਕਿੱਥੇ 1700 ਕੈਲੋਰੀ ਤੇ ਕਿੱਥੇ 5000 ਕੈਲੋਰੀ, ਸਾਰਾ ਕੁਝ ਸਾੜ ਕੇ ਤਬਾਹ ਕਰਨ ਵਾਲੀ ਗੱਲ ਹੈ। ਡੈਮੇਜ ਹੋ ਸਕਦੀ ਹੈ, ਬਲੱਡ ਵੈਸਲਸ ਦੀ ਡੈਮੇਜ ਵੀ ਹੋ ਸਕਦੀ ਹੈ, ਫੇਰ ਉਹਦੇ ਵਿੱਚੋਂ ਹੈਮਰੇਜ ਹੋ ਸਕਦਾ, ਫੇਰ ਉਹਦੇ ਵਿੱਚੋਂ ਬਲੀਡਿੰਗ ਹੋ ਸਕਦੀ ਹੈ। ਤੇ ਇਸ ਕਰਕੇ ਜਿੰਨੇ ਵੀ ਨਾਰਕੋਟਿਕਸ ਨੇ ਉਹ ਟੋਟਲੀ ਬੈਨ ਹੋਣਗੇ। ਬੈਲਟ ਦੀ ਗੱਲ ਮੈਂ ਕਰ ਦਿੱਤੀ ਹੈ, ਉਸ ਤੋਂ ਬਾਅਦ ਆਮ ਤੌਰ ਤੇ ਜੇ ਉਹ ਕੱਲੇ ਡਰਾਈਵ ਕਰਦੇ ਨੇ, ਹਾਲਾਂਕਿ ਇੰਸਟਰਕਸ਼ਨ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਕੱਲੇ ਡਰਾਈਵ ਕਰਨ ਦਿਓ, ਜੇ ਉਹਦੇ ਵਿੱਚ ਕੰਸਨਟ੍ਰੇਸ਼ਨ ਵਾਲੀਆਂ ਯਾਦਾਸ਼ਤ ਭੁੱਲਣ ਵਾਲੀਆਂ ਜਾਂ ਇਹੋ ਜਿਹੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ, ਤੇ ਉਹਨੂੰ ਕੱਲੇ ਡਰਾਈਵ ਕਰਨ ਦਾ ਤਾਂ ਕਿਸੇ ਵੀ ਤਰ੍ਹਾਂ ਮੈਂ ਸਮਝਣਾ ਸ਼ਾਇਦ ਡੀਐਮ ਵੀ ਪਰਮਿਸ਼ਨ ਨਹੀਂ ਦਊਗੀ, ਤੇ ਤੁਸੀਂ ਵੀ ਉਹਦੇ ਭਲੇ ਵਾਸਤੇ ਇਹਨੂੰ ਕੱਲੇ ਨਹੀਂ ਜਾਣ ਦੇਣਾ। ਪਰ ਜੇ ਐਸਾ ਕੁਛ ਹੋਵੇ, ਤੁਸੀਂ ਲੈ ਕੇ ਵੀ ਜਾ ਰਹੇ ਹੋ ਤੇ ਹੈਲਮਟ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਕਿਸੇ ਵੀ ਹਾਲਾਤ ਵਿੱਚ ਕੁਝ ਵੀ ਐਸਾ ਹੋ ਗਿਆ ਤੇ ਹੈਲਮਟ ਨੇ ਤੁਹਾਡੀ ਸੇਵ ਕਰਨੀ ਹੈ, ਤੁਸੀਂ ਜਾਨ ਬਚਾਉਣੀ ਹੈ, ਇਹ ਬਹੁਤ ਜ਼ਰੂਰੀ ਚੀਜ਼ ਹੈਗੀ ਹੈ। ਸੋ ਆਮ ਤੌਰ ਤੇ ਜਿਹੜਾ ਵੀ ਇਸ ਤਰ੍ਹਾਂ ਦਾ ਮਰੀਜ਼ ਹੈ ਉਹਦੇ ਘਰ ਦੇ ਹਾਲਾਤ ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀ ਗਈ ਹੈ ਬਈ ਕੋਈ ਵੀ ਤਿੱਖੀ ਚੀਜ਼, ਕੋਈ ਵੀ ਚਾਕੂ ਵਰਗੀ ਚੀਜ਼ ਤੁਸੀਂ ਨਹੀਂ ਰੱਖਣੀ ਉਹਦੇ ਕਮਰੇ ਦੇ ਵਿੱਚ, ਕੋਈ ਵੀ ਮੋਮਬੱਤੀ ਜਾਂ ਮਾਚਿਸ ਵਰਗੀ ਚੀਜ਼ ਜਾਂ ਲਾਈਟਰ ਵਰਗੀ ਚੀਜ਼, ਜਿਹੜੇ ਸਿਗਰਟ ਪੀਣ ਵਾਲੇ ਨੇ ਰੂਟੀਨ ਦੇ ਵਿੱਚ ਲਾਈਟਰ ਤਾਂ ਉਹਨਾਂ ਦਾ ਹੁੰਦਾ ਹੀ ਹੁੰਦਾ ਹੈਗਾ, ਪਰ ਹੁਣ ਉਹਦੀ ਸੋਝੀ ਨੂੰ ਉਹਦੇ ਮੁਤਾਬਕ ਤੁਸੀਂ ਲੈਣਾ ਹੈਗਾ। ਜੇ ਸਿਰ ਦੀ ਸੱਟ ਚੋੜ ਤੋਂ ਜਾਂ ਉਹ ਹਾਈਪਰ ਟੈਂਸ਼ਨ ਤੋਂ ਬਾਅਦ ਬਲੱਡ ਵੈਸਲ ਖੂਨ ਵਗਣ ਤੋਂ ਬਾਅਦ ਹੋਇਆ ਹੈਗਾ ਆ, ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਐਸੀ ਕੰਡੀਸ਼ਨ ਹੋਈ ਹੈ, ਤੇ ਹੁਣ ਤੁਸੀਂ ਉਹਨੂੰ ਉਹਦੇ ਉੱਪਰ ਨਾ ਛੱਡੋ ਇਸ ਕਰਕੇ ਇਸ ਗੱਲ ਦਾ ਪੂਰਾ ਪ੍ਰਬੰਧ ਰੱਖੋ ਕਿ ਭਾਈ ਉਹਦੇ ਕਮਰੇ ਦੇ ਵਿਚ ਕੋਈ ਬਿਜਲੀ ਵਰਗੀ ਲਾਈਟ ਵਰਗੀ ਚੀਜ਼, ਨੰਗੀ ਤਾਰ ਵਰਗੀ ਚੀਜ਼, ਕੋਈ ਚਾਕੂ ਵਰਗੀ ਚੀਜ਼ ਨਹੀਂ ਰਹਿਣੀ ਚਾਹੀਦੀ, ਔਰ ਉਹਦੇ ਕਮਰੇ ਵਿਚ ਦਿਨ ਤੇ ਰਾਤ ਲਾਈਟ ਰਹਿਣੀ ਚਾਹੀਦੀ ਹੈ। ਲਾਈਟ ਬੁਝਾ ਕੇ ਨਾ ਸੋਇਆ ਜਾਏ ਕਿ ਕੋਈ ਐਸਾ ਖਤਰਾ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋ ਜਾਵੇ। ਸੋ ਇਹ ਸਾਰੇ ਪ੍ਰੀਕੋਸ਼ਨ ਸਨ ਇਸ ਹਾਲਾਤ ਦੇ ਵਿਚ, ਔਰ ਅੱਗੇ ਅਸੀਂ ਫਿਰ ਸ਼ੁਰੂ ਕਰਾਂਗੇ ਅਗਲਾ ਨਵਾਂ ਚੈਪਟਰ। ਔਰ ਉਹਦੇ ਵਿਚ ਉਦੋਂ ਪਹਿਲਾਂ ਇੱਕ ਸਵਾਲ ਜਿਹੜਾ ਸੀ ਉਹ ਵਾਰ ਵਾਰ ਆਪਾਂ ਇਹਦੇ ਵਿਚ ਵੀ ਆਇਆ ਸੀਗਾ ਕਿ ਬਿਮਾਰੀਆਂ ਦੇ ਕਾਜ਼ ਦੇ ਫੈਕਟਰ ਆਮ ਤੌਰ ਤੇ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਬੈਕਟੀਰੀਆ ਨੇ ਮਟੀਰੀਅਲ। ਕਦੋਂ ਅਸੀਂ ਕਨਵਰਟ ਹੋ ਗਏ ਆ ਇਹ ਮਟੀਰੀਅਲ ਤੋਂ ਮਟੀਰੀਅਲ ਵਾਲੇ ਪਾਸੇ, ਮੈਂ ਇਸ ਦੀ ਗੱਲ ਕਰਾਂਗਾ ਤੇ ਫਿਰ ਅੱਗੇ ਅਸੀਂ ਚੱਲਾਂਗੇ। ਨੈਕ ਜਿਹੜੀ ਸਾਡੀ ਟੌਣ ਆ ਇਹਦੇ ਵਿਚ ਵੀ ਬਹੁਤ ਸਾਰੇ ਐਸੇ ਅੰਗ ਹੈਗੇ ਨੇ ਪਰ ਜ਼ਰੂਰੀ ਅੰਗ ਨੇ, ਔਰ ਉਹਨਾਂ ਵਿਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਵੇ ਤੇ ਫਿਰ ਤੁਹਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਵੀ ਵਿਕਾਰ ਟੌਣ ਦੇ ਵਿਚ ਆ। ਗਲੇ ਦੇ ਵਿਚ ਜਿਹੜੇ ਵੀ ਅੰਗ ਹੈਗੇ ਨੇ ਸਾਡੇ ਉਹਨਾਂ ਦੇ ਵਿਚ ਵਿਕਾਰ ਹੈਗਾ ਆ, ਸਾਨੂੰ ਉੱਥੇ ਇਹਦੀ ਖੋਜ ਪਾਲ ਕਰਨੀ ਚਾਹੀਦੀ ਹੈ। ਇਸ ਸਬੰਧ ਦੇ ਵਿਚ ਆਪਣਾ ਅਗਲਾ ਲੈਕਚਰ ਹੋਏਗਾ ਔਰ ਕੱਲ ਨੂੰ ਉਹ ਲੈਕਚਰ ਸਟਾਰਟ ਹੋਏਗਾ। ਆਲਰੇਡੀ ਮੈਂ ਅੰਗਰੇਜ਼ੀ ਚ ਕੱਲ ਲੈਕਚਰ ਕਰ ਚੁੱਕਿਆ ਹਾਂ ਔਰ ਮੈਂ ਕੱਲ ਨੂੰ ਇਹ ਲੈਕਚਰ ਹਿੰਦੀ ਦੇ ਵਿਚ ਕਰਾਂਗਾ। ਉਸ ਤੋਂ ਬਾਅਦ ਫਿਰ ਪੰਜਾਬੀ ਦੀ ਵਾਰੀ ਆ ਜਾਏਗੀ ਤੇ ਫਿਰ ਅਸੀਂ ਇਹ ਕਰਾਂਗੇ ਵੀ ਨੈਕ ਦੇ ਵਿਚ ਧੋਣ ਦੇ ਵਿਚ ਅਗਰ ਕਿਸੇ ਵੀ ਤਰ੍ਹਾਂ ਦਾ ਵਿਕਾਰ ਹੋ ਗਿਆ, ਹੁਣ ਥਾਇਰਾਇਡ ਉੱਥੇ ਆ, ਪੈਰਾਥਾਇਰਾਇਡ ਉੱਥੇ ਆ, ਹਾਇਡ ਗੂੰਡ ਉੱਥੇ ਆ, ਲੈਰਿੰਗਸ ਇਥੋਂ ਲੰਘ ਰਹੀ ਹੈ, ਈਸੋਫੇਗਸ ਇਥੋਂ ਜਿਹੜੀ ਹੈ ਪੈਰੰਗਸ ਸਾਡੀ ਇਥੋਂ ਲੰਘ ਰਹੀ ਹੈ, ਪਿਛਲੇ ਪਾਸੇ ਤੋਂ ਸਾਡੀ ਰੀੜ੍ਹ ਦੀ ਹੱਡੀ ਜਿਹੜੀ ਹੈ ਸਰਵਾਈਕਲ ਏਰੀਆ ਲੰਘ ਰਿਹਾ, ਇੰਨੀਆਂ ਚੀਜ਼ਾਂ ਤੇ ਇਥੋਂ ਲੰਘ ਰਹੀਆਂ ਨੇ, ਕੈਰੋਟਿਡ ਆਰਟਰੀ ਇਥੋਂ ਲੰਘ ਰਹੀ ਹੈ, ਇੰਨਾ ਮਟੀਰੀਅਲ ਸਾਡੀ ਇੰਨੀ ਨੈਕ ਦੇ ਵਿਚੋਂ ਇਹ ਬਾਈਪਾਸ ਆ, ਇਹ ਬਾਈਪਾਸ ਦੇ ਵਿਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੰਘ ਰਹੀਆਂ ਨੇ, ਇਹਨਾਂ ਸਾਰੀਆਂ ਦੇ ਵਿਚ ਜਦੋਂ ਵੀ ਕੋਈ ਨੁਕਸ ਪਊਗਾ ਸਾਨੂੰ ਬਾਹਰੋਂ ਕਿਵੇਂ ਪਤਾ ਲੱਗੇ ਕਿ ਭਾਈ ਇਹਦੇ ਵਿਚ ਆਹ ਨੁਕਸ ਆ ਗਿਆ ਹੈਗਾ ਤੇ ਕਿਹੜੀ ਥਾਂ ਤੇ ਆਇਆ, ਪ੍ਰਾਗ ਵਾਲੀ ਨਾਲੀ ਚ ਆਇਆ ਆ ਕਿ ਸਰਕੂਲੇਸ਼ਨ ਦੇ ਵਿਚ ਆਇਆ ਹੈਗਾ ਆ ਕਿ ਵੋਕਲ ਕਾਰਡ ਦੇ ਵਿਚ ਜਿਹੜੀ ਬੋਲਣ ਵਾਲੀ ਤੁਹਾਡੀ ਸਾਹ ਵਾਲੀ ਨਾਲੀ ਉਹਦੇ ਵਿਚ ਆਇਆ ਹੈਗਾ ਆ। ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਅਗਲਾ ਲੈਕਚਰ ਜ਼ਰੂਰ ਸੁਣਿਓ ਤੇ ਕੱਲ ਨੂੰ ਇਹ ਲੈਕਚਰ ਜਿਹੜਾ ਆ ਉਹ ਹਿੰਦੀ ਵਿਚ ਹੋਏਗਾ, ਸਟਾਰਟਿੰਗ ਹੋਏਗੀ ਇਸ ਨਵੇਂ ਚੈਪਟਰ ਦੀ ਕਿ ਪ੍ਰੋਬਲਮ ਨੈਕ ਦੀਆਂ ਜਿਹੜੀਆਂ ਨੇ ਅਗਰ ਅੰਦਰ ਹੋਣ ਤੇ ਬਾਹਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਵੀ ਨੈਕ ਦੇ ਵਿਚ ਕਿਹੜੇ ਅੰਗ ਦੇ ਵਿਚ ਕਿਹੜੀ ਥਾਂ ਤੇ ਕੀ ਨੁਕਸ ਹੋ ਸਕਦਾ ਹੈ। ਬੜਾ ਇੰਪੋਰਟੈਂਟ ਲੈਕਚਰ ਹੋਏਗਾ, ਉਮੀਦ ਕਰਦਾ ਕਿ ਸਾਰੇ ਸੁਣਨ ਵਾਲੇ ਸਰੋਤੇ ਅਟੈਂਟਿਵ ਰਹਿਣਗੇ ਔਰ ਕੱਲ ਦੇ ਇਸ ਪ੍ਰੋਗਰਾਮ ਨੂੰ ਜ਼ਰੂਰ ਸੁਣਨਗੇ। ਔਰ ਹਮੇਸ਼ਾ ਇਹ ਰਿਕੁਐਸਟ ਕਰਦੇ ਹਾਂ ਸਾਰਿਆਂ ਨੂੰ ਕਿ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਤੁਹਾਨੂੰ ਕੋਈ ਬਹੁਤ ਲਾਹੇਵੰਦ ਦੀਆਂ ਗੱਲਾਂ ਮਿਲ ਰਹੀਆਂ ਨੇ, ਸਰੀਰ ਦੇ ਸਬੰਧੀ ਜਾਣਕਾਰੀ ਮਿਲ ਰਹੀ ਹੈ ਔਰ ਉਹਦੇ ਨਾਲ ਤੁਹਾਡਾ ਬਹੁਤ ਵੱਡਾ ਕੋਈ ਫਾਇਦਾ ਹੋ ਸਕਦਾ ਹੈ, ਤਾਂ ਫਿਰ ਇਹ ਗੱਲ ਆਪਣੇ ਹੋਰ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸਬੰਧੀਆਂ ਨੂੰ ਵੀ ਦੱਸੋ ਕਿ ਉਹ ਵੀ ਸਾਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ। ਯੂਟਿਊਬ, ਮੇਰਾ ਯੂਟਿਊਬ ਚੈਨਲ ਹੈ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ, ਉਹਦੇ ਨਾਲ ਜੁੜ ਸਕਦੇ ਹੋ। ਫੇਸਬੁੱਕ ਤੇ ਮੇਰੇ ਨਾਲ ਜੁੜ ਸਕਦੇ ਹੋ। ਰੇਡੀਓ ਪ੍ਰਵਾਸ, ਤੁਸੀਂ ਸਮਝਦੇ ਹੋ ਕਿ ਰੇਡੀਓ ਪ੍ਰਵਾਸ ਨਿਊਜ਼ 80 ਤੋਂ ਚੱਲਦਾ ਰੇਡੀਓ ਸਟੇਸ਼ਨ ਹੈ ਔਰ ਉਹ ਇਸ ਗੱਲ ਵਾਸਤੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕਰਦੇ, ਮੈਂ ਧੰਨਵਾਦੀ ਹਾਂ ਉਹਨਾਂ ਦਾ। ਉਹਨਾਂ ਨਾਲ ਜੁੜ ਸਕਦੇ ਹੋ ਕਿਸੇ ਵੀ ਤਰ੍ਹਾਂ, ਕਿਸੇ ਵੀ ਮੀਡੀਆ ਦੇ ਨਾਲ ਜੁੜ ਕੇ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ ਔਰ ਇਹਦੇ ਤੋਂ ਫਾਇਦਾ ਉਠਾ ਸਕਦੇ ਹੋ। ਤੁਹਾਨੂੰ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਰੱਬ ਕਰੇ ਸਾਰੇ ਤੰਦਰੁਸਤ ਰਹਿਣ, ਪਰ ਇਹ ਸੰਸਾਰ ਬਣਿਆ ਹੈ ਨਾ, ਇਹ ਸੰਸਾਰ ਦੇ ਵਿਚ ਚੱਲਦੇ ਹੋਏ ਇਸ ਤਰ੍ਹਾਂ ਦੀਆਂ ਵਿਆਧੀਆਂ, ਉਪਾਧੀਆਂ ਹੋ ਸਕਦੀਆਂ ਨੇ, ਬਿਮਾਰੀਆਂ ਹੋ ਸਕਦੀਆਂ ਨੇ ਔਰ ਹੋ ਸਕਦੀਆਂ ਨੇ ਤੇ ਉਹਨਾਂ ਦੇ ਕਾਰਨ ਕੀ ਹੈ, ਉਹਨਾਂ ਦਾ ਬਚਾਓ ਕਿਵੇਂ ਕਰਨਾ ਹੈਗਾ ਆ, ਜੇ ਹੋ ਹੀ ਗਈਆਂ ਨੇ ਤੇ ਫਿਰ ਪ੍ਰਬੰਧ ਕੀ ਕਰਨਾ ਹੈਗਾ ਆ। ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਹਨਾਂ ਪ੍ਰੋਗਰਾਮ ਚ ਮਿਲਦੀ ਹੈ। ਉਮੀਦ ਕਰਦਾ ਕਿ ਤੁਸੀਂ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਨਾਂ ਰੇਡੀਓ ਸਟੇਸ਼ਨਾਂ ਦਾ, ਯੂਟਿਊਬ ਦਾ, ਫੇਸਬੁੱਕ ਦਾ ਸਹਿਯੋਗ ਕਰੋਗੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਕਾਕ ਸਾਹਿਬ ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ। ਸਰੋਤਿਓ ਤੁਹਾਡਾ ਵੀ ਧੰਨਵਾਦ, ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ। ਸੋਰੀ, ਮੈਂ ਸਟਾਰਟਿੰਗ ਦੇ ਵਿੱਚ ਕੁਝ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ, ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ। ਸੋ ਚੈੱਕ ਕੀਤਾ ਤੇ ਕੁਝ ਥੋੜੀ ਜਿਹੀ ਗਲਤੀ ਹੋਈ ਸੀ। ਸੋ ਇਸ ਵੇਲੇ 7:12 ਹੋ ਗਏ ਜੀ, 23 ਸੈਕਿੰਡ ਹੋ ਗਏ ਆ, ਨਿਊਯਾਰਕ ਦਾ ਟਾਈਮ ਆ, ਤੇ 23 ਆ ਜਾਏਗੀ 31, ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ। ਤੋ ਦੋਸਤੋ, ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ। ਉਨ੍ਹਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ, ਬੜੀ ਦੁਨੀਆਂ ਧੂਮ ਧਾਮ ਨਾਲ ਲੋਕ ਪਹੁੰਚ ਰਹੇ। ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ। ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ, ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ। ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ, ਲੋਕਾਂ ਦੇ ਵਿਚ ਗੁੱਸਾ ਸੀ, ਗਿਲੇ ਸੀ, ਪਰ ਉਨ੍ਹਾਂ ਕਈ ਵਾਰੀ ਮਾਫ਼ੀ ਵੀ ਮੰਗੀ, ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਨ੍ਹਾਂ ਨੂੰ ਮਾਫ਼ ਕਰ ਦਿੱਤਾ। ਸੋ ਅੱਛੀ ਗੱਲ ਹੈ ਜੀ, ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ। ਸਿੰਗਰਾਂ ਕੋਲ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ। ਸੋ ਠੀਕ ਹੈ, ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ, ਬੜੀ ਦੁਨੀਆ, ਬਹੁਤ ਲੋਕ ਜਿਹੜੇ ਉਨ੍ਹਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ, ਇਸ ਗੱਲ ਦੀ ਵੀ ਖੁਸ਼ੀ ਆ। ਚਲੋ ਅਗਲਾ ਗਾਣਾ ਸੁਣਦੇ, ਕਾਲਾ ਡੋਰੀਆ।

ਇੱਕ ਗੀਤ ਹੋਰ ਸੁਣਦੇ ਆ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਆ, ਇਹਨਾਂ ਨੂੰ ਗੱਡੀ ਚ ਲੈ ਕੇ ਇਹਨਾਂ ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: हेलो दोस्तों, ये तुसी आज फोक सॉन्ग प्यारे प्यारे सॉन्ग टोटली फोक वधिया पंजाबी जो एक टाइम दे विच बजदे हुंदे सी रेडियो ते उना दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उहनां नूं असीं खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरन दियां गल्लां सुणियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਕੁ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੀ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛਿਓਂ ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ। ਜੋ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫਿਰ ਛਿੱਤਰ ਖਾ ਕੇ ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਇੱਕ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਤੇ ਵਿਛਾੜ ਕੇ ਪਾ ਦੇ।
0: ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਹੱਥ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡਿਟੇਲ ਦੇ ਵਿਚ ਮੇਰੇ ਕੋਲ ਹੈ ਨੀ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖੱਤ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖੱਤ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉੱਥੇ ਖੱਤ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ। ਉਹ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖੱਤ ਸਾਹਿਬ ਦੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖੱਤ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉੱਥੇ ਖੱਤ ਸਾਹਿਬ ਜੀ ਉਹਦੇ ਵਿਚ ਇੱਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ

0: ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਤੇ ਹੋਰ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਰਾਕਸ਼ਾ ਦੀ, ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖ਼ਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਕਾਕਸਾ ਵੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ। ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਕਾਕ ਸਾਹਿਬ ਜੀ, ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ,
1: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ। ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਏ, ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ, ਉਦੋਂ ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨਾ ਕਿ ਤੁਸੀਂ ਤੇਲ ਨੀ ਵੇਚ ਸਕਦੇ, ਦੂਜੇ ਮੁਲਕ ਨੂੰ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਇਹ ਨੀ ਕਰ ਸਕਦੇ, ਵੋ ਨੀ ਕਰ ਸਕਦੇ। ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ,
0: ਬਿਲਕੁਲ
1: ਵੱਡੀ ਪਾਵਰ ਬਣ ਕੇ ਉਭਰਿਆ ਜੀ।
0: ਹਾਂਜੀ ਹਾਂਜੀ ਖਤ ਸਾਹਿਬ ਜੀ, ਦੇਖੋ ਪਾਬੰਦੀਆਂ ਵੀ ਹਾਲਾਤ ਆ। ਮੈਂ ਇੱਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ, ਯੂਰਪ ਹੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਤ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਚ ਵੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ, ਕਿਊਬ ਸ਼ੂਗਰ ਦੇਖੀ ਹੋਈ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਭ ਚ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ। ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨੀ। ਤੇ ਹੁਣ ਖਤ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ, ਪਰ ਉਹ ਹੁਣ ਬੰਦ ਬੰਦ ਹੋ ਗਿਆ, ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੁੰਦੀਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ, ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ਼ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜ਼ੂਏਲਾ ਦਾ ਰਾਜ ਖੋਹਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ

0: ਗੁਰੂ ਸਾਹਿਬ ਨਾਲ ਗੰਢ ਜੋੜ ਕਰਕੇ ਜਿਣੀ ਮਿਣੀ ਸਾਜਿਸ਼ ਘੜੀ, ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ, ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਲ ਕੇ ਕਰਦੇ ਆ, ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਉਹਨੂੰ ਪਤਾ ਨੇਤਾਨਯਾਹੂ ਨੂੰ। ਤੇ 28 ਫਰਵਰੀ ਵਾਲੇ ਦਿਨ ਖਾਕ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ, ਇਹ ਸੋਚਦੇ ਹੋਏ ਕਿ ਵੈਨਜ਼ੁਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸਿਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਹਨਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ। ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਹਨਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਹਨਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ, ਜਿਹੜੀ ਵੈਨਜ਼ੁਏਲਾ ਦਾ ਮਜ਼ਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਹਨਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ, ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ, ਤੁਸੀਂ ਕੁਝ ਕਹਿਣ ਲੱਗੇ ਸੀ ਡਾਕਟਰ?
1: ਬਿਲਕੁਲ ਸਹੀ ਕਹਿ ਰਹੇ ਹੋ ਜੀ।
0: ਹਾਂਜੀ, ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ, ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਹਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਹਨਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
1: ਚੀਮਾ ਸਾਹਿਬ, ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ
0: ਬਿਲਕੁਲ
1: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ ਕਦੀ ਵੀ।
0: ਬਿਲਕੁਲ ਬਿਲਕੁਲ, ਸੁਪਨਾ ਵੀ ਨਹੀਂ ਲਿਆ
1: ਉਹਨੇ ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ, ਬਹੁਤ ਕੁਛ ਹੋਇਆ। ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ ਉਹਦੀ ਡਿਊਟੀ ਲਾਈ ਜਾਂਦੀ, ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
0: ਪਰ
1: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
0: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਖਾਕ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਹੈ, ਉਹਦੇ ਵਿੱਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ, ਖਾਕ ਸਾਹਿਬ ਵਿਰਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਦੇਸ਼ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਇਜਾਜ਼ਤ ਨਹੀਂ ਦੇਣੀ। ਪਰ ਅੱਜ ਦੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ, ਉਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ, ਜਿਹੜੇ ਉਹ 4-4 ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ, ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ, ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਹਨਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉੱਪਰ ਵੀ ਲੰਘਣਾ ਉਹ ਕਹਿੰਦਾ ਨਹੀਂ ਅਸੀਂ ਨੀ ਲੰਘਣ ਵੀ ਨਹੀਂ ਦੇਣਾ ਉੱਪਰ ਨਹੀਂ
1: ਦੇਣਾ। ਇਟਲੀ ਨੇ, ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਹ ਜਹਾਜ਼ ਤਾਰਨਾ ਸੀ, ਉਹਨੇ ਕਿਹਾ ਇੱਥੇ ਮੈਂ ਨੀ ਉਤਰਨ ਦੇਣਾ,
0: ਮੈਂ ਨੀ ਉਤਰਨ ਦੇਣਾ, ਉਹਨੇ ਜਵਾਬ ਦੇ ਤਾ ਬਿਲਕੁਲ। ਉਹ ਕਹਿੰਦੇ ਉੱਪਰ ਵੀ ਨਹੀਂ ਲੰਘਣ ਦੇਣਾ ਅਸੀਂ, ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ। ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ, ਇੱਥੋਂ ਤੱਕ ਪਹੁੰਚ ਗਿਆ। ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
1: ਚੀਮਾ ਸਾਹਿਬ, ਇੱਕ ਹੋਰ ਵੀ ਭੜਤੂ ਪਿਆ ਜੀ ਅੱਜ ਕੱਲ ਦੇ, ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਆ, ਚਾਹੇ ਉਹ ਡੈਮੋਕ੍ਰੇਟ ਚਾਹੇ ਰਿਪਬਲਿਕਨ ਆ, ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਰਕ ਕਰਨਾ ਚਾਹੁੰਦੇ ਆ ਜੀ,
0: ਲੜਾਈ ਬੰਦ ਕਰ। ਹਾਂ ਬਿਲਕੁਲ ਬਿਲਕੁਲ, ਲੜਾਈ ਬੰਦ ਕਰਨਾ। ਖਾਕ ਸਾਹਿਬ ਜੀ, ਲੋਕਾਂ ਦਾ ਧੂਆਂ ਨਿਕਲਿਆ ਪਿਆ
1: ਬਿਲਕੁਲ।
0: ਅੱਜ ਮੈਂ ਉਹ ਗੈਸ ਪਾ ਕੇ ਆਇਆ $85 ਤੋਂ ਉਪਰ, ਖਾਕ ਸਾਹਿਬ ਜੀ ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ।
1: ਧੂਆਂ ਨਿਕਲ ਜਾਂਦਾ ਬੰਦੇ ਦਾ ਘੁੰਮਦਾ,
0: ਹਾਲਾਂਕਿ ਮੈਂ ਕਦੇ ਘਰੋਂ ਬਾਹਰ ਇੱਥੇ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ, ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ, ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ। ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ। ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ, ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ। ਉਹ ਕਹਿੰਦੇ ਨਹੀਂ, ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ। ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਂ ਬਹੁਤ ਸੱਜਣਾ ਨੇ ਸੁਣਿਆ ਹੋਣਾ, ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ,
1: ਉੱਥੋਂ ਹੀ ਮਾਫੀਆ ਦਾ ਨਾਂ ਤੁਰਿਆ ਨਾ,
0: ਉੱਥੋਂ ਤੁਰਿਆ, ਬਿਲਕੁਲ
1: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ।
0: ਹਾਂਜੀ ਹਾਂਜੀ, ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸ਼ਿਗੋਨੈਲੀ ਇਹਦਾ ਨਾਂ ਹੈਗਾ, ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ। ਉਹ ਕਹਿੰਦੇ ਪਹਿਲਾਂ ਹੀ ਅਸੀਂ ਇੱਥੇ ਉਤਰਨ ਦੇਣਾ, ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ, ਕਿਉਂਕਿ ਉਧਰੋਂ ਮੇਰਾ ਖਿਆਲ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ, ਉੜ ਕੇ ਫਿਰ ਰਾਹ ਦੇ ਵਿਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ, ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇਧਰ ਦੀ ਨਹੀਂ ਲੰਘਣ ਦੇਣਾ।
1: ਦੱਸੋ ਕੀ ਵਕਤ ਲੈ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
0: ਸਾਰੇ ਬਿਲਕੁਲ ਬਿਲਕੁਲ ਬਿਲਕੁਲ
1: ਹੁੰਦੇ ਸੀ,
0: ਹਾਂਜੀ
1: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ, ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ?
0: ਬਿਲਕੁਲ ਖਾਕ ਸਾਹਿਬ ਜੀ, ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ, ਉੱਥੇ ਇੱਕ ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ, ਉਹ ਮੈਂ ਪੂਰਾ ਡੇਟਾ ਤੁਹਾਨੂੰ ਦੱਸਦਾ। ਇਹ ਜੇ ਆਪਾਂ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ।
1: ਪਾਉਂਡ ਜਾਂ ਡਾਲਰ?
0: ਡਾਲਰ।
1: ਅੱਛਾ ਜੀ,
0: $9 ਤੇ 12 ਸੈਂਟ ਬਣਦੀ ਆ। ਤੇ ਜੇ ਫਰਜ਼ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ, ਇਹ ਮੈਂ ਤਾਂ 12 ਕਹਿ ਰਿਹਾ, ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ, ਇੱਥੇ ਹੁੰਦੇ ਆ, ਜਿਆਦਾ ਵੀ ਵੱਡੇ ਹੁੰਦੇ ਆ, ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ, ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ। ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਭਰੇਗੀ, ਤੇ $100 ਜੇ ਖਾਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚ ਚਲ ਗਿਆ, ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ,
1: ਬਿਲਕੁਲ ਜੀ ਧੂਆਂ ਨਿਕਲ ਜਾਂਦਾ ਜੀ,
0: ਧੂਆਂ ਨਿਕਲ ਜਾਂਦਾ ਬਿਲਕੁਲ। ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ। ਤੇ ਅਗਲੀ ਗੱਲ ਜਿਹੜੀ ਹੈਗੀ ਖਾਕ ਸਾਹਿਬ ਜੀ, ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ। ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖਾਕ ਸਾਹਿਬ ਜੀ, ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗੇ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ, ਉਹਨਾਂ ਨੂੰ ਖਾਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ ਉਹਨਾਂ ਦੇ ਕੋਲ ਭੇਜ, ਉਹਨਾਂ ਨੂੰ ਥੈਰੇਪੀ ਕਰਦੇ ਆ, ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ, ਉਹਦਾ ਜਿਹੜਾ ਖਰਚਾ ਹੈ ਖਾਕ ਸਾਹਿਬ ਜੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ। ਸੋ ਉਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ, ਇਹ ਸਾਡੇ ਵਾਧੂ ਦੇ ਖਰਚੇ ਜਾਂ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ, ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ। ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਆਏਗਾ ਉਦਾਂ ਹੀ ਰਹੇਗਾ।
1: ਚਲੋ ਰੱਖੋ ਬਿਲਕੁਲ।
0: ਹਾਂਜੀ ਤੇ ਅਗਲੀ ਗੱਲ ਖਾਕ ਸਾਹਿਬ, ਜਦੋਂ ਜਿਹੜੀਆਂ ਗੌਰਮੈਂਟਾਂ ਆਉਂਦੀਆਂ ਨੇ ਖਾਕ ਸਾਹਿਬ, ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦਿਸਦੇ ਆ ਨਾ ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾਭ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ ਆ, ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ। ਤੇ ਅਗਲੀ ਖਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਖਬਰ ਕੱਟਤੀ ਸੋਰੀ। ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ, 3-27 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ, ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ। ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ। ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ, ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ, ਉਸ ਤਰ੍ਹਾਂ ਦੀ ਗੱਲ ਹੁੰਦੀ ਆ, ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ। ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਖਾਕ ਸਾਹਿਬ ਜੀ। ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ।
1: ਅੱਛਾ ਜੀ।
0: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖਾਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ, ਜਾਣੀ ਕਿ ਕਿਸੇ ਦਿਨ ਵੱਧ ਕਰ ਲਿਆ ਕਿਸੇ ਦਿਨ ਘੱਟ ਕਰ ਲੈ। ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ, ਔਸਤ ਕੱਢੀਏ ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ। ਇਹ ਅੰਕੜੇ ਜਿਹੜੀ ਆ ਉਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ। 49 ਵਿਚੋਂ ਖਾਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ।
1: ਅੱਛਾ ਜੀ।
0: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿਚੋਂ 1 ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖਾਕ ਸਾਹਿਬ ਜੀ। ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ, ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ, ਜਿਹੜੇ ਖਾਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
1: ਉਹ ਵੀ ਅਰੈਸਟ ਹੋਏ।
0: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ। ਤੇ 2 ਕੁ ਮੌਤਾਂ ਵੀ ਹੋਈਆਂ ਖਾਕ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਈਸ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾਤੇ ਸੀਗੇ। ਤੇ ਇਹ ਸੀਗੀ ਖਬਰ ਖਾਕ ਸਾਹਿਬ ਜੀ। ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ,
1: ਖਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ
0: ਜੀ।
1: ਇਹ ਅਮਰੀਕਾ ਦੀ ਗੱਲ ਹੈ, ਮੈਨੂੰ ਐਗਜ਼ੈਕਟਲੀ ਕਿਹੜੇ ਸੂਬੇ ਦੀ ਗੱਲ ਹੈ। ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਇਹਨਾਂ ਗੱਲਬਾਤ ਕੀਤੀ, ਤੇ ਉਹਨਾਂ ਨੇ
0: ਜੀ ਉਹ ਵੀ ਖਬਰ ਆਈ ਸੀ
1: ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਈਸ ਨੂੰ ਕਾਲ ਕਰਤੀ ਕਿ ਇੱਥੇ ਅਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
0: ਬਿਲਕੁਲ ਬਿਲਕੁਲ ਬਿਲਕੁਲ।
1: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨਹੀਂ ਚੱਕਣ ਦਿੱਤਾ, ਚੱਕ ਕੇ ਲੈ ਗਏ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ, ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ।
0: ਬਿਲਕੁਲ ਖਾਕਸਾ ਜੀ, ਬਿਲਕੁਲ ਬਿਲਕੁਲ।
1: ਬੋਲ ਰਹੀ ਆ ਉੱਚੀ ਉੱਚੀ, ਅਰੇ ਵਾ ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
0: ਬਕਵਾਸ
1: ਬਕਵਾਸ ਲੋਕ ਵੀ ਹੈਗੇ।
0: ਹਾਂਜੀ, ਇਹਨੂੰ ਖਾਕਸਾ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਜਾ ਚੱਲਿਆ ਸੀ ਨਾ ਉਹ ਵਾਈਟ ਕਰਨ, ਉਹਨਾਂ ਨੇ ਇਹਦਾ ਜੋੜਤਾ ਸੀ ਕਰਨ ਦੇ ਨਾਲ। ਹਾਂਜੀ, ਤੇ ਅਗਲੀ ਖਬਰ ਆ ਖਾਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਆਉਂਦਾ ਸੀ ਉਹ ਆਪਣੇ ਉਹ ਨੀ ਹੁੰਦਾ ਚਾਰਟ ਜਿਹਾ, ਕੀ ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ। ਇਹਦੇ ਵਿਚੋਂ ਡੋ ਜੋਨ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ, ਉਹਦੇ ਜਿਹੜੇ ਆ 1,000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ। ਕਿਉਂ ਕੀਤਾ ਉਹਨਾਂ ਨੇ? ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ। ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ, ਉਹਦਾ 1,000 ਪੁਆਇੰਟ ਉੱਤੇ ਚਲੇ ਗਿਆ। ਹਾਂ, ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ, ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ ਸਟਾਕ ਮਾਰਕੀਟ ਉਹਨੂੰ ਕਹਿੰਦੇ ਆ, ਮੇਰੇ ਆ ਗਿਆ ਉਹ ਦਿਮਾਗ ਸਟਾਕ ਮਾਰਕੀਟ ਆ ਜਿਹੜੀ। ਹੁਣ ਖੜਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ ਤੇ ਜਿਹਦਾ ਫਰਜ਼ ਕਰ ਲਓ 1 ਰੁਪਈਏ ਦਾ, ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ, 1 ਦੇ ਬਣ ਜਾਣੇ ਆ ਡਾਲਰ ਹੈ ਨਾ। ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ। ਤੇ ਉਹਨੇ ਕੀ ਕਰਨਾ, ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ, ਮੁੜ ਕੇ ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ, ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ। ਸੋ ਇਹ ਸਾਰਾ ਖੜਕ ਸਾਹਿਬ ਜਿਹੜੀ ਇਹ ਇੱਕ ਗੇਮ ਆ, ਗੇਮ ਨੀ ਜਿਹੜੀ ਗੇਮ ਸੀ, ਸਾਰੀ ਸਾਜਿਸ਼ ਗੇਮ ਹੁੰਦੀ ਆ, ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ।
1: ਸੇਮ ਥਿੰਗ ਲਾਟਰੀ ਹੈ ਚੀਮਾ ਸਾਹਿਬ ਜੀ।
0: ਹਾਂ ਬਿਲਕੁਲ ਸੇਮ ਥਿੰਗ ਆ ਜੀ, ਉਹੀ ਚੀਜ਼ ਆ।
1: 1000 ਮਿਲੀਅਨ ਤੇ 100 ਮਿਲੀਅਨ ਤੇ ਇੰਨੇ ਦੇ ਲੈ ਜਾਂਦੇ ਉਹਨੂੰ, ਔਰ ਜਲਦੀ ਕਿਉਂ ਨੀ ਜੀ ਉਹ ਇੰਨੀ ਦੁਨੀਆ ਪਾ ਰਹੀ ਆ, ਔਰ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ
0: ਕਿਸੇ? ਬਿਲਕੁਲ ਬਿਲਕੁਲ ਨਿਕਲ ਹੀ ਨੀ ਦਿੰਦੇ ਉਹਨਾਂ ਦਾ ਹਫਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
1: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ 100 ਮਿਲੀਅਨ 150 ਮਿਲੀਅਨ 400 ਮਿਲੀਅਨ ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ, ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ
0: ਜਿਹਦਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ,
1: ਇਹੀ ਡਰਾਮੇਬਾਜ਼ੀ ਹੈ,
0: ਸਭ ਡਰਾਮੇਬਾਜ਼ੀ ਆ ਖਾਲਸਾ ਜੀ। ਤੇ ਹੁਣ ਇਹ ਜਿਹੜੀ ਆ, ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਵੀ ਟਰੰਪ ਲੜਾਈ ਬੰਦ ਕਰ ਦੇਣੀ ਆ ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ, ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ, ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਢਵਾਉਣੀ ਆ ਉਹ, ਤੇ ਫੇਰ ਉਹਨੇ ਕਹਿਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ। ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ।
1: ਨੈਥਨ ਜਾਹੂ ਨੂੰ ਚੱਕ ਕੇ ਇੱਥੇ ਲਿਆ ਕੇ ਉਹਦੇ ਨਾਲ ਬੰਨ ਦਿਓ ਜਿਹੜਾ ਅਗਲਾ ਇੱਕ ਫੜ ਕੇ ਰੱਖਿਆ ਵਾ, ਆਪੇ ਲੜਾਈ।
0: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਟਰੰਪ ਸਾਹਿਬ ਨੇ ਖੱਕ ਸਾਹਿਬ ਜੀ ਸੋਸ਼ਲ ਮੀਡੀਆ ਉੱਪਰ ਜਿਹੜਾ ਉਹ ਪੋਸਟ ਵਿੱਚ ਲਿਖਿਆ ਕਿ ਸਟੇਟ ਆਫ ਹਰਮੂਸਿਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜਿੰਮੇਵਾਰੀ ਹੈ, ਉਹ ਜਾਣ ਤੇ ਉਹਨੂੰ ਖੋਲ ਲੈਣ। ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਭਾਈ ਯੂਰਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਉਹ ਜਾ ਕੇ ਖੋਲਣ ਉਹਨੂੰ, ਤੇ ਮੈਂ ਨੀ ਜਾਣਾ। ਹਾਂਜੀ ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖੱਟ ਸਾਹਿਬ ਜੀ ਉੱਡ ਗਿਆ ਆ। ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨੀ ਰਿਹਾ ਖੱਟ ਸਾਹਿਬ ਜੀ, ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ। ਇਹ ਦੇਖੋ ਖੱਟ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ, ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ, ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖੱਟ ਸਾਹਿਬ ਜੀ ਉਹ ਕੀ ਸੋਚਦੇ ਆ, ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ।
1: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੀ।
0: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ। ਇਹ ਬਿਆਨ ਤੋਂ ਖਾਕਸਾ ਵੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕਸਾ ਵੀ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ, ਉਹਨਾਂ ਨੂੰ ਤਾਂ ਪਤਾ ਵੀ ਆਫ ਰੈਂਪ ਕੀ ਹੁੰਦਾ। ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਆ ਗੱਡੀ ਸਲੋ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ। ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ। ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ। ਤੇ ਅਗਲੀ ਖਬਰ ਖੱਟ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖੱਟ ਸਾਹਿਬ ਜੀ, ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ, ਮੇਰਾ ਖਿਆਲ ਆ, ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਸੀਗੇ ਇਹ, ਪਰ ਇਹ ਅਮਰੀਕਨ ਆ ਖੱਟ ਸਾਹਿਬ ਜੀ, ਇੱਥੇ ਦੇ ਬੋਰਨ ਆ, ਇੱਥੇ ਦੇ ਐਜੂਕੇਟਡ ਆ। ਹਾਂਜੀ ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿੱਚ ਜਿਹੜੀ ਹੈਗੀ ਵੈਟੀਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ। ਔਰ ਇਹਨਾਂ ਨੇ ਵੀ ਖੱਟ ਸਾਹਿਬ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ, ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿੱਚ ਦਖਲ ਘੱਟ ਵੱਧ ਹੀ ਦਿੰਦੇ ਆ। ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ। ਤੇ ਪੋਪ ਲੀਓ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ, ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ, ਉਸ ਨੂੰ ਇਹੀ ਤਗੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਸਤਾ ਜਿਹੜਾ ਉਹ ਲੱਭ ਹੀ ਲਵੇਗਾ। ਮੈਨੂੰ ਆਸ ਆ, ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭੇ ਲੈਣਾ, ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ। ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ, ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ, ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ, ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ। ਸੋ ਖਾਕ ਸਾਹਿਬ ਜੀ, ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰ੍ਹਾਂ ਤਰ੍ਹਾਂ ਕਰ ਰਿਹਾ, ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ ਆਏ ਹੋਏ ਤਾਂ ਖਾਕ ਸਾਹਿਬ ਜਿਹੜੀ
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਇੱਕ ਮਿੰਟ ਜੀ,
0: ਆਪਣੇ ਸਿਲੰਡਰ ਗਏ ਸੀ ਉੱਥੇ ਏਰੀਆ ਦੇ ਮਿਲਦੇ ਆ
1: ਜੀ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ, ਉੱਥੇ
1: ਜਾਇਆ ਜੀ ਪਹਿਲਾਂ ਇੱਕ ਵਾਰੀ
0: ਜਾਇਆ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੇ ਕਹਿਣ ਤੋਂ ਪਹਿਲਾਂ ਹੀ
1: ਗੇੜਾ ਮਾਰਿਆ ਜੀ।
0: ਹਾਂਜੀ ਹਾਂਜੀ ਸਾਲ ਕਰਿਆ ਉੱਥੇ, ਵਾਰਸੀ ਵੂਰਸੀ ਕਾਟਾ ਵਾਟਾ ਕਰ ਲੈਣਾ ਥੋੜਾ ਬਹੁਤਾ। ਹਾਂਜੀ ਹਾਂਜੀ
1: ਡਾਕਟਰ ਸਾਹਿਬ ਪਹੁੰਚ ਗਏ ਜੀ, ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ, ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ, ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ, ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ, ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ, ਜਿੰਨੀਆਂ ਕੁ ਸਹਿਤ ਅਸੀਂ ਤਿੰਨ ਕੁ ਸਾਲ ਤੋਂ ਲੱਗੇ ਹਾਂ ਜੀ, ਢਾਈ ਤਿੰਨ ਸਾਲ ਤੋਂ ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ, ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ।
0: ਹਾਂਜੀ ਹਾਂਜੀ ਮੈਂ ਕਰ ਲਿਆ, ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦਵੂਈ ਲਿਆਈ ਦੀ ਸੀ ਉਹਨੂੰ।
1: ਤੇ ਦੋਸਤੋ ਫਿਰ ਇਹ ਪ੍ਰੋਗਰਾਮ ਨੂੰ ਸੁਣਿਆ ਕਰੋ, ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ, ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ, ਪਰ ਇਹ ਚੀਜ਼ਾਂ ਕਿਤੇ ਨਹੀਂ ਮਿਲਣੀਆਂ, ਰਲ ਮਿਲ ਕੇ ਤੁਸੀਂ ਆਓ ਸਾਰੇ।
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆ
1: ਜੀ,
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ।
0: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ, ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ, ਸਾਥੋਂ ਲੈ ਲਵਾਂਗੇ ਉੱਥੇ ਜਾ ਲਿਖੀ ਲੋ
1: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ, ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ, ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ
0: ਜੀ। ਬਿਲਕੁਲ ਬਿਲਕੁਲ ਜੀ, ਇਹ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ, ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ, ਇਸੇ ਤਰ੍ਹਾਂ ਬਣੇ ਆ, ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ।
1: ਬਿਲਕੁਲ ਜੀ, ਆਓ ਡਾਕਟਰ, ਸਤਿ ਸ੍ਰੀ ਅਕਾਲ ਜੀ।
2: ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ, ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ, ਬੇਸ਼ੱਕ ਇਸ ਵੇਲੇ ਦੀ ਟੈਕਨੋਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਆ। ਬਹੁਤ ਸਾਰੀਆਂ ਗੱਲਾਂ ਦੇ ਵਿਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਆ, ਐਂਡੋਸਕੋਪੀ ਕਰਦੇ ਆ, ਪ੍ਰੋਕਟੋਸਕੋਪੀ ਕਰਦੇ ਆ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
0: ਡਾਕਟਰ ਸਾਹਿਬ ਮੈਨੂੰ ਮਿੰਟ ਕੁ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਚੋਂ ਮਿੰਟ ਕੁ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ, ਤੁਸੀਂ ਚੋਰੀ ਵੀ ਨਹੀਂ ਫਤ ਖੋਹੀ ਲੈਣਾ, ਉਹ ਇਸਾ ਆ ਡਾਕਟਰ ਸਾਹਿਬ ਅੱਜ ਤਿਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿਚ ਧਰਮ ਵਰਤੀ ਜਾਂਦੀ ਆ ਉਹਨੂੰ ਕਹਿੰਦੇ ਆ ਡਮ ਯੂ ਡਾਊਨ, ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਆ ਉਹ ਖੋ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿਚ ਫਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ ਸੀ ਟੀ ਸਕੈਨ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੇ ਕੋਲ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
0: ਟਰੈਕ ਬਦਲਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
0: ਹਾਂਜੀ
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
0: ਹਾਂਜੀ ਹਾਂਜੀ
2: ਫਿਜ਼ੀਕਲ ਸਬੂਤ ਭਾਲਦੇ ਆ, ਤੇ ਫਿਜ਼ੀਕਲ ਸਬੂਤ ਜਿਹੜਾ ਆ ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ ਮੈਂ ਡਿਟੇਲ ਦੱਸ ਸਕਦਾ ਹਾਂ।
0: ਬਿਲਕੁਲ
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਦਿਨ ਉੱਚਾ।
0: ਬਿਲਕੁਲ ਬਿਲਕੁਲ
2: ਐਵੇਂ ਗੱਲਾਂ ਹੀ ਕਰੀ ਜਾ ਰਹੇ ਦਾ ਸਬੂਤ ਕੀ ਆ?
0: ਹਾਂਜੀ ਹਾਂਜੀ
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
0: ਬਿਲਕੁਲ
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ ਉੱਤਰ ਦੀ ਪੜਤਾਲ ਕਰਨ ਵਾਸਤੇ ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ ਇਹ ਜਿਹੜੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਹੀ ਰਹਿ ਗਿਆ।
0: ਬਿਲਕੁਲ
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
0: ਬਿਲਕੁਲ ਬਿਲਕੁਲ
2: ਜੋ ਦਿਸਿਆ ਉਹੀ ਮੰਨਾਂਗੇ।
0: ਬਿਲਕੁਲ
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
0: ਹਾਂਜੀ
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ ਤੇ ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਰਿਹਾ ਡਾਕਟਰ?
0: ਬਿਲਕੁਲ ਬਿਲਕੁਲ ਡਾਕਟਰ ਤਾਂ ਨਾ ਹੀ ਦਿੰਦੇ ਹੋ, ਬਿਮਾਰੀ ਤਾਂ ਤੁਸੀਂ ਆਪ ਹੀ ਦੱਸਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਹ ਵੀ ਦੁਖਦਾ, ਮੇਰਾ
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
0: ਬਿਲਕੁਲ
2: ਸੋ ਨਾਂ ਰੱਖ ਦੇਣਾ ਤੇ ਅਸੀਂ ਬੜੇ ਸੰਤੁਸ਼ਟ ਹੋ ਜਾਣਾ, ਫੇਰ ਉਸਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ਆਈਸੀਟੀ ਕੀਤਾ ਹੈਗਾ, ਇਹ ਕੁਛ ਆਇਆ ਹੈਗਾ ਮੇਰੇ।
0: ਬਿਲਕੁਲ
2: ਭਾਵ ਆ ਤੇ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾਅ ਜ਼ਿਆਦਾ ਹੋ ਗਿਆ। ਮੈਂ ਨੈਗਲੈਕਟ ਨਹੀਂ ਕਰਦਾ, ਇਸ ਕਰਕੇ ਕਿ ਠੀਕ ਹੈ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ, ਜੋ ਵੀ ਕੁਝ ਹੈਗਾ ਆ ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ।
0: ਬਿਲਕੁਲ
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
0: ਜੀ।
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ ਨੇ
0: ਜੀ।
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ, ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿੱਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਫਲਾਣੇ ਫਲਾਣੇ ਥਾਂ ਤੇ ਆਹ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿੱਚੋਂ ਕੋੜਕੂ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿੱਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਈਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਭਾਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ, ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ।
0: ਬਿਲਕੁਲ
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ, ਬੇਸਿਕ ਤੇ ਈਜ਼ੀ ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿੱਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਣੇ ਆ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ, ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲੋਂ ਹੋ ਚੁੱਕੀ ਹੈਗੀ ਹੈ। ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
0: ਬਿਲਕੁਲ ਬਿਲਕੁਲ,
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ। ਹਾਂਜੀ, ਸੋ ਉਸ ਨੂੰ ਨਾ ਭੁੱਲਦਿਆਂ ਹੋਇਆ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ, ਕਿ ਸਿਰ ਦੇ ਵਿਚ ਜਦੋਂ ਵੀ ਸੱਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ, ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇਕ ਇਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਬਈ ਜੇ ਆ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
0: ਬਿਲਕੁਲ,
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧਰਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ ਗਰਦਨ, ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧਰਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਕੁਛ ਗੱਲਾਂ ਇਸ ਨੈਕ ਦੇ ਵਿਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿਚ ਕਿਹੜੀ ਟਰੈਕ ਦੇ ਵਿਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆ ਆ ਤੇ ਇਹਦਾ ਪ੍ਰੀਕੋਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ, ਕਿਸੇ ਦਾ ਊਠ ਦੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਆਖਿਆ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ ਵਾਈਟਰ ਨੂੰ, ਵਾਈਟਰ ਨੂੰ ਗਿੱਲੜ ਕਹਿੰਦੇ ਸੀ। ਤੇ ਉਹਨੇ ਆਖਿਆ ਸਾਡੀ ਮਾਈ ਦੇ ਤਾਂ ਗਿੱਲੜ ਹੋ ਗਿਆ, ਕਹਿੰਦਾ ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦੇਣਾ। ਹਾਂਜੀ ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤੱਕ ਬੰਦੇ ਨੂੰ ਮੈਂ ਵੇਖਿਆ ਸੀ ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
0: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿਚ ਪੈਦਾ ਹੁੰਦੀਆਂ ਨੇ ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ, ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ੍ਹ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ, ਰੀੜ੍ਹ ਦੀ ਹੱਡੀ ਦੇ ਵਿਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼ ਇਸ ਥਾਂ ਦੇ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ, ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
0: ਨੇ।
2: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ, ਔਰ ਉਹਨਾਂ ਨੇ ਇਹਨਾਂ ਵਾਲੇ ਪਾਸੇ ਰਾਈਟ ਐਟਰੀਅਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ, ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ, ਔਰ ਉਹ ਜਿਹੜੀ ਨਾਲੀ ਹੈ ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ, ਤੇ ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੀਕਿਆ ਤੇ ਰਾਈਟ ਬਰੌਂਕਸ ਤੇ ਲੈਫਟ ਬਰੌਂਕਸ, ਤੇ ਜਿਹੜੀ ਟ੍ਰੀਕਿਆ ਵਾਲਾ ਹਿੱਸਾ ਹੈ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਵੀ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ, ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ ਸਾਹ ਨਾਲੀ ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ ਸੱਜੇ ਤੇ ਖੱਬੇ ਪਾਸੇ, ਰਾਈਟ ਬਰੋਂਕਸ ਤੇ ਲੈਫਟ ਬਰੋਂਕਸ ਅਸੀਂ ਉਹਨਾਂ ਨੂੰ ਕਹਿੰਦੇ ਆ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ, ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕੀਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕੀਆ ਫਰੰਟ ਤੇ ਆ ਜਾਂਦੀ ਹੈ ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ, ਟ੍ਰੇਕੀਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕੀਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ, ਕਿਸੇ ਗਲੇ ਚੀ ਵੱਜੇ ਤੋ ਇਕਦਮ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ, ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕੀਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ, ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋਗੀ, ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਆ, ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਆ, ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਆ, ਠੀਕ ਆ। ਸੋ ਇਹ ਇਹਨਾਂ ਛੋਟੇ ਜਿਹੇ ਏਰੀਏ ਦੇ ਵਿਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ, ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਆ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ, ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਆ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ, ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ ਜਿਹਨੂੰ ਗਿੱਲਣਾ ਦੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ, ਜਿਹਦੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਆ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਆ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਆ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੀ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ, ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਚੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਫਿਰ ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਆ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਆ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਆ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਪੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ, ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ, ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ

ਐਪੀ ਗਲੋਬ ਤੋਂ ਸਵਾਲ ਆ, ਜਿਹੜਾ ਐਫਜੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ। ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟਰੈਕ ਦੂਸਰੇ ਟਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਿਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫਿਰ ਉਹਦੇ ਨੇੜੇ ਆ ਗਿਆ, ਅਸੀਂ ਸਵਾਰੀ ਉਤਰ ਜਾਣਾ ਹੁੰਦਾ, ਪੈਸਾ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿਚ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਤ ਚੋਟ ਲੱਗ ਗਈ ਤੇ ਰੀੜ੍ਹ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਮੈਂ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ, ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਲੱਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਨਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ, ਹਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ, ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ ਤੇ ਜਾਂ ਉਹ ਲਿਊਮਨ ਜਿਹੜਾ ਆ ਘਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਂਦੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ, ਜਿੰਨਾ ਸਾਡਾ ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਜਿਵੇਂ ਫੈਟ ਪੰਘਰ ਜਾਂਦਾ ਹੈ ਨਾ, ਲੋਕ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਚੋਂ ਕਢਾ ਲੈਂਦੇ ਨੇ, ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾਅ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ, ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ, ਜਦੋਂ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ

0: ਆਪਰੇਸ਼ਨ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ ਜਿਹਨੂੰ ਡੈਸਟੋਲ ਕਹਿੰਦੇ ਹਾਂ ਅਸੀਂ। ਸਿਸਟੋਲ ਤੇ ਉਹ ਆ ਜਦੋਂ ਕੰਟ੍ਰੈਕਟ ਕਰਦਾ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ। ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਹਾਂ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਤੇ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟ੍ਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਤੇ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿੱਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿੱਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ ਹੈ। ਈਵਨ ਕਿਡਨੀ ਵਿੱਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿੱਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਹੈ, ਹੁਣ ਫਰਕ ਕੀ ਪੈ ਸਕਦਾ ਹੈ, ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿੱਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਕੁ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਹੈਗਾ ਭਾਈ ਜਦੋਂ ਨੈਕ ਦੇ ਵਿੱਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਬਈ ਨੈਕ ਦੇ ਵਿੱਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ, ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
1: ਜੀ,
0: ਜਾਂ ਉੱਪਰ ਨੂੰ ਉਭਰ ਵੀ ਸਕਦਾ ਹੈਗਾ ਆ, ਅੱਗੇ ਉਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ, ਠੀਕ ਆ। ਦੂਸਰੀ ਗੱਲ, ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ, ਬਹੁਤ ਜ਼ਿਆਦਾ ਸੱਟ ਧੌਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਹੈ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਉਹ ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ, ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਆ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਆ, ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ, ਔਰ ਉਹਨਾਂ ਦੇ ਕ੍ਰੋਸ ਕਰਦੀਆਂ, ਜਿੱਥੇ ਉਹ ਕ੍ਰੋਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਂਸਲ ਹੁੰਦੇ ਨੇ, ਠੀਕ ਹੈ। ਸੋ ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ, ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ, ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
1: ਜੀ,
0: ਕਨੇਡੂ ਦੇ ਸਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ, ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ, ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿੱਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ, ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਹੈ, ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫਿਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ, ਤੁਸੀਂ ਧੌਣ ਆਪਣੀ ਤਾਂਹ ਨੂੰ ਕਰਕੇ ਫਿਰ ਠੋਡੀ ਤਾਂਹ ਨੂੰ ਕਰਕੇ ਵੇਖੋ, ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ, ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ। ਔਰ ਸਟਰਨਮ ਜਿਹੜੀ ਸਾਡੀ ਆਹ ਹੱਡੀ ਹੈ, ਔਰ ਉੱਪਰ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹਦਾ ਗਲੈਂਡ ਹੈਗਾ ਆ, ਟਿਊਮਰ ਹੈਗਾ ਹੱਡੀ ਦਾ, ਉਹਦੇ ਨਾਲ ਜਾ ਕੇ ਇਹ ਜੁੜਦਾ, ਜਿਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਉਹਨਾਂ ਗਰਦਨ ਲੰਬੀ ਹੁੰਦੀ ਹੈ, ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਤੇ ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ, ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਚੁਆਇਡ ਮਸਲ ਕਹਿਣ ਦੀ ਥਾਂ ਤੇ ਮਸਚੁਆਇਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹੀ ਗੱਡੀ ਦਿਸਦੀ ਹੈ ਸਾਨੂੰ ਹੇਠਲਾ ਪਾਸੇ, ਔਰ ਇਹਨੂੰ ਮਸਚੁਆਇਡ ਪ੍ਰੋਸੈਸ ਕਹਿੰਦੇ ਅਸੀਂ, ਇਹਦੇ ਨਾਲ ਇਹ ਵਧਿਆ ਹੁੰਦਾ ਹੈ, ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ, ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ, ਤੇ ਆਹ ਸਾਡੀ ਧੌਣ ਨੂੰ ਦੋਵੇਂ ਪਾਸਿਓਂ ਹੱਥ ਲਾਉਣ ਤੇ ਨਾਲ ਸਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ, ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ, ਜਿਹੜੀਆਂ ਜਗੂਲਰ ਵੇਨਸ ਜਿਹਨਾਂ ਨੂੰ ਅਸੀਂ ਕਿਹਾ, ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ, ਇਹ ਟੁੰਨਾਂ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ, ਕੁਝ ਐਸਾ ਹੋ ਗਿਆ, ਤਾਂ ਤੁਸੀਂ ਅੰਦਾਜ਼ਾ ਲਾਓ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਤੋਂ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ, ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਬਚ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਠੀਕ ਹੈ, ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ, ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਵੀ ਅੰਦਰ ਵਾਲੇ ਪਾਸੇ, ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ, ਗੁੱਡ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ, ਕੁਛ ਕਹਿੰਦੇ ਨਾ ਬੰਦਾ ਤੇ ਵਿਚਾਰਾ ਮਰ ਗਿਆ, ਗੋਲੀ ਵੱਜ ਗਈ ਕਿਸੇ ਨੂੰ, ਭੇਜੀਆਂ ਗੱਲ ਕਰਨੀਆਂ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਏ ਹਾਏ ਇੰਨਾ ਚੰਗਾ ਹੋ ਗਿਆ, ਅੱਖ ਤੇ ਨੀ ਵੱਜੀ ਗੋਲੀ,
1: ਅੱਖ ਤੇ ਨੀ ਵੱਜੀ, ਹਾਂਜੀ ਹਾਂਜੀ, ਅੱਖ ਨੂੰ ਵੱਜ ਗਿਆ,
0: ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ ਹੈ, ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ, ਪਰ ਇਹ ਚੰਗਾ ਆ ਭਾਈ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ, ਇਹ ਬਾਹਰਲੇ ਪਾਸੇ ਹੀ ਹੈਗਾ ਆ। ਸੋ ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ, ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤੇ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕੱਸ ਦਿਓ, ਜਿਵੇਂ ਮੰਨ ਲਾ ਜਾ ਤੂੰਬੀ ਦੀਆਂ ਤਾਰਾਂ ਹੀ ਆ, ਤੂੰਬੀ ਦੀਆਂ ਤਾਰਾਂ ਕੱਸੀਆਂ ਨੇ, ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ, ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ,
1: ਘੋੜੀ ਦਿੰਦੇ
0: ਨਾ,
1: ਘੋੜੀ
0: ਕਹਿੰਦੇ, ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਹੈ ਨਾ, ਇਹ ਸਾਡੇ ਆਹ ਜਿਹੜੇ ਮਸਲ ਨੇ ਨੈਕ ਦੇ, ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ, ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਵੀ ਇਹਦੀ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ, ਅਲੱਗ ਅਲੱਗ ਸੰਗਲੀਆਂ ਨੇ, ਮਣਕੇ ਨੇ, ਹਾਂਜੀ ਅਲੱਗ ਅਲੱਗ ਕੁੰਡੇ ਨੇ, ਜਿਵੇਂ ਸਿੰਗਲ ਦੇ ਹੁੰਦੇ ਨੇ, ਝਿੜੀਆਂ ਹੋਈਆਂ ਨੇ, ਆਪਸ ਜੁੜੀਆਂ ਹੋਈਆਂ ਨੇ, ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ੍ਹ ਦੀ ਹੱਡੀ ਹੈ ਨਾ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2-3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ, ਇਹ ਹੇਮਾ ਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ ਔਰ ਹੇਮਾ ਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਵੀ ਜੇ ਰੀੜ ਦੀ ਹੱਡੀ ਦੇ ਵਿਚ ਵੀ ਕੋਈ ਸੱਟ ਲੱਗਦੀ ਹੈ ਪਿਛਲੇ ਪਾਸੇ ਧੋਣ ਦੇ ਵਿਚ ਕੋਈ ਚੀਜ਼ ਸਾਡੇ ਐਸੇ ਵੱਜਦੀ ਹੈ ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ ਚਮੜੀ ਉੱਪਰ ਵਾਲੇ ਪਾਸੇ ਆ ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਐਪੀਡਰਮਸ ਆ ਇੱਕ ਡਰਮਸ ਹੈ ਇੱਕ ਹਾਈਪੋਡਰਮਸ ਆ ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ ਹਾਂਜੀ ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਹੇਠਾਂ ਆ ਗਈ ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਉਹਨੇ ਬਹੁਤ ਜ਼ਿਆਦਾ ਕਸ ਪਾਈ ਤੇ ਬਾਹਰਲੇ ਪਾਸੇ ਵੀ ਉਹ ਕਾਲਾ ਨਿਸ਼ਾਨ ਬਣ ਜਾਏਗਾ ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਇਹ ਕਾਲਾ ਨਿਸ਼ਾਨ ਨਹੀਂ ਬਣਨਾ ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ ਤੰਦਾਂ ਹਨ ਸਾਡੀਆਂ ਮਸਲ ਦੀਆਂ ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ ਉਹਨਾਂ ਨੂੰ ਜੋੜਨ ਰੱਖਣ ਵਾਸਤੇ ਉਹਦੇ ਵਿਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਹਾਂ ਲੈਸਰੇਸ਼ਨ ਚਰੀਟਾਂ ਪੈ ਗਈਆਂ ਪੰਜਾਬੀ ਚ ਕਹਿ ਲੋ ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿਚ ਚਰੀਟਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ ਹਾਂਜੀ ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ ਡੁੱਲ ਗਿਆ ਹੈਗਾ ਆ ਉਹ ਸਾਨੂੰ ਦਿਖਾਈ ਦਿੰਦਾ ਹੈ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਪ੍ਰੈਸ਼ਰ ਬਹੁਤ ਵੱਧ ਗਿਆ ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ ਬਾਹਰੋਂ ਚਮੜੀ ਨਹੀਂ ਵੱਢੀ ਗਈ ਨਹੀਂ ਕੱਟੀ ਗਈ ਬਾਹਰ ਨਹੀਂ ਵਗਿਆ ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ

ਰੰਗ ਦਾ ਦਾਗ ਬਾਹਰ ਪੈ ਜਾਣਾ ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ, ਡੁੱਲ ਗਿਆ ਹੈਗਾ ਆ, ਉਹ ਸਾਨੂੰ ਦਿਖਾਈ ਦਿੰਦਾ ਹੈ, ਬਹੁਤ ਜ਼ਿਆਦਾ ਸੱਟ ਲੱਗ ਗਈ ਹੈ, ਪ੍ਰੈਸ਼ਰ ਬਹੁਤ ਵੱਧ ਗਿਆ, ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ, ਬਾਹਰੋਂ ਚਮੜੀ ਨਹੀਂ ਵੱਢੀ ਗਈ, ਨਹੀਂ ਕੱਟੀ ਗਈ, ਬਾਹਰ ਨਹੀਂ ਵਗਿਆ, ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ। ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ। ਤੀਸਰੀ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ, ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ, ਟਿਊਮਰ ਹਮੇਸ਼ਾ ਅਸੀਂ ਸਖਤ ਨੂੰ ਕਹਿੰਦੇ ਹਾਂ, ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ। ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ, ਪੋਲਾ ਹੋਵੇ, ਭਾਵੇਂ ਦਿਲ ਚ ਵੀ ਕੋਡ ਹੈਗਾ, ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖਤ ਹੋ ਜਾਵੇ। ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ, ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਉਹਦੇ ਵਿੱਚ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ, ਉਹ ਵੀ ਤੇ ਟਾਈਟ ਹੋ ਜਾਂਦਾ ਨਾ, ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ, ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿੱਚ, ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ, ਸਿਸਟ ਵਰਗਾ ਨਹੀਂ ਲੱਗਦਾ। ਜੇ ਥੋੜਾ ਖੂਨ ਹੁੰਦਾ, ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿੱਚ, ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਐਡੀਮਾ ਉਹਨੂੰ ਕਹਾਂਗੇ। ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ, ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ, ਜਿਵੇਂ ਫੁੱਟਬਾਲ ਦੇ ਬਾਲ ਦੇ ਵਿੱਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ, ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ। ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ, ਲੈਸੀਰੇਸ਼ਨ ਦੀ ਝਰੀਟਾਂ ਪੈ ਜਾਣੀਆਂ, ਔਰ ਝਰੀਟਾਂ ਪੈ ਜਾਣ ਦੀ ਐਕਸਪਲੇਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿੱਚ ਕੁਦਰਤ ਨੇ ਫੈਟ ਭਰਿਆ ਹੁੰਦਾ। ਮੈਂ ਇੱਕ ਹੋਰ ਇਹਦੀ ਐਗਜ਼ਾਮਪਲ ਦੇ ਦਿਆਂ, ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ, ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ, ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ, ਤੇ ਉਹਦੇ ਨਾਲ ਆ ਕੇ ਇੰਗੁਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ, ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ, ਇਹ ਜਿਹੜਾ ਰੈਕਟ ਮਸਲ ਹੈਗਾ, ਰੈਕਟਸ ਐਬਡੋਮੀਨਸ ਮਸਲ ਇਹਦਾ ਨਾਂ ਆ, ਇਹ ਇੱਥੇ ਆ ਕੇ ਵੱਜਦਾ ਹੈਗਾ। ਔਰ ਰੈਕਟਸ ਐਬਡੋਮੀਨਸ ਮਸਲ ਹੈ ਕਿ ਰੇਸ਼ੇ ਨੇ ਨਾ, ਧਾਗੇ ਆ ਨਾ, ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ, ਤੇ ਉਹਦੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ, ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ, ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ। ਪਰ ਕੁਦਰਤ ਨੇ ਉਹਦੇ ਵਿੱਚ ਫੈਟ ਪਾਇਆ ਹੋਇਆ, ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿੱਚ ਫੈਟ ਭਰਿਆ ਹੋਇਆ। ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ, ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ, ਤੇ ਫਿਰ ਉਹਦੇ ਵਿੱਚ ਵੀ ਉਂਗਲ ਨਹੀਂ ਖੁੱਭਦੀ, ਉਹ ਵੀ ਸਖਤ ਹੋ ਜਾਂਦਾ ਹੈ। ਸੋ ਕੁਦਰਤ ਇੱਕ ਨਿਯਮ ਹੈ ਉਹਦਾ ਨਾ, ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿੱਚ, ਰੇਸ਼ਿਆਂ ਦੇ ਵਿੱਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ, ਕਿਸੇ ਨੂੰ ਹੇਠਾਂ ਵਾਲੇ ਪਾਸੇ, ਅਲੱਗ ਅਲੱਗ ਥਾਵਾਂ ਦਾ ਹਰਨੀਆਂ ਹੈਗਾ ਆ। ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਭਾਈ, ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਖਰੀਂਦ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ, ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ, ਅੰਗ ਤੇ ਉਹੀ ਹੋਣੇ ਨੇ, ਹੁਣ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ, ਟ੍ਰੇਕਿਆ ਨੂੰ ਕੁਦਰਤ ਨੇ ਐਨ ਅਕਸ਼ਨ ਮਿਸਤਰੀਆਂ ਨੂੰ ਵੇਖਿਆ ਨਾ ਇੱਕ ਧਾਗਾ

0: ਕਰਨ ਕੇ ਵੇਖਦੇ ਨੇ ਸਪੀਡ ਲੈਵਲ ਤੇ ਹੈਗੀ, ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ, ਤੇ ਪਹਿਲਾਂ ਧਾਗਾ ਸਿੱਟ ਕੇ ਸਿੱਧੇ ਥੱਲੇ ਪਾਸੇ ਹੈਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ, ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ,
1: ਇਹ ਸੰਧ ਸਹੀ ਆ ਕਿ ਨਹੀਂ? ਹਾਂਜੀ
0: ਹਾਂਜੀ,
1: ਸੰਧ ਸਹੀ ਜਾ ਰਹੀ ਕਿ ਨਹੀਂ? ਕਿੰਨੀ ਕਿੰਨੀ ਹੋ ਰਹੀ ਹੈ ਕੰਮ?
0: ਡੋਰੀ ਬੰਨੀ ਹੁੰਦੀ ਸੀ ਉਹਨੂੰ?
1: ਹਾਂਜੀ ਹਾਂਜੀ, ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ, ਕੀ ਆ ਮੇਸਨ
0: ਜਿਹਾ ਦੇਖਿਆ, ਇੱਕ ਸੈਂਟਰਲਾਈਜ਼ਡ ਨੈਕ ਦੇ ਵਿੱਚ ਸਟਰਕਚਰ ਹੈ, ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ, ਰਿੰਗਸ ਦਾ ਬਣਿਆ ਹੋਇਆ ਹੈ, ਉਹਨਾਂ ਦੇ ਵਿੱਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਹੈਗੀਆਂ ਨੇ, ਔਰ ਇਹ ਕਾਰਟੀਲੇਜ ਦਾ, ਇਟਸ ਨਾਟ ਆਫ ਬੋਨ, ਦੇਖਿਆ ਕਾਰਟੀਲੇਜ ਦਾ ਆ, ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ, ਅਜੇ ਇਹ ਬੋਨ ਬਣੀ ਨਹੀਂ, ਇਹਦਾ ਸਟਰਕਚਰ ਇਹੀ ਹੈ। ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ, ਜਿਵੇਂ ਜ਼ੀਫੋਇਡ ਸਟਰਨਮ ਦੀ ਮੈਂ ਗੱਲ ਕੀਤੀ ਸੀ, ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ, ਇਹਦੇ ਰੈਂਕ ਚੁੰਝ ਜੀ ਹੈਗੀ ਹੈ, ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ, ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ, ਪਰ ਪਹਿਲੇ ਉਮਰ ਦੇ ਵਿੱਚ ਇਹ ਸਾਫਟ ਹੁੰਦੀ ਹੈ, ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ। ਆਹ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ, ਇਹ ਕਾਰਟੀਲੇਜ ਹੈਗੀ ਹੈ। ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰਿਕੀਆ ਸਾਡੀ ਕਾਰਟੀਲੇਜ ਹੀ ਨੇ ਸਟਰਕਚਰ ਹੈਗਾ, ਕਾਰਟੀਲੇਜ ਤਾਂ ਬਣਿਆ ਹੋਇਆ ਹੈਗਾ, ਤੇ ਇੱਥੇ ਏਰੀਆ ਹੈਗਾ ਆ, ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ? ਟ੍ਰਿਕੀਆ ਡੈਵੀਏਟ ਹੋ ਸਕਦਾ, ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ, ਸਾਈਡ ਦੇ ਸੱਜੇ ਖੱਬੇ ਹੋ ਗਿਆ, ਅੱਗੇ ਪਿੱਛੇ ਹੋ ਗਿਆ, ਸੱਟ ਲੱਗੀ ਸੀ, ਘਸੁੰਨ ਮਾਰਿਆ ਕਿਸੇ ਨੇ, ਕੋਈ ਸੱਟ ਲੱਗ ਗਈ ਆ, ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ। ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਹੈ, ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ, ਸਾਡੀ ਲੈਰਿੰਗਸ ਜਾ ਰਹੀ ਹੈ, ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿੱਚ ਹੈਗਾ ਆ, ਯਾਰ ਸਾਡੀਆਂ ਇੱਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ, ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ, ਉਹ ਡੈਵੀਏਟ ਹੋ ਜਾਣਗੀਆਂ, ਉਹਨਾਂ ਦਾ ਫਰਕ ਪੈ ਜਾਏਗਾ। ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿੱਚ ਆਉਂਦਾ ਹੈ, ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ, ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ, ਫੇਫੜਿਆਂ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ, ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ, ਇੰਫਾਈਸੇਮਾ, ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ, ਪਰ ਉਹ ਬਲੌਕ ਹੋ ਗਿਆ ਆ, ਹੁਣ ਉਹ ਬਲੌਕ ਹੋ ਗਿਆ, ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ, ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ, ਪਰ ਜੇ ਕਿਸੇ ਲੋਕਲਾਈਜ਼ਡ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ, ਕਿਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ, ਸੋਜ ਪੈ ਗਈ ਹੈ, ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ, ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ, ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ, ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ, ਫੈਲਣਾ ਹੈ, ਤਣਾਅ ਹੋਣਾ ਹੈ, ਔਰ ਟੈਂਸ ਹੁੰਦੇ ਜਾਣਾ ਆ, ਇਹ ਬੜੀ ਔਖੀ ਕੰਡੀਸ਼ਨ ਹੁੰਦੀ, ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ, ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ, ਹਵਾ ਭਰ ਕੇ ਟਾਈਟ ਹੋ ਗਈ ਹੈ, ਆਵਾਜਾਈ ਉੱਥੋਂ ਦੀ ਬੰਦ ਹੋ ਗਈ ਹੈ, ਸਫਾਈ ਹੋਣੀ ਨਹੀਂ ਬੰਦ ਹੋ ਗਈ ਹੈ, ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ, ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ, ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ, ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉੱਥੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ, ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ, ਫ੍ਰੈਕਚਰ ਹੋ ਗਿਆ, ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ, ਔਰ ਇਸ ਕਰਕੇ ਇਹ ਐਸਾ ਹੋ ਰਿਹਾ, ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ, ਉਹਦੀ ਆਕਸੀਜਨ ਨਹੀਂ ਜਾ ਰਹੀ, ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ, ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ, ਜੇਲ੍ਹ ਚ ਬੰਦ ਹੋ ਗਿਆ, ਭਾਵ ਹੁਣ ਜੇਲ੍ਹ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਇੱਥੇ ਭੇਜ ਦਿੱਤੇ, ਹਾਂਜੀ, ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਇਹ ਹੈ ਨੀਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ, ਐ ਨੀ ਦੇ ਸਕਦੇ ਅਸੀਂ, ਹਾਂਜੀ, ਸੋ ਇਸ ਤਰ੍ਹਾਂ ਦੀ ਗੱਲ ਹੁੰਦੀ। ਤੀਸਰਾ ਜਿਹੜਾ ਸਿਮਟਮ, ਇਸ ਹਾਲਾਤ ਦੇ ਵਿੱਚ ਅਗਰ ਇਹ ਟ੍ਰੇਕਿਆ ਵਾਲੀ ਕੋਈ ਗੱਲ ਹੋ ਗਈ ਤਾਂ ਹੋਰਸਨੈਸ, ਆਵਾਜ਼ ਨਹੀਂ ਨਿਕਲਦੀ, ਆਵਾਜ਼ ਭਾਰੀ ਨਿਕਲਦੀ ਹੈ, ਆਵਾਜ਼ ਪਤਾ ਨਹੀਂ ਲੱਗਦਾ ਵੀ ਕੀ ਇਹ ਕਹਿਣਾ ਚਾਹੁੰਦਾ, ਘੱਗੀ ਪੰਜਾਬੀ ਚ ਗੱਲ ਵਰਤਿਆ ਜਾਂਦਾ, ਘੱਗੀ ਆਵਾਜ਼ ਹੋ ਗਈ, ਉਹ ਆਵਾਜ਼ ਘੱਗੀ ਹੋ ਸਕਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਨੈਕ ਦਾ ਹੁਣ ਬੰਦਾ ਖੜਾ ਹੈ ਨਾ, ਤੇ ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ, ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਆ ਵੀ ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ ਧੌਣ। ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਦੀ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਤਾਂ ਹੁਣ ਟੇਢੀ ਕਰਕੇ ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਵੀ ਐਸਾ ਹੋ ਗਿਆ ਹਾਂਜੀ। ਸੋ ਐਸਾ ਕੁਝ ਹੋ ਸਕਦਾ ਹੈਗਾ ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਤਾਂ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ, ਇਹ ਸਮਸ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ, ਹਾਲਾਂਕਿ ਪੇਨਲੈਸ ਹੁੰਦਾ ਆ। ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ, ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ। ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲਰ ਦਾ ਪੈਂਦਾ ਹੈਗਾ, ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ ਵੀ ਗਿੱਲੜ ਹੋ ਜਾਂਦੇ ਹਾਂਜੀ। ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ ਯਾਰ, ਤਾਂ ਸਿੱਧੀ ਗੱਲ ਯਾਰ ਹੈ ਵਿੰਗਾ ਟੇਢਾ ਲੈ ਜਾਂਦਾ, ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਆ ਟ੍ਰੇਕਿਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ, ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਈਸੋਫੇਗਸ ਦਾ ਏਰੀਆ ਸ਼ੁਰੂ ਹੋ ਜਾਂਦਾ, ਜਿਹਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਘਾਉਣਾ, ਬੁਰਕੀ ਨੰਘਾਉਣੀ, ਰੋਟੀ ਪਾਣੀ ਨੰਘਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਅਪੀਲੇ ਤੋਂ ਸਵਾਹ ਰੰਗਾ ਵੀ ਹੋ ਜਾਣਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
0: ਹਿੱਸਾ ਹੀ ਕੱਟ ਦਿਓ ਸਿੱਧਾ ਪਾ ਦਿਓ ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ ਦੀ ਹੱਡੀ ਆ ਉਹਨੂੰ ਸੱਟ ਲੱਗਦੀ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਐਂਫਾਈਸੇਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ, ਕਿਸੇ ਨਾ ਕਿਸੇ ਪਾਸੇ ਟੇਢੇ ਨੂੰ ਝੁਕੀ ਹੋ ਸਕਦੀ ਹੈ, ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ ਕਿਉਂਕਿ ਇਹ ਸੈਂਟਰ ਦੇ ਵਿਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰ ਅੰਦਰ ਵਾਲੇ ਪਾਸੇ ਅਗਰ ਕੋ ਤਾਂ ਉਹ ਤਾਂ ਹੱਡੀ ਦੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਤੇ ਮਾਰਿਆ ਉਹਦੀ ਹੱਡੀ ਦੇ, ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਹੁਣ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿਚ ਨੁਕਸ ਕਿੱਥੇ ਪਿਆ ਹੈ, ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿਚ ਪਿਆ ਹੈਗਾ, ਅਸਲ ਸੱਟ ਕਿਹਨੂੰ ਲੱਗੀ ਹੈਗੀ ਆ, ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ, ਉਹ ਸਖਤ ਹੋ ਗਿਆ ਹੈਗਾ, ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ। ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਡਾਕਟਰ ਸਾਹਿਬ ਜਿਹੜਾ ਕਹਿੰਦੇ ਨੀਲ ਪੈ ਗਿਆ ਉਹੀ ਚੀਜ਼ ਹੁੰਦੀ ਨੀਲ ਪੈ ਗਿਆ?
0: ਹਾਂਜੀ ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ
1: ਕਹਿੰਦੇ ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ
0: ਬਾਹਰ ਨੀਲ ਪੈ ਗਿਆ ਭਾਵ ਕੀ ਹੋਇਆ ਵੀ ਖੂਨ ਵਗਿਆ ਉਹਦੇ ਵਿਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ਼ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ
0: ਠੀਕ ਹੈ ਜੀ। ਹੁਣ ਜੇ ਏਅਰਵੇਜ਼ ਨੂੰ ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇੰਫਾਈਸੀਮਾ ਵਾਲੀ ਗੱਲ ਕਹੀ ਸੀ ਹੁਣ ਸਾਹ ਵਾਲੀ ਨਾਲੀ ਹੈ ਨਾ, ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ ਨਾ ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ ਰੰਗ ਪੀਲਾ ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ। ਠੀਕ ਆ। ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ, ਜੇ ਸਪਾਈਨਲ ਕਾਰਡ ਦੇ ਵਿਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਹੀ ਦਿੱਕਤ ਹੋਣੀ ਆ ਔਰ ਉਹਦੇ ਕਰਕੇ ਸਟਿਫਨੈਸ ਮਸਲ ਦੀ ਅਸੀਂ ਕਹਿੰਦੇ ਆ ਸਟਿਫਨੈਸ ਅਕੜਾ ਆ ਗਿਆ, ਨਾ ਮੈਂ ਇਧਰ ਮੂਵ ਕਰ ਸਕਦਾ ਨਾ ਮੈਂ ਇਧਰ ਮੂਵ ਕਰ ਸਕਦਾ ਔਰ ਉਹਦੇ ਵਿਚ ਉਹਨੂੰ ਅਸੀਂ ਇਮੋਬਿਲਿਟੀ ਹਿਲਾ ਨੀ ਸਕਦੇ ਅੱਗੇ ਪਿੱਛੇ ਨਹੀਂ ਕਰ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ ਤੇ ਇਹ ਇੱਕ ਸਾਬਤ ਕਰੇਗੀ ਵੀ ਭਾਈ ਰੀੜ੍ਹ ਦੀ ਹੱਡੀ ਨੂੰ ਸੱਟ ਲੱਗੀ ਆ। ਹਾਂਜੀ। ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿਚ, ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਨੈਕ ਦੇ ਵਿਚ ਸੱਟ ਲੱਗੀ ਹੈਗੀ ਆ। ਹੁਣ ਇਹ ਟ੍ਰਿਕੀਆ ਸੀਗੀ, ਉਹ ਵੀ ਸੈਮੀ ਬੋਨ ਸੀਗੀ ਕਾਰਟੀਲੇਜ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਤੋਂ ਲੰਘਦੀਆਂ ਲੁਘਦੀਆਂ ਨੇ ਇਹਨਾਂ ਦੇ ਵਿਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ, ਸੋਫਟ ਟਿਸ਼ੂ ਸਟਰਕਚਰ ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ ਵੇਨ ਲੰਘ ਗਈ, ਆ ਤੂੰ ਨਾਲ ਨਾਲ ਲੰਘ ਜਾ ਆਰਟਰੀ ਲੰਘ ਗਈ, ਜਿਹੜੀ ਹੈ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿਚ ਰੱਖਣ ਵਾਸਤੇ ਜਿਵੇਂ ਆ ਕਿੱਲਾ ਤੇਰਾ ਮੇਰਾ ਵਿਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ। ਸੋਫਟ ਟਿਸ਼ੂ ਦੇ ਵਿਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟ੍ਰੇਕੀਆ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ, ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈੱਲ ਹਰੇਕ ਸੈੱਲ ਦੇ ਵਿਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ ਸੋਫਟ ਟਿਸ਼ੂ ਦੇ ਵਿਚ, ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇਹਦੀ ਕੋਈ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਵੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ, ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹ ਨਾ ਵੀ ਪਿਛਲੀ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਕੀ ਹੋ ਸਕਦਾ ਤੇ ਜੇ ਐਸਾ ਹੋ ਜਾਵੇ ਤੇ ਕਰਨਾ ਕੀ ਆ।
1: ਹਾਂਜੀ
0: ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ, ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ, ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟਗੀ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਉਣਗੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ, ਇਸ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ, ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ ਹੋਮਿਓ ਮੈਡੀਸਨ HOMEOMEDICINE@yahoo.com ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ, ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨੂੰ ਸੁਲਹ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਹੈ
1: ਜੀ,
0: ਤੇ ਇਲਾਜ ਹੁੰਦਾ ਹੈ ਵੀ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ, ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਆ, ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰਿਆ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ, ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ, ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ, ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਵੇ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ, ਹਾਂਜੀ ਜ਼ਿੰਦਗੀ ਭਰ ਵਾਸਤੇ ਜਦ ਤੱਕ ਇਹ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ, ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਸ਼੍ਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ, ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ, ਥੈਂਕ ਯੂ,
0: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ ਦੋਸਤੋ। ਥੋੜੀ ਜਿਹੀ ਆਵਾਜ਼ ਖਰਾਬ ਹੈ, ਗਲਾ ਖਰਾਬ ਹੋਇਆ। ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਨਾਲ ਇਸ ਤਰ੍ਹਾਂ ਰੂਬਰੂ ਹੁੰਦਾ। ਸੋ ਦੋਸਤੋ, ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਤੁਹਾਡੇ ਨਾਲ ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਆਪਾਂ ਕੁਝ ਗੀਤਾਂ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਫਿਰ ਨਾਲੋ ਨਾਲ ਖਬਰਾਂ ਤੇ ਡਾਕਟਰ ਸਾਹਿਬ ਵੀ ਆਉਂਦੇ ਰਹਿਣਗੇ। ਤੇ ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਮਿੱਤਰਾਂ ਦਾ ਨਾਂ ਚੱਲਦਾ ਹਰਮਨ, ਉਨ੍ਹਾਂ ਦਾ ਗੀਤ

0: ਗੱਲ ਇਸ ਤਰ੍ਹਾਂ ਹੈ ਕਿ ਇਹਦੇ ਵਿਚ ਸਮਾਜ ਨੂੰ ਬਖਰੇਵਾਂ ਪੈਦਾ ਕਰਕੇ ਨਾ ਸਮਾਜ ਦੇ ਵਿਚ ਓਹਦੀ ਬਜਾਏ ਇਹਦੇ ਵਿਚ ਲਿਖਿਆ ਗਿਆ ਕਿ ਸਮਾਜ ਨੂੰ ਇਕੱਠਾ ਕੀਤਾ ਜਾਵੇ। ਸੋ ਇਹਦੇ ਵਿਚ ਇਹ ਕੋਸ਼ਿਸ਼ ਕੀਤੀ ਗਈ ਆ ਤੇ ਇਹਦੇ ਵਿਚ ਆਪਾਂ ਪੜ੍ਹ ਕੇ ਖਾਕ ਸਾਹਿਬ ਜੀ ਆਪਣੇ ਸਰੋਤਿਆਂ ਨੂੰ ਸੁਣਾ ਦੇਣਾ। ਤੇ ਇਹਦੇ ਵਿਚ ਲਿਖਿਆ ਕਹਿੰਦੇ ਕੁਦਰਤ ਦੇ ਕਾਨੂੰਨ ਕਾਇਦੇ ਵਿਚ ਰਹਿ ਕੇ ਜਿਹੜੇ ਮਨੁੱਖ ਲੋਕ ਭਲਾਈ ਦੇ ਕੰਮ ਕਰਦੇ ਹਨ ਉਹਨਾਂ ਨੂੰ ਸਮਾਜ ਵਿਚ ਸਦਾ ਯਾਦ ਕੀਤਾ ਜਾਂਦਾ ਹੈ। ਬੀਤੇ ਸਮੇਂ ਵਿਚ ਵਿਗਿਆਨੀ ਦਾਰਸ਼ਨਿਕ ਅਤੇ ਗੁਰੂ ਸਾਹਿਬਾਂ ਨੇ ਸਮਾਜ ਦੀ ਬਿਹਤਰੀ ਲਈ ਆਪਣੇ ਵਿਚਾਰਾਂ ਨੂੰ ਅੱਗੇ ਵਧਾਇਆ ਅਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਅਣਥੱਕ ਯਤਨ ਕੀਤੇ। ਸਾਇੰਸਦਾਨਾਂ ਨੇ ਕੁਦਰਤ ਦੇ ਖਜ਼ਾਨਿਆਂ ਨੂੰ ਪ੍ਰਦੂਸ਼ਣ ਮੁਕਤ ਕਰਨ ਪੌਣ ਪਾਣੀ ਦੀ ਸੰਭਾਲ ਅਤੇ ਮਹੱਤਤਾ ਦੀ ਜਾਣਕਾਰੀ ਦਿੱਤੀ। ਦਾਰਸ਼ਨਿਕਾਂ ਨੇ ਆਪਣੀ ਦੂਰਦਰਸ਼ੀ ਸਮਝ ਨਾਲ ਸਮਾਜ ਨੂੰ ਅਗਾਂਹ ਵਧੂ ਅਤੇ ਖੁਸ਼ਹਾਲ ਬਣਾਉਣ ਲਈ ਪ੍ਰੇਰਿਤ ਕੀਤਾ। ਗੁਰੂ ਸਾਹਿਬਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਕਾਲ ਦਾ ਤਕਰੀਬਨ ਆਪਣੇ ਜੀਵਨ ਦੇ ਕਾਲ ਦਾ ਤਕਰੀਬਨ ਇਕ ਤਿਹਾਈ ਹਿੱਸਾ ਅਤੇ ਇਤਿਹਾਸ ਅਨੁਸਾਰ 80,000 ਕਿਲੋਮੀਟਰ ਬਾਟ ਚੱਲ ਕੇ ਅਤੇ ਥਾਂ ਥਾਂ ਜਾ ਕੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਧਿਆਨ ਵਿਚ ਲਿਆਉਣ ਲਈ ਉਦਾਹਰਣਾਂ ਭਰਪੂਰ ਪਰੰਪਰਾਵਾਂ ਦੀ ਸਿਰਜਣਾ ਕੀਤੀ। ਕਿਰਤੀ ਵਰਗ ਦੀ ਭਲਾਈ ਲਈ ਅਤੇ ਹੋ ਰਹੀ ਲੁੱਟ ਵਿਰੁੱਧ ਸ੍ਰੀ ਮੁਹੰਮਦ ਸਾਹਿਬ ਨੇ ਮਜ਼ਦੂਰ ਦੀ ਮਜ਼ਦੂਰੀ ਉਸਦੇ ਪਸੀਨੇ ਸੁੱਕਣ ਤੋਂ ਪਹਿਲਾਂ ਉਸਦੇ ਹੱਥ ਵਿਚ ਖੋਵੇ ਦੀ ਗੱਲ ਕੀਤੀ। ਸੋ ਖਾਕ ਸਾਹਿਬ ਜੀ ਇਹਦੇ ਵਿਚ ਜਿਹੜੀ ਬਹੁਤ ਵਧੀਆ ਗੱਲ ਆਈ ਆ, ਦੇਖੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰ ਦਿੱਤੀ, ਉਹਨਾਂ ਨੇ ਮੁਹੰਮਦ ਸਾਹਿਬ ਦੀ ਵੀ ਗੱਲ ਕੀਤੀ ਆ। ਸੋ ਉਹਨਾਂ ਨੇ ਦੋਹਾਂ ਸਮਾਜਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਆ, ਨਾ ਕਿ ਉਹਨਾਂ ਦੇ ਵਿਚ ਵਿਤਕਰਾ ਜਾਂ ਨਫ਼ਰਤ ਕਰਨ ਦੀ ਗੱਲ ਨਹੀਂ ਕੀਤੀ। ਇਹ ਬਹੁਤ ਵਧੀਆ ਗੱਲ ਇਹਦੇ ਵਿਚ ਲਿਖੀ ਆ। ਤੇ ਇਸ ਹੀ ਤਰ੍ਹਾਂ ਸ੍ਰੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਬਾਰੇ ਦੱਸਿਆ ਕਿ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬੈਠੇ ਹਨ। ਦੇਖੋ ਖਾਕ ਸਾਹਿਬ ਜੀ ਕਿੰਨੀ ਵਧੀਆ ਗੱਲ ਕੀਤੀ ਆ, ਉਹਨਾਂ ਨੇ ਕਾਰਲ ਮਾਰਕਸ ਨੂੰ ਵੀ ਜੋੜ ਦਿੱਤਾ, ਯਾਨੀ ਕਿ ਉਹਨਾਂ ਨੇ ਜਿਹੜੇ ਬਹੁਤੇ ਮੇਰੇ ਵੀਰ ਜਿਹੜੇ ਕਾਮਰੇਡ ਹੈਗੇ ਆ ਉਹ ਕਹਿੰਦੇ ਆ ਨਹੀਂ ਉਹ ਨਾਨਕ ਦੀ ਗੱਲ ਨਾ ਕਰੋ ਜਾਂ ਮੁਹੰਮਦ ਸਾਹਿਬ ਦੀ ਗੱਲ ਨਾ ਕਰੋ, ਪਰ ਇੱਥੇ ਇਹਨਾਂ ਨੇ ਆ ਬਹੁਤ ਵਧੀਆ ਗੱਲ ਮੇਰੇ ਹਿਸਾਬ ਨਾਲ ਕੀਤੀ ਆ ਕਿ ਉਹਨਾਂ ਨੇ ਸਾਰੇ ਨੂੰ ਜੁੜਿਆ
1: ਨਹੀਂ। ਚੀਮਾ ਸਾਹਿਬ ਹੈਗਾ ਕਾਮਰੇਡ ਜਿਹੜੇ ਹੈਗੇ ਆ ਉਹ ਗੁਰੂ ਨਾਨਕ ਦੇਵ ਸਾਹਿਬ ਦੀ, ਉਹਨਾਂ ਦੀ ਇੱਕ ਸੋਚ ਜਿਹੜੀ ਆ ਉਹ ਇੱਕ ਮਿੰਟ
0: ਬਿਲਕੁਲ
1: ਇੱਕ ਮਿੰਟ ਦਿਓ ਜੀ ਚੀਮਾ ਸਾਹਿਬ, ਉਹਨਾਂ ਦੀ ਜਿਹੜੀ ਸੋਚ ਹੈ ਨਾ ਉਹ ਗਰੀਬ ਤਬਕਾ ਦੇਖੋ ਇਹਦੇ ਚ ਕੋਈ ਇਹਦੇ ਚ 100% ਸਚਾਈ ਹੈ। ਤੁਸੀਂ ਜਾ ਕੇ ਇੰਡੀਆ ਪਾਕਿਸਤਾਨ ਜਾਂ ਸਾਡੇ ਮੁਲਕ ਦੇ ਵਿਚ ਹਾਲਤ ਦੇਖੋਗੇ ਨਾ, ਗਰੀਬ ਜਿਹੜੇ ਝੁੱਗੀਆਂ ਚ ਰਹਿੰਦੇ ਆ ਜਿਨ੍ਹਾਂ ਦੇ ਘਰ ਦੀ ਰੋਟੀ ਨੀ ਚੱਲਦੀ, ਉਹ ਕਾਮਰੇਡਾਂ ਨੇ ਉਹਨਾਂ ਦੀ ਵੀ ਗੱਲ ਕੀਤੀ ਹੈ ਜੀ, ਠੋਕ ਕੇ ਕਰਦੇ ਅੱਜ ਵੀ ਕਰਦੇ ਪਹਿਲਾਂ ਵੀ ਕੀਤੀ, ਇਸ ਲਈ ਜਿਹੜਾ ਰੱਖਿਆ ਹੋਇਆ ਤਬਕਾ ਹੈਗਾ ਉਹ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ, ਬਾਕੀ ਗੱਲ ਇੰਨੀ ਕੀ ਹੈ
0: ਉਹੀ ਇਹਨਾਂ ਨੂੰ ਬਦਨਾਮ ਕਰਦੇ ਆ ਬਿਲਕੁਲ। ਸੋ ਇਸ ਤਰ੍ਹਾਂ ਦੀ ਕਾਰਲ ਮਾਰਕਸ ਨੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਦੇ ਕਾਰਨਾਂ ਅਤੇ ਕਾਰਨਾਂ ਨੂੰ ਦੱਸਿਆ ਕਿ ਕਿਰਤੀ ਕੇ ਗਿਣਤੀ ਦੇ ਥੋੜੇ ਜਿਹੇ ਲੋਕ ਧਰਤੀ ਦੇ ਸਾਰੇ ਸਾਧਨਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬੈਠੇ ਹੋਏ ਹਨ ਅਤੇ ਮਨੁੱਖ ਨਾਲੋਂ ਦੂਰ ਕਰਨ ਲਈ ਛੋਟੇ ਵੱਡੇ ਜਾਤੀਵਾਦ ਗਰੀਬੀ ਅਮੀਰੀ ਅਤੇ ਆਰਥਿਕਤਾ ਨੂੰ ਕਾਣ ਸੂਤੀ ਕਰਕੇ ਆਪਣੇ ਵਾਸਤੇ ਧਨ ਦੇ ਅੰਬਾਰ ਖੜੇ ਕਰ ਰਹੇ ਹਨ। ਦੇਖੋ ਬਹੁਤ ਹੀ ਵਧੀਆ ਡੂੰਘੀ ਗੱਲ ਕੀਤੀ ਹੈ ਅਕਸ਼ਾ ਜੀ ਉਹਨਾਂ ਨੇ, ਔਰ ਇਹ ਹੈ ਵੀ ਅਸਲੀਅਤ ਇਹੀ ਆ। ਦੇਸ਼ਾਂ ਦੀਆਂ ਦੇਸ਼ਾਂ ਨਾਲ ਜੰਗਾਂ ਵਿਚ ਆਮ ਸਧਾਰਨ ਲੋਕ ਮਰਦੇ ਹਨ ਅਤੇ ਮਰ ਰਹੇ ਹਨ, ਚਾਹੇ ਉਹ ਕਿਰਤੀ ਹੋਣ ਜਾਂ ਫਿਰ ਫੌਜੀ ਲੜਾਕੂ, ਪਰ ਥੋੜਾ ਜਿਹਾ ਧਿਆਨ ਮਾਰਨ ਤੇ ਪਤਾ ਲੱਗ ਜਾਂਦਾ ਹੈ ਕਿ ਮਰਦੇ ਬੇਕਸੂਰ ਲੋਕ ਹੀ ਹਨ। ਇਸ ਵਾਸਤੇ ਸਿਆਣੇ ਤੇ ਦੂਰਦਰਸ਼ੀ ਨਜ਼ਰੀਆ ਰੱਖਣ ਵਾਲੇ ਪੁਰਖਿਆਂ ਦੀ ਸਮਾਜ ਪ੍ਰਤੀ ਘਾਲਣਾ ਨੇ ਬਹੁਤ ਬਰੀਕੀ ਨਾਲ ਧਿਆਨ ਕੀਤਾ ਹੈ। ਵਰਤਮਾਨ ਵਿਚ ਰਹਿ ਕੇ ਵੀ ਸਮਾਜ ਦਾ ਬਹੁਤ ਵੱਡਾ ਹਿੱਸਾ ਅਵੇਸਵਾ ਹੈ, ਕਿੰਨੀ ਡੂੰਘੀ ਗੱਲ ਕੀਤੀ ਹੈ ਖਾਲਸਾ ਜੀ। ਇਹ ਸਭ ਕੁਛ ਹੋਣ ਦੇ ਬਾਵਜੂਦ ਜਿਹੜੀ ਆਮ ਪਰਜਾ ਆ ਨਾ, ਖਾਸ ਕਰਕੇ ਭਾਰਤ ਵਰਗੇ ਲੋਕਾਂ ਦੀ, ਜਿਹੜੇ ਪਿੰਡਾਂ ਦੇ ਵਿਚ ਲੋਕ ਹੈਗੇ ਆ, ਉਹਨਾਂ ਨੂੰ ਉਹ ਅਵੇਸਲੇ ਕਹਿਣ ਦਾ ਮਤਲਬ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਗਿਆਨ ਨਹੀਂ ਹੈ, ਪਤਾ ਨਹੀਂ ਹੈ ਭਾਈ। ਜਿਹੜੇ ਸਾਡੇ ਪਿਛੋਕੜ ਦੇ ਲੋਕ ਸੀਗੇ, ਚਾਹੇ ਉਹ ਕਾਰਲ ਮਾਰਕਸ ਸੀਗਾ, ਚਾਹੇ ਗੁਰੂ ਨਾਨਕ ਦੇਵ ਜੀ ਸੀਗੇ, ਚਾਹੇ ਉਹ ਹਜ਼ਰਤ ਮੁਹੰਮਦ ਸਾਹਿਬ ਸੀਗੇ, ਇਹਨਾਂ ਦਾ ਅਸਲੀ ਜਿਹੜਾ ਫਲਸਫਾ ਸੀ ਕਾਕ ਸਾਹਿਬ ਜੀ, ਉਹ ਲੋਕਾਂ ਤੋਂ ਬਹੁਤ ਦੂਰ ਕਰ ਲਿਆ ਗਿਆ। ਤੇ ਵੇਖ ਰਿਹਾ ਕਿ ਇਹ ਸਭ ਕੁਝ ਕਿਉਂ ਅਤੇ ਕਿਵੇਂ ਹੋ ਰਿਹਾ ਹੈ, ਵਿਚਾਰ ਸਾਂਝੇ ਕਰਨ ਲਈ ਸੰਵਾਦ ਨੇ ਰਚਾਉਣੇ ਜ਼ਰੂਰੀ ਹਨ। ਲੁੱਟੇ ਪੁੱਟੇ ਜਾ ਰਹੇ ਸਮਾਜ ਨੂੰ ਬਚਾਉਣ ਲਈ ਹਰ ਮਨੁੱਖ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਖਾਕ ਸਾਹਿਬ ਜੀ ਬਹੁਤ ਹੀ ਵਧੀਆ ਲਿਖਿਆ, ਤੇ ਇਹ ਜਿਹੜੇ ਸ਼ਬਦ ਉਹਨਾਂ ਨੇ ਲਿਆਂਦੇ ਆ, ਖਾਕ ਸਾਹਿਬ ਜੀ ਆਪਣੇ ਕੋਲ ਇੱਕੋ ਬੰਦੇ ਆ, ਇਨਸਾਨ ਆ ਜਿਹੜੇ ਇਸ ਤਰ੍ਹਾਂ ਦੀਆਂ ਲਿਖਤਾਂ ਲਿਖਦੇ ਆ, ਉਹਨਾਂ ਦੇ ਨਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਪਰ ਜਿਹੜੇ ਸਾਡੇ ਸਰੋਤੇ ਵੀ ਰਹਿ ਗਏ ਉਹਨਾਂ ਨੂੰ ਵੀ ਇਹਨਾਂ ਦਾ ਨਾਂ ਦੱਸ ਦਈਏ। ਇਹਨਾਂ ਦਾ ਨਾਂ ਹੈਗਾ ਜੀ ਮਨਮੋਹਨ ਸਿੰਘ ਪੁਨੀ, ਨਿਊਯਾਰਕ ਦੇ ਵਿਚ ਰਹਿ ਰਹੇ ਆ, ਤੇ ਬੜੇ ਹੀ ਵਧੀਆ ਸੱਜਣਾ। ਔਰ ਖਾਕ ਸਾਹਿਬ ਇੱਕ ਮੈਂ ਤੁਹਾਨੂੰ ਇਹਨਾਂ ਬਾਰੇ ਗੱਲ ਦੱਸਦਾ, ਜਦੋਂ ਮੈਨੂੰ ਪਹਿਲਾਂ ਮਿਲੇ ਸੀਗੇ ਤੇ ਮੈਂ ਇਹਨਾਂ ਨੂੰ ਗੱਲ ਇਹ ਦੱਸੀ, ਮੈਂ ਕਿਹਾ ਪੁਨੀ ਸਾਹਿਬ ਜਦੋਂ ਤੁਸੀਂ ਸਟੇਜ ਤੇ ਮੈਂ ਤੁਹਾਨੂੰ ਦੇਖਦਾ ਨਾ, ਇੱਕ ਵਾਰੀ ਇਹਨਾਂ ਨੇ ਮੈਨੂੰ ਛੋਟੀ ਜਿਹੀ ਕਟਿੰਗ ਭੇਜੀ ਸੀ, ਵੀਡੀਓ ਮਤਲਬ ਭੇਜੀ ਸੀਗੀ, ਤੇ ਜਿੱਦਾਂ ਤੁਸੀਂ ਉਹ ਪ੍ਰੈਜੀਡੈਂਟ ਕਲਿੰਟਨ ਦੇਖੇ ਆ ਨਾ, ਉਹ ਜਦੋਂ ਸਟੇਜ ਤੇ ਆਉਂਦੇ ਸੀਗੇ ਤੇ ਉਹਨਾਂ ਦਾ ਚਿਹਰਾ ਜਿਹੜਾ ਸੀ ਜਦੋਂ ਬੋਲਦੇ ਸੀ, ਉਹ ਜਿੱਦਾਂ ਫੁੱਲ ਕਿਰਦੇ ਹੁੰਦੇ ਉਹਨਾਂ ਮੂੰਹ ਚੋਂ, ਇੰਨੀ ਉਹਨਾਂ ਦਾ ਜਿਹੜਾ ਬੋਲਣ ਦਾ ਢੰਗ ਇੰਨਾ ਸੁਚੱਜਾ ਸੀਗਾ। ਤੇ ਇਹ ਪੁਨੀ ਸਾਹਿਬ ਵੀ ਜਦੋਂ ਬੋਲਦੇ ਆ, ਇਹਨਾਂ ਦਾ ਵੀ ਉਸੇ ਤਰ੍ਹਾਂ ਲਹਿਜਾ ਹੁੰਦਾ ਬੋਲਣ ਦਾ ਜਦੋਂ ਸਟੇਜ ਤੇ ਚੜ੍ਹਦੇ ਆ, ਤੇ ਹਸਮੁੱਖ ਤਰੀਕੇ ਦੇ ਨਾਲ ਇਹ ਜਿਹੜੇ ਆ ਉਹ ਗੱਲਬਾਤ ਜਿਹੜੀ ਆ ਕਰਦੇ ਆ ਸਟੇਜ ਦੇ ਉੱਤੇ ਚੜ੍ਹ ਕੇ। ਸੋ ਪਰਮਾਤਮਾ ਇਹਨਾਂ ਨੂੰ ਬਹੁਤ ਲੰਮੀ ਉਮਰ ਦੇਵੇ ਤੇ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਰਹੀਏ। ਸੋ ਦੋਸਤੋ, ਜਿਹੜੇ ਮੇਰੇ ਵੀਰ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਆ, ਉਹ ਵੀ ਸਾਨੂੰ ਇਸ ਤਰ੍ਹਾਂ ਦੀਆਂ ਸਿਆਣਪ ਭਰੀਆਂ ਗੱਲਾਂ ਜਿਹੜੀਆਂ ਲਿਖ ਕੇ ਭੇਜਿਆ ਕਰੋ, ਤਾਂ ਕਿ ਅਸੀਂ ਸਾਰੀ ਪਰਜਾ ਨੂੰ ਜਿਹੜਾ ਉਹ ਜਾਗਰਤ ਕਰ ਸਕੀਏ।
1: ਤੇ ਆਪਣੇ ਪਰਿਵਾਰ ਰੇਡੀਓ ਦੇ ਗਰੁੱਪ ਤੇ ਬਹੁਤ ਸੋਹਣੀਆਂ ਲੋਕੀ ਚੀਜ਼ਾਂ ਲਿਖਦੇ ਆ, ਉਹ ਆਪਣੇ ਲਈ ਲਿਖਦੇ, ਉਹਦੇ ਚੋਂ ਕੱਢ ਲਿਆ ਕਰੋ ਜੋ ਮਰਜ਼ੀ, ਉਹਦੇ ਬਾਰੇ ਵੀ ਦੇਖ ਲਿਆ ਕਰੋ ਕਦੀ ਕਦੀ, ਉਹ ਕੱਢ ਕੇ ਤੇ ਸੁਣਾ ਦਿਆ ਕਰੋ ਕੋਈ ਚਾਹੀਦੀ ਚੀਜ਼ ਹੋਵੇ।
0: ਵੈਰੀ ਵੈਲ, ਵੈਰੀ ਗੁੱਡ, ਇਹ ਵੀ ਕਰ ਦਿਆ ਕਰਾਂਗੇ ਆਪਾਂ। ਮੇਰਾ ਥੋੜਾ ਜਿਹਾ ਕੰਪਿਊਟਰ ਦੀ ਪ੍ਰੋਬਲਮ ਹੈ, ਉਹ ਮੈਂ ਹੁਣ ਠੀਕ ਕਰੂੰਗਾ, ਥੋੜਾ ਜਿਹਾ ਟਾਈਮ ਕੱਢ ਕੇ, ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀ। ਚਲੋ ਕੋਈ ਗੱਲ ਨੀ, ਥੈਂਕ ਯੂ, ਤੁਹਾਡਾ ਸਹਿਮਤ ਸੀ ਤੁਹਾਡੇ ਜਿਹੜਾ ਸੁਝਾਅ ਆ। ਤੇ ਅਗਲੀ ਗੱਲਬਾਤ ਖਾਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਇਸ ਤਰ੍ਹਾਂ ਆ ਕਿ ਅਫਗਾਨਿਸਤਾਨ ਵਿਚ ਖਾਕ ਸਾਹਿਬ ਜੀ ਇੱਕ ਵਾਰੀ ਫਿਰ ਕੁਦਰਤ ਦੀ ਕਰੋਪੀ ਕਾਰਨ 5.8 ਦਰਜੇ ਦਾ ਜਿਹੜਾ ਭੂਚਾਲ ਆਇਆ ਖਾਕ ਸਾਹਿਬ ਜੀ, ਤੇ ਇਹਦੀ ਮਾਰਿਆ ਜਿਹੜੀ, ਇਹ ਕੱਲੇ ਉੱਥੇ ਅਫਗਾਨਿਸਤਾਨ ਚ ਨਹੀਂ ਆਈ, ਪਾਕਿਸਤਾਨ ਤੇ ਤਾਜਿਕਸਤਾਨ ਤੇ ਇਹਨਾਂ ਦੇ ਨਾਲ ਅਫਗਾਨਿਸਤਾਨ ਆ ਜਿਹੜਾ, ਇਹ ਤਿੰਨੇ ਮੁਲਕ ਆ ਜਿਹੜੀ ਇਸ ਦੇ ਮਾਰ ਥੱਲੇ ਆਏ ਆ। ਤੇ ਕਾਲਾਗਾਨ ਜਿਹੜਾ ਹੈਗਾ ਆ, ਇੱਕ ਕਾਲਾ ਅਫਗਾਨ ਜਿਹੜਾ ਜਗ੍ਹਾ ਆ ਅਫਗਾਨਿਸਤਾਨ ਦੇ ਵਿਚ ਹੈਗੀ ਆ ਖਾਕ ਸਾਹਿਬ ਜੀ, ਇੱਥੋਂ ਕੋਈ 53 ਕੁ ਮੀਲ ਆ ਜਿਹੜਾ, 53 ਕੁ ਮੀਲ ਦੀ ਦੂਰੀ ਤੇ ਆ ਜਿਹੜਾ ਇਹ ਭੂਚਾਲ ਆਇਆ, ਤੇ 3 ਅਪ੍ਰੈਲ ਮਤਲਬ ਇੱਥੇ ਦਾ ਕੱਲ ਜਿਹੜਾ ਸੀਗਾ, ਤੇ ਇਹ ਸਵੇਰੇ 9:12 ਤੇ ਜਿਹੜਾ ਵਾਪਰਿਆ, ਤੇ ਇਹਦੇ ਵਿਚ ਖਾਕ ਸਾਹਿਬ ਜੀ 5.8 ਵੀ ਲਿਖਿਆ ਆਪਾਂ ਕਹਿ ਦਿੱਤਾ, ਤੇ ਇਹਦੇ ਨਾਲ ਕਈ ਜਗ੍ਹਾ ਤੇ ਮੈਂ ਉਹ ਪੜ੍ਹਦਾ ਸੀਗਾ ਤੇ ਉੱਥੇ 5.9 ਵੀ ਇਹਨੂੰ ਦੱਸਿਆ। ਸੋ 5.9 ਜਾਂ 5.8 ਥੋੜਾ ਬਹੁਤਾ ਫਰਕ ਹੁੰਦਾ, ਪਰ ਇਹ ਨੁਕਸਾਨ ਕਾਫੀ ਕਰ ਦਿੰਦਾ ਹੁੰਦਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਪਰਿਵਾਰ ਦੇ 8 ਮੈਂਬਰਾਂ ਦੀਆਂ ਜਾਨਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਜੀ। ਤੇ ਕਾਬਲ ਦੇ ਗਵਰਨਰ ਦੇ ਬੁਲਾਰੇ ਦੁਆਰਾ ਇਹ ਖੁਲਾਸਾ ਕੀਤਾ ਗਿਆ ਕਿ ਭੂਚਾਲ ਪਿੱਛੋਂ ਪਰਿਵਾਰ ਦੇ ਘਰ ਦੀ ਛੱਤ ਆ ਜਿਹੜੀ ਉਹ ਡਿੱਗ ਪਈ ਉਪਰੋਂ, ਤੇ ਇਹਦੇ ਕਾਰਨ ਜਿਹੜਾ ਸੀਗਾ ਖਾਕ ਸਾਹਿਬ ਜੀ ਉੱਥੇ ਫਿਰ ਕਹਿੰਦੇ ਆ ਵੀ ਜਿੱਦਾਂ ਖੜਕਾ ਹੋਇਆ, ਤੇ ਉਹਦੇ ਨਾਲ ਖਾਕ ਸਾਹਿਬ ਜੀ ਕਿਹਾ ਜਾਂਦਾ ਕਿ ਇੱਕ ਗੁਆਂਢੀ ਨੇ ਨੇੜੇ ਘਰ ਹੋਣਾ, ਉਹਦੇ ਜਦੋਂ ਖੜਕਾ ਦੜਕਾ ਸੁਣਿਆ ਤੇ ਉਹ ਇਕਦਮ ਭੱਜ ਕੇ ਉਧਰ ਨੂੰ ਗਿਆ ਗੁਆਂਢੀ ਦੇ ਘਰ ਨੂੰ, ਤੇ ਉਹਨੇ ਖਾਕ ਸਾਹਿਬ ਜੀ ਦੱਸਿਆ, ਉਹ ਕਹਿੰਦਾ ਵੀ ਜਦੋਂ ਮੈਂ ਉੱਥੇ ਪਹੁੰਚਿਆ ਤੇ ਜਿਹੜਾ ਉਹ ਛੱਤ ਡਿੱਗਣ ਦਾ ਮਲਬਾ ਸੀਗਾ ਨਾ, ਉਹਦੇ ਥੱਲਿਓ ਕਹਿੰਦਾ ਜਿੱਦਾਂ ਰੋਣਾ ਕਰਾਉਣਾ ਕਹਿੰਦੇ ਦੀਆਂ ਆਵਾਜ਼ਾਂ ਆ ਰਹੀਆਂ ਸੀਗੀਆਂ, ਤੇ ਫੇਰ ਉਹ ਕਹਿੰਦਾ ਵੀ ਥੋੜਾ ਸਮਾਂ ਉਹ ਆਵਾਜ਼ਾਂ ਜਿੱਦਾਂ ਮਤਲਬ ਕਹਿ ਲਓ ਕਰਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ, ਤੇ ਫੇਰ ਉਹ ਆਵਾਜ਼ਾਂ ਜਿਹੜੀਆਂ ਸੀ ਬੰਦ ਹੋ ਗਈਆਂ, ਤੇ ਇਹਦੇ ਤੋਂ ਉਹਨੂੰ ਅੰਦਾਜ਼ਾ ਲੱਗ ਗਿਆ ਸੀਗਾ, ਉਹ ਸਮਝ ਗਿਆ ਸੀਗਾ, ਉਹਨੇ ਕਿਹਾ ਕਿ ਮੈਂ ਸਮਝ ਗਿਆ ਸੀਗਾ ਕਿ ਹੁਣ ਜਿਹੜਾ ਉਹ ਕੀ ਹੋਇਆ ਇੱਥੇ। ਤੇ ਜ਼ਿਆਦਾ ਖ਼ਬਰ ਹੈ ਜਿਹੜੀ ਖਾਕ ਸਾਹਿਬ ਜੀ ਉਹ ਹੌਲੀ ਹੌਲੀ ਸਾਹਮਣੇ ਆਉਣੀ ਆ ਕਿਉਂਕਿ ਤੁਹਾਨੂੰ ਪਤਾ ਪਿਆ ਲੜਾਈ ਝਗੜੇ ਦੇ ਵਿੱਚ ਛੋਟੀਆਂ ਮੋਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਆ ਉਹ ਘੱਟ ਹੀ ਦਿੰਦੇ ਆ ਤੇ ਉਹ ਥੱਲੇ ਦੱਬੀਆਂ ਰਹਿ ਜਾਣੀਆਂ। ਤੇ ਇਹਦੇ ਨਾਲ ਖਾਕ ਸਾਹਿਬ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਆਪਣੇ ਕੋਲ ਹੈਗੀ ਆ। ਤੇ ਬੀਤੇ ਦਾ ਦਿਨ ਜਿਹੜਾ ਸੀਗਾ ਬੀਤਾ ਦਿਨ ਕਾਫੀ ਖਾਕ ਸਾਹਿਬ ਜੀ ਸਖ਼ਤ ਜਿਹੜਾ ਉਹ ਰਿਹਾ ਆ ਤੇ ਉਹਦੇ ਵਿਚ ਇਕ ਪਾਸੇ ਤਾਂ ਹੁਣ ਅਫਗਾਨਿਸਤਾਨ ਚ ਕੁਦਰਤੀ ਕਰੋਪੀ ਆ ਤੇ ਦੂਸਰੇ ਪਾਸੇ ਜਿਹੜੀ ਆ ਮੈਨ ਮੇਡ ਕਰੋਪੀ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਵੀ ਖਬਰ ਜਿਹੜੀ ਆ ਉਹ ਬਹੁਤ ਹੀ ਵਧੀਆ ਨਹੀਂ ਹੈਗੀ। ਤੇ ਇਹ ਜਿਹੜੀ ਮੈਨ ਮੇਡ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹਦੇ ਵਿਚ ਖਾਕ ਸਾਹਿਬ ਜੀ ਇਕ ਅਮਰੀਕਨ F-15E ਈਗਲ ਮੇਰਾ ਖਿਆਲ ਈ ਜਿਹੜਾ ਜਿੱਥੇ ਜਿਹਦੇ ਨਾਲ ਪਾਇਆ ਹੁੰਦਾ ਈ ਉਹਦਾ ਮਤਲਬ ਮੇਰਾ ਖਿਆਲ ਈਗਲ ਲਿਖਦੇ ਆ ਏ ਤੇ ਇਕ ਅਮਰੀਕਨ F-15E ਨਾਂ ਦਾ ਲੜਾਕਾ ਜਹਾਜ਼ ਜਿਹੜਾ ਇਰਾਨ ਉਪਰ ਹਮਲਾ ਕਰਨ ਗਿਆ ਸੀਗਾ ਖਾਕ ਸਾਹਿਬ ਜੀ ਅਤੇ ਇਰਾਨ ਦੀ ਫੌਜ ਨੇ ਇਸ ਨੂੰ ਇਹ ਜਹਾਜ਼ ਨੂੰ ਉਪਰੋਂ ਹੇਠਾਂ ਹਮਲਾ ਕਰਕੇ ਇਹ ਜਹਾਜ਼ ਨੂੰ ਜਿਹੜਾ ਥੱਲੇ ਸਿੱਟ ਲਿਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਦੋ ਪਾਇਲਟ ਸੀਗੇ ਤੇ ਹਾਂਜੀ
1: ਪਰਸੋਂ ਦੀ ਗੱਲ ਹੈ ਜੀ ਹਾਂਜੀ
0: ਹਾਂਜੀ ਤੇ ਇਹਦੇ ਵਿਚ ਦੋ ਪਾਇਲਟ ਸੀਗੇ ਦੋ ਪਾਇਲਟਾਂ ਵਿਚ ਇਕ ਪਾਇਲਟ ਆ ਜਿਹੜਾ ਉਹ ਤਾਂ ਅਮਰੀਕਨ ਜਿਹੜੀ ਫੌਜ ਸੀਗੀ ਉਹਨਾਂ ਨੇ ਉਥੋਂ ਕੱਢ ਲਿਆਂਦਾ ਤੇ ਜਿਹੜਾ ਦੂਸਰਾ ਪਾਇਲਟ ਉਹ ਉਤਰ ਗਿਆ ਸੀਗਾ ਛਤਰੀ ਦੇ ਨਾਲ ਉਹ ਵੀ ਤੇ ਉਹਨੂੰ ਖਾਕ ਸਾਹਿਬ ਜੀ ਫਿਰ ਅਜੇ ਤਿਕਰ ਨਹੀਂ ਲੱਭਿਆ ਤੇ ਇਹਨੂੰ ਜਿਹੜੀ ਅਮਰੀਕਨ ਫੌਜ ਨੇ ਲੱਭ ਕੇ ਲਿਆਉਣ ਵਾਸਤੇ ਜਿਹੜਾ ਉਹ ਕਾਫੀ ਕੋਸ਼ਿਸ਼ਾਂ ਵਿਚ ਹੈਗਾ ਪਰ ਦੂਸਰਾ ਜਿਹੜੀ ਆ ਗੱਲ ਉਹ ਅਗਲੀ ਇਹ ਆ ਕਿ ਕਿਸਮਤ ਦਾ ਬਲੀ ਜਿਹੜਾ ਦੂਜਾ ਸੀ ਉਹ ਨਹੀਂ ਨਿਕਲਿਆ ਤੇ ਅਜੇ ਤੱਕ ਉਹ ਜਿਹੜਾ ਦੂਸਰਾ ਪਾਇਲਟ ਸੀਗਾ ਉਹ ਲਾਪਤਾ ਆ ਤੇ ਇਹਦੀ ਤਲਾਸ਼ ਵਿਚ ਅਮਰੀਕੀ ਫੌਜ ਨੇ ਦੋ ਬਲੈਕ ਹਾਕ ਹੈਲੀਕਾਪਟਰ ਜਿਹੜੇ ਸੀਗੇ ਖਾਕ ਸਾਹਿਬ ਜੀ ਉਹ ਭੇਜੇ ਸੀਗੇ ਕਿ ਉਹਨੂੰ ਲੱਭੋ ਜਾ ਕੇ ਤੇ ਇਰਾਨ ਨੇ ਉਹਨਾਂ ਉੱਤੇ ਵੀ ਗੋਲਾਬਾਰੀ ਕੀਤੀ ਆ। ਇਹਦੇ ਬਾਰੇ ਅਜੇ ਤਿਕਰ ਜਿਹੜਾ ਉਹ ਛਸੋ ਪੰਜ ਵਾਲੀ ਗੱਲ ਆ ਕਿਉਂਕਿ ਕਿਸੇ ਵੀ ਖ਼ਬਰ ਵਾਲੇ ਨੇ ਇਹ ਨਹੀਂ ਲਿਖਿਆ ਕਿ ਉਹ ਦੋਨੀ ਡਿੱਗ ਪਏ ਜਾਂ ਇੱਕ ਡਿੱਗਿਆ। ਅਜੇ ਤਿਕਰ ਜਿਹੜਾ ਉਹ ਜਿਹੜਾ ਥੋੜੇ ਹਨੇਰੇ ਤੇ ਆ ਗੱਲ ਪਰ ਲੱਗਦਾ ਏਦਾਂ ਕਿ ਇਹ ਵੀ ਇਰਾਨ ਨੇ ਦੋਨੇ ਹੈਲੀਕਾਪਟਰ ਗਏ ਸੀਗੇ ਜਿਹੜੇ ਇਹ ਵੀ ਸਿੱਟ ਲੈ ਥੱਲੇ ਤੇ ਇਹਨਾਂ ਵਿਚਲੇ ਸਵਾਰਾਂ ਬਾਰੇ ਵੀ ਅਜੇ ਤਿਕਰ ਕੋਈ ਖ਼ਬਰ ਨਹੀਂ ਆਈ। ਜਦੋਂ ਹੈਲੀਕਾਪਟਰ ਡਿੱਗਣਾ ਖਾਕ ਸਾਹਿਬ ਜੀ ਜਿਹੜੇ ਬੰਦੇ ਹੋਣਗੇ ਉਹ ਵੀ ਤਾਂ ਕਿਸੇ ਪਾਸੇ ਹੋਣਗੇ ਤੇ ਹੋ ਸਕਦਾ ਉਹ ਬਚ ਗਏ ਹੋਣ ਤੇ ਲੁੱਕ ਗਏ ਹੋਣ ਕਿਤੇ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ ਕਈ ਵਾਰੀ ਗੋਰਿਆਂ ਦੀ ਕਹਾਵਤ ਹੈ ਉਹ ਕਹਿੰਦੇ ਹਿਸਟਰੀ ਰਿਪੀਟਸ ਇਟਸੈਲਫ ਕਹਿਣ ਦਾ ਮਤਲਬ ਜਿਹੜਾ ਇਤਿਹਾਸ ਆ ਉਹ ਆਪਣੇ ਆਪ ਨੂੰ ਦੁਹਰਾਉਂਦਾ ਰਹਿੰਦਾ ਆ। ਹੁਣ ਆਹ ਜਿਹੜੇ ਹੈਲੀਕਾਪਟਰ ਆ ਖਾਕ ਸਾਹਿਬ ਜੀ ਇਹਦੇ ਨਾਲ ਜੁੜਦੀ ਕਹਾਣੀ ਇਰਾਨ ਤੇ ਅਮਰੀਕਾ ਦੇ ਵਿਚ ਪਹਿਲਾਂ ਵੀ ਇਕ ਵਾਰੀ ਹੋਈ ਸੀਗੀ 1979-1980 ਦੇ ਵਿਚ ਉਹ ਖਾਕ ਸਾਹਿਬ ਜੀ ਜਦੋਂ ਇਰਾਨ ਦੇ ਵਿਚ ਉਸ ਵੇਲੇ ਕ੍ਰਾਂਤੀ ਆਈ ਆ ਨਾ ਤੇ ਜਿਹੜੇ ਉਥੋਂ ਦੇ ਸਟੂਡੈਂਟ ਸੀਗੇ ਉਹਨਾਂ ਨੇ ਅਮਰੀਕਾ ਦੀ ਜਿਹੜੀ ਅੰਬੈਸੀ ਸੀਗੀ ਉਹ ਉਹਨੂੰ ਜਾ ਕੇ ਘੇਰਾ ਪਾ ਲਿਆ ਸੀਗਾ ਤੇ ਉਹ ਫਿਰ ਜਿਹੜੇ ਮੇਰਾ ਖਿਆਲ 300 ਸ਼ਾਇਦ ਕਿੰਨੇ ਕੁ ਬੰਦੇ ਸੀਗੇ ਉਹ ਆਪਣੇ ਕੋਲ ਨੰਬਰ ਇਸ ਵੇਲੇ ਹੈ ਨੀਗਾ ਉਹ ਜਿਹੜੇ ਸਾਡੇ ਜਿਹਨ ਹੈਗਾ ਗੂਗਲ ਤੇ ਸਰਚ ਮਾਰ ਕੇ ਦੇਖ ਸਕਦੇ ਆ ਉਹਨਾਂ ਦੀ ਗਿਣਤੀ ਆ ਜਿਹੜੀ ਐਗਜੈਕਟ ਨੰਬਰ ਆ ਜਿਹੜਾ ਉਹ ਤੁਹਾਨੂੰ ਲੱਭ ਸਕਦਾ ਹੈ ਉਥੋਂ ਤੇ ਉਥੇ ਹੋਇਆ ਕਿ ਖਾਕ ਸਾਹਿਬ ਜੀ ਉਹ ਫਿਰ ਬੰਦੇ ਜਿਹੜੇ ਸੀਗੇ ਅੰਬੈਸੀ ਦੇ ਉਹ ਇਹੀ ਜਿਹੜੀ ਰੈਵੋਲੂਸ਼ਨਰੀ ਗਾਰਡ ਜਿਹਾ ਮੇਰਾ ਖਿਆਲ ਹੈ ਇਹਨਾਂ ਦੇ ਥੱਲੇ ਉਹ ਸੀਗੇ ਤੇ ਉਸ ਵੇਲੇ ਖਾਕ ਸਾਹਿਬ ਜੀ ਪ੍ਰੈਜੀਡੈਂਟ ਆਪਣੇ ਜਿਮੀ ਕਾਰਟਰ ਸੀਗੇ ਤੇ ਫਿਰ ਉਹਦੇ ਵਿਚ ਇਹ ਵੀ ਕਿਹਾ ਜਾਂਦਾ ਆ ਕਿ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਵੀ ਅਮਰੀਕਾ ਦੀ ਫੌਜ ਨੇ ਉਥੇ ਹੈਲੀਕਾਪਟਰ ਭੇਜੇ ਸੀਗੇ ਭਾਈ ਤੁਸੀਂ ਜਾ ਕੇ ਉਹਦੇ ਨਾਲ ਥੋੜੇ ਜਿਹਾ ਜਿੱਦਾਂ ਸਾਮਾ ਬਿਨ ਲਾਦਨ ਨੂੰ ਫੜ ਕੇ ਲਿਆਂਦਾ ਸੀਗਾ ਜਾਂ ਵੈਨਜ਼ੂਏਲਾ ਦੇ ਨਿਕੋਲਸ ਮਦੂਰੋ ਨੂੰ ਫੜ ਕੇ ਲਿਆਂਦਾ ਸੀਗਾ। ਇਹੀ ਪਲੈਨਿੰਗ ਆ ਜਿਹੜੀ ਉਹ ਇਰਾਨ ਦੇ ਵਿਚ ਵੀ ਅਪਲਾਈ ਕੀਤੀ ਗਈ ਸੀਗੀ ਤੇ ਪਰ ਉਹ ਜਿਹੜੇ ਫਿਰ ਹੈਲੀਕਾਪਟਰ ਸੀਗੇ ਉਹ ਕਰੈਸ਼ ਹੋ ਗਏ ਸੀਗੇ ਜਾਂ ਕਿਸੇ ਨੇ ਉਹਨਾਂ ਨੇ ਸਿੱਟ ਲਿਆ ਪਤਾ ਨੀ ਉਹਨਾਂ ਦਾ ਕੀ ਬਣਿਆ ਪਰ ਕਹਿੰਦੇ ਆ ਵੀ ਉਹ ਅਸਫਲ ਰਹੇ ਜਾਣ ਕਿ ਉਹ ਸਫਲ ਨਹੀਂ ਹੋਏ ਆਪਣੇ ਮਿਸ਼ਨ ਦੇ ਵਿਚ ਤੇ ਉਸ ਤੋਂ ਬਾਅਦ ਦੇ ਵਿਚ ਕੀ ਹੋਇਆ ਖਾਕ ਸਾਹਿਬ ਜੀ ਜਿਹੜਾ ਉਸ ਵੇਲੇ ਇੱਕ ਇੱਥੇ ਕੇਸ ਚੱਲਿਆ ਸੀਗਾ ਪ੍ਰੈਜੀਡੈਂਟ ਰੇਗਨ ਉੱਪਰ ਤੇ ਇੱਕ ਉਹਦਾ ਵੱਡਾ ਕੋਈ ਅਫਸਰ ਸੀਗਾ ਮੈਨੂੰ ਹੁਣ ਉਹ ਯਾਦ ਨਹੀਂ ਉਹ ਕਿਹੜੀ ਪੋਸਟ ਸੀ ਉਹਦੀ ਤੇ ਉਹਨਾਂ ਦੋਨਾਂ ਦੇ ਉੱਤੇ ਇੱਕ ਓਲੀਵਰ ਨੋਰਥ ਸੀਗਾ ਇਹ 5-7 ਸੀਗੇ ਜਿਹਨਾਂ ਦੇ ਉੱਤੇ ਇਹ ਮੁਕਦਮੇ ਚੱਲੇ ਸੀਗੇ ਤੇ ਉਹਦੇ ਵਿਚ ਖਾਕ ਸਾਹਿਬ ਜੀ ਕਹਿੰਦੇ ਆ ਭਾਈ ਇਹ ਵੀ ਕਿਹਾ ਜਾਂਦਾ ਸੀਗਾ ਉਹਨਾਂ ਦਿਨਾਂ ਦੇ ਵਿਚ ਕਿ ਰੇਗਨ ਪ੍ਰੈਜੀਡੈਂਟ ਬਣਨ ਤੋਂ ਹਜੇ ਬਣਨਾ ਸੀਗਾ ਤੇ ਇਲੈਕਸ਼ਨ ਹੋਣੀ ਸੀ ਅੱਗੇ ਉਹ ਕਹਿੰਦੇ ਆ ਭਾਈ ਰੇਗਨ ਨੇ ਜਾ ਕੇ ਇਰਾਨੀਆਂ ਦੇ ਨਾਲ ਗੰਢ ਧੁੱਪ ਕਰ ਲਈ ਸੀਗੀ ਤੇ ਤੁਸੀਂ ਇਹ ਜਿਹੜੇ ਸਾਡੇ ਬੰਦੇ ਇੱਥੇ ਖੜੇ ਹੋ ਆ ਹੋਸਟਲ ਇਹਨਾਂ ਨੂੰ ਛੱਡਿਓ ਉਹਨਾਂ ਜਿੰਨਾ ਚਿਰ ਮੈਂ ਇਲੈਕਸ਼ਨ ਨਹੀਂ ਜਿੱਤਦਾ ਤਾਂ ਕਿ ਮੈਂ ਇਲੈਕਸ਼ਨ ਇਸੇ ਮੁੱਦੇ ਨੂੰ ਸਾਹਮਣੇ ਲਿਆ ਕੇ ਜਿਹੜਾ ਉਹ ਲੜੂਗਾ। ਸੋ ਇਸ ਤਰ੍ਹਾਂ ਦੀ ਗੱਲਬਾਤ ਵੀ ਹੋਈ ਸੀ। ਫਿਰ ਪੈਸੇ ਦਾ ਢੇਲੇ ਦਾ ਵੀ ਇਧਰ ਉਧਰ ਹੋਇਆ ਸੀਗਾ, ਹਥਿਆਰਾਂ ਦਾ ਉਹ ਚੱਕਰ ਪਿਆ ਸੀਗਾ, ਉਹ ਇਰਾਨ ਕੌਂਟਰਾ ਇਧਰ ਸੀਗਾ, ਮਤਲਬ ਉਹ ਕਾਫੀ ਗੁੰਝਲਦਾਰ ਜਿਹੜੀ ਉਹ ਕਹਾਣੀ ਸੀਗੀ। ਤੇ ਐਨੀਵੇ ਉਹਦੇ ਨਾਲ ਕੀ ਆ ਖਾਕ ਸਾਹਿਬ ਜੀ, ਇਹ ਇੱਕ ਇਨ੍ਹਾਂ ਦੇ ਨਾਲ ਜਿਹੜੇ ਆਪਾਂ ਦੋ ਹੈਲੀਕਾਪਟਰ ਤੇ ਇੱਕ ਉਹ ਜਿਹੜਾ ਫਾਈਟਰ ਜੈਟ ਸੀਗਾ F-15E, ਇਹਨਾਂ ਦੇ ਨਾਲ ਇੱਕ ਚੌਥਾ ਜਹਾਜ਼ ਹੋਰ ਵੀ ਖਾਕ ਸਾਹਿਬ ਜੀ ਜਿਹੜਾ ਉਹ ਇਰਾਨ ਨੇ ਉਹਦੇ ਉੱਤੇ ਹਮਲਾ ਕੀਤਾ, ਪਰ ਉਹ ਕਿਹਾ ਜਾਂਦਾ ਕਿ ਉਹ ਮਤਲਬ ਡਿੱਗਦਾ ਢਿੰਦਾ ਕੁਵੈਤ ਦੀ ਟੈਰੀਟਰੀ ਦੇ ਵਿੱਚ ਜਾ ਕੇ ਉਹ ਡਿੱਗਿਆ ਤੇ ਪਾਇਲਟ ਵੀ ਉਤਰ ਗਿਆ ਸੀਗਾ। ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆਹ ਜਹਾਜ਼ ਚੌਥੇ ਦੀ ਆਪਾਂ ਗੱਲ ਕਰਨੀ ਆ, ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਇਹਨੂੰ A-10 ਕਹਿੰਦੇ ਆ, ਤੇ ਇਸੇ ਜਹਾਜ਼ ਦਾ ਨਾਂ ਥੰਡਰਬੋਲਟ ਵੀ ਆ ਤੇ ਤੀਸਰਾ ਨਾਂ ਇਹਦਾ ਵਾਰਥੋਗ ਵੀ ਆ, ਵਾਰਥੋਗ। ਤੇ ਇਹ ਖਾਕ ਸਾਹਿਬ ਜੀ ਬਹੁਤ ਹੀ ਜਿਹੜਾ ਜਹਾਜ਼ ਸਪੈਸ਼ਲੀ ਇਹ ਡਿਜ਼ਾਇਨ ਕੀਤਾ ਗਿਆ ਕਿ ਇਹ ਧਰਤੀ ਦੇ ਨੇੜੇ ਆ ਕੇ, ਜਾਣੀ ਕਿ ਬਹੁਤੀ ਨੇੜੇ ਤਾਂ ਨਹੀਂ, ਬਿਲਕੁਲ ਨੇੜੇ ਨਹੀਂ, ਉਨੀ ਕੁ ਨੇੜੇ ਜਿੱਥੋਂ ਇਹਨੂੰ ਟੈਂਕ ਵਗੈਰਾ ਜਾਂ ਇਸ ਤਰ੍ਹਾਂ ਦੀਆਂ ਉਹ ਫੌਜ ਦੀਆਂ ਜਿਹੜੀਆਂ ਉਹ ਗੱਡੀਆਂ ਹੁੰਦੀਆਂ ਹੰਬੀਜ਼ ਵਗੈਰਾ ਜਾਂ ਇਸ ਤਰ੍ਹਾਂ ਦੀਆਂ, ਇਹ ਉਹਨਾਂ ਨੂੰ ਆ ਕੇ ਨੇੜੇ ਆ ਕੇ ਤੇ ਉਹਨਾਂ ਦੇ ਉੱਤੇ ਹਮਲਾ ਕਰਦਾ ਸੀਗਾ। ਤੇ ਇਹ 1977 ਤੋਂ ਖਾਕ ਸਾਹਿਬ ਜੀ ਇਹ ਡਿਊਟੀ ਇਸ ਤਰ੍ਹਾਂ ਦੀ ਨਿਭਾ ਰਿਹਾ ਸੀਗਾ। ਤੇ ਇਹਦੇ ਵਿੱਚ ਜਿਹੜੀਆਂ ਗੰਨ ਸੀਗੀ ਖਾਕ ਸਾਹਿਬ ਜੀ, ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਮਾਰਨ ਵਾਸਤੇ ਕਿਸ ਤਰ੍ਹਾਂ ਦੇ ਖਤਰਨਾਕ ਹਥਿਆਰ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਆ। ਤੇ ਇਹ ਜਿਹੜਾ ਜਹਾਜ਼ ਆ ਇਹਦੇ ਵਿੱਚ ਕਹਿੰਦੇ ਆ ਭਾਈ 30 mm GA ਵੀ ਮੇਰਾ ਖਿਆਲ ਹੈਗੀ ਆ, 0.8A ਅਵੈਂਜਰ ਗੈਟਲਿੰਗ ਗਨ ਜਿਹੜੀ ਆ ਇਹ ਇਹਦਾ ਨਾਂ ਆ। ਤੇ ਇਹਦੇ ਵਿੱਚ ਖਾਕ ਸਾਹਿਬ ਦੀ ਜਿਹੜੀ ਆ ਉਹ ਦੋ ਜਹਾਜ਼ ਆ ਜਿਹੜਾ ਇਹਦੇ ਵਿੱਚ ਦੋ ਇੰਜਣ ਹੁੰਦੇ ਆ, ਤੇ ਫੇਰ ਇਹਦੇ ਵਿੱਚ ਪਾਇਲਟ ਜਿਹੜਾ ਉਹ ਇੱਕੋ ਹੀ ਹੁੰਦਾ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜਾ ਦੇਖੋ ਤੁਸੀਂ ਆਹ ਗੱਲ ਧਿਆਨ ਨਾਲ ਥੋੜੀ ਜਿਹੀ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ, ਇਹਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਉਹ ਗੰਨਾਂ ਲੱਗੀਆਂ ਨਾ, ਗੰਨਾਂ ਜਿਹਨਾਂ ਦੇ ਨਾਲ ਉਹ ਟੈਂਕਾਂ ਤੋਂ ਵੱਡੇ ਵੱਡੀਆਂ ਗੰਨਾਂ ਹੁੰਦੀਆਂ ਹੋਣੀਆਂ ਨਾ, ਵੱਡੇ ਕੈਲਵਰ ਦੀਆਂ ਮੋਟੇ ਮੋਟੇ ਗੋਏ ਪੈਂਦੀਆਂ ਹੋਣਗੀਆਂ। ਤੇ ਆਹ ਖਾਕ ਸਾਹਿਬ ਜੀ ਨੰਬਰ ਸੁਣਨੇ ਵਾਲਾ ਧਿਆਨ ਨਾਲ ਸਾਡੇ ਸਰੋਤੇ ਵੀਰਾਂ ਨੂੰ ਵੀ ਪਤਾ ਲੱਗ ਜਾਵੇ, 3,900 ਗੋਲੀ ਆ ਜਿਹੜੀ, ਚਾਹੇ ਗੋਲਾ ਕਹਿ ਲਓ ਉਹਨੂੰ, ਉਹ ਇੱਕ ਮਿੰਟ ਦੇ ਵਿੱਚ ਉਹ ਗੰਨ ਜਿਹੜੀ ਆ ਉਹ ਦਾਗਦੀ ਆ, ਜਿਹੜੀ ਇਸ A-10 ਜਹਾਜ਼ ਦੇ ਵਿੱਚ ਫਿੱਟ ਸੀਗੀ। ਤੇ ਹਾਂਜੀ, ਤੇ ਹੁਣ ਖਾਕ ਸਾਹਿਬ ਜੀ ਇਹਦੀ ਆਹ ਜਿਹੜੀ ਆ ਇਹ ਵੀ ਬਹੁਤ ਸੋਚਣ ਵਾਲੀ ਗੱਲ ਆ, ਇਹਦੇ ਵਿੱਚ ਜਿਹੜੀ ਕੋਕਪਿਟ ਹੁੰਦੀ ਨਾ ਜਿੱਥੇ ਪਾਇਲਟ ਬਹਿੰਦਾ, 540 ਕਿਲੋ ਦੀ ਸੀ ਉਹ।
1: ਅੱਛਾ ਜੀ,
0: 540 ਕਿਲੋ ਟਾਈਟੇਨੀਅਮ ਇੱਕ ਮੈਟਰ ਹੁੰਦੀ ਆ, ਉਹ ਬਹੁਤ ਹੀ ਜਿਆਦਾ ਮਜ਼ਬੂਤ ਹੁੰਦੀ ਆ ਟਾਈਟੇਨੀਅਮ ਜਿਹੜੀ ਆ। ਮੈਂ ਉਹ ਫਰੇਮ ਇੱਕ ਵਾਰੀ ਲਿਆ ਸੀਗਾ, ਹੁਣ ਮੈਂ ਲੈਣਾ ਹੀ ਉਹ ਜਦੋਂ ਫਰੇਮ ਲੈਣਾ ਹੈ ਕਹਿੰਦਾ ਟਾਈਟੇਨੀਅਮ ਦਾ ਉਹ ਟੁੱਟਦਾ ਹੀ ਨੀ, ਉਹ ਕਈ ਵਾਰੀ ਉਹਦੇ ਉੱਤੇ ਵੀ ਇੱਕ ਵਾਰੀ ਮੇਰੇ ਉੱਤੇ ਵੀ ਉਹ ਖੜ ਗਿਆ ਤੇ ਉਹ ਮਤਲਬ ਟੁੱਟਿਆ ਨੀ, ਕੁਝ ਨੀ ਹੋਇਆ ਉਹਨੂੰ। ਸੋ ਇਹ ਜਿਹੜੀ ਆ ਇਹਦੇ ਵਿੱਚ 540 ਜਿਹੜੀ ਆ ਕਿਲੋ ਦੀ ਉਹ ਕੋਕਪਿਟ ਹੁੰਦੀ ਆ, ਤਾਂ ਕਿ ਜੇ ਥੱਲੇ ਗੋਲਾਬਾਰੀ ਤੋਪ ਦਾ ਜਾਂ ਕੋਈ ਹੋਰ ਮਿਸਲ ਮਾੜੀ ਮੋਟੀ ਵੱਜੇ ਤਾਂ ਜਿਹੜਾ ਪਾਇਲਟ ਆ ਉਹਦਾ ਜਾਨੀ ਨੁਕਸਾਨ ਨਾ ਹੋ ਸਕੇ। ਤੇ ਇਹਦੇ ਵਾਸਤੇ ਕੋਕਪਿਟ ਬਣਾਈ ਹੋਈ ਸੀਗੀ। ਤੇ ਜਹਾਜ਼ ਦੇ ਉੱਪਰ ਜਿਹੜਾ ਗੋਲਾ ਉੱਡਦਾ ਓਕੇ ਇਹ ਹੋ ਗਿਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹਦੇ ਇਹ ਜਿਹੜਾ ਜਹਾਜ਼ ਸੀਗਾ ਇਹਨੇ ਇਰਾਕ, ਯੂਗੋਸਲਾਵੀਆ, ਅਫਗਾਨਿਸਤਾਨ ਤੇ ਇਰਾਕ ਦੀ ਇੱਕ ਇਸਲਾਮਿਕ ਸਟੇਟ ਦੇ ਥੋੜਾ ਜਿਹਾ ਉਹ ਇੱਕ ਹੋਰ ਵੀ ਛੋਟੀ ਜਿਹੀ ਲੜਾਈ ਵਿੱਚ ਸ਼ੁਰੂ ਹੋਈ ਸੀ ਨਾ ਇਸਲਾਮਿਕ ਸਟੇਟ ਦੀ, ਜਿੱਥੇ ਉਹਨੇ ਟੇਕ ਓਵਰ ਕਰ ਲਿਆ ਸੀਗਾ। ਇਸ ਤਰ੍ਹਾਂ ਦੇ ਉਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਜਹਾਜ਼ ਸੀਗਾ ਇਹਨੇ ਕਾਫੀ ਯੋਗਦਾਨ ਜਿਹੜਾ ਪਾਇਆ ਸੀਗਾ। ਤੇ ਇਹ ਫੇਰ ਖਾਕ ਸਾਹਿਬ ਜੀ ਹੁਣ ਕੀ ਹੋਇਆ, ਹੁਣ ਇਰਾਨ ਨੇ ਇਹਦੇ ਉੱਤੇ ਪਤਾ ਨੀ ਮਿਸਲ ਦਾਗੀ ਆ ਪਤਾ ਨੀ ਕੋਈ ਤੋਪ ਦਾ ਗੋਲਾ ਛੱਡਿਆ, ਤੇ ਇਹ ਜਿਹੜਾ ਜਹਾਜ਼ ਸੀਗਾ ਇਹ ਫੇਰ ਜਿੱਦਾਂ ਡਿੱਗਦਾ ਇਰਾਨ ਦੀ ਹੱਦ ਦੇ ਅੰਦਰ ਨੀ ਡਿੱਗਿਆ, ਪਰ ਇਹ ਡਿੱਗਦਾ ਢਿੰਦਾ ਕੁਵੈਤ ਦੇ ਵਿੱਚ ਹੱਦ ਪਾਰ ਕਰਕੇ ਉਧਰਲੇ ਪਾਸੇ ਚਲੇ ਗਿਆ। ਤੇ ਉੱਥੇ ਜਾ ਕੇ ਫੇਰ ਜਿਹੜਾ ਪਾਇਲਟ ਸੀਗਾ ਉਹਨੇ ਤਾਂ ਉੱਤੋਂ ਜਿਹੜੀ ਪੈਰਾਸ਼ੂਟ ਦੇ ਨਾਲ ਜਿਹਨੂੰ ਆਪਾਂ ਛਤਰੀ ਹਵਾਈ ਛਤਰੀ ਕਹਿੰਦੇ ਦਾ ਉਹਦੇ ਨਾਲ ਛਾਲ ਮਾਰ ਦਿੱਤੀ, ਉਹ ਬਚ ਗਿਆ। ਤੇ ਪਹਿਲੇ ਜਹਾਜ਼ ਵਿਚਲੇ ਜਿਹੜੇ ਹੁਣ ਸਭ ਖਾਕ ਸਾਹਿਬ ਜੀ ਜਿਹੜਾ ਪਹਿਲੇ ਜਹਾਜ਼ ਸੀਗਾ ਉਹਦੇ ਵਿਚਲੇ ਜਿਹੜੇ ਦੋ ਫਾਈਟਰ ਜੈਟ ਨਾ ਇੱਕ ਫਾਈਟਰ ਜੈਟ ਜਿਹੜਾ ਉਹਨਾਂ ਨੇ ਸ਼ੂਟ ਡਾਊਨ ਕੀਤਾ ਸੀਗਾ, ਉਹਦੇ ਵਿਚ ਲੈ ਜਿਹੜੇ ਬੰਦੇ ਆ ਉਹਨਾਂ ਦੇ ਵਿਚੋਂ ਇੱਕੋ ਇੱਕ ਪਾਇਲਟ ਤਾਂ ਅਮਰੀਕੀ ਫੌਜ ਨੇ ਲੱਭ ਲਿਆਂਦਾ ਸੀਗਾ ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਅਮਰੀਕਨ ਫੌਜ ਨੇ ਵੀ ਪੂਰਾ ਜ਼ੋਰ ਲਾਇਆ ਕਿ ਆਪਾਂ ਉਹਨੂੰ ਲੱਭ ਕੇ ਲੈ ਆਈਏ ਤੇ ਕੋਸ਼ਿਸ਼ ਇਹੀ ਹੁੰਦੀ ਆ ਪਰ ਦੂਸਰੇ ਪਾਸੇ ਖਾਕ ਸਾਹਿਬ ਜੀ ਕੀ ਹੋਇਆ ਕਿ ਇਰਾਨ ਨੇ ਜਿਹੜਾ ਐਲਾਨ ਕਰ ਦਿੱਤਾ ਤੇ ਜਿਹੜਾ ਇਸ ਪਾਇਲਟ ਦੀ ਸੂਹ ਦੇਵੇਗਾ ਜਾਂ ਫੜ ਕੇ ਪੁਲਿਸ ਦੇ ਹਵਾਲੇ ਕਰੂਗਾ ਉਹਨੂੰ $60,000 ਜਿਹੜਾ ਉਹ ਇਨਾਮ ਵਜੋਂ ਦਿੱਤਾ ਜਾਏਗਾ ਤੇ ਇਹ ਹੁਣ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਆ ਭਈ ਜਿਹੜੀ ਟੀਵੀ ਦੇ ਉੱਤੇ ਉਹ ਦਿਖਾਲਦੇ ਸੀਗੇ ਉੱਥੇ ਜਿਹੜੇ ਆਮ ਨਾਗਰਿਕ ਆ ਉੱਥੋਂ ਦੇ ਇਰਾਨ ਦੇ ਉਹਨਾਂ ਦੇ ਕੋਲ ਉਹਨਾਂ ਨੇ ਗੰਨਾ ਇਸ਼ੂ ਕਰ ਦਿੱਤੀਆਂ ਤੇ ਉਹ ਉੱਥੇ ਪਹਾੜੀ ਜਿਹਾ ਇਲਾਕਾ ਆ ਤੇ ਉਹਦੇ ਵਿੱਚ ਉਹ ਲੱਭਦੇ ਫਿਰਦੇ ਆ ਭਈ ਸਾਨੂੰ ਕਿਤੇ ਉਹ ਹੱਥ ਆ ਜਾਵੇ ਤਾਂ ਅਸੀਂ ਫਿਰ ਜਾ ਕੇ $60,000 ਜਿਹੜਾ ਉਹ ਲੈ ਲਈਏ ਤੇ ਇਹ ਖਾਕ ਸਾਹਿਬ ਜੀ ਦੇਖੋ ਹੁਣ ਤੁਸੀਂ ਆਮ ਹੀ ਦੁਨੀਆਂ ਦੇ ਵਿਚ ਦੇਖਦੇ ਆ ਇਹ ਜਿਹੜੀ $60,000 ਦੀ ਰਕਮ ਰੱਖੀ ਆ ਇਹਨੂੰ ਹੀ ਇਨਾਮ ਵੀ ਕਿਹਾ ਜਾ ਸਕਦਾ ਤੇ ਦੂਸਰਾ ਨਾ ਕਰਪਸ਼ਨ ਵੀ ਇਹਨੂੰ ਕਹਿੰਦੇ ਗੱਲ ਇੱਕੋ ਹੀ ਆ ਇਹ
1: ਬਿਲਕੁਲ
0: ਗੱਲ ਇੱਕੋ ਹੀ ਆ ਤੁਹਾਨੂੰ ਤੁਹਾਡੀ ਕੌਮ ਦੇ ਲਾਲਚ ਦੇ ਕੇ ਤੁਹਾਡੀ ਕੌਮ ਦੇ ਖਿਲਾਫ਼ ਭੜਕਾ ਦੇਣਾ ਜਾਂ ਫਿਰ ਤੁਸੀਂ ਆਪਣੀ ਆਪਣੇ ਪਾਸੇ ਇਹਨੂੰ ਕਰ ਲੈਣਾ ਪਰ ਗੱਲ ਇੱਕੋ ਹੀ ਆ ਇਨਾਮ ਤੇ ਕਰਪਸ਼ਨ ਦੇ ਵਿਚ ਕੋਈ ਤਾਂ ਬਹੁਤਾ ਫਰਕ ਨਹੀਂ ਹੈਗਾ ਤੇ ਟਰੰਪ ਸਾਹਿਬ ਦੋ ਕੁ ਦਿਨ ਪਹਿਲਾਂ ਖਾਕ ਸਾਹਿਬ ਜੀ ਕਹਿ ਰਹੇ ਸੀਗੇ ਕਿ ਅਮਰੀਕੀ ਫੌਜ ਨੇ ਇਰਾਨ ਦੀ ਸਾਰੀ ਹਵਾਈ ਫੌਜ ਸਾਰੀ ਸਮੁੰਦਰੀ ਫੌਜ ਅਤੇ ਸਾਰੀ ਜਿਹੜੀ ਆ ਉਹ ਹਵਾਈ ਸੁਰੱਖਿਆ ਕਹਿਣ ਦਾ ਮਤਲਬ ਡਿਫੈਂਸ ਆ ਜਿਹੜੀ ਉਹਨਾਂ ਦੇ ਜਹਾਜ਼ ਥੱਲਿਓਂ ਉੱਪਰ ਉੱਗਦੇ ਜਹਾਜ਼ਾਂ ਨੂੰ ਉਹ ਸਾਰਾ ਕੁਝ ਕਹਿੰਦੇ ਸੀ ਟਰੰਪ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਤਬਾਹ ਕਰ ਦਿੱਤਾ ਆ ਪਰ ਕੱਲ ਦੀ ਘਟਨਾ ਤੋਂ ਖਾਕ ਸਾਹਿਬ ਵੀ ਸਾਫ ਪਿਆ ਕਿ ਇਰਾਨ ਅਜੇ ਤੱਕ ਵੀ ਲੜਾਈ ਜਿਹੜੀ ਲੜਨ ਦੀ ਉਹ ਸਮਰਥਾ ਰੱਖਦਾ ਆ ਕਿਉਂਕਿ ਜਿੰਨਾ ਉਹਨਾਂ ਨੇ ਆ ਪਿਛਲੇ ਕੱਲ ਤੋਂ ਨੁਕਸਾਨ ਕੀਤਾ ਇਹ ਖਾਕ ਸਾਹਿਬ ਦੀ ਮਾੜੀ ਝੀਲੀ ਗੱਲ ਨਹੀਂ ਇਹ ਮੇਰਾ ਖਿਆਲ ਆ ਭਾਈ ਅਮਰੀਕਾ ਦੇ ਇਤਿਹਾਸ ਦੇ ਵਿਚ ਪਹਿਲੀ ਵਾਰੀ ਇਸ ਤਰ੍ਹਾਂ ਜਿਹੜਾ ਹੋਇਆ ਹੋਣਾ ਖੈਰ ਪਹਿਲਾਂ ਉਧਰ ਵੀਤਨਾਮ ਵਿਚ ਵੀ ਅਮਰੀਕੀ ਫੌਜਾਂ ਨੇ ਬਹੁਤ ਨੁਕਸਾਨ ਕੀਤਾ ਸੀਗਾ ਪਰ ਉਦੋਂ ਜਿਹੜੀ ਲੜਾਈ ਸੀ ਉਹ ਹੋਰ ਤਰ੍ਹਾਂ ਦੀ ਸੀ ਹੋਣ ਵਾਲੀ ਨਹੀਂ ਸੀ ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਇਰਾਨ ਤੇ ਇਜ਼ਰਾਈਲ ਦੇ ਰੈਵੋਲੂਸ਼ਨਰੀ ਗਾਰਡ ਆ ਜਿਹੜੀ ਕੋਰਸ ਆ ਉਹਦੇ ਜਰਨੈਲ ਕਾਸਮ ਸੁਲੇਮਾਨੀ ਖਾਕ ਸਾਹਿਬ ਜੀ ਸੀਗੇ ਜਿਹਨੂੰ 2020 ਦੇ ਵਿਚ ਇਕ ਡਰੋਨ ਸਟ੍ਰਾਈਕ ਜ਼ਰੀਏ ਕਤਲ ਕਰ ਦਿੱਤਾ ਸੀਗਾ ਅਸੈਸੀਨੇਟ ਜਾਣੀ ਕਿ ਕਰ ਦਿੱਤਾ ਸੀਗਾ ਅਮਰੀਕਾ ਨੇ 2020 ਦੇ ਵਿਚ ਸੋ ਦੇਖ ਲਓ ਇਸ ਗੱਲ ਨੂੰ 26 ਸਾਲ ਹੋ ਸੋਰੀ 6 ਸਾਲ ਹੋ ਗਏ ਆ ਤੇ ਇਹਨਾਂ ਦੀ ਖਾਕ ਸਾਹਿਬ ਜੀ ਇਕ ਲੜਕੀ ਤੇ ਇਕ ਇਹਨਾਂ ਦੀ ਭਤੀਜੀ ਤੇ ਇਹ ਜਿਹੜੀਆਂ ਦੋਨੋ ਜਿਹੜੀਆਂ ਸੀਗੀਆਂ ਇਹ ਲੋਸ ਏਂਜਲਸ ਦੇ ਵਿਚੋਂ ਉਹਨਾਂ ਨੇ ਫੜੀਆਂ ਆ ਦੋਨੋ ਹੀ ਤੇ ਹੁਣ ਕੀ ਆ ਕਿ ਇਹਨਾਂ ਦੇ ਕੋਲ ਗ੍ਰੀਨ ਕਾਰਡ ਸੀਗੇ ਪੱਕੇ ਤੌਰ ਤੇ ਇੱਥੇ ਰਹਿੰਦੀਆਂ ਸੀ ਇਹ ਪਤਾ ਨੀ ਕਦੋਂ ਦੀਆਂ ਰਹਿੰਦੀਆਂ ਹੋਣਗੀਆਂ ਤੇ ਇਹਨਾਂ ਦੇ ਵਿਚੋਂ ਇਕ ਜਿਹੜੀ ਉਹਨਾਂ ਦੀ ਲੜਕੀ ਸੀ ਉਹਦੇ ਗਾਹਾਂ ਵੀ ਇਕ ਲੜਕੀ ਦੱਸਿਆ ਗਿਆ ਕਿ ਜਾਣੀ ਕਿ ਉਹਦੀ ਪੋਤੀ ਉਹ ਜਨਰਲ ਜਿਹੜਾ 2020 ਦੇ ਵਿਚ ਜਿਹੜਾ ਇਹਨਾਂ ਨੇ ਅਸੈਸੀਨੇਟ ਕੀਤਾ ਸੀਗਾ ਤੇ ਇਹਨਾਂ ਦੇ ਉਪਰੋਂ ਖਾਕ ਸਾਹਿਬ ਜੀ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਸੀਗੇ ਉਹ ਕੈਂਸਲ ਕਰ ਦਿੱਤੇ ਵਾਪਸ ਲੈ ਲੈ ਤੇ ਉਹਨਾਂ ਉਪਰ ਇਰਾਨ ਦੀ ਸ਼ਲਾਘਾ ਕਰਨ ਦੇ ਦੋਸ਼ ਆ ਜਿਹੜੇ ਉਹ ਲਾਏ ਗਏ ਤੇ ਕਿਹਾ ਗਿਆ ਕਿ ਇਹ ਦੋਨੋ ਇਰਾਨ ਦੇ ਹੱਕ ਵਿਚ ਪ੍ਰੋਪਾਗੰਡਾ ਕਰ ਰਹੀਆਂ ਸਨ ਤੇ ਇਹਨਾਂ ਬਾਰੇ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਅਮਰੀਕੀ ਫੌਜੀਆਂ ਦੇ ਮਰਨ ਦੀਆਂ ਖੁਸ਼ੀਆਂ ਮਨਾਈਆਂ ਜਿਹੜੇ ਉੱਥੇ ਅਮਰੀਕੀ ਫੌਜੀ ਜਿਹੜੇ ਆ ਹੁਣ ਥੋੜੇ ਜਿਹੇ ਇੱਕ ਦੋ ਚਾਂਸ ਹੋਏ ਆ ਤੇ ਇਹਨਾਂ ਨੇ ਇਹ ਕਹਿੰਦੇ ਆ ਵੀ ਉਹਨਾਂ ਦੀ ਖੁਸ਼ੀ ਮਨਾ ਰਹੀਆਂ ਸੀਗੀਆਂ ਤੇ ਇਹਨਾਂ ਦੋਨਾਂ ਉੱਤੇ ਬੜੇ ਇਹਨਾਂ ਨੂੰ ਕਿਹਾ ਗਿਆ ਕਿ ਦੋਨੋਂ ਜਿਹੜੀਆਂ ਬੜੇ ਥਾਰ ਵਾਰ ਨਾਲ ਜਿੱਦਾਂ ਸ਼ਾਹੀ ਆਪਾਂ ਕਹਿੰਦੇ ਆ ਵੀ ਢੰਗ ਦੇ ਨਾਲ ਇੱਥੇ ਰਹਿੰਦੀਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਫੜਨ ਦਾ ਪਤਾ ਨੀ ਹੁਣ ਕੀ ਚੱਕਰ ਹੋਣਾ ਚਲੋ ਕੋਈ ਨਾ ਕੋਈ ਗੱਲ ਤਾਂ ਹੋਣੀ ਆ ਹੌਲੀ ਹੌਲੀ ਬਾਹਰ ਨਿਕਲੂਗੀ ਤੇ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਹੈਗੇ ਆ ਉਹਨਾਂ
1: ਨਵੀਂ ਖਬਰ ਨਾ ਚਾਲੂ ਕਰਿਓ ਤੇ ਡਾਕਟਰ ਸਾਹਿਬ ਦਾ ਟਾਈਮ ਹੋ ਗਿਆ ਉਦਾਂ ਤੁਸੀਂ ਇਹਦੇ ਤੇ ਕੋਈ ਚਾਨਣਾ ਪਾ ਲਓ ਇੱਕ ਅੱਧਾ ਮਿੰਟ ਜਿਹੜਾ
0: ਇੱਕੋ ਹੀ ਆ ਸੈਕਟਰੀ ਆਫ ਸਟੇਟ ਜਿਹੜੇ ਮਾਰਕੋ ਰੂਬੀਓ ਆ ਉਹਨਾਂ ਦੁਆਰਾ ਦੱਸਿਆ ਗਿਆ ਕਿ ਇਹ ਇੱਕ ਦਾ ਨਾਂ ਜਿਹੜਾ ਸੀਗਾ ਹਮਦੇ ਸੁਲੇਮਾਨੀ ਅਫਸਰ ਤੇ ਉਹਦੀ ਜਿਹੜੀ ਦੂਸਰੀ ਲੜਕੀ ਸੀਗੀ ਉਹਦਾ ਨਾਂ ਮੇਰੇ ਕੋਲ ਨਹੀਂ ਹੈਗਾ ਤੇ ਇਹਨਾਂ ਦੋਨਾਂ ਨੂੰ ਮਾਰਕੋ ਰੂਬੀਓ ਨੇ ਕਿਹਾ ਵੀ ਇਹ ਸਾਡੇ ਮੁਲਕ ਦੇ ਵਿਚ ਰਹਿ ਕੇ ਜਿਹਨੂੰ ਆਪਣੇ ਪੰਜਾਬੀ ਚ ਕਹਿ ਦਿੰਦੇ ਆ ਵੀ ਉਸੇ ਥਾਲੀ ਚ ਖਾਣਾ ਤੇ ਉਹਦੇ ਚ ਛੇਕ ਕਰਨ ਵਾਲੀ ਗੱਲ ਇਹ ਸੀਗੀ ਤੇ ਇੱਥੇ ਆਪਾਂ ਨੇ ਹੁਣ ਡਾਕਟਰ ਸਾਹਿਬ ਦਾ ਫੋਨ ਪਤਾ ਨਹੀਂ ਆਇਆ ਕਿ ਨਹੀਂ ਆਇਆ ਅਜੇ 5 ਵਜ ਗਿਆ ਜੇ ਨਹੀਂ ਆਇਆ ਤਾਂ ਆਉਣ ਵਾਲਾ ਹੋਣਾ ਘੰਟੀ ਵੱਜਣ ਵਾਲੀ ਹੋਣੀ ਹੈ ਤੇ ਉਹਨਾਂ ਨੇ ਕਿਤੇ ਸੁਨੇਹਾ ਤੇ ਨਹੀਂ ਭੇਜਿਆ ਵੀ ਮਿੱਤੋ ਜਾ ਰਹੀ ਹਾਂ ਕਿਉਂਕਿ ਉਹ ਮਿੰਟ ਪਹਿਲਾਂ ਆ ਜਾਂਦੇ ਹੁੰਦੇ ਆ ਤੇ ਆਪਾਂ ਉਹਨਾਂ ਦਾ ਮੈਸੇਜ ਦੇਖ ਰਹੇ ਹਾਂ ਮੈਸੇਜ ਤਾਂ ਮੈਨੂੰ ਤਾਂ ਕੋਈ ਨਹੀਂ ਆਇਆ ਉਹਨਾਂ ਦਾ ਦੱਸ ਰਿਹਾ ਤੁਹਾਨੂੰ ਆਇਆ ਤੁਸੀਂ ਦੇਖ ਲਓ ਲੱਗਦਾ ਨੀ ਗੱਲ ਖਬਰਾਂ ਤਾਂ ਆਪਾਂ ਸਖਸਾ ਵੀ ਕਰ ਦਿੱਤੀਆਂ ਬੰਦ ਤੇ ਗੱਲਾਂ ਬਾਤਾਂ ਹੋਰ ਜਿਹੜੀ ਹੈਗੀ ਆਪਾਂ ਆਹ ਲੜਾਈ ਦੇ ਹਥਿਆਰ ਦੀ ਗੱਲ ਕਰਦੇ ਆ ਤੇ ਜਿਹੜਾ ਇਰਾਨ ਦਾ ਤੇਲ ਹੈਗਾ ਸਖਸਾ ਵੀ ਮਸਲਾ ਉਹ ਇਰਾਨ ਦੇ ਵੀ ਜਿਹੜੇ ਰਾਜਨੀਤਿਕ
2: ਬਹੁਤ ਮੇਹਰਬਾਨੀ ਜੀ ਬਹੁਤ ਸ਼ੁਕਰੀਆ ਮੈਂ ਹਾਜ਼ਰ ਹੋ ਗਿਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਔਰ ਕਈ ਵਾਰ ਜਬਰਦਸਤੀ ਅਪਲੋਡ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਅੱਜ ਦਾ ਪ੍ਰੋਗਰਾਮ ਅਸੀਂ ਫੇਰ ਪੰਜਾਬੀ ਤੋਂ ਸ਼ੁਰੂ ਕਰ ਰਹੇ ਹਾਂ ਮੈਂ ਕੱਲ ਪ੍ਰੋਗਰਾਮ ਨਹੀਂ ਕਰ ਸਕਿਆ ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਔਰ ਇਸ ਨੂੰ ਹੁਣ ਮੈਂ ਕੱਲ ਕਰਾਂਗਾ ਉਸ ਤੋਂ ਬਾਅਦ ਫਿਰ ਤੁਹਾਡੀ ਵਾਰੀ ਫਿਰ ਹਿੰਦੀ ਤੇ ਆ ਜਾਊਗੀ ਸੋ ਖੈਰ ਠੀਕ ਹੈ ਸੋ ਸਾਰੇ ਹੀ ਸੁਣਨ ਵਾਲੇ ਸਰੋਤਿਆਂ ਨੂੰ ਜਸਟ ਹੋਲਡ ਇੱਕ ਸਕਿੰਟ ਹੋਲਡ ਕਰੋ ਜੀ ਓਕੇ ਫਿਰ ਦੁਬਾਰਾ ਉੱਥੇ ਪਹੁੰਚ ਗਿਆ ਕਈ ਵਾਰ ਨਾ ਜਬਰਦਸਤੀ ਹੋ ਰਹੀ
0: ਕਈ ਵਾਰ ਉਹ ਇਹ ਪੈਸੇ ਭਾਲਦੇ ਹੁੰਦੇ ਨਾ ਕਈ ਵਾਰ ਇਹ ਐਡਵਰਟਾਈਜ਼ਮੈਂਟ ਦੇਣ ਦੇ ਮਾਰੇ ਉਹ ਤੁਹਾਡੇ ਵਿੱਚ ਹੋਰ ਕਈ ਨਾ ਕੋਈ ਨਾ ਕੋਈ ਦੱਸਿਆ ਤੁਸੀਂ ਜੋ ਕੁਝ ਪੁੱਛਦੇ ਆ ਉਹ ਦੱਸ
2: ਬਰਾਈ ਜਾਂਦੇ ਨੇ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਸਾਡੇ ਨਾਲ
0: ਹਾਂਜੀ ਉਹਨਾਂ ਵਾਸਤੇ ਮਤਲਬ ਆ ਨਾ ਆਪਣੇ ਵਾਸਤੇ ਤਾਂ ਨਹੀਂ ਉਹਨਾਂ ਨੂੰ ਉਹਦੇ ਚੋਂ ਫਾਇਦਾ ਹੁੰਦਾ ਨਾ ਉਹ ਇਸੇ ਕਰਕੇ ਤੁਹਾਨੂੰ ਉਹਨਾਂ ਨੇ ਕੁਝ ਨਾ ਕੁਝ ਮਾਲ ਵੇਚਣਾ ਹੁੰਦਾ
2: ਸਾਰਾ ਇੱਕ ਵਾਰ ਮੈਂ ਉਸਨੂੰ ਇੱਕ ਸਕਿੰਟ ਰੱਖਣਾ ਬਸ ਮੈਂ ਜਾਣ ਕੇ ਖਰਾਬ ਕਰਦੇ ਆ ਸਿਰ
0: ਜਾਣ ਕੇ ਖਰਾਬ ਕਰਦੇ ਬਿਲਕੁਲ ਕੋਈ ਸ਼ੱਕ ਨਹੀਂ
2: ਓਕੇ ਮੈਂ ਸਮਝਣਾ ਵੀ ਹੁਣ ਇਹ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ
0: ਜੀ ਜੀ ਆਵਾਜ਼ ਆ ਰਹੀ ਹੈ
2: ਓਕੇ ਜੀ ਖੈਰ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਵਿੱਚ ਚੱਲਦਿਆਂ ਹੋਇਆਂ ਸਿਰ ਤੇ ਧੌਣ ਗਰਦਨ ਦੇ ਸੰਬੰਧ ਦੇ ਵਿੱਚ ਜਿਹੜੇ ਜਿਹੜੇ ਕੰਟੈਂਟਸ ਹੈਗੇ ਨੇ ਉਹਨਾਂ ਦੇ ਸੰਬੰਧ ਵਿੱਚ ਮੋਟੀ ਮੋਟੀ ਜਾਣਕਾਰੀ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਮੋਟੀ ਮੋਟੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਅਸੀਂ ਉੱਥੇ ਜਿੰਨੇ ਜਿੰਨੇ ਅੰਗ ਹੈਗੇ ਆ ਉਹਨਾਂ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈ ਤੇ ਉਹਨਾਂ ਵਿੱਚ ਪੈਦਾ ਹੋਣ ਵਾਲੇ ਵਿਕਾਰ ਜਿਹੜੇ ਨੇ ਉਹਨਾਂ ਦੇ ਕਰਕੇ ਬਾਹਰ ਕੀ ਨਿਸ਼ਾਨੀਆਂ ਆਉਣਗੀਆਂ ਸਿਰਫ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਸਪੈਸੀਫਿਕਲੀ ਜਿਸ ਤਰ੍ਹਾਂ ਅਲੱਗ ਅਲੱਗ ਬਿਮਾਰੀਆਂ ਦੇ ਨਾਂ ਹਨ ਉਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦੀ ਗੱਲ ਅਸੀਂ ਫਿਰ ਬਾਅਦ ਸ਼ੁਰੂ ਕਰਨੀ ਜਿਵੇਂ ਮੈਨਜਾਈਟਿਸ ਦੀ ਗੱਲ ਕਰਾਂਗੇ ਐਨਸੈਫਲਾਈਟਿਸ ਦੀ ਗੱਲ ਕਰਾਂਗੇ ਇਸੇ ਤਰ੍ਹਾਂ ਹੀ ਅਰਕਨੋਇਡ ਹੈਮਰੇਜ ਦੀ ਗੱਲ ਕਰਾਂਗੇ ਉਹ ਜਦੋਂ ਫਿਰ ਅਸੀਂ ਦੁਬਾਰਾ ਨਵਾਂ ਸਰਕਲ ਸ਼ੁਰੂ ਕਰਾਂਗੇ ਬਿਮਾਰੀਆਂ ਦਾ ਤੇ ਫਿਰ ਅਸੀਂ ਇਸ ਗੱਲ ਨੂੰ ਸ਼ਾਮਲ ਕਰਾਂਗੇ ਤੇ ਹੁਣ ਅਸੀਂ ਇੱਕ ਜਾਣਕਾਰੀ ਦੇ ਰਹੇ ਹਾਂ ਸਾਰੇ ਹੀ ਸਰੋਤਿਆਂ ਨੂੰ ਇਨ ਜਨਰਲ ਜਿਹੜੀ ਕਿ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਬਹੁਤ ਜ਼ਰੂਰੀ ਹੈ ਔਰ ਆਮ ਲੋਕਾਂ ਦੀ ਜਾਣਕਾਰੀ ਵਾਸਤੇ ਜ਼ਰੂਰੀ ਇਹ ਹੈ ਵੀ ਬਾਹਰ ਕੀ ਸਾਨੂੰ ਦਿਸਦਾ ਹੈ ਤੇ ਇਹਦਾ ਕੀ ਮਤਲਬ ਹੈ ਅੰਦਰ ਕੀ ਨੁਕਸ ਹੋ ਗਿਆ ਉਹੀ ਗੱਲਾਂ ਆਪਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸ ਰਹੇ ਹਾਂ ਤੁਹਾਨੂੰ ਔਰ ਉਹਦੇ ਵਿੱਚ ਦੱਸਦੇ ਹੋਇਆ ਅੱਜ ਅਸੀਂ ਚੈਸਟ ਦੀ ਗੱਲ ਕਰਨੀ ਆ ਠੀਕ ਹੈ
0: ਜੀ ਡਾਕਟਰ ਸਾਹਿਬ ਜੀ ਇੱਕੋ ਸਕਿੰਟ ਦਿਓ ਡਾਕਟਰ ਸਾਹਿਬ ਜੀ ਅੱਜ ਤਾਂ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕਰ ਲਿਆ ਆਪਣਾ ਜਿਹੜਾ ਨੈਕਸਟ ਪ੍ਰੋਗਰਾਮ ਹੋਣਾ ਉਹਦੇ ਵਿੱਚ ਸੋਰਾਇਸਿਸ ਜਿਹੜੀ ਹੁੰਦੀ ਆ ਉਹਦੇ ਬਾਰੇ ਆਪਾਂ ਆਪਣੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣ ਪਾਉਣਾ ਜੀ
2: ਸੋਰਾਇਸਿਸ ਬਾਰੇ ਦੱਸ ਦਿਆਂਗੇ ਸੋਰਾਇਸਿਸ ਹੁਣ ਆਪਾਂ ਇਹਨੂੰ ਸ਼ੁਰੂ ਕਰ ਲਿਆ ਇਹਨੂੰ ਕਰ ਦਿੰਦੇ ਤੇ ਕੱਲ ਨੂੰ ਡੈਫੀਨੇਟਲੀ ਕੱਲ ਨੂੰ ਤਾਂ ਤੁਹਾਡਾ ਪ੍ਰੋਗਰਾਮ ਨਹੀਂ ਹੋਣਾ ਪਰਸੋਂ ਨੂੰ ਹੋਣਾ
0: ਪਰਸੋਂ ਨੂੰ ਹਾਂਜੀ
2: ਜਾਂ ਸੋਰਾਇਸਿਸ ਦੇ ਸੰਬੰਧ ਵਿਚ ਮੈਂ ਦੱਸ ਦਿਆਂਗਾ ਵੈਸੇ ਜੇ ਹੁਣ ਮੀਂਹ ਦੱਸਣਾ ਚਾਹੀਏ ਤੇ ਦੱਸ ਸਕਦੇ ਪਰ ਚਲੋ ਖੈਰ ਕੋਈ ਨੀ ਹੁਣ ਆਪਾਂ ਨੂੰ ਇਹਨੂੰ ਕੰਟੀਨਿਊ ਕਰਦੇ ਹਾਂ ਤੇ ਸੋਰਾਇਸਿਸ ਦੇ ਡਿਟੇਲ ਦੇ ਵਿਚ ਮੈਂ ਸਕਿਨ ਪ੍ਰੋਬਲਮ ਮੈਨੂੰ ਤਾਂ ਡਿਟੇਲ ਦੱਸਣੀ ਪਏਗੀ ਨਾ
0: ਹਾਂਜੀ ਹਾਂਜੀ ਬਿਲਕੁਲ
2: ਕਿਵੇਂ ਦੀਆਂ ਪ੍ਰੋਬਲਮ ਹੈ ਕੀ ਨੇ ਕਿਉਂ ਵੱਖ ਵੱਖ ਨਾਂ ਰੱਖੇ ਗਏ ਨੇ ਕੋਈ ਰੀਸੀਪੀਲੇਟਸ ਹੈ ਕੋਈ ਐਗਜ਼ੀਮਾ ਹੈ ਕੋਈ ਵੈਟ ਐਗਜ਼ੀਮਾ ਹੈ ਕੋਈ ਸੋਰਾਇਸਿਸ ਹੈ ਅਲਟੀਕੇਰੀਆ ਹੈ ਬਟ ਬੜੇ ਸਾਰੇ ਨਾਂ ਰੱਖੇ ਹੋਏ ਨੇ ਡਾਕਟਰਾਂ ਨੇ ਸਿਰ ਤੋਂ ਹੇਠਾਂ ਗਰਦਨ ਵਿਚ ਆਏ ਸੀ ਤੇ ਗਰਦਨ ਤੋਂ ਹੇਠਾਂ ਹੁਣ ਅਸੀਂ ਚੈਸਟ ਦੇ ਵਿਚ ਐਂਟਰ ਕਰਨ ਲੱਗੇ ਹਾਂ ਹੁਣ ਜਦੋਂ ਅਸੀਂ ਚੈਸਟ ਦੇ ਵਿਚ ਐਂਟਰ ਕਰਨ ਲੱਗੇ ਹਾਂ ਤੇ ਫਿਰ ਸਾਨੂੰ ਇਹ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਕਿਹੜੇ ਅਸੀਂ ਵੜ ਰਹੇ ਹਾਂ ਉਹਦੇ ਵਿਚ ਅਸਲ ਸਾਨੂੰ ਦਿਸਣਾ ਕੀ ਹੈ ਕਿਹੜੀ ਕਿਹੜੀ ਖਾਸ ਗੱਲ ਅਸੀਂ ਉੱਥੇ ਵੇਖਣੀ ਇਹਨੂੰ ਖਾਸ ਗੱਲ ਦੇਖਣ ਵਾਸਤੇ ਅਸੀਂ ਇਹਨੂੰ ਤਿੰਨ ਗਰੁੱਪਾਂ ਚ ਬੜੇ ਆਸਾਨੀ ਨਾਲ ਮੈਂ ਜਿਵੇਂ ਆਮ ਸਮਝਾਉਂਦਾ ਹਾਂ ਲੋਕਾਂ ਨੂੰ ਜਾਂ ਆਪਣੇ ਸਟੂਡੈਂਟਸ ਨੂੰ ਸਮਝਾਉਂਦਾ ਸੀਗਾ ਮੈਂ ਉਹਦੇ ਮੁਤਾਬਕ ਇਹਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਆਸਾਨੀ ਨਾਲ ਸਮਝਾ ਸਕਦਾ ਹਾਂ ਤੁਹਾਨੂੰ ਪਹਿਲਾ ਅਸੀਂ ਜਿਹੜਾ ਸੈਂਟਰ ਤੋਂ ਸ਼ੁਰੂ ਕਰਦੇ ਹਾਂ ਸੈਂਟਰ ਦੇ ਵਿਚ ਹੁੰਦਾ ਇੱਕ ਮੀਡੀਆਸਟਾਈਨਮ ਜਿਸ ਨੂੰ ਅਸੀਂ ਕਾਮਨ ਪਾਥ ਵੇ ਕਹਿੰਦੇ ਹਾਂ ਕਾਮਨ ਪਾਥ ਵੇ ਦਾ ਮਤਲਬ ਇਹ ਆ ਵੀ ਉਥੋਂ ਸਾਰਿਆਂ ਦੀ ਸਾਂਝੀ ਗੱਡੀਆਂ ਲੰਘਦੀਆਂ ਟ੍ਰੈਫਿਕ ਲੰਘਦੀ ਹੈ ਮਿਡ ਦਾ ਮਤਲਬ ਇਹ ਕਿ ਵਿਚਕਾਰ ਹੈ
0: ਵਿਚਕਾਰ ਜੀ ਬਿਲਕੁਲ
2: ਹਾਂਜੀ ਮਿਡਿਆ ਸਟਾਈਨਮ ਉਹਦੇ ਤੋਂ ਹੀ ਬਣਿਆ ਹੋਇਆ ਆ ਸਟਾਈਨਮ ਨਾਲ ਸਟਰਨਮ ਦਾ ਜੁੜ ਗਿਆ ਹੈਗਾ ਸਟਰਨਮ ਦੇ ਪਿਛਲੇ ਪਾਸੇ ਛਾਤੀ ਦੇ ਵਿਚਕਾਰ ਇੱਕ ਐਸਾ ਹਿੱਸਾ ਹੈ ਜਿਹੜਾ ਇੱਕ ਅਲੱਗ ਹੀ ਕੋਰੀਡੋਰ ਬਣਿਆ ਹੋਇਆ ਆ ਜਿਹੜਾ ਨੈਕ ਤੋਂ ਲੈ ਕੇ ਉੱਪਰ ਸਿਰ ਤੋਂ ਲੈ ਕੇ ਹੇਠਾਂ ਨੂੰ ਆਉਂਦੀਆਂ ਬਲੱਡ ਵੈਸਲਸ ਹੇਠੋਂ ਉੱਪਰ ਨੂੰ ਜਾਂਦੀਆਂ ਬਲੱਡ ਵੈਸਲਸ ਨਰਵਸ ਵਗੈਰਾ ਤੇ ਉਹ ਸਾਰੀਆਂ ਇਥੋਂ ਲੰਘਦੀਆਂ ਨੇ ਜਿਸ ਤਰ੍ਹਾਂ ਮੋਟੇ ਤੌਰ ਤੇ ਉੱਪਰ ਵਾਲੇ ਪਾਸਿਓਂ ਜੇ ਇਥੋਂ ਜਾਣੀਆਂ ਨੇ ਤੇ ਦੋ ਕੈਰੋਟਿਡ ਆਰਟਰੀਆਂ ਆਪਾਂ ਵੇਖੀਆਂ ਸੀ ਨੈਕ ਦੇ ਵਿਚ ਜਾ ਰਹੀਆਂ ਹੈਗੀਆਂ ਨੇ ਇਸੇ ਤਰ੍ਹਾਂ ਹੀ ਨਰਵਸ ਤਾਂ ਹਰੇਕ ਥਾਂ ਤੇ ਹੀ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਲਿੰਫ ਚੈਨਲ ਜਿਹੜਾ ਉਹ ਹਰੇਕ ਥਾਂ ਕਿਉਂਕਿ ਜਿੱਥੇ ਜਿੱਥੇ ਵੀ ਆਰਟਰੀ ਹੈ ਉਥੇ ਵੇਨ ਹੈਗੀ ਆ ਔਰ ਜਿੱਥੇ ਜਿੱਥੇ ਵੇਨ ਹੈਗੀ ਆ ਉਥੇ ਲਿੰਫ ਚੈਨਲ ਹੈਗਾ ਹੀ ਹੈਗਾ ਆ ਔਰ ਜਿੱਥੇ ਜਿੱਥੇ ਇਹ ਤਿੰਨੋਂ ਹੈਗੇ ਆ ਉਥੇ ਉਥੇ ਨਰਵਸ ਸਿਸਟਮ ਹੈਗਾ ਹੀ ਹੈਗਾ ਆ ਠੀਕ ਹੈ
0: ਜੀ
2: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਉੱਪਰ ਤੋਂ ਹੇਠਾਂ ਨੂੰ ਲੰਘਦੀਆਂ ਹਨ ਤੇ ਗਰਦਨ ਦੇ ਵਿਚੋਂ ਲੰਘ ਕੇ ਇਸੇ ਤਰ੍ਹਾਂ ਹੀ ਫਿਰ ਇਹਨਾਂ ਦਾ ਲਿੰਕ ਜਿਹੜਾ ਆ ਛਾਤੀ ਵਾਲੇ ਡਿਪਾਰਟਮੈਂਟ ਦੇ ਨਾਲ ਜੁੜ ਜਾਂਦਾ ਆ ਔਰ ਫਿਰ ਉਸ ਤੋਂ ਬਾਅਦ ਸਾਡਾ ਆ ਜਾਂਦਾ ਨੱਕ ਨੱਕ ਦੇ ਵਿਚੋਂ ਲੈਰਿੰਗਸ ਜਿਹੜੀ ਹੇਠਾਂ ਪਿਛਲੇ ਪਾਸੇ ਸਾਹ ਵਾਲੀ ਨਿਕਲਦੀ ਹੈ ਇਸੇ ਤਰ੍ਹਾਂ ਆ ਜਾਂਦਾ ਮੂੰਹ ਮੂੰਹ ਚੋਂ ਹੇਠਾਂ ਵਾਲੀ ਨਾਲੀ ਜਿਹੜੀ ਨਿਕਲਦੀ ਹੈ ਉਹਨੂੰ ਅਸੀਂ ਫੈਰਿੰਗਸ ਕਹਿ ਦਿੰਦੇ ਹਾਂ ਫੈਰਿੰਗਸ ਤੇ ਲੈਰਿੰਗਸ ਦੋਵੇਂ ਆਪਸ ਵਿਚ ਟ੍ਰੇਕੀਆ ਚ ਜਾ ਕੇ ਰਸਤਾ ਬਦਲ ਲੈਂਦੀਆਂ ਨੇ ਟ੍ਰੈਕ ਹੋ ਜਾਂਦਾ ਆ ਤੇ ਉਹਨੂੰ ਅਸੀਂ ਟ੍ਰੇਕੀਆ ਕਹਿ ਦਿੱਤਾ ਸੀਗਾ ਟ੍ਰੇਕੀਆ ਦੇ ਸੰਬੰਧ ਵਿਚ ਆਪਾਂ ਕੱਲ ਦਾ ਦੱਸ ਚੁੱਕੇ ਹਾਂ ਵੀ ਇਹ ਕਿਸ ਤਰ੍ਹਾਂ ਦੀ ਸਪਰਿੰਗ ਵਰਗੀ ਕਾਰਟੀਲੇਜ ਫਾਈਬਰ ਦੀ ਬਣੀ ਹੋਈ ਚੀਜ਼ ਹੈਗੀ ਹੈ ਜਿਹੜੀ ਇਹਦੇ ਹੇਠਾਂ ਵਾਲੇ ਪਾਸੇ ਆ ਜਿਹੜੇ ਸਟਰਕਚਰ ਨੇ ਈਸੋਫੇਗਸ ਵਾਲਾ ਜਾਂ ਫੈਰਿੰਗਸ ਵਾਲਾ ਲੈਰਿੰਗਸ ਵਾਲਾ ਔਰ ਜਾਂ ਬਰੋਂਕਸ ਵਾਲਾ ਇਹਨਾਂ ਦੀ ਪ੍ਰੋਟੈਕਸ਼ਨ ਕਰਦੀ ਵੀ ਇੱਥੇ ਜੋੜ ਆ ਇਹਨੂੰ ਪ੍ਰੋਟੈਕਸ਼ਨ ਕਰਦੀ ਹੈ ਤਾਂ ਕਿ ਬਾਹਰੋਂ ਛੱਤ ਲੱਗੇ ਤੇ ਇਹ ਜਿਹੜੇ ਬਹੁਤ ਜ਼ਰੂਰੀ ਚੀਜ਼ਾਂ ਨੇ ਇਹਨਾਂ ਨੂੰ ਹਾਰਮ ਨਾ ਹੋ ਜਾਵੇ ਇਸ ਕਰਕੇ ਇਹ ਇਸ ਤਰ੍ਹਾਂ ਦਾ ਮਸਕੂਲਰ ਟਾਈਪ ਦੀ ਟਿਊਬ ਹੈਗੀ ਹੈ ਔਰ ਉਹਦੇ ਵਿਚੋਂ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਦੋ ਹਿੱਸਿਆਂ ਚ ਵੰਡ ਗਈਆਂ ਨੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ ਇਥੋਂ ਤੱਕ ਅਸੀਂ ਜਿਹੜਾ ਇਹ ਗਰਦਨ ਦਾ ਹਿੱਸਾ ਰੱਖਿਆ ਸੀ ਲੇਕਿਨ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ ਜਿਹੜੀਆਂ ਨੇ ਅੱਗੇ ਜਾ ਕੇ ਸਾਡੇ ਮੈਨੂਬਰੀਅਮਸ ਕਰਨੇ ਜਾਂ ਜਿਹੜੀ ਉੱਪਰ ਸਾਡੀ ਕਲੈਵੀਕਲ ਬੋਨ ਆ ਨਾ ਤੇ ਕਲੈਵੀਕਲ ਬੋਨ ਸਾਹਮਣੇ ਆ ਕੇ ਜਿੱਥੇ ਜੁੜਦੀ ਹੈ ਤੇ ਜਿਹੜਾ ਜੋੜ ਆ ਉਹਨੂੰ ਅਸੀਂ ਕਹਿੰਦੇ ਮੈਨੂਬਰੀਅਮ ਸਰਨਾਈ ਔਰ ਉਸ ਮੈਨੂਬਰੀਅਮ ਸਰਨਾਈ ਦੇ ਲੈਵਲ ਤੋਂ ਹੇਠਾਂ ਵੀ ਇਹ ਸਾਡੀਆਂ ਰਾਈਟ ਤੇ ਲੈਫਟ ਬਰੋਂਕਸ ਜਿਹੜੀਆਂ ਨੇ ਦੋਵੇਂ ਫੇਫੜਿਆਂ ਨੂੰ ਜਾ ਰਹੀਆਂ ਨੇ ਔਰ ਉਹ ਛਾਤੀ ਦਾ ਹਿੱਸਾ ਵੀ ਹਨ ਠੀਕ ਹੈ ਜੀ ਕੁਝ ਹਿੱਸਾ ਨੈਕ ਦਾ ਹੈਗਾ ਆ ਜਿਹੜਾ ਮੈਨੂਬਰੀਅਮ ਸਰਨਾਈ ਤੋਂ ਉੱਪਰ ਵਾਲਾ ਹੈਗਾ ਆ ਜਿਹੜਾ ਉਹਦੇ ਤੋਂ ਹੇਠਾਂ ਆ ਉਹ ਛਾਤੀ ਦਾ ਹਿੱਸਾ ਆ ਉਸੇ ਤਰ੍ਹਾਂ ਉਹ ਦੋਵੇਂ ਵੰਡ ਕੇ ਜਿਹੜੀਆਂ ਨੇ ਉਹ ਜਾ ਰਹੀਆਂ ਹੈਗੀਆਂ ਉਸ ਤੋਂ ਬਾਅਦ ਅਸੀਂ ਇੱਕ ਗੱਲ ਕੀਤੀ ਸੀ ਵੀ ਇੱਕ ਸਪੈਸ਼ਲ ਟਾਈਪ ਦਾ ਸਟਰਕਚਰ ਜਿਵੇਂ ਅਸੀਂ ਲਿੰਫ ਚੈਨਲ ਦੀ ਗੱਲ ਕਰਦੇ ਆ ਨਾ
0: ਜੀ
2: ਲਿੰਫ ਚੈਨਲ ਦਾ ਮਕਸਦ ਆਪਾਂ ਇਹ ਦੱਸਿਆ ਸੀਗਾ ਬਈ ਜਿੱਥੇ ਜਿੱਥੇ ਵੀ ਕੋਈ ਬਦਮਾਸ਼ੀ ਹੁੰਦੀ ਹੈ ਉਸ ਨੂੰ ਸਹੀ ਕਰਨਾ। ਥਾਣੇ ਅਲੱਗ ਅਲੱਗ ਥਾਂ ਤੇ ਬਣੇ ਹੋਏ ਆ, ਜੇਲਾਂ ਬਣੀਆਂ ਹੋਈਆਂ ਨੇ, ਜਿੰਨਾ ਵੀ ਗਾਰਬੇਜ ਕਿਸੇ ਵੀ ਅੰਗ ਦੇ ਵਿੱਚੋਂ ਆਉਂਦਾ ਹੈ ਉਹਨੂੰ ਫਿਲਟਰ ਕਰਕੇ ਪਾਸੇ ਕਰ ਦੇਣਾ ਤਾਂ ਕਿ ਆਮ ਸੋਸਾਇਟੀ ਨੂੰ ਕੋਈ ਫਰਕ ਨਾ ਪਵੇ, ਆਮ ਆਵਾਜਾਈ ਨੂੰ ਫਰਕ ਨਾ ਪਵੇ। ਇਸ ਕਰਕੇ ਇਹ ਇੱਕ ਲਿੰਫ ਚੈਨਲ ਦਾ ਸਿਸਟਮ ਜਿਹੜਾ ਕੁਦਰਤ ਨੇ ਅਲੱਗ ਚਲਾਇਆ ਹੋਇਆ ਹੈ, ਔਰ ਲਿੰਫ ਚੈਨਲ ਦਾ ਜਿਹੜਾ ਬੌਸ ਆ ਉਹ ਅਸੀਂ ਸਪਲੀਨ ਨੂੰ ਕਿਹਾ ਸੀਗਾ, ਤਿਲੀ ਨੂੰ। ਸਾਰੇ ਜਿੰਨੇ ਵੀ ਸਰੀਰ ਦੇ ਵਿਚ ਲਿੰਫ ਚੈਨਲ ਬਣੇ ਹੋਏ ਨੇ ਉਹਨਾਂ ਦੇ ਅਲੱਗ ਅਲੱਗ ਥਾਵਾਂ ਤੇ ਜੰਕਸ਼ਨ ਹੈਗੀ ਨੇ, ਜਿਹਨਾਂ ਬਣੀਆਂ ਹੋਈਆਂ ਨੇ, ਇੰਗੁਆਇਨਲ ਏਰੀਏ ਚ ਆ, ਕੱਛਾਂ ਦੇ ਵਿਚ ਹੈਗੀ ਆ, ਨੈਕ ਦੇ ਵਿਚ ਹੈਗੀ ਆ। ਇਸ ਤਰ੍ਹਾਂ ਕਰਕੇ ਅਲੱਗ ਅਲੱਗ ਥਾਵਾਂ ਤੇ ਉਹਨਾਂ ਦੇ ਜੇਲਾਂ ਬਣੀਆਂ ਨੇ ਵੀ ਜੇ ਬਹੁਤਾ ਨਹੀਂ ਕੰਟਰੋਲ ਹੁੰਦਾ ਤੇ ਫਿਰ ਇੱਥੇ ਭੇਜ ਦੋ, ਇੱਥੇ ਸਫਾਈ ਹੋਜੂਗੀ। ਪਰ ਜੇ ਇਹਨਾਂ ਸਾਰੀਆਂ ਵਿਚੋਂ ਹੀ ਰਹਿ ਜਾਵੇ ਤੇ ਫਿਰ ਆਪਾਂ ਇਹ ਗੱਲ ਕਹੀ ਸੀ ਵੀ ਅਲਟੀਮੇਟਲੀ ਇਹ ਗਾਰਬੇਜ ਜਿਹੜਾ ਸੈੱਲਾਂ ਨੂੰ ਖਾ ਰਿਹਾ, ਜਿਹੜਾ ਗਾਰਬੇਜ ਦੇ ਕਰਕੇ ਸਾਡੇ ਨਾਰਮਲ ਸੈੱਲ ਕੰਮ ਨਹੀਂ ਕਰਦੇ, ਉਹਨਾਂ ਨੂੰ ਤਿਲੀ ਵਿਚ ਭੇਜ ਦਿੱਤਾ ਜਾਂਦਾ ਹੈ। ਇਹਦੇ ਵਿਚ ਦੋ ਚੀਜ਼ਾਂ ਨੇ, ਇੱਕ ਤਾਂ ਇਹ ਹੈ ਕਿ ਬੋਨ ਦੇ ਵਿਚੋਂ ਬਣ ਕੇ ਜਿਹੜੇ ਨਵੇਂ ਸੈੱਲ ਆਉਂਦੇ ਨੇ ਉਹਨਾਂ ਨੂੰ ਸਟੈਂਡਰਡਾਈਜ਼ ਕੀਤਾ ਜਾਂਦਾ ਹੈ। ਸਟੈਂਡਰਡਾਈਜ਼ ਕਰਨ ਦਾ ਮਤਲਬ ਵੀ ਹਾਂ ਅੱਗੇ ਇਹ ਕੰਮ ਕਰਨ ਯੋਗ ਨੇ, ਅੱਗੇ ਇਹਨਾਂ ਨੇ ਟ੍ਰੇਨਿੰਗ ਪੂਰੀ ਕਰ ਲਈ, ਸਰੀਰਕ ਤੌਰ ਤੇ ਸਾਰਾ ਕੁਝ ਸੈੱਟ ਆ, ਹੁਣ ਇਹਨੂੰ ਖੂਨ ਚ ਭੇਜ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਜਿਹੜਾ ਗਾਰਬੇਜ ਇਕੱਠਾ ਹੋ ਕੇ ਤੇ ਬਾਕੀ ਸਾਰੀਆਂ ਥਾਵਾਂ ਤੋਂ ਠੀਕ ਨਹੀਂ ਹੋਇਆ ਉਹਦੇ ਵਿਚੋਂ ਵੀ ਜਿਹੜੇ ਸੈੱਲ ਉੱਥੇ ਪਹੁੰਚੇ ਉਹਨਾਂ ਨੂੰ ਸਟੈਂਡਰਡਾਈਜੇਸ਼ਨ ਕਰਨ ਦਾ ਜਿਹੜਾ ਕੰਮ ਆ ਉਹ ਤਿਲੀ ਦਾ ਹੈਗਾ। ਹੁਣ ਕਈ ਵਾਰ ਹੁਡਕਿਨ ਡਿਜ਼ੀਜ਼ ਵਗੈਰਾ ਕਈ ਇਹੋ ਜਿਹੀਆਂ ਬਿਮਾਰੀਆਂ ਹੈਗੀਆਂ ਨੇ, ਸਪਲੀਨੋਮੈਗਾਲੀ ਵਗੈਰਾ, ਜਿਹਦੇ ਵਿਚ ਤਿਲੀ ਦਾ ਕੰਮ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇਹ ਵੀ ਵਿਚਾਰੀ ਓਵਰਬਰਡਨ ਹੋ ਜਾਂਦੀ ਹੈ। ਤਿਲੀ ਤਸਲੀਆਂ ਤੋਂ ਹੇਠਾਂ ਖੱਬੇ ਪਾਸੇ ਹੇਠਾਂ ਵੱਧ ਜਾਂਦੀ ਹੈ, ਤਿਲੀ ਵੱਧ ਗਈ ਇਹਦੀ ਤਾਂ। ਹਾਂਜੀ, ਕਾਲਾ ਜ਼ਹਿਰ ਮਲੇਰੀਆ ਮਲੂਰੀਆ ਦੇ ਕਈ ਵਿਸ਼ਿਆਂ ਦੇ ਵਿੱਚ ਆਮ ਤੌਰ ਤੇ ਜਿਹੜੀ ਤਿਲੀ ਹੈ ਉਹ ਵੱਧ ਜਾਂਦੀ ਹੈਗੀ ਹੈ। ਉਹਦਾ ਮਤਲਬ ਕੀ ਹੁੰਦਾ ਵੀ ਗਾਰਬੇਜ ਇੰਨਾ ਜ਼ਿਆਦਾ ਆ ਗਿਆ ਕਿ ਜਿਹੜਾ ਬਾਕੀ ਸਾਰੇ ਚੈਨਲਾਂ ਜਾਂ ਬਾਕੀ ਸਾਰੀਆਂ ਜੇਲਾਂ ਤੋਂ ਸੰਭਾਲਿਆ ਨਹੀਂ ਗਿਆ ਤੇ ਹੁਣ ਇਹਦੇ ਕੋਲ ਵੀ ਪਹੁੰਚ ਗਿਆ ਤੇ ਇਹਦੇ ਤੋਂ ਵੀ ਬੇਕਾਬੂ ਹੋ ਗਿਆ ਹੈਗਾ। ਔਰ ਖਾਸ ਤੌਰ ਤੇ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਅਕਿਊਟ, ਜਿਹਨਾਂ ਦਾ ਨਾਮ ਹੈ ਮਲੇਰੀਆ ਵਗੈਰਾ, ਕਾਲਾ ਜ਼ਹਿਰ ਵਗੈਰਾ ਲਿਆ ਹੈਗਾ ਆ, ਇਹਨਾਂ ਕਰਕੇ ਵੀ ਹੁੰਦਾ ਆ। ਖਾਸ ਤੌਰ ਤੇ ਜਦੋਂ ਆਟੋ ਅਮਿਊਨ ਡਿਜ਼ੀਜ਼ ਹੁੰਦੀਆਂ ਨੇ ਉਹਨਾਂ ਦੇ ਕਰਕੇ ਵੀ ਹੁੰਦਾ ਆ, ਜਾਂ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਮਲਿਗਨੈਂਟ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹਨਾਂ ਬਿਮਾਰੀਆਂ ਦੇ ਕਰਕੇ ਵੀ ਗਾਰਬੇਜ ਇੰਨਾ ਜ਼ਿਆਦਾ ਤੇ ਰੋਜ਼ਾਨਾ ਬਣਨਾ ਸ਼ੁਰੂ ਹੋ ਜਾਂਦਾ ਜਿਹੜਾ ਬਾਕੀ ਸਾਰੀਆਂ ਥਾਵਾਂ ਤੋਂ ਨਹੀਂ ਸੰਭਾਲਿਆ ਜਾਂਦਾ ਤੇ ਤਿਲੀ ਕੋਲੇ ਪਹੁੰਚਦਾ ਹੈਗਾ ਆ, ਤਿਲੀ ਉਸ ਨੂੰ ਕਲੀਨ ਕਰਦੀ ਹੈ। ਪਰ ਹੁਣ ਗੱਲ ਮੈਂ ਕੀ ਕਰ ਰਿਹਾ ਸੀਗਾ, ਮੈਂ ਚੈਸਟ ਦੀ ਗੱਲ ਕਰ ਰਿਹਾ ਵੀ ਜਿਹੜਾ ਗਾਰਬੇਜ ਨਾ ਸੰਭਾਲਿਆ ਜਾਵੇ ਇਹਦੇ ਤੋਂ ਵੀ ਵੱਧ ਜਾਵੇ ਉਹ ਸਾਰੇ ਦਾ ਸਾਰਾ ਗਾਰਬੇਜ, ਜਾਂ ਇੰਜ ਕਹਿ ਲੋ ਵੀ ਇਹਨਾਂ ਦਾ ਰਾਸ਼ਟਰਪਤੀ, ਇਹਨਾਂ ਦਾ ਰਾਸ਼ਟਰਪਤੀ ਹੈ ਥਾਈਮਸ ਗਲੈਂਡ। ਥਾਈਮਸ ਗਲੈਂਡ ਸਾਡੀ ਮੈਨੂਬੇਰੀਅਮ ਸਟਰਨਾਈ ਦੇ ਹੇਠਾਂ ਹਾਰਟ ਦੇ ਉੱਪਰ ਹੁੰਦਾ ਆ। ਇਹਦਾ ਸਾਈਜ਼ ਜਦੋਂ ਬੱਚਾ ਜੰਮਦਾ ਹੈ ਬਹੁਤ ਵੱਡਾ ਹੁੰਦਾ ਆ। ਕਾਰਨ ਇਹ ਆ ਕਿ ਆਪਾਂ ਕਈ ਵਾਰ ਗੁਰਬਾਣੀ ਦਾ ਸਲੋਕ ਬੋਲਦੇ ਹਾਂ ਨਾ, ਰੇ ਭਈਆ ਕਾਹੇ ਫਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਧ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ। ਉਹ ਤੈਨੂੰ ਯਾਰ ਭੁੱਲ ਗਿਆ ਚੇਤਾ, ਜਦੋਂ ਉਲਟੇ ਸਿਰ ਲੜਕਿਆ ਹੁੰਦਾ ਸੀ ਮਾਂ ਦੇ ਪੇਟ ਵਿਚ, ਤੇਰਾ ਕੌਣ ਰਖਵਾਲਾ ਸੀਗਾ, ਤੇਰੀ ਇਹ ਐਂਟੀਬਾਡੀ ਵਾਲਾ ਕੰਮ ਕੌਣ ਕਰਦਾ ਸੀਗਾ, ਜਾਂ ਤੇਰੇ ਘਰ ਦੀ ਸਫਾਈ ਕੌਣ ਕਰਦਾ ਸੀਗਾ। ਉਸ ਵੇਲੇ ਸਫਾਈ ਕਰਨ ਵਾਸਤੇ ਕੁਦਰਤ ਨੇ ਇਹ ਗਲੈਂਡ ਬਣਾਇਆ, ਥਾਈਮਸ ਗਲੈਂਡ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਜਦੋਂ ਜਦੋਂ ਵੀ ਖੂਨ ਰਾਈਟ ਐਟਰੀਅਮ ਦੇ ਵਿਚ ਜਾਂਦਾ ਆ ਇਹ ਸਾਰੇ ਸਰੀਰ ਦਾ ਇਕੱਠਾ ਗਰਭ ਚ ਲੈ ਕੇ ਆਮ ਜਾਂਦਾ ਸਰੀਰ ਦੇ ਵਿਚ, ਪਰ ਜਦੋਂ ਮਾਂ ਦੇ ਗਰਭ ਵਿਚ ਹੁੰਦਾ ਆ ਉਦੋਂ ਵੀ ਇਹਦੇ ਵਿਚ ਸਾਰਾ ਕੁਝ ਇਕੱਠਾ ਹੋ ਕੇ ਜਾਂਦਾ ਆ, ਤੇ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਆ ਇਹ ਇਸ ਸਾਰੇ ਦੀ ਪ੍ਰੋਟੈਕਸ਼ਨ ਕਰਦਾ ਹੈ। ਬੜੀ ਸਮਝ ਆ ਗਈ ਹੋਣੀ ਹੈ। ਇੰਨਾ ਵੱਡਾ ਬੌਸ ਹੈਗਾ ਆ, ਤਿਲੀ ਤੋਂ ਵੀ ਵੱਡਾ ਬੌਸ ਹੈ ਜਿਹੜਾ ਉਸ ਵੇਲੇ ਸਾਡੀ ਰਾਖੀ ਕਰ ਰਿਹਾ ਸੀਗਾ। ਬਹੁਤ ਸਾਰੀਆਂ ਗੱਲਾਂ ਕੁਦਰਤ ਨੇ ਬਣਾਈਆਂ ਨੇ। ਉਸ ਤੋਂ ਬਾਅਦ ਜਿਵੇਂ ਜਿਵੇਂ ਬੱਚੇ ਦੀ ਆਪਣੀ ਇਮਿਊਨਿਟੀ ਡਿਵੈਲਪ ਹੁੰਦੀ ਹੈ ਮਾਂ ਦੇ ਸਰੀਰ ਤੋਂ ਬਾਹਰ ਆ ਕੇ, ਉਵੇਂ ਉਵੇਂ ਹੀ ਇਸ ਥਾਈਮਸ ਗਲੈਂਡ ਦਾ ਕੰਮ ਘਟਦਾ ਜਾਂਦਾ ਹੈ। ਉਵੇਂ ਉਵੇਂ ਹੀ ਜਿਵੇਂ ਮਿਲਟਰੀ ਦੀ ਕੁਆਂਟਿਟੀ ਘਟਾ ਦਿੰਦੇ ਨੇ ਵੀ ਹੁਣ ਸਾਡੇ ਆਂਢ ਗੁਆਂਢ ਦਾ ਰਾਜ਼ੀਨਾਮਾ, ਸਾਡਾ ਲੜਾਈ ਦਾ ਹੈ ਕਿਸੇ ਨਾਲ, ਮਿਲਟਰੀ ਘਟਾ ਦਿੰਦੇ ਨੇ, ਮਿਲਟਰੀ ਦਾ ਖਰਚਾ ਘਟਾ ਦਿੰਦੇ ਨੇ, ਤੋ ਇਸੇ ਤਰ੍ਹਾਂ ਹੀ ਇਹ ਥਾਈਮਸ ਗਲੈਂਡ ਜਿਹੜਾ ਆ ਹੌਲੀ ਹੌਲੀ ਸਾਈਜ਼ ਵਿਚ ਘਟਦਾ ਜਾਂਦਾ ਹੈਗਾ। ਪਰ ਜੇ ਕੋਈ ਇਸ ਤਰ੍ਹਾਂ ਦਾ ਅਚਨਚੇਤ ਹਾਲਾਤ ਆ ਜੇ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਜਾਂ ਜਿਨ੍ਹਾਂ ਲੋਕਾਂ ਨੂੰ ਬਾਈਪਾਸ ਸਰਜਰੀ ਵਗੈਰਾ ਹੁੰਦੀ ਹੈ ਜਾਂ ਇਹੋ ਜਿਹੀ ਕੰਡੀਸ਼ਨ ਆ ਗਈਆਂ, ਉਹਨਾਂ ਹਾਲਾਤਾਂ ਦੇ ਵਿਚ ਇਹ ਥਾਈਮਸ ਗਲੈਂਡ ਦਾ ਸਾਈਜ਼ ਵੱਧ ਜਾਂਦਾ ਆ, ਔਰ ਅਸੀਂ ਇਸ ਨੂੰ ਹਾਰਟ ਦੇ ਉੱਪਰ ਵਾਲੇ ਪਾਸੇ ਸਟਰਨਮ ਦੇ ਬੈਕ ਸਾਈਡ ਦੇ ਮਹਿਸੂਸ ਕਰ ਸਕਦੇ ਹਾਂ, ਵੇਖ ਸਕਦੇ ਹਾਂ। ਤੇ ਮੈਂ ਗੱਲ ਇਹ ਕਰ ਰਿਹਾ ਸੀਗਾ ਬਈ ਇੱਕ ਤਾਂ ਮਜਿਆ ਸਟਾਈਨਮ ਹੈਗਾ ਆ ਜਿਹਦੇ ਵਿਚੋਂ ਈਸੋਫੇਗਸ ਖੁਰਾਕ ਵਾਲੀ ਨਾਲੀ ਜਿਹਦੇ ਵਿਚੋਂ ਸਾਹ ਵਾਲੀ ਨਾਲੀ ਮਸਕੁਲੋਸਕੇਲੇਟਲ ਟਿਊਬ ਹੈਗੀ ਇੱਕ ਮਾਸਪੇਸ਼ੀ ਦੀ ਬਣੀ ਹੋਈ ਉਹਦੇ ਵਿਚੋਂ ਇਹ ਸਾਰਾ ਕੁਛ ਲੰਘਦਾ ਹੈਗਾ ਆ ਤੇ ਜਿੱਥੇ ਸਾਹ ਵਾਲੀ ਤੇ ਖੁਰਾਕ ਵਾਲੀ ਨਾਲੀ ਦਾ ਜੰਕਸ਼ਨ ਹੈਗਾ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਕੁਦਰਤ ਨੇ ਇੱਕ ਟ੍ਰੇਕੀਆ ਵਰਗਾ ਹੋਰ ਸਟਰਕਚਰ ਬਣਾ ਦਿੱਤਾ ਜਿਹਨੂੰ ਅਸੀਂ ਕਾਰਟੀਲੇਜ ਕਹਿੰਦੇ ਹਾਂ ਉਸ ਕਾਰਟੀਲੇਜ ਨੂੰ ਵੀ ਅਸੀਂ ਇਹਦੇ ਵਿਚੋਂ ਹੇਠਾਂ ਵਾਲੇ ਪਾਸੇ ਨਿਕਾਲਦੇ ਹਾਂ ਤੇ ਉਹਨੂੰ ਕਹਿੰਦੇ ਲੈਫਟ ਬਰੋਂਕਸ ਤੇ ਰਾਈਟ ਬਰੋਂਕਸ ਖੁਰਾਕ ਵਾਲੀ ਦੇ ਨਾਲ ਜਿਹੜਾ ਨਾਂ ਹੈ ਉਹਦਾ ਉਹਦਾ ਈਸੋਫੇਗਸ ਹੋ ਜਾਂਦਾ ਹੈਗਾ ਆ ਸੋ ਥਾਈਮਸ ਗਲੈਂਡ ਈਸੋਫੇਗਸ ਫੈਰੈਂਕਸ ਹੇਠਾਂ ਟ੍ਰੇਕੀਆ ਰਾਈਟ ਸਾਈਡ ਤੇ ਲੈਫਟ ਸਾਈਡ ਇਹ ਸਾਰੇ ਦਾ ਸਾਰਾ ਸਿਸਟਮ ਇੱਕ ਬਿਲਕੁਲ ਚੈਸਟ ਦੇ ਵਿਚਕਾਰ ਤੋਂ ਗੁਜਰਨ ਵਾਲਾ ਹੈ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਸਾਡੇ ਸਾਹਮਣੇ ਰਹਿ ਗਿਆ ਸੀ ਥਾਈਮਸ ਗਲੈਂਡ ਜਿਹੜਾ ਕਿ ਓਕੇਜ਼ਨਲੀ ਅਪੀਅਰ ਹੁੰਦਾ ਹੈ ਓਕੇਜ਼ਨਲੀ ਇਹਦਾ ਸਾਈਡ ਵੱਧ ਜਾਂਦਾ ਹੈ ਵੀ ਡਿਪਾਰਟਮੈਂਟ ਵਧਾ ਦਿਓ ਵੀ ਕੰਮ ਬਹੁਤ ਆ ਗਿਆ ਲੜਾਈ ਹੋ ਗਈ ਬਾਰਡਰ ਤੇ ਹੁਣ ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਐਮਰਜੈਂਸੀ ਚਲੇ ਜਾਣਗੀਆਂ ਤੇ ਜਦੋਂ ਵੀ ਸਰੀਰ ਦੇ ਵਿਚ ਚੀਮਾ ਸਾਹਿਬ ਐਮਰਜੈਂਸੀ ਹੁੰਦੀ ਹੈ ਨਾ ਜਦੋਂ ਵੀ ਸਰੀਰ ਦੇ ਵਿਚ ਐਮਰਜੈਂਸੀ ਲੱਗਦੀ ਉਦੋਂ ਇਹ ਥਾਈਮਸ ਗਲੈਂਡ ਜਿਹੜਾ ਹੈ ਉਸ ਵੇਲੇ ਸਾਈਜ਼ ਵਿਚ ਵੱਡਾ ਹੋ ਜਾਂਦਾ ਹੈ ਤੇ ਉਸ ਨੂੰ ਕੰਟਰੋਲ ਕਰਦਾ ਹੈਗਾ ਇਹ ਵੀ ਚੈਸਟ ਦਾ ਹਿੱਸਾ ਅਸੀਂ ਗਿਣਦੇ ਹਾਂ ਉਸ ਤੋਂ ਬਾਅਦ ਦੂਸਰਾ ਇੱਕ ਵੱਡਾ ਹਿੱਸਾ ਹੈਗਾ ਇੱਕ ਵੱਡਾ ਡਿਪਾਰਟਮੈਂਟ ਹੈਗਾ ਜਿਹਦੇ ਦੋ ਹਿੱਸੇ ਹੈਗੇ ਨੇ ਉਹਨੂੰ ਅਸੀਂ ਕਹਿੰਦੇ ਹਾਂ ਪਲੂਰਲ ਕੈਵਿਟੀ ਪਲੂਰਾ ਅਸੀਂ ਉਸ ਕਵਰ ਨੂੰ ਕਹਿੰਦੇ ਹਾਂ ਜਿਹੜਾ ਫੇਫੜਿਆਂ ਨੂੰ ਦੋਵੇਂ ਪਾਸਿਓਂ ਆਪਦੇ ਗਲਾਫ ਦੇ ਵਿਚ ਲੈਂਦਾ ਹੈ ਔਰ ਜਿੰਨੇ ਵੀ ਕੈਵਿਟੀਜ਼ ਹੈਗੀਆਂ ਨੇ ਉਹ ਸਾਰੀਆਂ ਡਬਲ ਲੇਅਰਸ ਨੇ ਹਾਰਟ ਦੇ ਉੱਪਰ ਹੈ ਪੇਰੀਕਾਰਡੀਅਮ ਫੇਫੜਿਆਂ ਦੇ ਉੱਪਰ ਹੈ ਪਲੂਰਾ ਹੈਗਾ ਆ ਇਸੇ ਤਰ੍ਹਾਂ ਹਰੇਕ ਅੰਗ ਦੇ ਉੱਪਰ ਉੱਪਰ ਕੁਦਰਤ ਨੇ ਕੁਝ ਇਸ ਤਰ੍ਹਾਂ ਦੇ ਕਵਰ ਚੜਾਏ ਹੋਏ ਨੇ ਜਿਹੜੇ ਉਸ ਅੰਗ ਨੂੰ ਫੈਲਣ ਵਾਸਤੇ ਉਸ ਅੰਗ ਨੂੰ ਸੁੰਗੜਨ ਸਮੇਂ ਅਗਰ ਦੋ ਤਹਿ ਨੇ ਤੇ ਉਹਨਾਂ ਵਿਚ ਰਗੜ ਨਾ ਲੱਗੇ ਉਸ ਨੂੰ ਬਚਾਉਣ ਵਾਸਤੇ ਥੋੜਾ ਬਹੁਤ ਫਲੂਡ ਰੱਖਿਆ ਹੁੰਦਾ ਆ ਤਾਂ ਕਿ ਉਹ ਮੋਬਿਲਿਟੀ ਉਸ ਦੀ ਬਣੀ ਰਹਿ ਜਾਵੇ ਤੇ ਇਹ ਜਿਹੜਾ ਪਲੂਰਲ ਕੈਵਿਟੀਜ਼ ਨੇ ਇਹ ਦੋ ਹਨ ਇੱਕ ਸੱਜੇ ਫੇਫੜੇ ਵਾਸਤੇ ਕੈਵਿਟੀ ਆ ਇੱਕ ਖੱਬੇ ਫੇਫੜੇ ਵਾਸਤੇ ਕੈਵਿਟੀ ਹੈਗੀ ਆ ਔਰ ਇਹਦੇ ਵਿਚਕਾਰ ਹੀ ਜਿਹੜਾ ਖੱਬੇ ਪਾਸੇ ਜ਼ਿਆਦਾ ਤੇ ਸੱਜੇ ਪਾਸੇ ਘੱਟ ਕਿਉਂਕਿ ਮੈਨੂੰ ਹਜੇ ਤੱਕ ਮੈਜਰਮੈਂਟ ਦਾ ਯਾਦ ਆ ਕਿ ਇਹ ਮਿਡ ਸਟਰਨਮ ਲਾਈਨ ਸਾਡੀ ਸਟਰਨਮ ਹੈ ਨਾ ਇਹਦਾ ਬਿਲਕੁਲ ਅਗਰ ਸੈਂਟਰ ਤੁਸੀਂ ਲੈ ਲਓ ਤੇ ਸੈਂਟਰ ਲੈ ਕੇ ਸੈਕੰਡ ਰਿਬ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਕਿਉਂਕਿ ਦਿਲ ਤਾਂ ਅਸੀਂ ਸਾਰੇ ਸਮਝਦੇ ਨਾ ਖੱਬੇ ਪਾਸੇ ਹੁੰਦਾ ਆ ਫਿਰ ਅਸੀਂ ਸਾਰੇ ਸਮਝਦੇ ਹਾਂ ਖੱਬੇ ਪਾਸੇ ਹੁੰਦਾ ਆ ਪਰ ਦਿਲ ਦਾ ਕੁਝ ਹਿੱਸਾ ਜਿਹੜਾ ਰਾਈਟ ਬਾਉਂਡਰੀ ਹੈਗੀ ਆ ਉਹ ਸਟਰਨਮ ਜਿਹੜੀ ਸਾਡੀ ਸਾਹਮਣੇ ਦੀ ਹੱਡੀ ਆ ਉਹਦੇ ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਵੀ ਹੈਗੀ ਭਾਵ ਕੀ ਹੋਇਆ ਇਹ ਜਿਹੜਾ ਪੈਰੀਕਾਰਡੀਅਮ ਇਹ ਜਿਹੜਾ ਮੀਡੀਆਸਟਾਈਨਮ ਦੇ ਵਿਚ ਲਪੇਟਿਆ ਹੋਇਆ ਹਿੱਸਾ ਹੈਗਾ ਆ ਇਹ ਸਾਰਾ ਰਾਈਟ ਸਾਈਡ ਵੀ ਹੈਗਾ ਆ ਤੇ ਇਹ ਇਸ ਨੂੰ ਕਵਰ ਕਰਦਾ ਹੈਗਾ ਭਾਵ ਹਾਰਟ ਜਿਹੜਾ ਆ ਇਹ ਇਹਦੇ ਰਾਹੀਂ ਪ੍ਰੋਟੈਕਟਡ ਹੈ ਪਰ ਇਹ ਖੱਬੇ ਪਾਸੇ ਜ਼ਿਆਦਾ ਆ ਸੱਜੇ ਪਾਸੇ ਘੱਟ ਹੈਗਾ ਆ ਔਰ ਇਹਦੇ ਵਿਚ ਜਿਹੜਾ ਉੱਪਰ ਵਾਲਾ ਕਵਰ ਇਹਦਾ ਆਪਣਾ ਮੀਡੀਆਸਟਾਈਨਮ ਵਿਚ ਸੈਲਫ ਕਵਰ ਹੈ ਮੀਡੀਆਸਟਾਈਨਮ ਇੱਕ ਮਸਕੂਲਰ ਟਿਊਬ ਹੈ ਇਹ ਆਪਣੇ ਆਪ ਇੱਕ ਕਵਰ ਹੈਗਾ ਬਾਕੀ ਸਾਰੇ ਅੰਗਾਂ ਦੀ ਆਵਾਜਾਈ ਵਾਸਤੇ ਪਰ ਹਾਰਟ ਦੇ ਉੱਪਰ ਜਿਹੜਾ ਕਵਰ ਚੜਿਆ ਹੈ ਉਹਨੂੰ ਅਸੀਂ ਪੇਰੀਕਾਰਡੀਅਮ ਕਹਿੰਦੇ ਹਾਂ ਔਰ ਜਿਹੜਾ ਫੇਫੜਿਆਂ ਦੇ ਉੱਪਰ ਕਵਰ ਚੜਿਆ ਹੈਗਾ ਆ ਉਹਨੂੰ ਅਸੀਂ ਪਲੂਰਾ ਕਹਿੰਦੇ ਹਾਂ ਔਰ ਇਹ ਦੋਵੇਂ ਹੀ ਡਬਲ ਲੇਅਰਡ ਮੈਂਬਰੇਨ ਹੁੰਦੇ ਨੇ ਜਿਨ੍ਹਾਂ ਵਿਚ ਫਲੂਰ ਭਰਿਆ ਹੁੰਦਾ ਹੈ ਪਰ ਇਹ ਸਾਰਾ ਸਾਡੀ ਇਸ ਕੈਵਿਟੀ ਦਾ ਹਿੱਸਾ ਹੈ ਠੀਕ ਹੈ ਜੀ ਕੈਵਿਟੀ ਵਿਚ ਤੁਸੀਂ ਦਾਖਲ ਹੋਵਾਂਗੇ ਇੱਕ ਤਾਂ ਸਾਨੂੰ ਇਹ ਗੱਲਾਂ ਸਾਹਮਣੇ ਦਿਖਾਈ ਦੇਣਗੀਆਂ ਦੂਸਰਾ ਸਕੈਲਟਨ ਮਸਕੂਲਰ ਜਾਂ ਬੋਨੀ ਸਟਰਕਚਰ ਹੈਗਾ ਹੁਣ ਬੋਨ ਦਾ ਸਟਰਕਚਰ ਸਾਨੂੰ ਪਤਾ ਕੀ ਹੈ ਸਟਰਨਮ ਹੈ ਸਾਹਮਣੇ ਸਟਰਨਮ ਦੇ ਹਿੱਸੇ ਆਪਾਂ ਪਹਿਲਾਂ ਗਿਣ ਚੁੱਕੇ ਹਾਂ ਕਿ ਉੱਪਰ ਵਾਲਾ ਹਿੱਸਾ ਮੈਨੂਬੇਰੀਅਮ ਸਟਰਨਮ ਹੈ ਜਿਹੜਾ ਕਲੈਵੀਕਲ ਦੀ ਹੱਡੀ ਨਾਲ ਜੁੜਦਾ ਹੈ ਹੇਠਾਂ ਵਾਲਾ ਹਿੱਸਾ ਜਿਹੜਾ ਉਹਨੂੰ ਅਸੀਂ ਸ਼ੈਫਟ ਕਹਿੰਦੇ ਹਾਂ ਜਾਂ ਬਾਡੀ ਆਫ ਦੀ ਸਟਰਨਮ ਕਹਿੰਦੇ ਹਾਂ ਹੇਠਾਂ ਵਾਲਾ ਹਿੱਸਾ ਜਿਹੜਾ ਜ਼ਿਫੋਇਡ ਸਟਰਨਮ ਕਹਿੰਦੇ ਹਾਂ ਸੋ ਇਹ ਤਿੰਨ ਹਿੱਸੇ ਜਿਹੜੇ ਨੇ ਇਹ ਚੈਸਟ ਦਾ ਹਿੱਸਾ ਨੇ ਚੈਸਟ ਦਾ ਪਾਰਟ ਹੈਗੇ ਨੇ ਜਿਹੜਾ ਕਿ ਬੋਨੀ ਸਟਰਕਚਰ ਦੇ ਵਿੱਚ ਆਉਂਦਾ ਜੇ ਅਸੀਂ ਛਾਤੀ ਦੀ ਗੱਲ ਕਰਦੇ ਹਾਂ ਤੇ ਅਸੀਂ ਪਹਿਲਾਂ ਕਹਿੰਦੇ ਜੀ ਬੋਨ ਦਿਆ ਬੋਨ ਕਿਹੜੀ ਕਿਹੜੀ ਹੈਗੀ ਹੈ ਸਾਹਮਣੇ ਵਾਲੇ ਪਾਸੇ ਅਸੀਂ ਸਟਰਨਮ ਦੀ ਗੱਲ ਕਰ ਦਿੱਤੀ ਔਰ ਪਿਛਲੇ ਪਾਸੇ ਅਸੀਂ ਗੱਲ ਕਰ ਦਿੱਤੀ ਵਰਟੇਬਰਲ ਕਾਲਮ ਦੀ ਔਰ ਇਸ ਤੋਂ ਇਲਾਵਾ ਅਸੀਂ ਸਾਈਡਾਂ ਤੇ ਜਿਹੜੀ ਜੋ ਵੀ ਕੁਝ ਕਵਰਿੰਗ ਹੈ ਉਹਨੂੰ ਅਸੀਂ ਕਹਿੰਦੇ ਹਾਂ ਰਿਬਸ ਠੀਕ ਹੈ ਰਿਬਸ ਬਾਰੇ ਵੀ ਆਪਾਂ ਬਹੁਤ ਪਹਿਲਾਂ ਗੱਲਬਾਤ ਕਰ ਚੁੱਕੇ ਹਾਂ ਭਾਈ ਰਿਬਸ ਦੇ ਜਿਹੜੇ ਨੇ 12 ਪੇਅਰਸ ਨੇ ਔਰ 12 ਪੇਅਰਸ ਦੀ ਜਿਹੜੀ ਆਪਾਂ ਗੱਲ ਕੀਤੀ ਹੋਈ ਹੈ ਵੀ ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਡਾਇਰੈਕਟ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ, ਦੂਸਰੀਆਂ ਉਸ ਤੋਂ ਬਾਅਦ 3 ਰਿਬਸ ਨੇ ਜਿਹੜੀਆਂ ਉਹ ਇੱਕ ਦੂਜੀ ਦਾ ਹੱਥ ਫੜ ਕੇ ਪਿੱਛੇ ਪਿੱਛੇ ਹੁੰਦੀਆਂ ਜਾਂਦੀਆਂ ਨੇ, ਛਾਤੀ ਚੌੜੀ ਹੁੰਦੀ ਜਾਂਦੀ ਹੇਠਾਂ ਵਾਲੇ ਪਾਸੇ ਬੇਸ ਦੇ ਤੌਰ ਤੇ, ਔਰ 2 ਦੀ ਅਸੀਂ ਗੱਲ ਕੀਤੀ ਸੀ 2 ਸੱਜੇ ਤੇ ਖੱਬੇ, 11ਵੀਂ ਤੇ 12ਵੀਂ ਪੱਸਵੀਂ ਜਿਹੜੀ ਹੈ ਉਹ ਸਾਹਮਣੇ ਜੁੜੀ ਹੀ ਨਹੀਂ, ਉਹ ਪਿਛਲੇ ਪਾਸੇ ਜੁੜੀ ਹੋਈ ਹੈ ਤਾਂ ਕਿ ਜੇ ਢਿੱਡ ਫੈਲੇ ਤੇ ਉਸ ਨੂੰ ਇੰਨੀ ਕੁ ਸਪੇਸ ਮਿਲ ਜਾਵੇ ਵੀ ਗੈਸ ਬਣ ਗਈ ਜਾਂ ਪਰੌਂਠੇ ਜ਼ਿਆਦਾ ਖਾ ਰਿਹਾ ਤੇ ਅਲਟੀਮੇਟ ਢਿੱਡ ਜਿਵੇਂ ਵੱਧ ਆਇਆ ਉਹ ਵਿਚਾਰੀਆਂ ਪਿੱਛੇ ਨੂੰ ਹਟਦੀਆਂ ਜਾਂਦੀਆਂ ਕਿਉਂਕਿ ਅੱਗੇ ਜੁੜੀਆਂ ਨਹੀਂ ਹੋਈਆਂ। ਆਮ ਤੌਰ ਤੇ ਸਟਰਕਚਰ ਹੈ ਸਾਡਾ ਬੂਨ ਦਾ ਕਿ ਸਾਡੀ ਛਾਤੀ ਦੇ ਵਿਚ ਬੂਨ ਕਿਹੜੀ ਕਿਹੜੀ ਹੈ। ਮੈਂ ਦੁਬਾਰਾ ਆ ਰਿਹਾ ਫਿਰ, ਪਹਿਲੀ ਗੱਲ ਸਾਹਮਣੇ ਤੋਂ ਸਟਰਨਮ ਹੈਗੀ ਹੈ, ਸਟਰਨਮ ਦੇ 3 ਹਿੱਸੇ ਗਿਣ ਲੈ, ਉਸ ਤੋਂ ਬਾਅਦ ਅਸੀਂ ਰਿਬਸ ਗਿਣ ਲਈਆਂ ਜਿਹੜੀ ਅੱਗੇ ਇੱਕ ਕੇਜ ਪਿੰਜਰਾ ਬਣਾਉਂਦੀਆਂ ਨੇ ਜਿਹੜੀ ਕਿ 12 ਪੇਅਰਸ ਨੇ, 24 ਨੇ ਟੋਟਲ ਦੇ ਵਿਚ, ਔਰ ਉਸ ਤੋਂ ਬਾਅਦ ਬੈਕ ਸਾਈਡ ਤੇ ਅਸੀਂ ਕਹਿੰਦੇ ਹਾਂ ਵਰਟੀਬਰਸ। ਹੁਣ ਅਗਰ ਛਾਤੀ ਦੇ ਵਿਚ ਕੋਈ ਵੀ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਤੇ ਅਸੀਂ ਥੋੜੇ ਲਫ਼ਜ਼ਾਂ ਦੇ ਵਿਚ ਇਹ ਕਹਿ ਸਕਦੇ ਹਾਂ ਭਾਈ ਇਹਦੇ ਈਸੋਫੇਗਸ ਚ, ਇਹਦੇ ਹਾਰਟ ਦੇ ਵਿਚ, ਇਹਦੇ ਟ੍ਰੇਕੀਆ ਦੇ ਵਿਚ, ਇਹਦੇ ਹਾਰਟ ਲੰਗਸ ਦੇ ਵਿਚ, ਇਹਦੇ ਕਿਸੇ ਵੀ ਥਾਂ ਤੇ ਨੁਕਸ ਹੁੰਦਾ, ਪਲੱਸ ਇਹਦੀਆਂ ਬੋਨ ਚ ਨੁਕਸ ਕਿਤੇ ਹੋ ਸਕਦਾ ਹੈਗਾ ਆ, ਹੱਡੀਆਂ ਕਿਹੜੀਆਂ ਕਿਹੜੀਆਂ ਨੇ ਉਹਨਾਂ ਚ ਕਿਤੇ ਨੁਕਸ ਹੋ ਸਕਦਾ, ਯਾਨੀ ਬਿਮਾਰੀਆਂ ਤੇ ਬਹੁਤ ਤਰ੍ਹਾਂ ਦੇ ਲੋਕ ਲੈ ਕੇ ਆਉਂਦੇ ਨੇ ਨਾ, ਇਹ ਤਾਂ ਸ਼ਨਾਖਤ ਅੱਗੇ ਡਾਇਗਨੋਸਿਸ ਨੂੰ ਕਹਿੰਦੇ ਅਸੀਂ ਡਿਫਰੈਂਸ਼ੀਅਲ ਡਾਇਗਨੋਸਿਸ। ਡਿਫਰੈਂਸ਼ੀਅਲ ਡਾਇਗਨੋਸਿਸ ਦੇ ਵਿਚ ਅਸੀਂ ਉਹਦੇ ਨਿਸ਼ਾਨੀਆਂ ਜੋ ਦੱਸਦਾ ਆ ਉਹਦੇ ਮੁਤਾਬਕ ਫਿਰ ਇਹ ਲੱਭਣਾ ਭਾਈ ਕਿ ਬੋਨ ਦੀ ਤਕਲੀਫ ਹੈ ਕਿ ਹਾਰਟ ਦੀ ਤਕਲੀਫ ਹੈ ਕਿ ਈਸੋਫੇਗਸ ਦੀ ਤਕਲੀਫ ਹੈ ਕਿ ਸਾਹ ਵਾਲੀ ਨਲੀ ਦੀ ਤਕਲੀਫ ਹੈ, ਇਹ ਫਿਰ ਅੱਗੇ ਸਾਡਾ ਕੰਮ ਹੈਗਾ ਆ ਇਸ ਨੂੰ ਦੇਖਣ ਦਾ ਕਿ ਕਿਵੇਂ ਅਸੀਂ ਦੇਖਣਾ ਹੈਗਾ। ਉਸ ਤੋਂ ਬਾਅਦ ਇਹ ਇੱਕ ਸਾਰੀਆਂ ਚੀਜ਼ਾਂ ਨੂੰ ਆਪਣੀ ਆਪਣੀ ਥਾਂ ਤੇ ਬੰਨਣ ਵਾਸਤੇ ਕੁਝ ਰੱਸੀਆਂ ਲਾਈਆਂ ਹੋਈਆਂ ਕੁਦਰਤ ਨੇ ਤੇ ਹਰੇਕ ਚੀਜ਼ ਪੂਰੀ ਖਿੱਚ ਪੈ ਕੇ ਆਪਣੀ ਬਰਾਬਰ ਜਿਹੜੀ ਥਾਂ ਇਹਦੀ ਹੈ ਉਹ ਉੱਥੇ ਰਵੇ ਤੇ ਉਹਨੂੰ ਅਸੀਂ ਕਹਿੰਦੇ ਹਾਂ ਮਸਲਸ। ਹੁਣ ਮਸਲਸ ਦੇ ਵਿਚ ਪਹਿਲਾ ਵੱਡਾ ਮਸਲ ਜਿਹੜਾ ਇਹਦੀ ਬਾਉਂਡਰੀ ਬਣਾਉਂਦਾ ਹੈ ਉੱਪਰ ਵਾਲੇ ਪਾਸੇ, ਇਹ ਓਪਨ ਹੈ ਕਲੈਵੀਕਲ ਤੋਂ ਬਾਅਦ ਗਰਦਨ ਦੇ ਵਿਚ ਸਿੱਧਾ ਉੱਪਰ ਨੂੰ ਚਲੇ ਗਿਆ, ਹੇਠਾਂ ਵਾਲੇ ਪਾਸੇ ਜਿੱਥੇ ਪੇਟ ਦੇ ਨਾਲ ਇਹਦਾ ਸੰਬੰਧ ਹੈਗਾ ਆ ਉੱਥੇ ਇੱਕ ਮਸਕੂਲਰ ਸਟਰਕਚਰ ਬਣਿਆ ਹੋਇਆ ਹੈ ਜਿਹੜਾ ਇਸ ਨੂੰ ਐਬਡੋਮਨ ਦੇ ਨਾਲੋਂ ਵੱਖਰਾ ਕਰਦਾ ਆ, ਪਰ ਹੈ ਮਸਕੂਲਰ ਬੋਨ ਨਹੀਂ ਹੈ। ਭਾਵ ਉਹਦਾ ਇਹ ਆ ਭਾਈ ਜੇ ਸਾਡੇ ਘਰੇ ਕੋਈ ਪਾਰਟਸ ਰੱਖਿਆ ਹੈ ਤੇ ਗੈਸਟ ਆ ਗਏ ਤੇ ਕਾਰਾਂ ਜ਼ਿਆਦਾ ਖੜੀਆਂ ਹੋ ਗਈਆਂ ਤੇ ਮੈਂ ਤੁਹਾਡੀ ਪਾਰਕਿੰਗ ਲਾਟ ਚ ਵੀ ਖੜੀਆਂ ਕਰ ਸਕਦਾ, ਤੇ ਜੇ ਤੁਹਾਡੇ ਘਰੇ ਕੁਝ ਐਸੀ ਗੱਲ ਹੋ ਗਈ ਤੇ ਤੁਸੀਂ ਮੇਰੇ ਪਾਰਕਿੰਗ ਲਾਟ ਦੇ ਵਿਚ ਵੀ ਕਾਰਾਂ ਖੜੀਆਂ ਕਰ ਸਕਦੇ ਹੋ, ਭਾਵ ਅੱਗੇ ਪਿੱਛੇ ਹੋ ਸਕਦਾ। ਇਹ ਡਾਇਆਫ੍ਰਾਮ ਇਸ ਟਾਈਪ ਦਾ ਹੈਗਾ ਆ ਵੀ ਜੇ ਛਾਤੀ ਦੇ ਵਿਚ ਕੋਈ ਚੀਜ਼ ਕੰਜੈਸ਼ਨ, ਭਾਰਾਪਨ, ਪਲੂਰਲ ਫਿਊਡ, ਪੇਰੀਕਾਰਡੀਅਲ ਫਿਊਜ਼ਨ ਕੁਝ ਵੀ ਆ ਗਿਆ ਹੈਗਾ ਤੇ ਉਹਨੇ ਛਾਤੀ ਦਾ ਹੇਠਾਂ ਏਰੀਆ ਕਵਰ ਕਰਨਾ ਤੇ ਉਹ ਪੇਟ ਵਾਲੇ ਪਾਸੇ ਚਲਾ ਜਾਏਗਾ, ਉਹਦੀਆਂ ਵੀ ਨਿਸ਼ਾਨੀਆਂ ਨੇ ਜਿਹੜੀਆਂ ਅੱਗੇ ਚੱਲ ਕੇ ਮੈਂ ਤੁਹਾਨੂੰ ਦੱਸਾਂਗਾ। ਤੇ ਜੇ ਪੇਟ ਚ ਗੈਸ ਜ਼ਿਆਦਾ ਬਣ ਗਈ, ਪੇਟ ਚ ਗੈਸ ਜ਼ਿਆਦਾ ਬਣ ਗਈ ਜਾਂ ਜਿਵੇਂ ਸਪੋਜ਼ ਆਪਾਂ ਸਧਾਰਨ ਫਿਜ਼ੀਓਲੋਜੀਕਲ ਗੱਲ ਕਰਦੇ ਹਾਂ, ਬੀਬੀਆਂ ਪ੍ਰੈਗਨੈਂਟ ਹੋ ਜਾਂਦੀਆਂ ਨੇ ਤੇ ਪੇਟ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉੱਪਰ ਨੂੰ ਫੈਲਣਾ ਸ਼ੁਰੂ ਹੋ ਜਾਂਦਾ ਹੈ, ਅਲਟੀਮੇਟ ਉਹਨਾਂ ਦਾ ਡਾਇਫ੍ਰਾਮ ਜਿਹੜਾ ਹੈ ਉਹਦਾ ਲੈਵਲ ਆਮ ਤੌਰ ਤੇ ਇਹਦਾ ਲੈਵਲ 12 ਰਿਬਸ ਦੇ ਵਿਚ ਸਾਹਮਣੇ ਪਿਛਲੇ ਪਾਸੇ ਜਿਹੜੀਆਂ ਵਰਟੇਬਰਾਜ਼ ਨੇ ਨਾ 12 ਵਰਟੇਬਰਾ ਦੇ ਲੈਵਲ ਤੇ ਹੁੰਦਾ ਹੈ, ਪਰ ਬਾਅਦ ਵਿਚ ਕੀ ਹੁੰਦਾ ਜਿਵੇਂ ਜਿਵੇਂ ਪੇਟ ਵੱਧ ਆਇਆ ਇਹ ਉੱਪਰ ਵਾਲੇ ਪਾਸੇ 11th ਤੱਕ ਵੀ ਪਹੁੰਚ ਜਾਂਦਾ ਤੇ ਬੀਬੀਆਂ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ। ਇਸ ਤਰ੍ਹਾਂ ਦੀਆਂ ਤਕਲੀਫਾਂ ਪ੍ਰੈਗਨੈਂਸੀ ਦੇ ਵਿਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂ? ਕਿਉਂਕਿ ਇਹ ਮਸਕੂਲਰ ਸਟਰਕਚਰ ਹੈਗਾ ਔਰ ਮਸਕੂਲਰ ਸਟਰਕਚਰ ਹੋਣ ਕਰਕੇ ਜਿਹਦੇ ਕਰੇ ਜ਼ਿਆਦਾ ਜੇ ਪੇਟ ਚ ਜ਼ਿਆਦਾ ਕੋਈ ਕੰਜੈਸ਼ਨ ਆ ਗਿਆ ਤੇ ਇਹਨੇ ਛਾਤੀ ਵਾਲੇ ਪਾਸੇ ਢੱਕ ਦਿੱਤਾ, ਜੇ ਛਾਤੀ ਵਾਲੇ ਪਾਸੇ ਕੋਈ ਗੱਲ ਆ ਗਈ ਇਹਨੇ ਪੇਟ ਵਾਲੇ ਪਾਸੇ ਢੱਕ ਦਿੱਤੀ। ਸੋ ਇਹ ਡਾਇਆਫ੍ਰਾਮ ਦੇ ਸੰਬੰਧ ਵਿਚ ਅਸੀਂ ਇਹਦਾ ਦੂਜਾ ਨਾਮ ਹੀ ਕਹੇਗਾ, ਅਸੀਂ ਇਹਨੂੰ ਫ੍ਰੈਨ ਫ੍ਰੈਨ ਕਹਿੰਦੇ ਕਲੀਨਿਕਲ ਦੇ ਵਿਚ ਨਾ ਡਾਇਆਫ੍ਰਾਮ ਫ੍ਰੈਨਿਕ। ਇਹਦੇ ਵਿਚ ਬਹੁਤ ਸਾਰੀਆਂ ਬਿਮਾਰੀਆਂ, ਟਿਊਮਰ ਵੀ ਹੋ ਜਾਂਦੇ ਨੇ, ਸਵੈਲਿੰਗ ਵੀ ਹੋ ਜਾਂਦੀ ਹੈ, ਬਹੁਤ ਕੁਝ ਐਸਾ ਹੋ ਜਾਂਦਾ ਜਿਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਵੀ ਉਹਦੇ ਸਾਈਨ ਸਿੰਪਟਮਸ ਕੀ ਹੁੰਦੇ ਨੇ ਔਰ ਅਸੀਂ ਕਿਹਦਾ ਨਾਂ ਲਵਾਂਗੇ। ਆਮ ਤੁਸੀਂ ਵੇਖਿਆ ਨਾ ਵੀ ਕਿਸੇ ਥਾਂ ਤੇ ਕੋਈ ਲਾਸ਼ ਮਿਲ ਜਾਂਦੀ ਹੈ ਨਾ ਤੇ ਇਧਰ ਉਧਰੋਂ ਥਾਣਿਆਂ ਵਾਲੇ ਕਹਿੰਦੇ ਨੀ ਇਹਦੇ ਸਾਡੀ ਬਾਉਂਡਰੀ ਨੀ ਹੈਗੀ ਤਾਂ ਫਲਾਣੇ ਥਾਣੇ ਦੀ ਹੈ, ਉੱਥੇ ਰਿਪੋਰਟ ਲਿਖਾਓ, ਦੂਜਾ ਕਿਸੇ ਦਿਨ ਉੱਥੇ ਰਿਪੋਰਟ ਲਿਖਾਓ। ਤੇ ਇਹ ਜਿਹੜਾ ਡਾਇਆਫ੍ਰਾਮ ਆ ਇਹ ਇਸ ਤਰ੍ਹਾਂ ਦਾ ਵਸਕੂਲਰ ਸਟਰਕਚਰ ਹੈਗਾ ਆ ਕਿ ਸਾਨੂੰ ਇਹ ਡਾਇਗਨੋਸਿਸ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਆ ਬਈ ਇਹ ਛਾਤੀ ਦੀ ਬਿਮਾਰੀ ਆ ਕਿ ਪੇਟ ਦੀ ਬਿਮਾਰੀ ਆ। ਹਾਂਜੀ, ਸੋ ਇਹ ਇਸ ਤਰ੍ਹਾਂ ਦਾ ਮੇਰੀ ਇਸ ਐਗਜ਼ਾਮਪਲ ਨਾਲ ਤੁਹਾਨੂੰ ਇਹ ਯਾਦ ਰਹਿ ਜਾਏਗਾ ਵੀ ਮੈਂ ਕੀ ਕਹਿ ਰਿਹਾ ਹਾਂ ਡਾਇਫ੍ਰਾਮ ਦੇ ਬਾਰੇ। ਹਾਂਜੀ, ਸੋ ਡਾਇਆਫਰਾਮ ਇਸ ਟਾਈਪ ਦਾ ਚੀਜ਼ ਹੈਗੀ ਹੈ ਜਿਹੜੀ ਛਾਤੀ ਤੇ ਪੇਟ ਦੇ ਵਿਚ ਇਕ ਬੈਰੀਅਰ ਬਣਾਉਂਦਾ ਔਰ ਤਕਰੀਬਨ 7 ਡਿਫਰੈਂਟ ਓਪਨਿੰਗ ਜਿਹੜੇ ਉੱਪਰ ਧੋਣ ਦੇ ਵਿਚੋਂ ਤੋਂ ਸਿੱਧੇ ਹੀ ਆ ਰਹੇ ਸੀ ਨਾ, ਅਲੱਗ ਅਲੱਗ ਉਹਦੇ ਨਾਲ ਮਾਸਪੇਸ਼ੀਆਂ ਲੱਗੀਆਂ ਹੋਈਆਂ ਸੀਗੀਆਂ, ਛਾਤੀ ਤੋਂ ਹੇਠਾਂ ਵੀ ਉਹ ਚੀਜ਼ਾਂ ਜਾ ਰਹੀਆਂ ਨੇ ਜਿਵੇਂ ਅਯੋਟਾ ਹੈ, ਥੋਰੈਸਿਕ ਐਬਡੋਮਿਨ ਵਾਲੇ ਹੋਟਾ ਹੈ ਜਾਂ ਐਬਡੋਮਿਨ ਵਾਲੇ ਹੋਟਾ ਹੈ, ਡਿਸੈਂਡਿੰਗ ਹੈ, ਜਿੰਨੇ ਵੀ ਉਹ ਜਾ ਰਹੀਆਂ ਨੇ ਉਹਨਾਂ ਦੇ ਅਲੱਗ ਅਲੱਗ ਨਾਂ ਰੱਖਦੇ ਹੈ ਤੇ ਓਟਾ ਹੀ, ਲੇਕਿਨ ਥੋਰੈਸਿਕ ਓਟਾ, ਥੋਰੈਸਿਕ ਡਿਸੈਂਡਿੰਗ ਓਟਾ ਨੂੰ ਕਹਿ ਦਿੰਦੇ ਹਾਂ, ਡਿਸੈਂਡਿੰਗ ਐਬਡੋਮਿਨ ਵਾਲੇ ਓਟਾ ਇਸਨੂੰ ਕਹਿ ਦਿੰਦੇ ਹਾਂ, ਅਲੱਗ ਅਲੱਗ ਨਾਂ ਅਸੀਂ ਉਹਦੇ ਰੱਖ ਦਿੰਦੇ ਹਾਂ ਪੋਜੀਸ਼ਨ ਦੇ ਮੁਤਾਬਕ ਕਿੱਥੇ ਹੈਗੀ ਹੈ। ਤੋ ਇਸ ਤਰ੍ਹਾਂ ਕਰਕੇ ਈਸੋਫੇਗਸ ਵੀ ਇਹਦੇ ਵਿਚੋਂ ਲੰਘ ਕੇ ਜਾਂਦਾ ਹੈਗਾ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਰਵ ਵਗੈਰਾ ਤੇ ਬਲੱਡ ਵੈਸਲ ਵਗੈਰਾ ਇਸ ਡਾਇਆਫਰਾਮ ਤੋਂ ਲੰਘ ਕੇ ਦੂਸਰੇ ਪਾਸੇ ਜਾਂਦੀਆਂ ਹੀ ਜਾਂਦੀਆਂ ਹੈਗੀਆਂ ਨੇ। ਸੋ ਉਹ 7 ਤਰ੍ਹਾਂ ਦੇ ਡਿਫਰੈਂਟ ਓਪਨਿੰਗ ਹੈਗੇ ਨੇ, ਉਹਨਾਂ ਦੀ ਗੱਲ ਵੀ ਆਪਾਂ ਬਾਅਦ ਚ ਕਰਾਂਗੇ ਵੀ ਕਿਹਦੇ ਕਿਹਦੀ ਵਿਚ ਹੋ ਜਾਵੇ ਤੇ ਕੀ ਪ੍ਰੋਬਲਮ ਤੇ ਕਿੱਥੇ ਆਵੇਗੀ, ਬਾਹਰੋਂ ਅਸੀਂ ਕਿਵੇਂ ਪਤਾ ਕਰਾਂਗੇ ਵੀ ਭਾਈ ਇਹ ਈਸੋਫੇਗਸ ਨਾਲ ਸੰਬੰਧਿਤ ਗੱਲ ਹੈਗੀ ਹੈ, ਵੀ ਭਾਈ ਇਹ ਹਾਰਟ ਦੇ ਨਾਲ ਸੰਬੰਧਿਤ ਗੱਲ ਹੈਗੀ ਹੈ। ਇਹ ਨਿਸ਼ਾਨੀਆਂ ਮੈਂ ਬਾਹਰੋਂ ਤੁਹਾਨੂੰ ਦੱਸਾਂਗਾ ਜਿਨ੍ਹਾਂ ਤੋਂ ਸਾਨੂੰ ਪਤਾ ਲੱਗ ਜਾਊਗਾ ਵੀ ਕਿਉਂਕਿ 7 ਓਪਨਮ ਨੇ, 7 ਲੋਕਾਂ ਦੇ ਲੱਭਣ ਵਾਸਤੇ ਰਸਤਾ ਹੈਗਾ ਆ, 7 ਦੇ ਵਿਚੋਂ ਕਿਹਦੇ ਰਸਤੇ ਵਿਚ ਪ੍ਰੋਬਲਮ ਆ ਗਈ ਹੈ ਉਹ ਅਸੀਂ ਆਮ ਤੌਰ ਤੇ ਇਸ ਗੱਲ ਨੂੰ ਲੱਭ ਲੈਣੇ। ਉਸ ਤੋਂ ਬਾਅਦ ਛਾਤੀ ਦੀ ਸਾਡੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿਚ ਮਾਸਪੇਸ਼ੀਆਂ ਦੀ ਗੱਲ ਚੱਲ ਰਹੀ ਹੈ ਤੇ ਮਾਸਪੇਸ਼ੀ ਦੇ ਵਿਚ ਸਭ ਤੋਂ ਵੱਡੀ ਮਾਸਪੇਸ਼ੀ ਅਸੀਂ ਡਾਇਫਰਾਮ ਨੂੰ ਗਿਣਿਆ ਹੈ ਉਹਦੀ ਗੱਲ ਚੱਲ ਰਹੀ ਹੈ। ਉਸ ਤੋਂ ਬਾਅਦ ਕੁਝ ਛਾਤੀ ਦੇ ਸਾਹਮਣੇ ਮਸਲਸ ਹੈਗੇ ਨੇ ਜਿਹੜੇ ਸਟਰਨਮ ਨੂੰ ਹੀ ਆਪਣੀ ਪੋਜੀਸ਼ਨ ਚ ਬੰਨਦੇ ਨੇ, ਜਿਹੜੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਵੀ ਉਹਦੀ ਪੋਜੀਸ਼ਨ ਵਿਚ ਰੱਖਦੇ ਨੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੈਕਟੋਰਲ ਮਸਲਸ। ਪੈਕਟੋਰਲ ਮਸਲ ਜਿਹੜੇ ਨੇ 4 ਨੇ, ਇੱਕ ਸਰੈਟਸ ਇੰਟੀਰੀਅਸ ਹੈ, ਸਬ ਸਕੈਪੂਲਰ ਹੈ, ਸਬ ਦਾ ਮਤਲਬ ਹੁੰਦਾ ਹੇਠਾਂ, ਸਕੈਪੂਲਰ ਦਾ ਮਤਲਬ ਪਿਛਲੇ ਪਾਸੇ ਸ਼ੋਲਡਰ ਬਲੇਡ ਜਿਹੜਾ ਹੈਗਾ ਸਾਡਾ ਪਿਛਲੇ ਪਾਸੇ ਉਹਦੇ ਤੋਂ ਤੁਰ ਕੇ ਤੇ ਅੱਗੇ ਆ ਕੇ ਸਟਰਨਮ ਦੇ ਨਾਲ ਲੱਗਿਆ ਹੁੰਦਾ ਭਾਵ ਛਾਤੀ ਨੂੰ ਮਜ਼ਬੂਤ ਕਰਨ ਵਾਸਤੇ, ਸਬ ਸਕੈਪੂਲਾਰਿਸ ਤੇ ਸਰਾਈਟਸ ਇੰਟੀਰੀਅਰ, ਇੰਟੀਰੀਅਰ ਜਿਹੜੇ ਉਹਦਾ ਬਾਰਡਰ ਹੈਗਾ ਆ ਉਹਦੇ ਵਿਚੋਂ ਲੰਘ ਗਿਆ। ਮਤਲਬ ਇਹ ਸਾਡੇ ਵਾਸਤੇ ਨਿਸ਼ਾਨੀਆਂ ਨੇ, ਆਮ ਲੋਕਾਂ ਨੂੰ ਜਾਣਨ ਦੀ ਉਹਦੀ ਲੋੜ ਨਹੀਂ ਹੈਗੀ ਵੀ ਕਿਹੜੀ ਚੀਜ਼ ਕਿੱਥੋਂ ਹੋ ਰਹੀ, ਪਰ ਹਾਂ ਮੈਂ ਤੁਹਾਨੂੰ ਸਿਰਫ ਇਹ ਦੱਸ ਰਿਹਾ ਵੀ 4 ਮਸਲ ਨੇ, ਪੈਕਟੋਰਲਿਸ ਮੇਜਰ, ਪੈਕਟੋਰਲਿਸ ਮਾਈਨਰ, ਸਬ ਸਕੈਪੂਲਾਰਿਸ, ਸਰਾਈਟਸ ਇੰਟੀਰੀਅਰ। ਇਹ 4 ਮਸਲ ਨੇ ਜਿਹੜੇ ਛਾਤੀ ਦਾ ਸਾਹਮਣਾ ਹਿੱਸਾ ਸਾਡਾ ਬਣਾਉਂਦੇ ਨੇ ਔਰ ਮਾਤਾਵਾਂ ਭੈਣਾਂ ਬੱਚੀਆਂ ਦੇ ਜਿਹੜੇ ਬ੍ਰੈਸਟ ਬਣਦੀ ਹੈ ਉਹ ਇਹਨਾਂ ਮਾਸਪੇਸ਼ੀਆਂ ਦੇ ਵਿਚੋਂ ਹੀ ਅੱਗੇ ਅਲੱਗ ਡਿਵੈਲਪ, ਉਹਦੇ ਚ ਫੈਟ ਡਿਪੋਜ਼ਿਸ਼ਨ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹ ਬ੍ਰੈਸਟ ਅੱਗੇ ਬਣਨੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਵੀ ਇਹਦਾ ਹਿੱਸਾ ਹੀ ਹੁੰਦਾ। ਉਸ ਤੋਂ ਬਾਅਦ ਪਿਛਲੇ ਪਾਸੇ ਦੀ ਗੱਲ ਆਪਾਂ ਕਰੀ, ਸਕੈਪੂਲਾ ਹੈਗੀ ਹੈ ਤੇ ਸਕੈਪੂਲਾ ਦੇ ਉਪਰੇ ਪਿਛਲੇ ਪਾਸੇ ਮੈਂ ਜਦੋਂ ਸਕੈਪੂਲਾ ਦੀ ਗੱਲ ਕਰੀ ਸੀ ਮੈਂ ਦੱਸਿਆ ਸੀਗਾ ਵੀ ਇੱਕ ਤਾਂ ਇਹ ਤਿਕੋਣੀ ਟਾਈਪ ਦੀ ਪ੍ਰੋਟੈਕਸ਼ਨ ਹੈਗੀ ਹੈ, ਬਲੇਡ ਹੈਗਾ ਜਿਹੜਾ ਕਿ ਪਿਛਲੇ ਪਾਸਿਓਂ ਫੇਫੜਿਆਂ ਨੂੰ ਬਚਾ ਕੇ ਰੱਖਦਾ ਹੈਗਾ, ਪਸਲੀਆਂ ਨੂੰ ਬਚਾ ਕੇ ਰੱਖਦਾ ਹੈਗਾ। ਦੂਸਰਾ ਇਹਦੇ ਪਿਛਲੇ ਪਾਸੇ ਜਿਵੇਂ ਊਠ ਦੇ ਉੱਪਰ ਉੱਪਰਲੇ ਪਾਸੇ ਪਿਛਲੀ ਪਿੱਠ ਦੇ ਉੱਪਰ ਉਭਾਰ ਜਿਹਾ ਬਣਿਆ ਹੁੰਦਾ ਨਾ ਊਠ ਦਾ, ਇਸ ਤਰ੍ਹਾਂ ਕਰਕੇ ਇਹਦੇ ਉਹ ਉਭਾਰ ਉੱਪਰ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਸਕੈਪੂਲਰ ਸਪਾਈਨ ਜਾਂ ਸਪਾਈਨ ਆਫ ਸਕੈਪੂਲਾ। ਸਕੈਪੂਲਾ ਦੀ ਸਪਾਈਨ ਹੈਗੀ ਹੈ ਉੱਪਰ ਵਾਲੇ ਪਾਸੇ ਬਣੀ ਹੋਈ ਔਰ ਉਹਦੇ ਹੇਠਾਂ ਵਾਲਾ ਵੀ ਮਸਲ ਤੇ ਉੱਪਰ ਵਾਲਾ ਵੀ ਮਸਲ, ਇਹ ਦੋ ਮਸਲ ਜਿਹੜੇ ਨੇ ਇਹ ਵੀ ਸਾਨੂੰ ਸੱਜੇ ਵੀ ਤੇ ਖੱਬੇ ਵੀ ਇਸ ਚੈਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੀ ਸਪੋਰਟ ਕਰਦੇ ਨੇ। ਸਟ੍ਰੈਟੀਜੀਅਸ ਮਾਸ, ਸੁਪਰਾ ਸਪਾਈਨੇਟਸ, ਇਨਫਰਾ ਸਪਾਈਨੇਟਸ ਐਂਡ ਪਿਛਲੇ ਪਾਸੇ ਤੋਂ ਟ੍ਰੈਪੀਜੀਅਸ ਮਸਲ, ਇਹ ਆਉਂਦੇ ਨੇ ਜਿਹੜੇ ਸ਼ੋਲਡਰ ਨਾਲ ਵੱਜਦੇ ਨੇ ਤੇ ਸ਼ੋਲਡਰ ਨੂੰ ਪੱਕਾ ਕਰਦੇ ਨੇ ਤੇ ਉਹਦੇ ਮੁਤਾਬਕ ਸਾਡੀ ਇਹ ਚੈਸਟ ਨੂੰ ਵੀ ਸਪੋਰਟ ਕਰਦੇ ਨੇ। ਹਾਂਜੀ, ਖੈਰ ਨਾਵਾਂ ਤੋਂ ਤੁਸੀਂ ਕੀ ਲੈਣਾ, ਇਹ ਮੇਰਾ ਕੰਮ ਆ, ਮੈਂ ਦੱਸ ਦਿੱਤਾ ਤੁਹਾਨੂੰ ਪਿਆ ਆ ਮਸਲ ਨੇ। ਜੇ ਮਸਲਾਂ ਦੀ ਗੱਲ ਕਰਦੇ ਹਾਂ ਉਸ ਤੋਂ ਇਹਨਾਂ ਮਸਲ ਤੋਂ ਅਲਾਵਾ ਵੀ ਕੁਝ ਹੋਰ ਮਸਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇੰਟਰਕੋਸਟਲ ਮਸਲ। ਇੰਟਰ ਦਾ ਮਤਲਬ ਹੁੰਦਾ ਇਨਬਿਟਵੀਨ, ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰਕੋਸਟਲ ਮਸਲ ਰਿਬਸ ਦੇ ਵਿਚਕਾਰ, ਰਿਬਸ ਨੂੰ ਆਪਸ ਵਿਚ ਇੱਕ ਦੂਰੀ ਤੇ ਬੰਨੀ ਰੱਖਣ ਵਾਸਤੇ ਜਿਹੜੇ ਮਸਲ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇੰਟਰਕੋਸਟਲ ਮਸਲ ਕਹਿੰਦੇ ਹਾਂ। ਤੇ ਜਿਨ੍ਹਾਂ ਦੇ ਨਾਲ ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਬਚਦੀਆਂ ਨੇ ਉਹ ਵੀ ਲਿਗਾਮੈਂਟ ਸਾਡੇ ਹੁੰਦੇ ਨੇ ਇੰਟਰਕੋਸਟਲ, ਉਹਨਾਂ ਦੇ ਲਿਗਾਮੈਂਟਸ ਹੁੰਦੇ ਨੇ ਜਿਹੜੇ ਉਹਨੂੰ ਰੱਸੀਆਂ ਜਿਹੜੀਆਂ ਨੇ ਉਹਦੇ ਨਾਲ ਬੰਨਦੀਆਂ ਹੈਗੀਆਂ ਨੇ, ਉਹ ਸਪੈਸ਼ਲ ਟਾਈਪ ਦੀਆਂ ਹੁੰਦੀਆਂ ਨੇ। ਮਤਲਬ ਇਹ ਤਕਰੀਬਨ ਤਿੰਨ ਤਰ੍ਹਾਂ ਦੀਆਂ ਮਾਸਪੇਸ਼ੀਆਂ ਦੀ ਗੱਲ, ਜਦੋਂ ਹੱਡੀਆਂ ਦੀ ਗੱਲ ਹੋਈ ਸੀ, ਬੋਨਸ ਦੀ ਗੱਲ ਹੋਈ ਸੀ, ਸਟਰਨਮ ਤੇ ਰਿਬਸ ਔਰ ਥੋਰੈਸਿਕ ਵਰਟੀਬਰਾ ਦੀ ਗੱਲ ਹੋਈ ਸੀ, ਜਦੋਂ ਮਸਲ ਦੀ ਗੱਲ ਹੋਈ ਸੀ ਤੇ ਮਾਸਪੇਸ਼ੀਆਂ ਤੇ ਪੈਕਟੋਰਲ ਮਸਲ ਔਰ ਉਸ ਤੋਂ ਬਾਅਦ ਇੰਟਰਕੋਸਟਲ ਮਸਲ, ਇਹ ਅਸੀਂ ਗਿਣੇ ਆ ਜਿਹੜੇ ਸਾਡੀ ਛਾਤੀ ਦੇ ਵਿਚ ਆਮ ਤੌਰ ਤੇ ਰਹਿੰਦੇ ਨੇ, ਤੇ ਜਦੋਂ ਅਸੀਂ ਛਾਤੀ ਦੀ ਗੱਲ ਕਰਨੀ ਆ, ਇਹਨਾਂ ਚੀਜ਼ਾਂ ਨਾਲ ਸਾਡਾ ਵਾਹ ਜਰੂਰ ਪੈਣਾ। ਤੰਦਰੁਸਤ ਬੰਦਾ ਹੈ ਤੇ ਠੀਕ ਆ, ਜੇ ਬਿਮਾਰ ਬੰਦਾ ਹੈ ਤੇ ਛਾਤੀ ਚ ਉਹਦੀਆਂ ਪ੍ਰੋਬਲਮ ਹੈਗੀਆਂ ਨੇ, ਤੇ ਇਹਨਾਂ ਵਿਚੋਂ ਕਿਸੇ ਚ ਪ੍ਰੋਬਲਮ ਹੋਏਗੀ ਤੇ ਫੇਰ ਅਸੀਂ ਅਲੱਗ ਅਲੱਗ ਚੀਜ਼ਾਂ ਨੂੰ ਲੱਭਣਾ ਆ, ਭਈ ਇਹ ਹਾਰਟ ਦੀ ਪ੍ਰੋਬਲਮ ਆ, ਇਹ ਫੇਫੜਿਆਂ ਦੀ ਪ੍ਰੋਬਲਮ ਆ, ਇਹ ਮਾਸਪੇਸ਼ੀਆਂ ਦੀ ਪ੍ਰੋਬਲਮ ਆ, ਇਹ ਡਾਇਆਫਰਾਮ ਦੀ ਪ੍ਰੋਬਲਮ ਹੈਗੀ ਹੈ। ਸੋ ਮਤਲਬ ਇਹ ਬਹੁਤ ਵੱਡਾ ਏਰੀਆ ਹੈ ਜਿਹਨੂੰ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਸਰੋਤਿਆਂ ਨੂੰ ਉਹ ਗੱਲਾਂ ਸਾਰੀਆਂ ਦੱਸਣੀਆਂ ਨੇ ਕਿ ਕਿਹਦੇ ਵਿਚ ਨੁਕਸ ਹੋਵੇਗਾ ਤੇ ਬਾਹਰ ਫਿਰ ਸਾਨੂੰ ਕੀ ਨਿਸ਼ਾਨੀਆਂ ਮਿਲਣਗੀਆਂ। ਬੜੇ ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ, ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸ ਲਈ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ, ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜਾਤੀ ਦੀ ਗੱਲ ਕਰਨੀ ਆ, ਇਹਨਾਂ ਚੀਜ਼ਾਂ ਨਾਲ ਸਾਡਾ ਵਾਹ ਜਰੂਰ ਪੈਣਾ। ਤੰਦਰੁਸਤ ਬੰਦਾ ਹੈ ਤੇ ਠੀਕ ਆ, ਜੇ ਬਿਮਾਰ ਬੰਦਾ ਹੈ ਤੇ ਛਾਤੀ ਚ ਉਹਦੀਆਂ ਪ੍ਰੋਬਲਮ ਹੈਗੀਆਂ ਨੇ, ਤੇ ਇਹਨਾਂ ਵਿਚੋਂ ਕਿਸੇ ਚ ਪ੍ਰੋਬਲਮ ਹੋਏਗੀ ਤੇ ਫੇਰ ਅਸੀਂ ਅਲੱਗ ਅਲੱਗ ਚੀਜ਼ਾਂ ਨੂੰ ਲੱਭਣਾ ਆ, ਭਈ ਇਹ ਹਾਰਟ ਦੀ ਪ੍ਰੋਬਲਮ ਆ, ਇਹ ਫੇਫੜਿਆਂ ਦੀ ਪ੍ਰੋਬਲਮ ਆ, ਇਹ ਮਾਸਪੇਸ਼ੀਆਂ ਦੀ ਪ੍ਰੋਬਲਮ ਆ, ਇਹ ਡਾਇਆਫਰਾਮ ਦੀ ਪ੍ਰੋਬਲਮ ਹੈਗੀ ਹੈ। ਸੋ ਮਤਲਬ ਇਹ ਬਹੁਤ ਵੱਡਾ ਏਰੀਆ ਹੈ ਜਿਹਨੂੰ ਆਪਾਂ ਹੌਲੀ ਹੌਲੀ ਕਰਕੇ ਆਪਣੇ ਸਾਰੇ ਸਰੋਤਿਆਂ ਨੂੰ ਉਹ ਗੱਲਾਂ ਸਾਰੀਆਂ ਦੱਸਣੀਆਂ ਨੇ ਕਿ ਕਿਹਦੇ ਵਿਚ ਨੁਕਸ ਹੋਵੇਗਾ ਤੇ ਬਾਹਰ ਫਿਰ ਸਾਨੂੰ ਕੀ ਨਿਸ਼ਾਨੀਆਂ ਮਿਲਣਗੀਆਂ। ਬੜੇ ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ, ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸ ਲਈ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ, ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੀਆਂ ਖੂਨ ਦੀਆਂ ਨਾੜੀਆਂ ਹਨ ਉਹਨਾਂ

0: ਹੈਲੋ ਦੋਸਤੋ ਜੀ, ਖਬਰਾਂ ਵੱਲ ਚੱਲਦੇ ਹਾਂ ਜੀ। ਖਬਰਾਂ ਦਾ ਪ੍ਰੋਗਰਾਮ ਲੈ ਕੇ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਜੀ, ਸਾਡੇ ਟੀਮ ਦੇ ਸੀਨੀਅਰ ਮੈਂਬਰ ਨੇ, ਤੇ ਗੱਲਬਾਤ ਕਰਦੇ ਉਹਨਾਂ ਦੇ ਨਾਲ, ਪੁੱਛਦੇ ਆ ਦੁਨੀਆਂ ਦਾ ਕੀ ਹਾਲ ਹੈ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਐਨ
1: ਜੀ। ਪੈਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ। ਖਾਕ ਸਾਹਿਬ, ਕਦੇ ਕਦੇ ਤੁਹਾਡੀ ਜਿਹੜੀ ਨਿੱਜੀ ਤੇ ਪਿਆਰੀ ਸਤਿ ਸ੍ਰੀ ਅਕਾਲ ਦੇ ਸੋਹਣਾ ਸੋਹਣਾ ਲੂਣ ਮੱਠਾ ਲੂਣ ਵੀ ਪਾ ਦਿਆ ਕਰੀਏ ਕਿ ਨਹੀਂ?
0: ਕਿੱਦਾਂ ਜੀ?
1: ਮੈਂ ਕਿਹਾ ਸਤਿ ਸ੍ਰੀ ਅਕਾਲ ਜਿਹੜੀ ਨਿੱਜੀ ਤੇ ਪਿਆਰੀ ਤੁਹਾਨੂੰ ਹਰ ਵਾਰੀ ਕਹੀ ਦੀ ਆ, ਉਹਦੇ ਵਿੱਚ ਮਾੜਾ ਮੋਟਾ ਲੂਣ ਲਾਣ ਪਾ ਦਿਆ ਕਰੀਏ ਕਿ ਨਹੀਂ? ਕਦੇ ਕਦੇ
0: ਨਹੀਂ, ਉਹ ਚ ਮਿੱਠਾ ਪਾਇਆ ਕਰੋ, ਲੂਣ
1: ਮਿੱਠਾ ਪਾ, ਚਲੋ ਮਿੱਠਾ ਪਾ, ਮਿੱਠਾ ਪਾ, ਕੋਈ ਗੱਲ ਨੀ, ਬਹੁਤ ਵਧੀਆ। ਤੇ ਖਾਕ ਸਾਹਿਬ ਜੀ, ਗੱਲਬਾਤ ਅੱਜ ਇਸ ਤਰ੍ਹਾਂ ਆ ਕਿ ਇੱਕ ਤਾਂ ਮੇਰੇ ਕੋਲ ਲੇਖ ਆਇਆ, ਬਹੁਤ ਮੈਨੂੰ ਵਧੀਆ ਲੱਗਿਆ, ਤੇ ਇਹ ਲੇਖ ਆ ਜਿਹੜਾ, ਇਹਦੇ ਵਿੱਚ ਖਾਕ ਸਾਹਿਬ

ਆਸਾਨ ਤਰੀਕੇ ਨਾਲ ਮੈਂ ਸਮਝਾਵਾਂਗਾ ਜਿਹੜਾ ਤੁਸੀਂ ਆਮ ਸਾਰੇ ਸਮਝ ਸਕੋਗੇ ਵੀ ਕੀ ਬਿਮਾਰੀ ਇਹਨੂੰ ਹੋ ਸਕਦੀ ਹੈ, ਤਾਂ ਕਿ ਤੁਸੀਂ ਮਰੀਜ਼ ਨੂੰ ਉਸੇ ਤਰ੍ਹਾਂ ਹੀ ਉਸ ਤਰ੍ਹਾਂ ਦੇ ਡਿਪਾਰਟਮੈਂਟ ਵਾਲੇ ਪਾਸੇ ਮਦਦ ਵਾਸਤੇ ਛੇਤੀ ਤੇ ਆਸਾਨੀ ਨਾਲ ਭੇਜ ਸਕੋ। ਹੁਣ ਇਸੇ ਹੀ ਚੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਚ ਕੁਝ ਹੋਰ ਵੈਸਲਸ ਵੀ ਨੇ, ਨਰਵਸ ਨੇ, ਹਾਂਜੀ ਮੇਜਰ ਜਿਹੜੇ ਬਲੱਡ ਵੈਸਲਸ ਨੇ, ਖੂਨ ਦੀਆਂ ਨਾੜੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੀਆਂ ਖੂਨ ਦੀਆਂ ਨਾੜੀਆਂ ਹਨ ਉਹਨਾਂ ਚ ਸਭ ਤੋਂ ਵੱਡੀ ਖੂਨ ਦੀ ਨਾੜੀ ਤਾਂ ਹੈਗੀ ਹੈ ਆਇਓਟਾ, ਜਿਹੜੀ ਲੈਫਟ ਵੈਂਟ੍ਰੀਕਲ ਹਾਰਟ ਦੇ ਖੱਬੇ ਪਾਸੇ ਹੇਠਲੇ ਖਾਨੇ ਵਿਚੋਂ ਨਿਕਲਦੀ ਹੈ, ਉੱਪਰ ਵਾਲੇ ਪਾਸੇ ਸਟਰਨਮ, ਜਿਹੜਾ ਮੈਨੂਬੇਰੀਅਮ ਸਟਰਨਮ ਆਇਸੀ ਕਿਹਾ ਹੈਗਾ ਆ, ਜਿੱਥੇ ਕਲੈਵੀਕਲ ਦਾ ਤੇ ਸਟਰਨਮ ਦਾ ਜੋੜ ਆ, ਉਹਦੇ ਹੇਠਾਂ ਜਾ ਕੇ ਇਹ ਦੁਬਾਰਾ ਫਿਰ ਬੈਕਵਾਰਡ ਨੂੰ ਰੀੜ੍ਹ ਦੀ ਹੱਡੀ ਦੇ ਨਾਲ ਮੁੜ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਆਰਚ ਆਫ ਆਇਓਟਾ। ਆਇਓਟਾ ਦਾ ਕਰਵ ਹੋ ਗਿਆ ਉਸ ਥਾਂ ਤੇ ਜਾ ਕੇ, ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੇ ਜਦੋਂ ਇੱਕ ਤਾਂ ਚੀਜ਼ ਜਾ ਰਹੀ ਹੈ ਨਾ ਹੇਠਾਂ ਨੂੰ, ਇੱਕ ਚੀਜ਼ ਜਾ ਰਹੀ ਹੈ ਉੱਪਰ ਨੂੰ, ਤੇ ਉਹਨੂੰ ਜਿਹੜੇ ਆ ਵਾਪਸ ਖੂਨ ਲੈ ਕੇ ਆ ਰਹੀਆਂ ਨੇ ਉਹਨਾਂ ਨੂੰ ਵੇਨਾ ਕੇਵਲਸ ਕਹਿੰਦੇ ਹਾਂ ਅਸੀਂ, ਠੀਕ ਹੈ। ਔਰ ਇਸੇ ਤਰ੍ਹਾਂ ਹੀ ਇਹਦੇ ਵਿੱਚ ਹੈਗਾ ਪਲਮੋਨਰੀ ਟ੍ਰੰਕ, ਸਾਰੇ ਦਾ ਸਾਰਾ ਬਲੱਡ ਵੈਸਲ ਖੂਨ ਫੇਫੜਿਆਂ ਨੂੰ ਜਾ ਵੀ ਰਿਹਾ ਹੈ, ਫੇਫੜਿਆਂ ਤੋਂ ਆ ਵੀ ਰਿਹਾ ਹੈ, ਉਹਨੂੰ ਖੁਰਾਕ ਵੀ ਪਹੁੰਚਾ ਰਿਹਾ ਆ, ਉਹਦੇ ਚੋਂ ਗਾਰਬੇਜ ਲੈ ਕੇ ਆਮ ਅੰਗਾਂ ਦੇ ਵਿੱਚੋਂ ਵੀ ਜਾ ਰਿਹਾ ਹੈਗਾ ਆ। ਉਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਪਲਮੋਨਰੀ ਆਰਟਰੀ, ਠੀਕ ਆ। ਪਲਮੋਨਰੀ ਆਰਟਰੀ ਦੇ ਵਿੱਚ ਇੱਕ ਐਸੀ ਆਰਟਰੀ ਹੈਗੀ ਹੈ ਜਿਹੜਾ ਆਮ ਆਰਟਰੀਆਂ ਨਾਲੋਂ ਉਹਦਾ ਸੁਭਾਅ ਵੱਖਰਾ ਹੈ। ਕਿਵੇਂ ਸੁਭਾਅ ਵੱਖਰਾ ਹੈ ਬਈ? ਸਾਰੇ ਆਰਟਰੀਆਂ ਦੇ ਵਿੱਚ ਅਸੀਂ ਚੀਮਾ ਸਾਹਿਬ ਇਹ ਕਹਿੰਦੇ ਹਾਂ ਬਈ ਫਰੈਸ਼ ਖੂਨ ਜਾਂਦਾ ਹੈ, ਜਿਹੜਾ ਫਰੈਸ਼ ਖੂਨ ਜਾਂਦਾ ਹੈ ਸਾਰੇ ਸਰੀਰ ਨੂੰ, ਉਹ ਲੈ ਕੇ ਜਾਣ ਵਾਲੀਆਂ ਨਾੜੀਆਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਹੁਣ ਮੈਂ ਗੱਲ ਕਰ ਰਿਹਾ ਹਾਂ ਪਲਮੋਨਰੀ ਟ੍ਰੰਕ ਦੀ। ਪਲਮੋਨਰੀ ਟ੍ਰੰਕ ਦੇ ਵਿੱਚ ਇੱਕ ਤਾਂ ਹੈਗੀ ਹੈ ਮੇਨ ਪਲਮੋਨਰੀ ਆਰਟਰੀ ਤੇ ਚਾਰ ਪਲਮੋਨਰੀ ਵੇਨਸ, ਇੰਨਾ ਕੁਛ ਇਸ ਸਾਰੀ ਚੀਜ਼ ਦੇ ਨਾਲ ਜੁੜਿਆ ਹੋਇਆ ਹੈਗਾ ਆ। ਤੇ ਜਿਹੜੀ ਪਲਮੋਨਰੀ ਆਰਟਰੀ ਆ ਉਹ ਰਾਈਟ ਐਟਰੀਅਮ ਚ, ਪਹਿਲਾਂ ਸਾਰਾ ਸਰੀਰ ਦਾ ਖੂਨ ਇਕੱਠਾ ਹੋ ਕੇ ਰਾਈਟ ਐਟਰੀਅਮ ਦੇ ਵਿੱਚ ਆਇਆ ਉੱਪਰ ਵਾਲਾ ਖਾਨਾ, ਉਹਦੇ ਵਿੱਚੋਂ ਫਿਰ ਹੇਠਾਂ ਇੱਕ ਸਾਡਾ ਵਾਲਵ ਹੈਗਾ ਟ੍ਰਾਈਕੈਸਪਰ, ਉਹਦੇ ਵਿੱਚੋਂ ਜਾ ਕੇ ਤੇ ਹੇਠਾਂ ਸੱਜੇ ਖਾਨੇ ਵਿੱਚ ਹੇਠਲੇ ਵਿੱਚ ਪਹੁੰਚ ਗਿਆ, ਉਹਨੂੰ ਅਸੀਂ ਰਾਈਟ ਵੈਂਟ੍ਰੀਕਲ ਕਹਿੰਦੇ ਹਾਂ। ਔਰ ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਹੈ, ਉਹ ਫੇਫੜਿਆਂ ਨੂੰ ਜਾਂਦੀ ਹੈ ਖੂਨ ਲੈ ਕੇ, ਅੱਗੇ ਜਾ ਕੇ ਦੋ ਭਾਗਾਂ ਚ ਵੰਡ ਜਾਂਦੀ ਹੈ, ਤੇ ਦੋ ਫੇਫੜਿਆਂ ਨੂੰ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਖੂਨ ਆਇਆ ਆ ਉਹਨੂੰ ਉਹ ਕਹਿੰਦੀ ਜਿਹੜੀ ਕਾਰਬਨ ਡਾਈਆਕਸਾਈਡ ਇਹਦੇ ਚੋਂ ਬਾਹਰ ਕੱਢ ਦਿਓ ਤੇ ਆਕਸੀਜਨ ਇਹਦੇ ਚ ਭਰ ਦਿਓ, ਅਸੀਂ ਫਿਰ ਵਾਪਸ ਸਿਲੰਡਰ ਲੈ ਕੇ ਜਾਣੇ। ਪਲਮੋਨਰੀ ਆਰਟਰੀ ਹੈਗੀ ਆ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿੱਚੋਂ ਨਿਕਲਦੀ ਹੈ ਔਰ ਫੇਫੜਿਆਂ ਨੂੰ ਤੱਕ ਜਾਂਦੀ ਹੈ, ਅੱਗੋਂ ਇਹ ਦੋ ਭਾਗਾਂ ਚ ਹੋ ਜਾਂਦੀ ਹੈ, ਇਹ ਵੀ ਇਸ ਛਾਤੀ ਦਾ ਮੇਨ ਹਿੱਸਾ ਹੈ। ਔਰ ਆਮ ਤੌਰ ਤੇ ਲੋਕਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ ਹੈ, ਹੋਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਆਪਾਂ ਇਹਦੇ ਨਾਲ ਡਿਸਕਸ ਕਰਾਂਗੇ ਵੀ ਕਿਉਂ ਕਿਉਂ ਤੇ ਕੀ ਹੋ ਸਕਦਾ ਤੇ ਉਹਦੀਆਂ ਨਿਸ਼ਾਨੀਆਂ ਕੀ ਹੋਣਗੀਆਂ ਜੇ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਵੇ ਤਾਂ, ਜੇ ਇਹ ਬਲੌਕ ਹੋ ਜਾਵੇ ਤੇ ਫੇਰ ਕੀ ਹੋਊਗਾ। ਇਹ ਸਾਰੀਆਂ ਗੱਲਾਂ ਦੀ ਸਲਾਖਤ ਆਪਾਂ ਅੱਗੇ ਚੱਲ ਕੇ ਕਰਨੀ ਹੈ, ਮੈਂ ਸਿਰਫ ਸਟਰਕਚਰ ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਦੋਹਾਂ ਫੇਫੜਿਆਂ ਦੇ ਵਿੱਚੋਂ ਦੋ ਦੋ ਨਾਲੀਆਂ ਨਿਕਲਦੀਆਂ ਨੇ ਜਿਹੜੀਆਂ ਫਰੈਸ਼ ਖੂਨ ਵੀ ਕਾਰਬਨ ਡਾਈਆਕਸਾਈਡ ਫੇਫੜਿਆਂ ਨੇ ਬਾਹਰ ਕੱਢ ਦਿੱਤੀ, ਆਕਸੀਜਨ ਇਸ ਆਏ ਹੋਏ ਖੂਨ ਦੇ ਵਿੱਚ ਭਰ ਦਿੱਤੀ, ਹੁਣ ਇਥੋਂ ਇਹਨੂੰ ਵਾਪਸੀ ਭੇਜ ਰਿਹਾ ਹੈਗਾ ਆ। ਔਰ ਉਹ ਚਾਰ ਵੇਨ ਨੇ ਜਿਹੜੀਆਂ ਫਰੈਸ਼ ਖੂਨ ਲੈ ਕੇ, ਬੜੀ ਅਜੀਬ ਗੱਲ ਹੋ ਗਈ ਨਾ, ਤੇ ਖੂਨ ਤੇ ਫਰੈਸ਼ ਲੈ ਕੇ ਜਾ ਰਹੀਆਂ ਨੇ, ਤੇ ਮੈਂ ਉਹਨੂੰ ਕਹਿ ਰਿਹਾ ਆਰਟਰੀ ਕਹਿ ਰਿਹਾ ਹਾਂ ਜੀ, ਪਲਮੋਨਰੀ ਹੈ ਆਰਟਰੀ ਕਹਿ ਰਿਹਾ ਉਹਨੂੰ ਮੈਂ, ਲੇਕਿਨ ਉਹ ਜਿਹੜਾ ਆ ਉਹ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸੋ ਇੱਥੇ ਇੱਕ ਬਾਕੀ ਸਾਰੇ ਸਰੀਰ ਦੇ ਨਿਯਮ ਨਾਲੋਂ ਇੱਕ ਵੱਖਰਾ ਨਿਯਮ ਹੈ ਕੁਦਰਤ ਦਾ, ਠੀਕ ਹੈ। ਸੋ ਇਹ ਵੱਖਰੇ ਨਿਯਮ ਨੂੰ ਵੀ ਅਸੀਂ ਜਾਣਾਂਗੇ। ਤੇ ਉਸ ਤੋਂ ਬਾਅਦ ਚਾਰ ਨਾਲੀਆਂ ਜਿਨ੍ਹਾਂ ਨੂੰ ਅਸੀਂ ਹੁਣ ਕਹਿ ਰਹੇ ਹਾਂ ਕਿ ਇਹ ਵੇਨਸ ਨੇ, ਹਾਲਾਂਕਿ ਫਰੈਸ਼ ਖੂਨ ਲੈ ਕੇ ਆ ਰਹੀਆਂ ਨੇ, ਇਹ ਫਿਰ ਜਿਹੜੀਆਂ ਚਾਰੋ ਜਿਹੜੀਆਂ ਨੇ ਲੈਫਟ ਐਟਰੀਅਮ ਉੱਪਰ ਵਾਲਾ ਖਾਨਾ ਖੱਬੇ ਪਾਸੇ ਦਾ ਉਹਦੇ ਵਿੱਚ ਪਾ ਦਿੰਦੀਆਂ ਨੇ ਖੂਨ, ਇਹ ਫਰੈਸ਼ ਖੂਨ ਆ

0: ਉਹਦੇ ਵਿੱਚੋਂ ਖੱਬੇ ਖਾਨੇ ਹੇਠਲੇ ਵਿੱਚ ਜਾਂਦਾ ਤੇ ਫਿਰ ਸਾਰੇ ਸਰੀਰ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹਦੇ ਵਿੱਚ ਅਗਲੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਹੈਗੀ ਹੈ ਬਾਗ ਜ਼ਬਾਨ, ਜਿਵੇਂ ਸਟਾਪ ਵਿੱਚ ਲੱਗੇ ਹੁੰਦੇ ਨਾ ਗੈਸ ਬੰਦ ਕਰਨ ਵਾਸਤੇ, ਜਾਂ ਸਾਡੇ ਘਰਾਂ ਚ ਪਾਣੀ ਆਉਂਦਾ ਨਾ ਤੇ ਬਾਹਰ ਪਾਣੀ ਆ ਰਿਹਾ ਤੇ ਬਾਹਰਲੇ ਪਾਸੇ ਇੱਕ ਜੰਕਸ਼ਨ ਨਾਲ ਆਇਆ ਹੁੰਦਾ ਵੀ ਜੇ ਅੰਦਰ ਤੁਸੀਂ ਆਪਣੇ ਪਾਣੀ ਵਾਲੀ ਨਾਲੀ ਚ ਕੋਈ ਕੰਮ ਕਰਨਾ ਆ ਤੇ ਬਾਹਰੋਂ ਪਾਣੀ ਬੰਦ ਕਰ ਦਿਓ। ਇਸ ਤਰ੍ਹਾਂ ਦਾ ਸਿਸਟਮ ਵੀ ਇਸ ਚੀਜ਼ ਦੇ ਵਿੱਚ ਕੁਦਰਤ ਨੇ ਲਾਇਆ ਹੋਇਆ, ਅਸੀਂ ਉਹਨੂੰ ਕਹਿੰਦੇ ਹਾਂ ਹਾਰਟ ਵਾਲਵਸ। ਹਾਰਟ ਵਾਲਵਸ ਜਿਹੜੇ ਨੇ ਉਹ ਟ੍ਰਾਈਕਸਪਿਡ ਰਾਈਟ ਸਾਈਡ ਤੇ ਹੈ, ਬਾਈਕਸਪਿਡ ਦੂਸਰੇ ਪਾਸੇ ਹੈ, ਸੈਮੀ ਲੂਨਰ ਵਾਲਵ। ਸੈਮੀ ਲੂਨਰ, ਲੂਨਰ ਦਾ ਮਤਲਬ ਚੰਦ ਹੁੰਦਾ ਹੈ, ਚੰਦ ਚੰਦ ਅਸੀਂ ਕਹਿੰਦੇ ਹਾਂ ਨਾ, ਉਸ ਤਰ੍ਹਾਂ ਕਰਕੇ ਅੰਧੇ ਚੰਦ ਵਰਗੇ ਵੀ ਦੋ ਵਾਲਵ ਨੇ, ਇੱਕ ਪਲਮੋਨਰੀ ਆਰਟਰੀ ਦੇ ਵਿੱਚ ਵਾਲਵ ਹੈਗਾ ਆ, ਔਰ ਇੱਕ ਇਸੇ ਤਰ੍ਹਾਂ ਹੀ ਵੈਂਟਰੀਕਲ, ਲੈਫਟ ਵੈਂਟਰੀਕਲ ਲੈਫਟ ਵੈਂਟਰੀਕਲ ਹਿੱਸਾ ਜਿਹੜਾ ਬਾਹਰ ਨੂੰ ਖੂਨ ਭੇਜ ਰਿਹਾ ਉਹਦੇ ਵਿੱਚ ਵੀ ਸੈਮੀ ਲੂਨਰ ਵਾਲਵ ਲੱਗਿਆ ਹੋਇਆ ਆ। ਉਹ ਕਿਉਂ ਐਸਾ ਸੈਮੀ ਲੂਨਰ ਵਾਲਵ ਬਣਾਇਆ ਕੁਦਰਤ ਨੇ, ਇਹਦੇ ਬਾਰੇ ਮੈਂ ਡਿਟੇਲ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗਾ ਜਦੋਂ ਇਹਦੀ ਬਿਮਾਰੀਆਂ ਦੀ ਗੱਲ ਕਰਾਂਗੇ, ਭਾਈ ਇਹ ਐਸਾ ਕਿਉਂ ਬਣਾਇਆ ਕੁਦਰਤ ਨੇ, ਸੈਮੀ ਲੂਨਰ ਕਿਉਂ ਬਣਾਇਆ, ਬਰਾਬਰ ਕਿਉਂ ਨੀ ਬਣਾਇਆ, ਜਾਂ ਦੂਜੇ ਜਿਵੇਂ ਦਰਵਾਜੇ ਖੁੱਲਦੇ ਨੇ ਟ੍ਰਾਈਕਸਪਿਡ ਵਾਲਵ ਜਾਂ ਬਾਈਕਸਪਿਡ ਵਾਲਵ ਖੁੱਲਦੇ ਨੇ, ਇਹ ਉਵੇਂ ਕਿਉਂ ਨੀ ਖੁੱਲਦੇ, ਇਹ ਵੱਖਰੀ ਤਰ੍ਹਾਂ ਕਿਉਂ ਖੁੱਲਦੇ ਨੇ, ਸੋ ਕੁਦਰਤ ਨੇ ਐਸਾ ਕਿਉਂ ਕੀਤਾ ਹੈ, ਇਹ ਸਾਰੇ ਦੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਜਦੋਂ ਇਹਨਾਂ ਦੀਆਂ ਬਿਮਾਰੀਆਂ ਦੀ ਗੱਲ ਹੋਊਗੀ। ਔਰ ਇਸੇ ਤਰ੍ਹਾਂ ਹੀ ਮੈਂ ਸਮਝਦਾ ਵੀ ਅੱਜ ਮੈਂ ਇਸ ਨੂੰ ਜੇ ਜ਼ਿਆਦਾ ਡਿਟੇਲ ਚ ਦੱਸਣੀ ਸ਼ੁਰੂ ਕਰਾਂ ਤੇ ਫਿਰ ਔਖਾ ਹੋ ਜੂਗਾ ਵੀ ਭਾਈ ਹੋਊਗਾ ਜੀ, ਮੈਂ ਸਮਝਦਾ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹਨੂੰ ਇਹ ਦੱਸੀਏ ਵੀ ਭਾਈ ਜੇ ਇਹਨਾਂ ਵਿੱਚੋਂ ਕਿਸੇ ਵੀ ਅੰਗ ਦੇ ਵਿੱਚ, ਹੁਣ ਸਾਰਿਆਂ ਦੀ ਗੱਲ ਨੀ ਕਰ ਰਿਹਾ ਮੈਂ, ਐਜ ਏ ਹੋਲ ਗੱਲ ਕਰ ਰਿਹਾ ਹਾਂ ਵੀ ਇਹਨਾਂ ਵਿੱਚੋਂ ਕਿਸੇ ਵੀ ਅੰਗ ਦੇ ਵਿੱਚ ਅਗਰ ਕੋਈ ਪ੍ਰੋਬਲਮ ਆ ਗਈ ਤਾਂ ਉਸ ਹਾਲਾਤ ਦੇ ਵਿੱਚ ਜਿਹੜੀਆਂ ਬਾਹਰ ਨਿਸ਼ਾਨੀਆਂ ਤੁਹਾਨੂੰ ਦਿਖਾਈ ਦੇਣਗੀਆਂ ਨਾ, ਬਾਹਰ ਨਿਸ਼ਾਨੀਆਂ ਕੀ ਹੋਣਗੀਆਂ? ਸਭ ਤੋਂ ਪਹਿਲੀ ਤਾਂ ਗੱਲ ਇਹ ਹੋਏਗੀ ਕਿ ਚੈਸਟ ਦੇ ਵਿੱਚ ਡਿਸਕੰਫਰਟ, ਬੇਆਰਾਮੀ ਜੀ ਯਾਰ, ਘੁੱਟਣ ਜੀ ਮੈਨੂੰ ਮਹਿਸੂਸ ਹੋ ਰਹੀ ਹੈ, ਉਹ ਹੱਥ ਵਾਰ ਵਾਰ ਛਾਤੀ ਨੂੰ ਲਾਏਗਾ, ਘੁਮਾਏਗਾ ਉਹਦੇ ਉੱਪਰ, ਇਹ ਚੀਜ਼ਾਂ ਕਰਦਾ ਪੇਸ਼ੈਂਟ ਤੁਹਾਡੇ ਸਾਹਮਣੇ ਹੋਏਗਾ ਤੇ ਉਹਨੂੰ ਅੰਦਰੋਂ ਕੋਈ ਘੁੱਟਣ ਜੀ ਮਹਿਸੂਸ ਹੋ ਰਹੀ ਹੈ, ਤੂੰ ਆਮ ਤੌਰ ਤੇ ਆਪਣੀ ਛਾਤੀ ਦੇ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕਰੇਗਾ ਜਾਂ ਆਪਣੀ ਧੌਣ ਨੂੰ ਮਲਣ ਦੀ ਕੋਸ਼ਿਸ਼ ਕਰੇਗਾ ਤਾਂ ਕਿ ਅੰਦਰ ਦੀ ਜਿਹੜੀ ਕੋਈ ਵੀ ਪ੍ਰੋਬਲਮ ਹੈ ਉਹਨੂੰ ਰਿਲੈਕਸੇਸ਼ਨ ਹੋ ਜਾਵੇ। ਤੇ ਸਭ ਤੋਂ ਪਹਿਲੀ ਗੱਲ ਆ, ਉਸ ਨੂੰ ਜਦੋਂ ਵੀ ਛਾਤੀ ਚ ਕੋਈ ਪ੍ਰੋਬਲਮ ਆਵੇਗੀ ਸਭ ਤੋਂ ਪਹਿਲੀ ਗੱਲ ਇਹ ਹੋਏਗੀ ਡਿਸਕੰਫਰਟ, ਜਸਟ ਡਿਸਕੰਫਰਟ, ਉਹ ਪ੍ਰੈਸ਼ਰ ਮਹਿਸੂਸ ਕਰੇਗਾ ਇਸ ਥਾਂ ਤੇ ਛਾਤੀ ਦੇ ਵਿੱਚ ਘੁੱਟਣ, ਜਿਹਨੂੰ ਅਸੀਂ ਟਾਈਟਨੈਸ ਕਹਿ ਸਕਦੇ ਹਾਂ, ਇਹ ਮਹਿਸੂਸ ਕਰੇਗਾ। ਦੂਸਰੀ ਗੱਲ, ਅਸੀਂ ਸਾਹ ਦੀ ਕਿਰਿਆ ਨੂੰ ਸਾਰੀ ਵੇਰਾਂ ਹੀ ਦੁਹਰਾਉਂਦੇ ਰਹਿੰਦੇ ਹਾਂ ਵੀ 14 ਤੋਂ 16 ਵਾਰ ਨਾਰਮਲ ਸਾਹ ਦੀ ਕਿਰਿਆ ਚੱਲਦੀ ਹੈਗੀ ਹੈ, ਪਰ 14 ਤੋਂ 16 ਵਾਰ ਦੀ ਥਾਂ ਤੇ ਜੇ ਫਾਸਟ ਚੱਲਣਾ ਸ਼ੁਰੂ ਹੋ ਗਿਆ ਤਾਂ ਵੀ ਪ੍ਰੋਬਲਮ ਹੈ, ਜੇ ਘੱਟ ਚੱਲਣਾ ਹੋ ਗਿਆ ਤੇ ਤਾਂ ਵੀ ਉਹਦੀ ਪ੍ਰੋਬਲਮ ਹੈਗੀ ਹੈ। ਇਹਦੇ ਰਾਹੀਂ ਜਾਂ ਆਵਾਜਾਈ ਜਿਹੜੀ ਹੈ ਸਾਹ ਦੀ, ਕਾਰਬਨ ਡਾਈਆਕਸਾਈਡ ਗੈਸਾਂ ਨਿਕਲਣ ਦੀ ਜਾਂ ਆਕਸੀਜਨ ਗ੍ਰਹਿਣ ਕਰਨ ਦੀ, ਉਹਦੇ ਵਿੱਚ ਫਰਕ ਆ ਗਿਆ, ਆਕਸੀਜਨ ਦੀ ਕੈਪੈਸਿਟੀ ਸਾਡੇ ਖੂਨ ਚ ਘੱਟ ਗਈ, ਔਰ ਉਹਦੀਆਂ ਨਿਸ਼ਾਨੀਆਂ ਕੀ ਕੀ ਹੋਣਗੀਆਂ ਉਹਨਾਂ ਦੀ ਗੱਲ ਆਪਾਂ ਇੱਥੇ ਆ ਕੇ ਕਰਾਂਗੇ। ਟਾਈਟਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਬਹੁਤਾ ਕੁਝ ਰਹਿ ਗਿਆ, ਰੈਜ਼ੀਡਿਊਲ ਜੋ ਨਿਕਲਣਾ ਚਾਹੀਦਾ ਸੀਗਾ ਉਹ ਨਿਕਲ ਨਹੀਂ ਰਿਹਾ, ਇਸ ਕਰਕੇ ਛਾਤੀ ਜਿਹੜੀ ਹੈ ਉਹ ਘੁੱਟਣ ਮਹਿਸੂਸ ਕਰਦੀ ਹੈ। ਸਾਹ ਛੋਟੇ, ਆਮ ਤੌਰ ਤੇ ਕਹਿੰਦੇ ਆ ਸਾਇੰਗ ਰੈਸਪੀਰੇਸ਼ਨ, ਹੋ ਗੇਂਜਿਆ ਵਰਗਾ ਸਾਹ, ਜਿਵੇਂ ਹੋ ਕੇ ਨਹੀਂ ਲੈ ਰਿਹਾ ਹੁੰਦਾ ਬੰਦਾ, ਕੋਸ਼ਿਸ਼ ਕਰਦਾ ਹੈ ਕਿ ਬਾਰ ਬਾਰ ਮੈਂ ਉਸਨੂੰ ਕਲੀਅਰ ਕਰਾਂ, ਉਹ ਹੋ ਗੇਂਜਿਆ ਵਰਗਾ ਸਾਹ ਆਉਣਾ ਸ਼ੁਰੂ ਹੋ ਜਾਂਦਾ ਹੈਗਾ। ਔਰ ਇਸ ਤੋਂ ਇਲਾਵਾ ਛਾਤੀ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਵੀ ਪ੍ਰੋਬਲਮ ਆ ਗਈ, ਫੇਫੜਿਆਂ ਵਿੱਚ ਆਈ ਹੈ ਤਾਂ ਖਾਸ ਤੌਰ ਤੇ ਹਾਰਟ ਦੀ ਗੱਲ ਕਰਾਂਗਾ ਮੈਂ, ਹਾਰਟ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਹੈ ਤਾਂ ਉਸ ਵੇਲੇ ਸਡਨ ਸਵੈਲਿੰਗ, ਅਚਾਨਕ ਜੇ ਤਾਂ ਕੋਈ ਹੋਰ ਮੋਟਾ ਹੋ ਰਿਹਾ, ਸਾਰੀਆਂ ਥਾਵਾਂ ਤੇ ਮੋਟਾਪਾ ਆ ਰਿਹਾ, ਬਰਾਬਰ ਹੀ ਆ ਰਿਹਾ ਨਾ, ਮੋਟਾਪਾ ਤੇ ਸਵੈਲਿੰਗ ਨੂੰ ਡਿਫਰੈਂਸ਼ੀਏਟ ਕਰਾਂਗੇ ਆਪਾਂ, ਕਿਹੜੀਆਂ ਕਿਹੜੀਆਂ ਗੱਲਾਂ ਹਨ ਜਿਹੜੀਆਂ, ਮੋਟਾਪਾ ਵੱਖਰੀ ਗੱਲ ਆ, ਇਸ ਤਰ੍ਹਾਂ ਦੀ ਸਵੈਲਿੰਗ ਹੋ ਗਈ ਹੈ ਤੇ ਉਹਦੀ ਕੀ ਨਿਸ਼ਾਨੀ ਹੈਗੀ ਹੈ, ਉਹਨੂੰ ਅਸੀਂ ਵੱਖਰੀ ਤਰ੍ਹਾਂ ਜਾਣਾਂਗੇ। ਪਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਸਡਨ ਸਵੈਲਿੰਗ ਹੋ ਜਾਂਦੀ ਹੈ, ਔਰ ਇਹ ਜਿਹੜੀ ਸਡਨ ਸਵੈਲਿੰਗ ਹੈਗੀ ਹੈ ਇਹ ਆਮ ਤੌਰ ਤੇ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਜਾਂ ਤਾਂ ਇਸ ਬੰਦੇ ਦੀ ਕਿਡਨੀ ਚ ਕੋਈ ਨੁਕਸ ਹੈ ਜਾਂ ਇਸ ਬੰਦੇ ਦੇ ਹਾਰਟ ਵਿੱਚ ਕੋਈ ਨੁਕਸ ਹੈ। ਪਰ ਅੱਜ ਅਸੀਂ ਛਾਤੀ ਦੀ ਗੱਲ ਕਰ ਰਹੇ ਹਾਂ, ਹਾਰਟ ਦੀ ਗੱਲ ਕਰ ਰਹੇ ਹਾਂ, ਇਹਨੂੰ ਨਾਲ ਲੈਣਾ ਪਏਗਾ, ਨਾਲ ਇਹ ਵੀ ਕਹਿਣਾ ਪਏਗਾ ਕਿ ਜਦੋਂ ਹਾਰਟ ਦੇ ਕਰਕੇ ਕੋਈ ਪ੍ਰੋਬਲਮ ਆਉਂਦੀ ਹੈ ਉਸ ਵੇਲੇ ਆਮ ਤੌਰ ਤੇ ਲੈਗਸ, ਐਂਕਲ, ਫੀਟ, ਪੈਰਾਂ ਵਿੱਚ ਜਾਂ ਲੱਤਾਂ ਦੇ ਵਿੱਚ ਕਿੱਤਿਆਂ ਦੇ ਵਿੱਚ ਇਹ ਆਮ ਤੌਰ ਤੇ ਸੋਝ ਸਾਨੂੰ ਦਿਖਾਈ ਦਿੰਦੀ ਹੈ ਔਰ ਇਸ ਸੋਝ ਦੀ ਨਿਸ਼ਾਨੀ ਇਹ ਹੈਗੀ ਆ ਪਿਟਿੰਗ ਓਨ ਪ੍ਰੈਸ਼ਰ ਇਹਨੂੰ ਕਹਿੰਦੇ ਆ ਪਿਟਿੰਗ ਓਨ ਪ੍ਰੈਸ਼ਰ ਮੈਂ ਅੱਗੇ ਕੱਲ ਪਰਸੋਂ ਇੱਕ ਗੱਲ ਕਰੀ ਸੀ ਕਿਹਾ ਸੀ ਵੀ ਜੇ ਬਲੈਡਰ ਫੁੱਟਬਾਲ ਦਾ ਪੂਰੀ ਤਰ੍ਹਾਂ ਹਵਾ ਨਾਲ ਭਰਿਆ ਹੋਵੇ ਤੇ ਉਹਨੂੰ ਤੁਸੀਂ ਅੰਗੂਠੇ ਨਾਲ ਦਬਾਓ ਤੇ ਅੰਗੂਠਾ ਛੱਡੋ ਤੇ ਉਸੇ ਵੇਲੇ ਉਹ ਬਰਾਬਰ ਹੋ ਜਾਂਦਾ ਪਰ ਜੇ ਹਵਾ ਘੱਟ ਹੋਵੇ ਤੇ ਫਿਰ ਉਹ ਹੌਲੀ ਹੌਲੀ ਉੱਪਰ ਆਏਗਾ ਉਹਨੂੰ ਅਸੀਂ ਕਹਿੰਦੇ ਹਾਂ ਪਿਟਿੰਗ ਓਨ ਪ੍ਰੈਸ਼ਰ ਤੋ ਇਹ ਨਿਸ਼ਾਨੀਆਂ ਆਮ ਤੌਰ ਤੇ ਇਸ ਸਵੈਲਿੰਗ ਦੀਆਂ ਹੋਣਗੀਆਂ ਜਿਹੜੀਆਂ ਮੋਟਾਪੇ ਨਾਲੋਂ ਇਸ ਨੂੰ ਵੱਖਰਾ ਕਰਨਗੀਆਂ ਪਰ ਇਹ ਪੈਦਾ ਵੀ ਸਡਨ ਹੋਈ ਹੈ ਹੁਣੇ ਕੋਈ ਪ੍ਰੋਬਲਮ ਆਈ ਹਾਰਟ ਨੂੰ ਔਰ ਹੁਣੇ ਐਸਾ ਹੋ ਗਿਆ ਹੈਗਾ ਔਰ ਜਿਹੜੇ ਆਮ ਤੌਰ ਤੇ ਕਿਡਨੀ ਵਿਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦੀ ਜ਼ਿਆਦਾਤਰ ਸਵੈਲਿੰਗ ਜਿਹੜੀ ਸਾਨੂੰ ਚਿਹਰੇ ਦੇ ਉੱਪਰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈਗੀ ਔਰ ਉਸ ਤੋਂ ਬਾਅਦ ਬਿਲਕੁਲ ਠੀਕ ਠਾਕ ਯਾਰ ਹੁਣੇ ਥੋੜੀ ਦੇਰ ਤੋਂ ਹੋਈ ਠੀਕ ਠਾਕ ਸੀਗਾ ਕੰਮ ਕਾਰ ਕਰਕੇ ਆਇਆ ਬਾਹਰੋਂ ਹੁਣ ਤੇ ਮੰਜੇ ਤੇ ਬੈਠਾ ਸੀ ਇਕਦਮ ਹੀ ਥਕਾਵਟ ਹੋ ਗਈ ਜਿਹੜਾ ਕੰਮ ਰੋਜ਼ ਕਰਦਾ ਸੀ ਉਹੀ ਇਹ ਹੁਣ ਕਰ ਰਿਹਾ ਹੈਗਾ ਫਿਰ ਇਹਦੇ ਚ ਕੋਈ ਥਕਾਵਟ ਹੋਣ ਦਾ ਕੋਈ ਮਸਲ ਤਾਂ ਹੈ ਨੀ ਸੀ ਸਡਨ ਥਕਾਵਟ ਹੋ ਜਾਵੇ ਸਡਨ ਫਟੀਗ ਹੋ ਜਾਵੇ ਅਨਐਕਸਪੈਕਟਡ ਜਿਹਦਾ ਕੁਛ ਸਾਨੂੰ ਕਾਰਨ ਨਹੀਂ ਦਿਸਦਾ ਕੀ ਕਾਰਨ ਹੋ ਸਕਦਾ ਹੈਗਾ ਸੋ ਇਸ ਤਰ੍ਹਾਂ ਦਾ ਅਗਰ ਕਾਰਨ ਹੋ ਜਾਵੇ ਤੇ ਇਹ ਵੀ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੇ ਹਾਰਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੋ ਸਕਦੀ ਹੋਗੀ ਅਨਐਕਸਪੈਕਟਡ ਉਸ ਤੋਂ ਬਾਅਦ ਰੈਪਿਡ ਹੋ ਗਈ ਇਰੈਗੂਲਰ ਹੋ ਗਈ ਪਲਸ ਬੀਟ ਜਾਂ ਤੁਸੀਂ ਨਬਜ਼ ਦੇਖ ਰਹੇ ਹੋ ਨਾ ਤੇ ਨਬਜ਼ ਦਾ ਇੱਕ ਰੈਗੂਲੈਰਿਟੀ ਹੈ ਉਹ ਰੈਗੂਲੈਰਿਟੀ 72 ਤੋਂ 80 ਬਾਅਦ ਇੱਕ ਮਿੰਟ ਚ ਚੱਲ ਰਹੀ ਹੈ ਪਰ ਜੇ ਰੈਗੂਲੈਰਿਟੀ ਭਾਵੇਂ ਹੋਵੇ ਸਪੀਡ ਜ਼ਿਆਦਾ ਹੈ ਰੈਗੂਲੈਰਿਟੀ ਭਾਵੇਂ ਹੋਵੇ 60 ਤੋਂ ਵੀ ਥੱਲੇ ਆ ਗਈ ਹੈ ਜਾਂ ਇਰੈਗੂਲੈਰਿਟੀ ਹੈ ਬੀਟ ਮਿਸ ਹੋ ਗਈ ਹੈ ਹੁਣ ਬੀਟ ਮਿਸ ਹੋ ਗਈ ਤੇ ਕਈ ਥਾਵਾਂ ਤੇ ਆਮ ਤੌਰ ਤੇ ਹੁੰਦਾ ਥਰਡ ਜਾਂ ਫਿਫਥ ਬੀਟ ਮਿਸ ਹੋ ਗਈ ਹੈ ਹੁਣ ਆਮ ਲੋਕਾਂ ਵਾਸਤੇ ਉਹ ਥਰਡ ਤੇ ਫਿਫਥ ਬੀਟ ਦਾ ਕੋਈ ਬਹੁਤਾ ਮਤਲਬ ਨਹੀਂ ਪਰ ਡਾਕਟਰਾਂ ਵਾਸਤੇ ਉਹਦੇ ਮਤਲਬ ਹੈਗਾ ਆ ਭਾਈ ਜਦੋਂ ਹਾਰਟ ਦੇ ਵਿੱਚ ਸੱਜੇ ਪਾਸੇ ਖੂਨ ਆਇਆ ਸੱਜੇ ਪਾਸੇ ਜੋ ਕੰਟਰੈਕਟ ਹੋਇਆ ਖੂਨ ਸੱਜੇ ਹੇਠਵੇਂ ਖਾਨੇ ਚ ਗਿਆ ਫਿਰ ਕੰਟਰੈਕਟ ਹੋਇਆ ਖੂਨ ਸੱਜੇ ਖਾਨੇ ਤੋਂ ਫੇਫੜਿਆਂ ਨੂੰ ਗਿਆ ਫਿਰ ਸੱਜੇ ਖਾਨੇ ਫੇਫੜਿਆਂ ਤੋਂ ਉੱਪਰ ਵਾਲੇ ਖਾਨੇ ਚ ਆਇਆ ਫਿਰ ਉੱਪਰ ਵਾਲੇ ਜੋ ਥੱਲੇ ਵਾਲੇ ਚ ਗਿਆ ਫਿਰ ਸਾਰੇ ਸਰੀਰ ਚ ਗਿਆ ਇਹ ਇੰਨੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਦੱਸਦੀਆਂ ਨੇ ਉਸ ਦੀ ਬੀਟਿੰਗ ਦੇ ਨਾਲ ਕੀ ਫਰਕ ਪਿਆ ਹੈਗਾ ਤੇ ਉਹ ਬੀਟਿੰਗ ਵੀ ਬਹੁਤ ਕੁਛ ਇੰਡੀਕੇਟ ਕਰਦੀ ਆ ਕਿ ਕਿਸ ਥਾਂ ਤੇ ਨੁਕਸ ਹੋ ਸਕਦਾ ਹੈ ਇਹਦੀ ਬੀਟ ਬੜਾ ਬੜਾ ਸਕਿੰਟਾਂ ਦਾ ਸਕਿੰਟਾਂ ਦੇ ਹਿੱਸੇ ਦੀ ਇਹ ਗੱਲ ਹੈਗੀ ਆ ਜਿਹੜੀ ਕਿ ਆਮ ਤੌਰ ਤੇ ਬਗੈਰ ਪ੍ਰੈਕਟਿਸ ਤੋਂ ਪਤਾ ਨਹੀਂ ਲੱਗਦੀ ਸੋ ਇਸ ਲਈ ਇਹਨਾਂ ਗੱਲਾਂ ਨੂੰ ਜਾਣਨ ਵਾਸਤੇ ਪ੍ਰੈਕਟਿਸ ਦੀ ਲੋੜ ਹੁੰਦੀ ਜਿਹੜੀ ਆਮ ਤੌਰ ਤੇ ਡਾਕਟਰਾਂ ਨੂੰ ਇੰਟਰਨਸ਼ਿਪ ਕਰਾਉਂਦੇ ਨੇ ਪ੍ਰੈਕਟਿਸ ਕਰਾਉਂਦੇ ਨੇ ਇਹੋ ਦੇ ਵਿੱਚ ਹੁੰਦੀ ਪਰ ਹਾਂ ਆਮ ਲੋਕਾਂ ਦੇ ਮੈਂ ਤਾਂ ਇਸ ਕਰਕੇ ਦੱਸ ਰਿਹਾ ਵੀ ਆਮ ਲੋਕਾਂ ਦੇ ਸੰਬੰਧ ਦੇ ਵਿੱਚ ਬੀਟ ਜਿਹੜੀ ਹੈ ਪਲਸ ਤਾਂ ਸਾਰੇ ਵੇਖਣੀ ਸ਼ੁਰੂ ਕਰ ਦਿੰਦੇ ਨਾ ਇਹ ਰੈਗੂਲਰ ਹੈ ਲਗਾਤਾਰ ਨਹੀਂ ਚੱਲਦੀ ਇਹ ਰੁਕ ਰੁਕ ਕੇ ਚੱਲਦੀ ਹੈ ਇਹਨਾਂ ਦੇ ਟਾਈਮ ਪਤਾ ਲੱਗਦਾ ਹੀ ਹੈ ਬੇਹੋਸ਼ੀ ਡਿਜ਼ੀਨੈਸ ਹੋਣੀ ਘਬਰਾਹਟ ਹੋਣੀ ਔਰ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਇੱਕ ਹੋਰ ਗੱਲ ਜਿਹਨੂੰ ਅਸੀਂ ਨੌਸ਼ੀਆ ਕਹਿੰਦੇ ਜਦੋਂ ਆਪਾਂ ਗੱਲ ਬ੍ਰੇਨ ਦੀ ਕਰਨੀ ਸ਼ੁਰੂ ਕੀਤੀ ਸੀ ਨਾ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਵੀ ਨੌਸ਼ੀਆ ਤੇ ਵੋਮਿਟਿੰਗ ਹੋਣੀ ਆਮ ਤੌਰ ਤੇ ਨੌਸ਼ੀਆ ਤੇ ਵੋਮਿਟਿੰਗ ਜਦੋਂ ਵੀ ਹੁੰਦੀ ਹੈ ਸਾਡਾ ਕੰਮ ਇਹ ਹੁੰਦਾ ਵੀ ਹੋ ਸਕਦਾ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇ ਬਹੁਤ ਹੀ ਵੱਡੀ ਸਿੱਧੀ ਗੱਲ ਇਹ ਹੁੰਦੀ ਹੈ ਡਾਈਜੈਸਟਰ ਦੀ ਕੋਈ ਪ੍ਰੋਬਲਮ ਹੋਵੇਗੀ ਲੇਕਿਨ ਡਾਈਜੈਸਟਰ ਦੀ ਪ੍ਰੋਬਲਮ ਹੋਏਗੀ ਇੱਕ ਜਾਂ ਦੋ ਉਲਟੀਆਂ ਆ ਗਈਆਂ ਨੌਸ਼ੀਆ ਆ ਗਿਆ ਠੀਕ ਹੋ ਗਏ ਪਰ ਜੇ ਇਹਨੂੰ ਕਹਿੰਦੇ ਰੈਚਿੰਗ ਜੇ ਰੈਚਿੰਗ ਲਗਾਤਾਰ ਹੋਈ ਜਾ ਰਹੀ ਹੈ ਠੀਕ ਨਹੀਂ ਹੋ ਰਹੀ ਔਰ ਉਹਦੇ ਨਾਲ ਕਮਜ਼ੋਰੀ ਆ ਰਹੀ ਹੈ ਬੇਹੋਸ਼ੀ ਆ ਰਹੀ ਹੈ ਹੱਥਾਂ ਵਿੱਚ ਨੰਬਨੈਸ ਹੋਣੀ ਸ਼ੁਰੂ ਹੋ ਗਈ ਹੈ ਤੇ ਫਿਰ ਇਹ ਸਾਡੇ ਹਾਰਟ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੁਣ ਇਹ ਜਿਹੜੀਆਂ ਸਾਰੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨਾ ਇਹਨਾਂ ਸਾਰੀਆਂ ਨੂੰ ਹੀ ਅਸੀਂ ਗਰੁੱਪਿੰਗ ਕਰਨੀ ਚਾਹੀਏ ਤੇ ਗਰੁੱਪਿੰਗ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਫਿਜ਼ੀਕਲ ਸਾਈਨ ਵੀ ਸਾਹਮਣੇ ਕੀ ਦਿਖਾਈ ਦੇ ਰਿਹਾ ਸਾਹਮਣੇ ਸਾਨੂੰ ਸੋਚ ਦਿਖਾਈ ਦੇਗੀ ਜਿਹਨੂੰ ਅਸੀਂ ਆਮ ਤੌਰ ਤੇ ਅਡੀਮਾ ਕਹਿੰਦੇ ਹਾਂ ਸੋਚ ਸਾਨੂੰ ਦਿਖਾਈ ਦੇਗੀ ਔਰ ਸੋਚ ਦੋ ਤਰ੍ਹਾਂ ਦੀ ਹੋ ਸਕਦੀ ਹੈ ਇੱਕ ਤੇ ਉਹ ਸੋਚ ਹੁੰਦੀ ਹੈ ਜਿਹਦੇ ਤੇ ਕੋਈ ਫਲੂਇਡ ਭਰਿਆ ਹੋਇਆ ਹੈ ਔਰ ਉਹ ਜਿਹੜਾ ਫਲੂਇਡ ਭਰਿਆ ਹੋਇਆ ਹੈਗਾ ਆ ਉਹਨੂੰ ਅਸੀਂ ਆਮ ਤੌਰ ਤੇ ਸਿਸਟ ਦੇ ਨਾਲ ਕਹਿੰਦੇ ਵੀ ਉਹ ਸਿਸਟ ਹੋ ਗਿਆ ਇਸੇ ਤਰ੍ਹਾਂ ਹੀ ਜਿਹੜਾ ਪਿਟਿੰਗ ਹੁਣ ਪ੍ਰੈਸ਼ਰ ਵਾਲਾ ਹੈਗਾ ਉਹਦੇ ਚ ਫਲੂਇਡ ਤਾਂ ਨਹੀਂ ਭਰਿਆ ਹੋਇਆ ਹੈਗਾ ਲੇਕਿਨ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਇਸ ਨੂੰ ਮੋਟਾਪਾ ਸ਼ੋਅ ਕਰਦੀ ਹੈ ਤੇ ਜਿਹੜੀ ਸਕਿਨ ਦੀ ਇਲਾਸਟਿਸਿਟੀ ਖਤਮ ਲਚਕ ਜਿਹੜੀ ਹੈ ਜਿਹਦੇ ਨਾਲ ਇੱਕਦਮ ਸਕਿਨ ਫਿਰ ਨਾਰਮਲ ਆ ਜਾਂਦੀ ਹੈ ਨਹੀਂ ਹੋ ਜਾਂਦੀ ਉਹ ਨਾਰਮਲ ਨਹੀਂ ਆ ਰਹੀ ਇਸੇ ਤਰ੍ਹਾਂ ਹੀ ਇਸ ਸਵੈਲਿੰਗ ਦੇ ਨਾਲ ਇਸ ਅਡੀਮੇ ਦੇ ਨਾਲ ਇਹ ਸੋਜ ਟਿਪ ਆਫ ਦੀ ਫਿੰਗਰਸ ਆ ਉਂਗਲਾਂ ਦੇ ਜਿਹੜੇ ਪੋਟੇ ਹੈ ਨਾ ਇਹਨਾਂ ਉਂਗਲ ਦੇ ਪੋਟਿਆਂ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਸੋਜ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ, ਆਰ ਏ ਨੀਲੇ ਆਉਣੇ ਸ਼ੁਰੂ ਹੋ ਜਾਂਦੇ ਨੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈਗੀ ਹੈ, ਇਹ ਆ ਤੁਹਾਡੇ ਜਿਹੜੇ ਪੋਤੇ ਹੈ ਨਾ, ਇਹ ਸਾਰੇ ਨੀਲੇ ਨੀਲੇ ਹੋ ਜਾਣਗੇ, ਫਿੰਗਰ ਟਿਪਸ ਨੀਲੇ ਹੋ ਜਾਣਗੇ, ਤੁਹਾਡੇ ਬੁੱਲ ਨੀਲੇ ਹੋਣਗੇ। ਅਗਰ ਹਾਰਟ ਦੀ ਕੋਈ ਪ੍ਰੋਬਲਮ ਹੈ, ਸਵੈਲਿੰਗ ਹੋ ਗਈ ਹੈ, ਸ਼ਾਰਟਨੈਸ ਆਫ ਬ੍ਰੈਥ ਹੋ ਗਈ ਹੈ, ਪੇਨ ਹੋ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਲੱਗ ਅਲੱਗ ਤੌਰ ਤੇ ਅਗਰ ਇਕੱਠੀਆਂ ਆ ਗਈਆਂ ਨੇ ਤੇ ਡਾਇਰੈਕਟਲੀ ਇਹ ਕੋਈ ਹਾਰਟ ਦੀ ਪ੍ਰੋਬਲਮ ਸਾਡੇ ਸਾਹਮਣੇ ਹੋ ਰਹੀ ਹੈ। ਉਸ ਤੋਂ ਬਾਅਦ ਚਿਹਰੇ ਦੇ ਉੱਪਰ ਸਾਨੂੰ ਵੇਖਣ ਵਾਸਤੇ ਆਮ ਤੌਰ ਤੇ ਅਸੀਂ ਪੈਚਸ ਕਹਿ ਸਕਦੇ ਹਾਂ। ਬਹੁਤੇ ਸਾਰੇ ਲੋਕਾਂ ਨੂੰ ਜਿਹਨਾਂ ਨੂੰ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਨਾ, ਬਾਹਰੋਂ ਕਲੀਨਿਕ ਚ ਤੁਰਿਆ ਉਹਦਾ ਬੰਦਾ ਹੋਵੇ ਤੇ ਅਸੀਂ ਚਿਹਰਾ ਵੇਖ ਕੇ ਕਹਿ ਸਕਦੇ ਹਾਂ ਕਿ ਇਹਦਾ ਕੋਲੈਸਟ੍ਰੋਲ ਵਧਿਆ ਹੋਇਆ। ਆ ਜਿਹੜੇ ਅੱਖਾਂ ਦੇ ਜਿੱਥੇ ਮੈਂ ਉਂਗਲੀ ਤੇ ਹੱਥ ਲਗਾ ਰਿਹਾ, ਅਗਰ ਤੁਸੀਂ ਇਹ ਵੇਖੋ, ਇਹਨਾਂ ਥਾਵਾਂ ਦੇ ਉੱਪਰ ਛੋਟੇ ਛੋਟੇ ਪੀਲੇ ਪੀਲੇ ਰੰਗ ਦੇ ਪੈਚਸ ਜਾਂ ਗਿਲਤੀਆਂ ਜਿਹੀਆਂ ਬਣੀਆਂ ਹੁੰਦੀਆਂ ਨੇ, ਜਿਹੜੀਆਂ ਇਸ ਗੱਲ ਦੀਆਂ ਸੂਚਕ ਹਨ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਦੇ ਬਹੁਤ ਹਿੱਸੇ ਨੇ ਨਾ। ਪਰ ਮੈਂ ਸਿਰਫ ਸ਼ਾਰਟ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਬੰਦੇ ਦਾ ਕੋਲੈਸਟ੍ਰੋਲ ਵਧਿਆ ਹੋਇਆ ਹੈ, ਜਿਸ ਕਰਕੇ ਆ ਅੱਖਾਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਪੀਲੇ ਪੀਲੇ ਜਿਹੇ ਪੈਚਸ, ਵੈਸੇ ਉਹ ਪੈਚਸ ਹੋਰ ਵੀ ਕਈ ਥਾਵਾਂ ਤੇ ਹੁੰਦੇ ਨੇ, ਪਰ ਮੈਂ ਕਿਉਂਕਿ ਸਾਹਮਣੇ ਵਿਜੀਬਿਲਿਟੀ ਦੀ ਗੱਲ ਕਰ ਰਿਹਾ ਹਾਂ, ਵਿਜੀਬਿਲਿਟੀ ਇਹ ਆ ਕਿ ਉਸ ਸਵੈਲਿੰਗ ਦੇ ਨਾਲ ਨਾਲ ਜਿਹੜੀ ਗੱਲ ਆਪਾਂ ਕਰ ਦਿੱਤੀ ਹੈ, ਕਿਉਂਕਿ ਅਸੀਂ ਹਾਰਟ ਖਾਸ ਤੌਰ ਤੇ ਟਾਰਗੇਟ ਕਰ ਰਹੇ ਹਾਂ, ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਪੈਚਸ ਵੀ ਨਾਲ ਡਿੱਗ ਜਾਣਗੇ। ਕਿਉਂਕਿ ਅਸੀਂ ਸਮਝਦੇ ਹਾਂ ਕਿ ਹਾਰਟ ਦੀ ਕੋਈ ਵੀ ਪ੍ਰੋਬਲਮ ਜਿਹੜੀ ਹੋ ਰਹੀ ਹੈ ਨਾ, ਉਹਦੇ ਬੇਸ ਕੋਲੈਸਟ੍ਰੋਲ ਹੈ, ਉਹਦਾ ਬੇਸ ਲਿਪਿਡ ਫੈਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਸਾਰਾ ਸਾਡੇ ਸਰਕੂਲੇਸ਼ਨ ਚ ਮੂਵ ਕਰ ਰਿਹਾ ਹੈ ਨਾ। ਔਰ ਜੇ ਮੂਵ ਕਰ ਰਿਹਾ ਹੈਗਾ ਆ, ਤੇ ਫਿਰ ਇਹ ਵੀ ਸਾਰੀ ਕੰਡੀਸ਼ਨ ਅਸੀਂ ਜਾਣਦੇ ਹਾਂ ਕਿ ਚਾਹੇ ਉਹ ਫੈਟ ਹੋਵੇ, ਚਾਹੇ ਉਹ ਸ਼ੂਗਰ ਹੋਵੇ, ਇਹ ਸਾਰੀਆਂ ਚੀਜ਼ਾਂ ਇੱਕ ਪਲਾਜ਼ਮਾ ਦੇ ਵਿੱਚ ਬਲੱਡ ਦੇ ਵਿੱਚ ਮੂਵ ਕਰਦੀਆਂ ਰਹਿੰਦੀਆਂ ਨੇ। ਔਰ ਇਹਨਾਂ ਦੀ ਇੱਕ ਇਹ ਕੰਡੀਸ਼ਨ ਹੈਗੀ ਆ ਕਿ ਜਿੱਥੇ ਸੰਘਣਾਪਣ ਆ ਜਾਵੇ, ਜਿੱਥੇ ਮੂਵ ਕਰਦਾ ਹੋਇਆ ਫਲੂਡ ਸਲੋ ਹੋ ਜਾਵੇ, ਹੌਲੀ ਹੋ ਜਾਵੇ ਉਹਦੀ ਮੂਵਮੈਂਟ, ਉੱਥੇ ਇਹ ਥੱਲੇ ਬੈਠਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਹਾਂ ਸੈਡੀਮੈਂਟੇਸ਼ਨ। ਮੈਂ ਖਾਲਿਆਂ ਦੀ ਇਗਜ਼ਾਮਪਲ ਆਮ ਤੌਰ ਤੇ ਇਸ ਸਬੰਧ ਵਿੱਚ ਦਿਆ ਕਰਦਾ ਹਾਂ, ਜੇ ਖਾਲਿਆਂ ਦੇ ਜ਼ਰੀਏ ਜ਼ਿਆਦਾ ਭਰ ਜਾਵੇ ਤੇ ਖਾਲੇ ਉੱਛਣੇ ਸ਼ੁਰੂ ਹੋ ਜਾਂਦੇ ਨੇ, ਮੋਗਾ ਤੇ ਓਡਾ ਹੀ ਵੱਡਾ ਹੈਗਾ, ਪਾਣੀ ਤਾਂ ਉਹਨੇ ਸ਼ਹਿਰ ਚੋਂ ਆ ਰਿਹਾ ਹੈ, ਲੇਕਿਨ ਸਾਡੀ ਖਾਲੇ ਦੇ ਵਿੱਚ ਰੇਤ ਭਰ ਗਈ ਆ, ਜਿਸ ਕਰਕੇ ਉਹਨੇ ਹੀ ਪਾਣੀ ਨੂੰ ਬਾਹਰ ਕੱਢਦਿਆਂ ਹੋਇਆ ਉਹ ਉੱਛਣਾ ਸ਼ੁਰੂ ਹੋ ਗਿਆ। ਪਰ ਸਾਡੀਆਂ ਬਲੱਡ ਵੈਸਲਸ ਤੇ ਗੋਲ ਨੇ, ਇਹਦਾ ਉੱਛਲੇਗਾ ਕਿੱਥੋਂ, ਫਿਰ ਅਸੀਂ ਕਹਿੰਦੇ ਇਹਨੂੰ ਬਲੱਡ ਪ੍ਰੈਸ਼ਰ ਹੋ ਗਿਆ। ਜੇ ਬਲੱਡ ਪ੍ਰੈਸ਼ਰ ਵੀ ਇੱਕ ਐਕਸਟ੍ਰੀਮ ਤੱਕ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ, ਸਾਡੇ ਜਿਹੜੇ ਵਾਲਵਸ ਨੇ ਉਹਨੂੰ ਕੋਆਪਰੇਟ ਨਹੀਂ ਕਰਦੇ, ਜਿੰਨਾ ਵਾਲਵ ਦਾ ਹੁਣ ਮੈਂ ਨਾਮ ਲਿਆ ਟ੍ਰਾਈਕਸਪਰ ਬਾਈਕਸਪਰ ਸੈਮੀ ਲੂਨਰ ਵਾਲਵਸ ਵਗੈਰਾ ਵਗੈਰਾ, ਔਰ ਫਿਰ ਉਹਨਾਂ ਦੀ ਇਰੈਗੂਲਰਿਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹ ਸਾਰੀਆਂ ਗੱਲਾਂ ਕੰਪਲੀਕੇਟ ਕਰਦੀਆਂ ਹਨ ਜਿਹੜੀ ਹਾਰਟ ਦੀ ਪ੍ਰੋਬਲਮ ਹੈ। ਤੇ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਚੈਸਟ ਦੇ ਵਿੱਚ ਇਹ ਸਭ ਤੋਂ ਵੱਡਾ ਇੰਪੋਰਟੈਂਟ ਆਰਗਨ ਹੈਗਾ ਆ, ਜਿਹਦੇ ਕਰਕੇ ਆਮ ਤੌਰ ਤੇ ਇਹ ਸਾਈਨ ਐਂਡ ਸਿਮਟਮ ਸਾਡੇ ਸਾਹਮਣੇ ਹੁੰਦੇ ਨੇ। ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ, ਸਾਡੇ ਕੋਲ ਅਜੇ ਹੈਗਾ ਟਾਈਮ ਕੁਛ ਨਾ ਕੁਛ, ਹਾਈ ਕੋਲੈਸਟ੍ਰੋਲ ਤਾਂ ਸਾਰੇ ਹੀ ਜਾਣਦੇ ਆ, ਤੇ ਜਦੋਂ ਤੁਸੀਂ ਹਾਈ ਕੋਲੈਸਟ੍ਰੋਲ ਲੈ ਕੇ ਡਾਕਟਰ ਕੋਲੇ ਜਾਂਦੇ ਹੋ, ਲੈਬ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਕਹਿੰਦਾ ਵੀ ਤੁਹਾਡੇ ਤਾਂ ਹਾਈ ਕੋਲੈਸਟ੍ਰੋਲ ਹੈਗਾ ਜੀ, ਹਾਂਜੀ, ਤੁਹਾਨੂੰ ਕਿਸੇ ਵੀ ਵੇਲੇ ਖਤਰਾ ਹੋ ਜਾਂਦਾ। ਬੈਡ ਕੋਲੈਸਟ੍ਰੋਲ ਦੀ ਗੱਲ ਖੁਦ ਸੁਣੀ ਹੋਣੀ ਹੈ, ਉਸ ਲਿਹਾਜ਼ ਦੇ ਵਿੱਚ ਉਹਨਾਂ ਨੂੰ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਕੋਲੈਸਟ੍ਰੋਲ ਘਟਾ ਲਓ, ਨਹੀਂ ਤਾਂ ਕਿਤੇ ਵੀ ਤੁਹਾਨੂੰ ਹਾਰਟ ਦਾ ਅਟੈਕ ਆ ਸਕਦਾ। ਹਾਈ ਕੋਲੈਸਟ੍ਰੋਲ ਇਸ ਗੱਲ ਦਾ ਸੂਚਕ ਆ ਕਿ ਜੇ ਬਲੱਡ ਸਲੋ ਹੋ ਗਿਆ ਸਰਕੂਲੇਸ਼ਨ, ਤੇ ਉਹਦੇ ਨਾਲ ਇਹਨੇ ਜੰਮਣਾ ਸ਼ੁਰੂ ਹੋ ਜਾਣਾ, ਜਮਾਓ ਹੋ ਗਿਆ ਤੇ ਹਾਰਟ ਦੇ ਅਟੈਕ ਦਾ ਖਤਰਾ ਸਾਡਾ ਵੱਧ ਜਾਏਗਾ। ਇੱਕ ਆਮ ਸਾਹਮਣੇ ਵੇਖਣ ਵਾਲੀ ਨਿਸ਼ਾਨੀ, ਜਿਵੇਂ ਗੱਲ ਕਰ ਰਿਹਾ ਤੁਸੀਂ, ਮੇਰੀ ਉਂਗਲਾਂ ਦੇਖ ਰਹੇ ਹੋ ਨਾ, ਮੇਰੇ ਨਹੁੰ ਤੁਸੀਂ ਵੇਖ ਰਹੇ ਹੋ, ਇਹ ਜਿਹੜੇ ਨਹੁੰ ਨੇ ਇਹ ਬਿਲਕੁਲ ਫਲੈਟ ਨੇ, ਰੰਗ ਕਿਸੇ ਦਾ ਅਨੀਮਕ ਹੋਇਆ ਤੇ ਕਾਲਾ ਹੋ ਗਿਆ, ਕਿਸੇ ਦੇ ਲਾਈਨਾਂ ਕਾਲੀਆਂ ਕਾਲੀਆਂ ਨੀਲੀਆਂ ਨੀਲੀਆਂ ਜੀ ਉਭਰ ਗਈਆਂ ਤੇ ਲਿਵਰ ਦੇ ਵਿੱਚ ਉਹਦੇ ਨੁਕਸ ਹੋ ਗਿਆ। ਇਸੇ ਤਰ੍ਹਾਂ ਹੀ ਜੇ ਪੀਲੇ ਪੀਲੇ ਧੱਬੇ ਇਹਨਾਂ ਤੁਹਾਡੇ ਨਹੁੰਆਂ ਦੇ ਵਿੱਚ ਦਿਸਣੇ ਸ਼ੁਰੂ ਹੋ ਗਏ ਤੇ ਉਹਦੇ ਕਿਡਨੀ ਵਿੱਚ ਨੁਕਸ ਹੋ ਗਿਆ, ਇਹੋ ਜਿਹੀਆਂ ਛੋਟੀ ਛੋਟੀ ਨਿਸ਼ਾਨੀਆਂ ਨੇ ਜਿਹਨਾਂ ਤੋਂ ਤੁਸੀਂ ਹੱਥ ਵੇਖ ਕੇ ਕਹਿ ਸਕਦੇ ਆ ਵੀ ਇਹਦੇ ਫਲਾਣੇ ਫਲਾਣੇ ਥਾਂ ਤੇ ਨੁਕਸ ਹੋ ਰਿਹਾ। ਪਰ ਮੈਂ ਜਿਹੜੀ ਹੁਣ ਗੱਲ ਕਹਿਣ ਲੱਗਿਆ ਉਹ ਇਹ ਕਹਿਣ ਲੱਗਿਆ ਕਿ ਅਸੀਂ ਉਹਨੂੰ ਕਹਿੰਦੇ ਨੇ ਕਲੱਬਿੰਗ ਨੇਲਸ ਦੀ ਗੱਲ ਮੈਂ ਅੱਗੇ ਵੀ ਕੀਤੀ ਹੋਊਗੀ, ਕਿਉਂਕਿ ਵਾਰ ਵਾਰ ਤੇ ਉਹੀ ਗੱਲਾਂ ਸਾਹਮਣੇ ਆ ਹੀ ਰਹੀਆਂ ਨੇ। ਜਿਵੇਂ ਕੌਲੀ ਮੋਦੀ ਮਾਰੀ ਹੁੰਦੀ ਹੈ ਨਾ, ਉਂਗਲੀ ਦੇ ਵਿੱਚ ਆਮ ਤੌਰ ਤੇ ਨੌ ਫਲੈਟ ਨੇ, ਪਰ ਜੇ ਕੌਲੀ ਮੋਦੀ ਮਾਰੀ ਹੋਈ ਇਵੇਂ ਦੇ ਉਭਰੇ ਹੋਣ ਵਿਚਕਾਰ ਨੂੰ ਨੌ, ਤੇ ਉਹਦਾ ਮਤਲਬ ਇਹ ਹੁੰਦਾ ਕਿ ਇਹਦੀ ਛਾਤੀ ਦੇ ਵਿੱਚ ਕਿਤੇ ਵੀ, ਚਾਹੇ ਫੇਫੜਿਆਂ ਚ ਨੁਕਸ ਹੋਵੇ, ਚਾਹੇ ਇਹਦੇ ਹਾਰਟ ਵਿਚ ਨੁਕਸ ਹੋਵੇ, ਖਾਸ ਤੌਰ ਤੇ ਹਾਰਟ ਵਿਚ ਨੁਕਸ ਵਾਲਿਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ। ਕਈ ਬੱਚੇ ਕੰਜੈਨੀਟਲ ਹਾਰਟ ਦੀ ਪ੍ਰੋਬਲਮ ਵਾਲੇ ਹੁੰਦੇ ਨੇ, ਕਈ ਬੱਚੇ ਹਾਰਟ ਦੀਆਂ ਪ੍ਰੋਬਲਮ ਬਹੁਤ ਤਰ੍ਹਾਂ ਦੀਆਂ ਨੇ, ਇੱਕ ਇਮੀਡੀਏਟ ਹੋਣ ਵਾਲੀਆਂ ਹੈਗੀਆਂ ਨੇ, ਇੱਕ ਰਾਈਟ ਹਾਰਟ ਫੇਲੀਅਰ, ਇੱਕ ਲੈਫਟ ਹਾਰਟ ਫੇਲੀਅਰ, ਇੱਕ ਜਨਰਲ ਹਾਰਟ ਫੇਲੀਅਰ। ਮੈਂ ਇਹਦੇ ਬਾਰੇ ਡਿਟੇਲ ਸਾਰੀ ਗੱਲ ਦੱਸਦਾ ਜਾਵਾਂਗਾ ਤੁਹਾਡੇ ਨਾਲ, ਪਰ ਆਮ ਤੌਰ ਤੇ ਹਾਰਟ ਦੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਸ ਵੇਲੇ ਅਗਰ ਲੰਬਾ ਸਮਾਂ ਚੱਲ ਗਈ ਹੈ ਤੇ ਕਲੱਬਿੰਗ ਨੇਲਸ ਹੋਣਾ ਇੱਕ ਲਾਜ਼ਮੀ ਨਿਸ਼ਾਨੀ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਸਾਰੀਆਂ ਨਿਸ਼ਾਨੀਆਂ ਦੇ ਨਾਲ ਨਾਲ ਸਡਨ, ਪਹਿਲਾਂ ਤਾਂ ਠੀਕ ਸੀ, ਕੋਈ ਐਸੀ ਕੋਈ ਗੱਲ ਨਹੀਂ ਸੀ, ਪਰ ਹੁਣ ਨਾਲ ਨਾਲ ਛਾਤੀ ਚ ਵੀ ਕੰਜੈਸ਼ਨ ਹੋ ਰਿਹਾ ਤੇ ਨਾਲ ਪਸੀਨਾ ਆ ਰਿਹਾ। ਮੈਂ ਸਪਸ਼ਟ ਕਰਨਾ ਚਾਹੁੰਦਾ, ਜਦੋਂ ਹਾਰਟ ਦੀ ਕੋਈ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਵੇਲੇ ਠੰਡੀਆਂ ਤਰੇਲੀਆਂ ਅਸੀਂ ਪੰਜਾਬੀ ਚ ਕਹਿੰਦੇ ਹਾਂ, ਪਸੀਨਾ ਆਉਣਾ ਆਮ ਤੌਰ ਤੇ ਅਸੀਂ ਉਹਨੂੰ ਲਫ਼ਜ਼ ਕਹਿੰਦੇ ਹਾਂ, ਪਰ ਜ਼ਿਆਦਾਤਰ ਲਫ਼ਜ਼ ਸਾਡੇ ਵਰਤਿਆ ਜਾਂਦਾ ਕਿ ਠੰਡੀਆਂ ਤਰੇਲੀਆਂ ਆਉਣੀਆਂ, ਘਬਰਾਹਟ ਹੋਈ ਹੈ, ਡਿਜ਼ੀਨੈਸ ਹੋਈ ਹੈ, ਅੱਖਾਂ ਹਨੇਰਾ ਆ ਗਿਆ, ਸਾਹ ਤੇਜ਼ ਤੇਜ਼ ਚੱਲ ਰਿਹਾ, ਛਾਤੀ ਚ ਘੁੱਟਣ ਜਿਹੀ ਮਹਿਸੂਸ ਹੋ ਰਹੀ, ਛਾਤੀ ਨੂੰ ਹੱਥ ਲਾ ਰਿਹਾ ਵਾਰ ਵਾਰ ਪੇਸ਼ੈਂਟ, ਇਸ ਹਾਲਾਤ ਦੇ ਵਿਚ ਪਸੀਨਾ ਵੀ ਜ਼ਿਆਦਾ ਆਉਂਦਾ ਹੋਵੇ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਸ ਨੂੰ ਹਾਰਟ ਦੀ ਪ੍ਰੋਬਲਮ ਹੋ ਰਹੀ ਹੈ। ਔਰ ਅਗਰ ਇਹ ਪ੍ਰੋਬਲਮ ਹਾਰਟ ਦੀ ਨਹੀਂ ਹੈਗੀ, ਇਹ ਪ੍ਰੋਬਲਮ ਰੈਸਪੀਰੇਸ਼ਨ ਦੀ ਹੈਗੀ ਹੈ, ਸਾਹ ਦੀ ਹੈਗੀ ਆ, ਫੇਫੜਿਆਂ ਦੀ ਹੈਗੀ ਆ, ਤੇ ਉਹਦੇ ਵਿਚ ਕੀ ਹੋਏਗਾ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਦੇਣਾ ਕੰਮ ਆ ਫੇਫੜਿਆਂ ਦਾ, ਆਕਸੀਜਨ ਬਾਹਰੋਂ ਗੈਸਾਂ ਲੈਣੀਆਂ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ ਆਕਸੀਜਨ ਦੇ ਵਿਚ ਰਲੀਆਂ ਹੋਈਆਂ, ਉਹਨਾਂ ਨੂੰ ਡਿਫਰੈਂਸ਼ੀਏਟ ਕਰਨਾ ਤੇ ਆਕਸੀਜਨ ਬਲੱਡ ਦੇ ਵਿਚ ਦੇਣੀ, ਕਿਉਂਕਿ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੇ ਵਿਚ, ਮੈਂ ਇਹ ਭੇਤ ਕਈ ਦਿਨਾਂ ਤੁਹਾਨੂੰ ਦੱਸ ਚੁੱਕਿਆ ਅੱਗੇ, ਕਿ ਆਕਸੀਜਨ ਭਾਰੀ ਹੈ, ਕਾਰਬਨ ਡਾਈਆਕਸਾਈਡ ਦੀਆਂ ਗੈਸਾਂ ਜਿਹੜੀਆਂ ਨੇ ਇਹ ਹੌਲੀਆਂ ਨੇ, ਇਸੇ ਕਰਕੇ ਹੀ ਆਟੋਮੈਟਿਕ ਪ੍ਰੈਸ਼ਰ ਦੇ ਮੁਤਾਬਕ ਹੀ ਸਾਡੇ ਨੱਕ ਰਾਹੀਂ ਜਿਹੜੀ ਹਵਾ ਅੰਦਰ ਜਾ ਰਹੀ ਹੈ ਉਹ ਆਟੋਮੈਟਿਕਲੀ ਸਾਡੇ ਜਿਹੜੇ ਬਲੱਡ ਸੈਲਸ ਨੇ, ਖਾਸ ਤੌਰ ਤੇ ਰੈਡ ਬਲੱਡ ਸੈਲਸ ਜਿਹੜੇ ਆਕਸੀਜਨ ਕੈਰੀ ਕਰਦੇ ਨੇ, ਉਹਨਾਂ ਵਿਚ ਇਨਵੇਡ ਕਰ ਜਾਂਦੀ ਹੈ। ਔਰ ਜਦੋਂ ਇਹ ਭਾਰੀ ਹੈ, ਇਨਵੇਡ ਕਰ ਰਹੀ, ਹੁਣ ਤੁਸੀਂ ਕਿਸੇ ਘੜੇ ਦੇ ਵਿਚ ਪਾਣੀ ਪਾਇਆ ਹੋਇਆ ਹੈ ਤੇ ਉਹਦੇ ਚ ਤੁਸੀਂ ਰੇਤ ਪਾ ਦਿਓ, ਭਾਵ ਸਧਾਰਨ ਸਮਝਣ ਲਈ, ਤੇ ਜਿਹੜਾ ਪਾਣੀ ਹੈ ਤੇ ਬਾਹਰ ਆਜੂਗਾ ਨਾ, ਜੇ ਭਰਿਆ ਹੋਇਆ ਪਹਿਲਾਂ ਕਦਾ। ਅਲਟੀਮੇਟਲੀ ਇਸੇ ਤਰ੍ਹਾਂ ਹੀ ਕਾਰਬਨ ਡਾਈਆਕਸਾਈਡ ਦੇ ਹੋਰ ਗੈਸਾਂ ਜਿਹੜੀਆਂ ਨੇ ਉਹ ਬਾਹਰ ਆ ਜਾਂਦੀਆਂ ਨੇ, ਔਰ ਜੇ ਇਹ ਕਿਰਿਆ ਨਹੀਂ ਹੋ ਰਹੀ ਤੇ ਉਸ ਹਾਲਾਤ ਦੇ ਵਿਚ ਫਿਰ ਸ਼ਾਰਟਨੈਸ ਆਫ ਬ੍ਰੈਥ ਹੋ ਜਾਏਗੀ, ਆਕਸੀਜਨ ਪੂਰੀ ਨਹੀਂ ਹੋ ਰਹੀ, ਤੇ ਆਕਸੀਜਨ ਨੂੰ ਪੂਰਾ ਕਰਨ ਵਾਸਤੇ ਫੇਫੜਿਆਂ ਨੂੰ ਵੀ ਵਾਰ ਵਾਰ ਕੰਮ ਕਰਨਾ ਪੈ ਰਿਹਾ, ਸਾਹ ਦੀ ਗਿਣਤੀ ਵੀ 14-16 ਨਹੀਂ ਰਹੇਗੀ, 24-25-40 ਵੀ ਹੋ ਸਕਦੀ ਹੈਗੀ ਹੈ। ਔਰ ਇਸ ਚੀਜ਼ ਦੀ ਜਿਹੜੀ ਪਿੱਛੋਂ ਸਪਲਾਈ ਆ ਰਹੀ ਹੈ, ਥੋੜੀ ਥੋੜੀ ਆ ਰਹੀ ਹੈ, ਤੇ ਹਾਰਟ ਨੂੰ ਵੀ ਜ਼ਿਆਦਾ ਗੇੜੇ ਲਾਉਣੇ ਪੈਣਗੇ। ਇਹਦਾ ਮਤਲਬ ਉਹਨੇ 72-80 ਵਾਰ ਪੰਪ ਕਰਨਾ ਸੀਗਾ ਇੱਕ ਮਿੰਟ ਦੇ ਵਿਚ, ਹੁਣ ਉਹ ਵੀ ਜ਼ਿਆਦਾ ਕਰੇਗਾ। ਸੋ ਇਹ ਸਾਰੀਆਂ ਗੱਲਾਂ ਉਹਦੇ ਨਾਲ ਜੁੜੀਆਂ ਹੋਈਆਂ ਹਨ, ਜਿਹੜੀਆਂ ਸਾਨੂੰ ਦੱਸਣਗੀਆਂ ਵੀ ਛਾਤੀ ਚ ਕੋਈ ਨੁਕਸ ਹੈਗਾ ਆ ਤੇ ਉਹਦੇ ਕਰਕੇ ਐਸਾ ਕੁਛ ਹੋ ਸਕਦਾ ਹੈ। ਡਰਾਈ ਪਰਸਿਸਟੈਂਟ ਕਫ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ, ਖੰਘ ਲੱਗੀ ਨੀ, ਬਲਦਮ ਨੀ ਹੈਗੀ, ਕੁਝ ਐਸਾ ਨਹੀਂ ਹੈਗਾ, ਪਰ ਹਾਰਟ ਨੂੰ ਕੋਈ ਪ੍ਰੋਬਲਮ ਆ ਗਈ ਹੈ, ਉਸ ਵੇਲੇ ਹਾਰਟ ਇਹ ਕੰਮ ਨਹੀਂ ਕਰ ਰਿਹਾ ਤੇ ਬੈਕਲੌਗ ਜਿਵੇਂ ਰਹਿ ਜਾਂਦਾ ਵੀ ਫੇਫੜੇ ਤਾਂ ਭੇਜ ਹੀ ਰਹਿਣ ਤੁਹਾਨੂੰ ਆਕਸੀਜਨ, ਹੁਣ ਤੁਸੀਂ ਅੱਗੋ ਲੈਣ ਦੀ ਸਮਰੱਥਾ ਚ ਨਹੀਂ, ਯਾਰ ਨਹੀਂ ਮੈਂ ਇੰਨਾ ਨਹੀਂ ਕੰਮ ਕਰ ਸਕਦਾ, ਓਵਰਲੋਡਡ ਹੋ ਗਿਆ, ਉਸ ਵੇਲੇ ਇੱਕ ਜਿਹੜਾ ਬੈਕਲੌਗ ਫੇਫੜੇ ਚ ਲੱਗਦਾ ਆ ਉਹਦੇ ਕਰਕੇ ਡਰਾਈ ਕਫ ਆਮ ਤੌਰ ਤੇ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ। ਰੈਪਿਡ ਤੇ ਇਰੈਗੂਲਰ ਬੀਟ ਹੋਣੀ ਸ਼ੁਰੂ ਹੋ ਜਾਂਦੀ ਹੈ, ਪਲਸ ਫਾਸਟ ਹੋ ਜਾਂਦੀ ਹੈ, ਪਲਸ ਵੀ ਇਰੈਗੂਲਰ ਹੋ ਜਾਂਦੀ ਹੈ, ਬਰੀਥਿੰਗ ਦੀ ਰੇਟ ਜਿਹੜਾ ਉਹ ਤੇਜ਼ ਹੋ ਜਾਂਦਾ ਆ, ਔਰ ਬਰੀਥਿੰਗ ਸ਼ਾਰਟ ਹੋ ਜਾਂਦੀ, ਡੀਪ ਬਰੀਥਿੰਗ ਪੂਰੀ ਤਰ੍ਹਾਂ। ਜੇ ਚੀਮਾ ਸਾਹਿਬ ਬਲਦ ਜ਼ਿਆਦਾ ਭੱਜਣ ਨਾ, ਖੂਹ ਜੋਇਆ ਹੋਵੇ ਅਸੀਂ ਤੇ ਟਿੱਲੀ ਦਾ ਬਹੁਤਾ ਪਾਣੀ ਜਿਹੜਾ ਬਾਹਰ ਡੁੱਬ ਜਾਂਦਾ,
1: ਬਿਲਕੁਲ
0: ਖਾਲੀ ਆਉਂਦੀਆਂ ਨੇ, ਔਰ ਇਹੀ ਕੰਮ ਜਿਹੜਾ ਆ ਫੇਫੜਿਆਂ ਨੂੰ ਵੀ ਕਰਨਾ ਪੈ ਰਿਹਾ, ਇਹੀ ਕੰਮ ਜਿਹੜਾ ਆ ਇਹ ਸਾਡੇ ਹਾਰਟ ਨੂੰ ਵੀ ਕਰਨਾ ਪੈ ਰਿਹਾ, ਉਸ ਨੂੰ ਕੰਪਨਸੇਟ ਕਰਨ ਦੀ ਖਾਤਰ ਇਹ ਸਾਰਾ ਕੁਝ ਉਸ ਨੂੰ ਕਰਨਾ ਪੈ ਰਿਹਾ ਹੈਗਾ। ਤੋ ਇਹ ਸਾਰੀਆਂ ਆਮ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਹਨ ਇਹ ਹਾਰਟ ਦੀਆਂ ਹਨ। ਅਜੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਸੀਂ ਆਮ ਤੌਰ ਤੇ ਵੇਖ ਸਕਦੇ ਹਾਂ ਕਿ ਭਾਈ ਇਹਦੇ ਵਿਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਬਾਹਰੀ ਤੌਰ ਤੇ ਅਸੀਂ ਵੇਖ ਸਕਦੇ ਹਾਂ, ਉਹਨਾਂ ਨੂੰ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿਚ ਡਿਸਕਸ ਕਰਾਂਗੇ। ਪਰ ਅਗਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਸਵਾਲ ਦਾ ਹੱਲ ਪਹਿਲਾਂ ਮੈਂ ਜ਼ਰੂਰ ਕਰਾਂਗਾ, ਮੈਨੂੰ ਯਾਦ ਜ਼ਰੂਰ ਕਰਵਾ ਦਿਓ ਜਿਸ ਤਰ੍ਹਾਂ ਇਸ ਦੇ ਸੰਬੰਧ ਵਿਚ, ਠੀਕ ਹੈ। ਸੋ ਬਈ ਅੱਜ ਦਾ ਪ੍ਰੋਗਰਾਮ ਦਾ ਸਮਾਂ ਬਹੁਤ ਥੋੜਾ ਰਹਿ ਗਿਆ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 Sarah Ann Court, Dublin, California, 94568, phone number 408-687-1899. ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਸਮਝਣਾ ਚਾਹੁੰਦੇ ਹੋ ਜਾਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 408-687-1899 ਔਰ ਅਗਰ ਤੁਸੀਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 408-687-1899 ਅਗਰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹੜੀ ਬੋਲ ਕੇ ਤੁਸੀਂ ਨਹੀਂ ਦੱਸਦੇ ਤੇ ਤੁਸੀਂ ਲਿਖ ਕੇ ਦੱਸਣਾ ਚਾਹੁੰਦੇ ਹੋ ਤੇ ਈਮੇਲ ਭੇਜ ਸਕਦੇ ਹੋ ਹੋਮਿਓ ਮੈਡੀਸਨ HOMEOMEDICINE@yahoo.com ਤੋਂ ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿੱਚ ਜਾਣਕਾਰੀ ਲੈ ਸਕਦੇ ਹੋ ਇਹਦੀ ਕੰਸਲਟੇਸ਼ਨ ਦੀ ਕੋਈ ਫੀਸ ਨਹੀਂ ਹੈਗੀ ਕਿਸੇ ਵੀ ਵੇਲੇ ਕਾਲ ਕਰਕੇ ਆਪਣਾ ਸੁਝਾਅ ਮੇਰੇ ਕੋਲ ਲੈ ਸਕਦੇ ਹੋ ਮੇਰੇ 52 ਸਾਲ ਦੇ ਐਕਸਪੀਰੀਅੰਸ ਦੇ ਉੱਪਰੋਂ ਜੋ ਫਾਇਦਾ ਉਠਾ ਸਕਦੇ ਹੋ ਉਹ ਉਠਾ ਲਓ ਪਰ ਨਾਲ ਦੀ ਨਾਲ ਇੱਕ ਰਿਕੁਐਸਟ ਅਸੀਂ ਹਮੇਸ਼ਾ ਕਰਦੇ ਹਾਂ ਕਿ ਤੁਸੀਂ ਅਗਰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਕੋਈ ਗੱਲਾਂ ਲਾਹੇ ਦਿਸ ਰਹੀਆਂ ਨੇ ਕਿ ਸਾਡੇ ਫਾਇਦੇਮੰਦ ਹੋ ਰਹੀਆਂ ਨੇ ਤਾਂ ਇਹ ਫਾਇਦਾ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਵੀ ਕਰੋ ਉਹਨਾਂ ਨੂੰ ਵੀ ਆਖੋ ਕਿ ਉਹ ਤੁਹਾਡੇ ਇਹਨਾਂ ਪ੍ਰੋਗਰਾਮਾਂ ਦੇ ਨਾਲ ਰੇਡੀਓ ਪ੍ਰਵਾਸ ਹੈ ਰੇਡੀਓ ਸਭ ਰੰਗ ਹੈ ਯੂਟਿਊਬ ਹੈ ਫੇਸਬੁੱਕ ਚੈਨਲ ਹੈ ਮੇਰਾ ਇਹਦੇ ਵਿੱਚ ਜੁੜੋ ਤਾਂ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਲਾਹਾ ਲੈ ਸਕੋ ਤੁਹਾਡੇ ਸੱਜਣ ਮਿੱਤਰ ਵੀ ਇਸ ਦਾ ਲਾਹਾ ਲੈ ਸਕਣ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਕੱਲ ਨੂੰ ਇਹੀ ਪ੍ਰੋਗਰਾਮ ਅੰਗਰੇਜ਼ੀ ਦੇ ਵਿੱਚ ਹੋਏਗਾ ਔਰ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹਨਾਂ ਪ੍ਰੋਗਰਾਮ ਨੂੰ ਜਿਵੇਂ ਤੁਸੀਂ ਜਾਣਦੇ ਹੋ ਕਿ 3 ਭਾਸ਼ਾਵਾਂ ਦੇ ਵਿੱਚ ਮੈਂ ਇਸ ਚੀਜ਼ ਨੂੰ ਬੋਲ ਰਿਹਾ ਹਾਂ ਪੰਜਾਬੀ ਅੰਗਰੇਜ਼ੀ ਹਿੰਦੀ ਔਰ ਆਲਟਰਨੇਟ ਦੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਤਾਂ ਕਿ ਹਰ ਤਰ੍ਹਾਂ ਦੀ ਭਾਸ਼ਾ ਸਮਝਣ ਵਾਲਾ ਜਿਹੜਾ ਹੈ ਉਹ ਇਸ ਬਾਰੇ ਜਾਣਕਾਰੀ ਲੈ ਸਕੇ ਉਹਨੂੰ ਪਤਾ ਲੱਗਦਾ ਰਹੇ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ

0: ਪਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਠੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਅੱਜ ਆਪਾਂ ਬੜੇ ਚਿਰਾਂ ਬਾਅਦ ਮਲਕੀਤ ਸਿੰਘ ਗੋਲਡਨ ਸਟਾਰ ਉਹਨਾਂ ਦੇ ਕੁਛ ਦੋ ਕੁ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਕੋਈ ਚੇਂਜ ਕਰਾਂਗੇ, ਕੁਛ ਹੋਰ ਗਾਣੇ ਸੁਣਾਂਗੇ। ਤੇ ਲਓ ਮਲਕੀਤ ਸਿੰਘ ਉਹਨਾਂ ਦਾ ਗਾਣਾ ਹੈਗਾ ਪੁੱਤਰ ਮਿੱਠੜੇ ਮੇਵੇ।

ਦੋਸਤੋ ਆਪਾਂ ਖਬਰਾਂ ਦਾ ਟਾਈਮ ਹੋ ਗਿਆ ਜੀ ਆਪਣਾ ਸੋ ਆਪਾਂ ਚਲਦੇ ਆ ਖਬਰਾਂ ਵੱਲ ਪਤਾ ਕਰਦੇ ਆ ਜੀ ਕੀ ਹੋ ਰਿਹਾ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਲੜਾਈਆਂ ਜੰਗਾਂ ਬਾਰੇ ਕੀ ਹੋ ਰਿਹਾ ਉਧਰ ਇਹ ਵੀ ਇੱਕ ਬੜਾ ਰੌਲਾ ਪੈ ਰਿਹਾ ਜੀ ਪਾਕਿਸਤਾਨ ਵਾਲਾ ਮੀਡੀਆ ਬਹੁਤ ਕਹਿ ਰਿਹਾ ਕਿ ਇੰਡੀਆ ਨੇ ਆਰਮੀ ਜਿਹੜੀ ਆ ਉਹ ਬਾਰਡਰਾਂ ਤੇ ਲਾਤੀ ਆ ਔਰ ਪਤਾ ਨੀ 100 ਕਿੰਨੇ ਜਹਾਜ਼ ਵੀ ਤਿਆਰ ਰੈਡੀ ਆ ਰੱਬ ਕਰੇ ਇਹੋ ਜਿਹੀਆਂ ਲੜਾਈਆਂ ਨਾ ਲੱਗਣ ਚਾਹੇ ਕੋਈ ਵੀ ਮਸਲੇ ਹੈਗੇ ਆ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਨਾ ਇਹ ਗੱਲਬਾਤ ਲਈ ਤਿਆਰ ਹੋਣਾ ਚਾਹੀਦਾ ਕਿ ਵੀ ਦੱਸੋ ਜੀ ਕਿਉਂ ਲੜਾਈ ਲੜਨੀ ਸਾਨੂੰ ਹੁਕਮ ਕਰੋ ਆਪਾਂ ਰਲ ਮਿਲ ਕੇ ਇਹਨਾਂ ਚੀਜ਼ਾਂ ਨੂੰ ਸੁਲਝਾ ਲੈਂਦੇ ਹਾਂ ਪਰ ਹੈਂਕੜਬਾਜ਼ੀ ਜਿਹੜੀ ਹੁੰਦੀ ਨਾ ਉਹ ਫਿਰ ਕੰਮ ਖਰਾਬ ਕਰਦੀ ਉਹਦੇ ਵਿੱਚ ਹੋਣਾ ਕੀ ਹੈ ਕਿ ਨੁਕਸਾਨ ਦੋਨੇ ਬੰਨੀ ਹੋਣਾ ਤੇ ਲੜਾਈ ਦਾ ਤੁਸੀਂ ਹਾਲ ਦੇਖ ਹੀ ਰਹੇ ਹੋ ਕਿ ਜੋ ਕੁਛ ਇਸ ਵੇਲੇ ਅਮਰੀਕਾ ਇਸਰਾਇਲ ਤੇ ਇਰਾਨ ਦੀ ਜੰਗ ਲੱਗੀ ਹੈ ਉਹਦੇ ਵਿੱਚ ਕਿੰਨੇ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਲੜਾਈ ਦੇ ਨਾਲ ਉਹ ਕਿੰਨੀਆਂ 100 ਕਿੰਨੀਆਂ ਬੱਚੀਆਂ ਸਕੂਲ ਦੇ ਉੱਪਰ ਇਸਰਾਇਲ ਨੇ ਬੰਬ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਤੇ ਇਹਨਾਂ ਲੜਾਈਆਂ ਦੇ ਵਿੱਚੋਂ ਕਿਸੇ ਨੇ ਕੁਛ ਕਦੀ ਖੱਟਿਆ ਨਹੀਂ ਉਹ ਨਾ ਕੁਛ ਕੱਢਿਆ ਹੀ ਉਹ ਅਖੀਰ ਤੇ ਹੁਣ ਦੇਖ ਲੋ ਇੰਨਾ ਕੁਛ ਮਰਨ ਮਰਾਉਣ ਦੇ ਬਾਵਜੂਦ ਵੀ ਤੇ ਹੁਣ ਮਿੰਤਾਂ ਤਰਲਿਆਂ ਤੇ ਉਤਰਿਆ ਹੋਇਆ ਇਸਰਾਇਲ ਵੀ ਤੇ ਅਮਰੀਕਾ ਵੀ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਬੰਦ ਕਰ ਦਈਏ ਪਰ ਜੂਰੀ ਦੇਖਣੀ ਹੁੰਦੀ ਅਗਲੇ ਦੀ ਪਾਵਰ ਕਿੰਨੀ ਕਾ ਉਹਦੇ ਚੋਂ ਕੀ ਕੱਢਣਾ ਹੁੰਦਾ ਤੇ ਇਹੀ ਕੁਛ ਜਿਹੜਾ ਉਹ ਬੇਨਤੀ ਇਹੀ ਆ ਕਿ ਦੋਨੇ ਮੁਲਕਾਂ ਨੂੰ ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਥੋੜਾ ਜਿਹਾ ਸਬਰ ਤੋਂ ਕੰਮ ਲੈ ਕੇ ਇਸ ਲੜਾਈ ਨੂੰ ਗਾਂ ਨਹੀਂ ਵਧਾਉਣਾ ਚਾਹੀਦਾ ਜੇ ਉੱਥੇ ਇੰਡੀਆ ਫਰਮਾਇਸ਼ ਕਰਦਾ ਕਹਿੰਦਾ ਵਾ ਕਿ ਵੀ ਇੱਥੇ ਤੁਹਾਡੇ ਟੈਰੋਰਿਸਟ ਜਿਹੜੇ ਸਾਡੇ ਨਾਲ ਅਟੈਕ ਕਰਦੇ ਆ ਕੇ ਤੁਸੀਂ ਉਹਨਾਂ ਨੂੰ ਅਰੈਸਟ ਕਰ ਲਓ ਆਪਣੇ ਆਪ ਹੀ ਲੜਾਈ ਖਤਮ ਹੋ ਜਾਏਗੀ ਉਧਰੋਂ ਤੁਸੀਂ ਅਫਗਾਨਿਸਤਾਨ ਨਾਲ ਲੜੀ ਆ ਜੰਗ ਲੱਗੀ ਆ ਉਧਰੋਂ ਤੁਸੀਂ ਇੰਡੀਆ ਨਾਲ ਲਾ ਲਈ ਉਧਰੋਂ ਪਤਾ ਨਹੀਂ ਹੋਰ ਕਿਹਨੇ ਤੁਹਾਡੇ ਤੇ ਅਟੈਕ ਕਰ ਦੇਣਾ ਉਹ ਤੋਂ ਬੈਟਰ ਇਹੀ ਹੈ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ

0: ਦੀ ਹੈ ਕਿਸੇ ਤਰੀਕੇ ਨਾਲ ਇਹ ਜੰਗਾਂ ਜਿਹੜੀਆਂ ਇਹ ਬਰਬਾਦੀ ਦਾ ਕੰਮ ਆ ਤੇ ਇਹ ਨਾ ਹੋਣ ਜੀ। ਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਐਮ ਜੀ।
1: ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਲਿਖੀ ਤੇ ਤੁਹਾਡੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਤੇ ਜਿਹੜੇ ਸਾਬਕਾ ਮੈਂਬਰ ਆ ਉਹਨਾਂ ਨੂੰ ਵੀ। ਤੇ ਕਾਕ ਸਾਹਿਬ ਜੀ, ਇੱਕ ਦੋ ਲਾਈਨਾਂ ਦੇ ਵਿੱਚ ਜੇ ਲੜਾਈ ਬੰਦ ਕਰਨੀ ਚਾਹੀਏ ਜਾਂ ਚਾਹੁਣ ਜਿਹੜੇ ਲੜਾਈ ਲਵਾਉਂਦੇ ਆ ਤੇ ਇਹ ਲਾਈਨਾਂ ਤਾਂ ਇੱਕ ਦੋ ਹੀ ਆ ਖਾਕ ਸਾਹਿਬ ਜੀ। ਉਹ ਕਹਿੰਦੇ ਆ ਕਿ ਲੜਾਈ ਆ ਜਿਹੜੀ ਉਹ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਉਹਦੀਆਂ ਜਿਹੜੀਆਂ ਯੋਜਨਾਵਾਂ ਬਣਾਈ ਜਾਂਦੀਆਂ ਉਹਨਾਂ ਤੋਂ ਪਹਿਲਾਂ ਲੜਾਈ ਦੇ ਵਾਸਤੇ ਮੈਦਾਨ ਚਾਹੀਦਾ ਹੁੰਦਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਕਦੇ ਤੁਸੀਂ ਸ਼ੇਰ ਜਾਂ ਮੱਛੀ ਨੂੰ ਵੱਡੀ ਮੱਛੀ ਉਹ ਜਿਹੜੀ ਓਏਲ ਮੱਛੀਆਂ ਹੁੰਦੀਆਂ ਜਿਹੜੀਆਂ ਕਈ ਕਈ ਟਨ ਦੀਆਂ ਹੁੰਦੀਆਂ, ਕਦੇ ਤੁਸੀਂ ਸ਼ੇਰ ਨੂੰ ਉਹਨਾਂ ਨਾਲ ਲੜਦੇ ਨੂੰ ਦੇਖਿਆ?
0: ਨਹੀਂ, ਕਦੇ ਨਹੀਂ।
1: ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਲੜਨ ਵਾਸਤੇ ਮੈਦਾਨ ਹੀ ਹੈ ਨੀ। ਇੱਕ ਤਾਂ ਸ਼ੇਰ ਪਾਣੀ ਚ ਜਾ ਕੇ ਨੀ ਲੜ ਸਕਦਾ ਤੇ ਮੱਛੀ ਬਾਹਰ ਆ ਕੇ ਨੀ ਲੜ ਸਕਦੀ, ਉਹਨਾਂ ਦੇ ਲੜਨ ਵਾਸਤੇ ਮੈਦਾਨ ਨੀ ਹੈ।
0: ਬੜੀ ਗੱਲ ਕੀਤੀ ਜੀ ਮਾਸਾ, ਬਹੁਤ ਵੱਡੀ ਗੱਲ, ਸਹੀ ਕਿਹਾ।
1: ਇਸੇ ਹੀ ਤਰ੍ਹਾਂ ਖਾਕ ਸਾਹਿਬ ਜੀ, ਜਿਹੜੀ ਇਹ ਦੁਨੀਆਂ ਦੇ ਦੇਸ਼ ਆ, ਇਹਨਾਂ ਦੇ ਵਿੱਚ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਮੈਦਾਨ ਬਣਾਉਂਦਾ ਉਹਦੇ ਤੋਂ ਜਿਹਨੂੰ ਕਹਿੰਦੇ ਆ ਚਕੰਨੇ ਰਹੋ ਭਾਈ, ਜਦੋਂ ਵੀ ਤੁਹਾਡੇ ਦੇਸ਼ ਦੇ ਆਗੂਆਂ ਦੇ ਨਾਲ ਇਹ ਚਾਹੀਦਾ ਤਾਂ ਆਗੂਆਂ ਨਾਲ ਹੀ ਆ, ਕਿਉਂਕਿ ਮੈਦਾਨ ਤਾਂ ਆਗੂਆਂ ਨੇ ਪੈਦਾ ਕਰਨਾ ਨਾ,
0: ਬਿਲਕੁਲ।
1: ਉਹਨਾਂ ਤੋਂ ਕਰਾਉਣਾ ਕਿਸੇ ਹੋਰ ਦੇਸ਼ ਨੇ ਆ ਕੇ, ਉਹਨਾਂ ਨੂੰ ਪਰਜਾ ਦੇ ਖਿਲਾਫ਼ ਭੜਕਾਉਣਗੇ, ਕਦੇ ਆਹ ਕਰਨਗੇ ਕਦੇ ਉਹ ਕਰਨਗੇ। ਸੋ ਇਸ ਕਰਕੇ ਜਿਹੜੇ ਸਰੋਤੇ ਵੀਰ ਸੁਣ ਰਹੇ ਆ ਇਸ ਵੇਲੇ, ਭਾਈ ਤੁਸੀਂ ਲੜਾਈ ਦੇ ਮੈਦਾਨ ਖਤਮ ਕਰੋ, ਲੜਾਈ ਆ ਜਿਹੜੀ ਉਹ ਆਪੇ ਹੀ ਖਤਮ ਹੋ ਜਾਣੀ ਹੈ,
0: ਬਿਲਕੁਲ
1: ਉਹ ਲੱਗਣੀ ਨੀ ਮੁੜ ਕੇ। ਸੋ ਜਿਹੜਾ ਮੈਦਾਨ ਆ ਖਾਕ ਸਾਹਿਬ ਜੀ, ਮੈਦਾਨ ਪੈਦਾ ਕਰਨ ਵਾਲੇ ਬਹੁਤ ਆ ਲੋਕ ਕਰੇ ਕੀ,
0: ਬਿਲਕੁਲ ਬਹੁਤ ਕੋਸ਼ਿਸ਼ਾਂ ਹੁੰਦੀਆਂ ਕਿ ਇਹਨੂੰ ਬਰਬਾਦ ਕਰੋ, ਇੱਥੇ ਦੀ ਇਕਾਨਮੀ ਖਤਮ ਕਰ ਦਿਓ, ਇੱਥੇ ਨੂੰ ਇਹ ਕਰ ਦਿਓ, ਉਹ ਕਰ ਦਿਓ, ਸਾਰਾ ਕੁਝ ਹੋ ਰਿਹਾ ਪਰ ਇਹਨੂੰ ਕੰਟਰੋਲ, ਤੁਹਾਡੀ ਗੱਲ ਸਹੀ ਹੈ ਕਿ ਕੁਛ ਸ਼ਰਮ ਜਾਂ ਹਜ਼ਾ ਉਹਨਾਂ ਲੀਡਰਾਂ ਨੂੰ ਵੀ ਚਾਹੀਦੀ ਕਿ ਭਾਈ ਅਸੀਂ ਇੱਥੇ ਤੱਕ ਨਾ ਜਾਈਏ, ਕਿਸੇ ਤਰੀਕੇ ਨਾਲ ਬੈਠ ਕੇ ਮਸਲੇ ਹੱਲ ਕਰ ਲਈਏ ਜਿਹੜੇ ਵੀ ਹੈਗੇ ਆ। ਪਰ ਦੂਜੀ ਗੱਲ ਇਹ ਹੈ ਕਿ ਇੱਕ ਲੜਾਈ ਤੇ ਜੰਗ ਚੀਮਾ ਸਾਹਿਬ ਹੁੰਦੀ ਆ, ਦੋ ਨੇਬਰਾਂ ਦੀ ਨੇਬਰਹੁੱਡ ਦੋ ਹੈਗੇ ਉਹ ਲੜਦੇ ਆ ਕਿ ਉਹਨਾਂ ਦੇ ਕੋਈ ਮਸਲੇ ਹੈਗੇ ਆ, ਕੋਈ ਬਹਿ ਕੇ ਗੱਲਬਾਤ ਕਰ ਲੋ, ਤੇ ਅਸੀਂ ਤੇ 15 ਮੀਟਰ 25 ਮੀਟਰ 100 ਜਗ੍ਹਾ ਤੋਂ ਜਾ ਕੇ ਤੇ ਉੱਥੇ ਬੰਬ ਸਿੱਟਣ ਡਏ ਆ। ਉਹਦਾ ਉਹ ਲੜਾਈ ਥੋੜੇ ਹੁੰਦੀ ਆ ਅੱਜ ਕੱਲ, ਮਤਲਬ ਕਿਸੇ ਦੇ ਉੱਪਰ ਮਾਰੀ ਜਾਣੀ ਆ, ਉਧਰੋਂ ਉਹ ਮਾਰੀ ਜਾਂਦੇ, ਅਰਬਾਂ ਅਰਬਾਂ ਡਾਲਰਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ, ਲੋਕ ਮਾਰੇ ਜਾ ਰਹੇ।
1: ਸਾਕਸ਼ਾ ਜੀ, ਇਹਦੇ ਵਿੱਚ ਇੱਕ ਹੋਰ ਵੀ ਜਿਹੜਾ ਇੱਥੇ ਚੀਜ਼ ਆ, ਜਿਹੜਾ ਨੁਕਤਾ ਜਿਹੜਾ ਰੋਲ ਪਲੇ ਕਰਦਾ ਉਹ ਇਹ ਆ ਕਿ ਪਹਿਲੇ ਸਮਿਆਂ ਦੇ ਵਿੱਚ ਲੜਾਈ ਹੁੰਦੀ ਸੀ, ਆਹਮਣੋ ਸਾਹਮਣੇ ਹੋ ਕੇ ਫੌਜਾਂ ਦੇ ਵਿੱਚ ਲੜਾਈ ਹੁੰਦੀ ਸੀ। ਉਹਦੇ ਵਿੱਚ ਫਿਰ ਕਾਕ ਸਾਹਿਬ ਜੀ, ਜਿਹੜੇ ਫੌਜੀ ਆ ਥੋੜੇ ਬਹੁਤ ਮਾਰੇ ਜਾਂਦੇ ਸੀ, ਕਿਸੇ ਦੀ ਉਹ ਲੱਤ ਵੱਢਤੀ, ਕਿਸੇ ਦਾ ਉਹ ਹੋ ਗਿਆ, ਕਿਸੇ ਦਾ ਉਹ ਹੋ ਗਿਆ, ਤੇ ਉਹ ਤੱਕ ਟੁੱਟ ਕੇ ਬਹਿ ਜਾਂਦੇ ਸੀ ਆਰਾਮ ਨਾਲ, ਭਾਈ ਯਾਰ ਛੱਡੋ ਪਰੇ। ਜਿੱਦਾਂ ਤੁਸੀਂ ਪਹਿਲੀਆਂ ਉਦਾਹਰਣਾਂ ਦੇ ਲਓ, ਸਿਕੰਦਰ ਆਇਆ ਇੰਡੀਆ ਆ ਕੇ, ਜਦੋਂ ਉਹਨੇ ਖਾਕ ਸਾਹਿਬ ਜੀ ਉਹ ਇੱਕ ਬਾਦਸ਼ਾਹ ਸੀਗਾ ਉਹਦੇ ਨਾਲ ਲੜਾਈ ਸ਼ੁਰੂ ਕਰਨੀ ਸੀਗੀ, ਉਹ ਤੋਂ ਪਹਿਲਾਂ ਉਹਨੇ ਕਿਹਾ ਆਪਣੀ ਫੌਜ ਨੂੰ, ਤੇ ਉਹ ਕਹਿੰਦੇ ਭਾਈ ਸਾਡਾ ਤਾਂ ਲੜਨੀ ਨੂੰ ਚੇਤ ਨਹੀਂ ਕਰਦਾ, ਅਸੀਂ ਥੱਕ ਗਏ ਹਾਂ, ਕਿਉਂਕਿ 9 ਸਾਲ ਹੋ ਗਏ ਸੀ ਸਿਕੰਦਰ ਨੂੰ ਤੁਰੇ ਨੂੰ ਉੱਥੋਂ ਮੈਸੇਡੋਨੀਆ ਤੋਂ ਜਦੋਂ ਉਹ ਇੰਡੀਆ ਪਹੁੰਚਿਆ। ਤੇ ਫਿਰ ਖਾਕ ਸਾਹਿਬ ਜੀ ਬਗਾਵਤ ਹੋ ਗਈ ਸੀ ਉਹਦੇ ਖਿਲਾਫ਼, ਕਿਉਂਕਿ ਜਿਹੜਾ ਅਕਸਰ ਫੌਜੀ ਵੀ ਆ ਭਾਵੇਂ ਕੁਛ ਵੀ ਆ, ਉਹਦੇ ਅਕਸਰ ਅੰਦਰ ਥੋੜੀ ਬਹੁਤੀ ਇਨਸਾਨੀਅਤ ਹੁੰਦੀ ਆ, ਫਿਰ ਉਧਰ ਜਾਗ ਪੈਂਦੀ ਆ ਵੀ ਅਸੀਂ ਕਿਉਂ ਨੀ ਇੱਥੇ ਲੋਕਾਂ ਨੂੰ ਬਿਨਾਂ ਕਿਸੇ ਗੱਲ ਤੋਂ, ਦੋ ਛਿਲੜਾਂ ਦੀ ਖਾਤਰ ਜਾਂ ਉਹਨਾਂ ਦਾ ਸੋਨਾ ਜਾਂ ਉਹਨਾਂ ਦੀਆਂ ਔਰਤਾਂ ਜਾਂ ਉਹਨਾਂ ਦੇ ਗੁਲਾਮ ਬਣਾ ਕੇ ਲਿਜਾਣ ਵਾਸਤੇ ਅਸੀਂ ਕਿਉਂ ਕਰਦੇ ਹਾਂ? ਉਹ ਬੰਦੇ ਦਾ ਮਨ ਆ ਜਿਹੜਾ ਤੁਸੀਂ ਜਾਂਦਾ ਹੋਣੇ ਆ, ਜਿਹੜੀ ਖਾਕ ਸਾਹਿਬ ਦੀ ਲੜਾਈ ਆ ਉਹ ਹੈਗੀ ਆ, ਦੂਰੋਂ ਬੈਠੇ ਬੰਬ ਸਿੱਟੀ ਜਾਂਦੇ ਨੇ, ਆਰਡਰ ਹੀ ਕਰਨਾ, ਉਹਨੇ ਬਟਨ ਲੱਭ ਦੇਣਾ ਤੇ ਉਹ ਬੰਬ ਜਾ ਕੇ ਉੱਥੇ ਡਿੱਗ ਪੈਣਾ। ਇਹਦੇ ਵਿੱਚ ਜਿਹੜਾ ਆ ਉਹ ਇਹ ਵੀ ਇੱਕ ਬਹੁਤ ਵੱਡਾ ਰੋਲ ਆ ਜਿਹੜਾ ਉਹ ਗੱਲ ਪਲੇ ਕਰਦੀ ਇਸੇ ਕਰਕੇ। ਤੇ ਅਗਲੀ ਗੱਲ ਜਿਹੜੀ ਲੜਾਈ ਆ ਖਾਕ ਸਾਹਿਬ ਜੀ, ਉਹ ਜਿਹੜੀਆਂ ਚਾਹੇ ਉਹ ਰੂਸ ਆ, ਚਾਹੇ ਉਹ ਇੰਡੀਆ, ਚਾਹੇ ਉਹ ਅਮਰੀਕਾ, ਚਾਹੇ ਉਹ ਫਰਾਂਸ ਆ, ਇੰਗਲੈਂਡ ਆ, ਜਰਮਨੀ ਆ, ਜਿਹੜੇ ਵੀ ਦੇਸ਼ ਹੈਗੇ ਆ, ਉਹਨਾਂ ਦੇ ਵਿੱਚ ਖਾਕ ਸਾਹਿਬ ਜੀ ਜਿਹੜੀਆਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਆ, ਵੱਡੀਆਂ ਵੱਡੀਆਂ ਕਾਰਪੋਰੇਸ਼ਨ, ਬਿਲੀਅਨ ਡਾਲਰ ਦੇ ਉਹਨਾਂ ਦੇ ਜਿਹੜੇ ਬਜਟ ਹੈਗੇ ਆ, ਬਿਲੀਅਨ ਨੂੰ ਵੀ ਛੱਡੋ, ਟ੍ਰਿਲੀਅਨ ਡਾਲਰ ਦੇ ਉਹਨਾਂ ਦੇ ਬਜਟ ਹੈਗੇ ਆ, ਉਹ ਖਾਕ ਸਾਹਿਬ ਜੀ ਲੜਾਈ ਬੰਦ ਕਿਉਂ ਕਰਾਉਣਗੇ? ਕਿਉਂਕਿ ਉਹਨਾਂ ਦੀ ਤਾਂ ਰੋਜੀ ਰੋਟੀ ਉਹ ਨਹੀਂ ਬਣਾ ਲਈ, ਉਹ ਆਪਣੀ ਜਿਹੜਾ ਕਹਿਣ ਦਾ ਮਤਲਬ ਇਹ ਜਿਹੜਾ ਤਾਣਾ ਹੈ ਨਾ, ਤਾਣਾ ਮਾਣਾ ਇਸ ਦੁਨੀਆ ਦਾ
0: ਸਰ, ਦੌੜ ਤੁਰ ਪਈ ਹੈ ਨਾ। ਇੱਕ ਮੁਲਕ ਨੇ ਜੇ ਇਹ ਮਿਜ਼ਾਈਲਾਂ ਬਣਾ ਲਿਆ, ਦੂਜਾ ਕਹਿੰਦਾ ਯਾਰ ਮੈਂ ਇਹਦੇ ਤੋਂ ਇੱਕ ਵਧੀਆ ਬਣਾਵਾਂ, ਮੁੱਲ ਲਾ ਜਿਹੜਾ ਉਹ ਲੋਕਾਂ ਤੇ ਖਰਚ ਹੋਣਾ ਸਕੂਲਾਂ ਤੇ ਖਰਚ ਹੋਣਾ, ਹਸਪਤਾਲਾਂ ਤੇ ਖਰਚ ਹੋਣਾ, ਜਾਂ ਆਮ ਜਨਤਾ ਤੇ ਖਰਚ ਹੋਣਾ, ਉਹ ਪੈਸਾ ਤਾਂ ਅਸੀਂ ਅਸਲੇ ਦੇ ਵਿਚ ਬਰਬਾਦ ਕਰੀ ਜਾ ਰਹੇ ਸਾਰੇ ਮੁਲਕ
1: ਬਿਲਕੁਲ ਬਿਲਕੁਲ ਓਹਦੇ ਵਾਸਤੇ ਸਿਰਫ ਤੁਸੀਂ ਜਿਹੜੀ ਆ ਉਹ ਫੈਕਟਰੀਆਂ ਚੱਲ ਫੈਕਟਰੀਆਂ ਯਾਰ ਹੋਰ ਕਾਸੇ ਦੀਆਂ ਲਾ ਲਓ, ਕੋਈ ਉੱਥੇ ਸ਼ਾਂਤੀ ਦੇ ਝੰਡੇ ਬਣਾਉਣ ਲੱਗ ਜਾਓ, ਹੋਰ ਕੁਛ ਬਣਾਉਣ ਲੱਗ ਜਾਓ, ਜਰੂਰੀ ਆ ਕਿ ਤੁਸੀਂ ਹਥਿਆਰ ਬੜੇ ਬੜੇ ਬਣਾ ਕੇ ਤਾਂ ਲੋਕਾਂ ਨੂੰ ਮਾਰਨਾ ਤੇ ਨਾਲੇ ਆਪਾਂ ਉਹਦੇ ਵਿਚ ਇਹ ਖਾਲਸਾ ਜੀ ਸਾਰੇ ਦੇ ਪਿੱਛੇ ਰਾਜ ਇਹੀ ਆ ਕਿ ਜਿਹੜੇ ਕੋਲ ਥੋੜੀ ਜਿਹੀ ਪਾਵਰ ਹੁੰਦੀ ਆ ਉਹ ਕਹਿੰਦਾ ਮੈਂ ਸਾਰੀ ਦੁਨੀਆਂ ਦੀ ਹੁਣ ਪਾਵਰ ਆਪਣੇ ਹੱਥ ਲੈ ਲਵਾਂ ਤੇ ਸਾਰੀ ਦੁਨੀਆਂ ਦਾ ਧਨ ਪੈਸਾ ਜਿਹੜਾ ਆ ਉਹ ਮੈਂ ਆਪਣੇ ਹੱਥ ਲੈ ਲਵਾਂ, ਰੌਲਾ ਇਸ ਗੱਲ ਦਾ ਆ, ਬਹੁਤੀ ਗੁੰਝਲਦਾਰ ਗੱਲ ਹੈ ਵੀ ਨੀ ਪਰ ਹੈਗੀ ਵੀ ਆ, ਉਹ ਗੁੰਝਲਦਾਰ ਏਦਾਂ ਆ ਵੀ ਇਹ ਸਾਰਿਆਂ ਨੂੰ ਪਤਾ ਵੀ ਲੜਾਈ ਚ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜ਼ਿਆਦਾ, ਇੱਥੇ ਕੋਈ ਬਹੁਤੀ ਗੁੰਝਲ ਵਾਲੀ ਗੱਲ ਹੈ ਨੀ, ਪਰ ਜਿਹੜਾ ਲੜਾਈਆਂ ਪੈਦਾ ਕਰਨੀਆਂ ਕਿੱਦਾਂ ਦੂਸਰੇ ਨੂੰ ਭੜਕਾਉਣਾ ਦੂਸਰੇ ਦੇ ਖਿਲਾਫ਼, ਉਹ ਸਾਰਾ ਬੜਾ ਗੁੰਝਲਦਾਰ ਜਿਹੜੀ ਆ ਉਹ ਤਾਣੀ ਬਾਣੀ ਹੈਗੀ ਆ, ਉਹਨੂੰ ਜੇ ਕਿਸੇ ਤਰ੍ਹਾਂ ਤੋੜਿਆ ਜਾਵੇ ਤਾਂ ਇਹ ਮਸਲਾ ਜਿਹੜਾ ਹੱਲ ਹੋ ਸਕਦਾ ਆ।
0: ਚਲੋ ਕੋਈ ਗੱਲ ਸਾਹਿਬ, ਜਿਹੜੀ ਇਰਾਨ ਨੇ ਜਿਹੜਾ ਇਹਦੇ ਤੇ ਇਲਜ਼ਾਮ ਲੱਗਦਾ ਸੀ ਸਾਡੇ ਵੱਲੋਂ
1: ਹਾਂਜੀ
0: ਐਟਮ ਬਣਾ ਰਿਹਾ, ਇਹ ਉਹ ਬਣਾ ਰਿਹਾ, ਨਿਊਕਲੀਅਰ ਬੰਬ ਬਣਾ ਰਿਹਾ, ਉਹਦੀ ਮਾਰ ਤਾਂ ਸਾਡੇ ਤੱਕ ਹੈ ਹੀ ਨਹੀਂ,
1: ਬਿਲਕੁਲ
0: ਇੱਥੇ ਤੱਕ ਤਾਂ ਮਾਰ ਹੀ ਹੈ ਨਹੀਂ ਉਹਦੀ, ਤੇ ਫਿਰ ਸਾਨੂੰ ਕਿਹੜਾ ਏਡਾ ਪੰਗਾ ਪੈ ਗਿਆ ਸੀ ਕਿ ਵੀ ਜਾ ਕੇ ਅਸੀਂ ਜਾ ਕੇ, ਗੱਲ ਤਾਂ ਇਸਰਾਇਲ ਦੀ ਸੀ, ਅਸਲੀ ਮੁੱਦਾ ਤੇ ਇਸਰਾਇਲ ਸੀ, ਜਦੋਂ ਕਿ ਇਹ ਸਾਰਾ ਕੁਛ ਜੋ ਉਹਨਾਂ ਦੇ ਮਗਰ ਵੱਡੇ ਬੈਠੇ ਆ ਉਹੀ ਕਰਾ ਰਹੇ ਆ।
1: ਹਾਂਜੀ ਬਿਲਕੁਲ ਉਹੀ ਕਰਾ ਰਹੇ ਆ ਇਸਰਾਇਲ, ਖਾਕਸਾ ਜੀ ਕੱਲੇ ਇਸਰਾਇਲ ਦਾ ਮੁੱਦਾ ਨੀ, ਮੁੱਦਾ ਅਸਲ ਦੇ ਵਿਚ ਤੇਲ ਦਾ ਆ, ਮੁੱਦਾ ਜਿਹੜਾ ਅਸਲ ਦੇ ਵਿਚ ਤੇਲ ਦਾ ਆ, ਉਹ ਤੇਲ ਹੁਣ ਜਿਹੜਾ ਰਸ਼ੀਆ ਉਹਦੇ ਕੋਲ ਤਾਂ ਤੇਲ ਤਾਂ ਆਪਣੇ ਸਾਡੇ ਕੋਲ ਕਿਹੜਾ ਘੱਟ ਆ, ਇੱਥੇ ਅਮਰੀਕਾ ਤੇਲ ਬਹੁਤ ਆ, ਬੇਸਾਬਾ ਪਿਆ, ਵਰਤੇ ਨੀ ਸਕਦੇ ਹੁਣ, ਪਰ ਉਹ ਜਿਹੜਾ ਆ ਜਿਹੜੀਆਂ ਕੰਪਨੀਆਂ ਹੁੰਦੀਆਂ ਕਾਰਪੋਰੇਸ਼ਨਾਂ ਜਿਹੜੀਆਂ ਤੇਲ ਕੱਢਦੀਆਂ, ਉਹਨਾਂ ਨੂੰ ਜਿਹੜਾ ਇੱਥੋਂ ਤੇਲ ਕੱਢਣਾ ਆ ਉਹ ਮਹਿੰਗਾ ਪੈਂਦਾ, ਤੇ ਉਹ ਕਹਿੰਦੇ ਯਾਰ ਅਸੀਂ ਜ਼ਰੂਰੀ ਕੱਢਣਾ, ਨਾਲੇ ਤਾਂ ਆਪਣਾ ਜਮਾ ਰੱਖੋ ਤੇ ਨਾਲੇ ਸਸਤਾ, ਜਦੋਂ ਉੱਥੋਂ ਸਸਤਾ ਮਿਲਦਾ ਤਾਂ ਕਿਉਂ ਨਾ
0: ਹਾਂਜੀ
1: ਹਾਂਜੀ ਹੁਣ ਥੋੜਾ ਜਿਹਾ ਇਕੋਨੋਮੀ ਆ ਇਹ ਬੜੀ ਗੁੰਝਲਦਾਰ ਆ, ਇਹਨਾਂ ਨੇ ਜਿਹੜੀ ਕੋਈ ਵੀ ਚੀਜ਼ ਆ ਨਾ ਕੋਮੋਡਿਟੀ ਜਿਹਨੂੰ ਆਪਾਂ ਕਹਿੰਦੇ ਆ, ਜਿਹੜੀਆਂ ਆਪਾਂ ਚੀਜ਼ਾਂ ਵਰਤੋਂ ਕਰਦੇ ਆ ਜਿਹਨਾਂ ਦੀ, ਖਾਕ ਸਾਹਿਬ ਜੀ ਇਹਨਾਂ ਦੇ ਵਿਚ ਜਿਹੜਾ ਟਰਾਂਸਪੋਰਟੇਸ਼ਨ ਆ ਨਾ ਉਹਨੂੰ ਬਹੁਤ ਵੱਡੇ ਪੈਮਾਨੇ ਤੇ ਉਹਨੂੰ ਪ੍ਰੋਫਿਟ ਵੀ ਹੁੰਦਾ ਤੇ ਉਹਦੇ ਨਾਲ ਨੌਕਰੀਆਂ ਵੀ ਨਿਕਲਦੀਆਂ,
0: ਬਿਲਕੁਲ
1: ਇੱਕ ਥਾਂ ਤੋਂ ਦੂਜੀ ਥਾਂ ਤੇ, ਜਿਹੜੀ ਪ੍ਰੋਡਕਟ ਅਮਰੀਕਾ ਦੇ ਵਿਚ ਨਹੀਂ ਹੁੰਦੀ ਉਹ ਦੂਸਰੇ ਕੰਟਰੀ ਤੋਂ ਲਿਆਓ, ਇਹਨਾਂ ਦੀ ਉੱਥੇ ਲਿਜਾਓ, ਜਾਂ ਕਈ ਆ ਇੱਕ ਕਿਸੇ ਨੇ ਬੜੀ ਵਧੀਆ ਉਦਾਹਰਨ ਦਿੱਤੀ ਸੀ, ਉਹ ਕਹਿੰਦੇ ਵੀ ਇੰਗਲੈਂਡ ਆ ਜਿਹੜਾ ਤੇ ਫਰਾਂਸ ਆ, ਉਹ ਇੰਗਲੈਂਡ ਆ ਜਿਹੜਾ ਟੰਨਾਂ ਦੇ ਹਿਸਾਬ ਦੇ ਨਾਲ ਪਨੀਰ ਜਿਹੜੀ ਚੀਜ਼ ਆਪਾਂ ਕਹਿੰਦੇ ਆ ਉਹ ਫਰਾਂਸ ਨੂੰ ਭੇਜਦਾ, ਤੇ ਫਰਾਂਸ ਆ ਜਿਹੜਾ ਉਹ ਆਪਣਾ ਚੀਜ਼ ਇੰਗਲੈਂਡ ਨੂੰ ਭੇਜਦਾ ਟੰਨਾਂ ਦੇ ਹਿਸਾਬ ਨਾਲ, ਉਹ ਭਾਈ ਤੁਸੀਂ ਆਪਣਾ ਕਿਉਂ ਨੀ ਖਾਂਦੇ, ਉਹਦੇ ਵਿਚ ਹੁਣ ਕੀ ਆ ਉਹ ਜੋਬਾਂ ਕ੍ਰੀਏਟ ਕਰਨਾ, ਜਿਹੜਾ ਉਹਦੇ ਵਿਚ ਟਰਾਂਸਪੋਰਟ ਆਊਗੀ, ਗੈਸ ਪੰਪ ਚੱਲਣਗੇ, ਟਰੱਕ ਚੱਲਣਗੇ, ਉਹ ਸਾਰਾ ਕੁਛ ਆ ਜਿਹੜਾ ਇਸ ਕਰਕੇ ਵੀ ਬਹੁਤ ਗੁੰਝਲਦਾਰ ਬਣਾਇਆ ਹੋਇਆ, ਕਿਉਂਕਿ ਇਹ ਜਿਹੜੇ ਵੈਸਟਰਨ ਕੰਟਰੀ ਨੂੰ ਇੰਡੀਆ ਦੇ ਵਿਚ ਲੋਕਾਂ ਕੋਲ ਨੌਕਰੀਆਂ ਹੈ ਨੀ ਗੀਆਂ, ਕਿਉਂਕਿ ਉੱਥੋਂ ਦੀ ਗੌਰਮੈਂਟ ਇਸ ਤਰ੍ਹਾਂ ਸੋਚਦੀ ਨੀ ਵੀ ਅਸੀਂ ਜੋਬਾਂ ਕ੍ਰੀਏਟ ਕਰਨੀਆਂ, ਜੋਬਾਂ ਪੈਦਾ ਕਰਨੀਆਂ, ਉਹ ਕਹਿੰਦੇ ਕੋਈ ਨਾ ਤੁਸੀਂ ਆ 4 ਕਿਲੋ ਦਾਲ ਇਹਨਾਂ ਨੂੰ ਦੇਈ ਜਾਓ, ਆਟਾ ਮਾੜਾ ਜਿਹਾ ਦੇਈ ਚਲੋ ਤੇ ਬੈਠੇ ਖਾਈ ਜਾਣਗੇ ਤੇ ਖਾ ਕੇ ਮਰ ਜਾਣਗੇ ਆਪੇ।
0: ਪਰ ਇੱਥੇ ਜਿਹੜੇ ਕਿਸਾਨਾਂ ਨੂੰ 2000, ਬੀਬੀਆਂ ਨੂੰ 1000, ਸਰਕਾਰ ਵੱਲੋਂ 5 ਲੱਖ ਦਾ ਹਸਪਤਾਲ ਦਾ ਖਰਚ, ਮਲਕ ਸਿਹਾਰੇ ਬਣਾਤੇ ਆ ਲੋਕ, ਚੁੱਪ ਕਰਕੇ ਜੋ ਅਸੀਂ ਦਿੰਦੇ ਖਾਈ ਪੀ ਜਾਓ, ਤੁਹਾਨੂੰ ਲੋੜ ਕੀ ਕੰਮ ਕਰਨ ਦੀ?
1: ਬਿਲਕੁਲ ਬਿਲਕੁਲ ਬਿਲਕੁਲ, ਬਸ ਇਹੀ ਆ ਜੀ ਕਿਰਤ ਆ ਜਿਹੜੀ ਉਹ ਲੋਕਾਂ ਤੋਂ ਜਿਹੜੀ ਆ ਜਾਣ ਬੁੱਝ ਕੇ ਉਹ ਕਿਰਤ ਤੋਂ ਹਟਾਇਆ ਜਾ ਰਿਹਾ, ਤੇ ਇਹਦੇ ਵਿਚ ਕੱਖ ਸਾਹਿਬ ਜੀ ਜਿਹੜੀ ਆ ਪਾਪੂਲੇਸ਼ਨ ਕੰਟਰੋਲ ਦਾ ਵੀ ਆ ਜਿਹੜਾ ਉਹ ਵੀ ਰੋਲ ਪਲੇ ਕਰਦਾ ਤਾਂ ਕਿ ਸਾਡੀ ਪਾਪੂਲੇਸ਼ਨ ਬਹੁਤੀ ਨਾ ਵੱਧ ਸਕੇ। ਤੇ ਚਲੋ ਆਪਾਂ ਖਬਰਾਂ ਵੱਲ ਥੋੜਾ ਚੱਲਦੇ ਆ, ਆਪਣਾ ਸਮਾਂ ਇੱਥੇ ਕਾਫੀ ਲੰਘ ਗਿਆ। ਤੇ ਹੁਣ ਖਾਲਸਾ ਜੀ ਕੀ ਆ ਕਿ ਅਮਰੀਕਾ ਅਫਗਾਨਿਸਤਾਨ ਵਿਚ ਇੱਕ ਦਿਨ ਆ ਗਿਆ, ਅੱਛਾ ਇਹ ਖਬਰ ਨਹੀਂ ਸੀਗੀ ਆਪਣੇ ਕੋਲ, ਖਬਰ ਸੀਗੀ ਜਿਹੜੀ ਉਹ ਸ਼ੁਰੂ ਕਰਨੀ ਸੀ ਆਪਾਂ,
0: ਕੋਈ ਗੱਲ ਨੀ
1: ਮੈਂ ਮੇਡ ਜੀ ਕਿੱਧਰ ਗਿਆ ਮੇਰਾ ਬਰਖਾਸ਼ਾਹੀ। ਅੱਛਾ ਹੁਣ ਖਾਕ ਸਾਹਿਬ ਜੀ ਗੱਲ ਹੈਗੀ ਇਸ ਤਰ੍ਹਾਂ ਵੀ ਟਰੰਪ ਸਾਹਿਬ ਆ ਜਿਹੜੇ ਉਹ ਬਹੁਤ ਲੋਹੀ ਲਾਕੀ ਸਪੀਚ ਕਰਦੇ ਨਜ਼ਰ ਆਏ ਆ, ਤੇ ਇਹ ਖਾਕ ਸਾਹਿਬ ਜੀ ਜਿਹੜੀ NBC ਨਿਊਜ਼ ਆ ਉਹਦੇ ਉੱਪਰ ਇਹ ਖਬਰ ਜਿਹੜੀ ਆਈ ਆ ਉਹਨਾਂ ਦੇ ਟਰੰਪ ਸਾਹਿਬ ਦੀ, ਜਿਹਦੇ ਵਿਚ ਉਹਨਾਂ ਨੇ ਇਹ ਪ੍ਰਸਾਰਿਤ ਕੀਤੀ ਹੈ NBC ਦੇ ਦੁਆਰਾ, ਤੇ ਜਿਹੜੇ ਵਿਚ ਕੱਖ ਸਾਹਿਬ ਜੀ ਉਹਨਾਂ ਨੇ ਟਰੰਪ ਸਾਹਿਬ ਨੇ ਬੜੇ ਰੋਹਬ ਨਾਲ ਜਾਂ ਡਰਾਵੇ ਦੇ ਨਾਲ ਕਿਹਾ ਕਿ ਜਿਹੜਾ ਆਪਣਾ ਇੱਕ ਫਾਈਟਰ ਜੈਟ ਸੀਗਾ ਨਾ F-15E ਜਿਹੜਾ ਇਹਦੇ ਬਾਰੇ ਵਿਚ ਕੱਖ ਸਾਹਿਬ ਜੀ ਉਹਨੇ ਟਰੰਪ ਸਾਹਿਬ ਨੇ ਇਹ ਕਿਹਾ ਭਾਈ ਜਿਸ ਬੰਦੇ ਨੇ ਵੀ ਇਸ ਜਹਾਜ਼ ਬਾਰੇ ਖਬਰ ਬਾਹਰ ਨਿਊਜ਼ ਦੇ ਵਿਚ ਲਿਆਂਦੀ ਆ ਉਹ ਬੰਦਾ ਛੇਤੀ ਤੋਂ ਛੇਤੀ ਸਾਡੇ ਸਾਹਮਣੇ ਆ ਜਾਵੇ ਤੇ ਨਹੀਂ ਤਾਂ ਅਸੀਂ ਉਹਨੂੰ ਫੜ ਕੇ ਜੇਲ੍ਹ ਦੇ ਵਿਚ ਆ ਜਿਹੜਾ ਉਹ ਬੰਦ ਕਰ ਦੇਣਾ ਤੇ ਫੇਰ ਉਹਦੇ ਤੋਂ ਪੁੱਛ ਗਿੱਛ ਹੋਊਗੀ ਕਿ ਤੂੰ ਇਹ ਮੀਡੀਆ ਦੇ ਵਿਚ ਖਬਰ ਕਿਉਂ ਦਿੱਤੀ ਆ। ਸੋ ਦੇਖੋ ਇਸ ਦੇਸ਼ ਦੇ ਵਿਚ ਇਥੋਂ ਤੱਕ ਪਾਬੰਦੀਆਂ ਲੋਕਾਂ ਦੇ ਉੱਪਰ ਲੱਗਣ ਲੱਗ ਪਈ
0: ਹੈ ਹੀ ਨਹੀਂ ਸੀ ਇੱਥੇ ਬਿਲਕੁਲ ਹੈ ਨਹੀਂ ਇੱਥੇ ਅੱਜ ਵੀ ਹੈ ਨਹੀਂ ਗੀਆਂ ਮਤਲਬ ਤੁਹਾਨੂੰ ਮਿਲਦਾ ਰਾਈਟਸ ਤੁਹਾਡੇ ਹੈਗੇ ਤੁਸੀਂ ਬੋਲ ਸਕਦੇ ਹੋ ਕੈਮਰਾ ਲੈ ਕੇ ਜਿੱਥੇ ਮਰਜ਼ੀ
1: ਫਰੀਡਮ ਆਫ ਸਪੀਚ ਹੈਗੀ ਆ ਤੁਹਾਨੂੰ ਫਰੀਡਮ ਆਫ ਸਪੀਚ ਨੂੰ ਇਸੇ ਨੂੰ ਕਹਿੰਦੇ ਆ ਕਿ ਤੁਸੀਂ ਦੱਸ ਸਕਦੇ ਆ ਤੇ ਇਹਦੇ ਵਿਚ ਉਹਨਾਂ ਨੇ ਕੱਖ ਸਾਹਿਬ ਜੀ ਉਹ ਕਿਹਾ ਕਿ ਜਿਹੜਾ ਇਹ ਇਕੱਲੇ ਬੰਦੇ ਨੂੰ ਨਹੀਂ ਕਹਿੰਦੇ ਅਸੀਂ ਸਜ਼ਾ ਦੇਣੀ ਬੰਦੇ ਨੂੰ ਨਹੀਂ ਜੇਲ੍ਹ ਚ ਡੱਕਣਾ ਇਕੱਲੇ ਨੂੰ ਜਿਹੜੇ ਨਿਊਜ਼ ਆਰਗੇਨਾਈਜੇਸ਼ਨ ਨੇ ਉਹਦੀ ਜਿਹੜੀ ਆ ਖਬਰ ਆ ਜਿਹੜੀ ਉੱਪਰ ਆਪਣੇ ਟੀਵੀ ਦੇ ਦਿੱਤੀ ਆ ਜਿਹੜੀ NBC ਹੈਗੀ ਆ ਤੇ ਉਹਨੂੰ ਵੀ ਕਹਿੰਦੇ ਆ ਸਜ਼ਾ ਜਿਹੜੀ ਆ ਉਹ ਅਸੀਂ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਆਂਗੇ ਇਹ ਕਰ ਦਿਆਂਗੇ ਉਹ ਕਰ ਦੇਵੇ ਇਸ ਤਰ੍ਹਾਂ ਦੀਆਂ ਧਮਕੀਆਂ ਜਿਹੜੀਆਂ ਆਉਣ ਲੱਗ ਪਈਆਂ ਕੱਖ ਸਾਹਿਬ ਜੀ ਇਸ ਦੇਸ਼ ਦੇ ਵਿਚ ਪਤਾ ਨੀ ਮੈਂ ਤਾਂ ਸੋਚਦਾ ਸੀ ਇੱਥੇ ਆਜ਼ਾਦੀ ਆ ਹਰੇਕ ਨੂੰ ਬੋਲਣ ਦੀ ਪਰ ਲੱਗਦਾ ਨੀ ਪਈ ਇਹ ਜਿਹੜੀ ਆ ਖਬਰ ਸਹੀ ਹੈਗੀ ਆ ਵੀ ਆਜ਼ਾਦੀ ਹੈਗੀ ਇੱਥੇ ਨਹੀਂ ਕੋਈ ਨੀ ਹੈਗੀ ਆਜ਼ਾਦੀ ਸਿਰਫ ਉਹਨੂੰ ਆ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਜਾਂ ਫਿਰ ਜਿਹਦੇ ਕੋਲ ਬਹੁਤ ਵੱਡੀ ਜਿਹੜੀ ਨੌਕਰੀ ਉੱਪਰ ਰੋਜਾਂ ਵਾਲਿਆ
0: ਸਾਰੀ ਉੱਥੋਂ ਖਬਰ ਆ ਗਈ ਹੈ ਚੀਮਾ ਸਾਹਿਬ ਇਰਾਨ ਤੋਂ ਖਬਰ
1: ਬਿਲਕੁਲ ਬਿਲਕੁਲ
0: ਜਾਂ ਡਿੱਗ ਪਿਆ ਜਾਂ ਇੱਕ ਪਾਇਲਟ ਜਿਹੜਾ ਹੈਗਾ ਉਹ ਫੜ ਲਿਆ ਦੂਜਾ ਲੱਭਾ ਨਹੀਂ ਗਾ
1: ਲੱਭੀ
0: ਫਿਰ ਖਬਰ ਤੇ ਆਪਣੇ ਆਪ ਹੀ ਉੱਥੋਂ ਹੀ ਆ ਗਈ
1: ਬਸ ਬਾਹਰੋਂ ਹੀ ਆ ਗਈ ਆ
0: ਨਹੀਂ ਟਰੰਪ ਸਾਹਿਬ ਨੇ ਕਹਿੰਦੇ ਕੋਈ ਗਾਲਾਂ ਗੁਣਾ ਵੀ ਕੱਢੀਆਂ ਜੀ ਉਹਦੇ ਰਿਕਾਰਡਿੰਗ ਚ ਆ ਗਿਆ ਹੈਗਾ ਕੋਈ ਉਹਨੇ ਇੱਕ ਤੇ ਜਿਹੜਾ ਲਾਈਵ ਹੋ ਕੇ ਕੀਤਾ ਤੇ ਦੂਜਾ ਉਹਨਾਂ ਨੇ ਟਵੀਟ ਕੀਤਾ ਉਹ ਚ ਵੀ ਸੇਮ ਲੈਂਗੁਏਜ ਵਰਤੀ ਗਈ ਆ
1: ਬਿਲਕੁਲ ਬਿਲਕੁਲ ਖੱਖ ਸਾਹਿਬ ਜੀ ਮੈਨੂੰ ਲੱਗਦਾ ਪਈ ਆਪਣੇ ਪ੍ਰੈਜੀਡੈਂਟ ਸਾਹਿਬ ਟਰੰਪ ਸਾਹਿਬ ਹੈਗੇ ਉਹਨਾਂ ਦਾ ਦਿਮਾਗ ਥੋੜਾ ਜਿਹਾ ਮੈਨੂੰ ਲੱਗਦਾ ਹਿੱਲ ਚੁੱਕਿਆ ਆ ਕਿਉਂਕਿ ਉਹਨਾਂ ਦੀ ਏਜ ਵੀ ਹੁਣ ਹੋ ਗਈ ਆ ਤੇ ਉਹਨਾਂ ਨੂੰ ਜਿਹੜਾ ਆ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀ ਲੈਂਗੁਏਜ ਭਾਸ਼ਾ ਜਿਹੜੀ ਵਰਤ ਰਹੇ ਆ ਉਹ ਸੋਹਣੀ ਨਹੀਂ ਖੱਖ ਸਾਹਿਬ ਜੀ ਏਡੇ ਵੱਡੇ ਦੇਸ਼ ਦੀ ਨੀਂਦ ਦੇ ਮੂੰਹੋਂ ਇਹ ਗੱਲਾਂ ਸਾਜੀਆਂ ਨਹੀਂ ਹੁੰਦੀਆਂ ਪਰ ਤੁਹਾਨੂੰ ਪਤਾ ਵੀ ਉਹ ਟਰੰਪ ਸਾਹਿਬ ਜਿਹੜੇ ਉਹ ਪਹਿਲਾਂ ਤੋਂ ਇਸ ਤਰ੍ਹਾਂ ਦੀ ਨੀਤੀ ਆ ਉਹਨਾਂ ਦੀ ਤੇ ਉਹ ਬਦਲਣਾ ਹੁਣ ਬੜਾ ਮੁਸ਼ਕਲ ਆ ਤੇ ਅਗਲੀ ਖਬਰ ਜਿਹੜੀ ਹੈ ਖੱਖ ਸਾਹਿਬ ਜੀ ਉਹ ਇਹ ਆ ਕਿ ਕਈ ਮਹੀਨਿਆਂ ਤੋਂ ਆਇਸ ਦੁਆਰਾ ਅਰੈਸਟ ਕੀਤੀ ਗਈ ਸਟੈਫਨੀ ਹੈਨੀ ਸਟੈਫਨੀ ਕੈਨੀ ਉਹਦਾ ਨਾਂ ਹੈਗਾ ਵਿਲਾਸਕਿਸ ਇਹ ਜਿਹੜੀ ਖੱਖ ਸਾਹਿਬ ਜੀ ਔਰਤ ਆ ਇਹਨੂੰ ਹੁਣ ਕਿੰਨਿਆਂ ਮਹੀਨਿਆਂ ਬਾਅਦ ਜੇਲ੍ਹ ਦੇ ਵਿਚੋਂ ਜਿਹੜਾ ਉਹ ਛੱਡਿਆ ਗਿਆ
0: ਔਰ ਇਹ ਜਿਹੜੀ ਉੱਥੋਂ ਮੈਕਸੀਕੋ ਤੋਂ ਆਈ ਸੀ ਜਿਹੜੀ ਜੀ
1: ਨਹੀਂ ਇਹ ਵੈਨਜ਼ੂਏਲਾ ਦੀ ਆ
0: ਵੈਨਜ਼ੂਏਲਾ ਦੀ ਅੱਛਾ
1: ਹਾਂਜੀ ਇਹ ਵੈਨਜ਼ੂਏਲਾ ਦੀ ਆ ਤੇ ਇਹਨੇ ਖੱਖ ਸਾਹਿਬ ਜੀ ਇੱਥੇ ਅਮਰੀਕਾ ਦੇ ਵਿਚ US ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦਾ ਪਾਇਲਟ ਸੀ ਉਹ
0: ਅੱਛਾ ਜੀ
1: ਦੇਖੋ ਤੁਸੀਂ ਉਹ ਬੰਦੇ ਦੀ ਪੋਸਟ ਹੈ ਜਿਹੜੀ US ਆਰਮੀ ਰਿਜ਼ਰਵ ਬਲੈਕ ਹਾਕ ਹੈਲੀਕਾਪਟਰ ਦੇ ਪਾਇਲਟ ਆ ਜਿਹੜਾ ਉਹਦੇ ਨਾਲ ਇਸ ਔਰਤ ਦੀ ਸ਼ਾਦੀ ਹੋਈ ਸੀ
0: ਅੱਛਾ ਜੀ
1: ਤੇ ਜਿਹਨੂੰ ਇਹਨੂੰ ਫਿਰ ਜਿਹੜੀ ਸ਼ਾਦੀ ਹੋਣ ਤੋਂ 2 ਦਿਨ ਬਾਅਦ ਇਹਨੂੰ ਫੜ ਲਿਆ ਗਿਆ ਤੇ ਇਹਨੂੰ ਜੇਲ੍ਹ ਚ ਦਿੱਤਾ ਬੰਦ ਕਰ ਦਿੱਤਾ
0: ਅੱਛਾ ਜੀ
1: ਤੇ ਉਦੋਂ ਵੀ ਉੱਥੇ ਬੰਦ ਸੀਗੀ ਤੇ ਫੇਰ ਹੁਣ ਇਹਨੂੰ ਜਿਹੜਾ ਉਹ ਕੇਸ ਕੂਸ ਵਕੀਲ ਕੀਤਾ ਆ ਹੁਣ ਤੇ ਉਹ ਬੰਦਾ ਵੀ ਤੁਹਾਨੂੰ ਪਤਾ ਵੀ ਉਹ ਮਾੜੀ ਮੋਟੀ ਗੱਲ ਤਾਂ ਹੈ ਨੀ ਬਲੈਕ ਹਾਕ ਦਾ ਉਹ ਮਤਲਬ ਪਾਇਲਟ ਹੈਗਾ ਆ ਤੇ 2000 ਮਿਲਟਰੀ ਰਾਹੀਂ ਜਾਂ ਕਿਸੇ ਹੋਰ ਜਿਹੜੀ ਪਾਇਆ ਹੋਣਾ ਆ ਤੇ ਉਹਦੇ ਕਰਕੇ ਫਿਰ ਇਹ ਜਿਹੜਾ ਆਦਮੀ ਆ ਇਹਦਾ ਨਾਂ ਹੈਗਾ ਕ੍ਰਿਸ ਬਸਬੀ ਇਹਦਾ ਨਾਂ ਆ ਤੇ ਉਦੋਂ ਦੇਖ ਲਓ ਭਾਈ 2 ਦਿਨ ਸ਼ਾਦੀ ਹੋਈ ਨੂੰ ਹੋਏ ਸੀ ਉਸ ਤੋਂ ਬਾਅਦ ਉਹਨੂੰ ਫੜ ਕੇ ਜੇਲ੍ਹ ਤੇ ਹੁਣ ਉਹ ਨਿਕਲੀ ਆ ਪਿਛਲੇ ਸਾਲ ਦੀ ਇਹ ਗੱਲ ਆ ਮੇਰੇ ਖਿਆਲ 5 ਜਾਂ 6 ਮਹੀਨੇ ਹੋ ਗਏ ਉਹ ਖਬਰ ਦੇ ਵਿਚ ਨੀ ਉਹ ਬੇਰਬਾਰੀ ਪਾਇਆ ਹੋਇਆ ਤੇ ਫੇਰ ਖੱਖ ਸਾਹਿਬ ਜੀ ਇਹ ਜਿਹੜਾ ਸੱਜਣ ਹੈਗਾ ਕ੍ਰਿਸ ਬਸਬਾਈ ਇਹਦਾ ਨਾਂ ਹੈਗਾ ਆ ਤੇ ਇਹ ਜਿਹੜਾ ਫਰਾਈਡੇ ਜਿਹੜਾ ਲੰਘ ਕੇ ਗਿਆ ਉਸ ਦਿਨ ਫਿਰ ਇਹ ਫੁੱਲਾਂ ਦਾ ਗੁਲਦਸਤਾ ਲੈ ਕੇ ਜੇਲ੍ਹ ਦੇ ਅੱਗੇ ਜਿਹੜਾ ਉਹਦਾ ਸਵਾਗਤ ਕਰਨ ਲਈ ਜਿਹੜਾ ਖੜਾ ਸੀਗਾ ਤੇ ਫੇਰ ਉਹਨੂੰ ਜਿਹੜਾ ਬਾਹਰ ਜੇਲ੍ਹ ਤੋਂ ਕੱਢਿਆ ਗਿਆ ਤੇ ਕ੍ਰਿਸ ਨੇ ਕਿਹਾ ਕਿ ਉਹਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਸ ਦਿਨ ਦੀ ਉਡੀਕ ਕਰਦਿਆਂ ਮੁੱਦਤਾਂ ਗੁਜ਼ਰ ਚੁੱਕੀਆਂ ਪਰ ਅਜੇ ਕੁਝ ਮਹੀਨੇ ਹੀ ਗੁਜ਼ਰੇ ਆ, ਉਹਨੂੰ ਏਦਾਂ ਲੱਗਦਾ ਸੀ ਕਾਕ ਸਾਹਿਬ ਵੀ ਤੁਹਾਨੂੰ ਪਤਾ ਜੋ ਤੁਸੀਂ ਕਿਤੇ ਡੀਲਿੰਗ ਕਰਦੇ ਆ ਅਡੀਕ ਤਾਂ ਤੁਸੀਂ ਜਾ ਕੇ ਕਿਸੇ ਨੂੰ ਅਡੀਕਦੇ ਆ ਮੋੜ ਤੇ ਖੜ ਜਾਓ 5 ਮਿੰਟ ਵੀ ਸਾਹਿਬ ਉੱਥੇ ਕਾਕ ਸਾਹਿਬ ਬੰਦਾ ਕੜੀ ਗੱਡੀ ਮੂੰਹ ਚੱਕ ਕੇ ਦੇਖਦਾ ਵੀ ਯਾਰ ਹਜੇ ਵੀ ਨੀ ਆਇਆ, ਹਜੇ ਵੀ ਨੀ, ਕੋਈ ਕੜੀ ਵੱਲ ਨੂੰ ਵੀ ਜਾਂਦਾ ਕਦੇ ਫੋਨ ਵੱਲ ਨੂੰ ਜਾਂਦਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ। ਤੇ ਫੇਰ ਜਿਹੜਾ ਫੈਡਰਲ ਜੱਜ ਸਾਹਿਬ ਸੀਗੇ ਉਹਨਾਂ ਨੇ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਸਟੈਫਨੀ ਵਿਲਾਸਕਿਸ ਜਿਹੜੀ ਹੈਗੀ ਆ ਇਹਦੀ ਜਿਹੜੀ ਆ ਇਹਨੂੰ ਡਿਊ ਪ੍ਰੋਸੈਸ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਅਰੈਸਟ ਕਰਦੇ ਹੋ ਥੋੜਾ ਜਿਹਾ ਹੀ ਸਮਾਂ ਹੁੰਦਾ ਮੇਰਾ ਖਿਆਲ 12 ਜਾਂ 24 ਘੰਟੇ ਕਿੰਨੇ ਹੁੰਦੇ ਆ ਮੇਰੇ ਕੋਲ ਡੇਟਾ ਹੈ ਨੀਗਾ, ਉਸ ਦੇ ਵਿੱਚ ਵਿੱਚ ਉਨੇ ਸਮੇਂ ਦੇ ਜਿਹੜਾ ਆ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਆ। ਇਹ ਨੀ ਭਾਈ ਤੁਸੀਂ ਜਾ ਕੇ ਉਹਨੂੰ ਚੱਕ ਕੇ ਤਾਂ ਉੱਥੇ ਹਵਾਲਾਤ ਬੰਦ ਕਰ ਦਿਓ ਤੇ ਉਹਦੀ ਮੁੜ ਕੇ ਬਾਤ ਨਾ ਪੁੱਛੋ। ਇੱਥੇ ਅਮਰੀਕਾ ਦੇ ਵਿੱਚ ਇਹ ਲਾ ਆ ਜਿਹੜਾ ਉਹ ਹੈਗੀ ਆ ਉਹਦੀ ਟਾਈਮ ਦੀ ਲਿਮਿਟ ਆ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਤੁਸੀਂ ਉਹਨੂੰ ਪੇਸ਼ ਕਰਨਾ ਹੁੰਦਾ ਜੱਜ ਦੇ ਸਾਹਮਣੇ। ਤੇ ਇਹ ਖਾਕ ਸਾਹਿਬ ਜੀ ਜਿਹੜੀ ਇਹ ਔਰਤ ਸੀਗੀ ਸਟੈਫਨੀ ਵਿਲਾਸਕਿਸ ਜਿਹਦਾ ਨਾਂ ਸੀਗਾ, ਇਹਨੇ ਖਾਕ ਸਾਹਿਬ ਜੀ 2021 ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਪਹਿਲਾਂ ਪੋਲੀਟੀਕਲ ਅਸਾਇਲਮ ਜਿਹੜੀ ਸੀ ਉਹ ਲਈ ਸੀਗੀ ਤੇ ਇਲੀਗਲੀ ਇੱਥੇ ਰਹਿ ਰਹੀ ਸੀਗੀ ਤੇ ਫੇਰ ਇਹਨੇ ਇਸ ਜਿਹੜਾ ਹੈਗਾ ਸੀ ਕ੍ਰਿਸ ਬਸ ਵੀ ਇਹਦੇ ਨਾਲ ਫਿਰ ਸ਼ਾਦੀ ਵੀ ਕਰ ਲਈ ਸੀਗੀ। ਸੋ ਇਹ ਮਾੜਾ ਮੋਟਾ ਕੇਸ ਨਹੀਂ ਸੀਗਾ, ਪਰ ਉਹ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਪਤਾ ਜਿਹੜੀ ਆਈਸ ਡਿਪਾਰਟਮੈਂਟ ਆ ਉਹਨਾਂ ਨੇ ਬੜੀ ਜਿਹੜੀ ਆ ਹੁਰਮਤੀ ਜਿਹਨੂੰ ਆਪਾਂ ਕਹਿੰਦੇ ਦਿਖਾਲੀ ਆ, ਲੋਕਾਂ ਦੇ ਵਿੱਚ ਜਿਆਦਤੀਆਂ ਬਹੁਤ ਜਿਹੜੀਆਂ ਉਹਨੇ ਕੀਤੀਆਂ ਹੈਗੀਆਂ। ਤੇ ਇਹਦੇ ਨਾਲ ਅਗਲੀ ਖਬਰ ਕਕਸ਼ਾ ਵੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਇੱਕ ਪਾਸੇ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਜਿਹੜਾ ਹੈਗਾ ਉਹ ਹੈਗਾ ਇਰਾਨ, ਹਿਜ਼ਬੁੱਲਾ, ਹੂਤੀ ਜਿਹੜੇ ਆ ਇਹ ਤਿੰਨ ਜਿਹੜੇ ਲੋਕ ਦੇਸ਼ ਤਾਂ ਹੈ ਨੀ ਗਾ ਸਾਰਾ, ਕਿਉਂਕਿ ਉਹ ਯਮਨ ਦੇ ਹੂਤੀ ਆ ਜਿਹੜੇ ਉਹ ਤਾਂ ਮੇਰਾ ਖਿਆਲ ਉੱਥੋਂ ਦੀ ਗਵਰਨਮੈਂਟ ਹੀ ਆ ਉਹਦੀ ਹੀ ਫੌਜ ਆ ਤੇ ਪਰ ਜਿਹੜਾ ਹਿਜ਼ਬੁੱਲਾ ਆ ਇਧਰ ਲਿਬਨਾਨ ਦੇ ਵਿੱਚ ਉਹ ਤਾਂ ਇੱਕ ਵੱਖਰਾ ਆਰਗੇਨਾਈਜੇਸ਼ਨ ਬਣਿਆ ਹੋਇਆ ਪਰ ਉਹਦੀ ਪਾਵਰ ਆ ਜਿਹੜੀ ਉਹ ਗਵਰਨਮੈਂਟ ਨਾਲ ਵੀ ਜ਼ਿਆਦਾ ਆ, ਉਹ ਜ਼ਿਆਦਾ ਪਾਵਰ
2: ਅੱਧਾ ਹਿੱਸਾ ਲਿਬਨਾਨ ਦਾ ਉਹਨਾਂ ਦੇ ਅੰਡਰ ਹੈ ਨਾ ਇੱਕ ਸਾਈਡ ਦੇ ਉੱਪਰ ਉੱਤੇ ਰਾਜ ਉਹਨਾਂ ਦਾ ਹੀ।
1: ਹਾਂਜੀ ਹਾਂਜੀ ਬਿਲਕੁਲ। ਸੋ ਹੁਣ ਕੀ ਆ ਖਾਕ ਸਾਹਿਬ ਜੀ, ਦੂਸਰੇ ਪਾਸੇ ਜਿਹੜੇ ਹਿਜ਼ਬੁੱਲਾ ਇਹ ਤਿੰਨੋ ਗਰੀਬ ਦੇਸ਼ ਆ ਤੇ ਦੂਸਰੇ ਪਾਸੇ ਦੋਨੋਂ ਦੇਸ਼ ਜਿਹੜੇ ਆ ਉਹ ਮਾਇਆ ਦੇ ਢੇਰ ਦੇ ਉੱਪਰ ਬੈਠੇ ਆ। 28 ਫਰਵਰੀ ਤੋਂ ਇਜ਼ਰਾਇਲ ਤੇ ਅਮਰੀਕਾ ਨੇ ਇਕੱਠੇ ਹੋ ਕੇ ਸਲਾਹ ਕੀਤੀ ਅਤੇ ਇਰਾਨ ਦੇ ਤੇਲ ਤੇ ਡਾਕਾ ਜਿਹੜਾ ਸੀ ਮਾਰਨ ਦੀ ਨੀਤ ਨਾਲ ਹਮਲਾ ਕਰ ਦਿੱਤਾ ਅਤੇ ਅਮਰੀਕਾ ਦੀ ਪਰਜਾ ਨੂੰ ਹਨੇਰੇ ਵਿਚ ਰੱਖਦੇ ਹੋਏ ਕਹਿੰਦੇ ਰਹੇ ਕਿ ਬਸ 1-2 ਦਿਨਾਂ ਵਿਚ ਇਰਾਨ ਦਾ ਜਿਹੜਾ ਉਹ ਮੋਰਚਾ ਅਸੀਂ ਫਤਿਹ ਕਰ ਲੈਣਾ ਤੇ ਫੇਰ ਸਾਰਾ ਤੇਲ ਆ ਜਿਹੜਾ ਉਹ ਸਾਡਾ ਹੋ ਜਾਣਾ। ਅੱਜ 1 ਦਿਨ ਫਰਵਰੀ ਦਾ ਹੁਣ ਤੁਸੀਂ ਦੇਖ ਲੋ, ਫਰਵਰੀ 28 ਨੂੰ ਹੋਈ ਆ, ਸੋ ਉਹ ਦਿਨ ਲਾ ਲੋ 31 ਦਿਨ ਜਿਹੜੇ ਮਾਰਚ ਦੇ ਆ ਤੇ ਉਸ ਤੋਂ ਅੱਗੇ 6 ਦਿਨ ਆ ਜਿਹੜੇ ਉਹ ਅਪ੍ਰੈਲ ਦੇ ਵੀ ਗੁਜ਼ਰ ਚੁੱਕੇ ਆ। ਉਹ ਜਿਹੜੀ 1-2 ਦਿਨ ਦੀ ਲੜਾਈ ਸੀਗੀ ਉਹਨੂੰ ਖਾਕ ਸਾਹਿਬ ਜੀ ਦਿਨ ਹੁਣ ਤੁਸੀਂ ਲਾ ਲੋ 31-36-37 ਦਿਨ ਹੋ ਗਏ ਆ, ਅਜੇ ਤੀਕਰ ਜਿਹੜਾ ਉਹ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਤੇ ਤਬਾਹੀ ਆ ਜਿਹੜੀ ਖਾਕ ਸਾਹਿਬ ਜੀ ਉਹ ਇਰਾਨ ਤੇ ਹਿਜ਼ਬੁੱਲਾ ਵਿਚ ਵੀ ਘੱਟ ਨਹੀਂ ਹੋਈ ਅਤੇ ਨਾ ਹੀ ਸਾਊਦੀ ਅਰਬ, ਕੁਵੈਤ, ਬਹਿਰੀਨ, ਕਟਰ ਵਰਗੇ ਦੇਸ਼ਾਂ ਦੇ, ਇਹਨਾਂ ਦੇ ਨਾਲ ਹੋਰ ਵੀ ਕਈ ਦੇਸ਼ ਆ ਜਿਨ੍ਹਾਂ ਦੇ ਵਿਚ ਤਬਾਹੀ ਖਾਕ ਸਾਹਿਬ ਜੀ ਉੱਥੇ ਵੀ ਹੋਈ ਆ ਔਰ ਕਈ ਦੇਸ਼ਾਂ ਦੇ ਬਿਲਕੁਲ ਤੇ ਕਈ ਦੇਸ਼ਾਂ ਦੇ ਵਿਚ ਇਸ ਤਰ੍ਹਾਂ ਆ ਉਹ ਕਹਿੰਦੇ ਆ ਵੀ ਉਹਨੂੰ ਮੁੜ ਕੇ ਜਾਣੀ ਕਿ ਜਿਹਨੂੰ ਆਪਣੇ ਪੰਜਾਬੀ ਦੇ ਵਿਚ ਕਹਿੰਦੇ ਆ ਤਾਬੇ ਆਉਣ ਵਾਸਤੇ ਕਈ ਸਾਲ ਲੱਗਣਗੇ, ਕੱਲੇ ਸਾਲ ਨਹੀਂ ਦਹਾਕੇ ਲੱਗਣਗੇ ਜਿੱਥੇ ਉਹ ਹੁਣ ਸੀਗੇ ਇੱਥੇ ਮੁੜ ਕੇ ਪਹੁੰਚਣ ਵਾਸਤੇ।
2: ਚੀਮਾ ਸਾਹਿਬ ਉਦਾਂ ਆਪਣੇ ਪੰਜਾਬੀ ਬੜੇ ਸਖਤ ਮਿਹਨਤੀ ਹਨ, ਤਿਆਰ ਹੋ ਜਾਣਾ ਚਾਹੀਦਾ ਹੈ, ਅਰਬ ਕੰਟਰੀਆਂ ਦੇ ਵਿੱਚ ਕੰਮ ਬੜਾ ਮਿਲੇਗਾ, ਬਿਲਡਿੰਗਾਂ ਬੋਲਣਾ
1: ਕੰਮ ਬੜਾ ਮਿਲੇਗਾ ਬਿਲਕੁਲ, ਕੋਈ ਸ਼ੱਕ ਨਹੀਂ
2: ਲੜਾਈ ਤੋਂ ਬਾਅਦ।
1: ਹਾਂਜੀ ਹਾਂਜੀ ਹਾਂਜੀ ਕੰਮ ਬਹੁਤ ਮਿਲੇਗਾ, ਕੰਸਟਰਕਸ਼ਨ ਚੱਲਣੀ ਆ ਤੇ ਹੋ ਸਕਦਾ ਖਾਕ ਸਾਹਿਬ ਜੀ ਲੜਾਈਆਂ, ਕਿਉਂਕਿ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਲੜਾਈਆਂ ਲੁਆਈਆਂ ਵੀ ਇਸੇ ਕਰਕੇ ਜਾਣੀਆਂ ਤਾਂ ਕਿ ਤੁਹਾਡਾ ਜਿਹੜੀਆਂ ਬਿਲਡਿੰਗਾਂ ਇਮਾਰਤਾਂ ਢਹਿਣ ਤੇ ਨਵੀਆਂ ਜੋਬਾਂ ਜਿਹੜੀਆਂ ਉਹ ਨਿਕਲਣ, ਇਹ ਵੀ ਇੱਕ ਲੜਾਈ ਸ਼ੁਰੂ ਕਰਨ ਦਾ ਜਿਹੜਾ ਕਾਰਨ ਇਹ ਵੀ ਹੁੰਦਾ ਹੈ। ਤੇ ਇਹਦੇ ਨਾਲ ਇਜ਼ਰਾਇਲ ਵਿਚ ਵੀ ਨੁਕਸਾਨ ਤਾਂ ਖਾਕ ਸਾਹਿਬ ਜੀ ਘੱਟ ਨਹੀਂ ਹੋ ਰਿਹਾ, ਪਰ ਇਹ ਗੱਲ ਵੱਖਰੀ ਆ ਕਿ ਇਜ਼ਰਾਇਲ ਖਬਰ ਨੂੰ ਬਾਹਰ ਨਹੀਂ ਆਉਣ ਦੇ ਰਿਹਾ, ਜਿੰਨਾ ਉਹਨਾਂ ਦਾ ਨੁਕਸਾਨ ਹੁੰਦਾ ਉਹ ਦੱਸਦੇ ਨਹੀਂ। ਤੇ ਬਾਕੀ ਅਗਲੀ ਗੱਲ ਆ ਜਿਹੜੀ ਖਾਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਇਹ ਕਿ ਬੰਬਾਂ ਦਾ ਛੇਕ ਆ ਜਿਹੜਾ ਖਾਕ ਸਾਹਿਬ ਜੀ ਉਹ ਸਾਰੀ ਦੁਨੀਆਂ ਦੇ ਦੇਸ਼ਾਂ ਨੂੰ ਤਕਰੀਬਨ ਲੱਗ ਰਿਹਾ। ਮੇਰਾ ਨੀ ਖਿਆਲ ਤੇ ਕੋਈ ਵੀ ਜਿਹੜਾ ਦੇਸ਼ ਆ ਉਹ ਜਿਹੜੇ ਇਹ ਬੰਬ ਉੱਥੇ ਚੱਲ ਰਹੇ ਆ ਇਰਾਨ ਦੇ ਵਿਚ ਤੇ ਇਜ਼ਰਾਇਲ ਦੇ ਵਿਚ ਤੇ ਉਹ ਲਿਬਨਾਨ ਦੇ ਵਿਚ, ਇਹਨਾਂ ਦਾ ਛੇਕ ਚਾਹੇ ਕੋਈ ਦੇਸ਼ ਕਿੰਨੀ ਦੂਰ ਆ ਭਾਵੇਂ ਉੱਥੇ ਇਹਨਾਂ ਦਾ ਸਿੱਧਾ ਸੇਕ ਨਹੀਂ ਜਾਂਦਾ, ਪਰ ਉਹਨਾਂ ਦੀ ਇਕੋਨਮੀ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਾਣੀ ਕਿ ਹਰੇਕ ਦੇਸ਼ ਹੈ ਜਿਹੜਾ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਤੰਗੀਆਂ ਤਫਸੀਆਂ ਪੈਦਾ ਇਹ ਬਾਂਬੇ ਵਾਲੇ
2: ਜੀ। ਤੇਲ ਹਰ ਕੰਟਰੀ ਦੇ ਵਿੱਚ ਗੈਸ ਮਹਿੰਗੀ ਹੋ ਗਈ ਆ, ਉਹ ਲੋਕ
1: ਬਿਲਕੁਲ
2: ਬੋਝ ਪਿਆ ਨਾ, ਭਾਵਾਂ ਕੋਈ ਮੁਲਕ ਵੀ ਹੋਵੇ ਹਰ ਇੱਕ ਮੁਲਕ ਦੇ ਉੱਪਰ ਬੋਝ ਪਿਆ। ਈਵਨ ਅਰਬ ਕੰਟਰੀਆਂ ਜਿਹੜੀਆਂ ਜਿਹੜੇ ਤੇਲ ਪੈਦਾ ਕਰਦੇ ਸੀ ਉਹਨਾਂ ਦਾ ਟੋਟਲੀ ਨੁਕਸਾਨ ਕਰਤਾ,
1: ਬਿਲਕੁਲ ਬਿਲਕੁਲ
2: ਸਾਰੇ ਤੇਲ ਦੇ ਭੰਡਾਰ ਜਿਹੜੇ ਬੰਬਾਂ ਨਾਲ ਉਡਾਤੇ ਤੇ ਹੁਣ ਉਹਨਾਂ ਨੂੰ ਵੀ ਪਤਾ ਨੀ ਕਿੰਨਾ ਕੁ ਟਾਈਮ ਲੱਗੂਗਾ ਮੁੜ ਕੇ ਤੇਲ ਨੂੰ ਤਿਆਰ ਕਰਦੇ ਹਨ।
1: ਬਿਲਕੁਲ ਬਿਲਕੁਲ ਹੁਣ ਖਾਕਸਾ ਜੀ ਇਹਦਾ ਜਿਹੜਾ ਅਸਲ ਆ ਇੰਗਲੈਂਡ ਦੇ ਪੂਰਬੀ ਹਿੱਸੇ ਵਿਚ ਵੀ ਖਾਕਸਾ ਜੀ ਜਿਹੜੇ ਆਲੂਆਂ ਦੀ ਫਸਲ ਉਗਾਉਣ ਵਾਲੇ ਜ਼ਿਮੀਦਾਰ ਆ ਜਿਹੜੇ ਉਹਨਾਂ ਤੀਕਰ ਵੀ ਇਹ ਜਿਹੜਾ ਸੇਕ ਇਸ ਦਾ ਦੇਖੋ ਹਜੇ ਹਾਲਾਂਕਿ ਉੱਥੇ ਕੋਈ ਬੰਬ ਨੀ ਡਿੱਗਿਆ ਜਾ ਕੇ ਕੁਛ ਨੀ ਹੋਇਆ, ਨਾ ਹੀ ਇੰਗਲੈਂਡ ਆ ਜਿਹੜਾ ਉਹਨੇ ਇਹਦੇ ਵਿਚ ਹਿੱਸਾ ਵੀ ਨੀ ਲਿਆ, ਉਲਝਿਆ ਵੀ ਨੀ ਇਸ ਲੜਾਈ ਦੇ ਵਿਚ। ਪਰ ਉਥੋਂ ਦੇ ਜਿਹੜੇ ਫਾਰਮਰ ਆ ਉਸ ਹਿੱਸੇ ਦੇ ਵਿਚ ਪੂਰਬੀ ਹਿੱਸਾ ਜਿਹੜਾ ਇੰਗਲੈਂਡ ਦਾ ਹੈਗਾ ਉੱਥੇ ਖਾਕ ਸਾਹਿਬ ਜੀ ਆਲੂ ਵਗੈਰਾ ਹੁੰਦੇ ਆ ਤੇ ਉਹ ਜਿਹੜਾ ਹਿੱਸਾ ਆ ਖਾਕ ਸਾਹਿਬ ਜੀ ਉੱਥੇ ਇਹ ਦੱਸਿਆ ਗਿਆ ਕਿ ਇਹ ਜਿਹੜਾ ਹਿੱਸਾ ਆ ਜਿੱਥੇ ਆਲੂ ਹੁੰਦੇ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋ ਰਿਹਾ ਤੇ ਉਹਦੇ ਨਾਲ ਕਹਿੰਦੇ ਖਾਕ ਸਾਹਿਬ ਜੀ ਇਹ ਜਿਹੜਾ ਇਲਾਕਾ ਨਾ ਇੰਗਲੈਂਡ ਦਾ ਇੱਥੇ ਇਸ਼ਕ ਮੁਸ਼ਕ ਦੇ ਲਿਖਣ ਵਾਲੇ ਜਿਹੜੇ ਕਵੀ ਹੁੰਦੇ ਸੀਗੇ ਨਾ ਉਹ ਇੱਥੇ ਬੜੇ ਪੈਦਾ ਹੋਏ ਆ ਉਹ ਕਹਿੰਦੇ ਆ ਇਸ ਧਰਤੀ ਦੇ ਉੱਤੇ ਕਵੀਆਂ ਦੀ ਧਰਤੀ ਗਿਣੀ ਗਈ ਆ ਤੇ ਇਹਨਾਂ ਦੇ ਵਿਚੋਂ ਖਾਕ ਸਾਹਿਬ ਜੀ ਹੁਣ ਮੈਨੂੰ ਇਹ ਨੀ ਪਤਾ ਵੀ ਸ਼ੇਕਸਪੀਅਰ ਕਿਹੜੀ ਧਰਤੀ ਦਾ ਸੀਗਾ ਪਰ ਉਹ ਹੈਗਾ ਇੰਗਲੈਂਡ ਦਾ ਹੀ ਸੀ, ਉਹਨੇ ਵੀ ਜਿਹੜਾ ਇਸ਼ਕ ਮੁਸ਼ਕ ਦੀਆਂ ਗੱਲਾਂ ਲਿਖਣੀਆਂ ਪਹਿਲਾਂ ਉਹਨੇ ਜਿਆਦਾ ਸ਼ੁਰੂ ਕੀਤੀਆਂ ਤੇ ਹੁਣ ਕੀ ਆ ਖਾਕ ਸਾਹਿਬ ਜੀ ਇੱਥੇ ਜਿਹੜੀ ਆ ਇੱਥੋਂ ਦੇ ਲੋਕ ਆ ਜਿਹੜੇ ਖਾਕ ਸਾਹਿਬ ਜੀ ਉਹ ਵੀ ਆ ਸਵਾ ਕੁ ਮਹੀਨਾ ਜਿਹੜਾ ਹੁਣ ਹੋਇਆ ਲੜਾਈ ਦਾ ਲੱਗੀ ਨੂੰ ਉਹਦੇ ਤੋਂ ਖਾਕ ਸਾਹਿਬ ਜੀ ਉਹ ਦੁਖੀ ਹੋ ਚੁੱਕੇ ਆ ਇੰਗਲੈਂਡ ਦੇ ਲੋਕ ਵੀ ਤੇ ਇੱਥੇ ਬਸ ਨਹੀਂ ਹੈਗੀ ਅਗਰ ਥੋੜੇ ਜਿਹੇ ਗੋਹ ਨਾਲ ਨਜ਼ਰ ਮਾਰੀ ਜਾਵੇ ਤਾਂ ਸਾਰੀ ਦੁਨੀਆਂ ਦੇ ਦੇਸ਼ਾਂ ਤੱਕ ਇਸ ਲੜਾਈ ਦਾ ਸੇਕ ਪਹੁੰਚ ਚੁੱਕਾ ਤੇ ਸਭ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਉਹ ਅਸਮਾਨ ਨੂੰ ਛੋਹ ਰਹੀਆਂ, ਪਰਜਾ ਜਿਹੜੀ ਆ ਉਹਦੇ ਵਿਚ ਚਿੰਤਾ ਅਤੇ ਫਿਕਰਮੰਦੀ ਪੈਦਾ ਹੋ ਚੁੱਕੀ ਆ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਦੇਸ਼ਾਂ ਦੀ ਜਿਹੜੀ ਪਰਜਾ ਆ ਉਹਦੇ ਵਿਚ ਆਹ ਜਿਹੜੀ ਚੀਜ਼ ਆ ਇਹ ਪੈਦਾ ਹੋ ਚੁੱਕੀ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ।
2: ਬਿਲਕੁਲ ਇੱਦਾਂ ਹੀ
1: ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਖਾਕ ਸਾਹਿਬ ਜੀ ਇੱਕ 44 ਸਾਲਾਂ ਦੀ ਜਿਹੜੀ ਔਰਤ ਸੀਗੀ ਖਾਕ ਸਾਹਿਬ ਜੀ ਇਹਨੂੰ ਗੁਆਚੀ ਨੂੰ 32 ਸਾਲ ਹੋ ਗਏ ਸੀਗੇ।
2: ਅੱਛਾ ਜੀ
1: 32 ਸਾਲ ਹੋ ਗਏ ਸੀਗੇ ਤੇ ਪੁਲਿਸ ਦੀਆਂ ਨਜ਼ਰਾਂ ਦੇ ਵਿਚ ਇਹਨੂੰ ਜਿਹੜਾ ਕਿਡਨੈਪ ਕੀਤਾ ਗਿਆ ਸੀਗਾ ਯਾਨੀ ਕਿ ਪੁਲਿਸ ਦੀ ਨਜ਼ਰਾਂ ਦੇ ਵਿਚ ਇਹ ਸੀ ਕਿ ਇਹਨੂੰ ਕਿਡਨੈਪ ਕੀਤਾ ਗਿਆ ਇਸ ਔਰਤ ਨੂੰ ਜਦੋਂ ਇਹ 13 ਸਾਲਾਂ ਦੀ ਸੀ ਅੱਜ ਤੋਂ 32 ਸਾਲ ਪਹਿਲਾਂ ਤੇ ਕਿਡਨੈਪ ਕੀਤਾ ਪਰ ਇਹਦੇ ਨਾਲ ਖਾਕ ਸਾਹਿਬ ਜੀ ਆਪਣਾ ਨਾਂ ਬਦਲ ਕੇ ਇਹ ਨਵੇਂ ਨਾਂ ਦੀ ਜਿਹੜੀ ਸ਼ਕਤਾਇਆ ਹੇਠ ਆਪਣੀ ਜ਼ਿੰਦਗੀ ਜਿਹੜੀ ਵਧੀ ਵਧੀ ਗੁਜ਼ਾਰ ਰਹੀ ਸੀ ਤੇ ਐਰੀਜ਼ੋਨਾ ਸੂਬੇ ਦੀ ਇਹ ਜਿਹੜੀ ਸੀਗੀ ਵਸਨੀਕ ਉਥੋਂ ਦੀ ਉਦੋਂ ਜਦੋਂ ਇਹ ਗੁੰਮ ਹੋਈ ਸੀ ਤੇ ਫਿਰ ਅਖੀਰ ਇਨਵੈਸਟੀਗੇਟਰ ਖਾਕ ਸਾਹਿਬ ਜੀ ਇਸ ਕੇਸ ਦਾ ਜਿਹੜਾ ਪਿੱਛਾ ਕਰਦੇ ਰਹੇ ਅਖੀਰ ਉਹਨੂੰ ਜਿਹਨੂੰ ਇਹ ਕੋਲਡ ਕੇਸ ਉਹਨੂੰ ਉਹ ਐਲਾਨ ਕਰ ਲਿਆ। ਕੋਲਡ ਕੇਸ ਦਾ ਮਤਲਬ ਪਿਜਾਰੇ ਕੇਸ ਦਾ ਸਾਨੂੰ ਪਤਾ ਨੀ ਲੱਗਾ, ਛੱਡੋ ਪਰੇ ਦੱਸੋ ਇਹਨਾਂ ਦੇ ਪੇਪਰ ਦੱਬ ਦਿਓ ਇੱਥੇ ਫਾਈਲ ਲਿਖੀ ਆਊ ਬਾਅਦ ਚ ਤੇ ਉਸ ਤਰ੍ਹਾਂ ਦੇ ਹਾਲਾਤ ਹੋ ਗਏ ਸੀਗੇ ਖਾਕ ਸਾਹਿਬ ਜੀ ਇਸ ਕੇਸ ਦੇ ਤੇ ਫੇਰ ਖਾਕ ਸਾਹਿਬ ਜੀ ਇਹਦੇ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਦੁਬਾਰਾ ਤੋਂ ਫੇਰ ਪੁੱਛਤਾਛ ਜਿਹੜੀ ਸ਼ੁਰੂ ਹੋਈ ਜਾਣੀ ਕਿ ਇਨਵੈਸਟੀਗੇਸ਼ਨ ਦੁਬਾਰਾ ਤੋਂ ਸ਼ੁਰੂ ਹੋਈ ਜਿਹਦੇ ਵਿਚ ਖਾਕ ਸਾਹਿਬ ਜੀ ਪਤਾ ਲੱਗਿਆ ਕਿ ਇਹ ਕਦੇ ਗੁਮਰਾਹ ਨਹੀਂ ਹੋਈ ਸੀ, ਨਾ ਇਹ ਗੁਆਚੀ ਸੀ, ਨਾ ਇਹ ਕਿਸੇ ਨੇ ਕਿਡਨੈਪ ਕੀਤਾ ਸੀ। ਇੱਦਾਂ ਦੀ
2: 2 ਮਿੰਟ ਇਹਨੂੰ ਕਵਰ ਕਰਨਾ ਪੂਰੀ ਨੂੰ ਛੇਤੀ ਕਰ ਲੋ
1: ਪੂਰੀ ਤੇ
2: ਕਹਾਣੀ ਫੇਰ ਮਜ਼ਾ ਆਉਂਦਾ ਜੀ।
1: ਹਾਂਜੀ ਤੇ ਫੇਰ ਜੱਜ ਸਾਹਿਬ ਨੇ ਖਾਕ ਸਾਹਿਬ ਦੀ ਇਹਦੀ ਜਿਹੜੀ ਆ ਜ਼ਿੰਮੇਵਾਰ ਪਹਿਲਾਂ ਅਸਲ ਹੋਇਆ ਕੀ ਸੀ ਉਹ ਤੀਵੀਂ ਆਦਮੀ ਦੇ ਵਿਚ ਥੋੜਾ ਜਿਹਾ ਝਗੜਾ ਹੋ ਗਿਆ ਸੀਗਾ ਤੇ ਜੱਜ ਨੇ ਉਹ ਇਹਨੂੰ ਆਪਣੇ ਬਾਪ ਦੇ ਹਵਾਲੇ ਕਰ ਦਿੱਤਾ ਕਿ ਬਾਪ ਆ ਜਿਹੜਾ ਇਹਨੂੰ ਪਾਲੂਗਾ ਕਿਉਂਕਿ ਉਹ ਜਨਾਨੀ ਆ ਜਿਹੜੀ ਉਹਦੇ ਕੋਲ ਨੌਕਰੀ ਵਗੈਰਾ ਨਹੀਂ ਹੋਣੀ, ਪਰ ਅਸਲ ਦੇ ਵਿਚ ਇਹ ਜਿਹੜੀ ਲੜਕੀ ਸੀ ਰਹਿਣਾ ਆਪਣੀ ਮਾਂ ਦੇ ਨਾਲ ਚਾਹੁੰਦੀ ਸੀਗੀ ਤੇ ਉਹਦੇ ਨਾਲ ਰਲ ਕੇ ਫੇਰ ਇਹ ਜਿਹੜੀ ਲੜਕੀ ਸੀਗੀ 13 ਸਾਲਾਂ ਦੀ ਇਹ ਖਾਕ ਸਾਹਿਬ ਜੀ ਆਪਣੇ ਫਾਦਰ ਨੂੰ ਕਹਿੰਦੀ ਮੈਂ ਘੋੜਿਆਂ ਨੂੰ ਪਾਣੀ ਪੂਣੀ ਪਿਲਾਇਆ, ਮੈਂ ਉਹਨਾਂ ਦੀ ਸੇਵਾ ਕਰਿਆ ਵਾ ਤੇ ਇਹਨੇ ਮਾਂ ਦੇ ਨਾਲ ਪਹਿਲਾਂ ਹੀ ਜਿਹੜਾ ਗੱਠਜੋੜ ਕੀਤਾ ਸੀਗਾ ਤੇ ਉਹ ਆਪਣੀ ਗੱਡੀ ਲੈ ਕੇ ਆ ਗਈ, ਗੱਡੀ ਲੈ ਕੇ ਆ ਕੇ ਤੇ ਉਹਦੇ ਨਾਲ ਗੱਡੀ ਦੇ ਵਿਚ ਬੈਠ ਕੇ ਦੋਨੇ ਏਅਰਪੋਰਟ ਚ ਲੱਗੀਆਂ ਤੇ ਮੁੜ ਕੇ ਉਥੋਂ ਪਤਾ ਨੀ ਕਿੱਧਰ ਚਲ ਗਈਆਂ, ਕਈ ਵਾਰੀ ਕਹਿੰਦੇ ਆ ਵੀ ਉਹ ਹੋਰ ਕਿਸੇ ਕੰਟਰੀ ਚ ਲੱਗੀਆਂ ਪਰ ਇਹ ਜੀਆਂ ਇੱਥੇ ਹੀ ਸੀਗੀਆਂ ਤੇ ਇਹ ਦੋਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਫਿਰ
2: ਸੋਸ਼ਲ ਸਿਕਿਉਰਿਟੀ ਤੋਂ ਹਰ ਚੀਜ਼ ਫੜੀ ਜਾਂਦੀ ਆ ਜਿੱਥੇ ਮਰਜ਼ੀ ਜਿੱਦਾਂ ਨੀ ਚਾਈਲਡ ਸਪੋਰਟ ਵਾਲੇ ਜਿਹੜੇ ਹੁੰਦੇ ਆ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਮਰਜ਼ੀ ਚਲ ਜੋ ਅਮਰੀਕਾ ਦੇ ਕਿਸੇ ਕੋਨੇ ਜਦੋਂ ਵੀ ਤੁਸੀਂ ਜਾਬ ਅਪਲਾਈ ਕੀਤੀ ਕਿਤੇ ਕਿਉਂਕਿ ਜਾਬਾਂ ਤੇ ਲੋਕੀ ਕੈਸ਼ ਤੇ ਵੱਡੀਆਂ ਜਾਬਾਂ ਤੇ ਕੈਸ਼ ਤੇ ਦੇ ਦਿੰਦਾ ਕੋਈ ਨੀਗਾ ਅਮਰੀਕਾ ਦੇ ਵਿਚ ਉੱਥੇ ਤੁਹਾਨੂੰ ਪੇਪਰ ਸਾਰਾ ਦੇਣਾ ਪੈਂਦਾ
1: ਬਿਲਕੁਲ ਬਿਲਕੁਲ
2: ਉੱਥੋਂ ਫੜ ਲੈਂਦੇ ਕਹਿੰਦੇ ਲਿਆ ਪੁੱਤਰਾ ਹੁਣ ਇੰਨੇ ਪੈਸੇ ਰਹਿੰਦੇ ਤੇਰੇ ਚਾਰਜ ਸਪੋਰਟ।
1: ਬਿਲਕੁਲ ਤੁਹਾਡੀ ਗੱਲ ਸਹੀ ਆ, ਪਰ ਖਾਕ ਸਾਹਿਬ ਜੀ ਇਹ ਜਿਹੜਾ ਅਮਰੀਕਾ ਆ ਜਿਹੜਾ ਅਮਰੀਕਾ ਸਾਡਾ ਦੇਸ਼, ਇੱਥੇ ਖਾਕ ਸਾਹਿਬ ਜੀ US ਪਾਸਪੋਰਟ ਵੀ ਵਿਕਦੇ ਆ, ਇੱਥੇ ਡਰਾਈਵਰ ਲਾਇਸੈਂਸ ਵੀ ਵਿਕਦੇ ਆ, ਇੱਥੇ ਗ੍ਰੀਨ ਕਾਰਡ ਵੀ ਵਿਕਦੇ ਆ, ਸਭ ਕੁਛ ਇੱਥੇ ਵਿਕਾਊਗਾ। ਸੋ ਹੁੰਦਾ ਕੀ ਆ ਕਿ ਉਹਨੇ ਆਪਣਾ ਨਾਮ ਬਦਲ ਲਿਆ, ਕਿਉਂਕਿ ਉਹ 13 ਸਾਲਾਂ ਦੀ ਸੀਗੀ ਜਦੋਂ 18 ਦੀ ਹੋਈ ਹੋਣੀ ਆ, ਉਦੋਂ ਉਹਨੇ ਆਪਣਾ ਨਾਂ ਹੋਰ ਰੱਖ ਕੇ ਸੋਸ਼ਲ ਸਿਕਿਉਰਿਟੀ ਲੈ ਲਈ, ਕਿਉਂਕਿ ਉਦੋਂ ਬਹੁਤਾ ਪੁੱਛਦੇ ਨਹੀਂ ਸੀ ਹੁੰਦੇ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ। ਅੱਜ ਤੋਂ 32 ਸਾਲ ਪਹਿਲਾਂ ਕੋਈ ਇੰਨਾ ਬਹੁਤਾ ਨਹੀਂ ਸੀ ਪੁੱਛਦੇ। ਅਸੀਂ ਜਦੋਂ ਮੈਂ ਅਮਰੀਕਾ ਆਇਆ, ਜਿਹੜਾ ਮਰ ਜਾ ਕੇ ਲਾਇਸੈਂਸ, ਉਹ ਕਹਿੰਦੇ ਕਿ ਪਾਸਪੋਰਟ ਲਿਆ ਤੇ ਸਾਨੂੰ ਪਾਸਪੋਰਟ ਤੇਰਾ ਚਾਹੀਦਾ, ਜਾਂ ਡੇਟ ਆਫ ਬਰਥ ਲਿਆ, ਡੇਟ ਆਫ ਬਰਥ ਲਈ ਬਰਥ ਸਰਟੀਫਿਕੇਟ ਲਿਆ ਜਾਂ ਆਪਣਾ ਪਾਸਪੋਰਟ ਲਿਆ। ਪਾਸਪੋਰਟ ਤੇ ਚਾਹੇ ਤੁਸੀਂ ਇਲੀਗਲ ਆ ਚਾਹੇ ਲੀਗਲ ਆ, ਉਹ ਕੁਛ ਨਹੀਂ ਸੀ ਦੇਖਦੇ। ਸਿਰਫ ਉਹਨਾਂ ਦਾ ਮਕਸਦ ਇਹ ਹੁੰਦਾ ਸੀ ਕਿ ਤੁਹਾਡੀ ਜਿਹੜੀ ਆ ਆਈ ਡੀ ਆ, ਜਿਹੜੀ ਆਈਡੈਂਟੀਫਿਕੇਸ਼ਨ ਤੁਹਾਡੀ ਡੇਟ ਆਫ ਬਰਥ ਆ ਜਿਹੜੀ, ਉਹ ਉਹਨਾਂ ਦੇ ਕੋਲ ਡੀ ਐਮ ਵੀ ਦੇ ਕੋਲ ਪੱਕੀ ਅਸਲੀ ਸਹੀ ਹੋਵੇ ਪਾਸਪੋਰਟ ਦੇ ਅਨੁਸਾਰ, ਉਹ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀਗੇ। ਪਰ ਬਾਕੀ ਹੁਣ ਜਿਹੜਾ ਪਿਛਲੇ 30-40 ਸਾਲਾਂ ਦੇ ਵਿੱਚ ਕਾਨੂੰਨ ਬਹੁਤ ਬਦਲ ਗਿਆ ਤੇ ਆ ਸੈੱਲ ਫੋਨ ਆ ਗਿਆ ਇਸ ਵੇਲੇ, ਹੁਣ ਪਤਾ ਆ ਇੱਥੇ ਜੇ ਪੁਲਿਸ ਡਿਪਾਰਟਮੈਂਟ ਹੈ ਜਾਂ FBI ਜਾਂ CI, ਉਹਨਾਂ ਨੂੰ ਪਤਾ ਹੈ ਕਿ ਹਰ ਬੰਦਾ ਕਿਹੜੀ ਜਗ੍ਹਾ ਤੇ ਇਸ ਵੇਲੇ ਖੜਾ ਆ, ਕਿਉਂਕਿ ਤੁਹਾਡਾ ਸੈੱਲ ਫੋਨ ਹੈ ਜਿਹੜਾ ਉਹ ਇਹ ਸਾਰੀਆਂ ਗੱਲਾਂ ਦੱਸਦਾ। ਪਰ ਉਹਨਾਂ ਸਮਿਆਂ ਦੇ ਵਿੱਚ ਇਹ ਨਹੀਂ ਸੀ ਖਾਕ ਸਾਹਿਬ ਜੀ। ਤੇ ਇਹਦੇ ਨਾਲ ਇੱਕ ਹੋਰ ਛੋਟੀ ਜਿਹੀ ਖ਼ਬਰ ਆ, ਆਪਣੇ ਡਾਕਟਰ ਸਾਹਿਬ ਆਉਣੇ ਵਾਲੇ ਹੋਣੇ
2: ਤੇ
1: ਖ਼ਬਰ
2: ਜੀ ਤੇ ਡਾਕਟਰ ਸਾਹਿਬ ਹੋਲਡ ਕਰਿਓ, ਚੀਮਾ ਸਾਹਿਬ ਵੀ ਨਾਲ ਨੇ
3: ਬੋਲਣਯੋਗ ਹੈਗੇ ਨੇ। ਮੈਨੂੰ ਤਾਂ ਕਹਿੰਦੇ ਸੀ ਮੈਂ ਬੋਲ ਨਹੀਂ ਸਕਦਾ ਅੱਜ, ਮੇਰਾ ਪ੍ਰੋਗਰਾਮ ਨਾ
2: ਵਾ, ਪ੍ਰੋਬਲਮ ਹੈਗੀ ਆ ਉਹਨਾਂ ਦੇ ਦਾੜਾਂ ਦੁਖਦੀਆਂ, 3-4 ਦੁਖਦੀਆਂ, ਤੇ ਫਿਰ ਵੀ ਉਹ ਆ ਗਏ ਕਹਿੰਦੇ ਅੱਜ ਗੋਲੀਆਂ ਗਾਲੀਆਂ ਖਾਧੀਆਂ, ਥੋੜੇ ਜਿਹਾ ਆਰਾਮ ਆਇਆ ਉਹਦੇ ਨਾਲ।
1: ਹਾਂਜੀ ਉਹ ਮੈਂ ਲੈ ਲਈ ਸੀਗੀ ਕੋਡੀ, ਉਹ ਕੀ ਹੁੰਦੀ ਆ ਕੋਡੀਨ ਦੇ ਨਾਲ ਟੈਰੋਨੇਲ ਵਿੱਚ ਮਿਕਸ ਕੀਤੀ ਹੁੰਦੀ ਆ, ਤੇ ਉਹ ਦਿੱਤੀਆਂ ਸੀ ਡਾਕਟਰ ਨੇ ਤੇ ਉਹ ਫਿਰ ਮੈਂ ਲੈ ਲਈਆਂ ਸੀ, ਤੇ ਉਹਦੇ ਨਾਲ
3: ਕਿਹਾ ਸੀ ਵੀ ਬਹੁਤਾ ਬਿਊਟੀਫਿਕੇਸ਼ਨ ਕਰਨ ਦੀ ਲੋੜ ਨਹੀਂ ਦੰਦਾਂ ਦੀ, ਜਿਹੜਾ ਖਰਾਬ ਹੋ ਗਿਆ ਉਹਨੂੰ ਕੱਢ ਦਿਓ ਬਾਹਰ।
1: ਖਾਵਾਂਗੇ ਕਿੱਦਾਂ?
2: ਕੰਮ ਤਾਂ ਸਾਰੀ ਦੁਨੀਆ ਕੜਕੜਾਉਂਦੀ ਆ, ਫਿਰ ਲੱਗ ਜਾਂਦੇ ਚੀਮਾ ਸਾਹਿਬ ਨਵੇਂ ਲੱਗ ਜਾਂਦੇ।
3: ਸਾਰੀ ਦੁਨੀਆ ਬੜਾ ਕੜਕੜਾਉਂਦੀ ਆ ਯਾਰ, ਖਾਣ ਵਾਸਤੇ ਕੁਝ ਨਹੀਂ ਹੈਗਾ। ਗੁਰਬਾਣੀ ਦੀ ਗੱਲ ਸੁਣੋ ਨਾ, ਤਬੀਰ ਸਾਹਿਬ ਨੇ ਘਰ ਕੀ ਨਾਰ ਬਹੁਤ ਹਿਰਤ ਜਾਸਿਓ ਸਦਾ ਰਹਿਤ ਲਿਵ ਲਾਗੀ, ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ।
1: ਬਿਲਕੁਲ ਬਿਲਕੁਲ
3: ਔਰਤ ਵੀ ਜਿਹੜੀ ਉਹ ਉਹਦੀ ਮੁਰਦਾ ਲੈ ਜਾਓ ਮੈਨੂੰ, ਮੈਂ ਤਾਂ ਰਾਤ ਦਾ ਭੂਤ ਦੱਸਿਆ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ
3: ਖਰਾਬ ਹੋ ਗਿਆ ਇਹਨਾਂ ਨੂੰ ਸਿੱਟੋ ਪਰੇ, ਠੀਕ ਹੈ ਹੁਣ ਆਰਟੀਫਿਸ਼ਲ ਬਣ ਗਿਆ ਕੰਮ, ਜੇ ਲੋੜ ਪਵੇਗੀ ਉਹ ਕਰਵਾ ਲਿਓ।
1: ਹਾਂਜੀ ਕਰਵਾ ਲਵਾਂਗੇ ਬਿਲਕੁਲ, ਤੁਹਾਡੀ ਰਹਿ ਦੇਣ ਲਈ ਤੁਹਾਡਾ।
3: ਹਾਂਜੀ ਵੈਸੇ ਵੀ ਜਦੋਂ ਬੱਚਾ ਜੰਮਦਾ ਆ ਉਹਨੂੰ ਸਾਫਟ ਫੂਡ ਦੀ ਲੋੜ ਹੁੰਦੀ ਹੈ ਤੇ ਦੰਦ ਨਹੀਂ ਹੁੰਦੇ।
1: ਹਾਂਜੀ ਬਿਲਕੁਲ
2: ਇਸ ਉਮਰ ਦੇ ਵਿੱਚ ਆ ਕੇ ਖਿਚੜੀ ਖੁਚੜੀ ਬਣ ਜਾਂਦੇ ਆ।
3: ਹਾਂਜੀ ਫੇਰ ਸਖਤ ਖਾਣਾ ਸ਼ੁਰੂ ਕਰ ਦਿੰਦਾ ਤੇ ਫਿਰ ਦੰਦ ਪੱਕੇ ਆ ਜਾਂਦੇ ਆ।
1: ਹਾਂਜੀ
3: ਇਹਦੇ ਵਿੱਚ ਉਹਨੂੰ ਸਖਤ ਨਹੀਂ ਲੋੜ ਹੈਗੀ ਖਾਣ ਦੀ ਭਾਈ, ਉਹਨੂੰ ਸਾਫਟ ਦਲੀਆ ਦੁਲੀਆ ਖਿਚੜੀ ਖੁਚੜੀ ਖਾਣ ਦੀ ਲੋੜ ਹੈਗੀ ਆ।
1: ਮੈਂ
3: ਸਰ ਜਾਂਦਾ ਆ
1: ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਸ਼ਰਮਥੇ ਆ ਇੱਦਾਂ ਆਪਾਂ ਕਰ ਲੈਣੀ ਆ। ਤੇ ਇੱਕ ਛੋਟੀ ਜਿਹੀ ਡਾਕਟਰ ਸਾਹਿਬ ਮੈਨੂੰ ਦੋ ਹੀ ਡੇਢ ਮਿੰਟ ਚਾਹੀਦਾ, ਉਹਦੇ ਵਿੱਚ ਮੈਂ ਖਬਰ ਕਰ ਦੇਣੀ ਆ। ਤੇ ਆਹ ਜਿਹੜੀ ਖਬਰ ਮੈਂ ਕਰਨ ਲੱਗਾ ਖਾਕ ਸਾਹਿਬ ਤੇ ਡਾਕਟਰ ਸਾਹਿਬ ਜੀ, ਉਹ ਇਸ ਤਰ੍ਹਾਂ ਵੀ ਜਰਮਨ ਦੀ ਜਿਹੜੀ ਗਵਰਨਮੈਂਟ ਆ ਉਹਦੇ ਵਿੱਚ ਵੀ ਉਹਦੇ ਸਾਹਮਣੇ ਵੀ ਇੱਕ ਮੁਸੀਬਤ ਆ ਗਈ ਆ, ਔਰ ਇਹ ਜਿਹੜੀ ਮੁਸੀਬਤ ਆਈ ਆ ਇਹ ਗੱਲ ਵੱਖਰੀ ਆ।
3: ਸ਼ਾਂਤੀ ਨਾਲ ਕਰੋ ਤੁਸੀਂ, ਕੋਈ ਐਸੀ ਗੱਲ ਨਹੀਂ, ਆਪਣਾ ਪ੍ਰੋਗਰਾਮ।
1: ਠੀਕ ਆ, ਥੈਂਕ ਯੂ। ਤੇ ਪਰ ਇਹ ਜਿਹੜੀ ਮੁਸੀਬਤ ਪੈਦਾ ਕਿਉਂ ਹੁੰਦੀ ਆ ਇਹਦੇ ਪਾਸੇ, ਇਹਦੇ ਪਾਸੇ ਆਪਾਂ ਤੁਸੀਂ ਦੇਖੋ ਦੋਨੇ ਪੜ੍ਹੇ ਲਿਖੇ ਸਿਆਣੇ ਸੱਜਣ ਹੈਗੇ ਆ, ਤੁਸੀਂ ਵੀ ਆਪਣਾ ਉਹ ਵਿਚਾਰ ਮਤਲਬ ਕੋਈ ਨਾ ਕੋਈ ਦੇਓਗੇ ਆਈਡੀਆ। ਜਿਹੜੀ ਜਰਮਨ ਦੀ ਗਵਰਨਮੈਂਟ ਹੈ ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ, ਇਹਨੇ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਫਿਰ ਇਹ ਮਿਲਟਰੀ ਬਹੁਤੀ ਬਣਾਉਣ ਦੀ ਲੋੜ ਨਹੀਂ, ਉਹ ਅਮਰੀਕਾ ਦੇ ਉੱਤੇ ਡਿਪੈਂਡ ਕਰਨ ਲੱਗ ਪਿਆ ਸੀਗੇ ਕਿ ਅਸੀਂ ਨੇਟੋ ਹੈਗੀ ਆ, ਸਾਡੇ ਥੋੜੇ ਥੋੜੇ ਫੌਜੀ ਬਾਕੀ ਮੋਹਰੇ ਅਮਰੀਕਾ ਨੂੰ ਲਾਵਾਂਗੇ, ਤੇ ਇਸ ਤਰ੍ਹਾਂ ਦਾ ਸਿਲਸਿਲਾ ਸੀਗਾ। ਹੁਣ ਕੀ ਹੋਇਆ ਕਿ ਟਰੰਪ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਹੈ ਉਹਦੇ ਤੋਂ ਜਰਮਨ ਆ ਜਿਹੜਾ ਇਸ ਖਬਰ ਤੋਂ ਮੈਨੂੰ ਇਹ ਲੱਗ ਰਿਹਾ, ਇਹਨਾਂ ਨੇ ਹੁਣ ਕੀ ਕੀਤਾ ਕਿ 17 ਸਾਲ ਤੋਂ 45 ਸਾਲ ਦੇ ਜਿਹੜੇ ਲੋਕ ਆ ਉੱਥੇ ਜਿਹਨਾਂ ਨੂੰ ਫਾਈਟਿੰਗ ਮੈਨ ਕਹਿੰਦੇ ਆ, ਇਹਨਾਂ ਨੂੰ ਉਸ ਦੇਸ਼ ਤੋਂ ਜਰਮਨ ਤੋਂ ਬਾਹਰ ਜਾਣ ਵਾਸਤੇ ਗਵਰਨਮੈਂਟ ਨੇ ਇੱਕ ਨਵਾਂ ਕਾਨੂੰਨ ਬਣਾ ਤਾ, ਜੇ ਤੁਸੀਂ ਬਾਹਰ ਜਾਣਾ ਹੈ ਤੇ ਤੁਹਾਨੂੰ ਪਰਮਿਸ਼ਨ ਲੈਣੀ ਪਿਆ ਕਰੂਗੀ 17 ਤੋਂ 45। ਹੁਣ ਇਹ ਜਿਹੜੀ ਪਰਮਿਸ਼ਨ ਤਾਂ ਇਹ ਤਾਂ ਗੱਲ ਵੱਖਰੀ ਆ, ਚਲੋ ਆਪਣੇ ਸਾਹਿਬ। ਹੁਣ ਇਥੋਂ ਲੰਘ ਇਹ ਰਿਹਾ ਕਿ ਜਰਮਨ ਦੀ ਗਵਰਨਮੈਂਟ ਉਹ ਵੀ ਜਿਹੜੀ ਆ ਉਹਨੂੰ ਫਿਕਰ ਪੈ ਗਿਆ ਕਿ ਭਾਈ ਸਾਨੂੰ ਆਪਣੇ ਆਪ ਨੂੰ ਆਪ ਰੱਖਿਆ ਕਰਨੀ ਪੈਣੀ ਆ, ਇਸ ਕਰਕੇ ਸਾਨੂੰ ਆਪਣੀ ਫੌਜ ਚਾਹੀਦੀ ਆ। ਕਹਿਣ ਦਾ ਮਤਲਬ ਮੇਰਾ ਇਹ ਆ
4: ਤੇ ਅੱਗੇ ਗਾਹਾਂ ਹੋਰ ਲੜਾਈਆਂ ਲੱਗਣ ਦੀ ਸੰਭਾਵਨਾ ਹੈ ਜਿਹੜੀ ਉਹ ਹੈਗੀ ਆ, ਜਿਹਦੇ ਕਰਕੇ ਜਰਮਨ ਦੀ ਗਵਰਨਮੈਂਟ ਨੇ ਹੁਣ ਇਹ ਕਾਨੂੰਨ ਬਣਾਇਆ ਤਾਂ ਕਿ ਜਿੱਦਾਂ ਯੂਕਰੇਨ ਚੋਂ ਲੋਕ ਬਾਹਰ ਭੱਜ ਗਏ ਸੀਗੇ ਪਹਿਲਾਂ ਬਹੁਤ, ਇਸੇ ਤਰ੍ਹਾਂ ਜਰਮਨ ਚੋਂ ਵੀ ਲੋਕ ਜਿਹੜੇ ਬਾਹਰ ਨਾ ਭੱਜਣ। ਹੁਣ ਇੱਥੇ ਇੱਕ ਜਿਹੜਾ ਥੋੜਾ ਜਿਹਾ ਲੱਗਦਾ ਜਰਮਨ ਨੂੰ ਰੂਸ ਤੋਂ ਵੀ ਜਿਹੜਾ ਥੋੜਾ ਜਿਹਾ ਖਤਰਾ ਹੋ ਗਿਆ ਤੇ ਰੂਸ ਨਾ ਆ ਕੇ ਕਿਤੇ ਮੈਨੂੰ ਲੱਭ ਲਵੇ, ਮੇਰਾ ਖਿਆਲ ਆ ਪਈ ਇਹ ਤਾਂ ਜਰਮਨ ਦੀ ਗਵਰਨਮੈਂਟ ਨੂੰ ਜਿਹੜਾ ਕਾਨੂੰਨ ਇਸ ਤਰ੍ਹਾਂ ਦਾ ਬਣਾਉਣਾ ਪਿਆ।
0: ਚੀਮਾ ਸਾਹਿਬ ਕਰਿਆ ਕਿ ਉਹਨਾਂ ਨੇ ਅਮੈਰੀਕਨ ਅਮੈਰੀਕਨਾਂ ਨੂੰ ਵੀ ਕਹਿਤਾ ਕਿ ਆਪਣੀ ਜਿਹੜੀ 40,000 ਆਰਮੀ ਤੁਹਾਡੀ ਤੁਸੀਂ ਇੱਥੋਂ ਉਠਾ ਲਓ ਤੇ ਉਹਨਾਂ
4: ਨੇ
0: ਕਵਰ ਕਰਨਾ। ਚਲੋ ਆਪਾਂ ਹੁਣ ਬਹੁਤ ਵਧੀਆ ਬਹੁਤ ਵਧੀਆ, ਥੈਂਕ ਯੂ।
4: ਹਾਂਜੀ
0: ਡਾਕਟਰ ਸਾਹਿਬ ਆਓ ਜੀ, ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
3: ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ। ਹਰ ਆਦਮੀ ਨੂੰ ਜਦੋਂ ਲੋੜ ਪੈਂਦੀ ਹੈ ਨਾ, ਮੈਂ 2 ਮਿੰਟ ਇਸ ਤੇ ਗੱਲ ਕਰਕੇ ਅੱਗੇ ਆਪਾਂ ਸ਼ੁਰੂ ਕਰਦੇ ਹਾਂ
4: ਜੀ।
3: ਲੋੜ ਪੈਂਦੀ ਹੈ ਨਾ ਉਦੋਂ ਹੀ ਉਹ ਗਿੱਦੜ ਹਵਾ ਵਾਂ ਕਰਨਾ ਸ਼ੁਰੂ ਕਰ ਦਿੰਦਾ ਹੈ।
4: ਹਾਂਜੀ
3: ਜਦੋਂ ਠੰਡ ਲੱਗਦੀ ਹੈ ਤੇ ਫੇਰ ਆਂਦਾ ਵੀ ਗੰਨੇ ਗੁੰਨੇ ਚੂਪਦੇ ਆ ਤੇ ਸਵੇਰੇ ਉੱਠ ਕੇ ਪਹਿਲਾ ਕੰਮ ਮੈਂ ਕਰਨਾ ਹੀ ਕੱਟਣਾ ਹੈਗਾ। ਹਾਂਜੀ
4: ਹਾਂਜੀ
3: ਤੇ ਸਵੇਰ ਹੁੰਦੀ ਹੈ ਤੇ ਫਿਰ ਧੁੱਪ ਨਿਕਲ ਆਉਂਦੀ ਹੈ ਤੇ ਫਿਰ ਮੈਂ ਬਿਲਕੁਲ ਬੇਫਿਕਰ ਹੋ ਜਾਂਦਾ ਆ ਵੀ ਚੱਲ ਕੋਈ ਗੱਲ ਨੀ ਫਿਰ ਵੇਖਾਂਗੇ। ਹਾਂਜੀ ਠੰਡ ਲੱਗਦੀ ਤੇ ਫਿਰ ਵਾਂ ਵਾਂ ਕਰਦਾ ਆ। 1962 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹ ਹਾਲਾਤ ਸੀ ਵੀ ਅਸੀਂ ਤਾਂ ਪੰਛੀਲ ਮਨਾਉਣ ਡੇ ਸਾਂ ਚੀਨੀਆਂ ਦੇ ਨਾਲ
4: ਤੇ ਬਿਲਕੁਲ
3: ਦੇਸ਼ ਕਬਜ਼ਾ ਕਰ ਲਿਆ।
4: ਬਿਲਕੁਲ ਬਿਲਕੁਲ
3: ਫਿਰ ਸਾਨੂੰ ਯਾਦ ਆਇਆ ਕਿ ਅਸੀਂ ਤਾਂ ਐਵੇਂ ਅਹਿੰਸਾ ਪਰਮਾ ਧਰਮਾ ਬਣਾਈ ਫਿਰਦੇ ਆ ਸਾਰਾ ਬੁੱਧ ਦਾ ਦੇਸ਼ ਸੀਗਾ, ਇਸ ਕਰਕੇ ਇਹ ਗੱਲ ਚੱਲਣੀ ਫੌਜ ਰੱਖਣੀ ਪੈਣੀ ਤੇ ਪਿਆਰ ਕਰਨੀ ਪੈਣੀ ਆ। ਸੋ
4: ਐਸਾ
3: ਸਮੇਂ ਹੁੰਦਾ ਆਇਆ। ਹੁਣ ਦੇਸ਼ਾਂ ਦੇ ਵਿੱਚ ਇੰਨੀ ਕੁੜੱਤਨ ਵੱਧ ਗਈ ਆ।
4: ਬਿਲਕੁਲ
3: ਕੁੜੱਤਨ ਇਹ ਚਾਹੁੰਦੀ ਹੈ ਕਿ ਹਰੇਕ ਦੇਸ਼ ਹੀ ਆਪਣੀ ਸੇਫਟੀ ਵਾਸਤੇ ਆ ਕੁਝ ਨਾ ਕੁਝ ਕਰੇ।
4: ਬਿਲਕੁਲ
3: ਸੋ ਇਹ ਹੋ ਰਿਹਾ ਤੇ ਹੁੰਦਾ ਰਹਿਣਾ, ਕੋਈ ਗੱਲ ਨੀ। ਅਸੀਂ ਵੀ ਇਸੇ ਸੰਸਾਰ ਦੇ ਵਿੱਚ ਜਿਵੇਂ ਚੱਲਦਾ ਚੱਲੀ ਜਾਣਾ।
4: ਬਿਲਕੁਲ
3: ਸੋ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਗੱਲ ਕਰਦੇ ਹੋਏ ਅੱਜ ਇਸ ਪੜਾਅ ਤੇ ਪਹੁੰਚੇ ਹਾਂ ਕਿ ਸਰੀਰ ਦੇ ਵੱਖ ਵੱਖ ਹਿੱਸੇ ਹਨ, ਸਿਰ ਹੈਗਾ ਉਹਦੇ ਸੰਬੰਧ ਵਿੱਚ। ਪਰ ਅੱਜ ਦਾ ਪ੍ਰੋਗਰਾਮ ਹਿੰਦੀ ਵਿੱਚ ਕਰਨਾ ਪਏਗਾ ਕਿਉਂਕਿ ਹਿੰਦੀ ਵਾਲਿਆਂ ਦਾ ਸਮਾਂ ਹੈ ਅੱਜ। ਹਾਂਜੀ ਸੋ ਅੱਜ ਹਮ ਲੋਕ ਜੋ ਡਿਸਕ੍ਰਾਈਬ ਕਰੇਂਗੇ ਜੀਵਨ ਸੇ ਜੀਵਨ ਕੀ ਉਤਪਤੀ ਨੇ ਵੋ ਹਿੰਦੀ ਮੇ ਹੋਗਾ। ਸੋਰੀ ਮੈਨੇ ਆਪਕਾ ਟਾਈਮ ਲੈ ਲਿਆ। ਔਰ ਇਸ ਪ੍ਰੋਗਰਾਮ ਮੈਂ ਹਮ ਲੋਕ ਬਤਾ ਰਹੇ ਹੈ ਆਪ ਸਭ ਲੋਗੋ ਕੋ ਕਿ ਜੀਵਨ ਕੈਸੇ ਚਲਾ, ਕੈਵੇ ਬੜਤਾ ਆਯਾ, ਕਬ ਕਿਆ ਹੁਆ, ਯੇ ਸਭ ਚੀਜ਼ੇ ਬਤਾਤੇ ਹੋਏ ਹਮ ਯਹਾਂ ਤੱਕ ਪਹੁੰਚੇ ਹੈ ਕਿ ਹਰੇਕ ਸਰੀਰ ਕਾ ਜੋ ਅੰਗ ਹੈ ਉਸਕਾ ਦੂਸਰੇ ਕੇ ਸਾਥ ਰਿਲੇਸ਼ਨ ਹੈ। ਔਰ ਵੋ ਰਿਲੇਸ਼ਨ ਸਬਸੇ ਪਹਿਲੇ ਹਮੇ ਸਾਬਤ ਕਰਨਾ ਪੜਤਾ ਹੈ ਸਿਰ ਸੇ ਲੇਕਰ ਛਾਤੀ ਕਾ। ਸਿਰ ਕੈਸੇ ਛਾਤੀ ਕੇ ਸਾਥ ਜੁੜਾ ਹੁਆ ਹੈ, ਔਰ ਐਸਾ ਹੀ ਨਹੀਂ ਕਿ ਗਰਦਨ ਹੈ ਹਮਨੇ ਦੇਖ ਲਈ ਦੈਟਸ ਆਲ ਹੋ ਗਿਆ, ਐਸਾ ਨਹੀਂ ਹੈ। ਇਸ ਮੇ ਔਰ ਬਹੁਤ ਕੁਛ ਕੰਟੈਂਟਸ ਹੈ ਜੋ ਹਮਨੇ ਪਿਛਲੇ ਪ੍ਰੋਗਰਾਮ ਮੈਂ ਆਪਕੋ ਬਤਾਏ ਥੇ ਕਿ ਬਹੁਤ ਸੇ ਐਸੇ ਕੰਟੈਂਟ ਹੈ ਜੋ ਨੀਚੇ ਸੇ ਉਪਰ ਕੋ ਜਾਤੇ ਹੈ, ਉਪਰ ਸੇ ਨੀਚੇ ਕੋ ਜਾਤੇ ਹੈ, ਆਦਾਨ ਪ੍ਰਦਾਨ ਹੋਤਾ ਰਹਤਾ ਹੈ। ਔਰ ਇਸ ਆਦਾਨ ਪ੍ਰਦਾਨ ਮੈਂ ਅਬ ਹਮ ਪਹੁੰਚੇ ਥੇ ਇਸ ਮੈਂ ਟੈਸਟ ਮੈਂ ਔਰ ਨੈਕ ਕੀ ਜਿਤਨੀ ਵੀ ਬਾਤੇਂ ਥੀ ਕਿ ਜਿਤਨੇ ਜਿਤਨੇ ਇਸਮੇ ਕੰਟੈਂਟਸ ਥੇ ਵੋ ਸਭ ਮੈਨੇ ਆਪ ਸਭ ਲੋਗੋ ਕੋ ਬਤਾ ਦੀਏ ਥੇ। ਔਰ ਅਗਰ ਉਨਮੇ ਕੋਈ ਐਸੀ ਖਰਾਬੀ ਹੋ ਜਾਤੀ ਹੈ ਤੋ ਫਿਰ ਬਾਹਰ ਕਿਆ ਨਿਸ਼ਾਨੀਆਂ ਆਏਗੀ। ਮੈਨੇ ਯੇ ਬਾਤ ਕਹੀ ਥੀ ਕਿ ਜਬ ਮੈਡੀਕਲ ਸਾਇੰਸ ਥੀ ਨਹੀਂ ਉਸ ਵਕਤ ਵੀ ਲੋਕ ਬਿਮਾਰ ਪੜਤੇ ਥੇ, ਉਸ ਵਕਤ ਵੀ ਲੋਕ ਠੀਕ ਹੋਤੇ ਥੇ, ਕਿਉਂਕਿ ਜੋ ਇਮਿਊਨਿਟੀ ਸਰੀਰ ਮੈਂ ਕੁਦਰਤ ਨੇ ਡਾਲ ਕਰ ਭੇਜਦੀ ਹੈ ਨਾ ਉਸਕਾ ਕਾਮ ਚਲਤਾ ਥਾ। ਕਿਉਂ ਠੀਕ ਹੋ ਜਾਤੇ ਥੇ ਕਿਉਂਕਿ ਬਾਹਰ ਕੀ ਅਡਲਟਰੇਸ਼ਨ ਕਮ ਸੀ, ਇਨਵਾਇਰਮੈਂਟਲ ਕੀ ਅਡਲਟਰੇਸ਼ਨ ਜੋ ਹੈ ਵੋ ਕਮ ਥੀ, ਖਾਨ ਪਾਨ ਕੀ ਅਡਲਟਰੇਸ਼ਨ ਬਹੁਤ ਕਮ ਥੀ, ਹਰ ਤਰ੍ਹਾਂ ਵਿਆਯਾਮ ਵਿਆਯਾਮ ਜਬ ਹਮ ਕਹਤੇ ਹੈ ਤੋ ਉਸਕਾ ਮਤਲਬ ਯੇ ਹੋਤਾ ਹੈ ਕਿ ਹਰੇਕ ਸੈੱਲ ਮੈਂ ਆਕਸੀਜਨ ਪਹੁੰਚ ਰਹੀ ਹੈ। ਯੇ ਸਭ ਚੀਜ਼ੇ ਠੀਕ ਥੀ, ਲੇਕਿਨ ਅਬ ਹਮਾਰੇ ਪਾਸ ਆਫਿਸ ਮੈਂ ਬੈਠੇ ਹੋਏ ਹਿਲਨੇ ਜੁਲਨੇ ਕਾ ਟਾਈਮ ਹੀ ਨਹੀਂ, ਹਮ ਕੰਪਿਊਟਰ ਸੇ ਜੁੜ ਕਰ ਬੈਠ ਗਏ ਹੈ। ਹਮਾਰਾ ਖਾਣ ਪਾਨ ਜੋ ਹੈ ਵੋ ਨੈਚੁਰਲ ਨਹੀਂ ਰਹਾ ਹੈ, ਹਮਾਰਾ ਆਬੋ ਹਵਾ ਜੋ ਹੈ ਵੋ ਨਾਰਮਲ ਨਹੀਂ ਰਹਾ ਹੈ। ਇਸ ਲਈ ਵੋ ਜੋ ਨੈਚੁਰਲ ਪ੍ਰੋਸੈਸ ਥਾ ਬਿਮਾਰੀਓ ਕਾ ਠੀਕ ਹੋਣੇ ਵਾਲਾ ਵੋ ਅਬ ਅਡਲਟਰੇਟਡ ਹੋ ਗਿਆ ਹੈ। ਔਰ ਉਸ ਅਡਲਟਰੇਟਡ ਹੋਣੇ ਕੀ ਵਜਹ ਸੇ ਬਹੁਤ ਸੀ ਬਿਮਾਰੀਆਂ ਜੋ ਪਹਿਲੇ ਆਰਾਮ ਸੇ ਠੀਕ ਸਮੇਂ ਕੇ ਅਨੁਸਾਰ ਠੀਕ ਹੋ ਜਾਤੀ ਥੀ, ਅਬ ਵੋ ਠੀਕ ਨਹੀਂ ਹੋ ਪਾਤੀ, ਕਿਉਂਕਿ ਹਮ ਲੋਗੋ ਨੇ ਜੋ ਸਟੱਡੀ ਕੀਆ ਵੋ ਜੋ ਨੇਚਰ ਕਾ ਰੂਲ ਥਾ ਕਿ ਹਰੇਕ ਸੈੱਲ ਜਿਸ ਤਰ੍ਹਾਂ ਕੇ ਵੀ ਸੈੱਲ ਇਸ ਸਰੀਰ ਮੇ ਲਗੇ ਹੋਏ ਹੈ ਯਾ ਸੈੱਲੋ ਨੇ ਜਿਸ ਤਰ੍ਹਾਂ ਕੇ ਟਿਸ਼ੂ ਅੱਗੇ ਫਾਰਮ ਕੀਏ ਹੈ, ਜੈਸੇ ਬੋਨ ਕਾ ਟਿਸ਼ੂ ਹੈ ਯਾ नर्व का टिश्यू है या मसल का टिश्यू है, अलग अलग तरह के हैं और उनकी जो रीजनरेशन है वो अलग अलग समय में होती है, अलग अलग टाइम लेती है कि भाई अगर एपिथेलियल सेल डैमेज हो गया तो 3 और 7 दिन के अंदर अंदर इसको रिकवर हो जाना चाहिए। अगर 3 और 7 दिन के अंदर अंदर ये रिकवर नहीं हुआ तो फिर हमें ढूंढना पड़ेगा कि इसके पीछे कौन सी अडल्ट्रेशन है, कौन सी ऐसी रुकावट है कि ये अपने नॉर्मल समय में रिपेयर नहीं हुआ। और वो अडल्ट्रेशन अब तो हम समझते हैं कि हर एक सवेर हमारी खुराक में, हमारे एनवायरमेंट में, हमारे रहन सहन में, हर एक तरह में अडल्ट्रेशन हो गई है, इसलिए बीमारियां आराम से ठीक नहीं होती। दूसरी बात है, वहां उस वक्त हमें ये ज्यादा जानने की जरूरत ही नहीं पड़ती थी कि शरीर के अंदर क्या घटित हो तो बाहर क्या दिखाई देगा, लेकिन अब क्योंकि अडल्ट्रेशन बहुत हो गई है और हमें ये जानने की जरूरत आ गई है, जैसे जैसे मेडिकल साइंस की डेवलपमेंट हुई, मेडिकल साइंस की डेवलपमेंट के साथ हम लोग यहाँ पर पहुंचे कि नहीं भाई हमें यहाँ खोज करनी पड़ेगी, जानना पड़ेगा कि इस शरीर के अंदर तो हम ये कुआं है, इसमें जा नहीं सकते हैं, क्योंकि उस वक्त तो ना तो एक्सरे था ना और रेडिएशन की और सब चीजें थी, कुछ भी नहीं था, पता ही नहीं था ऐसे क्या हो रहा है, बाहर ही देख रहे थे। सो बाहर अंदर की जितनी भी चेंजेस होती हैं उसकी निशानियां पैदा होती ही है, और वो जब हमने जो उस वक्त के थे सियाने लोग उन्होंने देखना शुरू किया तो बहुत सी चीजें उनको पता चली कि अंदर किस तरह की चेंजेस हों तो बाहर क्या हो जाता है, किस किस अंग में क्या क्या हो तो क्या हो जाता है, वो सब जो क्या हो जाता है उन्होंने आस्ता आस्ता जब लैंग्वेज आई, जब भाषा आई, लफ्ज बने तो उसको रिकॉर्ड करना शुरू कर दिया। पहले इसके बाद रिकॉर्ड नहीं था, अब रिकॉर्ड करना शुरू कर दिया तो जनरेशन टू जनरेशन वो हमारे तक आगे पहुंचना शुरू हो गया कि भाई शरीर में किस किस तरह की चेंजेस हो अंदर और बाहर उसकी क्या निशानियां देंगी, वही चीजें लेकर ये चैप्टर मैंने आपके सामने रखना शुरू किया कि भाई अगर सिर के अंदर पता है, बहुत बार हम लोगों ने बात की है कि सिर के अंदर बहुत से अंग, एक गांव बसा हुआ पूरे का पूरा, और किस किस अंग में क्या क्या नुक्स हो वो अलग की बात है, फिर हम बीमारियां की बात करेंगे, लेकिन ओवरऑल अगर सिर में कोई नुक्स हो जाता है तो उस नुक्स की बाहर निशानियां ओवरऑल जनरल तौर पे क्या पैदा होंगी, तो वो हमने नोट करने शुरू की। और इसी के हिसाब से ही हमने सिर की बातें आपको बताई थी, इसी के हिसाब से ही ये जानते हुए कि भाई हमारे पास अब एक्सरे नहीं है जी, हमारे पास अब इस तरह की कोई चीज नहीं है जो हम अंदर देख पाए, अब हम अंदर देख पाते हैं, बहुत कुछ पता है, लेकिन ये भी साथ में कहना पड़ेगा कि बहुत सी चीजें जो हम अंदर देखते हैं जिसको हम पैथोलॉजिकल चेंज बोलते हैं वो बहुत लंबे समय बाद अपीयर होती है, बहुत लंबे समय बाद हमें पता चलता है कि भाई इसमें ये खराबी हो गई है, और उस वक्त तक बीमारी बहुत लंबा सफर करके आ गई होती है, उस वक्त उसको कंट्रोल करना या ठीक करना भी इतना आसान नहीं होता, लंबा हो जाता है। लेकिन ये बात हम लोगों ने जान ली कि कोई भी छोटी मोटी सी भी घटना कहीं पर भी होती है शरीर के अंदर, और उसका इफेक्ट जो है बाहरी शरीर के ऊपर हमें दिखाई जरूर देता है, ये बात हम लोगों ने अब तक तय कर दी। और उसके बारे में मैंने आप सब लोगों को एग्जांपल्स, दो एग्जांपल पहले पंजाबी के प्रोग्राम में दी थी, आपके रेडियो पर दी, कि हम लोग यहाँ डायल करते हैं नंबर और उसी वक्त हमारा कोई बहन भाई इंडिया में फोन उठा लेता है, इस एनवायरमेंट में इस तरह का कोई गैप नहीं है जिसकी वजह से वो सारे का सारा चलन हमें पता चल जाता है कि वो क्लिक वहां पर हो गया है, इसके पीछे की साइंस वो अलग है उसके। और उसको आसान बनाने के लिए मैंने ये कहा था कि आप एक पाउंड, एक तालाब के किनारे पे पड़े हो और आपने एक कंकर उठाकर उसमें फेंक दिया और आप देखेंगे कि लहरें बन रही हैं, लहरें कुछ दूर तक तो आपको दिखाई देंगे लेकिन उसके बाद आपको दिखाई नहीं देंगे, इसका ये नहीं है कि दिखाई नहीं देती थी इसका मतलब लहरें नहीं बन रही, नहीं, अब हम ये जानने के काबिल हो गए हैं कि अगर हम अपना हाथ भी उस पौंड के, उस तालाब के दूसरे किनारे के हिस्से में पानी में डालेंगे तो हमारा हाथ जो है एक तरह का सेंसेशन फील करेगा जिसको हम लहरें बोलते हैं, ये लहरें आ रही हैं, ये लहरें किसी न किसी चीज के उस पानी में एंटर होने की वजह से पैदा हो रही थी। तो इसी तरह इस शरीर में भी इस तरह की कोई चीज नहीं है कि जिसको हम बोले वो खाली है। इवन हमारी जो फूड पाइप है, फूड पाइप भी ऐसे नहीं कि खुली पड़ी है, जैसे हम किसी आटा पिसाने के लिए जाते हैं तो उसमें हम डाल देते हैं वो खाली पड़ा हुआ है और उसके बाद नीचे आनी शुरू होती है कण और नीचे आटा बनना शुरू हो जाता। नहीं, ऐसा नहीं है। हमारा पूरे का पूरा शरीर, अंदर की जितनी भी चीजें हैं, जैसे फेरिंग्स है, जैसे ईसोफेगस है, जैसे स्टोमिक है, जैसे इंटेस्टाइन है, ये पूरी तरह फ्लेक्स होकर तय की हुई है। और इसी की वजह से ही जो हमारी पेरिस्टाल्टिक मोशन जिसको हम बोलते हैं आंतरियों की मूवमेंट, ये जो पेरिस्टाल्टिक मोशन हैं, जब ऊपर से खुराक आती है, प्रेशर पड़ता है और नीचे की चीज खुलनी शुरू हो जाती है, एक लहरें बननी शुरू हो जाती है, एक उसी तरह तालाब वाली बात होनी शुरू हो जाती है और इसका सेंसेशन जो है अप टू एंड होता है अगर हम महसूस करना चाहें तो। लेकिन हाँ, आजकल हमारे पास डिवाइसेज आ गई जिसकी वजह से हम जान लेते हैं, लेकिन हम उससे पहले, क्योंकि डिवाइसेज हैं तो हॉस्पिटल में है ना, डिवाइसेज हैं तो डॉक्टर के पास है ना, तो डॉक्टर के पास भी जाने से पहले हमें ऐसा पता होना चाहिए, इतनी जानकारी होनी चाहिए कि इसको हो क्या रहा है, किस डॉक्टर के पास जाएं, क्योंकि आज डॉक्टर तो एक एक सिस्टम का अलग है, एक सिस्टम नहीं बल्कि एक एक अंग का अलग है, इसलिए ताकि उसके हिसाब से उसको जल्दी से जल्दी हम उसकी राहत पहुंचा सक पाए। इसलिए सुटेबली जो डॉक्टर जो इस चीज का जानकार है उसके पास ले जाने के लिए ये जरूरी है कि हम उसके बारे में जानते हों, नहीं तो फिर हॉस्पिटल में जाएगा, वहां वो शनाख्त करेंगे, फिर वो ट्रांसफर करेंगे, इट मे टेक ए लॉन्ग टाइम, बहुत लंबा समय लग सकता है इस बात के लिए। तो वही बातें मैं आप सब लोगों को समझाने की कोशिश कर रहा हूं कि हर अंग में ही ऐसा चलन है कि जब कोई भी चीज किसी भी अंग में आ जाती है तो उस वक्त उसमें जो वाइब्रेशन होती है, जो लहरें बनती हैं, उनकी वजह से बाहर को के स्किन से लेकर अंदर तक मीडियम जो हमारा सेंट्रल पॉइंट है किसी भी चीज का है, किसी भी अंग का है, वहां से लेकर उसके बाहरी लिंक तक एक लिंक बना हुआ है और वो लिंक अपने आप को साबित करता है कि अंदर कुछ ऐसा घटित हुआ है जिसकी कुछ निशानियां बाहर आई हैं। और स्टडी को जानते हुए, नेचर को स्टडी करते हुए, या पीछे का जो हमारा पास्ट था उसमें कैसे कैसे क्या क्या हुआ था, इस चीज की जानकारी रखते हुए हम लोग यहाँ पर पहुंच रहे थे। मैंने ये बात कही थी कि जैसे जैसे ये मेडिकल साइंस डेवलप हुई थी ना, तो सबसे पहले इसका नाम था एक्सीडेंटल मेडिसिन, अचानक कोई चीजें होने वाली। जैसे मैंने एग्जांपल भी आपको दी थी कि किसी को टेटनस होगी, जिसको तुनखवा बोलते हैं, टेटनस होगी, बहुत बड़े दौरे पड़ रहे हैं, कमर पीछे को झुक रही है, जबाड़ा जो है उसका बिल्कुल क्लेंच हो गया है, खोला ही नहीं जा सकता मुंह। अल्टीमेटली इस तरह की कंडीशन बार बार हो रही है तो लोग सोचते थे यार इससे तो अच्छा है मर ही जाए। और उस वक्त हमारे पास इजीली अवेलेबल क्या था, इजीली अवेलेबल अफीम थी, पोल्स था, ये सब चीजें थी, तो उसको अफीम ज्यादा दे दी, जितनी आम नॉर्मल आदमी की डोज होती है। अब तो हम जानते हैं ना कि अफीम पोल्स की कितनी डोज है, अफीम की कितनी डोज है, उसमें निकले हुए मॉर्फिन की कितनी डोज है, उस वक्त थी नहीं, लेकिन आम लोग जो उसका इस्तेमाल करते थे उससे ज्यादा दे दी यार ये नहीं देखा जाता हमसे, इससे बेहतर ये है कि ये मर जाए, और उसको ज्यादा अफीम दे दीगी। देखा क्या कि वो ठीक हो गया, दौरे खत्म हो गए। क्यों? अब हम जानते हैं कि ओपियम में या मॉर्फिन में एंटी पेरिस्टाल्टिक मोशन इफेक्ट है, और जितने भी इस तरह के कन्वल्शन हैं उनको कंट्रोल करने की कुव्वत है जो पैरालाइज कर देता है उन चीजों को। तो हुआ यही, उस वक्त ये एक्सीडेंटल बात है, मरने के लिए अफीम खाई और ये आदमी मर गया। जैसे जैसे साइंस डेवलप हुई, पारा हमारी जिंदगी में आया, मर्करी जिसको हम बोलते हैं, और इसी की वजह से जो लोग आज से या सुलाख से पीड़ित थे, इस तरह की तकलीफें उनको थी, और उनके लिए उन्होंने कहा यार अच्छा है ये इससे मर जाए, बहुत ज्यादा तकलीफ है, दर्द पूरे शरीर में, अब इंद्री की दर्द जो है घुटनों तक पहुंच गई है, जोड़ों तक पहुंच गई, चल हम सकते नहीं, इस तरह की प्रॉब्लम आ गई है तो क्या करें। उस वक्त इसको शर्मिंदगी की बात भी बोलते थे, तो अल्टीमेट पारा खा लिया, کہ ٹھیک ہے مر جاتے ہیں اس لیے تو اچھا یہی تھا، اور ہوا کیا وہ ٹھیک ہو گیا. اب بار بار جب ایسا کرنے کی نوبت آئی تو دیکھا کہ اس میں ایسا کیوں ہوا، مرکری کی وجہ سے ایسا کیوں ہوا. تو اس طرح ہم نے یہ جانا جیسے اوپیم دینے کے بعد ایسا کیوں ہوا کہ وہ بچ گیا، اب ہم جانتے ہیں، اس وقت نہیں جانتے تھے. اس لیے اس کا نام رکھا گیا میڈیسن آف ایکسیڈنٹس یا ایکسیڈنٹل میڈیسن. یہ ایکسیڈنٹل تھی جب ہم نے شروع کیا. میں بات پھر اپنے آج کے لیکچر لے کر آ رہا ہوں. پہلے ہمیں نہیں پتا تھا کہ باہر جو بھی کچھ ہو رہا ہے اس کا لنک کچھ اندر کی چینجز سے ہے. شریر کے اندر جو بھی تبدیلیاں آ رہی ہیں ان کا سمبندھ جو باہر سے ہے وہ باہر ہمیشہ. آپ نے دیکھا ہوگا کئی لوگ کھانا کھاتے ہیں ان کے ناک یا چہرے پہ پسینہ آ جاتا ہے. اور آسان بات کروں، اب مرچی لوگ نہیں کھاتے زیادہ، اور جو پیپر سے الرجک ہیں یا کچھ اسکنڈیشن ہے ان کو اگر مرچی کھلا دو تو اسی وقت ایک سیکنڈ میں اس کے چہرے پہ پسینہ آ جائے گا، ناک پہ پسینہ آ جائے گا. تو کیا یہ ہوا؟ وہ جانے کے بعد اندر کی جو وائبریشن سی اس نے اپنا ایفیکٹ شو کیا، جو ایفیکٹ ہمیں چہرے پہ ناک پہ پسینے کے روپ میں ہمیں دکھائی دیا. تو میں بیماریوں کی بات اگر کروں، یا بیماریاں بھی آخر کسی نے کسی چیز کی انٹرنس سے ہوئی ہے نا، کوئی انٹر ہوا ہے نا، کچھ ایسا ہوا ہے نا جس کی وجہ سے شریر میں کوئی تبدیلی آئی ہے. اور اگر اس شریر میں کوئی تبدیلی آئی ہے اور ایسا نہیں ہے کہ وہ تبدیلی اندر ہی رہ گئی ہے، نہیں، کیونکہ پانی کی طرح اس میں خلا نہیں ہے، خالی جگہ نہیں ہے، جو اندر ہو رہا ہے وہ کنکر پھینکنے سے وہی کنارے پہ ہو رہا. اسی طرح ہی ہم جو اس شریر کے اندر گھٹت ہو رہا ہے اس کی وائبریشنز یا اس کے احساس، اس کی فیلنگ، اس کے سمٹم باہر دیکھ سکتے. اور اسی چیز کی جو یہ شناخت میں آپ کے سامنے کر رہا ہوں ان لیکچروں میں کہ اگر کچھ بھی ایسا ہو کسی انگ میں، کیونکہ میں نے ان کو ڈیوائڈ کر دیا، تاکہ آسانی سے سمجھ پاؤ کہ سر کے اندر اگر کوئی بھی تبدیلی ہوتی ہے تو پھر ڈیزینس ہوگا، انکانشیسنس ہوگی، ایچ ایموشن ہوگا، اور یہ فارگیٹ فولنس ہوگی. یہ سب موٹی موٹی نشانیاں آپ کو ابھی بھی یاد ہوگی کہ اس طرح ہوتا ہے تو ہم سمجھیں گے کہ برین میں کوئی وکار ہے. برین کے اندر جتنے بھی انگ ان میں سے کوئی وکار پھر ہم لوگ آئیڈینٹیفائی کریں گے کہ کس وکار کی وجہ سے ایسا یہ ہوتا ہے. وہ ہمارا سیکنڈ راؤنڈ ہوگا اس بات کے لیے، لیکن ایسا ہوتا ہے. اسی طرح ہم نے گردن کی بات کی تھی، تھائرائڈ گلینڈ ہے جو یہاں پر، پیراتھائرائڈ گلینڈ ہے تا، یا اس میں جو ہماری نالیاں اوپر سے نیچے کو جا رہی ہیں، یا کیروٹڈ آرٹریز جا رہی ہیں، یا کیروٹڈ وینز جا رہی ہیں، آ رہی ہیں، اس طرح کا پورا دار و مدار جو جا رہا ہے ان میں سے اگر کوئی بھی خرابی ہوئے گی تو پھر کون کون سی چیزیں ہمارے سامنے آئیں گی جس سے ہم اندازہ لگائیں گے کہ بھائی کون سے انگ میں کوئی ڈیفیکٹ ہو گیا ہے. جیسے آسانی سے سمجھنے والی بات، تھائرائڈ کی پرابلم آ گئی، ہائپو تھائرائڈ ہو گیا. ہم نے دیکھا کہ وہ بیوی تو بہت موٹی تازی بیچاری کرسی میں بیٹھنے یوگی نہیں ہے، جو سکن ہے بہت اس کی ڈرائی ہے، بال جو ہیں اس کو وہ گر رہے ہیں، بال کم ہو رہے ہیں، لائٹ ہو رہے ہیں، یہ سب اس کی نشانیاں ہیں. یہ باہر ہم دیکھ پائیں گے تو اس سے پوچھنے کی ضرورت نہیں ہے ہمیں کہ تیرے کو تھائرائڈ ہے، ہائپو تھائرائڈ ہے، تو وہ پتا چل جائے گا. اور ہائپر اب کھاتا پیتا بہت ہے بھائی، اس کے تو پانچ پانچ چھ چھ روٹیاں کھا جاتا ہے، صبح بھی کھا جاتا ہے، شام بھی کھا جاتا ہے، لیکن پھر بھی دبلا پتلا ہی ہے، ایک دم جیسے کچھ کھاتا ہی نہیں، ہڈیاں نکلی ہوئی ہیں. تو ہم کہہ پائیں گے کہ بھائی اس آدمی کو ہائپر تھائرائڈزم ہے. تو مطلب یہ باہر کی نشانیاں، میں ایگزامپل دے رہا ہوں آپ لوگوں کو کہ یہ باہر کی نشانیاں ہیں، اور شریر کے ہر ایک انگ سے ہمیں اس طرح کی سوچنا باہر ملتی ہے. ضرورت ہے ان چیزوں کو سمجھنے کی، اور ان کو سمجھنے کے بعد آپ ایزی نشانے پر پہنچ جائیں گے، جس کو ہم آج تو اس کا نام ہم نے رکھ لیا نا، کلینیکل ڈائگنوسس. اس کو ہم بولتے ہیں کلینیکل ڈائگنوسس، اور ڈاکٹروں نے اس کو ایک جگہ دے دی کہ بھائی ٹھیک ہے، ہمارا ڈائگنوسس تو ہوگا لیب سے، ہمارا ڈائگنوسس ہوگا ایکس رے سے، ہمارا ڈائگنوسس تو بلڈ ٹیسٹ سے ہوگا، لیکن یہ اس کو ہم اس بات سے رکھ لیتے ہیں کہ بھئی یہ کلینیکل ڈائگنوسس ہے، جو ہم نے باہر دیکھا، آبزرو کیا، उसकी वजह से ऐसा हुआ है। और फिर हम इसको वेरीफाई करते हैं, लैब से वेरीफाई करते हैं, एक्सरे से, ईसीजी से वगैरह वगैरह। तो वो जो बातें ऐसी होती हैं, अब परफेक्ट हो गई है। पहले विश्वास हो या ना हो, गलत हो या ठीक हो, इसका निर्णय पहले नहीं था। लेकिन अब सदियों से चलते आ रहे इस मेडिकल साइंस ने बार बार इन निशानियों को देखा, समझा, वेरीफाई किया, लैब टेस्ट किया, एक्सरे किया, ईसीजी या जो भी कुछ किया आज की डिवाइसेस के मुताबिक, और इसने साबित कर दिया कि भाई इस शरीर के अंदर, इस अंग में इस तरह की कोई खराबी आ गई। जैसे फॉर एग्जाम्पल आंखों के, आपने देखा होगा कि बहुत सारे लोगों के आंखों के नीचे, कान के, नाक के बिल्कुल पास है येलोश टाइप के स्पॉट्स बन जाते हैं। अब येलोश टाइप के स्पॉट्स बन जाते हैं, स्पष्ट तौर पे ये कोलेस्ट्रॉल की निशानी है कि इस बंदे का कोलेस्ट्रॉल हाई है। तो क्या हुआ, लिवर कहाँ पर है? आंखों में वो निशानी दे रहा है कि ये इस बात की निशानी है। अब इस चीज को हमने वेरीफाई कर लिया, बार बार वेरीफाई कर लिया, तो बेशक कहा हमने फिर भी कि ये क्लिनिकल डायग्नोसिस है, ये क्लिनिकल प्रूफ है, लेकिन वेरीफाई हमने किया जब हमने उसका ब्लड टेस्ट किया। लेकिन अब हम इन सिम्टम्स पर रिलाई करना शुरू कर दिया, अब हम इनको यकीनन मानना शुरू कर दिया कि हाँ, अगर इस तरह की बाहर निशानियां आ रही हैं, तो इसका मतलब है कि शरीर के अंदर कुछ ऐसा घटित हुआ है जो नॉर्मल नहीं है, और वो जो घटित हुआ है किस अंग में हुआ है, ये बाहर की निशानियां हमें इस तरह का बता रही हैं। इसलिए ये चैप्टर जो मैंने आपके सामने शुरू किया, इस बात के लिए किया ताकि आप सब लोगों को पता चले कि अगर शरीर के अंदर हम चेस्ट पर पहुंच गए, नेक की बात करते करते हम चेस्ट में पहुंच गए, और हमें पता चले कि चेस्ट के अंदर, छाती के अंदर अगर कोई भी रुकावट, कोई भी प्रॉब्लम आती है, तो फिर बाहर निशानियां क्या होंगी। और इससे पहले भी ये जानना जरूरी है कि ये जो छाती है वो बनी हुई कैसे है। हालांकि एनाटोमिकल स्ट्रक्चर मैंने आप सब लोगों को बार बार समझाया है कि एनाटोमिकल मीन्स बना कैसे है, स्ट्रक्चर का ढांचा ये खड़ा कैसे हुआ है, उसको एनाटोमिकल स्ट्रक्चर हम बोलते हैं। तो मैंने ये कहा था कि ये जो पिंजरा टाइप गोल चेस्ट हमें दिखाई देती है, हड्डियां इसीलिए लोग पेट में क्यों इतनी लगा दी, हड्डियां इसीलिए लगा दी कि इसमें बहुत जरूरी सामान रहता है, बहुत जरूरी कार्रवाई करने वाले दफ्तर हैं, इस शरीर को, इस जीवन को चलाने के लिए मोस्ट इम्पॉर्टेंट चीजें जो हैं वो इसमें हैं। मोस्ट इम्पॉर्टेंट चीजें हमारे सिर में थी तो उसको पूरा पूरा ढक दिया, सिर्फ एक एंट्रेंस रह दिया। छाती जो है इसमें भी बहुत इंपॉर्टेंट चीजें हैं, क्योंकि वो राष्ट्रपति का हाउस है, ये प्रधानमंत्री का हाउस है, कार्रवाई तो ब्रेन की तरह चलेगी, लेकिन करेगा कौन, अगले कार्रवाई कौन करेगा, वो हमारा यहीं पर गृह मंत्री है, यहीं पर ही प्रधानमंत्री है। इसलिए इनकी भी निगरानी, इनकी भी सेफ्टी इस तरह कुदरत ने कर दी है। और इसकी शनाख्त के लिए मैंने आप सब लोगों को कहा था कि ये हड्डियों का ढांचा बना हुआ है, इसके पीछे रीढ़ की हड्डी होती है, रीढ़ की हड्डी का विस्तार मैंने आप सब लोगों को बार बार बताया था कि भाई ये 26 अलग अलग वर्टिब्राज हैं, मनके जिसको हम बोलते हैं, जिनके अंदर एक कैनाल होती है, और जिन मनकों के बाहर हॉर्न्स बने होते हैं ताकि जितनी भी मांसपेशी, जितनी भी मांसपेशियां बाहर से आए वो इसके साथ बच जाएं, डाई हो जाएं, ताकि ये पूरी तरह अपनी सेहत में रह सकें और पूरा कंट्रोल इसका संभाल सकें, वेट उठा सकें। इसलिए इसकी पूरी डिस्क्रिप्शन मैंने आप सब लोगों को दी थी। उसके बाद फिर हमने ये कहा था कि जो पसलियों का ढांचा है, ये पसलियां 24 गिनते हैं, 12 पेयर, 12 जोड़े, 12 उधर हैं, 12 उधर हैं। इन पसलियों की डिस्क्रिप्शन भी मैंने आप सब लोगों को दी थी कि भाई ये 12 ऐसे ही नहीं कि ग्लोब बन के आ गया, चारों ओर लपेट लिया है, ऐसा नहीं है। पहली 7 हड्डियां रिब्स जिनको हम बोलते हैं वो सामने स्टर्नम के साथ बटी हुई है। स्टर्नम की डिस्क्रिप्शन मैंने आपको दी थी कि इसके 3 हिस्से हैं, एक हिस्सा मेनुबेरियम स्टर्नम है, جو ہماری کلیویکل ہڈی جس کو ہم ہسلی کی ہڈی ہے اس سے جڑی ہوئی ہیں، اس کے بعد یہ اسٹرنم کی شافٹ ہے گی سامنے، اس کے نیچے زیفوائڈ اسٹرنم کا ایک چھوٹا سا پورشن ہے، اس کی ڈسکرپشن میں پہلے دے چکا ہوں کیونکہ ابھی ہم نے چیسٹ کی بات کرنی ہے، اور یہ پسلیوں کی بات کی تھی کہ سات پسلیاں بالکل اس اسٹرنم کے ساتھ فکس کی گئی ہیں اور تین پسلیاں فکس نہیں کی گئی ہیں، اس کے ساتھ نہیں ہیں، وہ جو آٹھویں پسلی ہے وہ ساتویں کی ہاتھ پکڑ لیتی ہے اور نویں پسلی وہ آٹھویں کا ہاتھ پکڑ لیتی ہے، تو اس طرح کر کے ایک دوسری کو پکڑتے ہوئے تھوڑی پیچھے ہٹ گئی ہے تاکہ ابڈامن کو پیٹ کو پورا پھیلنے کا سما مل جائے، کیونکہ اس میں تو بار بار خوراک آئے گی بھی، گیس بنے گی بھی، ریلیز بھی ہوگی، سب کچھ ہوگا، اس لیے اس کو بار بار پھیلنے کی ضرورت پڑتی ہے، اور زیادہ چھاتی سے زیادہ پھیلنے کی اس کو ضرورت ہے، پتہ نہیں کب کیسا ہو جائے، اس لیے وہ جو دو پسلیاں نیچے بچ جاتی ہے وہ کیول ریڑھ کی ہڈی کے ساتھ لگی ہوئی ہیں سامنے، وہ فری ہیں، کوئی بات نہیں، پھیلنا ہے تو پھیل جائے، جتنا بھی ابڈومن پھیل سکتا ہے وہ پھیل جائے، تو یہ ایسا ہم لوگوں نے آپ سب لوگوں کو بتا دیا تھا کہ وہ 12 کی 12 پسلیاں سائڈ رائٹ دینے سائڈ بائیں سائڈ اس طرح ایک دوسرے کے ساتھ جڑی ہوئی ہیں اور نیچے کی دو نہیں جڑی ہوئی ہیں، پھر ہم نے یہ کہا تھا کہ ان کے جوڑ جڑنے کا تین پسلیاں فکس نہیں کی گئی ہیں، اس کے ساتھ نہیں ہیں، وہ جو آٹھویں پسلی ہے وہ ساتویں کی ہاتھ پکڑ لیتی ہے اور نویں پسلی وہ آٹھویں کا ہاتھ پکڑ لیتی ہے، تو اس طرح کر کے ایک دوسری کو پکڑتے ہوئے تھوڑی پیچھے ہٹ گئی ہے تاکہ ابڈامن کو پیٹ کو پورا پھیلنے کا سما مل جائے، کیونکہ اس میں تو بار بار خوراک آئے گی بھی، گیس بنے گی بھی، ریلیز بھی ہوگی، سب کچھ ہوگا، اس لیے اس کو بار بار پھیلنے کی ضرورت پڑتی ہے، اور زیادہ چھاتی سے زیادہ پھیلنے کی اس کو ضرورت ہے، پتہ نہیں کب کیسا ہو جائے، اس لیے وہ جو دو پسلیاں نیچے بچ جاتی ہے وہ کیول ریڑھ کی ہڈی کے ساتھ لگی ہوئی ہیں سامنے، وہ فری ہیں، کوئی بات نہیں، پھیلنا ہے تو پھیل جائے، جتنا بھی ابڈومن پھیل سکتا ہے وہ پھیل جائے، تو یہ ایسا ہم لوگوں نے آپ سب لوگوں کو بتا دیا تھا کہ وہ 12 کی 12 پسلیاں سائڈ رائٹ دینے سائڈ بائیں سائڈ اس طرح ایک دوسرے کے ساتھ جڑی ہوئی ہیں اور نیچے کی دو نہیں جڑی ہوئی ہیں، پھر ہم نے یہ کہا تھا کہ ان کے جوڑ جڑنے کا پوسٹل کارٹیلیج ان پسلیوں کو ایک دوسرے

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਹਾਂ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਅੱਜ ਦੋ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਟ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖੱਟ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੇ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਏਦਾਂ ਵੀ ਹੈਗੀ ਆ
0: ਅੱਛਾ ਜੀ
1: ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਤੇ ਉਹ ਆਮ ਕਰਕੇ ਖੱਟ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ ਤੋਂ
0: ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਹਾਂਜੀ ਉਹ ਹੌਲੀ ਹੌਲੀ ਐਕਸੈਂਟ ਨਹੀਂ ਰਲਦਾ
0: ਹਾਂ ਹਾਂ ਉਹ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖੱਟ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿੱਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਾ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਵੀ ਅੱਜ ਜਦੋਂ ਦੇਖੋ ਇਹ ਟਰੰਪ ਨੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆਂ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਦੂਜੀ ਮਾਮਲਾ ਹੈ ਤੇ ਦੇਖਦੇ ਆ ਭਈ ਇਹਦੇ ਵਿਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਤੇ ਦੂਸਰਾ ਪਾਸਾ ਇਹ ਆ ਕਿ ਜੋ ਕੋਈ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9, 2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕੀ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉਪਰ ਇਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੇਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲੋ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਤਾ ਸੀ ਨਾ ਮੇਰੇ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨੀ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖੱਟ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀਂ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣੌਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖੱਟ ਸਾਹਿਬ ਜੀ ਇਹਦੀ ਸਮਝ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ
0: ਚੀਮਾ ਸਾਹਿਬ ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ ਜਰੂਰੀ ਨੀ ਹੈ ਝੂਠ ਬੋਲਦੀ ਆ ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ ਇੰਨਾ ਕੁਛ ਪੈ ਗਿਆ ਉਹਨੂੰ ਆਪਣਾ ਕਲੀਅਰ ਕਰਨਾ ਹੋਵੇ ਇਹ ਵੀ ਹੋ ਸਕਦਾ ਨਾ
1: ਇਹੀ ਆ ਜੀ ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ ਕਿਉਂਕਿ ਖੱਟ ਸਾਹਿਬ ਵੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮੇਲਾਨੀਆ ਨਾਲ ਲਿਜਾ ਕੇ ਜਾਂਦੇ ਹੋਣਗੇ ਨਾ
0: ਇਹ ਤਾਂ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮੇਲਾਨੀਆ ਮਿਲੀ ਉੱਥੋਂ ਸੀ ਇਹ ਵੀ ਤਾਂ ਕਹਿੰਦੇ ਆ ਨਾ
1: ਐਗਜੈਕਟਲੀ ਵਾਟ ਆਈ ਵਾਜ਼ ਥਿੰਕਿੰਗ ਹਾਂ ਮੇਰੀ ਇਹੀ ਸੋਚ ਰਹੀ ਹੈ ਕਿ ਮਿਲੀ ਉਹਨੂੰ ਉੱਥੋਂ ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਉਹਨੂੰ ਮਿਲ ਪਈ ਇਹ ਪਹਿਲਾਂ ਖੱਟ ਸਾਹਿਬ ਜੀ ਮਾਡਲ ਸੀਗੀ ਇਹ
0: ਹਾਂਜੀ ਹਾਂਜੀ
1: ਇਹ ਮਾਡਲ ਵੀ ਆ ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿਚ ਛਾਪਦੀਆਂ ਉਹ ਜਿਹੜੀਆਂ ਮਸ਼ਹੂਰੀ ਵਾਸਤੇ ਉਹ ਐਵੇਂ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਤੇ ਆਪਣਾ ਸਬ ਕੁਛ ਨੰਗੇਜ ਜਿਹੜਾ ਉਹ ਦਿਖਾ ਦੀਆਂ। ਸੋ ਉਹਦੇ ਵਿਚ ਇਹਦੀਆਂ ਪਿਕਚਰਾਂ ਸੀਗੀਆਂ। ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਸੀ ਉਥੋਂ ਸੀ, ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ। ਤੇ ਹੁਣ ਖੱਟ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ ਉਹ ਕਿਹਾ ਕਿ ਫਸਟ ਲੇਡੀ ਨੇ NBC ਨਿਊਜ਼ ਉਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਕੋਈ ਰਿਸ਼ਤਾ ਨਾਤਾ ਨਹੀਂ ਸੀ, ਕੋਈ ਕਿਸੇ ਦਾ ਸੀ। ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿਚੋਂ NBC ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ, ਇਹ ਸਭ ਕੁਝ ਝੂਠ ਹੈਗਾ। ਉਹਦੇ ਕਈ
0: ਸ਼ਿਮਾ ਸਾਹਿਬ ਕੈਰੀ ਆਨ ਕਰਿਓ, ਮੈਨੂੰ ਨਾ ਕੋਈ ਬੰਦਾ ਮਿਲਣ ਆਇਆ, ਮੈਂ 5 ਮਿੰਟ ਮੁੜ ਕੇ ਆਇਆ।
1: ਜੀ ਜੀ ਉਹਦੇ ਕਈ ਏਡ ਆ ਜਿਹੜੇ ਉਹਦੇ ਮਦਦਗਾਰ ਹੁੰਦੇ ਆ, ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ, ਜਿਹੜੀ ਫਸਟ ਲੇਡੀ ਆ ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ, ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ। ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ, ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਹੈ। ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ। ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ, ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿਚ ਕਿਹਾ, ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੋਈ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇਕਦਮ ਉਸਦਾ ਪੱਖ ਪੂਰਨ ਲੱਗ ਪੈਂਦੇ। ਸੋ ਦੋਸਤੋ ਜਿਹੜੀ ਇਹ ਗੱਲ ਕਹੀ ਆ, ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ, ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ, ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ, ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਇਹਦੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓਂ ਉਹਨਾਂ ਨੂੰ ਰੋਕ ਦਿੰਦੇ ਸੀਗੇ, ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ। ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ ਖਾਸ ਕਰਕੇ ਸਿੱਖ ਸਮਾਜ ਆ ਉਹਦੇ ਵਿਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ, ਤੇ ਉਹ ਵੀ ਹੁਣ ਬਦਲ ਰਿਹਾ। ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ ਉਹੀ ਇਹਦੇ ਕਾਰਨ ਹੀ ਬਦਲ ਰਿਹਾ। ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ ਕੈਨੇਡਾ ਆਸਟ੍ਰੇਲੀਆ ਵਗੈਰਾ ਹੈਗੇ ਆ, ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ। ਤੇ ਜਦੋਂ ਫਿਰ ਖੁੱਲ ਮਿਲਦੀ ਆ ਖੁੱਲ ਦੇ ਵਿਚ ਫਿਰ ਦੇਖੋ ਦੋਸਤੋ ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ, ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਔਰ ਪੰਜਾਬ ਵਿਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ, ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ। ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜੀਂਦਾ ਜਾਗਦਾ ਰਿਹਾ ਸੀਗਾ, ਪਰ ਜਦੋਂ ਅੰਗਰੇਜ਼ ਰਾਜ ਆਇਆ ਉਹਨੇ ਇਹਨੂੰ ਜਿਹੜੀ ਸੀਗੀ ਬਸ ਰਹੀ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਤੇ ਉਹ ਕੋਸ਼ਿਸ਼ਾਂ ਦੇ ਵਿਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੀਕਰ। ਅੱਜ ਕੱਲ ਜੋ ਪੰਜਾਬ ਦੇ ਵਿਚ ਜਾਂ ਭਾਰਤ ਦੇ ਵਿਚ ਜੋ ਕੁਛ ਵੀ ਹੋ ਰਿਹਾ TV ਦੇ ਉੱਤੇ ਵੀਡੀਓ ਆ ਰਹੇ ਆ ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ, ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਤੇ ਗੌਰਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਮ ਖੁੱਲ੍ਹੜ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ। ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ, ਤੇ ਜਿੱਥੇ ਸ਼ਹਿਦ ਹੋਏਗਾ ਸ਼ਹਿਦ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ। ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ ਉਹਦੀ ਖ਼ਬਰ ਸੀਗੀ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚਲੀ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ, ਹਰ ਦੁਨੀਆ ਇਹਦੇ ਵਿਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ, ਤੇ ਪਰ ਇਹਦੇ ਵਿਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ, ਪਰ ਸਾਹ ਉਹ 5-7 ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ਼ ਕਹਿੰਦੇ ਹਾਂ ਇੱਕ ਕਿਸਮ ਦੇ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਲਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟ੍ਰੇਟ ਆਫ ਹਰਮੁਜ਼ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿਚ LNG ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਵਿਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਛੁਟਾਏਗਾ ਲਿਬਨਾਨ ਸਿੱਧਾ ਸਮਝੌਤਾ ਕਰੇਗਾ ਨਾ ਕਿ ਇਜ਼ਰਾਇਲ ਪਾਕਿਸਤਾਨ ਵਿਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਵੀ ਮੈਂ ਇਹਨੂੰ ਨਹੀਂ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਚੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 1.25 ਮਹੀਨਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਜਿਹੜਾ ਨੁਕਸਾਨ ਵਗੈਰਾ ਹੋਇਆ ਪਰ ਉਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਕਿ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਵਿੱਚੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ ਪਰ ਹੁਣ ਬਾਅਦ ਦੇ ਵਿਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉੱਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੁਜ਼ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਪਿੱਛੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ 10 ਪੁਆਇੰਟਾਂ ਦੇ ਵਿੱਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟਰੇਟ ਆਫ ਹਰਮੁਸ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿੱਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨਹੀਂ ਹੁੰਦਾ ਤੁਹਾਡਾ ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਹੁਣ ਕੀ ਆ ਇਹ ਜਿਹੜੀ ਸਟੇਟ ਆਫ ਹਰਮੁਸ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੋਂ ਦੀ ਲੰਘਦੇ ਆ ਮੇਰਾ ਖਿਆਲ ਆ 25 ਮੀਲ ਆ ਸੋ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਵੀ ਇੱਥੇ ਦੁਨੀਆਂ ਦੇ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰਿਆਂ ਦੇ ਵਿੱਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤਾਂ ਪਹਿਲਾਂ ਤੋਂ ਵੀ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਗ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ ਯੂ ਐਸ ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗੌਰਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੌਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੌਨ ਬਿਲਡਿੰਗ ਆ ਉਹ ਉਹਦੇ ਵਿੱਚ ਮਿਲਟਰੀ ਦੀਆਂ ਯੋਜਨਾਵਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੌਨ ਨਾਂ ਦੀਆਂ ਜਿਹੜੀ ਇਮਾਰਤ ਆ ਉੱਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੌਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਲੇ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ਆਈ ਡੀਜ਼ ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੌਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੌਨ ਨੂੰ ਪਰ ਉਹਨਾਂ ਨੇ ਉਹ ਹੁਕਮ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ ਯੂ ਐਸ ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੌਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਜਸਟਿਸ ਆਪਾਂ ਇਹਨੂੰ ਕਹਿ ਦਿੰਦੇ ਹਾਂ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ ਸੋ ਅਮਰੀਕਾ ਵਿੱਚ ਜਿਹੜਾ ਪ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ, ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ। ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ ਯੂ ਐਸ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ, ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ। ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ। ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ, ਕਾਫੀ ਦਿਨ ਹੋ ਗਏ ਆ। ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪ੍ਰਮੰਨਿਆ ਉਹ ਅਖਬਾਰ ਹੈਗਾ, ਬਹੁਤ ਪੁਰਾਣਾ ਵੀ ਆ। ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ। ਤੇ ਉਹਨਾਂ ਦੀ ਰਿਪੋਰਟ ਅਨੁਸਾਰ ਯੂ ਐਸ ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ, ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ। ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ, ਉਹ ਕਹਿੰਦੇ ਠੀਕ ਆ ਵੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ ਤੇ ਹੋਣਾ ਚਾਹੀਦਾ ਵੀ ਆ। ਜਿਨ੍ਹਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਏ ਜਾਂਦੇ ਆ, ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ, ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਣੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫ੍ਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਆ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੋਣੇ ਆ, ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ। ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਡੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਡੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਹੈ। ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ। ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆਂ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ, ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟ ਹੀ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ, ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ ਖੱਟ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ। ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ ਜਿੱਥੇ ਡਰੱਗ ਉਹ ਕਹਿੰਦੇ ਆ ਵੀ ਇਕੁਆਡੋਰ ਵਾਲੇ ਇਧਰੋਂ ਆ ਰਿਹਾ ਆ, ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ। ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਅਕਸਰ ਵੀ ਕਰਨ ਲੱਗ ਪਿਆ ਦੇਸ਼। ਇਹਨੇ 1 ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ, 30 ਤੋਂ ਵਧਾ ਕੇ 50 ਕਰ ਦਿੱਤਾ, ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
0: ਡਾਕਟਰ ਸਾਹਿਬ ਆ ਗਏ ਜੀ, ਮਾ ਸਾਹਿਬ
1: ਤੇ ਇਹ ਜਿਹੜਾ ਸੀਗਾ
0: ਮਾ ਸਾਹਿਬ ਆ ਗਏ ਜੀ, ਕਰੀਏ ਉਹਨਾਂ ਦੇ ਨਾਲ ਚਾਲੂ
1: ਜੀ। ਜੀ
0: ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਐਨ ਜੀ ਆ ਜਾਓ।
2: ਹਾਂਜੀ ਸਤਿ ਸ੍ਰੀ ਅਕਾਲ ਕੀਮਾ ਸਾਹਿਬ, ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲੋ।
1: ਕੋਈ ਨੀ ਗੱਲ ਪੀ ਲੈਣਾ, ਕੋਈ ਗੱਲ ਨੀ।
0: ਥੈਂਕ ਯੂ ਜੀ।
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ? ਚਾਹ ਚੁੱਕ ਲਈ
2: ਲੈਕਚਰ ਸੀਰੀਜ਼। ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
2: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ। ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਚਾ ਕੇ ਰੱਖਿਆ, ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ, ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ, ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਠੀਕ ਆ, ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ। ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ, ਬਣਤਰ ਸਰੀਰ ਦੀ ਕਿਵੇਂ ਬਣੀ, ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ, ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ, ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ। ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ, ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ, ਇਹਦਾ ਮਤਲਬ ਇਹ ਆ ਕਿ ਕੁਝ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ,
1: ਬਿਲਕੁਲ
2: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ।
1: ਜੀ ਡਾਕਟਰ ਸਾਹਿਬ, ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਉਹ ਕੀਮ ਹੁੰਦਾ ਸੀ, ਕਿਸੇ ਨੂੰ ਜੁਆਇਆਂ ਦਾ ਪਤਾ ਸੀ ਇਹ ਕੀ ਕਰਦੀ, ਕਿਸੇ ਨੂੰ ਸੌਂਫ ਦਾ ਪਤਾ ਸੀ ਇਹ ਕੀ ਕਰਦੀ ਆ, ਕਿਸੇ ਨੂੰ ਲੌਂਗ ਦਾ ਪਤਾ ਸੀ ਇਹ ਕੀ ਕਰਦਾ, ਉਹ ਆਪੇ ਹੀ ਘਰ ਘਰ ਡਾਕਟਰ ਹੁੰਦੇ ਸੀਗੇ। ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਲੱਗ ਗਈ ਤਾਂ ਉਹ ਫਿਰ ਕਿਸੇ ਕੋਲ ਹੋਰ ਤੋਂ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ। ਜੀ,
2: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ, ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ,
1: ਹਾਂਜੀ ਹਾਂਜੀ
2: ਪੁੱਛ ਲੋ, ਉਹਨੂੰ ਪਤਾ ਆ, ਭਾਵ ਕੀ ਆ, ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ।
1: ਬਿਲਕੁਲ ਬਿਲਕੁਲ, ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ ਤੇ ਹੁਣ ਖਤਮ ਹੋ ਗਿਆ ਸਿਲਸਿਲਾ। ਜੀ ਡਾਕਟਰ ਸਾਹਿਬ,
2: ਹਾਂਜੀ, ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ। ਪਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭਈ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ, ਫਿਕਰ ਦੀ ਪੜਤਾਲ ਕੋਈ ਨਹੀਂ ਸੀ ਸਾਡੇ ਕੋਲ। ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਹੁਣ ਕਰ ਰਹੇ ਹਾਂ। ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ, ਬਹੁਤ ਕੁਝ ਐਸਾ ਹੋਇਆ, ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਪਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ, ਭਾਵ ਸਬੂਤ ਕਹਿ ਸਕੀਏ ਵੀ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ। ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ, ਕਿਵੇਂ ਕਰ ਸਕਦੇ ਹਾਂ ਅਸੀਂ। ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ, ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦਿਆਂ ਹੋਇਆਂ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਲਾਬ ਕੱਦੇ ਨੂੰ ਹੁਣੇ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ, ਜਾਂ ਉਸ ਤੋਂ ਬਾਅਦ ਅਸੀਂ ਇਹ ਹੀ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ, ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ। ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ, ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ, ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਟੈਸਟ ਡਿਪਾਰਟਮੈਂਟ ਚ ਭੇਜਣਾ ਹੈ, ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ, ਇਟ ਵਿਲ ਟੇਕ ਲੌਂਗ ਟਾਈਮ, ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ।
1: ਬਿਲਕੁਲ ਬਿਲਕੁਲ,
2: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ।
1: ਜੀ
2: ਅੱਗੇ ਕੀ ਸੀਗਾ ਜੀ ਸੱਜਣ, ਜਿਨ੍ਹਾਂ ਗੱਲਾਂ ਤੋਂ ਅਸੀਂ ਜਾਣੀ ਹੈ, ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਉਂਦੇ ਸੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ। ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ, ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ, ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ।
1: ਜੀ ਬਿਲਕੁਲ
2: ਉੱਤਰ ਦੀ ਪੜਤਾਲ ਸੀ, ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਈ ਜੇ ਨਮੂਨੀਆ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜੀ ਤੇ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆਹ ਨੁਕਸ ਹੋ ਗਿਆ
1: ਜੀ।
2: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਜਿਹਾ ਹੋਲ ਆਮ ਤੌਰ ਤੇ ਤਾਂ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਹੈ ਤੇ ਕੰਗ ਆ, ਕੰਗ ਨਹੀਂ ਹੈ। ਆਪਾਂ ਕਿੰਨੀ ਤਰ੍ਹਾਂ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਈ ਬਿਜ਼ੀਨੈਸ, ਔਰ ਇਹ ਕ੍ਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ। ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿੱਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਨਾਂ ਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ। ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਣ ਦੇਣ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਥਾਇਰਾਇਡ ਬੋਨ ਦੀ ਗੱਲ ਕੀਤੀ ਸੀ, ਜਾਂ ਕੋਸਟਲ ਕਾਰਟੀਲੇਜਨ ਦੀ ਗੱਲ ਅਸੀਂ ਕਰਦੇ ਆਏ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ। ਸੋ ਇਹ ਬਹੁਤ ਸਾਰੇ ਕੁਛ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ। ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਆ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ, ਇਸ ਨੂੰ ਕਿਹਾ ਸੀਗਾ ਟਰੰਕ, ਤੇ ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ। ਔਰ ਫਿਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਤੇ ਉਹ ਕਿਹੜੀ ਸਟਰਕਚਰ ਹੈਗਾ ਆ, ਪਿਛਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ। ਇਹ ਤੇ ਸਮਝ ਆਉਂਦਾ ਆ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈਏ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ, ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਇੱਕ ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿੱਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆ ਇਹਦੇ ਵਿੱਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨੀਅਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਿਹੜੇ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿੱਚ। ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂੰ ਬਰੇਨ ਸਟਰਨਲ, ਵਿਚਕਾਰ ਦੀ ਸ਼ੈਫਟ ਆਫ ਦੀ ਸਟਰਨਮ, ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜ਼ੀ ਪਾਰਟ ਪ੍ਰੋਸੈਸ ਸੀਗਾ, ਔਰ ਇਹਨਾਂ ਦੀ ਡਿਟੇਲ ਐਨਾਟੋਮਿਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਕੀ ਹੈਗੀ ਹੈ। ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ, ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ, ਔਰ ਸਾਹਮਣੇ ਪਾਸੇ ਸਟਰਨਮ ਹੈ, ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ, ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ, 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ। ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਪਹਿਲੀਆਂ 7 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ। ਅਗਲੀਆਂ 3 ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ, ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ 7ਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ, 7ਵੀਂ ਦੀ ਬਾਂਹ ਫੜ ਕੇ 8ਵੀਂ ਪਸਲੀ 7ਵੀਂ ਦੇ ਨਾਲ ਜੁੜੀ ਹੋਈ ਹੈ ਤੇ 8ਵੀਂ ਦੇ ਨਾਲ 9ਵੀਂ ਜੁੜੀ ਹੋਈ ਹੈ 8ਵੀਂ ਦੀ ਬਾਂਹ ਫੜ ਕੇ। ਸੋ ਭਾਵ ਇਹ ਪਿਛਾਂ ਨੂੰ ਹਟਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ, ਤੇ ਅਲਟੀਮੇਟ ਉਸ ਤੋਂ ਬਾਅਦ 2 ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹਦੇ ਫਲੋਟਿੰਗ ਰਿਬਸ ਨੇ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਰਿਬਸ ਹੀ ਆ। ਔਰ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐ ਨੇ ਇਕੱਠੀਆਂ ਹੋ ਜਾਣ ਕਿਤੇ
1: ਜੀ
2: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ, ਉਹਦੇ ਵਿੱਚ ਧਾਗਾ ਹੁੰਦਾ ਤੇ ਬਰਾਬਰ ਵਿੱਚੀ ਦੇ ਰਹਿੰਦੇ ਆ, ਵਿਚਕਾਰ ਇੰਟਰਕੋਸਟਲ ਮਸਲ ਹੁੰਦੇ ਨੇ ਔਰ ਇੰਟਰਕੋਸਟਲ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ। ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹੇ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਬਸ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬਣਦੀਆਂ ਨੇ। ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ, ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਤੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ ਟੈਸਟ ਦਾ ਦੱਸ ਦਿੱਤਾ ਸੀਗਾ। ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਵੀ ਇਸ ਟੈਸਟ ਦੇ ਵਿੱਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ 3 ਗਰੁੱਪਾਂ ਚ ਵੰਡ ਸਕਦੇ ਹਾਂ। ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਭਾਈ ਜਿਹਨੂੰ ਅਸੀਂ ਕਹਾਂਗੇ ਮਸਕੂਲਰ ਟਾਈਪ ਦਾ ਸਟਰਕਚਰ ਜਾਂ ਮਿਡਿਆ ਸਟਾਈਨਮ ਨੇ ਕਿਹਾ ਸੀਗਾ। ਮਿਡ ਦਾ ਮਤਲਬ ਮੈਂ ਵਿਚਕਾਰਲਾ, ਮਿਡਿਆ ਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਅਸੀਂ ਮਿਡਿਆ ਸਟਾਈਨਮ ਕਹਿੰਦੇ ਹਾਂ, ਤੇ ਮਿਡਿਆ ਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ। ਕਾਮਨ ਪਾਥਵੇ ਤੇ ਜਿਮਾ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ ਬੰਗਲਾਦੇਸ਼ ਨੂੰ ਲਾਉਣ ਵਾਸਤੇ, ਹੁੰਦੇ ਬੰਗਲਾਦੇਸ਼ ਬਣ ਗਿਆ ਉਦੋਂ ਤਾਂ ਪਾਕਿਸਤਾਨ ਸੀ ਨਾ।
1: ਅੱਛਾ ਸੀਗਾ ਬਿਲਕੁਲ ਉਹ ਕੋਰੀਡੋਰ ਰਾਹ ਮੰਗਦੇ ਸੀ, ਉਹ ਕਹਿੰਦੇ ਸਾਨੂੰ ਸਭ ਕੇ ਛੇਤੀ ਬਣਾ ਕੇ ਦੇ ਦੋ।
2: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਹੇਠਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿੱਚ ਹੁੰਦੀ ਰਹਿੰਦੀ ਹੈ। ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਆਫਰਾਮ ਕਹਿੰਦੇ ਹਾਂ। ਡਾਇਆਫਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ, ਉਹਦੇ ਵਿਚਕਾਰ 7 ਓਪਨਿੰਗ ਨੇ, 7 ਰਸਤੇ ਨੇ ਬਈ। ਠੀਕ ਆ, ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ। ਜਿਵੇਂ ਡਿਸੈਂਡਿੰਗ ਏਓਰਟਾ, ਡਿਸੈਂਡਿੰਗ ਥੋਰੈਸਿਕ ਏਓਰਟਾ ਹੈ, ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਆਫਰਾਮ ਤੋਂ ਲੰਘ ਕੇ। ਇਸੇ ਤਰ੍ਹਾਂ ਹੇਠਾਂ ਜੋ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨਾ ਕੇਵਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓਂ ਜਿਹੜੀ ਸੁਪੀਰੀਅਰ ਵੇਨਾ ਕੇਵਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ। ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ 2 ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ। ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ। ਠੀਕ ਹੈ, ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕਿਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ। ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿੱਚ ਦੂਸਰੇ 2 ਭਾਗ, ਇੱਕ ਤਾਂ ਮਿਡਿਆ ਸਟਾਈਨਮ ਦੀ ਅਸੀਂ ਗੱਲ ਕਰ ਦਿੱਤੀ ਆ, ਦੂਸਰੇ 2 ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ। ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ। ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿੱਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ, ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ। ਹਰ ਅੰਗ ਦੇ ਵਿੱਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ, ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਤੇ ਸੈੱਲ ਐਨਰਜੀ ਤੱਕ ਪਹੁੰਚਦਾ, ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ।
1: ਬਿਲਕੁਲ,
2: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ। ਤੋ ਭਾਵ ਇਹ ਕੀ ਹੋਇਆ, ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ, ਹਰ ਅੰਗ ਹੀ ਮੂਵਮੈਂਟ ਦੇ ਵਿਚ ਹੈਗਾ, ਫੈਲਦਾ ਹੈ ਸੁਕੜਦਾ ਹੈ, ਫੈਲਦਾ ਹੈ ਸੁਕੜਦਾ ਹੈ। ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ਼ ਨਾ ਹੋਵੇ, ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ। ਜਦੋਂ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ, ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ, ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ, ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ ਆ। ਹਾਂਜੀ, ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ, ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ। ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ, ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਿਲਾਫ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ, ਔਰ ਉਸ ਗਿਲਾਫ ਦੇ ਵਿਚ ਥੋੜਾ ਬਹੁਤ ਫਲੂਇਡ ਭਰਿਆ ਹੈ ਵੀ ਇਹ ਗਿਲਾਫ ਆਪਸ ਚ ਨਾ ਚਿੰਬੜ ਜਾਵੇ, ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇ, ਜਿਹੜੀਆਂ ਵੀ ਬਿਮਾਰੀਆਂ ਹੈਗੀਆਂ ਨੇ, ਜਿਹੜੀਆਂ ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ। ਪਰ ਫਲੂਇਡ ਹੈਗਾ ਹੈ ਜਿਸ ਕਰਕੇ ਇਹ ਆਪਸ ਵਿਚ ਚਿਪਕਦੇ ਤੇ ਨਹੀਂ, ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ, ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ, ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ, ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਿਲਾਫ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ। ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ, ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲੂਰਲ ਸੈਕ ਨੇ, ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲੂਰਲ ਸੈਕ ਕਹਿੰਦੇ ਹਾਂ। ਮੀਡੀਆਸਟਾਈਨਮ ਦੇ ਮੀਡੀਆਸਟਾਈਨਮ ਸੈਂਟਰ ਚ ਹੋ ਗਿਆ, ਉਹਦੇ ਦੋਵੇਂ ਪਾਸੇ ਦੋ ਪਲੂਰਲ ਸੈਕ ਨੇ, ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ, ਔਰ ਇਹਦੇ ਵਿਚ ਫਲੂਇਡ ਭਰਿਆ ਹੋਇਆ ਹੈ ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ, ਨਾ ਤਾਂ ਇਹ ਬਾਹਰ ਨੂੰ ਹਰਟ ਕਰਨ, ਨਾ ਅੰਗ ਨੂੰ ਕੋਈ ਹਰਟ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ, ਉਹਨੂੰ ਅਸੀਂ ਪਲੂਰਲ ਕੈਵਿਟੀ ਕਹਿੰਦੇ ਹਾਂ। ਔਰ ਇਹ ਪਲੂਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ ਦੋਨਾਂ ਸਾਈਡਾਂ ਤੇ, ਮੀਡੀਆਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ। ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿਚ, ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ, ਜੇ ਫੇਫੜੇ ਹਵਾ ਹੀ ਨਹੀਂ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ। ਸੋ ਉਹਨਾਂ ਦੇ ਵਿਚਕਾਰ ਹੈਗਾ ਹੈ ਹਾਰਟ ਦਿਲ, ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆਸਟਾਈਨਮ ਦਾ ਹਿੱਸਾ। ਯਾਦ ਰੱਖਣਾ ਪਲੂਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈਗੀ, ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ। ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ, ਉਹਦੇ ਵਿਚ ਵੀ ਥੋੜਾ ਬਹੁਤ ਫਲੂਇਡ ਭਰਿਆ ਹੋਇਆ ਹੈਗਾ ਹੈ, ਔਰ ਉਹ ਫਲੂਇਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72-80 ਵਾਰ ਇੱਕ ਮਿੰਟ ਦੇ ਵਿਚ, ਫੈਲਦਾ ਹੈ ਸੁਕੜਦਾ ਹੈ, ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿਚ ਦਿੱਕਤ ਹੋਵੇ, ਇਹਦੀ ਆਪਣੀ ਬਾਉਂਡਰੀ ਹੈਗੀ ਹੈ। ਸੋ ਇਹ ਬਾਉਂਡਰੀ ਇਸ ਪਲੂਰਲ ਸੈਕ ਦੇ ਵਿਚ ਐਡਜਸਟ ਹੈਗੀ ਹੈ, ਪਰ ਇਹ ਪਲੂਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆਸਟਾਈਨਮ ਦਾ ਹਿੱਸਾ ਹੈ, ਜਿਹੜਾ ਮੀਡੀਆਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀ ਚੀਜ਼ਾਂ ਨੇ, ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ। ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ, ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਹੀ ਇਹ ਜਾਣਦੇ, ਦਿਲ ਖੱਬੇ ਪਾਸੇ ਹੈ ਜੀ, ਦਿਲ ਖੱਬੇ ਪਾਸੇ ਹੈ ਜੀ, ਦਿਲ ਦਾ ਬਹੁਤਾ ਹਿੱਸਾ, ਕਿਉਂਕਿ ਹੈ ਤਾਂ ਮੀਡੀਆਸਟਾਈਨਮ ਦਾ ਹਿੱਸਾ ਨਾ, ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ। ਔਰ ਇਹਦੀ ਸੀ ਬਾਉਂਡਰੀ ਵੀ ਮੈਂ ਪਿੱਛੇ ਦੱਸੀ ਸੀ, ਅੱਗੇ ਜਦੋਂ ਪ੍ਰੋਗਰਾਮ ਆਉਣੇ ਮੈਂ ਤੁਹਾਨੂੰ ਬਾਉਂਡਰੀ ਵੀ ਇਹਦੀ ਦੱਸਣੀ ਹੈ, ਔਰ 3.5 ਸੈਂਟੀਮੀਟਰ ਡਾਊਨ ਫਰੋਮ ਦੀ ਲੈਫਟ ਨਿਪਲ, ਸਾਡਾ ਜਿਹੜਾ ਲਾਸਟ ਬਾਉਂਡਰੀ ਹੈ ਨਾ ਹਾਰਟ ਦੀ ਖੱਬੇ ਪਾਸੇ ਦੀ, ਖੱਬੇ ਪਾਸੇ ਦੀ ਸਾਡੀ ਬ੍ਰੈਸਟ ਦੀ ਨਿਪਲ ਤੋਂ ਹੇਠਾਂ 3.5 ਇੰਚ ਲੈ ਲਓ, ਔਰ ਤਕਰੀਬਨ ਇਹ ਸਾਡੀ ਚੌਥੀ ਪਸਲੀ ਬਣਦੀ ਹੈ, ਉਸ ਵੇਲੇ ਤੱਕ ਆ ਕੇ ਇਹ ਹਾਰਟ ਦੀ ਬਾਉਂਡਰੀ ਖੱਬੇ ਪਾਸੇ ਹੈ, ਪਰ ਸੱਜੇ ਪਾਸੇ ਵੀ ਹੈਗੀ ਹੈ। ਔਰ ਸੱਜੇ ਪਾਸੇ ਕਿਵੇਂ ਆ, ਮੈਂ ਇਹ ਦੱਸਿਆ ਸੀ ਕਿ ਸਾਡੀ ਜਿਹੜੀ ਸਾਹਮਣੇ ਦੀ ਪਸਲੀ ਦੀ ਹੱਡੀ ਹੈ ਨਾ, ਸਟਰਨਮ ਦੀ ਹੱਡੀ ਹੈ, ਸਟਰਨਮ ਦੀ ਹੱਡੀ ਦੇ ਮਿਡਲ ਹਿੱਸੇ ਤੋਂ ਸੈਂਟਰ ਲੈ ਲਓ, ਸੈਂਟਰ ਤੋਂ 1.2 ਸੈਂਟੀਮੀਟਰ ਰਾਈਟ ਸਾਈਡ ਰਾਈਟ ਫੇਫੜੇ ਵਾਲੇ ਪਾਸੇ ਵੀ ਇਹ ਹਾਰਟ ਦੀ ਬਾਉਂਡਰੀ ਹੈਗੀ। ਪਰ ਅਸੀਂ ਇਹਦਾ ਮਤਲਬ ਇਹ ਆ ਵੀ ਵੇਗ ਟਰਮ ਦੇ ਵਿਚ ਤਾਂ ਕਹਿ ਦੇਣੇ ਵੀ ਖੱਬੇ ਪਾਸੇ ਹੈ ਜੀ ਦਿਲ, ਲੇਕਿਨ ਐਕਚੁਅਲੀ ਐਨਾਟੋਮਿਕਲ ਸਟਰਕਚਰ ਇਹ ਦੱਸਦਾ ਹੈਗਾ ਆ ਭਾਈ ਜੇ 3 ਇੰਚ ਸਾਡਾ ਲੈਫਟ ਸਾਈਡ ਦੇ ਕਵਰ ਕਰਦਾ ਆ ਤਾਂ ਜਿਹੜਾ 1.2 ਸੈਂਟੀਮੀਟਰ ਰਾਈਟ ਸਾਈਡ ਵੀ ਕਵਰ ਕਰਦਾ ਹੈਗਾ, ਨੀਅਰ ਅਬਾਊਟ ਅੱਧੇ ਦੇ ਨੇੜੇ ਤੇੜੇ ਇਧਰ ਵੀ ਕਵਰ ਕਰਦਾ ਹੈ। ਹਾਂ, ਇੱਕ ਹੋਰ ਕੰਡੀਸ਼ਨ ਹੈਗੀ ਹੈ ਜਿਹੜੀ ਮੈਂ ਸ਼ਾਇਦ ਅੱਗੇ ਕਹੀ ਹੋਵੇ ਜਾਂ ਨਹੀਂ ਕਹੀ ਹੋਵੇ, ਇੱਕ ਕੰਡੀਸ਼ਨ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਕੁਝ ਲੋਕਾਂ ਵਿੱਚ, ਰੇਅਰਲੀ 1 in 1000, ਕੁਝ ਲੋਕਾਂ ਦੇ ਵਿੱਚ ਹਾਰਟ ਸੱਜੇ ਪਾਸੇ ਹੁੰਦਾ, ਭਾਵ ਇਹ ਏਰੀਆ ਜਿਹੜਾ ਆ ਖੱਬੇ ਪਾਸੇ ਵਾਲਾ ਉਹ ਸੱਜੇ ਪਾਸੇ ਹੋ ਜਾਂਦਾ, ਤੇ ਸੱਜੇ ਪਾਸੇ ਵਾਲਾ ਜਿਹੜਾ ਖੱਬੇ ਪਾਸੇ ਓਨਾ ਹਿੱਸਾ ਕਵਰ ਕਰ ਲੈਂਦਾ। ਬੜੀ ਰੇਅਰ ਕੰਡੀਸ਼ਨ ਹੈਗੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਡੈਕਸਟ੍ਰੋਕਾਰਡੀਆ। ਤੋ ਉਸ ਕੰਡੀਸ਼ਨ ਦੀਆਂ ਆਪਾਂ ਫਿਰ ਗੱਲ ਕਰਾਂਗੇ ਜਦੋਂ ਬਿਮਾਰੀਆਂ ਦੀ ਗੱਲ ਆਵੇਗੀ। ਮੈਂ ਕੇਵਲ ਇਹ ਦੱਸ ਰਿਹਾ ਕਿ ਸਾਡੇ ਹਾਰਟ ਦੀ ਇਹ ਪੋਜੀਸ਼ਨ ਹੈ, ਔਰ ਹਾਰਟ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਸਿੰਪਟਮ ਸਾਈਨ ਸਾਨੂੰ ਬਾਹਰ ਪੈਦਾ ਹੁੰਦੇ ਦਿਖਾਈ ਦਿੰਦੇ ਨੇ, ਬਗੈਰ ਡਾਕਟਰ ਕੋਲ ਜਾਏ ਅਸੀਂ ਇਹ ਲੱਭ ਸਕਦੇ ਹਾਂ, ਅਸੀਂ ਇਹ ਜਾਣ ਸਕਦੇ ਹਾਂ ਕਿ ਹਾਰਟ ਦੇ ਕਿਹੜੇ ਵੱਲੋਂ, ਕਿਉਂਕਿ ਹਾਰਟ ਦੇ ਵਿੱਚ ਕੀ ਹੈ, ਇੱਕ ਤੇ ਚਾਰ ਚੈਂਬਰ ਹੈਗੇ, ਔਰ ਇੱਕ ਐਸ ਏ ਨੋਡ ਹੈਗਾ, ਏ ਡੀ ਨੋਡ ਹੈਗਾ, ਬੰਡਲ ਆਫ ਹੇਜ਼, ਇਹ ਨਰਵਸ ਸਿਸਟਮ ਦਾ ਕੰਟਰੋਲ ਜਿਹੜਾ ਹਾਰਟ ਦਾ ਹੈਗਾ ਆ, ਉਹਨਾਂ ਦੀ ਪੋਜੀਸ਼ਨ ਐਨਾਟੋਮੀਕਲੀ ਵੀ ਮੈਂ ਦੱਸਾਂਗਾ। ਉਸ ਤੋਂ ਬਾਅਦ ਟ੍ਰਾਈਕਸਪਿਡ ਵਾਲਵ ਹੈਗਾ, ਕਿੱਥੇ ਹੈਗਾ ਭਾਈ, ਬਾਹਰੋਂ ਅਸੀਂ ਲੱਭ ਸਕਦੇ ਹਾਂ। ਪਲਮੋਨਰੀ ਵਾਲਵ ਕਿੱਥੇ ਹੈਗਾ ਜੀ, ਅਸੀਂ ਉਹਨੂੰ ਬਾਹਰੋਂ ਲੱਭ ਸਕਦੇ ਹਾਂ। ਜਦੋਂ ਸਟੋਥੋਸਕੋਪ ਲਾ ਕੇ ਅਸੀਂ ਦੇਖਾਂਗੇ ਤੇ ਕਿਹੜੇ ਏਰੀਏ ਦੇ ਵਿੱਚ ਸਾਨੂੰ ਕਿਹੜੀ ਚੀਜ਼ ਦਿਖਾਈ ਦੇ ਰਹੀ ਹੈ, ਆਵਾਜ਼ ਕਿਹਦੀ ਬਦਲੀ ਹੋਈ ਹੈ, ਕਿਉਂਕਿ ਸਾਡੇ ਕੰਨਾਂ ਦੇ ਵਿੱਚ ਨਾ ਇਹ ਆਵਾਜ਼ਾਂ ਫਿਕਸ ਹੋ ਚੁੱਕੀਆਂ। ਜਿਵੇਂ ਬਹੁਤ ਵਧੀਆ ਸ਼ਿਕਾਰੀ ਹੁੰਦਾ ਨਾ ਚੀਮਾ ਸਾਹਿਬ, ਜਾਂਦਾ ਹੈ ਤੇ ਉਹ ਜੇ ਤਿੱਤਰ ਬੋਲਦਾ ਤਾਂ ਬਟੇਰਾ ਬੋਲਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਕੌਣ ਬੋਲ ਰਿਹਾ।
1: ਬਿਲਕੁਲ ਬਿਲਕੁਲ,
2: ਇਵੇਂ ਸਾਡੇ ਦਿਮਾਗਾਂ ਦੇ ਵਿੱਚ ਇਹ ਗੱਲ ਸੈੱਟ ਹੋਈ ਹੁੰਦੀ ਹੈ ਭਈ ਆ ਪਲਮੋਨਰੀ ਵਾਲਵ ਦੀ ਆਵਾਜ਼ ਹੈ, ਆ ਮਾਈਟਰ ਵਾਲਵ ਦੀ ਆਵਾਜ਼ ਹੈ, ਤੇ ਉਹ ਇੱਥੇ ਹੋਣੀ। ਸਾਨੂੰ ਪੋਜੀਸ਼ਨ ਵੀ ਪਤਾ ਵੀ ਇਹਨੂੰ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਇਹ ਇੱਥੇ ਮਿਲੂਗੀ, ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ। ਸੈਮੀਲੂਨਰ ਵਾਲਵ ਹੈਗੇ ਨੇ, ਦੋ ਸੈਮੀਲੂਨਰ ਵਾਲਵ ਨੇ, ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ, ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ, ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ। ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ, ਔਰ ਜਿਹਦੇ ਰਾਹੀਂ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ। ਜਾਂ ਇੱਕ ਫੋਰਾਮੈਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ, ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ, ਪੂਰੀ ਸ਼ਰੀਕੇਬਾਜ਼ੀ ਆ, ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਦੇ ਤੇ ਹਿੰਦੁਸਤਾਨ ਹੈ, ਦੋਵੇਂ ਅਲੱਗ ਸੈਪਰੇਟ ਹੋ ਗਏ। ਹਾਂਜੀ, ਕੰਪਲੀਟ ਬਾਉਂਡਰੀ ਹੈ। ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ, ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ, ਇਸ ਕਰਕੇ ਜਿਹੜਾ ਫੇਫੜਿਆਂ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ, ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ। ਇਸ ਹਾਲਾਤ ਦੇ ਵਿੱਚ ਉਸ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ, ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ ਜਿਹੜਾ ਅਸੀਂ ਹੁਣ ਇਸ ਉਮਰ ਦੇ ਵਿੱਚ ਆ, ਜਾਂ ਬੱਚਾ ਜਦੋਂ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟ੍ਰੀਕਲ ਚ ਜਾਂਦਾ ਹੈ, ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ ਹੈ, ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ ਹੈ ਤੇ ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ, ਉਸ ਤੋਂ ਫਿਰ ਚਾਰ ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ, ਉਥੋਂ ਫਿਰ ਵੈਂਟ੍ਰੀਕਲ ਚ ਜਾਂਦਾ ਹੈ, ਫਿਰ ਸਾਰੇ ਸਰੀਰ ਚ ਜਾਂਦਾ। ਇਹ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ, ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਨਿਯਮ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕਸਪਿਡ ਵਾਲਵ ਹੈ ਇਹ ਬੰਦ ਹੈ, ਪਲਮੋਨਰੀ ਰਸਤਾ ਸਾਡਾ ਬੰਦ ਹੈ। ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿੱਚ ਇੱਕ ਜਿਹੜੀ ਦੀਵਾਰ ਆ ਉਹਦੇ ਚ ਸੁਰਾਖ ਇੱਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇੱਕ ਸੁਰਾਖ ਰੱਖਿਆ ਵੀ ਠੀਕ ਹੈ, ਸਾਡੀ ਤੁਹਾਡੀ ਬਣਦੀ ਤੇ ਨਹੀਂ ਸ਼ਰੀਕੇ ਬਾਜ਼ੀਏ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿੱਚੋਂ ਇੱਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿੱਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿੱਚੋਂ ਮਾਂ ਦੇ ਪੇਟ ਵਿੱਚ ਰਹਿੰਦੇ ਹੋਇਆ ਇੱਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓਂ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿੱਚ ਇਕੱਠਾ ਹੋ ਰਿਹਾ। ਮਿਕਸਚਰ ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿਚ ਤੇ ਇਹ ਖੱਬੇ ਪਾਸੇ ਜਾਂਦਾ। ਪੂਰੇ ਖੂਨ ਦੇ ਵਿਚ ਪੂਰੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿਚ ਪੂਰੀ ਕੰਸੈਂਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ। ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇਹਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ। ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਹੋ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੈ ਫੋਰਾਮਿਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ। ਲੇਕਿਨ ਜਦੋਂ ਹੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉਪਰ ਬਣਿਆ ਹੋਇਆ, ਅਸੀਂ ਇਹਦੇ ਵਿਚ ਹੀ ਚੱਲ ਸਕਦੇ ਹਾਂ। ਮੱਛੀਆਂ ਪਾਣੀ ਦੇ ਵਿਚ ਰਹਿੰਦੀਆਂ ਨੇ, ਉਹ ਉਸੇ ਇਨਵਾਇਰਮੈਂਟ ਦੇ ਵਿਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ। ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ। ਸਾਡਾ ਵੀ ਜਿਹੜਾ 3-5 ਮਿੰਟਸ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆਂ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ, ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ, ਇੰਨਾ ਕੁਛ ਬੱਚੇ ਦੇ ਉਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ। ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ, ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉਪਰ ਪੈਂਦਾ ਹੈ ਔਰ ਉਹ ਚੀਕਦਾ ਹੈ। ਅਜੇ ਕਹਿੰਦੇ ਨੇ ਬੱਚਾ ਰੋਂਦਾ ਨੀਗਾ ਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਸਾਡੇ ਉਪਰ ਬਣਿਆ ਹੋਇਆ, ਅਸੀਂ ਇਹਦੇ ਵਿਚ ਹੀ ਚੱਲ ਸਕਦੇ ਹਾਂ। ਮੱਛੀਆਂ ਪਾਣੀ ਦੇ ਵਿਚ ਰਹਿੰਦੀਆਂ ਨੇ, ਉਹ ਉਸੇ ਇਨਵਾਇਰਮੈਂਟ ਦੇ ਵਿਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ। ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ। ਸਾਡਾ ਵੀ ਜਿਹੜਾ 3-5 ਮਿੰਟਸ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਸੋ ਪ੍ਰੈਸ਼ਰ ਦੇ ਵਿਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋਂ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ, ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ, ਇੰਨਾ ਕੁਛ ਬੱਚੇ ਦੇ ਉਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ। ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ, ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉਪਰ ਪੈਂਦਾ ਹੈ ਔਰ ਉਹ ਚੀਕਦਾ ਹੈ। ਅਜੇ ਕਹਿੰਦੇ ਨੇ ਬੱਚਾ ਰੋਂਦਾ ਨੀ ਗਾ ਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ

0: ਬਾਅਦ ਐਮਨਿਓਨ ਦਾ ਸੈਕ ਇੰਨਾ ਕੁਛ ਬੱਚੇ ਦੇ ਉੱਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ। ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ, ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ ਔਰ ਉਹ ਚੀਕਦਾ ਹੈ। ਅੱਜ ਕਹਿੰਦੇ ਨੇ ਵੀ ਬੱਚਾ ਰੋਂਦਾ ਨੀ ਗਾਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ, ਫੇਫੜੇ ਖੁੱਲ ਜਾਂਦੇ ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕਸਪਿਡ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟ੍ਰੀਕਲ ਨੂੰ ਜਾਂਦਾ ਸੀਗਾ, ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ। ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿੱਚ ਚਲੇ ਗਿਆ, ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ, ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿੱਚ ਨਹੀਂ ਸੀ। ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿੱਚ ਰੱਖ ਕੇ ਚੱਲਦੀਆਂ ਨੇ, ਇਹਨਾਂ ਦਾ ਆਪਸ ਵਿੱਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ, ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡਸ ਤੁਸੀਂ ਕਹਿ ਸਕਦੇ ਹੋ, ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ ਜਿਹਦੇ ਵਿੱਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ, ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ। ਬਹੁਤ ਫ੍ਰੀਕੁਐਂਸੀ ਦੇ ਵਿੱਚ ਚੱਲਦੇ ਨੇ ਲੇਕਿਨ ਥੋੜਾ ਜਿਹਾ ਡਿਫਰੈਂਸ ਹੈ। ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਹਾਂ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਨਹੀਂ ਇਹ ਐਸ ਵਾਲਵ ਦੀ ਜਿਹੜੀ ਸਾਊਂਡ ਹੈ, ਇਹ ਐਸ ਵਾਲਵ ਦੀ ਸਾਊਂਡ ਹੈ, ਉਹਦੇ ਮੁਤਾਬਕ ਅਸੀਂ ਬਾਹਰੋਂ ਨਹੀਂ ਲੱਭ ਸਕਦੇ ਹਾਂ। ਹਾਂ, ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ, ਰਿਮੈਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ, ਆਹੀ ਕੰਜੈਨੀਟਲ ਡਿਜ਼ੀਜ਼ ਹੈ ਵੀ ਜਿਹੜਾ ਫੋਰਾਮਿਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ। ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ, ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ, ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉੱਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ।
1: ਬਿਲਕੁਲ,
0: ਬਾਲਟੀ ਤਾਂ ਹੇਠਾਂ ਵਗ ਰਿਹਾ ਹੈਗਾ। ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟ੍ਰੀਕਲ ਜਾ ਰਿਹਾ, ਜਦੋਂ ਉਹ ਖੁੱਲ ਗਿਆ ਤੇ ਇਹਦਾ ਮਤਲਬ ਉੱਪਰੋਂ ਉਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਵਿਦਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ, ਪਰ ਕਈਆਂ ਦਾ ਨਹੀਂ ਹੁੰਦਾ, ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ ਤੇ ਉਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ, ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ, ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ। ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਪ੍ਰੋਬਲਮ ਹੁੰਦੀਆਂ ਨੇ, ਉਹਦੇ ਸਾਈਨ ਐਂਡ ਸਿਮਟਮਸ ਕੀ ਹੁੰਦੇ ਨੇ, ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ, ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ, ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ। ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ, ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ, ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ, ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿੱਚ ਹਾਰਟ ਇੱਕ ਬਹੁਤ ਇੰਪੋਰਟੈਂਟ, ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ, ਔਰ ਜੇ ਮੁੱਢਲੇ ਤੌਰ ਤੇ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ ਵੀ ਅਸੀਂ ਹਾਰਟ ਦੇ ਵਿੱਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ, ਬਾਹਰ ਦੇ ਹੋਰ ਅੰਗਾਂ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ। ਜਿਵੇਂ ਆਇਓਟਿਕ ਆਰਟਰੀ ਹੈ, ਆਇਓਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ, ਉਹਦੀ ਅਲੱਗ ਗੱਲ ਹੈਗੀ ਹੈ। ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ, ਇਹਦੇ ਵਿੱਚ ਇੱਕ ਅੰਤਰ ਹੈਗਾ। ਅੰਤਰ ਕੀ ਹੈਗਾ? ਇੱਕ ਤਾਂ ਬਣਤਰ ਦਾ ਅੰਤਰ ਆ। ਬਣਤਰ ਇਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ ਨੇ ਉਹ ਜੀਟੀ ਰੋਡਸ ਨੇ, ਜੀਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ, ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ, ਉਹਦੇ ਵਿੱਚ ਫਾਸਟ ਟ੍ਰੈਫਿਕ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿੱਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਔਰ ਜਿਹੜੀਆਂ ਵੇਨਸ ਹੁੰਦੀਆਂ ਨੇ ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ, ਇਹ ਸਾਰੀਆਂ ਵੇਨਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ, ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਰੋਡ ਦੇ ਉੱਪਰ ਲਾਈਟਸ ਨੇ। ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ, ਔਰ ਜਿਹੜੀ ਵੇਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ, ਸਾਡੇ ਮਸਲ ਦੇ ਕੋਲ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ, ਉਂਗਲਾਂ ਹਿਲਦੀਆਂ ਨੇ।

0: ਪੈਰ ਹਿਲਦੇ ਨੇ, ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ, ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ, ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ, ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ। ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਵੇਖੋ ਨਾ, ਪੈਰਾਂ ਤੇ ਸੋਜ ਪੈ ਜਾਂਦੀ ਹੈ, ਹੱਥਾਂ ਤੇ ਸੋਜ ਪੈ ਜਾਂਦੀ ਹੈ, ਚਿਹਰਿਆਂ ਤੇ ਸੋਜ ਪੈ ਜਾਂਦੀ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਾਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਜਿਹੜੇ ਅਸੀਂ ਵੇਰੀਕੋਸ ਵੇਨਸ ਕਹਿੰਦੇ ਆ, ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ, ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ। ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ, ਇਸ ਤੋਂ ਉਲਟ ਸ਼ੁਰੂ ਕੀਤਾ ਤੇ ਕਿਉਂ ਕੀਤਾ, ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ, ਆਰਟਰੀ ਨਹੀਂ ਕਹਿੰਦੇ, ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ ਤੇ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ। ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਹੈ ਬੱਚੇ ਨੂੰ ਉਹਨੂੰ ਅਸੀਂ ਵੇਨ ਕਹਿੰਦੇ ਹਾਂ, ਆਰਟਰੀ ਨਹੀਂ ਕਹਿੰਦੇ। ਕਾਰਨ ਕੀ ਆ ਕਿ ਮਾਂ ਨੂੰ ਤੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ, ਉਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ, ਔਰ ਉਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਉਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ। ਇਸ ਕਰਕੇ ਉਹਨੇ ਇੱਥੇ ਵੇਨ ਲਾਈ ਹੈ ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਉਹਦੇ ਅੰਦਰ ਸਟੋਪੇਜ ਨੇ, ਦੂਸਰੀ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ, ਇਹਦੇ ਵਿੱਚ ਸਟੋਪੇਜ ਹੈਗੇ ਨੇ। ਇੱਕ ਹੋਰ ਗੱਲ, ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ ਉਹਦੇ ਵਾਸਤੇ ਬੈਰੀਅਰ ਹੈ। ਇੱਕ ਬੈਰੀਅਰ ਕੀ ਹੈ? ਪਲੇਸੈਂਟਾ। ਮਾਂ ਨੇ ਐਂਟੀਬਾਇਓਟਿਕ ਖਾ ਲਿਆ ਜੀ, ਮਾਂ ਨੇ ਕੁਝ ਹੋਰ ਦਵਾਈ ਖਾ ਲਈ ਜੀ, ਪਰ ਉਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ। ਇਸ ਪਾਸੇ ਸਭ ਤੋਂ ਪਹਿਲਾਂ ਪਲੇਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ, ਪਲੇਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿੱਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਲੈ ਕੇ ਆਇਆ, ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ ਤੂੰ ਸ਼ੂਗਰ ਜ਼ਿਆਦਾ ਲੈ ਕੇ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਤਰ੍ਹਾਂ ਜ਼ਿਆਦਾ ਆ ਗਈ ਹੋਵੇ ਨਾ, ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ। ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ, ਕੋਲੈਸਟਰੋਲ ਬਹੁਤ ਜ਼ਿਆਦਾ ਹੈ ਮਾਂ ਦਾ, ਲੇਕਿਨ ਬੱਚੇ ਨੂੰ ਤਾਂ ਨਹੀਂ ਇਹਨਾਂ ਚਾਹੀਦਾ, ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ, ਇੰਨਾ ਨਹੀਂ। ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ ਸਕਰੂਟੀਨਾਈਜ਼ ਕਰਕੇ ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ। ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ, ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ। ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ। ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿੱਚ ਹਜੇ ਵੀ ਸਾਡੇ ਸਰੀਰ ਦੇ ਵਿੱਚ ਵੀ ਇੱਕ ਵਖਰੇਵਾਂ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿਚੋਂ ਇਹ ਖੂਨ, ਕਿਉਂਕਿ ਸਾਰਾ ਡੀ ਆਕਸੀਨੇਟਿਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ, ਇਹ ਖੂਨ ਫੇਫੜਿਆਂ ਨੂੰ ਜਾਣਾ ਆ। ਔਰ ਇਸ ਚੀਜ਼ ਦਾ ਨਾਂ ਜਿਹੜੀ ਨਾਲੀ ਇਸ ਰਾਈਟ ਵੈਂਟਰੀਕਲ ਦੇ ਵਿਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ, ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ, ਮਾਂ ਦੇ ਪੇਟ ਚੋਂ ਬਖਰੇਵਾਂ ਮੈਂ ਦੱਸ ਦਿੱਤਾ, ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ, ਫੇਫੜਿਆਂ ਨੂੰ ਜਾ ਰਹੀ ਹੈ, ਇਹਦਾ ਮਤਲਬ ਹਾਰਟ ਤੋਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਪੇਰੀਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ। ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਵੀ ਖੂਨ ਸਪਲਾਈ ਕਰਦੀ ਹੈ, ਉਹਨੂੰ ਵੀ ਅਸੀਂ ਆਰਟਰੀ ਕਹਿੰਦੇ ਹਾਂ। ਹਾਲਾਂਕਿ ਉਹਦੇ ਵਿੱਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ। ਤੋਂ ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿੱਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿੱਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿੱਚ ਨੁਕਸ ਹੈ, ਕਈ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ। ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਹੋ, ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ, ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ। ਹੁਣ ਉਹਦੇ ਪਿੱਛੇ ਦੋ ਕਾਰਨ ਹੈ, ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲੌਕ ਨੇ ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ, ਉੱਥੇ ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿੱਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟਰੀਕਲ ਚ ਜਿੰਨਾ ਵੀ ਖੂਨ ਆਇਆ ਆ, ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟਰੀਕਲ ਦੇ ਵਿੱਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ, ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਵ, ਵਨ ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਹੈ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਇਹਨੂੰ ਸੈਮੀ ਲੂਨਰ ਵਾਲਵ ਕਹਿੰਦੇ ਹਾਂ, ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ। ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ, ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਜੀ, ਬ੍ਰੋਂਕਾਈਟਿਸ ਹੋ ਗਿਆ ਜੀ, ਫੇਫੜੇ ਭਰ ਗਿਆ ਜੀ, ਐਂਫਾਈਸੀਮਾ ਹੋ ਗਿਆ, ਐਂਪਾਈਮਾ, ਕੁਝ ਵੀ ਹੋ ਗਿਆ ਫੇਫੜਿਆਂ ਦੇ ਵਿੱਚ, ਤੇ ਉਸ ਹਾਲਾਤ ਦੇ ਵਿੱਚ ਪਲਮੋਨਰੀ ਆਰਟਰੀ ਦੇ ਵਿੱਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿੱਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋਵੇ, ਹਾਈਪਰ ਟੈਂਸ਼ਨ ਵੀ ਪਲਮੋਨਰੀ ਆਰਟਰੀ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ, ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਉਹਨਾਂ ਡਾਇਲਟੇਸ਼ਨ ਨਹੀਂ, ਉਹਨੂੰ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈ। ਸੋ ਇਹ ਪ੍ਰੋਗਰਾਮ ਖਰਾਬ ਕਰ ਦਿੰਦੇ, ਚੱਲਦੇ ਪ੍ਰੋਗਰਾਮ ਦੇ ਵਿੱਚ ਨਾ ਬਹੁਤ ਖਰਾਬੀ ਆ ਜਾਂਦੀ। ਜਦੋਂ ਮੈਂ ਬਾਰ ਬਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ ਹਾਂਜੀ। ਸੋ ਇਸ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ। ਖੈਰ ਮੈਂ ਇਹ ਗੱਲਾਂ ਚੈਸਟ ਦੇ ਸੰਬੰਧ ਵਿਚ ਕਰ ਰਿਹਾ ਸੀਗਾ, ਔਰ ਚੈਸਟ ਦੀਆਂ ਗੱਲਾਂ ਕਰਦਿਆਂ ਹੋਇਆ
1: ਆ ਰਹੀ ਹੈ ਤੁਹਾਡੀ ਗੱਲਬਾਤ, ਆ ਰਹੀ ਹੈ, ਸੁਣਦੀ
0: ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ ਬਿਲਕੁਲ।
0: ਚਲੋ ਫਿਰ ਮੈਂ ਕੰਟੀਨਿਊ ਕਰਨਾ, ਕਿਉਂਕਿ ਮੇਰੇ ਕੋਲ ਇਧਰ ਪਿਕਚਰ ਬੰਦ ਹੋ ਗਈ ਸੀਗੀ ਉਹ ਵਿਚ ਕਾਲ ਆਉਣ ਕਰਕੇ। ਚਲੋ ਖੈਰ, ਸੋ ਮੈਂ ਚੈਸਟ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ, ਜਿਹੜੀਆਂ ਆਮ ਤੌਰ ਤੇ ਡਾਕਟਰਾਂ ਦਾ ਵਿਸ਼ਾ ਹੁੰਦਾ ਆ, ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ, ਕੱਪੜੇ ਉਤਾਰ ਕੇ, ਤੇ ਜਿੱਥੇ ਜਿੱਥੇ ਵੀ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ। ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ, ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਨਾ ਤੁਸੀਂ, ਔਰ ਇਹਦੇ ਨਾਲ ਵੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ, ਤੁਹਾਡਾ ਏਓਟਿਕ ਵਾਲਵ ਇੱਥੇ ਹੈ, ਤੁਹਾਡਾ ਮਾਈਟਰ ਵਾਲਵ ਇੱਥੇ ਹੈ, ਤੁਹਾਡਾ ਟ੍ਰਾਈਕਸਪਡ ਇੱਥੇ ਹੈ, ਸੈਮੀਲੂਨਲ ਇੱਥੇ ਹੈ, ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ। ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ ਵੀ ਐਜ਼ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿੱਚ ਨੁਕਸਿਆ ਕਿ ਮੀਡੀਆ ਸਟੈਨਪ ਦੇ ਵਿੱਚ ਨੁਕਸਿਆ, ਕਿਉਂਕਿ ਮੀਡੀਆ ਸਟੈਨਪ ਤਾਂ ਬਹੁਤ ਸਾਰੇ ਅੰਗ ਹੈਗੇ ਨੇ, ਕਿ ਹਾਰਟ ਦੇ ਵਿੱਚ ਨੁਕਸਿਆ ਹਜੇ ਨਹੀਂ ਸਾਨੂੰ ਪਤਾ। ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ, ਜਦੋਂ ਛਾਤੀ ਦੇ ਵਿੱਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ, ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ। ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ, ਹਾਲਾਂਕਿ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ, ਇਹਦੇ ਵਿੱਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ, ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ, ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ। ਇਹਨੂੰ ਅਸੀਂ ਬਾਅਦ ਵਿੱਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ, ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ, ਜਾਂ ਇਹ ਮੀਡੀਆ ਸਟੈਂਡਮ ਦੇ ਵਿੱਚ ਲੰਘ ਦੇ ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ, ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿੱਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ, ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ, ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ। ਇਦੋਂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਕਿ ਇਹ ਪੇਨ ਕਿਉਂ ਹੋ ਰਹੀ ਹੈ, ਕਾਹਦੇ ਕਰਕੇ ਹੋ ਰਹੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਡੈਸ਼ਬੋਰਡ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ ਵਗੈਰਾ ਵਗੈਰਾ, ਇਹ ਗੱਲਾਂ ਬਾਤੀਆਂ ਨੇ। ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿੱਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ, ਔਰ ਪੇਨ ਦੇ ਨਾਲ ਨਾਲ ਹੀ, ਕਿਉਂਕਿ ਇਹ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ, ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰੱਖਦੇ ਨਾ, ਕਈ ਦਿਨ ਉਹ ਦਰਸ਼ਨ ਸਿੰਘ ਪੇਰੂਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ, ਬਹੁਤ ਦੇਰ ਜਿੰਦਾ ਰਹਿ ਸਕਦੇ ਹਾਂ ਬਿਨਾਂ ਖਾਇਆ ਵੀ, ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ, ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ। ਹਾਲਾਂਕਿ ਅੱਜ ਕੱਲ ਦੀ ਟੈਕਨਾਲੋਜੀ ਕਾਫੀ ਕੁਝ ਕਰ ਰਹੀ ਹੈ, ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ, ਔਰ ਉਹਨਾਂ ਬਲੱਡ ਵੈਸਲ ਦੇ ਵਿੱਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ। ਤੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ, ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡਨੈਸ। ਲਾਈਟ ਹੈਡਡਨੈਸ ਮਤਲਬ, ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ, ਖੂਨ ਦੇ ਵਿੱਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ, ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ 3 ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ, 2 ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ, ਔਰ 1 ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ। ਬਾਬਾ ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ, ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦੂਸਰੀ ਸ਼ੁਰੂ ਹੋ ਜਾਣੀ। ਇਸ ਕਰਕੇ ਛਾਤੀ ਦੇ ਵਿੱਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ, ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ। ਔਰ ਦੂਸਰੀ ਗੱਲ, ਇਸ ਤੋਂ ਇਲਾਵਾ ਪੇਨ 2 ਕੰਡੀਸ਼ਨਾਂ ਚ ਪੈਦਾ ਹੁੰਦੀ ਹੈ। ਮੈਂ ਅੰਗਰੇਜ਼ੀ ਦੇ 2 ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ, ਇੱਕ ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ, ਇੱਕ ਹੁੰਦਾ ਰੇਡੀਏਸ਼ਨ। ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ ਅਮੈਰੀਕਾ ਚ, ਹੁਣ ਇੰਡੀਆ ਚ ਸਾਡਾ ਘਰ ਨਹੀਂ ਰਹਿ ਗਿਆ, ਹੁਣ ਅਸੀਂ ਮਾਈਗ੍ਰੇਟ ਹੋ ਗਏ ਹਾਂ। ਅਸੀਂ ਚਾਹ ਵਾਲਾ ਪੈਨ ਗਰਮ ਕਰਦੇ ਆ ਨਾ, ਤੇ ਜੇ ਉਹ ਲੋਹੇ ਦਾ ਹੀ ਹੋਵੇ ਤੇ ਚਾਹ ਦਾ ਜਿਵੇਂ ਜਿਵੇਂ ਪੈਨ ਗਰਮ ਹੋਏਗੀ ਚਾਹ, ਉਵੇਂ ਸਾਡਾ ਹੱਥ ਵੀ ਗਰਮ ਹੋਏਗਾ, ਹੀਟ ਤੁਹਾਨੂੰ ਰੇਡੀਏਟ ਕਰੇਗੀ। ਭਾਵੇਂ ਕਿੱਥੇ ਗਰਮ ਹੋ ਰਿਹਾ ਉਹ ਸੋਰਸ ਤੇ ਵੀ ਹੀਟ ਆ, ਸਾਡੇ ਹੱਥ ਤੱਕ ਜਿੱਥੋਂ ਤੱਕ ਉਹ ਲਿੰਕ ਹੈ ਉਹਦਾ, ਉੱਥੇ ਵੀ ਉਹਦੀ ਦਰਦ ਹੋ ਰਹੀ ਹੈ ਜਾਂ ਉੱਥੇ ਵੀ ਉਹ ਹੀਟ ਹੋ ਰਹੀ ਹੈ, ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ। ਤੇ ਮਾਈਗ੍ਰੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਦੂਜੇ ਪਾਸੇ ਲਿੰਕ ਖਤਮ ਹੋ ਗਿਆ ਅਗਲੇ ਪਾਸੇ ਹੋ ਗਿਆ। ਸੋ ਸਰੀਰ ਦੇ ਵਿੱਚ, ਕਿਉਂਕਿ ਆਪਾਂ ਤਾਂ ਹੁਣ ਦੱਸ ਹੀ ਚੁੱਕੇ ਹਾਂ ਸਹਿਰੀ ਬ੍ਰਹਮ ਹੈ, ਸਹਿਰੀ ਬੈਲਮ ਹੈ, ਮਾਂਸ ਹੈ, ਮੰਡੂਲਾ ਬਲੌਂਗਦਾ ਹੈ, ਬੜਾ ਕੁਛ ਹੈਗਾ ਸਿਰ ਦੇ ਵਿੱਚ। ਸੋ ਇਸ ਕਰਕੇ ਸਿਰ ਦੇ ਵਿੱਚ ਆਮ ਤੌਰ ਤੇ ਰੇਡੀਏਟਿੰਗ ਪੇਨਸ ਹੋਣੀਆਂ ਸ਼ੁਰੂ ਜਾਂਦੀਆਂ। ਗੱਲ ਚੈਸਟ ਦੀ ਹੈ, ਸਾਈਨ ਸਿਮਟਮ ਸਿਰ ਦੇ ਦੱਸ ਰਹੇ ਹਾਂ ਅਸੀਂ, ਰੇਡੀਏਟਿੰਗ ਟਾਈਪ ਦੀਆਂ ਪੇਨ ਸ਼ੁਰੂ ਹੋ ਜਾਂਦੀਆਂ ਨੇ ਕਿ ਸੱਜੇ ਪਾਸੇ ਦਰਦ ਹੋਈ ਸੀ, ਇੱਕਦਮ ਚੁਬਕਾਂ ਪੈਣ ਲੱਗ ਗਈਆਂ, ਫਿਰ ਖੱਬੇ ਪਾਸੇ ਵੀ ਪੈਣੀ ਸ਼ੁਰੂ ਹੋ ਗਈਆਂ, ਔਰ ਫਿਰ ਮੱਥੇ ਦੇ ਵਿੱਚ ਵੀ ਪੈਣੀਆਂ ਸ਼ੁਰੂ ਹੋ ਗਈਆਂ। ਕਹਿਣ ਤੋਂ ਭਾਵ ਜਿਹੜੇ ਸੋਰਸ ਨੇ ਜੇ ਸੱਜੇ ਪਾਸੇ ਖੇਡੂ ਇਸ ਦੇ ਸੱਜੇ ਬੰਦ ਨੀ ਹੋਗੀ, ਉੱਥੇ ਵੀ ਹੋ ਰਹੀ ਹੈ, ਖੱਬੇ ਪਾਸੇ ਵੀ ਹੋ ਰਹੀ ਹੈ ਜਾਂ ਹੋਰ ਵੀ ਕਿਸੇ ਪਾਸੇ ਹੋ ਰਹੀ। ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨੇ ਜੀ ਮੇਰੇ ਨਾਲ ਪਹਿਲਾਂ ਸੱਜੇ ਪਾਸੇ ਦਰਦ ਹੁੰਦੀ ਸੀ ਤੇ ਹੁਣ ਸੱਜੇ ਪਾਸੇ ਤਾਂ ਨਹੀਂ ਹੁੰਦੀ, ਮੇਰੇ ਖੱਬੇ ਪਾਸੇ ਹੁੰਦੀ ਹੈ। ਇਹਨੂੰ ਅਸੀਂ ਮਾਈਗਰੇਟਰੀ ਪੇਨ ਕਹਿੰਦੇ ਹਾਂ, ਇਹ ਮਾਈਗਰੇਟ ਹੋ ਕੇ ਦੂਜੇ ਪਾਸੇ ਚਲੀ ਗਈ ਹੈ। ਪਰ ਜਿਹੜੀ ਰੇਡੀਏਟਿੰਗ ਪੇਨ ਹੈਗੀ ਹੈ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਵੀ ਹੈਗੀ। ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹਾਰਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਚ ਮਹਿਸੂਸ ਕਰਦੇ ਹਾਂ ਅਸੀਂ, ਉਹਨੂੰ ਅਸੀਂ ਰੇਡੀਏਟਿੰਗ ਪੇਨ ਵੀ ਕਹਿ ਸਕਦੇ ਹਾਂ, ਉਹਨੂੰ ਅਸੀਂ ਮਾਈਗਰੇਟਰੀ ਪੇਨ ਵੀ ਕਹਿ ਸਕਦੇ ਹਾਂ। ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਹੈ ਕਿਹੜੀ ਕੰਡੀਸ਼ਨ ਹੈਗੀਆਂ ਨੇ, ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ। ਪਰ ਮੈਂ ਜੋ ਸਿਮਟਮਸ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ, ਲਾਈਟ ਹੈਡਨੈਸ, ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨ ਹੋਣਗੀਆਂ, ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ, ਨੈਕ, ਸਾਡੀ ਗਰਦਨ, ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ, ਬਾਹਾਂ, ਇਹਨਾਂ ਦੇ ਵਿੱਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ, ਸਪਲਾਈ ਨਹੀਂ ਹੋ ਰਹੀ। ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ, ਇਹਦੇ ਵਿੱਚ ਜਕੜਨ, ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ, ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਕਿ ਮੋਢਾ ਨੀ ਹਿਲਦਾ, ਬਾਂਹ ਨੀ ਹਿਲਦੀ, ਧੌਣ ਨੀ ਹਿਲ ਰਹੀ। ਹਾਂਜੀ, ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ। ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ, ਮੇਰੀਆਂ ਬਾਹਾਂ ਪੀੜ ਕਰਦੀਆਂ ਨੇ, ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ, ਜੇ ਛਾਤੀ ਨੂੰ ਮਲ ਦਿਓ, ਸਾਹ ਲੈਣ ਵਾਸਤੇ ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ। ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ। ਫਿਰ ਟਾਈਟਨੈਸ, ਚੈਸਟ ਵਿੱਚ ਆ ਗਏ ਆਪਾਂ, ਟਾਈਟਨੈਸ, ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ, ਘੁਟਣ ਹੁੰਦੀ ਹੈ। ਕਿਉਂ? ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ, ਫੈਲ ਗਿਆ ਫੇਫੜੇ, ਉਹ ਹੁਣ ਸੁਕੜ ਨਹੀਂ ਰਹਿ, ਔਰ ਉਹ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹਿ, ਇਹਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਬਾਹਰ ਕੱਢ ਨਹੀਂ ਰਹਿ। ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ, ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ, ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਹੈ, ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਜਿਹਨੂੰ ਅਸੀਂ ਐਮਫਾਈਸੇਮਾ ਕਹਿੰਦੇ ਹਾਂ, ਔਰ ਬਲੌਕੇਜ ਕਿਸੇ ਇੱਕ ਥਾਂ ਤੇ ਹੋ ਗਈ ਹੈ। ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿੱਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਰਟ ਦੇ ਵਿੱਚ ਤਾਂ ਆਟੋਮੈਟਿਕਲੀ ਹੈਗੀ, ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ, ਘੱਟ ਹੋ ਜਾਂਦੀ ਹੈ, ਉਸ ਵੇਲੇ ਚੈਸਟ ਦੇ ਵਿੱਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ। ਅਗਲੀ ਗੱਲ, ਸ਼ਾਰਟਨੈਸ ਆਫ ਬ੍ਰੈਥ। ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਾਰ ਸਾਹ ਇੱਕ ਮਿੰਟ ਦੇ ਵਿੱਚ ਆਉਣਾ ਚਾਹੀਦਾ ਆ, ਆਉਂਦਾ ਹੈ ਨਾਰਮਲ ਬੰਦੇ ਨੂੰ। ਬੱਚੇ ਦਾ ਜਦੋਂ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ, ਹੌਲੀ ਹੌਲੀ ਕਰਦਿਆਂ ਕਰਦੇ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ, ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ। ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ। ਮੈਂ ਕੀ ਕਹਿ ਰਿਹਾ ਹਾਂ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ। ਵਾਰ ਵਾਰ ਦਾ ਮਤਲਬ ਕੀ ਹੈ, 14 ਤੋਂ 16 ਨਹੀਂ, 20 ਵਾਰ ਵੀ ਹੋਊਗਾ, 40 ਵਾਰ ਵੀ ਹੋਊਗਾ, ਫਟਾਫਟ ਹੌਂਕ ਨਹੀਂ ਲੱਗ ਗਈ ਹੈ। ਔਰ ਇਸੇ ਹੀ ਤਰਤੀਬ ਤੇ, ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ, ਖੂਨ ਨੂੰ, ਔਰ ਇਹਨੇ ਫੇਫੜਿਆਂ ਦੇ ਅੱਗੇ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ, ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ। ਤੋ ਮਤਲਬ ਕੀ ਹੈ, ਦੋ ਗੱਲਾਂ ਐਸੋਸੀਏਟਿਡ ਹੋਣਗੀਆਂ, ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਜੀਏਟਲੀ ਕਹਿ ਲਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ? ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ, ਫੀਟ, ਆਮ ਤੌਰ ਤੇ ਤੁਸੀਂ ਵੇਖਦੇ ਹੋ। ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿੱਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਬਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜੀਸ਼ਨ ਹੋ ਜਾਂਦੀ ਹੈ ਕਈ ਵਾਰ, ਜਿਹਦੇ ਕਰਕੇ ਉੱਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੋਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਅਸੀਂ ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵ ਲੱਗੇ ਨੇ ਵੇਨਸ ਦੇ ਵਿੱਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਚ ਸਾਨੂੰ ਦਿਖਾਈ ਦਿੰਦੀ ਹੈ ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ ਕਿ ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ। ਪਰ ਕਈ ਵਾਰਾਂ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿੱਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ, ਚਾਹੇ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿੱਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ। ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੂਟੀਨ ਦਾ ਸਿੰਪਟਮ ਹੈ ਕਿ ਜਦੋਂ ਆਮ ਰੂਟੀਨ ਚ ਯਾਰ ਤੇ ਕੰਮ ਮੈਂ ਰੋਜ਼ ਹੀ ਕਰਦਾ, ਇਹਦੇ ਨਾਲ ਤਾਂ ਕਦੇ ਮੈਂ ਥਕਾਵਟ ਹੀ ਨਹੀਂ ਹੋਈ। ਬੀਬੀਆਂ ਕਹਿਣਗੀਆਂ ਰਸੋਈ ਦੇ ਵਿੱਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਲੀਆਂ ਨਹੀਂ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ। ਸਧਾਰਨ ਜਿਹੀ ਗੱਲ ਆ, ਉਸ ਹਾਲਾਤ ਦੇ ਵਿੱਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿੱਚ, ਚਾਹੇ ਫੇਫੜਿਆਂ ਵਿੱਚ, ਚਾਹੇ ਹਾਰਟ ਦੇ ਵਿੱਚ, ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਹੈ, ਮੀਡੀਆਸਟਾਈਨਮ ਦਾ ਕੰਮ ਆ, ਈਸੋਫੇਗਸ ਵਾਲਾ ਕੰਮ ਹੈਗਾ, ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈ ਵੀ ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਗੱਲ ਕਰਨੀ ਹੈ ਉਹ ਤੇਰਾ ਕੰਮ ਆ। ਇਹ ਨਾ ਹੋਵੇ ਵੀ ਡਿਪੂਆਂ ਤੇ ਖੰਡ ਤੇ ਆ ਗਈ ਹੈ ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਗਏ ਤੇ ਵਾਪਸ ਚਲੇ ਜਾਣ, ਮੁਸ਼ਕਿਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿੱਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ ਵੀ ਜੋ ਸਮਾਨ ਆ ਰਿਹਾ ਆ ਅੱਗੇ ਘਾਟਿਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ। ਉਸ ਹਾਲਾਤ ਵਿੱਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਰੈਗੂਲਰ ਹੋ ਜਾਂਦੀ ਹੈ ਔਰ ਇੱਕ ਆਮ ਤੌਰ ਤੇ ਤੇਜ਼ ਹੋ ਜਾਂਦੀ ਹੈ। ਇਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿੱਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿੱਚ, ਓਪਨ ਹੋਣ ਦੇ ਵਿੱਚ ਕੋਈ ਫਰਕ ਪੈ ਗਿਆ ਹੈ। ਔਰ ਇਹਦਾ ਕਾਰਨ ਕੀ ਹੋ ਸਕਦਾ ਹੈ, ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲਸ ਦਾ ਜਿਹੜੇ ਕਾਰਡਿਕ ਮਸਲਸ ਹੈਗੇ ਨੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਹੈ ਕੋਰੋਨਰੀ ਆਰਟਰੀ ਦੀ, ਐ ਨਹੀਂ ਹੈਗਾ ਵੀ ਕਿਉਂਕਿ ਹਾਰਟ ਦੇ ਵਿੱਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਤੇ ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ, ਲਾਂਗਰੀ ਦੇ ਦਾਇਰੇ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨਹੀਂ ਵੀ ਆਪ ਜਿਹੜਾ ਮਰਜ਼ੀ ਉਖਾ ਲਵੇ, ਐਸਾ ਨਹੀਂ ਹੈ, ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ। ਔਰ ਇਹਦੇ ਵਾਸਤੇ ਇੱਕ ਕੋਰੋਨਰੀ ਆਰਟਰੀ ਆ, ਔਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ, ਪਹਿਲੋ ਲੰਗਰ ਨੂੰ ਵਰਤਾ ਦਿੱਤਾ, ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ। ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀ, ਉਹਨੇ ਬਚਾ ਲਿਆ ਉਸ ਗੱਲ ਨੂੰ। ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ, ਇਸ ਹਾਲਾਤ ਦੇ ਵਿੱਚ ਕੋਰੋਨਰੀ ਆਰਟਰੀ ਦੇ ਦੋ ਹਿੱਸੇ ਹੋ ਜਾਂਦੇ ਆ, ਰਾਈਟ ਕੋਰੋਨਰੀ ਆਰਟਰੀ, ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿੱਚ ਸਹਿਯੋਗ ਕੋਈ ਨਹੀਂ, ਇੱਕ ਦੂਸਰੀ ਨਾਲ ਲੜਦੀਆਂ ਨਹੀਂ, ਸਾਰੇ ਸਰੀਰ ਦੇ ਵਿੱਚ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ, ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੰਦਾ, ਭਾਵੇਂ ਟੱਕ ਲੱਗ ਗਿਆ ਕੁਝ ਹੋ ਗਿਆ, ਪਰ ਹਾਰਟ ਦੇ ਵਿੱਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰੀ ਆਰਟਰੀ ਲੈਫਟ ਨੂੰ ਮਿਲਦੀ ਹੈ, ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ, ਜਿਹੜਾ ਪਾਸਾ ਬਲੌਕ ਹੋ ਗਿਆ ਗਿਆ ਕੰਮ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵੇ ਆ ਇਹ ਸਾਰੀਆਂ ਗੱਲਾਂ, ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ, ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਲਿਆ ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ, ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ, ਤੇ ਕੀ ਹੋਏਗਾ, ਡਿਜ਼ੀਨੈਸ ਹੋਏਗੀ। ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ, ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾ, ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ ਤੇ ਬੜੀ ਸਪਲਾਈ ਕਰਦੀ ਹੈ, ਕਿੱਥੋਂ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿੱਚ ਆਉਂਦੀ ਹੈ, ਹਾਰਟ ਨੂੰ ਸਪਲਾਈ ਕਰਦੀ ਹੈ, ਹਾਰਟ ਦਾ ਕੰਟਰੋਲ ਸੰਭਾਲਦੀ ਹੈ, ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ, ਆਂਤੜੀਆਂ ਦਾ ਕੰਟਰੋਲ, ਜਿੱਥੇ ਸਾਡਾ ਅਪੈਂਡਿਕਸ ਹੈਗਾ ਹੈ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ, ਉੱਥੋਂ ਤੱਕ ਜਾਂਦੀ ਹੈ, ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ, ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ, ਉਹ ਵਿੱਚੇ ਜੀ ਕੱਚਾ ਹੋਣਾ, ਭਾਵੇਂ ਨਿਕਲੇ ਕੁਛ ਵੀ ਨਾ, ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ, ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ ਇਹ ਮੈਂ ਤੁਹਾਨੂੰ ਦੱਸ ਦਿੱਤੇ ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਮਿੰਟਾਂ ਦਾ ਰਹਿ ਗਿਆ ਹੈਗਾ ਆ ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ ਲਾਈਟ ਹੈਡਡ ਦੀ ਕੀਤੀ ਸੀ ਪ੍ਰੈਸ਼ਰ ਦੀ ਕੀਤੀ ਸੀ ਟੈਸਟ ਵਿਚ ਟਾਈਟਨੈਸ ਦੀ ਕੀਤੀ ਸੀ ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ ਜਾਂ ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ ਇਹ ਸਾਰੀਆਂ ਗੱਲਾਂ ਪੈਲਪੀਟੇਸ਼ਨ ਹੋ ਜਾਣਾ ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ ਅਨਐਕਸਪੈਕਟਡ ਜਿਹੜੀ ਮੈਂ ਫਟੀਕ ਦੀ ਗੱਲ ਕੀਤੀ ਸੀ ਕਿ ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗੇ ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ ਉਹਦਾ ਇਹੀ ਕਾਰਨ ਹੁੰਦਾ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ ਖੁਰਾਕ ਸਪਲਾਈ ਨਹੀਂ ਹੋ ਰਹੀ ਜਿਸ ਕਰਕੇ ਐਸਾ ਹੋ ਗਿਆ ਡਿਜ਼ੀਨੈਸ ਹੋ ਗਿਆ ਨਿਊਜ਼ੀਆ ਹੋ ਗਿਆ ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿੱਚ ਹੋਣ ਤੇ ਜਦੋਂ ਤੁਸੀਂ ਕਿਸੇ ਨੂੰ ਵੇਖ ਲੋ ਤੇ ਕੰਮ ਕਰਦਾ ਕਰਦਾ ਬੈਠ ਕੇ ਕੰਮ ਤੇ ਪੂਰਾ ਕਰ ਲਾ ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਚ ਕੋਈ ਨੁਕਸ ਪੈ ਰਿਹਾ ਜਾਂ ਇਹਦੇ ਫੇਫੜਿਆਂ ਦੇ ਨੁਕਸ ਕੋਈ ਪੈ ਰਿਹਾ ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਅੱਜ ਦਾ ਮੈਂ ਦੱਸਣਾ ਤੁਹਾਨੂੰ ਬਾਹਰ ਫਿਜ਼ੀਕਲੀ ਵੀ ਕੋਈ ਬਹੁਤ ਕੁਝ ਐਸਾ ਹੁੰਦਾ ਸਰੀਰ ਦੇ ਵਿੱਚ ਫਿਜ਼ੀਕਲ ਵੀ ਬਹੁਤ ਕੁਝ ਹੁੰਦਾ ਹਾਲੇ ਸਾਡੀਆਂ ਉਂਗਲਾਂ ਹੱਥ ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ ਕਿ ਜੇ ਛਾਤੀ ਚ ਕੋਈ ਲੁੱਠ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਂਡ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ ਕੋਈ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਕੁਝ ਇੱਕ ਸਾਇੰਟਿਫਿਕ ਰੂਲਸ ਹਨ ਨੇਚਰ ਦੇ ਰੂਲਸ ਹਨ ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899 ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰੈਸ ਨੂੰ ਦੱਸੋ ਕਿ ਉਹ ਵੀ ਸਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਪ੍ਰਵਾਸ ਰੇਡੀਓ ਨਾਲ ਜੁੜਨ ਉਹਦੀ ਐਪ ਡਾਊਨਲੋਡ ਕਰ ਲੈਣ ਸਬਰੰਗ ਸਟੇਸ਼ਨ .com ਜਾਂ ਯੂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚ ਆ ਸਕਦੇ ਹੋ ਐਵਰੀ ਡੇ 5 ਤੋਂ 6 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ ਯੂਟਿਊਬ ਤੇ ਤੁਸੀਂ ਜਾ ਸਕਦੇ ਹੋ ਯੂਟਿਊਬ ਤੇ ਤਾਂ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ ਸਿਰ ਤੋਂ ਪੈਰਾਂ ਤੱਕ ਕੋਈ ਜਾਣਕਾਰੀ ਉਹ ਲੈ ਸਕਦੇ ਨੇ ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ
2: ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਚੀਮਾ ਸਾਹਿਬ ਤੁਹਾਡਾ ਵੀ ਮਿਹਰਬਾਨੀ ਜੀ ਸਰੋਤੇ ਤੁਹਾਡਾ ਵੀ
0: ਧੰਨਵਾਦ
2: ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ

0: ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਜ਼ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਐਕਚੁਅਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ। ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ। ਗਾਣੇ ਆਪਾਂ ਰੋਜ਼ ਸੁਣਦੇ ਹਾਂ, ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ, ਜਿਹਦੇ ਵਿੱਚ ਪੰਕਜ ਉਦਾਸ ਜੀ ਹੈ, ਜਗਜੀਤ ਸਿੰਘ ਹੋਣੀ ਹੈ, ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਇਹ ਲਓ ਜੀ, ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ।

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਅਰਦਾਸ ਹੋਣੀ ਤੇ ਅਦਨਾਨ ਸਾਮੀ ਹੋਣਾ ਦੀ ਥੋੜੀ ਜਿਹੀ ਮੈਨੂੰ ਯਾਦ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਹੀ ਕੋਈ ਛੱਡਿਆ ਨੀ ਸੀ ਮਸਾਂ ਐਸਾ ਕੋਈ ਕਲਾਕਾਰ ਨੀ ਅਮਿਤਾਬ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇ ਕੋਲ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋਅ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੈੱਕ ਹੁੰਦੇ ਸੀ ਗੱਡੀ ਤੇ ਏਡੀ ਵੱਡੀ ਗੱਡੀ ਤੇ ਅਗਲੇ ਟਾਇਰ ਜਿਹੜੇ ਉਹ ਚੈੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚਲਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਂ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਾਂ ਜੇ ਗਾਣੇ ਦਾ ਆਉਂਦਾ ਨਾ ਤਾਂ ਫਿਰ ਉਹ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਤੇ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲਏ ਹੋਣ ਤੇ ਲਓ ਜੀ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਆ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ ਇਹਦੇ ਬਾਰੇ ਆਪਾਂ ਖਤ ਸਾਹਿਬ ਜੀ ਪਹਿਲੀ ਜਿਹੜੀ ਖਬਰ ਆ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸ ਦੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ